15 ਸਾਲ ਕਰ ਦਿੱਤੀ ਗਈ ਹੈ। ਲਓ ਦੋਸਤੋ ਇਹ ਸਾਂ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਓ ਫਿਰ ਆਪਾਂ ਬਾਤ ਪਾਉਂਦੇ ਹਾਂ ਹੁਣ ਥੋੜੀ ਜਿਹੀ ਨਾਵਲ ਦੀ ਅੱਧਾ ਕੁ ਘੰਟਾ ਆਪਣੇ ਕੋਲ ਬਾਕੀ ਹੈ। ਅੱਜ ਨਾਵਲ ਨਵਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਜਿਹੜੀ ਹੈ ਪੰਜਾਬ ਇਤਿਹਾਸ ਦੇ ਬਾਰੇ ਇਹ ਨਾਵਲ ਹੈ। ਔਰੰਗਜ਼ੇਬ ਤੋਂ ਲੈ ਕੇ ਮਾਊਂਟ ਬੈਟਨ ਤੱਕ ਦਾ ਇਤਿਹਾਸ ਰਾਜਮੁੜ ਗਾਂਧੀ ਹੁਣਾਂ ਦੀ ਕਲਮ ਦੇ ਵਿੱਚੋਂ ਇਹ ਉਚਾਰਿਆ ਗਿਆ ਤੇ ਅਨੁਵਾਦ ਜਿਹੜਾ ਹਰਪਾਲ ਸਿੰਘ ਪੰਨੂ ਹੁਣਾਂ ਨੇ ਕੀਤਾ ਹੈ ਜੀ। ਤੇ ਲਓ ਦੋਸਤੋ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਤੇ ਆਪਾਂ ਫਿਰ ਅੱਗੇ ਵੱਧਦੇ ਹਾਂ ਇਸ ਨਾਵਲ ਦੀ ਬਾਤ ਤੁਹਾਡੇ ਨਾਲ ਪਾਉਂਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 9 ਬਾਟ ਹੈ ਤੇ ਨਾਵਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਨਹੀਂ ਫਿਰ ਨਾਵਲ ਤੋਂ ਬਾਅਦ ਹੀ ਮੈਂ ਕਾਲ ਲੈ ਪਾਵਾਂਗਾ ਫਿਰ ਅੱਧਾ ਘੰਟਾ ਆਪਾਂ ਨਾਵਲ ਦੇ ਉੱਤੇ ਲਾਉਂਦੇ ਹਾਂ। ਪੈਸੇ ਇਰਾਦਾ ਨਹੀਂ ਸੀਗਾ ਅੱਜ ਕਰਨ ਦਾ ਪਰ ਚਲੋ ਤੁਸੀਂ ਸਾਰੇ ਦੋਸਤ ਜੁੜੇ ਹੋਏ ਹੋ ਤੇ ਅੱਜ ਇਸ ਦੀ ਸ਼ੁਰੂਆਤ ਕਰਦੇ ਹਾਂ ਤੇ ਪੰਜਾਬ ਦਾ ਉਹ ਛੁਪਿਆ ਹੋਇਆ ਇਤਿਹਾਸ ਜਿਹਦਾ ਅਜੇ ਤੱਕ ਜ਼ਿਕਰ ਨਹੀਂ ਹੋਇਆ ਉਹਦੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਅੱਧੇ ਕੁ ਮਿੰਟ ਦਾ ਹੀ ਬ੍ਰੇਕ ਲੈਣਾ ਜ਼ਿਆਦਾ ਵੱਡਾ ਨਹੀਂ ਲੈਣਾ ਜੀ। ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਅੱਜ ਦਾ ਆਖਰੀ ਸੈਗਮੈਂਟ ਆਪਣਾ ਹੁੰਦਾ ਹੈ ਕਿਤਾਬਾਂ ਦੇ ਅੰਕ ਸੰਗ। ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਆਪਾਂ ਹਰ ਫਰਾਈਡੇ ਨੂੰ ਕਿਤਾਬ ਦੇ ਵਿੱਚੋਂ ਨਾਵਲ ਦੇ ਵਿੱਚੋਂ ਬਾਤ ਪਾਉਂਦੇ ਹਾਂ ਉਹਨੂੰ ਲੜੀ ਵਾਰਤਾ ਦੇ ਵਿੱਚ ਸ਼ੁਰੂ ਤੋਂ ਲੈ ਕੇ ਆਖਰੀ ਤੱਕ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਨਾਵਲ ਜੰਗਲਨਾਮਾ ਸਤਨਾਮ ਜੀ ਦੀ ਕਲਮ ਦੇ ਵਿੱਚ ਉਸਦੀ ਸਮਾਪਤੀ ਕੀਤੀ ਹੈ ਤੇ ਅੱਜ ਇਸ ਫਰਾਈਡੇ ਵਾਲੇ ਦਿਨ ਨੂੰ ਨਵੇਂ ਨਾਵਲ ਨਵੀਂ ਕਿਤਾਬ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਨਾਵਲ ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਰਾਜਮੁੜ ਗਾਂਧੀ ਹੁਣਾਂ ਦੀ ਕਲਮ ਹੈ ਤੇ ਹਰਪਾਲ ਸਿੰਘ ਪੰਨੂ ਹੁਣਾਂ ਦਾ ਪੰਜਾਬੀ ਦੇ ਵਿੱਚ ਕੀਤਾ ਹੋਇਆ ਅਨੁਵਾਦ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਿਜ ਤੇ ਦੁਆਬਾ ਰੇੜੀ ਦਾ ਮੰਚ। ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਅਨੁਵਾਦ ਕੀ ਕਹਿੰਦੀ ਹੈ। ਪਹਿਲਾ ਪੰਨਾ ਪਾਠਕਾਂ ਨੂੰ ਅਨੁਵਾਦ ਕੀ ਦੀ ਗੱਲ ਕਰਦੇ ਹੋਏ ਅੱਗੇ ਵੱਧਦੇ ਹਾਂ ਤੇ ਲਓ ਜੀ ਗੜਬੜ ਹੋ ਗਈ ਥੋੜ੍ਹੀ ਚਲੋ ਕੋਸ਼ਿਸ਼ ਕਰਦੇ ਹਾਂ। ਲਓ ਦੋਸਤੋ ਮਾਫ਼ੀ ਚਾਹੁੰਦਾ ਕਿਉਂਕਿ ਰਿਕਾਰਡਿੰਗ ਨਾਲ ਕਰ ਲਈ ਦੀ ਥੋੜ੍ਹੀ ਜੀ ਇਹਨੂੰ ਵੱਖਰਾ ਕਰਕੇ ਪਾਉਣਾ ਹੁੰਦਾ ਹੈ ਤੇ ਮਾਫ਼ੀ ਚਾਹੁੰਦਾ। ਲਓ ਸ਼ੁਰੂਆਤ ਕਰਦੇ ਹਾਂ ਨਾਵਲ ਦੀ। ਹਰ ਫਰਾਈਡੇ ਵਾਲੇ ਦਿਨ ਦੀ ਤਰ੍ਹਾਂ ਅੱਜ ਵੀ ਆਖਰਾ ਹਫ਼ਤੇ ਦਾ ਜਿਹੜਾ ਫਰਾਈਡੇ ਦਾ ਵਾਲਾ ਦਿਨ ਹੈ ਜਿਹਦੇ ਵਿੱਚ ਬਾਤ ਪਾਉਂਦੇ ਹਾਂ ਨਾਵਲ ਪੰਜਾਬ ਤੇ ਅੱਜ ਇਸਦਾ ਪਹਿਲਾ ਚੈਪਟਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਪੰਜਾਬ ਨਾਵਲ ਜੋ ਕਿ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਹੈ ਰਾਜਮੁੜ ਗਾਂਧੀ ਹੁਣਾਂ ਜੀ ਦੀ ਕਲਮ ਹੈ ਹਰਪਾਲ ਸਿੰਘ ਪੰਨੂ ਹੁਣਾਂ ਦਾ ਅਨੁਵਾਦ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਿਜ ਤੇ ਦੁਆਬਾ ਰੇੜੀ ਦਾ ਮੰਚ। ਗੱਲਬਾਤ ਦੀ ਸ਼ੁਰੂਆਤ ਕਰਦਿਆਂ ਪਹਿਲੇ ਪੰਨੇ ਤੋਂ ਅਨੁਵਾਦ ਕੀ ਤੋਂ ਪਾਠਕਾਂ ਨੂੰ ਅਨੁਵਾਦ ਕੀ ਲਫ਼ਜ਼ ਜਿਹੜਾ ਸ਼ਾਇਦ ਓਪਰਾ ਲੱਗੇ। ਪਹਿਲੋਂ ਲਿਖੇ ਨੋਟ ਨੂੰ ਜੇ ਸੰਪਾਦਕੀ ਕਿਹਾ ਜਾ ਸਕਦਾ ਹੈ ਤਾਂ ਅਨੁਵਾਦਕ ਦੀ ਜਿਹੜੀ ਲਿਖਤ ਹੈ ਅਨੁਵਾਦਕੀ ਕਿਉਂ ਨਹੀਂ ਹੋ ਸਕਦੀ। ਹਿੰਦੀ ਤੇ ਅੰਗਰੇਜ਼ੀ ਜਗਤ ਨਵੇਂ ਲਫ਼ਜ਼ਾਂ ਦੀਆਂ ਜਿਹੜੀਆਂ ਨੇ ਲੋੜ ਦੇ ਅਨੁਸਾਰ ਤੇਜ਼ੀ ਦੇ ਨਾਲ ਘਾਟ ਤਾਂ ਘਟਦਾ ਹੈ। ਪੰਜਾਬੀ ਪ੍ਰਯੋਗ ਜਿਹੜੀ ਮੱਠੀ ਚਾਲ ਚੱਲ ਰਿਹਾ। ਸਾਲ 2013 ਦੇ ਵਿੱਚ ਰੂਪਾ ਪਬਲੀਕੇਸ਼ਨਜ਼ ਨੇ ਜਿਹੜਾ ਸੀ ਪ੍ਰੋਫੈਸਰ ਰਾਜਮੋਹਨ ਗਾਂਧੀ ਦੀ ਕਿਤਾਬ ਪੰਜਾਬ ਏ ਹਿਸਟਰੀ ਫਰੋਮ ਔਰੰਗਜ਼ੇਬ ਟੂ ਮਾਊਂਟ ਬੈਟਨ ਛਾਪੀ ਸੀ। ਇਸ ਦੀ ਰਿਲੀਜ਼ ਹੋਣ ਦੀ ਜਿਹੜੀ ਖਬਰ ਪੜੀ
ਗਾਂਧੀ ਜੀ ਦੀ ਲਿਖਤ ਤੋਂ ਦੇਰ ਪਹਿਲਾਂ ਦਾ ਜਿਹੜਾ ਕੇਵਲ ਜਾਣੂ ਨਹੀਂ ਪ੍ਰਭਾਵਿਤ ਆ। ਉਹ ਘਟਨਾਵਾਂ ਦੂਰ ਤੋਂ ਦੇਖਦੇ ਨੇ, ਜੋੜ ਘਟਾ ਕਰਨ ਵਕਤ ਨਤੀਜੇ ਕੱਢਣ ਵਕਤ ਕਾਲ ਨਹੀਂ ਕਰਦੇ, ਦਾਵਾ ਨਹੀਂ ਕਰਦੇ ਉਹਨਾਂ ਦੇ ਨਤੀਜੇ ਠੀਕ ਨੇ ਜਾਂ ਗਲਤ। ਰੱਬ ਨੇ ਸਿਰਜਣਾ ਕਰ ਦਿੱਤੀ ਹੈ, ਉਹ ਆਪਣੀ ਸਿਰਜਣਾ ਦੇ ਹੱਕ ਦੇ ਵਿੱਚ ਵਕਾਲਤ ਨਹੀਂ ਕਰਦਾ। ਜਿਸ ਨੇ ਉਸਦੀ ਕੁਦਰਤ ਜਿਵੇਂ ਦੇਖੀ ਸੋ ਭਲਾ, ਕਿਸੇ ਨੂੰ ਮਾਂ ਬਾਦੀ ਤੇ ਕਿਸੇ ਨੂੰ ਮਾਂ ਸੁਆਦੀ। ਕਿਤਾਬ ਮੰਗਵਾਈ ਤੇ ਪੜ੍ਹੀ, ਪੰਜਾਬ ਦੇ ਇਤਿਹਾਸ ਦਾ ਚਾਰ ਦਹਾਕਿਆਂ ਤੋਂ ਵਿਦਿਆਰਥੀ ਹਾਂ। ਪੂਰਵੀ ਪੰਜਾਬ ਦੇ ਲੇਖਕਾਂ ਇਤਿਹਾਸਕਾਰਾਂ ਨੇ 1947 ਤੋਂ ਬਾਅਦ ਪੰਜਾਬੀ ਦੇ ਵਿੱਚ ਵੱਡੀ ਗਿਣਤੀ ਪੰਜਾਬ ਦਾ ਇਤਿਹਾਸ ਲਿਖਿਆ, ਪੜ੍ਹਿਆ ਗਿਆ। ਇਨ੍ਹਾਂ ਇਤਿਹਾਸਕਾਰਾਂ ਦੇ ਵਿੱਚ ਹਿੰਦੂ ਸਿੱਖ ਦੋਵੇਂ ਜਿਹੜੇ ਨੇ ਦ੍ਰਿਸ਼ਟੀਕੋਣ ਸਾਹਮਣੇ ਆਏ, ਪਰ ਪਿਛਲੇ 6.5 ਦਹਾਕਿਆਂ ਤੋਂ ਪੱਛਮੀ ਪੰਜਾਬ ਦੇ ਵਿੱਚ ਵੀ ਪੰਜਾਬ ਦਾ ਇਤਿਹਾਸ ਪੜ੍ਹਿਆ ਤੇ ਲਿਖਿਆ ਜਾ ਰਿਹਾ। ਉਸਦਾ ਹਿੰਦੁਸਤਾਨੀ ਪੰਜਾਬੀਆਂ ਨੂੰ ਪਤਾ ਨਹੀਂ ਉਹ ਇਤਿਹਾਸ ਕਿਸ ਜਾਵੀਏ ਤੋਂ ਲਿਖਿਆ ਜਾ ਰਿਹਾ, ਇਧਰਲੇ ਇਤਿਹਾਸ ਤੋਂ ਕਿੰਨਾ ਤੇ ਕਿਵੇਂ ਭਿੰਨ ਹੈ, ਵੱਖਰਾ ਹੈ, ਜਾਣਨਾ ਚਾਹੀਦਾ ਹੈ। ਰਾਜਮੋਹਨ ਗਾਂਧੀ ਸਾਹਮਣੇ ਦੋਵੇਂ ਪੰਜਾਬਾਂ ਦੇ ਸਰੋਤ ਨੇ, ਉਹਨਾਂ ਸਾਹਮਣੇ ਲੰਡਨ ਆਰਕਾਈਵਜ ਹੈ ਤੇ ਲਾਹੌਰ ਆਰਕਾਈਵਜ ਉਹ ਵੀ ਸ਼ਾਮਲ ਹੈ। ਲੰਡਨ ਆਰਕਾਈਵਜ ਤੇ ਲਾਹੌਰ ਆਰਕਾਈਵਜ ਸਾਹਮਣੇ ਰਾਜਮੋਹਨ ਗਾਂਧੀ ਹੈ, ਜਿਸਨੇ ਸਮੱਗਰੀ ਦੀ ਚੋਣ ਕਰਦਿਆਂ ਦੂਰ ਦ੍ਰਿਸ਼ਟੀ, ਗਹਿਰਾਈ ਤੇ ਨਿਰਪੱਖਤਾ ਤੋਂ ਕੰਮ ਲਿਆ। ਕਿਤਾਬ ਪੜ੍ਹ ਕੇ ਮੈਂ ਇਸ ਉੱਪਰ ਰਿਵਿਊ ਵੀ ਜਿਹੜਾ ਸੀ ਆਰਟੀਕਲ ਲਿਖਿਆ, ਜੋ ਅਖਬਾਰਾਂ ਰਸਾਲਿਆਂ ਨੇ ਜਿਹੜਾ ਛਾਪਿਆ। ਰਿਵਿਊ ਛਪਣ ਸਾਰ ਅਣਗਿਣਤ ਫੋਨ ਆਏ, ਪੱਤਰ ਮਿਲੇ, ਮੰਗ ਕੀਤੀ ਗਈ ਇਸ ਨੂੰ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਦੇ ਵਿੱਚ ਅਨੁਵਾਦ ਕਰਕੇ ਛਪਵਾਓ। ਦਿਲ ਮੇਰਾ ਵੀ ਕਰਦਾ ਸੀ, ਪਰ 450 ਪੰਨਿਆਂ ਦੀ ਕਿਤਾਬ ਦਾ ਅਨੁਵਾਦ ਸਮਾਂ ਤੇ ਮਿਹਨਤ ਮੰਗੇਗਾ। ਪ੍ਰੋਫੈਸਰ ਗਾਂਧੀ ਗੁਜਰਾਤ ਮੂਲ ਦੇ ਹੋ ਕੇ ਵੀ ਪੰਜਾਬ ਦਾ ਇਤਿਹਾਸ ਲਿਖਣ ਦੇ ਲਈ ਸਾਲਾਂ ਦਾ ਸਮਾਂ ਕੱਢ ਸਕਦੇ ਨੇ, ਤਾਂ ਮੈਂ ਪੰਜਾਬੀ ਹੋ ਕੇ ਇਸ ਨਾਜਾਬ ਤੋਹਫੇ ਨੂੰ ਪੰਜਾਬੀਆਂ ਅੱਗੇ ਪੇਸ਼ ਕਰਨ ਵਾਸਤੇ ਕੁਝ ਮਹੀਨੇ ਨਹੀਂ ਕੱਢ ਸਕਦਾ। ਅਫਸੋਸ ਕਿ ਪੰਜਾਬੀਆਂ ਦੇ ਵਾਸਤੇ ਲਿਖਿਆ ਤੇ ਅੰਗਰੇਜ਼ੀ ਦੇ ਵਿੱਚ ਪੰਜਾਬ ਦਾ ਇਤਿਹਾਸ 90% ਪੰਜਾਬੀ ਪਾਠਕ ਨਹੀਂ ਪੜ੍ਹਦੇ। ਜਿਨ੍ਹਾਂ ਨੂੰ ਪੜ੍ਹਨ ਦੀ ਰੁਚੀ ਹੈ ਉਹ ਅੰਗਰੇਜ਼ੀ ਨਹੀਂ ਜਾਣਦੇ, ਅੰਗਰੇਜ਼ੀ ਜਾਣਨ ਵਾਲਿਆਂ ਦੀ ਇੱਧਰ ਰੁਚੀ ਨਹੀਂ। ਅਨੁਵਾਦ ਵਾਸਤੇ ਲੇਖਕ ਦੀ ਇਜਾਜ਼ਤ ਲੈਣੀ ਜ਼ਰੂਰੀ ਸੀ। ਹੱਥਲੀ ਕਿਤਾਬ ਦੇ ਉੱਪਰ ਨਾ ਫੋਨ ਨੰਬਰ, ਨਾ ਈਮੇਲ ID, ਨਾ ਕੁਝ ਕਿਤੇ ਨਾ ਮਿਲਿਆ। ਕੀ ਕਰੀਏ, ਸੋਚਿਆ ਮੇਰੀ ਵੈਬਸਾਈਟ ਹੋ ਸਕਦੀ ਹੈ, ਤਾਂ ਗਾਂਧੀ ਜੀ ਦੀ ਕਿਉਂ ਨਹੀਂ ਹੋਵੇਗੀ। ਭਾਈ ਲੱਭ ਗਈ, ਸਾਰੇ ਵੇਰਵੇ ਮਿਲ ਗਏ, ਮੇਲ ਦੇ ਰਾਹੀਂ ਪ੍ਰਵਾਨਗੀ ਲਈ ਵੀ ਲੈ ਲਈ, ਬੇਨਤੀ ਕੀਤੀ। ਅੱਧੇ ਘੰਟੇ ਬਾਅਦ ਅਮਰੀਕਾ ਤੋਂ ਉਹਨਾਂ ਦੇ ਸੈਕਟਰੀ ਨੇ ਜਵਾਬ ਦਿੱਤਾ, ਮੇਲ ਦੇ ਲਈ ਧੰਨਵਾਦ। ਪ੍ਰੋਫੈਸਰ ਗਾਂਧੀ ਅਜੇ ਦਫ਼ਤਰ ਨਹੀਂ ਪਹੁੰਚੇ ਨੇ, ਜਦੋਂ ਆਏ ਤੁਹਾਡੀ ਮੇਲ ਦਿਖਾ ਕੇ ਉਹਨਾਂ ਦੇ ਨਾਲ ਮਸਲੇ ਦੇ ਉੱਤੇ ਗੱਲ ਕਰਾਂਗਾ, ਜੋ ਫੈਸਲਾ ਹੋਇਆ ਤੁਹਾਨੂੰ ਜਾਣੂ ਕਰਵਾਵਾਂਗਾ। ਇਸ ਮੇਲ ਤੋਂ ਅੱਧੇ ਘੰਟੇ ਬਾਅਦ ਹੀ ਗਾਂਧੀ ਜੀ ਦੀ ਮੇਲ ਆ ਜਾਂਦੀ ਹੈ। ਲਿਖਿਆ ਸੀ, ਅਸੂਲਨ ਪ੍ਰੋਫੈਸਰ ਦੀ ਮੇਲ ਦਾ ਜਵਾਬ ਦੇਣਾ ਮੇਰਾ ਫਰਜ਼ ਜਿਹੜਾ ਬਣਦਾ ਸੀ, 77 ਦਾ ਨਹੀਂ ਬਣਦਾ ਸੀ, ਪਰ 77 ਨੇ ਦੇਰ ਕਰਨ ਦੀ ਥਾਂ ਜਵਾਬ ਦੇਣਾ ਵਾਜਬ ਸਮਝਿਆ। ਮੈਨੂੰ ਖੁਸ਼ੀ ਹੋਵੇਗੀ ਜੇ ਤੁਹਾਡੇ ਰਾਹੀਂ ਕਿਤਾਬ ਪੰਜਾਬੀ ਦੇ ਵਿੱਚ ਛਪੇ। ਠੀਕ ਲੱਗੀ ਕਿਤਾਬ ਤੁਹਾਨੂੰ, ਉਹਨਾਂ ਪੁੱਛਿਆ। ਮੈਂ ਜਵਾਬ ਦੇ ਵਿੱਚ ਲਿਖਿਆ, ਜੇ ਮੈਨੂੰ ਕੋਈ ਕਹੇ ਨਾ ਜੀ ਗੁਜਰਾਤ ਦਾ ਇਤਿਹਾਸ ਲਿਖੇਗਾ, ਮੈਂ ਉੱਤਰ ਦਿਆਂਗਾ ਗੁਜਰਾਤ ਦਾ ਇਤਿਹਾਸ ਤਾਂ ਦਰਕਿਨਾਰ, ਮੇਰੇ ਤੋਂ ਤਾਂ ਸਹੀ ਤਰ੍ਹਾਂ ਪੰਜਾਬੀ ਦਾ ਇਤਿਹਾਸ ਨਹੀਂ ਲਿਖਿਆ ਜਾਂਦਾ। ਆਪਣੇ ਰਿਵਿਊ ਆਰਟੀਕਲ ਦੀ ਕਾਪੀ ਗਾਂਧੀ ਜੀ ਨੂੰ ਭੇਜ ਦਿੱਤੀ ਸੀ। ਪੰਨੂ ਸਾਹਿਬ ਕਹਿੰਦੇ ਨੇ, ਪਿਛਲੇ ਸਾਲ 2013 ਦੇ ਵਿੱਚ ਪਤਾ ਲੱਗਿਆ ਕਿ ਉਹ ਦਿੱਲੀ ਆਏ ਹੋਏ ਨੇ, ਫੋਨ ਕਰਕੇ ਮਿਲਣ ਚਲਿਆ ਗਿਆ ਤੇ ਉਹਨਾਂ ਦੇ ਨਾਲ ਬਿਤਾਇਆ ਖੁਸ਼ਗਵਾਰ ਸਮਾਂ ਯਾਦਗਾਰੀ ਹੋ ਨਿਬੜਿਆ। ਰਾਜਮੋਹਨ ਗਾਂਧੀ ਨੇ ਕਿਤਾਬ ਦੇ ਵਿੱਚ ਕੁਝ ਅਜਿਹੇ ਪਹਿਲੂ ਛੂਹੇ ਨੇ ਜਿਨ੍ਹਾਂ ਦੇ ਬਾਰੇ ਪਹਿਲਾਂ ਜਾਂ ਪਹਿਲੋ ਇਤਿਹਾਸਕਾਰਾਂ ਦਾ ਧਿਆਨ ਨਹੀਂ ਗਿਆ ਇਹਦੇ ਉੱਤੇ। ਮਹਾਤਮਾ ਗਾਂਧੀ ਦਾ ਪੋਤਾ ਹੋਣ ਦੀ ਹੈਸੀਅਤ ਦੇ ਕਾਰਨ ਆਪਣੇ ਬਾਬੇ ਨਾਲ ਨਾ ਤਾਂ ਰਿਆਇਤ ਕੀਤੀ ਉਹਨੇ, ਤੇ ਨਾ ਹੀ ਉਹਨਾਂ ਦੀ ਬੇਬਸੀ ਉੱਪਰ ਪਰਦਾ ਪਾਇਆ। ਆਜ਼ਾਦੀ ਦੇ ਸਾਲ 1947 ਦੇ ਵਿੱਚ ਤੇ ਉਸ ਤੋਂ ਪਿੱਛੇ ਮਹਾਤਮਾ ਜੀ ਅਲੱਗ ਥਲੱਗ ਜਿਹੜੇ ਇਕੱਲੇ ਰਹਿ ਗਏ ਸਨ। ਸਾਰੇ ਫੈਸਲੇ
ਜਿਹੜੇ ਸਨ ਜਵਾਹਰ ਲਾਲ ਨਹਿਰੂ ਤੇ ਸਰਦਾਰ ਪਟੇਲ ਕਰਦੇ। ਉਦਾਸ ਹੋ ਕੇ ਉਹਨਾਂ ਨੇ ਲਾਰਡ ਮਾਊਂਟ ਬੈਟਨ ਨੂੰ ਪੱਤਰ ਵਿੱਚ ਆਖਰ ਲਿਖ ਦਿੱਤਾ ਸੀ, ਮੇਰੇ ਨਾਲ ਅਬਦੁਲ ਗਫਾਰ ਖਾਂ ਤੋਂ ਇਲਾਵਾ ਹੋਰ ਕੋਈ ਨਹੀਂ, ਆਪਣੇ ਸਲਾਹਕਾਰਾਂ ਦੀ ਲਿਸਟ ਦੇ ਵਿੱਚੋਂ ਹੁਣ ਮੇਰਾ ਨਾਮ ਕੱਟ ਦਿਓ। ਸਾਰੀ ਕਿਤਾਬ ਦਾ ਕੇਂਦਰੀ ਮੁੱਦਾ ਹੈ, ਜਦੋਂ ਔਰੰਗਜ਼ੇਬ ਤੋਂ ਬਾਅਦ ਮੁਗਲ ਹਕੂਮਤ ਦਾ ਸੂਰਜ ਡੁੱਬ ਗਿਆ, ਉਦੋਂ ਬਹੁਗਿਣਤੀ ਹੋਣ ਦੇ ਬਾਵਜੂਦ ਵੀ ਮੁਸਲਮਾਨਾਂ ਨੇ ਪੰਜਾਬ ਦੇਸ਼ ਉੱਪਰ ਜਿਹੜਾ ਸੀ ਭਾਰਤ ਤੋਂ ਸੁਤੰਤਰ ਹਕੂਮਤ ਕਾਇਮ ਕਰਨ ਦਾ ਯਤਨ ਕਿਉਂ ਨਾ ਕੀਤਾ? ਇਹ ਸਵਾਲ ਬਣਦਾ ਸੀ। ਔਰੰਗਜ਼ੇਬ ਤੋਂ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਹਕੂਮਤ ਸੰਭਾਲਣ ਦੇ ਵਿਚਕਾਰਲੇ ਸਮੇਂ ਉੱਪਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਗੰਭੀਰ ਕੰਮ ਨਹੀਂ ਹੋਇਆ, ਵਿੱਥਾਂ ਰਹਿ ਗਈਆਂ ਨੇ। ਔਰੰਗਜ਼ੇਬ ਤੋਂ ਸ਼ੁਰੂ ਕਰਕੇ ਦੇਸ਼ ਵੰਡ ਤੱਕ ਮੈਂ ਉਹ ਵਿੱਥਾਂ ਭਰਨ ਦਾ ਯਤਨ ਕੀਤਾ ਹੈ। ਪ੍ਰੋਫੈਸਰ ਗਾਂਧੀ ਲਿਖਦੇ ਨੇ ਕਿ ਅੰਗਰੇਜ਼ੀ ਹਕੂਮਤ ਕਾਇਮ ਹੋਣ ਤੱਕ ਪੰਜਾਬੀ ਮੁਸਲਮਾਨ ਘੱਟ ਗਿਣਤੀ ਸਿੱਖਾਂ ਦੇ ਨਾਲ ਨਾਲ ਪਰਛਾਵੇਂ ਵਾਂਗ ਗੁੰਮਨਾਮੀ ਦੇ ਵਿੱਚ ਰਹਿੰਦੇ ਰਹੇ। ਉਹ ਕੀ ਕਰਦੇ ਰਹੇ, ਕਿਉਂ ਨਾ ਇਤਿਹਾਸ ਲਿਖਿਆ? ਉਹਨਾਂ ਦੀਆਂ ਉਮੀਦਾਂ, ਡਰ, ਇਰਾਦੇ ਤੇ ਜੱਦੋਜਹਿਦ ਕਿਹੋ ਜਿਹੇ ਸਨ? ਇਹਨਾਂ ਸਵਾਲਾਂ ਦੇ ਜਵਾਬ ਚਾਹੀਦੇ ਨੇ। ਆਖਰ ਪੰਜਾਬ ਨੂੰ ਵੰਡਣ ਦਾ ਫੈਸਲਾ ਕਰਨ ਵਾਸਤੇ ਤਿੰਨ ਬੰਦੇ ਨਕਸ਼ਾ ਵਿਛਾ ਕੇ ਬੈਠ ਗਏ, ਨਹਿਰੂ, ਪਟੇਲ ਤੇ ਜਿਨਾਹ। ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਪੰਜਾਬੀ ਨਹੀਂ? ਆਪਣੀ ਹੋਣੀ ਦਾ ਫੈਸਲਾ ਪੰਜਾਬੀ ਖੁਦ ਕਦੋਂ ਕਰਨ ਲੱਗਣਗੇ? ਪੰਜਾਬ ਵੰਡ ਲਈ ਜ਼ਿੰਮੇਵਾਰ ਗੈਰ ਪੰਜਾਬੀ ਨਾਵਾਂ ਨੂੰ ਪੜ੍ਹ ਕੇ ਲੱਗੇਗਾ ਇਹ ਪੰਜਾਬ ਉੱਪਰ ਕੋਈ ਵਿਅੰਗ ਹੈ। ਇਹੋ ਵਿਅੰਗ ਤਾਂ ਪੰਜਾਬ ਦੀ ਸ਼ਖਸੀਅਤ ਜਾਣਨ ਵਾਸਤੇ ਸਹਾਈ ਹੋਵੇਗਾ। ਮਹਾਤਮਾ ਗਾਂਧੀ ਦੀ ਕੌਮੀ ਕਾਂਗਰਸ ਨੇ 1919 ਤੋਂ 1947 ਤੱਕ ਭਾਰਤ ਦੇ ਵਿੱਚ ਹਨੇਰੀ ਝੁਲਾ ਦਿੱਤੀ ਸੀ, ਪੰਜਾਬ ਉੱਪਰ ਉਸਦਾ ਕੋਈ ਅਸਰ ਕਿਉਂ ਨਾ ਹੋਇਆ? ਹਾਲਾਂਕਿ 1919 ਦੇ ਵਿੱਚ ਜਲਿਆਂਵਾਲੇ ਬਾਗ ਦੀ ਘਟਨਾ ਘਟ ਚੁੱਕੀ ਸੀ, ਪੰਜਾਬ ਦੇ ਵਿੱਚ ਕਾਂਗਰਸ ਦਾ ਨਹੀਂ ਯੂਨੀਅਨਿਸਟ ਪਾਰਟੀ ਦਾ ਬੋਲਬਾਲਾ ਸੀ, ਜਿਸ ਨੇ ਪਾਕਿਸਤਾਨ ਦੀ ਮੰਗ ਨਹੀਂ ਕੀਤੀ। ਫਿਰ ਬਾਅਦ ਦੇ ਵਿੱਚ ਜਿਨਾਹ ਦੇ ਪਿੱਛੇ ਲੱਗ ਕੇ ਮੁਸਲਮਾਨ ਕਿਉਂ ਪਾਕਿਸਤਾਨ ਮੰਗਣ ਲੱਗ ਗਏ, ਜਦੋਂ ਕਿ ਜਿਨਾਹ ਨਾ ਪੰਜਾਬੀ ਸੀ, ਨਾ ਹੀ ਉਹ ਪੰਜਾਬ, ਜਾਣੀ ਕਿ ਜਿਨਾਹ ਜਿਹੜਾ ਸੀ ਨਾ ਤਾਂ ਉਹ ਪੰਜਾਬੀ ਸੀ, ਨਾ ਉਸਦੀ ਮੁਸਲਿਮ ਲੀਗ ਦੀ ਸ਼ੁਰੂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਸ਼ਾਖ ਸੀ। ਪਾਕਿਸਤਾਨ ਬਣਿਆ, ਦੇਸ਼ ਵੰਡ ਹੋਈ, ਪਰ ਹਿੰਸਾ ਕਿਉਂ ਹੋ ਗਈ? ਉਹ ਵੀ ਥੋਕ ਦੇ ਵਿੱਚ। ਮੁਸਲਮਾਨ ਸੂਫੀ ਫਕੀਰ ਬੇਹੱਦ ਸਤਿਕਾਰਯੋਗ ਸਨ, ਤਦੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਲ ਹੋਈ। ਫਿਰ ਸਿੱਖ ਮੁਸਲਿਮ ਇੱਕ ਦੂਜੇ ਦੇ ਖੂਨ ਦੇ ਪਿਆਸੇ ਕਿਉਂ ਹੋ ਗਏ? ਇਹ ਕਿਤਾਬ ਇਹਨਾਂ ਸਵਾਲਾਂ ਦੇ ਜਵਾਬ ਤਲਾਸ਼ੇਗੀ। ਗੁਲਾਮ ਬੰਸ, ਲੋਧੀ ਬੰਸ ਜਾਂ ਮੁਗਲਾਂ ਵੇਲੇ ਤੱਕ ਕਿਸੇ ਹਕੂਮਤ ਨੇ ਪੰਜਾਬੀ ਮੁਸਲਮਾਨਾਂ ਉੱਪਰ ਇਤਬਾਰ ਨਹੀਂ ਕੀਤਾ, ਨਾ ਉਹਨਾਂ ਨੂੰ ਇਸ ਕਦਰ ਸਿਆਣੇ ਮੰਨਿਆ ਕਿ ਉਹਨਾਂ ਨੂੰ ਪੰਜਾਬ ਦੀ ਜਿਹੜੀ ਹੈ ਸੂਬੇਦਾਰੀ ਦਿੱਤੀ ਹੋਵੇ। ਪੰਜਾਬ ਦਾ ਸੂਬੇਦਾਰ ਇਰਾਨ, ਤੁਰਕੀ ਜਾਂ ਅਫਗਾਨਿਸਤਾਨ ਤੋਂ ਆਉਂਦਾ ਜਾਂ ਹਾਕਮ ਦਾ ਖਾਨਦਾਨੀ ਪਿਛੋਕੜ ਇਹਨਾਂ ਦੇਸ਼ਾਂ ਦਾ ਹੁੰਦਾ। ਸ਼ਾਹੀ ਫੁਰਮਾਨ ਸੀ ਕਿ ਜਿਹੜੇ ਹਿੰਦੂ ਦੀਨ ਬਦਲ ਕੇ ਮੁਸਲਮਾਨ ਹੋਏ ਨੇ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਨਹੀਂ ਕਰਨਾ। ਇਉਂ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬੀ ਮੁਸਲਮਾਨ ਦਿਨ ਕੱਟੀ ਕਰ ਰਹੇ ਸੀ ਕੇਵਲ, ਬਸ ਵੱਡੇ ਫੈਸਲਿਆਂ ਦੇ ਵਿੱਚ ਉਸਦਾ ਕੋਈ ਦਖਲ ਨਹੀਂ ਸੀ। ਇਹੀ ਕਾਰਨ ਹੈ ਕਿ ਦਿੱਲੀ ਤਖ਼ਤ ਵਾਸਤੇ ਜਦੋਂ ਖਾਨਾ ਜੰਗੀ ਹੁੰਦੀ ਹੈ ਉਦੋਂ ਪੰਜਾਬੀ ਮੁਸਲਮਾਨ ਜ਼ਿਮੀਦਾਰਾਂ ਨੇ ਕਿਸੇ ਧਿਰ ਦੀ ਮਦਦ, ਕਿਸੇ ਧੜੇ ਦਾ ਵਿਰੋਧ ਨਹੀਂ ਕੀਤਾ। ਇਸ ਖੂਨੀ ਦੌਰ ਦੇ ਵਿੱਚ ਕਿਧਰੇ ਇਕਾਂਤ ਦੇ ਵਿੱਚ ਬੈਠਾ ਵਾਰਸ ਸ਼ਾਹ ਹੀਰ ਦਾ ਕਿੱਸਾ ਰਚ ਰਿਹਾ ਸੀ, ਗਾ ਕੇ ਸੁਣਾ ਰਿਹਾ ਸੀ, ਲਹੂ ਲੁਹਾਨ ਪੰਜਾਬ ਦੇ ਵਿੱਚ ਹਰੇਕ ਬੰਦਾ ਹੀਰ ਰਾਂਝੇ ਵਾਂਗ ਵਿਯੋਗ ਦੇ ਵਿੱਚ ਜਿਹੜਾ ਜ਼ਖਮੀ ਸੀ। ਹਰ ਰੋਜ਼ ਨਵੇਂ ਵਿਛੋੜਿਆਂ ਦੇ ਸੱਲ ਦਿਸਦੇ, ਕਤਲੋ ਗਾਰਤ ਦੇ ਵਿੱਚ ਕਿਹੜਾ ਕਦੋਂ ਕਿੱਥੇ ਖੱਪ ਜਾਏ ਕੀ ਪਤਾ। ਵਾਰਸ ਦੇ ਕਿੱਸੇ ਕਿਸਮਤ ਨੇ ਪਿਆਰ ਦਾ ਅੰਤ ਕਰ ਦਿੱਤਾ, ਯੁੱਧ ਨੇ ਅਨੇਕਾਂ ਦੀ ਮੁਹੱਬਤ ਡੰਗ ਦਿੱਤੀ, ਹੀਰ ਦਾ ਵਿਰਲਾਪ 18ਵੀਂ ਸਦੀ ਦੇ ਪੰਜਾਬ ਦਾ ਰੁਦਨ ਬਣ ਗਿਆ। ਘਰ ਘਰ ਦੇ ਵਿੱਚ ਵੈਣ ਪੈ ਰਹੇ ਨੇ। ਉਸ ਸਮੇਂ 'ਚ ਰਾਜ ਕਰਨਾ ਤੇ ਉਜਾੜਾ ਭੋਗਣਾ ਪੰਜਾਬੀ ਅਨੁਭਵ ਸੀ।
ਪਿਆਰ ਕਰਨਾ ਤੇ ਵਿਛੜ ਜਾਣਾ ਹੀਰ ਦਾ ਕੇਂਦਰੀ ਸੋਰ ਹੈ। ਇਹ ਦੋਵੇਂ ਅਨੁਭਵ ਇੱਕੋ ਧਾਗੇ ਦੇ ਦੋ ਸਿਰੇ ਨੇ। ਵਾਰਿਸ ਨੇ ਪੰਜਾਬੀਆਂ ਨੂੰ ਰੁਦਨ ਵਿਰਲਾਪ ਵਾਸਤੇ ਬੋਲ ਦਿੱਤੇ। ਮਨ ਦੇ ਪਰਦੇ ਉੱਪਰ ਘੋੜਿਆਂ ਦੀ ਟਾਪਾਂ, ਖੂਨ ਦੇ ਨਾਲ ਲੱਥਪੱਤ ਜ਼ਮੀਨ ਤੇ ਡਿੱਗਦੀਆਂ ਲਾਸ਼ਾਂ ਦੇ ਪਿੱਛੋਂ ਹੀਰ ਦੇ ਸੁਰ ਉਤਰੇ। 1857 ਦੇ ਗਦਰ ਵਕਤ ਪੰਜਾਬੀਆਂ ਨੇ ਅੰਗਰੇਜ਼ਾਂ ਦਾ ਸਾਥ ਕਿਉਂ ਦਿੱਤਾ, ਇਸ ਦੇ ਬਾਰੇ ਰਾਜਮੋਹਨ ਕੁਝ ਨੁਕਤੇ ਸਾਡੇ ਸਾਹਮਣੇ ਰੱਖਦੇ ਆ। ਸਿੱਖਾਂ ਦੇ ਮਨ ਦੇ ਵਿੱਚ ਮੁਸਲਮਾਨਾਂ ਦੇ ਵਿਰੁੱਧ ਗੁੱਸਾ ਸੀ ਕਿਉਂਕਿ ਉਹਨਾਂ ਹੱਥੋਂ ਤਸੀਹੇ ਮਿਲੇ, ਪਰ ਸਿੱਖਾਂ ਨੇ ਜਦੋਂ ਵਾਹ ਲੱਗੀ ਬਦਲੇ ਵੀ ਲਏ। ਕਿਸੇ ਧਰਮ ਜਾਤ ਦਾ ਹੋਵੇ, ਪੰਜਾਬੀ ਗੈਰ ਪੰਜਾਬੀਆਂ ਨੂੰ ਬੰਦੇ ਨਹੀਂ ਸਮਝਦਾ। ਕੰਪਨੀ ਦੀ ਨਿਗਰਾਨੀ ਦੇ ਵਿੱਚ ਦਿੱਲੀ ਨੂੰ ਲੁੱਟਣ ਦਾ ਆਪਣਾ ਹੀ ਮਜ਼ਾ ਹੈ। ਜਿਨ੍ਹਾਂ ਨੂੰ ਲੁੱਟਣਾ ਹੈ ਉਹ ਪੂਰਬੀਏ ਨੇ, ਉਹੋ ਹੀ ਪੂਰਬੀਏ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਨਿਗਰਾਨੀ ਦੇ ਵਿੱਚ ਥੋੜੇ ਸਾਲ ਪਹਿਲਾਂ ਪੰਜਾਬ ਲੁੱਟਿਆ ਤੇ ਸਰਕਾਰ ਖਾਲਸਾ ਦਾ ਭੋਗ ਪਾ ਦਿੱਤਾ ਸੀ। ਅੰਗਰੇਜ਼ਾਂ ਨੇ ਸਿੱਖਾਂ ਮੁਸਲਮਾਨਾਂ ਨੂੰ ਇਸ ਪਾਲ ਦੀ ਨਾਲ ਜਿਹੜਾ ਸੀ ਹਥਿਆਰਬੰਦ ਕਰ ਦਿੱਤਾ ਕਿ ਜੇ ਹਥਿਆਰ ਕਦੇ ਚੱਲੇ ਵੀ ਇੱਕ ਦੂਜੇ ਦੇ ਖਿਲਾਫ ਹੀ ਚੱਲਣਗੇ, ਅੰਗਰੇਜ਼ ਖਿਲਾਫ ਨਹੀਂ। ਤੇ ਉਹੀ ਸਿਆਸਤ ਅੱਜ ਵੀ ਚੱਲ ਰਹੀ ਹੈ। ਅੰਗਰੇਜ਼ਾਂ ਨੇ ਯਕੀਨੀ ਬਣਾਇਆ ਕਿ ਸਿੱਖ ਪੱਕੇ ਸਿੱਖ ਹੋਣ ਤੇ ਮੁਸਲਮਾਨ ਦੀਨ ਦੇ ਪੱਕੇ ਮੋਮਨ ਹੋਣ। ਸਿੱਖ ਦੇ ਲਈ ਸਾਬਤ ਸੂਰਤ ਰਹਿਣਾ ਤੇ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਸੀ। ਇੱਕ ਧਿਰ ਬਗਾਵਤ ਕਰੇ ਤਾਂ ਦੂਜੀ ਧਿਰ ਉਸਨੂੰ ਫੁੰਡਣ ਦੇ ਲਈ ਤਿਆਰ ਬਾਰ ਤਿਆਰ ਰਹੇ। ਇੱਕ ਧਿਰ ਦਾ ਦੂਜੀ ਦੇ ਨਾਲ ਕੋਈ ਸੰਪਰਕ ਨਹੀਂ, ਪਰ ਦੋਵੇਂ ਧਿਰਾਂ ਗੋਰੀਆਂ ਦੀਆਂ ਵਫ਼ਾਦਾਰ ਰਹਿਣਗੀਆਂ, ਗੋਰਿਆਂ ਦੀਆਂ। ਗੈਰ ਪੰਜਾਬੀ ਮੁਸਲਮਾਨ ਆਪਣੇ ਨਾਵਾਂ ਦੇ ਨਾਲ ਪੈਗੰਬਰ ਜਾਂ ਖਲੀਫਿਆਂ ਦੇ ਖਾਨਦਾਨਾਂ ਦੇ ਜਾਤ ਗੋਤ ਵਿਸ਼ੇਸ਼ਣ ਲਾ ਕੇ ਫਖਰ ਕਰਦੇ ਸਨ ਕਿਉਂਕਿ ਇਸ ਦੇ ਨਾਲ ਉਹਨਾਂ ਦਾ ਰੁਤਬਾ ਜਿਹੜਾ ਵੱਧਦਾ ਦਿਖਾਈ ਦਿੰਦਾ, ਜਿਵੇਂ ਸੈਯਦ, ਕੁਰੈਸ਼ੀ, ਅਲੀ, ਸਦੀਕੀ, ਫਾਰੂਖੀ ਜਾਂ ਸ਼ੇਖ ਆਦਿਕ। ਪੰਜਾਬੀਆਂ ਨੇ ਆਪਣੇ ਨਾਵਾਂ ਦੇ ਨਾਲ ਸਥਾਨਕ ਗੋਤ ਲਾ ਲਏ, ਜਿਵੇਂ ਕਿ ਨੂਣ, ਟਿਵਾਣਾ, ਮਨਿਹਾਸ, ਵੱਟੂ, ਭੱਟੀ, ਕੰਬੋਜ, ਰੰਧਾਵਾ, ਹੋਰ ਕੀ। ਉਹਨਾਂ ਨੇ ਆਪਣੇ ਆਪ ਨੂੰ ਪੈਗੰਬਰ ਦੇ ਖਾਨਦਾਨ ਦੇ ਵਿੱਚੋਂ ਕਿਉਂ ਨਾ ਮੰਨਿਆ, ਕਿਉਂਕਿ ਉਸ ਖਾਨਦਾਨ ਦੇ ਵਿੱਚੋਂ ਉਹ ਹੀ ਨਹੀਂ ਸਨ, ਉਹ ਹੈ ਹੀ ਨਹੀਂ ਸਨ। ਨਾਲੇ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਆਪਣੇ ਖਾਨਦਾਨ ਕਿਹੜਾ ਮਾੜੇ ਨੇ ਜੋ ਅਸੀਂ ਖਾਮ ਖਾਂ ਹੀ ਝੂਠੇ ਵਿਸ਼ੇਸ਼ਣ ਲਾ ਕੇ ਫਖਰ ਕਰਦੇ ਫਿਰੀਏ। ਜੱਟ ਤੇ ਰਾਜਪੂਤ ਅਖਵਾਉਣ ਦੇ ਵਿੱਚ ਕੀ ਹਰਜ ਹੈ? ਸਮਾਜ ਸੁਧਾਰਕ ਧਾਰਮਿਕ ਲਹਿਰਾਂ ਜਿਹੜੀਆਂ ਸਨ 1857 ਦੇ ਗਦਰ ਦੇ ਪਿੱਛੋਂ ਕਿਉਂ ਸ਼ੁਰੂ ਹੋਈਆਂ? ਰਾਜਮੋਹਨ ਨੇ ਇਸ ਦਾ ਕਾਰਨ ਦੱਸਿਆ। ਸਿੱਖ ਸੋਚਣ ਲੱਗੇ ਕਿ ਸਰਕਾਰ ਖਾਲਸਾ ਦੇ ਸਮੇਂ ਦੇ ਦੌਰਾਨ ਸਿੱਖੀ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੁੰਦੀ ਹੈ, ਰਣਜੀਤ ਸਿੰਘ ਦੇ ਰਾਜ ਦੇ ਵਿੱਚ ਬਹੁਤ ਹਿੰਦੂ ਰਸਮਾਂ ਰੀਤਾਂ ਹੁੰਦੀਆਂ ਰਹੀਆਂ। ਰਣਜੀਤ ਸਿੰਘ ਤੇ ਉਸਦੇ ਅਹਿਲਕਾਰ ਗੁਰੂ ਆਸ਼ੇ ਮੁਤਾਬਕ ਨਹੀਂ ਚੱਲੇ। ਮੁਸਲਮਾਨਾਂ ਨੂੰ ਵੀ ਇਉਂ ਲੱਗਣ ਲੱਗ ਪਿਆ ਕਿ ਅੱਧੀ ਸਦੀ ਪਹਿਲਾਂ ਮੁਗਲ ਹਕੂਮਤ ਇਸ ਕਰਕੇ ਜਿਹੜਾ ਟੁੱਟੀ ਕਿਉਂਕਿ ਇਸਲਾਮ ਤੋਂ ਦੂਰ ਹਟ ਗਈ ਸੀ। ਗਦਰ ਨੇ, ਆਪਾਂ ਪਹਿਲਾਂ ਨਾਵਲ ਪੜ੍ਹਿਆ ਸੀ ਨਾ ਆਪਣਾ ਹਰਜੀਤ ਅਟਵਾਲ ਜੀ ਦਾ ਅਕਾਲ ਸਹਾਏ, ਉਹਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਇਹਨਾਂ ਚੀਜ਼ਾਂ ਦਾ ਕਿ ਉੱਥੇ ਜੋ ਸਤੀ ਹੁੰਦੀ ਹੈ, ਸਾਰਾ ਕੁਝ ਬਲੀ ਦਿੱਤੀ ਜਾਂਦੀ ਹੈ, ਹੋਰ ਤਿਲਕ ਲਾਇਆ ਜਾਂਦਾ ਹੈ ਗੱਦੀ ਦੇ ਉੱਤੇ ਜਦੋਂ ਬਿਠਾਉਂਦੇ ਆ ਮਹਾਰਾਜਾ ਦਲੀਪ ਸਿੰਘ ਨੂੰ ਜਾਂ ਕਰਦੇ ਆ, ਉਹ ਸਾਰਾ ਸਿਲਸਿਲਾ ਚੱਲਦਾ। ਗਦਰ ਨੇ ਜਿਹੜਾ ਫੇਲ ਹੋਣਾ ਹੀ ਸੀ ਕਿਉਂਕਿ ਇਸਦਾ ਲੀਡਰ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਖੁਦ ਭ੍ਰਿਸ਼ਟ ਸੀ। ਭਵਿੱਖ ਸਵਾਰਨ ਦੇ ਲਈ ਜਿਹੜਾ ਸੀ ਕੇਵਲ ਇੱਕ ਰਸਤਾ ਬਚਦਾ ਸੀ ਅੱਗੇ, ਅੰਗਰੇਜ਼ਾਂ ਦੇ ਜਿਹੜਾ ਸਨ ਵਫ਼ਾਦਾਰ ਰਹਿ ਕੇ ਚੰਗੇ ਮੁਸਲਮਾਨ ਬਣੋ। ਸਿੱਖਾਂ ਤੇ ਮੁਸਲਮਾਨਾਂ ਦੇ ਨਾਲੋਂ ਹਿੰਦੂ ਅੰਗਰੇਜ਼ੀ ਰਾਜ ਦੇ ਵਧੀਕ ਹਮਾਇਤੀ ਸਨ ਕਿਉਂਕਿ ਅੰਗਰੇਜ਼ਾਂ ਨੇ ਮੁਗਲ ਰਾਜ ਤੋਂ ਪਹਿਲਾਂ ਜਿਹੜਾ ਸੀ ਮੁਗਲ ਰਾਜ ਤੋਂ ਖਹਿੜਾ ਛਡਵਾਇਆ ਸੀ। ਹਿੰਦੂ ਵਰਗ ਨੂੰ ਲੱਗਿਆ ਕਿ ਹੁਣ ਵਪਾਰ ਦੇ ਵਿੱਚ ਵੀ ਵਧੀਕ ਚੰਗੀਆਂ ਸੰਭਾਵਨਾਵਾਂ ਨੇ ਤੇ ਸਕੂਲੀ ਵਿੱਦਿਆ ਕੰਮ ਆਏਗੀ ਹੁਣ ਕਿਉਂਕਿ ਸਰਕਾਰੀ ਨੌਕਰੀਆਂ ਮਿਲਣਗੀਆਂ, ਸਾਡੇ ਬੱਚੇ ਡਾਕਟਰ, ਵਕੀਲ, ਇੰਜੀਨੀਅਰ ਬਣ ਸਕਣਗੇ। ਪੰਜਾਬੀ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਆਪਸੀ ਏਕਤਾ ਨਹੀਂ ਹੁੰਦੀ, ਨਾ ਹੋਵੇ, ਪਰ ਸਾਰਿਆਂ ਨੇ ਸੋਚਿਆ ਕਿ ਸਾਡੇ ਵਾਸਤੇ ਪਵਿੱਤਰਤਾ ਵਧੀਕ ਜ਼ਰੂਰੀ ਹੈ।
ਇਨ੍ਹਾਂ ਤਿੰਨਾਂ ਧਰਮਾਂ ਅੱਗੇ ਇੱਕ ਸਾਂਝੀ ਚੁਣੌਤੀ ਈਸਾਈ ਧਰਮ ਦੀ ਵੀ ਸੀ। ਕਿਤੇ ਸਾਡੇ ਬੱਚੇ ਆਪਣਾ ਧਰਮ ਛੱਡ ਕੇ ਈਸਾਈ ਨਾ ਹੋ ਜਾਣ। ਜਿੰਨਾ ਡਰ ਸੀ ਈਸਾਈ ਮਤ ਓਨਾ ਹੀ ਵਧਿਆ ਫੁੱਲਿਆ, ਪਰ ਹਿੰਦੂ ਮੁਸਲਮਾਨ ਸਿੱਖ ਏਕਤਾ ਵੀ ਨਹੀਂ ਵਧੀ ਫੁੱਲੀ। ਸਿੱਖ ਵਿਦਵਾਨ ਭਾਈ ਕਾਂ ਸਿੰਘ ਨਾਭਾ ਜੀ ਦੀ ਉਨ੍ਹਾਂ ਦਿਨਾਂ ਦੇ ਵਿੱਚ ਲਿਖੀ ਕਿਤਾਬ ਹੈ ਹਮ ਹਿੰਦੂ ਨਹੀਂ। ਅੱਜ ਤੱਕ ਵੱਖਰੀ ਸਿੱਖ ਜਿਹੜੀ ਪਛਾਣ ਦੀ ਕਲਾਸਿਕ ਜਿਹੜੀ ਟੈਕਸਟ ਹੈ, ਸਿੱਖ ਸੁਧਾਰਕਾਂ ਨੂੰ ਲੱਗਿਆ ਕਿ ਈਸਾਈ ਮਤ ਜਾਂ ਇਸਲਾਮ ਤੋਂ ਕੋਈ ਖਤਰਾ ਨਹੀਂ, ਖਤਰਾ ਪੰਥ ਨੂੰ ਆਰੀਆ ਸਮਾਜ ਤੋਂ ਹੈ। 1919 ਦੇ ਵਿੱਚ ਰੋਲ ਟੈਕਟ ਬਣ ਗਿਆ ਤਾਂ ਬੇਚੈਨ ਭਾਰਤ ਨੇ ਮਹਾਤਮਾ ਗਾਂਧੀ ਦੀ ਆਵਾਜ਼ ਸੁਣੀ, ਜਿਸ ਨੇ ਐਲਾਨ ਕੀਤਾ ਕਿ ਅਸੀਂ ਇਸ ਐਕਟ ਦੇ ਵਿਰੁੱਧ ਸਤਿਆਗ੍ਰਹਿ ਕਰਾਂਗੇ। ਸਤਿਆਗ੍ਰਹਿ ਦਾ ਮਤਲਬ ਸੱਚ ਦਾ ਲੜ ਫੜ ਕੇ ਸ਼ਾਂਤਮਈ ਵਿਰੋਧ ਕਰਾਂਗੇ। ਪੰਜਾਬੀਆਂ ਦੇ ਵਾਸਤੇ ਇਹ ਬੜਾ ਹੀ ਅਜੀਬ ਗੋਰਖ ਧੰਦਾ ਸੀ। ਉਨ੍ਹਾਂ ਨੇ ਪਹਿਲੀ ਵਾਰ ਸੁਣਿਆ ਕਿ ਕਿਸੇ ਕਾਨੂੰਨ ਦਾ ਸ਼ਰੇਆਮ ਵਿਰੋਧ ਵੀ ਹੋ ਸਕਦਾ। ਕੋਈ ਬੰਦਾ ਜਾਂ ਧੜਾ ਕਹਿ ਸਕਦਾ ਕਿ ਅਸੀਂ ਨਹੀਂ ਭਾਈ ਇਹ ਗਲਤ ਕਾਨੂੰਨ ਮੰਨਦੇ। ਪੰਜਾਬ ਹੈਰਾਨ ਹੋ ਗਿਆ। ਪਹਿਲੀ ਵਾਰ 1924 ਦੇ ਵਿੱਚ ਲਾਲਾ ਲਾਜਪਤ ਰਾਏ ਨੇ ਕਿਹਾ ਕਿ ਪੰਜਾਬ ਦਾ ਬਹੁ ਗਿਣਤੀ ਵਿੱਚ ਰਹਿੰਦਾ ਮੁਸਲਮਾਨ ਸਮਾਜ ਹਿੰਦੂ ਸਿੱਖ ਹਿੱਤਾਂ ਨੂੰ ਨਜ਼ਰਬੰਦ ਕਰ ਰਿਹਾ। ਪੰਜਾਬ ਦੇ ਇੱਕ ਹਿੱਸੇ ਦੇ ਵਿੱਚ ਜਿੱਧਰ ਹਿੰਦੂ ਸਿੱਖਾਂ ਦੀ ਬਹੁ ਗਿਣਤੀ ਹੈ, ਉਸਨੂੰ ਮੁਸਲਿਮ ਬਹੁ ਗਿਣਤੀ ਵਾਲੇ ਹਿੱਸੇ ਤੋਂ ਵੱਖ ਕਰ ਦੇਣਾ ਚਾਹੀਦਾ। ਲਾਲਾ ਜੀ ਨੇ ਇਹੋ ਹੀ ਦਲੀਲ ਬੰਗਾਲ ਦੀ ਵੰਡ ਦੇ ਬਾਰੇ ਵੀ ਦਿੱਤੀ ਸੀ। ਰਾਜਾ ਨਰਿੰਦਰ ਨਾਥ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਚੌਧਰ ਦੇ ਨਾਲੋਂ ਤਾਂ ਚੰਗਾ ਹੋਏਗਾ ਜੇ ਸਵਰਾਜ ਪ੍ਰਾਪਤੀ ਦੀ ਮੰਗ ਨੂੰ ਹਿੰਦੂ ਦੂਰ ਸਰਕਾ ਦੇਣ। ਤਾਂ ਭਾਈ ਪਰਮਾਨੰਦ ਨੇ 1932 ਦੇ ਵਿੱਚ ਕਿਹਾ, ਸਾਨੂੰ ਮੁਸਲਿਮ ਬਹੁ ਗਿਣਤੀ ਵਾਲੇ ਪੰਜਾਬੀ ਇਲਾਕੇ ਤੇ ਕੋਈ ਇਤਰਾਜ਼ ਨਹੀਂ, ਜੇ ਇਸ ਦੇ ਵਿੱਚੋਂ ਹਿੰਦੂ ਬਹੁ ਗਿਣਤੀ ਵਾਲੇ ਇਲਾਕੇ ਕੱਢ ਕੇ ਦਿੱਲੀ ਜਾਂ ਯੂਪੀ ਨਾਲ ਮਿਲਾ ਦਿੱਤੇ ਜਾਣ। ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਬਲਾਚੌਰ ਦੇ ਗੁੱਜਰ ਰਹਿਮਤੀ ਅਲੀ ਨੇ 1933 ਦੇ ਵਿੱਚ ਨਕਸ਼ਾ ਛਾਪ ਦਿੱਤਾ, ਜਿਸਦੇ ਵਿੱਚ ਪੱਛਮੀ ਪੰਜਾਬ, ਕਸ਼ਮੀਰ, ਸਿੰਧ, ਬਲੋਚਿਸਤਾਨ ਤੇ ਅਫਗਾਨਿਸਤਾਨ ਦੇ ਨਾਲ ਲੱਗਦੇ ਇਲਾਕੇ ਦਿਖਾਏ ਗਏ। ਇਸਦਾ ਨਾਮ ਪਾਕਿਸਤਾਨ ਰੱਖਿਆ। ਜਿਨ੍ਹਾਂ ਦੀ ਮੁਸਲਿਮ ਲੀਗ, ਜਿਸ ਦੇ ਪੰਜਾਬ ਦੇ ਵਿੱਚ ਕਦੀ ਪੈਰ ਨਹੀਂ ਸੀ ਲੱਗੇ, ਇਸ ਘਟਨਾ ਤੋਂ ਬਾਅਦ ਜੜ ਫੜਨ ਲੱਗ ਪਏ। ਯੂਨੀਅਨਿਸਟਾਂ ਦੇ ਦਿਨ ਪੁੱਗਣ ਲੱਗ ਪਏ ਸੀ। ਕਰਨਾਲ ਤੋਂ ਪੰਜਾਬ ਮੁਸਲਿਮ ਲੀਗ ਦੇ ਸੈਕਟਰੀ ਲਿਆਕਤ ਅਲੀ ਖਾਨ ਹੋਣਾ ਨੇ ਕਿਹਾ, ਜਦੋਂ ਅਸੀਂ ਪੰਜਾਬ ਕਹਿੰਦੇ ਹਾਂ ਨਾ, ਇਸਦਾ ਮਤਲਬ ਹੈ ਕਿ ਉਹ ਸਟੇਟ ਜਿਹਦੀ ਹੱਦ ਗੁੜਗਾਉਂ ਹੋਵੇਗੀ। ਦਿੱਲੀ ਅਲੀਗੜ੍ਹ ਇਸ ਦੇ ਵਿੱਚ ਸ਼ਾਮਲ ਹੋਣਗੇ, ਜੋ ਕਿ ਸਾਡੇ ਕਲਚਰ ਦੇ ਕੇਂਦਰ ਨੇ। ਇਸ ਤਰ੍ਹਾਂ ਦੇ ਬਿਆਨਾਂ ਤੋਂ ਬਾਅਦ ਸਿੱਖ ਲੀਡਰ ਕਹਿਣ ਲੱਗ ਪਏ ਕਿ ਸਾਡੇ ਪੂਰਬੀ ਪੰਜਾਬ ਦੀਆਂ ਹੱਦਾਂ ਪੱਛਮ ਦੇ ਵੱਲ ਨਨਕਾਣਾ ਸਾਹਿਬ ਤੱਕ ਹੋਣਗੀਆਂ, ਲਾਹੌਰ ਇਸ ਦੇ ਵਿੱਚ ਹੋਵੇਗਾ ਹੀ। ਸਿੱਖਾਂ ਦੀ ਇਹ ਮੰਗ ਕੇਵਲ ਇਸ ਦੇ ਲਈ ਸੀ ਕਿਤੇ ਅੰਮ੍ਰਿਤਸਰ ਪਾਕਿਸਤਾਨ ਦੇ ਵਿੱਚ ਨਾ ਚਲਿਆ ਜਾਵੇ। ਸੁੰਦਰ ਸਿੰਘ ਮਜੀਠੀਆ ਤਾਂ ਇਹ ਕਹਿਣ ਤੱਕ ਵੀ ਚਲਿਆ ਗਿਆ ਕਿ ਜਿੱਥੇ ਜਿੱਥੇ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉੱਥੇ ਤੱਕ ਸਿੱਖਾਂ ਦਾ ਹੋਮਲੈਂਡ ਹੋਵੇਗਾ। ਯੂਨੀਅਨਿਸਟ ਪੰਜਾਬੀ ਨੇਤਾ ਉਮਰ ਹਯਾਤ ਖਾਨ ਟਿਵਾਣਾ ਹੋਣਾ ਨੇ ਜਿਨਾਹ ਨੂੰ ਯਾਦ ਕਰਾਇਆ ਕਿ ਸਿਕੰਦਰ ਜਿਨਾਹ ਐਕਟ ਦੇ ਅਨੁਸਾਰ ਲੀਗ ਪੰਜਾਬ ਵਿੱਚ ਸਿਆਸਤ ਨਹੀਂ ਕਰ ਸਕਦੀ। ਜਿਨਾਹ ਨੇ ਉੱਤਰ ਦਿੱਤਾ ਕਿ ਲੀਗ ਪਾਕਿਸਤਾਨ ਕਾਇਮ ਕਰਨ ਦੇ ਲਈ ਲੜ ਰਹੀ ਹੈ ਤੇ ਪਾਕਿਸਤਾਨ ਬੰਬੇ ਵਿੱਚ ਨਹੀਂ ਹੈ, ਪੰਜਾਬ ਦੇ ਵਿੱਚ ਬਣੇਗਾ। ਟਿਵਾਣੇ ਪੱਕੇ ਸ਼ਰਈ ਮੁਸਲਮਾਨ, ਕਦੀ ਰੋਜ਼ਾ ਨਮਾਜ਼ ਨਾ ਛੱਡਦੇ, ਫਿੱਕੇ ਪੈਂਦੇ ਗਏ ਹੌਲੀ ਹੌਲੀ। ਮੁਸਲਮਾਨਾਂ ਨੂੰ ਲੱਗਣ ਲੱਗ ਪਿਆ ਕਿ ਜਿਵੇਂ ਇਹ ਮੁਸਲਮਾਨ ਨਹੀਂ ਰਹੇ ਨੇ, ਪਰ ਜਿਨਾਹ ਜਿਹੜਾ ਨਾ ਰੋਜ਼ਾ ਰੱਖਦਾ ਸੀ ਨਾ ਨਮਾਜ਼ੀ ਸੀ, ਜਿਨਾਹ ਤਾਕਤ ਫੜਨ ਲੱਗ ਪਿਆ ਤੇ ਮੁਸਲਮਾਨਾਂ ਦਾ ਹੀਰੋ ਹੋ ਨਿਬੜਿਆ। ਅੰਗਰੇਜ਼ਾਂ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਰੂਸ ਦੇ ਨਾਲ ਟਕਰਾਅ ਹੋਣਾ ਹੈ, ਸੋ ਜੇ ਪਾਕਿਸਤਾਨ ਬਣਾਉਣਾ ਪੈ ਗਿਆ ਤਾਂ ਇੰਗਲੈਂਡ ਪੱਖੀ ਦੇਸ਼ ਹੋਵੇਗਾ। ਫਿਰ ਭੂਗੋਲਿਕ ਤੌਰ ਦੇ ਉੱਤੇ ਰੂਸ ਦੇ ਵੱਧ ਤੋਂ ਵੱਧ ਨੇੜੇ ਜਦੋਂ ਅੰਗਰੇਜ਼ਾਂ ਨੇ ਭਾਰਤ ਛੱਡਣ ਦਾ ਫੈਸਲਾ ਕਰ ਲਿਆ, ਉਦੋਂ ਉਨ੍ਹਾਂ ਨੂੰ ਕੇਵਲ ਇਸ ਗੱਲ ਦੀ ਚਿੰਤਾ ਸੀ
ਕਿ ਗੋਰੇ ਸੁਰੱਖਿਅਤ ਵਾਪਸ ਪੁੱਜ ਜਾਣ। ਭਾਰਤੀ ਲੀਡਰਾਂ ਨੇ ਉਹਨਾਂ ਨੂੰ

ਵਾਲੀ ਨੂੰ ਮਾਊਂਟ ਬੈਟਨ ਵਾਇਸ ਰਾਏ ਅੱਗੇ ਬੇਨਤੀ ਕੀਤੀ। ਵਾਇਸ ਰਾਏ ਦੇ ਨਾਂ ਦੇ ਉੱਤੇ ਇੱਕ ਨੈੱਟਫਲਿਕਸ ਦੇ ਉੱਤੇ ਫਿਲਮ ਬਣੀ ਹੋਈ ਆ, ਬੜੀ ਇਹਦੇ ਉੱਤੇ ਵੰਡ ਦੇ ਉੱਤੇ ਹੀ ਹੈ। ਅਤੇ ਉਹ ਵੀ ਰੋ ਪੈਂਦਾ ਜਿਹੜਾ ਉਸ ਵੇਲੇ ਦਾ ਔਫਿਸਰ ਲਾਇਆ ਸੀ ਕਿ ਇੱਥੋਂ ਲਕੀਰ ਖਿੱਚ ਦੇ। ਮੈਪ ਸਾਰਾ ਕੁਝ ਬਣਿਆ ਹੋਇਆ ਸੀ, ਸਾਰਾ ਕੁਝ ਤਿਆਰ ਸੀ, ਉਹਦੇ ਹੰਝੂ ਨਿਕਲ ਜਾਂਦੇ ਆ। ਉਹਦੀ ਜਿਹੜੀ ਵਾਈਫ ਹੈ ਅਤੇ ਉਹ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੀ ਹੈ, ਰੋਕਦੀ ਹੈ, ਸਾਰਾ ਕੁਝ ਕਰਦੇ ਆ। ਅਤੇ ਉਹ ਵੀ ਰੋ ਪੈਂਦੇ ਆ ਕਿ ਜੋ ਹਾਲਾਤ ਬਣੇ ਸੀ। ਵਾਇਸ ਰਾਏ ਜਿਹੜਾ ਸੀ 23 ਜੂਨ 1947 ਨੂੰ ਮਾਊਂਟ ਬੈਟਨ ਵਾਇਸ ਰਾਏ ਅੱਗੇ ਬੇਨਤੀ ਕੀਤੀ, ਪੰਜਾਬ ਦੇ ਵਿੱਚ ਗੜਬੜ ਰੋਕਣ ਦੇ ਲਈ ਬੇਰਹਿਮ ਹੋ ਜਾਓ, ਮੁਸਲਮਾਨਾਂ ਨੂੰ ਗੋਲੀਆਂ ਮਾਰ ਦਿਓ, ਜਾਣਾ ਮੈਨੂੰ ਪਰਵਾਹ ਨਹੀਂ, ਕਹਿੰਦਾ ਗੁੰਡਾਗਰਦੀ ਰੁਕਣੀ ਚਾਹੀਦੀ ਹੈ। ਉਸ ਸਾਮਰਾਜ ਦੇ ਉੱਪਰ ਇੰਨਾ ਇਹਨਾਂ ਬੇਨਤੀਆਂ ਦਾ ਕੀ ਅਸਰ ਹੈ ਜਿਹੜਾ ਆਪਣਾ ਬੋਰੀ ਬਿਸਤਰ ਬੰਨਣ ਦੇ ਵਿੱਚ ਰੁੱਝਿਆ ਹੋਇਆ ਸੀ। ਜਿਨ੍ਹਾਂ ਦੀ ਇਹ ਇੱਛਾ ਕਿਵੇਂ ਪੂਰੀ ਹੋ ਸਕਦੀ ਸੀ ਕਿ ਭਾਰਤ ਵੰਡਿਆ ਜਾਵੇ ਪਰ ਪੰਜਾਬ ਨਾ ਵੰਡਿਆ ਜਾਵੇ, ਕਿੱਦਾਂ ਹੋ ਸਕਦਾ ਹੈ? ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਹਰ ਮਤਾ ਪੂਰੀ ਬਹਿਸ ਅਤੇ ਸ਼ੋਰ ਸ਼ਰਾਬੇ ਤੋਂ ਬਾਅਦ ਪਾਸ ਹੋਇਆ ਕਰਦਾ ਸੀ, ਕੇਵਲ ਸ਼ੋਕ ਮਤਾ ਜਿਹੜਾ ਸੀ, ਜਾਣੀ ਕਿ ਦੁੱਖ ਦਾ ਮਤਾ, ਸ਼ੋਕ ਮਤਾ ਸ਼ਾਂਤੀ ਦੇ ਨਾਲ ਪਾਸ ਹੋਇਆ ਕਰਦਾ। ਪੰਜਾਬ ਦੀ ਵੰਡ ਦਾ ਮਤਾ ਚੁੱਪ ਚਾਪ ਸ਼ੋਕ ਮਤੇ ਵਾਂਗ ਪਾਸ ਹੋ ਗਿਆ, ਕਿਸੇ ਰੋਲਾ ਹੀ ਨਾ ਪਾਇਆ। ਪਬਲਿਕ ਦੋ ਧਿਰਾਂ ਦੇ ਵਿੱਚ ਵੰਡੀ ਗਈ, ਇਹ ਬੇਗਾਨੇ ਨੇ, ਮਾਰੇ ਜਾਣ ਦੇ ਹੱਕਦਾਰ ਨੇ, ਔਰਤਾਂ ਬਲਾਤਕਾਰ ਦੀਆਂ ਹੱਕਦਾਰ, ਸਾਰਿਆਂ ਧਰਮਾਂ ਨੂੰ ਅੰਗਰੇਜ਼ ਤੋਂ ਨਹੀਂ ਇੱਕ ਦੂਜੇ ਤੋਂ ਖਤਰਾ ਦਿਸਿਆ। ਹਥਿਆਰਬੰਦ ਸਾਬਕ ਫੌਜੀ ਜਿਹੜੇ ਸਨ ਦੋਹਾਂ ਧਿਰਾਂ ਦੇ ਜਰਨੈਲ ਹੋ ਗਏ। ਆਖਰੀ ਅਧਿਆਇ ਦੇ ਵਿੱਚ ਰਾਜਮੋਹਨ ਹੋਣਾ ਦੇ ਵਾਕ ਨੇ 1707 ਤੋਂ ਲੈ ਕੇ 1947 ਤੱਕ ਪੰਜਾਬ ਲੰਮੀ ਹਨੇਰੀ ਸੁਰੰਗ ਦੇ ਵਿੱਚ ਜਿਹੜਾ ਸੀ ਉਹਦੀ ਲੰਘ ਰਿਹਾ ਸੀ। ਇਸ ਨੂੰ ਜਿਹੜਾ ਸੀ ਸੁਰੰਗ ਦੇ ਵਿੱਚੋਂ ਬਾਹਰ ਕੱਢਣਾ ਹੈ, ਜਿਸ ਨੂੰ ਪੰਜਾਬੀਅਤ ਆਖਦੇ ਨੇ, ਤੇ ਦੇਖਣਾ ਹੈ ਕਿ ਉਸਦੇ ਵਿੱਚ ਕੀ ਕੀ ਤਾਕਤ ਤੇ ਕਿਹੜੀ ਕਿਹੜੀ ਕਮਜ਼ੋਰੀ ਹੈ। ਪ੍ਰੋਫੈਸਰ ਰਾਜਮੋਹਨ ਨੂੰ ਪੰਜਾਬੀ ਨਹੀਂ ਆਉਂਦੀ, ਫਲਸਰੂਪ ਉਹਨਾਂ ਦੇ ਵੱਲੋਂ ਦਿੱਤੇ ਸਾਰੇ ਹਵਾਲੇ ਅੰਗਰੇਜ਼ੀ ਦੇ ਦੁਜੈਲੇ ਸਰੋਤਾਂ ਦੇ ਵਿੱਚੋਂ ਨੇ। ਜਿੱਥੇ ਕਿਤੇ ਸੂਫੀਆਂ, ਕਿੱਸਾਕਾਰਾਂ ਜਾਂ ਗੁਰਬਾਣੀ ਦੇ ਹਵਾਲੇ ਆਏ ਹੈ, ਮੈਂ ਮੂਲ ਤੁੱਕਾਂ ਦੇ ਦਿੱਤੀਆਂ ਨੇ। ਕੁਝ ਸਰੋਤਾਂ ਦੇ ਵਿੱਚ ਸੁਣੇ ਸੁਣਾਏ ਹਵਾਲੇ ਲਿਖ ਦਿੱਤੇ ਗਏ ਜੋ ਦਰਅਸਲ ਸਹੀ ਨਹੀਂ ਸਨ। ਉੱਥੇ ਮੈਂ ਸੰਪਾਦਕ ਦੀ ਜਿਹੜੀ ਹੈ ਤੁੱਕ ਦੇਣੀ ਵਾਜਬ ਜਾਣੀ ਹੈ। ਅਜਿਹਾ ਕਰਨ ਦੇ ਨਾਲ ਲਿਖਤ ਦੇ ਵਿੱਚੋਂ ਬੇਗਾਨਗੀ ਦਾ ਪ੍ਰਭਾਵ ਖਤਮ ਹੋਇਆ। 22-24 ਨਵੰਬਰ 2014 ਨੂੰ ਉੱਤਰੀ ਭਾਰਤ ਦੇ ਸਾਰੇ ਅਖਬਾਰਾਂ ਦੇ ਵਿੱਚ ਅਜਿਹੀਆਂ ਖਬਰਾਂ ਛਪੀਆਂ ਨੇ ਕਿ ਗਰਮ ਖਿਆਲੀ ਸਿੱਖ ਸਿਆਸੀ ਜਥੇਬੰਦੀਆਂ ਨੇ ਇੱਕ ਸਾਂਝਾ ਪਲੇਟਫਾਰਮ ਤਿਆਰ ਕਰਕੇ ਇਸਦਾ ਨਾਮ ਯੂਨਾਈਟਿਡ ਅਕਾਲੀ ਦਲ ਰੱਖਿਆ। ਮਹਿਸੂਸ ਕੀਤਾ ਗਿਆ ਕਿ ਸਿੱਖ ਆਪਣੇ ਸਿਧਾਂਤਾਂ, ਸੱਭਿਆਚਾਰ, ਧਰਮ ਤੇ ਭਾਸ਼ਾ ਤੋਂ ਟੁੱਟਦੇ ਜਾ ਰਹੇ ਨੇ। ਪੰਜਾਬ ਨਸ਼ਿਆਂ ਦੀ ਮਾਰ ਹੇਠਾਂ ਚੁੱਕਿਆ ਹੈ ਤੇ ਰਾਜ ਉੱਪਰ ਵਿੱਤੀ ਸੰਕਟ ਮੰਡਰਾ ਰਿਹਾ। ਖਾਲਿਸਤਾਨ ਦੀ ਮੰਗ ਮੁਲਤਵੀ ਕਰਦਿਆਂ ਇਸ ਨਵੀਂ ਜਥੇਬੰਦੀ ਨੇ ਪੰਜਾਬੀਅਤ ਨੂੰ ਮਜ਼ਬੂਤ ਕਰਨ ਹਿੱਤ ਉਸਾਰੂ ਕਦਮ ਚੁੱਕਣ ਦਾ ਤਹੱਈਆ ਕੀਤਾ, ਜਿਸ ਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਹੋਣਾ ਕਿਹਾ ਸੀ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ ਤੇ। ਉਸ ਪੰਜਾਬ ਦੇ ਬਾਰੇ ਕੁਲਵੰਤ ਗਰੇਵਾਲ ਦੀ ਪੰਕਤੀ ਹੈ, ਪੰਜਾਬ ਨਾ ਸੀਮਾ ਨਾ ਅਸੀਮ, ਪੰਜਾਬ ਤਕਸੀਮ ਦਰ ਤਕਸੀਮ ਦਰ ਤਕਸੀਮ। ਮੈਨੂੰ ਉਮੀਦ ਹੈ ਦੋਹਾਂ ਪੰਜਾਬਾਂ ਨੂੰ ਇਸ ਕਿਤਾਬ ਦੇ ਵਿੱਚੋਂ ਕੁਝ ਅਹਿਮ ਜਾਣਕਾਰੀ ਮਿਲੂ, ਅਜਿਹੀ ਜਾਣਕਾਰੀ ਜਿਸ ਦੇ ਵਿੱਚੋਂ ਮਰੀਜ਼ ਆਪਣੀ ਬਿਮਾਰੀ ਦੇ ਇਲਾਜ ਵਾਸਤੇ ਨੁਸਖਾ ਲੱਭ ਸਕੇ। ਜਦੋਂ ਖੁਦ ਖੰਨੀ ਦੇ ਨਾਲ ਗੁਜ਼ਾਰਾ ਕਰਨਾ ਮੰਨ ਕੇ ਗਵਾਂਢੀ ਨੂੰ ਪੂਰੀ ਰੋਟੀ ਦੇਣ ਦਾ ਮਨ ਬਣਿਆ, ਉਦੋਂ ਰੱਬ ਵੀ ਮਿਹਰਬਾਨ ਹੋ ਜਾਏਗਾ। ਪਾਣੀ ਥੋੜਾ ਮੋਹ ਕਣਾ, ਤੂੰ ਪੀ ਹੋ। ਹਰਪਾਲ ਸਿੰਘ ਪੰਨੂ ਜੀ। ਦੋਸਤੋ, ਇਸ ਕਿਤਾਬ ਦੀ ਸ਼ੁਰੂਆਤ ਹੋ ਚੁੱਕੀ ਹੈ, ਕਿਤਾਬ ਪੰਜਾਬ। ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ, ਇੱਕ ਇੱਕ ਅੱਖਰ, ਇੱਕ ਇੱਕ ਸ਼ਬਦ ਤੇ ਇੱਕ ਇੱਕ ਪੰਨਾ। ਹਰ ਫਰਾਈਡੇ ਵਾਲੇ ਦਿਨ ਨੂੰ ਕਿਤਾਬਾਂ ਦੇ ਅੰਗ ਸੰਗ ਸੈਗਮੈਂਟ, ਲੜੀਦਾਰ ਲੜੀਵਾਰ, ਰਾਜਮੋਹਨ ਹੁਣਾ ਜੀ ਦੀ ਕਲਮ ਦੇ ਵਿੱਚੋਂ, ਤੇ ਅਨੁਵਾਦ ਪੰਜਾਬੀ ਦੇ ਵਿੱਚ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ।

0: ਜਿਸ ਕਿਤਾਬ ਦੀ ਭੂਮਿਕਾ ਹੀ ਇੰਨੀ ਦਿਲਚਸਪੀ ਵਾਲੀ ਹੈ। ਲੱਗਦਾ ਕਿ ਦੋਸਤ ਇਸ ਨੂੰ ਸੁਣਨ ਦੇ ਲਈ ਜਿਹੜਾ ਜ਼ਰੂਰ ਹਾਮੀ ਭਰਨਗੇ। ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾਂ ਕਾਲ ਕਰਕੇ ਵੀ ਆਪਣੇ ਵਿਚਾਰ ਦੇ ਸਕਦੇ ਹੋ ਕਿ ਕਿਤਾਬ ਤੁਹਾਨੂੰ ਕਿਵੇਂ ਲੱਗੇਗੀ ਜਾਂ ਲੱਗ ਰਹੀ ਹੈ ਸ਼ੁਰੂਆਤ ਦੇ ਵਿੱਚ ਹੀ। ਹਜੇ ਤਾਂ ਸਿਰਫ ਇਸ ਦੇ ਮੋਹਰਲੇ ਦੋ ਪੰਨੇ ਚਾਰ ਪੰਨੇ ਹੀ ਤੁਹਾਡੇ ਨਾਲ ਸਾਂਝੇ ਕੀਤੇ ਆ। ਅਜੇ ਤਾਂ ਕਹਾਣੀ ਸ਼ੁਰੂ ਹੋਵੇਗੀ ਪੰਜਾਬ ਦੀ। ਤੇ ਲੋ ਦੋਸਤੋ, ਅੱਜ ਇੰਨਾ ਹੀ ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜ਼ਰੂਰ ਲੈ ਲਵਾਂ, ਦੋ ਚਾਰ ਮਿੰਟ ਲਾ ਲੈਂਦੇ ਹਾਂ। ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਨਾਲ ਦੀ ਨਾਲ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਕਰ ਸਕਦੇ ਹੋ। ਤੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ, ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲੋ ਫਿਰ ਆਪਾਂ ਬਾਤ ਪਾਉਂਦੇ ਹਾਂ ਤੁਹਾਡੇ ਸੁਨੇਹਾਂ ਦੀ ਤੇ ਫਿਰ ਉਸ ਤੋਂ ਬਾਅਦ ਅੱਗੇ ਲੈਂਦੇ ਹਾਂ। ਰਾਜਨ ਸੈਣੀ ਸਾਹਿਬ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਲਾਈਕ ਨੰਬਰ 3 ਕਹਿੰਦੇ ਨੇ। ਤੇ ਅੰਗਰੇਜ਼ ਬਾਈ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਲਾਈਕ ਨੰਬਰ 4। ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਜਾਣੀਆਂ ਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰਿਆਂ ਦੋਸਤਾਂ ਨੂੰ, ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜੀਆਂ ਨੂੰ ਜੀ ਕਹਿੰਦੇ ਹੈ। ਤੇ ਦੁਆਬਾ ਰੇਡੀਓ ਕਹਿੰਦੇ ਸੁਣ ਰਹੇ ਹਾਂ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਖਿੱਚ ਕੇ ਰੱਖੋ ਜੀ, ਲੇਟ ਚੱਲ ਰਹੀ ਹੈ ਗੱਡੀ ਜੀ, ਆਵਾਜ਼ ਓਕੇ ਹੈ ਜੀ। ਸ਼ੁਕਰੀਆ ਸੈਣੀ ਸਾਹਿਬ, ਧੰਨਵਾਦ ਹੈ ਜੀ, ਤੇ ਸਮਾਂ ਦਿੰਦੇ ਹੋ ਤੁਸੀਂ ਵੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਜਾਣੀਆਂ ਚਾਲ ਜੀ ਵੀ ਕਹਿੰਦੇ ਆ ਟਣਾ ਟਣ ਹੈ ਜੀ, ਚੱਕ ਦਿਓ ਕੰਮ। ਮੁਕੱਦਰ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਪਿਆਰਿਓ। ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਕੁਲਵੰਤ ਖੰਨਾ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ ਕਹਿੰਦੇ ਆ, ਲਾਈਕ ਨੰਬਰ 8 ਜੀ। ਜੀਆਨੂ ਜੀ ਬਾਈ ਜੀ ਸਵਾਗਤ ਹੈ, ਕੁਲਵੰਤ ਖੰਨਾ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਚੰਨ ਡਸਕੇ ਵਾਲਾ, ਚੰਨ ਡਸਕੇ। ਅੱਛਾ ਜੀ, ਮੁਕੱਦਰ ਜੀ ਦੀ ਗੱਲ ਕਰਦੇ ਆ, ਡਸਕਾ ਪਿੰਡ। ਚੰਨ ਡਸਕੇ ਵਾਲਾ ਜੀ ਆਇਆਂ ਨੂੰ ਜੀ ਕਹਿੰਦੇ ਸ਼ਾਇਰੀ ਵੈਰੀ ਗੁੱਡ ਕਹਿੰਦੇ ਜੀ। ਤੇ ਮਾਲ ਸੁਰਿੰਦਰ ਜੀ ਲਿਖਦੇ ਨੇ ਯੂਐਸ ਤੋਂ ਸਤਿ ਸ਼੍ਰੀ ਅਕਾਲ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਸਾਡੇ ਮਦਰ ਕਹਿੰਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਇੰਡਸ, ਹਾਂਜੀ। ਜੋਲ ਭੈਣ ਜੀ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਤੇ ਸਤਿ ਸ਼੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਆ। ਤੇ ਸਤਿ ਸ਼੍ਰੀ ਅਕਾਲ ਭੈਣ ਜੀ, ਸਵਾਗਤ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ
1: ਜੀ,
0: ਆਵਾਜ਼ ਕੱਟ ਹੋ ਗਈ ਤੁਹਾਡੀ, ਦੁਬਾਰਾ ਰਿਪੀਟ ਕਰਿਓ। ਹਾਂਜੀ
1: ਹਾਂਜੀ, ਮੈਂ ਕਿਹਾ ਤੁਸੀਂ ਬਹੁਤ ਸੋਹਣੀ ਕਿਤਾਬ ਸ਼ੁਰੂ ਕੀਤੀ, ਬਹੁਤ ਸੋਹਣਾ ਹਨਾ ਇਹ, ਥੋੜਾ ਹਟ ਕੇ ਆ ਸਾਰੇ ਨਾਵਲ ਤੋਂ, ਮਤਲਬ ਡਿਫਰੈਂਟ ਆਪਣੀ ਹਿਸਟਰੀ ਦਾ ਤਾਂ ਆਪਾਂ ਨੂੰ ਆਪ ਨੂੰ ਇਹ ਨਹੀਂ ਪਤਾ ਹੈਗਾ ਹਨਾ।
0: ਨਾਲੇ ਭੈਣ ਜੀ ਜਿਹੜਾ ਹਨਾ ਇਹਨਾਂ ਮੁਲਕਾਂ ਦੇ ਵਿੱਚ, ਚਾਹੇ ਅੰਗਰੇਜ਼ੀ, ਮੇਰੇ ਕੋਲ ਬਹੁਤ ਪੁਰਾਣੀ ਹੈ ਨਾ, ਮਹਾਰਾਜਾ ਇੱਕ ਕਿਤਾਬ ਪਈ ਆ, ਉਹ ਕਿੰਗ ਇੰਡੀਅਨ ਕਿੰਗਸ ਦੀ, ਪਰ ਉਹ ਬੜੀ ਬਹੁਤ ਵੱਡੀਆਂ ਬਹੁਤ ਵੱਖਰੀ ਤਰ੍ਹਾਂ ਦੀ ਕਿਤਾਬ ਹੈ ਕਹਿ ਸਕਦੇ ਹਾਂ, ਕਿ ਜਿਹੜੀਆਂ ਚੀਜ਼ਾਂ ਸਾਡੀ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਆਪਣੀ ਭਾਸ਼ਾ ਦੇ ਵਿੱਚ ਛਪੀਆਂ ਨਹੀਂ ਜੀ, ਜਾਂ ਉਹਦੇ ਉੱਤੇ ਲਿਖਿਆ ਨਹੀਂ ਗਿਆ, ਪਰ ਇੱਥੇ ਜਿਹੜਾ ਪਿਛੋਕੜ ਜਿਹੜਾ ਸਾਂਭਿਆ ਗਿਆ ਜੀ ਉਹ ਚੀਜ਼ਾਂ।
1: ਹਾਂਜੀ, ਇੱਕ ਇਹ ਵੀ ਆ ਜਿਹੜੀ ਇਹ ਆਪਾਂ ਜਿਹੜੀ ਲਿਖਤ ਆ, ਜਿਵੇਂ ਥੋੜਾ ਸਮਝ ਵੀ ਆਉਂਦੀ ਆ, ਜਿਆਦਾ ਕਈ ਵਾਰ ਡੂੰਘੀ ਲੈਂਗੁਏਜ ਲਿਖੀ ਹੁੰਦੀ ਆ, ਸਮਝ ਨਹੀਂ ਆਉਂਦੀ ਹੈ।
0: ਬਿਲਕੁਲ ਹੈ ਜੀ,
1: ਇਹ ਵੀ ਬਹੁਤ
0: ਪੰਨੂ ਸਾਹਿਬ ਦੀ ਖੂਬਸੂਰਤੀ ਹੈ ਜੀ। ਬਿਲਕੁਲ
1: ਹਾਂਜੀ, ਇਹ ਬਹੁਤ ਵਧੀਆ ਇਸ ਗੱਲੋਂ। ਪਿੱਛੇ ਮੇਰੇ ਹੈਂਦੇ ਥੋੜੇ ਜਿਹੇ, ਮੇਰੇ ਪਿਛਲੇ ਰਹਿੰਦੇ ਨੇ, ਹਜੇ ਪੂਰੀ ਨਹੀਂ ਸੀ ਪੜ੍ਹੀ ਇਹ, ਪਿੱਛੋਂ ਰਹਿੰਦੀ ਆ ਮੇਰੀ ਵੀ। ਹਾਂਜੀ
0: ਜੀ,
1: ਤੇ ਮੈਂ ਸੁਣੂਗੀ ਹੁਣ ਵਧੀਆ ਸਮਾਂ, ਤੇ ਸੁਣ ਕੇ ਬੜਾ ਮਜ਼ਾ ਆਉਂਦਾ। ਤੇ ਉਹ ਜਿਹੜਾ ਕਈ ਵਾਰੀ ਵੈਸੇ ਤਾਂ ਕਹਿੰਦੇ ਹੁੰਦੇ ਕਿ ਪੜ੍ਹਨ ਚ ਜਿਆਦਾ ਆਉਂਦਾ, ਪਰ ਮੈਨੂੰ ਸੁਣਨ ਚ ਵੀ ਬਹੁਤ ਮਜ਼ਾ ਆਉਂਦਾ।
0: ਬਿਲਕੁਲ,
1: ਤੇ ਵਧੀਆ ਲੱਗਦਾ ਸੁਣਨ ਦੇ ਵਿੱਚ ਸਮਾਂ, ਤੇ ਸੁਣਨ ਦੇ ਵਿੱਚ ਤੁਹਾਡਾ ਮਨ ਨੀ ਭਟਕਦਾ ਕਈ ਵਾਰੀ ਉਹਦੇ ਵਿੱਚ, ਤੁਸੀਂ ਉਹ ਜਿਹੜੀ ਹੁੰਦੀ ਆ ਜਿੱਥੇ ਜਿਹੜੇ ਵਿਸ਼ੇ ਜਿੱਥੇ ਪੜ੍ਹ ਰਹੇ ਹੁੰਦੇ ਹੋ, ਉੱਥੋਂ ਹੀ ਤੁਸੀਂ ਇਮੈਜੀਨੇਸ਼ਨ ਦੇ ਵਿੱਚ ਕਈ ਵਾਰ ਚਲੇ ਜਾਂਦੇ ਹੋ ਨਾ, ਉਹ ਮੈਨੂੰ ਐ ਹੋਣ ਲੱਗ ਜਾਂਦਾ।
0: ਹਾਂਜੀ,
1: ਤੇ ਦੇਖੋ ਭਰਤ ਸਾਹਿਬ, ਇਹ ਬਹੁਤ ਸੋਹਣੀ ਉਹਨਾਂ ਨੇ ਆਹ ਜਿਹੜੀ ਇੰਟਰੋਡਕਸ਼ਨ ਲਿਖੀ ਆ
0: ਜੀ,
1: ਤੇ ਇਹ ਮੈਂ ਕਹਿੰਦੀ ਸੀ, ਮੈਂ ਕਿਹਾ ਦੇਖੋ ਇਹ ਕਿੰਨੀਆਂ ਡੂੰਘੀ ਗੱਲ ਆ ਵੀ ਮਹਾਰਾਜਾ ਰਣਜੀਤ ਸਿੰਘ ਬਾਰੇ ਹਨਾ
0: ਜੀ।
1: ਜੇ ਹੁਣ ਕੋਈ ਵੀ ਹੁਣ ਦੇਖੋ ਇਹ ਹੁਣ ਜਿਹੜੀ ਗੱਲਾਂ ਹੋ ਰਹੀਆਂ, ਜੇ ਕੋਈ ਵੀ ਹਿੰਦੂ ਰਿਚੁਅਲ ਕਰਦਾ ਤਾਂ ਆਪਾਂ ਕਹਿ ਦਿੰਦੇ ਹਾਂ ਬੀਜੇਪੀ ਦੇ ਨੇ ਆਹ ਨੇ ਹਨਾ,
0: ਬਿਲਕੁਲ
1: ਉਹ ਵੈਸੇ ਹੁੰਦਾ ਵੀ ਆ, ਹੁਣ ਉਸ ਪਾਸੇ ਨੂੰ ਧੱਕਿਆ ਜਾ ਰਿਹਾ
0: ਜੀ।
1: ਤੇ ਹਾਂ, ਉਸ ਟਾਈਮ ਤੁਸੀਂ ਦੇਖੋ ਸਾਰਾ ਹੀ ਸਾਰਾ ਕੁਛ ਵਰਤਾਰਾ ਇਹ ਸਾਂਝਾ ਸੀਗਾ ਹਨਾ, ਜਿਵੇਂ ਮਹਾਰਾਜ ਸਿੰਘ ਕਿੰਨੇ ਉਹਨਾਂ ਨੇ ਵਿਆਹ ਵੀ ਆਪਣੇ ਹਿੰਦੂ ਰੀਤਾਂ ਨਾਲ ਬੇਦੀ ਦੇ ਨਾਲ ਉਸ ਤਰ੍ਹਾਂ ਕਰਕੇ ਹਨਾ ਲਾਵਾਂ ਫੇਰੇ ਲੈ ਕੇ
0: ਉਦੋਂ ਦੇਖੋ ਕਿੰਨਾ ਕਲੇਸ਼ ਹੋਇਆ ਸੀ ਆਪਣੇ ਅਜੀਤ ਅਗਰਵਾਲ ਜੀ ਦੀ ਕਿਤਾਬ ਜਿਹੜੀ ਆਪਾਂ ਸਾਂਝੀ ਕੀਤੀ ਉਹਨਾਂ ਨੇ ਵੀ ਬਹੁਤ ਸਰਚ ਕਰਕੇ ਉਹਨੂੰ ਲਿਖਿਆ ਤੇ ਉਦੋਂ ਕਿੰਨਾ ਕਲੇਸ਼ ਹੋਇਆ ਸੀ ਤਿਲਕ ਲਗਾਉਣ ਤੋਂ ਜਾਂ ਬੇਦੀ ਦੇ ਦੁਆਲੇ ਨਹੀਂ ਘੁੰਮਦਿਆਂ ਦਾ ਸਾਰਾ ਕੁਝ ਉਦੋਂ ਕਿੰਨਾ ਕੁਝ ਵਾਪਰਿਆ।
1: ਹਾਂਜੀ ਹਾਂਜੀ ਉਹੀ ਤਾਂ ਇਹ ਤਾਂ ਸੱਚੀਆਂ ਨੇ ਇਹ ਮਹਾਰਾਜਾ। ਹਾਂਜੀ ਮਹਾਰਾਜਾ ਰਣਜੀਤ ਸਿੰਘ ਜਥੇਦਾਰ ਨੇ ਜਿਹੜੇ ਕਹਿੰਦੇ ਨੇ ਮਰਿਆਦਾ ਤੇ ਹੋਰ ਸਿੱਖ ਨੂੰ ਐ ਨੀ ਕਰਨਾ ਚਾਹੀਦਾ, ਮਹਾਰਾਜਾ ਰਣਜੀਤ ਸਿੰਘ ਨੇ ਤਾਂ ਕੋਈ ਇਸ ਤਰ੍ਹਾਂ ਦੀ ਚਾਹੇ ਉਹ ਅੰਮ੍ਰਿਤ ਨਾ ਵੀ ਛਕਿਆ ਸੀਗਾ ਪਰ ਉਸ ਐਜ਼ ਏ ਸਿੱਖੀ ਵਾਲੀਆਂ ਤਾਂ ਕੋਈ ਮਰਿਆਦਾ ਰੱਖੀ
0: ਨਹੀਂ ਰੱਖੀ ਸੀ। ਨਹੀਂ ਬਿਲਕੁਲ ਹੈ ਜੀ।
1: ਹਾਂ ਚਾਹੇ ਤੁਸੀਂ ਜਿਹੜੇ ਆਪਾਂ ਉਹਨਾਂ ਨੂੰ ਕਿਹੜੇ ਸਿੱਖ ਕਹਿ ਦਿੰਦੇ ਆ ਪਤਿਤ ਸਿੱਖ ਕਹਿ ਦਿੰਦੇ ਆ, ਆਪਣੇ ਤਾਂ ਪਤਿਤ ਸਿੱਖ ਵੀ ਉਸ ਤਰ੍ਹਾਂ ਨੀ ਕਰਦੇ
0: ਹੈਗੇ।
1: ਪਤਿਤ ਸਿੱਖ ਤਾਂ ਆਪਣੇ ਇਹ ਕਰਦੇ ਆ ਵੀ ਜਿਵੇਂ ਚਲੋ ਅੰਮ੍ਰਿਤ ਨਹੀਂ ਛਕਿਆ ਹੋਇਆ ਜਾਂ ਕੁਛ ਖਾ ਪੀ ਲੈਂਦੇ ਨੇ, ਇਹਨੇ ਤਾਂ ਬਾ ਕੇ ਜਿਹੜਾ ਵੀ ਕੁਛ ਕੀਤਾ ਉਦੋਂ ਵੀ ਗਾਂਹ ਵੱਧ ਕੇ ਕੀਤਾ ਸੀਗਾ ਹਨਾ।
0: ਤੇ ਫੇਰ ਵੀ ਜਿਹੜੇ ਰਾਜੇ ਮਹਾਰਾਜੇ ਅਜੇ ਵੀ ਬਾਕੀ ਬਚੇ ਹੋਏ ਨੇ ਚਾਹੇ ਉਹ ਆਪਣੇ ਕੈਪਟਨ ਅਮਰਿੰਦਰ ਸਿੰਘ ਹੋਣੀ ਵੀ ਨੇ, ਉਹਨਾਂ ਦੇ ਵੀ ਦੇਖੋ ਕਿੱਦਾਂ ਗਾਨੇ ਬੰਨੇ ਨੇ ਸਾਰਾ ਕੁਝ ਕੀਤਾ, ਅੱਜ ਵੀ ਚੱਲਦਾ
1: ਸਾਰਾ ਉਹ ਤੁਸੀਂ ਦੇਖੋ ਉਹ ਤਾਂ ਸਾਰਾ ਕੁਛ ਹੀ ਕਰਦੇ ਨੇ। ਹੁਣ ਜਿਵੇਂ ਉਹ
0: ਟਿੱਕਾ ਵੀ ਲਾਉਂਦੇ ਆ ਸਾਰਾ
1: ਕੁਛ, ਟਿੱਕਾ ਵੀ ਲਾਉਂਦੇ ਆ ਜਿਹੜੇ ਆਹ ਨਾਭੇ ਵਾਲੇ ਇਹਨਾਂ ਦੀ ਜਿਹੜੀਆਂ ਵਾਈਫ ਨੇ ਉਹ ਕਿਤੇ ਇਹਨਾਂ ਦੇ ਉਹਦੇ ਵਿੱਚੋਂ ਥੋੜੀ ਨੇ।
0: ਚੂੜਾ ਚੂੜਾ ਚੜਾਉਂਦੇ ਵੀ ਰਸਮ ਵੀ ਕਰਦੇ ਨਾ ਸ਼ਾਇਦ, ਉਹ ਚੂੜਾ ਚੜਾਉਂਦੇ ਆ ਨਦੀ ਨੂੰ।
1: ਹਾਂਜੀ ਹਾਂਜੀ ਨਾਥ ਨਾਥ
0: ਨਾਥ ਹਾਂਜੀ ਨਾਥ ਬਿਲਕੁਲ ਹੈ ਜੀ।
1: ਆ ਹੁਣ ਅਮਰਿੰਦਰ ਕੀ ਸੀਗਾ ਉਹਨਾਂ ਦਾ ਉਹ ਜਿਹੜੇ ਇਹਨਾਂ ਦਾ ਜਿਹੜਾ ਭਣੋਈਆ ਲੱਗਦਾ ਭੈਣ ਜਿਹੜੀ ਵਿਆਹੀ ਹੋਈ ਆ ਕੀ ਆ ਉਹਦਾ ਨਾਂ, ਆਪਣੇ ਅੱਗੇ ਮਿਨਿਸਟਰ ਸੀਗਾ ਉਹ ਜਦੋਂ ਇੱਕ ਵਾਰ ਘਪਲਾ ਹੋਇਆ ਸੀ ਤਾਂ ਉਹਨੇ ਕੀ ਨਾਂ ਸੀਗਾ ਮੈਨੂੰ ਯਾਦ ਨੀ ਆ ਰਿਹਾ ਉਹਨਾਂ ਦੀ ਇਹਨਾਂ ਦੀ ਭੈਣ। ਹਾਂਜੀ ਹਾਂਜੀ ਸ਼ਾਇਦ ਹਾਂ ਨਟਵਰ ਸਿੰਘ ਆ ਜਿਹਨਾਂ ਦਾ ਇਹਨਾਂ ਦੀ ਸਿਸਟਰ ਵਿਆਹੀ ਹੋਈ ਹੈ ਇਹਦੀ ਆਪਣੀ ਕੈਪਟਨ ਅਮਰਿੰਦਰ ਸਿੰਘ ਦੀ ਉਹਨਾਂ ਦੇ ਨਾਲ। ਤੇ ਇਹਨਾਂ ਦੀ ਜਿੰਨੀਆਂ ਹੁਣ ਜਿਹੜਾ ਮਹਾਰਾਜਾ ਆਇਆ ਹੋਇਆ ਆ ਕੀ ਕਹਿੰਦੇ ਨੇ ਨਾਭੇ ਵਾਲੇ ਤੇ ਮੁੰਡੇ ਦੇ ਤਾਂ ਬਾਲ ਬੂਲ ਰਖਾ ਤੇ ਉਹ ਸਾਰਾ ਕੁਛ ਕਰਦਾ ਪੱਗ
0: ਬੰਨ੍ਹ
1: ਦਸਤਾਰਬੰਦੀ ਕਰਦੀ ਹੈ ਤੇ ਉਹਨਾਂ ਦੀ ਜਿਹੜੀ ਅੱਗੇ ਦੀ ਅੱਗੇ ਜਿਹੜੀ ਇਹਨਾਂ ਦੀਆਂ ਵਾਈਫ ਨੇ ਰਾਣੀਆਂ ਨੇ ਉਹ ਕਿਤੇ ਸਿੱਖੀ ਘਰਾਣੇ ਚੋਂ ਥੋੜੀ ਨੇ, ਉਹ ਤਾਂ ਇਹਨਾਂ ਨੇ ਅਮੀਰ ਘਰਾਣਿਆਂ ਚੋਂ ਦੇਖ ਕੇ ਸਾਰੀਆਂ ਵਿਆਹੀਆਂ ਹੋਈਆਂ ਨੇ ਉੱਥੋਂ ਹਨਾ। ਤੇ ਫੇਰ ਵੀ ਸਾਡੇ ਅੱਜ ਜਿਵੇਂ ਜਥੇਦਾਰ ਸਾਹਿਬ ਕਹਿੰਦੇ ਸੀਗੇ ਤੁਸੀਂ ਨਿਊਜ਼ ਪੜ੍ਹਦੇ ਸੀਗੇ ਵੀ ਉਹ ਕਹਿੰਦੇ ਸਰਟੀਫਿਕੇਟ ਦਿੱਤਾ ਜਾਵੇ ਉਹ ਜਮ੍ਹਾਂ ਕਰਾਇਆ ਜਾਵੇ ਬਈ ਆਪਣਾ ਗੁਰਸਿੱਖੀ ਵਾਲਾ। ਤੇ ਮਹਾਰਾਜ ਨੂੰ ਤਾਂ ਹੁਣ ਵੀ ਇਹ ਕਹਿੰਦੇ ਨੇ ਵੀ ਸਾਨੂੰ ਉਹ ਰਾਜ ਚਾਹੀਦਾ ਖਾਲਸੇ ਵਾਲਾ, ਜਦੋਂ ਉਹ ਖਾਲਸੇ ਵਾਲਾ ਰਾਜ ਆਊਗਾ ਤਾਂ ਫੇਰ ਇਹ ਕੀ ਕਰਨਗੇ ਹਨਾ। ਤੇ ਹਾਂਜੀ ਤੇ ਉਹ ਦੇਖ ਲੋ ਕਿਵੇਂ ਸਤੀਆਂ ਹੋਈ ਸੀ ਹੁਣ ਚਲੋ ਠੀਕ ਆ, ਉਹ 87 ਚ ਕੁੜੀ ਹੋਈ ਸੀ ਸਤੀ ਉਹ ਜਿਹੜੀ ਰੂਪ ਕਮਰ ਸੀਗੀ, ਤੁਸੀਂ ਤਾਂ ਛੋਟੇ ਹੋਵੋਗੇ ਉਹ ਤੋਂ 87 ਦੇ ਵਿੱਚ ਉਹ ਲਾਸਟ ਆਪਣੀ ਹਾਂਜੀ ਲਾਸਟ ਸਤੀ ਉਹ ਆਪਣੇ ਦਾ ਬਣਿਆ। ਮਤਲਬ ਕਿ ਇੰਨੀ ਦੇਰ ਆ ਕੇ ਤੁਸੀਂ ਦੇਖੋ ਕਦੋਂ ਸਾਡੇ ਗੁਰੂਆਂ ਨੇ ਜਿਹੜੀ ਵਿਧਵਾ ਵਿਆਹ ਦਾ ਤੇ ਬਈ ਹਾਂ ਉਹ ਵਿਆਹ ਕਰਿਆ ਜਾਵੇ ਉਹਦਾ ਇਹੋ ਜੇ ਸਮਾਜ ਸੁਧਾਰ ਵਾਲੇ ਕੰਮ ਉਹਨਾਂ ਨੇ ਉਦੋਂ ਕੀਤੇ ਸੀਗੇ ਹਨਾ। ਕਿੰਨੇ ਸੌ ਸਾਲ ਹੋ ਗਏ ਹੁਣ ਤੱਕ ਸਤੀ ਵਾਲਾ ਇਹ 87 ਨੂੰ 87 23 ਇਹ ਹੋ ਗਏ 20 ਜਾਣੀ ਕੇ 50 ਸਾਲ ਹੋ ਗਏ, ਕਿੰਨੇ 50 ਵੀ ਨੀ ਹੋਏ ਹੋਣੇ, ਮਸਾਂ ਹੀ 50 ਵੀ ਨੀ ਹੋਏ ਹੈਗੇ ਜਦੋਂ ਇਹ ਲਾਸਟ ਸਤੀ ਆਪਣੇ ਹੋਈ ਸੀ 87 ਚ ਹੋਈ ਸੀਗੀ ਉਹ। ਹਾਂਜੀ ਤੇ
0: ਉਹਨਾਂ ਦੇ ਜਿਹੜੇ ਹਸਬੈਂਡ ਦੀ ਗੱਲ ਕੀਤੀ ਪੈਂਜੀ ਇੱਕੋ ਹੀ ਸਿਸਟਰ ਨੇ ਮੇਰੇ ਗੱਲ ਨਾਲ ਇਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ,
1: ਮੈਨੂੰ ਸਿਸਟਰ ਦਾ ਨਹੀਂ ਪਤਾ ਪਰ ਉਹਦਾ ਇਹ
0: ਹਮਿੰਦਰ ਕੌਰ ਹੁਣੀ ਨੇ ਉਹਨਾਂ ਦੇ ਹਸਬੈਂਡ ਜਿਹੜੇ ਨੇ ਆਪਣੇ ਕੁਵਰ ਨਟਵਰ ਸਿੰਘ ਹੁਣੀ ਹੈ ਜੀ।
1: ਹਾਂ ਇਹ ਭਾਰਤ ਸਰ ਮੈਨੂੰ ਨਾ ਭੁੱਲ ਜਾਂਦਾ ਹੁਣ ਬਹੁਤ ਜ਼ਿਆਦਾ।
0: ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ,
1: ਇਹ ਜਿਹਦਾ ਫਰਕ
0: ਮੈਨੂੰ ਨਹੀਂ ਚੇਤਾ ਰਹਿੰਦਾ ਜੀ ਤੁਸੀਂ ਤਾਂ ਲੇਤਾ ਨਾ।
1: ਇਹ ਨਾ ਇੱਕ ਘਪਲਾ ਹੋਇਆ ਸੀਗਾ ਕੋਈ ਬਹੁਤ ਵੱਡਾ ਫਰਾਡ ਹੋਇਆ ਸੀਗਾ,
0: ਹਾਂਜੀ
1: ਉਹਦੇ ਚ ਨਟਵਰ ਲਾਲ ਦਾ ਨਾ ਨੌ ਆਇਆ ਸੀਗਾ
0: ਜੀ।
1: ਤੇ ਹਨਾ ਪੁਰਾਣੀ ਗੱਲ ਆ ਹੁਣ 20 ਹੋ ਗਏ ਹੋਣਗੇ ਸਾਲ, ਇਹ ਮੇਰਾ ਖਿਆਲ ਹਨਾ 20 ਸਾਲ ਹੋ ਗਏ ਹੋਣਗੇ, 17-18-19 ਸਾਲ ਹੋਣਗੇ ਮੈਨੂੰ ਯਾਦ ਨੀ ਆਉਂਦਾ। ਤੇ ਫੇਰ ਇਹਨੇ ਸਟੈਪ ਡਾਊਨ ਕੀਤਾ ਸੀ ਨਟਵਰ ਲਾਲ ਨੇ ਨਾ ਇਹ ਉਦੋਂ, ਤੇ ਪਹਿਲਾਂ ਇਹ ਕਾਂਗਰਸ ਦੇ ਵਿੱਚ ਮੋਢੀਆਂ ਦੇ ਵਿੱਚ ਸੀ ਤੇ ਟੋਪ ਉਹਦੇ ਉੱਤੇ ਰਹੇ ਹੋਏ ਸੀਗੇ ਇਹ ਮੇਰਾ ਖਿਆਲ ਜਿਹੜੇ ਮਿਨਿਸਟਰ ਹੁੰਦੇ ਨੇ ਫੋਰਨ ਵਾਲੇ ਕੀ ਕਹਿੰਦੇ ਹੁੰਦੇ ਆ, ਡਿਫੈਂਸ ਮਿਨਿਸਟਰ ਜਾਂ ਪਤਾ ਕੀ, ਕੁਛ ਇਸ ਤਰ੍ਹਾਂ ਮਿਨਿਸਟਰੀ ਵੀ ਸੀਗੀ ਇਹਨਾਂ ਦੇ ਕੋਲ ਨਾ, ਤੇ ਇਹ ਸਾਰੇ ਸਾਰੇ ਸਾਨੂੰ ਦੱਸਣ ਲਈ ਨੇ, ਅਸੀਂ ਫੋਲੋ ਕਰਨੀਆਂ ਨੇ ਇਹਨਾਂ ਨੇ ਥੋੜੀ ਕਰਨੀਆਂ ਨੇ ਇਹਨਾਂ ਦਾ ਹਨਾ, ਨਾ ਰਾਜੇ ਮਹਾਰਾਜਿਆਂ ਨੇ ਕਰਨੀਆਂ ਨੇ ਤੇ ਨਾ ਨਾ ਇਹਨਾਂ ਨੇ ਕਰਨੀਆਂ ਨੇ ਤਾਂ ਹਨਾ, ਤੇ ਤਾਂ ਹੀ ਮੈਂ ਕਹਿੰਦੀ ਹੁਣ ਇਹ ਖਾਲਸਾ ਰਾਜ ਬਿਲਕੁਲ ਹੁੰਦੀਆਂ ਨੇ, ਇਹਦਾ ਖਾਲਸਾ ਰਾਜ ਜਦ ਮੰਗਦੇ ਨੇ ਤਾਂ ਇਹੀ ਖਾਲਸਾ ਰਾਜ ਚਾਹੀਦਾ ਇਹਨਾਂ ਨੂੰ ਹਨਾ, ਤੇ ਉਹ ਕਹਿੰਦੇ ਨੇ ਵੀ ਸਾਡਾ ਰਾਜਾ ਮਹਾਰਾਜੇ ਵਰਗਾ ਰਣਜੀਤ ਸਿੰਘ ਵਰਗਾ ਹੋਵੇ ਠੀਕ ਆ ਵਧੀਆ ਬੰਦਾ
0: ਜੀ,
1: ਮਤਲਬ ਪਰ ਤੁਸੀਂ ਹਾਂ ਠੀਕ ਆ, ਜਨਤਾ ਉਹਦੀ ਬਹੁਤ ਸੁਖੀ ਸੀ, ਉਹਨਾਂ ਸਭ ਦੀ ਹੈਲਪ ਹੁੰਦੀ ਸੀ, ਰੋਟੀ ਪਾਣੀ ਮਿਲਦਾ ਸੀ ਤੇ ਕਿਸੇ ਨੂੰ ਫਾਂਸੀ ਨੀ ਹੋਈ ਹੈਗੀ, ਪਰ ਉਹ ਮਾਰ ਕੁੱਟੀ ਮਤਲਬ ਉਹ ਇੰਨਾ ਹੋਰ ਪੱਤਰਾਂ ਹੀ ਇੰਨਾ ਡਰਿਆ ਕਿ ਉਹਨੂੰ ਕਰਨ ਦਾ ਮਤਲਬ ਫਾਂਸੀ ਦੇਣ ਦਾ ਜਰੂਰਤ ਹੀ ਨੀ ਪੈਂਦੀ ਸੀਗੀ ਹਨਾ,
0: ਬਿਲਕੁਲ
1: ਤੇ ਪਰ ਜੇ ਉਸ ਰਾਜੇ ਨੂੰ ਇਹਨਾਂ ਨੂੰ ਉਹ ਰਾਜਾ ਚਾਹੀਦਾ ਫਿਰ ਇਹ ਜਥੇਦਾਰ ਹੋਣੇ ਕੀ ਕਰਨਗੇ
0: ਹਨਾ, ਨਾਲੇ ਪੈਂਜੀ ਮੈਂ ਪਿਛਲੇ ਦਿਨਾਂ ਚ ਨਾ ਮੰਗੋਲ ਉਹਨਾਂ ਦੇ ਮੰਗੋਲੀਆਂ ਆਪਣੇ ਬਾਰੇ ਸਾਂਝਾ ਕੀਤਾ ਸੀ ਆਰਟੀਕਲ, ਤੇ ਚਲੋ ਮੈਨੂੰ ਉਹਨਾਂ ਚੀਜ਼ਾਂ ਦਾ ਥੋੜਾ ਜਿਹਾ ਪੜ੍ਹਨ ਦਾ ਵੀ ਸ਼ੌਂਕ ਹੈ, ਕਿਤੇ ਨਾ ਕਿਤੇ ਕੋਈ ਚੀਜ਼ ਹੱਥ ਲੱਗ ਜਾਵੇ ਤਾਂ ਜ਼ਰੂਰ ਪੜ੍ਹੀ ਦੀ ਹੈ, ਮੈਂ ਹੈਰਾਨ ਰਹਿ ਗਿਆ ਦੇਖੋ, ਚਲੋ ਉਹ ਸਾਖੀਆਂ ਜਾਂ ਹੋਰ ਸਾਰੀਆਂ ਚੀਜ਼ਾਂ ਸਾਡੇ ਸਿਖਾਈ ਜਾਂਦੇ ਆ, ਜਿੱਦਾਂ ਆਪਾਂ ਗੱਲ ਵੀ ਕਰ ਰਹੇ ਹਾਂ ਕਰੀ ਜਾਂਦੇ ਆ ਲੋਕਾਂ ਦੀ ਮਨ ਦੇ ਵਿੱਚ ਉਹ ਚੀਜ਼ਾਂ ਪਾਈ ਜਾਂਦੇ ਆ, ਤੇ ਮੰਗੋਲ ਦੇ ਵਿੱਚ ਉਸ ਸਮੇਂ ਦੇ ਵਿੱਚ ਦੇਖੋ ਕਿ ਉਹ ਫਿਨਲੈਂਡ ਦੀਆਂ ਹੱਦਾਂ ਸਰਹੱਦਾਂ ਤੱਕ ਤੇ ਦੂਸਰਾ ਆਪਣਾ ਉਧਰ ਚਾਈਨਾ ਦੀਆਂ ਸਰਹੱਦਾਂ ਤੱਕ ਜੀ, ਤੇ ਉਹਦਾ ਪੂਰਾ ਰਾਜ ਭਾਗ ਸੀਗਾ, ਤੇ ਉਹਨੇ ਦੇਖੋ ਉਸ ਸਮੇਂ ਦੇ ਵਿੱਚ ਮੁਹਾਰਤ ਸਮਝੀ ਜਾਂਦੀ ਸੀ ਕਿ ਬਾਜ ਰੱਖਣਾ ਆਪਣੇ ਕੋਲ, ਉਹਨੂੰ ਰਾਜਾ ਨੀ ਉਹਨੂੰ ਮਤਲਬ ਕਿ ਉਹ ਰਾਜ ਨੀ ਦਿੱਤਾ ਜਾਂਦਾ ਸੀ ਕਿ ਜੇ ਉਹਨੂੰ ਉਹ ਬਾਜ ਮਤਲਬ ਕਿ ਉਹਦੀ ਕਲਾ ਜਾਂ ਉਹਦੇ ਬਾਰੇ ਉਹ ਪੂਰਾ ਮਤਲਬ ਕਿ
1: ਨਹੀਂ,
0: ਹਾਂਜੀ, ਤੇ ਸ਼ਾਨ ਮੰਨੀ ਜਾਂਦੀ ਸੀ ਉਹ ਬਾਜ ਰੱਖਣਾ ਜੀ।
1: ਅੱਛਾ
0: ਜੀ,
1: ਤੁਸੀਂ ਇਹ ਵੀ ਦੇਖੋ ਆਪਣੇ ਵੀ ਤਾਂ ਹੁਣ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਹੀ ਨੇ ਕਿ ਬਾਜ ਰੱਖਦੇ ਸੀ
0: ਜੀ,
1: ਹੈਨਾ, ਤੇ ਪਰ ਇਹ ਆ ਵੀ ਹਾਂਜੀ ਠੀਕ ਆ, ਇਹ ਹੁਣ ਤਾਂ ਜਿਵੇਂ ਚੱਲਦਾ ਇਹ ਸਾਰਾ ਕੁਛ ਚਲਾਈ ਜਾਂਦੇ ਨੇ, ਵਧੀਆ ਗੱਲ ਆ, ਪਰ ਵਧੀਆ ਬੁੱਕ ਆ, ਬਹੁਤ ਸੋਹਣੀ ਬੁੱਕ ਆ, ਹਾਂਜੀ ਜਿਹਦੀ ਭੂਮਿਕਾ ਵੀ ਬਹੁਤ ਸੋਹਣੀ ਲੱਗੀ ਆ, ਬਹੁਤ ਵਧੀਆ ਲੱਗਿਆ, ਸਾਰਾ ਰਿਫਰੈਸ਼ ਹੋ ਜਾਂਦਾ ਹੈਨਾ
0: ਜੀ,
1: ਹਾਂਜੀ
0: ਥੋੜਾ ਜਿਹਾ ਵੱਖਰਾ ਸਬਜੈਕਟ ਹੋ ਜਾਂਦਾ ਜੀ ਖਬਰਾਂ ਦੇ ਨਾਲ,
1: ਹਾਂਜੀ ਬਹੁਤ ਵਧੀਆ, ਹਾਂਜੀ ਬਿਲਕੁਲ ਹਾਂਜੀ, ਹਿਸਟਰੀ ਤਾਂ ਹੁਣ ਇਹਦੀ ਖੁਸ਼ਵੰਤ ਸਿੰਘ ਦੀ ਵੀ ਲਿਖੀ ਹੋਈ, ਬਹੁਤ ਸੋਹਣੀ ਸਿੱਖ ਇਤਿਹਾਸ ਆ ਜਿਹੜਾ,
0: ਹਾਂਜੀ
1: ਤੇ ਵਧੀਆ ਗੱਲਾਂ ਨੇ ਇਹ ਸਮਾਂ ਤੇ ਇਹ ਚੀਜ਼ਾਂ ਜਿਹੜੀਆਂ ਨੇ, ਜੇ ਸਾਨੂੰ ਅਸੀਂ ਇਹਨਾਂ ਨੂੰ ਯਾਦ ਕਰਦੇ ਰਹਾਂਗੇ ਇਹਨਾਂ ਨੂੰ, ਫੇਰ ਕਾਫੀ ਲੋਕੀ ਇਹ ਚੀਜ਼ਾਂ ਨੂੰ ਪੜ੍ਹਨੀਆਂ, ਪਰ ਕਿਤਾਬਾਂ ਪੜ੍ਹਨੀਆਂ ਬੜੀਆਂ ਔਖੀਆਂ ਨੇ, ਕਿਉਂਕਿ ਕਈ ਵਾਰੀ ਤੁਹਾਨੂੰ ਬਹੁਤ ਜ਼ਿਆਦਾ ਆਪਦੇ ਆਪ ਦੇ ਦਿਮਾਗ ਤੇ ਬੋਝ ਪਾਉਣਾ, ਮਤਲਬ ਕੰਸਨਟ੍ਰੇਟ ਕਰਨਾ ਪੈਂਦਾ, ਖਿਆਲ ਲਾਉਣਾ ਪੈਂਦਾ,
0: ਬਿਲਕੁਲ
1: ਹਾਂਜੀ ਹਾਂਜੀ,
0: ਨਾਲੇ ਭੈਣ ਜੀ ਇਹ ਚੀਜ਼ਾਂ ਜਦੋਂ ਪੜਾਂਗੇ ਨਾ, ਜੋ ਚਲੋ ਜਿਹਨਾਂ ਵੀ ਲਿਖੀਆਂ ਨੇ, ਪਰ ਉਹਦੇ ਵਿੱਚ ਉਹ ਸੱਚਾਈ ਪਤਾ ਲੱਗਦੀ ਹੈ ਕਿ ਕਿੱਥੇ ਕਿੱਥੇ ਕੀ ਕੁਝ ਵਾਪਰਿਆ, ਕਿਹਨੇ ਕੀ ਕੁਝ ਕੀਤਾ।
1: ਹਾਂਜੀ ਇਹ ਤਾਂ ਹੈ, ਉਹ ਦੇਖ ਲੋ ਜਿਹੜਾ ਜਿਹੜੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਸੀਗਾ ਉਹ ਮੰਤਰੀ ਸੀਗੇ, ਭਾਈ ਸੀ ਉਹ ਕੀ ਸੀ ਉਹਨਾਂ ਨੂੰ ਫਕੀਰ ਤੇ ਕੀ ਨਾਂ ਭੁੱਲ ਗਿਆ ਉਹਨਾਂ ਦਾ, ਉਹਨਾਂ ਦੇ ਉਹਨਾਂ ਨੇ ਕਿਤਾਬ ਵੀ ਲਿਖਿਆ ਨਾ ਜਿਹੜੀ ਮੈਂ ਤੁਹਾਨੂੰ ਇੱਕ ਵਾਰ ਬੁੱਕ ਦੀ ਫੋਟੋ ਭੇਜੀ ਸੀ, ਦਾ ਰੀਅਲ ਮਹਾਰਾਜਾ ਰਣਜੀਤ ਸਿੰਘ, ਹਾਂਜੀ ਉਹਨਾਂ ਦੀ ਦੇਖ ਲੋ ਤੁਸੀਂ, ਉਹ ਫੈਮਿਲੀ ਹੋਈ ਆ ਜਿਹਨਾਂ ਨੇ ਹੁਣ ਆਪਣਾ ਪ੍ਰਾਈਵੇਟ ਮਿਊਜ਼ੀਅਮ ਖੋਲਿਆ ਹੋਇਆ
0: ਜੀ,
1: ਹਨਾ ਇੱਥੇ ਆਪਣਾ ਲਾਹੌਰ ਦੇ ਵਿੱਚ ਪ੍ਰਾਈਵੇਟ ਆ ਮਿਊਜ਼ੀਅਮ, ਸਰਕਾਰੀ ਨੀ ਹੈਗਾ, ਉੱਥੇ ਉਹਨਾਂ ਨੇ ਸਾਰੀਆਂ ਹੀ ਚੀਜ਼ਾਂ ਮਹਾਰਾਜਾ ਰਣਜੀਤ ਸਿੰਘ ਦੀਆਂ, ਉਹਨਾਂ ਦੇ ਸ਼ਾਲ, ਮਹਾਰਾਣੀ ਜਿੰਦ ਕੌਰ ਦੇ ਤੇ ਹੋਰ ਚੀਜ਼ਾਂ ਹੈਗਾ ਕੁਛ, ਸਾਰਾ ਕੁਛ ਰੱਖਿਆ ਹੋਇਆ ਸਾਂਭਿਆ ਹੋਇਆ। ਚਲੋ ਠੀਕ ਆ, ਬਹੁਤ ਵਧੀਆ, ਇੱਕ ਗੱਲੋਂ ਸਾਂਭਿਆ ਤਾਂ ਹੋਇਆ ਨਾ, ਚਾਹੇ ਪ੍ਰਾਈਵੇਟ ਹੀ ਖੋਲਿਆ ਹੋਇਆ, ਘੱਟੋ ਘੱਟ ਉਹ ਚੀਜ਼ਾਂ ਸਾਂਭੀਆਂ ਤਾਂ ਹੋਈਆਂ ਨੇ ਸਾਡੇ ਤਾਂ, ਹੁਣ ਜਿਹੜਾ ਇਹ ਲਾਇਬ੍ਰੇਰੀ ਸੀਗੀ ਆਹ ਤੁਸੀਂ ਦੇਖ ਲੋ, ਉਹਦਾ ਹੀ ਨੀ ਪਤਾ ਲੱਗਿਆ ਇਹਨਾਂ ਨੂੰ ਹੁਣ 85-84 ਤੋਂ 40 ਸਾਲ ਤੋਂ ਵੱਧ ਹੋ ਗਏ ਹੈ, ਤੇ ਜਦਾ ਹੀ ਉਹਨੂੰ ਕੇਸ ਪਾਤਾ ਵੀ ਹਾਂ ਸਾਡੀਆਂ ਚੀਜ਼ਾਂ ਲਾਇਬ੍ਰੇਰੀ ਚੋਂ ਕਿੱਥੇ ਗਈਆਂ, ਉਸ ਦੇ ਵਿੱਚੋਂ ਕੌਣ ਲੈ ਗਿਆ, ਕਿੱਥੇ ਗਈਆਂ, ਇਹਨਾਂ ਦੇ ਤਾਂ ਉਹੀ ਨੀ ਹੁਣ ਤੱਕ ਲੜਾਈ ਲੜ ਹੋਈ 40 ਸਾਲ ਹੋ ਗਏ, ਗਾਂ ਵੀ ਆਏ ਨਿੰਘ ਜਾਣੇ ਨੇ ਹਨਾ, ਤੇ ਉਹ ਵਧੀਆ ਵੈਸੇ ਉਹ ਠੀਕ ਆ, ਉਹਨਾਂ ਨੇ ਸਾਂਭਿਆ ਤਾਂ ਹੋਇਆ ਕਦੇ ਵੀ। ਹਾਂਜੀ ਤੇ ਉਹ ਇਸੇ ਤੋਂ ਹੀ, ਮੈਨੂੰ ਤਾਂ ਲੱਗਦਾ ਨੀ ਹੈਗਾ ਕੋਈ ਆਪਣੇ ਇਸ ਤਰ੍ਹਾਂ ਦਾ ਹੋਊਗਾ ਵੀ ਜੇ ਆਹ ਗੁਰੂ ਗੋਬਿੰਦ ਸਿੰਘ ਦੀਆਂ ਕਹਿੰਦੇ ਨੇ ਅੱਜ ਮੈਂ ਦਿਖਾ ਦਿਖੂ ਕੇ ਥੋੜਾ ਜਿਹਾ ਉਹਨਾਂ ਨੂੰ ਦੂਰੋਂ ਲੈ ਜਾਂਦੇ ਨੇ ਲੋਕਾਂ ਨੇੜੇ ਤਾਂ ਆਉਣ ਹੀ ਨੀ ਦਿੰਦੇ ਹੈਗੇ ਉਹ ਚੀਜ਼ਾਂ ਦੇ, ਜੇ ਕੁਛ ਹੈਗਾ ਵੀ ਆ ਗਾਗਰ ਆ ਜਾਂ ਹੋਰ ਕੁਛ ਵੀ ਜਿਹੜਾ ਕੁਛ ਹੈਗਾ। ਹਾਂਜੀ ਤੇ ਚਲੋ, ਹਾਂਜੀ ਫਿਰ ਸੁਣਦੇ ਜੀ, ਮਿਲਦੇ ਨੈਕਸਟ ਵੀਕ ਹੈ ਨਾ।
0: ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਜੀ, ਥੈਂਕ ਯੂ,
1: ਸਤਿ ਸ਼੍ਰੀ ਅਕਾਲ, ਥੈਂਕ ਯੂ,
0: ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਇੱਕ ਸਾਂਝੀ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਜੁੜੇ ਸਨ, ਦੁਬਾਰ ਤੋਂ ਗੱਲਬਾਤ ਆਪਣੀ ਕਰਕੇ ਗਏ ਨੇ। ਤੇ ਲੋ ਫਿਰ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਦੋਸਤੋ ਰਹਿ ਗਏ ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਤੇ ਬਹੁਤ ਸਾਰੇ ਦੋਸਤਾਂ ਨੇ ਸੁਨੇਹੇ ਭੇਜੇ ਅੱਜ। ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰਿਆਂ ਨੂੰ ਜੀ, ਦੋਸਤਾਂ ਨੂੰ ਤੇ ਸਾਰੇ ਪਿਆਰਿਆਂ ਨੂੰ ਕਹਿੰਦੇ ਜੀ। ਤੇ ਆਪਣੇ ਉਸ ਤੋਂ ਬਾਅਦ ਕੁਲਵੰਤ ਸਿੰਘ ਜੀ ਦਾ ਵੀ, ਕੁਲਵੰਤ ਖੰਨਾ ਜੀ ਦਾ ਵੀ ਜ਼ਿਕਰ ਕਰ ਦਿੱਤਾ ਸੀ। ਹਾਂਜੀ, ਮਲੂਕ ਸਿੰਘ ਜੀ ਲਿਖਦੇ ਨੇ ਸਾਰੇ ਭਰਾਵਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ। ਹਰਵਿੰਦਰ ਜੋਲ ਭੈਣ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਭਾਰਤ ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਤੇ ਸਾਰੇ ਸਮੂਹਿਕ ਸਮੂਹ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਤੁਹਾਨੂੰ ਵੀ ਅੰਕਲ ਜੀ ਸਤਿ ਸ਼੍ਰੀ ਅਕਾਲ। ਨਵਦੀਪ ਜੀ ਦਿੱਲੀਓਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਟੂ ਆਲ ਕਹਿੰਦੇ ਨੇ ਜੀ। ਮਾਲ ਸੁਰਿੰਦਰ ਜੀ ਲਿਖਦੇ ਨੇ ਯੂਐਸ ਤੋਂ, ਆਹ ਜਿਹੜੀ ਗੱਲ ਭੈਣ ਜੀ ਨੇ ਪਹਿਲਾਂ ਕਹੀ ਨਾ, ਮੇਰੇ ਹਸਬੈਂਡ ਵੀ ਕਹਿੰਦੇ ਕੱਲ ਕਹਿ ਰਹੇ ਸੀ ਕਿ ਉਹਨਾਂ ਨੂੰ ਜਿਹੜਾ ਸੀ ਉਸਨੂੰ ਰਾਤ ਨੂੰ ਜਿਹੜਾ ਜਥੇਦਾਰ ਬਣਾ ਦਿੱਤਾ ਤੇ ਉਸ ਵੇਲੇ ਕਿਹੜੀ ਮਰਿਆਦਾ ਕਾਇਮ ਰੱਖੀ ਸੀ ਜੀ। ਰਾਜਨ ਸਾਹਿਬ ਸਾਹਿਬ ਸਤਿਕਾਰਯੋਗ ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ। ਤੇ ਜੋਲ ਭੈਣ ਜੀ ਕਹਿੰਦੇ ਬਹੁਤ ਵਧੀਆ, ਤੁਸੀਂ ਇਹ ਕਿਤਾਬ ਪੜੋਗੇ ਥੋੜਾ ਹਟ ਕੇ ਵਿਸ਼ਾ ਜਿਸ ਦੇ ਬਾਰੇ ਸਭ ਨੂੰ ਪਤਾ ਲੱਗਣਾ ਚਾਹੀਦਾ ਹੈ। ਚੰਗਾ ਹੈ ਜੇ ਇਸ ਤਰ੍ਹਾਂ ਦੇ ਵਿਸ਼ੇ ਦਾ ਜਿਹੜਾ ਸਾਨੂੰ ਪਤਾ ਲੱਗੇ। ਸ਼ੁਕਰੀਆ ਭੈਣ ਜੀ ਐਪਰੀਸ਼ੀਏਟ ਕਰਨ ਦੇ ਲਈ ਜੀ। ਹਰਵਿੰਦਰ ਜੋਲ ਭੈਣ ਜੀ ਨੇ ਐਪਰੀਸ਼ੀਏਟ ਕੀਤਾ ਤੇ ਗੱਲ ਵੀ ਕਰਕੇ ਗਏ ਨੇ। ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਰਾਮ ਬਾਬਾ ਸਿੱਧੂ ਸਾਹਿਬ ਇਟਲੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਆਪਣੇ ਰਾਜੀਵ ਕੁਮਾਰ ਬਾਈ ਜੀ ਲਿਖਦੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਜੀ, ਅਨੂ ਜੀ ਬਾਈ ਜੀ ਸਵਾਗਤ ਹੈ। ਮੁਕੱਦਰ ਸਿੰਘ ਜੀ ਲਿਖਦੇ ਨੇ ਬਿਲਕੁਲ ਭਾਰਜ ਬਾਈ ਜੀ, ਕਿਸੇ ਨੂੰ ਮਾਂ ਬਾਦੀ ਤੇ ਕਿਸੇ ਨੂੰ ਮਾਂ ਸਵਾਦੀ। ਤੇ ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ। ਸੈਣੀ ਸਾਹਿਬ ਕੱਟਰ ਇਮਾਨਦਾਰੀ ਅੱਧ ਅਸਮਾਨ ਦੇ ਵਿੱਚੋਂ ਬੈਗ ਭਰ ਭਰ ਕੇ ਕਹਿੰਦੇ ਡਿੱਗਣ ਲੱਗ ਪਈ ਹੈ ਹੁਣ ਕਹਿੰਦੇ ਜੀ, ਕਿਆ ਬਾਤ ਹੈ ਜੀ। ਲਓ ਦੋਸਤੋ, ਸਾਰਿਆਂ ਦੇ ਦੋਸਤਾਂ ਦੇ ਸੁਨੇਹੇ, ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਸਾਰੇ ਸਰੋਤਾਂ ਦਾ ਸਤਿਕਾਰਤ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਐਪ ਦੇ ਉੱਤੇ, ਵੈਬਸਾਈਟ ਦੇ, ਫੇਸਬੁੱਕ ਦੇ ਉੱਤੇ, ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ, ਵੈਬਸਾਈਟ ਤੋਂ ਸੁਣ ਰਹੇ ਹੋ, ਐਪ ਤੋਂ ਸੁਣ ਰਹੇ ਹੋ, ਯੂਟਿਊਬ ਤੋਂ ਸੁਣ ਰਹੇ ਹੋ, ਫੇਸਬੁੱਕ ਤੋਂ ਸੁਣ ਰਹੇ ਹੋ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਸੋਮਵਾਰ ਨੂੰ ਤੁਹਾਡਾ ਮੇਰਾ ਰਾਬਤਾ ਹੋਏਗਾ, ਕੱਲ ਨੂੰ ਮਹਿਫਲ ਮਿੱਤਰਾਂ ਦੀ ਲੈ ਕੇ ਸਮਰਜੀਤ ਸਿੰਘ ਸ਼ੰਮੀ ਜੀ ਹਾਜ਼ਰ ਹੋਣਗੇ ਪ੍ਰੋਗਰਾਮ 8 ਵਜੇ ਭਾਰਤੀ ਸਮੇਂ ਦੇ ਅਨੁਸਾਰ। ਤੇ ਦੋ ਦਿਨ ਜਿਹੜੇ ਗੱਲਬਾਤ ਕਰਨਗੇ ਮਹਿਫਲ ਮਿੱਤਰਾਂ ਦੇ ਵਿੱਚ, ਤੇ ਸੋਮਵਾਰ ਤੋਂ ਫਿਰ ਤੁਹਾਡਾ ਮੇਰਾ ਰਾਬਤਾ ਬਣੇਗਾ ਦੋਸਤੋ ਫਰਾਈਡੇ ਵਾਲੇ ਦਿਨ ਤੱਕ। ਤੇ ਲੋ ਮੈਨੂੰ ਦਿਓ ਆਗਿਆ ਤੇ ਹੈਵ ਏ ਨਾਈਸ ਵੀਕਐਂਡ ਜੀ ਸਭ ਨੂੰ। ਤੇ ਮਦਰ ਡੇ ਜਿਹੜਾ ਸੰਡੇ ਨੂੰ ਮਨਾਇਆ ਜਾ ਰਿਹਾ ਇਹਨਾਂ ਮੁਲਕਾਂ ਦੇ ਵਿੱਚ, ਸਭ ਨੂੰ ਮਦਰ ਡੇ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੈ ਜੀ। ਤੇ ਮਿਲਦੇ ਹਾਂ ਫਿਰ ਆਪਾਂ ਸੋਮਵਾਰ ਨੂੰ, ਸਤਿ ਸ਼੍ਰੀ ਅਕਾਲ ਦੋਸਤੋ ਇਸ ਦੇ ਨਾਲ ਜੀ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਤੁਹਾਡੇ ਲਈ, ਇਸ ਦਾ ਆਨੰਦ ਲਵੋ ਤੇ ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ 7 ਮਈ 2026 ਦਾ ਦਿਹਾੜਾ, ਵੀਰਵਾਰ ਵਾਲਾ ਦਿਨ ਹੈ ਤੇ ਗੱਲਾਂ ਬਾਤਾਂ ਕਰਨ ਦੇ ਲਈ ਜਿਹੜਾ ਤਿਆਰ ਆ ਤੁਹਾਡੇ ਨਾਲ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ +358 44 976 19 ਦਾ ਨੰਬਰ ਹੈ। ਅੱਜ ਦੋਸਤੋ ਗੱਲਾਂ ਬਾਤਾਂ ਕਰਦੇ ਆ ਤੇ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ। ਫਿਲਹਾਲ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:15 ਦਾ ਸਮਾਂ ਹੈ ਤੇ ਦੁਪਹਿਰ ਦੇ 12:15 ਨਿਊ

0: ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਸਵੇਰ ਦੇ 9:15 ਹੋ ਚੁੱਕੇ ਹੈ ਤੇ ਯੂਕੇ ਦੇ ਵਿਚ ਸ਼ਾਮ ਦੇ 5:15 ਤੇ ਯੂਰਪੀਅਨ ਕੰਟਰੀਆਂ ਦੇ ਘੜੀਆਂ ਦੇ ਮੁਤਾਬਕ ਸ਼ਾਮ ਦੇ 6:15 ਤੇ ਭਾਰਤ ਦੇ ਵਿਚ 9:45 ਦਾ ਜਿਹੜਾ ਸਮਾਂ ਹੋ ਚੁੱਕਿਆ 9:45 ਦਾ ਜਿਹੜਾ ਸਮਾਂ ਹੈ। ਤੇ ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਸ਼ੁਰੂਆਤ ਕਰਦੇ ਹਾਂ ਤੇ ਦੁਨੀਆਦਾਰੀ ਦੀ ਵੀ ਗੱਲ ਕਰਦੇ ਹਾਂ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਜਿਹੜਾ ਮੈਸੇਜ ਕਰਕੇ ਵੀ ਨਾਲ ਦੱਸ ਸਕਦੇ ਹੋ ਤੁਹਾਡੇ ਤੱਕ ਸਾਰਾ ਕੁਝ ਠੀਕ ਠਾਕ ਪਹੁੰਚ ਰਿਹਾ। ਤੇ ਅੱਜ ਵਿਰਸੇ ਵਿਰਾਸਤ ਦੀ ਬਾਤ ਪਾਉਣ ਦੀ ਵੀ ਕੋਸ਼ਿਸ਼ ਰਹੇਗੀ, ਕੁਝ ਨਾ ਕੁਝ ਨਾਲ ਕੋਸ਼ਿਸ਼ ਕਰਾਂਗੇ ਕੋਈ ਨਾ ਕੋਈ ਕਹਾਣੀ ਜਿਹੜਾ ਵੀਰਵਾਰ ਨੂੰ ਆਪਾਂ ਸੁਣਾਉਂਦੇ ਹਾਂ, ਕੁਝ ਨਾ ਕੁਝ ਜ਼ਰੂਰ ਉਹਦੀ ਵੀ ਬਾਤ ਪਾਉਣ ਦੀ ਕੋਸ਼ਿਸ਼ ਰਹੇਗੀ। ਤੇ ਇਸੇ ਤਰ੍ਹਾਂ ਅੱਜ ਦੇ ਜਿਹੜਾ ਵਿਚਾਰ ਵੱਲ ਨੂੰ ਚੱਲਦੇ ਹਾਂ, ਸ਼ੁਰੂਆਤ ਕਰਦੇ ਹਾਂ ਉੱਥੋਂ। 7 ਮਈ ਦਾ ਅੱਜ ਦਾ ਵਿਚਾਰ ਹੈ ਕਿ ਵਿੱਦਿਆ ਜਿਹੜੀ ਹੈ, ਪੜ੍ਹਾਈ ਜਿਹੜੀ ਹੈ, ਲਿਖਾਈ ਜਿਹੜੀ ਹੈ, ਮਨੁੱਖ ਦਾ ਤੀਜਾ ਨੇਤਰ ਹੈ। ਵਿੱਦਿਆ ਦਾ ਮਤਲਬ ਮਨੁੱਖ ਨੂੰ ਚੰਗਾ ਇਨਸਾਨ ਬਣਾਉਣਾ ਹੋਣਾ ਚਾਹੀਦਾ ਹੈ। ਦੁਨੀਆਦਾਰੀ ਦੇ ਵਿੱਚ ਅੱਜ ਦੇ ਦਿਹਾੜੇ 'ਚ ਜੋ ਕੁਝ ਵਾਪਰਿਆ ਉਹਦਾ ਜ਼ਿਕਰ ਕਰੀਏ ਤੇ 1663 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਲੰਡਨ ਸ਼ਹਿਰ ਦੇ ਵਿੱਚ ਰਾਇਲ ਪਹਿਲਾ ਥੀਏਟਰ ਜਿਹੜਾ ਸ਼ੁਰੂ ਕੀਤਾ ਗਿਆ ਸੀ। 1832 ਦੇ ਵਿੱਚ ਯੂਨਾਨ ਸੁਤੰਤਰ ਦੇ ਜਿਹੜਾ ਬਣਾਇਆ ਗਿਆ। 1861 ਦੇ ਵਿੱਚ ਲੇਖਕ ਰਵਿੰਦਰਨਾਥ ਟੈਗੋਰ ਉਹਨਾਂ ਦਾ ਕਲਕੱਤਾ ਵਿਖੇ ਜਨਮ ਹੁੰਦਾ ਹੈ। 1907 ਦੇ ਵਿੱਚ ਮੁੰਬਈ ਦੇ ਵਿੱਚ ਬਿਜਲੀ ਵਾਲੀ ਗੱਡੀ ਜਿਹੜੀ ਸੀ, ਟਰਾਂਸਪੋਰਟ ਕਾਰ ਜਿਹੜੀ ਸੀ, ਸ਼ੁਰੂ ਕੀਤੀ ਗਈ ਸੀ। ਜਿਹੜੀ ਸੜਕਾਂ ਤੇ ਗੱਬੇ ਜਿਹੜੀ ਤੁਰਦੀ ਫਿਰਦੀ ਹੈ, ਟਰੰਮ ਕਹਿ ਲਓ। ਤੇ 1929 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਖਿਲਾਫ਼ ਦਿੱਲੀ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਲਈ ਅਦਾਲਤ ਦੇ ਵਿੱਚ ਕੇਸ ਜਿਹੜਾ ਸ਼ੁਰੂ ਤੇ 6 ਜੂਨ ਨੂੰ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। 1946 ਦੇ ਵਿੱਚ ਟੋਕੀਓ ਟੈਲੀ ਕਮਿਊਨੀਕੇਸ਼ਨ ਜਿਹੜੀ ਹੈ, ਇੰਜੀਨੀਅਰਿੰਗ ਕਾਰਪੋਰੇਸ਼ਨ ਸੋਨੀ ਦੀ ਜਿਹੜੀ ਸੀ ਸਥਾਪਨਾ ਕੀਤੀ ਗਈ। ਤੇ 1975 ਦੇ ਵਿੱਚ ਅਮਰੀਕਾ ਨੇ ਵੀਅਤਨਾਮ ਵਿਰੁੱਧ ਚੱਲਦੇ ਯੁੱਧ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ। 1994 ਦੇ ਵਿੱਚ ਨੈਲਸਨ ਮੰਡੇਲਾ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਜਿਹੜੇ ਚੁਣੇ ਗਏ। ਇਹ ਦੋਸਤੋ ਇਤਿਹਾਸ ਦੇ ਕੁਝ ਪਿਛੋਕੜ ਦੇ ਵਿੱਚ। ਤੇ ਯੂਅਰ ਵੋਇਸ ਇਜ਼ ਕਹਿੰਦੇ ਆ ਸੋ ਬਿਊਟੀਫੁਲ ਭਾਰਤ ਸਾਹਿਬ, ਆਪਣੇ ਮਤਲਬ ਕਿ ਅੰਗਰੇਜ਼ੀ ਦੇ ਵਿੱਚ ਕਮੈਂਟ ਆਉਂਦੇ ਆ ਜੀ ਇੱਥੇ, ਤੇ ਇੱਕ ਪਾਸੇ ਤੇ ਇੱਕ ਪਾਸੇ ਪੰਜਾਬੀ 'ਚ ਹੈ। ਸ਼ੈਲੀ ਸਾਹਿਬ ਪੰਜਾਬੀ 'ਚ ਕਹਿੰਦੇ ਆ, ਦੇਸੀ ਭਾਸ਼ਾ 'ਚ ਭਾਈ ਆਵਾਜ਼ ਟਣਾ ਟਨ ਹੈ ਭਾਰਤ ਜੀ। ਤੇ ਲਓ ਦੋਸਤੋ ਇਸੇ ਤਰ੍ਹਾਂ ਹੀ ਜਾਣੀਆਂ ਚਾਲ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ, ਪਹਿਲਾਂ ਸੁਣਿਆ ਉਹਨਾਂ ਦਾ ਆਇਆ। ਤੇ ਜੀਆ ਨੂੰ ਜੀ ਕਹਿੰਦੇ ਨੇ ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਜੀ। ਤੇ ਦੋਸਤੋ ਅੱਜ ਦੇ ਵਿਚਾਰ ਦੇ ਵਿੱਚ ਪੜ੍ਹਾਈ ਦੀ ਲਿਖਾਈ ਦੀ ਗੱਲ ਕੀਤੀ ਹੈ ਤੇ ਉਹਦੇ ਨਾਲ ਹੀ ਆਪਾਂ ਸ਼ੁਰੂਆਤ ਕਰਦੇ ਹਾਂ। ਹਰ ਸਾਲ ਲਗਭਗ 15 ਲੱਖ ਵਿਦਿਆਰਥੀ ਜਿਹੜੇ ਨੇ MBBS BDS ਕੋਰਸਾਂ ਦੇ ਵਿੱਚ ਦਾਖਲੇ ਦੇ ਲਈ ਰਾਸ਼ਟਰੀ ਯੋਗਤਾ ਕੰਮ ਪ੍ਰਵੇਸ਼ ਟੈਸਟ ਜਿਹੜਾ ਨੀਟ ਜਿਹੜਾ ਉਹਦੇ ਲਈ ਦਾਖਲ ਹੁੰਦੇ ਆ, ਜਿਨ੍ਹਾਂ ਦੇ ਵਿੱਚੋਂ ਲਗਭਗ 50% ਉਮੀਦਵਾਰ ਯੋਗਤਾ ਪੂਰੀ ਕਰਦੇ ਆ। ਸਪਸ਼ਟ ਤੌਰ ਦੇ ਉੱਤੇ ਬਹੁਤ ਸਾਰੇ ਵਿਦਿਆਰਥੀ ਨੀਟ ਦੀ ਪ੍ਰੀਖਿਆ ਦੇ ਵਿੱਚ ਯੋਗ ਨਹੀਂ ਹੋ ਸਕਦੇ। ਸਿਹਤ ਦੇਖਭਾਲ ਅਤੇ ਮੈਡੀਕਲ ਖੇਤਰ ਦੇ ਵਿੱਚ ਕੋਰਸਾਂ ਦਾ ਜਿਹੜਾ ਅਧਿਐਨ ਹੈ ਕਰਨਾ ਚਾਹੁੰਦੇ ਨੇ ਹੁੰਦੇ ਆ, ਉਹਨਾਂ ਦੀ ਸਹਾਇਤਾ ਦੇ ਲਈ ਇੱਥੇ ਕੁਝ ਮੈਡੀਕਲ ਕੋਰਸ ਨੇ ਜੋ ਵਿਦਿਆਰਥੀ ਬਿਨਾਂ ਨੀਟ ਪ੍ਰੀਖਿਆ ਦੇ ਪਾਸ ਕਰ ਸਕਦੇ ਆ। ਕਿਉਂਕਿ ਆਪਾਂ ਪਹਿਲਾਂ ਵਿਦਿਆ ਦੀ ਗੱਲ ਕੀਤੀ ਹੈ ਤੇ ਉੱਥੋਂ ਗੱਲ ਸ਼ੁਰੂ ਕੀਤੀ ਹੈ ਕਿ ਵਿਦਿਆ ਜਿਹੜੀ ਹੈ ਮਨੁੱਖ ਦਾ ਤੀਜਾ ਨੇਤਰ ਹੈ ਤੇ ਵਿਦਿਆ ਦਾ ਮਤਲਬ ਮਨੁੱਖ ਨੂੰ ਚੰਗਾ ਇਨਸਾਨ ਬਣਾਉਣਾ ਹੋਣਾ ਚਾਹੀਦਾ ਹੈ। ਬਾਇਓਮੈਡੀਕਲ ਦੇ ਵਿੱਚ ਬੀਟੈਕ ਬਾਇਓਮੈਡੀਕਲ ਇੰਜੀਨੀਅਰਿੰਗ ਦੇ ਵਿੱਚ ਇੱਕ 4 ਸਾਲਾਂ ਦਾ ਅੰਡਰ ਗ੍ਰੈਜੂਏਟ ਪ੍ਰੋਗਰਾਮ ਹੈ ਜਿਹਦਾ ਨਤੀਜਾ ਉਹ ਉਮੀਦਵਾਰ ਲੈ ਸਕਦੇ ਨੇ ਜੋ 12ਵੀਂ ਜਾਂ ਕਿਸੇ ਵੀ ਬਰਾਬਰ ਦੀ ਡਿਗਰੀ ਪਾਸ ਕਰ ਚੁੱਕੇ ਨੇ। ਇਹ ਕੋਰਸ ਬਾਇਓਮੈਡੀਕਲ ਟੈਕਨੀਸ਼ੀਅਨ, ਬਾਇਓਮੈਡੀਕਲ ਇੰਜੀਨੀਅਰ ਤੇ ਬਾਇਓ ਕੈਮਿਸਟ ਸਮੇਤ ਕੈਰੀਅਰ ਦੇ ਵੱਖੋ ਵੱਖਰੇ ਜਿਹੜੇ ਨੇ ਮੌਕਿਆਂ ਦੀ ਪੇਸ਼ਕਸ਼ ਕਰਦਾ ਹੈ। ਬੈਚਲਰ ਆਫ ਫਾਰਮੈਸੀ, ਇੱਕ ਬੈਚਲਰ ਆਫ ਫਾਰਮੈਸੀ ਫਾਰਮੈਸੀ ਦੇ ਖੇਤਰ ਦੇ ਵਿੱਚ ਇੱਕ ਗ੍ਰੈਜੂਏਟ ਅਕਾਦਮਿਕ ਕੋਰਸ ਹੈ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਫਾਰਮਾਸਿਸਟ ਵਜੋਂ ਜਿਹੜਾ ਅਭਿਆਸ ਕਰਨ ਦੇ ਲਈ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਦੇ ਲਈ ਇੱਕ ਡਿਗਰੀ ਪ੍ਰਾਪਤ ਕਰਨ ਦੀ ਜ਼ਰੂਰਤ ਪੈਂਦੀ ਹੈ। ਇਸ ਪ੍ਰੋਗਰਾਮ ਦੇ ਵਿੱਚ ਵਿਦਿਆਰਥੀ ਡਰੱਗਜ਼ ਦੇ ਵਿਕਾਸ ਦੇ ਤਰੀਕਿਆਂ ਤੇ ਪ੍ਰਕਿਰਿਆ ਦਾ ਅਧਿਐਨ ਕਰਦੇ ਆ ਤੇ ਸਿੱਖਦੇ ਨੇ ਕਿ ਦਵਾਈ ਜਿਹੜੀ ਹੈ ਤੇ ਡਰੱਗਜ਼ ਦੀ ਜਿਹੜੀ ਹੈ ਵੰਡ ਕਿਵੇਂ ਹੁੰਦੀ ਹੈ। ਇਹ ਕੋਰਸ ਉਮੀਦਵਾਰਾਂ ਨੂੰ ਫਾਰਮਾਸਿਊਟੀਕਲ ਉਦਯੋਗ ਸ਼ਿੰਗਾਰ ਉਦਯੋਗ, ਹਰਬਲ ਉਦਯੋਗ ਜਾਂ ਕਲੀਨਿਕਲ ਖੋਜ ਜਿਹੜੀ ਹੈ ਸੰਗਠਨ CRO ਵਿੱਚ ਸ਼ਾਮਲ ਹੋਣ ਦੇ ਲਈ ਵੱਖ ਵੱਖ ਵਿਭਾਗਾਂ ਦੇ ਵਿੱਚ ਜਿਵੇਂ ਕਿ ਉਤਪਾਦਨ, ਕੁਆਲਿਟੀ ਕੰਟਰੋਲ, R&D ਤੇ ਮਾਰਕੀਟਿੰਗ ਆਦਿ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਕ ਪਲੇਟਫਾਰਮ ਜਿਹੜਾ ਖੋਲਦੇ ਆ। ਫਿਰ ਗੱਲ ਆ ਜਾਂਦੀ ਹੈ ਮਨੋਵਿਗਿਆਨ ਦੇ ਵਿੱਚ BA ਦੀ। ਮਨੋਵਿਗਿਆਨ ਦੇ ਵਿੱਚ ਇੱਕ ਬੈਚੁਲਰ ਡਿਗਰੀ, ਇੱਕ 3 ਸਾਲ ਲੰਬੇ ਅੰਡਰ ਗ੍ਰੈਜੂਏਟ ਡਿਗਰੀ ਪ੍ਰੋਗਰਾਮ ਹੈ। ਦੂਜੇ ਮੈਡੀਕਲ ਕੋਰਸਾਂ ਦੇ ਉਲਟ ਆਰਟਸ ਤੇ ਕਮਰਸ ਸਟਰੀਮ ਦੇ ਉਮੀਦਵਾਰ ਵੀ ਇਸ ਕੋਰਸ ਦਾ ਪਾਲਣ ਕਰ ਸਕਦੇ ਆ, ਮਨੋਵਿਗਿਆਨੀ ਬਣ ਸਕਦੇ ਆ। ਮਨੋਵਿਗਿਆਨ ਦੇ ਵਿੱਚ BA ਵੱਖ ਵੱਖ ਖੇਤਰਾਂ ਜਿਵੇਂ ਕਿ ਅਪਰਾਧਿਕ ਨਿਆਂ, ਸਲਾਹ ਮਸ਼ਵਰੇ ਤੇ ਸਮਾਜਿਕ ਕਾਰਜਾਂ ਦੇ ਵਿੱਚ ਅਵਸਰ ਪ੍ਰਦਾਨ ਕਰਦੇ ਆ। ਪੋਸ਼ਣ ਦੇ ਵਿੱਚ BSc ਕਰਨੀ। ਪੋਸ਼ਣ ਦੇ ਵਿੱਚ ਵਿਗਿਆਨ ਦਾ ਬੈਚੁਲਰ ਇੱਕ 3 ਸਾਲ ਦਾ ਜਿਹੜਾ ਲੰਮਾ ਅੰਡਰ ਗ੍ਰੈਜੂਏਟ ਡਿਗਰੀ ਪ੍ਰੋਗਰਾਮ ਹੈ ਜੋ ਖੁਰਾਕ ਦੇ ਵੱਖ ਵੱਖ ਪਹਿਲੂਆਂ ਤੇ ਇਸਦੇ ਪੋਸ਼ਣ ਦੇ ਸੰਬੰਧੀ ਮਹੱਤਵ ਦੇ ਉੱਤੇ ਕੇਂਦਰਿਤ ਕਰਦਾ ਹੈ। ਕੋਰਸ ਮਨੁੱਖ ਦੇ ਦੁਆਰਾ ਖਪਤ ਕੀਤੇ ਜਾਣ ਵਾਲੇ ਭੋਜਨ ਉਤਪਾਦਾਂ ਦੇ ਵਿੱਚ ਰਾਸ਼ਟਰੀ ਕਦਰਾਂ ਕੀਮਤਾਂ ਦੇ ਅਧਿਐਨ ਹੈ। ਜਾਣੀ ਕਿ ਜਿਵੇਂ ਮੈਂ ਆਪਣੀ ਗੱਲ ਕਰਾਂ, ਜੇ ਪੰਜਾਬੀ ਚ ਮੈਨੂੰ ਪਤਾ ਨਹੀਂ ਸੀ ਉਹਨੂੰ BSc ਕਹਿੰਦੇ ਆ, ਤੇ ਉਹ ਆਪਾਂ ਕੀਤੀ ਹੋਈ ਹੈ। ਡਾਇਟੀਸ਼ੀਅਨ ਦੀ ਗੱਲ ਆ ਜਾਂਦੀ ਹੈ। BSc ਦੇ ਵਿੱਚ ਗ੍ਰੈਜੂਏਟ ਪੋਸ਼ਣ ਅਤੇ ਡਾਇਟਿਕਸ ਹਸਪਤਾਲਾਂ ਦੇ ਵਿੱਚ ਜਾਂ ਡਾਇਟੀਸ਼ੀਅਨ, ਜਿਵੇਂ ਕਿ ਮੇਰਾ ਇਹ ਡਿਪਲੋਮਾ ਡਾਇਟੀਸ਼ੀਅਨ ਦਾ ਸਪੈਸ਼ਲਿਸਟ ਹੈ, ਉਹਦੇ ਵਿੱਚ ਸਿਹਤ ਕਲੀਨਿਕਾਂ ਜਾਂ ਸਿਹਤ ਕੇਂਦਰਾਂ ਤੇ MNC ਦੇ ਵਿੱਚ ਪੌਸ਼ਟਿਕ ਜਿਹੜਾ ਹੈ, ਕਲੀਨਿਕ ਸਿਹਤ ਕੇਂਦਰਾਂ ਤੇ MNC ਦੇ ਵਿੱਚ ਪੌਸ਼ਟਿਕ ਤੱਤ ਦੇ ਤੌਰ ਦੇ ਉੱਤੇ ਆਪਣਾ ਕੈਰੀਅਰ ਬਣਾ ਸਕਦੇ ਆ। ਅੱਜ ਕੱਲ੍ਹ ਤੁਸੀਂ ਦੇਖੋ ਜਿਹੜੇ ਫੂਡ ਨੇ, ਜੋ ਕੁਝ ਵੀ ਬਣਦਾ ਹੈ, ਉਹਨਾਂ ਦੇ ਉੱਤੇ ਬਕਾਇਦਾ ਲਿਖਿਆ ਹੁੰਦਾ ਇਹਦੇ ਵਿੱਚ ਕਲੋਰੀਜ਼ ਕਿੰਨੀ ਹੈ, ਉਹਦੇ ਉੱਤੇ ਇਹਦੇ ਵਿੱਚ ਫੈਟ ਜਿਹੜੀ ਕਿੰਨੀ ਹੈ, ਹੋਰ ਇਹਦੇ ਵਿੱਚ ਜਿਹੜੇ ਨੇ ਆਪਣੇ ਫਾਈਬਰ ਕਿੰਨੇ ਨੇ, ਜਾਂ ਇਹ ਸਾਰੀਆਂ ਚੀਜ਼ਾਂ ਉਹਦੇ ਉੱਤੇ ਤਾਂ ਹੀ ਕਰਕੇ ਲਿਖਦੇ ਆ ਕਿਉਂਕਿ ਇਹਨਾਂ ਨੂੰ ਨੋਟ ਕਰਨਾ ਸ਼ੁਰੂ ਕੀਤਾ ਗਿਆ। ਉਹ ਡਾਇਟੀਸ਼ੀਅਨ ਹੀ ਕੰਮ ਕਰਦੇ ਆ ਸਾਰਾ, ਉਹਦੇ ਵਿੱਚ 100 ਗ੍ਰਾਮ ਦੇ ਵਿੱਚ ਜਿਹੜਾ ਕੈਲੋਰੀਸ ਨੂੰ ਜਿਹੜਾ ਦੇਖਦੇ ਆ। ਉਸ ਤੋਂ ਬਾਅਦ ਪੌਸ਼ਟਿਕ ਜਿਹੜਾ ਤੱਤ ਹੈ ਉਹਦੇ ਉੱਤੇ ਤੌਰ ਦੇ ਉੱਤੇ ਆਪਣਾ ਕੈਰੀਅਰ ਬਣਾ ਸਕਦੇ ਆ, ਤੇ ਉਪਰੋਕਤ ਦੱਸੇ ਗਏ ਕੋਰਸਾਂ ਦੇ ਨਾਲ ਵਿਦਿਆਰਥੀ ਨੀਟ ਦੀ ਪ੍ਰੀਖਿਆ ਦੇ ਲਈ ਯੋਗਤਾ ਤੋਂ ਬਿਨਾਂ ਕੋਰਸ ਵੀ ਜਿਹੜੇ ਹੋਰ ਵੀ ਕਰ ਸਕਦੇ ਆ, ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆ ਜਿਵੇਂ ਕਿ ਫਿਜੀਓਥੈਰੇਪੀ, ਕਾਰਡੀਅਕ ਪਰਫਿਜ਼ਨ, ਮਾਈਕਰੋਬਾਇਓਲੋਜੀ ਦੇ ਵਿੱਚ BSc, ਬਾਇਓਟੈਕਨੋਲੋਜੀ ਦੇ ਵਿੱਚ BSc, ਕਾਰਡੀਓ ਵੈਸਕੂਲਰ ਟੈਕਨੋਲੋਜੀ ਦੇ ਵਿੱਚ BSc, BOT ਬੈਚੁਲਰ ਆਫ ਆਕੂਪੇਸ਼ਨ ਥੈਰੇਪੀ, BSc ਨਰਸਿੰਗ, ਇਸ ਤਰ੍ਹਾਂ ਦੇ ਕੋਰਸ ਜਿਹੜੇ ਕਰ ਸਕਦੇ ਆ। BSc ਨਰਸਿੰਗ ਦਾ ਜਿਹੜਾ PPMET ਹੈ ਉਹਦੇ ਨਾਂ ਹੇਠ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਹਰ ਸਾਲ ਟੈਸਟ ਲਿਆ ਜਾਂਦਾ ਹੈ। ਨਰਸਿੰਗ ਦੀ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਡਿਮਾਂਡ ਹੈ। ਇਸ ਤੋਂ ਇਲਾਵਾ ਬਹੁਤ ਸਾਰੇ 12ਵੀਂ ਤੋਂ ਬਾਅਦ ਮੈਡੀਕਲ ਤੇ ਨਾਨ ਮੈਡੀਕਲ ਦੇ ਕੋਰਸ ਕੀਤੇ ਜਾ ਸਕਦੇ ਆ, ਕਿ ਕੁਝ ਦੇ ਵਿੱਚ ਟੈਸਟ ਦੇ ਰਾਹੀਂ ਤੇ ਕੁਝ ਦੇ ਵਿੱਚ ਮੈਰਿਟ ਦੇ ਆਧਾਰ ਦੇ ਉੱਤੇ ਵੀ ਦਾਖਲਾ ਜਿਹੜਾ ਮਿਲ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਐਜੂਕੇਸ਼ਨ ਤੇ ਪ੍ਰੋਫੈਸ਼ਨ ਦੇ ਨਾਲ ਜੁੜੀ ਹੋਈ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਜਿਹੜੇ ਵਿਦਿਆ ਹੈ ਸਾਨੂੰ ਕਿਸੇ ਮੁਕਾਮ ਦੇ ਉੱਤੇ ਲੈ ਕੇ ਜਾ ਸਕਦੀ ਹੈ। ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਤੇ ਵਿਦਿਆ ਦਾ ਮਹੱਤਵ ਜਿਹੜਾ ਮਨੁੱਖ ਨੂੰ ਚੰਗਾ ਇਨਸਾਨ ਬਣਾਉਣਾ ਹੋਣਾ ਚਾਹੀਦਾ ਹੈ। ਤੇ ਲੋ, ਇਸ ਦੇ ਨਾਲ ਹੀ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੀ ਤੇ ਗੱਲਾਂ ਬਾਤਾਂ ਦੇ ਵੱਲ ਨੂੰ ਚੱਲਦੇ ਹਾਂ। ਫਿਰ ਸੈਣੀ ਸਾਹਿਬ ਦੀ ਵੀ ਕਾਲ ਆ ਰਹੀ ਸੀ ਤੇ ਉਹਨਾਂ ਨੂੰ ਵੀ ਫ੍ਰੀ ਕਰਨਾ ਹੁੰਦਾ ਜਲਦੀ, ਤੇ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਦੇਸ਼ ਭਰ ਦੀਆਂ ਜੋ ਖ਼ਬਰਾਂ ਕਹਿੰਦੀਆਂ ਨੇ, ਮਾਹੌਲ ਜਿਹੜਾ ਬਣ ਗਿਆ, ਕੀ ਹੋ ਗਈ ਹੈ CM ਮਾਨ ਹੋਣਾ ਦੀ ਘੇਰਾਬੰਦੀ, ਜੋ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਸਿਆਸਤ ਦੇ ਵਿੱਚ, ED ਦੀ ਰੇਡ ਹੋਈ ਹੈ, ਉਹਨੇ ਖੋਲ ਦਿੱਤੇ ਨੇ ਵੱਡੇ ਭੇਦ, ਤੇ ਅੰਮ੍ਰਿਤਪਾਲ ਹੋਣਾ ਦੀ ਵਾਪਸੀ ਦੀ ਵੀ ਗੱਲ ਜਿਹੜੀ ਹੈ ਚਰਚਾ ਦਾ ਵਿਸ਼ਾ ਹੌਲੀ ਹੌਲੀ ਬਣਨ ਲੱਗੀ ਹੈ, ਤੇ ਅੱਜ ਉਹਨਾਂ ਦੀ ਪੇਸ਼ੀ ਵੀ ਹੋਈ ਹੈ, ਕੁਝ ਡਿਸੀਜ਼ਨ ਉਹਦੇ ਵਿੱਚ ਆਏ ਨੇ। ਦੂਸਰੇ ਪਾਸੇ ਚੀਨ ਜਿਹੜਾ ਹੈ, ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਜਿੱਡੇ ਮਰਜ਼ੀ ਵੱਡੇ ਅਹੁਦੇ ਦੇ ਉੱਤੇ ਕੋਈ ਬੈਠਾ ਹੋਵੇ, ਪਰ ਚੀਨ ਉਹਨੂੰ ਨਹੀਂ ਬਖਸ਼ਦਾ ਜੇ ਉਹਦਾ ਨਾਂ ਭ੍ਰਿਸ਼ਟਾਚਾਰ ਦੇ ਵਿੱਚ ਆਉਂਦਾ। ਇਹੀ ਉਹਦਾ ਖੁਫੀਆ ਰਾਜ ਕਹਿ ਲਓ। ਅੱਜ ਜਿਹੜਾ ਦੁਨੀਆ ਦੀ ਵਰਲਡ ਇਕਨੋਮੀ ਜਿਹੜਾ ਬਣਿਆ ਹੋਇਆ, ਪੈਰ ਜਿਹੜੇ ਨੇ ਕਿਸੇ ਦੇ ਲੱਗਣ ਨਹੀਂ ਦਿੰਦਾ, ਤੇ ਉਹ ਕਾਰਨ ਕਿਤੇ ਨਾ ਕਿਤੇ ਇਹੀ ਹੈ, ਇਮਾਨਦਾਰੀ। ਤੇ ਉਹਨੇ ਦੋ ਆਪਣੇ ਇਸੇ ਲੀਡਰਾਂ ਨੂੰ ਜਿਹੜੀ ਹੈ ਮੌਤ ਦੀ ਸਜ਼ਾ ਸੁਣਾਈ ਹੈ ਤੇ ਫਾਂਸੀ ਤੇ ਚੜਾਉਣਗੇ ਕਿਉਂਕਿ ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ। ਦੂਸਰੇ ਪਾਸੇ ਅਮਰੀਕਾ, ਟਰੰਪ ਜਿਹੜਾ ਉਹ ਹੁਣ ਇਮੀਗ੍ਰੇਸ਼ਨਾਂ ਦੇ ਦੁਆਲੇ ਫਿਰ ਹੋ ਗਿਆ, ਆਫਿਸਰ ਦੇ ਦੁਆਲੇ ਹੋ ਚੁੱਕਿਆ ਕਹਿੰਦਾ ਭਾਈ ਜੇ ਤੁਸੀਂ ਦੁਬਾਰਾ ਇਮੀਗ੍ਰੇਸ਼ਨ ਜਿਹੜੇ ਨੇ ਗੈਰ ਕਾਨੂੰਨੀ ਲੋਕ ਜਿਹੜੇ ਆਉਂਦੇ ਆ ਮੇਰੇ ਮੁਲਕ ਦੇ ਵਿੱਚ, ਜੇ ਤੁਸੀਂ ਉਹਨਾਂ ਦੇ ਫੈਸਲੇ ਚਾਹੇ ਉਹ ਜੱਜ ਨੇ ਚਾਹੇ ਆਪਣੇ ਇਮੀਗ੍ਰੇਸ਼ਨ ਅਧਿਕਾਰੀ ਨੇ, ਜੇ ਤੁਸੀਂ ਫੈਸਲੇ ਜਲਦੀ ਜਲਦੀ ਨਹੀਂ ਕਰਨੇ ਨਹੀਂ ਸੁਣਾਉਣੇ ਤੇ ਭਾਈ ਤੁਸੀਂ ਆਪਣਾ ਪੜਿਆ ਵਿਚਾਰ ਲਓ ਤੇ ਤੁਹਾਡੀ ਜਗ੍ਹਾ ਦੇ ਉੱਤੇ ਹੋਰ ਨਵੇਂ ਬੰਦੇ ਲਾ ਦਾਂਗੇ ਤੇ ਫਿਰ ਤੁਹਾਨੂੰ ਬੈਗ ਹੱਥ ਦੇ ਵਿੱਚ ਫੜਾ ਕੇ ਤੇ ਘਰ ਨੂੰ ਤੋਰਾਂਗੇ। ਉਹਦੇ ਨਾਲ ਉਹ ਚੰਗਾ ਆਪਣਾ ਕੰਮ ਕਰਨਾ ਜਿਹੜਾ ਉਹਦੇ ਵਿੱਚ ਤੇਜ਼ੀ ਦਿਖਾਓ। ਤੇ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਡਿਪੋਰਟ ਜਿਹੜੇ ਕਰਨੇ ਸ਼ੁਰੂ ਕਰ ਦੇਣੇ ਨੇ ਅਮਰੀਕਾ ਤੋਂ ਵੀ, ਕੁਝ ਖਬਰਾਂ ਆਉਣ ਵਾਲੇ ਦਿਨਾਂ 'ਚ ਆ ਜਾਣੀਆਂ ਨੇ। ਦੂਸਰੇ ਪਾਸੇ ਪੰਜਾਬ ਦੇਸ਼ ਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ ਦੇ ਵੱਲ ਜਦੋਂ ਝਾਤ ਮਾਰਦੇ ਹਾਂ, ਪੰਜਾਬ ਦੀ ਸਿਆਸਤ ਦੇ ਵਿੱਚ ਹਫੜਾ ਦਫੜੀ ਜਿਹੜੀ ਮਚੀ ਹੋਈ ਹੈ, ਸੀਐਮ ਦਫ਼ਤਰ ਦੇ ਨਾਲ ਜੁੜੀ ਮਾਮਲੇ ਜਿਹੜੇ ਨੇ, ਈਡੀ ਦੀ ਕਾਰਵਾਈ ਨੇ ਆਮ ਆਦਮੀ ਪਾਰਟੀ ਨੂੰ ਘੇਰੇ ਦੇ ਵਿੱਚ ਲਿਆ। ਮੁਹਾਲੀ ਚੰਡੀਗੜ੍ਹ ਦੇ ਬਿਲਡਰਾਂ ਦੇ ਉੱਤੇ ਵੀ ਜਿਹੜੀ ਹੈ ਜਾਂਚ ਦੀ ਤਲਵਾਰ ਜਿਹੜੀ ਲਟਕ ਚੁੱਕੀ ਹੈ। ਦੂਜੇ ਪਾਸੇ ਪੰਜਾਬ ਦੇ ਵਿੱਚ ਹੋਏ ਧਮਾਕਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੇ ਸਿਆਸੀ ਤੂਫਾਨ ਜਿਹੜਾ ਖੜਾ ਹੋਇਆ, ਐਜੀਪੀਸੀ ਵੱਲੋਂ ਸਤਿਕਾਰ ਐਕਟ ਖਿਲਾਫ਼ ਸਖ਼ਤ ਜਿਹੜਾ ਰੁੱਖ ਲੈ ਲਿਆ ਗਿਆ ਤੇ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰ ਦਿੱਤੀ ਗਈ। ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਮਾਮਲੇ ਦੀ ਅਦਾਲਤੀ ਸੁਣਵਾਈ ਹੋਈ ਹੈ ਤੇ ਚੀਨ ਦੇ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ਼ ਮੌਤ ਦੀ ਸਜ਼ਾ ਤੇ ਅਮਰੀਕਾ ਵੱਲੋਂ ਇਮੀਗ੍ਰੇਸ਼ਨ ਦੇ ਉੱਤੇ ਸਖ਼ਤੀ ਸਮੇਤ ਹੋਰ ਵੀ ਕਈ ਵੱਡੀਆਂ ਖ਼ਬਰਾਂ ਨੇ, ਉਨ੍ਹਾਂ ਦੇ ਵੱਲ ਨੂੰ ਚੱਲਦੇ ਹਾਂ। ਧਮਾਕਿਆਂ ਦੇ ਪਿੱਛੇ ISI ਦਾ ਹੱਥ ਹੈ, DGP ਗੌਰਵ ਯਾਦਵ ਹੋਣਾ ਦਾ ਬਿਆਨ ਆਇਆ। ਦੋਵਾਂ ਧਮਾਕਿਆਂ ਦੇ ਲਈ IED ਵਰਤਣ ਦਾ ਦਾਅਵਾ ਕੀਤਾ। ਇਸੇ ਤਰ੍ਹਾਂ ਹੀ ਮਾਨ ਹੁਣਾਂ ਨੇ ਸ਼ੁਕਰਾਨਾ ਯਾਤਰਾ ਜਿਹੜੀ ਚੱਲ ਰਹੀ ਹੈ, ਮਾਨ ਹੁਣਾਂ ਨੇ ਮੁੜ ਦੁਹਰਾਇਆ ਕਿ ਪੰਜਾਬ ਦੇ ਵਿੱਚ ਹੋਏ ਧਮਾਕੇ ਸੂਬੇ ਦੇ ਵਿੱਚ ਭਾਜਪਾ ਦੇ ਦਾਖਲੇ ਦਾ ਸੰਕੇਤ ਹੈ। ਧਮਾਕਿਆਂ ਨੂੰ ਲੈ ਕੇ ਸਪੀਕਰ ਸੰਧਵਾ ਹੁਣਾਂ ਨੇ ਮੁੱਖ ਮੰਤਰੀ ਦੇ ਬਿਆਨ ਦੇ ਉੱਤੇ ਹਾਮੀ ਭਰ ਦਿੱਤੀ ਹੈ। ਪੰਜਾਬ ਦੇ ਵਿੱਚ ਮੰਗਲਵਾਰ ਰਾਤੀ ਜੋ ਕੁਝ ਵਾਪਰਿਆ, ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ ਦੋ ਧਮਾਕਿਆਂ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ। ਧਮਾਕੇ ਕਰਕੇ ਜਿਹੜਾ ਕਿਸੇ ਜਾਨੀ ਨੁਕਸਾਨ ਨਹੀਂ ਹੋਇਆ ਬਚਾ ਰਿਹਾ, ਪਰ ਦਹਿਸ਼ਤ ਜਿਹੜੀ ਜ਼ਰੂਰ ਫੈਲੀ ਹੈ। ਦੋਵਾਂ ਧਮਾਕਿਆਂ ਦੇ ਲਈ ਵਿਸਫੋਟਕ ਸਮੱਗਰੀ IED ਦੀ ਵਰਤੋਂ ਹੋਈ ਹੈ। DGP ਗੌਰਵ ਯਾਦਵ ਹੋਣਾਂ ਨੇ ਅੱਜ ਦੋਵਾਂ ਥਾਵਾਂ ਦੇ ਉੱਤੇ ਮੌਕੇ ਦਾ ਮੁਆਇਨਾ ਕੀਤਾ। ਉਨ੍ਹਾਂ BSF ਫੌਜੀ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਸੁਰੱਖਿਆ ਹਾਲਾਤਾਂ ਦੀ ਸਮੀਖਿਆ ਕੀਤੀ ਤੇ ਯਾਦਵ ਦੇ ਮੁਤਾਬਕ ਅੰਮ੍ਰਿਤਸਰ ਦੇ ਵਿੱਚ ਹੋਇਆ ਧਮਾਕਾ ਘੱਟ ਸ਼ਿੱਦਤ ਵਾਲਾ ਸੀ। ਇਸ ਦੇ ਪਿੱਛੇ ਜਿਹੜਾ ਕਹਿੰਦੇ ਨੇ ਕਿ ਆਪਣਾ ਪਾਕਿਸਤਾਨ ਦੀ ISI ਦਾ ਜਿਹੜਾ ਹੱਥ ਹੋਣ ਦਾ ਖਦਸ਼ਾ ਹੈ। ਖਾਲਿਸਤਾਨ ਲਿਬਰੇਸ਼ਨ ਫੋਰਸ ਨਾਂ ਦੀ ਜਥੇਬੰਦੀ ਨੇ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਖਾਸਾ ਫੌਜੀ ਜਿਹੜਾ ਛਾਉਣੀ ਦੇ ਬਾਹਰ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਪੁਲਿਸ ਨੇ ਫਿਲਹਾਲ ਇਸ ਦੀ ਪੁਸ਼ਟੀ ਜਿਹੜੀ ਹੈ ਨਹੀਂ ਕੀਤੀ ਤੇ ਜਲੰਧਰ ਧਮਾਕੇ ਦੀ ਜ਼ਿੰਮੇਵਾਰੀ ਵੀ ਇਸੇ ਹੀ ਜਥੇਬੰਦੀ ਨੇ ਲਈ ਸੀ, ਜਿਸ ਦੀ ਤਸਦੀਕ ਜਾਰੀ ਹੈ। ਪਹਿਲਾ ਧਮਾਕਾ ਜਲੰਧਰ ਦੇ ਵਿੱਚ ਰਾਤ 8 ਵਜੇ ਕਰੀਬ BSF ਦੀ ਪੰਜਾਬ ਫਰੰਟੀਅਰ ਦੇ ਜਿਹੜੇ ਹੈੱਡਕੁਆਰਟਰ ਦੇ ਬਾਹਰ ਹੋਇਆ ਤੇ ਦੂਜਾ ਧਮਾਕਾ 3 ਘੰਟੇ ਦੇ ਵਕਫੇ ਦੇ ਨਾਲ 11 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਜਿਹੜਾ ਖਾਸਾ ਦੇ ਵਿੱਚ ਫੌਜੀ ਛਾਉਣੀ ਨੇੜੇ ਹੋਇਆ। ਧਮਾਕੇ ਦੇ ਵਿੱਚ ਛਾਉਣੀ ਦੀ ਕੰਧ ਨੂੰ ਨੁਕਸਾਨ ਪੁੱਜਿਆ ਤੇ ਧਮਾਕਾ ਭਾਵੇਂ ਘੱਟ ਤੀਬਰਤਾ ਵਾਲਾ ਸੀ ਪਰ ਇਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਧਮਾਕਾ ਫੌਜੀ ਛਾਉਣੀ ਦੀ ਕੰਧ ਦੇ ਨਾਲ ਹੋਇਆ ਤੇ ਪਰ ਇੱਥੇ ਨੇੜੇ ਹੀ BSF ਦਾ ਖਾਸਾ ਹੈੱਡਕੁਆਰਟਰ ਵੀ ਹੈ ਤੇ ਘਟਨਾ ਤੋਂ ਬਾਅਦ ਭਾਰਤੀ ਫੌਜ ਤੇ BSF ਫੌਰੀ ਹਰਕਤ ਦੇ ਵਿੱਚ ਆਏ ਹੈ ਤੇ ਉਸ ਤੋਂ ਬਾਅਦ ਇਸ ਦੇ ਉੱਤੇ ਸਿਆਸਤ ਦਾ ਜਿਹੜਾ ਮਾਹੌਲ ਬਣ ਗਿਆ। ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ ਹੋਏ ਧਮਾਕੇ ਜਿਹੜੇ ਨੇ ਤੇ ਭਾਜਪਾ ਦੇ ਮਿਸ਼ਨ ਪੰਜਾਬ ਦਾ ਹਿੱਸਾ, ਸੰਜੇ ਸਿੰਘ ਉਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਦਿੱਲੀ ਦੇ ਵਿੱਚ। ਆਮ ਆਦਮੀ ਪਾਰਟੀ ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਉਨ੍ਹਾਂ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਨੇ ਚੋਣਾਂ ਵਾਲੇ ਸੂਬੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੇ ਲਈ ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ ਦੋਹਰੇ ਧਮਾਕਿਆਂ ਦੇ ਨਾਲ ਆਪਣਾ ਮਿਸ਼ਨ ਪੰਜਾਬ ਸ਼ੁਰੂ ਕਰ ਦਿੱਤਾ। ਸੰਜੇ ਸਿੰਘ ਉਨ੍ਹਾਂ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਵਿੱਚ ਵੀ ਭਾਜਪਾ ਦੀ ਜਿੱਤ ਤੋਂ ਬਾਅਦ ਚੋਣਾਂ ਤੋਂ ਬਾਅਦ ਦੀ ਹਿੰਸਾ ਦੇਖਣ ਨੂੰ ਮਿਲ ਰਹੀ ਹੈ। ਸੰਜੇ ਸਿੰਘ ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਤੇ ISI ਵਿਚਕਾਰ ਸਿੱਧਾ ਸੰਬੰਧ ਹੈ ਤੇ ਅਸੀਂ ਅਤੀਤ ਦੇ ਵਿੱਚ ਪਠਾਨਕੋਟ ਦੀ ਘਟਨਾ ਦੇ ਵਿੱਚ ਇਹ ਦੇਖਿਆ। ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ ਹੋਏ ਧਮਾਕੇ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਭਾਜਪਾ ਦੀ ਚੋਣ ਰਣਨੀਤੀ ਦਾ ਹਿੱਸਾ ਨੇ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦਾ ISI ਦੇ ਨਾਲ ਹੱਥ ਕਹਿੰਦੇ ਮਿਲਾਉਣ ਦਾ ਇਤਿਹਾਸ ਰਿਹਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਪਠਾਨਕੋਟ ਘਟਨਾ ਦੀ ਜਾਂਚ ਦੇ ਲਈ ਸੱਦਾ ਦਿੱਤਾ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ISI ਦੇਸ਼ ਦੇ ਵਿੱਚ ਹੋਣ ਵਾਲੀਆਂ ਕਈ ਘਟਨਾਵਾਂ ਦੇ ਲਈ ਜ਼ਿੰਮੇਵਾਰ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਇਸ ਦੇ ਨਾਲ ਮਜ਼ਬੂਤ ਸੰਬੰਧ ਨੇ। ਇਸੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਡੀ ਪਾਰਟੀ ਨੇ ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ ਹੋਏ ਧਮਾਕਿਆਂ ਪਿੱਛੇ ਉਨ੍ਹਾਂ ਦਾ ਹੱਥ ਹੋਣ ਦੇ ਦੋਸ਼ ਲਾਏ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵਾਂ ਧਮਾਕਿਆਂ ਦੇ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ ਸੀ ਤੇ ਉਨ੍ਹਾਂ ਕਿਹਾ ਕਿ ਭਾਜਪਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਵਿਚ ਇਸ ਤਰ੍ਹਾਂ ਦੀਆਂ ਸਾਜਿਸ਼ਾਂ ਘੜ ਰਹੀ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੋਗਹੁਣਾ ਨੇ ਵੀ ਜਵਾਬ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਦੇ ਬਿਆਨ ਨੂੰ ਗੈਰ ਜ਼ਿੰਮੇਵਾਰਨਾ ਤੇ ਬਚਕਨਾ ਜਿਹੜਾ ਦੱਸਿਆ ਹੈ ਬਚਕਾਨਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਕਰਨ ਦੇ ਵਿਚ ਅਸਫਲ ਰਹੀ ਹੈ ਤੇ ਦੋਸ਼ ਲਗਾਇਆ ਕਿ ਪੰਜਾਬ ਦੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਦੂਸਰੇ ਪਾਸੇ ਜਿਹੜਾ ਮਾਨਹਾਨੀ ਦਾ ਨੋਟਿਸ, ਭਾਜਪਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਨਹਾਨੀ ਦਾ ਨੋਟਿਸ। ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ਼ ਕਾਨੂੰਨੀ ਕਾਰਵਾਈ ਦਾ ਰੁੱਖ ਫੜਿਆ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੋਗਹੁਣਾ ਨੇ ਇਸੇ ਰਣਨੀਤੀ ਦੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਨਹਾਨੀ ਦਾ ਨੋਟਿਸ ਦਿੱਤਾ। ਤੁਰੰਤ ਜਿਹੜੇ ਤਰੁਣ ਚੋਗਹੁਣਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਬਿਨਾਂ ਕਿਸੇ ਸਬੂਤ ਦੇ ਭਾਜਪਾ ਦੇ ਉਤੇ ਧਮਾਕਿਆਂ ਦੇ ਇਲਜ਼ਾਮ ਲਗਾਏ। ਮੁੱਖ ਮੰਤਰੀ ਮਾਨਹਾਨੀ ਨੇ ਜਲੰਧਰ ਦੇ ਵਿਚ ਅੰਮ੍ਰਿਤਸਰ ਦੇ ਵਿਚ ਹੋਏ ਧਮਾਕਿਆਂ ਦੇ ਹਵਾਲੇ ਦੇ ਨਾਲ ਲੰਘੇ ਕੱਲ ਕਿਹਾ ਸੀ ਕਿ ਭਾਜਪਾ ਦੇ ਵੱਲੋਂ ਅਜਿਹੇ ਹੱਥਕੰਡਿਆਂ ਦੀ ਵਰਤੋਂ ਕਰਕੇ ਪੰਜਾਬ ਦੇ ਵਿਚ ਚੋਣਾਂ ਦੀ ਤਿਆਰੀ ਵਿੱਢੀ ਜਾ ਰਹੀ ਹੈ। ਮੁੱਖ ਮੰਤਰੀ ਨੇ ਇਨ੍ਹਾਂ ਧਮਾਕਿਆਂ ਦੇ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ ਸੀ ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੋਗਹੁਣਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਖਿਲਾਫ਼ ਅਪਰਾਧਿਕ ਮਾਨਹਾਨੀ ਝੂਠੀ ਜਾਣਕਾਰੀ ਫੈਲਾਉਣ ਤੇ ਜਨਤਕ ਅਸ਼ਾਂਤੀ ਭੜਕਾਉਣ ਦੀ ਕੋਸ਼ਿਸ਼ ਦੇ ਮਾਮਲੇ ਦੇ ਵਿਚ ਨੋਟਿਸ ਦਿੱਤਾ। ਚੋਗਹੁਣਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ 7 ਦਿਨਾਂ ਦੇ ਅੰਦਰ ਅੰਦਰ ਆਪਣਾ ਬਿਆਨ ਵਾਪਸ ਲੈ ਕੇ ਜਨਤਕ ਤੌਰ ਦੇ ਉਤੇ ਮਾਫ਼ੀ ਨਹੀਂ ਮੰਗ ਲੈਂਦੇ ਤਾਂ ਉਨ੍ਹਾਂ ਦੇ ਖਿਲਾਫ਼ ਅਪਰਾਧਿਕ ਤੇ ਸਿਵਲ ਦੋਵੇਂ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਪੰਜਾਬ ਦੇ ਲੋਕ ਵੀ ਮੁੱਖ ਮੰਤਰੀ ਵੱਲੋਂ ਲਗਾਏ ਇਲਜ਼ਾਮਾਂ ਦੇ ਸਬੂਤਾਂ ਦੇ ਬਾਰੇ ਜਾਣਨਾ ਚਾਹੁੰਦੇ ਨੇ। ਇਸੇ ਮਸਲੇ ਦੇ ਵਿਚ ਅੱਗੇ ਜਾਖੜ ਸਾਹਿਬ ਨੇ ਅੱਜ ਕਿਹਾ ਕਿ ਭਾਈ ਭਗਵੰਤ ਮਾਨ ਦੇ ਉਤੇ ਦੇਸ਼ ਧਰੋਹ ਦਾ ਜਿਹੜਾ ਮੁਕੱਦਮਾ ਹੋਵੇ ਦਰਜ। ਪੰਜਾਬ ਭਾਜਪਾ ਦਾ ਵਫਦ ਗ੍ਰਿਫ਼ਤਾਰੀ ਦੇ ਲਈ ਪੰਜਾਬ ਪੁਲਿਸ ਦੇ ਕੋਲ ਵੀ ਅੱਜ ਗਿਆ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਨੇ ਅੱਜ ਭਾਜਪਾ ਵਫਦ ਸਮੇਤ ਗ੍ਰਿਫ਼ਤਾਰੀ ਦੇ ਲਈ ਪੇਸ਼ ਹੋਣ ਮਗਰੋਂ ਪੰਜਾਬ ਪੁਲਿਸ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਉਤੇ ਦੇਸ਼ ਧਰੋਹ ਦਾ ਜਿਹੜਾ ਮੁਕੱਦਮਾ ਦਰਜ ਕੀਤਾ ਜਾਵੇ ਕਿਉਂਕਿ ਇਨ੍ਹਾਂ ਆਗੂਆਂ ਨੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤਾਰ ਤਾਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਜਾਖੜ ਉਨ੍ਹਾਂ ਨੇ ਮੁੱਖ ਮੰਤਰੀ ਦੇ ਬਿਆਨ ਦੇ ਹਵਾਲੇ ਦੇ ਨਾਲ ਕਿਹਾ ਕਿ ਪੰਜਾਬ ਦੇ ਵਿਚ ਦੰਗੇ ਕਰਾਏ ਜਾਣ ਵਾਸਤੇ ਇਕ ਸਾਜਿਸ਼ ਘੜੀ ਗਈ ਤਾਂ ਜੋ ਭਾਈਚਾਰੇ ਦੇ ਵਿਚ ਜ਼ਹਿਰ ਜਿਹੜਾ ਫੈਲਾਈ ਜਾ ਸਕੇ। ਭਾਜਪਾ ਪ੍ਰਧਾਨ ਜਾਖੜ ਹੁਣੀ ਅੱਜ ਵਫਦ ਸਮੇਤ DGP ਗੌਰਵ ਯਾਦਵ ਨੂੰ ਮਿਲਣ ਗਏ ਪਰ ਅੱਜ DGP ਦੀ ਗੈਰ ਹਾਜ਼ਰੀ ਦੇ ਵਿਚ ADGP ਜਿਹੜੇ ਨੇ ਸ੍ਰੀ AS ਰਾਏ ਉਨ੍ਹਾਂ ਨੇ ਵਫਦ ਤੋਂ ਮੰਗ ਪੱਤਰ ਲਿਆ ਤੇ ਭਾਜਪਾ ਆਗੂਆਂ ਨੇ ਪੁਲਿਸ ਦੇ ਕੋਲ ਆਪਣੇ ਆਪ ਨੂੰ ਗ੍ਰਿਫ਼ਤਾਰੀ ਦੇ ਲਈ ਪੇਸ਼ ਵੀ ਕੀਤਾ। ਦੂਸਰੇ ਪਾਸੇ ਅੱਜ ਸਭ ਤੋਂ ਵੱਡਾ ਮੁੱਦਾ ਬਣਿਆ ਰਿਹਾ ਮੁਹਾਲੀ ਦੇ ਵਿਚ CM ਮਾਨ ਦੇ ਸਹਿਯੋਗੀ ਦੇ ਨਾਲ ਜੁੜੀ ਇਮਾਰਤ ਦੇ ਉਤੇ ED ਦਾ ਛਾਪਾ। 9ਵੀਂ ਮੰਜ਼ਲ ਤੋਂ ਬੈਗ ਸੁੱਟੇ ਗਏ ਤੇ ਉਹ 500-500 ਦੇ ਨੋਟ ਗੁੱਟੀਆਂ ਜਿਹੜੀਆਂ ਉੜਦੀਆਂ ਨਜ਼ਰ ਆਈਆਂ ਨੇ ਤੇ ਦੂਸਰੇ ਪਾਸੇ ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਵੀਰਵਾਰ ਨੂੰ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਵਿਚ ਖਰੜ ਨੇੜੇ ਇਕ ਰਹਾਇਸ਼ੀ ਸੋਸਾਇਟੀ ਦੇ ਵਿਚ ਛਾਪੇਮਾਰੀ ਕੀਤੀ ਜਿੱਥੇ ਕਾਰਵਾਈ ਦੇ ਦੌਰਾਨ 9ਵੀਂ ਮੰਜ਼ਲ ਦੇ ਇਕ ਫਲੈਟ ਤੋਂ ਕਥਿਤ ਤੌਰ ਦੇ ਉਤੇ ਨਕਦੀ ਦੇ ਨਾਲ ਭਰੇ ਬੈਗ ਸੁੱਟੇ ਗਏ। ਛਾਪੇਮਾਰੀ ਖਰੜ ਨੇੜੇ ਛੱਜੂ ਮਾਜਰਾ ਸਥਿਤ ਵੈਸਟਰਨ ਟਾਵਰਜ਼ ਦੇ ਫਲੈਟ ਨੰਬਰ 906 ਦੇ ਵਿਚ ਹੋਈ ਹੈ। ਤਲਾਸ਼ੀ ਮੁਹਿੰਮ ਦੇ ਦੌਰਾਨ ਇਮਾਰਤ ਦੇ ਅੰਦਰੋਂ ਕਥਿਤ ਤੌਰ ਦੇ ਉਤੇ ਨਕਦੀ ਦੇ ਬੰਡਲਾਂ ਵਾਲੇ ਦੋ ਬੈਗ ਹੇਠਾਂ ਜਿਹੜੇ ਸੁੱਟੇ ਗਏ। ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਘਟਨਾ ਤੋਂ ਤੁਰੰਤ ਬਾਅਦ ਸੋਸਾਇਟੀ ਦੇ ਗਰਾਊਂਡ ਫਲੋਰ ਵਾਲੇ ਹਿੱਸੇ ਦੇ ਵਿਚ 500 ਰੁਪਏ ਦੇ ਕਰੰਸੀ ਨੋਟਾਂ ਦੇ ਬੰਡਲ ਖਿਲਰੇ ਹੋਏ ਦੇਖੇ ਗਏ। ਜਿਵੇਂ ਹੀ ED ਦੇ ਅਧਿਕਾਰੀਆਂ ਨੇ ਨਕਲੀ ਨਕਦੀ ਵਾਲੇ ਜਿਹੜੇ ਨੇ ਬੈਗ ਕਬਜ਼ੇ ਦੇ ਵਿਚ ਲਏ ਤੇ ਸੋਸਾਇਟੀ ਦੇ ਨਿਵਾਸੀ ਮੌਕੇ ਦੇ ਉਤੇ ਇਕੱਠੇ ਹੋਏ। ਬੈਗਾਂ ਦੇ ਵਿਚੋਂ ਕਰੀਬ 21 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਹਾਲਾਂਕਿ ਇਸ ਰਿਪੋਰਟ ਦੇ ਲਿਖੇ ਜਾਣ ਤੱਕ ਬਰਾਮਦ ਕੀਤੀ ਗਈ ਸਹੀ ਰਕਮ ਦੇ ਬਾਰੇ ED ਦੇ ਵੱਲੋਂ ਕੋਈ ਅਧਿਕਾਰਤ ਅਜੇ ਪੁਸ਼ਟੀ ਨਹੀਂ ਸੀ ਕੀਤੀ ਗਈ। ਕੇਂਦਰੀ ਏਜੰਸੀ ਦੇ ਅਧਿਕਾਰੀ ਕਈ ਘੰਟਿਆਂ ਤੱਕ ਫਲੈਟ ਦੇ ਅੰਦਰ ਰਹੇ ਤੇ ਦੱਸਿਆ ਗਿਆ ਕਿ ਤਲਾਸ਼ੀ ਦੀ ਕਾਰਵਾਈ ਦੇ ਦੌਰਾਨ ਅਪਾਰਟਮੈਂਟ ਅੰਦਰੋਂ ਬੰਦ ਸੀ। ਫਲੈਟ ਨਿਤਿਨ ਬੰਸਲ ਦਾ ਜਿਹੜਾ ਹੈ ਤੇ ਹਾਲਾਂਕਿ ਅਧਿਕਾਰਤ ਮਾਲਕੀ ਦੇ ਵੇਰਵਿਆਂ ਦੀ ਅਜੇ ਸੁਤੰਤਰ ਤੌਰ ਦੇ ਉਤੇ ਕਹਿੰਦੇ ਪੁਸ਼ਟੀ ਨਹੀਂ ਹੋ ਸਕੀ ਹੈ। ਦਾਅਵਾ ਕੀਤਾ ਗਿਆ ਕਿ ਛਾਪੇਮਾਰੀ ਜਿਹੜੀ ਹੈ ਵਾਲੀਆਂ ਥਾਵਾਂ ਦੇ ਵਿਚੋਂ ਇਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਕ ਕਰੀਬੀ ਸਹਿਯੋਗੀ ਨਾਲ ਜੁੜੀ ਹੋਈ ਸੀ। ਹਾਲਾਂਕਿ ED ਜਾਂ ਪੰਜਾਬ ਸਰਕਾਰ ਵੱਲੋਂ ਰਾਜਨੀਤਿਕ ਸਬੰਧਾਂ ਦੀ ਪੁਸ਼ਟੀ ਕਰਨ ਵਾਲਾ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਇਹ ਛਾਪੇਮਾਰੀ ਇਕ ਵਿਆਪਕ ਕਾਰਵਾਈ ਦਾ ਹਿੱਸਾ ਦੱਸੀ ਹੈ ਤੇ ਜਿਸ ਦੇ ਤਹਿਤ ਪਟਿਆਲਾ ਦੇ ਵਿਚ ਆਮ ਆਦਮੀ ਪਾਰਟੀ ਦੇ ਨਾਲ ਕਥਿਤ ਤੌਰ ਦੇ ਉਤੇ ਜੁੜੇ ਵਿਅਕਤੀਆਂ ਦੇ ਟਿਕਾਣਿਆਂ ਦੇ ਉਤੇ ਵੀ ਤਲਾਸ਼ੀ ਲਈ ਗਈ ਹੈ। ED ਦੇ ਰਡਾਰ ਦੇ ਉਤੇ ਮੁਹਾਲੀ ਚੰਡੀਗੜ੍ਹ ਦੇ ਇਕ ਦਰਜਨ ਤੋਂ ਵੱਧ ਬਿਲਡਰ ਤੇ ਡਿਵੈਲਪਰ ਵੀ ਜਿਹੜੇ ਨਜ਼ਰ ਦੇ ਉੱਤੇ ਹੈ। ਚੰਡੀਗੜ੍ਹ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਕੀਤੀ ਗਈ ਕਾਰਵਾਈ ਦੇ ਕਾਰਨ ਰੀਅਲ ਅਸਟੇਟ ਸੈਕਟਰ ਦੇ ਵਿੱਚ ਹੜਕੰਪ ਮਚਿਆ। ਇਸ ਕਾਰਵਾਈ ਦੇ ਦੌਰਾਨ ਮੁਹਾਲੀ ਚੰਡੀਗੜ੍ਹ ਦੇ ਇੱਕ ਦਰਜਨ ਤੋਂ ਵੱਧ ਬਿਲਡਰ ਅਤੇ ਡਿਵੈਲਪਰ ਈਡੀ ਦੇ ਰਡਾਰ ਦੇ ਉੱਤੇ ਨੇ। ਇਹ ਮਾਮਲਾ ਸੀ ਐਲ ਯੂ ਫਰਾਡ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ, ਜਿਸ ਦੇ ਵਿੱਚ ਮੁਹਾਲੀ ਚੰਡੀਗੜ੍ਹ ਦੇ ਦੋ ਪ੍ਰਮੁੱਖ ਬਿਲਡਰਾਂ ਅਤੇ ਡਿਵੈਲਪਰਾਂ ਵੱਲੋਂ ਕੁਝ ਸਮਾਂ ਪਹਿਲਾਂ ਜਿਹੜਾ ਮੈਗਾ ਪ੍ਰੋਜੈਕਟ ਦੀ ਮਨਜ਼ੂਰੀ ਦੇ ਲਈ ਗਏ ਸੀ, ਪਰ ਉਸ ਸਮੇਂ ਉਨ੍ਹਾਂ ਦੇ ਕੋਲ ਦਿਖਾਈ ਗਈ ਪੂਰੀ ਜ਼ਮੀਨ ਦੀ ਰਜਿਸਟਰੀ ਨਹੀਂ ਸੀ, ਜਿਸਦਾ ਖੁਲਾਸਾ ਕਈ ਜ਼ਮੀਨ ਮਾਲਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਦੇ ਵਿੱਚ ਹੋਇਆ। ਸ਼ਿਕਾਇਤ ਦੇ ਅਨੁਸਾਰ ਉਕਤ ਬਿਲਡਰਾਂ ਅਤੇ ਡਿਵੈਲਪਰਾਂ ਦੇ ਵੱਲੋਂ ਜ਼ਮੀਨ ਮਾਲਕਾਂ ਦੇ ਨਾਂ ਦੇ ਉੱਤੇ ਫਰਜ਼ੀ ਤਰੀਕੇ ਦੇ ਨਾਲ ਸਹਿਮਤੀ ਦੇ ਕੇ ਜਿਹੜਾ ਸੀ ਐਲ ਯੂ ਦੀ ਮਨਜ਼ੂਰੀ ਲਈ ਗਈ। ਇਸ ਸਬੰਧੀ ਦਰਜ ਕੇਸ ਨੂੰ ਈਡੀ ਦੀ ਕਾਰਵਾਈ ਦਾ ਨਤੀਜਾ ਮੰਨਿਆ ਜਾ ਰਿਹਾ। ਉਨ੍ਹਾਂ ਬਿਲਡਰਾਂ ਨੂੰ ਵੀ ਜਾਂਚ ਦੇ ਘੇਰੇ ਦੇ ਵਿੱਚ ਲਿਆ ਗਿਆ ਜਿਨ੍ਹਾਂ ਨੇ ਮੈਗਾ ਪ੍ਰੋਜੈਕਟ ਦੇ ਵਿੱਚ ਜ਼ਮੀਨ ਖਰੀਦੀ ਹੋਈ ਹੈ। ਇਨ੍ਹਾਂ ਸਾਰੇ ਲੋਕਾਂ ਦੇ ਬੈਂਕ ਵੇਰਵਿਆਂ ਤੇ ਪ੍ਰਾਪਰਟੀ ਦੇ ਜਿਹੜੇ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਹੋਰ ਲੋਕਾਂ ਦੇ ਉੱਤੇ ਵੀ ਈਡੀ ਦਾ ਸਿਕੰਜਾ ਜਿਹੜਾ ਕੱਸ ਹੋ ਸਕਦਾ ਹੈ। ਈਡੀ ਦੀ ਇਸ ਕਾਰਵਾਈ ਦੇ ਨਾਲ ਗਮਾਂਡਾ ਦੇ ਅਧਿਕਾਰੀਆਂ ਦੇ ਹੋਸ਼ ਉੜੇ ਨੇ ਤੇ ਅਫਸਰ ਫੋਨ ਬੰਦ ਕਰਕੇ ਗਾਇਬ ਹੋ ਗਏ। ਇਹ ਮਾਮਲਾ ਮੈਗਾ ਪ੍ਰੋਜੈਕਟ ਦੇ ਸੀ ਐਲ ਯੂ ਫਰਾਡ ਦੇ ਨਾਲ ਜੁੜਿਆ ਹੋਇਆ, ਜਿਸ ਨੂੰ ਕੁਝ ਅਧਿਕਾਰੀਆਂ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਮਨਜ਼ੂਰੀ ਦਿੱਤੀ ਗਈ। ਦੱਸਿਆ ਜਾ ਰਿਹਾ ਕਿ ਪੂਰੀ ਰਜਿਸਟਰੀ ਨਾ ਹੋਣ ਦੇ ਕਾਰਨ ਵਿਵਾਦਾਂ ਦੇ ਵਿੱਚ ਆਏ ਸੀ ਐਲ ਯੂ ਨੂੰ ਹੁਣ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਮਾਮਲੇ ਦੇ ਵਿੱਚ ਵੱਡੇ ਨੇਤਾਵਾਂ ਦੇ ਕਰੀਬੀਆਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਇੱਕ ਕਰੀਬੀ ਦੇ ਫਲੈਟ ਦੇ ਉੱਤੇ ਹੋਈ ਛਾਪੇਮਾਰੀ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਨਕਦੀ ਕੈਸ਼ ਬਰਾਮਦ ਹੋਇਆ। ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਹੈ ਤੇ ਇਸ ਸਭ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਦੇ ਵਿੱਚ ਗਮਾਂਡਾ ਦੇ ਅਧਿਕਾਰੀਆਂ ਦੀਆਂ ਮੁਸ਼ਕਲਾਂ ਹੋਰ ਵੀ ਵਧਣ ਦੀ ਸੰਭਾਵਨਾ ਦੱਸੀ ਹੈ। ਦੂਸਰੇ ਪਾਸੇ ਬੇਅਦਬੀ ਮਾਮਲੇ ਦੇ ਵਿੱਚ ਕੋਈ ਮਾਨਸਿਕ ਰੋਗੀ ਸ਼ਾਮਲ ਹੋਇਆ ਤਾਂ ਪਰਿਵਾਰ ਦੇ ਉੱਤੇ ਦਰਜ ਹੋਵੇਗਾ ਕੇਸ ਤੇ ਮਾਨ ਸਾਹਿਬ ਇਹ ਗੱਲ ਜਿਹੜੀ ਹੈ ਪ੍ਰਚਾਰ ਰਹੇ ਹੈ। ਹਲਕਾ ਸੈਂਟਰਲ ਤੋਂ ਸ਼ੁਕਰਾਨਾ ਯਾਤਰਾ ਦੀ ਜਿਹੜੀ ਹੈ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਜੇ ਕੋਈ ਵਿਅਕਤੀ ਮਾਨਸਿਕ ਤੌਰ ਦੇ ਉੱਤੇ ਬਿਮਾਰ ਮਾਨਸਿਕ ਰੋਗੀ ਪਾਇਆ ਜਾਂਦਾ ਹੈ ਤਾਂ ਹੁਣ ਉਸਦੇ ਪਰਿਵਾਰਕ ਮੈਂਬਰਾਂ ਦੇ ਵਿਰੁੱਧ ਵੀ ਮਾਮਲਾ ਦਰਜ ਕੀਤਾ ਜਾਊ। ਮੁੱਖ ਮੰਤਰੀ ਨੇ ਸਪਸ਼ਟ ਕਰਦਿਆਂ ਕਿਹਾ ਕਿ ਅਜਿਹਾ ਨਹੀਂ ਚੱਲੇਗਾ ਕਿ ਘਰੋਂ ਕਿਸੇ ਮਾਨਸਿਕ ਰੋਗੀ ਨੂੰ ਸਿਖਾ ਪੜਾ ਕੇ ਬੇਅਦਬੀ ਕਰਨ ਦੇ ਲਈ ਬਾਹਰ ਭੇਜ ਦਿੱਤਾ ਜਾਵੇ ਤੇ ਪਰਿਵਾਰ ਖੁਦ ਨੂੰ ਇਸ ਤੋਂ ਦੂਰ ਕਰ ਲਵੇ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਦੇ ਵਿੱਚ ਪਰਿਵਾਰ ਦੀ ਜਵਾਬਦੇਹੀ ਤੈਅ ਕੀਤੀ ਜਾਏਗੀ ਤੇ ਉਨ੍ਹਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਹੋਏਗੀ। ਬੇਅਦਬੀ ਵਿਰੁੱਧ ਜਿਹੜਾ ਸਖ਼ਤ ਕਾਨੂੰਨ ਬਣਨ ਤੋਂ ਬਾਅਦ ਬੁੱਧਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਕਰਾਨਾ ਯਾਤਰਾ ਸ਼ੁਰੂ ਕਰਕੇ ਭਗਵੰਤ ਮਾਨ ਰਾਤ ਨੂੰ ਜਲੰਧਰ ਪਹੁੰਚੇ, ਜਿਸ ਤੋਂ ਬਾਅਦ ਉਹ ਆਦਮਪੁਰ ਫਿਰ ਨੁੱਕੜ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਤੇ ਪੰਜਾਬ ਦੇ ਵਿੱਚ ਕਿਸੇ ਵੀ ਧਰਮ ਦੀ ਬੇਅਦਬੀ ਸਹਿਣ ਨਹੀਂ ਕੀਤੀ ਜਾਵੇਗੀ। ਇਸ ਮੌਕੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਹੁਣੇ ਵੀ ਉੱਥੇ ਹਾਜ਼ਰ ਸਨ। ਇਸ ਤੋਂ ਇਲਾਵਾ ਬਾਅਦ ਦੇ ਵਿੱਚ ਆਪਣੀ ਯਾਤਰਾ ਦੇ ਅਗਲੇ ਪੜਾਅ ਤਹਿਤ ਅੰਮ੍ਰਿਤਸਰ ਦੇ ਰਸਤੇ ਹੁੰਦੇ ਹੋਏ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਸਥਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਲਈ ਰਵਾਨਾ ਹੋਏ ਨੇ। ਇਸੇ ਮਸਲੇ ਦੇ ਵਿੱਚ ਸਰਕਾਰੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਹੈ। ਸਤਿਕਾਰ ਐਕਟ ਜਿਹੜਾ ਵਿਰੁੱਧ SGPC ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਜਿਹੜਾ ਸੋਧ ਐਕਟ ਹੈ 2026 ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕਾਂ, ਗ੍ਰੰਥੀਆਂ, ਪ੍ਰਬੰਧਕ ਕਮੇਟੀਆਂ ਤੇ ਅਖੰਡ ਪਾਠੀ ਸਭਾਵਾਂ ਦੀ ਕੀਤੀ ਮੀਟਿੰਗ ਦੇ ਵਿੱਚ ਆਖਿਆ ਕਿ ਸਰਕਾਰ ਨੂੰ ਇਸ ਕਾਨੂੰਨ ਦੇ ਬਾਰੇ ਮੁੜ ਪੜਚੋਲ ਕਰਨੀ ਚਾਹੀਦੀ ਹੈ। ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਸਿੱਖ ਸੰਸਥਾਵਾਂ ਦੇ ਨਾਲ ਵਿਚਾਰ ਕਰਕੇ ਇਸ ਦੇ ਵਿੱਚ ਜ਼ਰੂਰੀ ਸੋਧਾਂ ਕਰੇ। ਸ਼੍ਰੋਮਣੀ ਕਮੇਟੀ ਕੈਂਪਸ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਪ੍ਰਚਾਰਕ, ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘ, ਪ੍ਰਬੰਧਕ ਕਮੇਟੀਆਂ ਤੇ ਅਖੰਡ ਪਾਠੀ ਸਭਾਵਾਂ ਦੀ ਵਿਸ਼ੇਸ਼ ਜਿਹੜੀ ਮੀਟਿੰਗ ਅੱਜ ਹੋਈ ਹੈ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੀ ਸ਼ਬਦਾਵਲੀ ਸਿੱਧੇ ਤੌਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੀ ਹੈ। ਉਨ੍ਹਾਂ ਕੌਮ ਨੂੰ ਜਿਹੜਾ ਸੁਚੇਤ ਹੋਣ ਦੇ ਲਈ ਆਖਦਿਆਂ ਕਿਹਾ ਕਿ ਪਾਸ ਕੀਤੇ ਗਏ ਐਕਟ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਈ ਸਟੋਰ ਸ਼ਬਦ ਵਰਤਣਾ ਪੰਥਕ ਭਾਵਨਾਵਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਸਿੱਖ ਪਰੰਪਰਾਵਾਂ ਤੇ ਮਰਿਆਦਾ ਦੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਰਾਜਮਾਨ ਕਰਨ ਲਈ ਜਿਹੜਾ ਸੁੱਖ ਆਸਨ ਜਿਹੜਾ ਤੇ ਸੱਚਖੰਡ ਅਸਥਾਨ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਗੁਰੂ ਨੇ, ਜਿਸ ਨੂੰ ਸਟੋਰ ਕੀਤੇ ਜਾਣ ਦੀ ਸ਼ਬਦਾਵਲੀ ਕਿਸੇ ਵੀ ਤਰ੍ਹਾਂ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਐਕਟ ਨੌਜਵਾਨਾਂ ਨੂੰ ਧਾਰਮਿਕ ਜ਼ਿੰਮੇਵਾਰੀਆਂ ਤੋਂ ਦੂਰ ਰੱਖਣ ਦਾ ਕਾਰਨ ਜਿਹੜਾ ਬਣੇਗਾ ਜੋ ਕੌਮ ਦੇ ਕਦੇ ਵੀ ਹਿੱਤ ਦੇ ਵਿਚ ਨਹੀਂ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਕੁਝ ਹਿੱਸੇ ਨੂੰ ਭਾਵੁਕ ਹੋ ਕੇ ਇਸ ਐਕਟ ਦੀ ਹਰ ਮੱਦ ਦੀ ਪੜਚੋਲ ਜੜੀ ਆ ਜਾਂ ਪ੍ਰੋੜਤਾ ਨਹੀਂ ਕਰਨੀ ਚਾਹੀਦੀ ਹੈ। ਐਮ ਪੀ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੀ ਮਾਤਾ ਉਨ੍ਹਾਂ ਨੇ ਸ਼ੁਕਰਾਨਾ ਯਾਤਰਾ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਸਵਾਲ ਕੀਤੇ ਨੇ। ਰਈਆ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਦੇ ਦੌਰਾਨ ਜਿਹੜਾ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਹੁਣਾਂ ਨੇ ਆਪਣੇ ਪੁੱਤਰ ਦੇ ਵਿਰੁੱਧ ਕਥਿਤ ਤੌਰ ਦੇ ਉਤੇ ਕੌਮੀ ਸੁਰੱਖਿਆ ਕਾਨੂੰਨ ਜਿਹੜਾ ਐਨ ਐਸ ਏ ਖਤਮ ਹੋਣ ਦੇ ਬਾਵਜੂਦ ਉਸ ਨੂੰ ਪੰਜਾਬ ਤੋਂ ਬਾਹਰ ਲਗਾਤਾਰ ਨਜ਼ਰਬੰਦ ਰੱਖਣ ਨੂੰ ਲੈ ਕੇ ਮੁੱਖ ਮੰਤਰੀ ਦਾ ਸਾਹਮਣਾ ਕੀਤਾ ਗਿਆ। ਬਲਵਿੰਦਰ ਕੌਰ ਭਾਰੀ ਸੁਰੱਖਿਆ ਤੇ ਸਮਰਥਕਾਂ ਦੇ ਇਕੱਠ ਦੇ ਵਿਚੋਂ ਲੰਘ ਕੇ ਮੁੱਖ ਮੰਤਰੀ ਦੀ ਗੱਡੀ ਨੇੜੇ ਪਹੁੰਚੇ। ਉਸਨੇ ਮਾਨ ਦਾ ਜਿਹੜਾ ਹੱਥ ਫੜ ਲਿਆ ਤੇ ਪੁੱਛਿਆ ਕਿ ਐਨ ਐਸ ਏ ਦੀਆਂ ਵਿਵਸਥਾਵਾਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਅੰਮ੍ਰਿਤਪਾਲ ਸਿੰਘ ਨੂੰ ਅਜੇ ਤੱਕ ਪੰਜਾਬ ਵਾਪਸ ਕਿਉਂ ਨਹੀਂ ਲਿਆਂਦਾ ਗਿਆ। ਮੁੱਖ ਮੰਤਰੀ ਹੁਣਾਂ ਨੇ ਸਵਾਲ ਸੁਣਦੇ ਹੋਏ ਦਿਖਾਈ ਦਿੱਤੇ ਪਰ ਉਨ੍ਹਾਂ ਨੇ ਮੌਕੇ ਦੇ ਉਤੇ ਕੋਈ ਸਪਸ਼ਟ ਜਵਾਬ ਨਾ ਦਿੱਤਾ। ਇਕ ਅਪੀਲ ਦੇ ਵਿਚ ਬਲਵਿੰਦਰ ਕੌਰ ਹੁਣਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੀ ਕਿਸੇ ਦਾ ਪੁੱਤਰ ਹੈ ਤੇ ਮਾਨ ਨੂੰ ਇਕ ਮਾਂ ਦਾ ਦਰਦ ਸਮਝਣਾ ਚਾਹੀਦੈ। ਜਦੋਂ ਉਸਨੇ ਮਹਿਸੂਸ ਕੀਤਾ ਕਿ ਉਸ ਦੀਆਂ ਚਿੰਤਾਵਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਤਾਂ ਉਸਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਅੰਮ੍ਰਿਤਪਾਲ ਸਿੰਘ ਉਨ੍ਹਾਂ ਦੀ ਅੱਜ ਮਾਮਲੇ ਚ ਸੈਸ਼ਨ ਕੋਰਟ ਦੇ ਵਿਚ ਸੁਣਵਾਈ ਹੋਈ ਹੈ। ਡਿਸਚਾਰਜ ਅਰਜ਼ੀ ਦੇ ਉਤੇ ਨੋਟਿਸ ਜਿਹੜਾ ਜਾਰੀ ਕੀਤਾ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਨਾਲ ਸਬੰਧਤ ਮਾਮਲੇ ਦੀ ਅੱਜ ਅੰਮ੍ਰਿਤਸਰ ਸੈਸ਼ਨ ਕੋਰਟ ਦੇ ਵਿਚ ਸੁਣਵਾਈ ਹੋਈ ਹੈ। ਇਸ ਦੇ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਪੱਖੋਂ ਉਨ੍ਹਾਂ ਦੇ ਵਕੀਲ ਰੀਤੂ ਰਾਜ ਸਿੰਘ ਸੰਧੂ ਅਦਾਲਤ ਦੇ ਵਿਚ ਪੇਸ਼ ਹੋਇਆ। ਸੁਣਵਾਈ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਵਕੀਲ ਸੰਧੂ ਹੁਣਾਂ ਨੇ ਦਸਿਆ ਕਿ ਅੱਜ ਦੀ ਤਾਰੀਖ ਦੇ ਦੌਰਾਨ ਉਨ੍ਹਾਂ ਦੇ ਵੱਲੋਂ ਅਦਾਲਤ ਦੇ ਵਿਚ ਇਕ ਅਹਿਮ ਜਿਹੜੀ ਅਰਜ਼ੀ ਦਾਇਰ ਕੀਤੀ ਗਈ ਹੈ ਜਿਹਦੇ ਵਿਚ ਅੰਮ੍ਰਿਤਪਾਲ ਸਿੰਘ ਤੇ ਲਗਾਏ ਗਏ ਚਾਰਜਾਂ ਨੂੰ ਬੇਬੁਨਿਆਦ ਦਸਦਿਆਂ ਉਨ੍ਹਾਂ ਨੂੰ ਡਿਸਚਾਰਜ ਕਰਨ ਦੀ ਮੰਗ ਕੀਤੀ ਗਈ। ਵਕੀਲ ਨੇ ਦਸਿਆ ਕਿ ਉਨ੍ਹਾਂ ਨੇ ਚਲਾਨ ਅਤੇ ਕੇਸ ਦੇ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਦਾ ਅਧਿਐਨ ਕਰਨ ਤੋਂ ਬਾਅਦ ਅਦਾਲਤ ਦੇ ਵਿਚ ਵਿਸਤਾਰ ਦੇ ਨਾਲ ਆਪਣੀ ਅਰਜ਼ੀ ਦਾਇਰ ਕੀਤੀ ਹੈ। ਜਿਨ੍ਹਾਂ ਧਾਰਾਵਾਂ ਦੇ ਤਹਿਤ ਚਾਰਜ ਲਗਾਏ ਗਏ ਨੇ ਉਹ ਤੱਥਾਂ ਅਤੇ ਸਬੂਤਾਂ ਦੇ ਆਧਾਰ ਦੇ ਉੱਤੇ ਠੀਕ ਨਹੀਂ ਬਣਦੇ ਨੇ ਤੇ ਇਸ ਦੇ ਲਈ ਅਦਾਲਤ ਨੂੰ ਅੰਮ੍ਰਿਤਪਾਲ ਨੂੰ ਇਨ੍ਹਾਂ ਚਾਰਜਾਂ ਤੋਂ ਬਰੀ ਕਰਨਾ ਚਾਹੀਦਾ ਤੇ ਰੀਤੂ ਰਾਜ ਸਿੰਘ ਸੰਧੂ ਨੇ ਦਸਿਆ ਕਿ ਅਦਾਲਤ ਦੇ ਵੱਲੋਂ ਹੁਣ ਇਸ ਅਰਜ਼ੀ ਦੇ ਉੱਤੇ ਸਟੇਟ ਨੂੰ ਜਵਾਬ ਦਾਇਰ ਕਰਨ ਦੇ ਲਈ ਸਮਾਂ ਦਿੱਤਾ ਗਿਆ। ਸਟੇਟ ਜਿਹੜਾ ਪੱਖ ਦੇ ਵੱਲੋਂ 11 ਮਈ ਨੂੰ ਆਪਣਾ ਰਿਪਲਾਈ ਜਿਹੜਾ ਸੀ ਫਾਈਲ ਕੀਤਾ ਜਾਵੇਗਾ ਜਿਸ ਤੋਂ ਬਾਅਦ ਅਗਲੀ ਕਾਰਵਾਈ ਅਦਾਲਤ ਦੇ ਵੱਲੋਂ ਕੀਤੀ ਜਾਏਗੀ। ਉਨ੍ਹਾਂ ਇਹ ਵੀ ਦਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਲਗਾਤਾਰ ਜਿਹੜੀ ਹੈ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਲਗਾਈ ਜਾ ਰਹੀ ਹੈ। ਵਕੀਲ ਦੇ ਮੁਤਾਬਕ ਜਿਹੜਾ ਉਹ ਇਸ ਸਮੇਂ ਵੀ ਉਸੇ ਸੈੱਲ ਦੇ ਵਿਚ ਨੇ ਜਿੱਥੇ ਪਹਿਲਾਂ ਰੱਖੇ ਗਏ ਸਨ ਤੇ ਉਨ੍ਹਾਂ ਦੀ ਸਥਿਤੀ ਵਿਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ। ਵਕੀਲ ਨੇ ਕਿਹਾ ਕਿ ਅਦਾਲਤੀ ਕਾਰਵਾਈ ਦੇ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਹਰ ਤਰੀਕ ਦੇ ਉਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦਰਜ ਹੁੰਦੀ ਹੈ ਤੇ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਹੀ ਸਾਰੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਦੇ ਦੌਰਾਨ ਕੋਈ ਨਵੀਂ ਗੰਭੀਰ ਗੱਲ ਸਾਹਮਣੇ ਨਹੀਂ ਆਈ ਤੇ ਕਾਨੂੰਨੀ ਤੌਰ ਦੇ ਉਤੇ ਉਹ ਆਪਣਾ ਪੱਖ ਮਜ਼ਬੂਤੀ ਦੇ ਨਾਲ ਕਹਿੰਦੇ ਨੇ ਅਦਾਲਤ ਅੱਗੇ ਰੱਖ ਰਹੇ ਨੇ। ਲਓ ਦੋਸਤੋ ਇਹ ਸਾਂਝੀ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਬਰਾਂ ਤੇ ਅੱਗੇ ਜਾ ਕੇ ਬੰਗਾਲ ਦੀ ਵੀ ਗੱਲ ਕਰਦੇ ਆ ਤੇ ਇੰਟਰਨੈਸ਼ਨਲ ਕੁਝ ਖਬਰਾਂ ਨੇ ਦੋ ਤਿੰਨ ਤੇ ਉਹਨਾਂ ਦਾ ਵੀ ਜ਼ਿਕਰ ਕਰਦੇ ਆ ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਸਵਾਗਤ ਕਰਦੇ ਆ ਤੇ ਕੁਝ ਗੱਲਾਂ ਬਾਤਾਂ ਉਹਨਾਂ ਤੋਂ ਜਾਣਦੇ ਆ ਤੇ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਅਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸੈਣੀ ਸਾਹਿਬ ਜੀ ਨੂੰ ਜੀ।
1: ਹਾਲ ਚਾਲ ਠੀਕ ਆ ਸਰ। ਲਿੰਕ ਜਨਾਬ ਨੇ ਕੱਲ ਆਲਾ ਪਾਤਾ ਜੀ, ਮੈਂ ਬੜਾ ਕਨਫਿਊਜ਼ ਹੋਇਆ।
0: ਕੀ ਪਾਤਾ ਜੀ ਕੱਲ ਆਲਾ?
1: ਸਰ ਲਿੰਕ ਜਿਹੜਾ ਪਾਇਆ ਨਾ ਜੀ ਤੁਸੀਂ ਪ੍ਰੋਗਰਾਮ ਦਾ।
0: ਓਕੇ ਓਕੇ ਓਕੇ ਓਕੇ ਉਹ ਗਲਤੀ ਹੋ ਗਈ ਜੀ, ਭੁਲੇਖਾ ਲੱਗ ਗਿਆ ਫਿਰ ਜੀ।
1: ਉਹ ਇਸੇ ਕਰਕੇ ਮੇਰਾ ਖਿਆਲ ਆ ਵੀ ਆਡੀਅੰਸ ਵੀ ਨਹੀਂ ਜੁੜ ਰਹੀ ਹੈਗੀ, ਉਹ ਵੀ ਦੇਖਦੇ ਹੋਣੇ ਆ। ਮੈਂ ਖੋਲ ਲੈਣਾ ਹੈਗਾ ਤੇ ਦੁਬਾਰਾ ਉਹ ਪਿਛਲਾ ਕੱਲ ਵਾਲਾ ਨਿਕਲੀ ਜਾਂਦਾ ਸੀ, ਮੈਂ ਕਹੀ ਜਾਂਦਾ ਹੈਗਾ ਇਹ ਤਾਂ ਕੱਲ ਵੀ ਕੁਛ ਸੁਣਿਆ ਸੀਗਾ ਜਿਹੜਾ ਦੁਬਾਰਾ ਸੁਣਾਈ ਜਾਂਦੇ ਆ।
0: ਅੱਛਾ ਜੀ ਏਦਾਂ ਹੋ ਗਿਆ ਜੀ?
1: ਏਦਾਂ ਹੀ ਹੋ ਗਿਆ ਜੀ। ਉੱਥੇ ਮੈਂ ਸਤਿ ਸ੍ਰੀ ਅਕਾਲ ਵੀ ਦੁਬਾਰਾ ਬੁਲਾਤੀ ਸੀ
0: ਜੀ,
1: ਉਧਰੋਂ ਔਜਲਾ ਸਾਹਿਬ ਇੱਥੇ ਆ ਕੇ ਤੇ ਮੇਰੀ ਵੇਟ ਕਰਦੇ ਵੀ ਕਹਿੰਦੇ ਕਿ ਇਹ ਕਿੱਥੇ ਚਲਾ ਗਿਆ।
0: ਓਕੇ
1: ਉਹ ਫੇਰ ਇਹਨਾਂ ਨੇ ਮੈਨੂੰ ਇੱਕ ਜੁਗਤੀ ਦੱਸੀ ਆ, ਉਹ ਵਰਤੀ ਮੈਂ
0: ਜੀ,
1: ਕਿਉਂਕਿ ਯੂਟਿਊਬ ਤੇ ਸਰ ਜਦੋਂ ਟ੍ਰੇਸ ਕਰਦੇ ਨਹੀਂ ਲੱਭਦਾ ਜੀ, ਕਈ ਵਾਰੀ ਰੀਲ ਪ੍ਰੋਗਰਾਮ ਦੀ
0: ਉਦਾਂ ਹੁੰਦੀ ਹੈ ਕਰ ਲੋ ਹਣਾ ਤਾਂ ਉਹ ਫੇਰ ਉਹ ਆਪੇ ਹੀ ਮਾਰੇ ਆ ਜਾਂਦਾ ਜੀ, ਅੱਗੇ ਆ ਜਾਂਦਾ ਜੀ ਯੂਟਿਊਬ ਨੂੰ।
1: ਸਰ ਤੁਹਾਡੇ ਤੋਂ ਪਹਿਲਾਂ ਇਹ ਚੀਜ਼ਾਂ ਦੱਸੀਆਂ ਹੀ ਆ, ਹਾਂਜੀ ਫਿਰ ਮੈਂ ਉਹੀ ਕੀਤਾ ਜੋ ਤੁਸੀਂ ਕਿਹਾ ਨਾ, ਏਦਾਂ ਹੀ ਕੀਤਾ, ਤਾਂ ਜਾ ਕੇ ਮੈਨੂੰ ਪ੍ਰੋਗਰਾਮ ਲੱਭਿਆ ਤੇ ਤਾਂ ਮੈਂ ਆਇਆ, ਤੇ ਮੈਂ ਕਾਲ ਵੀ ਮੈਂ ਉਸੇ ਵੇਲੇ ਇੰਸਟੈਂਟ ਇਸੇ ਕਰਕੇ ਲਾਈ ਸੀ, ਨਹੀਂ ਤਾਂ ਖਬਰਾਂ ਤੋਂ ਪਹਿਲਾਂ ਕਾਲ ਲਾਉਣ ਦਾ ਕੋਈ ਤੁੱਕ ਨਹੀਂ ਸੀ, ਵੀ ਪਹਿਲਾਂ ਦੱਸ ਦਿਆਂ ਵੀ ਲਿੰਕ ਸ਼ੇਅਰ ਕਰੋ ਪਹਿਲਾਂ ਪ੍ਰੋਪਰਲੀ ਤੇ ਇਸੇ ਕਰਕੇ ਫਿਰ ਤੁਸੀਂ ਮੈਨੂੰ ਤੁਸੀਂ ਆਪਣਾ ਕੰਮ ਚ ਲੱਗੇ ਰਹੇ, ਮੈਂ ਫੇਸ ਕਰਕੇ ਬੰਦ ਕਰਕੇ ਮੈਂ ਕਿਹਾ ਪ੍ਰੋਗਰਾਮ ਹੀ ਲੱਭਦਾ ਆ, ਇਹਨਾਂ ਨੇ ਨੀ ਮੇਰੀ ਗੱਲ ਸੁਣਨੀ, ਮੈਂ ਵਿੱਚ ਬੋਲਣ ਦੀ ਕੋਸ਼ਿਸ਼ ਵੀ ਕੀਤੀ।
0: ਅੱਛਾ ਜੀ,
1: ਹਾਂਜੀ, ਐਨੀ ਹੋ ਚਲੀਏ ਚਲੀਏ ਖਬਰਾਂ ਵੱਲ ਨੂੰ ਚੱਲਦੇ ਆ ਜੀ। ਭਾਰਤ ਸਾਹਿਬ, ਜੋ ਨਾ ਪੋਲੀਟੀਕਲ ਪਾਰਟੀਆਂ ਦਾ ਰਿਐਕਸ਼ਨ ਆ ਲਾ ਐਂਡ ਆਰਡਰ ਤੇ ਜਾਂ ਜੋ ਡਰਾਮੇਬਾਜ਼ੀ ਆ, ਤੁਸੀਂ ਯਕੀਨ ਕਰਿਓ ਕਿ ਇੱਥੇ ਦੀ ਜਿਹੜੀ ਸਾਡੀ ਦੂਜੀ ਪੀੜ੍ਹੀ ਆਉਣੀ ਹੈਗੀ ਨਾ ਜੀ, ਉਹਨਾਂ ਦਾ ਇਸ ਲੋਕਤੰਤਰ ਤੋਂ ਭਰੋਸਾ ਹੀ ਉੱਠ ਜਾਣਾ
0: ਜੀ।
1: ਇੰਨੇ ਇਰਰਿਸਪੋਂਸੀਬਲ ਹੋ ਗਏ ਆ, ਇੰਨੇ ਇਰਰਿਸਪੋਂਸੀਬਲ ਹੋ ਗਏ ਆ, ਤੁਸੀਂ ਲਾ ਐਂਡ ਆਰਡਰ ਦੀ ਪ੍ਰੋਬਲਮ ਜਿਹੜੀ ਹੈਗੀ ਆ, ਤੁਹਾਡਾ ਸਿਰਫ ਇੱਕੋ ਹੀ ਲਕਸ਼ ਰਹਿ ਗਿਆ ਹੈਗਾ ਜਾਂ ਇੱਕੋ ਹੀ ਉਦੇਸ਼ ਰਹਿ ਗਿਆ ਆ, ਉਹ ਹੈਗਾ ਆ ਸੱਤਾ ਪ੍ਰਾਪਤੀ
0: ਜੀ,
1: ਕਿ ਸੱਤਾ ਸਾਨੂੰ ਮਿਲ ਜਾਏ, ਅਸੀਂ ਲੋਕਾਂ ਦੇ ਟੈਕਸ ਪੇਅਰ ਦੇ ਪੈਸੇ ਦੇ ਉੱਤੇ ਜਿਹੜਾ ਹੈਗਾ ਆ ਜੋ ਮਰਜ਼ੀ ਜੋ ਮੂੰਹੋਂ ਕੱਢੀਏ ਉਹ ਜਿਹੜਾ ਆ ਉਹ ਪੂਰਾ ਹੋ ਜਾਏ ਜੀ।
0: ਜੀ,
1: ਅਦਰਵਾਈਜ਼ ਸਰ ਜਿਹੜਾ ਹੈਗਾ ਆ, ਦੇਖੋ ਦੋ ਬੰਬ ਧਮਾਕੇ ਹੋਏ ਆ, ਉਹਨੂੰ ਅਜੇ ਪਹਿਲਾਂ ਪੂਰੀ ਤਰ੍ਹਾਂ ਉਹਦੀ ਇਨਵੈਸਟੀਗੇਸ਼ਨ, ਵੈਸੇ ਤਾਂ ਮੁੱਖ ਮੰਤਰੀ ਦਾ ਬਿਆਨ ਦੇਣਾ ਬਣਦਾ ਹੀ ਨਹੀਂ ਸੀ,
0: ਬਿਲਕੁਲ ਹੈ ਜੀ,
1: ਠੀਕ ਹੈ ਜੀ, ਪੁਲਿਸ ਅਥਾਰਟੀਜ਼ ਇਨਵੈਸਟੀਗੇਸ਼ਨ ਕਰਨ, ਥੋਰੋਲੀ ਇਨਵੈਸਟੀਗੇਸ਼ਨ ਕਰਕੇ ਫੇਰ ਕਿਸੇ ਸਿੱਟੇ ਤੇ ਪਹੁੰਚਣ ਤੇ ਫੇਰ ਬਿਆਨ ਦੇਣ ਜੀ।
0: ਜੀ,
1: ਪਹਿਲਾਂ ਵੀ ਇਹਨਾਂ ਦਾ ਏਦਾਂ ਹੀ ਹੈਗਾ ਸੀਗਾ ਜੀ, ਤੁਸੀਂ ISI ਨੂੰ ਵੀ ਨਾਲ ਬੁਲਾ ਲੈਣੇ ਹੈਗੇ, ਦੱਸ ਦਿੰਦੇ ਹੈਗੇ ਆ ਜੀ, ਤੇ ਦੂਜਾ ਤੁਹਾਡਾ ਮੁੱਖ ਮੰਤਰੀ ਹੈਗਾ ਆ ਉਹ ਕਹਿੰਦਾ ਭਾਜਪਾ ਦੇ ਆਉਣੇ ਹੈਗੀ ਆ, ਤੇ ਉਹਨਾਂ ਦੇ ਜਿਹੜੇ ਹੈਗੇ ਆ ਸਾਰ ਬਣਾ ਲਏ ਆ ਜੀ, ਉਹ ਸ਼ੁਰੂਆਤ ਹੋ ਗਈ। ਤੁਸੀਂ ਦੇਖੋ ਵੀ ਪੋਲੀਟੀਕਲ ਪਾਰਟੀਆਂ, ਇਟ ਮੀਨਸ ਕੱਲ ਨੂੰ ਤੁਹਾਡੀ ਕ੍ਰੈਡੀਬਿਲਿਟੀ ਕੀ ਰਹਿ ਜਾਊਗੀ, ਇਹ ਚੀਜ਼ਾਂ ਸਰ ਜਦੋਂ ਜਿਹੜਾ ਹੈਗਾ ਮੰਨ ਲਓ ਇਹਦੇ ਵਿੱਚ ISI ਦੀ ਇਨਵੋਲਵਮੈਂਟ ਮਿਲ ਜਾਂਦੀ ਹੈਗੀ ਆ, ਆਪਾਂ ਜਿਹੜਾ ਹੈਗਾ ਦੂਜੇ ਦੇਸ਼ ਦੀ ਕਿਸੇ ਏਜੰਸੀ ਦੇ ਉੱਤੇ ਜਿਹੜਾ ਹੈਗਾ ਦੋਸ਼ ਲਾਉਂਦੇ ਆ, ਅਗਲੇ ਆਪਣੇ ਡਿਫੈਂਸ ਦੇ ਵਿੱਚ ਸਾਡੇ ਮੁੱਖ ਮੰਤਰੀ ਦੀ ਸਟੇਟਮੈਂਟ ਅੱਗੇ ਕਰਨਗੇ ਜੀ।
0: ਬਿਲਕੁਲ ਹੈ ਜੀ,
1: ਇਹ ਚੀਜ਼ਾਂ ਪਤਾ ਨੀ ਕੀ ਮੈਚਿਓਰਟੀ ਜਿਹੜੀ ਹੈਗੀ ਆ, ਇੱਥੇ ਦੇ ਲੋਕ ਮੈਚਿਓਰ ਹੋ ਗਏ ਆ ਜੀ, ਤੇ ਇਹ ਲੀਡਰ ਜਿਹੜੇ ਹੈਗੇ ਆ ਨਾ ਇਹ ਇਮੈਚਿਓਰ ਆ ਜੀ।
0: ਸੈਣੀ ਸਾਹਿਬ, ਕਈ ਵਾਰ ਨਾ ਚਲੋ ਮੌਕਾ ਮਿਲਦਾ, ਤੁਸੀਂ ਜਿਹੜੀ ਆ ਗੱਲ ਕੀਤੀ ਆ ਨਾ, ਜੇ ਏਜੰਸੀਆਂ ਦਾ ਨਾਂ ਲਵਾਂਗੇ ਨਾ ਤਾਂ ਹਾਸੋ ਹੀ ਨਹੀਂ ਗੱਲ ਹੋਏਗੀ, ਜਦੋਂ ਤੁਸੀਂ ਅਸਲੀਅਤ ਦੇਖਦੇ ਹੋ ਨਾ ਏਜੰਸੀਆਂ ਕਿੱਥੇ ਤੱਕ ਜਾਂਦੀਆਂ ਨੇ, ਤੇ ਉਹ ਫੋਕੇ ਫਾਇਰ ਨਹੀਂ ਚਲਾਉਂਦੀਆਂ, ਜੇ ਉਹਨਾਂ ਨੇ ਕੁਝ ਕਰਨਾ ਹੋਵੇ ਤਾਂ ਅਗਲੇ ਫਿਰ ਚੰਗੀ ਤਰ੍ਹਾਂ ਹੀ ਕਰਦੇ ਆ ਜੀ।
1: ਬਿਲਕੁਲ ਸਰ, ਤੁਹਾਡੇ ਲਾ ਐਂਡ ਆਰਡਰ ਦੀ ਸਮੱਸਿਆ, ਤੁਹਾਡੇ ਬੇਰੁਜ਼ਗਾਰੀ ਇੰਨੀ ਹੈਗੀ ਆ ਜੀ ਕਿ ਤੁਹਾਡੇ ਬੱਚੇ ਜਿਹੜੇ ਹੈਗੇ ਆ ਉਹ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਛੋਟੇ ਛੋਟੇ ਗੈਰ ਕਾਨੂੰਨੀ ਕੰਮਾਂ ਵਾਸਤੇ ਹਾਇਰ ਹੋ ਰਹੇ ਆ ਜੀ। ਉਹਨਾਂ ਦੀ ਵਿਚਾਰਿਆਂ ਦੀ ਨਾ ਕੋਈ ਟ੍ਰੇਨਿੰਗ ਨਾ ਕੋਈ ਕੁਛ, ਉਹ ਇੱਕ ਅੱਧਾ ਇੰਸੀਡੈਂਟ ਏਦਾਂ ਦਾ ਕਰ ਲੈਂਦੇ ਆ, ਪੂਰੇ ਪੈਸੇ ਵੀ ਨਹੀਂ ਮਿਲੇ ਹੁੰਦੇ ਉਹਨਾਂ ਨੂੰ, ਤੇ ਉਸ ਤੋਂ ਪਹਿਲਾਂ ਹੀ ਉਹ ਟ੍ਰੈਪ ਚ ਆ ਜਾਂਦੇ ਆ, ਉਹ ਵਿਚਾਰੇ ਸਾਰੀ ਉਮਰ ਲਈ ਜਿਹੜਾ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚ ਜਾਂਦੇ ਆ ਜੀ। ਉਹ ਚੀਜ਼ਾਂ ਨੂੰ ਤੁਸੀਂ ਇਗਨੋਰ ਕਰਕੇ ਜਿਹੜਾ ਹੈਗਾ ਆ ਸਿਰਫ ਆਪਣੀ ਜਿਹੜੀ ਹੈਗੀ ਆ ਭਾਜਪਾ ਦਾ ਇੱਕ ਏਦਾਂ ਦਾ ਹੋਊਗਾ ਬਣਾ ਦਿਓ ਇੱਥੇ ਪੰਜਾਬ ਦੇ ਵਿੱਚ ਕਿਤੇ ਭਾਜਪਾ ਆ ਨਾ ਜਾਏ।
0: ਦੇਖੋ, ਫਾਇਦਾ ਤਾਂ ਇਹਦੇ ਵਿੱਚ ਭਾਜਪਾ ਨੂੰ ਹੋ ਰਿਹਾ ਨਾ, ਇਹਨਾਂ ਨੂੰ ਪਤਾ ਕਿ ਅਸੀਂ ਆਉਣਾ ਨੀ, ਅਗਲੇ ਆ ਨੀ ਸੋਹਣਾ, ਜੋ ਹਾਲਾਤ ਨੇ ਸਾਡੇ, ਲੋਕ ਤਾਂ ਹੁਣ ਰੋਡ ਦੇ ਉੱਤੇ ਖੜ ਖੜ ਕੇ ਇਹਨਾਂ ਨੂੰ ਸਵਾਲ ਕਰਨ ਲੱਗ ਗਏ ਨੇ।
1: ਸਰ, ਬੇਨਤੀ ਇਹ ਹੈਗੀ ਆ ਜਦੋਂ ਅਸੀਂ ਇਹਨਾਂ ਦੇ ਸਟੇਟਮੈਂਟ ਨੂੰ ਜਿਹੜਾ ਹੈਗਾ ਆ ਕ੍ਰਿਟੀਸਾਈਜ਼ ਕਰਦੇ ਆ ਤੇ ਇਨਡਾਇਰੈਕਟਲੀ ਤਾਂ ਬੈਨੀਫਿਟ ਜਿਹੜਾ ਹੈਗਾ ਆ ਭਾਜਪਾ ਨੂੰ ਹੀ ਜਾਂਦਾ ਨਾ
0: ਜੀ। ਜਾਂਦਾ ਜੀ, ਬਿਲਕੁਲ ਹੈ,
1: ਚਾਹੇ ਕੋਈ ਐਂਕਰ ਗੱਲ ਕਰੇ, ਚਾਹੇ ਕੋਈ ਜਿਹੜਾ ਹੈਗਾ ਆ ਐਕਸਪਰਟ ਗੱਲ ਕਰੇ, ਚਾਹੇ ਕੋਈ ਵੀ ਗੱਲ ਕਰੇ, ਉਹ ਗੱਲ ਜਿਹੜੀ ਹੈਗੀ ਆ ਤੁਹਾਡੇ ਦੋ ਬੰਦਿਆਂ ਦੇ ਵਿੱਚ ਗੱਲ ਹੈਗੀ ਆ, ਤੇ ਜੇ ਜਿਹਨੂੰ ਆਪਾਂ ਝੂਠਾ ਕਹਿ ਰਹੇ ਆ ਦੂਜਾ ਤਾਂ ਆਟੋਮੈਟਿਕਲੀ ਸੱਚਾ ਬਣ ਗਿਆ ਜੀ।
0: ਬਿਲਕੁਲ ਜੀ,
1: ਉਹ ਜਦ ਕਿ ਉਹ ਇੰਨੀ ਛੇਤੀ ਕਾਹਲੀ ਕੀ ਹੁੰਦੀ ਹੈਗੀ ਆ ਸਟੇਟਮੈਂਟ ਦੇਣ ਵਾਸਤੇ, ਉਹਨਾਂ ਨੂੰ ਕਹੋ ਭਾਈ ਇਨਵੈਸਟੀਗੇਸ਼ਨ, ਤੁਹਾਨੂੰ ਕੋਈ ਪੁੱਛਦਾ ਵੀ ਆ ਕੋਈ ਨਿੱਜੀ ਇਨਵੈਸਟੀਗੇਸ਼ਨ ਹੋ ਜਾਂਦੀ ਆ, ਉਹ ਤੋਂ ਬਾਅਦ ਜਿਹੜਾ ਹੈਗਾ ਆ ਦੱਸ ਦਿੰਦੇ ਹੈਗੇ ਆ। ਤੁਸੀਂ ਦੂਜੀ ਪਾਰਟੀ ਆਪਣੀ ਆਪੋਨੈਂਟ ਪਾਰਟੀ ਦੇ ਉੱਤੇ ਜਿਹੜਾ ਹੈਗਾ ਆ, ਹੁਣ ਇਹਦਾ ਮਤਲਬ ਇਹ ਆ ਹੁਣ ਕੱਲ ਪਰਸੋਂ ਦੀ ਜਿਹੜੀ ਆ ਜਦੋਂ ਦਾ ਇਹ ਚੱਲਿਆ ਆ ਕੰਮ, ਪਹਿਲਾਂ ਤਾਂ ਉਹਨਾਂ ਨੇ ਹਾਈਪ ਬਣਾਈ ਜੀ ਆਪਣੀ ਬੰਗਾਲ ਜਿੱਤ ਕੇ ਆ ਗਏ, ਲਓ ਜੀ ਹੁਣ ਪੰਜਾਬ ਦੀ ਵਾਰੀ ਆ ਜੀ, ਏਦਾਂ ਕਰਕੇ ਆ। ਦੇਖੋ ਜੀ, ਅਕਾਲੀ ਦਲ ਵੀ ਇਰਰੈਲੇਵੈਂਟ ਕਰ ਦਿੱਤਾ, ਦੋ ਚਾਰ ਦਿਨ ਹੋ ਗਏ ਆ, ਤੇ ਨਾ ਜਿਹੜਾ ਹੈਗਾ ਜਾਂ ਕਾਂਗਰਸ ਦੀ ਗੱਲ ਹੁੰਦੀ ਆ, ਗੱਲ ਕਿਹਦੀ ਹੁੰਦੀ ਆ ਜੀ, ਇਹਨਾਂ ਦੀ ਹੁੰਦੀ ਆ ਤੇ ਜਾਂ ਭਾਜਪਾ ਦੀ ਹੁੰਦੀ ਆ ਜੀ। ਸੋ ਇਸ ਕਰਕੇ ਜਿਹੜਾ ਆ ਇਹ ਗਲਤ ਜੋ ਕਰ ਰਹੇ ਹੈਗੇ ਆ, ਗਲਤ ਕਰ ਰਹੇ ਆ, ਇਹਦਾ ਲੌਂਗ ਰਨ ਇਹਦੇ ਨਤੀਜੇ ਮਾੜੇ ਹੀ ਹੋਣੇ ਆ, ਲੋਕਤੰਤਰ ਵਾਸਤੇ ਕੋਈ ਸ਼ੁਭ ਸੰਕੇਤ ਨਹੀਂ ਹੈ।
0: ਬਿਲਕੁਲ ਹੈ ਜੀ ਜੀ
1: ਹਾਂਜੀ। ਦੂਜਾ ਜਿਹੜਾ ਹੈਗਾ ਆ ਮਾਨ ਸਾਹਿਬ ਜਿਹੜੀਆਂ ਫੇਰ ਬੇਅਦਬੀ ਦੇ ਉੱਤੇ ਜਿਹੜੇ ਬਿਆਨ ਦੇ ਰਹੇ ਹੈਗੇ ਆ ਜੀ, ਵੀ ਬੇਅਦਬੀ ਕਾਨੂੰਨ ਦੇ ਉੱਤੇ ਆਪਣੀ ਪਿੱਠ ਤਖ਼ਤ ਪਾ ਰਹੇ ਆ ਤੇ ਸ਼ੁਕਰਾਨਾ ਯਾਤਰਾ ਕੱਢ ਰਹੇ ਆ ਜੀ।
0: ਬਿਲਕੁਲ ਹੈ ਜੀ
1: ਸਰ ਸ਼ੁਕਰਾਨਾ, ਜਦ ਕਿ ਤੁਹਾਨੂੰ ਪਤਾ ਆ ਵੀ ਸਿੱਖਾਂ ਦਾ ਇੱਕ ਵੱਡਾ ਵਰਗ ਜਿਹੜਾ ਆ ਉਹ ਇਸ ਚੀਜ਼ ਨੂੰ ਅਸੈਪਟ ਨਹੀਂ ਕਰ ਰਿਹਾ ਜੀ ਕਿ ਜੋ ਤੁਹਾਡੇ ਕਾਨੂੰਨ ਦੀ ਵਰਡਿੰਗ ਆ ਤੇ ਜੋ ਤੁਸੀਂ ਜਿਹੜਾ ਹੈਗਾ ਤੁਸੀਂ ਤਾਂ ਸਰ ਇੱਥੇ ਤੁਸੀਂ ਸ਼ਾਇਦ ਦੇਖਿਆ ਹੋਣਾ ਵੀ ਹਮੀਰ ਸਿੰਘ ਹੋਣਾ ਦੇ ਨਾਲ ਕੇਰ ਸਿੰਘ ਹੋਣੀ ਆਉਂਦੇ ਹੁੰਦੇ ਆ ਉੱਥੇ ਪ੍ਰੋਗਰਾਮ ਉਹਨਾਂ ਦਾ ਕਰਦੇ ਹੁੰਦੇ, ਉਹ ਕੇਰ ਸਿੰਘ ਹੋਣੀ ਜਿਹੜੇ ਹੈਗੇ ਆ ਉਹ ਸਿੱਖ ਬੁੱਧੀਜੀਵੀ ਦੇ ਤੌਰ ਤੇ ਉਹਨਾਂ ਨੂੰ ਵੀ ਕਮੇਟੀ ਦਾ ਮੈਂਬਰ ਬਣਾਇਆ ਸੀ ਜਿਹਦੇ ਵਿੱਚ ਹਾਂਜੀ ਉਹਨਾਂ ਦਾ ਵੀ ਮਤ ਇਹ ਸੀਗਾ ਕਿ ਭਾਈ ਇਹ ਕਾਨੂੰਨ ਜਿਹੜਾ ਹੈਗਾ ਸਾਨੂੰ ਤਾਂ ਮਤਲਬ ਹਨੇਰੇ ਚ ਰੱਖਿਆ, ਜੇ ਸਾਨੂੰ ਮਤਲਬ ਪੁੱਛ ਲੈਂਦੇ ਤੇ ਅਸੀਂ ਇਹੋ ਜਿਹਾ ਜਿਹੜਾ ਹੈਗਾ ਕਿ ਇਹੀ ਕੁਛ ਕਰਨਾ ਸੀ, ਤੇ ਇਹ ਵੀ ਤਾਂ ਮੈਂ ਵੀ ਇਹੀ ਸੁਝਾਅ ਦਿੱਤਾ ਸੀ ਕਿ ਤੁਸੀਂ ਜਿਹੜਾ ਆ ਕਿ ਕਸਟੋਡੀਅਨ ਵਰਡ ਕਿਉਂ ਲਿਖਣਾ ਸੀ ਜੀ, ਕਸਟੋਡੀਅਨ ਤਾਂ ਮਤਲਬ ਹੋ ਗਿਆ ਵੀ ਹਾਂ ਜੀ ਜਿਹਦੀ ਕਸਟਡੀ ਚ ਆ, ਗੁਰੂ ਸਾਹਿਬ ਕਿਸੇ ਦੀ ਕਸਟਡੀ ਚ ਹੋ ਸਕਦੇ ਹੈਗੇ, ਅਸੀਂ ਤਾਂ ਗੁਰੂ ਦੀ ਕਸਟਡੀ ਚ ਹੋ ਸਕਦੇ ਹਾਂ ਜੀ, ਹਾਂਜੀ ਅਸੀਂ ਤਾਂ ਗੁਰੂ ਦੀ ਕਸਟਡੀ ਮੰਗਦੇ ਹੈਗੇ ਆ ਵੀ ਹਾਂ ਜੀ ਗੁਰੂ ਸਾਹਿਬ ਸਾਨੂੰ ਆਪਣੀ ਸ਼ਰਨ ਚ ਲੈ ਲਓ, ਹਾਂਜੀ ਗੁਰੂ ਤੇ ਕਿੱਦਾਂ ਦਾ ਡੋਮੀਨੈਂਸ ਤੁਸੀਂ ਕਰ ਲੋਗੇ ਕਿ ਇੱਕ ਜਿਹੜਾ ਹੈਗਾ ਤੁਸੀਂ ਤਾਂ ਮਤਲਬ ਮੈਂ ਆਈ ਐਮ ਸੋਰੀ ਟੂ ਸੇ ਤੁਸੀਂ ਤਾਂ ਗੁਰੂ ਨੂੰ ਇੱਕ ਕਿਤਾਬ ਬਣਾ ਦਿੱਤਾ, ਇੱਕ ਪੁਸਤਕ ਬਣਾ ਦਿੱਤਾ ਜੀ, ਔਰ ਤੁਸੀਂ ਉਹਦੀ ਲੈਂਗੁਏਜ ਦੇਖ ਲਓ ਸਾਰੀ। ਹੁਣ ਮਾਨ ਸਾਹਿਬ ਕਹਿੰਦੇ ਆ ਵੀ ਹਾਂ ਜੀ ਜੇ ਕੋਈ ਬੰਦਾ ਮਾਨਸਿਕ ਤੌਰ ਤੇ ਤਾਂ ਹੋਊਗਾ, ਸਰ ਤੁਸੀਂ ਵੀ ਐਕਟ ਪੜ੍ਹ ਲਿਆ ਸੀਗਾ ਤੇ ਮੈਂ ਵੀ ਪੜ੍ਹ ਲਿਆ ਸੀ,
0: ਬਿਲਕੁਲ
1: ਹੈ ਜੀ ਉਹਦੇ ਵਿੱਚ ਤਾਂ ਕਿਤੇ ਹੈ ਨੀ ਇਹ ਕੁਛ ਲਿਖਿਆ ਆ ਜੀ। ਹਾਂ ਇਹ ਜਰੂਰ ਲਾਸਟ ਵਿੱਚ ਲਿਖ ਦਿੱਤਾ ਕਿ ਸਟੇਟ ਇਹਦੇ ਵਾਸਤੇ ਜਿਹੜਾ ਹੈਗਾ ਆ ਵੱਖਰੇ ਰੂਲ ਫਰੇਮ ਕਰ ਸਕਦੀ ਹੈਗੀ ਆ, ਰੂਲ ਤੁਸੀਂ ਅਜੇ ਫਰੇਮ ਕੀਤਾ ਕੋਈ ਨੀ, ਜਵਾਨੀ ਤੁਹਾਡਾ ਲਾ ਚੱਲਦਾ ਆ, ਜਵਾਨੀ ਤੁਸੀਂ ਦੱਸ ਦਿਓ ਅੱਜ ਜਿਹੜਾ ਹੈਗਾ ਕੋਈ ਮਾਨਸਿਕ ਤੌਰ ਤੇ ਕਰ ਦਿੰਦਾ ਹੈਗਾ ਤੇ ਤੁਸੀਂ ਉਹਦੇ ਜਿਹੜੇ ਹੈਗੇ ਘਰਦਿਆਂ ਨੂੰ ਕਿਹੜੀ ਐਕਟ ਦੀ ਇਸੇ ਐਕਟ ਦੀ ਕਿਹੜੀ ਧਾਰਾ ਥੱਲੇ ਬੁੱਕ ਕਰੋਗੇ ਜੀ, ਉਹਦੇ ਵਿੱਚ ਤਾਂ ਕਿਸੇ ਧਾਰਾ ਥੱਲੇ ਹੈ ਨੀਗਾ ਜੀ, ਧਾਰਾ 4 ਜਿਹੜੀ ਹੈਗੀ ਆ ਉਹ ਇੰਨੀ ਖਤਰਨਾਕ ਆ ਜੀ, ਉਹਦੇ ਵਿੱਚ ਹੈਗਾ ਤੁਸੀਂ ਜਿਹੜਾ ਇੱਕ ਮਰਿਆਦਾ ਦੇ ਅਨੁਸਾਰ ਜੇ ਕੋਈ ਨਹੀਂ ਰੱਖ ਰਿਹਾ ਹੈਗਾ ਆ ਤੇ ਉਹਦੇ ਉਹ ਬੇਅਦਬੀ ਹੈਗੀ ਆ ਜੀ,
0: ਤੇ
1: ਕੀ ਮਰਿਆਦਾ ਆ ਕੀ ਹੈਗੀ ਆ ਜੀ, ਹੂ ਵਿਲ ਟੈਲ, ਇਹ ਪੁਲਿਸ ਦੱਸੇਗੀ ਕਿ ਮਰਿਆਦਾ ਦਾ ਫੈਸ ਹੈਗਾ ਆ ਜਾਂ ਨਹੀਂ ਹੈਗਾ ਜੀ।
0: ਨਹੀਂ ਉੱਥੇ ਫਸਣ ਦਾ ਇਹਨਾਂ ਨੇ ਮੌਕਾ ਆਪ ਭਾਲ ਲਿਆ ਨਾ, ਦੇਖੋ ਉਹਨਾਂ ਨੇ ਖਰੜਾ ਮੰਗਿਆ ਸੀ ਪਹਿਲਾਂ ਆਪਣੇ ਐਸ ਜੀ ਪੀ ਸੀ ਜਾਂ ਅਕਾਲ ਤਖ਼ਤ ਨੂੰ, ਇਹਨਾਂ ਦਾ ਰਿਸਪੋਂਸ ਬਣਦਾ ਸੀ ਕਿ ਮੇਨ ਤਾਂ ਉਹੀ ਸੰਸਥਾ ਹੈਗੀ ਨਾ ਸਾਡੀਆਂ ਜਿੰਨੀਆਂ ਵੀ ਨੇ ਤਾਂ ਉਥੋਂ ਹੀ ਸਾਰਾ ਕੁਝ ਲਾਗੂ ਹੁੰਦਾ, ਸਿੱਖ ਧਰਮ ਦੇ ਵਿਚ ਜੋ ਵੀ ਹੁੰਦਾ, ਘੱਟੋ ਘੱਟ ਉਹਨਾਂ ਨੂੰ ਖਰੜਾ ਹੀ ਭੇਜ ਦਿੰਦੇ।
1: ਭਾਰੇ ਸਾਹਿਬ ਇਹਨਾਂ ਨੂੰ ਮਤਲਬ ਜਿਹੜਾ ਹੈਗਾ ਕਾਲ ਦੇ ਵਿਚ ਕੰਮ ਕੀਤਾ ਆ ਤਾਂ ਕਿ ਜਿਹੜੇ ਹੈਗੇ ਆ ਉਹ ਬੇਅਦਬੀ ਵਾਲੇ ਜਿਹੜੇ ਆ ਕੇਸ ਜਿਹੜਾ ਦੇ ਵਿਚ ਕੱਖ ਨੀ ਕਰ ਸਕੇ, ਉਹਦੇ ਤੇ ਜਿਹੜਾ ਆ ਪਰਦਾ ਪਾਇਆ ਜਾ ਸਕੇ ਜੀ।
0: ਬਿਲਕੁਲ
1: ਉਹ ਕਿੱਥੇ ਗਈਆਂ ਸਿੱਟ, ਕਿੱਥੇ ਗਿਆ ਐਵੀਡੈਂਸ, ਕਿੱਥੇ ਗਏ 10 ਦਿਨਾਂ ਦੇ ਵਿਚ ਜੋ ਦੋਸ਼ੀ ਸਲਾਖਾਂ ਪਿੱਛੇ ਹੈਂਜੀ, ਜਿਸ ਕੇਸ ਦੇ ਵਿਚ ਜਿਹੜਾ ਹੈਗਾ ਆ ਐਪਰੈਂਟਲੀ ਸਾਰਾ ਕੁਛ ਹੈਗਾ ਸੀ, ਕ੍ਰਿਸਟਲ ਕਲੀਅਰ ਸੀਗਾ ਕਿ ਹਾਂ ਜੀ ਉਹਦੀਆਂ ਤਾਰਾਂ ਜਿਹੜੀਆਂ ਹੈਗੀਆਂ ਸੀ ਉਹ ਡੇਰੇ ਦੇ ਨਾਲ ਜੁੜਦੀਆਂ ਸੀ, ਡੇਰਾ ਮੁਖੀ ਦੀ ਕਸਟੋਡੀਅਲ ਇੰਟਰੋਗੇਸ਼ਨ ਚਾਹੀਦੀ ਸੀ, ਉਹਦੇ ਬਾਰੇ ਤਾਂ ਇਹਨਾਂ ਨੇ ਕੀਤਾ ਕੁਛ ਨੀ ਜੀ।
0: ਬਿਲਕੁਲ
1: ਕੇਸ ਸਾਰੇ ਜਿਹੜੇ ਹੈਗੇ ਉਹ ਚੰਡੀਗੜ੍ਹ ਸ਼ਿਫਟ ਹੋ ਗਏ ਜੀ, ਉਹਦੇ ਤੇ ਇਹਨਾਂ ਨੇ ਕੋਈ ਏਦਾਂ ਜ਼ਿਆਦਾ ਅਪੋਜ਼ ਨਹੀਂ ਕੀਤਾ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਆਪਣੇ ਨਾ ਵੱਲੋਂ ਗਲਤੀ ਨੂੰ ਕਵਰ ਕਰਨ ਵਾਸਤੇ ਜਾਂ ਆਪਣੀ ਜਿਹੜੀ ਲੈਪਸ ਸੀਗੀਆਂ ਉਹਨੂੰ ਕਵਰ ਕਰਨ ਵਾਸਤੇ ਇਹਨਾਂ ਨੇ ਕਾਹਲੀ ਦੇ ਵਿੱਚ ਜਿਹੜਾ ਇਹ ਲਿਆਂਦਾ, ਇਹ ਆਪ ਵੀ ਕਨਫਿਊਜ਼ਡ ਸੀ
0: ਬਿਲਕੁਲ
1: ਵੀ ਕਿੱਦਾਂ ਕੀਤਾ ਜਾਵੇ ਤੇ ਕਿਸ ਤਰੀਕੇ ਨਾਲ ਕੀਤਾ ਜਾਵੇ, ਇਹਨਾਂ ਨੂੰ ਆਪ ਨੀ ਸੀ ਪਤਾ ਜੀ।
0: ਬਿਲਕੁਲ
1: ਉਹ ਹੁਣ ਜਿਹੜਾ ਹੈਗਾ ਕਰਕੇ ਹੁਣ ਇਹ ਪਿੱਠ ਤਖ਼ਤ ਪਾ ਕੇ ਆਪਣੇ ਆਪ ਨੂੰ ਜਸਟੀਫਾਈ ਕਰ ਰਹੇ ਹੈਗੇ ਆ ਜੀ, ਜਦ ਕਿ ਐਸ ਜੀ ਪੀ ਸੀ ਨੂੰ ਆਪ ਸਰ ਦੇਖੋ ਇਸ ਮਸਲੇ ਦੇ ਉੱਤੇ ਸਾਰੇ ਕਨਫਿਊਜ਼ਡ ਸੀ ਕਿਉਂਕਿ ਇੱਕ ਪ੍ਰਜ਼ੰਪਸ਼ਨ ਬਣਾ ਲੈਣੀ ਸੀ ਕਿ ਜੇ ਕੋਈ ਬੰਦਾ ਹੈਗਾ ਆ ਇਸ ਐਕਟ ਦਾ ਵਿਰੋਧ ਕਰੂਗਾ ਤੇ ਕਹਿਣਾ ਹਾਂ ਤੂੰ ਦੱਸ ਤੂੰ ਗੁਰੂ ਨਾਲ ਆ ਕਿ ਤੂੰ ਬੇਅਦਬੀ ਕਰਨ ਵਾਲਿਆਂ ਦੇ ਨਾਲ ਆ, ਹੈ ਜੀ ਤੂੰ ਨੀ ਚਾਹੁੰਦਾ ਉਹਨਾਂ ਨੂੰ ਸਜ਼ਾ ਮਿਲੇ ਵੀ ਬੇਅਦਬੀ ਕਰਨ ਵਾਲਿਆਂ ਨੂੰ, ਉਹ ਭਾਈ ਤੁਸੀਂ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਦੇਣੀ ਅਲੱਗ ਚੀਜ਼ ਹੈਗੀ ਆ, ਤੁਸੀਂ ਇਹ ਤਾਂ ਦੇਖੋ ਕਿ ਤੁਹਾਡੇ ਗੁਰੂ ਦਾ ਸਤਿਕਾਰ ਤੁਹਾਡੇ ਤੱਕ ਤਾਂ ਰਹੇ ਤਾਂ ਇਹ ਪਬਲਿਕਲੀ ਤਾਂ ਰਹੇ, ਤੁਸੀਂ ਤਾਂ ਪੁਲਿਸ ਇਨਵੋਲਵ ਕਰ ਲਈ ਹੈਗੀ ਆ, ਜਦੋਂ ਤੁਸੀਂ ਪੁਲਿਸ ਇਨਵੋਲਵ ਕਰ ਲਈ ਉਹ ਤੋਂ ਬਾਅਦ ਸਾਰੀਆਂ ਲਾ ਦੀਆਂ ਜਿਹੜੀਆਂ ਹੈਗੀਆਂ ਆ ਇਹ ਆਪਣੇ ਧਾਰਾ ਹੈਗੀਆਂ ਉਹ ਲਾਗੂ ਹੋਣੀਆਂ ਹੈ ਜੀ, ਪ੍ਰੋਸੀਜਰਲ ਧਾਰਾ ਜਿਹੜੀਆਂ ਹੁੰਦੀਆਂ ਜੀ।
0: ਇੱਥੇ ਸੈਣੀ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਹੈ ਬੜੇ ਪਤੇ ਦੀ ਹੈ। ਇਹਦੇ ਵਿੱਚ ਦੇਖੋ ਹੁਣ ਰਾਮ ਰਹੀਮ ਦਾ ਜਿੱਦਾਂ ਉਹਨੇ ਧਮਕੀ ਲਿਖੀ ਪੋਸਟਰ ਲਾਏ ਸੀ ਉਹ, ਹੁਣ ਕਸਟਡੀ ਦੇ ਵਿੱਚ ਜੇ ਆਪਾਂ ਕਾਨੂੰਨੀ ਭਾਸ਼ਾ ਚ ਜੋ ਇਹਨਾਂ ਨੇ ਲਿਖਿਆ ਤੇ ਕਸਟਡੀ ਦੇ ਵਿੱਚ ਤਾਂ ਫਿਰ ਉਹ ਰਾਮ ਰਹੀਮ ਦੇ ਜਾਂ ਉਹਨਾਂ ਉਹਦੇ ਵਿਅਕਤੀਆਂ ਦੇ ਅੰਡਰ ਹੀ ਸੀ ਨਾ ਜੋ ਫਿਲਮ ਅੱਗੇ ਸਾਹਮਣੇ ਆਉਂਦੀ ਹੈ, ਤਾਂ ਫਿਰ ਉਹਦਾ ਦੋਸ਼ੀ ਤਾਂ ਤੁਹਾਨੂੰ ਉਹਨੂੰ ਫਿਰ ਲਿਆਉਣਾ ਚਾਹੀਦਾ ਭਈ ਜਵਾਬਦੇਹੀ ਜਿੱਦਾਂ ਤੁਸੀਂ ਕੀਤੀ ਹੈ ਕਰਨੀ ਚਾਹੀਦੀ ਉਸ ਦੇ ਵਿੱਚ ਜਵਾਬਦੇਹੀ ਤਾਂ
1: ਸਾਰਾ ਕੁਛ ਲੈਪਸ ਹੋ ਗਿਆ, ਇਹਨਾਂ ਨੇ ਕੀਤਾ ਕੱਖ ਨੀ ਉਹਦੇ ਵਿੱਚ ਜੀ। ਅਗਲੇ ਕੇਸ ਵੀ ਟ੍ਰਾਂਸਫਰ ਕਰਾ ਕੇ ਲੈ ਗਏ ਚੰਡੀਗੜ੍ਹ, ਇਹਨਾਂ ਦੇ ਤਾਂ ਹੱਥੋਂ ਨਿਕਲ ਗਿਆ ਸਾਰਾ ਕੁਛ ਜੀ।
0: ਮੇਰਾ ਕਹਿਣ ਦਾ ਮਤਲਬ ਹੈ ਫਿਰ ਉਹ ਜਿੱਥੋਂ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਨੇ ਲਿਆ ਆ, ਫਿਰ ਉਹ ਤਾਂ ਦੋਸ਼ੀ ਤਾਂ ਉਹ ਗੁਰੂ ਘਰ ਜਾਂ ਉਹ ਜਿਸ ਸਥਾਨ ਤੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਉਸ ਸਮੇਂ ਦੇ ਵਿੱਚ ਲਿਆ, ਫਿਰ ਦੋਸ਼ੀ ਤਾਂ ਰਾਮ ਰਹੀਮ, ਤਾਂ ਫਿਰ ਨਿਰਦੋਸ਼ੀ ਸਾਬਤ ਕਰ ਦਿੱਤਾ ਇਹਨਾਂ ਨੇ।
1: ਬਿਲਕੁਲ ਜੀ, ਕਸਟਡੀ ਚੋ ਜਿਲ੍ਹਾ ਦੀ ਚੋ ਚਲਾ ਗਿਆ ਹੈਗਾ ਜਿਹੜਾ ਕਸਟੋਡੀਅਨ ਸੀਗਾ ਉਹ ਰਿਸਪੋਂਸੀਬਲ ਹੋਊਗਾ, ਜੇ ਕਸਟੋਡੀਅਨ ਰਿਸਪੋਂਸੀਬਲ
0: ਉਹਨੂੰ ਕਲੀਨ ਚਿੱਟ ਦੇ ਦਿੱਤੀ ਹੈ
1: ਤੇ ਜਿਹੜਾ ਲੈ ਕੇ ਚੱਲ ਗਿਆ ਹੈਗਾ ਉਹ ਰਿਸਪੋਂਸੀਬਲ ਨੇ ਜੀ।
0: ਜੀ,
1: ਸੋ ਇਹ ਮਾਮਲੇ ਕੰਪਲੀਕੇਟਡ ਸੀਗੇ, ਧਰਮ ਨਾਲ ਰਿਲੇਟਡ ਸੀਗੇ ਅਜੇ ਕੇ ਸਰ। ਇਹਦੇ ਤੇ ਆ ਜਿਹੜੀ ਆਹ ਸ਼ੁਕਰਾਨਾ ਯਾਤਰਾ ਇਹਨਾਂ ਨੂੰ ਕੱਢਣੀ ਨਹੀਂ ਸੀ ਚਾਹੀਦੀ ਜੀ, ਜਦ ਤੁਹਾਡਾ ਜਿਹੜਾ ਇਹ ਕਾਨੂੰਨ ਆਲਰੇਡੀ ਅੰਡਰ ਚੈਲੰਜ ਹੈਗਾ ਆ ਜੀ। ਤੁਸੀਂ ਕਾਹਦੇ ਵਾਸਤੇ ਸਟੇਟ ਦਾ ਪੈਸਾ ਫੂਕਦੇ ਹੈਗੇ ਆ ਜੀ? ਅੱਗੇ ਤੁਸੀਂ ਸਪੈਸ਼ਲ ਸੈਸ਼ਨ ਸੱਦ ਸੱਦ ਕੇ ਜਿਹੜਾ ਹੈਗਾ ਕੋਈ ਉਹ ਜਿਹੜਾ 25 ਦੇ ਵਿੱਚ ਪਾਸ ਕੀਤਾ ਐਕਟ ਉਹਦਾ ਕੀ ਕੀਤਾ?
0: ਬਿਲਕੁਲ
1: ਹਾਂਜੀ, ਸਰਵ ਧਰਮ ਵਾਲਿਆਂ ਦਾ ਜਿਹੜਾ ਹੈਗਾ ਸੀਗਾ
0: ਜੀ,
1: ਸਰਵ ਧਰਮ ਗ੍ਰੰਥ ਜਿਹੜਾ ਤੁਸੀਂ ਬਣਾਇਆ ਸੀ ਉਹਦਾ ਕੀ ਕੀਤਾ ਜੀ? ਉਹ ਸਿਲੈਕਟ ਕਮੇਟੀ ਕੋ ਗਿਆ ਜਾਂ ਅਜੇ ਤੱਕ ਤਾਂ ਆਇਆ ਨੀ? ਉਸ ਸੈਸ਼ਨ ਤੇ ਵੀ ਪੈਸੇ ਲੋਕਾਂ ਦੇ ਖਰਚੇ ਸੀ, ਤੁਸੀਂ ਫੂਕੇ ਸੀ
0: ਬਿਲਕੁਲ
1: ਉੱਥੇ। ਅੱਛਾ, ਫੇਰ ਜਿਹੜਾ ਇਹ ਤਾਂ ਤੁਸੀਂ ਜਿਹੜਾ 2008 ਦੇ ਵਿੱਚ ਅਕਾਲੀਆਂ ਵੱਲੋਂ ਪਾਸ ਕੀਤਾ ਹੈ ਪਬਲੀਕੇਸ਼ਨ ਦੇ ਵਾਸਤੇ ਇੱਕ ਰੂਲ ਬਣਾਏ ਸੀ ਵੀ ਕੋਈ ਬੰਦਾ ਬਾਹਰ ਹੋਰ ਪਬਲਿਸ਼ ਨਾ ਕਰ ਸਕੇ, ਤੁਸੀਂ ਉਹਦੇ ਵਾਸਤੇ ਉਹ ਉਸ ਕੇਸ ਦੇ ਵਿੱਚ ਸਰ ਪਬਲੀਕੇਸ਼ਨ ਦੇ ਵਿੱਚ ਤਾਂ ਇਹ ਵੀ ਜੋ ਕੋਈ ਪਬਲਿਸ਼ ਕਰਦਾ ਸੀ SGPC ਕੰਪਲੇਂਟ ਦਊਗੀ ਤੇ ਉਹ ਬੰਦੇ ਨੂੰ ਜਿਹੜਾ ਹੈਗਾ ਆ ਟਰਾਈ ਕੀਤਾ ਜਾ ਸਕਦਾ ਹੈਗਾ ਕਿ ਹਾਂ ਜੀ ਭਾਈ ਇਹ ਪਬਲਿਸ਼ ਕਰਦਾ ਜੀ ਆਪਣੇ। ਉਹ ਗੱਲ ਕੁਛ ਹੋਰ ਸੀ, ਉਹਨੂੰ ਤੁਸੀਂ ਇਹਦੇ ਨਾਲ ਲਿੰਕ ਕਰਕੇ ਤੇ ਇਹ ਜਿਹੜਾ ਹੈਗਾ ਇਹ ਐਕਟ ਬਣਾ ਤਾ ਜੀ। ਬੀਂਗ ਸਿੱਖ ਸਰ ਹਰ ਇੱਕ ਬੰਦਾ ਜਿਹੜਾ ਹੈਗਾ ਸਮਝਦਾ ਰਿਹਾ ਉਹਨੂੰ ਇਹਨਾਂ ਇਹਦੀ ਭਾਸ਼ਾ ਤੇ ਇਹਦੀ ਜਿਹੜਾ ਹੈਗਾ ਆ ਸਾਰੇ ਜਿਹੜੇ ਇਹਦੇ ਪ੍ਰੋਵੀਜ਼ਨ ਆ ਉਹਨਾਂ ਤੇ ਇਤਰਾਜ਼ ਹੋਊਗਾ ਹੀ ਹੋਊਗਾ ਜਿਹੜਾ ਥੋੜੀ ਬਹੁਤੀ ਵੀ ਸਮਝ ਰੱਖਦਾ।
0: ਬਿਲਕੁਲ ਹੈ ਜੀ,
1: ਬਾਕੀ ਜਿਹੜੇ ਬੰਦੇ ਟਾਵਰ ਟੂਵਰ ਤੇ ਚੜ੍ਹਨ ਵਾਲੇ ਹੈਗੇ ਉਹਨਾਂ ਨੂੰ ਤੁਸੀਂ ਸੈਟਿਸਫਾਈ ਕਰਨ ਵਾਸਤੇ ਜੋ ਕਰਦੇ ਆ ਉਹ ਠੀਕ ਗੱਲ ਹੈਗੀ ਆ ਜੀ, ਉਹ ਸੈਟਿਸਫਾਈ ਹੋ ਸਕਦੇ ਹੈਗੇ ਆ, ਉਹ ਵੀ ਆਪਣੀ ਜਿਹੜੀ ਹੈਗੀ ਆ ਉਹ ਵੀ ਜਿਹੜੇ ਆਪਣੀ ਬਹੁਤੀ ਖੁਸ਼ੀ ਨੀ ਜ਼ਾਹਰ ਕਰਦੇ ਜੀ।
0: ਹਾਂਜੀ
1: ਜੀ, ਅੱਜ ਮੈਂ ਇੱਕ ਹੋਰ ਰੀਲ ਦੇਖ ਲਈ ਜੀ ਕਿ ਜਿਹੜੇ ਬਾਬਾ ਜੀ ਉੱਥੇ ਚੜ੍ਹੇ ਸੀਗੇ ਜੀ ਟਾਵਰ ਤੇ, ਉਹ ਪਹਿਲਾਂ ਕੰਗਣਾ ਦੀ ਫਿਲਮ ਵਾਸਤੇ ਚੜ੍ਹਨਾ ਚਾਹੁੰਦੇ ਸੀਗੇ ਜੀ, ਉਹਨਾਂ ਨੂੰ ਆਈਡੀਆ ਕਿਸੇ ਹੋਰ ਨੇ ਦਿੱਤਾ ਜੀ ਵੀ ਭਾਈ ਤੂੰ ਜੇ ਚੜ੍ਹਨਾ ਹੀ ਆ ਟਾਵਰ ਤੇ, ਆਖੇ ਮੈਂ ਕੰਗਣਾ ਦੀ ਫਿਲਮ ਨੀ ਚੱਲਣ ਦੇਣੀ ਇਸ ਕਰਕੇ ਮੈਂ ਟਾਵਰ ਤੇ ਲੱਗਾ ਚੜ੍ਹਨ। ਉਹ ਕਹਿੰਦੇ ਜੀ ਤੂੰ ਮਤਲਬ ਚੜ੍ਹਨਾ ਹੀ ਹੈਗਾ ਤੇ ਫੇਰ ਤੂੰ ਕੋਈ ਮੁੱਦਾ ਤਾਂ ਵਧੀਆ ਰੱਖ
0: ਜੀ।
1: ਹਾਂਜੀ, ਉਹ ਟਾਵਰ ਤੇ ਚੜ੍ਹਨ ਦਾ ਤਾਂ ਜੇ ਇਹ ਗੱਲਾਂ ਸੱਚੀਆਂ ਸਰ ਮੈਂ ਤੁਹਾਨੂੰ ਭੇਜ ਦਊਗਾ ਉਹ ਜਿਹੜੀ ਹੈਗੀ ਆ ਵੀਡੀਓ ਜਿਹੜੇ ਬੰਦੇ ਉਹ। ਹਾਂਜੀ
0: ਜੀ,
1: ਉਹ ਕਹਿੰਦੇ ਫੇਰ ਮਤਲਬ ਜਿਹੜਾ ਹੈਗਾ ਉਹ ਬੰਦੇ ਨੇ ਕਾਫੀ ਦੇਰ, ਦੋ ਬੰਦੇ ਸੀ ਇਹ ਜਿਹਨੇ ਆਈਡੀਆ ਦਿੱਤਾ ਸੀ ਉਹਨਾਂ ਨੇ ਕਾਫੀ ਦੇਰ ਜਿਹੜਾ ਹੈਗਾ ਆ ਥੱਲੇ ਇਹ ਆਪਣਾ ਇਹਨੂੰ ਮੈਨੇਜ ਕੀਤਾ ਤੇ ਉੱਥੇ ਖਰਚਾ ਕਰਦੇ ਰਹੇ ਜੀ। ਉਹ ਬਾਅਦ ਦੇ ਵਿੱਚ ਉਹ ਤੋਂ ਜਿਹੜਾ ਹੈਗਾ ਯਾ ਫੌਜੀ ਸਾਹਿਬ ਨੇ ਸੋਚਿਆ ਕਿ ਕਿਤੇ ਇਹ ਨਾ ਕੰਮ ਹੋਵੇ ਵੀ ਇਹ ਬੰਦਾ ਮੇਰਾ ਭੇਤ ਖੋਲਦੇ, ਉਹਨਾਂ ਤੇ ਕਹਿੰਦੇ ਐਲੀਗੇਸ਼ਨ ਲਾ ਤੇ ਇਸ ਚੀਜ਼ ਦੇ ਕਿ ਮੈਨੂੰ ਨੀ ਪਤਾ ਵੀ ਇਹ ਸੱਚ ਕੀ ਹੈ ਜਾਂ ਝੂਠ ਕੀ ਆ। ਮੈਂ ਜੋ ਉਹ ਜਿਹੜੀ ਵੀਡੀਓ ਦੇਖੀ ਉਹ ਮੈਂ ਦੇਖੀ ਉਹ ਮੈਂ ਤੁਹਾਨੂੰ ਦੱਸ ਰਿਹਾ ਜੀ, ਤੇ ਇਹਨਾਂ ਨੇ ਉਹ ਐਲੀਗੇਸ਼ਨ ਪੈਸਿਆਂ ਦੇ ਲਾ ਕੇ ਗਾਵਾਂ ਦੇ ਤੇ ਉਹ ਤੇ ਉਹਨਾਂ ਨੂੰ ਜਿਹੜਾ ਹੈਗਾ ਆ ਉੱਥੋਂ ਫਾਰਗ ਕਰ ਦਿੱਤਾ ਤੇ ਉੱਥੇ ਜਿਹੜਾ ਆਗੂ ਪਾਈ ਹੋਰ ਬੰਦਿਆਂ ਨੇ ਕਰ ਲਿਆ ਹੈਂਡ ਜੀ, ਹਾਈਜੈਕ ਹੋਰ ਬੰਦਿਆਂ ਨੇ ਕਰ ਲਿਆ ਜੀ। ਮੁੜ ਕੇ ਸਰਕਾਰ ਨੇ ਵੀ ਜਿਹੜਾ ਹੈਗਾ ਆ ਸੋਚਿਆ ਵੀ ਚਲੋ ਕੋਈ ਗੱਲ ਨੀ ਨਾਲੇ ਇਹ ਫੌਜੀ ਲਾ ਲਾਂਗੇ ਨਾਲੇ ਜਿਹੜਾ ਹੈਗਾ ਆ ਇਧਰੋਂ ਸਿੱਖ ਬਣਾ ਲਾਂਗੇ।
0: ਬਿਲਕੁਲ,
1: ਤੋ ਇਸ ਕਰਕੇ ਪਤਾ ਨੀ ਸਾਨੂੰ ਤਾਂ ਨੀ ਸਮਝ ਆਈ ਜੀ ਵੀ ਪੰਜਾਬ ਤੇ ਜਿਹੜੇ ਹੈਗੇ ਕਿਹੜੀ ਡਿਵੈਲਪਮੈਂਟ ਦੀ ਗੱਲ ਹੈਗੀ, ਕਿਹੜਾ ਕਾਰਖਾਨਾ ਆ ਗਿਆ ਜੀ BMW ਦਾ, ਕਿਹੜਾ ਗੋਲਡੀ ਬਰਾਡ ਫੜ ਲਿਆ ਜੀ, ਕੀ ਕ੍ਰੈਡੀਬਿਲਟੀ ਆ ਜੀ ਇਹਨਾਂ ਸਟੇਟਮੈਂਟਾਂ ਦੀ।
0: ਬਿਲਕੁਲ,
1: ਸੋ ਇਸ ਕਰਕੇ ਜਿਹੜਾ ਜੋ ਇਹ ਕਰ ਰਹੇ ਹੈਗੇ ਸਾਡੀ ਸਮਝ ਤੋਂ ਤਾਂ ਪਰੇ ਹੈਗਾ ਜੀ, ਬਾਕੀ ਪੰਜਾਬ ਦੇ ਲੋਕ ਮੂਰਖ ਬਣਦੇ ਆ ਤੇ ਬਣੀ ਜਾਣ ਜੀ। ਬਾਕੀ ਤਾਂ ਇੱਥੇ ਸਾਡੇ ਟਾਂਡੇ ਦੇ ਹਲਕੇ ਦੇ ਵਿੱਚ ਜੀ ਇੱਕ ਤੀਸਰੀ ਕਲਾਸ ਚ ਪੜ੍ਹਦੀ ਬੱਚੀ ਕੁੱਤਿਆਂ ਨੇ ਨੋਚ ਨੋਚ ਕੇ ਖਾ ਲਈ ਜੀ। ਹਾਲਾਤ ਤਾਂ ਸਟੇਟ ਦੇ ਇਹ ਹੈਗੇ ਆ ਜੀ ਕਿ ਨਾ ਤਾਂ ਅਵਾਰਾ ਡੰਗਰਾਂ ਦੇ ਉੱਤੇ ਕੰਟਰੋਲ ਹੈਗਾ ਆ ਤੇ ਨਾ ਜਿਹੜਾ ਹੈਗਾ ਆ ਅਵਾਰਾ ਪਸ਼ੂ ਇਹਨਾਂ ਤੇ ਚੀਜ਼ਾਂ ਤੇ ਕੰਟਰੋਲ ਹੈਗਾ।
0: ਬਿਲਕੁਲ
1: ਜੋ ਅਵਾਰਾ ਕੁੱਤਾ ਇੱਥੇ ਪਤਾ ਨੀ ਕਿੰਨੀ ਕੁ ਗਿਣਤੀ ਹੋਈ ਆ ਜੀ। ਸਾਰੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਨਾ ਸਰ ਉਹ ਇਸ ਚੀਜ਼ ਤੇ ਆ ਗਈ। ਇੱਕ ਚੀਜ਼ ਹੁੰਦੀ ਆ ਉਹਨੂੰ ਕਹਿੰਦੇ ਆ ਸੈਚੂਰੇਟਡ ਪੁਆਇੰਟ, ਵੀ ਇਹ ਤੋਂ ਅੱਗੇ ਜਿਹੜਾ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਚੀਜ਼।
0: ਬਿਲਕੁਲ
1: ਹੁਣ ਸਾਰੀਆਂ ਸਮੱਸਿਆਵਾਂ ਜਿਹੜੀਆਂ ਸਾਡੀਆਂ ਉਹ ਸੈਚੂਰੇਟਡ ਪੁਆਇੰਟ ਤੇ ਪਹੁੰਚ ਗਈਆਂ ਆ ਜੀ। ਤੋ ਇਸ ਕਰਕੇ ਜਿਹੜਾ ਹੈਗਾ ਜੀ ਉਹਦੇ ਤੇ ਤਾਂ ਕੰਕਰੀਟ ਐਕਸ਼ਨ ਚਾਹੀਦੇ ਹੈਗੇ ਜੀ। ਉਧਰੋਂ ਜਿਹੜਾ ਹੈਗਾ ਆ ਮੁਲਾਜ਼ਮਾਂ ਦੀਆਂ ਜਿਹੜੀਆਂ ਹੈਗੀਆਂ ਰਿਟਾਇਰੀ ਜਿਹੜੇ ਹੈਗੇ ਆ ਤਨਖਾਹਾਂ ਦਾ ਤਾਂ ਮੈਨੂੰ ਅੱਜ ਦਾ ਪਤਾ ਨੀ ਵੀ ਅੱਜ ਦੇਤੀਆਂ ਕਿ ਨਹੀਂ ਦੇਤੀਆਂ, ਤੇ ਪਰ ਪੈਨਸ਼ਨਰ ਦੀ ਪੈਨਸ਼ਨ ਨਹੀਂ ਉਹ ਆਈ।
0: ਬਿਲਕੁਲ
1: ਹਾਂਜੀ ਜੀ, ਮੈਨੂੰ ਤਾਂ ਪਤਾ ਮੇਰੇ ਮਾਤਾ ਜੀ ਵੀ ਮੈਨੂੰ ਮੋਬਾਈਲ ਅੱਗੇ ਕਰਦੇ ਸੀ ਦੇਖ ਕਾਕਾ ਮੈਸੇਜ ਆਇਆ ਕਿ ਨਹੀਂ ਆਇਆ। ਮੈਂ ਹੱਥ ਜੋੜੇ ਜੀ, ਮੈਂ ਕਿਹਾ ਪੈਨਸ਼ਨ ਮੇਰੇ ਕੋਲੋਂ ਲੈ ਲਓ ਤੁਸੀਂ, ਇਹਨਾਂ ਤੋਂ ਆਸ ਨਾ ਰੱਖਿਓ ਤੁਸੀਂ, ਐਵੇਂ ਹੁਣ ਮੈਂ ਆਪੇ ਹੀ ਦੇਖਦਾ ਰਹੂੰਗਾ, ਜਿੱਦਣ ਮਿਲ ਜਾਣਗੇ ਮੈਂ ਲੈ ਲਊਗਾ, ਤੁਸੀਂ ਮੇਰੇ ਕੋਲ ਲੈ ਲਓ, ਤੁਸੀਂ ਐਵੇਂ ਤੰਗ ਨਾ ਕਰੋ, ਰੋਜ ਹੀ ਆ ਕੇ ਦੇਖੋ ਏਦਾਂ ਕਿੱਦਾਂ ਹੋ ਗਈ ਪੈਨਸ਼ਨ ਕਿਉਂ ਨੀ ਆਈ।
0: ਹਾਂਜੀ
1: ਉਹ ਬੈਂਕ ਵਾਲਿਆਂ ਨੂੰ ਗਾਲਾਂ ਕੱਢੀ ਜਾਂਦੇ ਹੈਗੇ ਆ, ਕਹਿੰਦੇ ਬੈਂਕ ਵਾਲੇ ਮੈਸੇਜ ਨੀ ਭੇਜਦੇ, ਉਹ ਬੈਂਕ ਵਾਲੇ ਕੋਲੋਂ ਭੇਜ ਦੇਣ ਵਿਚਾਰੇ। ਹਾਂਜੀ ਮੈਂ ਕਿਹਾ ਉਹ ਮੈਨੇਜਰ ਕੋਲੋਂ ਦੇ ਦੇਵੇ। ਹਾਂਜੀ ਤੂੰ ਇਸ ਕਰਕੇ ਚੱਲਣ ਦੇ।
0: ਬਿਲਕੁਲ
1: ਜੀ, ਬਿਲਕੁਲ ਬਿਲਕੁਲ
0: ਸਾਇੰਸ ਸਾਹਿਬ, ਈਡੀ ਵਾਲਾ ਜਾਣਾਂਗੇ ਪਹਿਲਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਔਜਲਾ ਸਾਹਿਬ ਜੁੜੇ, ਸ਼ਾਇਦ ਕੋਈ ਗੱਲਬਾਤ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਨੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਵੀਰ ਜੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਮੈਂ ਤਾਂ ਮੇਰੀ ਗੱਲ ਕਰੇ ਦਿੱਤੀ, ਮੈਂ ਆਹੀ ਗੱਲ ਕਰਦਾ ਸੀ, ਕਸਟੋਡੀਅਨ ਹੁਣ ਜਾਂ ਗ੍ਰੰਥੀ ਹੋਊਗਾ, ਸ਼੍ਰੋਮਣੀ ਕਮੇਟੀ ਹੋਊ ਜਾਂ ਗੁਰਦੁਆਰੇ ਨੂੰ ਲੋਕ ਲੱਗਿਆ ਕਰੂਗਾ ਜੀ।
0: ਜੀ
2: ਹਾਂਜੀ, ਸਥਿਤੀ ਦੇਖੋ ਇਹਨਾਂ ਨੇ ਕਿਹੋ ਜਿਹੀ ਬਣਾ ਦੀ। ਰਾਜਨ ਜੀ,
1: ਹਾਂਜੀ ਵੀਰ ਜੀ, ਮੈਂ ਬੇਨਤੀ ਕੀਤੀ ਨਾ ਕਸਟੋਡੀਅਨ, ਵੀਰ ਜੀ ਕਸਟੋਡੀਅਨ ਲਵਜ ਜੀ ਜਿਹੜਾ ਹੈਗਾ ਆ ਡੈਰੋਗੇਟਰੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ, ਮਤਲਬ ਜਿਹੜਾ ਹੈਗਾ ਆ ਕਿ ਅਸੀਂ ਉਹ ਗੁਰੂ ਦੀ ਸ਼ਰਨ ਚ ਆ ਕਿ ਗੁਰੂ ਸਾਡੀ ਸ਼ਰਨ ਚ ਆ ਜੀ, ਕਸਟੋਡੀਅਨ ਦੀ ਤਾਂ ਸ਼ਰਨ ਦੇ ਵਿੱਚ ਹੁੰਦਾ ਬੰਦਾ।
2: ਫੇਰ ਤਾਂ ਰਾਜਨ ਜੀ, ਜਿੱਦਣ ਗ੍ਰੰਥੀ ਕਮੇਟੀ ਗ੍ਰੰਥੀ ਨੂੰ ਕਹੋਗੀ ਤੂੰ ਗੁਰਦੁਆਰੇ ਬਾਹਰ ਨੀ ਜਾਣਾ, ਜੇ ਉਹਨੂੰ ਕੰਮ ਹੋਇਆ ਕਰੂ ਲੋਕ ਲਾ ਦਿਆ ਕਰੂਗਾ ਜੀ, ਉਹ ਆਪਦੇ ਜਿੰਮੇ ਰਹੂਗਾ ਜੀ ਗੱਲ।
0: ਪਰ ਉਹ ਜ਼ਿੰਮੇਵਾਰੀ ਤਾਂ ਫਿਰ ਵੀ ਉਹਦੀ ਨਿਰਧਾਰਿਤ ਹੋ ਗਈ ਨਾ, ਜਿਹੜੀ ਹੁਣ ਸੰਸਥਾ ਹੈ ਜੀ।
2: ਨਹੀਂ ਫਿਰ ਗੁਰਦੁਆਰੇ ਬੰਦ ਹੋਣਗੇ ਨਾ, ਤੁਸੀਂ ਮੇਰੀ ਗੱਲ ਨਹੀਂ ਸਮਝੇ।
0: ਹਾਂਜੀ,
2: ਮਤਲਬ ਅੱਗੇ ਗੁਰੂ ਘਰ ਖੁੱਲੇ ਰਹਿੰਦੇ ਸੀ ਪਿੰਡਾਂ ਦੇ ਵਿੱਚ, ਹਾਂਜੀ ਹਾਂਜੀ, ਮੱਥਾ ਟੇਕੋ ਫਿਰ ਲੋਕ ਲਾ ਦਿਆ ਕਰੂਗਾ।
0: ਭਾਜੀ ਚਾਹੇ ਲੋਕ ਵੀ ਲੱਗ ਗਿਆ ਉਹਦੇ ਵਿੱਚ, ਬਾਅਦ ਦੇ ਵੀ ਘਟਨਾ ਵਾਪਰ ਜਾਂਦੀ ਹੈ ਤਾਂ ਫਿਰ ਵੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਆ ਨਾ, ਉਹ ਬਣਾਤੀ ਆ ਨਾ।
1: ਜਦੋਂ ਵੀਰ ਜੀ ਮੇਰੀ ਬੇਨਤੀ ਸੁਣੋ, ਜਦੋਂ ਗ੍ਰੰਥੀ
2: ਕਸਟੋਡੀਅਨ ਦੀ ਗੱਲ ਕਰ ਰਿਹਾ ਕਿ ਦੇਖੋ ਲੋਕਾਂ ਨੇ ਫਿਰ ਇਸ ਹਿਸਾਬ ਨਾਲ ਗੁਰੂ ਘਰ ਵੀ ਇਕੱਲੇ ਨੇ ਜਾਣਾ, ਮੈਂ ਉਹੀ ਜਿਹੜੀ ਉਦਣ ਗੱਲ ਨੂੰ ਪ੍ਰਗਟਾਈ ਦੀ ਚਿੰਤਾ, ਉਹ ਗੱਲ ਆ ਗਈ ਨਾ, ਲੋਕਾਂ ਨੇ ਇਕੱਲੇ ਇਕੱਲੇ ਨੇ ਗੁਰੂ ਘਰ ਜਾਣਾ ਬੰਦ ਕਰ ਦੇਣਾ।
0: ਬਿਲਕੁਲ ਹੈ ਜੀ, ਬਿਲਕੁਲ।
1: ਵੀਰ ਜੀ ਮੇਰੀ ਬੇਨਤੀ ਸੁਣੋ ਪਹਿਲਾਂ ਤੁਸੀਂ, ਜਦੋਂ ਕਸਟੋਡੀਅਨ ਆ ਗਿਆ ਲਵਜ, ਕਸਟੋਡੀਅਨ ਮੀਨਸ ਵੀ ਮਾਲਕ, ਭਾਈ ਸਰੂਪ ਅੰਦਰ ਜਿਹੜਾ ਪਿਆ ਆ ਉਹਦਾ ਮਾਲਕ ਆ ਗਿਆ, ਬਣ ਗਿਆ ਗ੍ਰੰਥੀ। ਗ੍ਰੰਥੀ ਦੀ ਮਰਜ਼ੀ ਆ ਕਿ ਉਹ ਮੈਨੂੰ ਮੱਥਾ ਟੇਕਣ ਦੇਵੇ ਜਾਂ ਨਾ ਦੇਵੇ ਜੀ।
0: ਬਿਲਕੁਲ
2: ਅਸੀਂ ਗ੍ਰੰਥ ਸਾਹਿਬ ਨੂੰ ਤੋੜ ਕੇ ਅਸੀਂ ਤਾਂ ਕਹਾਂਗੇ ਫਲਾਣੇ ਬਾਬੇ ਨੂੰ ਮੰਨਦੇ ਆ,
0: ਬਿਲਕੁਲ ਡੇਰਿਆਂ ਚ ਜਾਣਗੇ ਜੀ। ਬਿਲਕੁਲ
2: ਫਿਰ ਨੰਬਰ ਦੋ ਰਾਜਨ ਜੀ, ਇਹ ਕਿਹੜਾ ਕੇਸ ਆ ਜਿਹਦੇ ਵਿਚ ਇਹਨਾਂ ਨੇ ਕੈਦ ਰੱਖਤੀ, ਉਹਦਾ ਜੁਰਮ ਦੇ ਵਿਚ ਕੈਦ ਰੱਖਿਆ, ਕਤਲ ਚ ਕੈਦ ਰੱਖੀ ਜਾਂਦੀ ਹੈ ਜੀ, ਇਹ ਚ ਕੈਦ ਹੋ ਸਕਦੀ ਹੈ?
1: ਵੀਰ ਜੀ ਜਦੋਂ ਇਹਨਾਂ ਨੇ, ਚਲੋ ਠੀਕ ਗੱਲ ਹੈਗੀ, ਉਹ ਪ੍ਰੋਵੀਜ਼ਨ ਜਿਹੜੇ ਹੈਗੇ ਆ ਉਹ ਚੈਲੰਜ ਹੋ ਜਾਣਗੇ, ਵੱਡੀ ਗੱਲ ਤਾਂ ਇਹ ਹੈਗੀ ਆ ਕਿ ਗੁਰੂ ਸਾਹਿਬ ਨੂੰ ਆਪਾਂ ਜਿਹੜਾ ਹੈਗਾ ਆ, ਇਹਨਾਂ ਨੇ ਇੱਕ ਕਿਸਮ ਦਾ ਆਪਾਂ ਉਹਨਾਂ ਨੂੰ ਲਿਵਿੰਗ ਗੁਰੂ ਕਹਿੰਦੇ ਹੈਗੇ, ਇਹਨਾਂ ਨੇ ਜਿਹੜਾ ਆ ਇੱਕ ਮਤਲਬ ਪਵਿੱਤਰ ਕਿਤਾਬ ਬਣਾ ਤਾ, ਸੋਰੀ ਟੂ ਸੇ।
2: ਬਿਲਕੁਲ
1: ਹਾਂਜੀ, ਉਹਦਾ ਕਸਟਡੀ ਵਰਲਡ ਜਿਹੜਾ ਹੈਗਾ ਸਰ,
2: ਜਿਹੜੇ ਕੰਮਾਂ ਤੇ ਜਾਂਦੇ ਸੀ ਰਾਜਨ ਜੀ ਜਾਂ ਬੱਸ ਸਫ਼ਰ ਕਰਦੇ ਹੁੰਦੇ ਸੀ, ਗੁਟਕਾ ਸਾਹਿਬ ਨੂੰ ਜੇਬ ਚ ਪਾ ਕੇ ਲੈ ਜਾਂਦੇ ਸੀ, ਲਵੇੜ ਕੇ ਗੱਡੀ ਚ ਪਾਠ ਕਰ ਲੈਂਦੇ ਸੀ ਕਿ ਨਹੀਂ ਜੀ?
0: ਜੀ
1: ਬਿਲਕੁਲ,
2: ਗੁਟਕਾ ਸਾਹਿਬ ਤੋਂ ਪਾਠ ਲੋਕ ਆਮ ਰੇਲਾਂ ਦੇ ਵਿੱਚ, ਬੱਸ ਸਫ਼ਰ ਦੇ ਵਿੱਚ ਜਾਂ ਆਪਾਂ ਕਾਰ ਚ ਵੀ ਜਾਂਦੇ ਹਾਂ
0: ਜੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ,
2: ਹੁਣ ਫਲਾਹ ਕਰ ਰਹੇ ਹਾਂ ਪਾਣੀ ਦਾ ਕਿ ਅਸੀਂ ਉਹਦਾ ਗਲਾ ਘੁੱਟ ਰਹੇ ਹਾਂ?
0: ਬਿਲਕੁਲ ਬਿਲਕੁਲ ਹੈ ਜੀ,
2: ਮੈਂ ਉਦਣ ਵੀ ਇਹੀ ਗੱਲਾਂ ਦੀ ਚਿੰਤਾ ਪ੍ਰਗਟਾਈ ਸੀ, ਮੈਂ ਕਿਹਾ ਵੀ ਇਹ ਤਾਂ ਜਿੱਦਣ ਇਹਨਾਂ ਨੇ ਕਾਨੂੰਨ ਬਣਾ ਕੇ ਸਾਨੂੰ ਥੋਪਤਾ, ਇਹਨਾਂ ਨੇ ਸਾਨੂੰ ਦੂਰ ਕਰਤਾ
0: ਜੀ,
2: ਡਰਾਈ ਦਾ ਪਹਿਲਾਂ ਹੀ ਆਹ ਜਿਹੜੇ ਵਿੱਚ ਸਾਧ ਲਾਣਾ ਹੈ ਜਾਂ ਜੋ ਵੀ ਇਹਨੂੰ ਜਿਹੜਾ ਕਮਾਈ ਖਾਂਦਾ ਉਹ ਦਰਾਜ ਤਾਂ ਸਾਨੂੰ ਪਹਿਲਾਂ ਜਾ ਰਿਹਾ ਵੀ ਜੇ ਤੁਸੀਂ ਹੁਸ਼ਿਆਰੀ ਵਿਹਾਰੀ ਵੀ ਗਲਤ ਬੜੀ ਗਈ ਸਿੱਧਾ ਨਰਕਾਂ ਨੂੰ ਪਹਿਲਾਂ ਤਾਂ ਅਸੀਂ ਪੜਨ ਤੋਂ ਹੀ ਡਰਦੇ ਰਹੇ ਹੁਣ ਤੱਕ
0: ਬਿਲਕੁਲ ਹੈ ਜੀ
2: ਰਹਿਣਾ ਕੁੰਦਾ ਹੋਰ ਕੰਮ ਕਰਤਾ ਹੱਥ ਤੋਂ
0: ਜੀ
1: ਵੀਰ ਜੀ ਹੁਣ ਵੀ ਤਾਂ ਏਦਾਂ ਹੀ ਹੋ ਗਈ ਮੈਂ ਮੰਨ ਲਓ ਕੋਈ ਪੜ ਰਿਹਾ ਹੈਗਾ ਆ ਮੇਰੇ ਕੋਲੋਂ ਕੋਈ ਉਚਾਰਨ ਚ ਗਲਤੀ ਹੋ ਜਾਂਦੀ ਹੈਗੀ ਆ ਕੋਈ ਬੰਦਾ ਮੇਰੇ ਤੇ ਕੰਪਲੇਂਟ ਕਰ ਦਿੰਦਾ ਉਹਦੀ ਰਿਕਾਰਡਿੰਗ ਕਰ ਲੈਂਦਾ ਹੈਗਾ ਜੀ ਕਿ ਇਹਨੇ ਮਰਿਆਦਾ ਮੁਤਾਬਕ ਪਾਠ ਨਹੀਂ ਕੀਤਾ ਹੈਗਾ ਆ ਜਿਹਦੇ ਨਾਲ ਮੇਰੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈਗੀ ਆ ਦੈਨ ਈਵਨ ਦੈਨ ਆਈ ਐਮ ਲਾਇਬਲ
0: ਜੀ
2: ਬਿਲਕੁਲ ਜੀ
1: ਤੁਸੀਂ ਤਾਂ ਪਾਠ ਕਰਨਾ ਔਖਾ ਕਰ ਦਿੱਤਾ
2: ਗਰਗ ਸਾਹਿਬ ਦੀ ਗੱਲ ਕਰਦਾ ਵੀ ਗੁਆਂਢੀਆਂ ਦੇ ਪਾਠ ਚੱਲਦਾ ਵੇ ਵੀ ਉੱਥੇ ਨੰਗੇ ਸਿਰ ਫਿਰਦਾ ਵੇ ਅਗਲੇ ਨੇ ਮੂਵੀ ਬਣਾ ਕੇ ਪਾਤੀ ਉਹ ਬੇਅਦਬੀ ਹੈ ਤੇ ਬੇਅਦਬੀ ਕਿਹੜੀ ਕਿਹੜੀ ਗੱਲ ਨੂੰ ਤੁਸੀਂ ਬੇਅਦਬੀ ਨਹੀਂ ਗਿਣਗੇ ਕਿਹੜੀ ਨੂੰ ਗਿਣਗੇ ਜੀ
0: ਆ ਮੁਕੱਦਰ ਜੀ ਨੇ ਲਿਖਿਆ ਕਿ ਔਜਲਾ ਬਾਈ ਜੀ ਗ੍ਰੰਥੀ ਸਿੰਘ ਜਿਹੜੇ ਨੇ ਇੰਟਰਵਿਊ ਦੇ ਰਹੇ ਨੇ ਉਹ ਕਹਿੰਦੇ ਕਿ ਅਸੀਂ ਗ੍ਰੰਥੀ ਰਹਿਣਾ ਹੀ ਨਹੀਂ ਜੀ ਗੁਰੂ ਘਰ ਚ ਕਿਹੜਾ ਜ਼ਿੰਮੇਵਾਰੀ ਲਊਗਾ ਜੀ
1: ਜਦ ਰਿਸਪੋਂਸੀਬਿਲਟੀ ਉਹਨਾਂ ਦੇ ਉੱਤੇ ਫਿਕਸ ਕਰ ਦਿੱਤੀ
0: ਜੀ
2: ਭਰਜਵੀਰ ਜੀ ਉਦਣ ਦਾ ਜਿੱਦਣ ਆਇਆ ਸੀ ਆਪਾਂ ਮੈਂ ਨਾਲ ਜੁੜਿਆ ਸੀ ਮੇਰਾ ਤੁਸੀਂ ਉਦਣ ਵਾਲੀ ਦੁਬਾਰਾ ਕੱਢ ਲਿਓ ਮੈਂ ਡੀਪਲੀ ਸੋਚਿਆ ਵੀ ਸਾਨੂੰ ਕਿੱਧਰ ਨੂੰ ਧੱਕਤਾ ਇਹਨਾਂ ਨੇ ਲੁਟਵਾਣਾ ਸਾਹਿਬ ਤਾਂ ਮੇਰੀ ਗੱਲ ਹਾਸੇ ਸਾਰਦੀ ਸੀ ਉਦਣ ਮੈਂ ਉਦਣ ਸੀਰੀਅਸ ਸੀ ਇਸ ਗੱਲ ਤੇ ਵੀ ਸਾਨੂੰ ਅਸੀਂ ਤਾਂ ਅੱਗੇ ਮਸਾਂ ਨੇੜੇ ਲੱਗੇ ਸੀ ਇਹਨਾਂ ਦੇ
0: ਬਿਲਕੁਲ ਬਿਲਕੁਲ
2: ਪਹਿਲਾਂ ਸਾਡੇ ਬਜ਼ੁਰਗ ਵਿਚਾਰੇ ਕਿਉਂ ਨੀ ਨੇੜੇ ਲੱਗੇ ਵੀ ਕਿਸੇ ਗਲਤ ਲਾਭ ਚ ਨਾ ਪੜਿਆ ਜਾਵੇ ਨਾਕਾਂ ਨੂੰ ਜਾਵਾਂਗੇ
0: ਜੀ ਬਿਲਕੁਲ
2: ਮੈਂ ਉਸ ਗੱਲ ਤੇ ਵੀ ਸਾਡੇ ਗੁਰਦੁਆਰੇ ਭਾਈ ਕਿਸੇ ਨੇ ਪਹਿਲੀ ਚੀਜ਼ ਕਦੇ ਲਿਖੀ ਉਹ ਜਿਹਨਾਂ ਨੇ ਗ੍ਰੰਥ ਸਾਹਿਬ ਵੀ ਪਹਿਲਾਂ ਲਿਖਿਆ ਉਹ ਤੋਂ ਵੀ ਗਲਤੀ ਹੋਈ ਹੋਣੀ ਹੈ
0: ਬਿਲਕੁਲ ਹੈ ਜੀ
2: ਕਿਸੇ ਕੀਰਤੀ ਨੇ ਕੀਰਤਨ ਕੀਤਾ ਪਾਠੀ ਨੇ ਪਾਠ ਕਰਿਆ ਹੋਊਗਾ
0: ਜੀ
2: ਤੇ ਸਾਨੂੰ ਡਰਾਈ ਤੁਸੀਂ ਵੀ ਇਹਦੇ ਥੱਲੇ ਔਂਕੜ ਲੱਗਦਾ ਜੀ ਇਹਨੂੰ ਆਏ ਬੋਲੋ ਇਹਦੇ ਉੱਪਰ ਉੜੇ ਦਾ ਮੂੰਹ ਖੁੱਲਾ ਇਹਨੂੰ ਆਏ ਬੋਲੋ
0: ਜੀ
2: ਸਾਨੂੰ ਤਾਂ ਹੁਣ ਤੱਕ ਉਦੋਂ ਡਰਾਈ ਗਏ ਨੇ ਜੀ ਇਹ
0: ਬਿਲਕੁਲ ਹੈ ਜੀ
2: ਤੇ ਹੁਣ ਤਾਂ ਫਿਰ ਜਮੇ ਵੀ ਕੰਮ ਖਤਮ ਕਰਦਾ ਵੀ ਖੁੱਲਾ ਜਾਣਾ ਹੀ ਨੀ ਨੇੜੇ ਤੁਸੀਂ
0: ਬਿਲਕੁਲ ਹੈ ਜੀ
2: ਜਿਹੜਾ ਜਿਹੜਾ ਉਹਦੇ ਮੱਥਾ ਟੇਕਾਂਗੇ ਜਾ ਕੇ ਅਸੀਂ
0: ਬਿਲਕੁਲ ਹੈ ਜੀ
1: ਇਹਨੂੰ ਇਹਦੇ ਵਿੱਚ ਤਾਂ ਤੁਸੀਂ ਦੇਖੋ ਨਾ ਕਿ ਇਹਦੇ ਵਾਸਤੇ ਬਹੁਤ ਥੋਰੋ ਸਟੱਡੀ ਦੀ ਲੋੜ ਸੀ ਇਹਦੇ ਵਾਸਤੇ ਬਹੁਤ ਟਾਈਮ ਦੀ ਲੋੜ ਸੀ ਇਸ ਚੀਜ਼ ਨੂੰ ਬਣਾਉਣ ਵਾਸਤੇ ਅੱਜ ਕੱਲ ਦੇਖੋ AI ਨਾਲ ਜਿਹੜਾ ਹੈਗਾ ਆ ਉਹ ਕਿੱਦਾਂ ਦੀਆਂ ਫੋਟੋਆਂ ਬਣਾ ਦਿੰਦੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪੈਰ ਰੱਖਦਾ ਦਿਖਾ ਦਿੰਦੇ ਕਿਸੇ ਨੂੰ ਜਾਂ ਕਿਸੇ ਇਹ ਸਾਰੀਆਂ ਚੀਜ਼ਾਂ ਕਵਰ ਕਰਨੀਆਂ ਚਾਹੀਦੀਆਂ ਸੀ ਵਿੱਚ ਉਹਦੇ ਕਿ ਬਈ ਕੋਈ ਭਾਵਨਾਵਾਂ ਨੂੰ ਹਰਟ ਕਰਦਾ ਇਸ ਤਰੀਕੇ ਦੇ ਨਾਲ ਕਰਦਾ ਹੈਗਾ ਆ ਤੇ ਉਹ ਚੀਜ਼ ਵੀ ਜਿਹੜੀ ਆ ਉਹ ਏਦਾਂ ਦੀਆਂ ਚੀਜ਼ਾਂ ਸਾਰੀਆਂ ਕਵਰ ਕਰਦੇ ਵੀ ਹਾਂ ਜੀ ਫਿਰ ਉੱਥੇ ਮੈਂ ਗੁਟਕਾ ਸਾਹਿਬ ਦਾ ਜਿਹੜਾ ਹੈਗਾ ਆ ਜ਼ਿਕਰ ਕਿਤੇ ਨੀ ਦੇਖਿਆ ਜੀ ਉਹ ਕਿਸ ਤਰੀਕੇ ਨਾਲ ਉਹ ਗੁਟਕਾ ਸਾਹਿਬ ਦੀ ਬੇਅਦਬੀ ਨੂੰ ਕਿੱਦਾਂ ਇਹਦੇ ਨਾਲ ਟੈਲੀ ਕਰਨਗੇ ਜਾਂ ਕਿੱਦਾਂ ਜੋੜਨਗੇ ਜੀ ਉੱਥੇ ਮਹਾਰਾਜ ਦੇ ਸਰੂਪ ਦੀ ਗੱਲ ਕੀਤੀ ਹੈਗੀ ਆ ਇਹ ਗੁਟਕਾ ਸਾਹਿਬ ਦੀ ਤਾਂ ਗੱਲ ਕੀਤੀ ਨੀ
0: ਜੀ ਬਿਲਕੁਲ
1: ਸੋ ਉਸ ਬੇਅਦਬੀ ਨੂੰ ਕਿੱਦਾਂ ਉਸ ਬੇ ਜਿਹੜਾ ਹੈਗੀ ਡੈਫੀਨੇਸ਼ਨ ਦੇ ਵਿੱਚ ਲਿਜਾਣਗੇ ਜੀ ਬਾਕੀ ਜਿਹੜਾ ਹੈਗਾ ਇੱਕ ਲਾਈਨ ਏਦਾਂ ਦੀ ਪਾਤੀ ਆ ਸੈਕਸ਼ਨ 4 ਆ ਉਹਦਾ ਜੀ ਉਹਦੇ ਵਿੱਚ ਤਾਂ ਇਹ ਜੋ ਮਰਜ਼ੀ ਕਿਸੇ ਨੂੰ ਕਹਿ ਕੇ ਤੇ ਉਡਾ ਲਓ ਜੀ ਕਿੱਦਾਂ ਮਰਜ਼ੀ ਫੇਰ ਜੇ ਤੁਹਾਡੀ ਫਾਲਸ ਇੰਪਲੀਕੇਸ਼ਨ ਹੁੰਦੀ ਆ ਜੇ ਤੁਹਾਡੇ ਤੇ ਕੋਈ ਝੂਠਾ ਦੋਸ਼ ਲਾਉਂਦਾ ਆ ਤੁਸੀਂ ਇਨਕੁਆਇਰੀ ਦੇ ਵਿੱਚ ਜਿਹੜਾ ਆ ਸੱਚੇ ਪਾਏ ਜਾਂਦੇ ਹੈਗੇ ਆ ਤੇ ਉਸ ਬੰਦੇ ਦੇ ਉੱਤੇ ਕੋਈ ਐਕਸ਼ਨ ਹੈ ਨੀ ਜਿਹੜਾ ਤੁਹਾਨੂੰ ਝੂਠਾ ਟਰੈਪ ਕਰਨ ਲੱਗਾ ਸੀ ਜੀ ਜਾਂ ਪੁਲਿਸ ਅਫਸਰ ਜੇ ਕੋਈ ਤੁਹਾਡੇ ਤੇ ਝੂਠਾ ਕੇਸ ਬਣਾ ਦਿੰਦਾ ਹੈਗਾ ਆ ਬਾਅਦ ਚ ਪਤਾ ਲੱਗਦਾ ਕਿ ਤੁਸੀਂ ਬਰੀ ਹੋ ਗਏ ਤੁਸੀਂ ਸੱਚੇ ਸੀਗੇ ਤੁਸੀਂ ਸਾਬਤ ਕਰ ਦਿੱਤਾ ਉਸ ਪੁਲਿਸ ਅਫਸਰ ਦੀ ਕੀ ਅਕਾਊਂਟੇਬਿਲਟੀ ਹੈਗੀ ਆ ਜੀ ਉਹ ਕੋਈ ਨੀ ਹੈਗਾ ਵੀ ਹਾਂ ਜੀ ਉੱਤੇ ਉਹਨੂੰ ਵੀ ਤਾਂ ਉਨੀ ਸਜ਼ਾ ਚਾਹੀਦੀ ਸੀ ਲਿਖਣੀ ਵੀ ਜੇ ਕੋਈ ਬੰਦਾ ਝੂਠਾ ਇਹਦਾ ਮਿਸ ਯੂਜ਼ ਕਰੂਗਾ ਤੇ ਹੁਣ ਮਿਸ ਯੂਜ਼ ਤੋਂ ਡਰਦੇ ਜਿਹੜੇ ਹੈਗੇ ਆ ਗ੍ਰੰਥੀ ਕਹਿੰਦੇ ਅਸੀਂ ਨੀ ਲੱਗਣਾ ਭਾਈ ਸਾਨੂੰ ਤਾਂ ਤੁਸੀਂ ਕਸਟੋਡੀਅਨ ਬਣਾ ਦਿੱਤਾ ਕੱਲ ਨੂੰ ਕੋਈ ਬੰਦਾ ਕਰਦਾ ਤੇ ਸਜ਼ਾ ਸਾਡੇ ਵਾਸਤੇ ਆ
0: ਬਿਲਕੁਲ
2: ਰਾਜਨ ਜੀ ਉਹ ਜਿਹੜਾ SC ST ਐਕਟ ਬਣਿਆ ਸੀ ਤੇ ਜਿਹੜਾ ਦਾਜ ਵਾਲਾ ਡੋਰੀ ਵਾਲਾ ਐਕਟ ਬਣਿਆ ਸੀ ਉਹਦੇ ਵਿੱਚ ਜਿਹੜੀ ਬਾਅਦ ਵਿੱਚ ਝੂਠੇ ਨਿਕਲੇ ਪਰ ਜਿਹੜੀ ਬੰਦੇ ਦੀ ਹਰਾਸਮੈਂਟ ਹੋਈ
0: ਜੀ
2: ਉਹ ਕਿਸ ਕੰਮ ਉਹ ਕਿੱਥੇ ਗਈ ਜੀ ਉਹਦੀ ਜ਼ਿੰਦਗੀ ਦੇ ਦਿਨ ਕਿੱਥੇ ਗਏ ਜੀ ਉਹ
0: ਬਿਲਕੁਲ ਹੈ ਜੀ
2: ਉਹਦੇ ਵਿੱਚ ਵੀ
1: ਬਿਲਕੁਲ ਜੀ ਬਿਲਕੁਲ
2: ਇਹਦੇ ਵਿੱਚ ਵੀ ਦੇਖ ਹੁਣ ਦੇਖੋ ਅੱਜ ਦਾ ਸ਼੍ਰੋਮਣੀ ਕਮੇਟੀ ਤਲਬ ਕਰ ਰਹੀ ਆ ਤੁਸੀਂ ਉਦਣ ਦੇ ਬਿੱਲੀ ਵਾਂਗੂ ਅੱਖਾਂ ਮਿੱਚੀ ਬੈਠੇ ਹੋ ਕਬੂਤਰ ਵਾਂਗੂ
0: ਜੀ
2: ਤੁਸੀਂ ਉਦੋਂ ਕਿਹਾ ਨਹੀਂ ਕਿਹਾ ਵੀ ਵੇਟ ਕਰੋ ਭਾਈ ਅਜੇ ਕਾਨੂੰਨ ਨਾ ਬਣਾਇਓ
0: ਬਿਲਕੁਲ
2: ਇਹ ਕੰਮ ਮੈਂ ਤਾਂ ਉਹੀ ਕਹਿਣਾ ਮੈਂ ਅੱਗੇ ਵੀ ਪਿੱਟਿਆ ਵੀ ਇਹ ਕੰਮ ਇਹਨਾਂ ਨੂੰ 2015 ਚ ਇਹਨਾਂ ਨੂੰ ਕਰਨਾ ਚਾਹੀਦਾ ਸੀ ਆ ਜਿਹੜੇ ਫਿਰਦੇ ਨੇ ਇੱਥੇ ਚੋਲੇ ਪਾਈ
0: ਜੀ
2: ਉੱਥੇ ਕਮੇਟੀ ਵਾਲੇ
0: ਬਿਲਕੁਲ
2: ਇਹ ਕੰਮ ਤਾਂ ਇਹਨਾਂ ਨੂੰ ਕਰਨਾ
0: ਚਾਹੀਦਾ
2: ਕਾਨੂੰਨ ਦਾ ਤਾਂ ਰੋਲ ਹੀ ਨਹੀਂ ਸੀ ਕੋਈ
0: ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬਾਅਦ ਚੋਂ ਐਕਸ਼ਨ ਕਰਨਾ ਚਾਹੀਦਾ ਸੀ ਕੁਝ ਨਾ ਕੁਝ
2: ਜਥੇਦਾਰ ਨੂੰ ਕੋਈ ਨਾ ਕੋਈ
1: ਐਕਸ਼ਨ ਲੈ ਕੇ
0: ਬਿਲਕੁਲ
2: ਸੱਦ ਕੇ ਕਰਨਾ ਚਾਹੀਦਾ ਸੀ ਹੁਣ ਕਦੇ ਕਿਸੇ ਨੂੰ ਤਲਬ ਕਰ ਲਿਆ ਕਦੇ ਕਿਸੇ ਨੂੰ ਤਲਬ ਕਰ ਲਿਆ
0: ਜੀ
1: ਵੀਰ ਜੀ ਇੱਕ ਨਾ ਮਤਲਬ
2: ਕਰ ਰਹੀ ਆ ਇਹ ਸਰਕਾਰ ਦੇ ਕੰਮ ਨੇ ਜਿਹੜਾ ਆ ਕਰ ਰਹੇ ਨੇ ਸਰਕਾਰ ਦਾ ਕੰਮ ਆ ਸਟੇਟ ਚਲਾਉਣਾ
0: ਜੀ
2: ਇਹ ਸਟੇਟ ਨੂੰ ਰੋਕੀ ਫਿਰਦੇ ਨੇ ਸਾਰੇ ਟ੍ਰੈਫਿਕ ਨੂੰ ਸਾਰੇ ਕਾਸ਼ੇ ਨੂੰ ਜੀ
0: ਬਿਲਕੁਲ
2: ਤੰਤਰ ਨੂੰ
1: ਵੀਰ ਜੀ ਤੁਸੀਂ ਦੇਖੋ ਮਿਸ ਯੂਜ ਦੀ ਗੱਲ ਅੱਜ ਤੋਂ 2 ਸਾਲ ਪਹਿਲਾਂ ਇੱਕ ਲੇਡੀ ਦੀ ਇੰਟਰਵਿਊ ਆਈ ਉਹ ਰੋ ਰੋ ਕੇ ਦੱਸੇ ਕਿ ਸਾਡਾ ਕਸੂਰ ਕੀ ਸੀ ਹੋਇਆ ਕਿ ਉਹ ਆਪਣਾ ਮੁੰਡਾ ਵਿਆਹੁਣ ਗਏ ਜੀ ਮੁੰਡਾ ਵਿਆਹੁਣ ਗਏ ਉਹ ਜਦੋਂ ਲਾਵਾਂ ਤੋਂ ਪਹਿਲਾਂ ਜਿਹੜਾ ਹੈਗਾ ਆ ਕੁੜੀ ਨੇ ਜਿਹੜਾ ਆ ਕੋਈ ਮਤਲਬ ਜਿਹੜਾ ਉਹਨਾਂ ਤੇ ਮਤਲਬ ਹੰਗਾਮਾ ਉੱਥੇ ਹੋ ਗਿਆ ਜੀ ਵੀ ਇਹ ਦਾਜ ਮੰਗਦੇ ਆ ਜੀ ਇਹ ਕਾਰ ਮੰਗਦੇ ਆ ਜੀ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨੀ ਉੱਥੇ ਪਲੇਟਾਂ ਪਲੂਟਾਂ ਚੱਲਣ ਲੱਗ ਪਈਆਂ ਜੀ ਉੱਥੇ ਜਿਹੜਾ ਹੈਗਾ ਆ ਮੁੰਡੇ ਵਾਲਿਆਂ ਪੁਲਿਸ ਆ ਗਈ ਜੀ ਤੇ ਮੁੰਡੇ ਵਾਲਿਆਂ ਨੂੰ ਲੈ ਗਈ ਪੁਲਿਸ ਜੀ ਤੇ ਭਾਈ ਦਾਜ ਮੰਗਦੇ ਸੀ ਜੀ ਉਹ ਤੋਂ ਬਾਅਦ ਜਿਹੜਾ ਹੈਗਾ ਆ ਵੀ ਨਾਲ ਹੀ ਜਿਹੜਾ ਹੋਇਆ ਜੀ ਵੀ ਉਸ ਜਿਹੜਾ ਆ ਕੁੜੀ ਕਹਿੰਦੀ ਮੈਂ ਵਿਆਹ ਨੀ ਕਰਾਉਣਾ ਹੈਗਾ ਆ ਜੀ ਏਦਾਂ ਕਰਕੇ ਫਿਰ ਉਸੇ ਬਰਾਤ ਦੇ ਵਿੱਚ ਜਿਹੜਾ ਹੈਗਾ ਆ ਉੱਥੇ ਹੀ ਇੱਕ ਮੁੰਡਾ ਜਿਹੜਾ ਆ ਉਹ ਆਇਆ ਉਹ ਕਹਿੰਦਾ ਨਹੀਂ ਵੀ ਉਹ ਕੁੜੀ ਦੇ ਵੀ ਮੈਂ ਇਸ ਕੁੜੀ ਦੇ ਨਾਲ ਜਿਹੜਾ ਹੈਗਾ ਆ ਵਿਆਹ ਕਰਾ ਲੈਣਾ ਹੈਗਾ ਆ ਜੀ

0: ਓਹਨੇ ਫਿਰ ਮਤਲਬ ਨਾਲ ਹੀ ਆਪਣਾ ਕੈਮਰਾ ਮੈਨ ਸੱਦ ਲਿਆ
1: ਹੈ
0: ਜੀ, ਕੈਮਰਾ ਮੈਨ ਸੱਦ ਕੇ ਤੇ ਕੁੜੀ ਨੂੰ ਹੰਗਾਮਾ ਕਰਨ ਵਾਸਤੇ ਕਹਿਤਾ ਜੀ। ਮੁੰਡੇ ਦੇ ਨਾਲ ਕੁੜੀ ਨੇ ਵਿਆਹ ਕਰਾਉਣਾ ਸੀ, ਉਸ ਵੇਲੇ ਦੱਸ ਨੀ ਸਕੀ। ਉਸ ਕੁੜੀ ਨੇ ਕਿਹਾ ਵੀ ਤੂੰ ਉਹ ਏਦਾਂ ਕਹਿੰਦਾ ਹੈਗਾ ਮੁੰਡਾ, ਤੇ ਓਹਨੇ ਮਤਲਬ ਪਲਾਨ ਦੇ ਨਾਲ ਜਿਹੜਾ ਹੈਗਾ ਆ ਉਹ ਬਣਾਇਆ ਤੇ ਉਹ ਹਾਂਜੀ, ਤੇ ਮੁੰਡੇ ਵਾਲੇ ਸਾਰੇ ਅੰਦਰ ਕਰਾ ਤੇ ਜੀ, ਤੇ ਮੁੰਡੇ ਵਾਲੇ ਤੇ ਆਪ ਜਿਹੜਾ ਹੈਗਾ ਫਿਰ ਉਸੇ ਮੁੰਡੇ ਨਾਲ ਜਿਹੜਾ ਉਹਦੀ ਚੋਇਸ ਦਾ ਸੀ ਉਹਨਾਂ ਵਿਆਹ ਕਰਾ ਲਿਆ। ਉਹ ਲੇਡੀ ਬਾਹਰ ਰੋ ਰੋ ਕੇ ਦੱਸੇ ਕਿ ਰਿਸ਼ਤੇਦਾਰ ਸਾਡੇ ਤੋਂ ਮੂੰਹ ਮੁੜ ਗਏ, ਸਾਡਾ ਸਭ ਕੁਛ ਵਿਕ ਗਿਆ, ਸਾਡੇ ਕੋਲ ਇੱਕ ਸ਼ਹਿਰ ਦੇ ਵਿੱਚ ਘਰ ਸੀਗਾ, ਉਹ ਗਹਿਣੇ ਰੱਖ ਕੇ ਤੇ ਸਾਡੀਆਂ ਜਮਾਨਤਾਂ ਵਾਸਤੇ ਜਿਹੜਾ ਦਿੱਤਾ, ਅਸੀਂ ਕਿਰਾਏ ਤੇ ਰਹਿਣ ਲੱਗੇ ਆ, ਸਾਡਾ ਜਿਹੜਾ ਹੈਗਾ ਅੱਜ ਕਹਿੰਦੀ ਮਤਲਬ ਜਿਹੜਾ ਹੈਗਾ ਆ 2.5 ਸਾਲ ਬਾਅਦ ਸਾਨੂੰ ਮਤਲਬ ਕੋਰਟ ਨੇ ਕਲੀਨ ਚਿੱਟ ਦਿੱਤੀ ਹੈਗੀ ਆ, ਅਸੀਂ ਕਿੱਥੇ ਜਾਈਏ, ਸਾਡਾ ਜੋ ਨੁਕਸਾਨ ਹੋ ਗਿਆ ਉਹਦੀ ਪੂਰਤੀ ਕੌਣ ਕਰੂਗਾ।
1: ਬਿਲਕੁਲ
2: ਗਲਤ ਹੈ, ਮੁੰਡੇ ਨਾਲ ਵਿਆਹ ਕਰਵਾਇਆ ਉਹਨੇ, ਹੁਣ ਉਹੀ ਗੱਲ ਹੋ ਗਈ ਰਾਜਨ ਜੀ, ਤੁਹਾਡੇ ਘਰੇ ਖੰਡਵਾੜ ਸਾਹਿਬ ਹੈ
1: ਜੀ,
2: ਤੇ ਕਿਸੇ ਦੀ ਤੁਹਾਡੇ ਨਾਲ ਲੱਗਦੀ ਹੈ?
0: ਬਿਲਕੁਲ,
2: ਮਹਾਰਾਜ ਦਾ ਸਰੂਪ ਅੰਦਰ ਪ੍ਰਕਾਸ਼ ਹੈ, ਬਹੁਤ ਗਲਤੀਆਂ ਹੁੰਦੀਆਂ ਨੇ ਘਰਾਂ ਦੇ ਵਿੱਚ, ਕਿਸੇ ਨੇ ਮੂਵੀ ਬਣਾ ਕੇ ਭੇਜ ਦਿੱਤੀ, ਚਲੋ
1: ਬਿਲਕੁਲ
2: ਇਹਦਾ ਪਾਠ ਬਿਲਕੁਲ
0: ਬਿਲਕੁਲ ਬਿਲਕੁਲ
1: ਜੀ।
0: ਦੂਜੀ ਗੱਲ, ਮਰਿਆਦਾ ਕੌਣ ਤੈਅ ਕਰੂਗਾ ਕਿ ਮਰਿਆਦਾ ਹੈ ਸੀ ਜਾਂ ਨਹੀਂ ਹੈ ਸੀ, ਉਹਦੇ ਬਾਰੇ ਵੀ ਸਾਇਲੈਂਟ ਆ।
2: ਮੈਂ ਕਹਿੰਦਾ ਇੱਕ ਵਾਰੀ ਪਰਚਾ ਹੋਗਾ ਜੀ, ਮਰਿਆਦਾ ਫਿਰ ਤੁਸੀਂ ਤੁਹਾਡੇ ਤੇ ਹੋਇਆ, ਮੈਂ ਤਾਂ ਮੂਵੀ ਬਣਾ ਕੇ ਦੇ ਦਿੱਤੀ
0: ਜੀ। ਹਾਂਜੀ,
2: ਆਹੀ ਕੰਮ ਹੋਊਗਾ 2.5 ਸਾਲ ਦੇ ਵਿੱਚ ਕਲੀਨ ਹੋਜੂਗਾ? ਨਹੀਂ ਜੀ, ਇਹ ਤਾਂ ਵੈਸੇ ਹੀ ਇਹਦੇ ਸਿਰ ਢਕਿਆ ਸੀ, ਹਵਾ ਆਈ ਤੇ ਉਹ ਮਾੜਾ ਜਿਹਾ ਹਿੱਲ ਗਿਆ ਸੀ ਰੁਮਾਲ
1: ਜੀ,
2: ਇਹ 2.5 ਸਾਲ ਪ੍ਰੂਫ ਹੋਊਗਾ ਜੀ ਬਸ ਫਿਰ
0: ਅੱਗੇ। ਅੱਛਾ, ਲੋਕੀ ਤਾਂ ਜਿਹੜਾ ਇਹ ਤਾਂ ਗੱਲ ਕਰਦੇ ਹੈਗੇ ਆ, ਮਾਨ ਸਾਹਿਬ ਗਾਹ ਜਿਹੜਾ ਐਕਟ ਨਹੀਂ ਲਿਖਿਆ ਜਾਂ ਉਹ ਵੀ ਲਾਗੂ ਕਰਨ ਵਾਸਤੇ ਤੁਰੇ ਹੈਗੇ ਆ ਹੈਂਜੀ
1: ਜੀ।
0: ਉਹ ਕਹਿੰਦੇ ਜੀ ਜੇ ਕੋਈ ਮਾਨਸਿਕ ਰੋਗੀ ਹੋਇਆ ਤੇ ਉਹਦੇ ਘਰਦਿਆਂ ਦੇ ਉੱਤੇ ਵੀ ਕਾਰਵਾਈ ਹੋਗੀ, ਇਹ ਕਿਹੜੀ ਗੱਲ ਹੈਗੀ ਆ ਹਾਂਜੀ? ਉਹ ਆਪਣੇ ਆਪ ਨੂੰ ਵੱਡੇ ਸਿੱਖ ਸਾਬਤ ਕਰਨ ਦੇ ਉੱਤੇ ਤੁਲੇ ਹੋਏ ਆ ਜੀ
1: ਜੀ।
0: ਹਜੇ ਕਿ ਗੱਲ ਕਰਦਿਆਂ ਨਾਲ ਪਤਾ ਨੀ ਇੱਕ ਵੀਡੀਓ ਆਈ ਆ, ਬੰਦੇ ਨੇ ਵਿਚਾਰੇ ਨੇ ਮਾੜਾ ਜਿਹਾ ਕੱਪੜਾ ਲਿਆ ਮੂੰਹ ਦੇ ਉੱਤੇ ਹੈਂਜੀ, ਲੋਕੀ ਅੰਦਾਜ਼ੇ ਲਾਈ ਜਾਂਦੇ ਆ ਵੀ ਇਹ ਕਿਉਂ ਲਿਆ ਕੱਪੜਾ ਅਗਲੇ ਨੇ ਮੂੰਹ ਦੇ ਉੱਤੇ,
2: ਜਿਹੜੇ ਹਾਲਾਤ ਨੇ ਕਿਤੇ ਮਾਨਸਾ ਦੀ ਬੀਬੀ ਦੇ ਨਾ ਪਰਚਾ ਦਰਜ ਹੋਵੇ ਆਉਣ ਵਾਲੇ ਸਮੇਂ ਚ
1: ਜੀ,
2: ਜਿਹੜੇ ਆਪ ਹਾਲਾਤ ਨੇ ਇਹਨਾਂ ਦੇ।
0: ਹਾਂਜੀ ਠੀਕ ਗੱਲ ਹੈਗੀ ਆ, ਜਦੋਂ ਤੱਕ ਜਿਹੜਾ ਹੈਗਾ ਆ ਕੁਰਸੀ ਤੇ ਬੈਠੇ ਹੈਗੇ ਜੀ ਤਦ ਤੱਕ ਤਾਂ ਰਾਜੇ ਆ
1: ਜੀ,
0: ਬਾਕੀ ਜਿਹੜਾ ਹੈਗਾ ਆ ਈਡੀ
2: ਇਹ ਗੱਲੇ ਸਾਰਾ ਕੰਮੇ ਰਾਜਨ ਜੀ ਚਲੋ ਮੈਂ ਬੰਦ ਕਰ ਲੈਂਗਾ ਹੋਰ ਗੱਲ, ਇਹ ਗੱਲ ਇਹ ਕੰਮੇ ਸਾਡੇ ਕਾਲ ਤਖ਼ਤ ਦੇ ਸ਼੍ਰੋਮਣੀ ਕਮੇਟੀ ਦਾ ਸੀਗਾ, ਕਿਉਂ ਇੱਧਰ ਨੂੰ ਇਹਨਾਂ ਨੇ ਤੋਰਿਆ, ਜੋ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਉਹ ਇਹਨਾਂ ਨੂੰ ਕਰਨਾ ਚਾਹੀਦਾ ਸੀਗਾ
1: ਜੀ। ਬਿਲਕੁਲ
2: ਹਾਂਜੀ, ਤੇ ਆਮ ਬੰਦਾ ਕਿਤੇ ਰਿਜੋਰਟ ਚ ਵਿਆਹ ਕਰ ਲਵੇ ਜਾ ਕੇ, ਆਮ ਬੰਦਾ ਰਿਜੋਰਟ ਚ ਵਿਆਹ ਕਰ ਲਵੇ ਜਾ ਕੇ ਗ੍ਰੰਥ ਸਾਹਿਬ
1: ਜੀ,
2: ਉਹਨੂੰ ਕੁੱਟ ਕੇ ਮਾਰ ਦੇਣਗੇ, ਤੇ ਆ ਸਿਰਸੇ ਨੇ ਆਪਦੀ ਕੁੜੀ ਦਾ ਵਿਆਹ ਕਿੱਥੇ ਕਰਿਆ, ਕਿੱਥੇ ਇਹਨਾਂ ਅਧਿਕਾਰ ਜੋ ਇਹ ਕੋਈ ਗੱਲ ਹੋਈ ਹੈ ਮੁੜ ਕੇ?
1: ਨਾ ਜੀ,
0: ਮੇਰਾ ਤਾਂ ਦਿਲ ਕਰਦਾ ਵੀਰ ਜੀ ਜਿਹੜਾ ਹੈਗਾ ਨਾ
2: ਕੀਤਾ ਹੋਇਆ
1: ਜੀ,
2: ਜਿਹੜੇ ਮਰਿਆਦਾ ਬਣਾਉਣ ਵਾਲੇ ਨੇ,
1: ਬਿਲਕੁਲ
2: ਕੋਈ ਹੋਇਆ ਗੱਲ
1: ਨਾ?
2: ਆ ਮੈਕਸੀਕੋ ਤਾਂ ਦੇਖ ਗਿਆ ਇਹਨਾਂ ਨੂੰ
1: ਜੀ,
2: ਵੀ ਮੈਕਸੀਕੋ ਐਵੇਂ ਵਿਆਹ ਹੁੰਦੇ ਨੇ, ਡੈਮੋਕ੍ਰੇਟਿਕ ਰਿਪਬਲਿਕਾਂ ਐਵੇਂ ਵਿਆਹ ਹੁੰਦੇ ਨੇ
1: ਜੀ,
2: ਤੇ ਦਿੱਲੀ ਨੀ ਦੇਖਦਾ ਇਹਨਾਂ ਨੂੰ
1: ਜੀ।
0: ਇਹ ਤਾਂ ਜਥੇਬੰਦੀਆਂ ਲਾਉਣਾ ਚਾਹੀਦਾ ਹੈਗਾ ਆ, ਕਾਨੂੰਨ ਲੈ ਕੇ ਉਹਦੀ ਪੰਜਾਬੀ ਤਰਜਮਾ ਕਰਾ ਲੈਣੇ, ਇਹਨਾਂ ਨੇ ਵੀ ਅੰਗਰੇਜ਼ੀ ਚ ਰੱਖਿਆ, ਉਹ ਤਾਂ ਅੱਗੇ ਪਿੱਛੇ ਜਿਹੜੇ ਹੈਗੇ ਆ ਦੋ ਦੋ ਸੈੱਟ ਭੇਜਦੇ ਹੈਗੇ ਆ ਜੀ, ਉਹ ਪੰਜਾਬੀ ਤਰਜਮਾ ਕਰਾ ਕੇ ਨਾਲ ਲੈ ਜਾਣ ਜੀ, ਤੇ ਫੌਜੀ ਸਾਹਿਬ ਦੇ ਘਰ ਦੇ ਬਾਹਰ ਧਰਨਾ ਲਾ ਲੈਣ ਵੀ ਇਹਦੇ ਕਰਕੇ ਟਾਵਰ ਤੇ ਚੜਿਆ ਸੀ, ਆਹ ਤੂੰ ਪੰਥ ਨੂੰ ਲੈ ਕੇ ਦਿੱਤਾ
2: ਜਿਹੜਾ ਸੀ ਉਹਦਾ ਪੂਰਾ ਹੋ ਗਿਆ ਜੀ, ਉਹ ਤਾਂ ਟਾਵਰ ਤੇ ਚੜਨਾ ਚਾਹੁੰਦਾ ਸੀ, ਚਾਹੇ ਉਹਨੂੰ ਤੁਸੀਂ ਦਾਰੂ ਦੀ ਬੋਤਲ ਪਿੱਛੇ ਚੜ ਦਿੰਦੇ, ਉਹਦਾ ਤਾਂ ਇਕੱਲੇ ਖਤਮ ਹੋ ਗਈ ਜੀ
1: ਜੀ,
2: ਆ ਤੁਸੀਂ ਹੁਣ ਦੱਸ ਕੇ ਤੁਹਾਡੇ ਰੀਲ ਉਹਦੀ।
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ,
2: ਸਾਡਾ ਕਿਸੇ ਨਾਲ ਪਿਆਰ ਨੀ, ਸਾਡਾ ਕਿਸੇ ਨਾਲ ਵੀ ਪਿਆਰ ਨੀ, ਅਸੀਂ ਨਿੱਜ ਦੇ ਭੁੱਖੇ ਆ।
1: ਬਿਲਕੁਲ
2: ਮੈਂ ਤਾਂ ਕਿੰਨਾ ਪਿੜਦਾ।
0: ਬਿਲਕੁਲ ਜੀ ਬਿਲਕੁਲ, ਲਾਈਵ ਲਾਈਟ ਚਾਉਣਾ ਚਾਹੁੰਦੇ ਹੈਗੇ ਆ,
2: ਕਿਵੇਂ ਰਿੰਗ ਪਾ ਕੇ MLA ਦੇ ਨਿੱਜੇ ਆ, ਉਹਦੇ ਵਿੱਚ ਇੱਕ ਲਾਲ ਚ ਇੱਕ ਕੁਰਸੀ ਪਿੱਛੇ ਕਿਵੇਂ ਸੋਧੀਆਂ ਮੂਹਰੇ ਨੱਚ ਰਹੇ ਨੇ।
1: ਬਿਲਕੁਲ ਜੀ,
2: ਉਹ ਨਿੱਜੇ ਆ ਜੀ, ਹੋਰ ਕੀ ਉਹਦੇ ਵਿੱਚ
1: ਜੀ।
0: ਬਿਲਕੁਲ ਜੀ ਬਿਲਕੁਲ,
2: ਇੱਥੇ ਤੱਕ ਤਾਂ ਅਸੀਂ ਗਿਰੇ ਹੋਏ ਆ ਵੀ ਮੈਨੂੰ ਸਿਕੰਦਰ MLA ਬਣਨਾ ਚਾਹੀਦਾ, ਤੇ MLA ਦੀ ਕੁਰਸੀ ਕਾਇਮ ਰਹਿਣੀ ਚਾਹੀਦੀ ਆ, ਕੀ ਮੇਰੀ ਚਮਕੀ ਮਾਰ ਕੇ ਮੈਨੂੰ ਮੰਤਰੀ ਪਦ ਮਿਲ ਸਕਦਾ, ਉਦੋਂ ਬਾਅਦ ਕੀ ਚਮਕੀ ਮਾਰ ਕੇ ਮੈਨੂੰ ਵਧੀਆ ਮਹਿਕਮੇ ਮਿਲ ਸਕਦੇ, ਇੱਥੇ ਤਾਂ ਅਸੀਂ ਖੜ ਗਏ ਆ ਕੇ ਬਸ।
1: ਬਿਲਕੁਲ,
2: ਧੰਨਵਾਦ ਜੀ,
1: ਥੈਂਕ ਯੂ ਜੀ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ,
0: ਸ਼ੁਕਰੀਆ ਵੀਰ ਜੀ, ਸ਼ੁਕਰੀਆ
1: ਜੀ। ਸੈਣੀ ਸਾਹਿਬ ਅੱਗੇ ਹਾਂਜੀ ਹਾਂਜੀ ਹਾਂਜੀ,
0: ਮੈਂ ED ਦੀ ਖਬਰ ਕਰਕੇ ਤੇ ਫਿਰ ਇਜਾਜ਼ਤ ਲੈਣੀ ਸੀ ਜੀ।
1: ਜਰੂਰ ਜੀ,
0: ਹੈ ਨਾਲ ਲਾਈਨ ਤੇ ਲੈ ਲਓ
1: ਜੀ। ਮੁਕੱਦਰ ਜੀ ਜੁੜੇ ਆ ਸ਼ਾਇਦ, ਮੈਂ ਕਿਹਾ ਇਹਦੇ ਉੱਤੇ ਜੇ ਕੋਈ ਗੱਲਬਾਤ ਕਰਨੀ ਚਾਹੁੰਦੇ ਆਪਾਂ ਉਹਨਾਂ ਦੇ ਵਿਚਾਰ ਵੀ ਲੈ ਲਈਏ ਨਾਲ।
0: ਲੈ ਲਓ ਲੈ ਲਓ
1: ਹਾਂਜੀ, ਮੁਕੱਦਰ ਜੀ ਸਵਾਗਤ ਹੈ ਜੀ ਜੀ। ਮੁਕੱਦਰ ਜੀ ਜੀ ਸਤਿ ਸ੍ਰੀ ਅਕਾਲ ਜੀ। ਹਾਂਜੀ।

0: ਜੀ ਗਿਆਨੂ ਜੀ
1: ਸਤਿ ਸ੍ਰੀ ਅਕਾਲ
0: ਜੀ ਸਤਿ ਸ੍ਰੀ ਅਕਾਲ ਜੀ
2: ਸਤਿ ਸ੍ਰੀ ਅਕਾਲ
1: ਜੀ ਸਤਿ ਸ੍ਰੀ ਅਕਾਲ
0: ਜੀ ਗਿਆਨੂ ਜੀ
1: ਹਾਂਜੀ ਉਹ ਮੈਂ ਤਾਂ ਨਾ ਆਪਣਾ ਤੁਹਾਡੀ ਗੱਲ ਦੇ ਵਿੱਚੋਂ ਉਹ ਗੱਲ ਮੈਨੂੰ ਸਮਝ ਆਉਂਦੀ ਪਈ ਸੀ ਅਸਲ ਚ ਨਾ ਬਾਈ ਜੀ ਗੱਲ ਉਹੀ ਆ ਜਿਵੇਂ ਔਜਲਾ ਬਾਈ ਜੀ ਕਹਿੰਦੇ ਪਈ ਸੀ ਨਾ ਸ਼੍ਰੋਮਣੀ ਕਮੇਟੀ ਵਾਲੇ ਮੰਨ ਲਓ ਹੁਣ ਪਤਾ ਤਾਂ ਚਲੋ ਚਲੋ ਔਜਲਾ ਬਾਈ ਜੀ ਕਹਿਣ ਨੂੰ ਚਲੋ ਵੀ ਕਹਿਣ ਨੂੰ ਨੀ ਉਹ ਗੱਲ ਤਾਂ ਆਪਣੇ ਹਿਸਾਬ ਨਾਲ ਸਹੀ ਕਰਦੇ ਪਏ ਸੀ ਉਹਨਾਂ ਨੂੰ ਵੀ ਪਤਾ ਕੀ ਕਰਨਾ ਜੇ ਜੇ ਇਹ ਚੱਜਦੇ ਹੁੰਦੇ ਤਾਂ ਫਿਰ ਇੱਥੋਂ ਤੱਕ ਗੱਲਾਂ ਪੜਦੀਆਂ ਹੀ ਕਿਉਂ
0: ਜੀ
1: ਉਹ ਗੱਲ ਉਹੀ ਹੈ ਨਾ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਚਲੋ ਮੈਂ ਤਾਂ ਹੁਣ ਰਿਪੀਟ ਹੀ ਕਰਨੀ ਹੈਗੀ ਹੈ ਗੱਲ ਵੀ ਜਦੋਂ ਪਾਕਿਸਤਾਨ ਦੇ ਵਿੱਚ ਸ਼ਰੀਆ ਕਾਨੂੰਨ ਲਿਆਏ ਨਾ ਜੀ ਇਹ
0: ਹਾਂਜੀ
1: ਹਾਂ 85 ਤੱਕ ਜਦੋਂ ਤੱਕ ਜ਼ਿਆਉਲ ਹੱਕ ਦੀ ਸਰਕਾਰ ਸੀ ਸਿਰਫ 24 ਕੇਸ ਸੀ ਬੇਅਦਬੀਆਂ ਦੇ
0: ਜੀ
1: ਜਦੋਂ ਇਹ ਕਾਨੂੰਨ ਸਖ਼ਤ ਬਣ ਗਿਆ
0: ਜੀ
1: ਉਦੋਂ ਇਹ 2600 ਦੇ ਨੇੜੇ ਤੇੜੇ ਕੇਸ ਹੋਏ ਜਿਹਦੇ ਚੋਂ 700-800 ਜਿਹੜੇ ਉਹ ਰੋਜ਼ ਕੁਰਾਨ ਪੜਨ ਵਾਲੇ ਮੁਸਲਮਾਨ ਸੀ ਉਹਨਾਂ ਦੇ ਖਿਲਾਫ਼ ਹੋਏ ਉਹ
0: ਜੀ
1: ਕਿਉਂਕਿ ਗੱਲ ਉਹੀ ਹੈ ਫਿਰ ਉੱਥੇ ਮੰਨ ਲਓ ਮੇਰਾ ਸੈਣੀ ਬਾਈ ਜੀ ਨਾਲ ਕੋਈ ਉਹੀ ਹੈਗਾ ਡਿਸਪਿਊਟ ਸੈਣੀ ਬਾਈ ਜੀ ਦਾ ਮੇਰੇ ਨਾਲ ਹੈਗਾ ਇਹਨੂੰ ਫਸਾ ਦੋ ਉਹਨੂੰ ਫਸਾ ਦੋ
0: ਜੀ
1: ਹਾਂਜੀ
2: ਨਹੀਂ ਮੇਰਾ ਕੋਈ ਨੀ ਬਾਜੀ ਤੁਹਾਡੇ ਨਾਲ
1: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ
2: ਤੁਸੀਂ ਕਿਸੇ ਹੋਰ ਦਾ ਨਾਮ ਲਓ ਨਾ ਫਿਰ ਮੇਰਾ ਨਾਂ ਕਾਹਨੂੰ ਲੈਣੇ ਮੈਨੂੰ ਰਾਤ ਵੇਲੇ ਨੀਂਦ ਨੀ ਆਉਣੀ
0: ਮੇਰਾ ਲੈ ਦਿਓ ਜੀ ਹਾਂਜੀ ਉਹ ਸੈਣੀ ਸਾਹਿਬ ਦੇਖਦੇ ਆ ਕਿ ਬੰਦਾ ਕੋਈ ਹੁਣ ਵਕੀਲ ਵੀ ਤਾਂ ਚਾਹੀਦਾ ਨਾਲ ਤੁਸੀਂ ਇਹ ਸਮਝੋ ਕੋਈ ਛਡਾਉਣ ਵਾਲਾ ਵੀ ਤਾਂ ਨਾਲ ਚਾਹੀਦਾ ਮੇਰਾ ਲੈ ਦਿਓ
2: ਨਹੀਂ ਮੈਨੂੰ ਧਿਰਨਾ ਬਣਾਉਣ ਜੀ
0: ਜੀ
1: ਨਹੀਂ ਮੈਂ ਤਾਂ ਸੀਰੀਅਸ ਗੱਲ ਕਰਦਾ ਵੈਸੇ ਤੁਸੀਂ ਹੁਣ ਪ੍ਰੋਗਰਾਮ ਨੂੰ ਮਹਿਫਲ ਮਿੱਤਰਾਂ ਦੀ
2: ਮੈਂ ਤਾਂ
1: ਇੱਕ ਐਗਜ਼ਾਮਪਲ ਦੇ ਤੌਰ ਤੇ ਗੱਲ ਕੀਤੀ ਹੈਗੀ ਵੀ ਸਾਡੀ ਅਸਲ ਚ ਅਸੀਂ ਫਿਰ ਲਾ ਕਹਿਣੀ ਚਾਹੁੰਦਾ ਹੈਗਾ ਹੋਰ ਨੀ ਕੋਈ ਮੈਂ ਸੈਣੀ ਬਾਈ ਜੀ ਦਾ ਚਲੋ ਨਾਂ ਲਿਆ ਮਾਫ਼ੀ ਚਾਹੁੰਦਾ ਜੇ ਤੁਹਾਨੂੰ
0: ਉਸ ਤਰ੍ਹਾਂ ਮਜ਼ਾਕ ਕਰਦੇ ਨੇ
1: ਨਹੀਂ ਨਹੀਂ ਕਈ ਵਾਰੀ ਚਲੋ ਹੁੰਦਾ ਪਰ ਗੱਲ ਉਹੀ ਹੈ ਨਾ ਫਿਰ ਐਵੇਂ ਤਾਂ ਹੁੰਦੇ ਨੇ ਨਾ ਬਾਈ ਜੀ ਕੇਸ ਜਿੰਨੇ ਹੈਗੇ ਨੇ ਉਹ ਮੈਂ ਤਾਂ ਸੈਣੀ ਬਾਈ ਜੀ ਦੇ ਭਾਈਚਾਰੇ ਚ ਹੀ ਨੇ ਉਹ ਦੋ ਬੰਧੂ ਕੀ ਨਾਂ ਉਹਨਾਂ ਦਾ ਜਿਹੜੇ ਪਟਕਾ
2: ਘੁੰਮਣ
1: ਉਹ ਵੇਖੋ ਵੈਸੇ ਤਾਂ ਚਲੋ ਦੇ ਨਾਲ ਮੈਂ ਠੀਕ ਹੈ ਠੀਕ ਠਾਕ ਪਤਾ ਹੈਗਾ ਮੈਂ ਬਹੁਤ ਉੱਤੇ ਰੇਟ ਕਰਦਾ ਹੈਗਾ ਵਾ ਪਰ ਉਹਨੇ ਉਹਨਾਂ ਦੀ ਬੜੀ ਕਲਾਸ ਲਾਈ ਉਹ ਤੁਸੀਂ ਦੇਖੋ ਵੀ ਉਹ ਉਦਾਹਰਣਾਂ ਕੀ ਦੇ ਰਹੇ ਨੇ ਇੰਟਰਵਿਊ ਦੇ ਵਿੱਚ ਕਹਿੰਦੇ ਜੀ ਅਸੀਂ ਜਦੋਂ ਕੇਸ ਲੜਦੇ ਸੀ ਨਾ ਜੀ ਕਹਿੰਦੇ ਤੇ ਅਸੀਂ ਵੀ ਸਾਡੇ ਕੋਲ ਤਾਂ ਲੜਿਆ ਹੀ ਨੀ ਸੀ ਜਾਂਦਾ ਕਹਿੰਦੇ ਵੀ ਉਹ ਵੀ ਸਜ਼ਾ ਹੀ ਨੀ ਸੀ ਹੈਗੀ ਉਹਦੇ ਵਿੱਚ ਉਹ ਪਹਿਲਾਂ ਹੀ ਛੁੱਟ ਜਾਂਦੇ ਸੀ ਜ਼ਮਾਨਤਾਂ ਹੋ ਜਾਂਦੀ ਹੈ ਜਾਂ ਕੁਛ ਵੀ ਹੈ ਉਹ ਤੇ ਮੈਂ ਉੱਥੇ ਉਹ ਚਲੋ ਰਤਨ ਨੇ ਵੀ ਸਵਾਲ ਉਹਨੂੰ ਕੀਤਾ ਨੀ ਉਹਨਾਂ ਨੂੰ ਵੀ ਤੁਸੀਂ ਜਿਹੜੀ ਵੀ ਘੱਟੋ ਘੱਟ ਸਜ਼ਾ ਉਹ ਦਵਾਈ ਆ ਉਹਨਾਂ ਨੂੰ ਜਿੰਨੇ ਵੀ ਅੱਜ ਤੋਂ ਪਹਿਲਾਂ 400-500 ਕੇਸ ਹੋ ਗਿਆ ਕਿੰਨੇ ਹੋ ਗਏ ਨੇ ਇਹ ਵੀ ਜਿਹੜੀ ਘੱਟੋ ਘੱਟ ਮਿਨੀਮਮ ਸਜ਼ਾ ਹੈਗੀ ਉਹ ਤੁਸੀਂ ਦਵਾਤੀ ਤੁਸੀਂ ਵਕੀਲ ਸੀ ਜੇ ਤਾਂ ਤੁਸੀਂ ਉਹ ਦਵਾਤੀ ਫਿਰ ਤਾਂ ਤੁਸੀਂ ਇਹ ਕਹੋ ਵੀ ਸਾਡੇ ਕੋਲ ਹੋਰ ਆਪਸ਼ਨ ਨੀ ਹੈਗਾ ਵੀ ਅਸੀਂ ਮੈਕਸੀਮਮ ਨਹੀਂ ਦਵਾ
0: ਸਕਦੇ ਬਿਲਕੁਲ ਹੈ ਜੀ
1: ਤੇ ਤੁਸੀਂ ਦਵਾ ਦਾ ਤੁਸੀਂ ਜਿਹੜੀ ਮਿਨੀਮਮ ਹੈਗੀ ਸੀ ਉਹ ਵੀ ਨੀ ਦਵਾ ਸਕੇ
0: ਜੀ ਬਿਲਕੁਲ
1: ਤੁਹਾਡੇ ਕੋਲ ਸਬੂਤ ਨੀ ਕੋਈ ਲੈਣੀ ਨੀ ਦੇਣੀ ਨੀ ਤੁਸੀਂ ਉਹੀ ਗੱਲ ਜਾ ਕੇ ਤੁਸੀਂ ਦੇਖਿਆ ਵੀ ਹੁਣ ਸਾਡਾ ਕਰੀਅਰ ਮੰਨ ਲਓ ਵੀ ਬੜਾ ਅਸੀਂ ਵੇਖ ਲਿਆ ਇਹਦੇ ਵਿੱਚ ਹੁਣ ਹੋਰ ਨੀ ਤੇ ਹੁਣ ਇਹਨੂੰ ਇਹਦਾ ਆਧਾਰ ਬਣਾ ਕੇ ਵੀ ਬੇਅਦਬੀ ਕਾਨੂੰਨ ਬਣਾ ਤਾ ਜੀ ਅਸੀਂ ਵਕੀਲ ਹਾਂ ਅਸੀਂ ਫਲਾਣੇ ਆ ਧਮਕਾਣੇ ਆ
0: ਜੀ ਬਿਲਕੁਲ
1: ਮੈਂ ਚਲੋ ਮਾਫ਼ੀ ਚਾਹੁੰਦਾ ਮੈਂ ਕਿਸੇ ਵੀ ਭਾਈਚਾਰੇ ਚ ਮੈਂ ਆਪਾਂ ਉਹ ਨੀ ਹੈਗੇ
0: ਬਿਲਕੁਲ
1: ਇਹ ਦੁਨੀਆ ਮਤਲਬ ਪ੍ਰਸਤ ਜਿਹੜੀ ਹੈ ਨਾ ਇਹ ਅੱਜ ਕੱਲ ਬਾਈ ਜੀ ਸਾਰੇ ਅੱਜ ਜਿੰਨੀ ਟੋਲਾ ਤੁਰਿਆ ਫਿਰਦਾ ਤੁਸੀਂ ਦੇਖੋ ਨਾ ਵੀ ਸਾਰੀ ਰਾਜ ਨੀ ਸੇਵਾ
0: ਜੀ
1: ਤੇ ਲੋਕ ਜਿਹੜੇ ਉਹ ਧੱਕੇ ਖਾਂਦੇ ਫਿਰ ਜਿਹਨੂੰ ਮਰਜ਼ੀ ਚੁਣ ਲਓ ਇਹਨਾਂ ਨੂੰ ਮੈਂ ਤਾਂ ਕਿੰਨੀ ਵਾਰੀ ਇਹ ਗੱਲ ਕਹਿ ਲਈ
0: ਜੀ
1: ਵੀ ਤੁਸੀਂ ਇਹ ਚੁਣ ਲਏ ਕਿਉਂਕਿ ਪਿਛਲਿਆਂ ਦੀ ਗਲਤੀ ਸੀ ਹੁਣ ਇਹਨਾਂ ਦੀ ਗਲਤੀ ਹੈ ਹੁਣ ਅਸੀਂ ਪਿਛਲੇ ਚੁਣੇ ਨੇ ਜੀ ਜਾਂ ਅਗਲੇ ਚੁਣੇ ਨੇ ਕੋਈ ਵੀ ਚੁਣ ਲਾਂਗੇ ਆਪਾਂ
0: ਨਹੀਂ ਕੱਲ ਤਾਂ ਜੈ ਕਿਸਾਨ ਜੈ ਜਵਾਨ ਵੀ ਆ ਗਏ ਨੇ ਜੀ ਉਹ ਕਹਿੰਦੇ ਅਸੀਂ 5000 ਪੈਨਸ਼ਨ ਦੇਵਾਂਗੇ ਅਸੀਂ ਦੇਵਾਂਗੇ ਜੀ ਭਾਈ 600 ਯੂਨਿਟ ਬਿਜਲੀ ਵੀ ਦੇਵਾਂਗੇ 8 ਘੰਟੇ ਡਿਊਟੀ ਕਰਾਂਗੇ ਮੁਲਾਜ਼ਮਾਂ ਦੀ ਉਹ ਵੀ ਆਪਣੀ ਲਿਸਟ ਲੈ ਕੇ ਆ ਗਏ ਨੇ ਜੀ
1: ਭਾਰਤ ਬਾਈ ਇਹਨਾਂ ਨੇ ਨਾ ਇਹਨਾਂ ਸਾਰੇ ਟੋਲੇ ਨੇ ਰਲ ਕੇ ਜਿੰਨਾ ਇਹ ਟੋਲਾ ਸਾਰਾ ਤੁਰਿਆ ਫਿਰਦਾ
0: ਜੀ
1: ਭਾਵੇਂ ਇਹਦੇ ਚ ਮੈਂ ਤਾਂ ਇਹ ਸਾਰੀਆਂ ਪਾਰਟੀਆਂ ਨੂੰ ਵਿੱਚ ਹੀ ਕਹਿੰਦਾ ਹੈਗਾ ਭਾਵੇਂ ਕੋਈ ਵੀ ਹੈਗਾ
0: ਜੀ
1: ਜੇ ਅਸੀਂ ਸੋਚੀਏ ਨਾ ਵੀ ਇਹਨਾਂ ਨੂੰ ਹਰਾਉਣਾ ਹੈ ਤੇ ਉਹਨਾਂ ਨੂੰ ਜਿਤਾਉਣਾ
0: ਜੀ।
1: ਇਹਨਾਂ ਚ ਫਰਕ ਕੋਈ ਨੀ ਕਿਸੇ ਚ ਹੈਗਾ, ਜਦੋਂ ਇਹਨਾਂ ਦਾ ਚਰਿੱਤਰ ਇੱਕੋ ਹੀ ਹੈਗਾ ਸਿਰਫ ਕੁਰਸੀ
0: ਜੀ।
1: ਜਦੋਂ ਇਹ ਕੁਰਸੀ ਤੇ ਬਹਿ ਗਏ ਤੇ ਫਿਰ ਮੰਨ ਲਓ ਮਣਕਰੇ ਵੋਟ ਸੈਣੀ ਬਾਈ ਜੀ ਨੇ ਪਾਈ ਹੋਵੇ, ਮੈਂ ਪਾਈ ਹੋਵੇ, ਭਾਵੇਂ ਕੁੱਕੀ ਗਿੱਲ ਨੇ ਪਾਈ ਹੋਵੇ, ਫਿਰ ਜਦੋਂ ਕੁਰਸੀ ਤੇ ਬਹਿ ਗਏ ਫਿਰ ਇਹਨਾਂ ਨੂੰ ਜੇ ਪੁੱਛਿਆ ਨਾ ਵੀ ਹਾਂਜੀ ਤੁਸੀਂ ਦੱਸੋ ਵੀ ਅਸੀਂ ਵੋਟ ਪਾਈ ਹੈ,
0: ਤੇ
1: ਫਿਰ ਇਹਨਾਂ ਦਾ ਜਵਾਬ ਇੱਕੋ ਹੀ ਹੋਣਾ, ਹੂ ਇਜ ਸੈਣੀ ਸਾਹਿਬ, ਹੂ ਇਜ ਕੁੱਕੀ ਗਿੱਲ, ਹੂ ਇਜ ਮੁਕੱਦਰ ਸਿੰਘ,
0: ਹੈ
1: ਕੌਣ ਤੁਸੀਂ? ਤੁਸੀਂ ਵੋਟ ਪਾਤੀ ਬਸ, ਹੁਣ ਤੁਸੀਂ ਆਪਣੇ ਘਰ ਬਹੋ, ਬਸ ਟੈਨਸ਼ਨ ਨਾ ਲਓ,
0: ਹੁਣ
1: ਸਾਡਾ ਕੰਮ ਹੈ ਤੁਹਾਡੇ, ਹਾਂ ਹੁਣ ਅਸੀਂ ਤੁਹਾਡੇ ਡਾਂਗ ਫੇਰਨੀ ਹੈ ਤੁਹਾਡੇ, ਤੇ ਤੁਸੀਂ ਜੇ ਬੋਲੇ ਤੇ ਡਾਂਗ ਫੇਰਾਂਗੇ, ਨਹੀਂ ਜੇ ਆਪਣਾ ਚੁੱਪ ਕਰਕੇ ਬੈਠੇ ਰਹੋ, ਬਸ
0: ਠੀਕ ਨੀ ਮਾਰਨੀ
1: ਹੈਗੀ ਆ ਜੀ। ਹਾਂ ਇਹ ਜਿੰਨੇ ਹੈਗੇ ਨੇ ਸਭ ਸਭ ਇੱਕੋ ਹੀ ਟੋਲਾ, ਇਹਨਾਂ ਚ ਕੋਈ ਫਰਕ ਨੀ, ਮੈਂ ਤਾਂ ਸਿੱਧੀ ਸਪਸ਼ਟ ਗੱਲ ਕਹਿਣਾ ਹੈਗਾ,
0: ਬਿਲਕੁਲ
1: ਇਹ ਡਾਂਗ ਆਪਣੇ ਆਪਣੇ ਰਾਜ ਦੇ ਵਿੱਚ ਸਾਰੇ ਫੇਰਦੇ ਰਹੇ ਨੇ
0: ਜੀ।
1: ਇਹੀ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਜਦੋਂ ਇਹ ਕਿਸਾਨ ਧਰਨ, ਅੱਜ ਹੁਣ ਕਿਸਾਨ ਧਰਨੇ ਲਾ ਕੇ ਪੈਂਦੇ ਸੀ ਨਾ, ਇਹ ਤਾਂ ਵਿਹਲੇ ਨੇ ਜੀ ਕਹਿੰਦੇ, ਇਹਨਾਂ ਨੂੰ ਕਿਹੜਾ ਕੋਈ ਕੰਮ ਹੈ, ਹੈ ਅੱਜ ਹੁਣ ਕਹਿੰਦੇ ਵੀ ਉਹੀ ਗੱਲ ਕਿਸਾਨਾਂ ਦੀ ਨੀ ਸੁਣਦੇ ਹੈਗੇ। ਇਹੀ ਮਾਨ ਸਾਹਿਬ ਸੀ ਉਦੋਂ, ਇਹ ਉਹੀ ਦਿੱਲੀ ਬੈਠੇ ਹੁੰਦੇ ਸੀ ਧਰਨੇ ਚ, ਤੇ ਅੱਜ ਕਹਿੰਦੇ ਵੀ ਇਹਨਾਂ ਨੂੰ ਤਾਂ ਕੰਮ ਹੀ ਕੋਈ ਨੀ, ਕਹਿੰਦੇ ਇਹਨਾਂ ਨੂੰ ਤਾਂ
0: ਥਾਂ ਚਾਹੀਦੀ
1: ਕੁੱਕੀ,
0: ਹੁਣ ਤਾਂ ਪਰੇ ਪਰੇ ਕੀਤੇ,
1: ਇਹ ਰਾਹ ਰੋਕਦੇ
0: ਜੀ,
1: ਹੈ ਗੱਲ ਉਹੀ ਹੈ ਨਾ, ਫਿਰ ਹੁਣ ਅਸੀਂ ਭਾਲਦੇ ਕੀ ਆ ਬਾਈ ਜੀ।
0: ਬਿਲਕੁਲ ਬਿਲਕੁਲ, ਥੈਂਕ ਯੂ,
1: ਇਸ ਕਰਕੇ ਬੜਾ ਅਫਸੋਸ ਹੈ ਜੀ ਭਾਰਜ ਬਾਈ ਜੀ, ਚਲੋ ਤੁਹਾਡੀਆਂ ਗੱਲਾਂ ਕਈ ਵਾਰੀ ਚੱਲਦੀਆਂ ਹੁੰਦੀਆਂ ਨੇ, ਗੱਲ ਕਰਨੀ ਪੈ
0: ਜਾਂਦੀ ਹੈ, ਸ਼ੁਕਰੀਆ,
1: ਪਰ ਹੁਣ ਇਹ ਇਹਨਾਂ ਸਿਆਸੀ ਮਸਲਿਆਂ ਤੇ ਟਿੱਪਣੀ ਕਰਨ ਨੂੰ ਨਾ ਜੀ ਨਹੀਂ ਕਰਦਾ ਹੈਗਾ ਬਾਈ ਜੀ,
0: ਨਹੀਂ ਨਹੀਂ ਕੋਈ,
1: ਕਿਉਂਕਿ ਆਸ ਕੋਈ ਆਸ ਨਹੀਂ ਭਾਰਜ ਬਾਈ ਜੀ, ਆਸ ਕੋਈ ਨੀ ਹੈਗੀ
0: ਜੀ ਜੀ ਜੀ, ਆਸ ਆਪਾਂ ਛੱਡਣੀ, ਆਪਾਂ ਉਦਾਸ ਨੀ ਹੋਣਾ, ਆਸ ਨੀ
1: ਛੱਡਣੀ।
0: ਤੁਸੀਂ ਗਵਾਹ ਹੋ ਨਾਲ ਜੀ, ਦੇਖੋ ਮੈਂ ਕੁਝ ਕਿਹਾ ਜੀ,
2: ਹੁਣ ਬੀਜੇਪੀ ਨੂੰ ਬਦਲਣੀ ਵੋਟ, ਸਾਰਿਆਂ ਤੋਂ ਕੁੱਟ ਖਾਧੀ ਆ ਤੇ ਉਹ ਵੀ ਜਿਹੜੀਆਂ ਚਾਰ
0: ਪੌੜੀਆਂ,
2: ਬਿਲਕੁਲ
1: ਨਹੀਂ ਨਹੀਂ ਉਹਨਾਂ ਨੂੰ ਪਾਲੋ, ਜੇ ਡੰਡਾ ਕਿਸੇ ਵੱਲੋਂ ਪੋਲਾ ਵੱਜਿਆ ਹੋਊ ਹੋਰ ਮਾੜੀ ਜੀ,
0: ਖਾਣਾ ਤਾਂ ਡੰਡਾ ਹੀ ਹੈ, ਬਿਲਕੁਲ ਹੈ ਜੀ, ਉਹ ਤੁਹਾਡੇ ਤੇ ਡਿਪੈਂਡ ਆ, ਹੁਣ ਤੂਤ ਤੂਤ ਦੀ ਛੱਟੀ ਲੈਣੀ ਹੈ ਕਿ ਸਫੇਦੇ ਦੀ ਲੈਣੀ ਹੈ ਕਿ
2: ਨਹੀਂ, ਫਿਰ ਤਾਂ ਉਹਨਾਂ ਦਾ ਮਿਹਣਾ ਰਹਿ ਜਾਣਾ ਹੈਗਾ ਯਾਰ, ਸਾਨੂੰ ਤਾਂ ਤੁਸੀਂ ਵਰਤ ਕੇ ਜੀ ਦੇਖਿਆ,
0: ਬਿਲਕੁਲ
2: ਇਸ ਕਰਕੇ ਜਿਹੜਾ ਹੈਗਾ ਆ ਉਹਨਾਂ ਨੂੰ ਵੀ ਵਰਤ ਕੇ ਦੇਖ ਲੈਣਾ,
1: ਬਿਲਕੁਲ
2: ਫੇਰ ਹੀ ਡੈਮੋਕ੍ਰੇਸੀ ਨੂੰ ਬਾਏ ਬਾਏ ਕਵਾਂਗੇ
0: ਜੀ।
1: ਨਹੀਂ ਕਿਤੇ ਕਿਤੇ ਐਨ ਆ ਨਾ, ਉਹੀ ਗੱਲ ਅਫਸੋਸ ਰਹਿ ਜੇ ਵੀ ਸਾਰਿਆਂ ਤੋਂ ਕੁੱਟ ਖਾ ਲਈ, ਇਹਨਾਂ ਤੋਂ ਨੀ ਖਾਧੀ,
0: ਬਿਲਕੁਲ
2: ਹਾਂਜੀ ਹਾਂਜੀ ਹਾਂਜੀ ਉਹੀ ਮੈਂ ਕਿਹਾ ਨਾ,
1: ਪਰ ਹਾਸੇ ਨਾਲ ਨਾ ਬਾਈ ਭਾਰਜ ਬਾਈ ਜੀ ਹਾਸੇ ਨਾਲ ਟਿੱਪਣੀ ਕਰੀ ਦੀ ਹੈ, ਪਰ ਵੇਖ ਲੋ ਅਸੀਂ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਦਾਵਾ ਕਰਨੇ ਆ,
0: ਬਿਲਕੁਲ
1: ਮੈਂ ਤਾਂ ਸੈਣੀ ਬਾਈ ਜੀ ਵੀ ਇਸੇ ਪੇਸ਼ੇ ਦੇ ਨਾਲ ਜੁੜੇ ਹੋਏ ਨੇ ਤੇ ਸੈਣੀ ਬਾਈ ਜੀ ਦੇ ਬੇਟੇ ਵੀ ਚਲੋ ਖੁਦ ਜੱਜ ਸਾਹਿਬ ਸੰਵਿਧਾਨਕ, ਕਿਉਂਕਿ ਉਹਨਾਂ ਨੇ ਸੰਵਿਧਾਨ ਦੀ ਪੜਚੋਲ ਕਰਨੀ ਹੈ
0: ਜੀ,
1: ਤੇ ਜਿਹੜਾ ਕੋਈ ਗਲਤ ਹੈ ਉਹਨੂੰ ਗਲਤ ਕਹਿਣਾ ਹੈ, ਜਿਹੜਾ ਕੋਈ ਸਹੀ ਹੈ ਉਹ ਸਹੀ ਕਹਿਣਾ
0: ਹੈ, ਬਿਲਕੁਲ ਹੈ ਜੀ।
1: ਤੇ ਮੈਨੂੰ ਤੁਸੀਂ ਦੇਖੋ ਜਿਹੜੀ ਆ ਇੱਕ ਨਾ ਮੈਂ ਲਾਸਟ ਗੱਲ ਕਹਿ ਕੇ ਗੱਲ ਖਤਮ ਕਰਦਾ, ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਨਾ
0: ਜੀ,
1: 27 ਲੱਖ ਵੋਟਰ ਬੰਗਾਲ ਦੇ ਵਿੱਚ
0: ਜੀ,
1: ਉਹਨਾਂ ਨੂੰ ਇਹ ਕਹਿ ਕੇ ਸੁਪਰੀਮ ਕੋਰਟ ਜਿਹੜਾ ਸਾਡਾ ਕਸਟੋਡੀਅਨ ਹੈਗਾ
0: ਜੀ,
1: ਕੋਈ ਗੱਲ ਨੀ ਕਹਿੰਦੇ ਜੀ ਇਸ ਵਾਰੀ ਨੀ ਤੇ ਅਗਲੀ ਵਾਰੀ ਵੋਟ ਪਾ ਲੈਣਗੇ
0: ਜੀ,
1: ਇਹ ਕਿਸੇ ਦਿਨ ਇਹ ਟਿੱਪਣੀ ਆਉਣੀ ਹੈ ਬਾਈ ਜੀ, ਕੋਈ ਗੱਲ ਨੀ ਇਸ ਵਾਰੀ ਨੀ ਤੇ ਅਗਲੀ ਵਾਰੀ ਸਰਕਾਰ ਚੱਲਾਂਗੇ, ਕੋਈ ਗੱਲ ਨੀ 5 ਸਾਲ ਹੋਰ ਚੱਲਣ ਦਿਓ, ਜਿਵੇਂ ਸ਼੍ਰੋਮਣੀ ਕਮੇਟੀ ਚੱਲਣ ਦੀ ਹੈ ਨਾ ਜੀ,
0: ਬਿਲਕੁਲ
1: 15 ਸਾਲ ਹੋ ਗਏ, ਜੇ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਸਵਾਲ ਪੁੱਛਦੇ ਹੈ ਨਾ ਵੀ ਤੁਸੀਂ ਲੈ ਕੇ ਭੇਜ ਦੋ ਵੀ ਸਾਡੀ ਚੋਣ ਕਰਾਓ, ਉਹ ਕਹਿੰਦੇ ਸਾਨੂੰ ਵੀ ਲੋੜ ਹੈ ਵੀ ਅਸੀਂ ਤਾਂ ਠੀਕ ਠਾਕ ਕੰਮ ਕਰੀ ਜਾਂਦੇ ਹਾਂ, ਮੈਂ ਕਈ ਬਲਾਕਾਂ ਨੂੰ ਸੁਣਿਆ
0: ਬਿਲਕੁਲ
1: ਵੀ ਅਸੀਂ ਕਿਉਂ ਲੈ ਕੇ ਭੇਜੀਏ, ਕਿਉਂ ਵੋਟਾਂ ਪਵਾਈਏ
0: ਜੀ, ਬਿਲਕੁਲ
1: ਇਹ ਕਿਸੇ ਦਿਨ ਇਹ ਵੀ ਟਿੱਪਣੀ ਆਉਣੀ ਹੈ ਵੀ ਕੋਈ ਗੱਲ ਨੀ ਬਾਈ ਜੀ ਚੱਲਣ ਦਿਓ, ਕੋਈ ਗੱਲ ਨੀ 5-4 ਸਾਲਾਂ ਨੂੰ 10 ਸਾਲਾਂ ਨੂੰ ਜਦੋਂ ਜੀ ਕਰੇਗਾ ਉਦੋਂ ਹੋ ਜੂਗੀ ਚੋਣ, ਐਂ ਚੱਲੀ ਜਾਣ ਦਿਓ,
0: ਬਿਲਕੁਲ ਹੈ ਜੀ, ਬਿਲਕੁਲ।
1: ਤੁਸੀਂ ਦੇਖੋ ਸਭ ਤੋਂ ਵੱਡੀ ਜਿਹੜਾ ਸਾਡੇ ਸੰਵਿਧਾਨ ਦਾ ਕਸਟੋਡੀਅਨ ਹੈਗਾ ਜਿਹੜਾ ਉਹਦੀ ਪੜਚੋਲ ਕਰਕੇ ਸਹੀ ਗਲਤ ਦਾ ਫੈਸਲਾ ਕਰਨ ਵਾਲਾ, ਮੈਂ ਬੜਾ ਅਫਸੋਸ ਹੋਇਆ ਬਾਈ ਜੀ ਆਹ ਟਿੱਪਣੀ ਸੁਣ ਕੇ ਵੀ ਤੁਸੀਂ ਦੇਖੋ ਵੀ ਕੀ ਤੁਸੀਂ ਇੰਨੇ ਲੱਖ ਲੋਕਾਂ ਨੂੰ ਇਹ ਕਹਿਣ ਦੇ ਵੀ ਕੋਈ ਗੱਲ ਨੀ ਅਗਲੀ ਵਾਰੀ ਪਾ ਲਿਓ ਵੋਟ, ਫਿਰ ਕੀ ਹੁੰਦਾ, ਕੋਈ ਫਰਕ ਥੋੜੀ ਪੈਂਦਾ,
0: ਬਿਲਕੁਲ
1: ਹਾਂਜੀ, ਅਸੀਂ ਦਾਅਵੇਦਾਰ ਹੈਗੇ ਹਾਂ, ਅਸੀਂ ਸਭ ਤੋਂ ਵੱਡੇ ਅਸੀਂ ਲੋਕਤੰਤਰ ਹੈਗੇ ਹਾਂ,
0: ਬਿਲਕੁਲ ਹੈ ਜੀ,
1: ਹਾਂਜੀ
0: ਥੈਂਕ ਯੂ ਮੁਕੰਦਰ
1: ਕਰਕੇ, ਬਹੁਤ ਬੜਾ ਬਾਈ ਜੀ ਜੋ ਕੁਛ ਦੁਨੀਆਦਾਰੀ ਚ ਚੱਲਦਾ ਪਿਆ ਨਾ ਜੀ, ਬੜਾ ਬੜਾ ਵਧੀਆ ਚੱਲਦਾ ਪਿਆ, ਮੈਂ ਕਹਿੰਦਾ ਇਹ ਸਭ ਨੂੰ ਮਤ ਸਿਖਾ ਕੇ ਜਾਊਗਾ ਸਾਰਾ ਸਿਸਟਮ, ਜੋ ਵੀ ਚੱਲਦਾ ਸਾਰਿਆਂ ਨੂੰ ਸਿਖਾਊਗਾ, ਇਹ ਜਿਹੜੇ ਸੋਚਦੇ ਨਾ ਦੂਜੇ ਦੀ ਗਲੀ ਚ ਅੱਗ ਲੱਗੀ ਆ, ਮੇਰੀ ਚ ਨਹੀਂ ਲੱਗੀ
0: ਜੀ,
1: ਇਹ ਸਾਰਿਆਂ ਦੀਆਂ ਗਲੀਆਂ ਚ ਲਾ ਕੇ ਜਾਊਗਾ ਸਿਸਟਮ ਜੀ।
0: ਬਿਲਕੁਲ ਬਿਲਕੁਲ,
1: ਇਹ ਸਾਨੂੰ ਭੁਲੇਖਾ ਹੈਗਾ ਜੀ
0: ਜੀ।
1: ਠੀਕ ਹੈ ਬਾਈ ਜੀ,
0: ਥੈਂਕ ਯੂ ਜੀ, ਥੈਂਕ ਯੂ ਮੁਕੱਦਰ ਜੀ, ਬਹੁਤ ਬਹੁਤ ਸ਼ੁਕਰੀਆ,
2: ਸਤਿ ਸ਼੍ਰੀ ਅਕਾਲ ਜੀ
0: ਜੀ। ਸੈਣੀ ਸਾਹਿਬ, ਮੁਕੱਦਰ ਬਾਈ ਜੀ ਆਪਣੇ ਮਨ ਦੀ ਗੱਲ ਕਹਿ ਗਏ ਨੇ, ਤੇ ਆਪਾਂ ਅੱਗੇ ਵੱਧਦੇ ਆ।
2: ਮਨ ਦੀ ਗੱਲ ਕਹਿ ਗਏ
0: ਹਾਂਜੀ,
2: ਤੇ ਮੇਰੇ ਮਨ ਦੇ ਵਿੱਚ ਇਹ ਆਈ ਜਾਂਦਾ ਹੈਗਾ ਆ ਕਿ ਜਿੱਦਾਂ ਦਾ ਇਹ ਨਿਰਾਸ਼ਾਵਾਦੀ ਹੋਈ ਜਾਂਦੇ ਹੈਗੇ ਆ, ਮੈਨੂੰ ਏਦਾਂ ਲੱਗਦਾ ਆ ਇੱਕ ਜਿਹੜੇ ਨਾਗਾ ਸਾਧੂ ਹੁੰਦੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਲੱਕੜ ਦੀ ਹੁੰਦੀ, ਉਹਨੂੰ ਬਰਾਗਣ ਕਹਿੰਦੇ ਆ ਜੀ।
0: ਹਾਂਜੀ, ਉਹ ਜਿੱਥੇ
2: ਕਿਤੇ
0: ਟੀ ਬਣੀ ਹੁੰਦੀ ਆ ਉਹਨਾਂ ਜੀ,
2: ਟੀ ਹਾਂ ਟੀ ਜੀ ਬਣੀ ਹੁੰਦੀ, ਉਹਨੂੰ ਬਰਾਗੜ ਕਹਿੰਦੇ ਹੈਗੇ ਆ। ਮੈਨੂੰ ਇਹ ਲੱਗਦਾ ਹੈਗਾ ਕਿਤੇ ਖੜਾਵਾਂ ਪਾ ਕੇ ਨਾਲ ਬਰਾਗੜ ਹੱਥ ਲੈ ਕੇ ਤੇ ਚੱਲ ਜਾਣ ਵੀ ਬਾਈ ਮਾਪਾ ਇਸ ਸਿਸਟਮ ਤੋਂ ਹੁਣ ਦੁਖੀ ਹੋਏ ਨਿਕਲ ਚਲੇ ਜੰਗਲਾਂ ਨੂੰ।
0: ਉਹ ਗੀਤ ਨਹੀਂ ਸੀਗਾ, ਯੁੱਗ ਜੋਗਨ ਹੋ ਗਈ ਵੇ ਤੇਰਿਆਂ ਦੁੱਖਾਂ ਦੀ ਮਾਰੀ,
2: ਬਸ ਇਹ ਜੋਗੀ ਹੋਣ ਵਾਲਾ ਹੀ ਆ ਜੀ।
0: ਉਹ ਇੱਕ ਗੀਤ ਬੜਾ ਵਧੀਆ ਮੇਰਾ ਪਿਆਰਾ ਗੀਤ ਆ, ਮੈਂ ਕਈ ਵਾਰੀ ਸੁਣਦਾ ਹੁੰਦਾ, ਜਾਣਾ ਜੋਗੀ ਦੇ ਨਾਲ ਨੀ ਮੈਂ ਜਾਣਾ ਜੋਗੀ। ਹਾਂਜੀ, ਕੰਨੀ ਮੁੰਦਰਾਂ ਪਾ ਕੇ ਮੱਥੇ ਤਿਲਕ ਲਗਾ,
2: ਬਿਲਕੁਲ ਜੀ। ਤੁਸੀਂ ਹੁਣ ਜੋਗੀ ਦੀ ਗੱਲ ਛੱਡ ਦਿਓ, ਤੁਸੀਂ ਮੁਕੱਦਰ ਸਿੰਘ ਹੁਣਾਂ ਨਾਲ ਹੀ ਚੱਲ ਜਾਇਓ, ਉਹਨਾਂ ਨੇ ਵੀ ਤਿਆਰੀ ਆ।
0: ਲੋ ਸੈਣੀ ਸਾਹਿਬ, ਆਪਾਂ ਮੁੜਦੇ ਆ ਈਡੀ ਦੇ ਵੱਲ ਨੂੰ, ਤੇ ਫਿਰ ਅੰਮ੍ਰਿਤਪਾਲ ਸਾਹਿਬ ਦੀ ਗੱਲਬਾਤ ਕਰਕੇ ਤੇ ਫਿਰ ਆਪਾਂ ਤੁਹਾਡੇ ਤੋਂ ਆਗਿਆ ਲੈਂਦੇ ਆ ਜੀ ਸੈਣੀ ਸਾਹਿਬ।
2: ਹਾਂਜੀ, ਈਡੀ ਦਾ ਇੱਦਾਂ ਆ ਜੀ, ਈਡੀ ਵਾਲਿਆਂ ਨੇ ਮਾਰਿਆ ਛਾਪਾ
0: ਜੀ,
2: ਛਾਪਾ ਮਾਰਿਆ ਹੈਗਾ ਆ, ਤੇ ਉਹਨਾਂ ਨੇ ਪੂਰਾ ਹੋਮਵਰਕ ਕਰਕੇ ਆਏ ਸੀ ਜੀ
0: ਜੀ,
2: ਤੇ ਮੁੱਖ ਮੰਤਰੀ ਸਾਹਿਬ ਦਾ ਇੱਕ OSD ਆ ਜੀ
0: ਜੀ,
2: ਰਾਜਵੀਰ ਘੁੰਮਣ,
0: ਬਿਲਕੁਲ
2: ਓਹਦੇ ਬੜਾ ਨਜਦੀਕੀ ਆ ਜੀ, ਨਿਤਿਨ ਨਾਂ ਦਾ ਬੰਦਾ, ਓਹਦੇ ਜਿਹੜਾ ਹੈਗਾ ਆ ਆਫਿਸ ਚ ਉਹ ਕੰਮ ਕਰਦੇ ਹੈਗੇ ਸੀ। ਵੈਸੇ ਤਾਂ ਉਹ ਜਿਹੜੇ ਹੈਗੇ ਆ ਇਹ ਪ੍ਰੋਪਰਟੀਜ਼ ਦੇ ਕੰਮ ਕਰਦੇ ਹੈਗੇ ਆ ਜੀ, ਜਿਹੜੇ
0: ਦਿੱਲੀਓਂ
2: ਵੀ ਆ ਕੇ ਬੈਠੇ ਆ ਜੀ, ਰੀਅਲ ਸਟੇਟ ਦਾ ਕੰਮ ਆ। ਮੇਨ ਜਿਹੜਾ ਹੈਗਾ ਆ ਉਹ CLU ਜਿਹੜਾ ਹੈਗਾ ਨਾ ਜੀ, ਉਹ ਮਤਲਬ ਲੈਂਡ ਯੂਜ ਦਾ ਜਿਹੜਾ ਹੁੰਦਾ ਆ, ਐਗਰੀਕਲਚਰ ਨੂੰ ਆਪਾਂ ਜਿਹੜਾ ਕਮਰਸ਼ੀਅਲ ਦੇ ਵਿੱਚ ਕਨਵਰਟ ਕਰਾਉਣਾ ਜਾਂ ਇੱਦਾਂ ਕਰਕੇ, ਉਹ ਅੰਦਰ ਖਾਤੇ ਇਹੋ ਜਿਹੇ ਕੰਮ ਹੁੰਦੇ ਹੈਗੇ ਆ ਜੀ ਵੱਡਿਆਂ ਲੋਕਾਂ ਦੇ,
0: ਬਿਲਕੁਲ
2: ਉੱਥੇ ਜਿਹੜੇ ਪੈਸੇ ਵਧੀਆ ਬਣਦੇ ਆ ਜੀ, ਉੱਥੇ ਉਹਨਾਂ ਨੇ ਜਿਹੜਾ ਹੈਗਾ ਆ ਉਹਦੀ ਸੱਤਵੀਂ ਮੰਜ਼ਿਲ ਤੇ ਜਿਹੜਾ ਘਰ ਸੀ ਉੱਥੇ ਮਾਰਿਆ ਛਾਪਾ
0: ਜੀ,
2: ਤੇ ਉੱਥੋਂ ਉਹਨਾਂ ਨੇ ਬੈਗ ਨੋਟਾਂ ਦੇ ਥੱਲੇ ਸਿੱਟੇ ਜੀ
0: ਜੀ,
2: ਨੋਟਾਂ ਦੇ ਬੈਗ ਜਿਹੜੇ ਹੈਗੇ ਥੱਲੇ ਸਿੱਟੇ, ਤੇ ਕੁਦਰਤੀ ਇੱਕ ਬੈਗ ਤਾਂ ਕਹਿੰਦੇ ਕੋਈ ਚੱਕ ਕੇ ਦੌੜ ਕੇ ਆਇਆ ਪਹਿਲਾਂ ਹੀ
0: ਜੀ,
2: ਬੰਦਾ ਕਿਹਾ ਹੋਣਾ ਕਿਸੇ ਨੂੰ, ਤੇ ਦੂਜਾ ਇੱਕ ਬੈਗ ਖੁੱਲ ਗਿਆ ਜਿਹਦੇ ਨਾਲ ਜਿੱਥੋਂ ਨੋਟ ਕਰੇ ਤੇ ਲੋਕਾਂ ਨੂੰ ਪਤਾ ਲੱਗਾ ਵੀ ਬੈਗ ਜਿਹੜੇ ਆ ਰਹੇ ਉਹਨਾਂ ਵਿੱਚ ਨੋਟ ਆ ਰਹੇ ਜੀ, ਤੇ ਇਸੇ ਕਰਕੇ ਕਹਿ ਰਹੇ ਜੀ ਵੀ ਮੀਂਹ ਪਿਆ ਨੋਟਾਂ ਦਾ ਖਰੜ ਚ,
0: ਬਿਲਕੁਲ।
2: ਸੋ ਇਸ ਕਰਕੇ ਇਹ ਛਾਪੇ ਜਿਹੜੇ ਹੈਗੇ ਆ ਪੈ ਰਹੇ ਹੈਗੇ ਆ, ਮਤਲਬ ਇਹ ਤੇ ਅੰਦਾਜ਼ਾ ਲਗਾਇਆ ਜਾ ਰਿਹਾ ਆ
0: ਜੀ
2: ਕਿ ਇਹ ਕਿਸੇ ਭੇਤੀ ਦਾ ਹੀ ਕੰਮ ਆ ਜੀ। ਮੁੱਖ ਮੰਤਰੀ ਸਾਹਿਬ ਉੱਥੇ ਦਿੱਲੀ ਚ ਚੈਲੰਜ ਕਰਕੇ ਆਏ ਸੀ ਵੀ ਪੰਜਾਬ ਜਿਹੜਾ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ, ਪਰਚੇ ਕਰਾਂਗੇ
0: ਜੀ।
2: ਉਹ ਕਹਿੰਦੇ ਤੁਹਾਡੇ ਕੋਲ ਤਾਂ ਇੱਕ ਸਟੇਟ ਦੀ ਪੁਲਿਸ ਆ, ਸਾਡੇ ਕੋਲ 21 ਪ੍ਰਦੇਸ਼ਾਂ ਦੀ ਪੁਲਿਸ ਆ ਜੀ,
0: ਬਿਲਕੁਲ।
2: ਉਹਨਾਂ ਨੇ 21 ਪ੍ਰਦੇਸ਼ਾਂ ਦੀ ਪੁਲਿਸ ਤਾਂ ਨੀ ਵਰਤੀ, ਜਿਹੜਾ ਹੈਗਾ ਲੱਗਦਾ ED ਜਿਹੜੀ ਹੈਗੀ ਉਹਨੂੰ ਹੀ ਭੇਤ ਦੇ ਦਿੱਤਾ ਜੀ
0: ਜੀ,
2: ਵੀ ਕਿੱਥੇ ਕਿੱਥੋਂ ਤੁਹਾਨੂੰ ਮਾਲ ਮਿਲ ਸਕਦਾ ਜੀ,
0: ਬਿਲਕੁਲ ਹੈ ਜੀ।
2: ਹੁਣ ਇਸੇ ਕਰਕੇ ਜਿਹੜਾ ਹੈਗਾ ਆ ਵੀ ਇਹ ਭਿਣਕ ਇਹਨਾਂ ਨੂੰ ਪਹਿਲਾਂ ਲੱਗ ਜਾਂਦੀ ਹੁੰਦੀ ਆ ਜੀ
0: ਜੀ,
2: ਵੀ ਹਾਂਜੀ ਇਹ ਕੁਛ ਹੋਣ ਵਾਲਾ ਹੈ ਜੀ। ਅੱਜ ਦੇਖੋ ਨਾ ਸੰਜੇ ਸਿੰਘ ਵੀ ਜਿਹੜਾ ਹੈਗਾ ਆ ਮਾਨ ਸਾਹਿਬ ਦੀ ਸਪੋਰਟ ਦੇ ਵਿੱਚ ਉਹੀ ਸਟੇਟਮੈਂਟ ਜਿਹੜੀ ਆ ਜੀ, ਹੈਂਜੀ ਉਹੀ ਸਟੇਟਮੈਂਟ ਦਿੱਤੀ ਹੈਗੀ ਆ ਜੀ। ਏਦਾਂ ਹੀ ਇਹਨਾਂ ਦਾ ਇਹ ਤਰੀਕਾ ਆ ਜੀ ਵੀ ਇੱਕ ਜਣਾ ਨੇ ਰੌਲਾ ਪਾਓ ਵੀ ਇੱਕ ਜਣੇ ਤੇ ਐਕਸ਼ਨ ਆਊਗਾ ਜਾਂ ਇੱਦਾਂ ਕਰਕੇ, ਫਿਰ ਹੁਣ ਇਹਨਾਂ ਨੇ ਪਾਇਆ ਨਾ ਜੀ, ਇਹਨਾਂ ਦੇ ਥੱਲੇ ਵਰਕਰ ਵੀ ਰੌਲਾ ਪਾਉਣਗੇ, IT ਸੈੱਲ ਵੀ ਪਾਊਗਾ,
0: ਬੇਪਛਾਤੇ ਬੇਪਛਾਣ ਤੇ,
2: ਤਾਂ ਕਿ ਕਿਤੇ ਕਿਤੇ ਤੇ ਤੁਸੀਂ ਡਿਫੇਮੇਸ਼ਨ ਦਾ ਕਰ ਦਿਓਗੇ,
0: ਬਿਲਕੁਲ
2: ਹੈਂਜੀ। ਫਿਰ ਇਹ ਕੋਰਟ ਦੇ ਵਿੱਚ ਡਿਫੈਂਸ ਇਹ ਦਿੰਦੇ ਹੁੰਦੇ ਆ ਜੀ, ਤੇ ਤੇਰੇ ਵਾਸਤੇ ਟਾਕ ਆਫ ਦਾ ਟਾਊਨ ਸਾਰੀ ਦੁਨੀਆ ਕਹਿੰਦੀ ਪਈ ਸੀ, ਅਸੀਂ ਵੀ ਕਹਿਤਾ,
0: ਪਬਲਿਸ਼ ਹੋ ਗਿਆ ਨਾ,
2: ਹਾਂਜੀ ਇਹ ਪਬਲਿਕ ਵਿਊ ਸੀਗਾ ਜੀ, ਸਾਰੀ ਦੁਨੀਆ ਕਹਿੰਦੀ ਸੀ ਵੀ BJP ਨੇ ਕਰਾਇਆ ਜੀ, ਤੇ ਇਦਾਂ ਕਰਕੇ ਉਹ ਇਹਨਾਂ ਦਾ ਇੱਕ ਤਰੀਕਾ ਆ ਜੀ। ਤੇ ਤੁਸੀਂ ਦੇਖੋ ਨਾ ਜਦੋਂ ਮਜੀਠੀਏ ਨੂੰ ਕਿਹਾ ਸੀ ਤੇ ਇਹਨਾਂ ਨੇ ਆਪਣੇ ਵਰਕਰਾਂ ਨੂੰ ਕਿਹਾ ਸੀ ਵੀ ਤੁਸੀਂ ਆਪਣੇ ਜਿਹੜੇ ਹੈਗੇ ਆ ਵਾਲ ਤੇ ਪਾਓ, ਫੇਸਬੁੱਕ ਤੇ ਪਾਓ, ਹੈਂਜੀ ਵੀ ਮੁੜ ਕੇ ਜਿਹੜਾ ਹੈਗਾ ਆ ਬਾਅਦ ਦੇ ਵਿੱਚ ਉਹਨਾਂ ਚੀਜ਼ਾਂ ਕਰਕੇ ਉਹਨਾਂ ਲੋਕਾਂ ਦੇ ਵਿਚਾਰਿਆਂ ਦੇ ਜਿਹੜੇ ਪਿੰਡਾਂ ਦੇ ਵਿੱਚ ਜਾਂ ਰਿਫਟ ਪਈਆਂ ਆਪਸ ਦੇ ਵਿੱਚ, ਹਾਂਜੀ ਪਰਚੇ ਹੋ ਗਏ, ਆਪ ਮਾਫ਼ੀ ਮੰਗ ਕੇ ਨਿਕਲ ਗਏ ਜੀ
0: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਚੀਜ਼ਾਂ ਜਿਹੜੀਆਂ ਇਹਨਾਂ ਦਾ ਤਰੀਕਾ ਆ ਜੀ ਇਹ ਕੰਮ ਕਰਨ ਦਾ। ਪਰ ਹਾਂਜੀ ਇਹ ਜ਼ਰੂਰ ਆ ਵੀ ਜੇ ED ਚੱਲ ਪਈ ਹੈਗੀ ਨਾ ਇੱਧਰ ਨੂੰ ਤੇ ਅਗਾਂਹ ਇਹ ਕੰਮ ਇੱਥੇ ਨਹੀਂ ਰੁਕਣਾ, ਇਹ ਅਜੇ ਹੋਰ ਅੱਗੇ ਤੱਕ ਜਾਊਗਾ। ਜਿਹੜੇ ਹੋਰ ਬਣੇ ਆ ਨਾ ਜੀ ਧਨਾੜ ਉਹਨਾਂ ਤੱਕ ਵੀ ਜਾਊਗਾ ਜੀ,
0: ਬਿਲਕੁਲ, ਕਿਉਂਕਿ ਇਹ ਪੈਸਾ ਇੱਕ ਇਦਾਂ ਦੀ ਚੀਜ਼ ਹੈ ਲੁਕਦਾ ਨਹੀਂ ਹੁੰਦਾ ਜੀ। ਨਿਸ਼ਰ ਕੀਤੇ 10-12 ਲਿਸਟਡ ਨੇ ਜੀ ਵੈਸੇ, ਜੋ ਖਬਰ ਵੀ ਲੱਗੀ ਆ।
2: ਹਾਂਜੀ, ਉਹ ਤਾਂ ਕਹਿੰਦੇ ਵੀ ਅਫਸਰ ਵੀ ਜਿਹੜੇ ਵਿੱਚ ਇਨਵੋਲਵ ਆ ਅੱਗੇ ਭੁੱਲਰ ਦੇ ਪਿਆ ਸੀ ਛਾਪਾ ਜੀ, ਉਹ ਵੀ ਜਿਹੜਾ ਹੈਗਾ ਆ ਏਦਾਂ ਹੀ ਕੈਲਕੂਲੇਟਡ ਸੀਗਾ
0: ਜੀ,
2: ਇਹ ਵੀ ਕੈਲਕੂਲੇਟਡ ਮੂਵ ਹੀ ਆ ਜੀ ਉਹਨਾਂ ਦਾ,
0: ਬਿਲਕੁਲ।
2: ਤੇ ਬਾਕੀ ਦੇਖੋ ਦੇਖੋ ਐਨੀਵੇ ਵੀ ਕੀ ਕੰਸੀਕੁਐਂਸਿਸ ਹੁੰਦੇ ਆ ਤੇ ਕਿੱਥੇ ਤੱਕ ਕੀ ਕਿਸੇ ਕੰਕਰੀਟ ਰਿਜ਼ਲਟ ਤੇ ਪਹੁੰਚਦੇ ਆ ਜੀ, ਤੇ ਕੌਣ ਕੌਣ ਟ੍ਰੈਪ ਚ ਆਉਂਦਾ ਆ ਜੀ,
0: ਬਿਲਕੁਲ ਹੈ ਜੀ।
2: ਬਾਕੀ ਜਿਹੜੀ ਅਗਲੀ ਖਬਰ ਹੈਗੀ ਤੁਸੀਂ ਅੰਮ੍ਰਿਤਪਾਲ ਹੋਣਾ ਦੀ ਪੁੱਛਦੇ ਪਏ ਸੀਗੇ ਜੀ, ਉਹਨਾਂ ਦਾ ਤਾਂ ਇੱਦਾਂ ਆ ਭਾਈ ਸਾਹਿਬ
0: ਜੀ, ਵੈਸੇ ਹਾਂਜੀ ਹਾਂਜੀ ਕੰਟੀਨਿਊ ਪਲੀਜ਼।
2: ਉਹ ਲੀਗਲ ਇੱਕ ਲੀਗਲ ਫਾਰਮੈਲਿਟੀ ਆ ਜੀ ਵੀ ਹਾਂਜੀ, ਜਿੱਦਾਂ ਇਹਨਾਂ ਨੂੰ ਕੇਜਰੀਵਾਲ ਹੋਣਾ ਨੂੰ ਚਾਰਜ ਦੇ ਉੱਤੇ ਡਿਸਚਾਰਜ ਕਰ ਦਿੱਤਾ ਸੀ ਜੱਜ ਨੇ
0: ਹੌਲੀ ਹੌਲੀ ਹੌਲੀ
2: ਵੀ ਹਾਂਜੀ ਹਾਂ, ਤੇ ਇਸ ਕਰਕੇ ਜਿਹੜਾ ਹੈਗਾ ਆ ਵੀ ਬਿਨਾਂ ਮਤਲਬ ਕੇਸ ਚਲਾਇਆ ਜਿਹੜਾ ਇਹ ਪਹਿਲੀ ਸਟੇਜ ਦੇ ਉੱਤੇ ਹੀ ਵੀ ਉਹ ਓਫੈਂਸ ਜਿਸ ਥੱਲੇ ਤੁਸੀਂ ਕਹਿੰਦੇ ਹੈਗੇ ਆ ਤੇ ਓਫੈਂਸ ਬਣਦਾ ਨੀ ਗਾ, ਜਦਕਿ ਇਹ ਇੱਕ ਮੈਂ ਜਿਹੜਾ ਹੈਗਾ ਬਤੌਰ ਇੱਕ ਵਕੀਲ ਹੁੰਦੇ ਜਿੰਨੀ ਕੁ ਸਮਝ ਰੱਖਦਾ ਆ, ਇਹ ਐਪਲੀਕੇਸ਼ਨ ਦਾ ਰਿਪਲਾਈ ਵਾਸਤੇ ਤਰੀਕ ਪਈ ਹੈਗੀ ਆ, ਰਿਪਲਾਈ ਆ ਜਾਊਗਾ ਤੇ ਐਪਲੀਕੇਸ਼ਨ ਇਹ ਡਿਸਮਿਸ ਹੋ ਜਾਣੀ ਆ ਜੀ। ਇਹ ਮਤਲਬ ਜਸਟ ਸਰ ਹੁਣ ਮੈਂ ਕੀ ਦੱਸਾਂ ਜੀ, ਸਾਡੇ ਪੇਸ਼ੇ ਦਾ ਅਸੂਲ ਹੈਗਾ ਆ ਵੀ ਆਰੇ ਲੱਗੇ ਰਹੋ, ਅਗਲਾ ਨੂੰ ਹੁੰਦਾ ਵੀ ਮੇਰਾ ਵਕੀਲ ਕੰਮ ਲੱਗਾ ਹੈਗਾ ਜੀ, ਵਕੀਲ ਨੇ ਆਹ ਕਰ ਦਿੱਤਾ ਜੀ ਆਹ ਕਰਤਾ, ਉਹ ਨੈਟ ਨਾ ਭੱਜ ਨੱਠ ਪੂਰੀ ਕਰ ਰਿਹਾ, ਨੈਟ ਰਿਜ਼ਲਟ ਸਾਨੂੰ ਪਤਾ ਹੀ ਹੁੰਦਾ ਹੈਗਾ ਆ, ਤੇ ਪਤਾ ਇਹਨਾਂ ਦੇ ਵਕੀਲ ਨੂੰ ਵੀ ਹੋਣਾ ਆ ਵੀ ਨੈਟ ਰਿਜ਼ਲਟ ਕੀ ਨਿਕਲਣਾ ਆ ਜੀ,
0: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਆ
0: ਸੈਣੀ ਸਾਹਿਬ, ਜੋ ਅੱਜ ਹਾਲਾਤ ਬਣੇ ਨੇ, ਭਗਵੰਤ ਮਾਨ ਸਾਹਿਬ ਸ਼ੁਕਰਾਨਾ ਯਾਤਰਾ ਤੇ ਨੇ, ਵਿੱਚ ਵਿਚਾਲੇ ਹੁੰਦੇ ਹੋਏ ਅੰਮ੍ਰਿਤਪਾਲ ਜੀ ਦੇ ਜਿਹੜੇ ਮਾਤਾ ਨੇ ਉਹ ਮਾਨ ਸਾਹਿਬ ਦੇ ਨਾਲ ਮੁਲਾਕਾਤ ਕਰਦੇ ਆ, ਤੇ ਇੰਨੀ ਸਿਕਿਉਰਿਟੀ ਦੇ ਵਿੱਚ ਕਿਸੇ ਨੂੰ ਪਤਾ ਨਾ ਹੋਏਗਾ ਇੱਕ ਪ੍ਰੋਫਾਈਲ ਜਿਹੜੀ ਹੈ ਉਹਨਾਂ ਦੇ ਮਦਰ ਸਟੇਜਾਂ ਦੇ ਉੱਤੇ ਜਾਂ ਹੋਰ ਸਭਾਵਾਂ ਦੇ ਵਿੱਚ ਬੋਲਦੇ ਆ ਜਾਂ ਅਖਬਾਰਾਂ ਦੇ ਵਿੱਚ ਵੀ ਖਬਰਾਂ ਲੱਗਦੀਆਂ ਨੇ, ਤਸਵੀਰਾਂ ਲੱਗਦੀਆਂ ਨੇ, ਇਹ ਦੋ ਪੱਖ ਕਿਵੇਂ ਦੇਖਦੇ ਹੋ ਕਿ ਇੱਕ ਇੱਕ ਦੂਸਰੇ ਨੂੰ ਉਭਾਰਨ ਦੀ ਕੋਸ਼ਿਸ਼ ਵੀ ਹੈ ਜਾਂ ਫਿਰ ਇਸ ਮਤਲਬ ਕਿ
2: ਨਹੀਂ ਪਤਾ ਹੋਏਗਾ, ਨਹੀਂ ਪਤਾ ਸੀ ਅੰਮ੍ਰਿਤਧਾਰੀ ਦੇਖੇ ਸ਼ੁਕਰਾਨਾ ਵੀ ਖਰੇ ਸ਼ੁਕਰਾਨਾ ਲੋਕੀ ਕਰਨ ਆਏ ਆ ਇਸ ਕਰਕੇ ਵੀ ਮੈਂ ਮਤਲਬ ਬੇਅਦਬੀਆਂ ਤੇ ਕਾਨੂੰਨ ਬਣਾ ਦਿੱਤਾ ਆ, ਤੇ ਇਸੇ ਕਰਕੇ ਜਿਹੜਾ ਹੈਗਾ ਆ ਉਹ ਤਾਂ ਜਦੋਂ ਕੋਲ ਗਏ ਆ ਤੇ ਉਸ ਵੇਲੇ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਹੱਥ ਜਿੱਦਾਂ ਛੁਡਾਇਆ ਆਪਣਾ ਹਾਂਜੀ, ਤੇ ਉਹਨਾਂ ਨੇ ਫਿਰ ਦੇਖਿਆ ਵੀ ਮੇਰੀ ਮੰਗ ਨੂੰ ਜੇ ਮੈਚਿਓਰਡ ਪੋਲੀਟੀਸ਼ੀਅਨ ਹੁੰਦੇ ਨਾ ਜੀ, ਉਹ ਪਤਾ ਕੀ ਹੁੰਦੇ, ਉਹ ਮਾਂ ਦਾ ਹੱਥ ਘੁੱਟ ਲੈਂਦੇ ਵੀ ਮਾਂ ਜਿੱਦਾਂ ਦੀ ਤੁਸੀਂ ਉਹਨਾਂ ਦੇ ਮਾਤਾ ਉਦਾਂ ਦੇ ਤੁਸੀਂ ਮੇਰੇ ਮਾਤਾ,
0: ਫਿਕਰ ਨਾ ਕਰੋ,
2: ਮੈਂ ਕੀ ਕਰਾਂ ਵੀ ਮੈਂ ਇੱਕ ਕੰਸਟੀਟਿਊਸ਼ਨਲ ਪੋਸਟ ਤੇ ਬੈਠਾ ਆ, ਮੈਂ ਆਪ ਨੀ ਕੁਛ ਵੀ ਕਰਦਾ, ਮੈਨੂੰ ਜੋ ਕਾਨੂੰਨ ਰਾਏ ਆਉਂਦੀ ਆ ਮੈਂ ਉਹਦੇ ਮੁਤਾਬਕ ਫੈਸਲਾ ਲੈਣਾ ਆ, ਤੁਹਾਡੀ ਮੈਂ ਗੱਲ ਸੁਣ ਲਈ ਹੈਗੀ ਆ, ਮੈਂ ਫੇਰ ਬੰਦਿਆਂ ਦੇ ਵਿੱਚ ਰੱਖ ਦਊਗਾ ਉੱਥੇ ਕਾਨੂੰਨੀ ਮਾਹਰਾਂ ਦੇ ਪੱਖ ਵਿੱਚ ਰੱਖ ਦਊਗਾ, ਉਹ ਆਪਣਾ ਪੱਖ ਦੇ ਕੇ ਵਿਚਾਰ ਕਰ ਲੈਣਗੇ, ਜੇ ਕੁਛ ਵੀ ਹੋ ਸਕਿਆ ਮੇਰੇ ਕੋਲੋਂ ਮੈਂ ਆਪਣੇ ਲੈਵਲ ਤੇ ਜ਼ਰੂਰ ਤੁਹਾਡੀ ਸਿਫਾਰਿਸ਼ ਕਰੂੰਗਾ ਜੀ, ਬਾਕੀ ਫੈਸਲਾ ਤਾਂ ਸਰਕਾਰ ਨੇ ਲੈਣਾ ਹੁੰਦਾ ਜੀ, ਇੱਦਾਂ ਕਹਿ ਕੇ ਇੱਕ ਮਾਂ ਨੂੰ ਹੌਸਲਾ ਦੇ ਕੇ ਤੇ ਉਹਦਾ ਵੀ ਕੌਨਫੀਡੈਂਸ ਵਿਨ ਕਰਕੇ ਨਿਕਲ ਸਕਦੇ ਸੀ, ਪਰ ਕਿਉਂਕਿ ਜਦੋਂ ਜਿੱਥੇ ਹਾਂਜੀ ਜਿੱਥੇ ਇਹਨਾਂ ਪੋਸਟਾਂ ਤੇ ਬੈਠੇ ਹੁੰਦੇ ਤੇ ਬੜੇ ਲੋਕੀ ਇਨਸਕਿਓਰ ਆਪਣੇ ਆਪ ਨੂੰ ਫੀਲ ਕਰਦੇ ਆ ਜੀ,
0: ਬਿਲਕੁਲ, ਜਿੱਦਾਂ ਬਾਦਲ ਸਾਹਿਬ ਨੀ ਕਹਿੰਦੇ ਕਾਕਾ ਜੀ,
2: ਹਾਂਜੀ ਬਸ ਉਸ ਤਰੀਕੇ ਦੇ ਨਾਲ, ਪਰ ਉਹ ਕਿੱਥੇ ਉਹ ਗੁਣ ਨਹੀਂ ਆ ਸਕਦੇ ਜੀ, ਜਿੱਦਾਂ ਮਰਜ਼ੀ ਕਰ ਲਈਏ ਜੀ,
0: ਬਿਲਕੁਲ
2: ਜੀ ਭਾਰਤ ਸਾਹਿਬ,
0: ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੀਰਾ ਸਾਹਿਬ ਜੁੜ ਗਏ ਨੇ ਜੀ, ਤੇ ਉਹਨਾਂ ਦੀ ਗੱਲਬਾਤ ਆਪਾਂ ਸੁਣਦੇ ਆ। ਸਤਿ ਸ੍ਰੀ ਅਕਾਲ ਜੀਰਾ ਸਾਹਿਬ ਜੀ, ਨੂੰ ਜੀ ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਭਾਰਤ ਜੀ, ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਬਹੁਤ
0: ਸਤਿ ਸ੍ਰੀ ਅਕਾਲ ਜੀ, ਜੀ ਅਨੁਜ ਜੀ, ਜੀ ਜੀਰਾ ਸਾਹਿਬ ਕੀ ਕਹਿਣਾ ਚਾਹੋਗੇ ਜੀ?
3: ਪੰਜਾਬ ਦੇ ਹਾਲਾਤ ਦੱਸ ਦਿੱਤੇ ਸਾਰੇ ਸੈਨੀ ਸਾਹਿਬ ਨੇ
0: ਜੀ,
3: ਬਹੁਤ ਵਧੀਆ ਢੰਗ ਨਾਲ, ਤੇ ਔਜਲਾ ਸਾਹਿਬ ਨੇ ਜੋ ਤਰੁੱਟੀਆਂ ਹੈਗੀਆਂ ਨੇ
0: ਜੀ
3: ਵਿੱਚ ਸਾਨੂੰ ਜਿਹੜੀਆਂ ਕਿ ਸਤਾ ਰਹੀਆਂ ਨੇ ਕਹਿਣ ਦਾ ਮਤਲਬ ਭਵਿੱਖ ਲਈ
0: ਜੀ,
3: ਫਿਕਰਮੰਦ ਨੇ ਸਾਰਾ ਕੁਛ
0: ਜੀ,
3: ਪਰ ਇੱਕ ਗੱਲ ਹੋਰ ਆ ਸੈਨੀ ਸਾਹਿਬ ਹੈਗੀ ਆ ਵੀ ਇੱਥੇ ਆਮ ਜਿੰਨਾ ਚਲੋ ਕਾਨੂੰਨ ਬਣ ਗਿਆ ਵਾ
0: ਜੀ,
3: ਹੁਣ ਜਿਵੇਂ ਇੱਕ ਕਾਨੂੰਨ ਪਹਿਲਾਂ ਵੀ ਆਪਣੇ ਸੋਰੀ ਭਾਰਤ ਸਾਹਿਬ ਤੇ ਪਹਿਲਾਂ ਵੀ ਇੱਕ ਬਣਿਆ ਸੀਗਾ ਉਹ ਬੀ ਸੀ ਵਾਲਾ
0: ਹਾਂਜੀ,
3: ਵੀ ਤੁਸੀਂ ਉਹਨਾਂ ਦੀ ਯਾਦ ਦਾ ਲੈ ਕੇ ਨਹੀਂ ਨਾ ਲੈ ਕੇ ਸਕਦੇ,
0: ਨਹੀਂ ਕਰ ਸਕਦੇ ਜੀ ਬਿਲਕੁਲ,
3: ਪਰ ਆਮ ਹਾਂਜੀ ਆਮ ਲੋਕਾਂ ਦੇ ਵਿਚ ਕਹਿਣ ਦਾ ਮਤਲਬ ਕਈਆਂ ਲੋਕਾਂ ਨੂੰ ਅੱਜ ਤੱਕ ਇਹਨਾਂ ਚੀਜ਼ਾਂ ਦਾ ਵੀ ਅਜੇ ਤੱਕ ਪਤਾ ਹੈਗਾ।
0: ਦੇਖੋ ਤੁਸੀਂ ਚਲੋ ਮਰਦਮਸ਼ੁਮਾਰੀ ਹੋ ਰਹੀ ਹੈ ਉਹਦੇ ਵਿਚ ਵੀ ਪੇਪਰ ਵਰਕ ਦੇ ਵਿਚ ਪਾ ਦਿੱਤਾ ਜਾਤ ਬਕਾਇਦਾ ਪੁੱਛਣੀ ਜਾਂ ਲਿਖਣੀ ਜਾਂ ਉਹ ਸਾਰਾ ਚੀਜ਼ਾਂ ਉਹਦੇ ਵਿਚ ਵਧੀਆ ਕਦਮ ਚੁੱਕਿਆ ਅੱਜ ਜਿਹੜੇ ਉੱਥੇ ਦੇ ਹੈਗੇ ਨੇ ਜੀ ਕਮਿਸ਼ਨਰ ਹੈਗੇ ਨੇ ਉਹਨਾਂ ਨੇ ਬੁਲਾਇਆ ਉਹਨਾਂ ਨੂੰ ਸਿੱਧਾ ਕੱਲ ਭੇਜਿਆ ਵੀ ਆਓ ਭਾਈ ਇਹ ਹੋ ਕੀ ਰਿਹਾ ਹੈ।
3: ਇਹ ਸਹੀ ਮਿਹਨਤ ਦੇ ਵਿਚ ਨਾ ਕਹਿਣ ਦਾ ਮਤਲਬ ਬਈ ਇਹ ਇੱਕ ਨਾ ਜਿਹੜੇ ਸਿਆਸੀ ਲੋਕ ਨੇ ਹੈਗੇ ਨਾ
0: ਜੀ
3: ਇਹ ਉਹ ਜ਼ਿਆਦਾ ਇਹਦੇ ਨਾਲ ਰੋਲਾ ਪਾ ਰਹੇ ਨੇ ਕਿਉਂਕਿ ਉਹਨਾਂ ਨੇ ਇਹਦੀ ਵਰਤੋਂ ਕਰਨੀ ਆ ਭਵਿੱਖ ਦੇ ਵਿਚ
0: ਜੀ
3: ਇਹਨੂੰ ਚੰਗੇ ਫਾਇਦੇ ਤੇ ਨੁਕਸਾਨ ਲਈ ਸਹੀ ਮਿਹਨਤ ਚ
0: ਬਿਲਕੁਲ ਹੈ ਜੀ।
3: ਆਮ ਲੋਕਾਂ ਦੇ ਵਿਚ ਥੋੜੀ ਚਰਚਾ ਇਸ ਗੱਲ ਦੀ ਅਜੇ ਵੀ ਘੱਟ ਹੀ ਆ
0: ਜੀ
3: ਉਹਨਾਂ ਤੋਂ ਪਤਾ ਹੀ ਨੀ ਹੈਗਾ ਅਜੇ ਵੀ
0: ਜੀ
3: ਵੀ ਠੀਕ ਆ ਫਿਰ ਨੁਕਸਾਨ ਆਉਣ ਵਾਲੇ ਟਾਈਮ ਦੇ ਵਿਚ ਜਾਂ ਕਿਵੇਂ ਆ ਕਈਆਂ ਨੂੰ ਪਤਾ ਨੀ ਕਾਨੂੰਨ ਬਣ ਗਿਆ ਜਾਂ ਕਿੱਦਾਂ
0: ਜੀ
3: ਹੁਣ ਗੱਲ ਹੈਗੀ ਆ ਵਾਕਿਆ ਵੀ ਹੁਣ ਜਿਹੜੇ ਹਿੰਦੂ ਲੋਕ ਹੈਗੇ ਆ ਉਹ ਵੀ ਘਰਾਂ ਦੇ ਵਿਚ ਪਾਠ ਕਰਾਉਂਦੇ ਆ ਜਾਂ ਕੀ ਗੱਲ ਆ
0: ਜੀ
3: ਇਸ ਕਰਕੇ ਫਿਰ ਬੜੀਆਂ ਸਾਵਧਾਨੀਆਂ ਤਾਂ ਰੱਖਣੀਆਂ ਪੈਣੀਆਂ ਹੀ ਆ ਨਾ
0: ਜੀ ਬਿਲਕੁਲ ਹੈ ਜੀ
3: ਪਹਿਲਾਂ ਵਾਲੀ ਗੱਲ ਤਾਂ ਹੈ ਨੀ ਜੀ
0: ਜੀ ਬਿਲਕੁਲ ਨਹੀਂ ਜੀ
3: ਸਾਡੇ ਵੀ ਅੱਜ ਕਰਕੇ ਗਏ ਆ ਮਾਨ ਸਾਹਿਬ ਆਏ ਸੀਗੇ ਸਾਡੇ ਜੀਰੇ ਵਿਚ ਮੱਛਰ ਪਾ ਛੱਡੀ ਅੱਜ ਗੱਡੀਆਂ ਬੱਸਾਂ ਬੁੱਸਾਂ ਦੇ
0: ਜੀ
3: ਰਾਹ ਰੋਕੀ ਰੱਖੇ ਆ ਸੜਕਾਂ ਜਾਮ ਜਾਂ ਕੀ ਬੁਰੇ ਹਾਲ ਬੌਂਕੇ ਦਿਹਾੜੇ
0: ਜੀ
3: ਸਾਡੇ ਵੀ ਹੋ ਰਿਹਾ ਇੱਥੇ ਵਾਧੂ ਕਰੀ ਜਾਂਦੇ ਆ
0: ਜੀ
3: ਪ੍ਰਚਾਰ ਕਰਨ ਲੱਗੇ ਪਏ ਆ ਕਿਉਂਕਿ ਹੋਰ ਤਾਂ ਕੁਛ ਹੁਣ ਹੈ ਨੀ ਗਾ ਇਹਨਾਂ ਕੋਲੇ
0: ਬਿਲਕੁਲ
3: ਬਾਕੀ ਭਾਰਤ ਸਾਹਿਬ ਇੱਕ ਚਿਹਰਾ ਬੜਾ ਭਿਆਨਕ ਕੱਲ ਦੇਖਿਆ ਫਿਰ ਮੈਂ ਹੁਣ ਪਤਾ ਨੀ ਮੈਂ ਕੱਲ ਵੀ ਤੁਹਾਡੇ ਨਾਲ ਇੱਕ ਦੋ ਦਿਨ ਮਿਲਿਆ ਨੀ ਸ਼ਾਇਦ ਤੁਸੀਂ ਗੱਲ ਕੀਤੀ ਹੋਵੇ ਬਈ ਉਹ ਬੰਗਾਲ ਦੇ ਵਿਚ ਇੱਕ ਬੜਾ ਭਿਆਨਕ ਜਿਹਾ ਮੈਂ ਦ੍ਰਿਸ਼ ਵੇਖਿਆ ਵਾ ਫੋਟੋ ਦਾ ਵੀ ਮੋਦੀ ਸਾਹਿਬ ਦਾ ਚਿਹਰਾ ਮਖੋਟਾ ਬਣਾਇਆ ਪਿਆ ਵਾ
0: ਜੀ
3: ਤੇ ਮਗਰਲੇ ਬੰਨੇ ਬੰਨੀ ਹੋਈ ਹੈ ਰੱਸਿਆਂ ਦੇ ਨਾਲ ਇਹਨਾਂ ਨੇ ਹੱਥ ਜਿਵੇਂ ਲਗਾਮ ਨੀ ਫੜੀ ਹੁੰਦੀ ਅਗਲੇ ਬੰਨੇ ਆਪਾਂ
0: ਕੱਟ ਪੁਤਲੀਆਂ ਜਿੱਦਾਂ ਕਹਿ ਲੋ
3: ਤੇ ਹਾਂਜੀ ਤੇ ਮਗਰਲੇ ਬੰਨੇ ਨਾਲ ਦਰਸ਼ਕ ਆ ਰਹੇ ਉਹਨਾਂ ਦੇ ਨਾਲ
0: ਜੀ
3: ਸੇਵਕ ਜਿਹੜੇ ਬੀਜੇਪੀ ਦੇ ਥੋੜੇ ਨਾਲ
0: ਜੀ
3: ਉਹਨੂੰ ਜਿਵੇਂ ਬੰਨਿਆ ਹੋਇਆ ਵਾ ਤੇ ਬੜਾ ਬੁਰਾ ਹਾਲਤ ਕੀਤਾ ਪਿਆ ਮੈਂ ਆਪਣੀ ਮਮਤਾ ਨੂੰ
0: ਚਲੋ ਚਾਹੇ ਇਹ ਧਿਰਾਂ ਕਰ ਰਹੀਆਂ ਨੇ ਚਾਹੇ ਕਰਾ ਰਹੀਆਂ ਨੇ ਹੋਰ ਧਿਰਾਂ ਕਰਾ ਰਹੀਆਂ ਨੇ ਜੋ ਕੋਈ ਵੀ ਹੈਗਾ ਉਹ ਸਾਹਮਣੇ ਆਏਗਾ ਹੌਲੀ ਹੌਲੀ ਪਰ ਇਹ ਮੰਦਭਾਗਾ ਜੋ ਕੁਝ ਵੀ ਹੋਇਆ ਚਲੋ ਤੁਸੀਂ ਜਿੱਤੇ ਹੋ ਸਾਰਾ ਕੁਝ ਹੋ ਗਿਆ ਆਪਣਾ ਪਿਆਰ ਮੁਹੱਬਤ ਦੇ ਨਾਲ ਆਪਣੀ ਹੁਣ ਸਰਕਾਰ ਚਲਾਓ ਪਰ ਉੱਥੇ ਇਹ ਵੀ ਮਮਤਾ ਵੀ ਜਿਹੜੀ ਅੜੀ ਹੋਈ ਆ ਉਹ ਕਹਿੰਦੀ ਮੈਂ ਅਸਤੀਫਾ ਨੀ ਦੇਣਾ ਜੀ ਤੇ ਹੋਰ ਜਿਹੜੇ ਨੇ ਅੱਜ ਵੈਸੇ ਖਬਰ ਲੱਗੀ ਸੀ ਉਹਦੇ ਵਿਚ ਕਿ ਉਹ ਗਵਰਨਰ ਦੇ ਕੋਲ ਵੀ ਸ਼ਾਇਦ ਗਏ ਨੇ ਤੇ ਉਹ ਕਹਿੰਦੇ ਸਰਕਾਰ ਇੰਨਿਆਂ ਦੇ ਨਾਲ ਬਣ ਨਹੀਂ ਸਕਦੀ ਏਦਾਂ ਦਾ ਮੁੱਦਾ ਵੀ ਸ਼ੁਰੂ ਹੋ ਚੁੱਕਿਆ ਜੀ ਅੱਜ ਮੈਂ ਖਬਰ ਦੇਖ ਰਿਹਾ ਸੀ ਜੀ ਉੱਥੇ ਦੀ
3: ਉਹ ਤਾਂ ਤਾਮਿਲਨਾਡੂ ਵਾਲੇ ਗਏ ਜੀ ਉਹਨਾਂ ਨੂੰ ਜਵਾਬ ਦਿੱਤਾ ਇਹਨਾਂ ਨੇ
0: ਹਾਂਜੀ ਤਾਮਿਲਨਾਡੂ ਵਾਲਿਆਂ ਨੂੰ ਹਾਂਜੀ
3: ਕਿਉਂਕਿ ਉਹਦੇ ਵਿਚ ਕਾਂਗਰਸ ਇਨਵੋਲਵ ਆ ਨਾ
0: ਹਾਂਜੀ
3: ਜਿੱਥੇ ਫਿਰ ਕਾਂਗਰਸ ਇਨਵੋਲਵ ਹੋਊਗੀ ਪਾਰਟੀ ਬਣਾਊਗੀ ਉਹ ਤਾਂ ਗਵਰਨਰ ਸਾਹਿਬ ਉਹਨਾਂ ਨੇ ਮਨਜ਼ੂਰ ਹੀ ਨਹੀਂ ਆਏਗਾ ਤੁਹਾਨੂੰ ਪਤਾ ਹੀ ਆ
0: ਬਿਲਕੁਲ ਹੈ ਜੀ
3: ਆਪੋਜੀਸ਼ਨ ਜਦੋਂ ਕਾਂਗਰਸ ਮੁਕਤ ਕਰਨੀ ਆ ਨਾ
0: ਜੀ
3: ਉਹਦਾ ਇਸ ਕਰਕੇ ਦਿੱਤਾ ਵਾ ਜਦੋਂ ਕਿ ਉਹ 118 ਮੈਂਬਰ ਪੂਰੇ ਕਰਕੇ ਲਗਾਏ
0: ਹਾਂਜੀ
3: ਉੱਡਦੀਆਂ ਤਾਂ ਸਵਿਧਾਨ ਦੀਆਂ ਧੱਜੀਆਂ ਹੀ ਨਾ
0: ਉੱਡ ਆ ਰਹੇ ਨੇ ਜੀ ਬਿਲਕੁਲ ਹੈ ਜੀ
3: ਚੱਕਰ ਤੇ ਨਾ ਮੈਂ ਇਹੀ ਕਹਿ ਰਿਹਾ ਸੀਗਾ ਵੀ ਜੋ ਵੀ ਬੰਗਾਲ ਦੇ ਵਿਚ ਹੋਇਆ ਜੇ ਮੈਂ ਹੁਣ ਤੁਸੀਂ ਕਹਿੰਦੇ ਨਾ ਬਈ ਉਹਨੇ ਜਿਹੜਾ ਜਿੱਤ ਗਿਆ ਭਾਜੀ ਦੇਖੋ ਜੇ ਤਾਂ ਕਿੰਨੀਆਂ ਸਰਕਾਰਾਂ ਜਿੱਤੀਆਂ
0: ਜੀ
3: ਆਪਣਾ ਹਰਿਆਣਾ ਮਹਾਰਾਸ਼ਟਰ
0: ਜੀ ਕੇਰਲ
3: ਮਤ ਕੀਤੀ ਆ ਅੱਜ ਤੱਕ
0: ਜੀ
3: ਬਾਅਦ ਚੱਕਣ ਚੱਕਿਆ
0: ਨਾ ਜੀ
3: ਜਾਂ ਮੈਨੂੰ ਦੱਸੋ ਜੀ ਚੱਕਿਆ
0: ਜੀ
3: ਕਿਉਂਕਿ ਇਹ ਸੀਗੀ ਮਮਤਾ ਸੀਗੀ ਇੱਕ ਆਪਦੇ ਵੱਲੋਂ ਅੱਜ ਵੀ ਜਿਹਨੂੰ ਆਪਾਂ ਕਹਿੰਦੇ ਆ ਬਈ ਉਹ ਆਪਦੇ ਗਰਾਊਂਡ ਨਾਲ ਲੱਗੀ ਹੋਈ
0: ਜੀ
3: ਗਰਾਊਂਡ ਜ਼ੀਰੋ ਤੇ
0: ਜੀ
3: ਕਾਰਨ ਉਹਦਾ ਇਹ ਆ ਕਿ ਉਹਦੇ ਤੇ ਕੋਈ ਕੇਸ ਨੀ
0: ਜੀ
3: ਕੋਈ ਉਹਨੇ ਜਾਇਦਾਦਾਂ ਨੀ ਬਣਾਈਆਂ ਕੁਛ ਕੀਤਾ ਨੀ ਹੈਗਾ
0: ਜੀ
3: ਕਿਉਂਕਿ ਉਹ ਇੱਕ ਸੱਚੀ ਆਪਾਂ ਲੀਡਰ ਜੀ ਨੂੰ ਕਹਿ ਲਈਏ
0: ਜੀ
3: ਉਹਦਾ ਕਾਰਨ ਮੇਨ ਇਹ ਆ ਬਾਕੀ ਭਾਰਤ ਸਾਹਿਬ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਸੀਗਾ
0: ਜੀ
3: ਵੀ ਜਿਵੇਂ ਉੱਥੇ ਹੁਣ ਮਸ਼ੀਨਾਂ ਦਾ ਰੋਲਾ ਪਿਆ ਬਦਲੀਆਂ ਗਈਆਂ
0: ਜੀ
3: ਤੇ ਕੀ ਉਹ ਸਾਨੂੰ ਪੰਜਾਬ ਅਸੀਂ ਸਾਨੂੰ ਪੰਜਾਬ ਵੀ ਚੱਲਣ ਨੂੰ ਤਿਆਰ ਹੋਣਾ ਚਾਹੀਦਾ ਸਾਨੂੰ ਉਸ ਗੱਲਾਂ
0: ਆ ਦੇਖੋ ਮੈਂ ਤਾਂ ਗੱਲ ਕੀਤੀ ਪਿਛਲੇ ਹਫ਼ਤੇ ਵੀ ਕਿ ਮਹੀਨੇ ਦੀ ਹੋ ਗਈ ਆ ਆਪਣੀ ਮਰਦਮਸ਼ੁਮਾਰੀ ਸ਼ੁਰੂ ਹੋਈ ਹੈ ਜਾਂ SIR ਸ਼ੁਰੂ ਹੋ ਚੁੱਕੀ ਹੈ ਉਹਦੇ ਉੱਤੇ ਹੁਣ ਚਾਹੇ ਕੋਈ ਵੀ ਪਾਰਟੀ ਹੈ ਉਹ ਕੋਈ ਮੁੱਦਾ ਚੱਕ ਕੇ ਨਹੀਂ ਰਹੀ ਜੇ ਇੰਨਾ ਫਿਕਰ ਆ, ਜੇ ਕੁਝ ਹੋ ਰਿਹਾ ਤਾਂ ਕਿਉਂ ਨੀ ਇਹ ਮੁੱਦਾ ਚੱਕ ਰਹੇ?
3: ਪਰ ਸਾਹਿਬ ਗੱਲ ਇਹ ਆ ਵੀ ਗੱਲ ਤਾਂ ਇਤਿਹਾਸ ਦੇ ਵਿਚ ਲਿਖੀ ਗਈ ਜਾਊਗੀ ਨਾ,
0: ਬਿਲਕੁਲ ਹੈ ਜੀ,
3: ਬੰਗਾਲ ਦੀ
0: ਜੀ,
3: ਬਈ ਇੱਕ ਮੁਖੀ ਨੇ ਅਸਤੀਫਾ ਅਜੇ ਤੱਕ ਨਹੀਂ ਦਿੱਤਾ
0: ਜੀ,
3: ਇਤਿਹਾਸ ਚ ਗੱਲ ਤਾਂ ਲਿਖੀ ਜਾਊ ਨਾ ਸਰ,
0: ਬਿਲਕੁਲ ਹੈ ਜੀ,
3: ਕਿਉਂਕਿ ਕਿਉਂਕਿ ਉਹ ਤਾਂ ਅੰਦੋਲਨ ਤੁਹਾਨੂੰ ਪਤਾ ਕਰਨ ਚ ਵੀ ਉਹ ਪਿੱਛੇ ਨਹੀਂ ਹਟ ਸਕਦੀ ਜਨਾਨੀ
0: ਜੀ,
3: ਕਿਉਂਕਿ ਉਹ ਸੱਚ ਤੇ ਖੜੀ ਆ
0: ਜੀ,
3: ਠੀਕ ਆ, ਉਹਨੇ ਵੀ ਆਪਦੇ ਵਿਚ ਕੁਦਰੀਆਂ ਕੀਤੀਆਂ, ਆਪ ਸਰਕਾਰਾਂ ਜਦੋਂ ਹੁੰਦੀਆਂ ਵਾ
0: ਜੀ
3: ਧੱਕਾ ਕਰਦੇ ਆ, ਸਭ ਕੁਝ ਹੁੰਦਾ ਕਰਦੇ ਆ
0: ਜੀ,
3: ਪਰ ਉਹ ਅੱਜ ਵੀ ਸੱਚੀ ਆ ਇਸ ਗੱਲ ਦੇ ਉੱਪਰ ਵੀ ਜਦੋਂ ਤੁਹਾਨੂੰ ਪਤਾ ਕੱਲ ਉਹਦਾ ਆਪਣਾ ਜਿਹੜਾ ਭਤੀਜਾ ਹੈਗਾ ਉਹਦਾ ਅਭਿਸ਼ੇਕ ਬੈਨਰਜੀ
0: ਜੀ,
3: ਉਹਨਾਂ ਨੇ ਇਹ ਕਿਹਾ ਵੀ ਤੁਸੀਂ ਕੁਛ ਨਾ ਕਰੋ, ਸਾਨੂੰ 12 ਵਜੇ ਤੋਂ ਲੈ ਕੇ 6 ਵਜੇ ਤੱਕ ਦੀ ਜਿਹੜੀ ਅੰਦਰ ਸੀਸੀਟੀਵੀ ਦੀ ਫੁਟੇਜ ਹੈਗੀ ਨਾ, ਸਾਨੂੰ ਉਹ ਉਪਲਬਧ ਕਰਾ ਦਿਓ ਬਸ, ਕੱਲੀ
0: ਬਿਲਕੁਲ ਬਿਲਕੁਲ,
3: ਕਹਿੰਦੇ ਸਾਨੂੰ ਹੁਣ 50 ਸੀਟਾਂ, ਸਾਨੂੰ ਹੁਣ 5 ਸੀਟਾਂ, ਸਾਨੂੰ ਨਾ ਆਵੇ
0: ਜੀ,
3: ਅਸੀਂ ਖੇੜੇ ਮੱਥੇ ਸਵੀਕਾਰ ਕਰ ਲਵਾਂਗੇ,
0: ਬਿਲਕੁਲ
3: ਸਾਨੂੰ ਫੋਟੋ ਦੇ ਦਿਓ
0: ਜੀ ਬਿਲਕੁਲ,
3: ਕਿਉਂਕਿ ਜਦੋਂ ਹੁਣ ਭਾਰਤ ਸਾਹਿਬ ਦੇਖੋ ਲੋਕਤੰਤਰ ਤਾਂ ਹੋਣ ਵਾਲੀ ਕੋਈ ਕਹਾਣੀ ਰਹੀ ਨਾ, ਕਹਿਣ ਦਾ ਮਤਲਬ
0: ਜੀ ਜੀ ਬਿਲਕੁਲ,
3: ਵੀ ਜਿੱਥੇ ਸਰਕਾਰਾਂ ਦੇ ਉੱਥੇ ਅਫਸਰ ਵੀ ਬਦਲਤੇ, ਅਫਸਰਾਂ ਦੀ ਉੱਥੇ ਡਿਊਟੀ ਲੱਗੀ ਆ ਉਹਨਾਂ ਦੀ, ਵਿਚਾਰਿਆਂ ਦੀ ਆਪਣੀਆਂ ਵੋਟਾਂ ਦੀਆਂ
0: ਬਣੀਆਂ, ਤੁਸੀਂ ਦੇਖੋ 2.5 ਲੱਖ ਸਪੈਸ਼ਲ ਫੋਰਸ ਲੱਗੀ ਹੋਈ ਆ, ਪਰ ਇੰਨਾ ਕੁਝ ਹੋਈ ਜਾਂਦਾ ਉੱਥੇ, ਉਹ ਸਵਾਲ ਖੜੇ ਹੋ ਰਹੇ ਨੇ ਉਹ ਚੀਜ਼ ਦੇ ਉੱਤੇ
3: ਬਾਈ ਜੀ। ਵੀਰ ਜੀ ਮੈਂ ਅੱਜ ਉਹਨਾਂ ਦੇ ਹੋਣ ਵਾਲੇ ਮੁੱਖ ਮੰਤਰੀ ਦੀ ਡਿਬੇਟ ਦੇਖੀ ਆ ਇੱਕ ਚੈਨਲ ਦੇ ਉੱਪਰ, ਉਹ ਕਹਿ ਰਹੇ ਆ ਪਬਲਿਕ ਦੇ ਵਿੱਚ ਲੋਕਾਂ ਨੂੰ ਵੀ ਤੁਸੀਂ ਆਪਣੇ ਘਰਾਂ ਦੇ ਉੱਪਰ ਭਗਵਾਂ ਝੰਡੇ ਲਗਾਓ
0: ਬੀਜੇਪੀ
3: ਵਾਲੇ,
0: ਕਿਆ ਬਾਤ ਹੈ ਜੀ,
3: ਤੇ ਇੱਕ ਤੁਸੀਂ ਮੁਸਲਮਾਨ ਤੇ ਜਿਹਾਦੀ ਜਿਹੜੇ ਹੈਗੇ ਨਾ ਮੁੱਲਾ ਲੋਕ
0: ਜੀ,
3: ਦੂਰੀ ਬਣਾ ਕੇ ਰੱਖੋ।
0: ਨਹੀਂ ਉਹਦੇ ਵਿੱਚ ਕੀ ਪਤਾ ਹੋਣਾ ਇਹਨਾਂ ਨੂੰ ਵੋਟ ਜਿਹੜੀ ਆ ਫਿਰ ਉਹਨਾਂ ਨੇ ਵੀ ਪਾਈ ਆ, ਉਹਨਾਂ ਨਾਲ ਮਤਲਬ ਕਿ ਉਹ ਇਹ ਫਿਰ ਗਲਤ ਚੀਜ਼ ਆ ਨਾ, ਉਹ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਨਾ,
3: ਇੱਕ ਨੈਰੇਟਿਵ ਫਿੱਟ ਕੀਤਾ ਗਿਆ
0: ਪਹਿਲਾਂ
3: ਚੈਨਲਾਂ ਟੀਵੀ ਦੇ ਉੱਪਰ, ਇੰਨੀਆਂ ਵੋਟਾਂ ਜਿੱਤ ਗਈਆਂ, ਇੰਨੀ ਲੀਡ ਆ ਰਹੀ ਆ, ਕਿਉਂਕਿ ਜਦੋਂ ਤੁਸੀਂ ਉਹਨਾਂ ਦੇ ਪੋਲਿੰਗ ਏਜੰਟ, ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਪੋਲਿੰਗ ਏਜੰਟਾਂ ਤੋਂ ਬਿਨਾ ਗਿਣਤੀ ਕੀਤੀ ਗਈ ਆ
0: ਜੀ,
3: ਮਸ਼ੀਨਾਂ ਜਿਹੜੀਆਂ ਆਪਾਂ ਪਾਉਂਦੇ ਆ
0: ਹਾਂਜੀ ਹਾਂਜੀ,
3: ਭਾਰਤ ਸਾਹਿਬ ਸ਼ਾਇਦ ਤੁਹਾਨੂੰ ਕਿਤੇ ਯਾਦ ਹੋਊਗਾ ਪੰਜਾਬ ਦੇ ਵਿੱਚ ਜਦੋਂ ਲੋਕ ਸਭਾ ਜਾਂ ਆਪਾਂ ਵਿਧਾਨ ਸਭਾ ਦੀਆਂ ਵੋਟਾਂ ਪੈਂਦੀਆਂ ਹੁੰਦੀਆਂ ਸੀ, ਮੰਨ ਲਓ ਤੁਹਾਡਾ ਹਲਕਾ ਵਾ ਗੁਰਦਾਸਪੁਰ ਆ
0: ਹਾਂਜੀ,
3: ਤੇ ਉਹਦੇ ਚੋਂ ਇਹ ਵੀ ਆਵਾਜ਼ਾਂ ਆਉਂਦੀਆਂ ਅੰਦਰੋਂ ਜਦੋਂ ਆਪਣੇ ਜਿੱਥੇ ਵੋਟਾਂ ਦੀ ਗਿਣਤੀ ਹੁੰਦੀ ਵੀ ਇਸ ਪਿੰਡ ਤੋਂ 800 ਲੀਡ ਉਹ ਕਰ ਰਿਹਾ ਜੀ, ਇਸ ਪਿੰਡ ਤੋਂ 500 ਤੋਂ ਪਿੱਛੇ ਜਾ ਰਿਹਾ ਜੀ, ਹੁਣ ਤਾਂ ਉਹ ਗੱਲਬਾਤ ਹੀ ਨੀ ਹੈਗੀ ਜੀ, ਦੇਖੋ ਤੁਸੀਂ
0: ਬਿਲਕੁਲ
3: ਕਿਸੇ ਨੂੰ ਪਤਾ ਹੀ ਕੁਛ ਨੀ ਲੱਗਦਾ ਪਿਆ, ਇਸ ਕਰਕੇ ਬਿਨਾਂ ਏਜੰਟ ਤੋਂ ਬਿਨਾਂ ਉਹਨਾਂ ਨੂੰ ਅੰਦਰ ਵੜਨ ਤੋਂ ਸਭ ਕੁਛ ਹੋ ਗਿਆ
0: ਜੀ, ਬਿਲਕੁਲ
3: ਵੀ ਤੁਸੀਂ ਇਹ ਇਲੈਕਸ਼ਨ ਲੁੱਟਿਆ ਵਾ, ਤੁਸੀਂ ਵੋਟਾਂ ਇਹਨਾਂ ਨਾਲ ਜਿੱਤੇ ਨਹੀਂ ਗਏ
0: ਜੀ ਜੀ,
3: ਉਹ ਆਪਣੀ ਗੱਲ ਤੇ ਸੱਚੀ ਆ, ਅੱਜ ਵੀ
0: ਅੜੇ ਹੋਏ ਨੇ ਉਹ ਵੀ ਬਿਲਕੁਲ ਜੀ,
3: ਉਹ ਪੂਰੀ ਅੜੀ ਹੋਈ ਆ, ਜੋ ਕੁਛ ਵੀ ਹੋਇਆ ਵਾ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ ਵਾ
0: ਜੀ,
3: ਕਿਉਂਕਿ ਮੈਂ ਫਿਰ ਇਹੀ ਗੱਲ ਬਾਰ ਬਾਰ ਕਹਿੰਦਾ ਵਾ ਬਈ ਬਿਨਾਂ ਪੋਲਿੰਗ ਏਜੰਟ ਤੋਂ ਮਸ਼ੀਨਾਂ ਖੋਲਦੀਆਂ ਵਾ, ਬਕਾਇਦਾ ਉੱਪਰ ਆਉਂਦੇ ਇੱਕ ਮਸ਼ੀਨ ਦਾ ਨੰਬਰ ਹੁੰਦਾ ਵਾ, ਮਸ਼ੀਨਾਂ 12 ਵਜੇ ਤੋਂ ਬਾਅਦ ਅਲੱਗ ਨਵੀਆਂ ਆ ਗਈਆਂ ਉੱਥੇ ਦੇਖੋ ਤੁਸੀਂ
0: ਜੀ,
3: ਜਿਹੜੀਆਂ ਮਸ਼ੀਨਾਂ ਵੋਟਾਂ ਪਈਆਂ ਉਹ ਤਾਂ ਹੈ ਹੀ ਨੀ
0: ਜੀ,
3: ਮਸ਼ੀਨਾਂ ਹੀ ਹੋਰ ਆ ਗਈਆਂ
0: ਜੀ,
3: ਇਸ ਕਰਕੇ ਉਹ 12 ਵਜੇ ਤੋਂ ਲੈ ਕੇ 6 ਵਜੇ ਤੱਕ ਦੀ ਫੁਟੇਜ ਮੰਗ ਰਹੇ ਆ
0: ਜੀ,
3: ਤੇ ਸਾਨੂੰ ਕੋਈ ਗੱਲ ਨੀ ਹੈਗੀ, ਚਲੋ ਠੀਕ ਆ, ਬਾਕੀ ਆਪਣੇ ਜਿਹੜੇ ਸੀ ਆਪਣੇ ਪਹਿਲਾਂ ਸਾਰੀਆਂ ਸਟੇਟਾਂ ਹਰੇ ਆ ਉਹਨਾਂ ਦੇ ਵਿੱਚ ਇੰਨਾ ਦਮ ਨਹੀਂ ਹੈਗਾ ਸੀਗਾ
0: ਜੀ,
3: ਪਰ ਕੁਛ ਵੀ ਹੈ ਭਾਵਾਂ ਉਹ ਇੱਕ ਲੇਡੀ ਜੇ ਹੁੰਦੇ ਆ ਨਾਤੇ ਵੀ
0: ਜੀ,
3: ਉਹਨੇ ਇੱਕ ਦਮ ਆਪਦਾ ਲਗਾ ਕੇ ਦਿਖਾ ਦਿੱਤਾ ਵੀ ਮੈਂ ਹੈਗੀ ਆ ਜਿੰਨਾ ਚਿਰ ਮੇਰੀ ਜਾਨ ਹੈਗੀ ਆ,
0: ਬਿਲਕੁਲ ਜੀ,
3: ਧੰਨਵਾਦ ਜੀ, ਬਹੁਤ
0: ਥੈਂਕ ਯੂ ਜੀ, ਜੀਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਜੀ, ਧੰਨਵਾਦ ਹੈ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਰਜਿੰਦਰ ਜੀਰਾ ਜੀ ਜੁੜੇ ਹੋਏ ਸਨ, ਗੱਲਬਾਤ ਬੰਗਾਲ ਦੀ ਕਰਕੇ ਗਏ ਨੇ, ਤੇ ਦੋਸਤੋ ਜਿਹੜੀ ਈਡੀ ਦੀ ਆਪਾਂ ਗੱਲ ਕੀਤੀ ਆ ਆਪਣੇ ਬਾਈ ਜੀ ਨੇ ਵੀ ਲਿਖਿਆ ਤੇ ਖਬਰ ਵੀ ਆ ਚੁੱਕੀ ਹੈ 10:15 ਚਰਨਜੀਤ ਸਿੰਘ ਭੁੱਲਰ ਹੋਣਾ ਨੇ ਖਬਰ ਲਾਈ ਹੈ ਪੰਜਾਬੀ ਟ੍ਰਿਬਿਊਨ ਦੇ ਵਿੱਚ, ਤੇ ਆਪਣੇ ਰਜਿੰਦਰ ਕੁਮਾਰ ਜੀ ਨੇ ਲਿਖਿਆ ਸਤਿ ਸ੍ਰੀ ਅਕਾਲ ਜੀ, ਕਹਿੰਦੇ ਅੱਜ ਈਡੀ ਵਾਲੀ ਰੇਡ ਦੇ ਵਿਚ ਅਮਨ ਅਰੋੜੇ ਦਾ ਵੀ ਨਾਮ ਕਹਿੰਦੇ ਆ ਗਿਆ। ਬਿਲਕੁਲ ਦਰੁਸਤ ਕਹਿ ਰਹੇ ਹੋ ਤੁਸੀਂ, ਚਲੋ ਖਬਰ ਤੁਹਾਡੇ ਨਾਲ ਸਾਂਝੀ ਕਰ ਹੀ ਦਿੰਦੇ ਆ। ਲੈਂਡ ਸਕੈਮ ਜਿਹੜਾ ਚੱਲ ਰਿਹਾ, ਈਡੀ ਨੇ ਪੰਜਾਬ ਤੇ ਚੰਡੀਗੜ੍ਹ ਛਾਪਿਆਂ ਦੇ ਵਿਚ ਅਮਨ ਅਰੋੜਾ ਦਾ ਜਿਹੜਾ ਨਾਂ ਲਿਆ ਲਿਆ। ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ ਆ। ਈਡੀ ਨੇ ਦੋ ਵਿਚੋਲਿਆਂ ਦੇ ਉੱਤੇ ਸਿਕੰਜਾ ਕੱਸਿਆ। ਚਰਨਜੀਤ ਭੁੱਲਰ ਜੀ ਉਹਨਾਂ ਦੀ ਰਿਪੋਰਟ ਹੈ, ਉਹ ਲਿਖਦੇ ਨੇ ਈਡੀ ਜਿਹੜੀ ਹੈ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਅੱਜ ਪੰਜਾਬ ਤੇ ਚੰਡੀਗੜ੍ਹ ਦੇ ਵਿਚ ਮਾਰੇ ਛਾਪਿਆਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੇ ਨਾਮ ਦੀ ਗੂੰਜ ਪਈ ਹੈ। ਪੰਜਾਬ ਦੇ ਵਿਚ ਅੱਜ ਤਲਾਸ਼ੀ ਮੁਹਿੰਮਾਂ ਦੇ ਦੌਰਾਨ ਈਡੀ ਦੇ ਤਰਫੋਂ ਅੱਜ ਸ਼ਾਮ ਵੇਲੇ ਜਾਰੀ ਕੀਤੇ ਬਿਆਨ ਦੇ ਵਿਚ ਆਫੀਸ਼ਲੀ ਉਹਦੇ ਵਿਚ ਆਪ ਦੇ ਪ੍ਰਧਾਨ ਅਮਨ ਅਰੋੜਾ ਦਾ ਨਾਮ ਲਿਆ ਗਿਆ। ਈਡੀ ਵੱਲੋਂ ਕਿਹਾ ਗਿਆ ਕਿ ਅੱਜ ਗੌਰਵ ਧਿਰ ਨਾਮ ਦੇ ਜਿਹੜੇ ਨੇ ਬਿਲਡਰ ਗੌਰਵ ਧਿਰ ਕਹਿ ਦਿੱਤਾ, ਗੌਰਵ ਧੀਰ ਨਾਮ ਦੇ ਜਿਹੜੇ ਬਿਲਡਰ ਨੇ ਉਨ੍ਹਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਜੋ ਅਮਨ ਅਰੋੜਾ ਦਾ ਕਰੀਬੀ ਸਾਥੀ ਹੈ। ਈਡੀ ਦੀ ਅਨੁਸਾਰ ਜਿਹੜਾ ਮੈਸਰਜ ਧੀਰ ਕੰਸਟਰਕਸ਼ਨ ਦੇ ਜਿਹੜੇ ਨੇ ਗੌਰਵ ਧੀਰ ਨੇ ਆਪਣੀ ਕੰਪਨੀ ਮੈਸਰਜ ਸਨ ਸਿਟੀ ਪ੍ਰੋਜੈਕਟਸ ਰਾਹੀਂ ਜਿਹੜਾ ਉਹਦੇ ਵਿਚ ਅਲਟਸ ਸਪੇਸ ਬਿਲਡਰਸ ਪ੍ਰਾਈਵੇਟ ਲਿਮਿਟਡ ਤੋਂ 130 ਕਰੋੜ ਰੁਪਏ ਦੀ ਮਾਮੂਲੀ ਰਕਮ ਦੇ ਵਿਚ ਪ੍ਰੋਜੈਕਟ ਖਰੀਦਿਆ, ਜਿਹਦੀ ਅਸਲ ਕੀਮਤ ਜਿਹੜੀ ਹੈ 300 ਕਰੋੜ ਦੇ ਕਰੀਬ ਦੱਸੀ ਗਈ ਸੀ। ਗੌਰਵ ਧੀਰ ਜਿਹੜੇ ਨੇ ਆਪ ਆਗੂ ਅਮਨ ਅਰੋੜਾ ਦਾ ਕਰੀਬੀ ਸਾਥੀ ਹੈ। ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਦੀ ਤਲਾਸ਼ੀ ਜਿਹੜੀ ਹੈ ਮੁਹਿੰਮ ਦੇ ਦੌਰਾਨ ਦੋ ਵਿਚੋਲਿਆਂ ਨਿਤਿਨ ਅਤੇ ਪ੍ਰਿਤਪਾਲ ਸਿੰਘ ਢੀਂਡਸਾ ਨੂੰ ਵੀ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੇ ਸਿਆਸੀ ਸਰਪ੍ਰਸਤੀ ਦੇਣ ਦੇ ਵਿਚ ਮਦਦ ਕੀਤੀ। ਇਨ੍ਹਾਂ ਪ੍ਰਾਈਵੇਟ ਵਿਅਕਤੀਆਂ ਤੋਂ ਕਈ ਦਸਤਾਵੇਜ਼ ਬਰਾਮਦ ਕੀਤੇ ਗਏ ਜੋ ਪੰਜਾਬ ਸਰਕਾਰ ਦੇ ਕੰਮ ਕਾਜ ਦੇ ਵਿਚ ਇਨ੍ਹਾਂ ਨਿੱਜੀ ਜਿਹੜਾ ਵਿਅਕਤੀਆਂ ਦੀ ਦਖਲ ਅੰਦਾਜ਼ੀ ਦਾ ਸੰਕੇਤ ਦਿੰਦੇ ਨੇ। ਇਸੇ ਤਰ੍ਹਾਂ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਅੱਜ ਮੁਹਾਲੀ ਜ਼ਿਲ੍ਹੇ ਦੇ ਵਿਚ ਖਰੜ ਨੇੜੇ ਇਕ ਰਹਾਇਸ਼ ਸੁਸਾਇਟੀ ਦੇ ਵਿਚ ਛਾਪੇਮਾਰੀ ਕੀਤੀ ਤੇ ਉਹ ਆਪਾਂ ਖ਼ਬਰ ਪਹਿਲਾਂ ਜਿਹੜੀ ਕਰ ਚੁੱਕੇ ਹਾਂ। ਫਲਾਈਟ ਨੰਬਰ ਫਲੈਟ ਜਿਹੜਾ ਨੰਬਰ ਸੀਗਾ 906 ਦੇ ਵਿਚ ਤੇ ਨਗਦੀ ਬਰਾਮਦ ਹੋਈ ਹੈ, ਹੋਰ ਸਾਰੀਆਂ ਚੀਜ਼ਾਂ ਤੇ ਸ਼ਾਮ ਤੱਕ ਜਿਹੜੀ ਹੈ ਈਡੀ ਦਾ ਓਫੀਸ਼ੀਅਲ ਜਿਹੜਾ ਬਿਆਨ ਆਇਆ ਜਿਸ ਦੇ ਵਿਚ ਅਮਨ ਅਰੋੜਾ ਦਾ ਨਾਮ ਜਿਹੜਾ ਸਾਹਮਣੇ ਆ ਰਿਹਾ ਹੈ। ਲਓ ਦੋਸਤੋ, ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਥੋੜਾ ਜਿਹਾ ਤੇ ਫਿਰ ਆਪਾਂ ਹੋਰ ਦੁਨੀਆਦਾਰੀ ਦੀ ਗੱਲ ਕਰਦੇ ਹਾਂ। ਬੰਗਾਲ ਦੇ ਵਿਚ ਜਿਵੇਂ ਜੀਰਾ ਸਾਹਿਬ ਗੱਲ ਕਰਕੇ ਗਏ ਨੇ, ਤਣਾਅ ਜਿਹੜਾ ਵਧਿਆ ਹੋਇਆ ਤੇ ਭਾਜਪਾ ਨੇ ਤ੍ਰਿਣਮੂਲ ਕਾਂਗਰਸ ਤੇ ਟਾਰਗੇਟਿਡ ਕਤਲ ਦਾ ਜਿਹੜਾ ਦੋਸ਼ ਲਾਇਆ। ਇਸੇ ਤਰ੍ਹਾਂ ਬੰਬ ਅਟੈਕ ਹੋਏ ਨੇ, ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਪੱਛਮੀ ਬੰਗਾਲ 'ਚ ਬੰਬ ਹਮਲਿਆਂ ਦੇ ਵਿਚ 5 ਭਾਜਪਾ ਵਰਕਰ ਵੀ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਇਹ ਹਾਲਾਤ ਜਿਹੜੇ ਬੰਗਾਲ ਦੇ ਨੇ। ਇਸੇ ਤਰ੍ਹਾਂ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਝਾਤ ਮਾਰੀਏ, ਕੈਨੇਡਾ ਦੀ ਗੱਲ ਕਰੀਏ ਤੇ ਅਪਰਾਧਿਕ ਗਤੀਵਿਧੀਆਂ ਸ਼ਾਮਲ 7 ਪੰਜਾਬੀ ਨੌਜਵਾਨ ਜਾਂਚ ਦੇ ਘੇਰੇ 'ਚ ਨੇ, 2 ਡਿਪੋਰਟ ਹੋਣਗੇ। ਸਰੀ ਪੁਲਿਸ ਨੇ ਹਿੰਸਕ ਜਬਰਨ ਵਸੂਲੀ ਤੇ ਹਥਿਆਰਾਂ ਦੀਆਂ ਜਾਂਚਾਂ ਦੀ ਇਕ ਲੜੀ ਤੋਂ ਬਾਅਦ ਪੰਜਾਬੀ ਮੂਲ ਦੇ 7 ਵਿਅਕਤੀਆਂ ਦੇ ਵਿਰੁੱਧ ਗੰਭੀਰ ਦੋਸ਼ ਲਗਾਏ ਨੇ। ਪ੍ਰੋਜੈਕਟ ਇੰਸ਼ੋਰੈਂਸ ਦੇ ਹਿੱਸੇ ਦੇ ਵਜੋਂ ਅਧਿਕਾਰੀ ਸੰਗਠਿਤ ਅਪਰਾਧਿਕ ਨੈਟਵਰਕਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੇ ਨੇ ਜੋ ਸ਼ਹਿਰ ਭਰ ਦੇ ਵਿਚ ਕਈ ਗੋਲੀਬਾਰੀ ਤੇ ਡਰਾਉਣ ਧਮਕਾਉਣ ਦੀਆਂ ਜਿਹੜੀਆਂ ਚਾਲਾਂ ਦੇ ਨਾਲ ਜੁੜੇ ਹੋਏ ਨੇ। ਇਕ ਮਹੱਤਵਪੂਰਨ ਘਟਨਾਕ੍ਰਮ ਦੇ ਵਿਚ 2 ਵਿਦੇਸ਼ੀ ਨਾਗਰਿਕਾਂ 20 ਸਾਲ ਪ੍ਰਭਜੋਤ ਸਿੰਘ ਤੇ 22 ਸਾਲਾਂ ਲਵਬੀਰ ਸਿੰਘ ਨੂੰ ਕੈਨੇਡਾ ਤੋਂ ਪਹਿਲਾਂ ਹੀ ਡਿਪੋਰਟ ਦੇਸ਼ ਨਿਕਾਲਾ ਕਰ ਦਿੱਤਾ ਗਿਆ। ਇਸ ਸਾਲ ਦੇ ਸ਼ੁਰੂ ਦੇ ਵਿਚ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਜਿਹੜੀ ਹੈ CBSA ਨੇ ਇਮੀਗ੍ਰੇਸ਼ਨ ਸਮੀਖਿਆ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਤੁਰੰਤ ਹਟਾ ਦਿੱਤਾ ਗਿਆ। ਪੁਲਿਸ ਨੇ ਉਨ੍ਹਾਂ ਦੀਆਂ ਤਸਵੀਰਾਂ ਜਨਤਕ ਤੌਰ ਦੇ ਉੱਤੇ ਜਾਰੀ ਕੀਤੀਆਂ ਨੇ ਤਾਂ ਜੋ ਉਨ੍ਹਾਂ ਦੇ ਸਾਥੀਆਂ ਤੇ ਜਬਰਨ ਵਸੂਲੀ ਦੀਆਂ ਸਕੀਮਾਂ ਦੇ ਪਿੱਛੇ ਵਿਆਪਕ ਅਪਰਾਧਿਕ ਬੁਨਿਆਦੀ ਢਾਂਚੇ ਬਾਰੇ ਕੋਈ ਨਵਾਂ ਜਿਹੜਾ ਸੁਰਾਗ ਮਿਲ ਸਕੇ। ਜਾਂਚ ਦੇ ਕਾਰਨ ਕ੍ਰੇਸੈਟ ਬੀਚ ਇਲਾਕੇ ਦੇ ਵਿਚ 1 ਫਰਵਰੀ ਨੂੰ ਹੋਈ ਗੋਲੀਬਾਰੀ ਦੇ ਸੰਬੰਧ ਦੇ ਵਿਚ 3 ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋਈ। ਹਰਜੋਤ ਸਿੰਘ 21 ਸਾਲਾਂ, ਤਰਨਵੀਰ ਸਿੰਘ 19 ਸਾਲਾਂ, ਦਯਾਜੀਤ ਸਿੰਘ ਬਲਿੰਗ 21 ਸਾਲਾਂ ਨੂੰ ਇਕ ਰਿਹਾਇਸ਼ ਦੇ ਵਿਚ ਕਥਿਤ ਤੌਰ ਦੇ ਉਤੇ ਗੋਲੀਬਾਰੀ ਕਰਨ ਤੇ ਇਕ ਰਾਈਡ ਸ਼ੇਅਰ ਵਾਹਨ ਦੇ ਵਿਚ ਭੱਜਣ ਦੀ ਕੋਸ਼ਿਸ਼ ਕਰਨ ਤੋਂ ਤੁਰੰਤ ਬਾਅਦ ਕਾਬੂ ਕਰ ਲਿਆ ਗਿਆ। ਬਿਆਨ ਦੇ ਵਿਚ ਲਿਖਿਆ ਗਿਆ ਕਿ ਤਿੰਨੋ ਵਿਅਕਤੀ ਜਿਨ੍ਹਾਂ ਦੀ ਪਛਾਣ ਹੈ ਵਿਦੇਸ਼ੀ ਨਾਗਰਿਕ ਦੇ ਵਜੋਂ ਹੋਈ ਹੈ ਤੇ ਹਥਿਆਰ ਚਲਾਉਣ ਦੇ ਦੋਸ਼ਾਂ ਦਾ ਜਿਹੜਾ ਸਾਹਮਣਾ ਕਰ ਰਹੇ ਨੇ ਤੇ ਹਿਰਾਸਤ ਦੇ ਵਿਚ ਨੇ। ਇਸ ਤੋਂ ਇਲਾਵਾ 2 ਹੋਰ ਸ਼ੱਕੀ ਜਿਹੜੇ ਵਿਅਕਤੀਆਂ ਹਰਸ਼ਦੀਪ ਸਿੰਘ ਤੇ ਹੰਸਪ੍ਰੀਤ ਸਿੰਘ ਤੇ ਜਨਵਰੀ ਦੇ ਅਖੀਰ ਦੇ ਵਿਚ 129 ਸਟਰੀਟ ਦੇ ਨੇੜੇ ਗੋਲੀਆਂ ਚੱਲਣ ਤੋਂ ਬਾਅਦ ਪੈਟਰੋਲਿੰਗ ਅਧਿਕਾਰੀਆਂ ਦੁਆਰਾ ਜਿਹੜਾ ਇਕ ਵਾਹਨ ਨੂੰ ਰੋਕਣ ਤੇ ਇਕ ਲੋਡਿਡ ਹੈਡਗਨ ਬਰਾਮਦ ਕਰਨ ਤੋਂ ਬਾਅਦ ਦੋਸ਼ ਲਗਾਏ ਗਏ ਸਨ। ਸਰੀ ਪੁਲਿਸ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਦੀ ਜਾਂਚ ਜਾਰੀ ਰੱਖਣ ਦੇ ਲਈ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਤੇ ਉਹ ਇਨ੍ਹਾਂ ਘਟਨਾਵਾਂ ਦੀ ਡੈਸ਼ ਕੈਮ ਜਾਂ ਸੀਸੀਟੀਵੀ ਫੁਟੇਜ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੇ ਹੈ। ਇਹ ਕਾਰਵਾਈ ਕੈਨੇਡਾ ਦੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਐਂਡ ਰਿਪੋਰਟਸ ਐਨਾਲਿਸਿਸ ਸੈਂਟਰ ਦੁਆਰਾ ਇੱਕ ਮਹੱਤਵਪੂਰਨ ਵਿਸ਼ੇਸ਼ ਬੁਲੇਟਿਨ ਦੇ ਜਿਹੜਾ ਵਿਚਕਾਰ ਕੀਤੀ ਗਈ ਹੈ ਜਿਸ ਦੇ ਵਿਚ ਜ਼ਬਰਦਸਤੀ ਦੀ ਇੱਕ ਨਿਰੰਤਰ ਮੁਹਿੰਮ ਦਾ ਵੇਰਵਾ ਦਿੱਤਾ ਗਿਆ ਜਿਸ ਦੇ ਵਿਚ ਆਮ ਤੌਰ ਦੇ ਉੱਤੇ ਵਿੱਤੀ ਤੌਰ ਦੇ ਉੱਤੇ ਕਮਜ਼ੋਰ ਨੌਜਵਾਨ ਪੁਰਸ਼ ਕੈਨੇਡਾ ਦੇ ਵਿਚ ਸਟੱਡੀ ਪਰਮਿਟ ਦੇ ਉੱਤੇ ਆਏ ਭਾਰਤੀ ਨਾਗਰਿਕ ਸ਼ਾਮਲ ਨੇ ਜਿਨ੍ਹਾਂ ਨੂੰ ਗੈਂਗਾਂ ਦੇ ਵੱਲੋਂ ਪੂਰੇ ਕੈਨੇਡਾ ਦੇ ਵਿਚ ਦੱਖਣੀ ਏਸ਼ੀਆਈ ਭਾਈਚਾਰੇ ਵਿਚ ਜਿਹੜਾ ਵਿਰੁੱਧ ਨਿਸ਼ਾਨਾ ਬਣਾ ਕੇ ਕੀਤੀ ਜਾਣ ਵਾਲੀ ਹਿੰਸਕ ਕਾਰਵਾਈਆਂ ਦੇ ਲਈ ਪਿਆਦਿਆਂ ਦੇ ਵਜੋਂ ਜਿਹੜਾ ਵਰਤਿਆ ਜਾ ਰਿਹਾ ਹੈ, ਬੱਚਿਆਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਦੂਸਰੇ ਪਾਸੇ ਚੀਨ ਦਾ ਵੱਡਾ ਕਦਮ, ਦੋ ਸਾਬਕਾ ਰੱਖਿਆ ਮੰਤਰੀਆਂ ਨੂੰ ਮੌਤ ਦੀ ਸਜ਼ਾ ਸੁਣਾਤੀ ਹੈ। ਚੀਨ ਦੇ ਦੋ ਸਾਬਕਾ ਰੱਖਿਆ ਮੰਤਰੀਆਂ ਵੇਈ ਫੇਗੇ ਅਤੇ ਲੀ ਸ਼ਾਗਫੂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿਚ 2 ਸਾਲ ਦੀ ਰਾਹਤ ਦੇ ਨਾਲ ਮੌਤ ਦੀ ਸਜ਼ਾ ਸੁਣਾਈ ਗਈ। ਸਰਕਾਰੀ ਮੀਡੀਆ ਨੇ ਜਾਣਕਾਰੀ ਦਿੱਤੀ। ਫੇਗੇ ਤੇ ਉਨ੍ਹਾਂ ਦੇ ਬਾਅਦ ਦੇ ਜਿਹੜਾ ਰੱਖਿਆ ਮੰਤਰੀ ਰਹੇ ਲੀ ਸ਼ਾਗਫੂ ਨੂੰ 2024 ਦੇ ਵਿਚ ਸੱਤਾਧਾਰੀ ਕਮਿਊਨਿਸਟ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ। ਦੋਵਾਂ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਧੀਨ ਸੇਵਾ ਨਿਭਾਈ, ਜਦੋਂ ਕਿ ਵੇਈ ਫੇਗੇ 2018 ਤੋਂ 2023 ਤੱਕ ਰੱਖਿਆ ਮੰਤਰੀ ਵਜੋਂ ਸੇਵਾ ਨਿਭਾਈ ਹੈ। ਸ਼ਾਗਫੂ ਨੇ ਸਿਰਫ ਕੁਝ ਮਹੀਨਿਆਂ ਦੇ ਲਈ ਉਨ੍ਹਾਂ ਦੇ ਉੱਤਰਾਧਿਕਾਰੀ ਵਜੋਂ ਸੇਵਾ ਨਿਭਾਈ। ਚੀਨ ਦੇ ਇਕ ਐਰੋਸਪੇਸ ਇੰਜੀਨੀਅਰ ਫੇਗੇ ਨੇ ਪੀਪਲਜ਼ ਲਿਬਰੇਸ਼ਨ ਆਰਮੀ ਦੀ ਸਭ ਤੋਂ ਮਹੱਤਵਪੂਰਨ ਰਾਕੇਟ ਮਿਜ਼ਾਈਲ ਫੋਰਸ ਦੀ ਅਗਵਾਈ ਕੀਤੀ ਤੇ ਸ਼ੀ ਜਿਨਪਿੰਗ ਦੇ ਦੁਆਰਾ ਨਿੱਜੀ ਤੌਰ ਦੇ ਉੱਤੇ ਰੱਖਿਆ ਮੰਤਰੀ ਦੇ ਅਹੁਦੇ ਦੇ ਲਈ ਚੁਣਿਆ ਗਿਆ ਸੀ ਤੇ ਉਨ੍ਹਾਂ ਦੇ ਭ੍ਰਿਸ਼ਟਾਚਾਰ ਦੇ ਉਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਹੈ ਤੇ ਉਨ੍ਹਾਂ ਨੂੰ ਹੁਣ ਮੌਤ ਦੀ ਸਜ਼ਾ ਜਿਹੜੀ ਹੈ ਸੁਣਾ ਦਿੱਤੀ ਗਈ ਹੈ। ਚੀਨ ਦਾ ਇਕ ਰਿਕਾਰਡ ਹੈ, ਤਰੱਕੀ ਦਾ ਵੀ ਪਿੱਛੇ ਇਹੀ ਕਾਰਨ ਹੈ ਕਿ ਜਿਹੜਾ ਵੀ ਉਹਨਾਂ ਨਾਲ ਦਗਾ ਕਰੇਗਾ, ਭ੍ਰਿਸ਼ਟਾਚਾਰ ਕਰੇਗਾ ਤੇ ਫਿਰ ਉਹਦੀ ਸਜ਼ਾ ਇਹੀ ਹੋਏਗੀ, ਉਹ ਚਾਹੇ ਕਿੱਡੇ ਵੀ ਵੱਡੇ ਅਹੁਦੇ ਦੇ ਉੱਤੇ ਕਿਉਂ ਨਾ ਬੈਠਾ ਹੋਵੇ। ਅਮਰੀਕਾ ਤੋਂ ਫਿਰ ਭਰ ਆਉਣਗੇ ਜਹਾਜ਼, ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ। ਟਰੰਪ ਨੇ ਬਦਲਤੀ ਹੈ ਗੇਮ, ਪ੍ਰਵਾਸੀਆਂ ਦੇ ਖਿਲਾਫ਼ ਅਮਰੀਕਾ ਦੀ ਕਾਰਵਾਈ ਇਕ ਵਾਰ ਫਿਰ ਤੋਂ ਤੇਜ਼ੀ ਫੜ ਸਕਦੀ ਹੈ। ਟਰੰਪ ਦੇ ਪ੍ਰਸ਼ਾਸਨ ਨੇ ਦੇਸ਼ ਦੇ ਵਿਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਲਈ ਹੁਣ ਇਮੀਗ੍ਰੇਸ਼ਨ ਅਦਾਲਤਾਂ ਦੇ ਉੱਤੇ ਸਿਕੰਜਾ ਕਸਣਾ ਸ਼ੁਰੂ ਕਰਤਾ। ਅਮਰੀਕੀ ਨਿਆਂ ਵਿਭਾਗ ਜਿਹੜਾ ਉਹਨੇ ਸਪਸ਼ਟ ਕੀਤਾ ਕਿ ਉਹ ਅਜਿਹੇ ਇਮੀਗ੍ਰੇਸ਼ਨ ਜੱਜਾਂ ਨੂੰ ਅਹੁਦਿਆਂ ਤੋਂ ਤੁਰੰਤ ਹਟਾ ਦੇਵੇਗਾ ਜੋ ਫੈਸਲੇ ਲੈਣ ਦੇ ਵਿਚ ਦੇਰੀ ਕਰ ਰਹੇ ਨੇ ਜਾਂ ਪ੍ਰਸ਼ਾਸਨ ਦੀਆਂ ਸਖ਼ਤ ਨੀਤੀਆਂ ਦੇ ਮੁਤਾਬਕ ਕੰਮ ਨਹੀਂ ਕਰ ਰਹੇ। ਅਮਰੀਕਾ ਦੇ ਕਾਰਜਕਾਰੀ ਅਟਾਰਨੀ ਜਨਰਲ ਟੌਡ ਬਲਾਚੇ ਨੇ ਹਾਲ ਹੀ ਦੇ ਵਿਚ ਦਿੱਤੇ ਬਿਆਨ ਦੇ ਵਿਚ ਕਿਹਾ ਕਿ ਜਿਹੜੇ ਜੱਜ ਕੇਸਾਂ ਨੂੰ ਬਿਨਾਂ ਵਜ੍ਹਾ ਲਟਕਾ ਰਹੇ ਨੇ, ਜਿਨ੍ਹਾਂ ਦੇ ਕੋਲ ਪੁਰਾਣੇ ਕੇਸ ਬਹੁਤ ਜ਼ਿਆਦਾ ਨੇ, ਉਨ੍ਹਾਂ ਦੀ ਥਾਂ ਨਵੇਂ ਜੱਜਾਂ ਦੀ ਨਿਯੁਕਤੀ ਕੀਤੀ ਜਾਵੇਗੀ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਕੁਝ ਜੱਜ ਹਮਦਰਦੀ ਦਿਖਾ ਕੇ ਫੈਸਲਿਆਂ ਦੇ ਵਿਚ ਦੇਰੀ ਕਰਦੇ ਨੇ ਜੋ ਕਿ ਕਾਨੂੰਨ ਦੀ ਜਿਹੜੀ ਸਹੀ ਪਾਲਣਾ ਨਹੀਂ ਹੈ। ਟਰੰਪ ਪ੍ਰਸ਼ਾਸਨ ਦਾ ਟੀਚਾ ਅਦਾਲਤਾਂ ਦੇ ਵਿਚ ਲਟਕ ਰਹੇ 37 ਲੱਖ ਕੇਸਾਂ ਦਾ ਜਲਦੀ ਨਿਪਟਾਰਾ ਕਰਨਾ ਹੈ ਤਾਂ ਜੋ ਦੇਸ਼ ਨਿਕਾਲੇ ਦੀ ਮੁਹਿੰਮ ਨੂੰ ਹੋਰ ਰਫ਼ਤਾਰ ਦਿੱਤੀ ਜਾ ਸਕੇ। ਰਿਪੋਰਟ ਦੇ ਅਨੁਸਾਰ ਟਰੰਪ ਦਾ ਦੂਜਾ ਕਾਰਜਕਾਲ ਸ਼ੁਰੂ ਹੋਣ ਤੋਂ ਬਾਅਦ ਕਰੀਬ 100 ਇਮੀਗ੍ਰੇਸ਼ਨ ਜੱਜਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਨ੍ਹਾਂ ਦੇ ਵਿਚੋਂ ਕਈਆਂ ਦੇ ਉੱਤੇ ਦੋਸ਼ ਸੀ ਕਿ ਉਹ ਰਾਜਨੀਤਿਕ ਰੂਪ ਦੇ ਵਿਚ ਪ੍ਰਸ਼ਾਸਨ ਦੇ ਵਿਰੁੱਧ ਸਨ ਜਾਂ ਅਸਾਈਲਮ ਦੇ ਕੇਸਾਂ ਨੂੰ ਬਹੁਤ ਜ਼ਿਆਦਾ ਮਨਜ਼ੂਰੀ ਦੇ ਰਹੇ ਸਨ। ਹਾਲ ਹੀ ਦੇ ਵਿਚ ਭਾਰਤੀ ਮੂਲ ਦੀ ਇਮੀਗ੍ਰੇਸ਼ਨ ਜੱਜ ਰੁਪਲ ਪਟੇਲ ਨੂੰ ਵੀ ਹਟਾਇਆ ਗਿਆ ਸੀ ਜਿਨ੍ਹਾਂ ਨੇ ਇਕ ਵਿਦਿਆਰਥੀ ਦੇ ਦੇਸ਼ ਨਿਕਾਲੇ ਦੇ ਉੱਤੇ ਰੋਕ ਲਗਾਈ ਸੀ। ਇਹ ਬਦਲਾਅ ਅਮਰੀਕਾ ਦੇ ਵਿਚ ਰਹਿ ਰਹੇ ਲੱਖਾਂ ਪ੍ਰਵਾਸੀਆਂ ਖਾਸ ਕਰਕੇ ਭਾਰਤੀਆਂ ਲਈ ਚਿੰਤਾ ਦਾ ਵੱਡਾ ਵਿਸ਼ਾ ਨੇ ਕਿਉਂਕਿ ਹੁਣ ਅਦਾਲਤੀ ਕੇਸ ਸਾਲਾਂ ਦੀ ਬਜਾਏ ਮਹੀਨਿਆਂ ਜਾਂ ਦਿਨਾਂ ਦੇ ਵਿਚ ਨਿਪਟਾਏ ਜਾਣਗੇ ਜਿਸ ਦੇ ਨਾਲ ਅਦਾਲਤਾਂ ਦਾ ਕਾਫ਼ੀ ਸਮਾਂ ਬਚੇਗਾ। ਨਵੇਂ ਜੱਜਾਂ ਦੀ ਨਿਯੁਕਤੀ ਟਰੰਪ ਦੀ ਕੰਜ਼ਰਵੇਟਿਵ ਨੀਤੀਆਂ ਦੇ ਆਧਾਰ ਦੇ ਉੱਤੇ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਸ਼ਰਨ ਮਿਲਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਰਹੀਆਂ ਨੇ। ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਹੁਣ ਪ੍ਰਵਾਸੀ ਆਪਣੀ ਰੁਟੀਨ ਪੇਸ਼ ਜਿਹੜਾ ਪੇਸ਼ੀ ਹੈ ਉਹਦੇ ਉੱਤੇ ਜਾਣ ਤੋਂ ਵੀ ਡਰ ਰਹੇ ਨੇ ਕਿ ਪਤਾ ਨਹੀਂ ਕੀ ਫੈਸਲਾ ਆ ਜਾਣਾ ਹੈ ਕਿਉਂਕਿ ਉੱਥੇ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ। ਹਾਲਾਂਕਿ ਕਾਨੂੰਨੀ ਮਾਹਰਾਂ ਅਤੇ ਅਮਰੀਕਨ ਇਮੀਗ੍ਰੇਸ਼ਨ ਲਾਇਰਜ਼ ਐਸੋਸੀਏਸ਼ਨ ਨੇ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ ਤੇ ਉਨ੍ਹਾਂ ਦਾ ਕਹਿਣਾ ਕਿ ਜੱਜਾਂ ਨੂੰ ਨਿਰਪੱਖ ਹੋਣਾ ਚਾਹੀਦਾ ਹੈ ਪਰ ਟਰੰਪ ਪ੍ਰਸ਼ਾਸਨ ਉਨ੍ਹਾਂ ਦੇ ਉੱਤੇ ਸਿਰਫ਼ ਦੇਸ਼ ਨਿਕਾਲੇ ਦੇ ਹੁਕਮ ਦੇਣ ਦੇ ਲਈ ਦਬਾਅ ਪਾ ਰਿਹਾ। ਆਖਰੀ ਖ਼ਬਰ ਵੱਲ ਨੂੰ ਵਧੀਏ। ਜਿਹੜੀ ਹੰਤਾ ਵਾਇਰਸ ਜਿਹੜਾ ਹੈਗੀ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਹੰਤਾ ਵਾਇਰਸ ਕਾਰਨ ਤਿੰਨ ਯਾਤਰੀ ਜਿਹੜੇ ਨੇ ਮੌਤ ਹੋਈ ਹੈ ਉਹਨਾਂ ਦੀ WHO ਨੇ ਦੱਸਿਆ ਲੱਛਣ ਤੇ ਬਚਾਅ ਦਾ ਤਰੀਕਾ ਦੱਸਿਆ। ਚੂਹਿਆਂ ਤੋਂ ਫੈਲਣ ਵਾਲੀ ਇੱਕ ਦੁਰਲੱਭ ਜਿਹੜੀ ਬਿਮਾਰੀ ਹੈ ਹੰਤਾ ਵਾਇਰਸ, ਉਹਨੇ ਇੱਕ ਕਰੂਜ਼ ਸ਼ਿਪ ਦੇ ਉੱਤੇ ਸਵਾਰ ਯਾਤਰੀਆਂ ਦੇ ਵਿੱਚ ਦਹਿਸ਼ਤ ਪੈਦਾ ਕੀਤੀ ਹੈ। ਇਸ ਘਾਤਕ ਵਾਇਰਸ ਕਾਰਨ ਹੁਣ ਤੱਕ ਤਿੰਨ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਹੋਰ ਬਿਮਾਰ ਦੱਸੇ ਜਾ ਰਹੇ ਨੇ। ਕੋਵਿਡ ਵਰਗਾ ਖਤਰਾ ਇਹਦੇ ਵਿੱਚ ਨਹੀਂ ਹੈ ਪਰ ਸਾਵਧਾਨੀ ਜ਼ਰੂਰੀ ਹੈ। ਵਿਸ਼ਵ ਸਿਹਤ ਸੰਗਠਨ WHO ਦੀ ਮਾਰੀਆ ਵੈਨ ਕਾਰਖੋਵ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਗਲਾ ਕੋਵਿਡ ਨਹੀਂ ਹੈ ਕਿਉਂਕਿ ਇਹ ਵਾਇਰਸ ਇਨਸਾਨਾਂ ਤੋਂ ਇਨਸਾਨਾਂ ਦੇ ਵਿੱਚ ਆਸਾਨੀ ਦੇ ਨਾਲ ਨਹੀਂ ਫੈਲਦਾ। ਹਾਲਾਂਕਿ ਇਹ ਇੱਕ ਗੰਭੀਰ ਬਿਮਾਰੀ ਹੈ। ਮਾਹਰਾਂ ਦੇ ਅਨੁਸਾਰ ਇਹ ਵਾਇਰਸ ਉਦੋਂ ਫੈਲਦਾ ਜਦੋਂ ਕੋਈ ਵਿਅਕਤੀ ਚੂਹਿਆਂ ਦੇ ਮਲ ਮੂਤਰ, ਲਾਰ ਜਾਂ ਉਹਨਾਂ ਦੇ ਰਹਿਣ ਵਾਲੀ ਥਾਂ ਦੀ ਦੂਸ਼ਿਤ ਹਵਾ ਦੇ ਵਿੱਚ ਸਾਹ ਲੈ ਲੈਂਦਾ ਹੈ। ਅਰਜਨਟਾਈਨਾ ਦੇ ਨਾਲ ਜੁੜਿਆ ਸੀਆਂ ਤਾਰਾਂ ਨੇ ਇਹਦੇ ਵਿੱਚ ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਸ ਇਨਫੈਕਸ਼ਨ ਦੀ ਸ਼ੁਰੂਆਤ ਅਰਜਨਟਾਈਨਾ ਦੇ ਦੱਖਣੀ ਹਿੱਸੇ ਉਸ਼ੋਆਇਆ ਦੇ ਵਿੱਚ ਪੰਛੀਆਂ ਨੂੰ ਦੇਖਣ ਦੀ ਇੱਕ ਯਾਤਰਾ ਦੇ ਦੌਰਾਨ ਹੋਈ ਸੀ। ਅਰਜਨਟਾਈਨਾ ਦੇ ਵਿੱਚ ਪਿਛਲੇ ਸਾਲ ਤੋਂ ਹੰਤਾ ਵਾਇਰਸ ਦੇ ਮਾਮਲਿਆਂ ਦੇ ਵਿੱਚ ਭਾਰੀ ਵਾਧਾ ਦੇਖਿਆ ਗਿਆ ਜਿਸਦਾ ਮੁੱਖ ਕਾਰਨ ਜਲਵਾਯੂ ਪਰਿਵਰਤਨ ਨੂੰ ਮੰਨਿਆ ਜਾ ਰਿਹਾ ਹੈ। ਇੱਥੇ ਪਿਛਲੇ ਸਾਲ 28 ਮੌਤਾਂ ਹੋਈਆਂ ਸਨ ਤੇ ਇਸ ਸਾਲ ਕੇਸਾਂ ਦੀ ਗਿਣਤੀ ਪਿਛਲੇ ਸਾਲ ਦੇ ਨਾਲੋਂ ਲਗਭਗ ਦੁੱਗਣੀ ਹੋ ਗਈ ਹੈ। ਇਸ ਦੇ ਅਸਲੀ ਲੱਛਣ ਜਿਹੜੇ ਨੇ ਹੰਤਾ ਵਾਇਰਸ ਦੇ ਸ਼ੁਰੂਆਤੀ ਲੱਛਣ ਆਮ ਫਲੂ ਵਰਗੇ ਹੁੰਦੇ ਹੈ, ਤੇਜ਼ ਬੁਖਾਰ ਅਤੇ ਠੰਡ ਲੱਗਣਾ, ਮਾਸਪੇਸ਼ੀਆਂ ਦਾ ਦਰਦ ਅਤੇ ਸਿਰ ਦਰਦ, ਗੰਭੀਰ ਸਥਿਤੀ ਦੇ ਵਿੱਚ ਫੇਫੜਿਆਂ ਦੇ ਵਿੱਚ ਪਾਣੀ ਭਰਨਾ ਜਿਸ ਨੂੰ ਹੰਤਾ ਵਾਇਰਸ ਮਲਮੋਨਰੀ ਸਿੰਡਰੋਮ ਜਿਹੜਾ ਕਿਹਾ ਜਾਂਦਾ ਹੈ। ਇਸ ਦੇ ਵਿੱਚ ਮੌਤ ਦੀ ਦਰ 35% ਤੱਕ ਜਿਹੜੀ ਹੁੰਦੀ ਹੈ। ਇਸ ਦੇ ਬਚਾਅ ਦੇ ਤਰੀਕੇ ਉਹ ਦੱਸਦੇ ਨੇ ਕਿ ਮਾਹਰਾਂ ਦੇ ਅਨੁਸਾਰ ਇਸਦਾ ਕੋਈ ਖਾਸ ਇਲਾਜ ਜਾਂ ਵੈਕਸੀਨ ਨਹੀਂ ਹੈ ਪਰ ਜਲਦੀ ਡਾਕਟਰੀ ਸਹਾਇਤਾ ਲੈਣ ਦੇ ਨਾਲ ਜਾਨ ਬਚਾਈ ਜਾ ਸਕਦੀ ਹੈ। ਬਚਾਅ ਦੇ ਲਈ ਜਿਹੜਾ ਉਹਨਾਂ ਨੇ ਸਾਵਧਾਨੀਆਂ ਦੱਸੀਆਂ ਜਿਵੇਂ ਕਿ ਚੂਹਿਆਂ ਤੇ ਉਹਨਾਂ ਦੇ ਮਲ ਮੂਤਰ ਦੇ ਸੰਪਰਕ ਤੋਂ ਬਚੋ, ਸਫਾਈ ਕਰਦੇ ਸਮੇਂ ਦਸਤਾਨਿਆਂ ਦੀ ਵਰਤੋਂ ਕਰੋ, ਬਲੀਚ ਘੋਲ ਦੀ ਵਰਤੋਂ ਕਰੋ, ਚੂਹਿਆਂ ਵਾਲੀ ਥਾਂ ਦੇ ਉੱਤੇ ਝਾੜੂ ਜਾਂ ਵੈਕਿਊਮ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਦੇ ਨਾਲ ਵਾਇਰਸ ਹਵਾ ਦੇ ਵਿੱਚ ਫੈਲ ਸਕਦਾ ਹੈ। ਇਸੇ ਤਰ੍ਹਾਂ ਚਲੋ ਇਹਨਾਂ ਦੇ ਵਿੱਚ ਇੱਕ ਜਾਣਕਾਰੀ ਹੋਰ ਸ਼ਾਮਲ ਕਰਦਾ, ਫਿਨਲੈਂਡ ਦੇ ਵਿੱਚ ਵੀ ਮਤਲਬ ਕਿ ਇਸ ਤਰ੍ਹਾਂ ਦੀ ਹੈਗੀ ਹੈ, ਨੋਰਮਲ ਹੀ ਹੈ ਵੈਸੇ ਤਾਂ ਇਹ ਚੀਜ਼ਾਂ ਤੇ ਇਹਨੂੰ ਖਬਰਾਂ ਦੇ ਵਿੱਚ ਜ਼ਰੂਰ ਉੱਚਾ ਕਰਕੇ ਦੱਸ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਇੱਥੇ ਕਿਤੇ ਸਾਫ਼ ਸਫਾਈ ਕਰਦੇ ਹਾਂ ਜਾਂ ਓਲਡ ਹਾਊਸ ਨੇ ਜਾਂ ਫਾਰਮ ਹਾਊਸ ਨੇ ਜਾਂ ਉਹਨਾਂ ਦੇ ਵਿੱਚ ਖਾਸ ਕਰਕੇ ਚੂਹੇ ਜਾਂ ਉਹ ਆਪਣਾ ਮੇਂਗਣਾ ਵਗੈਰਾ ਜਾਂ ਹੋਰ ਚੀਜ਼ਾਂ ਮਿਲ ਜਾਂਦੀਆਂ ਨੇ, ਇਸੇ ਤਰ੍ਹਾਂ ਦੀ ਇੱਥੇ ਸਾਡੇ ਹੈਗੀ ਆ, ਉਹਨੂੰ ਕਹਿੰਦੇ ਨੇ ਆਪਣਾ ਨੇਫਰੋਪੈਥੀਆ ਜਿਹੜਾ ਭਾਸ਼ਾ ਵਿਗਿਆਨ ਦੇ ਵਿੱਚ ਕਹਿੰਦੇ ਆ ਤੇ ਇੱਥੇ ਦੀ ਭਾਸ਼ਾ ਦੇ ਵਿੱਚ ਉਹਨੂੰ ਮਿਊਰਾ ਕੂਮਾ ਕਹਿੰਦੇ ਨੇ। ਮਤਲਬ ਕਿ ਬੁਖਾਰ ਜੋ ਕਿ ਅਸਲ ਦੇ ਵਿੱਚ ਸਾਡੇ ਜਿਗਰ ਦੇ ਨਾਲ ਵਾਹ ਵਾਸਤਾ ਰੱਖਦਾ, ਉਹ ਜਿਗਰ ਦੇ ਉੱਤੇ ਵੱਡਾ ਅਸਰ ਪਾਉਂਦਾ ਜਿਵੇਂ ਕਿ ਆਪਣੇ ਚਿੜੀਆ ਘਰ ਦੇ ਵਿੱਚ ਚੰਡੀਗੜ੍ਹ ਦੇ ਸ਼ੇਰ ਮੌਤ ਹੋ ਰਹੀ ਸੀ ਉਹ ਚੀਜ਼ਾਂ ਦੀ, ਤੇ ਇਸੇ ਤਰ੍ਹਾਂ ਉਹ ਹਿਊਮਨ ਦੇ ਉੱਤੇ ਵੀ ਇਫੈਕਟ ਪਾਉਂਦਾ ਜਦੋਂ ਕੋਈ ਸਾਫ਼ ਸਫਾਈ ਕਰਦੇ ਹੋ ਜਾਂ ਇਸ ਸੰਪਰਕ ਦੇ ਵਿੱਚ ਆ ਜਾਂਦੇ ਹੋ। ਉਹਨੂੰ ਅਸਲ ਦੇ ਵਿੱਚ ਵਿਗਿਆਨਕ ਭਾਸ਼ਾ ਦੇ ਵਿੱਚ ਉਸਨੂੰ ਨੈਫਰੋਪੈਥੀਆ ਐਪੀਡੈਮਿਕਾ ਜਿਹੜਾ ਕਿਹਾ ਜਾਂਦਾ, ਇੱਕ ਵਾਇਰਲ ਇਨਫੈਕਸ਼ਨ ਹੈ। ਇਹ ਮੁੱਖ ਤੌਰ ਦੇ ਉੱਤੇ ਉੱਤਰੀ ਯੂਰਪ ਤੇ ਫਿਨਲੈਂਡ ਦੇ ਵਿੱਚ ਵੀ ਪਾਈ ਜਾਂਦੀ ਹੈ। ਇਸ ਬਿਮਾਰੀ ਦੇ ਬਾਰੇ ਵਿਸਤਾਰ ਦੇ ਵਿੱਚ ਜੇ ਦੇਖਿਆ ਜਾਵੇ, ਸੰਖੇਪ ਦੇ ਵਿੱਚ ਗੱਲ ਕਰਾਂਗਾ, ਇਹ ਬਿਮਾਰੀ ਜਿਹੜੀ ਹੈ ਅਸਲ ਦੇ ਵਿੱਚ ਪੂਵੋਲ ਨਾਮ ਦਾ ਜਿਹੜਾ ਇੱਕ ਖਾਸ ਕਿਸਮ ਦੇ ਚੂਹੇ ਨੇ ਜਿਸ ਨੂੰ ਸਾਡੀ ਇਹਨਾਂ ਭਾਸ਼ਾ ਦੇ ਵਿੱਚ ਫਿਨਿਸ਼ ਭਾਸ਼ਾ ਦੇ ਵਿੱਚ ਮਿਊਰਾ ਕਹਿੰਦੇ ਆ। ਇਹ ਵਾਇਰਸ ਜਿਹੜੀ ਹੈ ਪੁਮਾਲਾ ਵੀਰਸ ਚੂਹੇ ਦੇ ਜਿਹੜਾ ਵੇਸਟਜ ਪਿਸ਼ਾਬ ਹੋ ਗਿਆ, ਮਲ ਹੋ ਗਿਆ, ਲਾਰ ਦੇ ਵਿੱਚ ਹੁੰਦਾ ਜਿਵੇਂ ਪਹਿਲਾਂ ਵੀ ਦੱਸਿਆ। ਇਨਸਾਨਾਂ ਨੂੰ ਇਹ ਉਦੋਂ ਹੁੰਦਾ ਜਦੋਂ ਅਜਿਹੀ ਧੂੜ ਦੇ ਵਿੱਚ ਸਾਹ ਲੈਂਦੇ ਨੇ, ਸਾਫ਼ ਸਫਾਈ ਕਰਦੇ ਨੇ, ਇਸੇ ਕਰਕੇ ਜਿਹੜਾ ਮਾਸਕ ਜਿਹੜਾ ਉਹ ਮੂੰਹ ਦੇ ਉੱਤੇ ਲਾ ਕੇ, ਹੱਥਾਂ 'ਚ ਗਲਵਜ਼ ਪਾ ਕੇ ਆਪਣੀ ਸੇਫਟੀ, ਅਤੇ ਉਹ ਜਿਹੜੇ ਕੱਪੜੇ ਨੇ ਜਿੱਥੇ ਤੁਸੀਂ ਉਹ ਬਾਅਦ ਦੇ ਵਿੱਚ ਸਾਫ਼ ਸਫਾਈ ਕਰਦੇ ਹੋ, ਅਤੇ ਉਹਨੂੰ ਵੱਖਰਾ ਕਰਕੇ ਰੱਖ ਲਓ ਕਿਉਂਕਿ ਇਹਦਾ ਅਸਰ ਜਿਹੜਾ 3 ਤੋਂ 4 ਹਫ਼ਤਿਆਂ ਦੇ ਬਾਅਦ ਤੁਹਾਨੂੰ ਦਿਖਣ ਲੱਗਦਾ ਹੈ, ਨਾਲ ਦੀ ਨਾਲ ਨਹੀਂ, ਅਤੇ ਤੇਜ਼ ਫੀਵਰ ਹੁੰਦਾ ਹੈ, ਬੁਖਾਰ ਚੜ੍ਹਦਾ ਹੈ, ਜਿਸ ਦੇ ਵਿੱਚ ਚੂਹੇ ਦੀਆਂ ਚੀਜ਼ਾਂ ਦੇ ਕਣ ਜਿਹੜੇ ਮਿਲ ਜਾਂਦੇ ਹੈ ਜਿਵੇਂ ਕਿ ਲੱਕੜਾਂ ਵਾਲੇ ਸ਼ੈੱਡ ਜਾਂ ਪੁਰਾਣੇ ਸਟੋਰਾਂ ਦੀ ਸਾਫ਼ ਸਫਾਈ ਕਰਦੇ ਸਮੇਂ ਉੱਥੋਂ ਜਿਹੜਾ ਇਹ ਹੋ ਸਕਦਾ ਹੈ। ਇਸ ਦੇ ਆਮ ਤੌਰ ਦੇ ਉੱਤੇ ਸੰਪਰਕ ਦੇ ਵਿੱਚ ਆਉਂਦੇ 2 ਤੋਂ 4 ਹਫ਼ਤਿਆਂ ਦੇ ਬਾਅਦ ਇਹਦਾ ਜਿਹੜਾ ਅਸਰ ਦਿਖਾਈ ਦਿੰਦਾ ਜੇ ਤੁਹਾਨੂੰ ਇਹ ਫੀਵਰ ਹੋ ਜਾਂਦਾ ਹੈ, ਤੇਜ਼ ਬੁਖਾਰ ਅਤੇ ਕੰਬਣੀ ਛਿੜਦੀ ਹੈ, ਸਿਰ ਦਰਦ ਹੋ ਗਿਆ, ਮਾਸਪੇਸ਼ੀਆਂ ਦੇ ਵਿੱਚ ਦਰਦ ਹੋ ਗਿਆ, ਪੇਟ ਦਰਦ ਹੋ ਗਿਆ, ਉਲਟੀਆਂ ਹੋ ਗਈਆਂ, ਪਿੱਠ ਦੇ ਹੇਠਲੇ ਹਿੱਸੇ ਦੇ ਵਿੱਚ ਦਰਦ ਹੋਣਾ, ਗੁਰਦਿਆਂ ਦੇ ਵਿੱਚ ਸੋਜ ਹੋ ਜਾਂਦੀ ਹੈ ਤੇ ਮੌਤ ਵੀ ਹੋ ਸਕਦੀ ਹੈ, ਵੱਡੇ ਪੱਧਰ ਦੇ ਉੱਤੇ ਡੇਂਜਰਸ ਹੈ ਇਹ। ਧੁੰਦਲਾ ਦਿਖਾਈ ਦੇਣਾ ਇਹ ਇਸ ਬਿਮਾਰੀ ਦਾ ਇੱਕ ਖਾਸ ਲੱਛਣ ਹੈ। ਪਿਸ਼ਾਬ ਦੀ ਮਾਤਰਾ ਦੇ ਵਿੱਚ ਬਦਲਾ, ਪਹਿਲਾਂ ਘੱਟ ਆਉਣਾ ਤੇ ਫਿਰ ਠੀਕ ਹੋਣ ਵੇਲੇ ਬਹੁਤ ਜ਼ਿਆਦਾ ਆਉਣਾ, ਇਹ ਜਿਹੜਾ ਮਿਊਰਾ ਕੂਮਾ ਜਿਹੜਾ ਹੈਗਾ, ਕੂਮਾ ਮੈਂ ਆਪਣੀ ਭਾਸ਼ਾ ਜਿੱਥੇ ਕਹਿੰਦਾ ਹਾਂ, ਤੇ ਇਹ ਜਿਹੜਾ ਚੂਹਿਆਂ ਤੋਂ ਹੁੰਦਾ ਹੈ, ਤੁਹਾਨੂੰ ਬੁਖਾਰ ਦੀ ਪ੍ਰੋਬਲਮ ਆਉਂਦੀ ਹੈ। ਕੋਈ ਖਾਸ ਐਂਟੀ ਵਾਇਰਲ ਦਵਾਈ ਇਹਦੀ ਨਹੀਂ ਹੈ, ਵੈਕਸੀਨ ਨਹੀਂ ਹੈ। ਜ਼ਿਆਦਾਤਰ ਮਾਮਲਿਆਂ ਦੇ ਵਿੱਚ ਸਰੀਰ ਅਤੇ ਆਪ ਇਸ ਦੇ ਨਾਲ ਲੜਨਾ ਪੈਂਦਾ ਹੈ, ਤੇ ਡਾਕਟਰ ਦਰਦ ਅਤੇ ਬੁਖਾਰ ਨੂੰ ਘੱਟ ਕਰਨ ਦੇ ਲਈ ਦਵਾਈ ਦਿੰਦੇ ਹੈ, ਪੇਨ ਕਿਲਰ ਹੀ ਦਿੰਦੇ ਹੈ। ਮਰੀਜ਼ ਨੂੰ ਬਹੁਤਾ ਸਾਰਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਕਿ ਜਿਹੜੇ ਉਹਦੇ ਗੁਰਦੇ ਨੇ ਉਹਨਾਂ ਨੂੰ ਸਾਫ਼ ਰੱਖਿਆ ਜਾ ਸਕੇ, ਤਾਂ ਇਨਫੈਕਸ਼ਨ ਨਾ ਹੋ ਸਕੇ, ਤੇ ਵੱਧ ਤੋਂ ਵੱਧ ਜਿਹੜਾ ਬਾਥਰੂਮ ਦੇ ਨਾਲ ਹੀ ਉਹਨੂੰ ਬਾਹਰ ਕੱਢਿਆ ਜਾ ਸਕੇ, ਤਾਂ ਹਸਪਤਾਲ ਦੇ ਵਿੱਚ ਦਾਖਲ ਹੋਣਾ ਵੀ ਪੈ ਸਕਦਾ ਜੇ ਜ਼ਿਆਦਾ ਵੱਧ ਜਾਵੇ। ਸਾਫ਼ ਸਫਾਈ ਵੇਲੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ, ਚਾਹੇ ਆਪਾਂ ਇੰਡੀਆ ਦੇ ਵਿੱਚ ਵੀ ਕਿਤੇ ਵੀ ਹਾਂ, ਉੱਥੇ ਵੀ ਇਹ ਚੀਜ਼ਾਂ ਹੈਗੀਆਂ ਨੇ, ਪਰ ਆਪਾਂ ਉਦਾਂ ਹੀ ਸਿੱਧਾ ਹੀ ਚੱਕ ਲੈਂਦੇ ਹਾਂ ਜਾਂ ਕਰ ਲੈਂਦੇ ਹਾਂ, ਕਹਿੰਦੇ ਇੱਥੇ ਕਿਹੜਾ ਕੋਈ ਫਰਕ ਪੈਣ ਲੱਗਾ, ਹੱਥ ਧੋ ਲੈਂਦੇ ਹਾਂ ਜਾਂ ਕੁਝ ਕਰ ਲੈਂਦੇ ਹਾਂ, ਪਰ ਇਹਦਾ ਇਫੈਕਟ ਜਿਹੜਾ ਜ਼ਰੂਰ ਪੈਂਦਾ ਹੈ। ਇਹਨਾਂ ਚੀਜ਼ਾਂ ਨੂੰ ਧਿਆਨ ਰੱਖਣ ਦੀ ਜਿਹੜੀ ਹੈ ਬਹੁਤ ਜ਼ਰੂਰਤ ਹੈ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਕੁਝ ਜਾਣਕਾਰੀਆਂ, ਤੇ ਮਾਨਤਾ ਸੀਗਾ ਆਖਰ ਦੇ ਵਿੱਚ ਕੁਝ ਗੱਲਾਂ ਬਾਤਾਂ ਵੀ ਕਰਦੇ, ਤੇ ਜਾਂਦੇ ਜਾਂਦੇ ਫਿਰ ਕਹਾਣੀ ਸੁਣਾਈਏ ਤੁਹਾਨੂੰ ਅੱਜ, ਕਿਉਂਕਿ ਅੱਜ ਦਾ ਦਿਨ ਕਹਾਣੀ ਦਾ ਵੀ ਹੁੰਦਾ ਹੈ, ਤੇ ਕੋਸ਼ਿਸ਼ ਕਰਦੇ ਹਾਂ, ਪੜ੍ਹੀ ਮੈਂ ਵੀ ਨਹੀਂ ਗਿਆ ਪਹਿਲਾਂ, ਤੇ ਬਾਗਾਂ ਦਾ ਰਾਖਾ, ਪ੍ਰਿੰਸੀਪਲ ਸੁਜਾਨ ਸਿੰਘ ਉਹਨਾਂ ਦੀ ਕਲਮ ਹੈ, ਤੇ ਦੇਖਦੇ ਹਾਂ ਇਹ ਕਹਾਣੀ ਕੀ ਕਹਿੰਦੀ ਹੈ, ਕਿੱਧਰ ਨੂੰ ਲੈ ਕੇ ਜਾਂਦੀ ਹੈ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਜੀ, ਤੇ ਤੁਹਾਡੇ ਸੁਨੇਹੇ ਵੀ ਆ ਰਹੇ ਨੇ, ਕਹਿੰਦੇ ਨੇ ਇਹ ਸਾਰਾ ਪੈਸਾ ਹਵਾਲੇ ਦੇ ਰਾਹੀਂ ਬਾਹਰ ਜਾਣਾ ਸੀ ਜੀ, ਜਿੱਥੇ ਭਗਵੰਤ ਹੋਣਾ ਦਾ ਬਿਜ਼ਨਸ ਚੱਲ ਰਿਹਾ। ਮਾਤਾ ਸਤੋਜ 4 ਸਾਲਾਂ ਦੇ ਵਿੱਚ 20 ਵਾਰ ਕੈਨੇਡਾ ਆਸਟ੍ਰੇਲੀਆ ਜਾ ਆਈ ਹੈ, ਉਹ ਵੀ ਕਹਿੰਦੇ ਬਿਜ਼ਨਸ ਕਲਾਸ ਦੇ ਵਿੱਚ ਆਪਣਾ ਕਾਰੋਬਾਰ ਦੇਖਣ, ਤਾਂ ਹੀ ਕਹਿੰਦੇ ਤਾਂ ਇੰਨਾ ਕਰਜ਼ਾ ਲਈ ਜਾਂਦੇ ਆ ਜੀ, ਕਹਿੰਦੇ ਆਪਣੇ ਰਾਜਵੀਰ ਕੁਮਾਰ ਬਾਈ ਜੀ ਦਾ ਸੁਨੇਹਾ ਜਿਹੜਾ ਮੈਨੂੰ ਮਿਲਿਆ ਉਹ ਤੁਹਾਡੇ ਨਾਲ ਸਾਂਝਾ ਕੀਤਾ ਹੈ ਜੀ, ਤੁਹਾਡੇ ਵਿਚਾਰ ਜਾ ਚੁੱਕੇ ਨੇ ਦੋਸਤੋ। ਤੇ ਹੋਰ ਬਾਕੀ ਸੁਨੇਹੇ ਨੇ, ਮਾਣੂਕੇ ਸਾਹਿਬ ਜੁੜੇ ਹੋਏ ਨੇ, ਇਟਲੀ ਵਾਪਸ ਆ ਚੁੱਕੇ ਨੇ, ਸਤਿ ਸ਼੍ਰੀ ਅਕਾਲ ਸ਼ੈਲੀ ਬਾਈ ਜੀ, ਸਤਿ ਸ਼੍ਰੀ ਅਕਾਲ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਇਸੇ ਤਰ੍ਹਾਂ ਹੀ ਆਪਣੇ ਹੋਰ ਦੋਸਤਾਂ ਦੇ ਸੁਨੇਹੇ ਨੇ, ਸਿਕੰਦਰ ਸਿੰਘ ਔਜਲਾ ਸਾਹਿਬ, ਰਾਜਨ ਸੈਣੀ ਸਾਹਿਬ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਦੋਸਤਾਂ ਨੂੰ, ਦੁਆਬਾ ਰੇਡੀਓ ਪਰਿਵਾਰ ਨੂੰ, ਤੇ ਮੁਕੱਦਰ ਜੀ, ਸੁਰਜੀਤ ਭਾਰਤ ਜੀ, ਦਵਿੰਦਰ ਭਾਰਤ ਜੀ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਰਾਜਨ ਜੀ ਕਿੱਥੇ ਰਹਿ ਗਏ ਕਹਿੰਦੇ ਜੀ ਤੁਸੀਂ, ਤੇ ਔਜਲਾ ਸਾਹਿਬ ਲਿਖਦੇ ਨੇ, ਵੀਰ ਜੀ ਗਰੁੱਪ ਦੇ ਵਿੱਚ ਲਿੰਕ ਪੁਰਾਣਾ ਆ ਰਿਹਾ ਜੀ ਕਹਿੰਦੇ, ਤੇ ਰਾਜਨ ਸੈਣੀ ਸਾਹਿਬ ਨੇ ਲਿਖਿਆ ਗੱਲ ਵੀ ਕਰਕੇ ਗਏ ਨੇ ਜੀ, ਮਾਫ਼ੀ ਚਾਹੁੰਦਾ ਮੈਂ ਲਿੰਕ ਸ਼ਾਇਦ ਗਲਤ ਪਾ ਦਿੱਤਾ। ਇਸੇ ਤਰ੍ਹਾਂ ਆਪਣੇ ਬਲਰਾਜ ਸਿੰਘ ਸੰਧੂ ਅੰਕਲ ਜੀ ਆਸ਼ੀਰਵਾਦ ਦੇ ਰਹੇ ਨੇ, ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ, ਮੁਕੱਦਰ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ, ਰਜਿੰਦਰ ਕੁਮਾਰ ਜੀਰਾ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ, ਨਮਸਕਾਰ ਸਾਰੇ ਪਰਿਵਾਰ ਨੂੰ ਜੀ, ਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਇਸ ਦੁਨੀਆਂ ਦੇ ਵਿੱਚ ਕੁਝ ਆਪਣਿਆਂ ਨੂੰ ਆਪਣਿਆਂ ਦੀ ਹੁੰਦੀ ਹੈ, ਕਿਸੇ ਨੂੰ ਕਿੱਥੇ ਕਿਸ ਦੀ ਪਈ ਹੈ ਜੀ, ਸਰਕਾਰਾਂ ਦਾ ਚਰਿੱਤਰ ਇੱਕੋ ਹੀ ਹੁੰਦਾ ਬਾਈ ਜੀ, ਜਿਹਨੂੰ ਮਰਜ਼ੀ ਚੁਣ ਲਓ, ਗੱਲ ਸਿਰਫ ਸੱਤਾ ਦੇ ਵਿੱਚ ਆਉਣ ਦੀ ਹੈ। ਅੱਗੇ ਲਿਖਦੇ ਨੇ ਪਰਖ ਦੇ ਲਈ ਦੁਨੀਆਂ ਸਾਰੀ, ਇੱਥੇ ਕੌਣ ਕਿਸੇ ਦੇ ਲਈ ਮਰਦਾ ਹੈ, ਟਾਵੇਂ ਟੱਲੇ ਨਾਲ ਖੜਦੇ ਨੇ ਜੀ ਜਿਹੜੇ ਸੱਚ ਦੇ ਵਿੱਚ ਆਪਣੇ ਹੁੰਦੇ ਨੇ। ਮੈਂ ਵੇਖੀ ਹੈ ਝਲਕ ਬੁਰੀ ਵਕਤ ਦੀ ਵੀ, ਜੀ ਜੀ ਕਰਨ ਵਾਲੇ ਤੂੰ ਤੂੰ ਤੇ ਆ ਜਾਂਦੇ ਨੇ। ਔਜਲਾ ਬਾਈ ਜੀ ਗ੍ਰੰਥੀ ਸਿੰਘ ਇੰਟਰਵਿਊ ਦੇ ਰਹੇ ਨੇ, ਤੇ ਉਹ ਕਹਿੰਦੇ ਨੇ ਕਿ ਅਸੀਂ ਗ੍ਰੰਥੀ ਰਹਿਣਾ ਹੀ ਨਹੀਂ ਹੈ ਗੁਰੂ ਘਰ ਚ, ਕਿਹੜਾ ਜਿੰਮੇਵਾਰੀ ਲਊਗਾ ਜੀ। ਮਾਲਜੀਤ ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪਣੇ US ਤੋਂ ਜੀ, ਤੇ ਸਪੋਰਟ ਵੀ ਕਰਦੇ ਆ। ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਫਿਰ ਤਾਂ ਬਾਈ ਜੀ ਜਿਹੜੀਆਂ ਫੋਟੋਆਂ ਬਣਦੀਆਂ ਨੇ ਫਿਰ ਤਾਂ ਉਹ ਵੀ ਕਹਿੰਦੇ ਬੰਦ ਹੋਣੀਆਂ ਚਾਹੀਦੀਆਂ ਨੇ ਜੀ ਗੁਰੂਆਂ ਦੀਆਂ। ਰਾਮ ਬਾਬਾ ਸਿੱਧੂ ਸਾਹਿਬ ਇਟਲੀ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀ, ਜੀ ਅਨੁਜੀ ਬਾਈ ਜੀ। ਰਾਜੀਵ ਕੁਮਾਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਤੇ ਅੱਜ ED ਵਾਲੀ ਰੇਡ ਦੇ ਵਿੱਚ ਅਮਨ ਅਰੋੜੇ ਦਾ ਵੀ ਨਾਮ ਆ ਗਿਆ। ਝਾੜੂ ਵਾਲਿਆਂ ਇੱਕ ਮਹਾਰਾਸ਼ਟਰ ਦੀ ਕੰਪਨੀ ਜਿਹੜੀ ਹੈ ਹੀਆਰ ਹਾਇਰ ਕੀਤੀ ਹੈ, ਕੰਪਨੀ ਹਾਇਰ ਕੀਤੀ ਹੈ, ਤੇ ਆ ਆਪਣੀ ਐਡ ਪ੍ਰਮੋਸ਼ਨ ਦੇ ਲਈ ਜਿਸ ਨੂੰ ਅੱਜ 8 ਕਰੋੜ ਰੁਪਏ ਦਿੱਤੇ ਹੈ ਖਜ਼ਾਨੇ ਦੇ ਵਿੱਚ, ਉਹ ਕਹਿੰਦੇ ਜੀ ਨਾਲ GST ਵੱਖਰੀ ਕਹਿੰਦੇ ਦਿੱਤੀ ਹੈ। ਅੱਗੇ ਲਿਖਦੇ ਨੇ ਬੰਗਾਲ ਦੇ ਵਿੱਚ ਜਿਨਸੀ ਫੋਰਸ ਲੱਗੀ ਹੈ, ਤੇ ਸੋਰੀ ਜਿੰਨੀ ਵੀ ਫੋਰਸ ਲੱਗੀ ਹੈ ਉਹਨਾਂ ਕਈਆਂ ਦੀਆਂ ਵੋਟਾਂ ਕੱਟ ਦਿੱਤੀਆਂ, ਕਈਆਂ ਨੂੰ ਪਾਉਣ ਨਹੀਂ ਦਿੱਤੀਆਂ। ਸੂਰਤ ਗੁਜਰਾਤ ਕਈ ਫ੍ਰੀ ਜਿਹੜੇ ਨੇ ਟ੍ਰੇਨਾਂ ਭੇਜੀਆਂ ਜਿਹੜੀਆਂ BJP ਨੂੰ ਵੋਟਾਂ ਪਾਈਆਂ, ਸਾਰੀਆਂ ਇਲੈਕਸ਼ਨ ਕਮਿਸ਼ਨ ਨੇ ਪੂਰਾ ਸਾਥ ਦਿੱਤਾ BJP ਨੂੰ ਜਿਤਾਉਣ ਦੇ ਲਈ ਕਹਿੰਦੇ ਜੀ। ਲੋ ਦੋਸਤੋ ਇਸ ਤਰ੍ਹਾਂ ਤੁਹਾਡੇ ਕੋਲ ਸੁਨੇਹੇ ਤੇ ਅੱਗੇ ਵੱਧਦੇ ਹਾਂ ਫਿਰ ਜਾਂਦੇ ਜਾਂਦੇ ਤੁਹਾਡੇ ਨਾਲ ਕਹਾਣੀ ਦੀ ਸਾਂਝ ਪਾਉਂਦੇ ਹਾਂ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਲੈਂਦੇ ਹਾਂ। ਲੋ ਦੋਸਤੋ ਕਹਾਣੀ ਹੈ ਜੀ, ਕਹਾਣੀ ਦੀ ਬਾਤ ਪਾਈਏ ਤੇ ਕਹਾਣੀ ਕੀ ਕਹਿੰਦੀ ਹੈ ਤੁਹਾਡੇ ਨਾਲ ਨਾਲ ਪੜਾਂਗਾ ਵੀ ਤੇ ਆਨੰਦ ਵੀ ਮਾਣਾਂਗਾ। ਬਾਗਾਂ ਦਾ ਰਾਜਾ ਕਹਾਣੀ ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਕਲਮ ਹੈ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ ਇਹ ਕਹਾਣੀ ਕੀ ਕਹਿੰਦੀ ਹੈ ਦੇਖਦੇ ਹਾਂ ਜੀ।

ਉਜੜੇ ਬਾਗਾਂ ਦੇ ਵਿੱਚੋਂ ਰਹੇ ਖਹੇ ਅਮਰੂਦ ਲੱਭ ਕੇ ਖਾਂਦਾ ਖਵਾਂਦਾ ਸ਼ਹਿਰੀ ਕਲਰਕਾਂ ਦਾ ਇੱਕ ਟੋਲਾ ਜਦੋਂ ਨਹਿਰ ਦੇ ਕੰਢੇ ਲੁਕਾਠਾਂ ਦੇ ਬਾਗ ਲਾਗੋਂ ਲੰਘਿਆ ਤਾਂ ਬਾਗ ਦਾ ਮਾਲਕ ਲੁਗਾਠਾਂ ਦੇ ਰਾਖੇ ਨੂੰ ਬੜੀਆਂ ਬੇਸ਼ਕੀਆਂ ਗਾਲਾਂ ਕੱਢ ਰਿਹਾ ਸੀ। ਇੰਨੀਆਂ ਗੰਦੀਆਂ ਕਿ ਇੱਕ ਵਾਸਤਵਵਾਦੀ ਕਹਾਣੀ ਲੇਖਕ ਵੀ ਉਹਨਾਂ ਨੂੰ ਆਪਣੀ ਕਹਾਣੀ ਦੇ ਵਿੱਚ ਲਿਖਣੋਂ ਸ਼ਰਮ ਜਾਵੇ। ਮੈਲੀ ਗੰਦੀ ਬਨੈਨ ਤੇ ਲਾਂਗੜ ਲਮਕਦੀ ਲੰਗੋਟੀ ਵਾਲਾ 15-16 ਵਰਿਆਂ ਦਾ ਰਾਖਾ ਕੰਬੀ ਜਾ ਰਿਹਾ, ਪਤਾ ਨਹੀਂ ਡਰ ਨਾਲ, ਗੁੱਸੇ ਨਾਲ ਕਿ ਬੁਖਾਰ ਦੇ ਨਾਲ। ਉਸਦੀਆਂ ਅੱਖਾਂ ਭੱਖ ਰਹੀਆਂ ਨੇ। ਕਲਰਕਾਂ ਨੇ ਇਸ ਗੱਲ ਦੀ ਕੋਈ ਪਰਵਾਹ ਨਾ ਕੀਤੀ। ਕੇਵਲ ਇੱਕੋ ਪਤਲੇ ਸੁੱਕੇ ਅੱਧਖੜ ਕਲਰਕ ਨੇ ਮੁੜ ਕੇ ਸਾਰੀ ਘਟਨਾ ਵੱਲ ਇੱਕ ਨਜ਼ਰ ਤੱਕਿਆ ਤੇ ਮੁੜ ਆਪਣੇ ਜੱਥੇ ਦੇ ਨਾਲ ਚਾਲ ਵਧਾਉਂਦਾ ਮਿਲ ਪਿਆ। ਰਾਖੇ ਨੇ ਕੰਬਦੇ ਕੰਬਦੇ ਆਖਿਆ, ਇਹ ਸ਼ਾਹ ਜੀ, ਮੈਂ ਕੋਈ ਜਾਣ ਬੁੱਝ ਕੇ ਥੋੜਾ ਲੰਮਾ ਪਿਆ ਹੋਇਆ ਸਾਂ, ਮੈਨੂੰ ਤੇ ਤਾਪ ਚੜਿਆ ਹੋਇਆ। ਓਏ ਤਾਪ ਦਿਆ ਬੱਚਿਆ, ਤਾਪ ਚੜਿਆ ਕਿਉਂ ਹੋਏ ਜੀ? ਇਹ ਤੇ ਮੈਨੂੰ ਪਤਾ ਨਹੀਂ, ਪਰ ਇਹ ਜਦੋਂ ਚੜ੍ਹਨ ਤੇ ਆਵੇ ਤਾਂ ਸਾਰਿਆਂ ਨੂੰ ਚੜ੍ਹ ਜਾਂਦਾ, ਤੁਹਾਨੂੰ ਵੀ ਤੇ ਚੜ੍ਹ ਹੀ ਗਿਆ ਸੀ ਜੀ। ਲਾਲੂ ਸ਼ਾਹ ਆਪ ਵੀ 5-7 ਪੁਰਾਣੀਆਂ ਜਮਾਤਾਂ ਪੜ੍ਹਿਆ ਹੋਇਆ ਸੀ ਤੇ ਉਸਦੇ ਪੜ੍ਹੇ ਲਿਖੇ ਮੁੰਡੇ ਵੀ ਉਸਨੂੰ ਦੱਸਦੇ ਸਨ ਕਿ ਸਲਾਬੇ ਦੇ ਵਿੱਚ ਸਲਾਬਾ ਜਿਹੜਾ ਹੋ ਜਾਂਦਾ ਜੋ ਹੁਣ ਵੀ ਬਰਸਾਤਾਂ ਲੱਗਦੀਆਂ ਨੇ, ਸਲਾਬੇ ਦੇ ਵਿੱਚ ਮੱਛਰ ਜਿਹੜਾ ਪੈਦਾ ਹੁੰਦੇ ਨੇ, ਕਿਸੇ ਮੱਛਰ ਦੇ ਵੱਡਿਆਂ ਮੌਸਮੀ ਬੁਖਾਰ ਹੋ ਜਾਂਦਾ। ਉਸਨੂੰ ਪਤਾ ਸੀ ਕਿ ਬਾਗਾਂ ਦੇ ਵਿੱਚ ਮੱਛਰ ਬੜੇ ਹੁੰਦੇ ਨੇ ਤੇ ਰਾਖਿਆਂ ਦੇ ਕੋਲ ਮੱਛਰਦਾਨੀਆਂ ਖਰੀਦਣ ਦੀ ਸ਼ਕਤੀ ਨਹੀਂ ਹੁੰਦੀ, ਜੇਬ ਇਜਾਜ਼ਤ ਨਹੀਂ ਦਿੰਦੀ। ਪਰ ਗੁੱਸਾ ਤਾਂ ਗੁੱਸਾ ਹੀ ਹੁੰਦਾ ਤੇ ਫਿਰ ਅਮੀਰ ਦਾ ਤਾਂ ਫਿਰ ਕੀ ਕਹੀਏ। ਓਏ ਤੂੰ ਸਾਨੂੰ ਮਿਹਣੇ ਦਿੰਦਾ, ਓਏ ਚੁੱਕ ਬਿਸਤਰਾ ਬੋਰੀਆ, ਹੁਣੇ ਤੂੰ, ਤੇਰੇ ਵਰਗੇ ਰਾਖੇ ਦੀ ਸਾਨੂੰ ਲੋੜ ਨਹੀਂ। ਇਹ ਗੱਲ ਸ਼ਾਹ ਹੋਰਾਂ ਇਸ ਖਿਆਲ ਦੇ ਨਾਲ ਨਹੀਂ ਸੀ ਆਖੀ ਕਿ ਉਹ ਰਾਖੇ ਨੂੰ ਕੱਢਣਾ ਚਾਹੁੰਦੇ ਸੀ। ਮੁਸਲਮਾਨਾਂ ਦੇ ਜਾਨ ਮਗਰੋਂ ਰਾਖੇ ਖੜੇ ਪੈਰ ਨਹੀਂ ਸਨ ਲੱਭਦੇ, ਪਰ ਫਿਰ ਵੀ ਉਹਨਾਂ ਕਹਿ ਦਿੱਤਾ ਜੋ ਕਹਿਣਾ ਸੀ। ਰਾਖੇ ਨੂੰ ਕੁਝ ਰੋਹ ਜਿਹਾ ਆ ਗਿਆ। ਉਹ ਕੋਈ ਅੱਧ ਖੜ ਕਲਰਕ ਥੋੜਾ ਸੀ, ਭਾਵੇਂ ਜਵਾਨੀ ਦੇ ਲਹੂ ਨੂੰ ਬੁਖਾਰ ਸੁਕਾ ਰਿਹਾ ਸੀ, ਪਰ ਜੋ ਕੁਝ ਹੈ ਸੀ ਹੈ ਤਾਂ ਸੀ ਨਾ, ਜਵਾਨ ਲਹੂ ਸੀ। ਉਸ ਆਪਣਾ ਸਵੈ ਮਾਨ ਜਾਗਦਾ ਪੜਿਆ ਤੇ ਝੁੱਗੀ ਦੇ ਵਿੱਚੋਂ ਆਪਣਾ ਬਿਸਤਰਾ ਵਲੇਟ ਲਿਆਇਆ ਤੇ ਮਾਲਕ ਨੂੰ ਬਿਨਾਂ ਕੁਝ ਕਿਹਾ ਉਹ ਰਾਹੇ ਤੁਰ ਪਿਆ ਜਿਸ ਪਾਸੇ ਕਲਰਕ ਗਏ ਸਨ ਪਿੱਛੇ ਪਿੱਛੇ। ਸ਼ਾਹ ਹੋਰਾਂ ਨੂੰ ਇਹ ਆਸ ਨਹੀਂ ਸੀ, ਪਰ ਅਮੀਰਾਂ ਦੀ ਵੀ ਤਾਂ ਆਕੜ ਹੁੰਦੀ ਹੈ ਨਾ। ਨਾਲੇ ਉਹਨਾਂ ਦਾ ਖਿਆਲ ਸੀ ਕਿ ਮੁੰਡਾ ਇੱਥੋਂ ਕੁ ਜਾ ਕੇ ਮੁੜ ਆਊ, ਸੋ ਉਹਨਾਂ ਆਵਾਜ਼ ਨਾ ਮਾਰੀ ਪਿੱਛਿਓਂ। ਪਰ ਰਾਖਾ ਵੱਧਦਾ ਗਿਆ ਵੱਧਦਾ ਗਿਆ ਆਪਣੇ ਰਸਤੇ ਨੂੰ। ਸ਼ਾਹ ਹੋਰਾਂ ਨੂੰ ਬਾਗ ਦਾ ਖਿਆਲ ਆਇਆ, ਰਾਤ ਦਾ ਖਿਆਲ ਆਇਆ, ਚਮਕਿੱਦੜਾਂ ਦਾ ਖਿਆਲ ਆਇਆ, ਜਿਹੜੇ ਉਸ ਸੁਣਿਆ ਹੋਇਆ ਸੀ ਕਿ ਰਾਤੋ ਰਾਤ ਬਾਗਾਂ ਦੇ ਬਾਗ ਉੱਜੜ ਜਾਂਦੇ ਐ, ਜੇ ਮੁੰਡਾ ਨਾ ਮੁੜਿਆ ਨਾ ਤਾਂ ਕੀ ਹੋਊ, ਫਿਕਰ ਪੈ ਗਿਆ। ਰਾਤ ਰਾਤ ਦੇ ਵਿੱਚ ਸੈਂਕੜਿਆਂ ਦਾ ਨੁਕਸਾਨ ਹੋ ਜਾਣ ਦਾ ਡਰ ਸੀ ਕਿ ਉਹ ਰਾਤੀ ਆਪ ਰਾਖੀ ਕਰ ਸਕੇਗਾ, ਉਹ ਆਪਣੇ ਆਪ ਨੂੰ ਸਵਾਲ ਕਰਦਾ ਹੈ। ਮੱਛਰਾਂ ਤੋਂ ਉਹ ਡਰ ਗਿਆ। ਫਿਰ ਭਾਵੇਂ ਇਸ ਸ਼ਹਿਰ ਦੇ ਲਾਗੇ ਦੇ ਮੈਦਾਨੀ ਇਲਾਕੇ ਦੇ ਵਿੱਚ ਪਾੜ ਖਾਣੇ ਜਾਨਵਰਾਂ ਦਾ ਕੋਈ ਖਤਰਾ ਨਹੀਂ ਸੀ, ਜਾਣੀ ਕਿ ਖੁੰਗਾਰ ਜੰਗਲੀ ਜਾਨਵਰ, ਪਰ ਉਸਨੂੰ ਆਪਣੇ ਬਾਗ ਦੇ ਵਿੱਚ ਉਹ ਗੱਜ ਦੇ ਝੰਗਾੜ ਦੇ ਸੁਣਾਈ ਦਿੱਤੇ। ਉਸ ਸਮੇਂ ਮੋਰ ਦੀ ਕੂਕ ਨੂੰ ਸ਼ਾਮੀ ਸੁਣ ਕੇ ਡਰ ਜਾਣ ਵਾਲਾ ਲਾਲੂ ਸ਼ਾਹ ਘਬਰਾ ਗਿਆ। ਉਸ ਕਦੇ ਪੈਸੇ ਹੱਥੋਂ ਨਹੀਂ ਸੀ ਛੱਡਿਆ, ਪਰ ਅੱਜ ਸੈਂਕੜਿਆਂ ਦੀ ਰਕਮ ਉਸਨੂੰ ਛੱਡਣੀ ਹੀ ਪਵੇਗੀ ਜੋ ਰਾਤ ਨੂੰ ਹਾਲਾਤ ਬਣਨਗੇ।

ਕਲਰਕ ਨੇ ਲਾਗੋ ਲਾਗੋ ਲੰਘੀ ਜਾਂਦੇ ਜਾਣ ਕਿ ਲਾਗਿਓ ਲੱਗੀ ਇੱਥੇ ਲਾਗੋ ਲਿਖਿਆ ਹੋਇਆ ਲਾਗਿਓ ਲੰਘੀ ਜਾ ਰਿਹਾ ਜਿਹੜਾ ਉਹਨੂੰ ਆਖਿਆ ਰਾਖੇ ਨੂੰ ਕਿਉਂ ਬਈ ਗਾਲਾਂ ਤੈਨੂੰ ਪੈਂਦੀਆਂ ਸੀ ਉਹ ਅੱਗਿਓ ਕਹਿੰਦਾ ਜੀ ਬਾਊ ਜੀ ਫਿਰ ਤੂੰ ਬਿਸਤਰਾ ਚੁੱਕੀ ਤੁਰਿਆ ਕਿੱਥੇ ਜਾਂਦਾ ਓਏ ਮੈਨੂੰ ਸ਼ਾਹ ਹੋਰਾਂ ਕੱਢ ਦਿੱਤਾ ਕਹਿੰਦਾ ਉਹ ਸਵਾਲ ਪੁੱਛਦੇ ਆ ਕਹਿੰਦੇ ਕਿਉਂ ਕੱਢਿਆ ਕਹਿੰਦਾ ਮੈਨੂੰ ਤਾਪ ਚੜਿਆ ਹੋਇਆ ਸੀ ਜੀ ਫਿਰ ਲੁਕਾਠਾਂ ਜਿਹੜੀਆਂ ਸੀ ਰੱਜ ਕੇ ਖਾਧੀਆਂ ਹੋਣੀਆਂ ਨੇ ਨਾ ਤੂੰ ਕਹਿੰਦਾ ਹਾਂਜੀ ਉਹ ਜ਼ਰੂਰ ਖਾਧੀਆਂ ਸਾਰੇ ਕਲਰਕ ਰਾਖੇ ਦਾ ਸੱਚ ਸੁਣ ਕੇ ਖਬਰੇ ਕਿਉਂ ਖਿੜ ਖਿੜ ਕੇ ਹੱਸ ਪੈਂਦੇ ਆ ਕਿਸੇ ਨੇ ਉਸਦੀ ਨੌਕਰੀ ਜਿਹੜਾ ਛੁੱਟਣ ਦੇ ਉੱਤੇ ਅਫਸੋਸ ਨਾ ਕੀਤਾ ਕਿਸੇ ਉਸਦੀ ਬਾਂਹ ਫੜ ਕੇ ਤਾਪ ਨਾ ਜਾਂਚਿਆ ਭਾਵੇਂ ਉਹ ਸਾਰਿਆਂ ਕਲਰਕਾਂ ਦੇ ਕੋਲੋਂ ਸੋਹਣਾ ਸੀ ਪਰ ਉਸਦੇ ਹੱਥਾਂ ਗੋਡਿਆਂ ਦੇ ਉੱਤੇ ਮੈਲ ਜੰਮੀ ਪਈ ਸੀ ਸ਼ਾਇਦ ਉਹਨਾਂ ਸਮਝਿਆ ਕਿ ਉਹ ਖੁਦ ਹੀ ਇਸ ਗੰਦ ਦਾ ਜ਼ਿੰਮੇਵਾਰ ਹੈ ਪਰ ਕਾਰਨਾਂ ਦੀ ਡੂੰਘਾਈ ਦੇ ਵਿੱਚ ਪਹੁੰਚਣ ਵਾਲੀ ਪੜ੍ਹਾਈ ਤਾਂ ਉਹਨਾਂ ਕਲਰਕਾਂ ਪੜ੍ਹੀ ਹੀ ਨਹੀਂ ਸੀ ਹੋਈ ਰਾਖਾ ਜਿਹੜਾ ਸੀ ਡਿੱਗਦਾ ਢਹਿੰਦਾ ਜਿਹਾ ਤੁਰ ਗਿਆ ਸ਼ਾਮੀ ਉਹ ਘਰ ਪਹੁੰਚਿਆ ਪਿੰਡੋਂ ਬਾਹਰ ਬਾਰ ਉਸਦੇ ਭਰਾ ਦਾ ਘਰ ਸੀ ਉਸਦਾ ਪਿਓ ਮਰ ਚੁੱਕਾ ਸੀ ਉਸਦੀ ਭਰਜਾਈ ਤਿੰਨਾਂ ਬੱਚਿਆਂ ਦੀ ਮਾਂ ਸੀ ਨੌ ਸੱਸ ਦੋਵੇਂ ਪਿੰਡ ਦੇ ਕੁਝ ਘਰਾਂ ਦਾ ਗੋਹਾ ਕੂੜਾ ਕਰਦੀਆਂ ਸਨ ਭਰਾ ਪਾਕਿਸਤਾਨੋਂ ਆਉਣ ਤੋਂ ਮਗਰੋਂ ਸ਼ਹਿਰ ਦੇ ਵਿੱਚ ਨਵਾਂ ਨਵਾਂ ਪਾਂਡੀ ਦਾ ਕੰਮ ਕਰਨਾ ਸਿੱਖਿਆ ਸੀ ਉਹ ਗਜ਼ਬ ਦਾ ਹੱਲ ਵਾਹਕ ਸੀ ਪਾਕਿਸਤਾਨ ਦੇ ਵਿੱਚ ਉਸਦਾ ਆਪਣਾ ਹਾਲ ਸੀ ਤੇ ਉਹ ਠੇਕੇ ਦੇ ਉੱਤੇ ਵਾਹੀ ਕਰਦਾ ਹੁਣ ਇਸ ਪੰਜਾਬ ਦੇ ਵਿੱਚ ਉਸਨੂੰ ਕੋਈ ਕਾਮਾ ਵੀ ਨਹੀਂ ਸੀ ਰੱਖਦਾ ਇੱਕ ਖਾਨਦਾਨ ਦਾ ਖਾਨਦਾਨ ਭੁੱਖਾ ਮਰ ਰਿਹਾ ਸੀ ਇਹ ਰਾਖਾ ਵੀ ਆਪਣੀ ਮਾਂ ਤੇ ਭਰਾ ਨੂੰ ਸਹਾਰਾ ਦੇ ਰਿਹਾ ਸੀ ਉਸਦੀ ਤੀਹਾਂ ਦਿਨਾਂ ਦੀ ਕਿਰਤ ਦਾ ਮੁੱਲ ਇਸ ਮਹਿੰਗਾਈ ਦੇ ਸਮੇਂ ਦੇ ਵਿੱਚ 17 ਰੁਪਏ ਸੀ 17 ਰੁਪਏ ਰਾਖਾ ਮੰਜੀ ਡਾਹ ਕੇ ਵਲੇਟਿਆ ਬਿਸਤਰਾ ਸਰਾਣੇ ਰੱਖ ਕੇ ਲੰਮਾ ਪੈ ਗਿਆ ਜਦੋਂ ਸੱਸ ਨੂੰ ਪਿੰਡੋਂ ਮੁੜੀਆਂ ਤਾਂ ਉਹਨਾਂ ਉਸਨੂੰ ਮੰਜੀ ਦੇ ਉੱਤੇ ਜਿਹੜਾ ਲੰਮਾ ਪਿਆ ਦੇਖਿਆ ਵੇ ਬਾਰੂ ਭਰਜਾਈ ਨੇ ਆਖਿਆ ਕਿਵੇਂ ਵੇ ਤੂੰ ਕਿੱਦਾਂ ਬਾਰੂ ਜਾਗ ਪਿਆ ਜਾਗ ਜਿਹਾ ਪਿਆ ਤੇ ਤਾਪ ਦੀ ਨਿੰਦਰੋਂ ਉਸਦਾ ਅਸਲੀ ਨਾਂ ਬਹਾਦਰ ਸੀ ਪਰ ਬਾਰ ਦੇ ਵਿੱਚ ਜੰਮਣ ਬਾਰਾਂ ਦਾ ਜਿਹੜਾ ਇਲਾਕਾ ਸੀ ਬਾਰ ਦੇ ਵਿੱਚ ਜੰਮਣ ਪਲਣ ਕਰਕੇ ਉਸਨੂੰ ਬਾਰੂ ਹੀ ਕਹਿੰਦੇ ਸਨ ਬਾਰੂ ਰੋਣ ਹਾਕਾ ਜਿਹਾ ਹੋ ਕੇ ਕਹਿਣ ਲੱਗਿਆ ਸ਼ਾਹ ਨੇ ਮੈਨੂੰ ਕੱਢ ਦਿੱਤਾ ਨੌ ਸੱਸ ਤੇ ਜਿਵੇਂ ਬਿਜਲੀ ਪੈ ਗਈ ਹੋਵੇ ਕਿਸੇ ਨੇ ਬਾਰੂ ਦਾ ਤਾਪ ਨਾ ਦੇਖਿਆ ਰੋਟੀਆਂ ਦਾ ਫਿਕਰ ਪੈ ਗਿਆ ਬਾਰੂ 17 ਰੁਪਏ ਤਾਂ ਪੱਕੇ ਸਨ ਨਾ ਬਾਰੂ ਦੇ ਭਰਾ ਦੀ ਆਮਦਨ ਕੋਈ ਪੱਕੀ ਨਹੀਂ ਸੀ ਉਹ ਤੇ ਮਜ਼ਦੂਰ ਸੀ ਤੇ ਵੀ ਹੋਇਆ ਕੀ ਸੀ ਉਹਨਾਂ ਪੁੱਛਿਆ ਕੀ ਹੋਇਆ ਕੀ ਭਾਣਾ ਕੀ ਵਾਪਰਿਆ ਫਿਰ ਭਰਜਾਈ ਨੇ ਹੀ ਪੁੱਛਿਆ ਭਾਬੀ ਮੈਨੂੰ ਤਾਪ ਚੜ ਗਿਆ ਸੀ ਮੈਂ ਲੰਮਾ ਪਿਆ ਸਾਂ ਤੇ ਉੱਤੋਂ ਆ ਗਿਆ ਸ਼ਾਹ ਉਹ ਲੱਗਾ ਗੰਦੀਆਂ ਗੰਦੀਆਂ ਗਾਲਾਂ ਕੱਢਣ ਮੈਂ ਕਿਹਾ ਗਾਲਾਂ ਨਾ ਕੱਢ ਤੇ ਉਹਨੇ ਮੈਨੂੰ ਕੰਮੋ ਹੀ ਕੱਢ ਦਿੱਤਾ ਐਂ ਮਰਖਾਂ ਕਿਤੇ ਜਾ ਕੇ ਮਾਂ ਨੇ ਆਖ ਦਿੱਤਾ ਅੱਗਿਓ ਤੇ ਤੇਰੀ ਕਿਹੜੀ ਗਾਲਾਂ ਦੇ ਨਾਲ ਲੱਤ ਟੁੱਟ ਗਈ ਸੀ ਤੂੰ ਕਿਹੜੀ ਗੱਲੋਂ ਜਿਹੜਾ ਉਸਦੀਆਂ ਗਾਲਾਂ ਟੋਕਣੀਆਂ ਸਨ ਕੱਢੀ ਜਾਣ ਦਿਨੋਂ ਬੇਬੇ ਉਹ ਤੈਨੂੰ ਗਾਲਾਂ ਕੱਢਦਾ ਸੀ ਤੇ ਫਿਰ ਕੀ ਹੋ ਗਿਆ ਜੇ ਮੈਨੂੰ ਗਾਲ ਕੱਢੀ ਸੀ ਤੇ ਮੈਨੂੰ ਕਿਤੇ ਲੱਗ ਗਈ ਹੈ ਮਾਂ ਨੇ ਅੱਗਿਓਂ ਆਖਿਆ ਬੇਬੇ 37 ਚੱਕ ਦੇ ਵਿੱਚ ਤੇ ਭਾ ਤੇਰੀ ਗਾਲ ਪਿੱਛੇ ਲੰਬੜਾ ਕਿ ਨਾਹਰ ਸੂਹ ਦਾ ਜਿਹੜਾ ਸਿਰ ਪਾੜ ਆਇਆ ਸੀ ਚੇਤਾ ਵੇ ਮਰ ਗਿਆ ਇਹ 37 ਚੱਕ ਹੁਣ ਭਰਜਾਈ ਬੋਲੀ ਤੇ ਤੈਨੂੰ ਤਾਪ ਕਿੱਦਾਂ ਚੜਿਆ ਵੇ ਲੁਕਾਠਾਂ ਖਾਧੀਆਂ ਹੋਣੀਆਂ ਨੇ ਨਾ ਰੱਜ ਕੇ ਤੇ ਤੂੰ ਭਾਬੀ ਕਿਹੜੀ ਪਰਸੋਂ ਰੋਟੀ ਲੈ ਕੇ ਅਪੜੀ ਸੀ ਉੱਥੇ ਤੇ ਫਿਰ ਅੱਜ ਵੀ ਨਾ ਛਾਹ ਵੇਲਾ ਤੇ ਨਾ ਰੋਟੀ ਦੱਸ ਫਿਰ ਕੀ ਕਰਦਾ ਮੈਂ ਭਾਬੀ ਚੁੱਪ ਹੋ ਗਈ ਪਰ ਮਾਂ ਬੋਲੀ ਵੇ ਉਹ ਤੁਹਾਡੇ ਪਿੱਛੇ ਲੰਬੜਾਂ ਦੀ ਵਿਗਾਰ ਜਿਹੜੀ ਆ ਕਰਨ ਗਈ ਹੋਈ ਸੀ ਤੇ ਨਾਲੇ ਆਟਾ ਵੀ ਤੇ ਨਾ ਵਿਗਾਰ ਕਰਨ ਜਾਂਦੀ ਬਾਰੂ ਨੇ ਮੁੰਡਪੁਣੇ ਦੀ ਹੈਂਕੜ ਦੇ ਵਿੱਚ ਬੇਸੁਰਤੀ ਉਗੜਦਿਆਂ ਹੋਇਆਂ ਆਖ ਦਿੱਤਾ

ਮਾਂ ਆਖਰ ਮੰਜੇ ਦੇ ਉੱਤੇ ਬੈਠ ਹੀ ਗਈ। ਕੋਲ ਬੈਠੀ ਮਲੇਰੀਆ ਆਪਣਾ ਜ਼ੋਰ ਦਿਖਾ ਕੇ ਉਤਰ ਰਿਹਾ ਸੀ। ਤੁਰਨ ਦੇ ਨਾਲ ਪਸੀਨਾ ਖੂਬ ਆ ਗਿਆ ਸੀ, ਪਰ ਫੇਰ ਵੀ ਮਾਂ ਦਾ ਮੋਹ ਜਿੱਤਣ ਦੇ ਲਈ ਪਿੰਡਾ ਕਾਫੀ ਤੱਤਾ ਸੀ। ਜਾਣ ਹੀ ਮਹਿੰਗੀ ਏ, ਕਿਤੋਂ ਦੁੱਧ ਲੈ ਕੇ ਆ, ਉਹ ਆਪਣੀ ਨੂੰਹ ਨੂੰ ਕਹਿੰਦੀ ਹੈ। ਉਹਦਾ ਨਾਂ ਮਹਿੰਗੀ ਏ ਸੀ। ਤੇ ਜਦੋਂ ਉਹਦੇ ਮਹਿੰਗੀ ਦੇ ਆਪਣੇ ਬਾਲ ਹੋਏ ਸਨ, ਉਹ ਬਾਰੂ ਨੂੰ ਕੁਝ ਉਪਰਾ ਉਪਰਾ ਜਾਣਨ ਲੱਗ ਪਈ ਸੀ। ਭਾਵੇਂ ਬਾਰੂ ਦੀ ਮਿਹਨਤ ਦੇ ਨਾਲ ਉਸਦੇ ਆਪਣੇ ਬੱਚੇ ਪਲਦੇ ਨੇ। ਆਖਰ ਆਖਣ ਲੱਗੀ, ਕਿੱਥੋਂ ਦੁੱਧ ਲਿਆਵਾਂ ਸਾੜਾ, ਪੈਸੇ ਬਿਨਾਂ ਕੁਝ ਇਸ ਦੇਸ਼ ਮਿਲਦਾ ਏ? ਜਾ ਨੀ ਕਿਸੇ ਗੋਹੇ ਕੂੜੇ ਵਾਲੇ ਘਰੋਂ ਮੰਗ ਲਿਆ। ਇੰਨੇ ਨੂੰ ਬਾਰੂ ਦਾ ਭਰਾ ਆ ਗਿਆ। ਬਾਰੂ ਨੂੰ ਦੇਖਿਆ, ਚੰਗਾ ਹੋਇਆ ਆ ਗਿਆ ਏ। ਉਸ ਆਖਿਆ, ਮੁੰਡੇ ਕੋਲੋਂ ਸਾਨੂੰ ਕੋਈ ਪੈਸੇ ਚੰਗੇ ਨੇ? ਦੱਸ ਤਾਂ ਹੈ, ਆ ਲੈ ਦੁੱਧ ਲੈ ਆ। ਬਾਰੂ ਦੇ ਭਰਾ ਨੇ ਪੈਸੇ ਮਹਿੰਗੀ ਦੇ, ਜਿਹੜਾ ਆਪਣੀ ਉਹਦੀ ਭਰਜਾਈ ਸੀ ਜਿਹੜੀ ਉਹਦੇ ਹੱਥ ਬਾਰੂ ਦੀ ਭਰਜਾਈ ਦੇ ਜਿਹੜਾ ਪੈਸੇ ਫੜਾਏ। ਮਹਿੰਗੀ ਮੂੰਹ ਵੱਟੀ ਭਾਂਡਾ ਚੁੱਕ ਕੇ ਦੁੱਧ ਲੈਣ ਚਲੀ ਗਈ ਤੇ ਬਾਰੂ ਦਾ ਭਰਾ ਰੱਸਾ ਰੱਖ ਕੇ ਭਰਾ ਦੀ ਪਵਾਂਦੀ ਬੈਠ ਗਿਆ। ਮਾਂ ਨੂੰ ਕਹਿਣ ਲੱਗਿਆ, ਕੁੱਲ 15 ਆਨੇ ਬਣੇ ਨੇ ਅੱਜ। ਬਾਰੂ ਦਾ ਬੁਖਾਰ ਹੁਣ ਉਤਰ ਰਿਹਾ ਸੀ। ਮੈਂ ਭਰਾ ਹੁਣੇ ਬਾਗ ਨੂੰ ਚਲਾ ਜਾਂਗਾ ਜੀ, ਵਾਪਸ ਕਹਿੰਦਾ। ਮੈਥੋਂ ਭੁੱਲ ਹੋ ਗਈ ਹੈ ਜਿਹੜਾ ਮੈਂ ਉਥੋਂ ਚਾਲੇ ਪਾ ਦਿੱਤੇ, ਕਹਿੰਦਾ। ਬਾਰੂ ਦੀ ਮਾਂ ਨੇ ਸਾਰੀ ਕਹਾਣੀ ਸੁਣਾਈ। ਉਸ ਰਾਤ ਬਾਰੂ ਦਾ ਭਰਾ ਆਪ ਰਾਖੀ ਕਰਨ ਚਲਿਆ ਗਿਆ। ਦਾਲ ਜੋਗਾ ਕੋਈ ਪੈਸਾ ਨਾ ਬਚਿਆ। ਮਿੱਸੀਆਂ ਰੋਟੀਆਂ ਪਾਣੀ ਦੇ ਨਾਲ ਸੰਗੋ ਥੱਲੇ ਲੰਘਾਈਆਂ ਗਈਆਂ। ਹਾਂ ਬਾਰੂ, ਬਾਰੂ ਨੂੰ ਬੱਦੋ ਬੱਦੀ ਇੱਕ ਪਾ ਦੁੱਧ ਪਿਲਾ ਦਿੱਤਾ ਗਿਆ। ਬਾਰੂ ਨੂੰ ਨੀਂਦ ਆ ਗਈ, ਪਰ ਅੱਧੀ ਰਾਤ ਜਦੋਂ ਬਾਥਰੂਮ ਕਰਨ ਦੇ ਲਈ ਉੱਠਿਆ ਨਾ ਤਾਂ ਕਮਜ਼ੋਰੀ ਦੇ ਨਾਲ ਉਸਨੂੰ ਭੁਆਟਣੀ ਆ ਗਈ। ਉਹ ਅੱਖਾਂ ਪਾੜ ਪਾੜ ਕੇ ਤਾਰਿਆਂ ਦੇ ਵੱਲ ਵੇਖਦਾ ਰਿਹਾ, ਜੋ ਖਬਰੇ ਆਪਣੀ ਚੁੱਪ ਬੋਲੀ ਦੇ ਵਿੱਚ ਹਰੀਜਨਾਂ ਦੀ ਕਥਾ ਕਹਿ ਰਹੇ ਸਨ। ਆਰੀਆ ਸੱਭਿਅਤਾ ਦੀ ਮਿਹਨਤ ਵੀ ਦੀ ਜਿਹੜੀ ਵੰਡ ਤੋਂ ਪੱਕੀ ਹੋਈ ਜਾਤ ਵੰਡ ਤੇ ਜਾਤ ਵੰਡ ਦੇ ਵਿੱਚ ਵਿਚਾਰੇ ਸ਼ੂਦਰ ਇੱਕ ਅਤੇ ਅੰਤ ਦੁੱਖ ਭਰੀ ਕਹਾਣੀ ਸਨ। ਇਸ ਨੂੰ ਉਹ ਸਦਾ ਤੋਂ ਹਿੰਦ ਦੇ ਵਿੱਚ ਵੇਖਦੇ ਆਏ ਨੇ। ਹੋਰਨਾਂ ਦੇਸ਼ਾਂ ਦੇ ਵਿੱਚ ਵੀ ਅਮੀਰ ਤੇ ਗਰੀਬ ਦੀਆਂ ਦੋ ਜਮਾਤਾਂ ਸਨ, ਪਰ ਹਿੰਦ ਦੇ ਵਿੱਚ ਹਜ਼ਾਰਾਂ ਜਮਾਤ ਬੰਦੀਆਂ ਸਨ ਤੇ ਚੂੜੇ ਸੋਰੀ ਮਾਫੀ ਚਾਹਾਂਗਾ ਇਹਦੇ ਵਿੱਚ ਕਹਾਣੀ ਚ ਆਇਆ ਚੂੜੇ ਤੇ ਚਮਾਰਾਂ ਦਾ ਉਸ ਦੇ ਵਿੱਚ ਸਭ ਤੋਂ ਨੀਵਾਂ ਦਰਜਾ ਸੀ। ਸਤਿਕਾਰਤ ਨੇ ਆਪਣੀ ਆਪਣੀ ਜਾਤ ਜੋ ਵੀ ਹੈਗੀ ਹੈ। ਬਾਰੂ ਤਾਰਿਆਂ ਦੀ ਬੋਲੀ ਸਮਝ ਨਹੀਂ ਸੀ ਸਕਦਾ, ਨਾ ਹੀ ਸਮਝਿਆ ਸੀ, ਪਰ ਉਹ ਉਸਨੂੰ ਹੀ ਤਾਂ ਸੁਣਾ ਰਹੇ ਸਨ ਇਹ ਦੁਖਾਂਤ ਕਥਾ ਜਿਹੜੀ ਸੀ। ਬਾਰੂ ਦੇ ਸਦੀਆਂ ਪਹਿਲੇ ਬਜ਼ੁਰਗਾਂ ਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾਇਆ ਗਿਆ। ਮੂਰਖ ਦੇਵ ਬਾਣੀ ਸੁਣਨ ਦਾ ਹੀਆ ਕਰਦੇ ਸਨ। ਮਹਾਤਮਾ ਬੁੱਧ ਆਪ ਤਾਂ ਹਿੰਦੂਆਂ ਦਾ ਅਵਤਾਰ ਬਣ ਬੈਠਾ, ਪਰ ਵਿਚਾਰੇ ਅਛੂਤ ਜਿਨ੍ਹਾਂ ਨੂੰ ਉਸ ਚੁੱਕਣ ਦਾ ਆਵਾਜ਼ਾ ਲਾਇਆ ਉਹ ਹੋਰ ਡੂੰਘੇ ਟੋਏ ਦੇ ਵਿੱਚ ਘੱਤੇ ਗਏ। ਰਵਿਦਾਸ ਜਿਸਦੇ ਬਜ਼ੁਰਗ ਢੋਰ ਢੋਇਆ ਕਰਦੇ ਸਨ, ਰਾਮ ਨਾਮ ਦੇ ਨਾਲ ਤਰ ਗਿਆ, ਭਗਤ ਬਣ ਗਿਆ, ਪਰ ਉਸਦੇ ਭਰਾ ਪੁੱਤਰ ਆਰੀਆ ਹਿੰਦੂਆਂ ਦੇ ਵਹਿਮਾਂ ਤੇ ਵਹਿਣਾਂ ਦੇ ਵਿੱਚ ਡੁੱਬ ਮੋਏ। ਕਬੀਰ ਜੀ ਦੇ ਤੁਮ ਕਾਂਤ ਬਾਹਮਣ ਹਮ ਕਾਂਤ ਸੂਤ, ਹਮ ਕਾਂਤ ਲਹੂ ਤੁਮ ਕਾਂਤ ਦੂਧ ਵਿੱਚ ਹਿੰਦੂ ਸਮਾਜ ਨੂੰ ਸ਼ਾਸਤਰ ਅਨੁਸਾਰ ਕੋਈ ਕਾਟ ਵੀ ਦਲੀਲ ਨਾ ਦਿੱਤੀ, ਕੋਈ ਨਹੀਂ ਦਿਸੀ ਸੀ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਛੂਤ ਅਛੂਤ ਸਾਰਿਆਂ ਨੂੰ ਇੱਕੋ ਅੰਮ੍ਰਿਤ ਦਾ ਬਾਟਾ ਦਿੱਤਾ, ਪਰ ਜਾਤ ਫਿਰ ਸਨਾਤਨੀਆਂ ਦੇ ਅਸਰ ਸਦਕਾਂ ਜਿਉਂਦੀ ਰਹੀ। ਗਾਂਧੀ ਨੇ ਅਛੂਤਾਂ ਦੇ ਉੱਤੇ ਮੁਸਲਮਾਨਾਂ ਦੇ ਜੋੜ ਦੇ ਨਾਲ ਹਿੰਦ ਜਿਹੜਾ ਸੀਗਾ ਜਾਂਦਾ ਦੇਖਿਆ ਤਾਂ ਅਛੂਤ ਹਿੰਦੂ ਹੈ ਦਾ ਨਾਰਾ ਮਾਰਿਆ ਤੇ ਹਿੰਦ ਨੂੰ ਬਚਾ ਕੇ ਚੂੜੇ ਚਮਾਰਾਂ ਨੂੰ ਹਰੀਜਨ ਬਣਾ ਦਿੱਤਾ। ਮੰਦਰਾਂ ਦੇ ਬੂਹੇ ਖੁੱਲ ਗਏ ਤੇ ਕੀ ਅੱਗੇ ਕਈ ਵਾਰੀ ਬੂਹੇ ਖੁੱਲ ਕੇ ਬੰਦ ਨਹੀਂ ਹੋਏ ਸਨ। ਹਰੀਜਨ ਦਾ ਅਰਥ ਕੀ ਹਾਲੇ ਵੀ ਚੂੜਾ ਜਾਂ ਚਮਾਰ ਨੇ? ਜੇ ਉਹ ਸਿੱਖ ਬਣੇ ਤਾਂ ਚੌਥੇ ਪੌੜੇ ਦੇ ਹੋ ਗਏ, ਜੇ ਉਹ ਆਰੀਆ ਸਮਾਜ ਬਣੇ ਤਾਂ ਮਹਾਸ਼ੇ ਹੈ ਹੋ ਗਏ, ਜੇ ਕ੍ਰਿਸਤਾਨੀ ਬਣੇ ਤਾਂ ਹਸਾਈ ਹੋ ਗਏ। ਬਣਿਆ ਕੀ ਉਹਨਾਂ ਦਾ? ਯਾਨੀ ਕਿ ਈਸਾਈ ਹੋ ਗਏ, ਕ੍ਰਿਸਚੀਅਨ ਹੋ ਗਏ। ਚੌਥੇ ਪੌੜੇ ਮਹਾਸ਼ੇ ਈਸਾਈ ਤੇ ਹਰੀਜਨ,
ਕਹਿਣ ਦੇ ਨਾਲ ਉਹਨਾਂ ਦਾ ਜੀਵਨ ਪੱਧਰ ਦੇ ਜਿਹੜਾ ਉੱਚਾ ਨਹੀਂ ਹੋਇਆ। ਗਾਲਾਂ ਦੀ ਇਜਾਦ ਜਿਹੜੀ ਹੈ ਹਰੀਜਨਾਂ ਦੇ ਲਈ ਹੀ ਤਾਂ ਕੀਤੀ ਜਾਂਦੀ ਹੈ। ਹਿੰਦੁਸਤਾਨ ਦੀਆਂ ਜਿਹੜੀਆਂ 3/4 ਗਾਲਾਂ ਦਾ ਉਹ ਹੱਕਦਾਰ ਹੈ। ਉਸਦੀ ਧੀ ਕਿਸੇ ਦੀ ਧੀ ਨਹੀਂ, ਉਸਦੀ ਭੈਣ ਕਿਸੇ ਦੀ ਭੈਣ ਨਹੀਂ, ਵਿਗਾਰ ਉਸਦਾ ਜਮਾਂਦਰੂ ਹੱਕ ਹੈ। ਹਿੰਦ ਦੇ ਪਾਲਕ ਹਰੀਜਨ ਨੂੰ ਹਿੰਦ ਦੇ ਪਿੰਡਾਂ ਦੇ ਵਿੱਚ ਕੁੱਲੀ ਪਾਉਣ ਦਾ ਵੀ ਹੱਕ ਨਹੀਂ। ਹਰੀਜਨ ਹਾਂ ਹਾਂ ਹਾਂ ਹਾਂ ਹਾਂ ਜਿਵੇਂ ਤਾਰੇ ਖਿੜਖਿੜਾ ਕੇ ਜਿਹੜਾ ਹੱਸ ਪਏ, ਪਰ ਕੌਣ ਸੁਣਦਾ ਤਾਰਿਆਂ ਦੀ ਕਹਾਣੀ। ਉਹਨਾਂ ਨੇ ਉਹਨਾਂ ਦੇ ਹਰੀਜਨਾਂ ਦੀ ਹਮਦਰਦੀ ਦੇ ਵਿੱਚ ਰੋਏ ਹੰਝੂਆਂ ਨੂੰ ਲੋਕਾਂ ਨੇ ਤਰੇਲ ਕਿਹਾ। ਕਵੀਆਂ ਨੇ ਉਹਨਾਂ ਨੂੰ ਮੋਤੀਆਂ ਦੀ ਉਪਮਾ ਦਿੱਤੀ। ਕਿੰਨੀ ਦੁੱਖ ਰੂਪ ਸੀ ਇਹ ਕਹਾਣੀ। ਇਸ ਕਹਾਣੀ ਦਾ ਜਾਗਦੇ ਅੱਖੀਆਂ ਪਾੜ ਪਾੜ ਦੇਖਦੇ ਸੁੱਤੀ ਭਰਜਾਈ ਦੇ ਨਿਆਣਿਆਂ ਦੇ ਸਵਾਸਾਂ ਦੀ ਸੂਖਮ ਆਵਾਜ਼ ਨੂੰ ਸੁਣਦੇ ਬਾਰੂ ਨੂੰ ਵੀ ਕੁਝ ਪਤਾ ਨਾ ਲੱਗਿਆ। ਤੜਕਸਾਰ ਉਹ ਆਪਣਾ ਬਿਸਤਰਾ ਕੱਛੇ ਮਾਰ ਕੇ ਬਾਗ ਦੇ ਵਿੱਚ ਆ ਗਿਆ। ਫਿਰ ਮਾਂ ਤੇ ਭਰਜਾਈ ਨੇ ਰਾਤੀ ਉਸਦਾ ਬੁਖਾਰ ਉਤਰਿਆ ਦੇਖਿਆ ਸੀ। ਸਮਝ ਲਿਆ ਆਖਦਾ ਜੋ ਸੀ ਨਾ ਬਾਗ ਨੂੰ ਚਲਾ ਗਿਆ ਹੋਣਾ ਹੈ। ਬਾਰੂ ਦਾ ਭਰਾ ਵੀ ਦਿਨ ਚੜ੍ਹਨ ਤੋਂ ਪਹਿਲਾਂ ਪਿੰਡ ਵਾਪਸ ਆ ਗਿਆ। ਪਤਾ ਲੱਗਾ ਮੁੰਡਾ ਚੰਗਾ ਭਲਾ ਹੈ ਤੇ ਬਾਗ ਨੂੰ ਚਲਿਆ ਗਿਆ। ਦਿਨ ਚੜ੍ਹੇ ਲਾਲੂ ਸ਼ਾਹ ਬਾਗ ਦੀ ਕਿਸਮਤ ਦੇਖਣ ਬੋੜ ਗਿਆ ਤਾਂ ਉਸ ਬਾਰੂ ਹੋਏ, ਓਏ ਬਾਰੂ ਹੋਏ, ਕਾਣਿਆ ਆਉਂਦਾ ਹੀ ਕਰਕੇ ਤੋਤੇ ਉਡਾਉਂਦਾ ਦੇਖਿਆ। ਉਸਦੀ ਕਮਾਨ ਦੇ ਵਿੱਚੋਂ ਨਿਕਲੇ ਗੁਲੇਲੇ ਲੁਗਾਠਾਂ ਦੇ ਪੱਤਿਆਂ ਦੇ ਵਿੱਚੋਂ ਸਾੜ ਸਾੜ ਕਰਦੇ ਲੰਘਦੇ ਸੁਣੇ। ਕਿਹੜਾ ਏ, ਕਿਹੜਾ ਭਾਈ, ਲਾਲੂ ਸ਼ਾਮ ਨੇ ਉੱਚਾ ਜਿਹਾ ਪੁੱਛਿਆ। ਮੈਂ ਆ ਬਾਰੂ, ਬਾਰੂ ਨੇ ਉੱਤਰ ਦਿੱਤਾ। ਲਾਲੇ ਨੇ ਲਾਗੇ ਜਾ ਕੇ ਪੁੱਛਿਆ, ਆ ਗਈ ਅਕਲ ਟਿਕਾਣੇ? ਪਰ ਉਂਝ ਉਹ ਬਾਗ ਨੂੰ ਸਹੀ ਸਲਾਮਤ ਵੇਖ ਕੇ ਤੇ ਉਸਨੂੰ ਆਇਆ ਵੇਖ ਕੇ ਦਿਲੋਂ ਖੁਸ਼ ਸੀ ਅੰਦਰੋਂ। ਵੀ ਆ ਗਿਆ ਵਾਪਸ? ਜੀ ਹਾਂ, ਬਾਰੂ ਨੇ ਕਿਹਾ ਅੱਗਿਓ। ਕੱਲ ਮੈਨੂੰ ਬੁਖਾਰ ਚੜਿਆ ਹੋਇਆ ਸੀ ਜੀ, ਤੇ ਹੁਣ ਉੱਤਰ ਗਿਆ ਬੁਖਾਰ। ਕਹਿੰਦਾ ਤੈਨੂੰ? ਲਾਲੇ ਨੇ ਲਾ ਕੇ ਆਖਿਆ ਕਿਉਂ। ਸਿੱਧੇ ਜਿਹੇ ਹਰੀਜਨ ਨੇ ਉੱਤਰ ਦਿੱਤਾ, ਆਹੋ ਜੀ ਉੱਤਰ ਗਿਆ। ਓਏ ਤੁਹਾਡੇ, ਕਹਿੰਦਾ ਕਿ ਚੂੜਿਆਂ ਦੀ ਮੱਤ ਈ ਟਿਕਾਣੇ ਨਹੀਂ ਹੁੰਦੀ। ਆਹੋ ਜੀ ਲਾਲਾ ਜੀ, ਬਾਰੂ ਨੇ ਜਿਹੜਾ ਚੁੱਪ ਚਪੀਤੇ ਆਖ ਦਿੱਤਾ। ਓਏ ਮਾ, ਅੱਗੇ ਉਹ ਗਾਲ ਕੱਢਦਾ ਫਿਰ ਉਹ, ਜੇ ਕੱਲ ਹੀ ਹੋਸ਼ ਕਰ ਦੋ ਤੇ ਫਿਰ। ਜੇ ਹੁਣ ਮੇਰੀ ਭਾਬੀ ਕਹਿੰਦੀ ਹੈ, ਗਾਲਾਂ ਦੇ ਨਾਲ ਕਿਹੜੀ ਲੱਤ ਟੁੱਟ ਜਾਂਦੀ ਹੈ? ਤੇ ਅੱਗੇ ਉਹ ਹੱਸਣ ਲੱਗ ਪੈਂਦਾ। ਲਾਲਾ ਖੁੱਲ ਕੇ ਹੱਸਿਆ। ਉਹ ਬੜੀ ਸਿਆਣੀ ਹੈ, ਕਹਿੰਦਾ ਕੱਲ ਦੀ ਦਿਹਾੜੀ ਤੇਰੀ ਕੱਟੀ ਗਈ ਨਾ ਹੁਣ? ਹਾਂ ਲਾਲਾ ਜੀ ਬਿਲਕੁਲ ਜੀ। ਲਾਲਾ ਖੁਸ਼ੀ ਖੁਸ਼ੀ ਜਿਹੜਾ ਮੁੜ ਆਇਆ ਤੇ ਬਾਰੂ ਨੂੰ ਅੱਜ ਫਿਰ ਰੋਟੀ ਨਾ ਪਹੁੰਚੀ। ਉਸ ਦੁਪਹਿਰਾ ਵੇਲੇ ਲੁਕਾਠਾਂ ਜਿਹੜੀਆਂ ਸੀ ਦਾ ਅੱਧਾ ਕੁ ਸੇਰ ਜਿਹੜਾ ਖਾ ਲਿਆ ਸੀ। 3 ਵਜਦੇ ਦੇ ਨਾਲ ਉਸਨੂੰ ਬੁਖਾਰ ਚੜਨਾ ਸ਼ੁਰੂ ਹੋ ਗਿਆ। ਸ਼ਾਮੀ ਸ਼ਹਿਰੀ ਕਲਰਕਾਂ ਦਾ ਉਸਨੂੰ ਜਿਹੜਾ ਬੁਖਾਰ ਦੇ ਵਿੱਚ ਹੀ ਗੁਲੇਲੇ ਘੁੰਮਘੁਮਾਉਂਦਿਆਂ ਜਿਹੜਾ ਡਿੱਠਿਆ ਸੀ। ਕਿਉਂ ਬਈ ਮੁੜਾ ਆ? ਅੱਧਖੜ ਕਲਰਕ ਨੇ ਫਿਰ ਪੁੱਛ ਲਿਆ। ਜੀ ਬਾਹੂ ਜੀ ਆ ਗਿਆ ਜੀ, ਬੁਖਾਰ ਦਾ ਕੀ ਹਾਲ ਹੈ ਜੀ? ਜੀ ਚੜਿਆ ਹੋਇਆ ਹੈ, ਅੱਧਖੜ ਕਲਰਕ ਦੀ ਰੀਸੇ ਇੱਕ ਹੋਰ ਕਲਰਕ ਨੇ ਪੁੱਛਿਆ। ਫਿਰ ਲੁਗਾਠਾਂ ਨੂੰ ਹੱਥ ਫੇਰਿਆ ਹੀ ਨਾ? ਹਾਂਜੀ, ਕਹਿੰਦਾ ਸਰਦਾਰ ਜੀ ਰੋਟੀ ਨਹੀਂ ਸੀ ਘਰੋਂ ਆਈ ਜੀ। ਸਹੁਰਿਆ ਲੁਗਾਠਾਂ ਗਰਮ ਹੁੰਦੀਆਂ ਨੇ, ਮਰਨਾ ਹੀ? ਇੱਕ ਹੋਰ ਕਲਰਕ ਨੇ ਅਭੋਲ ਗਾਲ ਕੱਢਦਿਆਂ ਹੋਇਆ ਕਿਹਾ। ਅੱਛਾ ਜੀ, ਨਹੀਂ ਖਾਂਦਾ ਅੱਗਿਓਂ? ਅੱਧਖੜ ਕਲਰਕ ਨੂੰ ਰਾਖਾ ਸਿਆਣਾ ਜਾਪਿਆ ਤੇ ਉਹ ਕਲਰਕ ਮੂਰਖ ਜੋ 4 ਦਿਨ ਹੋਏ ਉਸਦੇ ਸਮਝਾਉਣ ਉੱਤੇ ਵੀ ਬਹੁਤੇ ਕੰਮ ਦੇ ਦੁੱਖੋਂ ਦਫ਼ਤਰ ਦੇ ਵਿੱਚੋਂ ਅਸਤੀਫ਼ਾ ਦੇ ਕੇ ਚਲਿਆ ਗਿਆ ਸੀ। ਬਹੁਤਾ ਪੜਿਆ ਹੋਇਆ ਸੀ ਨਾ, ਅੱਧਖੜ ਕਲਰਕ ਨੇ ਦਿਲ ਦੇ ਵਿੱਚ ਹੀ ਕਿਹਾ, ਅਣਖ ਅਣਖ ਹੀ ਤਾਂ ਇਹਨਾਂ ਨੂੰ ਡੋਬਦੀ ਹੈ। ਰਾਤੀ ਵੀ ਉਸਨੂੰ ਰੋਟੀ ਨਾ ਪਹੁੰਚੀ। ਬਾਰੂ ਦਾ ਭਰਾ ਸ਼ਹਿਰ ਚਿਰਕਾ ਗਿਆ ਸੀ, ਸ਼ਹਿਰ ਜਿਹੜਾ ਸੀ ਚਿਰਕਾ ਗਿਆ ਸੀ ਤੇ ਖਾਲੀ ਹੀ ਮੁੜ ਆਇਆ ਸੀ ਉੱਥੋਂ। ਬਾਰੂ ਨੂੰ ਕੁਝ ਨਾ ਅਪੜਿਆ। ਰਾਤੀ ਉਸਦਾ ਬੁਖਾਰ ਤੇਜ਼ ਹੋਇਆ, ਉਹ ਜੀ ਭਿਆਣਾ ਲੇਟ ਗਿਆ ਤੇ ਉਸਨੂੰ ਕੋਈ ਹੋਸ਼ ਨਾ। ਉਗੜਿਆ ਢਕਿਆ ਉਹ ਕੁਲਿਓ ਜਿਹੜਾ ਬਾਹਰ ਹੀ ਪਿਆ ਰਿਹਾ। ਰਾਤੀ ਚਮਕਿੱਦੜਾਂ ਦੀ ਜਿਹੜੀ ਸੀ, ਚਮਕਿੱਦੜਾਂ ਦੀਆਂ ਡਾਰਾਂ ਨੇ ਬਾਗ ਨੂੰ ਖੂਬ ਭੋਗ ਲਾਏ। ਬਾਰੂ ਬੇਸੁਰਤ ਸੀ, ਰਾਖੇ ਦੇ ਹੁੰਦਿਆਂ ਬਾਗ ਉੱਜੜ ਰਿਹਾ ਸੀ। ਬੁਖਾਰ ਬਾਰੂ ਦੇ ਸਿਰ ਨੂੰ ਚੜ ਰਿਹਾ। ਉਹ ਅੱਬੜ ਵਾਇਆ ਉੱਠ ਬੈਠਾ। ਓਏ ਮੇਰਾ ਬਾਗ, ਓਏ ਮੇਰਾ ਬਾਗ, ਓਏ ਓਏ ਉੱਠ ਕੇ ਖੜੋ,
ਖੜਾ ਹੋ ਗਿਆ ਉਹ ਖੜੋ ਗਿਆ। ਕਮਾਨ ਤੇ ਥੈਲੀ ਲੱਭ ਕੇ ਉਹਨੇ ਜਿਹੜਾ ਸੀ ਅੰਨੇ ਵਾਹ ਗੁਲੇਲੇ ਚਲਾਉਣੇ ਸ਼ੁਰੂ ਕਰ ਦਿੱਤੇ। ਚਮਕਿੱਦੜ ਫਾੜ ਫਾੜ ਮਰ ਮਾਰਦੇ ਖੰਭ ਮਾਰਦੇ ਜਿਹੜਾ ਉੱਡ ਗਏ। ਉਹ ਕਮਜ਼ੋਰੀ ਦੇ ਨਾਲ ਇੱਕ ਲੁਗਾਠ ਦੇ ਮੁੱਢ ਲਾਗੇ ਬਹਿ ਗਿਆ। ਉਹ ਅੱਖਾਂ ਮੀਟ ਲਈਆਂ ਉਹਨੇ ਤੇ ਕਮਾਨ ਹੱਥੋਂ ਢਿੱਲਾ ਹੋ ਕੇ ਡਿੱਗ ਪਿਆ। ਅਚਾਨਕ ਉਹ ਚੀਕ ਉੱਠਿਆ, ਗਾਲਾਂ ਦੇ ਨਾਲ ਕਿਹੜੀ ਲੱਤ ਭੱਜ ਜਾਂਦੀ ਹੈ ਲਾਲਾ ਜੀ, ਹੋਰ ਗਾਲਾਂ ਕੱਢੋ ਮੇਰੀ ਮਾਂ ਨੂੰ, ਮੇਰੀ ਭਰਾ ਨੂੰ, ਭੈਣ ਨੂੰ। ਤੇ ਫਿਰ ਉਹ ਗੁੰਮ ਹੋ ਗਿਆ। ਮੈਂ ਮਾਰ ਸੁੱਟੂਗਾ ਓਏ, ਮੇਰਾ ਨਾਂ ਬਾਰੂ ਹੈ ਬਾਰੂ। ਫਿਰ ਚੁੱਪ ਛਾ ਗਈ। ਜਦੋਂ ਸਵੇਰੇ ਕਲਰਕਾਂ ਦਾ ਟੋਲਾ ਸੈਰ ਕਰਨ ਫਿਰ ਆ ਗਿਆ ਤਾਂ ਬਾਗ ਦੇ ਵਿੱਚ ਕਾਫੀ ਬੰਦੇ ਸਨ। ਕਿਸੇ ਨੇ ਕਿਹਾ, ਪੁਲਿਸ ਨੂੰ ਖਬਰ ਕਰੋ ਓਏ, ਡਾਕੂਆਂ ਦਾ ਕੰਮ ਹੈ ਜੀ। ਕਲਰਕਾਂ ਨੇ ਕਿਸੇ ਦੇ ਨਾਲ ਗੱਲ ਨਾ ਕੀਤੀ। ਪਰੇ ਦੂਰ ਜਾ ਕੇ ਅੱਧਖੜ ਕਲਰਕ ਜਿਹੜਾ ਸੀ ਨੇ ਕਿਹਾ, ਮੂਰਖ ਜਾਂ ਖਾ ਮੋਏ ਜਾਂ ਰੱਜ ਮੋਏ। ਕਹਿੰਦਾ ਕਿ ਮੂਰਖ ਜਾਂ ਤਾਂ ਖਾ ਕੇ ਮਰੇ ਜਾਂ ਚੰਗੀ ਤਰ੍ਹਾਂ ਰੱਜ ਕੇ ਮਰੇ। ਬਾਰੂ ਦੀ ਭਰਜਾਈ ਛਾਹ ਵੇਲਾ ਲਈ ਆਉਂਦੀ ਸੀ, ਜਾਣੀ ਕਿ ਸ਼ਾਮ ਦਾ ਖਾਣਾ। ਬਾਗ ਉੱਜੜ ਚੁੱਕਿਆ ਸੀ, ਚਮਕਿੱਦੜ ਉੱਡ ਗਏ ਸਨ। ਡਾਕੂ ਦਾ ਕਿਸੇ ਨੂੰ ਪਤਾ ਨਹੀਂ ਸੀ, ਜੋ ਆਰਾਮ ਦੇ ਨਾਲ ਘਰ ਸੁੱਤਾ ਹੋਇਆ ਸੀ। ਜੀ ਦੋਸਤੋ, ਇਹ ਸੀ ਜੀ ਬਾਰੂ ਦੀ ਕਹਾਣੀ, ਬਾਗਾਂ ਦਾ ਰੱਥ, ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇਡ ਜਮਾ ਚ। ਉਮੀਦ ਕਰਦੇ ਹਾਂ ਕਹਾਣੀ ਚੰਗੀ ਲੱਗੀ ਹੋਏਗੀ, ਕੁਝ ਨਾ ਕੁਝ ਸੇਧ ਦਿੰਦੀ ਹੈ। ਤੇ ਮਾਫ਼ੀ ਚਾਹਾਂਗਾ ਜੋ ਸ਼ਬਦ ਆਏ ਨੇ ਜੀ, ਹਰ ਜੋ ਵੀ ਹੈ, ਸਾਰੇ ਸਤਿਕਾਰਤ ਨੇ, ਭਾਈਚਾਰਾ ਜਿੰਨਾ ਵੀ ਹੈ। ਤੇ ਲੋ, ਇਸ ਦੇ ਨਾਲ ਹੀ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਤੇ ਲਾਈਨਾਂ ਖੁੱਲੀਆਂ ਨੇ, ਜੇ ਕਾਲ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। ਇੱਕ ਦੋ ਮਿੰਟ ਦੇ ਵਿੱਚ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਨੇ ਰਹਿ ਗਏ ਨੇ, ਉਹਨਾਂ ਦਾ ਜ਼ਿਕਰ ਕਰਕੇ ਆਗਿਆ ਲੈਂਦੇ ਹਾਂ। ਆਪਣੇ ਨਾਲ ਦੋ ਸੁਨੇਹੇ ਨਵੇਂ ਜੁੜੇ ਨੇ ਜੀ, ਆਪਣੇ ਰਾਜਵੀਰ ਰਾਜੀਵ ਕੁਮਾਰ ਜੀ ਲਿਖਦੇ ਨੇ, ਬਾਈ ਜੀ ਰਾਜੀਵ ਕੁਮਾਰ ਆ ਜੀ, ਮੇਰਾ ਨਾਮ ਰਾਜਵੀਰ ਨਹੀਂ, ਸੋਰੀ, ਮਾਫ਼ੀ ਚਾਹਾਂਗਾ ਜੀ। ਤੇ ਰਾਜੀਵ ਕੁਮਾਰ ਜੀ ਇਸੇ ਤਰ੍ਹਾਂ ਸਤਿ ਸ਼੍ਰੀ ਅਕਾਲ ਕਹਿੰਦੇ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ। ਬਾਈ ਜੀ ਆਪਣੇ ਮਾਨ ਸਾਹਿਬ ਜੁੜੇ ਹੋਏ ਨੇ ਹੈਲਸਿੰਕੀ ਤੋਂ, ਤੇ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਹੀ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤਹਿ ਦਿਲੋਂ ਜੀ। ਤੇ ਇਸ ਦੇ ਨਾਲ ਹੀ ਦੋਸਤੋ ਵੱਧ ਘੱਟ ਬੋਲ ਗਏ, ਪੜ੍ਹਨ ਲਿਖਣ ਚ ਗੁਲਸਤਾਖੀ ਹੋਈ ਹੋਵੇ ਤਾਂ ਮਾਫ਼ੀ ਚਾਹਾਂਗੇ। ਕੱਲ ਨੂੰ ਮਿਲਣ ਤੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ। ਜਦ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ, ਛੱਲਾ ਕੀ ਕਹਿੰਦਾ ਹੈ, ਤੇ ਉਸਨੂੰ ਕਰੋ ਇੰਜੋਏ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ। ਤੇ ਜਿਹੜੇ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਦੋਸਤ ਜ਼ਰੂਰ ਕਰ ਲੈਣ ਜੀ, ਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ। ਉਡੀਕ ਦੀ ਜ਼ਰੂਰਤ ਨਹੀਂ ਰਹਿੰਦੀ, ਲੱਭਣ ਦੀ ਜ਼ਰੂਰਤ ਨਹੀਂ ਰਹਿੰਦੀ ਹੈ। ਤੇ ਦੋਸਤਾਂ ਮਿੱਤਰਾਂ ਤੱਕ ਵੀ ਜ਼ਰੂਰ ਸਾਂਝਾ ਕਰਿਆ ਕਰੋ, ਇਹ ਬੇਨਤੀ ਹੈ। ਤੇ ਹੌਲੀ ਹੌਲੀ ਕਾਫਲਾ ਜਿਹੜਾ ਵੱਡਾ ਹੁੰਦਾ ਹੈ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਦਾ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਸਭ ਨੂੰ ਜੀ। ਕੱਲ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਹੋਵੇਗੀ ਮੁਲਾਕਾਤ, ਤੇ ਕੋਸ਼ਿਸ਼ ਰਹੇਗੀ ਕੋਈ ਨਾ ਕੋਈ ਨਵਾਂ ਨਾਵਲ ਦੀ ਸ਼ੁਰੂਆਤ ਕਰੀਏ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਤਨਾਮ ਜੀ ਦੀ ਕਲਮ ਦੇ ਵਿੱਚੋਂ ਨਾਵਲ ਜੰਗਲਨਾਮਾ ਦੀ ਆਪਾਂ ਸਮਾਪਤੀ ਕੀਤੀ ਹੈ। ਤੇ ਹੁਣ ਕੁਝ ਨਾ ਕੁਝ ਨਵਾਂ ਕੱਲ ਨੂੰ ਉਲੀਕਣ ਦੀ ਕੋਸ਼ਿਸ਼ ਰਹੇਗੀ, ਦੇਖਦੇ ਹਾਂ ਕਿਸ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

0: ಇದು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਮਾਫੀ ਚਾਹੁੰਦੇ ਹਾਂ, 5-7 ਮਿੰਟ ਨਹੀਂ 14 ਮਿੰਟ ਲੇਟ ਹਾਂ, ਤਾਂ ਟੈਕਨੀਕਲ ਇਸ਼ੂ ਕਈ ਵਾਰੀ ਬਣ ਜਾਂਦੇ ਨੇ ਵਿੱਚ ਵਿੱਚ, ਤੇ ਉਹਨਾਂ ਨੂੰ ਨਾਲ ਹੱਲ ਕਰਦੇ ਰਹੇ, ਤੇ ਫਿਰ ਵੀ ਰਾਬਤਾ ਹੋ ਚੁੱਕਿਆ। ਸਮਾਂ ਖਰਾਬ ਨਾ ਕਰਦੇ ਹੋਏ, ਤੁਹਾਨੂੰ ਪਤਾ ਹੀ ਹੈ ਪ੍ਰੋਗਰਾਮ ਦੀ ਸ਼ੁਰੂਆਤ 9:30 ਭਾਰਤੀ ਸਮੇਂ ਦੇ ਅਨੁਸਾਰ ਸ਼ੁਰੂ ਹੋ ਜਾਂਦੀ ਹੈ, ਤੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ। ਤੇ ਅੱਜ ਦਾ ਖਾਸ ਵਿਸ਼ਾ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਅੱਜ ਗੱਲਬਾਤ ਕਰਾਂਗੇ ਗੀਤਕਾਰੀ ਦੇ ਉੱਤੇ, ਸਮਾਜ, ਸੋਚ ਤੇ ਮਾਨਸਿਕਤਾ ਦਾ ਜਿਹੜਾ ਦਰਪਣ ਹੈ। ਕਹਿੰਦੇ ਨੇ ਕਿ ਸੱਭਿਆਚਾਰ ਜਿਹੜਾ ਸਾਡਾ ਜਾਂ ਪਿਛੋਕੜ ਹੈ, ਉਸ ਵਿਰਸੇ ਵਿਰਾਸਤ ਦੇ ਗੀਤ ਸਾਨੂੰ ਦੇ ਦਿਓ, ਤੇ ਉਹਦੇ ਵਿੱਚੋਂ ਸਾਡੀ ਸਾਈਕੋਲੋਜੀ, ਸਾਡੀ ਮਾਨਸਿਕਤਾ ਦਾ ਪਤਾ ਲੱਗ ਜਾਂਦਾ ਹੈ ਕਿ ਸਾਡਾ ਸਮਾਜ ਤੇ ਸਾਡਾ ਖਿੱਤਾ ਜਿਹੜਾ ਕਿਸ ਸਥਾਨ ਦੇ ਉੱਤੇ ਖੜਾ ਹੈ। ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਾਂਗੇ, ਤੇ ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਨੇ ਉਹਦੀ ਵੀ ਬਾਤ ਪਾਵਾਂਗੇ, ਤੇ ਨਾਲ ਦੀ ਨਾਲ ਆਖਰ ਦੇ ਵਿੱਚ ਤੁਹਾਨੂੰ ਖ਼ਬਰਾਂ ਵੀ ਸੁਣਾਵਾਂਗੇ, ਤੇ ਨਵੀਂ ਅਪਡੇਟ ਜੋ ਹੈ, ਚੰਗੀਆਂ ਖ਼ਬਰਾਂ ਵੀ ਆ ਰਹੀਆਂ ਨੇ ਅਮਰੀਕਾ ਦੀਆਂ ਤੇ ਇਰਾਨ ਦੀਆਂ। ਕਿਤੇ ਨਾ ਕਿਤੇ ਸਮਝੌਤੇ ਦੀ ਵੀ ਗੱਲਬਾਤ ਚੱਲ ਰਹੀ ਹੈ, ਤੇ ਸਮਝੌਤਾ ਹੁਣ ਤਾਂ ਵੀ ਕਿਤੇ ਨਾ ਕਿਤੇ ਨਜ਼ਰ ਆ ਰਿਹਾ, ਕੁਝ ਚੀਜ਼ਾਂ ਦੇ ਉੱਤੇ ਸਹਿਮਤੀ ਬਣੀ ਹੈ। ਇਸੇ ਤਰ੍ਹਾਂ ਪੰਜਾਬ ਤੋਂ ਲੈ ਕੇ ਹੋਰ ਵਿਦੇਸ਼ੀ ਖ਼ਬਰਾਂ ਤੇ ਦੇਸ਼ੀ ਖ਼ਬਰਾਂ ਦੇ ਉੱਤੇ ਵੀ ਝਾਤ ਰਹੇਗੀ, ਪਰ ਅੱਜ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਮਰਜੀਤ ਸਿੰਘ ਸ਼ੰਮੀ ਜੀ ਦੇ ਨਾਲ ਗੀਤਕਾਰੀ ਦੇ ਉੱਤੇ। ਤੇ ਗੀਤਕਾਰੀ ਦਾ ਆਗਾਜ਼ ਕਰਨ ਦੀ ਸ਼ੁਰੂਆਤ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਅੱਜ ਦਾ ਵਿਚਾਰ ਦੀ ਥੋੜ੍ਹੀ ਜਿਹੀ ਗੱਲ ਕਰ ਲਈਏ। ਤੇ ਸਿਗਮੰਡ ਫਰਾਇਡ ਦਾ ਨਾਂ ਵੀ ਅੱਜ ਚੇਤਿਆਂ ਦੇ ਵਿੱਚ ਆਉਂਦਾ ਹੈ। ਕਹਿੰਦੇ ਨੇ ਕਿ ਅੱਜ 6 ਮਈ ਦਾ ਦਿਹਾੜਾ, ਕਹਿੰਦੇ ਨੇ ਕਿ ਹੈਗੀ ਹੈ, 6 ਮਈ 2026 ਦਾ ਦਿਨ ਹੈ ਤੇ ਬੁੱਧਵਾਰ ਵਾਲਾ ਦਿਨ ਹੈ। ਮਾਨਸਿਕ ਤੌਰ ਦੇ ਉੱਤੇ ਤੰਦਰੁਸਤ ਵਿਅਕਤੀ ਹੀ ਸਰੀਰਕ ਤੌਰ ਦੇ ਉੱਤੇ ਠੀਕ ਰਹਿ ਸਕਦਾ ਹੈ, ਸਿਗਮੰਡ ਫਰਾਇਡ ਹੋਣਾ ਦੀ ਲਿਖਤ ਹੈ। ਅੱਜ ਦੇ ਦਿਹਾੜੇ ਦੇ ਉੱਤੇ 1856 ਦੇ ਵਿੱਚ ਮਨੋਵਿਗਿਆਨੀ ਸਿਗਮੰਡ ਫਰਾਇਡ ਦਾ ਜਿਹੜਾ ਜਨਮ ਹੋਇਆ ਸੀ। 1840 ਦੇ ਵਿੱਚ ਇੰਗਲੈਂਡ ਦੇ ਵਿੱਚ ਪਹਿਲੀ ਡਾਕ ਟਿਕਟ ਜਾਰੀ ਕੀਤੀ ਗਈ। 1856 ਦੇ ਵਿੱਚ ਰਾਬਰਟ ਪੈਰੀ ਉੱਤਰੀ ਧਰੁਵ ਦੇ ਉੱਤੇ ਪਹੁੰਚਣ ਵਾਲਾ ਪਹਿਲਾ ਅਮਰੀਕਨ ਵਿਅਕਤੀ ਜਿਹੜਾ ਬਣ ਗਿਆ। ਇਸੇ ਤਰ੍ਹਾਂ 1899 ਦੇ ਵਿੱਚ ਫਰਾਂਸ ਦਾ ਇਫਲ ਟਾਵਰ ਜਿਹੜਾ ਲੋਕਾਂ ਦੇ ਲਈ ਖੋਲ੍ਹਿਆ ਗਿਆ ਸੀ। 1952 ਦੇ ਵਿੱਚ ਡਾਕਟਰ ਰਜਿੰਦਰ ਪ੍ਰਸਾਦ ਪਹਿਲੇ ਰਾਸ਼ਟਰਪਤੀ ਬਣੇ। 1967 ਦੇ ਵਿੱਚ ਡਾਕਟਰ ਜਾਕਰ ਹੁਸੈਨ ਰਾਸ਼ਟਰਪਤੀ ਬਣੇ। 2010 ਦੇ ਵਿੱਚ ਬੰਬਈ ਦੇ ਉੱਤੇ ਜਿਹੜਾ ਹਮਲਾ ਹੋਇਆ ਸੀ ਵੱਡਾ, ਉਹ ਹਮਲਾ ਕਰਨ ਵਾਲੇ ਜਿੰਦਾ ਫੜੇ ਇੱਕੋ ਇੱਕ ਅੱਤਵਾਦੀ ਅਜਮਲ ਕਸਾਬ ਨੂੰ ਫਾਂਸੀ ਦੀ ਸਜ਼ਾ ਜਿਹੜੀ ਸੀ ਸੁਣਾਈ ਗਈ ਸੀ। ਸਿਗਮੰਡ ਫਰਾਇਡ ਦਾ ਜ਼ਿਕਰ ਹੋਇਆ ਤੇ ਉਹਨਾਂ ਦਾ ਜ਼ਿਕਰ ਕਰਨਾ ਬਣਦਾ, ਵਿਸ਼ਾ ਵੀ ਕਿਤੇ ਨਾ ਕਿਤੇ ਸਾਡਾ ਉਹਦੇ ਨਾਲ ਜੁੜਦਾ। ਉਹ ਕਹਿੰਦੇ ਨੇ ਕਿ ਉਹਨਾਂ ਦਾ ਜਿਹੜਾ ਆਧੁਨਿਕ ਸੰਸਾਰ ਦੇ 3 ਮਹਾਨ ਚਿੰਤਕਾਂ ਦੇ ਵਿੱਚ ਉਹਨਾਂ ਨੂੰ ਗਿਣਿਆ ਜਾਂਦਾ, ਮਹਾਨ ਸ਼ਖਸੀਅਤਾਂ ਦੇ ਵਿੱਚੋਂ। ਦੂਜੇ 2 ਚਿੰਤਕ ਡਾਰਵਿਨ ਹੋਏ ਨੇ ਤੇ ਆਈਨਸਟਾਈਨ। ਉਹ ਮਨੋਰੋਗਾਂ ਦਾ ਡਾਕਟਰ ਸੀ ਜਿਸ ਨੇ ਮਨੋਵਿਗਿਆਨਕ ਤੇ ਮਨੋਵਿਸ਼ਲੇਸ਼ਣ ਦੇ ਖੇਤਰ ਦੇ ਵਿੱਚ ਯੁੱਗ ਪਲਟਾ ਜਿਹੜਾ ਸੀ ਉਹਨੇ ਆਪਣੇ ਵਿਚਾਰ ਦਿੱਤੇ, ਤੇ ਬਹੁਤ ਸਾਰੀਆਂ ਕਿਤਾਬਾਂ ਮਨੋਵਿਗਿਆਨਕ ਸੰਬੰਧੀ ਲਿਖੀਆਂ। ਸਿਗਮੰਡ ਫਰਾਇਡ ਦਾ ਜਨਮ 6 ਮਈ 1856 ਨੂੰ ਕਸਬੇ ਮੋਰਵੀਆ ਚੈਕੋਸਲਵਾਕੀਆ ਦੇ ਵਿੱਚ ਹੁੰਦਾ। ਪਹਿਲਾਂ ਆਸਟਰੀਆ ਦੇ ਵਿੱਚ ਸੀ ਉਹ, ਤੇ ਫਰਾਇਡ ਨੇ ਇੱਕ ਮੱਧ ਸ਼੍ਰੇਣੀ ਦੇ ਯਹੂਦੀ ਪਰਿਵਾਰ ਦੇ ਵਿੱਚ ਜਨਮ ਲਿਆ। ਉਸਦੀ ਜਿਹੜੀ ਸੀ ਮਾਂ ਉਸਦੇ ਪਿਤਾ ਦੀ ਦੂਜੀ ਪਤਨੀ ਸੀ। ਫਰਾਇਡ ਉਪਰੰਤ ਉਸਦੀ ਮਾਂ ਨੇ 7 ਹੋਰ ਪੁੱਤਰਾਂ ਤੇ ਧੀਆਂ ਨੂੰ ਜਨਮ ਦਿੱਤਾ। ਜਦੋਂ ਫਰਾਇਡ ਦਾ ਜਨਮ ਹੋਇਆ ਤਾਂ ਉਸਦਾ ਪਿਤਾ ਜਿਹੜਾ ਸੀ ਜੈਬਰ ਫਰਾਇਡ 40 ਸਾਲਾਂ ਤੋਂ ਵੱਡਾ ਸੀ, ਤੇ ਉਸਦੇ ਵਪਾਰੀ ਵਜੋਂ ਉਸਦੀ ਆਮਦਨ ਸਧਾਰਨ ਜਿਹੜੀ ਸੀ ਪ੍ਰਕਾਰ ਦੀ ਸੀ। ਫਰਾਇਡ ਦੀ ਮਾਂ ਦੀ ਉਮਰ ਜਿਹੜੀ ਸੀ ਫਰਾਇਡ ਦੇ ਜਨਮ ਸਮੇਂ ਅੱਧੀ ਸੀ, ਭਾਵ ਕੇਵਲ 20 ਵਰੇ, ਤੇ ਪਿਓ ਜਿਹੜਾ ਉਹਨਾਂ ਦਾ ਸੀ 40 ਵਰਿਆਂ ਦਾ। ਫਰਾਇਡ ਦੇ ਮਨ ਦੇ ਵਿੱਚ ਆਪਣੇ ਪਿਤਾ ਦੇ ਪ੍ਰਤੀ ਸਾੜੇ ਨਫ਼ਰਤ, ਤਰਸ ਤੇ ਪਿਆਰ ਦੇ ਮਿਲੇ ਜੁਲੇ ਭਾਵ ਸਨ। ਉਹ ਆਪਣੀ ਮਾਂ ਵੱਲ ਵਧੇਰੇ ਝੁਕਿਆ ਹੋਇਆ ਸੀ। ਆਪਣੇ ਸਕੂਲ ਵਿਚਲੇ 8 ਸਾਲਾਂ ਦੇ ਵਿੱਚੋਂ ਅੰਤਲੇ 6 ਵਰੇ ਫਰਾਇਡ ਸਦਾ ਆਪਣੀ ਜਮਾਤ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆਉਂਦਾ ਰਿਹਾ। ਵਿਆਨਾ ਆਸਟਰੀਆ ਦੀ ਜਿਹੜੀ ਰਾਜਧਾਨੀ ਹੈ, ਯੂਰਪ ਦੇ ਵਿੱਚ ਪੈਂਦਾ ਮੁਲਕ ਆਸਟਰੀਆ। ਵਿਆਨਾ ਦੇ ਵਿੱਚ ਯਹੂਦੀਆਂ ਦੇ ਲਈ ਕੰਮ ਧੰਦਿਆਂ ਦੀ ਚੋਣ ਬੜੀ ਸੀਮਤ ਸੀ, ਕਿਉਂਕਿ ਹਿਟਲਰ ਜਿਹੜਾ ਸੀ ਅਸਲ ਦੇ ਵਿੱਚ ਇਸੇ ਮੁਲਕ ਨੂੰ ਬਿਲੋਂਗ ਕਰਦਾ ਸੀ, ਉਹਦਾ ਜਨਮ ਉੱਥੇ ਹੈ। ਫਰਾਇਡ ਨੇ ਮਨੋਚਿਕਿਤਸਾ ਵਿਗਿਆਨ ਦਾ ਜਿਹੜਾ ਖੇਤਰ ਚੁਣਿਆ। ਬਚਪਨ ਦੇ ਵਿੱਚ ਫਰਾਇਡ ਦੇ ਮਨ ਦੇ ਵਿੱਚ ਮਾਨਵ ਜਾਤੀ ਦੇ ਦੁੱਖਾਂ ਕਲੇਸ਼ਾਂ ਪ੍ਰਤੀ ਧਿਆਨ ਦੇਣ ਦੀ ਬਿਰਤੀ ਨਹੀਂ ਸੀ, ਪਰ ਜਵਾਨੀ ਦੇ ਵਿੱਚ ਇਹ ਭਾਵਨਾ ਜਿਹੜੀ ਸੀ ਉਤਪੰਨ ਜਿਹੜੀ ਹੁੰਦੀ ਗਈ ਤੇ ਉਸਦੇ ਮਨ ਦੇ ਵਿੱਚ ਮਾਨਵ ਜਾਤੀ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਸਮਝਣ ਤੇ ਉਹਨਾਂ ਦੇ ਹੱਲ ਲੱਭਣ ਦੀ ਜਗਿਆਸਾ ਜਿਹੜੀ ਜਾਗੀ। ਜਗਿਆਸਾ ਦੇ ਨਾਲ ਉਹ 1863 ਦੇ ਵਿੱਚ 1873 ਤੋਂ ਲੈ ਕੇ 1881 ਤੱਕ ਚਿਕਿਤਸਾ ਵਿਗਿਆਨ ਦਾ ਜਿਹੜਾ ਸੀ ਅਧਿਐਨ ਕਰਨ ਲੱਗ ਪਿਆ। ਇਹ ਇੱਕ ਜਿਹੜਾ ਨਿਪੁੰਨ ਲੇਖਕ ਸੀ ਤੇ ਆਪਣੀ ਲੇਖਣੀ ਦੇ ਨਾਲ ਉਸਨੇ ਆਪਣੇ ਵਿਚਾਰਾਂ ਨੂੰ ਆਧੁਨਿਕ ਯੁੱਗ ਦਾ ਇੱਕ ਵਾਦ ਬਣਾ ਕੇ ਰੱਖ ਦਿੱਤਾ। ਉਸਦਾ ਮਨੋ ਵਿਸ਼ਲੇਸ਼ਣ ਉਸਦੇ ਆਪਣੇ ਮਨ ਵਿਚਲੇ ਡਰਾਂ ਤੇ ਭੈਣਾਂ ਭੈਆਵਾਂ ਦੇ ਨਾਲ ਅੰਤਰਪਤ ਇੱਛਾਵਾਂ ਦੱਬੀਆਂ ਘੁੱਟੀਆਂ ਖਾਹਿਸ਼ਾਂ ਹਾਰ ਗਈਆਂ ਤਾਂਘਾਂ ਉਮੰਗਾਂ ਦਾ ਹੀ ਵਿਸ਼ਲੇਸ਼ਣ ਹੈ। ਭਾਵੇਂ ਉਸਦੇ ਆਪਣੇ ਸਮਕਾਲੀਆਂ ਤੇ ਸਾਥੀਆਂ ਦੇ ਨਾਲ ਵਿਚਾਰਾਂ ਦੇ ਪੱਖ ਜਿਹੜੇ ਸੀ ਮਤਭੇਦ ਰਹੇ ਨੇ ਪੈਦਾ ਹੁੰਦੇ ਰਹੇ। ਐਡਲਰ ਯੁੰਗ ਰੈਂਕ ਸਟੈਕਲ ਆਦਿ ਜਿਹੜੇ ਸਨ ਉਸਦਾ ਸਾਥ ਛੱਡ ਗਏ। ਫਰਾਇਡ ਆਪਣੇ ਵਿਚਾਰਾਂ ਦੇ ਪੱਖੋਂ ਦ੍ਰਿੜ ਰਿਹਾ। ਹਰ ਨਵੇਂ ਮਨੋਵਿਗਿਆਨੀ ਨੂੰ ਪਹਿਲਾਂ ਇਹ ਸਪਸ਼ਟ ਕਰਨਾ ਪੈਂਦਾ ਹੈ ਕਿ ਉਹ ਫਰਾਇਡ ਦੇ ਪੱਖ ਦੇ ਵਿੱਚ ਖਲੋਤਾ ਹੈ ਜਾਂ ਵਿਰੋਧ ਦੇ ਵਿੱਚ ਹੈ। 23 ਸਤੰਬਰ 1939 ਨੂੰ ਇਹ ਮਨੋਵਿਗਿਆਨੀ ਸੰਸਾਰ ਨੂੰ ਜਿਹੜਾ ਅਲਵਿਦਾ ਕਹਿ ਜਾਂਦਾ ਹੈ। ਫਿਰ ਗੱਲ ਆਉਂਦੀ ਹੈ ਸਿਕੰਦਰਾਬਾਦ ਅਤੇ ਹੈਦਰਾਬਾਦ ਦੀ। ਥੋੜੀ ਗੱਲ ਕਰਕੇ ਫਿਰ ਆਪਾਂ ਅੱਜ ਦਾ ਵਿਸ਼ੇ ਨੂੰ ਤੋਰਦੇ ਹਾਂ। ਦੋਵੇਂ ਜੁੜਵੇਂ ਸ਼ਹਿਰ ਨੇ ਸਿਕੰਦਰਾਬਾਦ ਤੇ ਹੈਦਰਾਬਾਦ। ਬਸ ਹੁਸੈਨ ਸਾਗਰ ਝੀਲ ਨੇ ਹੀ ਇਹਨਾਂ ਨੂੰ ਅਲੱਗ ਕਰ ਦਿੱਤਾ। ਹੈਦਰਾਬਾਦ ਪੁਰਾਣਾ ਤੇ ਇਤਿਹਾਸਕ ਸ਼ਹਿਰ ਹੈ। ਮੁਸਲਮਾਨ ਵਸੋਂ ਦੇ ਵੱਧ ਅਤੇ ਤਹਿਜੀਬ ਵੀ ਉਹੀ ਹੈ ਜਦੋਂ ਕਿ ਸਿਕੰਦਰਾਬਾਦ ਆਧੁਨਿਕ ਸ਼ਹਿਰ ਹੈ। ਦੋਵੇਂ ਆਬਾਦੀ ਰਹਿਣ ਸਹਿਣ ਤੌਰ ਤਰੀਕਿਆਂ ਤੇ ਚਾਲ ਢਾਲ ਤੋਂ ਬਿਲਕੁਲ ਅਲੱਗ ਅਲੱਗ ਨੇ। ਹੈਦਰਾਬਾਦ ਇੱਕ ਵੱਡਾ ਸ਼ਹਿਰ ਹੈ ਜੋ ਮੂਸੀ ਦਰਿਆ ਕਿਨਾਰੇ ਦੇ ਉੱਤੇ ਵਸਿਆ ਹੋਇਆ। 1591 ਦੇ ਵਿੱਚ ਮੁਹੰਮਦ ਕੁਲੀ ਕੁਤਬ ਸ਼ਾਹ ਉਹਨਾਂ ਨੇ ਇਸ ਸ਼ਹਿਰ ਦੀ ਸਥਾਪਨਾ ਕੀਤੀ ਸੀ। ਇਸ ਹਕੂਮਤ ਦੇ ਅਧੀਨ ਇਸ ਸ਼ਹਿਰ ਨੇ ਮੁਗਲਾਂ ਤੇ ਨਿਜ਼ਾਮ ਸ਼ਾਹੀ ਵੀ ਆਪਣੇ ਪਿੰਡੇ ਉੱਤੇ ਹੰਢਾਈ ਹੋਈ ਹੈ। 1948 ਦੇ ਵਿੱਚ ਇਸ ਰਿਆਸਤ ਨੂੰ ਭਾਰਤ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਫਿਰ 1956 ਦੇ ਵਿੱਚ ਇਸ ਨੂੰ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਬਣਾ ਦਿੱਤਾ ਗਿਆ। 2014 ਦੇ ਵਿੱਚ ਆਂਧਰਾ ਪ੍ਰਦੇਸ਼ ਨੂੰ ਵੰਡ ਕੇ ਤੇਲੰਗਾਨਾ ਨਵਾਂ ਸੂਬਾ ਬਣ ਗਿਆ। ਹੈਦਰਾਬਾਦ ਹੁਣ ਨਵੇਂ ਬਣੇ ਰਾਜ ਤੇਲੰਗਾਨਾ ਦੀ ਰਾਜਧਾਨੀ ਹੈ। ਸਿਕੰਦਰਾਬਾਦ ਸ਼ਹਿਰ ਦਾ ਨਾਂ ਆਸਿਫ ਸ਼ਾਹੀ ਖਾਨਦਾਨ ਦੇ ਤੀਜੇ ਨਿਜ਼ਾਮ ਸਿਕੰਦਰ ਜਾਹ ਜਿਹੜੇ ਸਨ ਉਹਨਾਂ ਦੇ ਨਾਂ ਦੇ ਉੱਤੇ ਪਿਆ ਸੀ। 1806 ਦੇ ਵਿੱਚ ਇਸ ਦੀ ਸਥਾਪਨਾ ਅੰਗਰੇਜ਼ੀ ਛਾਉਣੀ ਦੇ ਵਜੋਂ ਹੋ ਗਈ। ਇਸ ਸ਼ਹਿਰ ਦਾ ਸਭ ਤੋਂ ਦਿਲ ਖਿੱਚ ਪੱਕ ਇਸਦਾ ਰੇਲਵੇ ਸਟੇਸ਼ਨ ਹੈ ਜੋ ਰੇਲ ਹੱਬ ਹੈ। ਜਿਵੇਂ ਕਿ ਬਠਿੰਡਾ ਰੇਲਾਂ ਆਉਂਦੀਆਂ ਨੇ, ਗੱਡੀ ਇੱਕ ਜਾਵੇ ਇੱਕ ਆਵੇ, ਵੱਡਾ ਸਟੇਸ਼ਨ ਮੰਨਿਆ ਜਾਂਦਾ ਜਿਵੇਂ ਕਿ ਪਹਿਲਾਂ ਰਾਜਧਾਨੀ ਰਿਹਾ। ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਦੇ ਨਾਲ ਜੁੜਿਆ ਹੋਇਆ। ਰੇਲਵੇ ਸਟੇਸ਼ਨ ਦੇ 10 ਪਲੇਟਫਾਰਮ ਨੇ। ਭੀੜ ਇੰਨੀ ਜਿਵੇਂ ਕਿ ਸਾਰਾ ਦੇਸ਼ ਇੱਥੇ ਘੁੰਮ ਰਿਹਾ ਹੋਵੇ। ਅੰਗਰੇਜ਼ੀ ਰਾਜ ਵੇਲੇ 1874 ਦੇ ਵਿੱਚ ਹੈਦਰਾਬਾਦ ਦੇ ਨਿਜ਼ਾਮ ਨੇ ਇਸ ਨੂੰ ਜਿਹੜਾ ਬਣਾਇਆ। ਇਸ ਦੀ ਸ਼ਕਲ ਇੱਕ ਕਿਲੇ ਵਰਗੀ ਹੈ ਤੇ ਸੈਲਾਨੀਆਂ ਦੇ ਲਈ ਸਭ ਤੋਂ ਜਿਹੜੀ ਹੈ ਢੁਕਵੀਂ ਤੇ ਦਿਲਚਸਪ ਅਤੇ ਆਕਰਸ਼ਕ ਜਗ੍ਹਾ ਹੈ। ਸਰਕਾਰੀ ਪੈਮਾਨੇ ਦੇ ਮੁਤਾਬਕ ਹੈਦਰਾਬਾਦ ਤੇ ਸਿਕੰਦਰਾਬਾਦ ਸ਼ਹਿਰਾਂ ਦੇ ਵਿੱਚ 8 ਕਿਲੋਮੀਟਰ ਦੀ ਦੂਰੀ ਹੈ, ਪਰ ਉਂਝੇ ਜੁੜਵੇਂ ਹੀ ਹਨ। ਇਨ੍ਹਾਂ ਵਿਚਾਲਿਓਂ ਲੰਘਦੀ ਹੁਸੈਨ ਸਾਗਰ ਝੀਲ ਜਿਹੜੀ ਹੈ ਉਹ ਜਿਹੜੀ ਹੈ ਇਹਨਾਂ ਨੂੰ ਵੱਖ ਕਰਦੀ ਹੈ, ਅੱਡ ਕਰ ਦਿੰਦੀ ਹੈ। ਸਿਕੰਦਰਾਬਾਦ ਹੈਦਰਾਬਾਦ ਦਾ ਹੀ ਹਿੱਸਾ ਹੈ। ਦੋਵੇਂ ਇੱਕ ਹੀ ਮਿਊਂਸੀਪਲ ਇਕਾਈ ਗ੍ਰੇਟਰ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ ਦੇ ਅਧੀਨ ਵੀ ਆਉਂਦੇ ਨੇ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਦੇ ਵੱਲ ਨੂੰ ਚੱਲਦੇ ਹਾਂ। ਅੱਜ ਦਾ ਵਿਸ਼ਾ ਹੈ ਸਾਡਾ ਗੀਤਕਾਰੀ, ਜਿਸ ਦੇ ਵਿੱਚ ਸਾਡੇ ਨਾਲ ਜੁੜ ਗਏ ਨੇ ਜੀ ਸਮਰਜੀਤ ਸਿੰਘ ਸ਼ੰਮੀ ਜੀ, ਸਾਡੇ ਸਹਿਯੋਗੀ, ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ ਆਪਾਂ ਸ਼ੁਰੂਆਤ ਕਰਦੇ ਹਾਂ। ਗੀਤਕਾਰੀ ਸੰਗੀਤ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਹੈ, ਸਗੋਂ ਇਹ ਸਾਡੀ ਜ਼ਿੰਦਗੀ ਮਾਨਸਿਕਤਾ ਤੇ ਸੋਚ ਦੇ ਉੱਤੇ ਡੂੰਘਾ ਅਸਰ ਵੀ ਪਾਉਂਦਾ ਹੈ। ਚੰਗੇ ਗੀਤ ਸਾਡੇ ਮਨ ਨੂੰ ਸ਼ਾਂਤੀ ਵੀ ਦਿੰਦੇ ਹੈ ਤੇ ਸਾਡਾ ਜਿਹੜਾ ਸੋਸ਼ਲ ਸਰਕਲ ਹੈ, ਜਿੱਦਾਂ ਜਿਸ ਤਰ੍ਹਾਂ ਦੇ ਗੀਤ ਤੁਹਾਨੂੰ ਮਤਲਬ ਕਿ ਪਸੰਦ ਨੇ ਸੁਣਨੇ, ਤਾਂ ਉਸ ਤਰ੍ਹਾਂ ਦਾ ਸਾਡਾ ਸਰਕਲ ਵੀ ਬਣਦਾ, ਸੋਸ਼ਲ ਜਿਹੜਾ ਇੱਕ ਦੂਸਰੇ ਦੇ ਨਾਲ ਰਾਬਤਾ ਬਣਦਾ। ਚੰਗੇ ਗੀਤ ਸਾਡੇ ਮਨ ਨੂੰ ਸ਼ਾਂਤੀ ਦਿੰਦੇ ਹੈ, ਸਾਡੇ ਵਿਚਾਰਾਂ ਨੂੰ ਨਵੀਂ ਦਿਸ਼ਾ ਦਿੰਦੇ ਹੈ, ਸਮਾਜਿਕ ਮੁੱਲਾਂ ਨੂੰ ਜਿਹੜਾ ਮਜ਼ਬੂਤ ਵੀ ਕਰਦੇ ਹੈ। ਪਰ ਕੀ ਅਸੀਂ ਕਦੇ ਸੋਚਿਆ ਕਿ ਇਹ ਸੁੰਦਰ ਗੀਤ ਲਿਖਣ ਵਾਲੇ ਲੇਖਕਾਂ ਦੀ ਸਾਡੇ ਸਮਾਜ ਦੇ ਵਿੱਚ ਕੀ ਮਹੱਤਤਾ ਹੈ, ਕਿ ਅਸੀਂ ਉਹਨਾਂ ਦੀ ਕਦਰ ਕਰਦੇ ਹਾਂ ਜਿਨ੍ਹਾਂ ਦੇ ਸ਼ਬਦ ਸਾਡੀ ਰੂਹ ਨੂੰ ਛੂਹ ਲੈਂਦੇ ਨੇ। ਇਸ ਚਰਚਾ ਦੇ ਵਿੱਚ ਗੱਲਬਾਤ ਆਪਾਂ ਕਰਾਂਗੇ ਤੇ ਇਹਨਾਂ ਵੱਖਰੇ ਵੱਖਰੇ ਪੱਖਾਂ ਨੂੰ ਜਿਹੜਾ ਵਿਚਾਰਨ ਦੀ ਕੋਸ਼ਿਸ਼ ਰਵੇਗੀ। ਗੀਤਕਾਰੀ ਸਾਡੀ ਸੰਸਕ੍ਰਿਤੀ ਦਾ ਅਹਿਮ ਜਿਹੜਾ ਹਿੱਸਾ ਵੀ ਹੈ, ਖਿੱਤੇ ਦੀ ਗੱਲ ਉਹ ਆਪਣੀ ਪਹਿਚਾਣ ਵੀ ਹੈ, ਕਿਵੇਂ ਇਹ ਸਮਾਜਿਕ ਸੋਚ ਨੂੰ ਪ੍ਰਭਾਵਿਤ ਕਰਦੀ ਹੈ, ਇਸ ਮੁੱਦਿਆਂ ਦੇ ਉੱਤੇ ਆਪਾਂ ਚਰਚਾ ਕਰਦੇ ਹਾਂ। ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ, ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਭਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਕੀ ਹਾਲ ਚਾਲ ਨੇ ਜੀ?
0: ਹਾਂਜੀ, ਬਹੁਤ ਵਧੀਆ ਭਰਤ ਸਾਹਿਬ। ਤੇ ਅੱਜ ਗੀਤਕਾਰੀ ਦਾ ਜਿਹੜਾ ਆਪਾਂ ਚਰਚਾ ਦਾ ਵਿਸ਼ਾ ਲੈ ਕੇ ਬੈਠੇ ਹਾਂ, ਤੇ ਬਹੁਤ ਕਮਾਲ ਦਾ ਵਿਸ਼ਾ ਹੈ, ਤੇ ਸ਼ਾਮਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਸਤਿਕਾਰ ਤੇ ਜੀ ਆਇਆਂ ਨੂੰ ਜੀ।
1: ਥੈਂਕ ਯੂ ਜੀ, ਥੈਂਕ ਯੂ ਜੀ, ਤੁਹਾਡਾ ਸ਼ੁਕਰੀਆ, ਤੁਸੀਂ ਸਮਾਂ ਕੱਢਿਆ ਸਾਡੇ ਲਈ, ਸਭ ਦੇ ਲਈ। ਸ਼ੰਮੀ ਜੀ, ਅੱਜ ਕੱਲ ਵਿਛੜੀ ਰੂਹ ਦਾ ਵੀ ਜ਼ਿਕਰ ਥੋੜਾ ਜਿਹਾ ਕਰਨਾ ਬਣਦਾ ਹੈ, ਤੇ ਅੱਜ ਜਿਹੜਾ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਵੀ ਦਿਨ ਹੈ ਜੇ ਦੇਖਿਆ ਜਾਵੇ ਤਾਂ,
0: ਤਾਰੀਖ
1: ਦਾ ਆਪਾਂ ਜ਼ਿਕਰ ਕਰਦੇ ਹਾਂ, ਤੇ ਉਹਨਾਂ ਦਾ ਜ਼ਿਕਰ ਵੀ ਕਰਾਂਗੇ ਅੱਗੇ ਜਾ ਕੇ। ਪਰ ਉਸ ਤੋਂ ਪਹਿਲਾਂ ਜਦੋਂ ਗੱਲ ਕਰਦੇ ਹਾਂ ਆਪਾਂ, ਸਭ ਤੋਂ ਪਹਿਲਾਂ ਕੱਲ ਵਿਛੋੜਾ ਦੇ ਗਏ, ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਚਿੱਤ ਕਰਦਾ, ਮਲਕੀਤ ਸਿੰਘ ਹੁਣਾਂ ਦਾ ਸੁਪਰ ਡੁਪਰ ਹਿੱਟ ਗੀਤ, ਇਸੇ ਤਰ੍ਹਾਂ ਹੋਰ ਫਿਲਮਾਂ ਦੇ ਵਿੱਚ ਉਹਨਾਂ ਦੀਆਂ ਗੀਤ ਜਿਹੜੇ ਬਾਕਮਾਲ ਕਹਿ ਸਕਦੇ ਹਾਂ, ਪਰ 97 ਸਾਲਾਂ ਦੀ ਉਮਰ ਦੇ ਵਿੱਚ ਸਾਹਿਤਕ ਸਫ਼ਰ ਨੂੰ ਜਿਹੜਾ ਅਲਵਿਦਾ ਕਹਿ ਗਏ ਨੇ ਚੰਨ ਗੁਰਾਇਆਂ ਵਾਲੇ ਜੀ।
0: ਚੰਨ ਗੁਰਾਇਆਂ ਵਾਲਾ ਸਾਹਿਬ, ਵਾਕਿਆ ਜੀ ਕਿਆ ਬਾਤਾਂ, ਗੀਤਾਂ ਦੀ ਰੋਸ਼ਨੀ ਤੇ ਦੀਪਮਾਲਾ ਕਰਕੇ ਉਹਨਾਂ ਨੇ ਰੂਹਾਂ ਨੂੰ ਰੁਸ਼ਨਾਇਆ ਹੈ
1: ਜੀ,
0: ਤੇ ਆਪਣਾ ਇੱਕ ਮੁਕਾਮ ਜਿਹੜਾ ਕਾਇਮ ਕੀਤਾ ਹੈ
1: ਜੀ,
0: ਬਹੁਤ ਹੀ ਕਮਾਲ। ਅਸੀਂ ਉਹਨਾਂ ਨੂੰ ਪੂਰੀ ਟੀਮ ਵੱਲੋਂ ਸ਼ਰਧਾ ਤੇ ਫੁੱਲ ਭੇਟ ਕਰਦੇ ਹਾਂ। ਪਰ ਸਾਹਿਬ, ਵੈਸੇ ਇਸ ਤੋਂ ਪਹਿਲਾਂ ਕਿ ਆਪਾਂ ਹੋਰ ਅੱਗੇ ਗੱਲ ਕਰੀਏ, ਪਰ ਅੱਜ ਮੈਂ ਆਪਣੇ ਆਪ ਨੂੰ ਬਹੁਤ ਹੀ ਕਹਿ ਲਓ ਵੀ ਲੱਕੀ ਮਹਿਸੂਸ ਕਰ ਰਿਹਾ, ਬਹੁਤ ਹੀ ਬਲੈਸਡ ਮਹਿਸੂਸ ਕਰ ਰਿਹਾ, ਕਿਉਂਕਿ ਆਪਣੇ ਨਾਲ ਇਸ ਵੇਲੇ ਮੇਰੇ ਅਧਿਆਪਕ ਵੀ ਨੇ, ਉਸਤਾਦ ਨੇ, ਤੇ ਪੰਜਾਬੀ ਸਾਹਿਤ ਦੇ ਇੱਕ ਕਹਿ ਲਓ ਵੀ ਸੁਪਰ ਸਟਾਰ ਨੇ ਡਾਕਟਰ ਸੁਰਿੰਦਰ ਮੰਡ ਸਾਹਿਬ।
1: ਕਿਆ ਬਾਤ ਹੈ ਜੀ,
0: ਅਤੇ ਉਹ ਮੌਜੂਦ ਨੇ, ਤੇ ਉਸਤਾਦ ਜੀ ਦੇ ਹੁੰਦੇ ਹੋਏ ਜੇ ਸ਼ਗਿਰਦ ਬੋਲੀ ਜਾਣ ਤੇ ਇਹ ਗੱਲ ਸ਼ੋਭਾ ਨਹੀਂ ਦਿੰਦੀ। ਮੈਂ ਉਹਨਾਂ ਕੋਲੋਂ ਇਜਾਜ਼ਤ ਲਈ ਸੀ ਪਹਿਲਾਂ ਕਿ ਸਰ ਅੱਜ ਆਪਾਂ ਤੁਹਾਡੇ ਕੋਲੋਂ ਹੀ ਗੀਤਕਾਰੀ ਤੇ ਜਿਹੜਾ ਵਿਸ਼ਾ ਰੱਖਿਆ ਹੋਇਆ ਹੈ
1: ਜੀ,
0: ਤੇ ਉਹ ਚਾਨਣਾ ਜ਼ਰੂਰ ਚਾਹਵਾਂਗੇ ਕਿ ਤੁਸੀਂ ਉਹ ਤੇ ਪਾਓ
1: ਜੀ,
0: ਤੇ ਬਿਨਾਂ ਕਿਸੇ ਦੇਰੀ ਤੋਂ ਤੁਹਾਡੀ ਇਜਾਜ਼ਤ ਦੇ ਨਾਲ ਮੈਂ ਪ੍ਰੋਫੈਸਰ ਸੁਰਿੰਦਰ ਮਾਨ ਸਾਹਿਬ ਨੂੰ ਇਹ ਜਿਹੜਾ ਮਾਈਕ ਹੈ ਉਹਨਾਂ ਦੇ ਹਵਾਲੇ ਕਰਦਾ
1: ਹਾਂ,
0: ਤੇ ਉਹਨਾਂ ਕੋਲੋਂ ਹੀ ਆਪਾਂ ਇਹ ਬਰੀਕੀਆਂ ਤੇ ਇਹਦੇ ਬਾਰੇ ਚਰਚਾ ਜਿਹੜੀ ਹੈ ਉਹ ਆਪਾਂ ਸੁਣਨ ਦੀ ਜਿਹੜੀ ਆ ਕਹਿ ਲਓ ਵੀ ਕੋਸ਼ਿਸ਼ ਕਰਦੇ ਆ, ਤੇ ਸਵਾਗਤ ਕਰਦੇ ਆ ਮਾਨ ਸਾਹਿਬ ਆਪ ਜੀ ਦਾ। ਓਵਰ ਟੂ ਮਾਨ ਸਾਹਿਬ,
1: ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ।
2: ਹਾਂਜੀ ਭੁਪਿੰਦਰ ਭਾਰਤ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਜੀ ਆਨੋ ਜੀ, ਸ਼ੰਮੀ ਜੀ ਦੇ ਪ੍ਰੋਗਰਾਮਾਂ ਦੇ ਦੌਰਾਨ ਵੀ, ਤੇ ਪਰ ਅੱਜ ਸਿੱਧਾ ਰਾਬਤਾ ਸ਼ੰਮੀ ਜੀ ਦਾ ਵੀ ਸ਼ੁਕਰੀਆ ਕਰਦੇ ਆ, ਤੁਹਾਡਾ ਵੀ ਧੰਨਵਾਦ ਹੈ, ਤੁਸੀਂ ਸਿੱਧੀਆਂ ਗੱਲਾਂ ਬਾਤਾਂ ਕਰਨ ਦੇ ਲਈ ਸਾਡੇ ਨਾਲ ਜੁੜਿਓ, ਤੇ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਤੁਹਾਡਾ ਸਵਾਗਤ ਹੈ ਜੀ।
2: ਚਲੋ, ਮੈਨੂੰ ਬੜੀ ਖੁਸ਼ੀ ਆ ਵੀ ਸ਼ੰਮੀ ਨੇ ਦੱਸਿਆ ਸੀ ਅੱਜ ਵੀ ਸ਼ੰਮੀ ਮੇਰਾ ਵਿਦਿਆਰਥੀ ਆ
1: ਜੀ। ਹਾਂਜੀ,
2: ਤੇ ਹਾਂ, ਬੜਾ ਪਿਆਰਾ ਵਿਦਿਆਰਥੀ ਆ, ਬੜਾ ਮਿਹਨਤੀ ਆ
1: ਜੀ,
2: ਤੇ ਹਾਂ, ਤੇ ਇੱਕ ਦੂਜੇ ਤੋਂ ਆਪਾਂ ਸਾਰੇ ਪ੍ਰੇਰਨਾ ਲੈਂਦੇ ਆ, ਹਨਾ,
1: ਬਿਲਕੁਲ ਹੈ ਜੀ।
2: ਤੇ ਉਹ ਮੈਨੂੰ ਇਹਨੇ ਦੱਸਿਆ ਵੀ ਅੱਜ ਏਦਾਂ ਸਾਡਾ ਕੋਈ ਹੈ, ਤੇ ਮੈਂ ਆਖਿਆ ਵੀ ਚਲੋ ਮੈਂ ਵੇਟ ਕਰ ਲੈਣਾ ਤੇ 2 ਮਿੰਟ ਮੈਂ ਵੀ ਵਿੱਚ ਆਪਣੀ ਹਾਜ਼ਰੀ ਲਵਾ ਲੂੰਗਾ
1: ਜੀ। ਜ਼ਰੂਰ ਜੀ,
2: ਪਹਿਲਾਂ ਤੇ ਮੈਂ ਨਾ ਆਪਣੇ ਦੁਆਬਾ ਰੇਡੀਓ ਦੇ ਜਿੰਨੇ ਵੀ ਆਪਣੇ ਸਾਰੇ ਸੁਣਨ ਵਾਲੇ ਆ ਸਾਰੀ ਦੁਨੀਆਂ ਵਿੱਚ
1: ਜੀ,
2: ਮੈਂ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਕਹਿੰਦਾ।
1: ਸਤਿ ਸ੍ਰੀ ਅਕਾਲ ਜੀ।
2: ਤੇ ਹਾਂ, ਤੇ ਉਹਨਾਂ ਸਾਰਿਆਂ ਵਾਸਤੇ ਮੈਂ ਨਾ ਇੱਕ ਆਪਣੀਆਂ ਨਾ ਸ਼ੁਭ ਇਛਾਵਾਂ ਤੇ ਦੁਆਵਾਂ ਆਪਣੀਆਂ ਨਾ ਪੇਂਟ ਕਰਦਾ।
1: ਜ਼ਰੂਰ।
2: ਤੇ ਹਾਂ, ਅੱਜ ਤੁਹਾਡਾ ਜਿਹੜਾ ਟੌਪਿਕ ਇਹਨੇ ਦੱਸਿਆ ਨਾ ਗੀਤਕਾਰੀ
1: ਜੀ,
2: ਤੇ ਉਹ ਮੈਨੂੰ ਬੜਾ ਰੈਲੇਵੈਂਟ ਜਿਹਾ ਲੱਗਿਆ, ਯਾਨੀ ਇਹਨੂੰ ਮੈਂ ਸਮਝਦਾ ਵੀ ਗੀਤਕਾਰੀ ਵੀ ਆ ਤੇ ਗੀਤਕਾਰ ਵੀ ਆ।
1: ਕਾਰ ਵੀ ਆ ਜੀ, ਬਿਲਕੁਲ ਹੈ ਜੀ,
2: ਕਿਉਂਕਿ ਗੀਤਕਾਰ ਹੀ ਗੀਤਕਾਰੀ ਕਰਦੇ ਆ ਨਾ।
1: ਵੈਸੇ ਅੱਜ ਕੱਲ ਮਨ ਸਾਹਿਬ ਜ਼ਿਆਦਾ ਗੀਤਕਾਰਾਂ ਕੋਲ ਕਾਰ ਹੋ ਗਈ ਆ ਜੀ,
2: ਕੋਈ ਗੱਲ ਨੀ ਤੇ ਜਿਹੜੇ ਵਸਦੇ ਰਹਿਣ
1: ਬਿਲਕੁਲ
2: ਕੋਈ ਨੀ ਕਦੀ ਗੀਤਕਾਰੀ ਵੀ ਕਰਨਗੇ ਕੋਈ
1: ਬਿਲਕੁਲ
2: ਤੇ ਇੰਜ ਹੈ ਵੀ ਇਹ ਨਾ ਮਤਲਬ ਜਦੋਂ ਆਪਾਂ ਇਹਦੇ ਇਹਦੇ ਬਾਰੇ ਆਮ ਲੋਕਾਂ ਨਾਲ ਗੱਲ ਕਰਦੇ ਆ ਨਾ ਜਿਹੜੇ ਵੀ ਲੋਕੀ ਸਾਰੇ ਆਪਾਂ ਨੂੰ ਸੁਣ ਰਹੇ ਆ
1: ਜੀ
2: ਚਾਹੇ ਕੋਈ ਬੰਦਾ ਸਾਹਿਤ ਨਾਲ ਜੁੜਿਆ ਹੋਇਆ ਤੇ ਚਾਹੇ ਕੋਈ ਬੰਦਾ ਸਾਹਿਤ ਨਾਲ ਨਹੀਂ ਜੁੜਿਆ ਹੋਇਆ ਚਾਹੇ ਉਹ ਸਕੂਲੇ ਗਿਆ ਇੱਕ ਦਿਨ ਵੀ ਤੇ ਚਾਹੇ ਉਹਨੇ ਐਮ ਏ ਕੀਤੀ ਹੋਈ ਹੈ
1: ਬਿਲਕੁਲ ਜੀ
2: ਉਹਨਾਂ ਸਾਰਿਆਂ ਦਾ ਨਾ ਗੀਤ ਦੇ ਨਾਲ ਬਹੁਤ ਹੀ ਗਹਿਰਾ ਤਾਲੁਕ ਹੈ
1: ਬਿਲਕੁਲ ਜੀ
2: ਮਤਲਬ ਪੋਇਟਰੀ ਦੇ ਨਾਲ ਜਿਹੜੀ ਕਾਵਿਕ ਸ਼ਬਦਾਵਲੀ ਦੇ ਨਾਲ ਉਹਨਾਂ ਦਾ ਬੜਾ ਗਹਿਰਾ ਰਿਸ਼ਤਾ
1: ਵਾਸਤਾ ਹੈ ਜੀ ਹਰ ਪੱਖ ਤੋਂ ਹੀ ਜੀ
2: ਹਾਂਜੀ ਜਦੋਂ ਵੇਖੋ ਜਦੋਂ ਬੱਚਾ ਜੰਮਦਾ ਨਾ
1: ਜੀ
2: ਤੇ ਉਹ ਅਜੇ 2-4 ਮਹੀਨਿਆਂ ਦਾ ਹੀ ਹੋਇਆ ਹੁੰਦਾ 6 ਮਹੀਨਿਆਂ ਦਾ ਜਦੋਂ ਉਹਨੂੰ ਅਜੇ ਕੁਛ ਨੀ ਪਤਾ ਹੁੰਦਾ ਵੀ ਭਾਸ਼ਾ ਕੀ ਹੁੰਦੀ ਹੈ
1: ਜੀ
2: ਉਹਨੂੰ ਕੁਛ ਨੀ ਪਤਾ ਵੀ ਹੋਰ ਸਾਰਾ ਦੁਨੀਆਂ ਦਾ ਕੀ ਸਿਸਟਮ ਚੱਲਦਾ ਖਰੇ ਇਨ ਬਿਲਟ ਉਹਨੂੰ ਪਤਾ ਹੀ ਹੋਊਗਾ ਇਨ ਬਿਲਟ ਤੇ ਉਹਨੂੰ ਪਤਾ ਹੀ ਹੁੰਦਾ
1: ਦੇਖੋ ਲਾਡ
2: ਲੇਕਿਨ ਅਜੇ ਉਹ ਮੂੰਹ
1: ਜਾਂਦਾ ਜੀ ਫਿਰ
2: ਅਜੇ ਉਹ ਮੂੰਹ
1: ਸੁਣਾਈਆਂ ਜਾਂਦੀਆਂ
2: ਅਜੇ ਉਹ ਮੂੰਹ ਬੋਲਣ ਜੋਗਾ ਨਹੀਂ ਹੁੰਦਾ
1: ਜੀ
2: ਤੇ ਸੁਣਨ ਜੋਗਾ ਤੇ ਹੁੰਦਾ ਨਾ
1: ਜੀ ਬਿਲਕੁਲ ਜੀ
2: ਤੇ ਉਹ ਜਦੋਂ ਸੁਣਨ ਜੋਗਾ ਹੁੰਦਾ ਤੇ ਉਹਨੂੰ ਆਪਾਂ ਸਭ ਤੋਂ ਪਹਿਲਾਂ ਕੀ ਸੁਣਾਉਂਦੇ ਆ
1: ਜੀ
2: ਆਪਾਂ ਉਹਨੂੰ ਸਭ ਤੋਂ ਪਹਿਲਾਂ ਸੁਣਾਉਂਦੇ ਆ ਸੰਗੀਤ ਸੁਣਾਉਂਦੇ ਆ ਪੋਇਟਰੀ ਸੁਣਾਉਂਦੇ ਆ ਉਹਨੂੰ ਗੀਤ ਆ ਸਾਡੇ ਗੀਤ ਹੀ ਆ ਨਾ ਜਿਹੜੀਆਂ ਲੋਰੀਆਂ ਵੀ
1: ਬਿਲਕੁਲ ਜੀ
2: ਸੌਂਜਾ ਕਾਕਾ ਤੂੰ ਤੇਰੇ ਬੋਦੇ ਲੱਗੀ ਜੂ
1: ਬਿਲਕੁਲ
2: ਹਨਾ ਕੱਢਣ ਵਾਲੀਆਂ ਮਾਸੀਆਂ ਤੇ ਕਢਾਉਣ ਵਾਲਾ ਤੂੰ
1: ਬਿਲਕੁਲ ਜੀ
2: ਉਹ ਇੰਨੀ ਗੱਲ ਸੁਣ ਕੇ ਤੇ ਸੌ ਜਾਂਦਾ ਮਤਲਬ ਉਹ ਸਮਝਦਾ ਇਹ ਗੱਲ ਨੂੰ ਅਸੀਂ ਸਮਝਦੇ ਖਰੇ ਨਿਆਣਾ ਇਹਨੂੰ ਪਤਾ ਹੀ ਨੀ ਇਹ ਗੱਲ ਦਾ
1: ਜੀ
2: ਉਹਨੂੰ ਤੁਸੀਂ ਉਂਝ ਆਖੀ ਆ ਉਹ ਗੋਦੀ ਚ ਪਾ ਕੇ ਸੌ ਜਾਓ ਨਿਆਣਿਆਂ ਸੌ ਜਾਓ ਟਾਈਮ ਹੋ ਗਿਆ ਸੰਜੋ ਸੌਂਦਾ
1: ਬਿਲਕੁਲ
2: ਉਹ ਤੁਹਾਡੀ ਉਹ ਰਿਦਮ ਨੂੰ ਤੁਹਾਡੀ ਪੋਇਟਰੀ ਨੂੰ ਤੁਹਾਡੀ ਸੰਗੀਤ ਨੂੰ ਉਹ ਸਮਝਦਾ ਵਾ
1: ਬਿਲਕੁਲ
2: ਉਹ ਤੁਹਾਡੀ ਭਾਸ਼ਾ ਖਰੇ ਤੁਹਾਡੀ ਭਾਸ਼ਾ ਨੂੰ ਵੀ ਸਮਝਦਾ ਹੋਵੇ ਆਪਾਂ ਨੂੰ ਵੀ ਪਤਾ ਸਮਝਦਾ ਕਿ ਨਹੀਂ
1: ਜੀ
2: ਸੋ ਮਤਲਬ ਏਦਾਂ ਬੱਚਾ ਜੰਮਦਿਆਂ ਸਾਰ ਹੀ ਵੇਖੋ ਗੀਤ ਨਾਲ ਤੇ ਸੰਗੀਤ ਨਾਲ ਕਿੱਦਾਂ ਜੁੜਿਆ ਹਨਾ ਤੇ ਜੇ ਤੁਸੀਂ ਸਾਰੇ ਆਪਣੇ ਗੀਤ ਦਾ ਸੰਬੰਧ ਜਿਹੜਾ ਨਾ ਉਹ ਸੰਗੀਤ ਨਾਲ ਵੀ ਆ
1: ਜੀ
2: ਕਿਉਂਕਿ ਗੀਤ ਉਹਨੂੰ ਆਪਾਂ ਕਹਿੰਦੇ ਆ ਮੋਟੇ ਜੇ ਤੌਰ ਤੇ ਦੇਸੀ ਜੇ ਜਿਹਨੂੰ ਸੰਗੀਤ ਨਾਲ ਵੀ ਆਪਾਂ ਜੋੜ ਸਕਦੇ ਹੋਈਏ
1: ਜੀ
2: ਹਨਾ ਤੇ ਜੇ ਗੀਤ ਨੂੰ ਆਪਾਂ ਸੰਗੀਤ ਨਾਲ ਜੋੜ ਸਕਦੇ ਹੋਈਏ ਤੇ ਫਿਰ ਸੋਨੇ ਤੇ ਸੁਹਾਗਾ ਹੋ ਜਾਂਦਾ ਇਹ ਨੀ ਵੀ ਮੈਂ ਕਹਿੰਦਾ ਵੀ ਜਿਹਨੂੰ ਗਾਇਆ ਨੀ ਜਾ ਸਕਦਾ ਵੀ ਉਹ ਗੀਤ ਹੀ ਨੀ ਹੁੰਦਾ ਮੈਂ ਇਹ ਨੀ ਕਹਿੰਦਾ
1: ਜੀ
2: ਪਰ ਮੈਂ ਇਹ ਕਹਿੰਦਾ ਵੀ ਜੇ ਗੀਤ ਸੰਗੀਤ ਨਾਲ ਜੁੜ ਸਕਦਾ ਹੋਵੇ ਤੇ ਉਹ ਸੋਨੇ ਤੇ ਸੁਹਾਗਾ ਹੋ ਜਾਂਦਾ
1: ਬਿਲਕੁਲ ਹੈ ਜੀ
2: ਠੀਕ ਆ ਨਾ
1: ਜੀ
2: ਇਸ ਕਰਕੇ ਬੱਚਾ ਜੰਮਦਿਆਂ ਸਾਰ ਹੀ ਵੇਖੋ ਮਤਲਬ ਇਹ ਜਿਹੜੀ ਸੰਗੀਤ ਤੇ ਗੀਤ ਦੀ ਭਾਸ਼ਾ ਜਿਹੜੀ ਹੈ
1: ਜੀ
2: ਉਹਦੇ ਨਾਲ ਜੁੜਿਆ ਹੁੰਦਾ
1: ਜੀ
2: ਤੇ ਇਹ ਗੱਲ ਵੱਖਰੀ ਆ ਵੀ ਉਹਨੂੰ ਜਿਉਂ ਜਿਉਂ ਵੱਡਾ ਹੁੰਦਾ ਤੇ ਅਸੀਂ ਹੋਰ ਇੰਨਾ ਕੁਛ ਉਹਦੇ ਦਿਮਾਗ ਚ ਭਰ ਦਿੰਦੇ ਵੀ ਕਈ ਵਾਰ ਇਹਦੇ ਤੋਂ ਦੂਰ ਹੀ ਚਲਾ ਜਾਂਦਾ
1: ਜਦੋਂ ਰੋਂਦਾ ਵੀ ਹੈ ਜੀ ਜਦੋਂ ਪਹਿਲੀ ਚੀਕ ਮਾਰਦਾ ਦੇਖ ਲੋ ਉਦੋਂ ਵੀ ਸੁਰ ਦੇ ਵਿੱਚ ਹੀ ਮਾਰਦਾ ਜੀ
2: ਹਾਂਜੀ ਹਾਂ ਕੱਲੀ ਬੱਚੇ ਦੀ ਗੱਲ ਨੀ
1: ਜੀ
2: ਬੱਚਾ ਤੇ ਸੁਰ ਵਿੱਚ ਮਾਰਦਾ ਹੀ ਹੈ
1: ਜੀ
2: ਤੁਸੀਂ ਕੁੱਲ ਪੰਛੀਆਂ ਨੂੰ ਸਵੇਰੇ ਸੁਣ ਲੋ ਸਵੇਰੇ ਉੱਠ ਕੇ ਕੋਈ ਤੇ ਸਵੇਰੇ ਜਿਆਦਾ ਪੰਛੀ ਬੋਲਦੇ ਸਵੇਰੇ ਸਵੇਰੇ ਉਹਨਾਂ ਦੀ ਆਵਾਜ਼ ਵੀ ਜਿਆਦਾ ਸੁਣਦੀ ਮੁੜ ਕੇ ਰੌਲੇ ਚ ਆਪਾਂ ਨੇ ਆਵਾਜ਼ ਲੋਪ ਹੋ ਜਾਂਦੀ
1: ਬਿਲਕੁਲ ਹੈ ਜੀ
2: ਤੁਹਾਨੂੰ ਕਦੇ ਵੀ ਪੰਛੀ ਬੇਸੁਰੇ ਨੀ ਲੱਗਣਗੇ
1: ਜੀ
2: ਤੁਹਾਨੂੰ ਇੰਜ ਲੱਗੂ ਵੀ ਯਾਰ ਹਰ ਪੰਛੀ ਨੂੰ ਮਤਲਬ ਸੁਰ ਦੀ ਸਮਝ ਹੈਗੀ ਵੀ ਕਿੰਨੀ ਸੁਰ ਵਿਚ ਬੋਲਣ ਦੇ
1: ਬਿਲਕੁਲ ਹੈ ਜੀ ਕੁਝ ਤਾਂ ਪੰਛੀ ਇਸ ਤਰ੍ਹਾਂ ਦੇ ਵੀ ਆ ਮਨ ਸਾਹਿਬ ਕਿ ਉਹ ਬਹੁਤ ਭਾਂਤ ਭਾਂਤ ਦੀਆਂ ਮਤਲਬ ਕਿ ਵੱਖਰੇ ਵੱਖਰੇ ਰਾਗ ਜਿਹੜੇ ਨੇ ਗੁਣਗੁਣਾਉਂਦੇ ਨੇ ਜੀ ਬੋਲਦੇ ਨੇ ਜੀ
2: ਬਾਜਾ ਕਰਦੇ ਨੇ ਤੇ ਇਹ ਆਪਣੀਆਂ ਗੱਲਾਂ ਦਾ ਇਹ ਮਤਲਬ ਹੈ ਵੀ ਆਪਾਂ ਕੋਈ ਕਾਰਡ ਨੀ ਕਿ ਕੱਢਣ ਡੇ ਆਪਾਂ ਜਿਹੜੀ ਦੋਵੇਂ ਜਣੇ ਗੱਲ ਕਰਨ ਡੇ ਨਾ
1: ਬਿਲਕੁਲ
2: ਆਪਾਂ ਕੋਈ ਨਵੀਂ ਕਾਰਡ ਨੀ ਕੱਢਣ ਡੇ
1: ਬਿਲਕੁਲ
2: ਆਪਾਂ ਤੇ ਜੋ ਪਹਿਲਾਂ ਹੈਗਾ ਹੀ ਆ ਨਾ ਇਨਬਿਲਟ ਕੁਦਰਤ ਵਿਚ ਉਹਦੀ ਗੱਲ ਕਰ
1: ਬਿਲਕੁਲ
2: ਪਹਿਲਾਂ ਹੀ ਜਿਹੜਾ ਮੌਜੂਦ ਹੈ ਜਿਹੜਾ ਕੁਦਰਤ ਨੇ ਸਾਡੇ ਵਿਚ ਹੀ ਪਾਇਆ ਹੋਇਆ ਸਾਰਿਆਂ ਦੇ ਸਾਡੇ ਚ ਜੀਵ ਜੰਤੂਆਂ ਪੰਛੀਆਂ ਸਾਰਿਆਂ ਚ ਆਪਾਂ ਉਹਦੀ ਗੱਲ ਕਰ
1: ਬਿਲਕੁਲ
2: ਸੋ ਇਸ ਕਰਕੇ ਇਹਦੀ ਬੜੀ ਵੈਲਿਊ ਆ ਇਹਦੀ ਬੰਦੇ ਨੂੰ ਇਹਦੀ ਸਮਝ ਹੋਣੀ ਬੜੀ ਇਹਦੇ ਨਾਲ ਜੁੜਨਾ ਬੜਾ ਜ਼ਰੂਰੀ ਹੈ
1: ਜੀ
2: ਤੇ ਹੁਣ ਅਗਲੀ ਗੱਲ ਹੋ ਗਈ ਗੀਤਕਾਰੀ ਦੀ ਗੀਤਕਾਰਾਂ ਦੀ ਗੀਤਕਾਰਾਂ ਵਿਚਾਰਿਆਂ ਨੂੰ ਕੁਛ ਨਾ ਆਪਾਂ ਕਹੀਏ ਵਿਚਾਰੇ ਆਪਦਾ ਬੜਾ ਟਾਈਮ ਲਾ ਕੇ ਟੱਕਰਾਂ ਮਾਰਦੇ ਕੋਈ ਏਦਾਂ ਜੋ ਵੀ ਕਰਦੇ ਆ
1: ਜੀ
2: ਕੋਈ ਉਹਨਾਂ ਤੋਂ ਚੰਗਾ ਹੋ ਜਾਂਦਾ ਕੋਈ ਚੰਗਾ ਨਹੀਂ ਹੁੰਦਾ ਹੋਊਗਾ ਜਿੰਦੇ ਵਸਦੇ ਰਹਿਣ
1: ਜੀ।
2: ਲੇਕਿਨ ਆਪਾਂ ਗੱਲ ਕਰ ਰਹੇ ਹਾਂ ਜੀ ਗੀਤਕਾਰੀ,
1: ਬਿਲਕੁਲ
2: ਜਿਹੜੀ ਵੇਖੋ ਜਿਹੜੀ ਵੀਰ ਗੀਤਕਾਰੀ ਹੈ ਇਹ ਨਾ ਇਹਦਾ ਸੰਬੰਧ ਬਹੁਤ ਸਾਰੀਆਂ ਗੱਲਾਂ ਦੇ ਨਾਲ ਹੈ
1: ਜੀ।
2: ਇਹਦਾ ਇਹਦਾ ਸੰਬੰਧ ਮਤਲਬ ਨਾ ਸਮਝ ਲੋ ਵੀ ਸਾਹਿਤ ਦੇ ਨਾਲ ਵੀ ਆ
1: ਜੀ,
2: ਇਹ ਸਾਹਿਤ ਦਾ ਹਿੱਸਾ ਵੀ ਆ ਜਿਹੜੀ ਗੀਤਕਾਰੀ ਆ
1: ਜੀ,
2: ਇਹ ਇਹ ਕਵਿਤਾ ਦਾ ਹਿੱਸਾ ਵੀ ਆ
1: ਬਿਲਕੁਲ ਹੈ।
2: ਗੀਤਕਾਰੀ ਜਿਹੜੀ ਆ ਉਹ ਸੰਗੀਤ ਦਾ ਹਿੱਸਾ ਵੀ ਆ
1: ਜੀ,
2: ਗੀਤਕਾਰੀ ਜਿਹੜੀ ਆ ਉਹ ਆਵਾਜ਼ ਦਾ ਹਿੱਸਾ ਵੀ ਆ
1: ਜੀ,
2: ਜਿਹੜੀ ਗੀਤਕਾਰੀ ਉਹ ਸਾਜ਼ ਦਾ ਹਿੱਸਾ ਵੀ ਆ
1: ਜੀ।
2: ਜਦੋਂ ਇਹ ਸਾਰੀਆਂ ਚੀਜ਼ਾਂ ਦਾ ਇੱਕ ਕੰਬੀਨੇਸ਼ਨ ਬਣਦਾ ਨਾ ਤੇ ਇਹਦਾ ਇਹ ਮਿਊਜ਼ੀਕਲ ਕੰਪੋਜੀਸ਼ਨ ਦਾ ਹਿੱਸਾ ਵੀ ਆ
1: ਜੀ।
2: ਜਦੋਂ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੁੰਦੀਆਂ ਤੇ ਫਿਰ ਗੀਤ ਬਣਦਾ
1: ਬਿਲਕੁਲ ਹੈ।
2: ਜਿਹੜਾ ਗੀਤ ਹੈ ਉਹ ਨਾ ਕੋਈ ਬੋਲ ਨਹੀਂ ਹੁੰਦਾ
1: ਜੀ,
2: ਗੀਤ ਜਜ਼ਬਾਤ ਹੁੰਦਾ ਵਾ ਜਿਹੜੇ ਬੰਦੇ ਦੇ ਅੰਦਰ ਹੁੰਦੇ ਆ
1: ਜੀ।
2: ਤੁਸੀਂ ਕਿਸੇ ਵੀ ਗਾਣੇ ਨੂੰ ਸੁਣੋ, ਬਹੁਤ ਪਾਪੂਲਰ ਗਾਣੇ ਕੋਈ ਨਾ, ਤੁਹਾਨੂੰ ਲੱਗੂਗਾ ਯਾਰ ਇਹ ਜਿਹੜਾ ਗਾਣਾ ਮੈਂ ਸੁਣਿਆ ਮੈਨੂੰ ਤੇ ਬੜਾ ਚੰਗਾ ਲੱਗਣ ਡਿਆ
1: ਜੀ।
2: ਪਰ ਇਹ ਗਾਣਾ ਗਾਉਂਦਾ ਤੇ ਕੋਈ ਬੰਦਾ ਨੀ, ਅਸੀਂ ਕਦੀ ਵੀ ਸੁਣਿਆ ਗਲੀਆਂ ਚ ਗਾਉਂਦਾ ਫਿਰਦਾ ਹੋਵੇ
1: ਜੀ,
2: ਓਦਾਂ ਇਹ ਬੋਲ ਚੰਗੇ ਬੜੇ ਲੱਗ ਰਹੇ, ਜਿੱਦਾਂ ਵੀ ਜਿੱਦਾਂ ਮੇਰੇ ਹੀ ਬੋਲ ਹੁੰਦੇ, ਮੇਰੇ ਅੰਦਰ ਦੇ ਬੋਲ ਹੁੰਦੇ
1: ਜੀ।
2: ਬਹਾਰੋ ਫੁੱਲ ਬਰਸਾਓ ਮੇਰਾ ਮਹਿਬੂਬ ਆਇਆ ਹੈ,
1: ਬਿਲਕੁਲ
2: ਅਸੀਂ ਕੋਈ ਬੰਦਾ ਗਲੀ ਚ ਤੁਰਿਆ ਜਾਂਦਾ ਵੇਖਿਆ ਨੀ ਵੀ ਜਿਹੜਾ ਦੂਜੇ ਨੂੰ ਆਂਦਾ ਹੋਵੇ ਵੀ ਫੂਲੋ ਕੀ ਰਾਣੀ ਬਹਾਰੋ ਕੀ ਮਲਕਾ ਤੇਰਾ ਮੁਸਕਰਾਣਾ ਗਜ਼ਬ ਹੋ ਗਿਆ, ਅਸੀਂ ਕੋਈ ਬੰਦੇ ਨੂੰ ਤਾਂ ਨੀ ਏਦਾਂ ਗਾਉਂਦੇ ਨੇ ਵੇਖਿਆ, ਬੰਦੇ ਦੇ ਅੰਦਰ ਇਹ ਹੋ ਸਕਦਾ ਜਜ਼ਬਾਤ ਹੋਣ
1: ਜੀ,
2: ਬਾਹਰੋਂ ਮੂੰਹ ਤਾਂ ਨੀ ਨਾ ਸੁਣਿਆ ਕਦੀ ਕਿਸੇ ਨੂੰ ਗਾਉਂਦਿਆਂ
1: ਨਹੀਂ ਜੀ।
2: ਸੋ ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਗੀਤ ਹੁੰਦਾ ਨਾ ਤੁਸੀਂ ਸਾਰੇ ਗੀਤਾਂ ਦਾ ਨਿਚੋੜ ਕੱਢੋਗੇ ਤੁਹਾਨੂੰ ਲੱਗੂਗਾ ਵੀ ਜਿਹੜੇ ਗੀਤ ਅਸਲ ਵਿੱਚ ਬੋਲ ਨੀ ਹੁੰਦੇ
1: ਜੀ,
2: ਗੀਤ ਬੰਦੇ ਦੇ ਅੰਦਰਲੇ ਜਜ਼ਬਾਤ ਹੁੰਦੇ ਆ ਤੇ ਉਹਨਾਂ ਜਜ਼ਬਾਤਾਂ ਨੂੰ ਬੋਲ ਗੀਤ ਦਿੰਦੇ ਆ
1: ਬਿਲਕੁਲ ਹੈ ਜੀ।
2: ਇੱਕ ਮੈਂ ਤੁਹਾਨੂੰ ਹੋਰ ਦੱਸਦਾ ਗੱਲ ਰਾਜ ਦੀ, ਉਹ ਹੋ ਸਕਦਾ ਕਿਸੇ ਨੂੰ ਬਹੁਤੀ ਚੰਗੀ ਲੱਗੇ ਤੇ ਕਿਸੇ ਨੂੰ ਨਾ ਲੱਗੇ, ਪਰ ਮੈਂ ਕਰਨੀ ਜ਼ਰੂਰੀ ਸਮਝਦਾ
1: ਜੀ।
2: ਉਹ ਇਹ ਵੀ ਜਿਹੜੇ ਗੀਤ ਹੁੰਦੇ ਆ ਨਾ
1: ਜੀ,
2: ਇਹ ਜਿਹੜੇ ਬੰਦੇ ਦੇ ਅੰਦਰ ਦੱਬੇ ਹੋਏ ਜਜ਼ਬਾਤ ਹੁੰਦੇ ਆ ਨਾ
1: ਜੀ,
2: ਉਹਨਾਂ ਨੂੰ ਬਾਹਰ ਲਿਆਉਣ ਦਾ ਇੱਕ ਨਾ ਤਰੀਕਾ ਹੁੰਦੇ
1: ਜੀ।
2: ਜਿਹੜਾ ਬੰਦਾ ਬੋਲ ਕੇ ਉਹ ਗੱਲ ਨਹੀਂ ਕਹਿ ਸਕਦਾ ਨਾ ਆਪ ਜ਼ਿੰਦਗੀ ਚ ਕਈ ਨਹੀਂ ਕਦੀ ਕਿਸੇ ਨੂੰ,
1: ਬਿਲਕੁਲ ਜੀ,
2: ਹਿੰਮਤ ਹੀ ਨਹੀਂ ਉਹਦੀ ਹੈਗੀ, ਜਾਂ ਕਲਚਰ ਨਹੀਂ ਆਗਿਆ ਦਿੰਦਾ, ਜਾਂ ਉਹਦਾ ਆਲਾ ਦੁਆਲਾ ਨਹੀਂ ਆਗਿਆ ਦਿੰਦਾ, ਜਾਂ ਉਹਦੇ ਨਿਆਣੇ ਜਾਂ ਉਹਦਾ ਸਮਾਜ ਉਹਦਾ ਪਰਿਵਾਰ ਉਹਦਾ ਭਾਈਚਾਰਾ ਉਹ ਕਹਿੰਦੇ ਯਾਰ ਇਹ ਤੂੰ ਕੀ ਬੋਲਣ ਡਿਆ
1: ਜੀ,
2: ਉਹ ਕਹਿੰਦਾ ਕੋਈ ਨੀ ਜੇ ਤੁਸੀਂ ਸਾਰੇ ਆਗਿਆ ਨਹੀਂ ਦਿੰਦੇ ਤੇ ਪਾਓ ਟੱਟੇ ਖੂਹ ਚ, ਮੈਂ ਇਹਦੀ ਕਥਾਰਸਿਸ ਜਿਹਨੂੰ ਕਹਿੰਦੇ ਆ ਪੂਰਤੀ ਜਿਹੜੀ ਜਿਹਨੂੰ ਕਹਿੰਦੇ ਮੈਂ ਹੋਰ ਤਰ੍ਹਾਂ ਕਰ ਲੈਂਦਾ
1: ਜੀ।
2: ਉਹ ਜਿਹੜੇ ਉਹਦੇ ਅੰਦਰ ਜਜ਼ਬਾਤ ਹੁੰਦੇ ਨਾ ਦੱਬੇ ਹੋਏ
1: ਜੀ,
2: ਉਹਨਾਂ ਨੂੰ ਪ੍ਰਗਟ ਕਰਨ ਲਈ ਉਹ ਜੇ ਗੀਤ ਰਿਕਾਰਡ ਕਰਦਾ ਫਿਰ ਆਪਦੀ ਉਹਦੇ ਚ ਆਪਦੇ ਜਿਹੜੇ ਉਹ ਸੁਣਦਾ ਰੋਜ਼,
1: ਬਿਲਕੁਲ ਹੈ ਜੀ,
2: ਉਹ ਉਹਨਾਂ ਦਾ ਉਹਦਾ ਕਥਾਰਸਿਸ ਕਰ ਲੈਂਦਾ
1: ਜੀ,
2: ਹਨਾ। ਉਹਦੇ ਨਾਲ ਫਿਰ ਇਹ ਵੀ ਨੀ ਉਹਦੇ ਤੇ ਇਲਜ਼ਾਮ ਆਉਂਦਾ ਵੀ ਉਹ ਆਪ ਗਾਉਣ ਡਿਆ
1: ਜੀ,
2: ਲੇਕਿਨ ਉਹ ਗਾਉਂਦਾ ਵੀ ਨਾਲ ਨਾਲ ਹੌਲੀ ਹੌਲੀ ਗੁਣਗੁਣਾ ਵੀ ਲੈਂਦਾ ਕਈ ਵਾਰ,
1: ਬਿਲਕੁਲ ਹੈ ਜੀ,
2: ਹਨਾ। ਸੋ ਇੰਜ ਕਰਕੇ ਨਾ ਗੀਤ ਸਾਡੇ ਜਜ਼ਬਿਆਂ ਨੂੰ ਬੋਲ ਦਿੰਦੇ ਆ
1: ਜੀ,
2: ਤੇ ਇਹ ਸਦੀਆਂ ਤੋਂ ਇਹ ਵੇਖੋ ਇਹਨਾਂ ਚ ਇਹ ਨੀ ਵੀ ਗੀਤ ਸਿਰਫ ਜਜ਼ਬਿਆਂ ਨੂੰ ਬੋਲ ਦਿੰਦੇ, ਇਹਨਾਂ ਚ ਗਿਆਨ ਵੀ ਆ,
1: ਬਿਲਕੁਲ ਹੈ,
2: ਸਾਡੇ ਸਾਡੇ ਲੋਕ ਗੀਤਾਂ ਵਿੱਚ ਕਿੰਨਾ ਗਿਆਨ ਹੈ ਵੀ ਆਪਾਂ ਸਮਾਜ ਵਿੱਚ ਕਿੱਦਾਂ ਰਹਿਣਾ, ਅਸੀਂ ਭੈਣਾਂ ਭਰਾਵਾਂ ਨਾਲ ਕਿੱਦਾਂ ਰਹਿਣਾ, ਅਸੀਂ ਵੋਟੀ ਨਾਲ ਕਿੱਦਾਂ ਰਹਿਣਾ, ਅਸੀਂ ਸਾਡਾ ਆਲਾ ਦੁਆਲਾ ਕੀ ਹੈ, ਸਾਡੀਆਂ ਸਮੱਸਿਆਵਾਂ ਕੀ ਹੈ, ਸਾਡੀਆਂ ਰੀਝਾਂ ਕੀ ਹੈ, ਸਾਡੇ ਜਿੰਨੀਆਂ ਵੀ ਬੰਦੇ ਦੀਆਂ ਡਿਮੈਂਸ਼ਨ ਹੈਗੀਆਂ ਨਾ ਸੋਚਣ ਦੀਆਂ ਸਾਰੀਆਂ, ਉਹਨਾਂ ਸਾਰੀਆਂ ਨੂੰ ਬੋਲ ਸਾਡੇ ਲੋਕ ਗੀਤ ਦਿੰਦੇ ਆ,
1: ਬਿਲਕੁਲ ਹੈ ਜੀ।
2: ਹਾਂ, ਉਹਨਾਂ ਬਾਰੇ ਤਾਂ ਕੋਈ ਵਾਦ ਵਿਵਾਦ ਹੈ ਹੀ ਨੀ, ਕੋਈ ਬੰਦਾ ਅੱਜ ਤੱਕ ਤੁਹਾਨੂੰ ਇੱਕ ਨੀ ਮਿਲਿਆ ਹੋਊਗਾ ਜਿਹੜਾ ਇਹ ਕਵੇ ਵੀ ਯਾਰ ਲੋਕ ਗੀਤਾਂ ਚ ਕੋਈ ਆਹ ਖਰਾਬੀ ਹੈ,
1: ਬਿਲਕੁਲ ਹੈ ਜੀ,
2: ਇੱਕ ਨੀ ਮਿਲਿਆ। ਲੇਕਿਨ ਜਿਹੜੇ ਗੀਤਕਾਰ ਹੈ ਜਿਹੜੇ ਆ ਬੰਦੇ ਆਪਾਂ ਗੀਤ ਲਿਖਦੇ ਆ ਤੇ ਮੁੜ ਕੇ ਆਪਣੇ ਮਸ਼ਹੂਰ ਹੋ ਜਾਂਦੇ, ਉਹਨਾਂ ਨੂੰ ਪੈਸਾ ਵੀ ਲਾ ਦਿੰਦੇ ਆ, ਉਹਨਾਂ ਨੂੰ ਉਹ ਚ ਮਸ਼ਹੂਰ ਵੀ ਕਰ ਲੈਂਦੇ ਆ, ਇਹਨਾਂ ਉੱਤੇ ਕੋਈ ਨਾ ਕੋਈ ਲੋਕਾਂ ਨੂੰ ਇਤਰਾਜ਼ ਕਈ ਵਾਰ ਹੋ ਜਾਂਦਾ ਵੀ ਯਾਰ ਪਲਾਣਾ ਜਿਹੜਾ ਉਹ ਕਿੱਦਾਂ ਦੇ ਗੀਤ ਲਿਖੀ ਜਾਂਦਾ ਜਾਂ ਆ ਕਿਹੋ ਜਿਹਾ ਗਾਣਾ ਮਸ਼ਹੂਰ ਹੋ ਗਿਆ ਜੇ ਜੇ। ਸੋ ਆਪਣੀ ਇੱਕ ਚਿੰਤਾ ਵਾ ਜਿਹਦੇ ਬਾਰੇ ਜਿਹਦਾ ਕਰਕੇ ਆਪਾਂ ਇਹ ਪ੍ਰੋਗਰਾਮ ਰੱਖਿਆ ਹੋਇਆ।
1: ਬਿਲਕੁਲ ਹੈ ਜੀ।
2: ਗੀਤਕਾਰੀ ਜੀ, ਗੀਤਕਾਰੀ ਜਿਹੜੀ ਕਿਹੋ ਜਿਹੀ ਹੋਣੀ ਚਾਹੀਦੀ ਆ
1: ਜੀ,
2: ਤਾਂ ਇਹ ਹੈ ਕੀ? ਸੋ ਮੇਰਾ ਖਿਆਲ ਮੁਤਾਬਕ ਇਹਦੇ ਬਾਰੇ ਸਿਰਫ ਇੱਕੋ ਹੀ ਆ ਵਾਕ
1: ਜੀ,
2: ਵੀ ਯਾਰ ਗੀਤਕਾਰੀ ਏਦਾਂ ਦੀ ਹੋਵੇ, ਗੀਤ ਏਦਾਂ ਦੇ ਸਾਡੇ ਹੋਣ ਜਿਨ੍ਹਾਂ ਨੂੰ ਆਪਾਂ ਨਾ ਆਪਣੇ ਧੀਆਂ ਪੁੱਤਾਂ ਨਾਲ ਆਪਣੀ ਮਾਂ ਭੈਣ ਨਾਲ ਬੈਠ ਕੇ ਸੁਣ ਸਕਦੇ ਹੋਈਏ।
1: ਬਿਲਕੁਲ ਹੈ ਜੀ,
2: ਹਨਾ, ਉਹ ਗੀਤ ਅੱਛੇ ਆ। ਉਹ ਜਿਹੜੇ ਮਰਜ਼ੀ ਟੋਪਿਕ ਤੇ ਬੰਦੇ ਨੇ ਲਿਖੇ ਹੋਣ, ਚਾਹੇ ਜਿਹੜੇ ਮਰਜ਼ੀ ਟੋਪਿਕ ਤੇ ਲਿਖੇ ਹੋਣ, ਲੇਕਿਨ ਆਪਾਂ ਆਪਣੇ ਪਰਿਵਾਰ ਵਿੱਚ ਬੈਠ ਕੇ ਉਹਨੂੰ ਸੁਣ ਸਕਦੇ
1: ਜੀ।
2: ਸੋ ਇਹ ਸਾਡੀ ਗੀਤਕਾਰੀ ਏਦਾਂ ਦੀ ਹੋਵੇ, ਸਾਡੇ ਗੀਤ ਏਦਾਂ ਦੇ ਹੋਣ, ਤੇ ਸਾਡਾ ਤੇ ਸਾਡਾ ਸਗੋਂ ਯੂਰਪ ਦੇ ਜਾਂ ਹੋਰ ਕਈ ਬਹੁਤ ਸਾਰੇ ਮੁਲਕਾਂ ਨਾਲੋਂ ਇਹ ਫਰਕ ਹੈ
1: ਜੀ,
2: ਵੀ ਸਾਡੇ ਸਾਡੇ ਸਾਡੀ ਗੀਤਕਾਰੀ, ਸਾਡੇ ਗੀਤ, ਸਾਡਾ ਸੰਗੀਤ, ਸਾਡੇ ਸਾਡੇ ਲਿਟਰੇਚਰ ਦਾ ਸੰਗੀਤ ਨਾਲ ਜਿਹੜਾ ਸੰਬੰਧ ਹੈ ਉਹ ਬਹੁਤ ਸਾਰੇ ਸੰਸਾਰ ਤੋਂ ਬਾਕੀ ਨਾਲੋਂ ਅਲੱਗ ਹੈ ਤੇ ਬੜਾ ਮਜ਼ਬੂਤ ਹੈ ਤੇ ਬੜਾ ਇੱਕ ਚਰਚਿਤ ਔਰ ਮਾਨਤਾ ਪ੍ਰਾਪਤ ਹੈ।
1: ਬਿਲਕੁਲ ਹੈ ਜੀ,
2: ਇਹ ਸਾਡੀ ਭਾਸ਼ਾ ਦੀ ਅਮੀਰੀ ਹੈ, ਸਾਡੀ ਪੰਜਾਬੀ ਜ਼ਬਾਨ ਦੀ ਅਮੀਰੀ ਹੈ, ਸਾਡੀ ਉਰਦੂ ਜ਼ਬਾਨ ਦੀ ਅਮੀਰੀ ਹੈ, ਸਾਡੀ ਹਿੰਦੀ ਜ਼ਬਾਨ ਦੀ ਅਮੀਰੀ ਹੈ, ਸਾਡੀਆਂ ਭਾਰਤੀ ਭਾਸ਼ਾਵਾਂ ਦੀ ਇਹ ਖੂਬੀ ਹੈ ਬਹੁਤ ਸਾਰੀਆਂ ਦੀ।
1: ਮਨਸਰ ਦੇਖੋ, ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਜਿਹੜਾ, ਚਲੋ ਅਸੀਂ ਉਹ ਸਮਾਂ ਤਾਂ ਨਹੀਂ ਦੇਖਿਆ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਦੋਂ ਗੀਤਕਾਰੀ ਕਹਿ ਸਕਦੇ ਆ ਕਿ ਕਰਦੇ ਸੀ ਤਾਂ ਸਟੇਜ ਦੇ ਉੱਤੇ ਲੋਕ ਉਹਨਾਂ ਦੇ ਮੂਹਰੇ ਬੈਠ ਕੇ ਕਿੱਦਾਂ ਸਕੂਨ ਦੇ ਨਾਲ ਸੁਣਦੇ ਸੀ। ਜਿਹੜੇ ਮੁਲਕ ਮੇਰੇ ਖਿਆਲ ਨਾਲ ਅਸੀਂ ਵੀ ਨਹੀਂ ਸੁਣੇ ਹੋਣਗੇ ਉਹਨਾਂ ਸਮਿਆਂ ਦੇ ਵਿੱਚ, ਨਾਰਵੇ, ਸਵੀਡਨ, ਇੱਦਾਂ ਦੇ ਮੁਲਕ, ਇੰਗਲੈਂਡ ਜਾਂ ਕਹਿ ਲਓ ਤਾਂ ਆਮ ਹੀ ਚਲੋ ਕਹਿ ਦਿੰਦੇ ਆਪਾਂ ਕਿ ਵਲੈਤ ਨੂੰ ਗਏ ਹੋਏ, ਪਰ ਉਹਨਾਂ ਨੇ ਦੇਖੋ ਉਹਨਾਂ ਸਮਿਆਂ ਦੇ ਵਿੱਚ ਆਪਣਾ ਮੁਕਾਮ ਹਾਸਲ ਕੀਤਾ ਤੇ ਉਹ ਚਾਹੇ ਉਰਦੂ ਜ਼ਬਾਨ ਹੈ, ਚਾਹੇ ਪੰਜਾਬੀ ਜ਼ਬਾਨ ਹੈ, ਚਾਹੇ ਉਹ ਵੱਡੇ ਵੱਡੇ ਲੋਕਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਦਾ ਮੁਕਾਮ ਦੇਖੋ ਕਿੱਡਾ ਵੱਡਾ ਹੈ ਜੀ।
2: ਇੱਕ ਚੀਜ਼ ਹੋਰ ਹੈ, ਆਪਾਂ ਨੂੰ ਨਾ ਥੋੜਾ ਜਿਹਾ ਪਿੱਛੇ ਵੀ ਨਿਗਾਹ ਮਾਰਨੀ ਚਾਹੀਦੀ ਹੈ
1: ਜੀ,
2: ਬਈ ਸਾਡੇ ਸਾਡਾ ਬਾਬਾ ਫਰੀਦ ਤੋਂ ਸਾਡਾ ਸ਼ੁਰੂਆਤ ਹੁੰਦੀ ਹੈ।
1: ਹਾਂਜੀ,
2: ਅਸੀਂ ਬਾਬਾ ਫਰੀਦ ਦੇ ਸ਼ਲੋਕਾਂ ਨੂੰ ਗਾ ਸਕਦੇ ਹਾਂ
1: ਜੀ,
2: ਲੋਕਾਂ ਨੇ ਗਾਇਆ ਵੀ, ਮੈਂ ਆਪਦੀ ਆਵਾਜ਼ ਵਿੱਚ ਵੀ ਰਿਕਾਰਡ ਕੀਤੇ ਹੋਏ
1: ਜੀ,
2: ਆਪੇ ਘਰੇ ਹੀ ਓਦਾਂ ਕੋਈ ਉਹ ਨਹੀਂ ਮਸ਼ਹੂਰ ਨੂੰ ਕੀਤੇ।
1: ਹਾਂਜੀ,
2: ਅੱਛਾ, ਦੂਜੀ ਗੱਲ ਵੀ ਸਾਡਾ ਬਾਬਾ ਨਾਨਕ ਹੈ, ਉਹ ਯਾਰ ਨਾਲ ਮਰਦਾਨਾ ਰਬਾਬ ਵਜਾਉਂਦਾ, ਸਾਡਾ ਪਹਿਲਾ ਮਹਾਨ ਸੰਗੀਤਕਾਰ ਹੋ ਗਿਆ ਮਰਦਾਨਿਆ ਬਾਣੀ ਆਈ ਰਬਾਬ ਵਜਾ।
1: ਬਿਲਕੁਲ ਹੈ ਜੀ,
2: ਹਨਾ, ਸਾਡੇ ਸਾਡੀ ਸਾਰੀ ਬਾਣੀ ਜਿਹੜੀ ਆ ਗੁਰਬਾਣੀ ਉਹ ਰਾਗਾਂ ਵਿੱਚ ਹੈ
1: ਜੀ,
2: ਸਾਡਾ ਤੇ ਗੀਤ ਦੇ ਨਾਲ, ਸੰਗੀਤ ਦੇ ਨਾਲ, ਸਾਹਿਤ ਦਾ ਸੰਗੀਤ ਦੇ ਨਾਲ ਇੰਨਾ ਜਿਆਦਾ ਤਾਲੁਕ ਡੂੰਘਾ
1: ਜੀ,
2: ਵੀ ਗੀਤ ਤੇ ਅੱਗੋ ਉਹਦੀ ਇੱਕ ਇੱਕ ਕੈਟਾਗਰੀ ਹੈ ਨਾ, ਵੀ ਸੰਗੀਤ ਵਿੱਚ ਤੇ ਬਹੁਤ ਚੀਜ਼ਾਂ ਆਉਂਦੀਆਂ ਤੇ ਉਹਦੇ ਵਿੱਚ ਗੀਤ ਇੱਕ ਉਹਦੀ ਕੈਟਾਗਰੀ ਹੈ ਹਨਾ, ਜਿਹਦੇ ਬਾਰੇ ਆਪਾਂ ਅੱਜ ਗੱਲ ਕਰ ਰਹੇ।
1: ਬਿਲਕੁਲ,
2: ਸੋ ਮੈਂ ਐਵੇਂ ਲੰਮੀ ਬਹੁਤੀ ਗੱਲ ਕਰਨ ਦੀ ਬਜਾਏ ਮੈਂ ਇਹੋ ਕਹੂੰਗਾ ਸਾਰਿਆਂ ਨੂੰ, ਬੇਨਤੀ ਕਰੂੰਗਾ ਗੀਤਕਾਰਾਂ ਨੂੰ, ਬਈ ਵੀਰੋ ਨਾ, ਇੱਕ ਤੇ ਪੜ੍ਹਿਆ ਜ਼ਿਆਦਾ ਕਰੋ
1: ਜੀ,
2: ਇੱਕ ਤੇ ਪੜ੍ਹਿਆ ਜ਼ਿਆਦਾ ਕਰੋ, ਸਮਾਜ ਨੂੰ ਵੀ ਪੜ੍ਹਿਆ ਕਰੋ, ਮਨੋਵਿਗਿਆਨ ਵੀ ਦੁਨੀਆਂ ਦਾ ਪੜ੍ਹਿਆ ਕਰੋ
1: ਜੀ,
2: ਤੇ ਬਹੁਤਾ ਐਵੇਂ ਨਿੱਜੀ ਪੈਸੇ ਦਾ ਹਿੱਤ ਜਾਂ ਉਹ ਮਸ਼ਹੂਰੀ ਉਹ ਇਹਨਾਂ ਨੂੰ ਦੂਜੇ ਨੰਬਰ ਤੇ ਰੱਖੋ ਤੇ ਮੇਨ ਆਪਣੇ ਪਹਿਲੇ ਨੰਬਰ ਤੇ ਰੱਖੋ, ਵੀ ਤੁਹਾਨੂੰ ਅੱਜ ਤੋਂ 20 ਸਾਲ, 40 ਸਾਲ, 50 ਸਾਲ, 100 ਸਾਲ ਬਾਅਦ ਲੋਕ ਯਾਦ ਕਰਨਗੇ।
1: ਬਿਲਕੁਲ ਹੈ ਜੀ,
2: ਇਸ ਗੱਲ ਨੂੰ ਜ਼ਿਆਦਾ ਧਿਆਨ ਚ ਰੱਖੋ
1: ਜੀ।
2: ਸੋ ਏਦਾਂ ਸਾਰਿਆਂ ਵਾਸਤੇ ਮੇਰੀ ਬਈ ਸ਼ੁਭ ਇਛਾਵਾਂ ਨੇ
1: ਜੀ,
2: ਤੇ ਗੀਤਕਾਰਾਂ ਵਾਸਤੇ ਵੀ ਜਿੰਨੇ ਵੀ ਸਾਰੇ ਲਿਖ ਰਹੇ ਆ, ਜੇ ਕੋਈ ਇਹਦੇ ਵਿੱਚ ਕੋਈ ਊਣਤਾਈ ਉਹਨੂੰ ਲੱਗਦੀ, ਉਹ ਆਪਣਾ ਆਪੇ ਹੀ ਸੈਲਫ ਐਨਾਲਿਸਿਸ ਕਰੇ, ਆਪਾਂ ਨਾ ਉਹਦੀ ਆਲੋਚਨਾ ਕਰੀਏ, ਗੁੱਸਾ ਕਰਦਾ ਏਦਾਂ ਬਣਦਾ ਯਾਰ ਮੈਨੂੰ ਫਲਾਣੇ ਨੇ ਮੇਰੀ ਆਲੋਚਨਾ ਕੀਤੀ।
1: ਬਿਲਕੁਲ ਹੈ ਜੀ,
2: ਆਪੇ ਹੀ ਆਪਣੇ ਅੰਦਰ ਝਾਤੀ ਮਾਰ ਕੇ ਸੋਹਣਾ ਲਿਖੋ
1: ਜੀ,
2: ਤਾਂ ਕਿ ਆਉਣ ਵਾਲੇ ਸਮੇਂ ਚ ਲੋਕ ਆਖਣ ਵਾਹ ਪੀ ਵਾਹ ਫਲਾਣਾ ਬੰਦਾ ਹੋਇਆ
1: ਜੀ,
2: ਤੇ ਏਦਾਂ ਕਰਕੇ ਤੇ ਆਪਣੇ ਗੀਤਕਾਰੀ ਪੰਜਾਬੀ ਜਿਹੜੀ ਆ ਉਹਦੇ ਲਈ ਬਹੁਤ ਸਾਰੀਆਂ ਸ਼ੁਭ ਇੱਛਾਵਾਂ ਦੁਆਵਾਂ। ਤੇ ਹੁਣ ਮੇਰਾ ਵਿਦਿਆਰਥੀ ਸ਼ਮੀ ਮੇਰੇ ਕੋਲ ਬੈਠਾ, ਹੁਣ ਮੈਂ ਉਹਨੂੰ ਦੇਣਾ ਆਪਣਾ, ਤੇ ਤੁਹਾਨੂੰ ਭਰਾਵਾ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਆਪਣੇ ਮੈਨੂੰ ਨਾ ਇਹ ਆਪਣੇ ਸਰੋਤਿਆਂ ਦੇ ਨਾਲ ਰੂਬਰੂ ਕਰਾਇਆ।
1: ਪ੍ਰੋਫੈਸਰ ਸਾਹਿਬ, ਤੁਹਾਡੇ ਤੋਂ ਛੁੱਟੀ ਲੈਣ ਤੋਂ ਪਹਿਲਾਂ ਨਾ ਆਪਣੇ ਨਾਲ ਰਾਜਨ ਸੈਣੀ ਸਾਹਿਬ ਐਡਵੋਕੇਟ ਦਸੂਹਾ ਤੋਂ ਜੁੜੇ ਨੇ, ਉਨ੍ਹਾਂ ਦੀ ਗੱਲਬਾਤ ਸ਼ਾਇਦ ਕੋਈ ਵਿਚਾਰ ਹੋਣਗੇ ਤਾਂ ਉਹਨਾਂ ਦੀ ਵੀ ਗੱਲ ਸੁਣਦੇ ਆ, ਤੇ ਤੁਹਾਡੇ ਕੋਲ ਕੁਝ ਨਾ ਕੁਝ ਆਪਣੀ ਲਿਖਤ ਦੇ ਵਿੱਚ ਵੀ ਸੁਣਾਂਗੇ ਜੀ ਕੁਝ, ਤੇ ਓਹਦਾ ਵੀ ਆਨੰਦ ਮਾਣਾਂਗੇ। ਹਾਂਜੀ, ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ।
3: ਓਕੇ ਜੀ, ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ ਜੀ, ਤੇ ਪ੍ਰੋਫੈਸਰ ਮੰਡ ਸਾਹਿਬ ਸਤਿ ਸ੍ਰੀ ਅਕਾਲ ਜੀ। ਸਰ ਮੈਂ ਤੁਹਾਡੇ ਦਰਸ਼ਨ ਕੀਤੇ ਸੀ ਜੀ ਜਦੋਂ ਰੱਜੋ ਕਮਲੀ ਦੇ ਉਦਘਾਟਨ ਦੇ ਉੱਤੇ ਆਪਾਂ ਪਹੁੰਚੇ ਸੀ ਜੀ, ਤੇ ਜਨਾਬ ਨੂੰ ਸੁਣਿਆ ਸੀ, ਤੇ ਮੈਨੂੰ ਇਹ ਸੀਗਾ ਕਿ ਮੈਂ ਕਾਲ ਅਜੇ ਠਹਿਰ ਕੇ ਕਰਨੀ ਸੀ, ਪਰ ਮੈਨੂੰ ਇਹ ਲੱਗਿਆ ਕਿ ਤੁਸੀਂ ਮਾਈਕ ਛੱਡ ਕੇ ਤੇ ਜਾ ਰਹੇ ਹੋ, ਤਾਂ ਕਰਕੇ ਮੈਂ ਫਟਾਫਟ ਜਿਹੜਾ ਹੈਗਾ ਮੈਂ ਕਿਹਾ ਭਾਈ ਜਰੂਰ ਜੀ ਦੋ ਬੋਲਾਂ ਦੀ ਸਾਂਹ ਜਰੂਰ ਪਾ ਕੇ ਜਾਣੀ ਹੈ ਜੀ ਪਹਿਲਾਂ।
2: ਜਰੂਰ ਜੀ, ਨਹੀਂ ਮੈਂ ਦੋ ਮਿੰਟ, ਮੈਂ ਦੋ ਚਾਰ ਮਿੰਟ ਬੈਠ ਜਾਣਾ ਤੁਹਾਡਾ ਕਰਕੇ, ਕੋਈ ਗੱਲ ਨਹੀਂ।
3: ਸ਼ੁਕਰੀਆ ਜੀ, ਸ਼ੁਕਰੀਆ ਸ਼ੁਕਰੀਆ। ਪ੍ਰੋਫੈਸਰ ਸਾਹਿਬ, ਬੇਨਤੀ ਇਹ ਹੈਗੀ ਆ ਕਿ ਗੀਤਕਾਰ ਤੇ ਗੀਤਕਾਰੀ ਦਾ ਜਿਹੜਾ ਹੈਗਾ ਆ ਨਾ ਜੀ, ਮੈਂ ਆਪਣੀ ਜਿੰਦਗੀ ਦੇ ਵਿਚ ਆਪਣਾ ਨਿੱਜੀ ਜਿਹੜੀ ਦੱਸ ਰਿਹਾ ਹੈਗਾ ਜੀ, ਕਿ ਮੈਂ ਇੱਕ ਗੀਤ ਸੁਣਿਆ ਸਰਦਾਰ ਸਿਕੰਦਰ ਸਿੰਘ ਔਜਲਾ ਹੋਣਾ ਦਾ, ਉਹਨਾਂ ਨੇ ਗੀਤ ਲਿਖਿਆ ਸੀਗਾ ਜੀ ਹਵਾਏ, ਕਿ ਜਾਂਦੀ ਏ ਹਵਾਏ ਮੇਰੇ ਦੇਸ਼ ਨੂੰ ਜੀ। ਉਤੇ ਉਹਨਾਂ ਨੇ ਆਪਣੇ ਜਜ਼ਬਾਤ ਜਿਹੜੇ ਸੀਗੇ ਕਿ ਮੇਰੇ ਘਰ ਨੂੰ ਜਾਈ, ਮੇਰੀ ਮਾਂ ਦਰਵਾਜ਼ੇ ਚ ਖਲੋਤੀ ਹੋਊਗੀ ਜੀ, ਉਹ ਸਾਰੇ ਜਿਹੜੇ ਜਜ਼ਬਾਤ ਉਹ ਜਦੋਂ ਮੈਂ ਸੁਣਿਆ ਨਾ ਜੀ, ਮੈਂ ਇੰਨਾ ਕਾਇਲ ਹੋ ਗਿਆ, ਮੈਂ ਕਿਹਾ ਦੇਖੋ ਕਿੰਨੀ ਇਮੈਜੀਨੇਸ਼ਨ ਤਕੜੀ ਹੈਗੀ ਆ। ਮੈਂ ਕਿਹਾ ਜੀ, ਮੈਂ ਉਸ ਵੇਲੇ ਜਾਣਦਾ ਨੀ ਸੀ, ਮੈਂ ਕਿਹਾ ਵੀ ਇਹ ਬੰਦੇ ਕੌਣ ਆ ਬਈ, ਇੰਨੀ ਜਿਹੜੀ ਇਮੈਜੀਨੇਸ਼ਨ ਜਿਸ ਬੰਦੇ ਦੀ ਤਕੜੀ ਹੈਗੀ ਆ ਜੀ, ਉਹ ਕੁਦਰਤੀ ਫਿਰ ਜਿਹੜਾ ਹੈਗਾ ਆ ਉਹਨਾਂ ਨਾਲ ਰਾਬਤਾ ਹੋ ਗਿਆ। ਦੋ ਚਾਰ ਦਿਨ ਬਾਅਦ ਹੀ ਉਹਨਾਂ ਦਾ ਮੈਨੂੰ ਫੋਨ ਆਇਆ ਕੋਈ, ਤੇ ਆਪਣਾ ਜਿਹੜਾ ਪਿਆਰ ਪਿਆ ਗਿਆ। ਉਹ ਤੋਂ ਬਾਅਦ ਮੈਂ ਹੁਣ ਪੜਿਆ ਕੀ ਆ ਕਿ ਇੱਕ ਤਾਂ ਜਿਹੜਾ ਹੈਗਾ ਆ ਗੀਤਕਾਰ, ਉਹਦੇ ਕੋਲ ਵੋਕੈਬਲਰੀ ਜਿਹੜੀ ਹੁੰਦੀ ਆ ਨਾ ਜੀ, ਉਹ ਬਹੁਤ ਜ਼ਿਆਦਾ ਹੁੰਦੀ ਆ
1: ਜੀ।
3: ਇਹ ਕੁਦਰਤੀ ਫਨ ਆ, ਕੁਦਰਤੀ ਆਰਟ ਆ ਇੱਕ ਜੀ, ਤੇ ਮੈਂ ਮਤਲਬ ਬਹੁਤੇ ਬੰਦਿਆਂ ਨੂੰ ਤਾਂ ਨਹੀਂ ਜਾਣਦਾ, ਪਰ ਉਹਨਾਂ ਨੂੰ ਜਿਹੜਾ ਮੈਂ ਚੰਗੀ ਤਰ੍ਹਾਂ ਪੜਿਆ ਹੈਗਾ ਆ ਵੀ ਹੁਣ ਮੈਮਰੀ ਜਿਹੜੀ ਹੁੰਦੀ ਇਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਆ ਜੀ
1: ਜੀ।
3: ਜਿਸ ਤਰ੍ਹਾਂ ਕੱਪੜਾ ਜਿਹੜਾ ਹੈਗਾ ਆ, ਇੱਕ ਬਜਾਜੀ ਵਾਲਾ ਕੱਪੜਾ ਤਹਿ ਦੇ ਉੱਤੇ ਤਹਿ ਲਾਈ ਜਾਂਦਾ ਹੈਗਾ ਜੀ, ਭਾਵਾਂ ਧਿਆਨ ਉਹਦਾ ਦੂਜੇ ਪਾਸੇ ਹੋਵੇ, ਇਸੇ ਤਰ੍ਹਾਂ ਹੀ ਗੀਤਕਾਰ ਜਿਹੜਾ ਹੈਗਾ ਸ਼ਬਦ ਜਿਹੜੇ ਬੋਲਦਾ ਆ ਜੀ, ਉਹ ਇਸੇ ਤਰੀਕੇ ਨਾਲ ਤਹਿ ਲੱਗ ਲੱਗ ਕੇ ਆਪਣੇ ਆਪ ਆਉਂਦੇ ਰਹਿੰਦੇ ਮੂੰਹ ਦੇ ਵਿੱਚੋਂ, ਤੇ ਜੇ ਕਹਿੰਦਾ ਕਿ ਇਹ ਗੁਣ ਆਮ ਬੋਲ ਨਹੀਂ ਹੋ ਸਕਦਾ ਜੀ,
1: ਬਿਲਕੁਲ ਜੀ।
3: ਤੋ ਇਸ ਕਰਕੇ ਬਾਕੀ ਇਹ ਜਜ਼ਬਾਤਾਂ ਦੀ ਸਾਂਝ ਹੈਗੀ ਆ ਜੀ। ਬਹੁਤ ਚੰਗਾ ਲੱਗਿਆ ਕਿ ਤੁਸੀਂ ਵੀ ਆ ਕੇ ਇੱਥੇ ਜਿਹੜਾ ਹੈਗਾ ਆਪਣੀ ਇਨਪੁਟ ਪਾਈ, ਜਿਹੜੀ ਤੁਸੀਂ ਆਹ ਗੱਲ ਕਹੀ ਆ ਕਿ ਗੀਤਕਾਰਾਂ ਨੂੰ ਵੀ ਪੜ੍ਹਨਾ ਚਾਹੀਦਾ ਹੈਗਾ ਆ ਜੀ। ਵਾਕਈ ਜੀ ਜਿਹੜੇ ਬੰਦੇ ਹੈਗੇ, ਨੋ ਡਾਊਟ ਕਿ ਗੀਤਕਾਰ ਜਿਹੜੇ ਹੈਗੇ ਆ ਉਹ ਜ਼ਿਆਦਾ ਨਾਮੀ ਉਹ ਹੋ ਜਾਂਦੇ ਹੈਗੇ ਆ ਜਿਹੜੇ ਉਸੇ ਪੇਸ਼ੇ ਦੇ ਉੱਤੇ ਜਿਹੜੇ ਆ ਕੰਸਨਟ੍ਰੇਟ ਰਹਿੰਦੇ ਆ, ਜਿਹਨਾਂ ਦਾ ਫਿਰ ਆਪਣਾ ਜਿਹੜੇ ਦੂਜੇ ਕੰਮਾਂ ਕਾਰਾਂ ਦਾ ਖਿਲਾਰਾ ਹੁੰਦਾ ਹੈਗਾ ਜੀ, ਉਹ ਫਿਰ ਸੀਮਿਤ ਹੋ ਜਾਂਦੇ ਹੈਗੇ ਆ ਜਾਂ ਉਹਨਾਂ ਦੀਆਂ ਲਿਮਿਟੇਸ਼ਨ ਹੋ ਜਾਂਦੀਆਂ ਹੈਗੀਆਂ, ਪਰ ਉਹ ਵੀ ਕਿਸੇ ਗੱਲੋਂ ਘੱਟ ਨਹੀਂ ਹੁੰਦੇ ਵੀ ਹਾਂ ਜੀ ਉਹਨਾਂ ਜਜ਼ਬਾਤ ਦੇ ਉੱਤੇ। ਤੇ ਬਾਕੀ ਆਪਣੀ ਆਪਣੀ ਸੋਚ ਹੈਗੀ ਆ ਜੀ। ਤੇ ਵੀਰ ਜੀ, ਮੈਂ ਆਪਣੇ ਅੰਦਾਜ਼ ਵਿੱਚ ਵੀ ਦੱਸ ਦਿਆਂ ਕਿ ਮੈਨੂੰ ਸਾਰਿਆਂ ਨੂੰ ਗੀਤ ਕਿੰਨਾ ਵਧੀਆ ਲੱਗਿਆ, ਕਿਹੜੇ ਜਜ਼ਬਾਤ ਉਹਨੇ ਦੱਸੇ ਹੈ ਜੀ। ਉਹ ਕਹਿੰਦੀ ਤੈਨੂੰ ਰੱਜ ਕੇ ਰਵਾਵਾਂ ਕਿਤੇ ਟੱਕਰੇ ਜੇ ਕੱਲਾ, ਹੈ ਜੀ। ਦੇਖੋ ਕਿੰਨੇ ਵਧੀਆ ਜਜ਼ਬਾਤ ਪ੍ਰਗਟ ਕੀਤੇ ਹੈਗੇ ਆ ਜੀ। ਤੋ ਇਸ ਕਰਕੇ ਹਰ ਇੱਕ ਤਰ੍ਹਾਂ ਦਾ ਜਜ਼ਬਾਤ ਜਿਹੜਾ ਆ ਉਹ ਗੀਤਕਾਰ ਦੇ ਰੱਜ ਕੇ ਰਵਾਵਾ ਕਿਤੇ ਟੱਕਰੇ ਜੇ ਕੱਲਾ, ਹਾਂਜੀ
2: ਰਾਬੀਆਂ ਕੀਤੀਆਂ ਹੋਣੀਆਂ ਕੋਈ ਉਹਨੇ ਤਾਂ ਹੀ ਰਾਬੀਆਂ ਕੀਤੀਆਂ ਹੋਣੀਆਂ, ਹੁਣ ਬਾਕੀਆਂ ਦੇ ਸਾਹਮਣੇ ਤੇ ਰਵਾਇਆ ਨੀ ਜਾਂਦਾ, ਫਿਰ ਕੱਲਾ ਟੱਕਰੂ ਖਰੀ ਰਵਾਊ ਨਾ ਹੁਣ।
1: ਇਹ ਬਦਲਾ ਲਓ ਗੀਤ ਹੈ ਜੀ।
2: ਹਾਂਜੀ
3: ਬਿਲਕੁਲ ਜੀ, ਬਿਲਕੁਲ ਬਿਲਕੁਲ
1: ਜੀ,
3: ਠੀਕ ਹੈ ਜੀ। ਮੈਂ ਬਸ ਇੰਨੀ ਸਾਂਝ ਪਾਉਣੀ,
1: ਥੈਂਕ ਯੂ,
3: ਸ਼ੁਕਰੀਆ ਤੁਹਾਡੇ, ਤੁਸੀਂ ਆਏ, ਧੰਨਵਾਦ ਸ਼ਮੀ ਜੀ, ਮਿਹਰਬਾਨੀ, ਸ਼ੁਕਰੀਆ ਜੀ,
1: ਥੈਂਕ ਯੂ ਜੀ, ਥੈਂਕ ਯੂ,
2: ਠੀਕ ਹੈ ਵੀਰੇ, ਠੀਕ,
1: ਸ਼ੁਕਰੀਆ ਜੀ। ਮਾਨ ਸਾਹਿਬ
4: ਤੇ ਸ਼ਮੀ ਮੇਰੇ ਕੋਲ ਦੇ
5: ਜੀ,
1: ਹਾਂਜੀ
5: ਲਹਿਰ ਬਹਿਰ ਹੋ ਗਈ ਆ, ਤੇ ਮਾਨ ਸਾਹਿਬ ਹੋਰਾਂ ਦਾ ਆਸ਼ੀਰਵਾਦ ਵੀ ਮਿਲਿਆ ਤੇ ਉਹਨਾਂ ਵੱਲੋਂ ਜਿਹੜੀ ਆ ਇਸ ਵਿਸ਼ੇ ਦੇ ਉੱਤੇ, ਕਿਉਂਕਿ ਪਹਿਲਾਂ ਤੇ ਅਸੀਂ ਵਿਚਾਰ ਹੀ ਕਰ ਰਹੇ ਸੀ ਕਿ ਇਹਦੇ ਉੱਤੇ ਕੀ ਗੱਲ ਆਪਾਂ ਕਰ ਸਕਦੇ ਹਾਂ
1: ਜੀ,
5: ਪਰ ਜਦੋਂ ਉਸਤਾਦ ਲੋਕ ਬੈਠੇ ਹੋਣ
0: ਤੇ ਉਹਨਾਂ ਕੋਲੋਂ ਇਹੋ ਜਿਹੀ ਜਿਹੜੀ ਆ ਜਬਰਦਸਤ ਤੇ ਪਿਆਰੀ ਇਨਪੁਟ ਮਿਲੇ ਤੇ ਕਿਆ ਹੀ ਬਾਤ ਆ। ਹੁਸੈਨੀ ਸਾਹਿਬ ਹੋਰਾਂ ਨੇ ਵੀ ਇਸ ਗੱਲ ਦੀ ਤਾਇਦ ਕੀਤੀ ਆ ਤੇ ਮੈਨੂੰ ਲੱਗਦਾ ਔਜਲਾ ਸਾਹਿਬ ਵੀ ਜਰੂਰ ਉਹਨਾਂ ਨੇ ਫੋਨ ਨੂੰ ਹੱਥ ਪਾ ਲਿਆ ਹੋਣਾ ਤੇ ਜਰੂਰ ਤਾਲਮੇਲ ਉਹਨਾਂ ਦਾ ਵੀ ਹੋਏਗਾ। ਇਹ ਸੱਚੀ ਗੱਲ ਹੈ ਭਾਰਤ ਸਾਹਿਬ ਕਿ ਜਿਵੇਂ ਮਾਨ ਸਾਹਿਬ ਨੇ ਗੱਲ ਕੀਤੀ ਹੈ ਨਾ ਕਿ ਗੀਤ ਜਿਹੜੇ ਆ ਅਸਲ ਚ ਤਾਂ ਜਜ਼ਬਾਤ ਨੇ, ਉਹਨਾਂ ਦੀ ਤਰਜਮਾਨੀ ਹੈ ਤੇ ਸ਼ਬਦ ਜਿਹੜੇ ਆ ਆਪ ਜਦੋਂ ਢੁਕਵੇਂ ਸ਼ਬਦ ਦੇ ਵਿੱਚ ਉਹ ਆ ਜਾਏ ਸਾਹਮਣੇ ਗੱਲ ਤੇ ਉਹ ਅਸਰ ਵੀ ਕਰਦੀ ਹੈ। ਉਹ ਜਜ਼ਬਾਤ ਵਾਕਈ ਦਿਲ ਨੂੰ ਵੀ ਟੁੰਬਦੇ ਨੇ ਤੇ ਉਹਨਾਂ ਦਾ ਅਸਰ ਵੀ ਹੁੰਦਾ ਹੈ ਵਾਕਈ। ਬਾ ਕਮਾਲ ਗੱਲ ਹੈ ਜੀ,
1: ਬਿਲਕੁਲ।
0: ਇੱਕ ਹੋਰ ਬਹੁਤ ਜਬਰਦਸਤ ਗੱਲ ਜਿਹੜੀ ਉਹ ਮਾਨ ਸਾਹਿਬ ਨੇ ਕੀਤੀ ਕਿ ਭਾਈ ਅੱਜ ਤੋਂ 10-20-50 ਸਾਲ ਬਾਅਦ ਕੌਣ ਚੇਤੇ ਕਰ ਰਿਹਾ ਵੀ ਕਿਹਨੇ ਕੀ ਲਿਖਿਆ,
1: ਕੀ ਲਿਖਿਆ,
0: ਕਿੰਨਾ ਪਾਏਦਾਰ ਲਿਖਿਆ
1: ਜੀ।
0: ਹੁਣ ਤੁਸੀਂ ਵੇਖੋ ਜਿਹੜਾ ਇੱਕ ਮਿਊਜ਼ੀਸ਼ੀਅਨ ਹੈ ਜਿਹੜਾ ਮਿਲਟਰੀ ਬੈਂਡ ਦੇ ਲਈ ਉਹਨਾਂ ਨੇ ਬੜੇ ਵੱਡੇ ਵੱਡੇ ਮਾਰਚ ਲਿਖੇ ਆ, ਜੌਨ ਫਿਲਿਪ ਸੂਜ਼ਾ ਅਮੈਰੀਕਨ ਦੇ ਸੀਗੇ ਔਰ ਉਹ ਇੰਨਾ ਨੌਜਵਾਨ ਬੰਦਾ ਸੀ ਕਿ ਬਹੁਤ ਹੀ ਛੋਟੀ ਉਮਰ ਦੇ ਵਿੱਚ ਉਹ ਮਿਲਟਰੀ ਦਾ ਵੱਡਾ ਅਫਸਰ ਬਣਿਆ ਮਿਊਜ਼ਿਕ ਡਾਇਰੈਕਟਰ ਦੇ ਤੌਰ ਤੇ
1: ਜੀ।
0: ਸੂਜ਼ਾ ਉਹਨੂੰ ਮੁੱਛ ਵੀ ਰੱਖਣੀ ਪਈ, ਦਾੜੀ ਵੀ ਰੱਖਣੀ ਪਈ ਕਿਉਂਕਿ ਉਹ ਐਂ ਨਾ ਉਹ ਤਾਂ ਰੱਖੀ ਵੀ ਮੈਨੂੰ ਨਿਆਣਾ ਨਾ ਸਮਝ ਲੈਣ ਕਿਤੇ, ਪਰ ਹੈਗਾ ਹੀ ਉਹ ਲੱਗਦਾ ਹੀ ਛੋਟਾ ਹੈ ਹੀ ਬਹੁਤ ਛੋਟੀ ਉਮਰ ਦਾ ਸੀ, ਯੰਗ ਸੀ
1: ਜੀ।
0: ਉਹਨਾਂ ਨੂੰ ਵੇਖੋ ਕਿਹੜੇ ਵੇਲੇ 1860 ਤੋਂ ਬਾਅਦ ਦੀ ਕਹਾਣੀ ਹੈ ਉਹਨਾਂ ਦੀ, ਮਾਰਚ ਕਿੰਗ ਦਾ ਉਹਨਾਂ ਨੂੰ ਜਿਹੜਾ ਰੁਤਬਾ ਮਿਲਿਆ
1: ਜੀ,
0: ਇਹ ਬੰਦੇ ਨੇ ਇੰਨੇ ਮਾਰਚ ਲਿਖੇ ਮਿਲਟਰੀ ਦੇ ਕਿ ਉਹ ਸਾਰੇ ਪਾਪੂਲਰ ਆ, ਯੂਟਿਊਬ ਤੇ ਮਿਲ ਜਾਂਦੇ ਉਹਨਾਂ ਦੇ
1: ਬਿਲਕੁਲ
0: ਜਿਹੜੇ ਉਹਨਾਂ ਨੇ ਲਿਖੇ ਹੋਏ ਨੇ, ਕਿਉਂਕਿ ਉਹ ਆਰਮੀ ਨੂੰ, ਨੇਵੀ ਨੂੰ ਜਾਂ ਏਅਰਫੋਰਸ ਨੂੰ ਜਾਂ ਹੋਰ ਵੀ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਹੈ ਉਹਨਾਂ ਸਾਰਿਆਂ ਕੋਲ ਆਪਣੇ ਆਪਣੇ ਬੈਂਡ ਆ, ਮਿਊਜ਼ਿਕ ਆ। ਤੋ ਮਿਊਜ਼ਿਕ ਤੇ ਹਰ ਜਗ੍ਹਾ ਚ ਆ, ਜਿਵੇਂ ਸਰ ਗੱਲ ਕਰ ਰਹੇ ਸੀਗੇ ਕਿ ਇਹ ਤਾਂ ਚੱਪੇ ਚੱਪੇ ਚ ਆ, ਜਰੇ ਜਰੇ ਦੇ ਵਿੱਚ ਆ
1: ਜੀ, ਬਿਲਕੁਲ
0: ਜੀ। ਇਹਦਾ ਇੱਕ ਆਪਣਾ ਇੱਕ ਕਹਿ ਲੋ ਵੀ ਇਸ ਤੋਂ ਬਿਨਾਂ ਆਪਾਂ ਲਾਈਫ ਦੀ ਇਮੈਜੀਨੇਸ਼ਨ ਵੀ ਨਹੀਂ ਕਰ ਸਕਦੇ ਸ਼ਾਇਦ
1: ਜੀ।
0: ਪੰਛੀਆਂ ਦੀ ਉਦਾਹਰਣ ਜਿਵੇਂ ਉਹਨਾਂ ਨੇ ਦਿੱਤੀ ਸੀ ਕਿ ਕਿਆ ਬਾਤ ਆ, ਉਹ ਕਦੇ ਲੱਗਦਾ ਹੀ ਨੀ ਕਿ ਪੰਛੀ ਬੇਸੁਰੇ ਬੋਲਣ ਦੇ,
1: ਬੋਲਣ ਦੇ,
0: ਉਹ ਲੱਗਦਾ ਕਿ ਇਹੀ ਸੁਰ ਦੇ ਵਿੱਚ ਹੈ ਹੀ ਇਹੀ ਨੇ
1: ਜੀ ਜੀ
0: ਜੀ। ਪਰ ਸਾਹਿਬ
1: ਜੀ, ਸ਼ਮੀ ਜੀ, ਬੜਾ ਵਧੀਆ ਤੁਸੀਂ ਜ਼ਿਕਰ ਕੀਤਾ ਸਾਰੀ ਗੱਲਬਾਤ ਦਾ, ਤੇ ਮੈਂ ਤਾਂ ਚਾਹੁੰਦਾ ਸੀ ਮਾਨ ਸਾਹਿਬ ਤੋਂ ਉਹਨਾਂ ਦੀ ਲਿਖਤ ਦਾ ਵੀ ਇੱਕ ਆਨੰਦ ਮਾਣ ਹੀ ਲਈਏ, ਪਰ ਸ਼ਾਇਦ ਜੇ ਤੁਹਾਡੇ ਲਾਗੇ ਆ ਤਾਂ ਜੀ। ਸ਼ਮੀ ਜੀ, ਆਵਾਜ਼ ਪਹੁੰਚ ਰਹੀ ਤੁਹਾਡੇ ਤਾਈ
0: ਜੀ? ਮਾਫੀ ਚਾਹੁੰਦਾ ਕਿ ਥੋੜਾ ਮਾਈਕ ਦਾ ਹੋ ਗਿਆ ਸੀ
1: ਜੀ।
0: ਦੇਖੋ ਬਿਲਕੁਲ ਜੀ, ਉਹਨਾਂ ਨੂੰ ਜਰੂਰ ਅਸੀਂ ਬੇਨਤੀ ਵੀ ਕਰਾਂਗੇ
1: ਜੀ,
0: ਤੇ ਉਹ ਜਿਹੜੀਆਂ ਉਹਨਾਂ ਦੀਆਂ ਬੁੱਕਸ ਨੇ, ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਲਿਖੀਆਂ ਨੇ, ਨਿਬੰਧ ਵਿਸ਼ੇਸ਼ ਤੌਰ ਤੇ ਉਹਨਾਂ ਨੇ ਲਿਖੇ ਨੇ, ਤੇ ਪੋਇਟਰੀ ਦੇ ਵਿੱਚ ਉਹਨਾਂ ਨੇ ਜਿਵੇਂ ਢਾਡੀ ਵਾਰਾਂ ਗਾਉਂਦੇ ਨੇ ਨਾ, ਉਸ ਤਰ੍ਹਾਂ ਹੀ ਉਹਨਾਂ ਨੇ ਧਰਤੀ ਦੀ ਵਾਰ
1: ਜੀ,
0: ਇਹ ਇੱਕ ਬਹੁਤ ਹੀ ਸ਼ਾਨਦਾਰ ਜਿਹੜੀ ਪੁਸਤਕ ਰੂਪ ਦੇ ਵਿੱਚ ਤੁਸੀਂ ਵੇਖੋ ਵੀ ਪੂਰੇ ਬ੍ਰਹਿਮੰਡ ਦੇ ਵਿੱਚ
1: ਜੀ
0: ਇੱਕ ਆਪਾਂ ਕੰਸੈਪਟ ਲੈ ਕੇ ਚੱਲੀਏ, ਉਹਨਾਂ ਨੇ ਉਹਦੇ ਵਿੱਚ ਧਰਤੀ ਨੂੰ ਇੰਨਾ ਪਰਸੋਨੀਫਾਈ ਕਰਕੇ ਪੇਸ਼ ਕੀਤਾ ਕਿ ਬਈ ਧਰਤੀ ਅਰਦਾਸ ਕਰ ਰਹੀ ਹੈ, ਧਰਤੀ ਜਿਹੜੀ ਹੈ ਉਹ ਕਹਿ ਰਹੀ ਹੈ ਦੂਜੀਆਂ ਧਰਤੀਆਂ ਨੂੰ ਜਾਂ ਦੂਜੀਆਂ ਧਰਤੀਆਂ ਇਸ ਧਰਤੀ ਨੂੰ ਕਹਿ ਰਹੀਆਂ ਨੇ, ਵਾਰਤਾਲਾਪ ਹੋ ਰਹੀ ਉਹਨਾਂ ਦੀ, ਗੁਫ਼ਤਗੂ ਕੀਤੀ ਹੈ
1: ਜੀ
0: ਇੱਕ

0: ਕਰ ਲਈਏ
1: ਜੀ,
0: ਮਾਈਕ ਉਹਨਾਂ ਨੂੰ ਦਿੰਦੇ ਹਾਂ।
1: ਜਰੂਰ
0: ਜੀ
1: ਜੀ,
2: ਹਾਂਜੀ ਭਰਾ ਜੀ।
1: ਹਾਂਜੀ ਮਾਨਸਾ,
2: ਧਰਤੀ ਦੀ ਵਾਰ ਵਿਚ ਨਾ 22 ਵਾਰਾਂ ਉਹ ਆ ਜਿਹੜੀਆਂ ਧਰਤੀ ਕੀ ਸੋਚਦੀ ਹੈ
1: ਜੀ,
2: ਜੋ ਬੰਦਾ ਧਰਤੀ ਉੱਤੇ ਕਰ ਰਿਹਾ
1: ਜੀ।
2: ਤੇ ਅੱਧ ਅੱਧ ਪੁਸਤਕ ਦਾ ਅੱਧਾ ਹਿੱਸਾ ਇਹ ਆ ਤੇ ਅੱਧਾ ਹਿੱਸਾ ਇਹ ਆ ਵੀ ਜੋ ਧਰਤੀ ਉੱਤੇ ਬੰਦਾ ਕਰ ਰਿਹਾ ਉਹਦੇ ਬਾਰੇ ਮੈਂ ਜਿਹੜਾ ਕਿਤਾਬ ਲਿਖਣ ਵਾਲਾ ਮੈਂ ਕੀ ਸੋਚਦਾ।
1: ਕਿਆ ਬਾਤ ਹੈ।
2: ਅੱਧਾ ਹਿੱਸਾ ਕਿਤਾਬ ਦਾ ਆ, 100 ਕੁ ਪੇਜ ਇਹ ਆ ਜਿਹੜਾ ਧਰਤੀ ਕਿਆ ਸੋਚਦੀ ਆ ਜੋ ਉਹਦੇ ਉੱਤੇ ਬੰਦਾ ਕਰ ਰਿਹਾ
1: ਜੀ।
2: 100 ਕੁ ਪੇਜ ਇਹ ਆ ਵੀ ਜਿਹੜਾ ਬੈਂਤ ਛੰਦ ਵਿਚ ਹੈ
1: ਜੀ,
2: ਬਈ ਮੈਂ ਉਹਦੇ ਬਾਰੇ ਕੀ ਸੋਚਦਾ
1: ਜੀ।
2: ਤੇ ਉਹ ਜਿਹੜਾ ਧਰਤੀ ਸੋਚਦੀ ਆ ਨਾ ਉਹਦੇ ਵਿੱਚੋਂ ਇੱਕ ਵਾਰ ਹੈ ਜਿਹੜੀ ਮੇਰੀ ਬੇਟੀਆਂ ਨੇ ਗਾਈ, ਵੈਸੇ ਜਿੱਦਣ ਕਿਤਾਬ ਰਿਲੀਜ਼ ਹੋਈ ਸੀ ਨਾ ਪੰਜਾਬੀ ਯੂਨੀਵਰਸਿਟੀ ਪਟਿਆਲੇ
1: ਜੀ,
2: ਉਦੋਂ ਉਹਨਾਂ ਨੇ ਗਾਈ ਸੀ, ਉਹਨਾਂ ਦੀ ਤੇ ਆਵਾਜ਼ ਬੜੀ ਸੋਹਣੀ ਆ
1: ਜੀ,
2: ਮੇਰੀ ਤਾਂ ਓਨੀ ਸੋਹਣੀ ਭਾਵੇਂ ਨਹੀਂ ਹੈ, ਲੇਕਿਨ ਉਹ ਉਹਦੀ ਇਹ ਆ ਵੀ ਜਦੋਂ ਲੱਖਾਂ ਕਰੋੜਾਂ ਸਾਲ ਪਹਿਲਾਂ
1: ਜੀ
2: ਜਿੰਨੀਆਂ ਵੀ ਧਰਤੀਆਂ ਬ੍ਰਹਿਮੰਡ ਵਿਚ ਹੈਗੀਆਂ
1: ਜੀ,
2: ਉਹਨਾਂ ਵਿਚੋਂ ਜਦੋਂ ਧਰਤੀ ਉੱਤੇ ਜੀਵਨ ਪਨਪਿਆ ਜਦੋਂ
1: ਜੀ,
2: ਕਿਉਂਕਿ ਜੀਵਨ ਦੀ ਦਾਤ ਤਾਂ ਆਪਣੇ ਵਾਲੀ ਧਰਤੀ ਨੂੰ ਮਿਲੀ ਨਾ, ਹੋਰ ਤੇ ਜੇ ਕਿਤੇ ਜੀਵਨ ਹਾਲੇ ਤੱਕ ਲੱਭਾ ਨੀ ਗਾ
1: ਜੀ,
2: ਜਦੋਂ ਆਪਣੇ ਵਾਲੀ ਧਰਤੀ ਨੂੰ ਉਹ ਜੀਵਨ ਦੀ ਦਾਤ ਮਿਲੀ ਤਾਂ ਇਹਨੇ ਉਹ ਆਪਣੀ ਖੁਸ਼ੀ ਇਹਨੂੰ ਹੋਈ ਨਾ ਵੀ ਵੇਖੋ ਵੀ ਮੈਨੂੰ ਜੀਵਨ ਦੀ ਦਾਤ ਮਿਲੀ, ਹੋਰ ਤਾਂ ਕਿਸੇ ਨੂੰ ਅਜੇ ਮਿਲੀ ਨੀ
1: ਜੀ।
2: ਤੇ ਸਾਡੇ ਵਾਲੀ ਧਰਤੀ ਨੇ ਕਰੋੜਾਂ ਸਾਲ ਪਹਿਲਾਂ, ਪਤਾ ਨੀ ਅਰਬਾਂ ਸਾਲ ਪਹਿਲਾਂ, ਪਤਾ ਨੀ ਕਿੰਨਾ ਚਿਰ ਪਹਿਲਾਂ
1: ਜੀ,
2: ਉਹ ਜਿਹੜੀ ਆਪਣੀ ਖੁਸ਼ੀ ਸੀ ਉਹ ਆਪਣੀਆਂ ਹੋਰ ਜਿਹੜੀਆਂ ਹਾਨਣਾ ਧਰਤੀਆਂ ਨਾ ਉਹਨਾਂ ਨਾਲ ਕਿਵੇਂ ਸਾਂਝੀ ਕੀਤੀ
1: ਜੀ
2: ਬਾਕੀ ਦੀਆਂ ਨਾਲ, ਵੀ ਵੇਖੋ ਮੈਨੂੰ ਵੀ ਕਿੰਨੀ ਖੁਸ਼ੀ ਆ ਵੀ ਮੈਨੂੰ ਆ ਦਾਤ ਮਿਲੀ, ਮੇਰੇ ਉੱਤੇ ਜੀਵਨ ਪਨਪਿਆ ਤੇ ਮੇਰੇ ਉੱਤੇ ਬੰਦਾ
1: ਜੀ
2: ਪੈਦਾ ਹੋਇਆ
1: ਜੀ।
2: ਇਸ ਕਰਕੇ ਮੈਨੂੰ ਉਹਦੇ ਚੋਂ ਜਿਹੜੀਆਂ 2 ਜਾਂ 4 ਲਾਈਨਾਂ ਯਾਦ ਆ ਮੈਂ ਤੁਹਾਨੂੰ
1: ਜਰੂਰ
2: ਉਹਦਾ ਇੱਕ ਜਰਾ ਕੁ ਮਾੜਾ ਜਿਹਾ ਤੁਹਾਡੇ ਨਾਲ ਸ਼ੇਅਰ ਕਰ ਲਈ।
1: ਜਰੂਰ ਜੀ।
2: ਉਹ ਢਾਡੀ ਵਾਰਾਂ ਦੀ ਤਰਜ ਉੱਤੇ ਹੀ ਹੈ
1: ਜੀ,
2: ਤੇ

0: ਤੁਹਾਡੇ ਲਵਾਂਗਾ ਮੈਂ ਜੋ ਅੱਜ ਦੀ ਗੀਤਕਾਰੀ ਹੈ ਕਹਿ ਸਕਦੇ ਆ ਜਾਂ ਸੰਗੀਤ ਹੈ ਚਲੋ ਹਿਪ ਹੋਪ ਹੋ ਗਿਆ ਸਾਡੇ ਮੁਲਕਾਂ ਚ ਵੀ ਝਾਤ ਮਾਰਦੇ ਆ ਤਾਂ ਇਹਨਾਂ ਮੁਲਕਾਂ ਦੇ ਵਿਚ ਵੀ ਮੈਟਲ ਮਿਊਜ਼ਿਕ ਜਾਂ ਉਹ ਇੱਥੇ ਤਾਂ ਆਪਾਂ ਤਾਂ ਕਹਾਂਗੇ ਕਿ ਗਲਾ ਫਾੜ ਫਾੜ ਕੇ ਮਤਲਬ ਕਿ ਚੀਕਾਂ ਮਾਰ ਮਾਰ ਕੇ ਵੀ ਗਾਉਂਦੇ ਆ ਇੱਦਾਂ ਦਾ ਮਿਊਜ਼ਿਕ
1: ਸਾਡੇ ਤਾਂ ਮਾਨ ਸਾਹਿਬ ਨੇ ਗੁਰਦਾਸ ਮਾਨ ਨੇ ਪਹਿਲਾਂ ਲਿਖਿਆ ਭਾਂਡੇ ਭੰਨ ਜਦੋਂ ਸੰਗੀਤ ਚੱਲੇ ਭਾਂਡੇ ਭੰਨ ਸੰਗੀਤ ਹੀ ਹੋ ਗਿਆ
0: ਜੀ ਬਿਲਕੁਲ ਹੈ ਜੀ ਤੇ ਉਹ ਚੀਜ਼ਾਂ ਨੂੰ ਜਦੋਂ ਚਲੋ ਹਰ ਖਿੱਤੇ ਦਾ ਇੱਕ ਆਪਣਾ ਰੰਗ ਹੈ ਜਿਵੇਂ ਮਾਨ ਸਾਹਿਬ ਨੇ ਜ਼ਿਕਰ ਵੀ ਕੀਤਾ ਤੇ ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਬਣਦੇ ਜਾ ਰਹੇ ਨੇ ਜਾਂ ਸਮੇਂ ਦੇ ਨਾਲ ਨਾਲ ਕਹਿ ਸਕਦੇ ਹਾਂ ਕਿ ਟੈਕਨੋਲੋਜੀ ਵੀ ਆ ਗਈ ਪਹਿਲਾਂ ਢੋਲ ਜਾਂ ਸਾਜ਼ ਜਿਹੜੇ ਸੀ ਉਹ ਵਜਾ ਕੇ ਬਕਾਇਦਾ ਸਜਿੰਦੇ ਜਿਹੜੇ ਸੀਗੇ ਤੇ ਉਹ ਮਿਊਜ਼ਿਕ ਬਣਦਾ ਸੀਗਾ ਤੇ ਤਰਨਮਾਨ ਬਣਦੀ ਸੀ ਸਾਰਾ ਕੁਝ ਬਣਦਾ ਸੀ ਤਾਂ ਉਸ ਤੋਂ ਬਾਅਦ ਤਵੇ ਹੁੰਦੇ ਤਵਿਆਂ ਦੇ ਉੱਤੇ ਗੀਤ ਜਿਹੜਾ ਚੜ੍ਹਦਾ ਸੀ ਤੇ ਉਹ ਤੋਂ ਬਾਅਦ ਸੀਡੀਆਂ ਹਾਰਡਵੇਅਰ ਹੋਰ ਚੇਂਜ ਹੋ ਗਿਆ ਜਿਹੜੀਆਂ ਨੇ ਆਪਣੀਆਂ ਪਿੰਨਾਂ ਆ ਗਈਆਂ ਛੋਟੀਆਂ ਛੋਟੀਆਂ ਮੈਂਬਰੀ ਸਟਿਕ ਆ ਗਈਆਂ ਤੇ ਸਮਾਂ ਬੜੀ ਤੇਜ਼ੀ ਦੇ ਨਾਲ ਤਬਦੀਲੀ ਜਿਹੜੀ ਹੋਈ ਹੈ ਕਦੇ ਆਪਾਂ ਦੂਰਦਰਸ਼ਨ ਦੇ ਉੱਤੇ ਗੀਤ ਸੁਣਦੇ ਹੁੰਦੇ ਸੀਗੇ ਮੈਨੂੰ ਅੱਜ ਵੀ ਚੇਤੇ ਆਉਂਦਾ ਬੜਾ ਮਸ਼ਹੂਰ ਗੀਤ ਹੋਇਆ ਸੀ ਸੌਂ ਜਾ ਬੱਬੂ ਆ ਮਾਣੋ ਬਿੱਲੀ ਆਈ ਹੈ ਤੁਹਾਨੂੰ ਵੀ ਚੇਤੇ ਹਾਂਜੀ ਹਾਂਜੀ ਤੇ ਉਹ ਆਵਾਜ਼ ਵੀ ਬਿਲਕੁਲ ਉਸੇ ਤਰ੍ਹਾਂ ਕੱਢਦੇ ਸੀ ਫਿਰ ਉਹ ਇੱਕ ਗੀਤ ਸੀਗਾ ਪਾਸੇ ਹੋ ਜਾ ਸੋਣੀਏ ਸਾਡੀ ਰੇਲ ਗੱਡੀ ਆਈ ਹਾਂਜੀ ਤੇ ਏਦਾਂ ਹੀ ਆਪਣੇ ਬਹੁਤ ਸਾਰੇ ਦੂਰਦਰਸ਼ਨ ਦੀਆਂ ਯਾਦਾਂ ਨੇ ਤੇ ਉਹ ਚੀਜ਼ਾਂ ਦੇਖੋ ਕਿਤੇ ਨਾ ਕਿਤੇ ਮਿਊਜ਼ਿਕ ਦਾ ਇੰਨਾ ਸ਼ੋਰ ਸ਼ਰਾਬਾ ਨਹੀਂ ਹੁੰਦਾ ਸੀ ਪਰ ਅੱਜ ਦਾ ਮਿਊਜ਼ਿਕ ਜਿਹੜਾ ਹੈ ਉਹ ਕਿਤੇ ਨਾ ਕਿਤੇ ਸਿੰਗਰ ਦੀ ਥੋੜੀ ਜਿਹੀ ਕਿਤੇ ਘਾਟ ਵੀ ਹੈ ਜਾਂ ਕੁਝ ਵੀ ਹੈ ਉਹਨੂੰ ਕਵਰ ਕਰ ਜਾਂਦਾ ਪਰ ਪਹਿਲਾਂ ਹਿੱਕ ਦੇ ਜ਼ੋਰ ਦੇ ਨਾਲ ਅੱਜ ਆਪਣੇ ਵੱਡੇ ਲੜਕੇ ਦੇ ਨਾਲ ਗੱਲ ਕਰਦਾ ਸੀ ਚਲੋ ਸਾਈਕੋਲੋਜੀ ਨੂੰ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਪੜ੍ਹਦਾ ਇਸ ਵਕਤ ਤੇ ਮੈਂ ਉਹਨੂੰ ਇਹੀ ਸਵਾਲ ਪੁੱਛਿਆ ਕਿ ਮੈਂ ਕਿਹਾ ਅੱਜ ਸਾਡਾ ਜਿਹੜਾ ਵਿਸ਼ਾ ਹੈ ਉਹ ਹੈਗਾ ਗੀਤਕਾਰੀ ਮਤਲਬ ਕਿ ਸੰਗੀਤ ਦੇ ਨਾਲ ਜੁੜਿਆ ਹੋਇਆ ਤੇ ਮੈਂ ਕਿਹਾ ਮਤਲਬ ਕਿ ਮੈਂ ਕੀ ਪੁੱਛ ਸਕਦਾ ਤੈਨੂੰ ਮਤਲਬ ਕਿ ਕਿਉਂ ਲੋਕ ਮਤਲਬ ਕਿ ਕਾਹਤੋਂ ਸੁਣਦੇ ਨੇ ਮਿਊਜ਼ਿਕ ਹਨਾ ਉਹ ਕਹਿੰਦਾ ਕਿ ਸਭ ਤੋਂ ਵੱਡਾ ਮਿਊਜ਼ਿਕ ਸੁਣਨ ਦਾ ਜਾਂ ਇੱਕ ਜਿਹੜਾ ਸਾਡੀ ਭਾਈਚਾਰਕ ਸਾਂਝ ਹੈ ਨਾ ਜਾਂ ਸਮਾਜ ਹੈ ਇੱਕ ਜਿਹੜਾ ਸਾਡਾ ਸੋਸ਼ਲ ਸਰਕਲ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਮਜ਼ਬੂਤ ਕਰਦਾ ਹੈ ਜਿਹੜਾ ਸੁਰ ਹੈ ਰਾਗ ਹੈ ਉਹਦਾ ਜਿੱਦਾਂ ਮਾਨ ਸਾਹਿਬ ਦਾ ਜ਼ਿਕਰ ਕਰਕੇ ਗਏ ਨੇ ਪਹਿਲਾਂ ਡਾਕਟਰ ਸਾਹਿਬ ਕਿ ਉਹਦਾ ਤਾਣਾ ਬਾਣਾ ਜਿਹੜਾ ਸਾਡੀ ਚਾਹੇ ਉਹ ਕੁਦਰਤ ਦੀ ਗੱਲ ਕਰਕੇ ਗਏ ਨੇ ਚਾਹੇ ਉਹ ਸਾਜ਼ਾਂ ਦੀ ਗੱਲ ਕੀਤੀ ਹੈ ਤੇ ਹੁਣ ਦੇਖੋ ਜਿਹੜੇ ਪੰਛੀ ਨੇ ਜਾਂ ਕੁਝ ਐਸੇ ਜਾਨਵਰ ਨੇ ਦੁੱਖ ਉਹਨਾਂ ਨੂੰ ਵੀ ਹੁੰਦਾ ਜਦੋਂ ਉਹਨਾਂ ਦਾ ਕੋਈ ਵੀ ਜੀ ਜਾਂਦਾ ਹੈ ਦੁਨੀਆਂ ਤੋਂ ਜਾਂ ਕੋਈ ਹੈਪਨ ਹੋ ਜਾਂਦਾ ਤੇ ਉਹ ਵੀ ਦੇਖੋ ਵਿਰਲਾਪ ਕਰਦੇ ਨੇ ਜੀ
1: ਕਰਦੇ
0: ਜੀ
1: ਕੋਈ ਸ਼ੱਕ ਨੀ ਜੀ ਦੇਖੋ ਇਹ ਉਹੀ ਤਾਂ ਗੱਲ ਨੇ ਜਿਹੜੀ ਜਿਵੇਂ ਹੁਣ ਚਰਚਾ ਹੋਈ ਮਾਨ ਸਾਹਿਬ ਹੋਰਾਂ ਨੇ ਜਿਵੇਂ ਗੱਲ ਕੀਤੀ ਹੈ ਕਿ ਇਹ ਭਾਵਨਾਵਾਂ ਨੇ ਭਾਵਨਾਵਾਂ ਨੂੰ ਸ਼ਬਦੀ ਜਿਹੜਾ ਰੂਪ ਦੇ ਕੇ ਉਹਨੂੰ ਸਾਂਝ ਪਾਉਣ ਦੀ ਜਿਹੜੀ ਕਲਾ ਕਿਰਤੀ ਹੈ ਜਾਂ ਜਿਹੜੇ ਰਾਗਾਂ ਦੀ ਗੱਲ ਕਰ ਲਓ ਰਾਗ ਵੀ ਸਾਡੀਆਂ ਭਾਵਨਾਵਾਂ ਨੂੰ ਉਹਦੇ ਵਿੱਚ ਵਹਿਣ ਚ ਲੈ ਕੇ ਜਾਂਦੇ ਆ ਪਰ ਕੁੱਲ ਮਿਲਾ ਕੇ ਜਿਹੜੀ ਆਪਾਂ ਕਿਉਂਕਿ ਆਪਾਂ ਮੁੱਖ ਤੌਰ ਤੇ ਆਪਾਂ ਗੀਤਕਾਰ ਦੀ ਗੱਲ ਕਰ ਰਹੇ ਹਾਂ ਸ਼ਬਦ ਦੇ ਚ ਮੇਨ ਚੀਜ਼ ਆ ਜਾਂਦੀ ਆ ਉਹ ਸ਼ਬਦਾਂ ਨੇ ਸਾਡੇ ਜਿਹੜੇ ਆ ਭਾਵਨਾਵਾਂ ਨੂੰ ਉਹ ਪਰੋ ਕੇ ਜਿਹੜਾ ਇੱਕ ਤਰ੍ਹਾਂ ਦਾ ਇੱਕ ਸ਼ਬਦ ਮਾਨ ਸਾਹਿਬ ਨੇ ਜਿਹੜਾ ਕਿਹਾ ਸੀਗਾ ਉਹ ਸੀ ਕਥਾਰਸਿਸ ਕਿ ਭਾਈ ਇਹ ਸਾਡਾ ਇੱਥੇ ਨਿਪਟਾਰਾ ਹੋ ਰਿਹਾ ਇਹਦੇ ਉੱਤੇ ਸਾਡੀ ਜਿਹੜੀ ਆ ਰੂਹਾਂ ਨੂੰ ਠੰਡ ਪੈ ਰਹੀ ਹੈ ਆਹ ਗੱਲ ਕਰਕੇ ਜੋ ਜੋ ਜੋ ਅਸੀਂ ਕਹਿਣਾ ਚਾਹੁੰਦੇ ਹਾਂ ਜੋ ਜੋ ਅਸੀਂ ਗੱਲਬਾਤ ਕਰਨੀ ਚਾਹੁੰਦੇ ਹਾਂ ਉਹ ਇਹਨਾਂ ਸ਼ਬਦਾਂ ਨੂੰ ਸੁਣ ਕੇ ਇਹਨਾਂ ਸ਼ਬਦਾਂ ਦੇ ਨਾਲ ਕਰਕੇ ਉਹ ਕੰਪਲੀਟ ਹੋ ਰਹੀ ਹੈ ਇਹੀ ਗੀਤਕਾਰੀ ਦੀ ਇਹੀ ਗੀਤਕਾਰੀ ਦਾ ਹਾਸਲ ਹੈ ਸੱਚੀ ਗੀਤਕਾਰੀ ਦਾ ਬਾਕੀ ਤਾਂ ਊਂ ਕਹਿ ਲੋ ਵੀ ਤੁਕ ਤੁਕਾਂਤ ਕਰਕੇ ਜਾਂ ਹੋਰ ਜੇ ਉਹ ਆਪਾਂ ਕਹਿ ਕੇ ਵੀ ਤੋੜ ਜੋੜ ਕਰਕੇ ਕਰ ਲਈਏ ਜਾਂ ਐਵੇਂ ਕਹਿ ਲੋ ਕਮਲਾ ਬੋਲੀ ਬਿਮਲਾ ਸੀ ਫੋਨ ਆਇਆ ਹੈ ਸ਼ਿਮਲਾ ਸੀ ਵੀ ਇਹ ਵੀ ਗੀਤ ਲਿਖੀ ਜਾਂਦੇ ਆ ਵੀ ਤੁਕ ਲਗਾ ਕੇ ਜੀ ਰਾਈਮ ਕਰਕੇ ਕਰ ਲੇ ਪਰ ਉਹ ਗੱਲ ਨੀ
0: ਗੱਡੀ ਵਿਚੋਂ ਫੇਮ ਲੱਭੀ
1: ਜਦੋਂ
0: ਘੱਗਰੇ ਤੇ
1: ਗੱਡੀ ਚੋਂ ਫੇਮ ਲੱਭੀ ਆ ਬਿਲਕੁਲ ਪੈ ਗਈ ਸ਼ਿਵ ਦੇ ਘਰ ਨਾਲ ਯਾਰੀ ਕਹਿੰਦੇ ਮੇਰੇ ਸ਼ਹਿਰ ਬਟਾਲੇ ਪੇਸ਼ੀ ਆ
0: ਬਿਲਕੁਲ
1: ਉਹ ਕਹਿੰਦੇ ਉਹ ਬਟਾਲੇ ਦੇ ਵਿੱਚ ਕਿਤੇ ਪੇਸ਼ੀ ਪੈ ਗਈ ਇਸ ਕਰਕੇ ਮੈਂ ਵੀ ਬਟਾਲੇ ਵੀ ਬਣ ਗਿਆ ਇਹ ਇਹ ਗੱਲਾਂ ਤਾਂ ਹਲਕੀਆਂ ਨੇ ਕਹਿੰਦੇ ਤੇਰੇ ਟੈਡੀਆਂ ਦੀ ਬਾਲ ਕੇ ਧੂਣੀ ਦੀ ਚਿਕਨ ਫਰਾਈ ਕਰਾਂਗੇ ਇਹੋ ਜਿਹੇ ਗੀਤ ਵੀ ਆ ਰਹੇ ਨੇ ਹੁਣ ਕੀ ਆ ਵੀ ਉਹ ਜਿਹੜਾ ਟੁੱਟ ਗਿਆ ਤੇ ਟੈਡੀ ਗਿਫਟ ਆਉਣ ਡੇ ਤੇ ਉਹਦਾ ਹੁਣ ਗੱਲ ਕੱਢੀ ਹੈ ਇਹ ਕੋਈ ਗੱਲਾਂ ਇਹ ਗੱਲਾਂ ਨੀ ਗੱਲ ਤਾਂ ਉਹ ਆ ਕਿ ਕਚੜਾ ਸਕ੍ਰੈਪ ਉਹਨਾਂ ਨੂੰ ਫਿਲਟਰ ਆਊਟ ਕਰਨ ਵਾਸਤੇ ਜਿਹੜਾ ਮਨੁੱਖ ਦਾ ਮਨ ਆਟੋ ਮੋਡ ਤੇ ਲੱਗਾ ਹੋਇਆ
0: ਜੀ,
1: ਜੋ ਸਾਨੂੰ ਰੂਹ ਦੇ ਵਿੱਚ ਜਿਹੜੀ ਸਾਡੀ ਰੂਹ ਨੂੰ ਚੰਗਾ ਲੱਗਦਾ ਹੈ
0: ਜੀ,
1: ਉਹ ਵਾਕਈ ਬਹੁਤ ਦੇਰ ਤੱਕ ਅਸਰ ਰਹਿੰਦਾ ਉਹਦਾ, ਤੇ ਉਹਦੀ ਗੂੰਜ ਵੀ ਕਹਿ ਲੋ ਵੀ ਸਾਲਾਂ ਬੱਧੀ ਸੁਣਦੀ ਰਹਿੰਦੀ ਹੈ
0: ਜੀ,
1: ਤੇ ਅਸੀਂ ਉਹਦਾ ਆਨੰਦ ਮਾਣਦੇ ਆ।
0: ਬਿਲਕੁਲ,
1: ਇਹੀ ਜਿਹੜਾ ਮੈਨੂੰ ਲੱਗਦਾ ਹੈ ਕਿ ਗੀਤਕਾਰੀ ਦਾ ਸਫਲ ਗੀਤਕਾਰ ਦਾ ਜਿਹੜਾ ਉਹ ਹਾਸਲ ਵੀ ਹੈ ਜੋ ਇਸ ਮੁਕਾਮ ਤੇ ਆ ਜਾਂਦਾ
0: ਹੈ ਜੀ। ਦੇਖੋ
1: ਤੁਸੀਂ ਵੇਖੋ ਫਿਲਮ ਇੰਡਸਟਰੀ ਨੂੰ ਦੇਖੋ
0: ਹਾਂਜੀ
1: ਜੀ ਜੀ ਜੀ ਹਾਂ ਫਿਲਮ ਇੰਡਸਟਰੀ ਨੂੰ ਦੇਖੋ ਤੁਸੀਂ, ਉੱਥੇ ਆਨੰਦ ਬਖਸ਼ੀ ਸਾਹਿਬ ਦਾ ਗੀਤ ਜਿਹੜਾ ਨਾਮ ਹੈ ਕਿਵੇਂ ਖੜਕਦਾ ਪੂਰਾ,
0: ਬਿਲਕੁਲ
1: ਇੰਨੇ ਸਧਾਰਨ ਸ਼ਬਦਾਂ ਚ ਲਿਖੇ ਹੋਏ ਗੀਤ ਆ ਉਹਨਾਂ ਦੇ ਜਿਹੜੇ ਐ ਸਿੱਧਾ ਠਾ ਦਿਲ ਚ ਵੱਜਦੇ ਆ ਗਏ ਕਿ ਠੀਕ ਹੈ ਜੀ, ਜਦੋਂ ਕੋਈ ਕਹਿੰਦਾ ਵੀ ਹਾਂ ਜੀ ਗੀਤ ਲਿਖਿਆ ਆਨੰਦ ਬਖਸ਼ੀ ਨੇ, ਤਾਂ ਬੰਦਾ ਸਮਝ ਜਾਂਦਾ ਵੀ ਇਹ ਤਾਂ ਬਈ ਆਪਣਾ ਹੀ ਬੰਦਾ
0: ਜੀ,
1: ਔਰ ਕਿੰਨੇ ਪਿਆਰੇ ਗੀਤ ਆ।
0: ਹੁਣ
1: ਹੋਰ ਵੀ ਸਾਰਿਆਂ ਨੇ ਲਿਖੇ, ਇੰਦੀਵਰ ਸਾਹਿਬ ਨੇ ਲਿਖੇ ਨੇ, ਸਾਹਿਰ ਲੁਧਿਆਣਵੀ ਸਾਹਿਬ ਨੇ ਲਿਖੇ, ਔਰ ਉਹ ਫਿਲਮੀ ਦੁਨੀਆਂ ਦੇ ਰਾਹੀਂ ਫਿਲਮ ਦੇ ਮਾਧਿਅਮ ਦੇ ਰਾਹੀਂ ਉਹ ਗੀਤ ਆਏ
0: ਜੀ।
1: ਉਹਨਾਂ ਨੇ ਇਸ ਗੱਲ ਤੇ ਕੋਈ ਬਹੁਤਾ ਜ਼ੋਰ ਨਹੀਂ ਦਿੱਤਾ ਕਿ ਕਲਾਸੀਕਲ ਰਾਗ ਆ ਰਿਹਾ ਜਾਂ ਕੁਛ ਹੋ ਰਿਹਾ ਜਾਂ ਬੜਾ ਹਨੇਰੀ ਆ ਰਹੀ ਜੋ ਕੁਛ ਹੋ ਰਿਹਾ ਬੜਾ ਡੀਪ ਗੱਲ ਹੋ ਰਹੀ, ਉਹ ਨੀ ਸੰਗੀਤ, ਉਹਨਾਂ ਨੇ ਸਧਾਰਨ ਸ਼ਬਦਾਂ ਵਿਚ ਹੀ ਬਹੁਤ ਗਹਿਰੀਆਂ ਗੱਲਾਂ ਕਰ ਦਿੱਤੀਆਂ।
0: ਦੇਖੋ ਮੈਨੂੰ ਯਾਦ ਆਉਂਦਾ ਤੁਹਾਡੀ ਇਸ ਗੱਲ ਤੋਂ ਥੋੜਾ ਜਿਹਾ ਅੱਗੇ ਵਧਾਵਾਂ ਤਾਂ ਆਪਣੇ ਗਜ਼ਲ ਗੋਹ ਦੇ ਨਾਂ ਦੇ ਨਾਲ ਜਾਣੇ ਜਾਂਦੇ ਨੇ ਬਾਬੂ ਰਜਬ ਅਲੀ ਸਾਹਿਬ ਜੀ, ਕਿੰਨਾ ਸਿੰਪਲ ਲਿਖਿਆ ਉਹਨਾਂ ਨੇ ਜੀ।
1: ਪਰ ਸਭ ਗੱਲ ਤੇ ਉਹੀ ਹੈ ਨਾ ਕਿ ਜਿਹੜਾ ਸਿੰਪਲ ਲਿਖਣਾ ਜਿਆਦਾ ਟਫ ਹੈ, ਜਿਆਦਾ ਔਖਾ ਹੈ, ਔਖਾ ਲਿਖਣਾ ਸੌਖਾ ਹੈ, ਡਿਕਸ਼ਨਰੀ ਚੁੱਕੋ ਔਖੇ ਔਖੇ ਸ਼ਬਦ ਲੱਭੋ ਜੋੜੋ ਤੋੜੋ ਤੇ ਰਾਈਮ ਕਰੋ ਤੇ ਹੋ ਗਏ
0: ਜੀ,
1: ਵੀ ਉਹ ਬੰਦਾ ਕਵੇ ਕਿ ਹੁਣ ਇਹਨੂੰ ਤੋੜ ਕੇ ਦਿਖਾਓ ਜੀ, ਇਹ ਕਿਲਾ ਮੈਂ ਬਣਾਤਾ ਇੱਕ
0: ਜੀ,
1: ਉਹ ਸ਼ਬਦਾਂ ਨੂੰ ਕਰਨਾ ਕਿ ਇੰਨੇ ਭਾਰੀ ਹੋਣ ਇੰਨੇ। ਇੱਕ ਵਾਰੀ ਇੱਕ ਮੈਂ ਪ੍ਰੋਗਰਾਮ ਚ ਗਿਆ ਕਿਸੇ ਯੂਨੀਵਰਸਿਟੀ ਦੇ ਵਿਚ ਸੀ, ਮੈਂ ਨਾਂ ਨੀ ਲਾਂਗਾ ਕਿਸੇ ਦਾ, ਵੱਡਾ ਪ੍ਰੋਗਰਾਮ ਸੀ, ਉਹਦੇ ਵਿਚ ਦੁਨੀਆਂ ਭਰ ਤੋਂ ਵਿਦਵਾਨ ਆਏ ਹੋਏ ਸਨ ਤੇ ਮੈਂ ਬਤੌਰ ਉੱਥੇ ਸਰੋਤਾ ਹੀ ਸੀ ਤੇ ਉਹਨਾਂ ਨੂੰ ਸੁਣ ਰਿਹਾ, ਤੇ ਮੈਂ ਪੱਤਰਕਾਰਾਂ ਵਾਲੀ ਟੀਮ ਦੇ ਵਿਚ ਸੀ, ਲੇਕਿਨ ਉਹਨਾਂ ਨੇ ਮੈਨੂੰ ਇਹ ਭੈੜੀ ਯਾਦ ਹੈ ਕਿ ਮੈਂ ਜਿੱਥੇ ਮੈਨੂੰ ਬਿਠਾਇਆ ਜਾਂਦਾ ਮੈਂ ਲਗਭਗ ਇੱਧਰ ਉੱਧਰ ਹੋ ਕੇ ਮੈਂ ਆਡੀਅੰਸ ਦੇ ਵਿਚ ਹੀ ਬੈਠਾ ਜਾ ਕੇ, ਕਿਉਂਕਿ ਉੱਥੇ ਮੈਨੂੰ ਜ਼ਿਆਦਾ ਲਾਈਵ ਫੀਡਬੈਕ ਮਿਲ ਸਕਦੀ ਸੀ। ਹਾਂ, ਫੀਡਬੈਕ ਵੀ ਮਿਲਦੀ ਹੈ ਵੀ ਦੇਖੋ ਜੇ ਬੰਦਾ ਤਵਾ ਵੀ ਲਾਉਣ ਡਿਆ ਉੱਥੇ ਲੱਗਣੇ ਆ, ਜਿਹੜੀ ਪੱਤਰਕਾਰ ਦੀ ਗੱਲ ਤਾਂ ਵੱਖਰੀ ਆ, ਉਹਦੇ ਵੱਖਰਾ ਮੰਜਾ ਡਾਇਆ ਹੋਇਆ ਹੁੰਦਾ, ਉੱਥੇ ਤਾਂ ਕੋਈ ਆਉਣੀ ਨੀ ਗੱਲ, ਉੱਥੇ ਤਾਂ ਜੋ ਹੋ ਰਿਹਾ ਸਟੇਜ ਉਹੀ ਉਹ ਆਪਣੀ ਵਿਊ ਦੇ ਸਕਦਾ, ਲੇਕਿਨ ਆਡੀਅੰਸ ਦਾ ਇੱਕ ਰਿਐਕਸ਼ਨ ਮੈਂ ਚਾਹੁੰਦਾ ਸੀ ਤੇ ਇਸ ਕਰਕੇ ਮੈਂ ਆਡੀਅੰਸ ਚ ਬੈਠਾ
0: ਜੀ,
1: ਤੇ ਉਹ ਵਿਦਵਾਨ ਸਾਹਿਬ ਲੱਗੇ ਨੇ, ਉਹਨਾਂ ਨੇ ਕੋਈ ਚਰਚਾ ਕੀਤੀ ਕਿਸੇ ਵਿਸ਼ੇ ਦੇ ਉੱਤੇ, ਬਹੁਤ ਚਰਚਾ ਕੀਤੀ
0: ਜੀ,
1: ਤੇ ਵੱਡਾ ਮਾਹੌਲ ਬਣਿਆ ਹੋਇਆ, ਲੇਕਿਨ ਉਹ ਲੈਂਦੇ ਪੰਜਾਬ ਤੋਂ ਕੁਝ ਵਿਦਵਾਨ ਆਏ ਸਨ, ਉਹ ਵੀ ਯੂਨੀਵਰਸਿਟੀ ਦੇ ਸਨ
0: ਜੀ,
1: ਮੈਂ ਨਾ ਹੁਣ ਕਿਸੇ ਦਾ ਵੀ ਨੀ ਲਵਾਂਗਾ
0: ਜੀ,
1: ਤੇ ਉਹ ਆਪਸ ਚ ਗੱਲਾਂ ਕਰਨ, ਉਹਨਾਂ ਨੇ ਕਿਹਾ ਉਹ ਭਾਈ ਮੇਰੀ ਗੱਲ ਸੁਣ, ਆਪਾਂ ਆਏ ਪੰਜਾਬੀ ਵਾਲੇ ਸੰਮੇਲਨ ਚ ਹੀ ਆ ਜਾਂ ਕੀ ਚੱਕਰ ਹੈ, ਕਹਿੰਦਾ ਕਹਿੰਦਾ ਭਾਈ ਸਾਹਿਬ ਪੰਜਾਬੀ ਚ ਹੀ ਆ
0: ਜੀ,
1: ਉਹ ਕਹਿੰਦਾ ਵੀ ਇਹ ਫਿਰ ਜਿਹੜੀ ਬੋਲਣ ਡੇ ਭਾਸ਼ਾ ਇਹ ਕਿਹੜੀ ਆ, ਕਹਿੰਦੇ ਐ ਤਾਂ ਵੀ ਪੰਜਾਬੀ ਇਹ ਵਿਦਵਾਨਾਂ ਵਾਲੀ ਆ, ਫਿਰ ਪਤਾ ਜਿਆਦਾ ਹਾਵੀ ਹੋ ਗਈ ਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਇਹੋ ਜਿਹੇ ਔਖੇ ਸ਼ਬਦ ਪੰਜਾਬੀ ਦੇ ਵਿੱਚੋਂ ਕੱਢ ਕੇ ਲਾਉਣ ਡੇ ਆ
0: ਜੀ,
1: ਜਿਹੜਾ ਉੱਤੇ ਜਿਹੜਾ ਵਿਦਿਆਰਥੀ ਬੈਠਾ ਹੋਊਗਾ ਉਹ ਤਾਂ ਇਹ ਸੋਚਦਾ ਹੋਊਗਾ ਉਹ ਨਾ ਉਹ ਭਾਈ ਇਹ ਤਾਂ ਬਾਹਲੀ ਬਿਪਤਾ ਵਾਲਾ ਕੰਮ ਆ, ਹਾਂ ਸਾਡੇ ਪਾਸ ਦਾ ਕੰਮ ਨੀ,
0: ਇਹ
1: ਤਾਂ ਬਾਹਲਾ ਕੋਈ ਬਹੁਤ ਹੀ ਵੱਡੀ ਬਿਲਪਤਾ ਚਾਹੀਦੀ ਹੈ ਤਾਂ ਆਪਾਂ ਇਹ ਦੇਖਾਂਗੇ
0: ਜੀ। ਬਿਲਕੁਲ,
1: ਉਹ ਹੈਰਾਨ ਹੋਏ, ਕਹਿੰਦੇ ਪੰਜਾਬੀ ਨੂੰ ਪੰਜਾਬੀ ਚ ਨੀ ਬੋਲ ਰਹੇ ਯਾਰ, ਇਹ ਹੋ ਕੀ ਰਿਹਾ
0: ਜੀ। ਬਿਲਕੁਲ ਜੀ,
1: ਇਹ ਇੱਕ ਵਰਤਾਰਾ ਹੈ,
0: ਪਰ
1: ਜਿਹੜੇ ਤੁਸੀਂ ਇਹ ਦੇਖੋ ਹੁਣ ਵਾਰਿਸ ਸ਼ਾਹ ਹੋਰਾਂ ਦੀ ਜਿਹੜੀ ਹੀਰ ਵੀ ਆ ਉਹ ਇੰਨੀ ਸਧਾਰਨ ਸ਼ਬਦਾਂ ਦੇ ਵਿੱਚ ਇੰਨੀ ਪ੍ਰਭਾਵਸ਼ਾਲੀ ਸ਼ਬਦਾਂ ਚ ਲਿਖੀ ਹੋਈ ਰਚਨਾ
0: ਜੀ,
1: ਕਿ ਕਿਆ ਇਹ ਬਤਾ, ਉਹ ਜਿਹੜਾ ਮਰਜ਼ੀ ਗਾਏ ਉਹਨੂੰ
0: ਜੀ,
1: ਔਰ ਇੱਕ ਬੰਦਾ ਗਾ ਰਿਹਾ ਦੂਜਾ ਸੁਣ ਰਿਹਾ ਦੂਜਾ ਵੀ ਉਹਨੂੰ ਇੰਨ ਬਿੰਨ ਸਿਹਾਰੀ ਬਿਹਾਰੀ ਸਮੇਤ ਉਹਨੂੰ ਯਾਦ ਹੋਜੂ
0: ਜੀ ਆਭਾਸ ਦੇ ਜ਼ਰੀਏ ਕਹਿ ਲੋ ਜਾਂ ਇੱਕ ਉਸ ਮੁਕਾਮ ਦੇ ਉੱਤੇ ਜਾਂ ਉਸ ਸਟੇਜ ਦੇ ਉੱਤੇ ਲੈ ਕੇ ਜਾਣਾ ਸਰੋਤੇ ਨੂੰ ਜਾਂ ਜਿਹੜਾ ਸੁਣਨ ਵਾਲਾ ਹੈ ਉਹਦਾ ਫਿਰ ਕਲਾਕਾਰੀ ਉਹਦੇ ਵਿਚ ਵੀ ਉਹਦੀ ਹੁੰਦੀ ਹੈ ਨਾ ਤਕਰੀਬਨ। ਜੇ ਹੁਣ ਆਪਾਂ ਕਹਿ ਦਈਏ ਕਿ ਹੀਰ ਨੋਰਮਲ ਜੀ ਹਰ ਕੋਈ ਕਿਸੇ ਦਾ ਵੱਸ ਵੀ ਨਹੀਂ ਹੈ, ਜਦੋਂ ਹੀਰ ਗਾਈ ਜਾਂਦੀ ਹੈ ਤੇ ਉਹ ਦੇਖਦੇ ਆ ਜਦੋਂ ਸੂਫੀ ਜਾਂ ਹੋਰ ਸਾਰੇ ਲੋਕ ਉਹ ਜਿਹੜੇ ਮਾਨ ਸਾਹਿਬ ਹੈਗੇ ਨੇ ਆਪਣੇ ਗੁਰਦਾਸ ਮਾਨ ਸਾਹਿਬ ਨੇ ਵੀ ਗਾਈ ਹੈ, ਹੋਰ ਸਾਰਿਆਂ ਨੇ ਗਾਈ ਹੈ।
1: ਬਿਲਕੁਲ ਬਿਲਕੁਲ ਭਾਰਤ ਸਾਹਿਬ, ਤੁਸੀਂ ਮੈਨੂੰ ਲੱਗਦਾ ਹੈ ਕਿ ਜਿੰਨੇ ਦੋਸਤ ਆਪਣੇ ਦੁਆਬਾ ਰੇਡੀਓ ਚੈਨਲ ਨੂੰ ਸੁਣ ਰਹੇ ਨੇ, ਜੇ ਇਹਨਾਂ ਨੇ ਸਾਰੇ ਦੋਸਤਾਂ ਨੇ ਯੂਟਿਊਬ ਦੇ ਵਿੱਚ ਵੀ ਫੋਲਾਵਾਲੀ ਕੀਤੀ ਹੋਏ, ਉਹਦੇ ਵਿੱਚ ਇੱਕ ਮੁਲਾਕਾਤ ਜਾਂ ਸਤਰੰਗੀ ਫਿਲਮ ਪ੍ਰੋਗਰਾਮ ਦੇ ਵਿੱਚ ਉਹਨਾਂ ਦੋਸਤਾਂ ਨੂੰ ਮਿਲੂਗਾ ਇੱਕ ਇੱਕ ਪ੍ਰੋਗਰਾਮ ਸੁਰਿੰਦਰ ਸ਼ਿੰਦਾ ਭਾਜੀ ਦੇ ਨਾਲ ਰਿਕਾਰਡ ਕੀਤਾ ਹੋਇਆ। ਉਹ ਅੱਛਾ, ਉਹਨਾਂ ਨੇ ਨਾ ਗੱਲ ਕੀਤੀ ਸੀ, ਮੈਂ ਉਹਨਾਂ ਨੂੰ ਇਹੋ ਜਿਹਾ ਸਵਾਲ ਕੀਤਾ ਕਿ ਭਾਈ ਇਹੋ ਜਿਹੇ ਭੈੜੇ ਗੀਤ ਵੀ ਕਿਉਂ ਆ ਰਹੇ ਨੇ
0: ਜੀ,
1: ਜੇ ਚੰਗੇ ਗੀਤ ਆਣੇ ਚਾਹੀਦੇ ਜਾਂ ਭੈੜੇ ਵੀ ਆ ਜਾਂਦੇ। ਉਹ ਕਹਿੰਦੇ ਵੀ ਕੋਈ ਨੀ, ਸਾਰੇ ਠੀਕ ਹੀ ਆ
0: ਜੀ,
1: ਪਰ ਜੇ ਭੈੜੇ ਆ ਰਹੇ ਆ ਜਿਵੇਂ ਤੁਸੀਂ ਕਹਿੰਦੇ ਹੋ
0: ਜੀ,
1: ਤਾਂ ਉਹਨਾਂ ਨੇ ਆਪਣੇ ਸਟਾਈਲ ਜਵਾਬ ਦਿੱਤਾ, ਤੁਸੀਂ ਸੁਣ ਵੀ ਸਕਦੇ ਹੋ ਯੂਟਿਊਬ ਤੇ ਪ੍ਰੋਗਰਾਮ ਪਿਆ ਆਪਣਾ। ਤੇ ਉਹ ਕਹਿੰਦੇ ਇਹਦੇ ਲਈ ਪੰਜ ਬੰਦੇ ਜ਼ਿੰਮੇਵਾਰ ਨੇ
0: ਜੀ।
1: ਪਹਿਲਾ ਬੰਦਾ ਉਹਨਾਂ ਨੇ ਪਹਿਲਾ ਬੰਦਾ ਅੱਜ ਗਿਣਿਆ ਗੀਤਕਾਰ ਨੂੰ
0: ਜੀ,
1: ਉਹਨੇ ਇਹੋ ਜਿਹਾ ਗੀਤ ਲਿਖਿਆ ਕਿਉਂ
0: ਜੀ,
1: ਜਿਹੜਾ ਜਿਹਨੂੰ ਭੈੜਾ ਸਮਝ ਰਹੇ ਸਾਰੇ
0: ਜੀ,
1: ਪਰ ਚਲੋ ਲਿਖਤਾ ਉਹਨੇ। ਫਿਰ ਦੂਜਾ ਜਿਹੜਾ ਗੁਨਾਹਗਾਰ ਹੈਗਾ ਉਹ ਜਿਹੜਾ ਗਾਇਕ ਆ ਉਹਨੇ ਗਾਇਆ ਕਿਉਂ
0: ਜੀ,
1: ਚਲੋ ਤੀਜਾ ਫਿਰ ਗੁਨਾਹਗਾਰ ਉਹ ਹੈ ਮਿਊਜ਼ਿਕ ਡਾਇਰੈਕਟਰ, ਜੇ ਉਹ ਜੇ ਭਾਈ ਗਾਇਕ ਮੰਨ ਗਿਆ ਤੁਹਾਨੂੰ ਬਣਾਇਆ ਕਾਹਦੇ ਵਾਸਤੇ ਆ
0: ਜੀ।
1: ਤੇ ਚੌਥਾ ਉਹ ਕੰਪਨੀ
0: ਜਿਹਨੇ ਰਿਲੀਜ਼,
1: ਜਿਹਨੂੰ ਪਤਾ ਵੀ ਇਹ ਸਹੀ ਨੀ ਹੈਗਾ ਕੁਛ ਵੀ
0: ਜੀ,
1: ਤੇ ਉਹ ਉਹਨੂੰ ਰਿਲੀਜ਼ ਕਰ ਰਹੀ ਹੈ ਪੈਸੇ ਲੈ ਕੇ। ਚਾਰ
0: ਪੰਜਵੇਂ ਅਸੀਂ,
1: ਉਹ ਗੁਨਾਹਗਾਰ ਹੈ। ਤੇ ਪੰਜਵੇਂ ਉਹ ਸਰੋਤੇ
0: ਸੁਣਨ ਵਾਲੇ ਜੀ,
1: ਅਸੀਂ ਸੁਣਨ ਵਾਲੇ ਆ
0: ਜੀ।
1: ਇੱਕ ਇੱਕ ਬੰਦੇ ਦਾ ਕੰਮ ਹੈ ਨੀ ਇਹ ਚ, ਘੱਟੋ ਘੱਟ ਪੰਜ ਜਾਣੇ ਲੱਗਦੇ ਆ, ਇੱਕ ਸੁਪਰ ਹਿੱਟ ਹੋਣ ਨੂੰ ਜਾਂ ਇੱਕ ਸੁਪਰ ਫਲੋਪ ਹੋਣ ਨੂੰ
0: ਜੀ,
1: ਇੱਕੋ ਹੀ ਮਤਲਬ ਉਹ ਪੰਜ ਤੇ ਰਾਹੀਂ ਜ਼ਿੰਮੇਵਾਰ ਨੇ
0: ਜੀ। ਬਿਲਕੁਲ,
1: ਪ੍ਰੋਡਕਸ਼ਨ ਕਰ ਰਿਹਾ ਨਾ, ਇੱਕ ਪ੍ਰੋਡਕਸ਼ਨ ਹਾਊਸ ਆ, ਉਹ ਪ੍ਰੋਡਿਊਸ ਕਰ ਰਿਹਾ, ਗੀਤ ਲੈ ਕੇ ਆ ਰਿਹਾ ਜੀ, ਮੈਂ ਪੇਸ਼ ਕਰ ਰਿਹਾ ਜੀ ਆਹ ਗੀਤ, ਸਾਡੀ ਆਹ ਬੈਨਰ ਹੈ ਜੀ, ਸਾਡਾ ਲੇਬਲ ਆ ਗਿਆ ਜੀ।
0: ਬਿਲਕੁਲ,
1: ਉਹ ਹੁਣ ਕਰ ਕੀ ਰਿਹਾ, ਪਰ ਇਹ ਤਾਂ ਦੇਖ ਨੀ ਰਹੇ
0: ਜੀ। ਬਿਲਕੁਲ,
2: ਆਖਰੀ ਪੰਜ ਬੰਦੇ ਜ਼ਿੰਮੇਵਾਰਾਂ ਨੇ ਮੇਰਾ ਲਹਿਜਾ ਗੱਲ ਦਾ ਬਦਲਤਾ ਜੀ
0: ਜੀ।
2: ਮੈਂ ਸਾਰਿਆਂ ਨੂੰ ਵੱਡਾ ਇਹਦੇ ਵਿੱਚ ਕਸੂਰਵਾਰ ਗਾਉਣ ਵਾਲੇ ਨੂੰ ਸਮਝਦਾ
0: ਜੀ ਜੀ।
2: ਗਾਉਣ ਵਾਲਾ ਜੇ ਗੀਤ ਫੜੇ ਨਾ ਤੇ ਗੀਤ ਆਊਗਾ ਕਿਵੇਂ ਜੀ
0: ਜੀ।
2: ਬਾਕੀ ਚਾਰ ਬੰਦੇ ਤਾਂ ਬਾਅਦ ਚ ਆਉਂਦੇ ਨੇ ਜੀ।
0: ਉਹ ਮਾਨਕ ਸਾਹਿਬ ਕਹਿੰਦੇ ਹੁੰਦੇ ਸੀ ਨਾ, ਲਿਖਣ ਵਾਲੇ ਨੇ ਲਿਖਤਾ ਆਪਾਂ ਗਾਤਾ, ਗਾਉਣ ਵਾਲੇ ਨੇ ਗਾਤਾ।
2: ਨਹੀਂ ਉਹ ਤਾਂ ਚਲੋ ਐ ਨੀ ਗੱਲ ਹੈ, ਐ ਤਾਂ ਕਿੰਨੇ ਫਿਰ ਗੀਤ ਉਹਨਾਂ ਨੇ ਗਾਏ ਹੀ ਨੀ ਜਿਹੜੇ
0: ਨਹੀਂ ਗਾਏ
2: ਹੁੰਦੇ। ਬਿਲਕੁਲ ਲੋਕਾਂ ਦੇ ਕਿਤਾਬਾਂ ਚ ਵੀ ਪਏ ਰਹਿ ਗਏ ਹੁਣ
0: ਜੀ।
2: ਸਵਾਲ ਇਹ ਨੀ ਕਿ ਗੀਤਕਾਰ ਨੇ ਲਿਖਤਾ ਜੇ ਉਹ ਦਰ ਦਰ ਲਈ ਫਿਰਦਾ ਤੇ ਕੋਈ ਫੜਦਾ ਹੀ ਨੀ ਗੀਤ, ਫਿਰ ਗੀਤ ਆਊ ਕਿਵੇਂ ਜੀ ਸਮਾਜ?
0: ਬਿਲਕੁਲ ਹੈ ਜੀ,
2: ਸਾਰਿਆਂ ਨੂੰ ਵੱਡਾ ਕਸੂਰਵਾਰ ਗਾਇਕ ਹੈ
0: ਜੀ।
2: ਮੈਨੂੰ ਇੱਕ ਵਾਰ ਨਿਊਯਾਰਕ ਬੈਠੇ ਤਿੰਨੇ ਜਾਣੇ, ਸਵੇਰ ਦੀ ਗੱਲ ਹੈ, ਭਾਬੀ ਮੇਥੇ ਵਾਲੇ ਪਰੌਂਠੇ ਲਾਉਂਦੀ, ਸਾਨੂੰ ਅਸੀਂ ਜੀ ਜਿਹੜੇ ਸ਼ੌਕ ਹੁੰਦੇ ਕੱਲੇ ਰਹਿੰਦੇ ਹੁੰਦੇ ਸੀ, ਮੈਂ ਮੇਥੇ ਲੈ ਆਵਾਂ ਭਾਬੀ ਰਾਹੀ, ਕਹਿੰਦਾ ਬਾਈ ਗੀਤ ਲਿਖੇ ਬਣਾ ਇੱਕ ਦਗਾਣਾ, ਕੀ ਕਹਿੰਦਾ ਇਹਦੇ ਤੇ, ਮੈਂ ਗੀਤ ਲਿਖਤਾ
0: ਜੀ।
2: ਮਹਾ ਯਾਰ ਰਹੀ ਇਹਦਾ ਗੀਤ ਬਹੁਤ ਮਾੜਾ ਵੀ, ਮੈਂ ਨਾ ਤਾਂ ਜੀ ਨਾ ਪਾਉਣਾ ਔਰ ਜੇ ਨਾ ਤਾਂ ਸਟੇਜ ਤੇ ਮੇਰਾ ਉਹ ਲੈਣਾ
0: ਜੀ।
2: ਮਹਾ ਨੰਬਰ ਤੋਂ ਮੈਨੂੰ ਜਿੱਥੇ ਕੁ ਲੱਗਦਾ ਜਦੋਂ ਤੂੰ ਗਾਏਗਾ ਤੇਰੇ ਡਾਂਗ ਜ਼ਰੂਰ ਫਿਰੂ
0: ਜੀ।
2: ਮੈਂ ਕਿਹਾ ਯਾਰ ਕੋਈ ਚੱਜ ਪਿੱਛੇ ਭਾਬੀ ਆ ਗਈ, ਕਹਿੰਦੀ ਕਿਹੜਾ ਵਿਖਾ ਦੇਖਦਾ ਭਾਬੀ ਇਹਦਾ ਮਤਲਬ ਕੀ ਨਿਕਲਦਾ ਗੱਲ
0: ਜੀ।
2: ਕੱਲਾ ਉਹ ਦੋ ਲਾਈਨਾਂ ਨੀ, ਦੋ ਲਾਈਨਾਂ ਤਾਂ ਹਰੇਕ ਬੰਦਾ ਗਾਉਂਦਾ ਤੇ ਉਹ ਜਦੋਂ ਦੋ ਲਾਈਨਾਂ ਨੂੰ ਲੈ ਕੇ ਕਹਾ ਤੁਸੀਂ ਗੱਲ ਵੀ ਬਣਾਉਣੀ ਹੈ
0: ਜੀ,
2: ਕਿਉਂਕਿ ਗੀਤ ਵੀ ਇੱਕ ਲੇਖ ਹੁੰਦਾ ਨਾ।
0: ਬਿਲਕੁਲ ਹੈ ਜੀ,
2: ਇੱਕ ਕਹਾਣੀ ਹੁੰਦੀ ਹੈ
0: ਜੀ।
1: ਬਿਲਕੁਲ,
2: ਮੈਂ ਲਿਖਤਾ ਸੀ ਗੀਤ ਪਰ ਮੈਂ ਪਾੜਤਾ ਜੀ
0: ਜੀ।
2: ਮੈਂ ਕਿਹਾ ਵੀ ਨਹੀਂ ਰਾਈ, ਪਰ ਮੈਂ ਕਿਹਾ ਮੈਂ ਪਹਿਲਾਂ ਤਾਂ ਮੈਨੂੰ ਆਪ ਨੂੰ ਨੀ, ਕਿਉਂਕਿ ਮੈਂ ਤਾਂ ਚਲੋ ਸ਼ੁਰੂ ਤੋਂ ਆਉਣਾ ਸੁਭਾਅ ਦੇ ਹੋ ਰਿਹਾ, ਪਰ ਮੈਂ ਕਹਿੰਦਾ ਗੀਤਕਾਰ ਨੂੰ ਵੱਧ ਗਾਇਕ ਦਾ ਕਸੂਰ ਆਈ ਜੇ ਗਾਇਕ ਨਾ ਫੜੇ ਉਸ ਗੀਤ।
0: ਬਿਲਕੁਲ ਹੈ ਜੀ,
1: ਉਹ ਗੱਲ ਵੱਧਦੀ ਨੀ ਅੱਗੇ ਜੀ, ਬਿਲਕੁਲ ਸਹੀ ਹੈ,
0: ਸਟਾਪ
2: ਲੱਗੇ ਨੀ ਬਸ ਸਕੀ ਜੀ, ਗੱਲ ਉੱਥੇ ਹੀ ਠੱਪ ਹੋ ਗਈ ਜੀ।
0: ਬਿਲਕੁਲ ਹੈ ਜੀ
1: ਜੀ ਜੀ ਜੀ ਜੀ ਸਹੀ ਹੈ।
2: ਮੈਂ ਹੁਣ ਕਾਹਨੂੰ ਆਪਣਾ, ਚਲੋ ਮਾਧਵੇਂ ਇਹੋ ਜਿਹਾ ਦੋ ਚੀਜ਼ਾਂ ਭੌਣ ਜੱਟ ਨੂੰ, ਜਵਾਕ ਆਪਣੇ ਆਪਣਾ ਮਤਲਬ, ਮੈਂ ਜਦੋਂ ਗੀਤ ਨੂੰ ਕਹਾਣੀਆਂ ਘੁਟਾਲੇ ਆਪਦੇ ਅੰਦਰ, ਮੈਂ ਕਿਹਾ ਯਾਰ ਇਹ ਤਾਂ ਕਿੱਧਰ ਨੂੰ ਚੱਲੀ ਆ ਕਹਾਣੀ, ਮੈਂ ਕਿਹਾ ਤੇਰੇ ਡਾਂਗ ਫਰੀ ਫਿਰੂ ਗਰੰਟੀ ਹੈ
0: ਜੀ।
2: ਤੇ ਉਹ ਇਸ ਕਰਕੇ ਨਾ ਇਹ ਨੀ ਹੈ ਮੈਂ ਜਾਣੀ ਕਸੂਰਵਾਰ ਗਾਇਕ ਦਾ ਵੱਧ ਸਮਝਦਾ
0: ਜੀ।
2: ਕਈ ਕਿੰਨੇ ਵਧੀਆ ਗੀਤ ਗਾਇਕ ਅਣਗੌਲੇ ਕਰ ਦਿੰਦੇ ਨੇ, ਹੁਣ ਕਈ ਗੀਤ ਇਹੋ ਜਿਹੇ ਨੇ ਗੀਤਕਾਰ ਦੇ ਨਾਂ ਨੂੰ ਇਹ ਗਾਏ ਜਾਂਦੇ ਨੇ, ਨਿਕਲਣ ਨੂੰ ਕੱਢਣ ਨੂੰ ਉਹਦੇ ਵਿੱਚ ਕੁਛ ਵੀ ਨੀ ਹੁੰਦਾ ਜੀ।
0: ਬਿਲਕੁਲ ਹੈ ਜੀ,
2: ਪੰਜਾਬ ਬੋਲ ਦਾ।
0: ਹਾਂਜੀ ਪੰਜਾਬ ਬੋਲ ਦਾ
2: ਕਿੰਨਾ ਚਰਚਾ ਚ ਗੀਤ ਆਯਾ,
0: ਵੀਡੀਓ ਬੜੀ ਵਧੀਆ ਬਣੀ ਓਹਦੀ ਜੀ। ਹਾਂਜੀ
2: ਸਾਰਾ ਕੁਛ ਓਹਦੇ ਵਿਚ, ਕੋਈ ਚੀਜ਼ ਦਾ ਵੀ ਘਾਟ ਨੀ
0: ਸੁਣਿਆ ਕਿੰਨਾ ਕ ਓਹਨੂੰ।
2: ਹਰ ਪੰਜਾਬ ਦੇ ਵਸਿੰਦੇ ਦੇ ਚਾਹੇ ਉਹ ਪ੍ਰਦੇਸ਼ ਬੈਠਾ ਚਾਹੇ ਕਿਤੇ ਬੈਠਾ ਦੇ ਮੂੰਹ ਤੇ ਚਪੇੜ ਆਈ।
0: ਬਿਲਕੁਲ ਆਈ, ਲੂ ਕੰਡੇ ਖੰਡੇ ਕਰਦਾ, ਬਿਲਕੁਲ ਸੋਚਣ ਨੂੰ ਮਜਬੂਰ ਕਰਦਾ।
2: ਫਿਰ ਜੇ ਉਹ ਗੀਤ ਨੂੰ ਮਤਲਬ ਵੀ ਨਵਾਂ ਮੁੰਡਾ ਹੀ ਪਾੜ ਕੇ ਪਰੇ ਸਿੱਟ ਦੋ ਤੇ ਫਿਰ ਉਹ ਫਿਰ ਗੀਤ ਕਿਹਨੇ ਸੁਣਨਾ।
0: ਬਿਲਕੁਲ ਆ ਜੀ, ਬਿਲਕੁਲ ਆ ਜੀ,
1: ਉਹ ਹਾਂਜੀ ਬਿਲਕੁਲ ਉਹ ਗੱਡੀ ਫਿਰ ਲਿਓ ਲੱਥਣੀ ਲੱਥਣੀ ਹੈ ਜੀ,
2: ਲੱਥਣੀ ਓ ਲੱਥਣੀ ਹੈ ਨਾ। ਫਿਰ ਇਹ ਇਦੋਂ ਗੰਦਾ ਗੀਤ ਕੋਈ ਨਾਮ ਭਰ ਗਾਇਕ ਲਈ ਗੀਤਕਾਰ ਲਿਖ ਦੇਵੇ ਉਹਦਾ ਝੱਟ ਗਾ ਦਿੰਦੇ ਨੇ ਜੀ ਫੜ ਕੇ।
0: ਹੁਣ ਦੇਖੋ ਦਲੇਰ ਮਹਿੰਦੀ ਹੁਣੀ ਸੀਗੇ ਜਾਂ ਹੋਰ ਬਹੁਤ ਸਾਰੇ ਸੀਗੇ ਸਿੰਗਰ, ਉਹਨਾਂ ਨੇ ਰੁੱਖ ਇਹਨਾਂ ਚੀਜ਼ਾਂ ਨੂੰ ਕਾਹਤੋਂ ਕੀਤਾ। ਦੇਖੋ ਕੀਰਤਨ ਕਰਦੇ ਹੁੰਦੇ ਸੀ, ਲਾਈਨ ਚੇਂਜ ਕਰਨੀ ਪਈ।
2: ਚਲੋ ਕਮਾਈ ਸੀ ਨਾ, ਕਮਾਈ ਦਾ ਸਾਧਨ ਆਪਾਂ ਗੀਤਕਾਰੀ ਦੀ ਗੱਲ ਕਰਦੇ ਹਾਂ
0: ਜੀ।
2: ਮਤਲਬ ਕਈ ਇੰਨੇ ਹੌਲੇ ਲਫ਼ਜ਼ ਵੀ ਗਾਏ ਜਾਂਦੇ ਨੇ। ਹੁਣ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ
0: ਜੀ,
2: ਅਸੀਂ ਇਹੋ ਜਿਹੇ ਗੀਤਾਂ ਨੂੰ ਵੀ ਪ੍ਰਮੋਟ ਅਸੀਂ ਉਹ ਕੀਤਾ ਨਾ।
0: ਬਿਲਕੁਲ ਹੈ ਜੀ,
1: ਓਜਲਾ ਸਾਹਿਬ ਇੱਕ ਨਾ ਜਿਵੇਂ ਜਿਵੇਂ ਹੁਣ ਆਪਾਂ ਜਿੰਦਾ ਭਾਈ ਦੀ ਗੱਲ ਕੀਤੀ ਸਾਂਝੀ ਕਿ ਉਹ ਵੀ ਚਲੋ ਆਪਣੀ ਵੀਡੀਓ ਪਈ ਆ, ਇੱਕ ਪਾਲੀ ਦੇਤ ਵਾਲੀ ਸਾਹਿਬ ਨਾਲ ਵੀ ਗੱਲਬਾਤ ਰਿਕਾਰਡ ਹੋਈ ਆ, ਉਹ ਵੀ ਉਸੇ ਸੀਰੀਜ਼ ਦੇ ਵਿੱਚ ਆ
0: ਜੀ।
1: ਉਹ ਦੇਤ ਵਾਲੀ ਸਾਹਿਬ ਨੂੰ ਵੈਸੇ ਹੀ ਮੇਰੇ ਪਤਾ ਨੀ ਕਿਵੇਂ ਮਨ ਚ ਆਇਆ, ਮੈਂ ਪੁੱਛਿਆ ਮੈਂ ਕਿਹਾ ਭਾਜੀ ਕੋਈ ਇਹੋ ਜਿਹਾ ਗੀਤ ਹੈਗਾ ਜਿਹੜਾ ਤੁਹਾਨੂੰ ਲਿਖ ਕੇ ਬੜਾ ਅਫਸੋਸ ਹੋਇਆ ਜਿੰਦਗੀ ਚ
0: ਜੀ?
1: ਉਹ ਬੜੇ ਕਹਿੰਦੇ ਭਾਈ ਯਾਰ ਹੈਗਾ ਭਾਈ ਹੈਗੇ ਆ, ਪਰ ਹੁਣ ਕਹਿੰਦੇ ਵੀ ਜਦੋਂ ਬੰਦਾ ਸ਼ੁਰੂ ਚ ਹੁੰਦਾ ਨਾ, ਸ਼ੁਰੂ ਚ ਸਟਰਗਲ ਚ ਹੁੰਦਾ, ਉਹ ਬੰਦਾ ਉਸ ਵੇਲੇ ਉਹਦੀ ਅਵਸਥਾ ਹੋਰ ਆ, ਉਹ ਸੋਚਦਾ ਕਿ ਮੈਂ ਕਿਵੇਂ ਹਿੱਟ ਹੋ ਜਾਂ, ਆਹ ਕਰਨਾ ਉਹ ਕਰਨਾ, ਹਰ ਕੰਧ ਨੂੰ ਟੱਕਰ ਮਾਰਦਾ
0: ਜੀ,
1: ਪਰ ਪਤਾ ਹੁੰਦਾ ਉਹਨੂੰ ਵੀ ਇਹ ਠੀਕ ਨੀ ਹੈਗੀ ਗੱਲ
0: ਜੀ।
1: ਪਰ ਉਹ ਕਹਿੰਦੇ ਵੀ ਮੈਂ ਦੇਖਿਆ ਵੀ ਇਹ ਯਾਰ ਚਲੋ ਹੁਣ ਹੈਗਾ, ਪਰ ਫਿਰ ਇੱਕ ਟਾਈਮ ਆਇਆ ਜਦੋਂ ਸਥਾਪਿਤ ਹੋ ਗਏ ਸਭ ਹੋ ਗਿਆ ਪੈਰਾਂ ਤੇ ਆਪਾਂ ਆ ਗਏ, ਉਦੋਂ ਬਾਅਦ ਫਿਰ ਬੰਦਾ ਸੋਚ ਸਕਦਾ, ਬੰਦਾ ਕਹਿੰਦਾ ਵੀ ਹੁਣ ਮੈਂ ਜਿਸ ਪੋਜੀਸ਼ਨ ਤੇ ਆ, ਹੁਣ ਮੈਂ ਆਪਣੀ ਮਰਜ਼ੀ ਦੇ ਇਸ ਤਰ੍ਹਾਂ ਦੇ ਹੀ ਗੀਤ ਲਿਖੂਗਾ
0: ਜੀ।
2: ਪੂਰੀ ਚੜਾਈ ਚ ਚਿੰਦਾ ਦਗਾਣਾ ਜੋੜੀ ਜੀ ਗੁਲਸ਼ਨ ਕੋਮਲ ਨਾਲ ਚੜਾਈ ਸੀ ਸੰਧੀਲਾ ਸਾਹਿਬ ਗੀਤਕਾਰੀ ਚ, ਬਾਅਦ ਚ ਉਦੋਂ ਗਾਇਕੀ ਚ ਆਏ ਨੇ, ਤੇ ਇਹੋ ਜਿਹਾ ਘਟੀਆ ਗੀਤ ਹੈ ਕਿ ਜਾਣੀ ਸੁਣ ਕੇ ਸ਼ਰਮ ਆਉਂਦੀ ਹੈ। ਮੈਂ ਤੇ ਸ਼ਿੰਦੇ ਨੇ ਗਾਇਆ ਜੀ, ਦਗਾਣਾ ਜੇਠ ਭਰਜਾਈ ਦਾ ਸੀਗਾ ਜੀ, ਤੇ
1: ਗਾਇਆ ਜੀ ਬਿਲਕੁਲ ਬਿਲਕੁਲ।
2: ਸ਼ਿਕਾਗੋ ਬੈਠੇ ਮੈਂ ਸੰਧੀਲਾ ਸਾਹਿਬ ਨੂੰ ਪੁੱਛਿਆ, ਮੈਂ ਹਾਂ ਸਾਹਿਬ, ਕਹਿੰਦੇ ਹਾਂ, ਮੈਂ ਕਿਹਾ ਜੀ ਮੈਂ ਤਾਂ ਸਭ ਤੋਂ ਛੋਟਾ ਹੈ, ਕਹਿੰਦਾ ਹਾਂ ਬਾਈ ਦੱਸ, ਮਖਾ ਗੀਤ, ਕਹਿੰਦਾ ਕੀ ਹੈ, ਮੈਂ ਜਦ ਉਹਨੂੰ ਆਖਰੀ ਪੈਰ ਉਹਦਾ ਸਿਰਾ ਜੀ ਨਾਲ ਸੰਧੀਲੇ ਦਾ ਨਾਂ, ਕਹਿੰਦਾ ਹਾਂ, ਕਹਿੰਦਾ ਉਹ ਜਵਾਨੀ ਟਾਈਮ ਦੀ ਗੱਲ ਹੈ
0: ਜੀ,
2: ਉਹਦੇ ਵਿੱਚ ਕੀ ਸੀ ਕਿ ਗੀਤਕਾਰ ਦਾ ਨਾਂ ਵੀ ਪੂਰਾ ਸੀ ਤੇ ਸ਼ਿੰਦਾ ਜੀ ਦਾ ਵੀ ਨਾਂ ਸੀ, ਗਾਇਆ ਗਿਆ ਜੀ ਉਹ
0: ਬਿਲਕੁਲ
2: ਜੀ, ਉਹੀ ਗੀਤਕਾਰ ਗਾਇਕ ਕਿਸੇ ਆਮ ਬੰਦੇ ਨੇ ਲਿਖਿਆ ਹੁੰਦਾ
0: ਜੀ,
2: ਉਹ ਤਾਂ ਗਾ ਦਿੰਦਾ ਸ਼ਿੰਦਾ ਗੀਤ ਜੀ, ਉਹ
0: ਬਿਲਕੁਲ
2: ਸਵਾਲ ਇੱਥੇ ਵੀ ਖੜਾ ਹੁੰਦਾ ਜੀ
0: ਜੀ।
1: ਇਹੀ ਆਪਾਂ ਸੰਧੀਲਾ ਸਾਹਿਬ ਨੂੰ ਵੀ ਜਦੋਂ ਰਿਕਾਰਡ ਕੀਤਾ ਨਾ, ਉਹਨਾਂ ਨੇ ਵੀ ਇਹ ਗੱਲ ਇਨ ਬਿਨ ਇਹੀ ਕਿਹਾ, ਕਹਿੰਦੇ ਬਾਈ ਐ ਹੋਇਆ, ਉਹ ਕਹਿੰਦੇ ਵੀ ਮੈਂ ਜਦੋਂ ਗੀਤਕਾਰ ਬਣਨਾ ਚਾਹੁੰਦਾ ਸੀ ਨਾ, ਤੇ ਮੈਂ ਆਪਣੇ ਇੱਕ ਮਿੱਤਰ ਨੂੰ ਨਾਲ ਬਿਠਾਇਆ, ਤੇ ਉਹ ਕਹਿੰਦੇ ਵੀ ਇੱਥੇ ਲੁਧਿਆਣੇ ਸਾਰੇ ਗੀਤ ਜਿਹੜੇ ਗਾਇਕਾਂ ਦੇ ਦਫ਼ਤਰ ਹੁੰਦੇ ਸੀ, ਤੇ ਮੈਂ ਉਹਨਾਂ ਕੋਲ ਗਿਆ ਤੇ ਆਪਣੇ ਗੀਤ ਲੈ ਕੇ ਕਾਪੀ ਲੈ ਕੇ, ਵੀ ਭਾਈ ਮੈਂ ਗੀਤ ਲਿਖਿਆ, ਉਹ ਕਿਸੇ ਨੇ ਭਾਈ ਸਾਨੂੰ ਕੋਈ ਬਾਹਰ ਖੜਾ ਰੱਖੇ ਕੁਛ ਰੱਖੇ, ਮੰਨ ਲਓ ਕਹਿੰਦੇ ਵੀ ਅੰਦਰ ਵੜਨ ਦੇਣ, ਫਿਰ ਉਹ ਚਲੋ ਇੱਕ ਕਹਿੰਦੇ ਵੀ ਦਿਨ ਸਾਡੇ ਇੱਕ ਦਿਨ ਇਹੋ ਜਿਹਾ ਸੀਗਾ ਵੀ ਸਾਡੇ ਪਿੰਡ ਚ ਹੀ ਉਹ ਬੀਬੀ ਜਗਮੋਹਨ ਕੌਰ ਤੇ ਕੇਦੀ ਭੂਰਾ ਦਾ ਖੜਾ ਲੱਗਿਆ, ਤੇ ਸਾਡੇ ਪਿੰਡ ਦੇ ਬੰਦੇ ਨੇ ਉਹਨਾਂ ਨੂੰ ਕਿਹਾ ਗਾਇਕ ਜੋੜੀ ਨੂੰ ਕਿ ਭਾਈ ਇਹ ਸਾਡੇ ਪਿੰਡ ਦਾ ਮੁੰਡਾ ਬੜਾ ਘੈਂਟ ਲੱਗਦਾ ਇਹਦਾ ਵੀ ਸੁਣੋ
0: ਜੀ।
1: ਉਹ ਜਦੋਂ ਉਹਨਾਂ ਨੇ ਸੁਣਿਆ ਤੇ ਕਹਿੰਦੇ ਵੀ ਉਹ ਮੈਡਮ ਜਗਮੋਹਨ ਕੌਰ ਨੂੰ ਗੀਤ ਬੜਾ ਪਸੰਦ ਆਇਆ, ਉਹ ਕਹਿੰਦੇ ਵੀ ਕੋਠੀ ਆ ਜੀ ਸਵੇਰੇ, ਉਹ ਜਦੋਂ ਗਏ ਉੱਥੇ ਤੇ ਉਹ ਗੀਤ ਰਿਕਾਰਡ ਹੋਇਆ ਉਹਨਾਂ ਦਾ, ਉਹ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ, ਕਹਿੰਦੇ ਵੀ ਲੈ ਵੀ ਇਹ ਗੀਤ ਬੜਾ ਆਤਾ। ਉਦੋਂ ਬਾਅਦ ਫਿਰ ਪਿੱਛੇ ਮੁੜ ਕੇ ਨੀ ਦੇਖਿਆ ਉਹਨਾਂ ਨੇ, ਬੜੇ ਗੀਤ ਉਹਨਾਂ ਦੇ ਰਿਕਾਰਡ ਹੋਏ, ਉਹ ਬੜੇ ਹੈਰਾਨ ਹੋਏ, ਕਹਿੰਦੇ ਜਦੋਂ HMB ਦੇ ਉੱਤੇ ਆਇਆ ਨਾ ਨੋਨ ਲਿਖ ਕੇ ਗੀਤਕਾਰ ਬਤੌਰ ਗੀਤਕਾਰ ਸੰਧੀਲਾ, ਕਹਿੰਦੇ ਕਿਆ ਬਾਤ ਆ, ਕਹਿੰਦੇ ਮੇਰੀ ਤਾਂ ਖੁਸ਼ੀ ਦਾ ਟਿਕਾਣਾ ਨੀ ਰਿਹਾ, ਪਰ ਮੈਂ ਸੋਚਿਆ ਨੀ ਸੀ ਕਿ ਮੈਨੂੰ ਆਪ ਹੀ ਗਾਉਣਾ ਪਊ ਕਿ ਮੈਂ ਆਪ ਹੀ ਗਾਊਂਗਾ, ਪਰ ਉਹਦੇ ਵੱਖਰੇ ਕਾਰਨ ਆਪਣੇ ਗਾਉਣ ਦੇ, ਕਿਉਂਕਿ ਗੀਤਕਾਰਾਂ ਨੂੰ ਉਹਨਾਂ ਦਾ ਹੱਕ ਮਿਲਦਾ ਨੀ। ਗਾਇਕ ਗੀਤਕਾਰ ਦਾ ਗੀਤ ਲਿਖ ਕੇ ਹਿੱਟ ਹੋ ਗਿਆ, ਪਰ ਆਪ ਓਹਨੂੰ ਉਸ ਲੈਵਲ ਦੇ ਉੱਤੇ ਉਹ ਜਿਹੜੇ ਆ ਪੈਸੇ ਜਾਂ ਰੋਇਲਟੀ ਜਾਂ ਕੁਛ ਆ ਉਹ ਉਸ ਓਹਨੂੰ ਸਮਝਦੇ ਨੀ ਕਿ ਇਹਨੂੰ ਵੀ ਭਾਈ ਆਪਣਾ ਬਣਦਾ ਕਿੰਨੇ ਸਾਡੇ ਗੀਤਕਾਰ ਆ ਕਿੰਨੇ ਗੀਤਕਾਰ ਆ ਵੱਡੇ ਗੀਤਕਾਰ ਆ ਨਾਮਵਰ ਗੀਤਕਾਰ ਆ ਜਿਹਨਾਂ ਨੇ ਬੜੇ ਮਹਾਨ ਗੀਤ ਲਿਖੇ ਔਰ ਪਾਪੂਲਰ ਹੋਏ ਬਟ ਉਹ ਗੁਮਨਾਮੀ ਦੇ ਆਲਮ ਦੇ ਵਿਚ ਓਹਨਾ ਨੇ ਆਪਣੀ ਜਿੰਦਗੀ ਨੂੰ ਜੀਆ ਤੇ ਐਸ਼ੋ ਆਰਾਮ ਤੋਂ ਵੀ ਵਾਂਝੇ ਰਹੇ ਤੇ ਉਹ ਉਹਨਾਂ ਨੂੰ ਸੋਚ ਵੀ ਹੋਇਆ ਬਾਅਦ ਚ ਕਹਿੰਦੇ ਯਾਰ ਐ ਸਾਨੂੰ ਫਾਇਦਾ ਕੀ ਹੋਇਆ ਲਿਖ ਕੇ
2: ਜਿਹਨਾਂ ਮੈਂ ਇੱਕ ਗੱਲ ਕਹਿਣਾ ਜੀ ਜਿਹੜੇ ਗੀਤਕਾਰ ਨਾਲ ਮਸ਼ਹੂਰ ਹੋਇਆ ਕੋਈ ਗਾਇਕ ਕੋਈ ਵੀ ਉਹਨਾਂ ਆਪਦੇ ਖਾੜੇ ਦਾ ਹੀ 1% ਗੀਤਕਾਰ ਤੱਕ ਪਹੁੰਚਦਾ ਕਰ ਦੇਵੇ ਨਾ
0: ਬਿਲਕੁਲ
2: ਮੈਂ ਕਹਿੰਦਾ ਵਾਧੂ ਹੈ ਜੀ
1: ਵੱਡੀ ਗੱਲ ਹੈ ਬਹੁਤ ਵੱਡੀ ਗੱਲ
2: 1% ਬਹੁਤ ਹੈ ਜੀ
0: ਬਿਲਕੁਲ ਹੈ ਜੀ
2: ਪਰ ਉਹ ਗੱਲ ਤਾਂ ਇਹ ਹੈ ਕਿ ਇਹਦਾ ਆਪ ਦਰ ਦਰ ਮੰਗਦੇ ਫਿਰਦੇ ਨੇ ਇਹਨਾਂ ਨੂੰ ਵੱਡਾ ਮੰਗਤਾ ਕੌਣ ਹੋਊਗਾ ਜੀ
0: ਜੀ
2: ਮੰਗਤਾ ਵੀ
1: ਉਹਨੂੰ ਭੁੱਲ ਹੀ ਜਾਂਦੇ ਵੀ ਕਿੱਥੋਂ ਆਈ ਗੱਲ
2: ਬਿਲਕੁਲ ਜੀ ਉਹ ਮਰ ਗਿਆ ਪਿੱਛੇ ਜੀ ਨੇ ਬਲਕਾਰ ਸਿੱਧੂ ਖੰਡ ਮਿਸ਼ਰੀ ਸਾਰੇ ਗੀਤ ਉਹਨੇ ਲਿਖੇ ਹੋਏ ਨੇ ਗਿੱਲ ਮੈਂ ਨਾਂ ਭੁੱਲ ਗਿਆ ਗਿੱਲ ਗਿੱਲਾਂ ਵਾਲਾ
0: ਸਰਬਜੀਤ ਚੀਮਾ ਸਾਹਿਬ ਦਾ ਸੁਪਰ ਡੁਪਰ ਹਿੱਟ ਰਿਹਾ ਦੇਖੋ ਗੀਤ
2: ਮੇਰਾ ਹੁਣ ਪਿੱਛੇ ਜੇ MLA ਆਏ ਜੇ MLA ਮੈਨੂੰ ਬਠਿੰਡੇ ਕੈਂਸਰ ਦਾ ਉਹ ਬਣਾਉਣਾ ਸੀ ਮੈਂ ਕਾਰਡ ਆਪਦਾ
0: ਜੀ
2: ਕਹਿੰਦਾ ਮੇਰਾ ਇਹਨੇ ਇਹ ਨਹੀਂ ਬਣਾ
1: ਜੀ
0: ਜੀ
2: ਅਰ ਇੰਨਾ ਬੋਲਿਆ ਉਹਦੇ ਵਿਰੁੱਧ ਸ਼ਰਿਆਮ ਕਹਿੰਦਾ ਕਹਿ ਦਿਓ ਜੀ ਉਹਨੂੰ ਸੁਣਾ ਦਿਓ ਜਾ ਕੇ ਉਹ ਕਹਿੰਦਾ ਵੀ ਤੁਸੀਂ ਕਦੇ ਮੰਗੇ ਨੀ ਪੈਸੇ ਉਹ ਕਹਿੰਦਾ ਜਿਹੜਾ ਮੰਗਤਾ ਹੋਵੇ ਉਹ ਤੋਂ ਕੀ ਮੰਗਣਾ ਕਹਿੰਦਾ ਇਹਨਾਂ ਨੂੰ ਵੱਡੇ ਮੰਗਤੇ ਕੌਣ ਨੇ
0: ਬਿਲਕੁਲ ਹੈ ਜੀ
2: ਮੈਂ ਤਾਂ ਵਿਚ ਰਿਹਾ ਜੀ ਇਹਨਾਂ ਦੇ ਵਿੱਚ ਮਤਲਬ ਤੁਸੀਂ ਚਲੋ ਹੈ ਹੀ ਨਹੀਂ ਇਹ ਜਿਗਰਾ ਕਰਨਗੇ ਤਾਂ ਬਹੁਤ ਕੁਛ ਹੈ ਜੀ ਕੱਢਣ ਨੂੰ
0: ਜੀ
1: ਨੂਰਪੁਰੀ ਸਾਹਿਬ ਦੀ ਗੱਲ ਹੈ ਬਿਲਕੁਲ ਤੁਸੀਂ ਸਾਡੇ ਰੂਹ ਦੀ ਗੱਲ ਜਿਹੜੀ ਫੜ ਲਈ ਉਹ ਦੇਖੋ ਕਿੰਨਾ ਵੱਡਾ ਇੱਕ ਧੱਬਾ ਹੈ
2: ਰੰਮੀ ਗੋਵਾਲੇ ਨੇ ਨਹਿਰ ਚ ਛਾਲ ਮਾਰੀ ਸੀ
0: ਖੂਹ ਚ ਛਾਲ ਮਾਰਨੀ ਪੈ ਗਈ
2: ਨਹਿਰ ਚ ਛਾਲ ਮਾਰਤੀ ਨੇ ਰੰਮੀ ਗੋਵਾਲੇ ਨੇ
0: ਜੀ
1: ਵੇਖੋ
2: ਜਿਉਂਦੇ ਦੀ ਅਸੀਂ ਦੇਖੋ ਇਹ ਗੀਤ ਦੇ ਵਿੱਚ ਵੀ ਇਹ ਕਿਹਾ ਹੋਇਆ ਜਿਹੜਾ ਪੰਜਾਬ ਬੋਲਦਾ ਕਿ ਵੀ ਜਿਉਂਦਿਆਂ ਨੂੰ ਅਸੀਂ ਪੁੱਛਦੇ ਨੀ ਮਰਿਆਂ ਦੇ ਮੇਲੇ ਲਾਉਂਦੇ ਹਾਂ ਸਾਡੇ ਤਾਂ ਮਰਨਾ ਸਾਡੇ ਚ ਮਰਨਾ
1: ਬਿਲਕੁਲ
0: ਪਿਛਲੇ ਦਿਨਾਂ ਦੇ ਵਿੱਚ ਆਪਣੇ
2: ਮਰਨਾ ਪੈਂਦਾ ਸਾਬਤ ਕਰਨ ਲਈ ਸਾਨੂੰ ਖੁਦ ਨੂੰ ਮਰਨਾ ਪੈਂਦਾ ਸਾਨੂੰ ਸਾਬਤ ਕਰਨ ਲਈ ਹੋਰ ਕੁਛ ਨੀ ਕਰਨਾ ਪੈਂਦਾ
0: ਔਜਲਾ ਸਾਹਿਬ ਪਿਛਲੇ ਦਿਨਾਂ ਚ ਆਪਾਂ ਚਲੋ ਆ ਸਮਾਪਤੀ ਵੀ ਕੀਤੀ ਹੈ ਜੰਗਲਨਾਮਾ ਜਿਹੜਾ ਆਪਣਾ ਨਾਵਲ ਹੈ ਚਲੋ ਵੀ ਇਸੇ ਕੈਟਾਗਰੀ ਚ ਆਉਂਦੇ ਨੇ ਲੇਖਕ ਜਿਹੜੇ ਨੇ ਤਾਂ ਉਹਨਾਂ ਨੇ ਦੇਖੋ ਸਤਨਾਮ ਜੀ ਨੇ ਆਖਰ ਦੇ ਵਿਚ ਮੈਂ ਹੈਰਾਨ ਰਹਿ ਗਿਆ ਚਲੋ ਪਿਛਲੇ ਵੀਕ ਦੇ ਵਿਚ ਉਹਨਾਂ ਦਾ ਜਿਹੜਾ ਮੌਤ ਦਾ ਜਦੋਂ ਮੈਂ ਪੜਿਆ ਮੈਨੂੰ ਪਹਿਲਾਂ ਨਹੀਂ ਸੀ ਪਤਾ ਕਿ ਉਹਨਾਂ ਨੇ ਖੁਦਕੁਸ਼ੀ ਕੀਤੀ ਹੈ ਚਲੋ ਕੰਟਰੋਵਰਸੀ ਦਾ ਵਿਸ਼ਾ ਥੋੜਾ ਹੈਗਾ ਪਰ ਹਜੇ ਕੁਝ ਸਪਸ਼ਟ ਨਹੀਂ ਹੈ ਪਰ ਦੇਖੋ ਕਿੱਡੀ ਵੱਡੀ ਦੇਣ ਆ ਉਹ ਜੰਗਲਨਾਮਾ ਨਾਵਲ ਵੀ ਤਾਂ ਉਹਦੇ ਵਿਚ ਇੰਨਾ ਆਪਣੇ ਪਿੰਡੇ ਦੇ ਉੱਤੇ ਹੰਢਾਇਆ ਉਹ ਬਸਤਰਬੰਦ ਦੇ ਜਿਹੜੇ ਜੰਗਲ ਨੇ ਉਹਨਾਂ ਦੇ ਆਦਿਵਾਸੀਆਂ ਦੇ ਹਾਲਾਤ ਨੇ ਉਹਨਾਂ ਨੇ ਪ੍ਰਗਟ ਕੀਤੇ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਦੇ ਵਿਚ ਉਹ ਨਾਵਲ ਛਪਿਆ ਪਰ ਆਖਰ ਦੇ ਵਿਚ ਕੀ ਵਾਪਰਿਆ ਉਹਦੇ ਨਾਲ ਵੀ ਦੇਖੋ
2: ਬਿਲਕੁਲ ਇਹ ਗਾਇਕ ਬਹੁਤ ਵੱਡੇ ਜ਼ਿੰਮੇਵਾਰ ਨੇ ਜੀ ਬਹੁਤ ਜ਼ਿਆਦੇ ਜਨ ਚੜੀ ਅਮਲੀ ਦੀ
0: ਬਿਲਕੁਲ
2: ਰੋਟੀ ਨੂੰ
1: ਹੁਣ ਅਸੀਂ ਸ਼ੁਰੂ ਚ ਔਜਲਾ ਸਾਹਿਬ ਗੱਲ ਕੀਤੀ ਸੀ ਚੰਨ ਗੁਰਾਇਆ ਵਾਲਾ ਸਾਹਿਬ ਦੀ ਦੇਖੋ ਕਿੰਨੇ ਵੱਡੇ ਗੀਤ ਉਹਨਾਂ ਨੇ ਲਿਖੇ ਆ ਔਰ ਕਿੰਨੇ ਪਿਆਰੇ ਗੀਤ ਲਿਖੇ ਉਹਨਾਂ ਨੇ ਔਰ ਪੰਜਾਬੀਆਂ ਦੇ ਕਹਿ ਲੋ ਵੀ ਪੰਜਾਬੀ ਸੱਭਿਆਚਾਰ ਦੀ ਰੂਹ ਦੀ ਧੜਕਣ ਹੈ ਨਾਮ ਉਹਨਾਂ ਦਾ
2: ਮੈਂ ਕਹਿੰਦਾ ਪਹਿਲੀਆਂ ਫਿਲਮਾਂ ਦੇ ਪਿੱਛੇ ਗੀਤ ਲਿਖਣ ਵਾਲੇ ਸਾਰਿਆਂ ਨੂੰ ਪਹਿਲੇ ਉਹੀ ਨੇ ਜੀ ਸਾਰਿਆਂ ਨੂੰ ਬਾਅਦ ਉਹਨਾਂ ਨੇ ਗੀਤ ਲਿਖਦੇ ਫਿਲਮਾਂ ਲਈ ਉਹ
1: ਤੁਸੀਂ ਵੇਖੋ ਕਿੰਨੇ ਹਲਕੇ ਫੁਲਕੇ ਤੇ ਐ ਸਿੱਧੇ ਦਿਲ ਤੋਂ ਦਿਲ ਤੱਕ ਆਉਣ ਵਾਲੇ ਗੀਤ ਆ ਉਹਨਾਂ ਦੇ ਸਾਰੇ ਜਿਹੜਾ ਮਰਜ਼ੀ ਦੇਖ
2: ਬਿਲਕੁਲ ਇਹ ਇੱਕ ਨੇ ਛੰਮੀ ਭਾਜੀ ਦੇਖੋ ਚਮਕੀਲੇ ਦਾ ਮਸ਼ਹੂਰ ਹੋਣਾ ਕੀ ਸੀ ਉਹਦੇ ਗੀਤ ਸਿੱਧੇ ਸੀ
0: ਬਿਲਕੁਲ ਹੈ ਜੀ
2: ਸਾਡੀ ਜਵਾਨ ਦੇ ਗੀਤ ਸੀਗੇ ਜੀ ਉਹਦੇ ਜੋ ਅਸੀਂ ਆਮ ਗੱਲਾਂ ਕਰਦੇ ਸੀ ਆਪ ਸਰਲ ਗੀਤ ਸੀ ਉਹਦੇ ਸਿੱਧੇ ਹੀ
0: ਬਿਲਕੁਲ ਹੈ ਜੀ ਔਜਲਾ ਸਾਹਿਬ ਹੋਲਡ ਰੱਖਣਾ ਇਹਦਾ ਜੀ ਹਰਵਿੰਦਰ ਜੋਲ ਭੈਣ ਜੀ ਜੁੜੇ ਹੋਏ ਨੇ ਕਾਫੀ ਸਮੇਂ ਤੋਂ ਤੇ ਮੈਂ ਉਹਨਾਂ ਦੀ ਗੱਲ ਲੈ ਲਵਾਂ ਨਾਲ ਜੋਲ ਭੈਣ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ
3: ਹਾਂਜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਭੈਣ ਜੀ ਸਵਾਗਤ ਹੈ
3: ਸਾਰਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਜੀ ਹਾਂ ਜੀ
1: ਸਤਿ ਸ੍ਰੀ ਅਕਾਲ ਜੀ
3: ਮੈਂ ਥੋੜਾ ਲੇਟ ਸੁਣਨਾ ਸ਼ੁਰੂ ਕੀਤਾ ਪਰ ਉਹ ਜਿਹੜੀ ਮਨ ਸਾਹਿਬ ਨੇ ਆਪਣੀ ਵਾਰ ਪੜ੍ਹੀ ਆ ਕਿਤੇ ਉਹ ਇਹ ਜਿਹੜੇ ਲੋਕ ਨੇ ਜਿਹੜੇ ਰਾਈਟਰ ਨੇ ਤੇ ਚਾਹੇ ਗੀਤ ਲਿਖਣ ਵਾਲਾ ਚਾਹੇ ਕੁਛ ਵੀ ਲਿਖਣ ਵਾਲਾ ਰਾਈਟਰ ਆ ਜਿਹੜਾ ਇਹ ਇਹਨਾਂ ਦਾ ਦਿਮਾਗ ਪਤਾ ਨੀ ਕਿੱਥੋਂ ਤੇ ਮੈਂ ਇਹ ਬਸ ਮੈਂ ਤਾਂ ਇਹੀ ਸੋਚੀ ਨੇ ਵੀ ਇਹ ਸੋਚਦੇ ਕਿੱਥੇ ਤੱਕ ਨੇ ਹਨਾ ਮੈਨੂੰ ਤਾਂ ਉਸੇ ਸੋਚ ਨੇ ਸੋਚ ਚ ਪਾਇਆ ਹੋਇਆ ਮੈਨੂੰ ਵੀ, ਇਹ ਕਿੱਥੇ ਤੱਕ ਜਾਂਦੀ ਹੈ ਇਹਨਾਂ ਦੀ ਸੋਚ, ਕਿਵੇਂ ਇਹ ਇਮੈਜਿਨ ਕਰਦੇ ਨੇ ਸਾਰੀਆਂ ਚੀਜ਼ਾਂ ਨੂੰ, ਗਾਂ ਪੜ੍ਹਦੇ ਨੇ ਜਿਹੜਾ ਆਪਾਂ ਤਾਂ ਸੋਚਦੇ ਵੀ ਨੀ, ਇਹ ਉੱਥੋਂ ਅੱਗੇ ਤੱਕ ਪੜ੍ਹ ਲੈਂਦੇ ਨੇ। ਤੇ ਹੁਣ ਜਿਵੇਂ ਭਾਜੀ ਦੇ ਵੀ ਔਜਲਾ ਭਾਜੀ ਦੇ ਗੀਤ ਦੀ ਵੀ ਗੱਲ ਆਪਾਂ ਕੀਤੀ ਆ ਤੁਸੀਂ, ਹਾਂਜੀ, ਤੇ ਬਾਕੀ ਜਿਹੜੀ ਹੁਣ ਤੁਸੀਂ ਗੱਲ ਕਰਦੇ ਸੀ, ਇਹ ਰਾਈਟਰ ਨੇ ਜਿਹੜੇ, ਚਾਹੇ ਕੋਈ ਗੀਤਕਾਰ ਆ ਚਾਹੇ ਕੁਛ ਵੀ ਲਿਖਣ ਵਾਲਾ, ਇਹ ਬਹੁਤ ਇਮੋਸ਼ਨਲ ਬੰਦੇ ਹੁੰਦੇ ਨੇ।
0: ਬਿਲਕੁਲ ਹੈ ਜੀ,
3: ਹਨਾ, ਇਹ ਉਸ ਟਾਈਮ ਜਿਹੜੇ ਹੁਣ ਗਾਉਣ ਵਾਲੇ ਨੇ ਆ, ਉਹ ਤਾਂ ਇੱਕ ਵਪਾਰ ਬਣਾ ਲੈਂਦੇ ਨੇ, ਹਾਂਜੀ, ਇਹ ਇਮੋਸ਼ਨ ਦੇ ਵਿੱਚ ਹੋ ਗਏ। ਤੇ ਹੁਣ ਤੁਸੀਂ ਜਿਵੇਂ ਹੁਣੇ ਤੁਸੀਂ ਉਹ ਸਤਨਾਮ ਜੀ ਉਹਨਾਂ ਦੀ ਜੰਗਲਨਾਮਾ, ਉਹਨਾਂ ਦਾ ਵੀ ਜਿਵੇਂ ਸੀਗਾ ਕਿ ਉਹਨਾਂ ਨੇ ਵੀ ਸੁਸਾਈਡ ਕੀਤਾ, ਤੇ ਕਿਉਂਕਿ ਇਹ ਇਹਨਾਂ ਦੀਆਂ ਸੋਚਾਂ ਤੇ ਇਹਨਾਂ ਦੀ ਇਮੈਜਿਨ ਇੰਨੀ ਦੂਰ ਤੱਕ ਹੁੰਦੀ ਹੈ, ਜਦੋਂ ਸਮਾਜ ਕਹਿ ਲਓ ਜਾਂ ਕੋਈ ਵੀ ਹਾਲਾਤ ਇਹਨਾਂ ਦੇ ਮਤਲਬ ਨੇੜੇ ਵੀ ਉਸ ਸੋਚ ਦੇ ਮੁਤਾਬਕ ਨਹੀਂ ਪਹੁੰਚਦੇ, ਪਰ ਇਹਨਾਂ ਨੂੰ ਦੁੱਖ ਲੱਗਦਾ।
0: ਬਿਲਕੁਲ,
3: ਤੇ ਹਾਂਜੀ, ਜਿਵੇਂ ਨੰਦ ਲਾਲ ਨੂਰਪੁਰੀ ਨੇ ਵੀ ਦੇਖੋ ਉਹ ਕੀਤੀ ਸੀਗੀ, ਹੈ ਖੁਦਕੁਸ਼ੀ ਕੀਤੀ ਸੀ, ਹਾਂਜੀ। ਤੇ ਆ ਲਾਲ ਸਿੰਘ ਦਿਲ ਆ, ਕਿੰਨੀਆਂ ਵਧੀਆ ਪੋਇਮ, ਕਿਹੜੀ ਉਹਨਾਂ ਨੇ ਗੁਰਬਤ ਦੀ ਜ਼ਿੰਦਗੀ ਜਿਉਈ ਸੀਗੀ, ਕਿੱਥੇ ਜਿਹੜੇ ਆਪਣੇ ਆਪਾਂ ਉਹਨਾਂ ਨੂੰ ਸਾਂਝੀ ਸੀਰੀ ਕਹਿ ਦਿੰਦੇ ਆ, ਓਵੇਂ ਦੀ ਰਲ ਕੇ ਓਵੇਂ ਕਰਕੇ, ਹਨਾ
0: ਜੀ।
3: ਤੇ ਇਸੇ ਤਰ੍ਹਾਂ ਇਹ
0: ਸਾਰੇ ਕਵੀ ਹੋਏ ਨੇ ਭੈਣ ਜੀ, ਬਹੁਤ ਸਾਰੇ ਦੇਖੋ ਉਹਨਾਂ ਦੇ ਵਿੱਚੋਂ ਵੀ ਚੇਤੇ ਆਉਂਦੇ ਆ,
3: ਹਾਂਜੀ, ਸਾਰੇ ਇਹਨਾਂ ਨੇ ਬੜੀ ਗੁਰਬਤ ਦੀ ਜ਼ਿੰਦਗੀ ਤੇ ਬੜਾ ਅਖੀਰ ਨੂੰ ਨਿਰਾਸ਼ ਹੋ ਜਾਂਦੇ ਨੇ, ਜਿਹੜਾ ਕੁਛ ਥੋੜਾ ਬਹੁਤਾ ਵੀ ਜਿਹੜੀ ਆਪਣੀ ਸੋਚ ਦਾ ਹਿੱਸਾ ਕਹਿੰਦੇ ਨੇ ਵੀ ਕਿਤੇ ਸਮਾਜ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਆਵੇ, ਜਦੋਂ ਨਹੀਂ ਆਉਂਦਾ ਤਾਂ ਫੇਰ ਇਹ ਨਿਰਾਸ਼ ਹੋ ਜਾਂਦੇ ਨੇ, ਹਨਾ। ਤੇ ਇਹ ਜਿਹੜੇ ਗੀਤਕਾਰ ਵੀ ਨੇ, ਮੈਂ ਦੇ ਸੁਣਦੀ ਹੁੰਦੀ ਆ, ਪੜ੍ਹਦੀ ਵੀ ਹੁੰਦੀ ਆ, ਵੀ ਇਹ ਜਦੋਂ ਆਪਦਾ ਗੀਤ ਇੰਨਾ ਵਧੀਆ ਲਿਖਦੇ ਨੇ, ਇਹ ਤਾਂ ਸਿਰਫ ਉਸ ਟਾਈਮ ਪਰਵਾਹ ਹੀ ਨਹੀਂ ਕਰਦੇ ਕਿ ਅਸੀਂ ਵੇਚੀਏ ਇਸ ਨੂੰ, ਹਨਾ, ਪਰ ਉਹ ਜਿਹੜੇ ਅੱਗੇ ਵਾਲੇ ਨੇ ਉਹ ਇਹਨਾਂ ਦੀਆਂ ਜਿਹੜੀਆਂ ਫੀਲਿੰਗ ਨੇ, ਇਹਨਾਂ ਦੀਆਂ ਭਾਵਨਾਵਾਂ ਨੇ, ਉਹਦਾ ਹੀ ਵਪਾਰ ਕਰਕੇ ਉਹਦੇ ਤੋਂ ਪੈਸੇ ਕਮਾ ਲੈਂਦੇ ਨੇ।
0: ਬਿਲਕੁਲ,
3: ਤੇ ਹੈ ਤਾਂ ਬਹੁਤ ਇਹ ਉਦਾਸ ਕਰਨ ਵਾਲੀ, ਮਤਲਬ ਕਿ ਇੱਕ ਤੁਸੀਂ ਕਹੋ ਵੀ ਜਿਹਨੂੰ ਅੰਗਰੇਜ਼ੀ ਚ ਕਹਿ ਦਿੰਦੇ ਆ ਕਰੂਲਟੀ ਵਾਲੀ ਗੱਲ ਆ, ਉਹਨੂੰ ਪਤਾ ਨੀ ਪੰਜਾਬੀ ਚ ਆਪਾਂ ਕੀ ਵਰਡ ਯੂਜ ਕਰਾਂਗੇ, ਹਾਂਜੀ। ਤੇ ਤੁਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਭਾਵਨਾਵਾਂ ਦਾ ਇਹੀ ਵਪਾਰ ਕਰੋ ਤੁਸੀਂ, ਏਦੋਂ ਮਾੜੀ ਗੱਲ ਕੀ ਹੋਊਗੀ, ਹਨਾ।
0: ਬਿਲਕੁਲ,
3: ਤੇ ਹਾਂਜੀ, ਤੇ ਬਾਕੀ ਸੁਣੀ ਜਾਂਦੀ ਆ ਮੈਂ, ਪਰ ਹੁਣ ਇਹ ਚੱਲਦਾ ਅੱਜ ਕੱਲ ਤਾਂ ਸਾਰਾ ਕੁਛ ਇਹ ਹੀ ਚੱਲਦਾ, ਸਭ ਜਿਹੜੇ ਇਹ ਵਿਚਾਰੇ ਲੋਕ ਹੁੰਦੇ ਨੇ, ਵਿਚਾਰੇ ਤਾਂ ਮਤਲਬ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ, ਇਮੋਸ਼ਨਲ ਲੋਕ ਹੁੰਦੇ, ਉਹਨਾਂ ਨੂੰ ਤਾਂ ਦੱਬ ਕੇ ਲੋਕੀ ਗਾਂ ਉੱਪਰ ਨਿਕਲ ਜਾਂਦੇ ਨੇ, ਹਨਾ।
0: ਬਿਲਕੁਲ,
3: ਤੇ ਇਹਨਾਂ ਉਹਨਾਂ ਦੇ ਇਮੋਸ਼ਨ ਦੀ ਕੋਈ ਵੈਲਿਊ ਨੀ ਹੈਗੀ, ਅੱਜ ਕੱਲ ਤਾਂ ਸਮਾਜ ਚ ਕਿਸੇ ਦੀ ਵੀ ਇਮੋਸ਼ਨ ਦੀ ਵੈਲਿਊ ਹੈ ਹੀ ਨੀਗੀ, ਪੱਥਰ ਹੋਏ ਪਏ ਆ ਅਸੀਂ ਸਾਰੇ ਪੱਥਰਾਂ ਦਾ, ਕਹਿੰਦੇ ਸੀਗੇ ਪੁਰਾਣੇ ਟਾਈਮ ਚ ਪੱਥਰ ਯੁੱਗ ਸੀਗਾ, ਪਰ ਪੱਥਰ ਯੁੱਗ ਤਾਂ ਮੈਨੂੰ ਲੱਗਦਾ ਪੁਰਾਣਾ ਜਦੋਂ, ਹਾਂਜੀ, ਹੁਣ ਚੱਲ ਰਿਹਾ ਉਸ ਟਾਈਮ ਤਾਂ
1: ਇਹ ਬਿਲਕੁਲ ਉਵੇਂ ਦੀ ਗੱਲ ਬਣ ਜਾਏਗੀ ਜਿਵੇਂ ਆਪਾਂ ਐ ਕਹਿ ਲਈ ਵੀ ਜਿਹੜਾ ਕੋਈ ਸੁਪਰ ਹਿੱਟ ਗਾਇਕ ਆ ਉਹ ਜੇ ਉਹ ਤਾਜ ਮਹਿਲ ਆ ਤਾਂ ਜਿਹੜਾ ਗੀਤਕਾਰ ਆ ਉਹਦੇ ਤਾਜ ਮਹਿਲ ਦੇ ਨੀਂਹ ਦਾ ਪੱਥਰ ਬਣ ਕੇ ਰਹਿ ਜਾਂਦਾ।
3: ਬਸ ਬਸ ਇਹ ਸੱਚੀ ਇਹੀ ਆ, ਉਹ ਜਿਵੇਂ ਉਹ ਤਾਜ ਮਹਿਲ ਨੇ ਬਾਦਸ਼ਾਹ ਨੇ ਕਹਿੰਦੇ ਨੇ ਵੀ ਉਹ ਜਿੰਨੇ ਵੀ ਕਾਰੀਗਰ ਸੀ ਉਹਨਾਂ ਦੇ ਬਾਹਾਂ ਕਟਵਾ ਦਿੱਤੀਆਂ ਸੀਗੀਆਂ, ਹੱਥ ਕਢਵਾਤੇ ਸੀਗੇ, ਹਨਾ। ਤੇ ਬਸ ਉਹ ਇਹੀ ਕੁਛ ਅੱਜ ਕੱਲ ਬਲਕਿ, ਹਾਂਜੀ, ਬਸ ਮੈਂ ਸੁਣਦੀ ਹਾਂ, ਬਹੁਤ ਸੋਹਣਾ ਪ੍ਰੋਗਰਾਮ, ਬਹੁਤ ਵਧੀਆ।
4: ਸਤਿ ਸ੍ਰੀ ਅਕਾਲ ਭੈਣ ਜੀ,
3: ਸਾਡੀਆਂ ਫੀਲਿੰਗਾਂ ਦਾ ਕੋਈ ਮਤਲਬ ਹੀ ਨੀ ਹੈਗਾ, ਉਹ ਬਸ ਹਾਂਜੀ ਸਾਰਾ ਕੁਛ ਵਪਾਰ ਹੋ ਗਿਆ। ਹੁਣ ਤਾਂ ਜਦੋਂ ਤੁਸੀਂ ਮਾਵਾਂ ਹੁਣ ਬੱਚੇ ਨੂੰ ਜਨਮ ਨੀ ਦੇਣਾ ਚਾਹੁੰਦੀਆਂ, ਉਹ ਕਹਿੰਦੀਆਂ ਨੇ ਵੀ ਕਿਸੇ ਤਰ੍ਹਾਂ ਸਾਡੇ ਬੱਚਿਆਂ ਨੂੰ ਕੋਈ ਜਨਮ ਦੇ ਦੇਵੇ, ਉਹ ਤੁਹਾਡੀਆਂ ਉਹ ਫੀਲਿੰਗ ਆਪੇ ਹੀ ਉੱਥੇ ਖਤਮ ਹੋਣ ਲੱਗ ਗਈਆਂ,
0: ਰੋਬੋਟਿਕ ਸਿਸਟਮ,
3: ਹਾਂਜੀ, ਤੇ ਆਪੇ ਹੀ ਇਮੋਸ਼ਨ ਤਾਂ ਖਤਮ ਹੋ ਗਏ। ਜਿਹੜੇ ਬੱਚੇ ਜਿਨ੍ਹਾਂ ਨੇ ਪੈਦਾ ਕੀਤੇ ਨੇ ਮਾਵਾਂ ਨੇ, ਉਹਨਾਂ ਦੇ ਉੱਤੇ ਤਾਂ ਇਹ ਜਿਹੜਾ ਇੰਨਾ ਪੱਥਰ ਯੋਗਾ ਚੱਲ ਰਿਹਾ ਉਹਨਾਂ ਨੇ ਕੰਟਰੋਲ ਕਰ ਲਿਆ, ਬਾਕੀ ਕਿਉਂਕਿ ਮਾਵਾਂ ਦੀਆਂ ਵੀ ਪੱਥਰਾਂ ਵਰਗੀਆਂ ਹੋਈ ਜਾਂਦੀਆਂ ਨੇ, ਹਾਂਜੀ, ਫੀਲਿੰਗ ਹੈ ਨਹੀਂ, ਤੇ ਤਾਂ ਕਰਕੇ ਸਾਰਾ ਕੁਛ ਹੀ ਬਹੁਤ ਉਦਾਸ ਕਰਨ ਵਾਲਾ।
4: ਜਿਹੜੀ ਗੱਲ ਕਰੀ ਨਾ ਭੈਣ ਜੀ, ਮੈਂ ਤੁਹਾਨੂੰ ਸਾਜਨ ਰਾਏਕੋਟੀ ਦੀ ਗੱਲ ਸੁਣਾ ਇੱਕ ਮਿੰਟ ਚ। ਇੱਥੇ ਇੱਕ ਗਰੁੱਪ ਆਇਆ ਜੀ, ਨੌਣਾ ਗੀਤ ਚੱਲਦਾ ਸੀ ਵੀ ਫਲਾਣੇ ਦਾ ਲਿਖਿਆ ਕਹਿੰਦੇ ਵੀ ਲੁਧਿਆਣੇ ਦੀ ਇੱਕ ਬਸਤੀ ਦੇ ਵਿੱਚ ਉਹ ਇੰਨੀ ਗੰਦੀ ਬਸਤੀ ਮੈਨੂੰ ਉਹਨਾਂ ਨੇ ਸਿੱਧਾ ਬੈਠਿਆ ਸੀ ਹੂ ਮੇਰੇ ਨਾਲ ਗੱਲ ਕਰ ਰਹੇ ਸੀ ਉਹ ਕਹਿੰਦੇ ਭਾਜੀ ਵੀ ਤੁਸੀਂ ਯਕੀਨ ਨੀ ਕਰਨਾ ਵੀ ਉੱਥੇ ਨਾ ਖੜਨਾ ਮੁਸ਼ਕਿਲ ਹੋਇਆ ਪਿਆ ਸੀ ਉਹ ਇਹੋ ਜਿਹੀ ਬਸਤੀ ਚ ਰਹਿ ਰਿਹਾ ਸੀ ਇੰਨੇ ਗੰਦੇ ਕਹਿੰਦੀ ਮੇਰੇ ਦਿਮਾਗ ਚ ਪਿਕਚਰ ਕੋਈ ਹੋਰ ਸੀ ਸਾਜਨ ਰਹਿ ਕੁੱਟੀ ਦੀ
0: ਜੀ
3: ਦੇਖੋ
4: ਜੀ ਦੇਖੋ ਵੀ ਮਤਲਬ ਕਿੱਡਾ ਗੀਤਕਾਰ ਹੋਇਆ ਉਹ
0: ਬਿਲਕੁਲ
4: ਜਗੌਣ ਕੌਰ ਉਹਦਾ ਗੀਤ ਗਾ ਕੇ ਘੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣਕ ਵਾਰੇ ਹੋਰ ਉਹਦੇ ਕਿੰਨੇ ਕਲਾਕਾਰਾਂ ਨੇ ਗੀਤ ਗਾਏ
0: ਜੀ
4: ਤੇ ਉਹਨੂੰ ਦਿੱਤਾ ਕੀ ਚਰ ਸਿੰਘ ਸਫਰ ਜਦੋਂ ਅਮਰੀਕਾ ਆਇਆ ਤੇ ਉਹਦਾ ਮਕਾਨ ਉਦੋਂ ਪਿਆ ਤੇ ਉਹ ਕਹਿੰਦਾ ਮੇਰੇ ਤੋਂ ਬੋਤਲ ਬੱਤੀ ਗੀਤ ਲੈ ਕੇ ਜਾਂਦੇ ਰਹੇ ਨੇ
0: ਜੀ
4: ਬਾਬੂ ਸਿੰਘ ਮਾਨ ਸੀ ਬਾਬੂ ਸਿੰਘ ਮਾਨ ਜੋਬ ਕਰਦੇ ਸੀ ਨਾਲ ਜਾਇਦਾਦ ਚੰਗੀ ਸੀ ਤੇ ਦੇਵ ਸਰੀਕੇਵਾਲ ਸਾਹਿਬ ਟੀਚਰ ਸੀਗੇ ਇਹ ਤਾਂ ਸਥਾਪਿਤ ਰਹਿ ਗਏ ਜੀ
0: ਬਿਲਕੁਲ
4: ਕਿਉਂਕਿ ਘਰ ਦਾ ਗੁਜ਼ਾਰਾ ਹੋਈ ਗਿਆ
0: ਜੀ
4: ਦੋ ਮਿਲਾਂ ਸੀ ਦੋ ਪੈਟਰੋਲ ਪੰਪ ਸੀ ਇੱਕ ਖੰਨੇ ਕੇ ਗੋਬਿੰਦਗੜ੍ਹ ਦੋ ਮਿਲਾਂ ਸੀ ਗੋਬਿੰਦਗੜ੍ਹ ਤਕੜਾ ਸੀ ਜੀ ਚਲੋ ਲਿਖਿਆ ਤਾਂ ਉਹਨੇ ਜੋ ਮਰਜ਼ੀ ਹੈ ਮੈਂ ਇਸ ਪਿੱਛੇ ਨਹੀਂ ਜਾਂਦਾ ਉਹਨੇ ਚਰਨਜੀਤ ਦੂਜਾ ਸਿੱਧਾ ਹੀ ਖਰੀਦ ਲਿਆ ਉਹ ਕਿਸੇ ਦੇ ਪਿੱਛੇ ਗਿਆ ਹੀ ਨੀ ਜੀ ਉਹ
0: ਜੀ
4: ਉਹਨਾਂ ਸਿੱਧਾ ਚਰਨਜੀਤ ਦੂਜਾ ਖਰੀਦਿਆ
0: ਬਿਲਕੁਲ
4: ਬਾਕੀ ਉੱਥੋਂ ਜੋ ਕੁਝ ਹੋਈ ਗਿਆ ਚੱਲੀ ਗਿਆ ਜੀ ਇੰਨੇ ਗੀਤ ਵੀ ਕੋਈ ਲਿਖ ਨਹੀਂ ਸਕਦਾ ਹੁੰਦਾ
0: ਜੀ
4: ਕਾਹਤੋਂ ਮੇਤੋਂ ਤੇ ਮਤਲਬ ਇਸ ਕਰਕੇ ਪੈਸਾ ਜਿੱਥੇ ਪੈਸਾ ਰਿਹਾ ਤਾਂ ਜਿਹੜਾ ਆਤਮ ਨਿਰਭਰ ਰਹੇ ਉਹ ਕਾਮਯਾਬ ਰਹਿ ਗਏ ਤੇ ਬਾਕੀ ਵਿਚਾਰੇ ਮਾਰੇ ਗਏ ਕਈਆਂ ਦੇ ਗੀਤ
0: ਉਹ ਸਰਬਜੀਤ ਸਿੰਘ ਚੀਮਾ ਦਾ ਗੀਤ ਸਰਬਜੀਤ ਚੀਮੇ ਦਾ ਗੀਤ ਨੀ ਆਈ ਜਿੱਥੋਂ ਉਹਦੀ ਚਲੋ ਪ੍ਰਫੁੱਲਤਾ ਵੀ ਹੋਈ ਹੈ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਹੈ ਉਹ ਵੀ ਦੇਖੋ ਆ ਗਰਾਇਆ ਸਾਹਿਬ ਦਾ ਹੀ ਲਿਖਿਆ ਹੋਇਆ ਸੀ ਪਰ ਉਹ ਕਿਸੇ ਨੂੰ ਪਤਾ ਹੋਏਗਾ ਕਿ ਉਹਨਾਂ ਦਾ ਲਿਖਿਆ ਹੋਇਆ ਗੀਤ ਹੈ
4: ਬਿਲਕੁਲ
0: ਜੀ
4: ਦੇਖੋ ਸਿਰਮੌਰ ਗਾਇਕ ਉਦੋਂ ਚਰਨਜੀਤ ਦੂਜਾ ਦੇ ਗਰੁੱਪ ਚ ਹੁੰਦੇ ਪੰਜ ਛੇ
0: ਜੀ
4: ਤੇ ਪੰਜ ਛੇ ਦੀ ਜੇ ਕੈਸਟ ਆਉਂਦੀ ਚਾਰ ਪੰਜ ਗੀਤ ਦਵਿੰਦਰ ਦੇ ਹੁੰਦੇ ਸੀਗੇ ਕੱਲੇ ਦੇ
0: ਬਿਲਕੁਲ
4: ਕੀ ਉਦੋਂ ਦੀਪੀ ਨੂੰ ਲਿਖਣਾ ਨੀ ਸੀ ਆਉਂਦਾ ਗੁਣਾ ਚੌਰੀ ਨੂੰ ਲਿਖਣਾ ਨੀ ਆਉਂਦਾ ਵਿਜੇ ਧੰਮੀ ਨੂੰ ਲਿਖਣਾ ਨੀ ਸੀ ਆਉਂਦਾ
0: ਜੀ
4: ਤੇ ਉਹਨੇ ਖਰੀਦਿਆ ਚਰਨਜੀਤ ਦੂਜਾ ਆਇਆ ਸੀਗਾ ਜੀ
0: ਬਿਲਕੁਲ
4: ਤੇ ਨਚਾਈ ਗਿਆ ਜਿਹਨੂੰ ਨਚਾਉਣਾ ਸੀ ਉਹਨੇ
0: ਬਿਲਕੁਲ ਹੈ ਜੀ
3: ਇਸ ਕਰਕੇ ਤਾਂ ਹੁਣ ਤਾਂ ਹੈ ਹੀ ਨੀ ਗਾ ਇਹ ਹੁਣ ਸਭ ਨੂੰ ਆਪੋ ਧਾਪੀ ਆਪਦੀ ਆਪਦੀ ਪਈ ਹੋਈ ਆ ਕਿਸੇ ਦਾ ਕਿਸੇ ਨੇ ਕੋਈ ਫੀਲਿੰਗ ਨਹੀਂ ਗੱਲ
4: ਹੁਣ ਤਾਂ ਕਈ ਮਿੰਟਾਂ ਐ ਲੱਗਦਾ ਕਈ ਗਾਇਕ ਏਆਈ ਤੋਂ ਗੀਤ ਬਣਾ ਕੇ ਆਵੇ ਗਾਇਕ ਨੇ ਆਵੇ ਗੀਤ ਕਰ ਲਈ
0: ਜੀ
4: ਆਪੇ ਮਿਊਜ਼ੀਅਨ ਬਣੇ ਦੀ ਦੱਸੋ ਆ 20 20 22 ਸਾਲ ਦੇ ਨੇ ਇੰਨਾ ਕੁਝ ਸਿੱਖ ਲਿਆ
0: ਆ ਮਿਊਜ਼ਿਕ ਤਾਂ ਬਣ ਹੀ ਜਾਂਦਾ ਤਕਰੀਬਨ ਦੇ
4: ਉੱਤੋਂ ਮਿਊਜ਼ਿਕ ਤਾਂ ਬਣੇ ਨਾਲੇ ਕੰਪੋਜ਼ਰ ਵੀ ਆਪੇ
3: ਨਾਲੇ ਤੁਸੀਂ ਇਹ ਦੇਖੋ ਹੁਣ ਤੋਂ ਤੁਸੀਂ ਥੋੜਾ ਜਿਹਾ 15 ਕੁ ਸਾਲ ਪਿੱਛੇ ਨੂੰ ਚਲੇ ਜਾਓ ਆਪਣੇ ਸੋਰੀ ਮੈਂ ਵੈਸੇ ਕਹਿਣਾ ਨੀ ਮੈਨੂੰ ਚਾਹੀਦਾ ਜਿਹੜਾ ਇਹ ਜੱਟ ਭਾਈਚਾਰਾ ਹੁੰਦਾ ਸੀਗਾ ਇਹਦੇ ਵਿੱਚੋਂ ਤਾਂ ਗਾਉਣ ਵਾਲੇ ਨਿਕਲਦੇ ਹੀ ਨਹੀਂ ਸੀਗੇ
0: ਬਿਲਕੁਲ
3: ਘੱਟ ਨਿਕਲਦੇ ਸੀ ਬਹੁਤ ਥੋੜੇ ਨਿਕਲਦੇ ਸੀਗੇ ਹੁਣ ਤਾਂ ਮੈਨੂੰ ਇਹ ਨੀ ਸਮਝਿਆ ਵੀ ਪੋਲੂਸ਼ਨ ਇੰਨਾ ਹੋਇਆ ਹੈ ਇਨਵਾਇਰਮੈਂਟ ਇੰਨਾ ਪੋਲੂਟਿਡ ਹੋਇਆ ਪਿਆ ਇਹ ਪੰਜਾਬ ਵਾਲਿਆਂ ਦੀ ਆਵਾਜ਼ ਇੰਨੀ ਸੁਰੀਲੀ ਕਿਉਂ ਹੋਈ ਜਾਂਦੀ ਹੈ ਹੁਣ ਇਸ ਜ਼ਮਾਨੇ ਚ
4: ਜਿੰਨਾ ਚਿਰ ਆੜਤ ਵਾਲਿਆਂ ਦੇ ਹੱਥ ਰਹੀ ਨਾ
0: ਜੀ
4: ਜੱਟ ਵੀ ਕਾਮਯਾਬ ਸੀ ਜੱਟ ਵੀ ਨੀ ਸੀ ਮਰੇ ਤੇ ਆੜਤੀ ਵੀ ਨੀ ਸੀ
0: ਮਰੇ
4: ਜਿਹੜੀ ਜਿਹੜੇ ਕੰਮ ਚ ਆਪਣੀ ਕੌਮ ਆ ਜਾਵੇ ਨਾ
0: ਉਹ ਅਰਸ਼ ਤੇ ਜਾਂ ਫਰਸ਼ ਤੇ ਜੀ ਉਹ ਅਰਸ਼ ਤੇ ਜਾਂ ਫਿਰ ਫਰਸ਼ ਤੇ ਜੀ
4: ਅਰਸ਼ ਪਰ ਉਹ ਅਰਸ਼ ਪਰ ਸਾਲਾ ਦਾ ਕੰਮ ਛੱਡ ਮਲੀਆ ਮੀਟ ਕਰ ਦਿੰਦੇ
0: ਨੇ ਬਿਲਕੁਲ ਕੁਚੁੰਬਰ ਕੱਢ ਦਿੰਦੇ
4: ਅੱਗੇ ਦਿਦਾਰ ਸਿੰਘ ਤੁਸੀਂ ਚਲੋ ਮਤਲਬ ਇਸ ਪੱਖ ਤੋਂ ਬਾਕੀ ਤਾਂ ਸਾਰੇ ਦੂਏ ਹੀ ਸੀਗੇ
0: ਬਿਲਕੁਲ ਹੈ ਜੀ ਥੈਂਕ ਯੂ ਭੈਣ ਜੀ ਬਹੁਤ ਬਹੁਤ ਸ਼ੁਕਰੀਆ
3: ਚਲੋ ਠੀਕ ਹੈ ਸੁਣਦੀਆਂ
4: ਹਾਂਜੀ ਅੱਗੇ ਵੀ ਅਸੀਂ ਕੀ ਲੈਣਾ ਜਿੱਥੇ ਆ ਕੇ ਸਾਨੂੰ ਲੋੜ ਹੈ ਨਹੀਂ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਅੱਗੇ ਗੀਤਕਾਰ ਹੁੰਦੇ ਸੀ ਤੇ ਗਾਇਕ ਇਹੀ ਹੁੰਦੇ ਸੀ ਸਾਰੇ
0: ਜੀ ਬਿਲਕੁਲ ਹੈ ਜੀ
4: ਇਸ ਕਰਕੇ ਨਾਲੇ ਇੱਕ ਚੀਜ਼ ਅੱਗੇ ਜਿਹੜਾ ਸੀ ਇੱਕ ਮਨੋਰੰਜਨ ਦਾ ਸਾਧਨ ਵੀ ਸੀ ਚਲੋ ਹੈ ਤਾਂ ਸੀਗਾ ਮੈਂ ਇਹ ਨਹੀਂ ਕਹਿੰਦਾ ਵੀ ਉਹ ਚ ਪੈਸਾ ਨਹੀਂ ਸੀਗਾ ਪਰ ਮਨੋਰੰਜਨ ਦਾ ਸਾਧਨ ਜ਼ਿਆਦਾ ਸੀ
0: ਹੁਣ
4: ਧੰਦਾ ਵੱਧ ਬਣ ਗਿਆ ਜੀ
0: ਬਿਲਕੁਲ ਹੈ ਜੀ
4: ਧੰਦੇ ਦਾ ਜਦੋਂ ਜਿਹੜੀ ਚੀਜ਼ ਧੰਦਾ ਬਣ ਜਾਵੇ ਉਹਦਾ ਤੁਹਾਨੂੰ ਪਤਾ ਹੀ ਹੈ
0: ਬਿਲਕੁਲ
4: ਠੀਕ ਹੈ ਸੁਣਦੇ ਆ ਲੈ ਲਓ ਹੋਰ ਮੁਕੱਦਰ ਜੀ ਸ਼ਾਇਦ
0: ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਬੋਲਣਾ ਸਰ ਥੈਂਕ ਯੂ ਸਤਿ ਸ਼੍ਰੀ ਅਕਾਲ ਤੇ ਛੰਮੀ ਜੀ ਜਾਂਦੇ ਜਾਂਦੇ ਮੁਕੱਦਰ ਜੀ ਦੀ ਵੀ ਗੱਲ ਸੁਣ ਲਈ ਹੈ 16-17 ਮਿੰਟ ਹੋ ਗਏ ਉਹਨਾਂ ਨੂੰ ਹੋਲਡ ਦੇ ਉੱਤੇ ਵੀ ਜੀ ਤੇ ਫਿਰ ਮੈਂ ਅੱਗੇ ਲੈਣਾ ਤੁਹਾਡੇ ਤੋਂ ਸਤਿ ਸ਼੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀ
5: ਸਤਿ ਸ਼੍ਰੀ ਅਕਾਲ ਭਰਜ ਬਾਈ ਜੀ ਛੰਮੀ ਬਾਈ
0: ਸਤਿ ਸ਼੍ਰੀ ਅਕਾਲ
5: ਸਾਰੇ ਪਿਆਰੇ ਸੱਜਣਾਂ ਨੂੰ ਵੀ
0: ਸਤਿ ਸ਼੍ਰੀ ਅਕਾਲ ਜੀ ਆਵਾਜ਼ ਟੁੱਟ ਟੁੱਟ ਆ ਰਹੀ ਹੈ ਤੁਸੀਂ ਦੇਖਿਓ ਚੈੱਕ ਕਰਿਓ ਮੁਕੱਦਰ ਜੀ
5: ਸ਼ਮੀ ਬਾਈ ਜੀ ਨਾਲ ਸਾਡੀ ਆ ਵਿਚਾਲੇ ਆਲੇ ਪੜਾ ਤੇ ਜਰੂਰ ਸਾਂਝ ਪਵਾ ਦਿਆ ਕਰੋ
0: ਜੀ,
5: ਫਿਰ ਅਗਲਾ ਪੜਾ ਸੌਖਾ ਆ ਜਾਂਦਾ ਸ਼ਨੀਵਾਰ
0: ਵਾਲਾ,
5: ਉਹ ਫਿਰ ਕਈ ਵਾਰੀ ਫਰਲੋ ਮਾਰ ਜਾਂਦੇ ਨੇ ਇਹ
0: ਜੀ,
5: ਫਿਰ ਹੋਰ ਔਖਾ ਹੋ ਜਾਂਦਾ
0: ਜੀ,
5: ਤੇ ਇਸ ਕਰਕੇ ਚਲੋ ਬਾਈ ਜੀ ਤੁਸੀਂ ਗੀਤਕਾਰੀ ਦੀ ਅੱਜ ਗੱਲ ਕਰ ਦਿਓ, ਚਲੋ ਮੈਂ ਟਾਈਮ ਸ਼ਮੀ ਬਾਈ ਦਾ ਮੈਨੂੰ ਲੱਗਦਾ ਜਿਆਦਾ ਹੀ ਹੋਇਆ ਪਿਆ, ਤੇ ਮੈਂ ਆਪਣੇ ਕਿਉਂਕਿ ਗੀਤਕਾਰੀ ਵੇਖੋ ਜਜ਼ਬਾਤ ਵੀ ਸਾਂਝੇ ਕਰਦੀ ਆ ਆਪਾਂ, ਮੰਨ ਲਓ ਇੱਕ ਦੂਜੇ ਦੇ ਜਜ਼ਬਾਤ ਵੀ ਲੈ ਕੇ ਜਾਂਦੇ ਨੇ ਇੱਕ ਦੂਜੇ ਤੱਕ
0: ਜੀ,
5: ਹੈ ਉਹ ਜਿਵੇਂ ਉਹ ਪਹਿਲਾਂ ਮੈਨੇ ਪਿਆਰ ਕੀ ਫਿਲਮ ਚ ਗਾਣਾ ਆਇਆ ਸੀ ਨਾ, ਕਹਿੰਦਾ ਕਬੂਤਰ ਜਾ ਜਾ ਜਾ ਪਹਿਲੇ ਪਿਆਰ ਕੀ ਪਹਿਲੀ ਚਿੱਠੀ ਸਾਜਨ ਕੋ ਦੇ ਆ,
0: ਬਿਲਕੁਲ
5: ਤੇ ਉਹ ਜਜ਼ਬਾਤਾਂ ਦਾ ਵੀ ਇਹਦੇ ਚ ਹੁੰਦਾ ਜੀ, ਦੇਖੋ ਚਲੋ ਮੈਂ ਗੀਤਕਾਰ ਤਾਂ ਨੀ
0: ਜੀ,
5: ਪਰ ਮੈਂ ਜਿੰਨਾ ਕੁ ਮਾੜਾ ਮੋਟਾ ਗਾ ਕੇ ਆਪਣੇ ਜਜ਼ਬਾਤ ਪੇਸ਼ ਕਰ ਸਕਦਾ ਮੈਂ ਓਨੇ ਕੁ ਕਰ ਸਕਦਾ ਜਿੰਨੇ ਕੁ ਵੀ ਹੋ ਸਕਦਾ
0: ਜੀ,
5: ਤੇ ਮੈਂ ਸ਼ਮੀ ਬਾਈ ਜੀ ਨਾਲ ਕਰਦਾ ਆਪਣੇ ਜਜ਼ਬਾਤ ਸਾਂਝੇ
0: ਜੀ,
1: ਮਾਸਟਰ
5: ਸਲੀਮ ਦਾ ਤੁਹਾਨੂੰ ਇੱਕ ਛੋਟਾ ਜਿਹਾ ਸੁਣਾਉਣਾ ਮੈਂ ਦੋ ਕੁ ਲਾਈਨਾਂ
0: ਜੀ,
5: ਉਹ ਕਹਿੰਦਾ ਅੱਜ ਬੜੇ ਚਿਰਾਂ ਬਾਅਦ ਸਾਡੀ ਆ ਗਈ ਕਿਵੇਂ ਯਾਦ,

0: क्या बात है,
1: जी बाबे हो,
0: क्या बात है, बहुत खूब
1: जी
0: मुकद्दर
1: बाबे
0: जी,
1: हो।
0: हर बार की तरह थैंक यू जी।
1: मैं शमी शमी भाई जी का थोड़ा जा पड़ा नेड़े लियाने की कोशिश की है।
0: जी बिल्कुल है जी, बिल्कुल है जी।
2: क्या ही बता, व्हाट अ ब्यूटी ऑन ड्यूटी भाई।
0: पर मैनू अपना पड़ा चेते आ गया जिंदगी का, जदों मैं टीनेजर हुंदा सी, मंगी माल लोहार पर तापरा पिंड, ਤੇ ਉਹ ਸਾਡੇ ਭੂਆ ਜੀ ਦਾ ਲੜਕਾ, ਇਹ ਸਾਰੇ ਇਕੱਠੇ ਹੁੰਦੇ ਸੀ ਜੀ। ਆਪਣਾ ਮੱਖਣ ਹੋ ਗਿਆ, ਤੇ ਇਹ ਸਾਰੇ ਖਾਲਸਾ ਕਾਲਜ ਦੇ ਵਿਦਿਆਰਥੀ ਰਹੇ ਨੇ, ਤੇ ਉਹ ਪਿੰਡ ਸਾਡੇ ਉਥੇ ਭੂਆ ਦੇ ਗੁਆਂਢ ਚ ਹੀ ਰਹਿੰਦੇ ਸੀਗੇ ਸਾਰੇ ਜਾਣੇ ਇਹ, ਤੇ ਅੱਜ ਵੀ ਚਲੋ ਸਾਰਾ ਕੁਝ ਉਸੇ ਤਰ੍ਹਾਂ ਬਰਕਰਾਰ ਹੈ। ਹੁਣ ਤਾਂ ਆਪ ਵੀ ਗਾਉਣ ਲੱਗ ਗਏ ਨੇ ਮੰਗੀ ਮਾਲ ਹੋਣੀ।
1: ਇਹੀ ਤਾਂ ਜਜ਼ਬਾਤ ਨੇ ਭਾਰਜ ਬਾਈ ਜੀ, ਵੇਖੋ ਤੁਹਾਡੇ ਕਿਤੇ ਪਹੁੰਚ ਗਏ, ਸਾਡੇ ਹੋ ਸਕਦਾ ਕਿਤੇ ਪਹੁੰਚ ਗਏ ਹੁਣ, ਹੈ ਜੀ।
0: ਸਾਡੇ ਤਾਂ ਬਾਂਟੇ ਬਾਂਟੇ ਮੰਗੀ ਵਾਲ ਹੋਣਾ ਦੇ ਉਹ ਬਾਂਟੇ ਵੀ ਖੇਡਦੇ ਰਹੇ
1: ਬਿਲਕੁਲ। ਇਹ ਅਸਲ ਚ ਨਾ ਬਹੁਤ ਮੈਨੂੰ ਅੱਗੇ ਨਾ ਔਜਲਾ ਬਾਈ ਜੀ ਦੀ ਮੈਨੂੰ ਇੱਕ ਗੱਲ ਚੇਤਾ ਆਉਂਦੀ ਹੁੰਦੀ ਹੈ, ਕਹਿੰਦੇ ਵੀ ਸੈਡ ਸੌਂਗ ਵੀ ਆਪਣੇ ਖਿੱਤੇ ਚ ਕਿਉਂ ਲਿਖੇ ਗਏ, ਮੰਨ ਲਓ ਜਾਂ ਸੈਡ ਲਾ ਲਓ ਜਾਂ ਦੂਜੇ ਲਾ ਲਓ, ਵੀ ਕਿਉਂਕਿ ਅਸੀਂ ਜਜ਼ਬਾਤੀ ਲੋਕ ਆ, ਅਸੀਂ ਇਹਨਾਂ ਨਾਲ ਜੁੜੇ ਹੋਏ ਆ, ਮੰਨ ਲਓ ਇਸੇ ਕਰਕੇ ਨਹੀਂ ਜੋ ਉਥੇ ਹੁਣ ਮੰਨ ਲਓ ਜਿੱਥੇ ਔਜਲਾ ਬਾਈ ਜੀ ਰਹਿੰਦੇ ਨੇ ਜਾਂ ਉਥੇ ਕਿਉਂ ਨੀ ਵੀ ਘੱਟ ਨੇ, ਹੋ ਸਕਦਾ ਕੁਛ ਕੁਛ ਲਿਖਿਆ ਗਿਆ ਹੋਵੇ
0: ਜੀ,
1: ਪਰ ਉਹ ਗੱਲ ਉਹੀ ਆ ਬਾਈ
0: ਜੀ, ਅਸਲ ਚ ਤਾਂ ਵਿਛੋੜੇ ਦੇ ਵਿੱਚੋਂ ਇਹ ਚੀਜ਼ਾਂ ਨਿਕਲਦੀਆਂ ਨੇ। ਉਹ
2: ਵਿਛੋੜਾ ਜ਼ਰੂਰ ਹੋ, ਪਰ ਉਹ ਉਹਨਾਂ ਨੇ ਭਾਸ਼ਾ ਅੰਗਰੇਜ਼ੀ ਚ ਲਿਖਤਾ, ਬਸ ਚੱਕਰ ਇਹ ਪੈ ਗਿਆ।
0: ਇਹਨਾਂ ਤੇ ਇਹਨਾਂ ਮੁਲਕਾਂ ਚ ਵੀ ਹੈਗੇ ਆ, ਸੈਡ ਵਾਲੇ ਹੈਗੇ ਆ, ਪਿਆਰ ਵਾਲੇ ਹੈਗੇ ਆ,
1: ਹੋ ਸਕਦਾ ਸਾਡੇ ਸਮਝ ਨਾ ਆਉਂਦੀ,
0: ਨਹੀਂ ਗਾਲਾਂ ਵਾਲੇ
1: ਗੱਲ ਨਹੀਂ, ਮਾੜੀ ਮੋਟੀ ਤਾਂ ਸਮਝ ਹੀ ਸਕਦੇ ਆ।
0: ਗਾਲਾਂ ਵਾਲੇ ਵੀ ਹੈਗੇ ਆ, ਕਾਫੀ ਦੇ ਉੱਤੇ ਬਣੇ ਨੇ, ਕੀ ਤਾਂ ਦਾਰੂ ਦੇ ਉੱਤੇ ਬਣੇ ਆ, ਸਾਰੀਆਂ ਚੀਜ਼ਾਂ ਤੇ ਬਣੇ ਨੇ।
1: ਹਾਂ ਨਹੀਂ, ਮੈਨੂੰ ਉਹ ਨਾ ਗੱਲ ਔਜਲਾ ਬਾਈ ਜੀ ਨੇ ਕੀਤੀ ਸੀ, ਹੋ ਸਕਦਾ ਮੇਰੇ ਕੋਲ ਕੁਛ ਅੱਗੇ ਪਿੱਛੇ ਹੋਣ ਸ਼ਬਦ, ਇਹਨਾਂ ਨੇ ਕੁਛ ਕਿਹਾ ਸੀ ਉਹਨਾਂ ਚੀਜ਼ਾਂ ਬਾਰੇ, ਕੁਛ ਪਿਆਰ ਬਾਰੇ ਜਾਂ ਕੋਈ ਵੀ ਇਹ ਜਜ਼ਬਾਤ ਜਿਹੜੇ ਨੇ ਵੀ ਉਹ ਇਸੇ ਖਿੱਤੇ ਚ ਜ਼ਿਆਦਾ ਸਾਂਝੇ ਹੋਏ ਨੇ।
0: ਬਿਲਕੁਲ,
1: ਹੋ ਸਕਦਾ ਚਲੋ ਹੋਏ ਤਾਂ ਉਧਰ ਵੀ ਹੋਣਗੇ,
0: ਭਾਸ਼ਾ
1: ਹੋ ਸਕਦਾ ਤੁਹਾਡੀ ਗੱਲ ਸੁਣੋ, ਆਪਣਾ ਸ਼ਮੀ ਬਾਈ ਜੀ ਦੀ ਗੱਲ ਸੁਣੋ, ਵੀ ਸਾਨੂੰ ਨਾ ਸਮਝ ਆਉਂਦੇ ਹੋਣ ਅੰਗਰੇਜ਼ੀ ਚ ਉਹ ਕਹੀ ਜਾਂਦੇ ਹੋਣ ਸਾਰਾ ਕੁਝ।
0: ਬਿਲਕੁਲ,
2: ਉਹ ਤੇ ਚਿੰਗਾ ਮਿੰਗਾ ਲਿੰਗਾ ਹੋ ਰਹੀ ਹੋਵੇ,
0: ਹੋ ਰਹੀ ਹੋਵੇ, ਬਿਲਕੁਲ
1: ਹਾਂ ਬਿਲਕੁਲ
0: ਜੀ।
1: ਨਹੀਂ ਬਹੁਤ ਵਧੀਆ ਬਾਈ ਜੀ, ਦੇਖੋ ਤੁਸੀਂ ਇਹ ਇਹ ਬੜਾ ਵਧੀਆ, ਤੁਸੀਂ ਤਾਂ ਸਾਡਾ ਜ਼ਰੀਆ, ਸਾਡੇ ਤਾਂ ਨਾ ਤੁਸੀਂ ਉਹ ਬਣੇ ਹੋਏ ਹੋ, ਕਹਿੰਦਾ ਕਬੂਤਰ ਜਾ ਜਾ, ਉਹ ਉਹੀ ਗੱਲ ਹੈ ਤੁਹਾਡਾ ਪ੍ਰੋਗਰਾਮ
0: ਸੁਨੇ ਹੀ ਦੇਖ ਲੋ, ਆਪਾਂ ਡਾਕਿਆ ਡਾਕਿਆ ਬਣਾਤਾ ਹੁਣ ਇਹਨਾਂ ਨੇ, ਦੇਖ ਲੋ। ਪਰ ਅਸੀਂ ਤੁਹਾਨੂੰ ਇਹ ਨੀ ਪਤਾ, ਅਸੀਂ ਕਾਂ ਵੀ ਰੱਖੇ ਹੋਏ ਇੱਦਾਂ ਦੇ ਖਤਰਨਾਕ, ਜਿਹਨਾਂ ਤੋਂ ਕਤਲ ਕਰਾ ਦਿੱਤਾ ਜਾਂਦਾ ਸੀ ਜੀ ਕਬੂਤਰ। ਸਾਡੇ ਇੱਥੇ ਪਹਾੜੀ ਕਾਂ ਬਹੁਤ ਆ, ਜਿਹੜੇ ਕਾਲੇ ਐਨ ਸ਼ਾਹ ਦੇ ਆ ਜੀ, ਉਹ ਕਬੂਤਰ ਮਾਰਦੇ ਜਾਂਦੇ ਸੀ, ਜਿਹੜੇ ਖੁਫੀਆ ਤੰਤਰ ਦੇ ਵਿੱਚ ਜਾਂਦੇ ਹੁੰਦੇ ਸੀ।
1: ਅਸੀਂ ਹੁਣ ਪੁਲ ਤੇ ਖੜੇ ਹੁੰਦੇ ਆ, ਸਾਡੇ ਸੰਦੇਸ਼ ਵੀ ਤੇ ਸਾਡੀਆਂ ਸ਼ਿਕਾਇਤਾਂ ਵੀ ਘਰੇ ਪਹੁੰਚਦੀਆਂ ਹੁੰਦੀਆਂ, ਅਸੀਂ ਆਪਣੇ ਮੁੰਡੇ ਦੂਰ ਗਏ ਹੁੰਦੇ ਵੀ ਚਲੋ ਉੱਥੇ ਜਾ ਕੇ ਗਾਵਾਂਗੇ, ਘਰੇ ਨਾ ਪਹੁੰਚ।
0: ਮੈਨੂੰ ਲੱਗਦਾ ਮੈਨੂੰ ਇੰਨਾ ਕੁ ਪਾਠ ਕੱਟ ਕੇ ਪਾਉਣਾ ਪਿਆ ਕਰੂਗਾ ਸਪੈਸ਼ਲ।
2: ਬਾਕੀ ਅੱਛਾ ਵੇਖੋ ਔਲਖ ਸਾਹਿਬ, ਵੀ ਕਿਵੇਂ ਮਤਲਬ ਜਿਹੜਾ ਸਿੰਗਰ ਆ ਉਹ ਜਾਂ ਜਿਹੜਾ ਜਿਹੜੇ ਗੀਤਕਾਰ ਆ
0: ਜੀ,
2: ਜੋ ਸਿੰਗਰ ਦਾ ਰੋਲ ਵੀ ਬਾਅਦ ਚ ਆਇਆ, ਕਿਉਂਕਿ ਮਿਊਜ਼ਿਕ ਡਾਇਰੈਕਟਰ ਨੇ ਇਹਦੀ ਕੰਪੋਜੀਸ਼ਨ ਬਣਾਤੀ, ਫਿਰ ਉਹਨਾਂ ਨੂੰ ਸਮਝਾਇਆ ਕਿ ਭਾਈ ਐ ਗਾਉਣਾ
0: ਜੀ
2: ਤਾਂ ਐ ਉਤਰਾਅ ਚੜਾਅ ਹੋਣਗੇ, ਇੱਥੇ ਹੋ ਕੇ ਲੈਣੇ ਆ, ਇੱਥੇ ਐ ਕਰਨਾ, ਇੱਥੇ ਪੌਜ ਲੈਣਾ, ਉਹ ਸਾਰਾ ਹੋ ਗਿਆ। ਪਰ ਉਹ ਲਿਖਿਆ ਜਿਹੜੇ ਬਾਈ ਨੇ, ਤੁਸੀਂ ਵੇਖੋ ਅਗਲਾ ਕਹਿਣ ਕੀ ਡਿਆ ਵੀ ਦੁੱਖ ਦੇਣੀ ਏ, ਗੱਲ ਤਾਂ ਇੱਥੋਂ ਸ਼ੁਰੂ ਹੁੰਦੀ, ਦੁੱਖ ਹੀ ਹੋਰ ਕੋਈ ਰੋਲ ਹੀ ਨਹੀਂ ਛੱਡਿਆ ਉਹਦੇ ਲਈ, ਜਮਾ ਹੀ ਐਂਡ ਕਰਤਾ ਜੀ।
0: ਜਿਦਾਂ ਸੈਣੀ ਸਾਹਿਬ ਕਹਿੰਦੇ ਰਲਾਉ,
2: ਜਿਵੇਂ
0: ਰੋਣ ਵਾਲਾ ਗੀਤ ਨੀ, ਕਹਿੰਦੀ ਗਿਣ ਗਿਣ ਬਦਲੇ ਲਾਉਂਗੀ ਤੇਰੇ ਕੋਲੋਂ, ਤੈਨੂੰ ਵੀ ਰਵਾਉਂਗੀ, ਆ ਤਾਂ ਸਹੀ ਤਰ੍ਹਾਂ ਜੀ।
2: ਜਿਵੇਂ ਇੱਕ ਉਹ ਕਹਿੰਦੇ ਸੀ ਉਂਝ ਗਿਰਦੀ ਦਾ ਚੁੱਕ ਲੈਂਦੇ, ਨਜ਼ਰਾਂ ਤੋਂ ਗਿਰਦੀ ਕੀ ਕਰੀਏ,
0: ਕੌਣ ਹੁੰਦਾ ਦੇਣਦਾਰ।
1: ਤੁਸੀਂ ਵੇਖੋ ਨਾ ਬਾਈ ਜੀ, ਵੇਖੋ ਤੁਸੀਂ ਸਾਡੇ ਸੈਡ ਸੌਂਗਾਂ ਚੋਂ ਹਾਸਾ ਕੱਢੀ ਜਾਂਦੇ ਹੋ, ਕਦੇ ਕੁਛ ਕੱਢੀ ਜਾਂਦੇ ਹੋ, ਪਰ ਉਹ ਕਬੂਤਰ ਜੇ ਅੱਪੜਨਾ ਹੁੰਦਾ ਉੱਥੇ ਉਹ ਉੱਥੇ ਅੱਪੜ ਜਾਂਦਾ ਚੋਰੀ ਚੋਰੀ, ਉਹੀ ਗੱਲ ਉਹ ਜਾ ਕੇ ਆਪਣਾ ਸੰਦੇਸ਼ਾ ਦੇ ਆਉਂਦਾ।
0: ਅੱਜ ਤੋਂ ਭਾਈ ਅਸੀਂ ਕਾਂ ਕੱਢ ਲਏ ਆਪਣੇ,
2: ਕਬੂਤਰ ਨੀ ਹਟਦਾ,
0: ਖੂਫੀਆ ਕਾਂ ਕੱਢ ਲਏ, ਉਹਨਾਂ ਨੂੰ ਵੀ ਸਾਨੂੰ ਰੀਚਾਰਜ ਕਰਨਾ ਪੈਣਾ ਲੱਗਦਾ
1: ਚੰਗਾ ਨੀ ਲੱਗਦਾ ਜਦੋਂ ਕਈ ਵਾਰੀ ਮਹਿਫਲ ਮਿੱਤਰਾਂ ਦੀ ਜੇ ਸੀਰੀਅਸ ਹੋ ਜਾਈਦਾ ਤਾਂ ਹੀ ਤੁਹਾਨੂੰ ਤਵਾ ਆਈਦਾ ਵੀ ਭਾਰਜ ਬਾਈ ਜੀ ਇਹ ਸੀਰੀਅਸ ਨਾ ਹੋਇਆ ਕਰੋ
0: ਮੈਂ ਇੰਨਾ ਸੀਰੀਅਸ
1: ਅੱਜ ਰੌਣਕ ਲੱਗ ਗਿਆ ਨਾ
0: ਵਧੀਆ ਥੈਂਕ ਯੂ ਜੀ ਥੈਂਕ ਯੂ ਮੁਕੰਦਰ ਜੀ ਸ਼ੁਕਰੀਆ ਜੀ ਪਿਆਰ ਮੁਹੱਬਤ ਲਈ ਜੀ
1: ਠੀਕ ਹੈ ਜੀ ਸ਼ਮੀ ਬਾਈ ਜੀ ਭਾਰਜ ਬਾਈ ਜੀ ਸਾਰੇ ਸੱਜਣ ਜੁੜਦੇ ਅਗਲੇ ਪੜਾ ਤੇ ਜੀ
0: ਮੁਹੱਬਤ
1: ਜ਼ਿੰਦਗੀ
0: ਜ਼ਿੰਦਗੀ ਜਿੰਦਾਬਾਦ
2: ਜ਼ਿੰਦਗੀ ਜਿੰਦਾਬਾਦ ਜੀ ਬਹੁਤ ਬਹੁਤ ਸ਼ੁਕਰੀਆ
0: ਸਤਿ ਸ੍ਰੀ ਅਕਾਲ ਜੀ ਲੋ ਦੋਸਤੋ ਇਹ ਸਾਡੀ ਮੁਕੰਦਰ ਜੀ ਔਜਲਾ ਸਾਹਿਬ ਤੇ ਜੋਲ ਭੈਣ ਜੀ ਜੁੜੇ ਸੀ ਤੇ ਸ਼ਮੀ ਜੀ ਜਾਂਦੇ ਜਾਂਦੇ ਇੱਕ ਦੋ ਗੱਲਬਾਤ ਕਰਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਸੰਖੇਪ ਦੇ ਵਿਚ ਹੀ ਅੱਜ ਦੀ ਗਾਇਕੀ ਦੇ ਵਿਚ ਜੋ ਹਾਲਾਤ ਬਣਦੇ ਨਜ਼ਰ ਆਉਂਦੇ ਆ ਹਰ ਪਾਸੇ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਟਰੋਵਰਸੀ ਛਿੜ ਜਾਂਦੀ ਹੈ ਬਾਹਰਲੇ ਮੁਲਕਾਂ ਦੇ ਵਿਚ ਅਸਲ ਦੇ ਵਿਚ ਤਾਂ ਚਲੋ ਜਿਹੜੇ ਕੰਸਰਟ ਆ ਸੁਣਦੇ ਨੇ ਜਾਂ ਚਲੋ ਪ੍ਰਮੋਟਰ ਜਿਹੜੇ ਨੇ ਕਰਾਉਂਦੇ ਨੇ ਉਹਨਾਂ ਦਾ ਬਿਜ਼ਨਸ ਵੀ ਹੈਗਾ ਸਾਰਾ ਕੁਝ ਹੈ ਪਰ ਜਿਹੜੇ ਆਮ ਲੋਕ
2: ਨੇ
0: ਜਿਹੜੇ ਇਨ੍ਹਾਂ ਕੰਸਰਟਾਂ ਨੂੰ ਬਾਹਰਲੇ ਮੁਲਕਾਂ ਦੇ ਵਿਚ ਬੈਠ ਕੇ ਮਾਨਣਾ ਚਾਹੁੰਦੇ ਨੇ ਇਕ ਸਮਾਂ ਕੱਢ ਕੇ ਫੈਮਿਲੀ ਦੇ ਨਾਲ ਜਾਂਦੇ ਆ ਚਾਹੇ ਕੁਝ ਕੰਸਰਟਾਂ ਐਸੀਆਂ ਹੋ ਜਾਂਦੀਆਂ ਨੇ ਕਿ ਆਪਣੇ ਵਾਦ ਵਿਵਾਦ ਜਿਹੜੇ ਨੇ ਉਹ ਕਿਤੇ ਨਾ ਕਿਤੇ ਕਿਸੇ ਜਗ੍ਹਾ ਦੇ ਵਿਚ ਜਾ ਕੇ ਖਲਲ ਵੀ ਮਚਾਇਆ ਜਾਂਦਾ ਹੋਰ ਸਾਰੀਆਂ ਚੀਜ਼ਾਂ ਨੇ ਪਰ ਉਹ ਜੋ ਹਾਲਾਤ ਬਣਦੇ ਜਾ ਰਹੇ ਨੇ ਜਾਂ ਪਿਛਲੇ ਦਿਨਾਂ ਦੇ ਵਿਚ ਮੈਂ ਸੁਣ ਰਿਹਾ ਚਲੋ ਜਿੱਦਾਂ ਮਾਨ ਸਾਹਿਬ ਦਾ ਵੀ ਪਿਛਲੇ ਸਮਿਆਂ ਦੇ ਵਿਚ ਕੰਟਰੋਵਰਸੀ ਹੋਈ ਉਨ੍ਹਾਂ ਦੀ ਪੰਜਾਬੀ ਨੂੰ ਕਿੰਨੀ ਦੇਣ ਹੈ ਜਾਂ ਕੋਈ ਉਨ੍ਹਾਂ ਦੇ ਗੀਤ ਦੇ ਉੱਤੇ ਕੋਈ ਉਂਗਲੀ ਨਹੀਂ ਚੱਕ ਸਕਦਾ ਤੇ ਇਸੇ ਤਰ੍ਹਾਂ ਹੁਣ ਜਿਹੜਾ ਜੇ ਕਹਿ ਲੋ ਕਿ ਦਲਜੀਤ ਅੱਜ ਦੀ ਦੁਨੀਆਂ ਦੇ ਵਿਚ ਜੇ ਦੇਖਿਆ ਜਾਵੇ ਉਹ ਚਾਹੇ ਅਮਰੀਕਾ ਦੀ ਲੇਡੀ ਗਾਗਾ ਹੋ ਗਈ ਤੇ ਚਾਹੇ ਭਾਰਤ ਦਾ ਆਪਣਾ ਪੰਜਾਬ ਦਾ ਜੰਮਿਆ ਪਲਿਆ ਦੁਸਾਂਝ ਦਲਜੀਤ ਹੋ ਜਾਵੇ ਤਾਂ ਉਹ ਜਿਹੜਾ ਕੁਝ ਉਹਨਾਂ ਨੂੰ ਜਦੋਂ ਮੈਂ ਆਪਣੇ ਨਜ਼ਰੀਏ ਦੇ ਨਾਲ ਦੇਖਦਾ ਹਾਲੀਵੁੱਡ ਬਾਲੀਵੁੱਡ ਇੱਥੇ ਤੱਕ ਕਿ ਬਹੁਤ ਸਾਰੀਆਂ ਐਸੀਆਂ ਉਹਨਾਂ ਦੇ ਮੈਂ ਹੈਰਾਨ ਰਹਿ ਗਿਆ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਮੈਂ ਇਸ ਸਾਲ ਜਿਹੜਾ ਸੀ ਕੋਸ਼ਿਸ਼ ਕਰ ਰਿਹਾ ਸੀ ਕਿ ਆਪਣਾ ਸਰੀਰ ਹੀ ਛੱਡ ਦਵਾਂ ਕਹਿੰਦੇ ਉਹ ਚੀਜ਼ਾਂ ਕਈ ਵਾਰੀ ਮਤਲਬ ਕਿ ਹੈਰਾਨ ਵੀ ਕਰਦੀਆਂ ਨੇ ਪਰ ਸੋਚਣ ਨੂੰ ਵੀ ਮਜਬੂਰ ਕਰਦੀਆਂ ਨੇ ਕਿ ਇਹ ਸੁਰ ਜਿਹੜੇ ਨੇ ਇਹ ਵੀ ਸੁਰ ਜਿਹੜੇ ਨੇ ਕਿੱਥੋਂ ਉੱਠਦੇ ਨੇ ਤੇ ਉਹ ਚੀਜ਼ ਨੂੰ ਮੈਂ ਥੋੜਾ ਜਿਹਾ ਡਿਸਕਸ ਕਰਨਾ ਚਾਹਾਂਗਾ ਤੁਹਾਨੂੰ ਵੀ ਪਤਾ ਕਿ ਜਿਹੜੇ ਕਹਿ ਸਕਦੇ ਬਹੁਤ ਵੱਡੇ ਇਹਦੇ ਪਿੱਛੇ ਇਨਵੈਸਟਰ ਕਹਿ ਲਓ ਜਾਂ ਬਹੁਤ ਸਾਰੀਆਂ ਵੱਡੀਆਂ ਟੀਮਾਂ ਕਹਿ ਲਓ ਜਿਹੜੀਆਂ ਵਰਲਡ ਵਾਈਡ ਕੰਮ ਵੀ ਕਰਦੀਆਂ ਨੇ ਉਹ ਲੇਡੀ ਗਾਗਾ ਦੇ ਪਹਿਰਾਵੇ ਦੀ ਗੱਲ ਕਰ ਲਓ ਇਸ਼ਾਰਿਆਂ ਦੀ ਗੱਲ ਕਰ ਲਓ ਹੋਰ ਸਪੈਸ਼ਲ ਚੀਜ਼ਾਂ ਨੇ ਪਰ ਉਹ ਚੀਜ਼ਾਂ ਨੂੰ ਤਾਂ ਹੀ ਸਮਝ ਸਕਾਂਗੇ ਜੇ ਉਹਨਾਂ ਚੀਜ਼ਾਂ ਨੂੰ ਸੁਣਦੇ ਆ ਪੜ੍ਹਦੇ ਆ ਦੇਖਦੇ ਆ ਉਹਨਾਂ ਦੇ ਵਿਹਾਰ ਦੀ ਉਹਦੀ ਬੋਡੀ ਲੈਂਗੁਏਜ ਦੀ ਸਾਰੀ ਆਪਾਂ ਨੂੰ ਜਾਣ ਪਛਾਣ ਹੈ ਮੈਂ ਹੈਰਾਨ ਸੀ ਕਿ ਉਹਨੇ ਇਹ ਗੱਲ ਕਹਿ ਦਿੱਤੀ ਕਿ ਮਤਲਬ ਕਿ ਮੇਰਾ ਰੱਬ ਤਾਂ ਕੋਈ ਹੋਰ ਹੀ ਹੈ
2: ਪਰ ਜਿਹੜੀ ਨਾ ਇਹ ਆਪਾਂ ਜਿਹੜੀ ਚਰਚਾ ਹੁਣ ਛੇੜ ਰਹੇ ਹਾਂ ਇਹਦਾ ਅਰਥ ਮੈਨੂੰ ਥੋੜਾ ਜਿਹਾ ਅਲੱਗ ਨਜ਼ਰ ਆਉਂਦਾ ਕਿ ਜਿਹੜਾ ਕੋਈ ਕਲਾਕਾਰ ਹੈ ਜਿਵੇਂ ਹੁਣ ਦਲਜੀਤ ਦੁਸਾਂਝ ਸਾਹਿਬ ਨੇ
0: ਜੀ
2: ਉਹ ਬਹੁਤ ਹੀ ਵਰਸਟਾਈਲ ਇੱਕ ਪਰਸਨੈਲਿਟੀ ਦੇ ਮਾਲਕ ਆ ਕੁਦਰਤ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਆ ਉਹ ਇੱਕ ਬਹੁਤ ਹੀ ਵਧੀਆ ਅਦਾਕਾਰ ਵੀ ਨੇ ਫਿਲਮਾਂ ਦੇ ਵਿੱਚ ਉਹਨਾਂ ਨੂੰ ਆਪਾਂ ਵੇਖਦੇ ਹਾਂ ਤੇ ਉਹ ਘੁਲ ਮਿਲ ਜਾਂਦੇ ਕਿਰਦਾਰ ਨੂੰ ਐ ਲੱਗਦਾ ਕਿ ਸਹੀ ਬਿਲਕੁਲ ਸਹੀ ਐ ਹੋ ਸਕਦਾ ਸੀ ਜੋ ਇਹਨਾਂ ਨੇ ਕੀਤਾ ਬਾਰਡਰ 2 ਆਈ ਏ ਉਹਦੇ ਵਿੱਚ ਉਹ ਸਾਰਾ ਮੇਲਾ ਹੀ ਉਹ ਲੁੱਟ ਕੇ ਲੈ ਗਏ ਆ ਤੇ ਜਿਹੜੇ ਕੰਸਰਟਸ ਦੀ ਆਪਾਂ ਗੱਲ ਕਰਦੇ ਆ ਉਹ ਵੱਡੇ ਪੱਧਰ ਦੇ ਉੱਤੇ ਹਾਲਾਂਕਿ ਅੱਜ ਆਪਾਂ ਗੀਤਕਾਰੀ ਦੀ ਗੱਲ ਕਰ ਰਹੇ ਹਾਂ ਔਰ ਦੁਸਾਂਝ ਸਾਹਿਬ ਗੀਤਕਾਰ ਨਹੀਂ ਹੈਗੇ ਉਹ ਇੱਕ ਬਹੁਤ ਹੀ ਵੱਡੇ ਫਨਕਾਰ ਨੇ ਉਹ ਇੱਕ ਗਾ ਰਹੇ ਨੇ ਔਰ ਉਹਨਾਂ ਦੇ ਗੀਤਾਂ ਦੀ ਚੋਣ ਉਹ ਆਪ ਕਰਦੇ ਆ ਜਾਂ ਉਹਨਾਂ ਦੀ ਟੀਮ ਕਰਦੀ ਹੈ ਇਹ ਤਾਂ ਰੱਬ ਜਾਣਦਾ ਪਰ ਕਿਉਂਕਿ ਇੱਕ ਮਾਰਕੀਟਿੰਗ ਟੀਮ ਵੀ ਹੁੰਦੀ ਹੈ ਉਹਨਾਂ ਨੇ ਦੇਖਣਾ ਹੈ ਕਿ ਉਹ ਜਿਹੜਾ ਗ੍ਰਾਫ ਹੈ ਉਹ ਠੀਕ ਰਹੇ
0: ਬਿਲਕੁਲ
2: ਜੋ ਆਰਟਿਸਟ ਆ ਉਹ ਉਹਨਾਂ ਨੂੰ ਕੋਈ ਘਾਟਾ ਨਾ ਪਵੇ
0: ਕਿਉਂਕਿ
2: ਉਹ ਚੱਲਦਾ ਰਹੇਗਾ
0: ਉਸ ਮੁਕਾਮ ਦੇ ਉੱਤੇ ਲਗਾਤਾਰਤਾ ਦੇ ਵਿਚ ਰਹਿਣ ਦੀ ਜਿਹੜੀ ਹੈ ਚਾਹਤ ਹੈ ਕਹਿ ਲੋ ਜਾਂ ਉਹ ਵੀ ਕਿਤੇ ਨਾ ਕਿਤੇ ਬਣੀ ਰਹਿੰਦੀ ਹੈ ਕਲਾਕਾਰ
2: ਇਹ ਤਾਂ ਭਾਰਤ ਸਾਹਿਬ ਕੱਲੀ ਕਲਾਕਾਰੀ ਨੀ ਇਹ ਕੋਈ ਵੀ ਫੀਲਡ ਲੈ ਲੋ ਇੱਕ ਤਰ੍ਹਾਂ ਦੇ ਪਿਰਾਮਿਡ ਦੀ ਤਰ੍ਹਾਂ ਹੀ ਹੁੰਦਾ ਪਿਰਾਮਿਡ ਦਾ ਜਿਹੜਾ ਬੇਸ ਹੈ ਉੱਥੇ ਬਹੁਤ ਸਾਰੀ ਸਪੇਸ ਹੁੰਦੀ ਹੈ ਉੱਥੇ ਬਹੁਤ ਲੋਕ ਰਹਿ ਸਕਦੇ ਆ ਪਰ ਜਿਉਂ ਜਿਉਂ ਆਪਾਂ ਉੱਪਰ ਨੂੰ ਉੱਠਦੇ ਆ ਜਿਉਂ ਜਿਉਂ ਆਪਾਂ ਉੱਪਰ ਵੱਧਦੇ ਆ ਤਾਂ ਜਗ੍ਹਾ ਘਟਦੀ ਜਾਂਦੀ ਹੈ ਤੇ ਜਦੋਂ ਆਪਾਂ ਟੋਪ ਤੇ ਜਾਂਦੇ ਹਾਂ ਉੱਥੇ ਸਿਰਫ ਇੱਕ ਅੱਧਾ ਬੰਦਾ ਹੀ ਰਹਿ ਸਕਦਾ ਜਦੋਂ ਅਸੀਂ ਉਸ ਸਿਖਰ ਤੇ ਆ ਭਾਰਤ ਸਾਹਿਬ ਜਦੋਂ ਉਹ ਸਿਖਰ ਪ੍ਰਾਪਤ ਕਰ ਲਿਆ ਤਾਂ ਉਸ ਸਿਖਰ ਦੇ ਪ੍ਰਾਪਤ ਕਰਨਾ ਇੱਕ ਪ੍ਰਾਪਤੀ ਹੋ ਗਈ ਠੀਕ ਆ ਪਰ ਉਸ ਨੂੰ ਬਰਕਰਾਰ ਰੱਖਣਾ, ਉਹ ਸਿਖਰ ਦੇ ਉੱਤੇ ਬਣੇ ਰਹਿਣਾ
0: ਜੀ,
2: ਇੱਕ ਚੈਲੰਜ ਆ।
0: ਬਿਲਕੁਲ,
2: ਇਹਨੂੰ ਕਿਵੇਂ ਰੱਖ ਸਕਦੇ ਆ, ਕਿਵੇਂ ਉਹ ਜਿਹੜੀ ਲਗਾਤਾਰਤਾ ਬਣੀ ਰਹੇ ਕਿ ਉਹ ਉੱਥੇ ਹੀ ਰਹੇ ਬੰਦਾ, ਉਹ ਥੱਲੇ ਨੀ ਹੋਣਾ ਚਾਹੁੰਦਾ ਫਿਰ।
0: ਬਿਲਕੁਲ,
2: ਬੇਸ ਦੇ ਵਿੱਚ ਨੀ ਹੋਣਾ ਚਾਹੁੰਦਾ
0: ਜੀ,
2: ਉਹ ਫਿਰ ਬਕਾਇਦਾ ਉਹਨਾਂ ਕੋਲ ਇੱਕ ਪ੍ਰੋਫੈਸ਼ਨਲ ਟੀਮ ਹੋਏਗੀ, ਸਭ ਕੁਛ ਹੋਏਗਾ
0: ਜੀ।
2: ਜਿਹੜੀ ਆਪਾਂ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਗੁਰਦਾਸ ਮਾਨ ਸਾਹਿਬ ਦਾ ਤੇ ਦੁਸਾਨ ਸਾਹਿਬ ਦਾ, ਜਿਹੜੀ ਉਹਨਾਂ ਦੇ ਕੰਸਰਟਸ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ
0: ਜੀ,
2: ਉਹ ਆਡੀਅੰਸ ਦੇ ਵਿੱਚ ਕੁਝ ਕਹਿ ਲੋ ਵੀ ਸ਼ਰਾਰਤੀ ਲੋਕ ਹੋਣਗੇ, ਕਈ ਤਰ੍ਹਾਂ ਦੇ ਲੋਕ ਨੇ, ਆਪਾਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ। ਜਿਹੜਾ ਸਾਰਿਆਂ ਨੂੰ ਖੁਸ਼ ਕਰੇ ਉਹ ਤਾਂ ਰੱਬ ਹੀ ਆ।
0: ਬਿਲਕੁਲ,
2: ਇਨਸਾਨ ਜਿਹੜਾ ਉਹ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦਾ, ਉੱਤੇ ਜਿਹੜੇ ਆ ਜਿਹੜੇ ਸੈਟਿਸਫਾਈਡ ਨਹੀਂ ਹੋਏ ਲੋਕ ਉਹ ਵੀ ਹੋਣਗੇ, ਜਿਹੜੇ ਦੁਖੀ ਲੋਕ ਵੀ ਹੋਣਗੇ, ਕਈ ਤਰ੍ਹਾਂ ਦੇ ਲੋਕ ਹੋਣਗੇ, ਆਲੋਚਕ ਵੀ ਹੋਣਗੇ, ਚਿੰਤਕ ਵੀ ਹੋਣਗੇ, ਕਈ ਤਰ੍ਹਾਂ ਦੇ ਹੋਣਗੇ। ਹੁਣ ਗੁਰਦਾਸ ਮਾਨ ਸਾਹਿਬ ਹੋਰਾਂ ਨੇ ਜੋ ਪੰਜਾਬੀ ਦੀ ਸੇਵਾ ਕੀਤੀ ਆ ਮਾਂ ਬੋਲੀ ਦੀ, ਉਹਦਾ ਕੋਈ ਆਰ ਪਾਰ ਨਹੀਂ। ਉਹ ਬਹੁਤ ਹੀ ਇੱਕ ਆਪਣਾ ਉਹਨਾਂ ਦਾ ਇਜਾਮ ਹੈ
0: ਜੀ,
2: ਉਹ ਇੱਕ ਐਡੀ ਕੁ ਬਾਰ ਉਹਨਾਂ ਨੇ ਹਾਈ ਕੀਤੀ ਆ ਕਿ ਉਸ ਪੱਧਰ ਤੇ ਆਉਣਾ ਮੈਨੂੰ ਲੱਗਦਾ ਕਿ ਸੁਪਨਾ ਹੀ ਹੋਊਗਾ ਕਿਸੇ ਦਾ, ਵੀ ਬੰਦਾ ਖੁਦ ਲਿਖ ਰਿਹਾ, ਖੁਦ ਗਾ ਰਿਹਾ, ਖੁਦ ਪਰਫੋਰਮ ਕਰ ਰਿਹਾ, ਇਹ ਤਾਂ ਉਹਨਾਂ ਦੇ ਹਿੱਸੇ ਹੀ ਆਇਆ
0: ਜੀ।
2: ਉਹ ਸਟੇਜ ਨੂੰ ਪੂਰਾ ਛਾ ਜਾਂਦੇ ਆ
0: ਜੀ,
2: ਸਟੇਜ ਕੀ ਮਤਲਬ ਬਿਨਾਂ ਤੇ ਛਾ ਜਾਂਦੇ ਆ
0: ਜੀ,
2: ਉਹਨਾਂ ਦੇ ਬੋਲ ਜਿਹੜੇ ਆ ਕੋਈ ਗਾਣੇ ਤੁਸੀਂ ਉਂਗਲੀ ਨੀ ਉਠਾ ਸਕਦੇ ਕਿ ਐ ਕਰ ਲੈ ਜੀ। ਹੁਣ ਉੱਥੇ ਆ ਕੇ ਉਹਨਾਂ ਨੂੰ ਕੋਈ ਕਹੇ ਕਿ ਤੁਸੀਂ ਜੀ ਐ ਕਰ ਲੈ ਜੀ, ਤਖਤੀਆਂ ਲੈ ਖੜੇ ਹੋ ਜੋ ਉਹਦੇ ਅੱਗੇ ਵੀ ਤੁਸੀਂ ਬਈ ਐ ਕਰਤਾ, ਵਾਹ ਕਰਤਾ ਜੀ, ਤੁਸੀਂ ਹਿੰਦੀ ਨੂੰ ਐ ਕਰਤਾ, ਪੰਜਾਬੀ ਨੂੰ ਐ ਕਰਤਾ, ਅੰਗਰੇਜ਼ੀ ਨੂੰ ਐ ਕਰਤਾ
0: ਜੀ,
2: ਉਹ ਕਹਿ ਰਹੇ, ਉਹ ਕਹਿ ਕੀ ਰਹੇ, ਉਹ ਤਾਂ ਸੁਣ ਨੀ ਰਿਹਾ ਕੋਈ, ਕਿਉਂਕਿ ਲੋਕ ਤਾਂ ਆਪਣੀ ਸੁਣਾਉਣ ਆਏ।
0: ਬਿਲਕੁਲ,
2: ਕਹਿ ਤਾਂ ਉਹ ਭਾਈ ਉਹ ਰਹੇ ਆ ਕਿ ਪੰਜਾਬੀ ਤਾਂ ਭਾਈ ਮਾਂ ਬੋਲੀ ਆ, ਜੇ ਹਿੰਦੀ ਮਾਸੀ ਮੈਂ ਕਹਿਤੀ ਕੀ ਰੋਣਾ ਪੈ ਗਿਆ।
0: ਬਿਲਕੁਲ ਜੀ,
2: ਭਾਸ਼ਾਵਾਂ ਨੇ, ਤੁਸੀਂ ਹਿੰਦੀ ਛੋਲੇ ਫਿਲਮ ਦੇਖ ਕੇ ਬੁਲਬੁਲੀਆਂ ਮਾਰ ਰਹੇ ਹੋ, ਤੁਸੀਂ ਕੁਰਬਾਨੀ ਦੇਖ ਰਹੇ ਹੋ ਤੇ ਫਲਾਣਾ ਦੇਖ ਰਹੇ ਹੋ, ਤੇ ਉਹ ਚ ਕੀ ਰੌਲਾ ਹੈ? ਭਾਸ਼ਾ ਤਾਂ ਉਹ ਇੱਕ ਮਾਧਿਅਮ ਹੈ ਆਪਣੀ ਭਾਵਨਾਵਾਂ ਨੂੰ ਕਹਿਣ ਦਾ, ਤੋ ਉਹਨਾਂ ਤੋਂ ਵੱਧ ਕਿਹਨੇ ਕਹਿਣੀਆਂ ਨੇ ਜਿਹੜੀ ਉਹਨਾਂ ਨੇ ਆਪ ਆਖੀਆਂ ਨੇ ਜਾਂ ਗਾਈਆਂ ਨੇ ਜਾਂ ਲਿਖੀਆਂ ਨੇ ਹੰਡਾਈਆਂ ਨੇ।
0: ਪਹਿਲਾਂ ਜੋ ਫਿਲਮਾਂ ਬਣਦੀਆਂ ਸੀ, ਨਾਟਕ ਬਣਦੇ ਸੀਗੇ, ਉਹ ਮਤਲਬ ਕਿ
2: ਹੁਣ ਉਹ ਬੰਦੇ ਨੇ
0: ਅੰਨੇ ਘੋੜੇ ਦਾ ਦਾਨ, ਦੇਖੋ ਕਿੰਨਾ ਉਹਨੂੰ ਅਵਾਰਡ ਮਿਲਿਆ ਵੱਡਾ, ਦੇਖੋ ਉਹਦੇ ਵਿੱਚ ਬੋਲਦਾ ਹੀ ਕੋਈ ਨੀ ਕੁਛ ਵੀ।
2: ਪਰ ਸਾਹਿਬ ਵੀ ਉਹ ਬੰਦੇ ਹੁਣ ਬੰਦਾ ਖੇਡ ਸਕਦਾ, ਬੰਦੇ ਨੂੰ ਗੁੱਸਾ ਆ ਸਕਦਾ, ਉਹਨਾਂ ਨੇ ਗੁੱਸੇ ਚ ਕਹਿਤਾ ਭਾਈ ਤੂੰ ਆ ਜਿਹੜੀ ਇਹਦੇ ਐ ਕਰਕੇ ਐ ਕਰਨਾ, ਉਹ ਹੁਣ ਰੌਲਾ ਪੈ ਗਿਆ। ਉਹ ਜਿਹੜਾ ਸ਼ਬਦ ਦੇਤਾ ਉਹਨਾਂ ਨੇ
0: ਜੀ,
2: ਦੇਖੋ ਸ਼ਬਦ ਚ ਕਿੰਨੀ ਪਾਵਰ ਹੈ,
0: ਪਾਵਰ ਹੈ ਜੀ।
2: ਲੋਕਾਂ ਨੇ ਉਹਨਾਂ ਦੇ ਮੂੰਹੋਂ ਹੀ ਉਹ ਸ਼ਬਦ ਕਢਾ ਲਿਆ ਕਿ ਐ ਕਰ ਲੋ ਜੀ, ਇਹਨਾਂ ਨੇ ਤਾਂ ਐ ਕਹਿਤਾ ਜੀ ਸਾਨੂੰ, ਆਪਣਾ ਆਪਣੀ ਕਦੂਰ ਨੀ ਦੱਸੀ ਕਿ ਅਸੀਂ ਕਰਨ ਡੇ ਜੀ ਉੱਥੇ।
0: ਬਿਲਕੁਲ ਜੀ,
2: ਤੁਸੀਂ ਉਹਨਾਂ ਦੇ ਗੀਤ ਸੁਣ ਥੋੜੋ ਗਏ ਹੋ, ਤੁਸੀਂ ਤੇ ਉੱਥੇ ਕੁਝ ਹੋਰ ਕੱਢਣ ਗਏ ਹੋ, ਤੁਸੀਂ ਤੇ ਅਗਲੇ ਦਾ ਜਲੂਸ ਕੱਢਣ ਗਏ ਹੋ, ਉਹ ਆਪਣੀ ਕਰਤੂਤ ਨਹੀਂ ਦੱਸੀ ਪਰ ਉਹਨਾਂ ਦੀ ਦੱਸਤੀ, ਕਿਉਂਕਿ ਭਾਈ ਸਾਹਿਬ ਗੱਲ ਇਹ ਹੁੰਦੀ ਹੈ, ਲੰਬੜਦਾਰ ਨੇ ਕਿਸੇ ਦੇ ਚਪੇੜ ਮਾਰੀ, ਓਕੇ ਰਿਪੋਰਟ ਆ, ਪਰ ਉਹ ਲੰਬੜਦਾਰ ਦੇ ਕੋਈ ਚਪੇੜ ਮਾਰ ਗਿਆ ਉਹ ਵੱਡੀ ਗੱਲ ਹੋ ਜਾਂਦੀ ਹੈ, ਕਿ ਏਡੇ ਪ੍ਰਸਿੱਧ ਬੰਦੇ ਨੂੰ ਕੋਈ ਬੰਦਾ ਕਹਿ ਗਿਆ ਕੋਈ ਗੱਲ, ਉਹ ਬੰਦੇ ਉਸ ਪੱਧਰ ਤੇ ਚਲ ਜਾਂਦੇ ਆ।
0: ਨਾਲੇ ਇਹਦੇ ਵਿੱਚ ਇਹ ਵੀ ਆ ਨਾ ਕਿ ਜੇ ਪਬਲਿਸਿਟੀ ਗਾਇਕ ਜਾਂ ਸਿੰਗਰ ਲੈਂਦੇ ਨੇ ਤਾਂ ਉਹਦੇ ਵਿੱਚ ਪਬਲਿਸਿਟੀ ਜਿਹੜੀਆਂ ਇਹ ਧਿਰਾਂ ਵੀ ਤਾਂ ਜਿਹੜੀਆਂ ਅਗੇਂਸਟ ਨੇ ਜਾਂ ਆਪਣੇ ਆਪ ਨੂੰ ਪ੍ਰਮੋਟ ਕਰਨ ਦੇ ਲਈ ਵੱਡੇ ਕੋਈ ਸਿਤਾਰੇ ਦੇ ਨਾਲ ਜਾਂ ਹਸਤੀ ਦੇ ਨਾਲ ਜੋੜ ਕੇ, ਕਿਉਂਕਿ ਉਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਉਹਦਾ ਅੱਜ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਚੱਲਦਾ, ਉਹਨੂੰ ਇੱਕ ਵੱਡਾ ਪਲੇਟਫਾਰਮ ਮਿਲ ਜਾਂਦਾ ਹੈ।
2: ਪਰ ਸਾਹਿਬ ਜਿਹੜੀ ਸੋਚ ਆ, ਜਿਹੜੀ ਆਪਣਾ ਪ੍ਰਗਟਾਵਾ ਹੈ
0: ਜੀ,
2: ਜੋ ਆਪਾਂ ਚਾਹੁੰਦੇ ਆ, ਹਰੇਕ ਦੀ ਵੱਖਰੀ ਸੋਚ ਹੈ ਨਾ
0: ਜੀ,
2: ਕੋਈ ਕਹਿ ਲੋ ਯੂਨੀਫਾਰਮਿਟੀ ਨੀ ਹੈਗੀ, ਆਪਾਂ ਕਹਿ ਲਈ ਫਿਰ ਤਾਂ ਕੋਈ ਕਹਿ ਲੋ ਧਰਤੀ ਦਾ ਕੋਈ ਮਤਲਬ ਨੀ ਰਹਿ ਗਿਆ, ਜੇ ਸਾਰੇ ਇੱਕੋ ਇੱਥੇ ਇੱਕ ਰੰਗ ਦੇ ਫੁੱਲ ਨੀ ਖਿੜ ਸਕਦੇ
0: ਜੀ,
2: ਇੱਥੇ ਸਾਰੇ ਆਪਾਂ ਕਹੀਏ ਮੈਨੂੰ ਗੁਲਾਬ ਪਸੰਦ ਹੈ, ਸਿਰਫ ਗੁਲਾਬ ਤੋਂ ਇਲਾਵਾ ਕੋਈ ਫੁੱਲ ਨੀ ਖਿੜੂਗਾ, ਏਦਾਂ ਨੀ ਹੋਣਾ, ਉੱਥੇ ਕੰਡੇ ਵੀ ਹੋਣਗੇ, ਉੱਥੇ ਸਭ ਕੁਝ ਹੋਊਗਾ, ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ। ਪਰ ਮਸਲਾ ਇਹ ਹੈ ਕਿ ਉਹ ਆਪਾਂ ਧਿਆਨ ਕਿਹਦੇ ਉੱਤੇ ਦੇ ਰਹੇ ਜਿਆਦਾ
0: ਜੀ,
2: ਧਿਆਨ ਤਾਂ ਜੋ ਮੰਨ ਲਓ ਹੁਣ ਆਪਾਂ ਹੰਸਰਾਜ ਹੰਸ ਦੀ ਗੱਲ ਕਰੀਏ ਕਿ ਜੇ ਉਹ ਇੱਕ ਮਹਾਨ ਕਲਾਕਾਰ ਹੈ, ਬਤੌਰ ਕਲਾਕਾਰ ਉਹਨਾਂ ਦਾ ਕੋਈ ਸਾਨੀ ਨਹੀਂ,
0: ਬਿਲਕੁਲ
2: ਉਹ ਆਪਣੇ ਫੀਲਡ ਦੇ ਮਾਹਰ ਨੇ, ਮਤਲਬ ਕਲਾਸੀਕਲ ਕੁਛ ਕਹਿ ਲੋ ਉਹਨਾਂ ਦਾ, ਅੱਜ ਵੀ ਉਹ ਗਾਉਣਾ ਸ਼ੁਰੂ ਕਰ ਦੇਣ ਤੇ ਉਹ ਮਤਲਬ ਕਹਿ ਲੋ ਵੀ ਛਾਏ ਹੋਏ ਰੂਹ ਦੇ ਵਿੱਚ ਵਸੇ ਪੰਜਾਬੀਆਂ ਦੇ, ਸਿੱਧੂ ਸਿਕੰਦਰ ਸਾਹਿਬ ਉਹਨਾਂ ਦਾ ਜ਼ਿਕਰ ਬਹੁਤ ਹੋਇਆ ਤੇ ਉਹ ਦੇਖੋ ਕਿੰਨੇ ਮਹਾਨ ਲੋਕ ਨੇ ਤੇ ਕਿਸੇ ਵੀ ਸਾਡੇ ਫਨਕਾਰ ਨੂੰ ਲੈ ਲਓ, ਦਿਲਜੀਤ ਦੋਸਾਂਝ ਸਾਹਿਬ ਦੀ ਗੱਲ ਹੋ ਰਹੀ ਹੈ ਜਾਂ ਆਪਣੇ ਚਮਕੀਲਾ ਜੀ ਦੀ ਗੱਲ ਹੋਈ, ਸਰਤਾਜ ਸਾਹਿਬ ਦੀ ਗੱਲ ਹੋ ਰਹੀ ਹੈ, ਇਹ ਸਾਰੇ ਮਹਾਨ ਇਹ ਬਲੈਸਡ ਨੇ। ਕਰਤਾਜ ਹੋਰ ਕਹਿ ਲੋ ਜਿਵੇਂ ਗੁਰਦਾਸ ਮਾਨ ਸਾਹਿਬ ਆਪ ਲਿਖਦੇ ਆਪ ਗਾਉਂਦੇ ਆ, ਉਹ ਵੀ ਆਪ ਲਿਖਦੇ ਆਪ ਗਾਉਂਦੇ, ਸ਼ਾਇਰੀ ਦੀ ਆਮਦ ਹੁੰਦੀ ਹੈ, ਇਹ ਹਰੇਕ ਦੇ ਉੱਤੇ ਨਹੀਂ ਹੁੰਦੀ।
0: ਬਿਲਕੁਲ,
2: ਇਹ ਬੰਦਾ ਕੋਈ ਆਪ ਲਿਖ ਵੀ ਰਿਹਾ ਤੇ ਉਹਨੂੰ ਪੇਸ਼ਕਸ਼ ਵੀ ਕਰ ਰਿਹਾ। ਇਹ ਗੀਤਕਾਰੀ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਉਹਦੇ ਉੱਤੇ ਢੁਕਦੇ ਆ ਪੂਰੇ।
0: ਬਿਲਕੁਲ,
2: ਕਿ ਆਪ ਹੀ ਲਿਖ ਕੇ ਆਪ ਹੀ ਪੇਸ਼ ਵੀ ਕਰ ਰਹੇ, ਇਹ ਵੱਡੀ ਗੱਲ ਹੈ। ਬਾਕੀ ਕੰਟਰੋਵਰਸੀ ਜਿਹੜੀਆਂ ਨੇ ਇਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ, ਇਹ ਤਾਂ ਚਲੋ ਹਾਥੀ ਤੁਰਿਆ ਤੇ ਪਿੱਛੇ ਕੋਈ ਚੈ ਚੈ ਹੋਣ ਡੀ ਪੈ ਪੈ ਹੋਣ ਡੀ ਉਹਨੂੰ ਉਹਦੀ ਪਰਵਾਹ

0: ਕਿਸੇ ਨੇ ਕੁਛ ਗਲਤ ਕਹਿਤਾ, ਮਲਤ ਕਹਿਤਾ, ਆਪਾਂ ਉਹ ਨਾ ਰੱਖੋ
1: ਜੀ,
0: ਓਹਨੂੰ ਛੱਡ ਦੋ, ਜਿਹੜਾ ਓਹਨੇ ਚੰਗਾ ਕੀਆ ਰੱਖੋ,
1: ਓਹਨੂੰ ਰੱਖ ਲੋ। ਬਿਲਕੁਲ ਬਿਲਕੁਲ ਹੈ,
0: ਭੈੜੇ ਤੋਂ ਭੈੜੇ ਬੰਦੇ ਵਿੱਚ ਵੀ ਕੋਈ ਚੰਗੀ ਗੱਲ ਹੋਏਗੀ, ਉਹ ਵੀ ਕੋਈ ਚੰਗਾ ਸਿਖਾ ਕੇ ਜਾਊਗੀ।
1: ਬਿਲਕੁਲ ਹੈ,
0: ਉਹ ਰਿਸੀਵ ਕਰਨ ਜੋਗੇ ਤਾਂ ਹੋ ਜਾਈਏ।
1: ਬਿਲਕੁਲ ਹੈ, ਬਿਲਕੁਲ ਦਰੁਸਤ ਸ਼ਬਦ।
0: ਤੇ ਇਹੀ ਗੀਤਕਾਰੀ ਤੇ ਗੀਤਕਾਰੀ ਦਾ ਜਾਂ ਸ਼ਾਇਰੀ ਦਾ ਜਿਹੜਾ ਅੰਜਾਮ ਹੈ, ਇਹਦਾ ਵੀ ਪਰਪਸ ਮੈਨੂੰ ਲੱਗਦਾ ਇਹੀ ਹੈ ਭਰ ਸਾਹਿਬ
1: ਜੀ,
0: ਜੋ ਜਿਵੇਂ ਤੁਸੀਂ ਮਿੱਥ ਕੇ ਗੱਲ ਕੀਤੀ ਨਾ ਸ਼ੁਰੂ ਦੇ ਵਿੱਚ ਵੀ, ਕਿ ਸਮਾਜ ਦੀ, ਸਾਡੀ ਮਾਨਸਿਕਤਾ ਦੀ, ਜੇ ਸਭਿਆਚਾਰ ਦੀ ਜਾਂ ਇਤਿਹਾਸ ਦੀ ਗੱਲ ਜਿੰਨੀ ਜੋ ਵੀ ਆਪਾਂ ਜਿਹੜੇ ਵੀ ਐਂਗਲ ਤੇ ਦੇਖੀਏ ਤਾਂ ਇਹ ਵਾਕਈ ਬਹੁਤ ਮਹੱਤਵਪੂਰਨ ਹੈ। ਇਹ ਤੇ ਚਰਚਾ ਚੱਲਦੀ ਰਹਿਣੀ ਚਾਹੀਦੀ ਹੈ, ਜਾਰੀ ਰਹਿਣੀ ਚਾਹੀਦੀ ਹੈ। ਬੜੀ ਮੈਂ ਤੇ ਇੱਕ ਵਾਰੀ ਫੇਰ ਸ਼ੁਕਰੀਆ ਅਦਾ ਕਰਨਾ ਚਾਹੂੰਗਾ, ਬਹੁਤ ਹੀ ਕੱਲੋ ਲਾਟਰੀ ਜਿਵੇਂ ਨਿਕਲਦੀ ਹੁੰਦੀ ਹੈ ਜੀ, ਮਾਨ ਸਾਹਿਬ ਅੱਜ ਸ਼ਾਮਿਲ ਹੋਏ ਤੇ ਉਹਨਾਂ ਨੇ
1: ਜਿਹੜੀ ਅੱਜ ਰਾਹ ਦਿਖਾ ਗਏ।
0: ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਆ ਕਿ ਸਰ ਤੁਸੀਂ ਜ਼ਰੂਰ ਸ਼ਾਮਿਲ ਹੁੰਦੇ ਰਹੋ ਤੇ ਸਾਨੂੰ ਗਾਈਡ ਕਰਦੇ ਰਹੋ ਜ਼ਰੂਰ।
1: ਬਿਲਕੁਲ,
0: ਤੇ ਉਹਨਾਂ ਨੇ ਸਹਿਮਤੀ ਵੀ ਦਿੱਤੀ ਹੈ, ਕਹਿੰਦੇ ਬਿਲਕੁਲ ਬਹੁਤ ਅੱਛਾ ਲੱਗਿਆ ਅੱਜ ਗੱਲਬਾਤ ਕਰਕੇ।
1: ਬਿਲਕੁਲ,
0: ਤੇ ਭਾਰਤ ਸਾਹਿਬ ਤੁਹਾਡਾ ਸ਼ੁਕਰੀਆ, ਬਹੁਤ ਬਹੁਤ
1: ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸ਼ਮੀ ਜੀ, ਇਸ ਵਿਸ਼ੇ ਦੇ ਵਿਚ ਲੈ ਕੇ ਆਉਣ ਦੀ ਤੇ ਗੱਲਬਾਤ ਕਰਨ ਦੀ ਵੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਮਾਨ ਸਾਹਿਬ ਦਾ ਵੀ ਬਹੁਤ ਬਹੁਤ ਸ਼ੁਕਰੀਆ, ਤੇ ਜੋੜਦੇ ਆ ਫਿਰ ਨਵਾਂ ਪ੍ਰੋਗਰਾਮ ਲੈ ਕੇ ਅਗਲੇ ਹਫਤੇ ਵੀ, ਤੇ ਉਸ ਤੋਂ ਪਹਿਲਾਂ ਵੀਕਐਂਡ ਦੀ ਉਡੀਕ ਰਵੇਗੀ ਜੀ।
0: ਜਰੂਰ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮੁਹੱਬਤ ਜਿੰਦਾਬਾਦ
1: ਤੇ ਜ਼ਿੰਦਗੀ ਜਿੰਦਾਬਾਦ ਜੀ। ਥੈਂਕ ਯੂ ਜੀ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਸਾਡੇ ਸਹਿਯੋਗੀ ਸਮਾਜੀ ਸਿੰਘ ਸ਼ਮੀ ਜੀ ਤੇ ਅੱਜ ਗੱਲਬਾਤ ਹੋਈ ਹੈ ਗੀਤਕਾਰੀ ਦੇ ਉੱਤੇ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਸਮਾਜ, ਸੋਚ ਤੇ ਮਾਨਸਿਕਤਾ ਦਾ ਸਾਡਾ ਦਰਪਣ ਤੇ ਗੱਲਾਂ ਬਾਤਾਂ ਇਹ ਇੱਥੇ ਸਮਾਪਤ ਕਰਦੇ ਹਾਂ। ਜੇ ਤੁਸੀਂ ਗੱਲਬਾਤ ਕੋਈ ਕਰਨੀ ਚਾਹੋਗੇ ਇਸ ਮਸਲੇ ਦੇ ਉੱਤੇ ਤਾਂ ਤੁਹਾਡਾ ਨਿੱਘਾ ਸਵਾਗਤ ਰਹੇਗਾ। ਇੱਕ ਘੰਟਾ ਤਕਰੀਬਨ 45-47 ਮਿੰਟ ਇਹਦੇ ਉੱਤੇ ਗੱਲਬਾਤ ਹੋਈ ਹੈ, ਤੇ ਹੋਰ ਆਪਣੇ ਕੋਲ 15 ਮਿੰਟ ਦਾ ਸਮਾਂ ਹੈਗਾ। ਉਹਦੇ ਵਿੱਚ ਮੈਂ ਕੋਸ਼ਿਸ਼ ਕਰਦਾ ਤੁਹਾਡੇ ਨਾਲ ਅੱਜ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਖਾਸ ਦਿਹਾੜਾ ਵੀ ਜੀ, ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਜ਼ਿਕਰ ਕਰਨ ਤੋਂ ਬਗੈਰ ਮੈਨੂੰ ਲੱਗਦਾ ਕਿ ਇਹ ਪ੍ਰੋਗਰਾਮ ਅਧੂਰਾ ਵੀ ਰਹੇਗਾ, ਤੇ ਇਹਨਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਫਿਰ ਆਪਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਜਿਹੜਾ ਸਮਾਪਤੀ ਵੱਲ ਨੂੰ ਲੈ ਕੇ ਚੱਲਦੇ ਹਾਂ। ਕਿਉਂਕਿ ਅੱਜ ਦੇ ਦਿਹਾੜੇ ਦੇ ਉੱਤੇ ਜਦੋਂ ਦੇਖਦੇ ਹਾਂ, ਝਾਤ ਮਾਰਦੇ ਹਾਂ ਤਾਂ ਇਸ ਦੁਨੀਆ ਨੂੰ ਉਹ ਅਲਵਿਦਾ ਕਹਿ ਕੇ ਗਏ ਸੀ, ਤੇ ਗੱਲਾਂ ਬਾਤਾਂ ਉਹਨਾਂ ਦੀਆਂ ਕੁਝ ਸਮਾਂ ਕਰਦੇ ਹਾਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1979 ਸਟੂਡੀਓ ਦਾ ਨੰਬਰ ਹੈ, ਤੇ ਕੁਝ ਹੀ ਪਲਾਂ ਤੱਕ ਆਪਾਂ ਸ਼ੁਰੂਆਤ ਕਰਦੇ ਹਾਂ ਸ਼ਿਵ ਕੁਮਾਰ ਹੁਣ ਆਪਣੇ ਬਟਾਲਵੀ ਸਾਹਿਬ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਬਾਈ ਜੀ, ਤੇ ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਬਲਵੀਰ ਸਿੰਘ ਸੈਣੀ ਜੀ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅਗਲੀ, ਤੇ ਖ਼ਬਰਾਂ ਜਿਹੜੀਆਂ ਨੇ ਦੋਸਤੋ ਬਾਅਦ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾਂਗਾ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਕਿ ਖਲਲ ਮਚੇਗਾ ਜੇ ਆਪਾਂ ਖ਼ਬਰਾਂ ਦੀ ਸਾਂਝ ਪਾਈ ਤਾਂ ਹੁਣ। ਤੇ ਸਾਹਿਤਕ ਹੀ ਗੱਲਬਾਤ ਹੋ ਰਹੀ ਹੈ ਤੇ ਵਿਰਸੇ ਵਿਰਾਸਤ ਦੀ ਬਾਤ ਚੱਲ ਰਹੀ ਹੈ, ਤੇ ਉਹਦੇ ਵਿੱਚ ਹੀ ਆਪਾਂ ਅੱਗੇ ਇਸ ਗੱਲਬਾਤ ਨੂੰ ਵਧਾਉਂਦੇ ਹਾਂ, ਤੇ ਜਾਂਦੇ ਜਾਂਦੇ ਗੱਲਬਾਤ ਤੁਹਾਨੂੰ ਸੁਣਾਉਂਦੇ ਹਾਂ ਜੀ। ਆਪਾਂ ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਆਪਾਂ ਜਿੱਥੋਂ ਸ਼ੁਰੂਆਤ ਕੀਤੀ ਸੀ, ਤੇ ਇੱਕ ਗੱਲਬਾਤ ਵੈਸੇ ਹੋਰ ਸੀ, ਲਾਇਬ੍ਰੇਰੀ ਕਲਚਰ ਜਿਹੜਾ ਹੈ, ਡਿਸਲਾਈਨ ਆਫ ਲਾਇਬ੍ਰੇਰੀ ਕਲਚਰ, ਲਾਇਬ੍ਰੇਰੀ ਜਾਣਾ ਜ਼ਰੂਰੀ ਕਿਉਂ ਆ। ਲੱਗਦਾ ਕਿ ਇਸ ਦੇ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਇਹ ਵੀ ਜਾਂਦਾ ਜਾਂਦਾ ਗੱਲਬਾਤ ਜ਼ਰੂਰ ਤੁਹਾਡੇ ਨਾਲ ਸਾਂਝ ਪਾਵਾਂਗਾ, ਪਰ ਉਸ ਤੋਂ ਪਹਿਲਾਂ ਬਾਤ ਪਾਉਂਦੇ ਹਾਂ ਅੱਜ ਦੇ ਜਿੱਥੋਂ ਮਨ ਦੇ ਵਿੱਚ ਵਿਚਾਰ ਆਏ ਗੱਲਬਾਤ ਇਹਦੇ ਉੱਤੇ ਕਰਨੀ ਚਾਹੀਦੀ ਹੈ। ਬੁਲੰਦ ਆਵਾਜ਼ ਖਾਮੋਸ਼ ਹੋਈ ਹੈ, ਉੱਗੇ ਗੀਤਕਾਰ ਚੰਨ ਗੁਰਾਇਆ ਦਾ ਦੇਹਾਂਤ ਹੋਇਆ, 97 ਸਾਲ ਦੀ ਉਮਰ ਦੇ ਵਿੱਚ ਜਿਹੜੇ ਸਨ, ਸਾਹਿਤਕ ਸਫ਼ਰ ਨੂੰ ਵਿਰਾਮ ਲੱਗਿਆ, ਤੇ ਚੰਡੀਗੜ੍ਹ ਰਹਿਣ ਵਾਲੀਏ ਵਰਗੇ ਜਿਹੜੇ ਸਨ ਯਾਦਗਾਰੀ ਗੀਤਾਂ ਨੇ ਉਹਨਾਂ ਨੇ ਸਾਨੂੰ ਦਿੱਤੇ ਨੇ। ਸੰਖੇਪ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਦਾ, ਪੰਜਾਬੀ ਸਾਹਿਤ ਅਤੇ ਸੰਗੀਤ ਜਗਤ ਨੂੰ ਉਸ ਸਮੇਂ ਵੱਡਾ ਘਾਟਾ ਪਿਆ ਜਦੋਂ ਉੱਗੇ ਗੀਤਕਾਰ ਤੇ ਲੇਖਕ ਭੁੱਲਾ ਰਾਮ, ਜਿਨ੍ਹਾਂ ਨੂੰ ਦੁਨੀਆ ਜਿਹੜੀ ਸੀ ਚੰਨ ਗੁਰਾਇਆ ਦੇ ਨਾਂ ਦੇ ਨਾਲ ਜਾਣਦੀ ਹੈ, ਅੱਜ ਕਾਲ ਚਲਾਨਾ ਕੱਲ ਬੀਤੇ ਚ ਕਰ ਗਏ। 97 ਸਾਲਾਂ ਦੇ ਸਨ ਤੇ ਪਿਛਲੇ ਕੁਝ ਸਮੇਂ ਤੋਂ ਉਮਰ ਸੰਬੰਧੀ ਬਿਮਾਰੀਆਂ ਦੇ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਦੇਹਾਂਤ ਦੇ ਨਾਲ ਪੰਜਾਬੀ ਸਾਹਿਤ ਦੇ ਇੱਕ ਸੁਨਹਿਰੀ ਯੁੱਗ ਦਾ ਜਿਹੜਾ ਅੰਤ ਹੋਇਆ। ਚੰਨ ਗੁਰਾਇਆ ਦਾ ਜਨਮ ਕਸਬਾ ਗੁਰਾਇਆ ਵਿਖੇ ਹੁੰਦਾ ਹੈ, ਆਪਣਾ ਫਗਵਾੜੇ ਤੋਂ ਅਗਲਾ ਪਿੰਡ।

0: ਸ਼ਹਿਰ ਜਿਹੜਾ ਗੁਰਾਇਆ ਖੰਨੇ ਦੇ ਵਿਚਕਾਰ। ਤੇ ਉਹਨਾਂ ਨੇ ਆਪਣੀ ਕਲਮ ਦੇ ਰਾਹੀਂ ਪੰਜਾਬੀ ਸੱਭਿਆਚਾਰ ਤੇ ਮਨੁੱਖੀ ਜਜ਼ਬਾਤਾਂ ਨੂੰ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਪੇਸ਼ ਕੀਤਾ। ਉਹਨਾਂ ਦਾ ਲਿਖਿਆ ਗੀਤ ਚੰਡੀਗੜ੍ਹ ਰਹਿਣ ਵਾਲੀਏ, ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ, ਅੱਜ ਵੀ ਹਰ ਪੰਜਾਬੀ ਦੀ ਜ਼ੁਬਾਨ ਦੇ ਉੱਤੇ ਹੈ। ਗੀਤਕਾਰੀ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਇੱਕ ਦਰਜ਼ਨ ਤੋਂ ਵੱਧ ਜਿਹੜਾ ਕਿਤਾਬਾਂ ਪਾਈਆਂ। ਪ੍ਰਸਿੱਧ ਪੰਜਾਬੀ ਫਿਲਮ ਬਲਬੀਰੋ ਭਾਬੀ ਦਾ ਨਿਰਮਾਣ ਵੀ ਕੀਤਾ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਉਹ ਪਿਛਲੇ ਕੁਝ ਦਿਨਾਂ ਤੋਂ ਕਾਫੀ ਬਿਮਾਰ ਸਨ ਤੇ ਜ਼ੇਰੇ ਇਲਾਜ ਚੱਲ ਰਹੇ ਸਨ। ਉਹਨਾਂ ਦੇ ਦੇਹਾਂਤ ਦੀ ਖਬਰ ਮਿਲਦਿਆਂ ਹੀ ਲੇਖਕਾਂ, ਕਲਾਕਾਰਾਂ, ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜੀ ਹੈ। ਵੱਖ ਵੱਖ ਸਾਹਿਤਕ ਸਭਾਵਾਂ ਦੇ ਵਿੱਚ ਵੀ ਤੇ ਸਭਿਆਚਾਰਕ ਸੰਸਥਾਵਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਚੰਨ ਗੁਰਾਇਆਂ ਨੇ ਆਪਣੀ ਪੂਰੀ ਜ਼ਿੰਦਗੀ ਪੰਜਾਬੀ ਮਾਂ ਬੋਲੀ ਦੇ ਲੇਖੇ ਲਾ ਦਿੱਤੀ। ਉਹਨਾਂ ਦੀ ਨਿਮਰਤਾ ਤੇ ਸਾਹਿਤ ਪ੍ਰਤੀ ਜਿਹੜਾ ਸਮਰਪਣ ਹੈ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਹਮੇਸ਼ਾ ਪ੍ਰੇਰਣਾ ਸਰੋਤ ਜਿਹੜਾ ਬਣਿਆ ਰਹੇਗਾ। ਤੇ ਲੋ ਅੱਗੇ ਗੱਲਬਾਤ ਵਧਾਉਂਦੇ ਹਾਂ, ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸ਼ਿਵ ਕੁਮਾਰ ਬਟਾਲਵੀ ਸਾਹਿਬ ਉਹਨਾਂ ਨੇ ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਿਵੇਂ ਬਣਾ ਦਿੱਤਾ, ਲੂਣਾ ਦੇ ਬਾਰੇ ਲੋਕਾਂ ਦੀ ਸੋਚ ਕਿਵੇਂ ਬਦਲ ਗਈ। ਗੱਲਬਾਤ ਲਿਖ ਰਹੇ ਨੇ ਨਵਦੀਪ ਕੌਰ ਗਰੇਵਾਲ ਬੀਬੀਸੀ ਤੋਂ, ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਦੀ ਸੂਝ ਕਲਮ ਤੇ ਰੋਸ਼ਨ ਜ਼ਹਿਨ ਨੇ ਆਮ ਜਿਹੜਾ ਜਿਹੇ ਸ਼ਬਦਾਂ ਦੇ ਨਵੇਂ ਪ੍ਰਤੀਮਾਨ ਸਿਰਜੇ, ਦਹਾਕਿਆਂ ਬਾਅਦ ਵੀ ਉਹਨਾਂ ਦੇ ਲਿਖੇ ਗੀਤ, ਗਜ਼ਲਾਂ, ਨਾਟਕ ਪ੍ਰਸੰਗਿਕ ਜਾਪਦੇ ਨੇ। ਸ਼ਿਵ ਨੂੰ ਯਾਦ ਕਰਦਿਆਂ ਅੱਜ ਉਹਨਾਂ ਦੀ ਉਸ ਸ਼ਾਹਕਾਰ ਮੰਨੀ ਜਾਂਦੀ ਰਚਨਾ ਦੇ ਬਾਰੇ ਜਾਣਦਿਆਂ ਜਿਸ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਸਭ ਤੋਂ ਛੋਟੀ ਉਮਰ ਦੇ ਵਿੱਚ ਸਾਹਿਤ ਅਕਾਦਮੀ ਅਵਾਰਡ ਜਿਹੜਾ ਸੀ ਹਾਸਲ ਕਰਨ ਵਾਲਾ ਲੇਖਕ ਬਣਾ ਦਿੱਤਾ। 1965 ਦੇ ਵਿੱਚ ਲਿਖੇ ਗਏ ਮਹਾਂਕਾਵ ਲੂਣਾ ਲਈ ਸ਼ਿਵ ਨੂੰ 1967 ਦੇ ਵਿੱਚ ਇਸ ਸਨਮਾਨ ਦੇ ਨਾਲ ਨਿਵਾਜਿਆ ਗਿਆ। ਇਹ ਅਵਾਰਡ ਮਿਲਣ ਵੇਲੇ ਸ਼ਿਵ ਮਹਿਜ 31 ਵਰਿਆਂ ਦੇ ਸਨ। ਸ਼ਿਵ ਦਾ ਮਹਾਂਕਾਵ ਲੂਣਾ ਆਖਰ ਕਿਉਂ ਖਾਸ ਸੀ? ਸਦੀਆਂ ਤੋਂ ਮਾੜੇ ਚਰਿੱਤਰ ਦੇ ਦੋਸ਼ ਝੱਲ ਰਹੀ ਲੂਣਾ ਨੂੰ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਲੋਕਾਂ ਸਾਹਮਣੇ ਲਿਆ ਕੇ ਸ਼ਿਵ ਨੇ ਪ੍ਰਗਤੀਵਾਦੀ ਕਲਮ ਦੀ ਜਿਹੜੀ ਮਿਸਾਲ ਪੇਸ਼ ਕੀਤਾ ਸੀ। ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਹਿਣ ਵਿੱਚ ਹੀ ਨਵੇਂ ਅਰਥ ਸਥਾਪਿਤ ਜਿਹੜੇ ਸੀ ਹੋ ਜਾਂਦੇ ਨੇ। ਸ਼ਿਵ ਦਾ ਮਹਾਂਕਾਵ ਲੂਣਾ ਕਾਦਰ ਯਾਰ ਵੱਲੋਂ ਲਿਖੇ ਪੂਰਨ ਭਗਤ ਦੇ ਕਿੱਸੇ ਨੂੰ ਆਧਾਰ ਬਣਾ ਕੇ ਲਿਖਿਆ ਗਿਆ। ਇਸ ਕਿੱਸੇ ਦੇ ਮੁਤਾਬਕ ਸਿਆਲਕੋਟ ਦੇ ਰਾਜਾ ਸਲਵਾਨ ਤੇ ਰਾਣੀ ਇੱਛਰਾ ਦੇ ਘਰ ਪੂਰਨ ਨਾਮ ਦਾ ਪੁੱਤਰ ਪੈਦਾ ਹੁੰਦਾ ਹੈ, ਜਿਸ ਨੂੰ ਨਜੂਮੀਆਂ ਦੇ ਕਹਿਣ ਦੇ ਉੱਤੇ 12 ਸਾਲ ਦੇ ਲਈ ਭੋਰੇ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਉੱਥੇ ਹੀ ਹਰ ਤਰ੍ਹਾਂ ਦੀ ਵਿਦਿਆ ਦਿੱਤੀ ਜਾਂਦੀ ਹੈ। ਪੂਰਨ ਦੇ ਭੋਰੇ ਤੋਂ ਬਾਹਰ ਆਉਣ ਤੱਕ ਰਾਜਾ ਸਲਵਾਨ ਆਪਣੇ ਤੋਂ ਉਮਰ ਦੇ ਵਿੱਚ ਛੋਟੀ ਗਰੀਬ ਘਰ ਦੀ ਲੜਕੀ ਲੂਣਾ ਦੇ ਨਾਲ ਵਿਆਹ ਕਰਵਾ ਲੈਂਦਾ ਹੈ। ਪੂਰਨ ਨੂੰ ਆਪਣੇ ਹਾਨ ਦਾ ਦੇਖ ਕੇ ਲੂਣਾ ਉਸਦੇ ਉੱਤੇ ਮੋਹਿਤ ਹੋ ਜਾਂਦੀ ਹੈ, ਪਰ ਪੂਰਨ ਆਪਣੇ ਬਾਪ ਦੀ ਪਤਨੀ ਹੋਣ ਦੇ ਲਿਹਾਜ਼ ਦੇ ਨਾਲ ਉਸਦੇ ਨਾਲ ਇਕਰਾਰ ਨਹੀਂ ਕਰਦਾ। ਬਦਲਾ ਲੈਣ ਦੇ ਲਈ ਲੂਣਾ ਰਾਜੇ ਸਲਵਾਨ ਦੇ ਕੋਲ ਝੂਠ ਬੋਲਦੀ ਹੈ ਕਿ ਪੂਰਨ ਨੇ ਉਸਦੇ ਉੱਤੇ ਬੁਰੀ ਅੱਖ ਰੱਖੀ ਤੇ ਪੂਰਨ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਕਾਦਰ ਯਾਰ ਦੇ ਕਿੱਸੇ ਦੀ ਕਹਾਣੀ ਇਸ ਤੋਂ ਅੱਗੇ ਵੀ ਚੱਲਦੀ ਹੈ, ਪਰ ਸ਼ਿਵ ਨੇ ਸਜ਼ਾ ਦੇ ਵਜੋਂ ਪੂਰਨ ਦੇ ਹੱਥ ਪੈਰ ਕੱਟੇ ਜਾਣ ਤੱਕ ਹੀ ਕਹਾਣੀ ਲਈ ਹੈ, ਕਿਉਂਕਿ ਜੋ ਨਜ਼ਰੀਆ ਉਹ ਪੇਸ਼ ਕਰਨਾ ਚਾਹੁੰਦੇ ਸੀ ਉਸਦੇ ਲਈ ਉਹਨਾਂ ਨੂੰ ਅਗਲੀ ਕਹਾਣੀ ਦੀ ਬਹੁਤੀ ਲੋੜ ਜਾਂ ਜ਼ਰੂਰਤ ਨਹੀਂ ਲੱਗੀ। ਚੰਡੀਗੜ੍ਹ ਦੇ GGDST ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਹਰਪ੍ਰੀਤ ਕੌਰ ਕਹਿੰਦੇ ਨੇ ਕਿ ਜਿਹੜਾ ਲੂਣਾ ਦਾ ਕਿਰਦਾਰ ਸਾਡੇ ਰਵਾਇਤੀ ਕਿੱਸੇ ਪੂਰਨ ਭਗਤ ਦੇ ਵਿੱਚ ਲਿਖਿਆ ਹੋਇਆ ਹੈ ਉਹ ਨਾ ਪੱਖੀ ਹੈ। ਉਸਦਾ ਜਿਹੜਾ ਅਕਸ ਉੱਭਰ ਕੇ ਆਉਂਦਾ ਹੈ ਉਹ ਸਾਡੇ ਮਨਾਂ ਦੇ ਵਿੱਚ ਲੂਣਾ ਦੇ ਲਈ ਨਫ਼ਰਤ ਪੈਦਾ ਕਰਦਾ ਹੈ। ਸ਼ਿਵ ਕੁਮਾਰ ਨੇ ਲੂਣਾ ਨੂੰ ਆਪਣੇ ਮਹਾਂਕਾਵ ਦੇ ਵਿੱਚ ਪੇਸ਼ ਕੀਤਾ ਤੇ ਉਸਦੇ ਨਾਲ ਸਾਰੇ ਪੜ੍ਹਨ ਵਾਲਿਆਂ ਦਾ ਨਜ਼ਰੀਆ ਜਿਹੜਾ ਬਦਲ ਦਿੱਤਾ। ਇਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 42 ਸਥਿਤ ਕੁੜੀਆਂ ਦੇ ਸਰਕਾਰੀ ਕਾਲਜ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰ ਦਵਿੰਦਰ ਕੌਰ ਸ਼ਿਵ ਦੇ ਮਹਾਂਕਾਵ ਲੂਣਾ ਨੂੰ ਇੱਕ ਕ੍ਰਾਂਤੀਕਾਰੀ ਦਸਤਾਵੇਜ਼ ਮੰਨਦੇ ਨੇ। ਪ੍ਰੋਫੈਸਰ ਦਵਿੰਦਰ ਕੌਰ ਉਹਨਾਂ ਦਾ ਕਹਿਣਾ ਕਿ ਕਾਦਰ ਯਾਰ ਦੇ ਵੱਡੇ ਮੁੱਖ ਕਿੱਸੇ ਤੋਂ ਬਾਅਦ ਵੀ ਭਗਤ ਪੂਰਨ ਦੇ ਬਾਰੇ ਤਾਂ ਕਾਫੀ ਲਿਖਿਆ ਗਿਆ ਪਰ ਲੂਣਾ ਦੇ ਬਾਰੇ ਨਹੀਂ। ਜੇ ਕਿਤੇ ਲਿਖਿਆ ਵੀ ਹੈ ਤਾਂ ਲੂਣਾ ਦਾ ਨਾ ਪੱਖੀ ਅਕਸ ਹੀ ਉਭਰਿਆ ਜਾਂ ਉਭਾਰਿਆ ਗਿਆ। ਪਰ ਆਧੁਨਿਕ ਸਮੇਂ ਦੇ ਵਿੱਚ ਆ ਕੇ ਸ਼ਿਵ ਨੇ ਇਸ ਨੂੰ ਪੂਰੀ ਤਰ੍ਹਾਂ ਠੱਲ ਕੇ ਰੱਖ ਦਿੱਤਾ। ਸ਼ਿਵ ਨੇ ਪੂਰਨ ਨੂੰ ਚਾਹੁਣ ਦੇ ਲਈ ਬਦਕਾਰੀ ਗਈ ਲੂਣਾ ਦਾ ਨੁਕਤਾ ਜਿਹੜਾ ਨਿਗਾਹ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ। ਸ਼ਿਵ ਨੇ ਨਵੀਂ ਸੋਚ ਦੇ ਉੱਤੇ ਨਜ਼ਰੀਆ ਮੂਹਰੇ ਲਿਆਉਣ ਦਾ ਜਿਹੜਾ ਖਾਤਰ ਕਹਾਣੀ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਤੇ ਸੰਵਾਦ ਰਚਾਉਣ ਦੇ ਲਈ ਆਪਣੇ ਵੱਲੋਂ ਕੁਝ ਪਾਤਰ ਘੜੇ ਨੇ। ਸ਼ਿਵ ਨੇ ਮਹਾਂਕਾਵਿ ਦੇ ਆਰੰਭ ਦੇ ਵਿੱਚ ਇਸ ਦੇ ਬਾਰੇ ਲਿਖਿਆ ਕਿ ਰਾਜਿਆਂ ਦੇ ਟੁਕੜਿਆਂ ਦੇ ਉੱਤੇ ਪਲਣ ਵਾਲੇ ਕਵੀ ਜਦੋਂ ਕਹਾਣੀਆਂ ਲਿਖਦੇ ਸਨ ਤਾਂ ਸੱਚ ਨੂੰ ਤਿਆਗ ਕੇ ਰਾਜਿਆਂ ਨੂੰ ਸੱਚਾ ਸੁੱਚਾ ਸਿੱਧ ਕਰਦੇ ਸਨ। ਜੋ ਇੱਕ ਕਵੀ ਲਿਖ ਜਾਂਦਾ ਸੀ ਉਸੇ ਲੀਹ ਦੇ ਉੱਤੇ ਦੂਜੇ ਵੀ ਤੁਰਦੇ ਰਹਿੰਦੇ ਸਨ। ਜਿਵੇਂ ਗੱਲਾਂ ਆਪਣੇ ਅੱਜ ਪ੍ਰੋਗਰਾਮ 'ਚ ਵੀ ਹੋਈਆਂ ਨਾ, ਮੈਂ ਪਿਛਲੇ ਦਿਨਾਂ 'ਚ ਇੱਕ ਅੱਜ ਦਾ ਵਿਚਾਰ ਦੇ ਵਿੱਚ ਵੀ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਲੇਖਕ ਜਿਹੜੇ ਨੇ ਕਲਮਾਂ ਵਾਲੇ ਜਿਹੜੇ ਨੇ ਉਹਨਾਂ ਦਾ ਇੱਕ ਚਲੋ ਇਹ ਪੈਸ਼ਨ ਹੈ ਪਰ ਨਾਲ ਦੀ ਨਾਲ ਪ੍ਰੋਫੈਸ਼ਨ ਹੋਵੇਗਾ ਨਾ ਜਿੱਥੋਂ ਰੋਟੀ ਆਪਣਾ ਸਾਰਾ ਕੁਝ ਕਿੱਤਾ ਚਲਾ ਸਕਦੇ ਨੇ ਕੰਮ ਕਰ ਸਕਦੇ ਨੇ ਉਹ ਮਜਬੂਰੀਆਂ ਨਹੀਂ ਰਹਿਣਗੀਆਂ। ਤਾਂ ਫਿਰ ਇਸੇ ਤਰ੍ਹਾਂ ਜਿਵੇਂ ਸ਼ਿਵ ਉਹਨਾਂ ਦਾ ਜ਼ਿਕਰ ਆਇਆ ਕਿ ਰਾਜਿਆਂ ਦੇ ਟੁਕੜਿਆਂ ਦੇ ਉੱਤੇ ਪਲਣ ਵਾਲੇ ਕਵੀ ਜਦੋਂ ਕਹਾਣੀਆਂ ਲਿਖਦੇ ਸਨ ਤਾਂ ਸੱਚ ਨੂੰ ਤਿਆਗ ਕੇ ਰਾਜਿਆਂ ਨੂੰ ਸੱਚਾ ਸੁੱਚਾ ਜਿਹੜਾ ਸਿੱਧ ਕਰਦੇ ਸਨ ਤੇ ਹਾਲਾਤ ਫਿਰ ਇਸ ਤਰ੍ਹਾਂ ਬਣ ਜਾਂਦੇ ਹੈ ਕਿਉਂਕਿ ਉਹਨਾਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਨੇ। ਉਸੇ ਲਈ ਦੇ ਉੱਤੇ ਦੂਜੇ ਵੀ ਤੁਰਦੇ ਰਹਿੰਦੇ ਸਨ। ਸ਼ਿਵ ਕੁਮਾਰ ਲਿਖਦੇ ਨੇ ਪਰ ਅੱਜ ਜਿਹੜਾ ਅੱਜ ਦਾ ਕਵੀ ਕਿਵੇਂ ਅੱਖਾਂ ਮੀਟ ਕੇ ਉਹਨਾਂ ਲੀਹਾਂ ਦੇ ਉੱਤੇ ਤੁਰਿਆ ਕਿਵੇਂ ਤੁਰਿਆ ਰਹੇ। ਜਦੋਂ ਨਵੇਂ ਪੱਖ ਦੀ ਗੱਲ ਆਉਂਦੀ ਹੈ ਤਾਂ ਸਾਹਿਤ ਦੇ ਵਿੱਚ ਇਸਦਾ ਅਰਥ ਪਰੰਪਰਾ ਨੂੰ ਜਿਹੜਾ ਕਿਸੇ ਹੱਦ ਤੱਕ ਤਿਆਗਣਾ ਤੇ ਪਰੰਪਰਾਗਤ ਕਥਾਵਾਂ ਦੇ ਪ੍ਰਵਾਨਿਤ ਅਰਥਾਂ ਦੇ ਵਿੱਚੋਂ ਨਵੇਂ ਅਰਥ ਕੱਢਣ ਤੋਂ ਹੈ। ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਹਿਣ ਦੇ ਵਿੱਚ ਹੀ ਨਵੇਂ ਅਰਥ ਸਥਾਪਿਤ ਜਿਹੜੇ ਹੋ ਜਾਂਦੇ ਨੇ। ਪਿਤਾ ਜੇ ਧੀ ਦਾ ਰੂਪ ਹੰਡਾਵੇ ਤਾਂ ਲੋਕਾਂ ਨੂੰ ਲਾਜ ਨਾ ਆਵੇ। ਪੂਰਨ ਭਗਤ ਦੇ ਮੂਲ ਕਿੱਸੇ ਦੇ ਹਵਾਲੇ ਦੇ ਨਾਲ ਪ੍ਰੋਫੈਸਰ ਦਵਿੰਦਰ ਕੌਰ ਕਹਿੰਦੇ ਨੇ ਕਿ ਜਦੋਂ ਜਦੋਂ ਰਾਜਾ ਸਲਵਾਨ ਇੱਕ 18 ਸਾਲ ਦੀ ਬੱਚੀ ਦੇ ਨਾਲ ਵਿਆਹ ਕਰਦਾ ਹੈ ਜੋ ਉਸ ਤੋਂ ਉਮਰ ਦੇ ਵਿੱਚ 3 ਗੁਣਾ ਛੋਟੀ ਸੀ ਤਾਂ ਉਸਦੇ ਖਿਲਾਫ਼ ਕੋਈ ਆਵਾਜ਼ ਨਹੀਂ ਚੁੱਕਦਾ, ਪਰ ਜਦੋਂ ਲੂਣਾ ਨੇ ਪੂਰਨ ਤੋਂ ਆਪਣਾ ਹਾਂ ਚਾਇਆ ਤਾਂ ਉਸਨੂੰ ਬਦਕਾਰ ਔਰਤ ਦਾ ਦਰਜਾ ਦੇ ਦਿੱਤਾ ਗਿਆ। ਹੁਣ ਅੱਜ ਦੇਖੋ ਚਾਹੇ ਉਹ ਟਰੰਪ ਹੈ, ਮਲੇਨੀਆ ਟਰੰਪ ਹੈ ਤੇ ਹੋਰ ਜਿਹੜੇ ਲੋਕ ਨੇ ਜਿਹੜੇ ਵੱਡੇ ਵੱਡੇ ਸੈਲੀਬ੍ਰਿਟੀਆਂ ਨੇ, PM ਨੇ ਜਾਂ ਬਹੁਤ ਵੱਡੇ ਵੱਡੇ ਕਾਰੋਬਾਰ ਚਲਾਉਂਦੇ ਹੈ, ਪੂਰੇ ਵਪਾਰੀ ਨੇ, ਹਰ ਚੀਜ਼ਾਂ ਦੇ ਵਿੱਚ ਉਹਨਾਂ ਦਾ ਲੈਣ ਦੇਣ ਹੈ। ਉਹਨਾਂ ਦੀਆਂ ਕਦੇ ਵਾਈਫ ਦੇਖਿਓ, ਚਾਹੇ ਉਹ ਸਪੋਰਟਸ ਦੇ ਵਿੱਚ ਵੀ ਹੈ, ਬਹੁਤ ਸਾਰੀਆਂ ਐਸੀਆਂ ਪਰਸਨੈਲਿਟੀਆਂ ਨੇ, ਸਿੰਗਰ ਨੇ, ਗੀਤਕਾਰ ਨੇ, ਕਿਸੇ ਵੀ ਖਿੱਤੇ ਦੇ ਵਿੱਚ ਦੇਖ ਲਓ, ਕਿਉਂਕਿ ਪੈਸਾ ਬੋਲਦਾ ਹੈ ਤੇ ਉਹਨਾਂ ਨੂੰ ਬੜਾ ਲੋਕ ਆਪਣਾ ਰੋਲ ਮਾਡਲ ਮੰਨਦੇ ਨੇ। ਪਰ ਇੱਥੇ ਜਿਹੜਾ ਮਸਲਾ ਹੋਰ ਪਾਸੇ ਨੂੰ ਚਲਿਆ ਜਾਂਦਾ ਕਿਉਂਕਿ ਇੱਕ ਗਰੀਬ ਪਰਿਵਾਰ ਦੀ ਗੱਲ ਆ ਜਾਂਦੀ ਹੈ ਤੇ ਅਮੀਰ ਗਰੀਬ ਦਾ ਪਾੜਾ ਫਿਰ ਇੱਥੋਂ ਵੱਧ ਜਾਂਦਾ ਹੈ। ਉਮਰ ਦੇ ਵਿੱਚ 3 ਗੁਣਾ ਛੋਟੀ ਸੀ ਉਹ ਤੇ ਉਸਦੇ ਖਿਲਾਫ਼ ਕੋਈ ਆਵਾਜ਼ ਨਹੀਂ ਸੀ ਚੁੱਕਦਾ, ਪਰ ਜਦੋਂ ਲੂਣਾ ਦੇ ਪੂਰਨ ਤੋਂ ਆਪਣਾ ਹਾਣ ਚਾਇਆ ਨਾ ਤਾਂ ਉਸਨੂੰ ਬਦਕਾਰ ਔਰਤ ਦਾ ਦਰਜਾ ਦੇ ਦਿੱਤਾ ਗਿਆ। ਪ੍ਰੋਫੈਸਰ ਦਵਿੰਦਰ ਕੌਰ ਹੁਣਾਂ ਕਿਹਾ ਕਿ ਉਸ ਕਾਲ ਦੇ ਵਿੱਚ ਔਰਤ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਜਦੋਂ 1837 ਦੇ ਵਿੱਚ ਕਾਦਰ ਯਾਰ ਪੂਰਨ ਭਗਤ ਦਾ ਕਿੱਸਾ ਲਿਖਦਾ ਹੈ ਤਾਂ ਉਸਨੇ ਵੀ ਪੂਰਨ ਨੂੰ ਤਾਂ ਨਾਇਕ ਦੇ ਵਜੋਂ ਪੇਸ਼ ਕੀਤਾ ਤੇ ਔਰਤ ਨੂੰ ਤ੍ਰਿਸਕਾਰਿਆ। ਉਹ ਲੂਣਾ ਨੂੰ ਕਹਿ ਰਿਹਾ ਹੈ ਕਿ ਬੰਦੇ ਦਾ ਜੱਤ ਸੱਤ ਭੰਗ ਕਰਨ ਵਾਲੀ ਔਰਤ ਹੈ। ਲੂਣਾ ਦੇ ਬਾਰੇ ਇਹੀ ਕਹਿ ਰਿਹਾ ਹੈ ਕਿ ਉਹ ਪੂਰਨ ਨੂੰ ਆਪਣੇ ਮਗਰ ਲਾ ਕੇ ਉਸਨੂੰ ਸਮਾਜ ਦੀਆਂ ਇਖਲਾਕੀ ਕਦਰਾਂ ਕੀਮਤਾਂ ਤੋਂ ਕਹਿੰਦਾ ਹੈ ਗਿਰਾਉਣਾ ਚਾਹੁੰਦੀ ਹੈ। ਲਓ ਦੱਸੋ ਭਾਈ, ਜਿਵੇਂ ਕਿ ਆਪਣਾ ਕਸਾਬ ਦੀ ਅੱਜ ਗੱਲ ਕੀਤੀ ਹੈ, ਬੰਬੇ ਦੇ ਵਿੱਚ ਜਿਹੜਾ ਜੋ ਕੁਝ ਵਾਪਰਿਆ ਸੀ ਤੇ ਉਹਦੇ ਜਿਹੜੇ ਜਾਂ ਦਿੱਲੀ ਦੇ ਵਿੱਚ ਨਿਰਭਯਾ ਕਾਂਡ ਹੋਇਆ, ਹੋਰ ਸਾਰੀਆਂ ਚੀਜ਼ਾਂ ਹੋਈਆਂ, ਉਹ ਦੋਸ਼ੀ ਜਿਹੜੇ ਸਨ, ਜਦੋਂ ਉਹਨਾਂ ਦਾ ਜ਼ਿਕਰ ਕਰਦੇ ਆ ਤੇ ਉਹ ਕੋਰਟ ਦੇ ਵਿੱਚ ਬਿਆਨ ਦਿੰਦੇ ਆ ਕਿ ਔਰਤਾਂ ਕੱਪੜੇ ਇਦਾਂ ਦੀਆਂ ਪਾਉਂਦੀਆਂ ਨੇ ਤਾਂ ਕਰਕੇ ਸਾਨੂੰ ਇਹ ਸਾਰਾ ਕੁਝ ਕਰਨਾ ਪਿਆ। ਤੇ ਇਸੇ ਤਰ੍ਹਾਂ ਹੀ ਉਹਦੀ ਵੀ ਗੱਲ ਕੀਤੀ ਆ ਕਿ 1837 ਦਾ ਸਮਾਂ, ਤੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਵੀ ਲਿਖਦੇ ਨੇ ਇਹਦੇ ਬਾਰੇ ਕਿ ਸਲਵਾਨ ਦੀ ਜਦੋਂ ਗੱਲ ਆਉਂਦੀ ਹੈ ਕਿ ਬੰਦੇ ਦਾ ਜੱਤ ਸੱਤ ਭੰਗ ਕਰਨ ਵਾਲੀ ਔਰਤ ਹੈ ਉਹਨੂੰ ਦੋਸ਼ੀ ਕਰਾਰ ਦਿੰਦੇ ਹੈ। ਲੂਣਾ ਦੇ ਬਾਰੇ ਇਹੀ ਕਹਿ ਰਿਹਾ ਕਿ ਉਹ ਪੂਰਨ ਨੂੰ ਆਪਣੇ ਮਗਰ ਲਾ ਕੇ ਉਸਨੂੰ ਸਮਾਜ ਦੀਆਂ ਇਖਲਾਕੀ ਕਦਰਾਂ ਕੀਮਤਾਂ ਤੋਂ ਗਿਰਾਉਣਾ ਚਾਹੁੰਦੀ ਹੈ। ਸ਼ਿਵ ਕੁਮਾਰ ਬਟਾਲਵੀ ਸਾਹਿਬ ਨੇ ਵੀ ਮਹਾਂਕਾਵਿ ਦੇ ਆਰੰਭ ਦੇ ਵਿੱਚ ਲਿਖੇ ਮੇਰੇ ਪਾਤਰ ਮੇਰੀ ਕਥਾ ਵਿੱਚ ਲਿਖਿਆ ਕਿ ਲੂਣਾ ਜਿਹੀਆਂ ਕੁੜੀਆਂ ਨੂੰ ਕਾਮ ਦੀਆਂ ਪੁਤਲੀਆਂ, ਮਾਇਆ ਦਾ ਰੂਪ ਤੇ ਸ਼ੈਤਾਨ ਦੀਆਂ ਦਾਸੀਆਂ ਸਿੱਧ ਕੀਤਾ ਜਾਂਦਾ ਸੀ। ਇਹ ਕੁੜੀਆਂ ਬਹੁਤੀ ਵਾਰ ਨੀਵੀਂ ਸ਼੍ਰੇਣੀ ਦੀਆਂ ਜੰਪਲ ਹੁੰਦੀਆਂ ਸਨ ਤੇ ਉੱਚੀ ਕੁੱਲ ਦੇ ਉੱਚੇ ਆਚਰਨ ਵਾਲਿਆਂ ਨੂੰ ਮੁਕਤੀ ਦੇ ਰਾਹ ਤੋਂ ਜਿਹੜਾ ਭੁਲਾਉਣ ਭਟਕਾਉਣ ਦੇ ਚਿੰਨ੍ਹ ਦੇ ਵਜੋਂ ਪੇਸ਼ ਕੀਤੀਆਂ ਜਾਂਦੀਆਂ ਸੀ। ਪਰ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਕੁਝ ਐਸੇ ਸੀਰੀਅਲ ਦੇਖਦੇ ਹਾਂ ਪੁਰਾਣੇ ਰਾਜੇ ਮਹਾਰਾਜੇ, ਉਹਨਾਂ ਦੇ ਔਲਾਦਾਂ ਨਹੀਂ ਹੁੰਦੀਆਂ ਅੱਗੇ ਵੰਸ਼ ਚਲਾਉਣ ਨੂੰ ਜਾਂ ਗੱਦੀ ਦੇ ਉੱਤੇ ਬਿਠਾਉਣ ਨੂੰ ਕੋਈ ਨਹੀਂ ਮਿਲਦਾ, ਤੇ ਉਹੀ ਗਰੀਬ ਗੁੜਿਆਂ ਦੇ ਘਰਾਂ ਦੇ ਵਿੱਚ ਜਾ ਕੇ ਆਪਣੀ ਔਲਾਦ ਭਾਲਦੇ ਹੈ ਤੇ ਉਸ ਤੋਂ ਬਾਅਦ ਜਦੋਂ ਆਪਣੀ ਔਲਾਦ ਪੈਦਾ ਕਰ ਲੈਂਦੇ ਹੈ ਸੀਕਰਟ ਦੇ ਚੁੱਪ ਚਪੀਤੇ, ਤਾਂ ਉਸ ਤੋਂ ਬਾਅਦ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਦਾਸੀਆਂ ਬਣਾ ਕੇ ਰੱਖਿਆ ਜਾਂਦਾ ਤੇ ਉਹ ਸਾਰਾ ਕੁਝ ਗੁਪਤ ਰੱਖਿਆ ਜਾਂਦਾ, ਉਹਨਾਂ ਦੀ ਜ਼ਰੂਰਤ ਪੈਂਦੀ ਹੈ। ਪਰ ਉਹਨਾਂ ਚਿਰ ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜਾ ਤਮਗਿਆਂ ਦੇ ਨਾਲ ਉਹਨਾਂ ਨੂੰ ਨਿਵਾਜਿਆ ਜਾਂਦਾ ਹੈ ਕਿ ਉਹ ਸ਼ੈਤਾਨ ਨੇ ਜਾਂ ਦਾਸੀਆਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ। ਇਹ ਕੁੜੀਆਂ ਬਹੁਤੀ ਵਾਰ ਨੀਵੀਂ ਸ਼੍ਰੇਣੀ ਦੀਆਂ ਜੰਪਲ ਹੁੰਦੀਆਂ ਤੇ ਉੱਚੀ ਕੁੱਲ ਦੇ ਉੱਚੇ ਆਚਰਣ ਵਾਲਿਆਂ ਨੂੰ ਮੁਕਤੀ ਦੇ ਰਾਹ ਤੋਂ ਜਿਹੜਾ ਸੀ ਡਲਾਉਣ ਭਟਕਾਉਣ ਤੇ ਚਿੰਨ੍ਹ ਦੇ ਵਜੋਂ ਪੇਸ਼ ਕੀਤੀਆਂ ਜਾਂਦੀਆਂ ਸੀ। ਜਦੋਂ ਸ਼ਿਵ ਨੇ ਮਹਾਂਕਾਵਿ ਲੂਣਾ ਲਿਖਿਆ ਤਾਂ ਉਹਨਾਂ ਨੇ ਸਦੀਆਂ ਤੋਂ ਤ੍ਰਿਸਕਾਰੀ ਜਾ ਰਹੀ ਲੂਣਾ ਦੇ ਬਾਰੇ ਨਵਾਂ ਦ੍ਰਿਸ਼ਟੀਕੋਣ ਪੇਸ਼ ਕੀਤਾ। ਸ਼ਿਵ ਕੁਮਾਰ ਦੇ ਕਿੱਸੇ ਦੇ ਵਿੱਚ ਇਹ ਫਰਕ ਹੈ ਕਿ ਉਹ ਜਾਣ ਰਹੇ ਨੇ ਕਿ ਜਿਹੜਾ ਇਨਸਾਨ ਇੱਥੇ ਪੈਦਾ ਹੋਇਆ ਦੁਨੀਆਂ ਤੇ ਅੰਨ ਪਾਣੀ ਖਾ ਰਿਹਾ, ਕਾਮੁਕਤਾ ਵੀ ਉਸਦੀ ਹੀ ਉਸੇ ਤਰ੍ਹਾਂ ਦੀ ਜਿਹੜੀ ਜ਼ਰੂਰਤ ਹੈ ਜਿਵੇਂ ਰੋਟੀ ਅਤੇ ਪਾਣੀ ਹੈ। ਸਰੀਰਕ ਦੇਹ ਨੂੰ ਵੀ ਪੂਰਾ ਕਰਨਾ ਉਨਾ ਹੀ ਜ਼ਰੂਰੀ ਮੰਨ ਰਿਹਾ ਸ਼ਿਵ ਕੁਮਾਰ ਬਟਾਲਵੀ, ਕਿਉਂਕਿ ਉਹ ਸਾਈਕੋਲੋਜੀ ਨੂੰ, ਮਨੁੱਖੀ ਸਾਈਕੋਲੋਜੀ ਨੂੰ ਸਮਝਦੇ ਨੇ। ਪਰ ਜਿਹੜੇ ਬਾਬੇ ਨੇ ਜਾਂ ਹੋਰ ਜਿਹੜੇ ਨੇ ਡੇਰੇ ਨੇ ਉਹ ਕਹਿੰਦੇ ਮਾਇਆ ਵੀ ਸਾਨੂੰ ਦੇ ਦਿਓ ਤੇ ਆਹ ਚੀਜ਼ਾਂ ਸਾਰਾ ਕੁਝ ਤਿਆਗ ਦਿਓ। ਸ਼ਿਵ ਨੇ ਲਿਖਿਆ ਕਿ ਬੁੱਢੇ ਰਾਜੇ ਆਪਣੇ ਪੁੱਤਰਾਂ ਦੇ ਹਾਂ ਦੀਆਂ ਰਾਣੀਆਂ ਨੂੰ ਸੱਜਰਾ ਤੇ ਕੀ ਉਹਨਾਂ ਦੇ ਜਿਉਂਦੇ ਰਹਿਣ ਜੋਗਾ ਬੇਹਾ ਪਿਆਰ ਵੀ ਨਹੀਂ ਸਨ ਦੇ ਸਕਦੇ। ਨਾਲੇ ਬੇਹੀ ਰੱਤ ਸੱਜਰੀ ਰੱਤ ਨੂੰ ਉਹ ਆਤਮ ਹੁਲਾਰਾ ਨਹੀਂ ਦੇ ਸਕਦੀ ਹੈ। ਸ਼ਿਵ ਦਾ ਇਹ ਭਾਵ ਲੂਣਾ ਮਹਾਂਕਾਵਿ ਦੇ ਪੰਜਵੇਂ ਭਾਗ ਦੇ ਵਿੱਚ ਲੂਣਾ ਵੱਲੋਂ ਉਸਦੀ ਸਹੇਲੀ ਈਰਾ ਨੂੰ ਜਿਹੜਾ ਕਈਆਂ ਗੱਲਾਂ ਜ਼ਰੀਏ ਬਾਖੂਬੀ ਸਮਝਿਆ ਜਾ ਸਕਦਾ ਹੈ। ਉਹ ਲਿਖਦੇ ਨੇ ਕਿ ਈਰਾ ਤੂੰ ਵੀ ਸੱਚ ਸੁਣਾਇਆ, ਤੂੰ ਵੀ ਲੂਣਾ ਦੇ ਜ਼ਖਮਾਂ ਦੇ ਉੱਤੇ ਮੱਤਾਂ ਦਾ ਬਸ ਲੂਣ ਹੀ ਹੈ ਲਾਇਆ। ਤੈਨੂੰ ਵੀ ਕੁਝ ਸਮਝ ਨਾ ਆਇਆ, ਧਰਮੀ ਬਾਬਲ ਪਾਪ ਕਮਾਇਆ, ਲੜ ਲਾਇਆ ਮੇਰੇ ਫੁੱਲ ਕਮਲਾਇਆ, ਜਿਸਦਾ ਇਛਰਾ ਰੂਪ ਹੰਢਾਇਆ। ਮੈਂ ਪੂਰਨ ਦੀ ਮਾਂ ਪੂਰਨ ਦੇ ਹਾਨ ਦੀ, ਮੈਂ ਉਸ ਤੋਂ ਇੱਕ ਚੁੰਮਣ ਵੱਡੀ, ਪਰ ਮੈਂ ਕਿੱਕਣ ਮੈਂ ਉਹਦੀ ਲੱਗੀ। ਉਹ ਮੇਰੀ ਗਰਭ ਜੂਨ ਨਾ ਆਇਆ ਸਈਏ ਨੀ, ਮੈਂ ਧੀ ਵਰਗੀ ਸਲਵਾਨ ਦੀ। ਪਿਤਾ ਜੇ ਧੀ ਦਾ ਰੂਪ ਹੰਢਾਵੇ ਤਾਂ ਲੋਕਾਂ ਨੂੰ ਲਾਜ ਨਾ ਆਵੇ। ਜੇ ਲੂਣਾ ਪੂਰਨ ਨੂੰ ਚਾਹਵੇ ਚਰਿੱਤਰਹੀਨ ਕਹੇ ਕਿਉਂ ਜੀਵ ਜਹਾਨ ਦੀ। ਇੱਥੇ ਹੀ ਅੱਗੇ ਕੁਝ ਸਤਰਾਂ ਨੇ ਜੋ ਲੂਣਾ ਹੀ ਹਾਣ ਨਾ ਮਿਲਣ ਦੀ ਤੜਪ ਤੇ ਤਿਗਣੀ ਉਮਰ ਦੇ ਆਦਮੀ ਦੇ ਨਾਲ ਸੇਜ ਸਾਂਝੀ ਕਰਨ ਦੀ ਘਰੇਣਾ ਨੂੰ ਜਿਹੜਾ ਬਿਆਨ ਕਰਦੀ ਹੈ ਤੇ ਕਹਿੰਦੀ ਹੈ ਕਿ ਸ਼ਿਵ ਦਾ ਖਿਆਲ ਹੈ ਕਿ ਲੂਣਾ ਜਿਹੀਆਂ ਕੁੜੀਆਂ ਦਾ ਗੁਨਾਹ ਸਿਰਫ ਇਹ ਸੀ ਕਿ ਉਹ ਗਰੀਬ ਹੋ ਕੇ ਰੂਪਵਾਨ ਸੀ। ਚਾਹੇ ਉਹ ਘਰਾਂ ਦੇ ਵਿੱਚੋਂ ਗਰੀਬ ਸੀ ਪਰ ਰੂਪ ਪੱਖੋਂ ਸੁਹੱਪਣ ਪੱਖੋਂ ਬਹੁਤ ਅਮੀਰ ਸਨ। ਗਰੀਬਾਂ ਦੱਬਿਆਂ ਕੁਚਲਿਆਂ ਦੀਆਂ ਧੀਆਂ ਹੋਣਾ ਇਹਨਾਂ ਦਾ ਦੋਸ਼ ਸੀ। ਸ਼ਿਵ ਨੇ ਕਿਹਾ ਧਰਤੀ ਦੀ ਹੋਰ ਦੌਲਤ ਵਾਂਗ ਇਹਨਾਂ ਉੱਪਰ ਵੀ ਰਾਜਿਆਂ ਰਜਵਾੜਿਆਂ ਦਾ ਅਧਿਕਾਰ ਸੀ। ਐਸ਼ ਦੇ ਉਸ ਯੁੱਗ ਦੇ ਵਿੱਚ ਕੌਣ ਸੀ ਕੋਈ ਦਿਲ ਵਾਲਾ ਜਿਹੜਾ ਇਹਨਾਂ ਦੀ ਵੇਦਨਾ ਫੋਲਦਾ, ਇਹਨਾਂ ਦੇ ਦਰਦ ਨੂੰ ਪਛਾਣਦਾ। ਮੈਂ ਸਦੀਆਂ ਦੀ ਦੱਬੀ ਘੁੱਟੀ ਪੀੜ ਨੂੰ ਹਮਦਰਦੀ ਦੇ ਫੇਹੇ ਲਾ ਕੇ ਫੂਕਾਂ ਮਾਰੀਆਂ ਤੇ ਪੀੜ ਹਰਨ ਦਾ ਜਿਹੜਾ ਯਤਨ ਕੀਤਾ। ਸ਼ਿਵ ਨੇ ਮਹਾਂਕਾਵਿ ਲੂਣਾ ਵਿੱਚ ਸਿਰਫ ਲੂਣਾ ਦੇ ਬਾਰੇ ਹੀ ਦ੍ਰਿਸ਼ਟੀਕੋਣ ਨਹੀਂ ਬਦਲਿਆ, ਹੋਰ ਵੀ ਪਾਤਰਾਂ ਤੇ ਸੰਵਾਦਾਂ ਜ਼ਰੀਏ ਨਾਰੀਵਾਦੀ ਵੇਦਨਾ ਪਰੋਈ ਹੈ। ਉਦਾਹਰਨ ਦਿੱਤੀ ਜਾਵੇ ਤਾਂ ਸ਼ਿਵ ਨੇ ਪੂਰਨ ਦੇ ਮੂਲ ਕਿੱਸੇ ਦੇ ਵਿੱਚ ਇੱਕ ਇਹ ਬਦਲਾਅ ਵੀ ਕੀਤਾ ਕਿ ਸਲਵਾਨ ਦੇ ਵੱਲੋਂ ਲੂਣਾ ਦੇ ਨਾਲ ਦੂਜਾ ਵਿਆਹ ਕਰਵਾਉਣ ਬਾਅਦ ਰਾਣੀ ਇੱਛਰਾਂ ਨੂੰ ਉਸਦੇ ਪੇਕੇ ਘਰ ਮੋੜਦਿਆਂ ਉਸਦਾ ਇਸ ਘਟਨਾ ਦੇ ਬਾਰੇ ਦੁਖਦਾਈ ਪ੍ਰਤੀਕਰਮ ਵੀ ਪੇਸ਼ ਕੀਤਾ। ਰਾਣੀ ਇੱਛਰਾਂ ਦੇ ਮੂੰਹੋਂ ਸ਼ਿਵ ਨੇ ਕਈ ਦਿਲ ਟੁੰਬਣ ਵਾਲੇ ਵਿਚਾਰ ਜਿਹੜੇ ਖਵਾਏ ਨੇ, ਇਹਨਾਂ ਦੇ ਵਿੱਚੋਂ ਕੁਝ ਸਤਰਾਂ ਨੇ। ਕਹਿੰਦੀ ਹੈ ਕਿ ਨੀ ਮੈਂ ਗਿਰਗਟਾਂ ਦੇ ਰੰਗ ਸਮਝਦੀ ਹਾਂ, ਨੀ ਮੈਂ ਗਿਰਗਟਾਂ ਦੇ ਰੰਗ ਸਮਝਦੀ ਹਾਂ, ਪਰ ਇਹ ਮਰਦਾਂ ਦੇ ਰੰਗ ਨਾ ਸਮਝ ਸਕੀ। ਡੰਗ ਸਮਝਾ मैं काले खड़प्पिया दे डंग समझा, मैं काले खड़प्पिया दे पर ए मर्दां दे डंग ना समझ सकी। शिव कुमार बटालवी ने अपने लूणा महाकाव्य दे बारे ए भी लिखिया कि स्थापित कीमतां दे विच बजे लोकां नूं शायद उनां दा हर शब्द मैला जापे, पर शिव दा विश्वास है कि मैले शब्द ही समाजां धर्मां ते कौमां दे छिदरे रिवाजां दुर्गंधत भरमां ते कूड़ विचारां नूं नितार के साफ कर सकदे ने क्योंकि सोच गंदी हो सकती है ते उनूं नखारन दे लई शब्दां दी ताकत बाकमाल है। ए सी दोस्तों गलबात शिव कुमार बटालवी साहब ने पूरन दे किस्से नूं लूणा दा किस्सा किवें बना दिता ते लूणा दे बारे लोकां दी सोच किवें बदल के रख दित्ती। कलम सी नवदीप कौर गरेवाल जी दी बहुत बहुत शुक्रिया, धन्नवाद सहित है जी बीबीसी वर्ल्ड तों। ते मैं तुहाडा दोस्त भुपिंदर पारज ते दुआबा रेड़ी दा मंच। ते दोस्तों जांदे जांदे एक दो गल्लां होर तुहाडे नाल सांझियां करदे आं, समां भी अपना तकरीबन पूरा हो चुका है, पर इसे तरह की गल अगे एक सांझ पावांगे फिर अगे लवांगे क्योंकि साडा डोगी भी जिहड़ा रोला पाउण लग गया भाई हुण। ते गल किताबां दी शब्द दी ते कलाकारी दी लिखण दी लेखक दी होई है ते नाल फिर किताबां दी बात पाई है अपने डाक्टर साहब ने भी मंड जी ने ते उस दे नाल जुड़दी एक गलबात तुहाडे नाल सांझ पाउणी चाहांगा। विनोद कुमार खन्ना उहनां दी कलम दे विचों इह गलबात है, जांदे जांदे उस दी सांझ भी पाउणा। डिसलाइन ऑफ लाइब्रेरी कल्चर, लाइब्रेरी जाना जरूरी क्यों है, इह गलबात लिखदे ने विनोद कुमार खन्ना जी ते मैं तुहाडा दोस्त भुपिंदर पारज ते दुआबा रेड़ी दा मंच। आधुनिक युग दे विच जिथे तकनोलॉजी ने मनुखी जीवन बेहद सुखाला बना दिता उथे कुछ अजिहियां रवायतां ते आदतां हौली हौली दम तोड़ रहियां ने जो मनुखी शख्सियत दे विकास दे लई बहुत जरूरी ने। इन्हां दे विचों एक अहम आदत है लाइब्रेरी जाण दी। पहले समयां दे विच विद्यार्थी ते ज्ञान प्रेमी लाइब्रेरियां दे विच घंटियां बद्धी बैठ के अध्ययन करदे, पर अजोके दौर दे विच मोबाइल फोन इंटरनेट ते सोशल मीडिया ने इस रुझान नूं पूरी तरह जड़ा बुरी तरह प्रभावित करके रख दिता है। लाइब्रेरी एक अजिहा स्थान है जिथे सिर्फ किताबां ही नहीं हुंदियां सगो ज्ञान दा एक विशाल खजाना हुंदा है। इत्थे पाठकां नूं वख-वख विशेयां दीआं पुस्तकां अखबार रसाले ते खोज समगरी प्राप्त हुंदी है। इह स्थान सिखण ते चिंतन करन दे लई इक खुला आकाश प्रदान करदा है जिथे मनुख अपने मौलिक विचारां नूं विकसित कर सकदा है। लाइब्रेरी जाण दी प्रवृत्ति विद्यार्थियों दे विच पढ़न दी लगन पैदा करदी है। जदों विद्यार्थी निजमत तौर दे उत्ते इत्थे जांदे ने तां उहनां दी रुचि सहज ही अध्ययन वल वधन लग पैंदी है। लाइब्रेरी दा शांत ते अनुशासित माहौल उहनां नूं एकाग्रता बनाई रखण दे विच मददगार साबित हुंदा है। इसे तरह उह अपने विशेयां नूं गहराई दे नाल समझण ते प्रीख्या दे विच उत्तम प्रदर्शन करन दे समर्थ हुंदे ने। इस तों इलावा लाइब्रेरी मनुख दे चरित्र निर्माण दे विच वी फैसलाकुन भूमिका निभाउंदी है। किताबां पढ़न दे नाल मनुख दे विच सहनशीलता सूझबूझ ते नैतिकता आउंदी है। महान लेखकां दीआं कालजई रचनावां पढ़ के व्यक्ति नूं जीवन दीआं असल कदरां कीमतां दा पता लगदा है क्योंकि जिहड़ी पढ़ाई असीं स्कूलां च करदे उह तां है ही है, पर उस तों बाहर भी परे भी जिहड़ी है किताबां दी दुनिया हैगी है जिस तों असीं अपने जिंदगी दे तजर्बे जां होर सारी सांझ पा सकदे हां, होर बहुत सारियां प्रोफेशन दे विच चीज़ां नूं सिख सकदे हां। इस दे नाल उस दा मानसिक दायरा जिहड़ा विशाल हुंदा है, उह इक जिम्मेवार नागरिक बणदा है। अजोके दौर दे विच नौजवान पीढ़ी दा ध्यान ज़्यादातर सोशल मीडिया दी चकाचौंध दे उत्ते केंद्रित होया। फेसबुक इंस्टाग्राम यूट्यूब आदि जिहड़े ने बेलोड़ा समा गवाउण दे कारण उहनां दे विच पढ़न दी आदत लगातार मनफी हो रही है। इह रुझान सचमुच चिंता दा विशा है क्योंकि इस दे नाल उहनां दी सोचण दी शक्ति ते एकाग्रता दे उत्ते नकारात्मक जिहड़ी है नैगेटिव प्रभाव पै रिहा है। जेकर उह अपनी रोजाना जिंदगी दा कुछ समा लाइब्रेरी दे विच बिताउण तां उह अपने जीवन नूं इक नवीं ते सार्थक दिशा दे सकदे है। लाइब्रेरी सिर्फ विद्यार्थी तक ही सीमित नहीं है सगो ए हर उम्र दे लोकां दे लई बेहद लाहेवंद है। इन्हां मुल्कां दे विच बजुर्ग जिहड़े ने बकायदा किताबां लैके आउंदे आ रिटायरमेंट दे उत्ते ने उत्थे जा के पढ़दे आ कंप्यूटर यूज करदे आ होर सारियां चीज़ां करदे ते इन्हां मुल्कां दे विच बजुर्ग जिहड़े ने किताबां ਜਿਹੜੇ ਨੇ ਲਿਆ ਕੇ ਵਾਪਸ ਕਰਦੇ ਆ, ਪੜ੍ਹਦੇ ਆ, ਹੋਰ ਲੈ ਆਉਂਦੇ ਆ, ਖਾਲੀ ਹੱਥ ਨਹੀਂ ਮੁੜਦੇ। ਇਸੇ ਤਰ੍ਹਾਂ ਬੱਚੇ ਨੇ ਜੀ, ਸਕੂਲੀ ਬੱਚੇ ਨੇ ਜਾਂ ਪ੍ਰਾਇਮਰੀ ਸਕੂਲ ਦੇ ਬੱਚੇ ਨੇ ਜਾਂ ਕਾਲਜੀਏਟ ਬੱਚੇ ਨੇ, ਉਹਨਾਂ ਦਾ ਵੀ ਰੁਝਾਨ ਉਸੇ ਤਰ੍ਹਾਂ। ਹਰ ਕਾਲਜ ਦੇ ਵਿੱਚ, ਸਕੂਲ ਦੇ ਵਿੱਚ ਲਾਇਬ੍ਰੇਰੀਆਂ ਨੇ, ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਨੇ। ਇੱਥੇ ਤੱਕ ਕਿ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਲਾਇਬ੍ਰੇਰੀ ਨਹੀਂ ਬਣੀ ਸੀ ਤਾਂ ਬੱਸਾਂ ਦੇ ਵਿੱਚ ਜਿਹੜੀ ਤੁਰਦੀ ਫਿਰਦੀ ਲਾਇਬ੍ਰੇਰੀ ਸੀ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਆਉਂਦੀ ਸੀ। ਪਰ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਰੁਝਾਨ ਸ਼ੁਰੂ ਕੀਤਾ ਕਿ ਅੱਜ ਹਰ ਪਿੰਡ ਛੋਟੇ ਤੋਂ ਛੋਟੇ ਦੇ ਵਿੱਚ ਲਾਇਬ੍ਰੇਰੀ ਸਥਾਪਿਤ ਹੈ। ਤੇ ਅੱਜ ਵੀ ਉਹ ਬੱਸਾਂ ਜਿਹੜੀਆਂ ਨੇ ਇਹਨਾਂ ਮੁਲਕਾਂ ਦੇ ਵਿੱਚ, ਫਿਨਲੈਂਡ ਦੇ ਵਿੱਚ ਖਾਸ ਕਰਕੇ, ਸਾਂਭ ਕੇ ਰੱਖੀਆਂ ਹੋਈਆਂ ਨੇ ਸਮਰ ਦੇ ਟਾਈਮ ਦੇ ਵਿੱਚ, ਗਰਮੀਆਂ ਨੂੰ ਕਿਤੇ ਨਾ ਕਿਤੇ ਗੇੜਾ ਲਾਉਂਦੀਆਂ ਅਜੇ ਵੀ ਨਜ਼ਰ ਆ ਜਾਂਦੀਆਂ ਨੇ। ਚਾਹੇ ਉੱਥੇ ਲਾਇਬ੍ਰੇਰੀਆਂ ਹੈਗੀਆਂ ਨੇ ਪਰ ਲੋਕਾਂ ਦੇ ਵਿੱਚ ਉਹ ਚਾਹਤ ਬਣੀ ਰਹੇ, ਉਸ ਨੂੰ ਬਰਕਰਾਰ ਰੱਖਿਆ ਹੋਇਆ। ਇਹ ਸਥਾਨ ਹਰ ਵਰਗ ਨੂੰ ਆਪਣੇ ਗਿਆਨ ਦੇ ਦਾਇਰੇ ਨੂੰ ਵਿਸ਼ਾਲ ਕਰਨ ਦਾ ਮੌਕਾ ਦਿੰਦਾ ਹੈ। ਇਸ ਦੇ ਨਾਲ ਸਮਾਜ ਦੇ ਵਿੱਚ ਚੇਤਨਾ ਦਾ ਪਸਾਰਾ ਹੁੰਦਾ ਤੇ ਲੋਕ ਆਪਣੇ ਅਧਿਕਾਰਾਂ ਦੇ ਉੱਤੇ, ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਹੁੰਦੇ ਆ। ਸਾਡੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਦੀ ਘਾਟ ਵੀ ਇੱਕ ਗੰਭੀਰ ਚੁਣੌਤੀ ਹੈ। ਬਹੁਤੇ ਪਿੰਡਾਂ ਦੇ ਵਿੱਚ ਅਜੇ ਵੀ ਮਿਆਰੀ ਲਾਇਬ੍ਰੇਰੀਆਂ ਮੌਜੂਦ ਨਹੀਂ, ਜਿਸਦੇ ਕਾਰਨ ਉੱਥੋਂ ਦੇ ਹੋਣਹਾਰ ਵਿਦਿਆਰਥੀ ਇਸ ਅਹਿਮ ਜਿਹੜਾ ਸਹੂਲਤ ਤੋਂ ਵਾਂਝੇ ਰਹਿ ਰਹੇ ਨੇ। ਸਰਕਾਰ ਨੂੰ ਚਾਹੀਦਾ ਕਿ ਉਹ ਪਿੰਡਾਂ ਤੇ ਕਸਬਿਆਂ ਦੇ ਵਿੱਚ ਲਾਇਬ੍ਰੇਰੀਆਂ ਸਥਾਪਿਤ ਕਰੇ ਤੇ ਉਹਨਾਂ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਕੀਤਾ ਜਾਵੇ। ਸਕੂਲ ਤੇ ਕਾਲਜਾਂ ਦੇ ਵਿੱਚ ਵੀ ਲਾਇਬ੍ਰੇਰੀ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਅਧਿਆਪਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀ ਵਰਤੋਂ ਕਰਨ ਦੇ ਲਈ ਪ੍ਰੇਰਿਤ ਕਰਨ। ਹਫ਼ਤੇ ਦੇ ਵਿੱਚ ਕੁਝ ਸਮਾਂ ਲਾਇਬ੍ਰੇਰੀ ਦੇ ਵਿੱਚ ਗੁਜ਼ਾਰਨਾ ਵਿਦਿਆਰਥੀਆਂ ਦੇ ਟਾਈਮ ਟੇਬਲ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਉਹਨਾਂ ਦੇ ਵਿੱਚ ਪੜ੍ਹਨ ਦੀ ਆਦਤ ਵਿਕਸਿਤ ਹੋਏਗੀ। ਇਹਨਾਂ ਮੁਲਕਾਂ 'ਚ ਖਾਸ ਕਰ ਜਿਹੜੇ ਪ੍ਰਾਇਮਰੀ ਦੇ ਬੱਚੇ ਨੇ, ਉਹ ਚਾਹੇ ਤੀਜੀ ਦਾ, ਚੌਥੀ ਦਾ, ਪੰਜਵੀਂ ਦਾ, ਉਹਨਾਂ ਨੂੰ ਡਿਪਲੋ ਦਿੱਤਾ ਜਾਂਦਾ, ਪ੍ਰਾਈਜ਼ ਦਿੱਤਾ ਜਾਂਦਾ। ਜਿਹਨੇ ਵੱਧ ਕਿਤਾਬਾਂ ਪੜ੍ਹੀਆਂ ਨੇ ਉਹਨਾਂ ਨੂੰ ਜਿਹੜਾ ਹੋਰ ਪ੍ਰਮੋਟ ਕੀਤਾ ਜਾਂਦਾ, ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਲਾਇਬ੍ਰੇਰੀ ਜਾਣ ਦੀ ਆਦਤ ਪਾਉਣ ਦੇ ਲਈ ਕੁਝ ਸਰਲ ਤਰੀਕੇ ਅਪਣਾਏ ਜਾ ਸਕਦੇ ਆ, ਜਿਵੇਂ ਕਿ ਹਫ਼ਤੇ ਦੇ ਵਿੱਚ ਇੱਕ ਦਿਨ ਲਾਇਬ੍ਰੇਰੀ ਜਾਣ ਦੇ ਲਈ ਨਿਸ਼ਚਿਤ ਕਰਨਾ, ਆਪਣੀ ਦਿਲਚਸਪੀ ਦੇ ਮੁਤਾਬਕ ਕਿਤਾਬਾਂ ਦੀ ਚੋਣ ਕਰਨਾ, ਪੜ੍ਹਨ ਦੇ ਲਈ ਇੱਕ ਟੀਚਾ ਮਿਥਣਾ। ਅਜਿਹਾ ਕਰਨ ਦੇ ਨਾਲ ਇਹ ਆਦਤ ਹੌਲੀ ਹੌਲੀ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਬਣ ਜਾਂਦੀ ਹੈ। ਅਜੋਕੇ ਡਿਜੀਟਲ ਯੁੱਗ ਦੇ ਵਿੱਚ ਈ ਲਾਇਬ੍ਰੇਰੀ ਵੀ ਇੱਕ ਨਵੇਂ ਵਿਕਲਪ ਦੇ ਵਜੋਂ ਉਭਰੀ ਹੈ। ਇੰਟਰਨੈਟ ਦੇ ਰਾਹੀਂ ਕਿਤਾਬਾਂ ਪੜ੍ਹੀਆਂ ਜਾਂ ਸੁਣੀਆਂ ਜਾ ਸਕਦੀਆਂ ਨੇ, ਪਰ ਫਿਰ ਵੀ ਅਸਲ ਜਿਹੜੀ ਭੌਤਿਕ ਲਾਇਬ੍ਰੇਰੀ ਦਾ ਆਪਣਾ ਇੱਕ ਵੱਖਰਾ ਹੀ ਮਹੱਤਵ ਹੈ। ਉੱਥੋਂ ਦਾ ਸ਼ਾਂਤ ਮਾਹੌਲ, ਪੁਸਤਕਾਂ ਦੀ ਖੂਬ ਜਿਹੜੀ ਖੁਸ਼ਬੂ, ਪਾਠਕ ਨੂੰ ਇੱਕ ਅਲੌਕਿਕ ਸਕੂਨ ਤੇ ਤਸੱਲੀ ਦਿੰਦੀ ਹੈ ਮਹਿਕ। ਲਾਇਬ੍ਰੇਰੀ ਸਾਨੂੰ ਸਿਰਫ ਗਿਆਨ ਹੀ ਨਹੀਂ ਵੰਡਦੀ, ਸਗੋਂ ਸਮੇਂ ਦੀ ਕਦਰ ਕਰਨਾ ਵੀ ਸਿਖਾਉਂਦੀ ਹੈ। ਜਦੋਂ ਅਸੀਂ ਨਿਯਮਤ ਤੌਰ ਦੇ ਉੱਤੇ ਲਾਇਬ੍ਰੇਰੀ ਜਾਂਦੇ ਹਾਂ ਤਾਂ ਅਸੀਂ ਆਪਣੇ ਕੀਮਤੀ ਸਮੇਂ ਦੀ ਸਾਰਥਿਕ ਵਰਤੋਂ ਕਰ ਰਹੇ ਹੁੰਦੇ ਹਾਂ। ਇਹ ਰੁਝਾਨ ਸਾਨੂੰ ਅਨੁਸ਼ਾਸਿਤ, ਸੰਵੇਦਨਸ਼ੀਲ ਤੇ ਜ਼ਿੰਮੇਵਾਰ ਇਨਸਾਨ ਬਣਾਉਂਦਾ ਹੈ। ਅੱਜ ਦੇ ਮੁਕਾਬਲੇਬਾਜ਼ੀ ਦੇ ਦੌਰ ਦੇ ਵਿੱਚ ਕਾਮਯਾਬੀ ਹਾਸਲ ਕਰਨ ਦੇ ਲਈ ਲਗਾਤਾਰ ਸਿੱਖਦੇ ਰਹਿਣਾ ਬੇਹੱਦ ਜ਼ਰੂਰੀ ਹੈ। ਲਾਇਬ੍ਰੇਰੀ ਸਿੱਖਣ ਦੀ ਇਸ ਨਿਰੰਤਰ ਪ੍ਰਕਿਰਿਆ ਨੂੰ ਸੁਖਾਲਾ ਬਣਾਉਂਦੀ ਹੈ। ਇੱਥੇ ਮੌਜੂਦ ਪੁਸਤਕਾਂ ਤੇ ਹੋਰ ਗਿਆਨ ਸਰੋਤ ਸਾਨੂੰ ਨਵੇਂ ਵਿਚਾਰਾਂ ਦੇ ਰੂਬਰੂ ਕਰਵਾਉਂਦੇ ਨੇ ਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦੇ ਆ। ਹੁਣ ਸਾਡੇ ਇੱਥੇ ਇਦਾਂ ਦੀਆਂ ਕਿਤਾਬਾਂ ਵੀ ਹੈਗੀਆਂ ਨੇ ਕਿ ਇਕੱਲਾ ਚਾਹੇ ਤੁਸੀਂ ਕੋਈ ਬਿਲਡਿੰਗ ਦਾ ਕੰਸਟਰਕਸ਼ਨ ਕਰਨਾ ਹੈ ਜਾਂ ਮੈਪਿੰਗ ਦੇਖਣੀ ਹੈ, ਹੋਰ ਸਾਰੀਆਂ ਚੀਜ਼ਾਂ ਨੇ ਉਦਾਂ ਦੀਆਂ ਵੱਖਰੇ ਵੱਖਰੇ ਜਿਹੜੇ ਨੇ ਕਿੱਤੇ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਕਿਤਾਬਾਂ ਜਾਂ ਐਡਵਾਈਸ ਸਾਰਾ ਕੁਝ ਉੱਥੋਂ ਮਿਲ ਜਾਂਦਾ ਹੈ। ਅੰਤ ਦੇ ਵਿੱਚ ਇਹ ਕਿਹਾ ਜਾ ਸਕਦਾ ਕਿ ਲਾਇਬ੍ਰੇਰੀ ਜਾਣ ਦੀ ਪ੍ਰਵਿਰਤੀ ਇੱਕ ਅਜਿਹੀ ਖੂਬਸੂਰਤ ਆਦਤ ਹੈ ਜੋ ਇਨਸਾਨ ਦੀ ਜ਼ਿੰਦਗੀ ਬਦਲਣ ਦੀ ਸਮਰੱਥਾ ਰੱਖਦੀ ਹੈ। ਇਹ ਸਿਰਫ ਵਿਦਿਆਰਥੀ ਵਰਗ ਦੇ ਲਈ ਹੀ ਨਹੀਂ ਸਗੋਂ ਸਮਾਜ ਦੇ ਹਰ ਨਾਗਰਿਕ ਦੇ ਲਈ ਲਾਹੇਵੰਦ ਹੈ। ਜੇਕਰ ਅਸੀਂ ਇਸ ਆਦਤ ਨੂੰ ਆਪਣੀ ਜੀਵਨ ਦੇ ਵਿੱਚ ਹਿੱਸਾ ਬਣਾ ਲਈਏ ਤਾਂ ਅਸੀਂ ਨਾ ਸਿਰਫ ਆਪਣੀ ਸ਼ਖਸੀਅਤ ਨੂੰ ਨਿਖਾਰ ਸਕਦੇ ਹਾਂ ਬਲਕਿ ਸਮੁੱਚੇ ਸਮਾਜ ਨੂੰ ਨਵੀਆਂ ਉਚਾਈਆਂ ਦੇ ਉੱਤੇ ਲਿਜਾ ਸਕਦੇ ਹਾਂ। ਇਸ ਦੇ ਲਈ ਸਾਨੂੰ ਸਭ ਨੂੰ ਰਲ ਕੇ ਲਾਇਬ੍ਰੇਰੀ ਜਾਣ ਦੀ ਇਸ ਰਵਾਇਤ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਹੈ। ਗਿਆਨ ਹੀ ਅਸਲ ਸ਼ਕਤੀ ਹੈ ਤੇ ਲਾਇਬ੍ਰੇਰੀ ਇਸ ਸ਼ਕਤੀ ਦਾ ਸਭ ਤੋਂ ਵੱਡਾ ਤੇ ਭਰੋਸੇਯੋਗ ਜਿਹੜਾ ਸਰੋਤ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦੀ ਗੱਲਬਾਤ ਤੇ ਬਹੁਤ ਬਾਕਮਾਲ ਜਿਹੜੀ ਲਾਇਬ੍ਰੇਰੀ ਦੇ ਉੱਤੇ ਗੱਲਬਾਤ ਲਿਖੀ ਹੈ ਵਿਨੋਦ ਕੁਮਾਰ ਖੰਨਾ ਜੀ ਨੇ। ਡਿਸਲਾਈਨ ਆਫ ਲਾਇਬ੍ਰੇਰੀ ਕਲਚਰ, ਲਾਇਬ੍ਰੇਰੀ ਜਾਣਾ ਜ਼ਰੂਰੀ ਕਿਉਂ ਹੈ, ਤੇ ਉਹਨਾਂ ਦਾ ਸੰਪਰਕ ਨੰਬਰ ਵੀ ਹੈ, ਜ਼ਰੂਰ ਹੱਲਾਸ਼ੇਰੀ ਦਿਆ ਕਰੋ ਇਹਨਾਂ ਚੰਗੀਆਂ ਕਲਮਾਂ ਨੂੰ। ਦੋਸਤੋ 62 39 6 00 603 ਨੰਬਰ ਹੈ ਜੀ, ਤੇ ਇਸ ਦੇ ਨਾਲ ਹੀ ਦੋਸਤੋ ਮੈਨੂੰ ਦਿਓ ਆਗਿਆ, ਕੱਲ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ ਤੇ ਵੀਰਵਾਰ ਵਾਲਾ ਦਿਨ ਹੈ, ਕੁਝ ਨਾ ਕੁਝ ਨਵਾਂ ਉਲੀਕਣ ਦੀ ਕੋਸ਼ਿਸ਼ ਰਹੇਗੀ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਜਾਂਦੇ ਜਾਂਦੇ ਕੁਇਕਲੀ ਜਿਹੜਾ ਤੁਹਾਡੇ ਸੁਨੇਹਾਂ ਦੇ ਉੱਤੇ ਝਾਤ ਮਾਰਨ ਦੀ ਕੋਸ਼ਿਸ਼ ਕਰਦਾ, ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਅੱਜ ਇੱਥੇ ਸਮਾਪਤ ਕਰਦੇ ਹਾਂ। ਆਪਾਂ 15 ਮਿੰਟ ਉੱਪਰ ਲਾ ਲੈਣੇ ਵੈਸੇ ਤੇ ਤੁਹਾਡੇ ਸੁਨੇਹੇ ਆਏ ਨੇ ਉਹਨਾਂ ਦਾ ਸਵਾਗਤ ਕਰਕੇ ਆਗਿਆ ਲੈਂਦੇ ਹਾਂ। ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਕੈਲੀਫੋਰਨੀਆ ਤੋਂ, ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ, ਸੁਰਿੰਦਰ ਕੌਰ ਮਾਲ ਜੀ ਨੇ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਦੁਆਬਾ ਪਰਿਵਾਰ ਨੂੰ, ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਲਾਇਕ ਨੰਬਰ 4 ਕਿਹਾ ਜੀ ਸਮੂਹਿਕ ਰੂਪ ਦੇ ਵਿਚ ਤੇ ਆਵਾਜ਼ ਹੋ ਕੇ ਆ ਜੀ ਕਹਿੰਦੇ ਚੱਕ ਦਿਓ ਫੱਟੇ ਜੀ। ਪਰਮਿੰਦਰ ਬਰਨ ਜੀ ਫਗਵਾੜੇ ਤੋਂ ਭਾਰਤ ਸਾਹਿਬ ਤੇ ਸ਼ੰਮੀ ਭਾਜੀ ਸਾਰੇ ਹੀ ਦੁਆਬਾ ਰੇਡੀਓ ਦੇ ਸਤਿਕਾਰ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀਆਂ ਨੂੰ ਜੀ ਬਰਨ ਸਾਹਿਬ ਪਰਮਿੰਦਰ ਜੀ ਤੇ ਪ੍ਰੋਫੈਸਰ ਮੰਡ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਕਹਿੰਦੇ ਰਾਜਨ ਸੈਣੀ ਸਾਹਿਬ ਲਿਖਦੇ ਨੇ ਤੇ ਦਵਿੰਦਰ ਭਾਰਤ ਜੀ ਯੂਆਈ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਹਰਵਿੰਦਰ ਜੋਲ ਭੈਣ ਜੀ ਨੇ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਔਜਲਾ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਯੂਐਸ ਤੋਂ ਜੀ ਤੇ ਮਾਲ ਸੁਰਿੰਦਰ ਜੀ ਕਹਿੰਦੇ ਵਧੀਆ ਸਾਂਝ ਪਾਈ ਹੈ ਜੀ ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਜੀ ਇੰਡੀਆ ਤੋਂ ਰਾਜਨ ਜੀ ਕਹਿੰਦੇ ਨੇ ਆਓ ਜੀ ਪਿਆਰਿਓ ਮੁਕੱਦਰ ਵੀਰ ਜੀ ਰਜਿੰਦਰ ਕੁਮਾਰ ਜੀਰਾ ਜੀ ਦਾ ਵੀ ਸੁਨੇਹਾ ਆ ਚੁੱਕਿਆ ਕਹਿੰਦੇ ਭੁਪਿੰਦਰ ਭਾਰਤ ਜੀ ਸਮਰਜੀਤ ਸਿੰਘ ਸ਼ੰਮੀ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਬਲਬੀਰ ਸਿੰਘ ਸੈਣੀ ਸਾਹਿਬ ਚੰਡੀਗੜ੍ਹ ਤੋਂ ਭੁਪਿੰਦਰ ਭਾਰਤ ਜੀ ਸ਼ੰਮੀ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀਆਂ ਨੂੰ ਜੀ ਸਵਾਗਤ ਹੈ ਸੈਣੀ ਸਾਹਿਬ ਤੇ ਮਾਲ ਜੀ ਕਹਿੰਦੇ ਨੇ ਬਹੁਤ ਖੂਬ ਜੀ ਪਸੰਦ ਕੀਤੀ ਗੱਲਬਾਤ ਉਹਨਾਂ ਨੇ ਤੇ ਬਹੁਤ ਵਧੀਆ ਗਾਇਆ ਮੁਕੱਦਰ ਜੀ ਨੇ ਵੀ ਜੀ ਕਹਿੰਦੇ ਮੁਕੱਦਰ ਜੀ ਨੂੰ ਕਹਿੰਦੇ ਨੇ ਔਜਲਾ ਸਾਹਿਬ ਬਹੁਤ ਖੂਬ ਮੁਕੱਦਰ ਵੀਰ ਤੇ ਮਾਲ ਸੁਰਿੰਦਰ ਜੀ ਲਿਖਦੇ ਨੇ ਸੈਡ ਸੌਂਗ ਹਮੇਸ਼ਾ ਹੀ ਕਹਿੰਦੇ ਨੇ ਖੂਬਸੂਰਤੀ ਦੇ ਲਈ ਬੈਠੇ ਹੁੰਦੇ ਨੇ ਜੀ ਤੇ ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਸ਼ੁਕਰੀਆ ਜੀ ਤੇ ਸੁਰਿੰਦਰ ਕੌਰ ਮਾਲ ਜੀ ਦਾ ਵੀ ਸ਼ੁਕਰੀਆ ਕੀਤਾ ਉਹਨਾਂ ਨੇ ਬਲਵੀਰ ਸਿੰਘ ਸੈਣੀ ਸਾਹਿਬ ਲਿਖਦੇ ਨੇ ਮੁਕੱਦਰ ਜੀ ਨੇ ਬਹੁਤ ਵਧੀਆ ਗਾਇਆ ਜੀ ਸੁਰਿੰਦਰ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਮੁਕੱਦਰ ਜੀ ਕਹਿੰਦੇ ਬਲਵੀਰ ਸਿੰਘ ਸੈਣੀ ਜੀ ਸ਼ੁਕਰੀਆ ਜੀ ਤੇ ਸਤਿ ਸ੍ਰੀ ਅਕਾਲ ਪਿਆਰਿਓ ਗੁੱਡ ਨਾਈਟ ਜੀ ਆਪਣੇ ਮੁਕੱਦਰ ਜੀ ਕਹਿੰਦੇ ਆ ਜੀ ਤੇ ਲੋ ਦੋਸਤੋ ਇਸ ਦੇ ਨਾਲ ਹੀ ਮੈਨੂੰ ਵੀ ਦਿਓ ਆਗਿਆ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਹੁਣ ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਜਿਹਦਾ ਔਜਲਾ ਸਾਹਿਬ ਨੇ ਜ਼ਿਕਰ ਕੀਤਾ ਸੀ ਪੰਜਾਬ ਦੇ ਬਾਰੇ ਹੁਸਤਿੰਦਰ ਉਹਨਾਂ ਦੀ ਜਿਹੜੀ ਆਵਾਜ਼ ਦੇ ਵਿੱਚ ਗੀਤ ਹੈ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਤੇ ਉਹਨਾਂ ਦਾ ਗੀਤ ਤੁਹਾਡੇ ਲਈ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਤੁਸੀਂ ਇਸ ਨੂੰ ਇੰਜੋਏ ਕਰ ਸਕਦੇ ਹੋ ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ ਮਾਫੀ ਚਾਹਾਂਗਾ ਤੇ ਚੁੱਪ ਚਪੀਤੇ ਸੁਣਨ ਵਾਲੇ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਯੂਟਿਊਬ ਫੇਸਬੁੱਕ ਦੇ ਉੱਤੇ ਜਿੱਥੋਂ ਕਿਤੋਂ ਵੀ ਸੁਣ ਰਹੇ ਹੋ ਸਾਰੇ ਦੋਸਤਾਂ ਦਾ ਮਿੱਤਰਾਂ ਦਾ ਧੰਨਵਾਦ ਤੇ ਸ਼ੁਕਰੀਆ ਹੈ ਜੀ ਤੇ ਇਸੇ ਤਰ੍ਹਾਂ ਜੁੜੇ ਰਹੋ ਚੰਗਾ ਲੱਗਦਾ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਅੱਗੇ ਸਾਂਝਾ ਜ਼ਰੂਰ ਕਰਦਿਆ ਕਰੋ ਇਹੀ ਸਾਡੀ ਇੱਕ ਬੇਨਤੀ ਹੈ ਜੀ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੁੰਦੀ ਹੈ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਸਤਿ ਸ੍ਰੀ ਅਕਾਲ ਦੋਸਤੋ ਇਸ ਦੇ ਨਾਲ ਹੀ ਜੀ
1: ਆ ਪੰਜਾਬ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਇਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਓਏ ਇਹ ਕਿੰਨੀ ਵਾਰੀ ਉਜੜੀ ਹੈ ਤੇ ਕਿੰਨੀ ਵਾਰੀ ਵਸੀ ਹੈ ਪੰਜਾਬ ਨਾ ਕਦੇ ਉਜੜਿਆ ਤੇ ਨਾ ਹੀ ਉਜੜ ਸਕਦਾ ਤੁਸੀਂ ਉਜੜ ਗਏ ਜਾਓ

0: ಕೇಳ್ತಿರೋದು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ ਜੀ। ਤੇ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਨਾਲ ਸ਼ਾਮਲ ਹੋ ਚੁੱਕੇ ਹਾਂ ਤੇ ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਅੱਜ 5 ਮਈ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ, ਜਿਸਦੇ ਵਿਚ ਨਾਲ ਦੀ ਨਾਲ ਜਿਹੜੀਆਂ ਦੁਨੀਆਦਾਰੀ ਦੀਆਂ ਗੱਲਾਂ ਬਾਤਾਂ ਵੀ ਕਰਾਂਗੇ ਤੇ ਕੁਝ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ, ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਹੋਰ ਸਾਰਾ ਸਿਲਸਿਲਾ ਜਿਹੜਾ ਰਲਵਾਂ ਮਿਲਵਾਂ ਚਲਾਉਣ ਦੀ ਕੋਸ਼ਿਸ਼ ਕਰਾਂਗੇ। ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ ਘੜੀਆਂ ਦੇ 12 ਮਿੰਟ ਹੋ ਕੇ ਚੁੱਕੇ ਨੇ ਜੀ, 7:12 ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦਾ ਦੁਪਹਿਰ ਦਾ ਸਮਾਂ ਹੈ 12:12 ਦਾ। ਇਸੇ ਤਰ੍ਹਾਂ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:12, ਯੂਕੇ ਦੇ ਵਿਚ ਸ਼ਾਮ ਦੇ 5:12 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 6:12 ਦਾ ਜਿਹੜਾ ਸਮਾਂ ਦਿਖਾਈ ਦੇ ਰਿਹਾ। ਭਾਰਤ ਦੇ ਵਿਚ ਇਸ ਵਕਤ ਰਾਤ ਦੇ 9:42:43 ਹੋ ਚੁੱਕੇ ਹੈ। ਤੇ ਕਰਦਿਆਂ ਸ਼ੁਰੂਆਤ ਤੁਹਾਡੇ ਨਾਲ ਫਿਰ ਅੱਜ ਦੇ ਵਿਚਾਰ ਦੇ ਨਾਲ ਸਭ ਤੋਂ ਪਹਿਲਾਂ, ਤੇ ਉਮੀਦ ਕਰਦੇ ਆ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟਾਂ ਦੇ ਰਾਹੀਂ ਵੀ ਦਰੁਸਤ ਕਰਾ ਸਕਦੇ ਹੋ ਜਿੱਥੇ ਤੱਕ ਮੇਰੀ ਜਿਹੜੀ ਤੁਹਾਡੇ ਤੱਕ ਆਵਾਜ਼ ਜਿਹੜੀ ਹੈ ਦੋਸਤੋ ਪਹੁੰਚ ਰਹੀ ਹੈ। 5 ਮਈ ਦੀ ਗੱਲ ਕਰੀਏ ਤੇ ਅੱਜ ਜਿਹਦੇ ਵਿਚ ਜ਼ਿਕਰ ਆਉਂਦਾ ਹੈ ਉਹਨਾਂ ਮਹਾਨ ਸ਼ਖਸੀਅਤਾਂ ਦਾ ਗੱਲ ਕਰਾਂਗੇ ਜਿਨ੍ਹਾਂ ਨੇ ਇਸ ਦੁਨੀਆਂ ਨੂੰ ਕਿਸੇ ਲੀਹੇ ਦੇ ਉੱਤੇ ਪਾਉਣ ਦੇ ਕਾਰਜ ਅਰੰਭੇ ਹੈ। ਕਹਿੰਦੇ ਕਿ ਲੇਖਕ ਦੇ ਲਈ ਜ਼ਰੂਰੀ ਹੈ ਕਿ ਉਹ ਜਿਉਂਦੇ ਰਹਿਣ ਅਤੇ ਲਿਖਦੇ ਰਹਿਣ ਲਈ ਜਿਹੜਾ ਕਮਾਈ ਕਰੇ, ਪਰ ਉਹਨੂੰ ਜਿਹੜਾ ਕਿਸੇ ਵੀ ਤਰ੍ਹਾਂ ਕਮਾਈ ਕਰਨ ਦੇ ਲਈ ਹੀ ਜਿਉਣਾ ਤੇ ਲਿਖਣਾ ਨਹੀਂ ਚਾਹੀਦਾ, ਕਿਉਂਕਿ ਵੱਖਰਾ ਜਿਹੜਾ ਉਹਨਾਂ ਦਾ ਰੋਜ਼ਗਾਰ ਜਿਹੜਾ ਹੋਣਾ ਚਾਹੀਦਾ। ਜੇ ਉਹਨਾਂ ਦੇ ਉੱਤੇ ਹੀ ਨਿਰਭਰ ਰਹਾਂਗੇ ਤੇ ਫਿਰ ਉਹ ਲਿਖਣਾ ਵੀ ਸਾਡੀਆਂ ਕਿਤੇ ਨਾ ਕਿਤੇ ਮਜਬੂਰੀਆਂ ਬਣ ਜਾਣਗੀਆਂ ਤੇ ਉਹ ਲਿਖਣ ਦੇ ਲਈ ਵੀ ਜੋ ਅਸੀਂ ਲਿਖਣਾ ਚਾਹੁੰਦੇ ਹਾਂ, ਸਾਡੇ ਜੋ ਆਪਣੇ ਖਿਆਲ ਨੇ, ਫਿਰ ਉਹਦੇ ਉੱਤੇ ਵੀ ਕਿਤੇ ਨਾ ਕਿਤੇ ਕਲਮ ਦਾ ਵੀ ਦਮ ਜਿਹੜਾ ਘੁੱਟਣ ਲੱਗ ਜਾਂਦਾ ਹੈ। ਮਾਰਕਸ ਜਿਹੜੇ ਨੇ, ਇੰਗਲਸ, ਉਹਨਾਂ ਦੀ ਇਹ ਜਿਹੜੀ ਲਿਖਤ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ ਕਿ ਲੇਖਕ ਲਈ ਜ਼ਰੂਰੀ ਹੈ ਕਿ ਉਹ ਜਿਉਂਦੇ ਰਹਿਣ ਅਤੇ ਲਿਖਦੇ ਰਹਿਣ ਲਈ ਕਮਾਈ ਕਰੇ, ਪਰ ਉਹਨੂੰ ਕਿਸੇ ਵੀ ਤਰ੍ਹਾਂ ਕਮਾਈ ਕਰਨ ਦੇ ਲਈ ਹੀ ਜਿਉਣਾ ਤੇ ਲਿਖਣਾ ਨਹੀਂ ਚਾਹੀਦਾ। ਅੱਜ ਦੇ ਦਿਹਾੜੇ ਦੇ ਉੱਤੇ 5 ਮਈ 1723 ਦਾ ਜ਼ਿਕਰ ਕਰੀਏ ਤੇ ਮਿਸਲਾਂ ਦਾ ਜ਼ਿਕਰ ਆ ਜਾਂਦਾ ਹੈ। ਜਰਨੈਲ ਜੱਸਾ ਸਿੰਘ ਰਾਮਗੜੀਆ ਉਹਨਾਂ ਦਾ ਅੱਜ ਜਨਮ ਦਿਹਾੜਾ ਵੀ ਹੈ, ਉਹਨਾਂ ਨੂੰ ਵੀ ਯਾਦ ਕਰਨ ਦੀ ਥੋੜੀ ਕੋਸ਼ਿਸ਼ ਰਹੇਗੀ। 1818 ਦੇ ਵਿਚ ਪ੍ਰਸਿੱਧ ਮਜ਼ਦੂਰ ਜਮਾਤ ਦੇ ਮਸੀਹਾ ਲੇਖਕ ਕਾਰਲ ਮਾਰਕਸ ਦਾ ਵੀ ਜਨਮ ਅੱਜ ਦੇ ਦਿਹਾੜੇ ਦੇ ਉੱਤੇ ਹੋਇਆ। 1821 ਦੇ ਵਿਚ ਨੈਪੋਲੀਅਨ ਬੋਨਾਪਾਰਟ ਦਾ ਜਿਹੜਾ ਸੀ ਸੈਟਲਿਨਾ ਟਾਪੂ ਦੇ ਉੱਤੇ ਦੇਹਾਂਤ ਹੋ ਜਾਂਦਾ ਹੈ। 1916 ਦੇ ਵਿਚ ਕ੍ਰਾਂਤੀਕਾਰੀ ਬਿਸਮਿਲ ਕੋਟੀ ਦਾ ਸੰਧਵਾਂ ਫਰੀਦਕੋਟ ਦੇ ਵਿਚ ਜਿਹੜਾ ਜਨਮ ਹੁੰਦਾ। 1984 ਦੇ ਵਿਚ ਮਾਊਂਟ ਐਵਰੈਸਟ ਚੋਟੀ ਦੇ ਉੱਤੇ ਫੂ ਡੋਰ ਜੀ ਬਿਨਾਂ ਆਕਸੀਜਨ ਤੋਂ ਚੜਿਆ ਚੜ ਗਿਆ ਸੀ। ਨੈਸ਼ਨਲ ਸਪੇਸ ਡੇ ਵੀ ਜਿਹੜਾ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ ਦੁਨੀਆਂ ਦੇ ਵਿਚ। ਤੇ ਕਾਰਲ ਮਾਰਕਸ ਦੀ ਗੱਲ ਕਰਦੇ ਹਾਂ, ਉਨ੍ਹਾਂ ਦਾ ਜ਼ਿਕਰ ਹੋਇਆ। ਕਹਿੰਦੇ ਕਿ ਜਦੋਂ ਤੋਂ ਮਨੁੱਖ ਨੇ ਸੋਚਣਾ ਵਿਚਾਰਨਾ ਸ਼ੁਰੂ ਕੀਤਾ ਉਦੋਂ ਤੋਂ ਹੀ ਉਹ ਇਸ ਸਵਾਲ ਤੋਂ ਪਰੇਸ਼ਾਨ ਰਿਹਾ ਕਿ ਸੰਸਾਰ ਕੀ ਹੈ, ਕਿੱਥੋਂ ਤੇ ਕਿਵੇਂ ਪੈਦਾ ਹੋ ਗਿਆ। ਇਨ੍ਹਾਂ ਸਵਾਲਾਂ ਦੇ ਉੱਤੇ ਵਿਚਾਰ ਕਰਨ ਵਾਲੇ ਦਾਰਸ਼ਨਿਕ ਕਿਹਾ ਜਾਂਦਾ ਹੈ ਕਿ ਕਾਰਲ ਮਾਰਕਸ ਇੱਕ ਦਾਰਸ਼ਨਿਕ ਸੀ। ਇਸ ਤੋਂ ਵੀ ਵੱਧ ਕੇ ਉਹਨੇ ਜਿਹੜਾ ਆਪਣਾ ਜੀਵਨ ਗਰੀਬੀ ਦੀ ਸਮੱਸਿਆ ਦੇ ਹੱਲ ਪਿੱਛੇ ਲਾ ਦਿੱਤਾ ਤੇ ਗਰੀਬੀ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਪਾਪ ਤੇ ਕਿਸੇ ਜਾਤੀ ਦੇ ਲਈ ਸਰਾਪ ਹੈ ਜੋ ਗੁਲਾਮੀ ਤੇ ਰੋਗਾਂ ਦੀ ਜੜ ਮੰਨੀ ਜਾਂਦੀ ਹੈ। ਮਾਰਕਸ ਦਾ ਜਿਹੜਾ ਜਨਮ ਹੈ 5 ਮਈ 1818 ਨੂੰ ਜਰਮਨ ਦੇ ਕਸਬੇ ਟ੍ਰੋਵੇਜ਼ ਦੇ ਵਿੱਚ ਹੁੰਦਾ ਹੈ ਤੇ ਉਹਨਾਂ ਦੇ ਪਿਤਾ ਜਿਹੜੇ ਸਨ ਵਕੀਲ ਸਨ ਜੋ ਯਹੂਦੀ ਤੋਂ ਈਸਾਈ ਹੋ ਗਏ ਸੀ। ਉਹਨਾਂ ਦਾ ਜਿਹੜਾ ਪਿਤਾ ਸੀ ਕਾਰਲ, ਉਹਨੂੰ ਵਕਾਲਤ ਕਰਾਉਣਾ ਚਾਹੁੰਦੇ ਸੀ, ਪਰ ਉਹਨਾਂ ਨੇ ਜਿਹੜਾ ਸੀ ਪੁੱਤਰ ਨੂੰ ਰਾਜਨੀਤਿਕ ਚਿੰਤਨ ਤੇ ਫਿਲਾਸਫੀ ਦੇ ਕੰਡਿਆਲੇ ਰਾਹ ਦੇ ਵਿੱਚ ਜਿਹੜਾ ਭਟਕਦੇ ਹੋਏ ਵੇਖ ਕੇ ਉਸਦੇ ਪਿਤਾ ਨੂੰ ਬਹੁਤ ਦੁੱਖ ਹੁੰਦਾ। ਕਾਰਲ ਵੀ ਜਿਹੜਾ ਸੀ ਆਪਣੇ ਮਾਤਾ ਪਿਤਾ ਦੇ ਦਿਲਾਂ ਨੂੰ ਦੁੱਖ ਦੇਣ ਪਰ ਸੰਸਾਰ ਨੂੰ ਮਹਾਨ ਸੁੱਖ ਦਾ ਸੰਦੇਸ਼ ਦੇਣ ਦੇ ਲਈ ਪੈਦਾ ਹੋਇਆ। 1843 ਦੇ ਵਿੱਚ ਉਹਨੇ ਬਚਪਨ ਦੀ ਸਾਥਣ ਜੈਨੀ ਦੇ ਨਾਲ ਪ੍ਰੇਮ ਵਿਹਾਰ ਜਿਹੜਾ ਵਿਆਹ ਕਰਵਾ ਲਿਆ, ਜੋ ਅਮੀਰ ਘਰਾਨੇ ਦੇ ਧੀ ਸੀ ਤੇ ਕਾਰਲ ਜਿਹੜਾ ਸੀ ਇੱਕ ਕੰਗਾਲ ਗ੍ਰੈਜੂਏਟ ਸੀ। ਕਾਰਲ ਨੇ 1842 ਦੇ ਵਿੱਚ ਸਿਆਸੀ ਪੱਤਰਕਾਰ ਦੇ ਰੂਪ ਦੇ ਵਿੱਚ ਆਪਣੇ ਜੀਵਨ ਦਾ ਸਫ਼ਰ ਸ਼ੁਰੂ ਕੀਤਾ। ਛੇਤੀ ਹੀ ਉਹ ਜਿਹੜਾ ਸੀਗਾ ਗਿਨੇਸ਼ ਤਜਾਈ ਤੁੰਡੇ ਦਾ ਸੰਪਾਦਕ ਜਿਹੜਾ ਬਣ ਜਾਂਦਾ। 1843 ਦੇ ਵਿੱਚ ਪੁਲਿਸ ਨੇ ਜਿਹੜਾ ਉਹਨਾਂ ਨੂੰ ਬੰਦ ਕਰਾ ਦਿੱਤਾ ਸੀ। ਫਰਾਂਸ ਦੇ ਵਿੱਚ ਜਾ ਕੇ ਵਾਰਵਰਥ ਪੱਤਰਿਕਾ ਜਿਹੜੀ ਉਹਨਾਂ ਨੇ ਕੱਢੀ, ਪਰਚਾ ਕੱਢਿਆ। 1845 ਦੇ ਵਿੱਚ ਉਥੋਂ ਦੇ ਪ੍ਰਧਾਨ ਮੰਤਰੀ ਗੀਜ਼ੋ ਨੇ ਉਹਨੂੰ ਬੰਦ ਜਿਹੜਾ ਸੀ ਕਰਵਾ ਦਿੱਤਾ ਤੇ ਦੇਸ਼ ਦੇ ਵਿੱਚੋਂ ਬਾਹਰ ਉਹਨੂੰ ਕੱਢ ਦਿੱਤਾ। ਉਹ ਬ੍ਰਸਲ ਦੇ ਵਿੱਚ ਚਲਿਆ ਜਾਂਦਾ। ਉਥੋਂ ਦੀਆਂ ਕਮਿਊਨਿਸਟ ਸੰਸਥਾਵਾਂ ਨੂੰ ਇਕੱਠੇ ਕਰਕੇ ਫਰੈਡਰਿਕ ਇੰਗਲਸ ਦੇ ਨਾਲ ਮਿਲ ਕੇ ਕਮਿਊਨਿਸਟ ਲੀਗ ਦੀ ਜਿਹੜੀ ਸਥਾਪਨਾ ਕਰਦਾ ਹੈ। 24 ਫਰਵਰੀ 1848 ਨੂੰ ਇਤਿਹਾਸਕ ਦਸਤਾਵੇਜ਼ ਕਮਿਊਨਿਸਟ ਮੈਨੀਫੈਸਟੋ ਉਹਨਾਂ ਦੋਹਾਂ ਨੇ ਜਿਹੜਾ ਛਪਵਾਇਆ। ਬੈਲਜੀਅਮ ਦੀ ਸਰਕਾਰ ਨੇ ਮਜ਼ਦੂਰਾਂ ਦੇ ਵਿੱਚ ਫੈਲ ਰਹੇ ਕਮਿਊਨਿਜ਼ਮ ਵਿਚਾਰਾਂ ਤੋਂ ਜਿਹੜਾ ਘਬਰਾ ਕੇ ਮਾਰਕਸ ਨੂੰ ਜਿਹੜਾ ਸੀ ਦੇਸ਼ ਨਿਕਾਲਾ ਦੇ ਦਿੱਤਾ। ਕੁਝ ਸਮਾਂ ਜਰਮਨੀ ਤੇ ਫਰਾਂਸ ਦੇ ਵਿੱਚ ਰਹਿਣ ਦੇ ਪਿੱਛੋਂ ਲੰਡਨ ਚਲੇ ਗਏ। ਉਹਨਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਵੀ ਲੰਡਨ ਦੇ ਮਜ਼ਦੂਰਾਂ ਦੇ ਵਿੱਚ ਅਰਥ ਸ਼ਾਸਤਰ ਤੇ ਭਾਸ਼ਣ ਕਰਦਾ ਸੀ। ਜਰਮਨੀ ਦੇ ਪ੍ਰਧਾਨ ਮੰਤਰੀ ਬਿਸਮਾਰਕ ਨੇ ਗੁਪਤ ਰੂਪ ਦੇ ਵਿੱਚ ਰਿਸ਼ਵਤ ਦੇਣੀ ਚਾਹੀ ਸੀ ਉਹਨੂੰ ਕਿ ਉਹ ਮਜ਼ਦੂਰਾਂ ਦੇ ਅੰਦੋਲਨ ਤੋਂ ਜਿਹੜਾ ਵੱਖ ਹੋ ਜਾਵੇ, ਪਰ ਉਹ ਨਾ ਮੰਨਿਆ। ਉਹਨੇ 1846 ਦੇ ਵਿੱਚ ਇੰਟਰਨੈਸ਼ਨਲ ਵਰਕਿੰਗ ਮੈਨੇਜ ਐਸੋਸੀਏਸ਼ਨ ਬਣਾ ਲਈ, ਜਿਹਦਾ 6-7 ਸਾਲ ਯੂਰਪ ਦੇ ਵਿੱਚ ਕਾਫ਼ੀ ਅਸਰ ਵੀ ਰਿਹਾ। ਉਸਦਾ ਨਾਰਾ ਸੀ ਕਿ ਦੁਨੀਆਂ ਭਰ ਦੇ ਮਜ਼ਦੂਰੋਂ ਇੱਕ ਹੋ ਜਾਓ। ਮਾਰਕਸ ਦਾ ਜਿਹੜਾ ਸਾਹਿਤਕ ਕੰਮ ਬਹੁਤ ਵੱਡਾ ਸੀ। ਉਹਨੇ ਕੀਮਤ, ਮੱਲ ਅਤੇ ਮੁਨਾਫਾ, ਰਾਜਨੀਤਿਕ ਅਰਥ ਸ਼ਾਸਤਰ ਦਾ ਅਧਿਐਨ ਤੇ ਸਭ ਤੋਂ ਵੱਡੀ ਮਹਾਨ ਕਿਰਤ ਦਾਸ ਕੈਪੀਟਲ ਲਿਖੀ ਸੀ, ਜਿਸ ਨੂੰ ਕਮਿਊਨਿਜ਼ਮ ਦੀ ਬਾਈਬਲ ਕਹਿੰਦੇ ਨੇ। ਉਦੋਂ ਤੋਂ ਲੈ ਕੇ ਹੁਣ ਤੱਕ ਮਾਰਕਸਵਾਦ ਇੱਕ ਤੋਂ ਦੂਜਾ ਤਾਂ ਦੂਜੇ ਤੋਂ ਤੀਜੇ ਤੱਕ ਮਾਰਕਸਵਾਦ, ਲੈਨਨਵਾਦ, ਮਾਓਵਾਦ ਵਿਕਸਿਤ ਹੋਇਆ। 1881 ਦੇ ਵਿੱਚ ਉਸਦੀ ਪਤਨੀ ਜਿਹੜੀ ਸੀ ਤੇ ਜਿਹੜੀ 14 ਮਾਰਚ 1883 ਨੂੰ ਉਹ ਆਪ ਚੱਲ ਵਸਿਆ ਸੀ ਤੇ ਕੁਝ ਸਾਲ ਪਹਿਲਾਂ ਮੰਗ ਉੱਠੀ ਕਿ ਉਸਦੀ ਯਾਦਗਾਰ ਬਣਾਈ ਜਾਵੇ, ਪਰ ਉਹਦੇ ਸ਼ਾਗਿਰਦ ਜਿਹੜੇ ਸਨ ਉਹਨਾਂ ਨੇ ਲਿਖਿਆ ਸੀ ਕਿ ਮਾਰਕਸ ਦੀ ਯਾਦਗਾਰ ਮੌਜੂਦ ਹੈ, ਪਰ ਇਹ ਪਿੱਤਲ ਵਰਗੀਆਂ ਧਾਤਾਂ ਜਾਂ ਪੱਥਰਾਂ ਦੀ ਸ਼ਕਲਾਂ ਦੇ ਵਿੱਚ ਨਹੀਂ, ਸਗੋਂ ਇਹ ਮਨੁੱਖਾਂ ਦੇ ਦਿਲਾਂ ਦੇ ਵਿੱਚ ਹੈ। ਸਮੁੱਚਾ ਅੰਤਰਰਾਸ਼ਟਰੀ ਕਮਿਊਨਿਸਟ ਅੰਦੋਲਨ ਉਹਦਾ ਹੀ ਜਿਹੜਾ ਅੰਦੋਲਨ ਹੈ ਤੇ ਸਮਾਜਵਾਦੀਆਂ ਸ਼ਕਤੀਆਂ ਦੀ ਜਿਹੜੀ ਹੈ ਹਰ ਨਵੀਂ ਜਿੱਤ ਉਹਨੂੰ ਉੱਚਾ ਚੁੱਕ ਰਹੀ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਤਸੱਲੀ ਪ੍ਰਗਟ ਕੀਤੀ ਕਿ ਜਦੋਂ ਮਾਰਕਸ ਹੀ ਫਲਸਫੇ ਨੂੰ ਵੇਲਾ ਵਹਾ ਚੁੱਕਾ ਕਹਿਣ ਦੀ ਜਿਹੜੀ ਰੱਟ ਲਾਈ ਜਾ ਰਹੀ ਹੈ, ਤਾਂ ਇਸ ਮੌਕੇ ਮਾਰਕਸ ਹੀ ਫਲਸਫਾ ਹੀ ਆਰਥਿਕ, ਰਾਜਨੀਤਿਕ, ਸਮਾਜਿਕ ਤੇ ਸਭਿਆਚਾਰ ਉਲਝੇ ਤਾਣੇ ਬਾਣੇ ਨੂੰ ਸੁਲਝਾਉਣ ਦਾ ਜਿਹੜਾ ਸਭ ਤੋਂ ਸਾਰਥਕ ਤੇ ਇਕਾਗਰਤਾ ਦਾ ਜਿਹੜਾ ਹਥਿਆਰ ਹੈ, ਇਹ ਗੱਲਬਾਤ ਲਿਖਦੇ ਨੇ ਆਪਣੇ ਮਾਰਕਸ, ਕਾਰਲ ਮਾਰਕਸ ਦੇ ਬਾਰੇ ਦੇ ਵਿੱਚ, ਕਿਉਂਕਿ ਉਹਨਾਂ ਦਾ ਅੱਜ ਦੇ ਦਿਹਾੜੇ ਦੇ ਉੱਤੇ ਜਨਮ ਹੋਇਆ ਸੀ। 1818 ਦੇ ਵਿੱਚ 5 ਮਈ ਪ੍ਰਸਿੱਧ ਮਜ਼ਦੂਰ ਜਮਾਤ ਦੇ ਮਸੀਹਾ ਲੇਖਕ ਕਾਰਲ ਮਾਰਕਸ ਤੇ ਉਹਨਾਂ ਨੂੰ ਮੁਬਾਰਕਬਾਦ ਹੈ ਜੀ। ਤੇ ਦੂਸਰੀ ਗੱਲ ਕਰਦੇ ਹਾਂ ਦੋਸਤੋ, ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ, ਉਹਨਾਂ ਦਾ ਵੀ ਅੱਜ ਦੇ ਦਿਹਾੜੇ ਦੇ ਉੱਤੇ ਜਨਮ ਦਿਨ ਹੈ। ਸਿੱਖ ਜਰਨੈਲ ਜੱਸਾ ਸਿੰਘ ਰਾਮਗੜੀਆ ਦਾ ਜਨਮ 5 ਮਈ 1723 ਨੂੰ ਹੁੰਦਾ ਹੈ ਮਾਤਾ ਗੰਗੋ ਤੇ ਪਿਤਾ ਭਗਵਾਨ ਸਿੰਘ ਦੇ ਘਰ, ਪਿੰਡ ਇਚੋਗਿਲ, ਜ਼ਿਲ੍ਹਾ ਲਾਹੌਰ। ਉਹਨਾਂ ਪਿਤਾ ਕੋਲੋਂ ਜਿਹੜਾ ਧਾਰਮਿਕ ਵਿਦਿਆ ਪ੍ਰਾਪਤ ਕੀਤੀ ਤੇ ਉਹਨਾਂ ਨੂੰ ਤਰਖਾਣ ਦੇ ਕੰਮ ਦੇ ਵਿੱਚ ਪਾਉਣਾ ਜਿਹੜਾ ਚਾਹੁੰਦੇ ਸਨ ਉਹਨਾਂ ਨੂੰ, ਪਰ ਉਹਨਾਂ ਇਸ ਕੰਮ ਦੇ ਵਿੱਚ ਕੋਈ ਰੁਚੀ ਨਹੀਂ ਸੀ ਲਈ। ਨਾਦਰ ਸ਼ਾਹ ਦੇ ਹਮਲੇ ਦੇ ਕਾਰਨ ਉਹਨਾਂ ਦੇ ਪਰਿਵਾਰ ਨੂੰ ਪਿੰਡ ਛੱਡਣਾ ਪੈ ਗਿਆ। ਜਦ ਜ਼ਕਰੀਆ ਖਾਨ ਨੂੰ ਪਤਾ ਲੱਗਦਾ ਹੈ ਕਿ ਨਾਦਰ ਸ਼ਾਹ ਹਮਲਾ ਕਰਨ ਆ ਰਿਹਾ ਤਾਂ ਉਹਨੇ ਸਿੱਖਾਂ ਦੇ ਨਾਲ ਸਮਝੌਤਾ ਕਰ ਲਿਆ ਤੇ ਨਾਦਰ ਸ਼ਾਹ ਖਿਲਾਫ਼ ਜੱਸਾ ਸਿੰਘ ਤੇ ਭਗਵਾਨ ਸਿੰਘ ਦੇ ਸਮੇਤ ਸਿੱਖ ਉਸ ਦੀ ਫੌਜ ਦੇ ਵਿੱਚ ਭਰਤੀ ਹੋ ਗਏ। 1739 ਦੇ ਵਿੱਚ ਵਜ਼ੀਰਾਬਾਦ ਗੁਜਰਾਂਵਾਲਾ ਵਿਖੇ ਨਾਦਰ ਸ਼ਾਹ ਦੇ ਨਾਲ ਹੋਈ ਲੜਾਈ ਦੇ ਵਿੱਚ ਭਗਵਾਨ ਸਿੰਘ ਸ਼ਹੀਦ ਹੋਏ ਤੇ ਜੱਸਾ ਸਿੰਘ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਆਪਣੀ ਬਹਾਦਰੀ ਦੇ ਜੌਹਰ ਵਿਖਾਏ। ਇਸ ਬਹਾਦਰੀ ਦੇ ਬਦਲੇ ਜ਼ਕਰੀਆ ਖਾਨ ਨੇ ਰਸਾਲਦਾਰ ਦੀ ਪਦਵੀ ਦੇ ਉੱਤੇ ਜਿਹੜਾ ਪਿੰਡ ਵਾਲਾ ਉਹਨਾਂ ਨੂੰ ਪਿੰਡ ਵਲਾ ਦਿੱਤਾ ਤੇ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਨੇ ਜੱਸਾ ਸਿੰਘ ਉਹਨਾਂ ਦੀ ਬਹਾਦਰੀ ਨੂੰ ਵੇਖਦੇ ਹੋਏ ਬੜੀ ਚਲਾਕੀ ਦੇ ਨਾਲ ਆਪਣੀ ਫੌਜ ਦੇ ਵਿੱਚ 500 ਘੋੜ ਸਵਾਰ ਦੇ ਕੇ ਆਗੂ ਬਣਾ ਦਿੱਤਾ। 1748 ਦੇ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਰਾਖੀ ਦੇ ਲਈ ਸਿੱਖਾਂ ਨੇ ਰਾਮ ਰੋਣੀ ਦਾ ਕਿਲਾ ਬਣਾਇਆ। ਮੀਰ ਮੰਨੂ ਨੇ ਗੱਦੀ ਕਾਇਮ ਰੱਖਣ ਦੇ ਲਈ ਸਿੱਖਾਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਜੰਗਲਾਂ ਵੱਲ ਚਲੇ ਗਏ ਤੇ ਕੁਝ 500 ਦੇ ਕਰੀਬ ਰਾਮ ਰੋਣੀ ਕਿਲੇ ਦੇ ਵਿੱਚ ਆ ਕੇ ਜਿਹੜੇ ਵਸ ਜਾਂਦੇ ਆ, ਜਿੱਥੇ ਮੀਰ ਮੰਨੂ ਦੇ ਕਹਿਣ ਦੇ ਉੱਤੇ ਅਦੀਨਾ ਬੇਗ ਜੱਸਾ ਸਿੰਘ ਰਾਮਗੜੀਆ ਸਮੇਤ ਆਪਣੀ ਫੌਜ ਦੇ ਨਾਲ ਮੁਕਾਬਲਾ ਕਰਨ ਲੱਗ ਪੈਂਦੇ ਆ ਤੇ 6 ਮਹੀਨੇ ਘੇਰਾ ਪੈਣ ਦੇ ਉੱਤੇ ਵੀ ਅੰਦਰ ਜਿਹੜਾ ਸਿੱਖਾਂ ਦੀ ਹਾਲਤ ਮਾੜੀ ਹੋ ਜਾਂਦੀ ਹੈ ਤੇ ਜੱਸਾ ਸਿੰਘ ਆਪਣੇ ਸਾਥੀਆਂ ਸਮੇਤ ਅਦੀਨਾ ਬੇਗ ਦਾ ਸਾਥ ਛੱਡ ਕੇ ਸਿੱਖ ਫੌਜ ਦੇ ਨਾਲ ਆ ਰਲਿਆ। ਮੁਗਲਾਂ ਨੂੰ ਸਮਝੌਤਾ ਕਰਨ ਦੇ ਲਈ ਮਜਬੂਰ ਕਰ ਦਿੱਤਾ ਗਿਆ। ਇਸ ਕਿਲੇ ਦਾ ਨਾਂ ਜਿਹੜਾ ਬਾਅਦ ਦੇ ਵਿੱਚ ਰਾਮਗੜ੍ਹ ਰੱਖਿਆ ਗਿਆ। ਕਿਲੇ ਦੀ ਜਿਹੜੀ ਸੀ ਜਥੇਦਾਰੀ ਮਿਲਣ ਕਰਕੇ ਇਨ੍ਹਾਂ ਦੇ ਨਾਂ ਦੇ ਨਾਲ ਰਾਮਗੜੀਆ ਜੁੜ ਜਾਂਦਾ ਹੈ। ਨੰਦ ਸਿੰਘ ਸਿੰਘਾਣੀਆਂ ਦੀ ਮਿਸਲ ਜਿਹੜੀ ਸੀ ਉਸਦੀ ਮੌਤ ਤੋਂ ਬਾਅਦ ਜੱਸਾ ਸਿੰਘ ਦੇ ਮਿਸਲ ਮੁਖੀ ਬਣਨ ਦੇ ਉੱਤੇ ਰਾਮਗੜੀਆ ਮਿਸਲ ਬਣ ਗਈ। ਜੱਸਾ ਸਿੰਘ ਉਹਨਾਂ ਨੇ 300 ਕਿਲੇ ਰਾਮਗੜੀਆ ਬੁੰਗਾ ਤੇ 2 ਮੀਨਾਰ ਜਿਹੜੇ ਬਣਵਾਏ। ਜੱਸਾ ਸਿੰਘ ਆਲੂਵਾਲੀਆ ਦੀ ਰਾਮਗੜੀਆ ਹੱਥੋਂ ਗ੍ਰਿਫ਼ਤਾਰੀ ਨੇ ਦੂਜੀਆਂ ਮਿਸਲਾਂ ਨੂੰ ਜਿਹੜਾ ਸੀ ਇਕੱਠਾ ਕਰ ਦਿੱਤਾ ਤੇ ਉਹਨਾਂ ਨੇ ਇਕੱਠੇ ਹੋ ਕੇ ਰਾਮਗੜੀਆਂ ਦੇ ਜਿਹੜਾ ਇਲਾਕਿਆਂ ਦੇ ਉੱਤੇ ਕਬਜ਼ਾ ਕੀਤਾ ਤੇ ਰਾਮਗੜੀਆਂ ਆਪਣੇ 94 ਸਾਥੀਆਂ ਦੇ ਨਾਲ ਸਤਲੁਜ ਪਾਰ ਚਲਿਆ ਗਿਆ ਤੇ 11 ਮਾਰਚ 1783 ਨੂੰ ਦਿੱਲੀ ਤੇ ਹਮਲਾ ਕਰਦੇ ਆ ਤੇ ਇੱਕ ਪਾਸੇ ਜੱਸਾ ਸਿੰਘ ਆਲੂਵਾਲੀਆ, ਬਘੇਲ ਸਿੰਘ ਤੇ ਜੱਸਾ ਸਿੰਘ ਰਾਮਗੜੀਆ ਉਹਨਾਂ ਨੇ ਫੌਜਾਂ ਦੇ ਨਾਲ ਮੁਗਲ ਬਾਦਸ਼ਾਹ ਨੂੰ ਭਜਾ ਕੇ ਕਬਜ਼ਾ ਕਰਕੇ ਲਾਲ ਕਿਲੇ ਦੇ ਉੱਪਰ ਜਿਹੜਾ ਕੇਸਰੀ ਝੰਡਾ ਲਹਿਰਾਇਆ ਸੀ ਤੇ ਇੱਕੋ ਵਾਰੀ ਲਹਿਰਾਇਆ ਸੀ। ਕੋਈ ਕਹਿੰਦਾ 19 ਵਾਰੀ, 20 ਵਾਰੀ, 22 ਵਾਰੀ, ਪਰ ਅਸਲ ਦੇ ਵਿੱਚ ਜਿਹੜਾ ਫਤਿਹ ਕੀਤਾ ਸੀ ਬਘੇਲ ਸਿੰਘ, ਜੱਸਾ ਸਿੰਘ ਰਾਮਗੜੀਆ ਤੇ ਆਲੂਵਾਲੀਆ ਸਾਹਿਬ ਨੇ ਜਿਹੜਾ ਇਹ ਕਿਲਾ ਫਤਿਹ ਕੀਤਾ ਸੀ ਇਤਿਹਾਸ ਦੇ ਵਿੱਚ ਜਦੋਂ ਜ਼ਿਕਰ ਆਉਂਦਾ। ਰਾਮਗੜੀਆ ਮੁਗਲਾਂ ਦੀ ਤਾਜਪੋਸ਼ੀ ਵਾਲੀ ਸਿੱਲ ਤੇ ਬਰਾਦਰੀ ਦੇ 44 ਜਿਹੜੇ ਥੰਮ ਪੁੱਟ ਕੇ ਨਾਲ ਲੈ ਆਏ, ਜੋ ਰਾਮਗੜੀਆ ਬੁੰਗਾ ਅੰਮ੍ਰਿਤਸਰ ਦੇ ਵਿੱਚ ਅਜੇ ਵੀ 8 ਅਗਸਤ 1803 ਨੂੰ ਜੱਸਾ ਸਿੰਘ ਰਾਮਗੜੀਆ ਆਪਣੀ ਰਾਜਧਾਨੀ ਹਰਗੋਬਿੰਦਪੁਰ ਵਿਖੇ ਬਿਮਾਰ ਰਹਿਣ ਮਗਰੋਂ ਜਿਹੜਾ ਸਦਾ ਦੇ ਲਈ ਜਿਹੜਾ ਚਾਲੇ ਪਾ ਜਾਂਦੇ ਆ। ਲੋ ਦੋਸਤੋ, ਇਹ ਸਨ ਕੁਝ ਇਤਿਹਾਸਕ ਪੱਖ ਤੇ ਕੁਝ ਗੱਲਾਂ ਬਾਤਾਂ ਸੰਸਾਰ ਦੀਆਂ ਤੇ ਹੁਣ ਆਪਾਂ ਅੱਗੇ ਜ਼ਿਕਰ ਕਰਦੇ ਹਾਂ ਜ਼ਿੰਦਗੀਨਾਮਾ ਦੀ ਬਾਤ ਪਾਉਂਦੇ ਹਾਂ ਦੇਸ਼ ਦੀਆਂ ਖ਼ਬਰਾਂ ਦੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 10-15 ਮਿੰਟ ਜਿਹੜੀਆਂ ਨੇ ਆਪਾਂ ਵਿਦੇਸ਼ੀ ਖ਼ਬਰਾਂ ਦੀ, ਕੁਝ ਪੋਜ਼ਿਟਿਵ ਕੁਝ ਨੈਗੇਟਿਵ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਦੀ ਨਾਲ ਕੁਝ ਹੋਰ ਵੀ ਗੱਲਾਂ ਬਾਤਾਂ ਅੱਜ ਕਾਰਪੋਰੇਟ ਘਰਾਣਿਆਂ ਦੀਆਂ ਜਾਂ ਰਾਜਿਆਂ ਮਹਾਰਾਜਿਆਂ ਦੀਆਂ ਤੁਹਾਨੂੰ ਸੁਣਾਉਂਦੇ ਹਾਂ। ਜਿੱਦਾਂ ਸਮਾਂ ਇਜਾਜ਼ਤ ਦੇਵੇਗਾ ਉਸ ਤਰ੍ਹਾਂ ਆਪਾਂ ਅੱਗੇ ਵੱਧਦੇ ਜਾਵਾਂਗੇ ਤੇ ਸਭ ਤੋਂ ਪਹਿਲਾਂ ਗੱਲਬਾਤ ਆਪਾਂ ਪੰਜਾਬ ਤੋਂ ਸ਼ੁਰੂ ਕਰਦੇ ਹਾਂ ਤੇ ਕੁਝ ਚੰਗੀਆਂ ਖ਼ਬਰਾਂ ਵੀ ਨੇ ਤੇ ਕੁਝ ਮੰਦੀਆਂ ਖ਼ਬਰਾਂ ਵੀ ਨੇ ਤੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀ। ਜੇ ਬਾਤ ਪਾਈਏ, ਗੱਲ ਚਲਾਈਏ ਤੇ ਲਓ ਜੀ, ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਨੇ, ਅੱਜ ਰਾਸ਼ਟਰਪਤੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਰਾਘਵ ਚੱਡਾ ਹੁਣਾਂ ਨੇ ਤੇ ਸੀਆ ਮਾਨ ਹੁਣਾਂ ਨੇ ਤੇ ਰਾਘਵ ਚੱਡਾ ਹੁਣੀ ਪੁਆਤੀ ਹੈ। ਰਾਘਵ ਚੱਡਾ ਉਹਨਾਂ ਨੇ ਕਿੱਕਲੀ ਲੋਕਤੰਤਰ ਕਹਿੰਦੇ ਅਗਵਾ ਹੋ ਗਿਆ, ਪਰ ਕੀਤਾ ਕਿਸ ਨੇ ਹੈ ਇਹਦਾ ਅਜੇ ਪਤਾ ਨਹੀਂ ਲੱਗ ਰਿਹਾ। ਮੈਲੋਨੀ ਜਿਹੜੀ ਹੈ, ਜੋਰਜੀਆ ਮੈਲੋਨੀ ਇਟਲੀ ਦੀ PM ਤੇ ਟਰੰਪ ਵਿਚਕਾਰ ਜਿਹੜਾ ਟਕਰਾਅ ਚੱਲ ਰਿਹਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਹਨੇ ਬਿਆਨ ਦਿੱਤਾ ਸੀ ਕਿ ਜਿਹੜਾ ਜੇ ਨਾਟੋ ਸਾਡਾ ਸਾਥ ਨਹੀਂ ਦੇਗਾ ਤੇ ਅਸੀਂ ਜਿਹੜੇ ਅਮੈਰੀਕਨ ਫੌਜੀ ਹੈ ਉਹਨਾਂ ਨੂੰ ਵਾਪਸ ਬੁਲਾ ਰਵਾਂਗੇ ਇਹਨਾਂ ਮੁਲਕਾਂ ਦੇ ਵਿੱਚੋਂ ਤੇ ਉਹ ਵਾਦ ਵਿਵਾਦ ਚੱਲ ਰਿਹਾ ਉਸ ਦੇ ਵਿੱਚ ਤੇ ਨਾਟੋ ਦੇ ਜਿਹੜੇ ਨੇ ਚੀਫ ਨੇ ਉਹਨਾਂ ਦਾ ਵੀ ਬਿਆਨ ਆਇਆ। ਇਸੇ ਤਰ੍ਹਾਂ IMF ਨੇ ਜਿਹੜਾ ਚੇਤਾਵਨੀ ਦੇ ਦਿੱਤੀ ਹੈ ਕਿ ਜੰਗ ਜੇ ਇਸੇ ਮੁਕਾਮ ਦੇ ਉੱਤੇ ਰਹੀ ਜਾਂ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਏਸ਼ੀਆ ਦੀ ਤਬਾਹੀ ਜਿਹੜੀ ਹੈ ਕਿਸੇ ਨੂੰ ਕੋਈ ਰੋਕਿਆ ਵੀ ਨਹੀਂ ਰੋਕ ਸਕਦੀ ਕਿਉਂਕਿ ਉੱਥੇ ਭੁੱਖਮਰੀ ਹੋਰ ਸਾਰਾ ਸਿਲਸਿਲਾ ਜਿਹੜਾ ਵੱਡੇ ਪੱਧਰ ਦੇ ਉੱਤੇ ਚੱਲੇਗਾ। ਦੂਸਰੇ ਪਾਸੇ ਗੱਲ ਕਰੀਏ ਤਾਂ ਅਮਰੀਕਾ ਇਰਾਨ ਤਣਾਅ ਵਿਚਾਲੇ ਟਰੰਪ ਦੇ ਵਿਰੋਧਾਭਾਸੀ ਜਿਹੜੇ ਬਿਆਨ ਆ ਰਹੇ ਨੇ, ਇੱਕ ਪਾਸੇ ਕਹਿ ਰਹੇ ਨੇ ਕਿ ਬੜੇ ਵਧੀਆ ਤਰੀਕੇ ਦੇ ਨਾਲ ਗੱਲਬਾਤ ਚੱਲ ਰਹੀ ਹੈ ਤੇ ਨਾਲ ਦੀ ਨਾਲ ਬਿਆਨ ਦੇ ਰਹੇ ਨੇ ਕਿ ਭਾਈ ਅਸੀਂ ਤਬਾਹੀ ਮਚਾ ਦਾਂਗੇ। ਜੰਗ ਦੇ ਦਾਅਵੇ ਤੇ ਕੂਟਨੀਤਿਕ ਗੱਲਬਾਤ ਦੇ ਸੰਕੇਤ ਦਿੰਦੇ ਆ। ਦੁਨੀਆਂ ਨੂੰ ਜਿਹੜਾ ਦੋਚਿੱਤੀ ਦੇ ਵਿੱਚ ਪਾਇਆ ਹੋਇਆ ਕਿ ਆਖਰ ਦੇ ਵਿੱਚ ਕਰਨਾ ਕੀ ਚਾਹੁੰਦੇ ਆ। IMF ਦੀ ਜਿਹੜੀ ਹੈ ਵਾਰਨਿੰਗ ਆ ਗਈ ਹੈ, ਉਹਦੇ ਮੁਤਾਬਕ ਮਹਿੰਗਾਈ ਦਾ ਵੱਡਾ ਖਤਰਾ ਮੰਡਰਾ ਰਿਹਾ, ਜਿਸ ਦਾ ਪਹਿਲਾ ਅਸਰ ਜਿਹੜਾ ਪਵੇਗਾ ਏਸ਼ੀਆ ਦੇ ਉੱਤੇ ਤੇ ਪੈ ਵੀ ਰਿਹਾ। ਕੈਨੇਡਾ ਨੇ ਜਿਹੜੀ ਹੈ ਨਵੀਂ ਆਵਾਜ਼ ਚੱਕ ਦਿੱਤੀ ਹੈ। ਅਲਬਰਟਾ ਸੂਬਾ ਜਿਹੜਾ ਉਹਦੇ ਵਿੱਚ ਅਲੱਗ ਹੋਣ ਦੇ ਜਿਹੜੇ ਨੇ ਝੰਡੇ ਜਿਹੜੇ ਨੇ ਖੜੇ ਹੋਣ ਲੱਗ ਗਏ ਨੇ ਤੇ ਨਵੀਂ ਚਰਚਾ ਜਿਹੜੀ ਛਿੜ ਗਈ ਹੈ। ਦੂਜੇ ਪਾਸੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਭਾਰੀ ਹਲਚਲ ਚੱਲ ਰਹੀ ਹੈ। ਸੀਐਮ ਮਾਨ ਜਿਹੜੇ ਨੇ ਅੱਜ ਦਿੱਲੀ ਦੇ ਵਿੱਚ ਨੇ ਤੇ ਆਪਣੇ ਸਾਰੀ ਟੀਮ ਲੈ ਕੇ MLA ਨਾਲ ਲੈ ਕੇ ਉੱਥੇ ਪਹੁੰਚੇ ਹੋਏ ਨੇ। ਬਾਗੀ MP ਜਿਹੜੇ ਨੇ ਉਹਨਾਂ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਜੋ ਕੁਝ ਤੁਸੀਂ ਸ਼ੁਰੂ ਕੀਤਾ ਭਾਈ ਇਹਦਾ ਖਮਿਆਜ਼ਾ ਭੁਗਤਣਾ ਪਏਗਾ। ਸ਼ੁਰੂ ਤਾਂ ਕਰ ਲਿਆ ਪਰ ਇਹਦੀ ਅਖੀਰ ਫਿਰ ਹੁਣ ਅਸੀਂ ਹੀ ਕਰਾਂਗੇ। ਕੇਜਰੀਵਾਲ ਤੇ ਰਾਘਵ ਚੱਡਾ ਦੇ ਉੱਤੇ ਜਿਹੜੇ ਨੇ ਤਿੱਖੇ ਬਿਆਨ ਆ ਰਹੇ ਨੇ ਤੇ ਲੋਕਤੰਤਰ ਤੇ ਸੰਵਿਧਾਨ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਰਹੇ ਨੇ ਤੇ ਇਸ ਦੇ ਬਾਰੇ ਆਪਾਂ ਵਿਚਾਰ ਚਰਚਾ ਵੀ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਜਿਹੜੀਆਂ ਨੇ ਖਬਰਾਂ ਵੱਲ ਨੂੰ ਚੱਲਦੇ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਚੀਫ਼ ਖਾਲਸਾ ਦੀਵਾਨ ਦੀ ਕਮੇਟੀ ਨੂੰ ਤਲਬ ਕਰ ਲਿਆ। 8 ਮਈ ਨੂੰ ਉਹਨਾਂ ਨੂੰ ਵੀ ਬੁਲਾ ਲਿਆ ਗਿਆ, ਪੇਸ਼ੀ ਹੋਵੇਗੀ। ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਇੱਕ ਅਹਿਮ ਆਦੇਸ਼ ਜਾਰੀ ਕਰਦਿਆਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਮੁੱਚੀ ਕਾਰਜਕਾਰੀ ਕਮੇਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕੀਤਾ ਹੈ। ਇਹ ਕਾਰਵਾਈ ਸੁਸਾਇਟੀ ਦੇ ਪ੍ਰਬੰਧਕੀ ਮੈਂਬਰਾਂ ਦੇ ਤੇ ਅੰਮ੍ਰਿਤਧਾਰੀ ਨਾ ਹੋਣ ਸਬੰਧੀ ਮਿਲੀ ਲਿਖਤੀ ਸ਼ਿਕਾਇਤ ਤੋਂ ਜਿਹੜਾ ਬਾਅਦ ਅਮਲ ਦੇ ਵਿੱਚ ਲਿਆਂਦੀ ਗਈ ਹੈ। ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਮੇਟੀ ਨੂੰ 8 ਮਈ ਨੂੰ ਸਵੇਰੇ 10 ਵਜੇ ਪੇਸ਼ ਹੋਣ ਦੇ ਲਈ ਕਿਹਾ ਗਿਆ। ਇਸ ਦੇ ਦੌਰਾਨ ਕਮੇਟੀ ਦੇ ਜ਼ਿੰਮੇਵਾਰ ਅਧਿਕਾਰੀਆਂ ਤੋਂ ਸੂਚੀ ਨਾ ਦੇਣ ਦੇ ਕਾਰਨਾਂ ਦੇ ਬਾਰੇ ਵਿਸਤਾਰ ਦੇ ਨਾਲ ਪੁੱਛਗਿੱਛ ਕੀਤੀ ਜਾਏਗੀ। ਇਸੇ ਦੇ ਤਹਿਤ 8 ਮਈ ਦੀ ਇਸ ਇਕੱਤਰਤਾ ਦੇ ਦੌਰਾਨ ਸੰਸਥਾ ਦੇ ਭਵਿੱਖੀ ਪ੍ਰਬੰਧਾਂ ਤੇ ਮਰਿਆਦਾ ਦੀ ਵੀ ਜਿਹੜੀ ਪਾਲਣਾ ਸਬੰਧੀ ਕੋਈ ਵੱਡੇ ਫੈਸਲੇ ਲਏ ਜਾ ਸਕਦੇ ਨੇ। ਅਧਿਆਪਕਾਂ ਨੂੰ ਥੋੜੀ ਜਿਹੀ ਕਹਿ ਸਕਦੇ ਹਾਂ ਕਿ ਠੰਡੀ ਹਵਾ ਦਾ ਬੁੱਲਾ ਆਇਆ ਮਰਦਮਸ਼ੁਮਾਰੀ ਮਾਮਲੇ ਦੇ ਵਿੱਚ। ਪਿਛਲੇ ਦਿਨਾਂ ਚ ਖਬਰਾਂ ਵੀ ਸੀ ਜਲੰਧਰ ਤੋਂ ਵੀ ਕਿ ਭਾਈ ਬੱਚੇ ਜਿਹੜੇ ਨੇ ਉਹ ਖਪ ਰਹੇ ਨੇ, ਉਹਨਾਂ ਦੀ ਐਜੂਕੇਸ਼ਨ ਦਾ ਮਸਲਾ ਹੈ। ਪਰ ਸਾਡੀਆਂ ਡਿਊਟੀਆਂ ਇਹਨਾਂ ਚੀਜ਼ਾਂ 'ਚ ਲਾਈਆਂ ਜਾ ਰਹੀਆਂ ਨੇ ਤੇ ਉਹਦੇ ਵਿੱਚ ਇੱਕ ਬਹੁਤ ਵਧੀਆ ਫੈਸਲਾ ਆਇਆ। ਆਪਾਂ ਵੀ ਗੱਲ ਕੀਤੀ ਸੀ ਕਿ ਭਾਈ ਉਹਨਾਂ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹਨਾਂ ਨੂੰ ਕਰਨ ਦਿਓ। ਹੋਰ ਬਹੁਤ ਸਾਰਾ ਮਾਲ ਮਹਿਕਮਾ ਜਾਂ ਹੋਰ ਬਹੁਤ ਲੋਕ ਪਏ ਨੇ ਜਿਹੜੇ ਰਿਟਾਇਰਡ ਨੇ ਜਾਂ ਹੋਰ ਸਾਰੀਆਂ ਚੀਜ਼ਾਂ, ਕਿਤੇ ਨਾ ਕਿਤੇ ਉਹਨਾਂ ਤੋਂ ਇਸਤੇਮਾਲ ਉਹਨਾਂ ਦਾ ਵਰਤੋਂ ਲੈ ਲਈ ਜਾਵੇ, ਸੇਵਾਵਾਂ ਲੈ ਲਈਆਂ ਜਾਣ। ਤੇ ਇਸ ਤਰ੍ਹਾਂ ਦਾ ਫੈਸਲਾ ਇੱਕ ਠੰਡੀ ਹਵਾ ਦਾ ਬੁੱਲਾ ਆ ਚੁੱਕਿਆ। ਮਰਦਮਸ਼ੁਮਾਰੀ 2027 ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦਾ ਵੱਡਾ ਫੈਸਲਾ ਆਇਆ। ਜਨਗਣਨਾ ਡਿਊਟੀ ਤੋਂ ਅਧਿਆਪਕਾਂ ਨੂੰ ਮਿਲੀ ਹੈ ਰਾਹਤ, ਹੁਣ ਇਹ ਮੁਲਾਜ਼ਮ ਜਿਹੜੇ ਨੇ ਕੰਮ ਕਰਨਗੇ, ਕਿਹੜੇ ਕਰਨਗੇ। ਜਨਗਣਨਾ 2027 ਦੀਆਂ ਤਿਆਰੀਆਂ ਦੇ ਵਿਚਕਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਅਧਿਆਪਕਾਂ ਨੂੰ ਰਾਹਤ ਦੇਣ ਦੀ ਦਿਸ਼ਾ ਦੇ ਵਿੱਚ ਕਦਮ ਵਧਾਇਆ। ਵਧੀਕ ਜ਼ਿਲ੍ਹਾ ਮੈਜਿਸਟਰੇਟ ਜ਼ਿਲ੍ਹਾ ਜਨਗਣਨਾ ਅਧਿਕਾਰੀ KK ਮਿਸ਼ਰਾ ਦੇ ਪੱਧਰ ਤੋਂ ਜਾਰੀ ਕੀਤੇ ਗਏ ਹੁਕਮਾਂ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਜਨਗਣਨਾ ਦੇ ਕੰਮ ਦੇ ਵਿੱਚ ਅਧਿਆਪਕਾਂ ਦੀ ਬੇਲੋੜੀ ਤਾਇਨਾਤੀ ਤੋਂ ਬਚਿਆ ਜਾਵੇ ਤਾਂ ਜੋ ਸਕੂਲਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋ ਸਕੇ। ਹੁਕਮਾਂ ਦੇ ਵਿੱਚ ਕਿਹਾ ਗਿਆ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਨਗਣਨਾ 2027 ਦਾ ਕੰਮ ਸਮਾਬੰਧ ਤਰੀਕੇ ਦੇ ਨਾਲ ਕੀਤਾ ਜਾਣਾ ਚਾਹੀਦਾ, ਪਰ ਇਸ ਦੇ ਨਾਲ ਹੀ ਸਕੂਲਾਂ ਦੇ ਸੰਚਾਲਨ ਤੇ ਵੀ ਕੋਈ ਅਸਰ ਨਹੀਂ ਪੈਣਾ ਚਾਹੀਦਾ। ਇਸ ਦੇ ਕਾਰਨ ਹੁਣ ਜ਼ਿਆਦਾਤਰ ਜਨਗਣਨਾ ਦਾ ਕੰਮ ਗੈਰ ਅਧਿਆਪਨ ਕਰਮਚਾਰੀਆਂ ਨਾਨ ਟੀਚਿੰਗ ਸਟਾਫ ਤੋਂ ਜਿਹੜਾ ਕਰਵਾਉਣ ਦੇ ਨਿਰਦੇਸ਼ ਜਿਹੜੇ ਦਿੱਤੇ ਗਏ ਨੇ। ਪ੍ਰਸ਼ਾਸਨ ਨੇ ਇਹ ਵੀ ਸਪਸ਼ਟ ਕੀਤਾ ਕਿ ਜਿਹੜੇ ਕਰਮਚਾਰੀ ਪਹਿਲਾਂ ਹੀ ਦੂਜੇ ਵਿਭਾਗਾਂ ਜਿਵੇਂ ਕਿ ਬੈਂਕ, ਬੀਮਾ ਕੰਪਨੀਆਂ, ONGC, PHE, ਕੇਂਦਰੀ ਗਰਾਊਂਡ, ਵਾਟਰ ਕੰਜ਼ਰਵੇਸ਼ਨ ਆਦਿ ਜਿਹੜੇ ਨੇ ਉਹਨਾਂ ਦੇ ਵਿੱਚ ਤਾਇਨਾਤ ਨੇ, ਉਹਨਾਂ ਨੂੰ ਪਹਿਲਾਂ ਦੇ ਆਧਾਰ ਦੇ ਉੱਤੇ, ਪਹਿਲ ਦੇ ਆਧਾਰ ਦੇ ਉੱਤੇ, ਜਾਣੀ ਕਿ ਪਹਿਲੀ ਕਤਾਰ ਦੇ ਵਿੱਚ ਪਹਿਲ ਦੇ ਆਧਾਰ ਦੇ ਉੱਤੇ ਜਨਗਣਨਾ ਦੇ ਕੰਮ ਦੇ ਵਿੱਚ ਲਗਾਇਆ ਜਾਵੇ। ਇਸ ਦੇ ਨਾਲ ਹੀ ਰਾਜ ਸਰਕਾਰ ਦੇ ਅਧੀਨ ਵਿਭਾਗਾਂ ਦੇ ਕਰਮਚਾਰੀਆਂ ਦੀ ਵੀ ਸਮਾਬੰਧ ਤਾਇਨਾਤੀ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ। ਹੁਕਮਾਂ ਦੇ ਅਨੁਸਾਰ ਜਿਨ੍ਹਾਂ ਅਧਿਆਪਕਾਂ ਜਾਂ ਕਰਮਚਾਰੀਆਂ ਦੀ ਡਿਊਟੀ ਪਹਿਲਾਂ ਹੀ ਜਨਗਣਨਾ ਦੇ ਕੰਮ ਦੇ ਵਿੱਚ ਲਗਾਈ ਗਈ ਸੀ ਉਨ੍ਹਾਂ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਹਟਾਉਣ ਤੇ ਉਨ੍ਹਾਂ ਦੀ ਥਾਂ ਦੇ ਉੱਤੇ ਹੋਰ ਜਿਹੜੇ ਨੇ ਮੁਲਾਜ਼ਮਾਂ ਨੂੰ ਲਗਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਨਿਰਦੇਸ਼ ਦਿੱਤੇ ਨੇ ਕਿ ਜਨਗਣਨਾ ਵਰਗੇ ਮਹੱਤਵਪੂਰਨ ਕਾਰਜ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੂਰਾ ਕਰਨ ਦੇ ਨਾਲ ਨਾਲ ਸਿੱਖਿਆ ਪ੍ਰਣਾਲੀ ਦੇ ਵਿੱਚ ਕੋਈ ਵਿਘਨ ਨਾ ਪਵੇ, ਇਹ ਯਕੀਨੀ ਬਣਾਉਣਾ ਸਾਰੇ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੁਣ ਹੋਵੇਗਾ। ਦੂਸਰੇ ਪਾਸੇ ਗਾਇਕ ਦੀ ਖਬਰ ਆ ਰਹੀ ਹੈ ਆਪਣੇ ਗੀਤਕਾਰ ਹੋਣਾਂ ਦੀ। ਨਹੀਂ ਰਹੇ ਨੇ ਪ੍ਰਸਿੱਧ ਰਾਜ ਗੀਤਕਾਰ ਚੰਨ ਗੁਰਾਇਆਂ ਵਾਲੇ ਜੀ ਤੇ ਉਹਨਾਂ ਦੇ ਪੂਰੇ ਦੁਆਬਾ ਰੇਡੀਓ ਦੀ ਟੀਮ ਦੇ ਵੱਲੋਂ ਸੋਗ ਹੈ ਜੀ ਤੇ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਦੇਵੇ ਜੀ ਤੇ ਸਰੋਤਾ ਪਰਿਵਾਰ ਵੱਲੋਂ ਵੀ ਤੇ ਦੋਸਤੋ ਅੱਗੇ ਵੱਧਦੇ ਹਾਂ ਖਬਰ ਵੱਲ ਨੂੰ ਚੱਲਦੇ ਹਾਂ ਪੰਜਾਬ ਕਹਿੰਦੇ ਨੇ ਜੋ ਅੱਜ ਹਾਲਾਤ ਬਣੇ ਨੇ ਟਰੱਕ ਨਹੀਂ ਹੈ ਜਿਸ ਨੂੰ ਕੋਈ ਵੀ ਚਲਾਉਣ ਲੱਗ ਪਵੇ ਭਗਵੰਤ ਮਾਨ ਮਾਨ ਸਾਹਿਬ ਟਰੱਕ ਚਲਾਉਣਾ ਇੰਨਾ ਸੌਖਾ ਬਣੀ ਆ ਜਿੰਨਾ ਤੁਸੀਂ ਸਮਝਦੇ ਹੋ ਖਾਸ ਕਰ ਇੰਡੀਆ ਦੇ ਵਿੱਚ ਪਾਵਰ ਸਟੇਅਰਿੰਗ ਨਹੀਂ ਨੇ ਉਹਨਾਂ ਨੂੰ ਮਾੜਾ ਜਿਹਾ ਹੁਲਾਰਾ ਦੇ ਕੇ ਦੇਖੋ ਸਟੇਅਰਿੰਗ ਮੁੜ ਵੀ ਗਿਆ ਤਾਂ ਨਾ ਬਟਾ ਦਿਓ ਪੰਜਾਬ ਦੇ ਮੁੱਖ ਮੰਤਰੀ ਮਾਨ ਸਿੰਘ ਭਗਵੰਤ ਸਿੰਘ ਮਾਨ ਉਹਨਾਂ ਨੇ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕਰਕੇ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦੇ ਵੱਲੋਂ ਭਾਜਪਾ ਦੇ ਵਿੱਚ ਸ਼ਾਮਲ ਹੋਣ ਨੂੰ ਗੈਰ ਸੰਵਿਧਾਨਕ ਕਰਾਰ ਦੇ ਦਿੱਤਾ ਰਾਸ਼ਟਰਪਤੀ ਭਵਨ ਤੋਂ ਬਾਹਰ ਆ ਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮਾਨ ਹੁਣਾਂ ਨੇ ਕੇਂਦਰ ਸਰਕਾਰ ਦੇ ਤਿੱਖੇ ਹਮਲੇ ਕੀਤੇ ਐ ਤੇ ਕਿਹਾ ਕਿ ਪੰਜਾਬ ਦੇ ਵਿਚ ਆਪਰੇਸ਼ਨ ਲੋਟਸ ਵਰਗੀਆਂ ਘਟੀਆ ਚਾਲਾਂ ਕਦੇ ਕਾਮਯਾਬ ਨਹੀਂ ਹੋਣਗੀਆਂ ਮੁੱਖ ਮੰਤਰੀ ਨੇ ਸਪਸ਼ਟ ਸ਼ਬਦਾਂ ਦੇ ਵਿਚ ਕਿਹਾ ਕਿ ਜਿਨ੍ਹਾਂ ਮੈਂਬਰਾਂ ਨੇ ਪਾਰਟੀ ਦੇ ਨਾਲ ਗਦਾਰੀ ਕੀਤੀ ਐ ਉਨ੍ਹਾਂ ਦੀ ਮੈਂਬਰੀ ਤੁਰੰਤ ਰੱਦ ਹੋਣੀ ਚਾਹੀਦੀ ਐ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਈਡੀ ਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਭਾਜਪਾ ਦੇ ਅਗਲੇ ਨਿਸ਼ਾਨਾ ਕਹਿੰਦੇ ਪੰਜਾਬ ਹੈ ਤੇ ਉਹਦੇ ਉੱਤੇ ਵੀ ਬਿਆਨ ਜਿਹੜਾ ਦਿੱਤਾ ਹੈ ਪੱਛਮੀ ਬੰਗਾਲ ਦੀ ਜਿੱਤ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਪੰਜਾਬ ਨੂੰ ਅਗਲਾ ਨਿਸ਼ਾਨਾ ਦੱਸਣ ਵਾਲੇ ਬਿਆਨਾਂ ਦੇ ਉੱਤੇ ਚੁਟਕੀ ਲੈਂਦਿਆਂ ਮਾਣ ਹੋਣਾ ਕਿਹਾ ਕਿ ਪੰਜਾਬ ਕੋਈ ਟਰੱਕ ਨਹੀਂ ਜਿਸ ਦੀ ਵਾਰੀ ਆਵੇਗੀ ਉਹੀ ਜਿਹੜਾ ਚਲਾਉਣ ਲੱਗ ਪਵੇਗਾ ਇਹ ਉਹ ਸੂਬਾ ਹੈ ਜਿਸ ਨੇ ਦੇਸ਼ ਦੇ ਆਈ ਹਰ ਮੁਸੀਬਤ ਵੇਲੇ ਸਭ ਤੋਂ ਅੱਗੇ ਹੋ ਕੇ ਹਿੱਕ ਡਾਹੀ ਹੈ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਵਿਚ ਭਾਜਪਾ ਦੇ ਅਜੇ ਸਿਰਫ 2 ਵਿਧਾਇਕ ਨੇ ਤੇ ਅਗਲੀਆਂ ਚੋਣਾਂ ਦੇ ਵਿਚ ਇਹ ਗਿਣਤੀ 0 ਹੋ ਸਕਦੀ ਹੈ ਮਾਨ ਹੁਣਾਂ ਨੇ ਐਕਸ ਦੇ ਉੱਤੇ ਲਿਖਿਆ ਕਿ 7 ਸੰਸਦ ਮੈਂਬਰਾਂ ਦਾ ਜਾਣਾ ਲੋਕਤੰਤਰ ਦਾ ਕਤਲ ਹੈ ਉਨ੍ਹਾਂ ਕਿਹਾ ਕਿ ਪੰਜਾਬੀ ਕਦੇ ਵੀ ਕਹਿੰਦੇ ਗੱਦਾਰੀ ਬਰਦਾਸ਼ਤ ਨਹੀਂ ਕਰਦੇ ਤੇ ਉਨ੍ਹਾਂ ਦੀ ਸਰਕਾਰ ਲੋਕਾਂ ਦੇ ਫਤਵੇ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਦੀ ਰਾਖੀ ਲਈ ਆਖਰੀ ਸਾਹ ਤੱਕ ਲੜੇਗੀ 24 ਅਪ੍ਰੈਲ ਨੂੰ ਆਪ ਦੇ 10 ਦੇ ਵਿਚੋਂ 7 ਰਾਜ ਸਭਾ ਮੈਂਬਰ ਰਾਘਵ ਚੱਡਾ ਅਸ਼ੋਕ

0: ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਪੱਛਮੀ ਬੰਗਾਲ ਦੇ ਵਿਚ ਮਿਲੀ ਸਫਲਤਾ ਨੂੰ ਦੁਹਰਾਉਣ ਦਾ ਭਰੋਸਾ ਜਿਹੜਾ ਪ੍ਰਗਟ ਕਰ ਦਿੱਤਾ ਹੈ। ਤੇ ਮੁੱਖ ਮੰਤਰੀ ਮਾਨ ਸਾਹਿਬ ਸ਼ੁਕਰਾਨਾ ਯਾਤਰਾ ਜਿਹੜਾ ਸ਼ਡਿਊਲ ਵੀ ਤੈਅ ਹੋ ਗਿਆ, ਉਹਦੀ ਗੱਲਬਾਤ ਵੀ ਅੱਗੇ ਜਾ ਕੇ ਕਰਦਿਆਂ ਦੇਖਦਿਆਂ। ਪੇਚਾ ਫਸਣਾ ਇਹਦੇ ਵਿਚ ਵੀ, ਫਿਰ ਪੇਚ ਫਸੇਗਾ ਕਿਉਂਕਿ ਭਾਈ ਉਧਰ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਇਸ ਚੀਜ਼ ਨੂੰ ਨਕਾਰ ਰਹੀਆਂ ਨੇ। ਤੇ ਮਾਨ ਸਾਹਿਬ ਸ਼ੁਕਰਾਨਾ ਕਰਨ ਪਤਾ ਨਹੀਂ ਕਿਹਦਾ ਚੱਲਿਆ ਜੀ, ਤੇ ਦੇਖਦਿਆਂ। ਜਿਹੜਾ ਸਤਿਕਾਰ ਐਕਟ ਬਣਾਇਆ 226, ਇਹ ਖ਼ਬਰ ਜਿਹੜੀ ਹੈ ਵੀ ਕਰਦਿਆਂ। ਤੇ 6 ਮਈ ਨੂੰ ਸਵੇਰੇ ਗੁਰਦੁਆਰਾ ਆਨੰਦਪੁਰ ਸਾਹਿਬ ਦੇ ਨੇੜੇ ਤੋਂ ਸ਼ੁਰੂ ਹੋਵੇਗੀ ਇਹ ਯਾਤਰਾ ਤੇ 9 ਮਈ ਦੁਪਹਿਰ ਫਤਿਹਗੜ੍ਹ ਸਾਹਿਬ ਵਿਖੇ ਸਮਾਪਤ ਹੋਣੀ ਹੈ। ਪਹਿਲੇ ਦਿਨ ਪਾਰਟੀ ਲੀਡਰਸ਼ਿਪ ਰੋਪੜ ਤੇ ਗੜਸ਼ੰਕਰ ਦੇ ਵਿਚੋਂ ਲੰਘਦੇ ਹੋਏ ਇਕ ਕਾਫਲੇ ਦੇ ਵਿਚ ਰਵਾਨਾ ਹੋਏਗੀ ਤੇ ਨਵਾਂ ਸ਼ਹਿਰ ਵਿਖੇ ਭਗਤ ਸਿੰਘ ਦੇ ਜੱਦੀ ਸਥਾਨ ਖਟਕੜ ਕਲਾਂ ਵਿਖੇ ਮੱਥਾ ਟੇਕੇਗੀ ਤੇ ਫਗਵਾੜਾ ਵਿਖੇ ਸਮਾਪਤ ਹੋਏਗੀ ਤੇ ਜਲੰਧਰ ਦੇ ਲਈ ਰਾਤ ਦੇ ਠਹਿਰਨ ਦੀ ਯੋਜਨਾ ਜਿਹੜੀ ਬਣਾਈ ਗਈ ਹੈ। ਦੂਜੇ ਦਿਨ ਦੀ ਯਾਤਰਾ ਜਲੰਧਰ ਦੇ ਵਿਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਪੁਰਾਣੀ ਬਰਾਦਰੀ ਤੋਂ ਸ਼ੁਰੂ ਹੋਵੇਗੀ ਜਿੱਥੋਂ ਟੀਮਾਂ ਆਦਮਪੁਰ ਭਾਈ ਉਹ ਰੋਡ ਦੇ ਉੱਤੇ ਦੀ ਲੰਘ ਕੇ ਜ਼ਰੂਰ ਜਾਇਓ, ਬੇਨਤੀ ਹੈ ਮੇਰੀ। ਜਿਹੜਾ ਆਪਣਾ ਜਲੰਧਰ ਹੁਸ਼ਿਆਰਪੁਰ ਵਾਲਾ ਨਾ ਜਿਹਦੇ ਉੱਤੇ ਬ੍ਰਿਜ ਬਣ ਰਿਹਾ, ਉੱਥੋਂ ਲੰਘ ਕੇ ਜਾਇਓ, ਫਿਰ ਨਜ਼ਾਰਾ ਆਊਗਾ ਤੁਰ ਕੇ ਨਾਲੇ। ਟੀਮਾਂ ਆਦਮਪੁਰ ਬਾਬਾ ਬਕਾਲਾ ਵੱਲ ਜਾਣਗੀਆਂ ਤੇ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਵਿਖੇ ਮੱਥਾ ਟੇਕਣਗੀਆਂ। ਦੂਜੇ ਦਿਨ ਦੀ ਯਾਤਰਾ ਦੁਆਬਾ ਮਾਝਾ ਨੂੰ ਪਾਰ ਕਰਦੇ ਹੋਏ ਸਭ ਤੋਂ ਲੰਮੀ ਹੋਏਗੀ ਤੇ ਤਰਨ ਤਾਰਨ ਵਿਖੇ ਠਹਿਰਾ ਜਿਹੜਾ ਹੋਵੇਗਾ ਤੇ ਬਾਅਦ ਦੇ ਵਿਚ ਮਾਲਵਾ ਪਾਰ ਕਰੇਗੀ। ਮਾਲਵੇ ਦੇ ਵਿਚ ਪ੍ਰਵੇਸ਼ ਜੀਰਾ ਆਪਣੇ ਜੀਰਾ ਸਾਹਿਬ ਰਜਿੰਦਰ ਜੀਰਾ ਹੋਣਾ ਦੇ ਜਾਣਗੇ ਜੀ ਸ਼ਹਿਰ। ਜੀਰਾ ਕੋਟਕਪੂਰਾ ਤੇ ਫਰੀਦਕੋਟ ਰਾਹੀਂ ਹੋਏਗੀ। ਸੰਗਰੂਰ ਵਿਖੇ ਰਾਤ ਠਹਿਰਾ ਤੋਂ ਬਾਅਦ ਜਿਹੜਾ ਸੀ ਯਾਤਰਾ 8 ਮਈ ਨੂੰ ਬਠਿੰਡਾ ਤੋਂ ਕੋਟ ਸ਼ਮੀਰ ਜਾਵੇਗੀ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਇਕ ਵਿਰਾਮ ਲਵੇਗੀ ਤੇ ਅਗਲੇ ਛੋਟੇ ਪੜਾਅ ਦੇ ਮਾਨਸਾ ਦੇ ਅਰਵਿੰਦ ਨਗਰ ਸਰਦੂਲਗੜ੍ਹ ਦੇ ਪਿੰਡ ਬਨਵਾਈ ਹਦਾਇਆ ਤੇ ਬਰਨਾਲਾ ਦੇ ਵਿਚ ਸੁਨਾਮ ਦੇ ਮਸਤੂਆਣਾ ਸਾਹਿਬ ਵਿਖੇ ਜਿਹੜੀ ਹੋਵੇਗੀ ਜਾਂਦੀ ਹੋਈ। 9 ਮਈ ਨੂੰ ਯਾਤਰਾ ਸੰਗਰੂਰ ਤੋਂ ਸੁਨਾਮ ਸਮਾਣਾ ਤੇ ਪਟਿਆਲਾ ਜਾਏਗੀ। ਇਹ ਅੰਤ ਦੇ ਵਿਚ ਫਤਿਹਗੜ੍ਹ ਸਾਹਿਬ ਵਿਖੇ ਜਿਹੜੀ ਸਮਾਪਤ ਹੋਣੀ ਹੈ ਤੇ ਯਾਤਰਾ ਦੌਰਾਨ ਸਾਰੇ ਪੜਾਅ ਦੇ ਉੱਤੇ ਮੁੱਖ ਮੰਤਰੀ, ਸਥਾਨਕ ਵਿਧਾਇਕਾਂ, ਹਲਕਾ ਇੰਚਾਰਜਾਂ ਤੇ ਆਗੂਆਂ ਦੇ ਨਾਲ ਭਾਸ਼ਣ ਦੇਣਗੇ ਤੇ ਸਥਾਨਕ ਪੱਧਰ ਦੇ ਉੱਤੇ ਮਿੱਠੇ ਛਬੀਲ ਦੇ ਪਾਣੀ ਦੇ ਸਟਾਲ ਵੀ ਕਹਿੰਦੇ ਲਗਾਏ ਜਾਣਗੇ। ਬੀਬੀ ਜਗੀਰ ਕੌਰ ਹੁਣਾਂ ਨੇ ਵੀ PM ਨੂੰ ਚਿੱਠੀ ਲਿਖ ਦਿੱਤੀ ਹੈ, ਔਰਤਾਂ ਦੇ ਲਈ ਕੀਤੀ ਹੈ ਵੱਡੀ ਮੰਗ। ਕਹਿੰਦੇ ਭਾਈ 33% ਦੀ ਬਜਾਏ 50% ਰਾਖਵਾਂਕਰਨ ਮਿਲਣਾ ਚਾਹੀਦਾ ਤੇ ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅਕਾਲੀ ਦਲ ਇਸਤਰੀ ਵਿੰਗ ਦੀ 31-ਮੈਂਬਰੀ ਟੀਮ ਵੀ ਬਣਾਈ ਗਈ ਹੈ। ਇਹ ਆਪਣੇ ਬਿਲੋਂਗ ਕਰਦੇ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਪੂਨਣ ਸੁਰਜੀਤ ਨੂੰ ਜੀ, ਇਸਤਰੀ ਵਿੰਗ ਨੂੰ ਉਹਦੀ ਮੀਟਿੰਗ ਲਈ ਹੈ ਤੇ 31-ਮੈਂਬਰੀ ਟੀਮ ਵੀ ਬਣਾਈ ਗਈ ਹੈ ਜਿਹਦੇ ਵਿਚ ਪ੍ਰਿੰਸੀਪਲ, ਸਕੂਲ ਅਧਿਆਪਕ, ਡਾਕਟਰ, ਵਕੀਲ, ਸਮਾਜਿਕ ਤੌਰ ਦੇ ਉੱਤੇ ਜਿੰਮੇਵਾਰੀ ਰੱਖਣ ਵਾਲੀਆਂ ਔਰਤਾਂ ਸ਼ਾਮਲ ਨੇ ਤੇ ਬੀਬੀ ਜਗੀਰ ਕੌਰ ਹੁਣਾਂ ਨੇ 33% ਔਰਤਾਂ ਦੇ ਰਾਖਵੇਂ ਕਰਨ ਦੀ ਗੱਲ ਕਹੀ ਹੈ ਜਿਸ ਨੂੰ ਸਰਵ ਸੰਮਤੀ ਦੇ ਨਾਲ ਕਹਿੰਦੇ ਪਾਸ ਕਰ ਦਿੱਤਾ ਗਿਆ। ਭਾਈ ਪਜਾ ਹੀ ਕਰ ਦਿੰਦੇ, ਆਪ ਹੀ ਕਰ ਦਿੰਦੇ, ਆਪਣੀ ਪਾਰਟੀ ਤੋਂ ਸ਼ੁਰੂਆਤ ਕਰ ਦਿੰਦੇ। ਤੇ ਲੋ ਆਪਾਂ ਇੱਕ ਦੋ ਜਿਹੜੀਆਂ ਵੀਡੀਓ ਨੇ ਸ਼ਾਰਟ ਦੇ ਵਿੱਚ ਹੀ ਤੁਹਾਨੂੰ ਸੁਣਾਉਂਦਾ, ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +352 44 976 1962 ਸਟੂਡੀਓ ਦਾ ਨੰਬਰ ਹੈ। ਤੇ ਲੋ ਸੁਣਦੇ ਹਾਂ ਭਾਈ ਰਾਘਵ ਚੱਡਾ ਸਾਹਿਬ ਦੀ ਸਪੀਚ ਤੇ ਸੀਗਾ ਮਾਨ ਸਾਹਿਬ ਹੁਣਾਂ ਦਾ ਜਿਹੜਾ ਕੀ ਕੁਝ ਜਿਹੜਾ ਚੱਲਿਆ। ਆਮ ਆਦਮੀ ਪਾਰਟੀ ਦੇ ਕੋਲ ਕਹਿੰਦੇ ਇੱਕ ਸਟੇਟ ਦੀ ਪੁਲਿਸ ਹੈ ਤੇ ਸਰਕਾਰ ਹੈਗੀ ਹੈ, ਤੇ ਬੀਜੇਪੀ ਦੇ ਕੋਲ ਕਹਿੰਦੇ ਨੇ 21 ਸਟੇਟ ਦੀ ਸਰਕਾਰ ਵੀ ਹੈ ਤੇ ਪੁਲਿਸ ਵੀ ਹੈ। ਰਾਘਵ ਚੱਡਾ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਹੈ।
1: आदमी पार्टी के पास एक राज्य में सरकार है और एक राज्य की पुलिस है। भारतीय जनता पार्टी के पास 21 राज्यों में सरकार है, 21 राज्यों की पुलिस है। आप जो एक गंदा खेल शुरू कर रहे हैं प्रतिशोध का, बदले का, वो कहां जाकर रुकेगा उसकी कल्पना भी आप नहीं कर सकते। इससे बचिए। और अंत में मैं बस पंजाब सरकार के अधिकारियों को भी कहना चाहूंगा कि आप सब बहुत सम्मानित लोग हैं। इनके आम आदमी पार्टी सरकार द्वारा जो आपको डराया जा रहा है, नेताओं द्वारा डराया जा रहा है, OSDs द्वारा डराया जा रहा है कि आपका तबादला कर देंगे, आपको सस्पेंड कर देंगे अगर आपने हम 6-7 लोगों के खिलाफ कार्रवाई नहीं करी। मैं उन अधिकारियों को भी कहना चाहता हूं कि आप उनकी धमकियों से डरिए मत। आम आदमी पार्टी की पंजाब सरकार चंद महीनों की सरकार है, अब उनका बहुत जल्द पंजाब से सफाया।
2: क्यों कहते इन्हों को एक राज की पुलिस है, ਸਾਡੇ ਕੋਲ ਬੀਜੇਪੀ ਕੋਲ 21 ਰਾਜਾਂ ਦੀ ਪੁਲਿਸ ਹੈ। ਧਮਕੀ ਦਿੰਦੇ ਆ, ਮਤਲਬ 21 ਪਰਚੇ ਕਰਾ ਦੋਗੇ ਸਾਡੇ ਤੇ, ਧਮਕੀ ਦਿੰਦੇ ਸਾਨੂੰ ਤੁਸੀਂ। ਪੰਜਾਬੀ ਇੱਦਾਂ ਬਰਦਾਸ਼ਤ ਨਹੀਂ ਕਰਦੇ, ਪਿਆਰ ਨਾਲ ਚਾਹੇ ਜਾਨ ਲੈ ਲਓ, ਪਰ ਜੇ ਕਿਤੇ ਆਕੜ ਕੀਤੀ ਜਾਂ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬੀ 4x5x ਵੱਧ ਜਿਹੜਾ ਫੋਰਸ ਨਾਲ ਵਾਪਸੀ ਕਰਦੇ ਆ ਫਿਰ। ਸੋ ਮੈਂ ਅੱਜ ਰਾਸ਼ਟਰਪਤੀ ਜੀ ਨੂੰ ਇਹ ਦੱਸ ਕੇ ਆਇਆ, ਲੰਬੀ ਚੌੜੀ ਲੈਟਰ ਹੈ, ਸਾਰਿਆਂ ਦੇ ਸਾਈਨ ਨੇ ਕਿ ਇਲੈਕਟਡ ਤੇ ਸਿਲੈਕਟਡ ਚ ਫਰਕ ਹੁੰਦਾ। ਇਹ ਸਿਲੈਕਟਡ ਸੀ ਪਰ ਇਲੈਕਟਡ ਦੁਆਰਾ ਸਿਲੈਕਟਡ ਸੀ, ਇਸ ਕਰਕੇ ਇਹਨਾਂ ਨੂੰ ਇਹਨਾਂ ਦੀ ਜਿਹੜੀ ਮਾਨਤਾ ਰੱਦ ਕੀਤੀ ਜਾਵੇ। ਅਸੀਂ ਕੋਰਟ ਦੇ ਵਿੱਚ ਵੀ ਗਏ ਹੋਏ ਹਾਂ, ਮੈਂ ਰਾਸ਼ਟਰਪਤੀ ਨੇ ਇਹ ਵੀ ਦੱਸਿਆ, ਉਹ ਕਹਿੰਦੇ ਕਿ ਮੈਂ ਸੰਵਿਧਾਨ ਦੇ ਸਪੈਸ਼ਲਿਸਟਾਂ ਨਾਲ ਗੱਲ ਕਰਦੀ ਹਾਂ, ਮੈਂ ਜ਼ਰੂਰ ਇਸ ਗੱਲ ਦਾ ਕੋਈ ਨਾ ਕੋਈ ਤੁਹਾਨੂੰ ਰਿਸਪਾਂਸ ਦੇਊਂਗੀ। ਮੈਂ ਸੰਵਿਧਾਨ ਦੇ ਵਿੱਚ ਕੀ ਲਿਖਿਆ ਹੋਇਆ, ਸੰਵਿਧਾਨ ਹੀ ਸਾਨੂੰ ਸਾਡੇ ਦੇਸ਼ ਨੂੰ ਚਲਾਉਂਦਾ। ਮੈਂ ਕਿਹਾ ਜੀ ਸੰਵਿਧਾਨ ਨੂੰ ਤਾਂ ਬਦਲ ਲੱਗੇ ਹੋਏ ਨੇ, ਸੰਵਿਧਾਨ ਨੂੰ ਤਾਂ ਟਿੱਚ ਨਹੀਂ ਸਮਝਦੇ ਉਹ, ਕਦੇ ED ਵਰਤ ਲਈ, ਕਦੇ CBI ਵਰਤ ਲਈ, ਕਦੇ ਇਨਕਮ ਟੈਕਸ ਦਾ ਛਾਪਾ ਪੈ ਗਿਆ। ਇਹ ਡਰਾਉਂਦੇ ਆ, ਇਹ ਡਰਾ ਕੇ ਉਹ ਤੋਂ ਬਾਅਦ ਫਿਰ ਸਾਰਾ ਕੁਝ ਠੀਕ ਹੋ ਜਾਂਦਾ। ਤੁਸੀਂ ਐਸੇ ਕੇਸ ਦੇ ਵਿੱਚ ਹੀ ਐਗਜ਼ਾਮਪਲ ਲੈ ਲਓ, 10 ਦਿਨ ਪਹਿਲਾਂ ਅਸ਼ੋਕ ਮਿੱਤਲ ਜੀ ਦੇ ED ਦਾ ਛਾਪਾ ਪੈਂਦਾ, 10 ਦਿਨ ਪਹਿਲਾਂ ਹੀ ਉਹਨਾਂ ਦੇ ਗੁੜਗਾਓਂ ਸਥਿਤ ਬਿਜ਼ਨਸ ਤੇ, ਲਵਲੀ ਯੂਨੀਵਰਸਿਟੀ ਤੇ ਜਾਂ ਜਿੰਨੇ ਵੀ ਉਹਨਾਂ ਦੇ ਬਿਜ਼ਨਸ ਦੇ ਟਿਕਾਣੇ ਨੇ ਉਹਨਾਂ ਤੇ ED ਦਾ ਛਾਪਾ ਪੈਂਦਾ। ਛਾਪਾ 2 ਦਿਨ ਚੱਲਦਾ ਤੇ 10 ਦਿਨਾਂ ਬਾਅਦ ਉਸੇ ਬੰਦੇ ਨੂੰ Y ਕੈਟਾਗਰੀ ਦੀ ਸਿਕਿਉਰਿਟੀ ਦੇ ਦਿੱਤੀ ਜਾਂਦੀ ਹੈ। ਲਓ ਇਹ ਕਿਹੜੀ ਵਾਸ਼ਿੰਗ ਮਸ਼ੀਨ ਚ ਧੋਲਿਆ ਬਾਈ ਤੁਸੀਂ? ED ਦੇ ਕੇਸਾਂ ਦਾ ਕੀ ਬਣਿਆ? ਮਤਲਬ ਡਰਾ ਕੇ ਧਮਕਾ ਕੇ ਆ ਜਾ ਬਈ ਤੈਨੂੰ ਹੁਣ ਅਸੀਂ ਤੈਨੂੰ ਹੁਣ ਸੁਰੱਖਿਆ ਦੇਵਾਂਗੇ। ਇੱਦਾਂ ਕੀਤਾ, ਪਹਿਲਾਂ ਵੀ ਇੱਦਾਂ ਕੀਤਾ। ਜਿਹੜੇ ਬੰਦੇ ਨੂੰ ਮੋਦੀ ਸਾਹਿਬ ਕਹਿੰਦੇ ਰਹੇ ਆ ਕਿ ਫਲਾਨਾ ਤਾਂ ਬਹੁਤ ਵੱਡਾ ਘਪਲੇਬਾਜ਼ ਹੈ, 4-5 ਦਿਨਾਂ ਬਾਅਦ ਉਸੇ ਬੰਦੇ ਨੂੰ ਡਿਪਟੀ CM ਦੀ ਸਹੁੰ ਚੁਕਾ ਦਿੰਦੇ ਨੇ ਕਿ ਹੁਣ ਤੂੰ ਬਣ ਗਿਆ ਡਿਪਟੀ।
0: ਜੀ ਦੋਸਤੋ, ਇਹ ਸੀ ਜੀ ਭਗਵੰਤ ਸਿੰਘ ਮਾਨ ਹੋਣਾ ਦੇ ਬਿਆਨ ਤੇ ਨਾਲ ਦੀ ਨਾਲ ਰਾਘਵ ਚੱਡਾ ਹੋਣਾ ਦੇ ਜੋ ਪ੍ਰੈਸ ਕਾਨਫਰੰਸ ਬਾਅਦ ਦੇ ਵਿੱਚ ਕੀਤੀ ਹੈ ਮੁਲਾਕਾਤ ਤੋਂ ਬਾਅਦ। ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਜੁੜ ਚੁੱਕੇ ਨੇ ਉਹਨਾਂ ਦੇ ਨਾਲ ਵਾਰਤਾਲਾਪ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
3: ਹਾਲ ਚਾਲ ਠੀਕ ਹੈ ਜੀ।
0: ਜੀ
3: ਮਾਨ ਸਾਹਿਬ ਕਹਿੰਦੇ 5x4 ਮਾਨ ਸਾਹਿਬ ਕਹਿੰਦੇ ਦਿੱਲੀ ਗਏ ਸੀ ਜੀ, ਦਿੱਲੀ ਹੁਣ 90 ਬੰਦੇ ਨਾਲ ਲੈ ਕੇ ਗਏ ਹੈਗੇ ਆ ਜੀ, ਅਗਲੇ ਡਰਦੇ ਆ।
0: ਮੈਂ ਇੱਕ ਹੈਰਾਨ, ਮੈਂ ਚਲੋ ਖਬਰ ਵੀ ਕੀਤੀ ਹੈ, ਕੇਜਰੀਵਾਲ ਸਾਹਿਬ ਪੰਜਾਬੀਆਂ ਨੂੰ ਮੋਹਰੇ ਕਰੀ ਜਾਂਦੇ, ਆਪ ਕਿਉਂ ਨੀ ਮੋਹਰੇ ਹੁੰਦੇ ਜੀ? ਇਹ
3: ਗੱਲ ਤਾਂ ਇਹ ਹੀ ਆ ਜੀ। ਅੱਛਾ ਇੱਕ ਗੱਲ ਹੈਗੀ ਆ, ਅੰਦਰੋਂ ਨਾ ਮਮਤਾ ਹਾਰੀ ਆ ਤੇ ਅੰਦਰੋਂ ਕਿੰਨੇ ਖੁਸ਼ ਆ ਵੀ ਹੁਣ ਉਹ ਵੀ ਨਾਲ ਸਾਡੇ ਦਰੀ ਤੇ ਬਹਿ ਜੂਗੀ, ਇਹ ਹਾਰਿਆਂ ਦੀ ਦਰੀ ਵੱਖਰੀ ਬਹਿ ਜਾਣੀ ਆ ਵੀ ਹਾਂ ਜੀ ਅਸੀਂ ਸਾਡੇ ਸਾਰਿਆਂ ਦਾ ਸਟੇਟਸ ਬਰਾਬਰ ਹੋ ਗਿਆ, ਹੁਣ ਇੰਡੀਆ ਗਠਬੰਧਨ ਜਿਹੜਾ ਹੈਗਾ ਆ ਉਹ ਸਹੀ ਤਰੀਕੇ ਨਾਲ ਚੱਲੂਗਾ।
0: ਹਾਂਜੀ ਬਿਲਕੁਲ,
3: ਹੁਣ ਇਹਨਾਂ ਨੂੰ ਆਪਣਾ ਲੱਗ ਪਿਆ ਜੀ ਵੀ 40 ਲੱਖ ਵੋਟਰ, 40,000 ਵੋਟਰ ਜਿਹੜਾ ਮੇਰਾ ਕੱਟ ਦਿੱਤਾ ਸੀ
0: ਜੀ,
3: ਉਹ ਭਾਈ ਜਦੋਂ ਤੁਸੀਂ ਜਿਹੜਾ ਹੈਗਾ ਆ ਵੋਟਾਂ ਹੀ ਜਾਲੀ ਬਣਾ ਲਈਆਂ ਜਾਂ ਦੂਜੇ ਵਾਰਡ ਦੀ ਆਪਣੀ ਕੰਸਟੀਚੁਐਂਸੀ ਚ ਬਣਾ ਲਈਆਂ ਤੇ ਤਾਂ ਕਿ ਆਪਣੀਆਂ ਪੈਟ ਵੋਟਾਂ ਜਿਹੜੀਆਂ ਹੈਗੀਆਂ ਉਹ, ਸਰ ਇਹ ਸਾਰੇ ਪੋਲੀਟੀਕਲ ਲੀਡਰ ਕਰਦੇ ਹੈਗੇ ਆ। ਤੁਸੀਂ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਦੇ ਵਿੱਚ ਰੌਲਾ ਪਾਉਂਦੇ ਨੀ ਹੈਗੇ ਵੀ ਜਲਾਲਾਬਾਦ ਦੇ ਵਿੱਚ ਸੁਖਬੀਰ ਬਾਦਲ ਦਾ ਜਿਹੜਾ ਹੈਗਾ ਆ ਭਾਈ ਇੰਨੀਆਂ ਵੋਟਾਂ ਤਾਂ ਘਰੋਂ ਲੈ ਕੇ ਤੁਰਦਾ ਆ ਜੀ ਵੀ ਉੱਥੇ ਉਹਨੇ ਇੰਨੀਆਂ ਕੁ ਵੋਟਾਂ ਬਣਾਈਆਂ ਹੈਗੀਆਂ ਭਾਈ ਉਨੀਆਂ ਵੋਟਾਂ ਉਹਨੂੰ ਜਿਹੜੀਆਂ ਹੈਗੀਆਂ ਉਹਨਾਂ ਦਾ ਪਤਾ ਹੀ ਨਹੀਂ ਕਿਸੇ ਨੂੰ, ਦੂਜੀ ਜਿਹੜੀਆਂ ਹੈਗੇ ਕੰਸਟੀਚੁਐਂਸੀ ਦੇ ਵਿੱਚੋਂ ਜਿਹੜੀਆਂ ਇੱਧਰ ਰੱਖੀਆਂ ਹੀ ਆ ਜੀ, ਉਹ ਆਪਣੀਆਂ ਰਿਜ਼ਰਵ ਕੋਟਾ ਸਾਰੇ ਹੀ ਰੱਖਦੇ ਹੈਗੇ ਸੀਗੇ ਜੀ ਇਹ। ਇਹ ਹੁਣ ਪ੍ਰਥਾ ਜਿਹੜੀ ਚੱਲੀ ਹੈਗੀ ਇਹ ਭਾਈ ਇਸ ਚੀਜ਼ ਦਾ ਛਾਂਟਾ ਲੱਗਣੀ ਚਾਹੀਦੀ ਹੈਗੀ ਆ ਤੇ ਉਹ ਆਪਣੇ ਆਪ ਹੀ ਜਿਹੜਾ ਇਹ ਪਤਾ ਲੱਗ ਜਾਂਦਾ ਜੀ ਵੀ ਲੀਡਰ ਚ ਕਿੰਨਾ ਕੁ ਦਮ ਹੈਗਾ ਜੀ। ਬਾਕੀ ਜਿਹੜਾ ਇਹ ਇਹਨਾਂ ਦਾ ਕੰਮ ਆ ਉਹ ਤਾਂ ਇਹਨਾਂ ਨੇ ਕਰੀ ਜਾਣਾ ਆ ਜੀ, ਉੱਥੇ ਸੰਵਿਧਾਨ ਦੀ ਗੱਲ ਕਰਦੇ ਆ ਜੀ, ਅਗਲੇ ਵੀ ਉਸੇ ਸੰਵਿਧਾਨ ਦੇ ਮੁਤਾਬਕ ਹੀ ਅਗਲੇ ਕਹਿੰਦੇ ਹੈਗੇ 2/3 ਹੈਗੇ ਸੀਗੇ ਚੱਲ ਗਏ ਜੀ।
0: ਜੀ ਬਿਲਕੁਲ,
3: ਇਹ ਤਾਂ ਜਿਹੜਾ ਹੈਗਾ ਆ ਉੱਥੇ ਉੱਥੇ ਨਾ ਜੀ 2/3 ਇਨ ਦਾ ਹਾਊਸ ਲਿਖਿਆ ਆ ਲਫ਼ਜ਼, ਹੁਣ ਉਹ ਹਾਊਸ ਰਾਜ ਸਭਾ ਦਾ ਆ, ਰਾਜ ਸਭਾ ਦੇ ਵਿੱਚ ਹਾਊਸ ਦੇ ਵਿੱਚ ਜਿਹੜਾ ਹੈ ਉਹਨਾਂ ਦੀ 7 ਗਿਣਤੀ ਉਹਦੇ ਹਿਸਾਬ ਨਾਲ ਉਹ ਪੂਰੇ ਹੈਗੇ ਆ ਜੀ, ਤੇ ਜੇ ਤੁਸੀਂ ਜਿਹੜਾ ਹੈਗਾ ਕੇਸ ਲਾਇਆ ਹੀ ਹੈਗਾ ਤੇ ਫੇਰ ਤੁਸੀਂ ਉੱਥੇ ਕਾਹਦੇ ਵਾਸਤੇ ਚੱਲ ਗਏ ਜੀ?
0: ਬਿਲਕੁਲ ਹੈ ਜੀ,
3: ਤੇ ਪੰਜਾਬੀਆਂ ਤੋਂ ਅੱਗੇ ਕਰਦੇ ਹੈਗੇ ਆ ਪੰਜਾਬੀਆਂ ਦਾ ਤਾਂ ਇਹ, ਅੱਜ ਇੱਕ ਚੈਨਲ ਖਬਰ ਦੇਣ ਡਿਆ ਸੀ ਜੀ ਕਿ ਮੁੜ ਕੇ ਜਿਹੜਾ ਆ ਦੁਬਾਰਾ ਇਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਉਣ ਲੱਗੇ ਆ ਜੀ, ਥੋੜਾ ਜਿਹਾ ਉਹਨੂੰ ਫੇਰ ਬਦਲ ਕਰਕੇ ਤੇ ਮੁੜ ਕੇ ਲਾਗੂ ਕਰਨ ਲੱਗੇ ਜੀ, 65,000 ਏਕੜ ਜਿਹੜੀ ਆ ਉਹ ਲੈਂਡ ਜਿਹੜੀ ਆ ਉਹ ਲੈਣ ਲੱਗੇ ਆ ਜੀ।
0: ਜੀ ਕਿਆ ਬਾਤ ਹੈ ਜੀ,
3: ਨੋ ਡਾਊਟ ਕੇ ਮਤਲਬ ਜਿਹੜਾ ਹੈਗਾ ਪਹਿਲਾਂ ਇਹਨਾਂ ਨੇ ਖਤਾ ਖਾਧੀ ਆ ਜੀ, ਹੁਣ ਦੇਖਦੇ ਹੈਗੇ ਆ ਕਿ ਜਥੇਬੰਦੀਆਂ ਕਿੰਨੀਆਂ ਐਕਟਿਵ ਹੁੰਦੀਆਂ ਹੈਗੀਆਂ ਜੀ, ਇਹਨਾਂ ਨੂੰ ਇਹ ਹੈਗਾ ਆ ਕਿ ਉਹ ਆਰਾਮ ਨਾਲ ਸਾਇਲੈਂਟ ਮੋਡ ਤੇ ਚੱਲ ਗਈਆਂ ਤੇ ਹੁਣ ਜਾਂ ਹੁਣ ਅਸੀਂ ਡਿਵਾਈਡ ਵੀ ਬਥੇਰਾ ਕਰ ਦਿੱਤਾ ਹੈਗਾ ਤੇ ਉਹਦਾ ਸ਼ਾਇਦ ਵਿਰੋਧ ਨਾ ਹੋਵੇ। ਕਾਰਨ ਇਹ ਹੁੰਦਾ ਆ ਜੀ ਕਿ ਅੱਗੇ ਇਲੈਕਸ਼ਨ ਆ ਰਹੇ ਹੈਗੇ ਆ, ਲੋਕਾਂ ਨਾਲ ਵਾਅਦੇ ਕੀਤੇ ਹੈਗੇ ਤੇ ਇਲੈਕਸ਼ਨ ਵਾਸਤੇ ਵੀ ਪੈਸਾ ਚਾਹੀਦਾ ਹੈਗਾ ਜੀ, ਤੇ ਇਹਨਾਂ ਨੇ ਨਾ ਜੀ ਜਿਹੜੇ ਆ ਕੁਛ ਜਿਹੜੇ ਕਾਰਪੋਰੇਟ ਹਾਊਸਿਸ ਹੁੰਦੇ ਆ ਉਹਨਾਂ ਦਾ ਉਹਨਾਂ ਨਾਲ ਜਿਹੜੇ ਵਾਅਦੇ ਹੁੰਦੇ ਨਾ ਜੀ ਉਹ ਅਖਬਾਰਾਂ ਚ ਨਹੀਂ ਆਉਂਦੇ
0: ਜੀ,
3: ਸੋ ਇਸ ਕਰਕੇ ਜਿਹੜਾ ਹੈਗਾ ਆ ਉਹਨਾਂ ਦੇ ਵਿਗੜਿਆਂ ਨੇ ਵੀ ਕਿਹਾ ਹੋਣਾ ਵੀ ਭਾਈ ਕਰੋ ਕੁਛ, ਸਾਡਾ ਵੀ ਜਿਹੜਾ ਹੈਗਾ ਆ ਡੰਗ ਸਾਰੋ ਤਾਂ ਹੀ ਤੁਹਾਨੂੰ ਫੰਡ ਦੇ ਸਕਦੇ ਹੈਗੇ ਜੀ।
0: ਬਿਲਕੁਲ ਹੈ ਜੀ,
3: ਜੇ ਇਹਨਾ ਨੇ ਇਹ ਇੱਥੇ ਤਾਂ ਇਹ ਗੱਲ ਕਰਦੇ ਪਏ ਨਾ ਜੀ ਪੰਜਾਬੀ ਪੰਜਾਬੀ ਕਰਦੇ ਪਏ ਆ, ਜਦੋਂ ਜੇ ਇਹ ਮੁੜ ਕੇ ਪਾਲਿਸੀ ਲੈ ਤੇ ਇਹਨਾਂ ਦਾ ਇਲੈਕਸ਼ਨ ਯੀਅਰ ਅੱਗੇ ਜਿਹੜਾ ਹੈਗਾ ਆ ਉਹਦਾ ਵਿਰੋਧ ਇੰਨਾ ਕੁ ਹੋਏਗਾ ਕਿ ਆਪਣੇ ਆਪ ਹੀ ਇਹਨਾਂ ਨੂੰ ਪਤਾ ਲੱਗ ਜੂਗਾ ਕਿ ਵਾਕਈ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਇਹਨਾਂ ਨੂੰ
0: ਜੀ ਬਿਲਕੁਲ ਜੀ।
3: ਚਾਹੇ ਜਿੰਨਾ ਮਰਜ਼ੀ ਪੰਜਾਬੀਆਂ ਦਾ ਨਾਂ ਜਪੀ ਜਾਣ ਜੀ ਜਾਂ ਜੋ ਮਰਜ਼ੀ ਕਰੀ ਜਾਣ ਜੀ।
0: ਤੁਸੀਂ ਦੇਖੋ ਕਿ ਸੈਣੀ ਸਾਹਿਬ ਜਿੱਦਾਂ ਇੱਕ ਸੀਐਮ ਦੇ ਸੂਬੇ ਦੇ ਸੀਐਮ ਦੇ ਟੇਬਲ ਦੇ ਉੱਤੇ ਸਵੇਰ ਨੂੰ ਚਾਹ ਪਹੁੰਚਣ ਤੋਂ ਪਹਿਲਾਂ ਜਾਂ ਚਾਹ ਦੇ ਬਿਸਕਟਾਂ ਦੇ ਨਾਲ ਹੀ ਸੀਆਈਡੀ ਦੀ ਜਾਂ ਸਾਰੀ ਏਜੰਸੀਆਂ ਦੀਆਂ ਰਿਪੋਰਟਾਂ ਜਾਂ ਅਖਬਾਰਾਂ ਜਿੰਨੀਆਂ ਵੀ ਨੇ ਉਹ ਪਹੁੰਚ ਜਾਂਦੀਆਂ ਨੇ ਜੀ, ਪੂਰੀ ਰਿਪੋਰਟ ਪਹੁੰਚ ਜਾਂਦੀ ਹੈ ਆਪਣੀ ਕੌਫੀ ਜਾਂ ਚਾਹ ਦੇ ਨਾਲ ਹੀ ਜੀ। ਕਿ ਦੇਸ਼ ਦੀ ਜਿਹੜੀ ਰਾਸ਼ਟਰਪਤੀ ਹੈ ਕਿ ਉਹਨੂੰ ਪਤਾ ਨਾ ਹੋਏਗਾ ਕਿ ਉਹਦੇ ਥੱਲੇ ਜਿਹੜਾ ਜੋ ਕੁਝ ਹੋ ਰਿਹਾ ਪਾਰਟੀਆਂ ਜੋ ਕੁਝ ਕਰ ਰਹੀਆਂ ਕਿ ਉਹਨਾਂ ਨੂੰ ਪਤਾ ਨਾ ਹੋਏਗਾ ਕਿ ਸੱਤ ਜਿਹੜੇ ਲੋਕ ਨੇ ਪੰਜਾਬ ਦੇ ਜਿਹੜੇ ਬੀਜੇਪੀ ਦੇ ਵਿੱਚ ਐਂਟਰੀ ਮਾਰ ਗਏ ਨੇ, ਕਿ ਉਹ ਸਮਝਾਉਣਾ ਜਾਂ ਗੱਲਬਾਤ ਕਰਨਾ ਜਾਂ ਬਾਅਦ ਦੇ ਵਿੱਚ ਚਾਹੇ ਉਹ ਰਾਘਵ ਚੱਡਾ ਨੇ ਚਾਹੇ ਸੀਐਮ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਨੀ ਬਾਹਰ ਆ ਕੇ ਦੱਸਣਾ, ਉਹ ਤਾਂ ਚਾਹੇ ਜੋ ਮਰਜ਼ੀ ਕਹੀ ਜਾਣ ਭਾਈ ਮੈਂ ਇੱਦਾਂ ਕਰ ਦਿੱਤਾ, ਮੈਂ ਉਹਨਾਂ ਨਾਲ ਆਹ ਗੱਲ ਕੀਤੀ ਹੈ ਜੀ, ਇਹ ਕੀਤੀ ਹੈ, ਕਿੱਥੇ ਕੁ ਤੱਕ ਜਾਇਜ਼ ਹੈ ਜੀ?
3: ਸਰ ਗੱਲ ਇਹ ਤਾਂ ਹੈਗਾ ਪਤਾ ਸਭ ਕੁਛ ਹੁੰਦਾ ਹੈਗਾ ਆ, ਉਹਦੇ ਬਾਵਜੂਦ ਵੀ ਗੱਲ ਤਾਂ ਸੁਣਨੀ ਪੈਂਦੀ ਨਾ, ਸੰਵਿਧਾਨਕ ਅਹੁਦੇ ਤੇ ਬੈਠੇ ਹੈਗੇ ਆ ਜੀ।
0: ਜੀ
3: ਰਾਘਵ ਚੱਡੇ ਹੁਣੀ ਇਹਨਾਂ ਨਾਲ ਉਹਨਾਂ ਨੂੰ ਪਤਾ ਸੀ ਵੀ ਇਹ ਇਵੈਂਟ ਬਣਾਉਣ ਆਏ ਹੈਗੇ ਆ ਜੀ, ਉਹਨਾਂ ਨੇ ਆਪਣੀ ਗੱਲ ਜਿਹੜੀ ਹੈਗੀ ਆ ਉਹ ਰੱਖ ਕੇ ਚੱਲ ਗਏ ਜੀ।
0: ਜੀ
3: ਹੁਣ ਮੀਡੀਆ ਦਾ ਇੱਕ ਹਿੱਸਾ ਜਿਹੜਾ ਹੈਗਾ ਆ ਜਿਹੜਾ ਉਹਨਾਂ ਨਾਲ ਸਹਿਮਤ ਆ ਉਹ ਉਹਨਾਂ ਦੀ ਗੱਲ ਜਿਹੜੀ ਹੈਗੀ ਆ ਜਿਆਦਾ ਰੱਖਦਾ ਪਿਆ, ਸਰਕੂਲੇਟ ਕਰਦਾ ਪਿਆ
0: ਜੀ,
3: ਤੇ ਇਹਨਾਂ ਦਾ ਜਿਹੜਾ ਹੱਕ ਦੇ ਵਿੱਚ ਇੱਥੇ ਸਟੇਟ ਦੇ ਵਿੱਚ ਹੈਗਾ ਮੀਡੀਆ ਉਹ ਇਹਨਾਂ ਦੇ ਹੱਕ ਦੀ ਗੱਲ ਕਰਦਾ ਪਿਆ ਜੀ।
0: ਬਿਲਕੁਲ ਜੀ,
3: ਉਹ ਅੱਜ ਇੱਦਾਂ ਹੀ ਕਰਕੇ ਕਿਤੇ ਉਹਨਾਂ ਨੂੰ ਮਤਲਬ ਬੁਰਾ ਭਲਾ ਕਿਹਾ ਆ ਦੀ ਪੋਸਟ ਮੈਂ ਦੇਖੀ ਤੇ ਉਹਦੇ ਥੱਲੇ ਪਿੱਛੇ ਕਮੈਂਟ ਕਿਸੇ ਬੰਦੇ ਨੇ ਦਿੱਤਾ ਵੀ ਪਹਿਲਾਂ ਉਹਨਾਂ ਨੂੰ ਕਾਹਦੇ ਵਾਸਤੇ ਲੈ ਕੇ ਆਏ ਸੀ ਬਈ, ਸਾਡਾ ਉਹਨਾਂ ਨਾਲ ਕੀ ਤਲਕ ਹੈ ਜੀ? ਉਦਣ ਤੁਸੀਂ ਕਹਿੰਦੇ ਸੀ ਹੀਰੇ ਲੱਭ ਕੇ ਲਿਆਂਦੇ ਹੈਗੇ ਆ, ਅੱਜ ਤੁਸੀਂ ਜਿਹੜਾ ਆ ਉਹਨਾਂ ਦੇ ਉੱਤੇ ਪਰਚੇ ਕਰ ਰਹੇ ਆ ਜੇ ਉਹ ਚੱਲ ਗਏ ਆਪਣੀ ਫਿਤਰਤ ਅਨੁਸਾਰ
0: ਜੀ,
3: ਘਰ ਤੁਹਾਡੇ ਕੋਲ ਆਪਣਾ ਨੀ ਸਾਫ ਹੋਇਆ ਦੂਜੇ ਨੂੰ ਕਹਿੰਦਾ ਦੋਸ਼।
0: ਜਿੱਦਾਂ ਕਹਿੰਦੇ ਸੈਣੀ ਸਾਹਿਬ ਕਿ ਲੋਕਤੰਤਰ ਅਗਵਾਹ ਹੋ ਗਿਆ ਜਾਂ ਲੋਕਤੰਤਰ ਦੇ ਨਾਲ ਵਿਸ਼ਵਾਸਘਾਤ ਹੋ ਗਿਆ, ਕਿ ਭਾਈ ਜਿਹੜਾ ਇਹ ਤਾਂ ਫਿਰ ਕੀਤਾ ਕਿ ਇਹਨਾਂ ਨੇ, ਸਵਾਲ ਤਾਂ ਇਹ ਵੀ ਬਣਦਾ ਹੈ।
3: ਸਰ ਗੱਲ ਇਦਾਂ ਹੈ ਨਾ ਜੀ, ਲੋਕਤੰਤਰ ਉਦੋਂ ਨੀ ਹੁੰਦਾ ਹੈਗਾ ਜੀ, ਪਰ ਮੈਂ ਤਾਂ ਕਹਿੰਦਾ ਆ ਵੀ ਇੱਕ ਵੋਟ ਵੀ ਜਾਲੀ ਕਿਉਂ ਬਣੇ ਜੀ?
0: ਜੀ
3: ਗੱਲ ਤਾਂ ਇਹ ਹੈਗਾ ਨਾ ਜੀ ਕਿ ਵੋਟਾਂ ਜਿਹੜੀਆਂ ਹੈਗੀਆਂ ਉਹ ਬੰਦੇ ਤਾਂ ਨਿਕਲਣ ਬਾਹਰ ਵੀ ਹਾਂ ਜੀ ਅਸੀਂ ਜੈਨੂਅਨ ਵੋਟਰ ਹੈਗੇ ਸੀਗੇ ਤੇ ਸਾਡਾ ਜਿਹੜਾ ਹੈਗਾ ਉਹ ਪਟੀਸ਼ਨ ਪਾਉਣ ਆਪਣੀ ਵੀ ਸੁਪਰੀਮ ਕੋਰਟ ਤੇ ਅਸੀਂ ਜਿਹੜਾ ਆ ਇਲੈਕਸ਼ਨ ਦੇ ਵਿੱਚ ਵੋਟ ਪਾਉਣ ਤੋਂ ਵਾਂਝੇ ਰਹਿ ਗਏ ਹੈਗੇ ਆ ਜੀ, ਉਹਨਾਂ ਦੀ ਸਕਰੂਟਨੀ ਹੋਵੇ ਵੀ ਵਾਕਈ ਇਹ ਇੰਟਾਈਟਲਮੈਂਟ ਹੈਗੀ ਸੀ ਤੇ ਉਹਦੇ ਬਾਵਜੂਦ ਇਹਨਾਂ ਨੂੰ ਵੋਟ ਪਾਉਣ ਤੋਂ ਜਿਹੜਾ ਹੈਗਾ ਆ ਰੋਕਿਆ ਗਿਆ ਜੀ।
0: ਨਾਲੇ ਦੇਖੋ ਜਿਹੜਾ ਪਬਲਿਕ ਦਾ ਰਾਈਟ ਆ ਜੇ ਡੈਮੋਕਰੇਸੀ ਦੀ ਗੱਲ ਕਰਦੇ ਆ ਸੈਣੀ ਸਾਹਿਬ, ਚਲੋ ਮੈਂ ਪਹਿਲਾਂ ਵੀ ਕਈ ਵਾਰੀ ਇਸ ਚੀਜ਼ ਨੂੰ ਪੜਿਆ ਜਾਂ ਘੋਖਿਆ ਕੋਸ਼ਿਸ਼ ਕੀਤੀ ਹੈ, ਪਰ ਲੋਕਾਂ ਤੱਕ ਇਹ ਜਾਗਰੂਕਤਾ ਹੀ ਨਹੀਂ ਆਉਂਦੀ ਹੈ ਕਿ ਜੇ ਚਾਹੇ ਉਹ ਸੂਬੇ ਦੀਆਂ ਪਾਰਟੀਆਂ ਨੇ ਚਾਹੇ ਉਹ ਦੇਸ਼ ਦੀ ਜਿਹੜੀ ਹੈ ਸੱਤਾਧਾਰੀ ਹੈਗੀ ਹੈ ਜੋ ਵੀ ਪਾਰਟੀ ਹੈ, ਜੇ ਲੋਕ ਇਕੱਠੇ ਹੋ ਜਾਣ ਜਦੋਂ ਲੋਕਤੰਤਰ ਦੀ ਗੱਲ ਆਉਂਦੀ ਹੈ ਤਾਂ ਉਹ ਜੇ ਇਹਨਾਂ ਨੂੰ ਵੋਟਾਂ ਪਾ ਕੇ ਬਣਾ ਸਕਦੇ ਨੇ ਤਾਂ ਜਿੱਦਾਂ ਕਿ ਹੁਣ ਇਹ ਆਮ ਆਦਮੀ ਪਾਰਟੀ ਵਾਲੇ ਵੀ ਲੱਗੇ ਹੋਏ ਕਿ ਰੀਕਾਲ ਕੀਤੀ ਜਾਵੇ, ਤੇ ਉਹਦੇ ਵਿੱਚ ਤਾਂ ਫਿਰ ਵੋਟਾਂ ਪਾ ਕੇ ਜਿਹੜੇ ਨੇ ਜੇ ਉਹ ਸੂਬੇ ਦੇ ਵਿੱਚ ਚਾਹੇ ਆ ਤੇ ਚਾਹੇ ਉਹ ਕੇਂਦਰ ਦੇ ਵਿੱਚ ਨੇ ਤਾਂ ਉਹਨਾਂ ਨੂੰ ਵੀ ਬਦਲਾ ਸਕਦੇ ਨੇ ਜੀ। ਕੀ ਇਹ ਅਧਿਕਾਰ ਦੇਣਗੇ ਲੋਕਾਂ ਨੂੰ ਜੇ ਉਹਨਾਂ ਦੀ ਮਨਪਸੰਦੀਦੀ ਸਰਕਾਰ ਜਾਂ ਮੈਨੀਫੈਸਟੋ ਜੋ ਸ਼ਰਤਾਂ ਲਾ ਕੇ ਆਏ ਨੇ ਕਿ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ?
3: ਸਰ ਗੱਲ ਆ ਰਾਈਟ ਟੂ ਰੀਕਾਲ ਜਿਹੜਾ ਹੈਗਾ ਆ ਉਹ ਜਾਂ ਤਾਂ ਜਿਹੜਾ ਕਾਨੂੰਨ ਬਣਿਆ ਹੋਵੇ
0: ਜੀ,
3: ਜਿਹੜਾ ਤੁਸੀਂ ਬਾਹਰ ਪ੍ਰਚਾਰ ਕਰਦੇ ਰਹੇ ਹੈਗੇ ਲੋਕਾਂ ਕੋਲ ਜਿਹਦੇ ਕਰਕੇ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਕਿ ਤੁਸੀਂ ਅਲੱਗ ਹਟ ਕੇ ਕੋਈ ਗੱਲ ਕਰਨ ਲੱਗੇ ਹੈਗੇ, ਲਕੀਰ ਤੋਂ ਹਟ ਕੇ ਗੱਲ ਕਰਨ ਲੱਗੇ
0: ਜੀ,
3: ਉਹ ਸਾਰੀਆਂ ਗੱਲਾਂ ਤਾਂ ਰਹਿ ਗਈਆਂ ਇਲੈਕਸ਼ਨ ਤੋਂ ਪਹਿਲਾਂ ਦੀਆਂ ਜੀ, ਬਾਅਦ ਦੇ ਵਿੱਚ ਉੱਥੇ ਕੋਈ ਵਰਕਆਊਟ ਥੋੜਾ ਕੀਤਾ ਜੀ। ਹੁਣ ਜਿਹੜਾ ਹੈਗਾ ਆ ਤੁਰ ਪਏ ਆ, ਦੇਖੋ ਜੀ ਆਉਣ ਵਾਲੇ 8 ਮਹੀਨੇ ਮੈਨੂੰ ਤਾਂ ਦਿਸਦੇ ਹੈਗੇ ਆ ਕਿ ਧਰਮ ਦੇ ਮਾਮਲੇ ਦੇ ਵਿੱਚ ਹੀ ਚੱਲ ਪੈਣਾ ਜੀ, ਇਹ ਹੁਣ ਸ਼ੁਕਰਾਨਾ ਯਾਤਰਾ ਚੱਲ ਪਈ ਜੀ। ਅੱਜ ਤੁਸੀਂ ਦੇਖੋ ਨਾ ਇੱਕ ਗਿਆਨੀ ਰਘਵੀਰ ਸਿੰਘ ਨੇ ਚਿੱਠੀ ਲਿਖੀ ਹੈਗੀ ਆ ਆਪਣੇ ਅਮਿਤ ਸ਼ਾਹ ਹੁਣਾਂ ਨੂੰ ਵੀ ਫੌਜ ਜਿਹੜੀ ਹੈਗੀ ਆ ਉਹ ਸਮਾਨ ਚੱਕ ਕੇ ਲੈ ਗਈ ਸੀਗੀ ਉਸ ਵੇਲੇ ਤੇ ਉਹ ਸਾਡਾ ਜਿਹੜਾ ਸਮਾਨ ਆ ਉਹ ਕਿੱਥੇ ਵਾਪਸ ਦਿੱਤਾ ਨੀ ਹੈਗਾ ਜੀ, ਤੇ ਉਹਦਾ ਦੱਸੋ ਜੀ
0: ਬਿਲਕੁਲ ਜੀ
3: ਉਹਦਾ ਕੀ ਬਣਿਆ। ਤੁਸੀਂ ਦੇਖੋ ਉਹਨਾਂ ਦੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਉਹਦੇ ਸੱਦੇ ਦੇ ਰਹੇ ਆ ਆਮ ਆਦਮੀ ਪਾਰਟੀ ਦੇ ਵਰਕਰ
0: ਜੀ,
3: ਉਥੇ ਜਿਹੜਾ ਹੈਗਾ ਆ ਪਤਾ ਆਮ ਆਦਮੀ ਪਾਰਟੀ ਤੇ ਅਹੁਦੇਦਾਰ ਗਿਆਨੀ ਰਘਵੀਰ ਸਿੰਘ ਦੀ ਪ੍ਰੈਸ ਕਾਨਫਰੰਸ ਵਾਸਤੇ ਪ੍ਰੈਸ ਨੂੰ ਇੰਟੀਮੇਟ ਕਰ ਰਹੇ ਆ।
0: ਹਾਂਜੀ
3: ਮੀਨਿੰਗ ਦੇਰ ਬਾਈ ਕਿ ਇਹ ਜਿਹੜੇ ਹੈਗੇ ਆ ਜਿਹੜੇ ਸੋ ਕਾਲਡ ਜਥੇਦਾਰ ਆ ਜਿਹੜੇ ਆਪਣੇ ਤੁਸੀਂ ਅੱਜ ਤੱਕ ਇੱਥੇ ਹੀ ਰਹੇ ਆ ਤੁਹਾਨੂੰ ਅੱਜ ਚੇਤਾ ਆਇਆ ਜਦੋਂ ਤੁਸੀਂ ਅਹੁਦਿਆਂ ਤੋਂ ਬਰਖਾਸਤ ਹੋ ਗਏ ਤੇ ਤੁਹਾਨੂੰ ਜਿਹੜਾ ਹੈਗਾ ਆ ਵੀ ਪਤਾ ਲੱਗ ਗਿਆ ਵੀ ਹਾਂ ਜੀ ਇੱਥੇ ਸਾਡੀ ਜਿਹੜੀ ਹੈਗੀ ਆ ਵੈਲਿਊਏਬਲ ਸਮੱਗਰੀ ਪਈ ਸੀ ਜਿਹੜੀ ਫੌਜ ਚੱਕ ਕੇ ਲੈ ਗਈ ਸੀ ਤੇ ਉਹ ਮੁੜ ਕੇ ਹੈ ਨੀ ਜੀ। ਕਾਰਨ ਇਹ ਹੈਗਾ ਆ ਕਿ ਉਹ ਆਪਣਾ ਇਹ ਆਪਣੇ ਜਿਹੜੇ ਹੈਗੇ ਆ ਚੋਲਿਆਂ ਦੇ ਅੰਦਰ ਜਿਹੜੇ ਆ ਸਿਆਸੀ ਮੁਫਾਦ ਜਿਹੜੇ ਆ ਉਹ ਸਿੱਧਣ ਲੱਗ ਪਏ ਆ
0: ਜੀ।
3: ਇੱਥੇ ਕੋਈ ਵੀ ਬੰਦਾ ਬੇਦਾਗ ਨਹੀਂ ਗਾ ਜੀ ਸਾਰਾ ਇੱਥੇ ਪਾਪੀ ਸਾਰੇ ਆ
0: ਜੀ।
3: ਸੋ ਇਸ ਕਰਕੇ ਜਿਹੜਾ ਆ ਇਹਨਾਂ ਦੀ ਕਿਸੇ ਗੱਲ ਤੇ ਵਿਸ਼ਵਾਸ ਕਰਨ ਨੂੰ ਦਿਲ ਹੀ ਨਹੀਂ ਕਰਦਾ ਜੀ ਵੀ ਹਾਂ ਜੀ ਸੰਜੀਤਾ ਹੋਣਗੇ।
0: ਸੈਣੀ ਸਾਹਿਬ ਜਿਵੇਂ ਇਹ ਸਾਰੀਆਂ ਪਾਰਟੀਆਂ ਕਹਿੰਦੀਆਂ ਆਈਆਂ ਨੇ ਹੁਣ ਵੀ ਕਹਿੰਦੀਆਂ ਨੇ ਕਿ ਬਾਦਲਾਂ ਦੇ ਲਿਫਾਫੇ ਦੇ ਵਿੱਚੋਂ ਨਿਕਲਦੇ ਨੇ ਜਾਂ ਸੰਸਥਾਵਾਂ ਦੇ ਜੋ ਵੀ ਜਥੇਦਾਰਾਂ ਦੀ ਗੱਲ ਕਰਦੇ ਜਾਂ ਕੁਛ ਵੀ ਕਰਦੇ ਆ ਮਾਫੀ ਚਾਹਾਂਗਾ ਇਸ ਗੱਲ ਦੇ ਉੱਤੇ ਕਹਿਣ ਤੇ। ਪਰ ਜੋ ਹੁਣ ਇਹ ਕਰ ਰਹੇ ਨੇ ਚਾਹੇ ਉਹ ਰਾਘਵ ਚੱਡਾ ਨੇ ਜਾਂ ਕਾਰਪੋਰੇਟ ਸੈਕਟਰ ਦੇ ਜਿਹੜੇ ਆਪਾਂ ਵਪਾਰੀਆਂ ਦੀ ਗੱਲ ਕਰ ਲਈਏ ਜਿੱਥੋਂ ਫੰਡਿੰਗ ਮਿਲਣੀ ਆ ਸਾਰਾ ਕੁਝ ਹੋਣਾ ਪਾਰਟੀ ਨੇ ਚੱਲਣਾ ਜਾਂ ਪਬਲਿਸਿਟੀ ਹੋਣੀ ਆ ਜਾਂ ਉਹਨਾਂ ਦੇ ਕੰਮ ਅੱਗੇ ਚੱਲਣੇ ਨੇ ਸਾਰਾ ਕੁਝ ਚੱਲਦਾ ਤੇ ਕੀ ਹੁਣ ਇਹਨਾਂ ਦੇ ਲਿਫਾਫਿਆਂ ਦੇ ਵਿੱਚੋਂ ਵੀ ਤਾਂ ਇਹ ਲੋਕ ਨਿਕਲਦੇ ਹੀ ਨੇ ਫਿਰ
3: ਭਾਰੇ ਸਾਹਿਬ ਸਿਆਸੀ ਦਲ ਜਿਹੜੇ ਹੈਗੇ ਆ ਮੈਂ ਤਾਂ ਤੁਹਾਨੂੰ ਬੇਨਤੀ ਕੀਤੀ ਆ ਭਾਈ ਲੋਕਾਂ ਨੇ ਇਹਨਾਂ ਨੂੰ ਫਤਵਾ ਇਸ ਕਰਕੇ ਦਿੱਤਾ ਸੀ ਭਾਈ ਲਕੀਰ ਤੋਂ ਹਟ ਕੇ ਕੁਛ ਕਰਨਗੇ
0: ਜੀ।
3: ਇਹਨਾਂ ਨੇ ਵੀ ਤਾਂ ਰਵਾਇਤੀ ਪਾਰਟੀਆਂ ਵਾਲਾ ਹੀ ਹਿਸਾਬ ਕਿਤਾਬ ਹੈਗਾ ਆ ਜੀ
0: ਬਿਲਕੁਲ।
3: ਬਾਕੀ ਪੋਲੀਟਿਕਸ ਜਿਹੜੀ ਆ ਇੱਕ ਪਰਸੈਪਸ਼ਨ ਦੀ ਗੇਮ ਆ ਜੀ। ਅਕਾਲੀਆਂ ਨੂੰ ਤਾਂ ਵੈਸੇ ਹੀ ਜਿਹੜਾ ਬਰਬਾਦ ਮਤਲਬ ਜਿਹੜਾ ਬਦਨਾਮ ਕੀਤਾ ਤੇ ਓਦਾਂ ਜਿਹੜਾ ਹੈਗਾ ਇਹਨਾਂ ਦਾ ਆਪਣਾ ਹਾਲ ਦੇਖ ਲੋ ਜੀ, ਕਾਂਗਰਸ ਦਾ ਦੇਖ ਲੋ ਜੀ, ਹਾਈ ਕਮਾਂਡ ਕਲਚਰ ਕਿੱਥੇ ਨੀ ਹੈਗਾ ਜੀ, ਭਾਜਪਾ ਚ ਨੀ ਹੈਗਾ ਜੀ। ਕੱਲ ਨੂੰ ਜਿਹੜਾ ਹੈਗਾ ਤੁਸੀਂ ਦੇਖ ਲਿਓ ਮੁੱਖ ਮੰਤਰੀ ਉਹ ਬਣਨਾ ਹੈਗਾ ਆ ਜੀ, ਭਾਵਾਂ ਸੁਪਨੇ ਕਿਸੇ ਨੇ ਦੇਖੇ ਹੋਣਗੇ ਮੁੱਖ ਮੰਤਰੀ ਉਹ ਬਣੂਗਾ ਜਿਸ ਬੰਦੇ ਨੇ ਜਿਹੜਾ ਹੈਗਾ ਆਰ ਐਸ ਐਸ ਨਾਲ ਦੇਖੀਆਂ ਹੋਣਗੀਆਂ ਜੀ।
0: ਬਿਲਕੁਲ।
3: ਸੋ ਇਸ ਕਰਕੇ ਹਰ ਇੱਕ ਪਾਰਟੀ ਜਿਹੜੀ ਆ ਇਹਦੇ ਵਿੱਚ ਜਿਹੜੀ ਆ ਉਹ ਦੋਸ਼ੀ ਹੈਗੀ ਆ, ਕੱਲੀ ਇੱਕ ਪਾਰਟੀ ਨੀ
0: ਜੀ।
3: ਇਹ ਵੱਖਰੀ ਗੱਲ ਹੈਗੀ ਆ ਕਿ ਹੁਣ ਇਸ ਵੇਲੇ ਮੌਜੂਦਾ ਜਿਹੜਾ ਹੈਗਾ ਆ ਵੀ 8 ਮਹੀਨੇ ਤੁਹਾਡੇ ਪੰਜਾਬ ਦੇ ਜਿਹੜੇ ਹੈਗੇ ਆ ਉਹ ਬਿਨਾਂ ਕਿਸੇ ਮਸਲੇ ਨੂੰ ਬਿਨਾਂ ਕੋਈ ਪੰਜਾਬ ਦੀ ਤਰੱਕੀ ਵਾਲੇ ਪਾਸੇ ਨੂੰ ਲਿਜਾਣ ਦੀ ਬਜਾਏ ਉਹ ਆਪਣਾ ਕ੍ਰੈਡਿਟ ਲੈਂਦੀ ਪਈ ਆ ਸਰਕਾਰ ਕਿ ਅਸੀਂ ਏਦਾਂ ਦਾ ਕਾਨੂੰਨ ਲੈ ਆਂਦਾ ਜੀ। ਉਧਰੋਂ ਜਿਹੜੇ ਬੰਦੇ ਕਾਨੂੰਨ ਨੂੰ ਮੰਨਣ ਵਾਲੇ ਹੈਗੇ ਆ ਜਾਂ ਜਿਹੜੇ ਹੈਗੇ ਆ ਦੇਖਦੇ ਪਏ ਆ ਵੀ ਇਸ ਕਾਨੂੰਨ ਦੇ ਇੰਪੈਕਟ ਕੀ ਹੋਣੇ ਆ ਜੀ, ਉਹ ਤੋਬਾ ਤੋਬਾ ਕਰੀ ਜਾਂਦੇ ਹੈਗੇ ਆ ਵੀ ਇਹ ਹੋ ਕੀ ਗਿਆ, ਇਹਨਾਂ ਨੇ ਕਰ ਕੀ ਦਿੱਤਾ ਆ ਵੀ ਇਹਦੇ ਨਾਲ ਤਾਂ ਧਰਮ ਜਿਹੜਾ ਆ। ਕੱਲ ਨੂੰ ਕਿਸੇ ਨੂੰ ਤੁਸੀਂ ਲਿਟਰੇਚਰ ਦਿਓਗੇ ਨਾ ਜਿੱਦਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੈਗਾ ਆ ਬੈਠੇ ਹੁੰਦੇ ਉੱਥੇ ਤੁਹਾਨੂੰ ਧਾਰਮਿਕ ਲਿਟਰੇਚਰ ਗੁਟਕਾ ਸਾਹਿਬ ਜਾਂ ਹੋਰ ਕੋਈ ਤੁਸੀਂ ਕਿਤਾਬ ਲੈਣੀ ਆ ਤੁਹਾਨੂੰ ਦਿੱਤੀ ਜਾਂਦੀ ਹੈਗੀ ਆ ਜੀ, ਕਿਸੇ ਨੇ ਨੀ ਲੈਣੀ ਜੀ।
0: ਬਿਲਕੁਲ।
3: ਤੁਸੀਂ ਤਾਂ ਇਹ ਸੰਦੇਸ਼ ਗੁਰੂ ਸਾਹਿਬ ਦਾ ਘਰ ਘਰ ਪਹੁੰਚਾਉਣਾ ਜਿਹੜਾ ਹੈਗਾ ਮਕਸਦ ਹੋਣਾ ਚਾਹੀਦਾ ਹੈਗਾ ਤੇ ਸਾਰੇ ਕੰਮ ਇੱਦਾਂ ਦੇ ਕਰਦੇ ਪਏ ਆ ਤੁਸੀਂ ਵੀ ਲੋਕੀ ਆਪਣੇ ਘਰਾਂ ਦੇ ਬਾਹਰ ਬੋਰਡ ਲਾਉਣ ਲਈ ਮਜਬੂਰ ਹੋ ਜਾਣਗੇ ਵੀ ਇਸ ਘਰ ਦੇ ਵਿੱਚ ਕੋਈ ਗੁਰਬਾਣੀ ਨਾਲ ਸੰਬੰਧਿਤ ਕੋਈ ਵੀ ਲਿਟਰੇਚਰ ਮੌਜੂਦ ਨਹੀਂ ਹੈ ਜੀ, ਕਿਉਂਕਿ ਫਿਰ ਤੁਹਾਡੀ ਜਿਹੜੀ ਹੈਗੀ ਆ ਅਣ ਐਲਾਨੀ ਫੌਜ ਜਿਹੜੀ ਆ
0: ਜੀ ਇਹਦੇ ਵਿੱਚ ਮੈਨੂੰ ਸਮਝਣਾ ਚਾਹੁੰਦਾ ਤੁਹਾਡੇ ਕੋਲ ਮੈਨੂੰ ਸਮਝ ਨਹੀਂ ਆ ਰਹੀ ਕਿ ਮਾਨ ਸਾਹਿਬ ਸ਼ੁਕਰਾਨਾ ਕਿਹਦਾ ਕਰਨ ਜਾ ਰਹੇ ਨੇ ਜੀ। ਇਹ ਬਿੱਲ ਲਿਆਂਦਾ ਉਹ ਤਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਹਿ ਸਕਦੇ ਆ ਜਾਂ ਕਿੱਦਾਂ ਜਿੱਦਾਂ ਵੀ ਚਲੋ ਦਾਵਾ ਕਰਦੇ ਆ ਆਪਾਂ ਗੁਰੂ ਸਾਹਿਬ ਨੂੰ ਮੰਨਦੇ ਆ ਪਰ ਇਹ ਲੋਕਾਂ ਦੇ ਵਿੱਚ ਕਿਹਦਾ ਸ਼ੁਕਰਾਨਾ ਕਰਨ ਜਾ ਰਹੇ ਨੇ ਜੀ।
3: ਇਹ ਗੁਰੂ ਸਾਹਿਬ ਦਾ ਸਾਨੂੰ ਮਤ ਬਖਸ਼ੀ ਤੇ ਤਾਂ ਹੀ ਅਸੀਂ ਜਿਹੜਾ ਹੈਗਾ ਏਡਾ ਵੱਡਾ ਮੀਲ ਪੱਥਰ ਸਾਬਤ ਕਰ ਦਿੱਤਾ ਵੀ ਏਡਾ ਵਧੀਆ ਕਾਨੂੰਨ ਅਸੀਂ ਲੈ ਕੇ ਆਏ ਆ ਜੀ, ਆਪਣੀ ਪਿੱਠ ਆਪ ਸਾਬਤ ਪਾਉਣੀ ਆ, ਇੱਕ ਈਵੈਂਟ ਬਣਾਉਣਾ ਆ ਤੇ ਸਿੱਖ ਵੋਟ ਨੂੰ ਇਹ ਅਹਿਸਾਸ ਕਰਾਉਣਾ ਹੈਗਾ ਆ ਕਿ ਅਸੀਂ ਜਿਹੜੇ ਆ ਤੁਹਾਡੇ ਜ਼ਿਆਦਾ ਲੋਇਲ ਹੈਗੇ ਆ, ਪਹਿਲਿਆਂ ਨੇ ਕੀਤਾ ਕੱਖ ਨਹੀਂ ਸੀ ਤੇ ਬਾਕੀ ਸਾਰੀ ਇਹਨਾਂ ਦੀ ਰਾਜਨੀਤੀ ਜਿਹੜੀ ਹੈਗੀ ਆ ਦੂਜੇ ਨੂੰ ਕ੍ਰਿਟੀਸਾਈਜ਼ ਕਰਕੇ ਹੀ ਹੈਗੀ ਜੀ, ਹੋਰ ਕੁਛ ਨਹੀਂ ਆ ਜੀ। ਹੁਣ ਦੂਜਿਆਂ ਨੂੰ ਮਾੜਾ ਕਹਿਣਾ ਆ ਤੇ ਆਪਣੇ ਆਪ ਚੰਗਾ ਚੰਗਾ ਬਣਨਾ ਜੀ, ਤੇ ਬੁੱਲੇ ਸ਼ਾਹ ਦੀ ਕੁਆਲੀ ਵੀ ਇਹੀ ਹੈਗੀ ਆ ਜੀ, ਉਹ ਕਹਿੰਦਾ ਨੱਕ ਚਾੜ ਕੇ ਲੋਕਾਂ ਨੂੰ ਬੁਰਾ ਕਹਿਣਾ ਏ, ਆਪ ਚੰਗੋ ਚੰਗਾ ਬਣ ਬਣ ਬਹਿਣਾ ਏ, ਫੇਰ ਆਪਣੇ ਮਜੇ ਦੇ ਹੇਠ ਸੋਟਾ ਐਵੇਂ ਨੀ ਤੈਨੂੰ ਰੱਬ ਲੱਭਣਾ, ਤਸਵੀ ਫੂਕ ਦੇ ਤੇ ਭਰਨ ਸੁੱਟ ਲੋਟਾ ਐਵੇਂ ਨੀ ਤੈਨੂੰ ਰੱਬ ਲੱਭਣਾ।
0: ਪਰ ਸਾਹਿਬ ਇਹ ਦੇਖੋ ਸ਼ੈਡਿਊਲ ਕਿੱਦਾਂ ਤਿਆਰ ਕੀਤਾ, ਮੈਂ ਮਾਫੀ ਚਾਹਾਂਗਾ ਇਹਦੇ ਵਿੱਚ ਮੈਂ ਗੱਲ ਕਰ ਰਿਹਾ ਕਿ 8 ਤਰੀਕ ਨੂੰ ਸੰਧਵਾ ਸਾਹਿਬ ਨੂੰ ਜਿਹੜਾ ਸੱਦਾ ਪੱਤਰ ਮਿਲਿਆ ਹੋਇਆ ਠੀਕ ਹੈ ਜੀ ਕਿ ਉਹਨਾਂ ਨੇ ਪੇਸ਼ ਹੋਣਾ ਉੱਥੇ ਜੋ ਵੀਕਐਂਡ ਦੇ ਵਿੱਚ ਸਿੱਖ ਸੰਸਥਾਵਾਂ ਜਾਂ ਅਕਾਲ ਤਖ਼ਤ ਸਾਹਿਬ ਜਾਂ ਹੋਰ ਧੜੇ ਬੰਦੀਆਂ ਵੀ ਹੈਗੀਆਂ ਜਥੇਬੰਦੀਆਂ ਹੈਗੀਆਂ ਉਹ ਬੈਠੀਆਂ ਨੇ ਤੇ ਉਹਨਾਂ ਨੇ ਇਸ ਨੂੰ ਜਿਹੜਾ ਕਿਹਾ ਕਿ ਸਾਨੂੰ ਇਹ ਚੀਜ਼ ਸਵੀਕਾਰ ਨਹੀਂ ਹੈ ਇਸ ਦੇ ਵਿਚ ਸਪਸ਼ਟੀਕਰਨ ਮੰਗਿਆ ਉਹਨਾਂ ਨੂੰ ਸੰਤਵਾਂ ਸਾਹਿਬ ਆਉਣਗੇ 8 ਤਰੀਕ ਨੂੰ। ਪਰ 6 ਤਰੀਕ ਤੋਂ ਜਿਹੜਾ ਇਹ ਸ਼ੁਕਰਾਨਾ ਯਾਤਰਾ ਸ਼ੁਰੂ ਹੋ ਜਾਣੀ ਹੈ ਤੇ 9 ਤਾਈ ਸਮਾਪਤ ਹੋ ਜਾਣੀ ਹੈ ਜੀ। ਤੇ ਕਿਵੇਂ ਦੇਖਦੇ ਹੋ ਇਹ, ਮਤਲਬ ਕਿ ਪੂਰਾ ਇਹ ਵੀ ਕਿਤੇ ਨਾ ਕਿਤੇ ਪਲੈਨਡ ਹੀ ਸਾਰਾ ਕੁਝ ਇਕਦਮ ਹੀ ਸ਼ੁਰੂ ਕਰ ਦਿੱਤਾ ਜੀ ਕਿ ਪਹਿਲਾਂ ਪਲੈਨਡ ਹੋਇਆ ਲੱਗਦਾ?
3: ਸਰ ਉੱਥੇ ਬੈਠੇ ਆ ਪਲੈਨਰ ਬੈਠੇ, ਇੱਥੇ ਬਹੁਤ ਵੱਡੀ ਟੀਮ ਬੈਠੀ ਆ 68 ਦੇ ਵਿਚ
0: ਜੀ।
3: ਉਹ ਸਾਰੀ ਸਕ੍ਰਿਪਟ ਆਉਂਦੀ ਆ ਪਿੱਛੋਂ
0: ਜੀ।
3: ਇਹ ਤਾਂ ਐਕਟਰ ਹੈਗੇ ਆ, ਇਹ ਐਕਟਿੰਗ ਕਰਦੇ ਆ ਜੀ, ਆਪਣੀ ਜੋ ਸਕ੍ਰਿਪਟ ਆਈ ਆ ਓਦਾਂ ਹੀ ਨਿਭਾਉਣੀ ਪੈਂਦੀ ਆ ਜੀ
0: ਜੀ।
3: ਹੁਣ ਰਾਸ਼ਟਰਪਤੀ ਨੇ ਤਾਂ ਸੱਦਿਆ ਸੀ ਭਗਵੰਤ ਮਾਨ ਨੂੰ ਵੀ ਤੂੰ ਕੁਝ ਕੱਲਾ ਹੀ ਆ ਜਾ
0: ਜੀ,
3: ਇਹ 90 ਲੈ ਕੇ ਕਾਹਨੂੰ ਚੱਲ ਗਿਆ ਨਾਲ ਜੀ।
0: ਬਿਲਕੁਲ,
3: ਦਿੱਲੀ ਦੀਆਂ ਸੜਕਾਂ ਨੀਵੀਆਂ ਕਰਨ ਵਾਸਤੇ ਉੱਥੇ ਜਿਹੜੇ ਹੈਗੇ ਆ ਖੜੇ ਕੀਤੇ ਹੈਗੇ ਹਾਂਜੀ, ਨਯਾਬ ਹੀਰੇ ਇਹ ਵੀ ਕੱਲ ਨੂੰ ਜਦੋਂ ਚੱਲ ਗਏ ਤੇ ਬਾਅਦ ਚ ਇਹਨਾਂ ਦੇ ਵੀ ਪਰਚੇ ਹੋਣੇ ਆ
0: ਜੀ।
3: ਸਰ ਇਨਫੈਕਟ ਜੇ ਉਹ ED ਵਰਤਦੇ ਹੈਗੇ ਆ ਤੇ ਤੁਸੀਂ ਵਿਜੀਲੈਂਸ ਨੀ ਵਰਤਦੇ
0: ਜੀ,
3: ਤੇ ਜੇ ਉਹ ਜਿਹੜੇ ਹੈਗੇ ਆ ਸਿੱਧਾ ਆਪਣੇ ਹੋਰ ਏਜੰਸੀ ਨੂੰ ਵਰਤਦੇ ਹੈਗੇ ਆ, ਤੁਹਾਡੇ ਕੋਲ ਜੋ ਸਰਦਾ ਹੈਗਾ ਜਾਂ ਪੋਲਿਊਸ਼ਨ ਕੰਟਰੋਲ ਬੋਰਡ ਤੇ ਕੀ ਸਾਰਾ ਕੁਛ ਹੈਗਾ, ਤੁਸੀਂ ਆਪਣੇ ਢੰਗ ਨਾਲ ਹਰਾਸ ਕਰਦੇ ਹੈਗੇ ਆ ਜੀ।
0: ਬਿਲਕੁਲ ਹੈ ਜੀ,
3: ਸੋ ਇੱਥੇ ਬਰਾਬਰ ਦੀ ਸੱਟ ਹੈਗੀ ਆ। ਰਾਘਵ ਚੱਡਾ ਜਿਹੜੀ ਗੱਲ ਕਹਿੰਦਾ ਹੈਗਾ ਜੀ, ਉਹ ਥੋੜਾ ਮੂੰਹ ਜਿਆਦਾ ਮਤਲਬ ਪਾੜ ਕੇ ਕਹੀ ਜਾਂਦਾ ਆ
0: ਜੀ।
3: ਉਹ ਤਾਂ ਏਦਾਂ ਆ ਵੀ ਇੱਕ ਤੁਸੀਂ ਜਿਹੜਾ ਹੈਗਾ ਆ ਪਹਿਲਾਂ ਫਿਲਹਾਲ ਜਦੋਂ ਅਟੈਕ ਹੋਇਆ ਆ ਹੋਵੇ ਉਦੋਂ ਜਿਹੜਾ ਇਹ ਆ ਵੀ ਇਹੋ ਜਿਹੀਆਂ ਗੱਲਾਂ ਨੀ ਕਰੀ ਦੀਆਂ, ਉਦੋਂ ਆਪਣਾ ਡਿਫੈਂਸ ਜਿਹੜਾ ਆ ਉਹ ਕਰੀਦਾ ਪਹਿਲਾਂ
0: ਜੀ।
3: ਸੋ ਕਾਨੂੰਨ ਦੇ ਵਿਚ ਜਿਹੜਾ ਆ ਜੇ ਇਹਨਾਂ ਨੇ ਚੈਲੰਜ ਕੀਤਾ ਆ ਤੇ ਲੈਟ ਦੈਮ ਸੇ, ਉਹਨਾਂ ਨੂੰ ਦੇਖ ਲੈਣਗੇ, ਦੇ ਵਿਲ ਫੇਸ ਦਾ ਮਿਊਜ਼ਿਕ ਜੇ ਏਦਾਂ ਦੀ ਗੱਲ ਹੋਊਗੀ ਇਹ ਸੰਵਿਧਾਨ ਦੇ ਵਿਚ ਕੁਛ ਗਲਤ ਹੋਇਆ ਆ ਤੇ ਸੁਪਰੀਮ ਕੋਰਟ ਇਜ਼ ਦੇਅਰ,
0: ਬਿਲਕੁਲ
3: ਉਹ ਆਪ ਹੀ ਪੜਚੋਲ ਕਰ ਲੋਗੇ ਜੀ। ਅੱਗੇ ਵੀ ਇਹਨਾਂ ਨੇ ਸਾਰੇ ਏਦਾਂ ਹੀ ਕਰਦੇ ਹੈਗੇ ਆ ਜੀ, ਅੱਗੇ ਵੀ ਕਹਿੰਦੇ ਸੀ RTF ਦਾ ਪੈਸਾ ਅਸੀਂ ਤੁਹਾਡੇ ਤੋਂ ਮੰਗ ਕੇ ਨੀ ਲੈਣਾ, ਅਸੀਂ ਕਹਿੰਦੇ ਸੁਪਰੀਮ ਕੋਰਟ ਕੇਸ ਲਾ ਦੇਣਾ, ਉਹ ਕੇਸ ਲਾਇਆ ਆ ਹੁਣ ਕੇਸ ਅਗਲੇ ਜਦੋਂ ਜਾਂਦੇ ਅਗਲੇ ਕਹਿੰਦੇ ਕੋਈ ਗੱਲ ਨੀ ਜੋ ਹੁਕਮ ਹੋਊਗਾ ਅਦਾਲਤ ਦਾ ਅਸੀਂ ਦੇਵਾਂਗੇ ਜੀ
0: ਜੀ। ਬਿਲਕੁਲ,
3: ਤੇ ਉੱਥੋਂ ਉਹ ਛੋਟਾ ਜਿਹਾ ਕਰਕੇ ਲੈ ਆਉਂਦੇ ਹੈਗੇ ਆ ਜੀ
0: ਜੀ।
3: ਸੋ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਐਮੀਕੇਬਲੀ ਸੈਟਲ ਕੀਤੀਆਂ ਜਾ ਸਕਦੀਆਂ ਹੁੰਦੀਆਂ ਆ, ਜਦੋਂ ਆਪਾਂ ਹਰ ਇੱਕ ਚੀਜ਼ ਨੂੰ ਬਹਾਨਾ ਤੇ ਇਹਨਾਂ ਨੂੰ ਚਾਹੀਦਾ ਹੁੰਦਾ ਹੈਗਾ ਜੀ। ਪੰਜਾਬ ਦੇ ਵਿਚ ਤਾਂ ਭਾਈ ਕੀ ਗੱਲ ਆ, ਜਿਹੜੀ ਸਰਕਾਰ ਨਾਕਾਮ ਹੁੰਦੀ ਹੈਗੀ ਉਹ ਸੈਂਟਰ ਤੇ ਮਤਲਬ ਜਿਹੜਾ ਹੈਗਾ ਠੀਕਰਾ ਫੋੜ ਦਿੰਦੀ ਆ ਤੇ ਭਾਈ ਇਹਨੇ ਸਾਨੂੰ ਕੁਛ ਵੀ ਬਲਾ ਜਿਹੜਾ ਹੈਗਾ ਦਿੱਤਾ ਹੀ ਨੀ ਜੀ। ਸੋ ਇਹਦੇ ਵਿਚ ਜਦ ਕੇ ਆਪਣਾ ਫੇਲਰ ਹੁੰਦਾ ਜੀ ਸਰ, ਉੱਥੇ ਜਿਹੜਾ ਆ ਸਾਡਾ ਜਿਹੜਾ ਹੈਗਾ ਆ ਕਿ ਕਾਗਜ਼ੀ ਕਾਰਵਾਈ ਨੂੰ ਅਸੀਂ ਬਹੁਤ ਮਾੜੇ ਆ
0: ਜੀ,
3: ਅਸੀਂ ਇੰਨੇ ਲੇਜ਼ੀ ਹੈਗੇ ਆ, ਅਸੀਂ ਹਿਸਾਬ ਕਿਤਾਬ ਦੇ ਵਿਚ ਪੈਸਾ ਜਦੋਂ ਸੈਂਟਰ ਦਾ ਆਉਂਦਾ ਹੈਗਾ ਆ ਜੀ ਨਾ ਕਦੀ ਹਿਸਾਬ ਰੱਖਿਆ ਹੈਗਾ ਵੀ ਕਿਸ ਹੈਡ ਥੱਲੇ ਆਇਆ ਅਸੀਂ ਉਸ ਹੈਡ ਥੱਲੇ ਖਰਚਣਾ, ਉਹਦਾ ਹਿਸਾਬ ਦੇ ਕੇ ਤੇ ਮੁੜ ਕੇ ਹੋਰ ਲਿਆਉਣੇ
0: ਜੀ।
3: ਸਰ ਦੂਜੀਆਂ ਸਟੇਟਾਂ ਦੇ IAS ਅਫਸਰ ਜਿਹੜੇ ਡੈਪੂਟੇਸ਼ਨ ਤੇ ਵੀ ਗਏ ਹੁੰਦੇ ਨਾ ਜੀ ਦਿੱਲੀ, ਉਹ ਉੱਥੇ ਬੈਠੇ ਬੈਠੇ ਜਿਸ ਮਹਿਕਮੇ ਚ ਹੁੰਦੇ ਆ ਨਾ ਉਹ ਆਪਣੀਆਂ ਸਟੇਟਾਂ ਦੇ ਜਿਹੜੇ ਹੈਗੇ ਆ ਉੱਥੇ ਆਫਿਸਰ ਹੁੰਦੇ ਉਹਨਾਂ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੰਦੇ ਵੀ ਆਹ ਤੁਸੀਂ ਜਿਹੜਾ ਹੈਗਾ ਆਹ ਸਕੀਮ ਥੱਲੇ ਪੈਸੇ ਮਿਲਦੇ ਹੈਗੇ ਆ ਤੇ ਇਹਦਾ ਸਾਨੂੰ ਜਿਹੜਾ ਆ ਪ੍ਰੋਜੈਕਟ ਬਣਾ ਕੇ ਭੇਜੋ ਹਾਂਜੀ। ਉਹ ਮਤਲਬ ਉਹ ਪਤਾ ਨੀ ਸਾਡਾ ਪੰਜਾਬ ਦਾ ਹਿੱਤ ਕਿਹਨੇ ਕਰਨਾ ਆ ਤੇ ਕਿਹਨੇ ਨਹੀਂ ਜੀ, ਨਾ ਕਦੀ ਏਦਾਂ ਦਾ ਸੁਣਿਆ ਹੈਗਾ ਜੀ ਵੀ ਹਾਂ ਜੀ ਸਾਡੇ ਕਿਸੇ ਸਾਡੇ ਇੱਥੇ ਬਿਊਰੋਕਰੇਟਸ ਹੁੰਦੇ ਸੀਗੇ ਪੰਜਾਬ ਨਾਲ ਰਿਲੇਟਡ ਤੇ ਕਾਨ ਸਿੰਘ ਪੰਨੂ ਵਰਗੇ ਉਹ ਕਰਦੇ ਹੁੰਦੇ ਸੀ ਸਟੇਟ ਨਾਲ ਮਤਲਬ ਤੇ ਕਰਦੇ ਸੀਗੇ ਤੇ ਉਹ ਮਤਲਬ ਕਰ ਦਿੰਦੇ ਸੀ ਵੀ ਸੈਂਟਰ ਦੀ ਆਹ ਪਾਲਿਸੀ ਜਿਹੜੀ ਸਾਡੀ ਸਟੇਟ ਦੇ ਅਗੇਂਸਟ ਆ ਰਹੀ ਅਸੀਂ ਤਾਂ ਨੀ ਬੋਲ ਸਕਦੇ ਪਰ ਤੁਸੀਂ ਇਹਦਾ ਰੌਲਾ ਪਾ ਲਓ ਪਹਿਲਾਂ ਹੀ
0: ਹਾਂਜੀ
3: ਉਹ ਤੇ ਬਾਕੀ ਹੁਣ ਜਿਹੜਾ ਹੈਗਾ ਇਹ ਕਦੀ ਏਦਾਂ ਦਾ ਸੁਣਿਆ ਹੀ ਨੀ ਹੈਗਾ ਜੀ, ਨਾਲੇ ਹੈ ਹੀ ਆਫਿਸਰ ਸਾਰੇ ਤੁਹਾਨੂੰ ਸਾਡਾ ਤਾਂ ਜਿਹੜਾ ਇਹ ਐਕਟਿੰਗ DGP ਹੈਗਾ ਆ ਉਹ ਵੀ ਬਾਹਰਲਾ, ਚੀਫ ਸੈਕਟਰੀ ਵੀ ਬਾਹਰਲਾ, ਇੱਥੇ ਹੈ ਕਿਹੜਾ ਪੰਜਾਬ ਨੂੰ ਹਿੱਤ ਕਿਹਦਾ ਆ?
0: ਬਿਲਕੁਲ ਵੈਸੇ ਔਜਲਾ ਸਾਹਿਬ ਕਹਿੰਦੇ ਨੇ ਕਿ ਪਹਿਲੀ ਟਰਮ ਦੇ ਵਿਚ ਦਾ ਕਹਿੰਦੇ ਕੰਮ ਹੀ ਸਿੱਖ ਹੁੰਦਾ, ਇੱਕ ਮੌਕਾ ਹੋਰ ਚਾਹੀਦਾ ਕਹਿੰਦੇ
3: ਦੇ ਦੇਣਾ ਹੀ ਅਸੀਂ ਇੱਕ ਮੌਕਾ, ਮੈਨੂੰ ਲੱਗਦਾ ਇੱਥੇ ਜਿਹੜਾ ਹੈਗਾ ਆ ਲੋਕੀ ਰੌਲਾ ਪਾਉਂਦੇ ਪਏ ਆ ਉਹਨਾਂ ਨੇ ਦੇ ਹੀ ਦੇਣਾ ਹੈਗਾ ਇਹਨਾਂ ਨੇ ਸਰ, ਜੇ ਸੀਟਾਂ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਘਟੀਆਂ ਤੇ ਕਾਂਗਰਸ ਨੇ ਪੂਰਤੀ ਕਰ ਦੇਣੀ ਇਹਨਾਂ ਦਾ ਅਲਾਇੰਸ ਹੋ ਜਾਣਾ ਇੱਥੇ
0: ਜੀ,
3: ਠੀਕ ਹੈ ਨਾ ਜੀ? ਇਹ ਤਾਂ ਇਹ ਹੈਗਾ ਆ ਵੀ ਜੇ ਕਿਤੇ ਮਤਲਬ ਜਿਹੜਾ ਹੈਗਾ ਜੇ ਉਹਨਾਂ ਦਾ ਅਲਾਇੰਸ ਹੋ ਗਿਆ ਅਕਾਲੀ ਭਾਜਪਾ ਦਾ ਤਾਂ ਫੇਰ ਇਹਨਾਂ ਦੀ ਛੁੱਟੀ ਹੈਗੀ ਆ, ਇਸੇ ਕਰਕੇ ਅਕਾਲੀ ਭਾਜਪਾ ਦਾ ਅਲਾਇੰਸ ਦੀ ਗੱਲ ਜਦੋਂ ਹੀ ਚੱਲਦੀ ਹੈਗੀ ਆ ਤੇ ਆਮ ਆਦਮੀ ਪਾਰਟੀ ਐਕਟਿਵ ਹੋ ਜਾਂਦੀ ਹੈਗੀ ਆ ਜੀ, ਉਹ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਪਹਿਲਾਂ ਹੀ ਹਾਂਜੀ। ਉਹ ਗੱਲ ਏਦਾਂ ਇਹ ਆ ਕਿ ਅਕਾਲੀ ਦਲ ਦੇ ਨੁਕਸਾਨ ਦੀ ਗੱਲ ਫੇਰ ਦੱਸਣਗੇ ਜੀ ਵੀ ਹਾਂ ਜੀ ਉਹ ਇਹਨਾਂ ਦੇ ਬੰਦੇ ਕਰਨ ਲੱਗ ਪੈਂਦੇ ਹੈਗੇ ਜੀ। ਸੋ ਇਸ ਕਰਕੇ ਉਹਦਾ ਇਤਰਾਜ ਜਿਹੜਾ ਆ ਇਹਨਾਂ ਨੂੰ ਜਿਆਦਾ ਹੁੰਦਾ ਜੀ
0: ਜੀ।
3: ਸੋ ਇਸ ਕਰਕੇ ਏਦਾਂ ਦੀਆਂ ਮਤਲਬ ਇਹ ਰਾਜਨੀਤੀ ਜਿਹੜੀ ਹੈਗੀ ਆ ਸਰ ਮਾੜੀ ਆ ਜੀ, ਏਦਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇੱਥੇ ਤਾਂ ਜਿਹੜਾ ਆ ਡਿਵੈਲਪਮੈਂਟ ਦੀ ਸਰ ਕਿੱਥੇ ਗਏ ਉਹ ਮੁੱਦੇ ਜੀ, ਪਾਣੀਆਂ ਦਾ ਕਿਹੜਾ ਇਹਨਾਂ ਨੇ ਹੱਲ ਕਰ ਦਿੱਤਾ ਜੀ, BBM ਵੀ ਸਾਡੇ ਹੱਥੋਂ ਜਾਂਦਾ ਲੱਗਾ ਜੀ, ਚੰਡੀਗੜ੍ਹ ਬਾਰੇ ਇਹਨਾਂ ਨੇ ਆਪ ਟਵੀਟ ਕਰਤਾ ਸਾਨੂੰ ਵੀ ਜ਼ਮੀਨ ਚਾਹੀਦੀ ਹੈ ਜੀ, ਉਹ ਤੁਹਾਡਾ ਤਾਂ ਆਪਣਾ ਚੰਡੀਗੜ੍ਹ ਤੁਸੀਂ ਮਤਲਬ ਹੈਗਾ ਆ, ਤੁਸੀਂ ਆਪਣਾ ਕਲੇਮ ਹੀ ਛੱਡ ਦਿੱਤਾ ਇੱਕ ਕਿਸਮ ਦਾ
0: ਜੀ, ਬਿਲਕੁਲ ਹੈ ਜੀ,
3: ਬਿਨ ਸੋਚੇ ਬਿਨ ਸਮਝੇ ਜਿਹੜਾ ਹੈਗਾ ਆ ਸਰ ਜਿਹੜਾ ਆ ਚੱਲੀ ਜਾਂਦੀ ਸਰਕਾਰ। ਮਾਨ ਸਾਹਿਬ ਕਹਿੰਦੇ ਟਰੱਕ ਨੀ ਹੈਗਾ ਆ, ਵੀ ਜਿਹੜਾ ਟਰੱਕ ਸਰਕਾਰ ਆ ਟਰੱਕ ਨੀ ਗਾ, ਉਹ ਭਾਈ ਟਰੱਕ ਵਾਲਾ ਜਿਹੜਾ ਹੈਗਾ ਚਲਾਉਣਾ ਤੁਹਾਡੇ ਵਾਲੀ ਗੱਲ ਬਿਲਕੁਲ ਠੀਕ ਆ, ਉਹ ਇੰਨਾ ਸੌਖਾ ਨੀ ਆ, ਟਰੱਕ ਵਾਲੇ ਨੂੰ ਲਾਇਸੈਂਸ ਲੈਣਾ ਪੈਂਦਾ ਹੈਗਾ ਆ, 100 ਕਵਿਟੀਆਂ ਦੇ ਵਿੱਚ ਗੁਜ਼ਰਨਾ ਪੈਂਦਾ, ਫੂਕ ਮਾਰ ਕੇ ਨਿਕਲ ਉਹਦਾ ਟਰੱਕ, ਇਹ ਵਿਧਾਨ ਸਭਾ ਦਾ ਸੈਸ਼ਨ ਤਾਂ ਨੀ ਜਿਹੜਾ ਚਲਾ ਲੈਣਾ ਹੈਗਾ ਜੀ, ਉਹ ਸਟਾਰਟ ਹੋ ਜਾਣਾ ਆ, ਇੱਥੇ ਉਹ ਟਰੱਕ ਸਟਾਰਟ ਨੀ ਹੁੰਦਾ
0: ਬਿਲਕੁਲ
3: ਠੀਕ ਗੱਲ ਹੈ ਸਰ। ਪਹਿਲਾਂ ਲੋਕਾਂ ਦਾ ਹੈਗਾ ਜੀ, ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਜੀ, ਉਹਨਾਂ ਦਾ ਜਿਹੜਾ NRI ਦਾ ਵੀ ਮੋਹ ਭੰਗ ਹੋ ਗਿਆ ਆ, ਬਹੁਤ ਪੈਸਾ ਦਿੱਤਾ ਇਸ ਪਾਰਟੀ ਨੂੰ ਉਹਨਾਂ ਨੇ, ਇਹਨਾਂ ਦਾ ਕੋਈ ਲੀਡਰ ਉੱਥੋਂ ਖਾਲੀ ਨੀ ਆਇਆ ਜੀ, ਤੇ ਪਰ ਇਹਨਾਂ ਤੋਂ ਜੋ ਉਹਨਾਂ ਨੂੰ ਉਮੀਦਾਂ ਸੀ ਨਾ ਜੀ, ਸਰ ਪੰਜਾਬ ਬਚਿਆ ਆ NRI ਦੇ ਸਿਰ ਤੇ ਆ
0: ਜੀ,
3: ਬਹਿਸ ਠੀਕ ਇਹਨਾਂ ਹੈਗਾ ਜੀ, ਇੱਥੇ ਮਤਲਬ ਦੇਖੋ ਹਰ ਫਸਲ ਤੋਂ ਬਾਅਦ ਜਿਹੜਾ ਹੈਗਾ ਰੋਣਾ ਹੁੰਦਾ ਵੀ ਝੜ ਘਟ ਗਿਆ ਜੀ, ਖਰਚੇ ਨੀ ਪੂਰੇ ਹੁੰਦੇ ਜੀ, ਸਾਰਾ ਕੁਛ, ਉਹਦੇ ਬਾਵਜੂਦ ਵੀ ਜਿਹੜਾ ਆ ਸ਼ਾਮ ਨੂੰ ਸਾਰੇ ਹੀ ਰਾਜੇ ਬਣ ਕੇ ਘੁੰਮਦੇ ਆ, ਇਹ ਜਿਹੜਾ ਬਾਹਰੋਂ NRI ਭਰਾ ਉੱਥੇ ਜਿਹੜਾ ਹੈਗਾ ਭਰਾ ਦਾ ਦੁੱਖ ਦੇਖ ਕੇ ਨਾ ਵੀ ਹਾਂ ਜੀ ਵੀ ਮੈਂ ਇੱਥੇ ਜਿਹੜਾ ਆ ਪਰਦੇਸਾਂ ਚ ਬਹਿਣ ਦਾ ਫਾਇਦਾ ਕੀ ਹੈ, ਜੇ ਪਿੱਛੇ ਪਰਿਵਾਰ ਦੁਖੀ ਰਿਹਾ, ਜਿਹੜੀ ਇਹ ਫੀਲਿੰਗ ਉਹਨਾਂ ਨੂੰ ਆਉਂਦੀ ਹੈ ਨਾ, ਉਹ ਕਰਕੇ ਜਿਹੜਾ ਆ ਇੱਥੇ ਚੱਲ ਰਿਹਾ ਆ, ਅਦਰਵਾਈਜ਼ ਜਿਹੜਾ ਆ ਇੱਥੇ ਲੁੱਟ ਘਸੁੱਟ ਥੋੜੀ ਥੋੜਾ ਹੋ ਰਹੀ ਹੈ ਪੰਜਾਬ ਦੀ।
0: ਬਿਲਕੁਲ ਹੈ ਜੀ, ਸੈਣੀ ਸਾਹਿਬ ਇੱਕ ਜਿਹੜਾ ਕਾਨੂੰਨੀ ਨੁਕਤਾ ਹੋਰ ਦੱਸਿਓ, ਪਿਛਲੇ ਦਿਨਾਂ ਦੇ ਵਿੱਚ ਜੋ 33% ਜਿਹੜੀ ਹੈ ਨੁਮਾਇੰਦਗੀ ਕਹਿ ਸਕਦੇ ਹਾਂ ਕਿ ਪਾਰਟੀਆਂ ਦੇ ਵਿੱਚ ਔਰਤਾਂ ਨੂੰ ਪਹਿਲਕਦਮੀ ਦੇ ਆਧਾਰ ਦੇ ਉੱਤੇ ਦੇਣੀ ਹੈ, ਤਾਂ ਉਹਦੇ ਵਿੱਚ ਬੀਬੀ ਜਗੀਰ ਕੌਰ ਹੁਣਾਂ ਨੇ ਨਵੇਂ ਆਪਣੇ ਜਿਹੜਾ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੈ, ਉਹ ਇਸਤਰੀ ਵਿੰਗ ਦੇ ਮੀਟਿੰਗ ਉਹਨਾਂ ਨੇ ਲਈ ਹੈ, ਤੇ ਮਹਿਲਾ ਰਾਖਵਾਂ ਕਰਨ ਦੇ ਉੱਤੇ ਜੋ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਸੀ ਕੇਂਦਰ ਨੇ, ਤੇ ਉਹਨਾਂ ਨੂੰ ਚਿੱਠੀ ਲਿਖੀ ਹੈ ਇਸ ਆਧਾਰ ਦੇ ਉੱਤੇ ਕਿ ਭਾਈ 50% ਰਾਖਵਾਂਕਰਨ ਮਿਲਣਾ ਚਾਹੀਦਾ ਹੈ, ਤੇ ਇਹ ਪਾਰਟੀ ਆਪਣੇ ਪੱਧਰ ਦੇ ਉੱਤੇ ਵੀ ਤਾਂ ਦੇ ਸਕਦੇ ਆ ਕਿ ਕੇਂਦਰ ਦੇ ਕਹਿਣ ਦੇ ਉੱਤੇ ਹੀ ਦੇਣਾ।
3: ਮੈਂ ਤਾਂ ਅੱਗੇ ਬੇਨਤੀ ਕੀਤੀ ਸੀ ਜੀ, ਇਹਦੇ ਲਈ ਕਾਨੂੰਨ ਬਣਾਉਣ ਦੀ ਕੀ ਲੋੜ ਆ, ਜਿਹੜਾ ਜਿਹੜੀ ਪਾਰਟੀ ਇੱਛਾ ਰੱਖਦੀ ਹੈਗੀ ਉਹ ਆਪਣੇ ਸੰਵਿਧਾਨ ਦੇ ਵਿੱਚ ਹੀ ਪਾ ਲਏ, ਇਸ ਪਾਰਟੀ ਦੇ ਵਿੱਚ ਜਿਹੜਾ ਹੈਗਾ ਆ 50% ਜਿਹੜਾ ਆ ਔਰਤਾਂ ਨੂੰ ਰਾਖਵਾਂ ਕਰਨ ਦਿੱਤਾ ਜਾਊਗਾ,
0: ਨਾਲੇ ਔਰਤਾਂ ਤੁਹਾਡੇ ਵੱਲੋਂ ਅਟਰੈਕਟ, ਪਾਰਟੀਆਂ ਆਪ ਦਾਵਾ ਕਰਨ ਕਿ ਭਾਈ 50% ਅਸੀਂ 50% ਰੱਖਿਆ ਦੋਵਾਂ ਦੇ ਲਈ ਬਰਾਬਰ,
3: ਕੋਈ 50 ਦੇਵੇ ਕੋਈ 70 ਦੇਵੇ, ਤਾਂ ਕਿ ਜਿਹੜੀਆਂ ਔਰਤਾਂ ਅਟਰੈਕਟ ਹੋ ਕੇ ਤੇ ਉਸ ਪਾਰਟੀ ਵੱਲ ਜਾਣ, ਉਹਦੀਆਂ ਵੋਟਰ ਵੀ ਵੜਨ, ਉਹਦੀਆਂ ਸਪੋਰਟਰ ਵੀ ਵੜਨ, ਤੇ ਉਹਦੀਆਂ ਕੈਂਡੀਡੇਟ ਵੀ ਵੜਨ ਜੀ।
0: ਬਿਲਕੁਲ ਹੈ ਜੀ,
3: ਇਹਦੇ ਵਾਸਤੇ ਲਾ ਬਣਾਉਣ ਦੀ ਕੀ ਲੋੜ ਹੈਗੀ ਹੈ ਜੀ, ਜੇ ਕੋਈ ਬੰਦਾ ਇਸ ਚੀਜ਼ ਤੋਂ ਗਲਤ ਕਰਦਾ ਇਸ ਚੀਜ਼ ਦੀ, ਤੇ ਉਹਨਾਂ ਨੂੰ ਪਹਿਲਾਂ ਆਪਣੀ ਪਾਰਟੀ ਦੇ ਵਿੱਚ ਹੀ ਇਹ ਸੰਵਿਧਾਨ ਲਾਗੂ ਕਰਨਾ ਚਾਹੀਦਾ, ਫਿਰ ਜਿਹੜਾ ਹੈਗਾ ਕੋਈ ਅਗਲੀ ਗੱਲ ਕਰਨੀ ਚਾਹੀਦੀ ਹੈ ਜੀ।
0: ਬਿਲਕੁਲ ਹੈ ਜੀ, ਹੁਣ ਸਾਨੂੰ ਤਾਂ ਪ੍ਰਾਊਡ ਫੀਲ ਹੁੰਦਾ ਜੀ ਕਿ ਸਾਡੇ ਆਪਣੇ ਅਧਾਰੇ ਦੇ ਨਾਲ ਆਪਣਾ ਛੋਟਾ ਜਿਹਾ ਪਲੇਟਫਾਰਮ ਆ, ਤੇ ਉਹਦੇ ਨਾਲ ਹੀ ਆਪਣੇ ਨਾਲ ਬੀਬੀਆਂ ਦਾ ਯੋਗਦਾਨ 2% ਬਣ ਜਾਂਦਾ, ਜਦੋਂ ਅਸੀਂ ਡਾਟਾ ਦੇਖਦੇ ਹਾਂ ਸਾਨੂੰ ਤਾਂ ਖੁਸ਼ੀ ਹੁੰਦੀ ਆ, ਪਈ ਅਸੀਂ ਤਾਂ ਕਹਿੰਦੇ ਭਾਈ ਚਾਹੇ 10 ਜਾਂ 15 ਵੀ ਹੋ ਜਾਵੇ ਤਾਂ ਸਾਨੂੰ ਕੋਈ ਫਰਕ ਨਹੀਂ ਗਾ ਜੀ,
3: ਨਹੀਂ ਅਸੀਂ ਤਾਂ ਰਿਜ਼ਰਵ ਕਰ ਦਿਆਂਗੇ ਟਾਈਮ ਉਹਨਾਂ ਵਾਸਤੇ।
0: ਬਿਲਕੁਲ ਜੀ, ਅਸੀਂ ਤਾਂ 80% ਨੂੰ ਦੇਖਦੇ ਨੂੰ ਤਿਆਰ,
3: ਬਿਲਕੁਲ ਜੀ ਬਿਲਕੁਲ,
0: PM ਰਹੀ ਹੈ ਜੀ ਕਿੰਨਾ ਚਿਰ, ਹੁਣ ਜਿਹੜੀ ਹੈ ਸਾਨਾ ਹੈਗੀ ਹੈ ਜੀ ਉਹ, ਤੇ ਵੱਡੇ ਪੱਧਰ ਦੇ ਉੱਤੇ ਤਾਂ ਇੱਥੇ ਜੰਗ ਜਿਹੜੀਆਂ ਕੁੜੀਆਂ ਨੇ ਜੀ ਉਹ ਮੁਲਕ ਚਲਾ ਰਹੀਆਂ ਨੇ ਜੀ ਸਾਡੇ ਤਾਂ।
3: ਬਿਲਕੁਲ ਭਾਰਤ ਸਾਹਿਬ, ਤੁਹਾਡੀਆਂ ਤਾਂ ਕਿਆ ਗੱਲਾਂ ਹੈਗੀਆਂ, ਤੁਸੀਂ ਵੀ ਆ 2.5 ਘੰਟੇ ਜਿਹੜਾ ਆ ਸਾਡੇ ਨਾਲ ਹੀ ਗੱਲਾਂ ਕਰ ਦਿੰਦੇ ਆ, ਬਾਅਦ ਚ ਤੁਹਾਨੂੰ ਵੀ ਕੌਣ ਬੋਲਣ ਦਿੰਦਾ ਤੇ ਮੈਨੂੰ ਕੌਣ ਬੋਲਣ ਦਿੰਦਾ ਜੀ, ਇਸ ਕਰਕੇ ਅਸੀਂ ਤੁਸੀਂ ਦੇਖੋ ਨਾ ਅਸੀਂ ਕਿੰਨੀ ਲਿਬਰਟੀ ਦਿੱਤੀ ਹੈਗੀ ਆ, ਤੇ ਇਸ ਕਰਕੇ ਪਾਰਟੀਆਂ ਨੂੰ ਵੀ ਇੱਦਾਂ ਹੀ ਜਿਹੜਾ ਚਾਹੀਦਾ, ਔਰਤਾਂ ਨੂੰ ਲਿਬਰਟੀ ਦੇਣੀ ਚਾਹੀਦੀ ਆ ਜੀ, ਬੰਦਾ ਤਾਂ ਉਦੋਂ ਹੀ ਬੁਲਾਵੇ ਜੋ ਬੰਦੇ ਬੰਦਾ ਤਾਂ ਉਦੋਂ ਹੀ ਬੋਲੇ ਜਦੋਂ ਉਹਨੂੰ ਪੰਜ ਚਾਰ ਵਾਰੀ ਬੁਲਾਇਆ ਜਾਵੇ, ਉਸ ਤੋਂ ਪਹਿਲਾਂ ਜੇ ਬੋਲ ਪਏ ਤੇ ਸਮਝੋ ਅਜੇ ਕੱਚਾ ਆ। ਹਾਂਜੀ, ਇਹ ਕਿੱਦਾਂ ਬੋਲ ਪਿਆ?
0: ਹਾਂਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਇਸ ਕਰਕੇ ਜੀ, ਹੋਰ ਕੋਈ ਭਾਰਾ ਸਾਹਿਬ ਖਬਰ ਜੀ?
0: ਸੈਣੀ ਸਾਹਿਬ, ਹੋਰ ਖਬਰਾਂ ਤਾਂ ਆਪਾਂ ਕਰੇ ਲਈਆਂ ਤਕਰੀਬਨ, ਤੇ ਬਾਕੀ ਆਪ ਦੇ ਜਿਹੜੇ ਦੋ ਜਿਹੜੇ ਰਹਿ ਗਏ ਨੇ, ਮੀਤ ਹੇਰ ਹੋਣੀ, ਤੇ ਉਹ ਕਹਿੰਦੇ ਭਾਈ ਕਿਸੇ ਡਰਾਵੇ ਦੇ ਅੱਗੇ ਅਸੀਂ ਨਹੀਂ ਝੁਕਾਂਗੇ ਕਹਿੰਦੇ ਜੀ।
3: ਨਹੀਂ ਕੋਈ ਚੱਕਰ ਨੀ ਹੈਗਾ ਸਰ, ਗੱਲ ਤਾਂ ਇਹ ਹੈਗੀ, ਲੋਕੀ ਕਹਿੰਦੇ ਦਿਵਾਲੀ ਦੇਖ ਲਓ ਪਹਿਲਾਂ, ਦਿਵਾਲੀ ਤੋਂ ਬਾਅਦ ਸਰ ਓਦਾਂ ਜਿਹੜਾ ਹੈਗਾ ਆ ਵੀ ਸਟੇਟ ਦੇ ਕੋਲ ਪਾਵਰ ਬਹੁਤ ਹੁੰਦੀ ਆ, ਅਖਤਿਆਰ ਬਹੁਤ ਹੁੰਦਾ ਆ, ਜਿਸ ਹਿਸਾਬ ਨਾਲ ਇਹ ਜਿਹੜਾ ਬਦਲਾ
0: ਸਾਹਿਬ ਪਹਿਲਾਂ ਲੰਕਾ ਵੀ ਢਾਈ ਜਾਣੀ ਹੈ, ਘਰ ਢਾਏ ਵਾਲਾ ਫਿਕਰਾ ਵੀ ਹੋਣਾ ਅਜੇ ਤਾਂ ਜੀ।
3: ਕੋਈ ਗੱਲ ਨੀ, ਦੁਸਹਿਰੇ ਤੇ ਚੱਲ ਜਾਣਗੇ ਜੀ, ਤਾਂ ਕਿਹੜੀ ਗੱਲ ਹੈਗੀ ਆ, ਉਹ ਅਜੇ ਚਾਰ ਕੁ ਮਹੀਨੇ ਨਿਕਲ ਜਾਣ, ਉਹ ਫੇਰ ਅਫਸਰਸ਼ਾਹੀ ਦੀ ਵੀ ਪਕੜ ਜਿਹੜੀ ਹੈਗੀ ਆ ਨਾ ਜੀ, ਉਹ ਥੋੜੀ ਜਿਹੀ ਇਹਨਾਂ ਦੀ ਘੱਟ ਜਾਂਦੀ
0: ਗੱਡੀਆਂ ਦੀ
3: ਅਫਸਰਸ਼ਾਹੀ। ਹਾਂਜੀ, ਇੰਡੀਪੈਂਡੈਂਟ ਜੇ ਹੋਣ ਲੱਗ ਪੈਂਦੇ ਉਹਨਾਂ ਨੂੰ ਵੀ, ਉਹ ਹਵਾ ਦਾ ਰੁੱਖ ਭਾਵ ਜਾਂਦੇ ਆ ਚੰਗੀ ਤਰ੍ਹਾਂ
0: ਜੀ,
3: ਇੱਥੇ ਕੀ ਹੋਣ ਲੱਗਾ, ਨਾਲੇ ਪਿਕਚਰ ਕਲੀਅਰ ਹੋ ਜਾਊਗੀ ਸਾਰੀ ਜੀ।
0: ਜੀ
3: ਸਰ, ਥੈਂਕ ਯੂ
0: ਲੋ ਦੋਸਤੋ। ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਉਸੇ ਤਰ੍ਹਾਂ ਹੀ ਕਾਲ ਤੁਸੀਂ ਵੀ ਕਰ ਸਕਦੇ ਹੋ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਵਟਸਐਪ ਕਾਲ ਕਰਕੇ ਜਿਹੜਾ ਜਿੱਥੋਂ ਵੀ ਦਿਲ ਕਰਦਾ ਤੁਸੀਂ ਜੁੜ ਸਕਦੇ ਹੋ ਤੇ ਆਪਣੇ ਵਿਚਾਰਾਂ ਦੀ ਸਾਂਝ ਜਿਹੜੀ ਪਾ ਸਕਦੇ ਹੋ। ਤੇ ਇੰਟਰਨੈਸ਼ਨਲ ਖਬਰਾਂ ਦੀ ਵੀ ਗੱਲ ਕਰਦੇ ਹਾਂ ਤੁਹਾਡੇ ਨਾਲ, ਵੱਧਦੇ ਹਾਂ ਥੋੜਾ ਜਿਹਾ ਅਮਰੀਕਾ ਇਰਾਨ ਜੰਗ ਦੇ ਹਾਲਾਤ ਅਤੇ ਹੋਰ ਜਿਹੜੀਆਂ ਚੇਤਾਵਨੀਆਂ ਆ ਰਹੀਆਂ ਨੇ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਦੇ ਹਾਂ। ਇਰਾਨ ਦੀ ਗੱਲ ਕਰ ਲਈਏ ਤਾਂ ਇਰਾਨ ਦੇ ਨਾਲ ਹਾਂ ਪੱਖੀ ਜਿਹੜੀ ਚਰਚਾ ਦਾ ਦਾਅਵਾ ਕਰ ਰਹੇ ਨੇ ਟਰੰਪ ਸਾਹਿਬ ਇੱਕ ਪਾਸੇ, ਟਰੰਪ ਨੇ ਇਰਾਨ ਦੇ ਨਾਲ ਪਰਦੇ ਦੇ ਪਿੱਛੇ ਹਾਂ ਪੱਖੀ ਵਾਰਤਾ ਹੋਣ ਦਾ ਦਾਅਵਾ ਕੀਤਾ ਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਨੁਮਾਇੰਦੇ ਇਰਾਨ ਦੇ ਨਾਲ ਬੇਹੱਦ ਸਕਾਰਾਤਮਕ ਚਰਚਾ ਕਰ ਰਹੇ ਹੈ ਤੇ ਉਨ੍ਹਾਂ ਉਮੀਦ ਜਤਾਈ ਹੈ ਕਿ ਇਹ ਗੱਲਬਾਤ ਸਾਰੀਆਂ ਹੀ ਧਿਰਾਂ ਦੇ ਲਈ ਬਹੁਤ ਹੀ ਵਧੀਆ ਨਤੀਜਾ ਲੈ ਕੇ ਆ ਸਕਦੀ ਹੈ। ਟਰੰਪ ਦਾ ਇਹ ਬਿਆਨ ਉਨ੍ਹਾਂ ਦੇ ਪਿਛਲੇ ਸਖ਼ਤ ਰੁੱਖ ਤੋਂ ਉਲਟ ਮੰਨਿਆ ਜਾ ਰਿਹੈ। ਉਨ੍ਹਾਂ ਕਿਹਾ ਕਿ ਮੈਂ ਪੂਰੀ ਤਰ੍ਹਾਂ ਜਾਣੂ ਹਾਂ ਕਿ ਮੇਰੇ ਨੁਮਾਇੰਦੇ ਇਰਾਨ ਦੇ ਨਾਲ ਗੱਲਬਾਤ ਕਰ ਰਹੇ ਤੇ ਇਹ ਚਰਚਾ ਸਾਰਿਆਂ ਦੇ ਲਈ ਰਾਹਤ ਸਾਬਤ ਹੋ ਸਕਦੀ ਹੈ। ਅਮਰੀਕੀ ਵਿਸ਼ੇਸ਼ ਦੂਤ ਸਟੀਵ ਵਿਟਕੋਫ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਟੀਵੀ ਚੈਨਲ CNN ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਸੰਪਰਕ ਜਾਰੀ ਹੈ। ਉਂਝ ਟਰੰਪ ਦੇ ਵੱਲੋਂ ਇਕ ਦਿਨ ਪਹਿਲਾਂ ਦਿੱਤੀ ਗਈ ਤਿੱਖੀ ਪ੍ਰਤੀਕਿਰਿਆ ਤੋਂ ਬਿਆਨ ਜਿਹੜਾ ਇਹ ਬਿਲਕੁਲ ਵੱਖਰਾ ਹੈ। ਟਰੰਪ ਨੇ ਇਹ ਇਰਾਨ ਦੀ ਤਾਜ਼ਾ ਤਜਵੀਜ਼ ਨੂੰ ਜਿਹੜਾ ਰੱਦ ਕਰ ਦਿੱਤਾ ਸੀ ਤੇ ਉਨ੍ਹਾਂ ਦਾ ਮੰਨਣਾ ਸੀ ਕਿ ਇਰਾਨ ਨੇ ਮਨੁੱਖਤਾ ਦੇ ਵਿਰੁੱਧ ਕੀਤੇ ਆਪਣੇ ਕੰਮਾਂ ਦੇ ਲਈ ਅਜੇ ਤੱਕ ਲੋੜੀਂਦੀ ਕੀਮਤ ਨਹੀਂ ਚੁਕਾਈ ਹੈ। ਦੂਸਰੇ ਪਾਸੇ ਅਮਰੀਕਾ ਨੇ ਹੌਰਮੁਜ਼ ਦੇ ਉੱਤੇ ਹਮਲਾ ਕੀਤਾ, ਕਰਾਤਾ ਹਮਲਾ ਕਹਿ ਲਓ ਜਾਂ ਕਰਤਾ ਹਮਲਾ, ਤੇ ਕਿਸ਼ਤੀਆਂ ਨੂੰ ਬਣਾਇਆ ਨਿਸ਼ਾਨਾ, 5 ਲੋਕਾਂ ਦੀ ਮੌਤ ਜਿਹੜੀ ਦੱਸੀ ਜਾ ਰਹੀ ਹੈ। ਪਰ ਦੂਸਰੇ ਪਾਸੇ ਇਹਦੇ ਉਲਟ ਅਮਰੀਕਾ ਨੇ ਇਰਾਨ ਦੀਆਂ ਜਿਹੜੀਆਂ 6 ਕਿਸ਼ਤੀਆਂ ਨੂੰ ਉਡਾਉਣ ਦਾ ਦਾਅਵਾ ਕੀਤਾ। IRGC ਨੇ ਜਿਹੜਾ ਇਰਾਨ ਦੀ ਫੋਰਸ ਹੈਗੀ ਹੈ ਉਹਨੇ ਦੱਸਿਆ ਕਿ ਇਹ ਸਾਰਾ ਕੁਝ ਝੂਠ ਹੈ। ਹੌਰਮੁਜ਼ ਦੇ ਵਿੱਚ ਅਮਰੀਕਾ ਤੇ ਇਰਾਨ ਵਿਚਕਾਰ ਤਣਾਅ ਇੱਕ ਵਾਰ ਫਿਰ ਭਿਆਨਕ ਜੰਗ ਦਾ ਰੂਪ ਧਾਰ ਕਰ ਰਿਹਾ। ਇਸੇ ਦੌਰਾਨ ਇਰਾਨ ਦੀ ਨਿਊਜ਼ ਏਜੰਸੀ ਤਸਨੀਮ ਨੇ ਦਾਅਵਾ ਕੀਤਾ ਕਿ ਅਮਰੀਕੀ ਫੌਜ ਨੇ ਓਮਾਨ ਦੇ ਤੱਟ ਤੋਂ ਇਰਾਨ ਜਾਂ ਰਹੀਆਂ ਜਿਹੜੀਆਂ ਨੇ 2 ਛੋਟੀਆਂ ਵਪਾਰਕ ਕਿਸ਼ਤੀਆਂ ਦੇ ਉੱਤੇ ਹਮਲਾ ਕੀਤਾ ਜਿਸ ਦੇ ਵਿੱਚ 5 ਬੇਗੁਨਾਹ ਨਾਗਰਿਕਾਂ ਦੀ ਜਿਹੜੀ ਮੌਤ ਹੋਈ। ਦੂਜੇ ਪਾਸੇ ਅਮਰੀਕੀ ਸੈਂਟਰਲ ਕਮਾਂਡ ਜਿਹੜੀ ਹੈ ਉਹਦੇ ਮੁਖੀ ਜਿਹੜੇ ਨੇ ਬ੍ਰੈਂਡ ਕੁੱਪਰ ਹੁਣਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਅਮਰੀਕੀ ਅਪਾਚੇ ਅਤੇ ਸਿਹਾਕ ਹੈਲੀਕਾਪਟਰਾਂ ਨੇ ਇਰਾਨ ਦੀਆਂ 6 ਛੋਟੀਆਂ ਜੰਗੀ ਕਿਸ਼ਤੀਆਂ ਨੂੰ ਨਿਸ਼ਾਨਾ ਬਣਾ ਕੇ ਸਮੁੰਦਰ ਦੇ ਵਿੱਚ ਡੋਬ ਦਿੱਤਾ। ਅਮਰੀਕਾ ਦੇ ਅਨੁਸਾਰ ਇਨ੍ਹਾਂ ਇਰਾਨੀ ਕਿਸ਼ਤੀਆਂ ਨੇ ਉਨ੍ਹਾਂ ਦੇ ਵੱਲੋਂ ਸੁਰੱਖਿਆ ਦਿੱਤੇ ਜਾ ਰਹੇ ਵਪਾਰਕ ਜਹਾਜ਼ਾਂ ਦੇ ਕਰੂਜ਼ ਮਿਜ਼ਾਈਲਾਂ ਅਤੇ ਡਰੋਨਾਂ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤਣਾਅਪੂਰਨ ਸਥਿਤੀ ਵਿਚਾਲੇ ਅਮਰੀਕਾ ਦੇ 2 ਜੰਗੀ ਬੇੜੇ USS ਟਰੁਕਸਟਨ ਤੇ USS ਮੈਸੋਨ ਇਰਾਨ ਦੇ ਵੱਲੋਂ ਕੀਤੀ ਗਈ ਭਾਰੀ ਗੋਲੀਬਾਰੀ ਮਿਜ਼ਾਈਲਾਂ ਅਤੇ ਡਰੋਨ ਹਮਲਿਆਂ ਦਾ ਸਾਹਮਣਾ ਕਰਦੇ ਹੋਏ ਸੁਰੱਖਿਅਤ ਤਰੀਕੇ ਦੇ ਨਾਲ ਹੌਰਮੁਜ਼ ਨੂੰ ਪਾਰ ਕਰਕੇ ਖਾੜੀ ਦੇ ਵਿੱਚ ਦਾਖਲ ਹੋਏ ਜਿਸ ਦੇ ਮਗਰੋਂ ਹੁਣ ਅਮਰੀਕਾ ਇਰਾਨ ਦੇ ਖਿਲਾਫ਼ ਵੱਡੀ ਕਾਰਵਾਈ ਕਰ ਕਹਿੰਦੇ ਸਕਦਾ ਹੈ। ਇਸ ਤੋਂ ਪਹਿਲਾਂ ਇਕ ਇੰਟਰਵਿਊ ਦੇ ਦੌਰਾਨ ਟਰੰਪ ਨੇ ਇਕ ਵਾਰ ਫਿਰ ਤੋਂ ਇਰਾਨ ਨੂੰ ਧਮਕੀ ਦਿੱਤੀ, ਕਿਹਾ ਕਿ ਜੇਕਰ ਇਰਾਨ ਨੂੰ ਹੋਰਮੁਜ਼ ਦੇ ਵਿਚ ਸਾਡੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਧਰਤੀ ਦੇ ਨਕਸ਼ੇ ਤੋਂ ਮਿਟਾ ਦਿੱਤਾ ਜਾਏਗਾ। ਅਜਿਹੇ ਵਿਚ ਹੋਰਮੁਜ਼ ਦੇ ਵਿਚ ਹੋਈ ਕਾਰਵਾਈ ਕਿਤੇ ਨਾ ਕਿਤੇ ਇਲਾਕੇ ਦੇ ਵਿਚ ਇਕ ਵਾਰ ਫਿਰ ਤੋਂ ਜੰਗ ਦੀ ਅੱਗ ਨੂੰ ਜਿਹੜਾ ਭੜਕਾ ਸਕਦੀ ਹੈ, ਜਿਸ ਮਗਰੋਂ ਦੁਨੀਆਂ ਭਰ ਦੇ ਵਿਚ ਤੇਲ ਗੈਸ ਦਾ ਸੰਕਟ ਹੋਰ ਵੀ ਡੂੰਘਾ ਹੋਣ ਦੀ ਸੰਭਾਵਨਾ ਦੱਸੀ ਗਈ ਹੈ। ਯੂਏਈ ਹਮਲੇ ਦੇ ਵਿਚ 3 ਭਾਰਤੀ ਜ਼ਖਮੀ ਹੋਏ ਹੈ। ਭਾਰਤ ਨੇ ਨਾ ਕਾਬਲੇ ਬਰਦਾਸ਼ਤ ਜਿਹੜੀ ਗੱਲ ਕਹਿ ਦਿੱਤੀ ਹੈ। ਸੰਯੁਕਤ ਅਰਬ ਇਮਰਾਤ ਦੇ ਫੁਜੈਰਾ ਦੇ ਵਿਚ ਜਿਹੜਾ ਹੋਏ ਹਮਲੇ ਦੇ ਵਿਚ ਜਿਸਦੇ ਵਿਚ 3 ਭਾਰਤੀ ਨਾਗਰਿਕ ਜ਼ਖਮੀ ਹੋਏ ਤੇ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਤੇ ਭਾਰਤ ਨੇ ਮੰਗਲਵਾਰ ਅੱਜ ਇਸ ਘਟਨਾ ਨੂੰ ਨਾ ਕਾਬਲੇ ਬਰਦਾਸ਼ਤ ਕਰਾਰ ਦੇ ਦਿੱਤਾ। ਖੇਤਰ ਦੇ ਵਿਚ ਵੱਧ ਰਹੀ ਹਿੰਸਾ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਹੈ। ਭਾਰਤੀ ਵਿਦੇਸ਼ ਮੰਤਰਾਲਾ ਜਿਹੜਾ ਉਹਨੇ ਇਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਇਸ ਨਾਜ਼ੁਕ ਸਥਿਤੀ ਨੂੰ ਸੁਲਝਾਉਣ ਦੇ ਲਈ ਗੱਲਬਾਤ ਅਤੇ ਕੂਟਨੀਤੀ ਦੇ ਪੱਖ ਦੇ ਵਿਚ ਹੈ। ਮੰਤਰਾਲੇ ਨੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ ਤਾਂ ਜੋ ਪੱਛਮੀ ਏਸ਼ੀਆ ਦੇ ਵਿਚ ਸ਼ਾਂਤੀ ਤੇ ਸਥਿਰਤਾ ਜਿਹੜੀ ਬਹਾਲ ਕੀਤੀ ਜਾ ਸਕੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਫੁਜੈਰਾ ਦੇ ਉਤੇ ਹਮਲਾ ਜਿਸਦੇ ਵਿਚ 3 ਭਾਰਤੀ ਜ਼ਖਮੀ ਹੋਏ ਨੇ ਬੇਹੱਦ ਮੰਦਭਾਗਾ ਹੈ। ਮਾਸੂਮ ਨਾਗਰਿਕਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਜਿਹੜਾ ਤੁਰੰਤ ਬੰਦ ਹੋਣਾ ਚਾਹੀਦਾ ਹੈ। ਭਾਰਤ ਨੇ ਕੌਮਾਂਤਰੀ ਕਾਨੂੰਨ ਦੇ ਅਨੁਸਾਰ ਹੋਰਮੁਜ਼ ਜਲਡਮਰੂ ਰਾਹੀਂ ਸਮੁੰਦਰੀ ਆਵਾਜਾਈ ਨੂੰ ਨਿਰਵਿਘਨ ਜਿਹੜਾ ਆਪਣਾ ਜਾਰੀ ਰੱਖਣ ਦੀ ਮਹੱਤਤਾ ਦੇ ਉਤੇ ਵੀ ਜ਼ੋਰ ਦਿੱਤਾ ਹੈ। ਬਿਆਨ ਦੇ ਵਿਚ ਕਿਹਾ ਗਿਆ ਕਿ ਭਾਰਤ ਅਮਨ ਸ਼ਾਂਤੀ ਦੇ ਲਈ ਕੀਤੇ ਜਾਣ ਵਾਲੇ ਹਰ ਯਤਨ ਦੇ ਵਿਚ ਸਹਿਯੋਗ ਜਿਹੜਾ ਦੇਣ ਦੇ ਲਈ ਤਿਆਰ ਹੈ। ਦੂਸਰੇ ਪਾਸੇ ਪੂਰੀ ਦੁਨੀਆਂ ਦੇ ਲਈ ਖਤਰੇ ਦੀ ਘੰਟੀ ਦੱਸਿਆ ਹੈ। IMF ਚੀਫ ਨੇ ਜਿਹੜਾ ਵਾਰਨਿੰਗ ਦੇ ਦਿੱਤੀ ਹੈ, ਕਿਹਾ ਕਿ ਅਜੇ ਤਾਂ ਸ਼ੁਰੂਆਤ ਹੈ। ਅੰਤਰਰਾਸ਼ਟਰੀ ਮੁਦਰਾ ਕੋਸ਼ ਜਿਹੜਾ IMF ਦੀ ਚੀਫ ਕ੍ਰਿਸਟਾਲੀਨਾ ਜ਼ੋਰਜੀਵਾ ਨੇ ਅਮਰੀਕਾ ਤੇ ਇਰਾਨ ਵਿਚਾਲੇ ਵਧਦੇ ਤਣਾਅ ਨੂੰ ਲੈ ਕੇ ਪੂਰੀ ਦੁਨੀਆਂ ਦੇ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। IMF ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਇਰਾਨ ਜੰਗ 2027 ਤੱਕ ਜਾਰੀ ਰਹਿੰਦੀ ਹੈ ਤਾਂ ਦੁਨੀਆਂ ਨੂੰ ਅਨੁਮਾਨ ਤੋਂ ਕਿਤੇ ਜ਼ਿਆਦਾ ਜਿਹੜਾ ਭਿਆਨਕ ਨਤੀਜੇ ਜਿਹੜੇ ਨੇ ਭੁਗਤਣੇ ਪੈ ਸਕਦੇ ਨੇ। ਕੱਚੇ ਤੇਲ ਦੀਆਂ ਕੀਮਤਾਂ $125 ਤੱਕ ਪਹੁੰਚਣ ਦਾ ਖਦਸ਼ਾ ਜਤਾਇਆ। IMF ਦੀਆਂ ਜਿਹੜੇ ਚੀਫ ਮੁਤਾਬਕ ਜੇਕਰ ਇਹ ਜੰਗ ਲੰਬੀ ਖਿੱਚੀ ਗਈ ਤਾਂ ਕੱਚੇ ਤੇਲ ਦੀਆਂ ਕੀਮਤਾਂ $125 ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਤਾਂ ਗਲੋਬਲ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗੀ। ਸ਼ੈਵਰੋਨ ਦੇ ਚੇਅਰਮੈਨ ਜਿਹੜੇ ਨੇ ਮਾਈਕ ਵਿਰਥ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਹੋਰਮੁਜ਼ ਸਟਰੇਟ ਦੇ ਬੰਦ ਹੋਣ ਦੇ ਨਾਲ ਦੁਨੀਆਂ ਭਰ ਦੇ ਵਿਚ ਤੇਲ ਦੀ ਸਪਲਾਈ ਦੇ ਵਿਚ ਵੱਡੀ ਕਮੀ ਆ ਸਕਦੀ ਹੈ ਕਿਉਂਕਿ ਦੁਨੀਆਂ ਦੀ 20% ਤੇਲ ਸਪਲਾਈ ਇਸੇ ਰਸਤੇ ਦੇ ਰਾਹੀਂ ਹੁੰਦੀ ਹੈ। ਮਹਿੰਗਾਈ ਦਾ ਫਟੇਗਾ ਕਹਿੰਦੇ ਬੰਬ। ਰਿਪੋਰਟ ਦੇ ਵਿਚ ਦਸਿਆ ਗਿਆ ਕਿ ਜੰਗ ਦੇ ਚਲਦਿਆਂ 2026 ਦੇ ਵਿਚ ਗਲੋਬਲ ਵਿਕਾਸ ਦਰ ਜਿਹੜੀ ਹੈ ਡਿੱਗ ਕੇ 2.5% ਤੱਕ ਰਹਿ ਸਕਦੀ ਹੈ ਜਦਕਿ ਮਹਿੰਗਾਈ 5.4% ਤੱਕ ਪਹੁੰਚਣ ਦਾ ਖਦਸ਼ਾ ਹੈ। ਜ਼ੋਰਜੀਵਾ ਨੇ ਦਸਿਆ ਕਿ ਖਾਦਾਂ ਜਿਹੜੀਆਂ ਨੇ ਫਰਟੀਲਾਈਜ਼ਰ ਪਹਿਲਾਂ ਹੀ ਜਿਹੜਾ 30% ਤੋਂ 40% ਤੱਕ ਮਹਿੰਗੀਆਂ ਜਿਹੜੀਆਂ ਹੋ ਚੁੱਕੀਆਂ ਨੇ ਜਿਹਦੇ ਕਾਰਨ ਖਾਣ ਪੀਣ ਦੀਆਂ ਚੀਜ਼ਾਂ ਦੇ ਉੱਤੇ ਭਾਅ ਜਿਹੜੇ ਨੇ ਵੱਧ ਰਹੇ ਨੇ 3% ਤੋਂ 6% ਤੱਕ ਵਾਧਾ ਹੋ ਸਕਦਾ ਹੈ। ਏਸ਼ੀਆ ਦੇ ਉੱਤੇ ਬੜਾ ਵੱਡਾ ਪ੍ਰਭਾਵ ਪਵੇਗਾ ਇਹਦਾ ਜਿਹੜਾ ਪਹਿਲਾਂ ਹੀ ਅਸਰ ਚੱਲ ਰਿਹਾ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਜੰਗ ਲੰਮੇ ਸਮੇਂ ਤੱਕ ਚੱਲ ਜਾਂਦੀ ਹੈ ਦੁਨੀਆਂ ਦੀਆਂ ਅਰਥ ਵਿਵਸਥਾਵਾਂ ਸੁੰਗੜਨ ਲੱਗ ਜਾਣਗੀਆਂ ਤੇ ਇਸਦਾ ਸਭ ਤੋਂ ਵੱਡਾ ਜਿਹੜਾ ਜਾਂ ਪਹਿਲਾ ਬੁਰਾ ਅਸਰ ਏਸ਼ੀਆਈ ਦੇਸ਼ਾਂ ਦੇ ਉੱਤੇ ਦੇਖਣ ਨੂੰ ਮਿਲੇਗਾ। IMF ਦਾ ਕਹਿਣਾ ਹੈ ਕਿ ਉਹ ਸਪਲਾਈ ਚੇਨ ਦੇ ਉੱਤੇ ਪੈਣ ਵਾਲੇ ਅਸਰ ਦੀ ਜਿਹੜੀ ਬਰੀਕੀ ਦੇ ਨਾਲ ਨਿਗਰਾਨੀ ਕਰ ਰਹੀ ਹੈ। ਨੀਤੀ ਘੜਨ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਜ਼ੋਰਜੀਵਾ ਨੇ ਕਿਹਾ ਕਿ ਸਥਿਤੀ ਬਹੁਤ ਗੰਭੀਰ ਜਿਹੜੀ ਹੁੰਦੀ ਜਾ ਰਹੀ ਹੈ ਤੇ ਇਸ ਨੂੰ ਮਾਮੂਲੀ ਸਮਝਣਾ ਭਾਰੀ ਜਿਹੜਾ ਸਾਡੇ ਉੱਤੇ ਪੈ ਸਕਦਾ ਹੈ। ਤੇ ਦੋਸਤੋ ਅੱਗੇ ਜਾ ਕੇ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ। ਕੈਨੇਡਾ ਤੋਂ ਟੁੱਟ ਕੇ ਬਣੇਗਾ ਉਹ ਨਵਾਂ ਦੇਸ਼ ਕਿਹੜਾ ਬਣੇਗਾ? ਰੈਫਰੈਂਡਮ ਦੀ ਆਵਾਜ਼ ਉੱਠ ਰਹੀ ਹੈ ਉੱਥੇ। ਹਜ਼ਾਰਾਂ ਪੰਜਾਬੀਆਂ ਤੇ ਵੀ ਜਿਹੜਾ ਇਹਦਾ ਅਸਰ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਤੇ 1-2 ਦਿਨਾਂ ਪਹਿਲਾਂ ਹੀ ਜਿਹੜੀਆਂ ਰਿਪੋਰਟਾਂ ਵੀ ਆਈਆਂ ਨੇ ਖਾਲਿਸਤਾਨੀ ਜਾਂ ਹੋਰ ਚੀਜ਼ਾਂ ਦੀਆਂ, ਪਰ ਇਹ ਆਵਾਜ਼ ਜਿਹੜੀ ਹੈ ਉਸ ਪੱਖ ਦੀ ਨਹੀਂ ਹੈ, ਪਰ ਇਹ ਕੈਨੇਡਾ ਦੇ ਵਿੱਚ ਹੀ ਆਪਣਾ ਵੱਖਰਾ ਮੁਲਕ ਬਣਾਉਣ ਦੀ ਜਿਹੜੀ ਹੈ ਆਵਾਜ਼ ਉੱਠ ਰਹੀ ਹੈ ਉਹਦਾ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ। ਤੇ ਉਸ ਤੋਂ ਪਹਿਲਾਂ ਆਪਣੇ ਨਾਲ ਮੁਕੱਦਰ ਬਾਈ ਜੀ ਜੁੜੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਜੀਆਨੂ ਜੀ।
4: ਸਤਿ ਸ੍ਰੀ ਅਕਾਲ ਭਾਰਤ ਬਾਈ ਜੀ।
0: ਸਤਿ ਸ੍ਰੀ ਅਕਾਲ ਜੀ, ਜੀਆਨੂ ਜੀ, ਕੀ ਹਾਲ ਚਾਲ ਨੇ ਜਨਾਬ?
4: ਬਹੁਤ ਵਧੀਆ ਜੀ, ਬਹੁਤ ਵਧੀਆ। ਸਾਰੇ ਸੱਜਣਾਂ ਨੂੰ ਸਤਿ
0: ਸ੍ਰੀ ਅਕਾਲ। ਕੀ ਕਹਿਣਾ ਚਾਹੋਗੇ?
4: ਕਹਿਣਾ ਤਾਂ ਕੀ ਹੈ ਬਾਈ ਜੀ, ਉਹੀ ਗੱਲ ਹੈ ਵੀ ਤੁਹਾਡੇ ਨਾਲ ਜੁੜ ਕੇ ਤੁਹਾਡਾ ਹਾਲ ਚਾਲ ਪੁੱਛ ਲਈਦਾ ਹੈ ਤੇ ਆਪਣੇ ਸੱਜਣਾਂ ਦਾ ਚਲੋ ਗੱਲ ਹੋ ਜਾਂਦੀ ਹੈ।
0: ਬਿਲਕੁਲ,
4: ਬਾਕੀ ਤਾਂ ਜੋ ਕੁਛ ਹੈਗਾ ਤੁਸੀਂ ਐਕਸਪਲੇਨ ਕਰ ਹੀ ਦਿੰਦੇ ਹੋ, ਰਹਿੰਦੀ ਖੁੰਦੀ ਸੈਣੀ ਬਾਈ ਜੀ ਕਰ ਜਾਂਦੇ ਨੇ
0: ਜੀ,
4: ਤੇ ਚੱਲੀ ਦਾ ਇਹੀ ਜਾਂਦਾ ਬਾਈ ਜੀ ਸਿਆਸਤ ਚ, ਤੁਹਾਨੂੰ ਪਤਾ ਹੀ ਹੈ ਜੋ ਕੁਛ ਚੱਲਦਾ ਪਿਆ
0: ਜੀ।
4: ਗੱਲ ਇਹ ਆ ਬਾਈ ਜੀ, ਮੈਂ ਤਾਂ ਨਾ ਚਲੋ ਸੈਣੀ ਬਾਈ ਜੀ ਆਪਣੇ ਤਜਰਬੇ ਦੇ ਹਿਸਾਬ ਨਾਲ ਉਹੀ ਗੱਲ ਉਹ ਗੱਲ ਕਰਦੇ ਨੇ, ਸਾਰਾ ਆਪਣਾ ਐਕਸਪਲੇਨ ਕਰਦੇ ਹੈਗੇ ਨੇ ਬੜਾ ਵਧੀਆ ਤਰੀਕੇ ਨਾਲ ਕਰਦੇ ਨੇ। ਮੈਂ ਉਹੀ ਗੱਲ ਵੀ ਹਰ ਇੱਕ ਚੀਜ਼ ਨੂੰ ਮੰਨ ਲਓ ਵੀ ਪੂਰਾ ਵਧੀਆ ਤਰੀਕੇ ਨਾਲ ਗੱਲ ਕਰਕੇ ਸਮਝਾ ਕੇ ਜਾਂਦੇ ਨੇ।
0: ਥੈਂਕ ਯੂ,
4: ਇੰਨੀ ਲੰਮੀ ਚੌੜੀ ਗੱਲ ਤਾਂ ਮੈਨੂੰ ਲੱਗਦਾ ਉਹੀ ਗੱਲ ਵਕੀਲ ਸਾਹਿਬ ਵੀ ਕਰ ਸਕਦੇ ਨੇ ਸਾਡੇ ਵਰਗਿਆਂ ਦੇ ਵਾਸਤੇ ਗੱਲ ਵੀ, ਅਸੀਂ ਤਾਂ ਇੱਕ ਨਿੱਜ ਦੂਜੇ ਤੇ ਉਹੀ ਉਲਝ ਜਾਵਾਂਗੇ ਉਲਝ ਜਾਵਾਂਗੇ
0: ਜੀ।
4: ਤੇ ਉਹ ਪਰ ਐ ਭਾਰਤ ਬਾਈ ਜੀ ਗੱਲ ਉਹੀ ਹੈ ਨਾ, ਹੁਣ ਇਹ ਜਿਹੜੇ ਆਉਣ ਵਾਲੇ ਨੇ ਤੇ ਜਿਹੜੇ ਜਾਣ ਵਾਲੇ ਨੇ
0: ਹਾਂਜੀ,
4: ਉਹ ਮੈਂ ਤਾਂ ਕਈ ਸੱਜਣਾਂ ਤੋਂ ਸੁਣੀ ਜਾਣਾ ਕਹਿੰਦੇ ਉਹ, ਮੈਂ ਨਾ ਪਿਛਲੇ ਦਿਨ ਮੇਰੇ ਮਾਮਾ ਜੀ ਦਾ ਬੇਟਾ ਆਇਆ
0: ਜੀ,
4: ਮੇਰੇ ਤੋਂ ਵੱਡੇ ਹੀ ਨੇ ਤੇ ਉਹ ਨਾ ਪੱਕੇ ਅਕਾਲੀ ਦਲ ਵਾਲੇ ਨੇ
0: ਜੀ
4: ਪੱਕੇ ਹੀ।
0: ਅੱਛਾ,
4: ਉਹਨਾਂ ਨੇ ਪਿਛਲੀ ਵਾਰ ਉਹਨਾਂ ਨੇ ਝਾੜੂ ਨੂੰ ਵੋਟਾਂ ਪਾਈਆਂ ਸੀ, ਆ ਜਿਹੜੇ ਪਿਛਲਾ ਇਲੈਕਸ਼ਨ ਹੋਇਆ ਜਦੋਂ ਇਹ ਜਿੱਤ ਕੇ ਆਏ ਨੇ
0: ਜੀ।
4: ਉਹ ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀ ਮੈਨੂੰ ਨੀ ਸਮਝ ਆਉਂਦੀ, ਪਤਾ ਨੀ ਹੋਈ ਇਹ ਲੋਕਾਂ ਦਾ ਵੀ ਸਿਸਟਮ ਕੀ ਹੈ ਕੀ ਨਹੀਂ। ਉਹ ਲੈਟ ਤੋਂ ਹੀ ਖੁਸ਼ ਵੀ ਕਈ ਬੰਦੇ ਵੀ ਇਹੀ ਬਹੁਤ ਹੈ ਕਹਿੰਦੇ ਵੀ ਭਗਵੰਤ ਮਾਨ ਨੇ ਲੈਟ ਦਿਨੇ ਆਉਣ ਲਾ ਤੀ ਕਹਿੰਦੇ
0: ਜੀ।
4: ਇਹ ਮੇਰਾ ਸੈਣੀ ਬਾਈ ਜੀ ਵਾਸਤੇ ਸਵਾਲ ਹੈ, ਕੱਲ ਨੂੰ ਆਉਣਗੇ ਵੀ ਜਦੋਂ ਦੁਬਾਰਾ ਕੱਲ ਨੂੰ ਮੰਨ ਲਓ ਤੁਹਾਡੇ ਨਾਲ ਜੁੜ ਕੇ ਫਿਰ ਦੁਬਾਰਾ ਗੱਲ ਕਰਨਗੇ
0: ਜੀ।
4: ਵੀ ਦੇਖੋ ਅਸੀਂ ਜਿਹੜੇ ਉਹ ਕਹਿੰਦੇ ਵੀ ਅਸੀਂ ਪੰਜਾਬ ਦੇ ਮੁੱਦੇ ਨਾਲ ਜੁੜੇ ਹਾਂ, ਅਸੀਂ ਫਲਾਣਿਆਂ ਦੇ ਨਾਲ ਜੁੜੇ ਹਾਂ, ਉਹ ਤਾਂ ਗੱਲਾਂ ਹੀ ਬੜੀ ਦੂਰ ਦੀਆਂ ਨੇ ਬਾਈ ਜੀ
0: ਜੀ।
4: ਪੰਜਾਬ ਕਿੱਥੇ ਖੜਾ ਜਿੱਥੇ ਅਸੀਂ ਸਾਰਿਆਂ ਵਾਸਤੇ, ਕਿਉਂਕਿ ਜੇ ਅਸੀਂ ਪੰਜਾਬ ਨਾਲ ਜੁੜੇ ਹਾਂ ਤਾਂ ਮਤਲਬ ਇਹ ਵੀ ਅਸੀਂ ਸਾਰੇ ਲੋਕਾਂ ਦੇ ਸਾਂਝੇ ਮੁੱਦੇ ਨਾਲ ਜੁੜੇ
0: ਜੀ।
4: ਅਸੀਂ ਤਾਂ ਆਪੋ ਆਪਣੇ ਫਾਇਦੇ ਵੇਖੀ ਜਾਂਦੇ ਹਾਂ ਬਾਈ ਜੀ, ਵੀ ਜੇ ਸਾਡੇ ਕੋਲ ਲੈਟ ਆਉਂਦੀ ਪਈ ਆ, ਦਿਨੇ ਆਉਂਦੀ ਸੀ ਤੇ ਪਹਿਲਾਂ ਰਾਤ ਨੂੰ ਆਉਂਦੀ ਸੀ, ਹੁਣ ਦਿਨੇ ਆਉਣ ਲੱਗ ਗਈ, ਤੇ ਇਹੀ ਬੜਾ ਵੱਡਾ ਬਦਲਾਅ।
0: ਬਿਲਕੁਲ,
4: ਉਹ ਮੈਂ ਇਸੇ ਕਰਕੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਬਾਈ ਜੀ, ਆਪਾਂ ਅਸੀਂ ਨਾ ਜਿਵੇਂ ਹੁਣ ਬੰਗਾਲ ਦਾ ਇਲੈਕਸ਼ਨ ਹੋਇਆ ਮੰਨ ਲਓ
0: ਜੀ,
4: ਉਹ ਕਈ ਮੰਨ ਲਓ ਪੱਤਰਕਾਰਾਂ ਨੇ ਇਹੀ ਗੱਲ ਕਹੀ ਵੀ ਜਿਹੜੇ ਉੱਥੇ ਫੀਲਡ ਤੇ ਜਾ ਕੇ ਆਏ, ਉਹ ਕਹਿੰਦੇ ਵੀ ਤੁਸੀਂ ਪਹਿਲਾਂ ਹੀ ਜਿਹੜੀ ਮੰਨ ਲਓ ਬੰਦੇ ਦੀ ਸੋਚ ਹੁੰਦੀ ਹੈ ਨਾ, ਉਸ ਹਿਸਾਬ ਨਾਲ ਉਹ ਅਜ਼ਿਊਮ ਕਰ ਲੈਂਦਾ ਪਹਿਲਾਂ ਹੀ ਵੀ ਐ ਹੀ ਹੋਊ
0: ਹੈ।
4: ਉਹ ਗੱਲ ਉਹੀ ਆ ਵੀ ਹੁਣ ਮੰਨ ਲਓ ਆਪਾਂ ਨੂੰ ਜਿਵੇਂ ਹੁਣ ਸੈਣੀ ਬਾਈ ਜੀ ਨੇ ਸਾਰੇ ਹੀ ਮੰਨ ਲਓ ਆਪਾਂ ਸੋਚਦੇ ਹੈਗੇ ਆ, ਸੋਚਦੇ ਆ ਆਪਾਂ ਨੇ ਜੇ ਪਹਿਲਾਂ ਵੀ ਵੋਟਾਂ ਪਾਈਆਂ ਤਾਂ ਉਹ ਮੈਨੂੰ ਨੀ ਲੱਗਦਾ ਹੈਗਾ, ਮੈਂ ਉਹ ਗੱਲ ਨੀ ਕਦੇ ਵੀ ਕਹਿੰਦਾ ਹੈਗਾ ਵੀ ਆਪਾਂ ਚੰਗਾ ਸੋਚ ਕੇ ਪਾਈਆਂ ਹੋਣਗੀਆਂ, ਜੇ ਦੂਜਿਆਂ ਨੂੰ ਛੱਡ ਕੇ ਪਾਈਆਂ ਨੇ ਤੇ ਇਹਨਾਂ ਨੂੰ ਪਾਈਆਂ ਹੋਣਗੀਆਂ
0: ਜੀ।
4: ਪਰ ਜੇ ਆਪਾਂ ਮੰਨ ਲਓ ਅਸੀਂ ਮੰਨ ਲਓ ਜੇ ਸਾਡੇ ਵਿਚਾਰ ਨਹੀਂ ਰਲਦੇ ਹੈਗੇ ਮੰਨ ਲਓ, ਫਿਰ ਅਸੀਂ ਉਹੀ ਵਿਚਾਰ ਬਣਾ ਕੇ ਤੁਰ ਪੈਂਦੇ ਹਾਂ, ਮੰਨ ਲਓ ਵੀ ਉਹ ਸਾਰੇ ਲੋਕਾਂ ਦੇ ਵਿਚਾਰ ਇੱਕੋ ਹੀ ਨੇ ਵੀ ਸਾਰੇ ਲੋਕ ਇਹਨਾਂ ਦੇ ਖਿਲਾਫ਼ ਹੀ ਹੋਣਗੇ
0: ਜੀ। ਬਿਲਕੁਲ,
4: ਕਿਉਂਕਿ ਉਹ ਸਾਡਾ ਵਿਚਾਰ ਹੈ, ਜਿਹੜਾ ਮੇਰਾ ਵਿਚਾਰ ਹੈ ਮੈਂ ਉਸੇ ਹਿਸਾਬ ਨਾਲ ਹੀ ਤੁਰ ਪੈਣਾ ਵੀ ਜੇ, ਕਿਉਂਕਿ ਮੈਨੂੰ ਫਿਰ ਦੂਜੀ ਗੱਲ ਨਜ਼ਰ ਨੀ ਨਾ ਆਉਣੀ ਜਦੋਂ ਆਪਾਂ ਅਜ਼ਿਊਮ ਕਰ ਲੈਣੇ ਵੀ ਹਾਂ ਇਹ ਹੀ ਹੋਊਗਾ
0: ਜੀ।
4: ਤੇ ਉਹ ਮੈਂ ਕੱਲ ਸੁਣਦਾ ਪਿਆ ਸੀ ਵਿਸ਼ਲੇਸ਼ਣ ਬੰਗਾਲ ਦੇ ਵਿੱਚ ਵੀ ਉਹ ਗੱਲ ਉਹੀ ਹੈ, ਆਪਾਂ ਨਾ ਚਲੋ ਠੀਕ ਹੈ, ਮੈਂ ਵੀ ਇਹਨਾਂ ਚੀਜ਼ਾਂ ਨੂੰ ਬੜਾ ਸੋਚਦਾ ਹੈਗਾ ਵੀ ਤੁਸੀਂ ਦੇਖੋ ਹੁਣ ਇਹਨਾਂ ਨੇ ਬੰਗਾਲ ਦੇ ਵਿੱਚ ਜਿਹੜਾ ਕੀਤਾ ਇਹਨਾਂ ਨੇ ਆਪਣਾ ਵੋਟਾਂ ਕੱਟੀਆਂ ਨੇ
0: ਜੀ,
4: ਇਹ ਤਾਂ ਹੁਣ ਕੱਟੀਆਂ ਨੇ ਨਾ ਜੀ, ਪਰ ਪਿਛਲੀ ਵਾਰੀ ਜਿਹੜੀ ਪਿਛਲੀ ਵਾਰੀ ਤਾਂ ਕੱਟੀਆਂ ਨੀ ਸੀ। ਤੁਸੀਂ ਦੇਖੋ ਅਸੀਂ ਸੋਚਦੇ ਕੀ ਆ ਵੀ ਜਿਹੜੀ ਬੰਗਾਲ ਦੀ ਮੁੱਖ ਮੰਤਰੀ ਹੈ ਆਪਣਾ ਮਮਤਾ ਬੈਨਰਜੀ
0: ਜੀ,
4: ਉਹ ਪਿਛਲੀ ਵਾਰੀ ਕਿਉਂ ਹਾਰ ਗਈ? ਪਿਛਲੀ ਵਾਰੀ ਤਾਂ ਕਿਸੇ ਨੇ ਵੋਟਾਂ ਨੀ ਸੀ ਕੱਟੇ, ਵੋਟਾਂ ਇਸ ਵਾਰ ਕੱਟੀਆਂ
0: ਜੀ
4: ਉਸੇ ਬੰਦੇ ਦੁਸ਼ਮਣ ਤੋਂ, ਹਾਰਦੀ ਕੰਮ ਤੋਂ ਨਹੀਂ।
0: ਦੇਖੋ ਮੁਕੱਦਰ ਬਾਈ ਜੀ, ਆਪਣੇ ਹੁਣ ਪੰਜਾਬ ਦੇ ਵਿਚ ਵੀ ਰੋਲਾ ਪੈਂਦਾ, ਠੀਕ ਆ, ਆਪਣੇ ਪ੍ਰਵਾਸੀ ਭਾਈਚਾਰੇ ਦੇ ਲੋਕ ਆਉਂਦੇ ਆ ਤਾਂ ਉਹਨਾਂ ਦਾ ਵੀ ਤਾਂ ਰੋਲਾ ਪੈ ਰਿਹਾ ਇਸ ਚੀਜ਼ ਦੇ ਵਿਚ ਭਾਈ, ਉਹਨਾਂ ਦੀਆਂ ਵੋਟਾਂ ਨੀ ਬਣਨੀਆਂ ਚਾਹੀਦੀਆਂ, ਉਹ ਜ਼ਮੀਨ ਨੀ ਖਰੀਦਣੀ ਬਣੇ ਵਾਲੇ ਚਾਹੀਦੇ ਆ। ਇਸੇ ਤਰ੍ਹਾਂ ਹੁਣ ਉਹ ਜਿੱਦਾਂ ਹੁਣ ਆਪਣੇ ਚਲੋ ਆਪਣੇ ਆਪਾਂ ਪਿੰਡਾਂ ਦੇ ਵਿਚ ਉੱਥੇ ਜੰਮੇ ਪਲੇ ਆ, ਸ਼ਹਿਰਾਂ ਦੇ ਵਿਚ ਜੋ ਕੁਝ ਵੀ ਜਿੱਥੇ ਵੀ ਜੋ ਜੰਮਿਆ ਪਲਿਆ ਉਹਦਾ ਕੋਈ ਨਾ ਕੋਈ ਰਿਕਾਰਡ ਤਾਂ ਹੈਗਾ ਹਨਾ, ਚਾਹੇ ਉਹ ਰਾਸ਼ਨ ਕਾਰਡ ਦੇ ਵਿਚ ਬੋਲਦਾ ਆ ਚਾਹੇ ਕੁਛ ਆ। ਹੁਣ ਚਲੋ ਬੰਗਲਾਦੇਸ਼ ਤੋਂ ਜਿਹੜੇ ਲੋਕ ਆਏ ਨੇ ਉਹ ਰਿਫਿਊਜੀ ਕਹਿ ਲੋ ਜਾਂ ਕਿੱਦਾਂ ਹੈ, ਉਹਨਾਂ ਦਾ ਕਿਤੇ ਨਾ ਕਿਤੇ ਉਹ ਪ੍ਰੂਫ ਨੀ ਨਾ ਕਰ ਸਕਣ ਕਿ ਉਸ ਚੀਜ਼ ਨੂੰ ਪਿਆ ਸੀ ਇੱਥੇ ਜੰਮੇ ਪਲੇ ਆ ਜਾਂ ਕਿੱਦਾਂ ਆ।
4: ਨਹੀਂ ਉਸ ਹਿਸਾਬ ਨਾਲ ਤਾਂ ਭਾਰਤ ਬਾਈ ਜੀ ਕੋਈ ਇਹ ਪ੍ਰੂਫ ਕਰ ਹੀ ਨਹੀਂ ਸਕਦੇ ਹੈਗੇ। ਮੈਂ ਮੇਰੇ ਕਹਿਣ ਇਹ ਹੈਗਾ ਵੀ ਆਪਾਂ ਜੇ ਨਾ ਕਿਉਂਕਿ ਇਹਦੇ ਵਿੱਚ ਨਾ ਜਿਹੜੀ ਆਹ ਮਮਤਾ ਬੈਨਰਜੀ ਦੀ ਹਾਰ ਹੋਈ ਹੈ
0: ਜੀ,
4: ਇਹ ਜਿਹੜਾ ਇਹਨਾਂ ਨੇ ਆ ਕੀਤਾ ਹੈਗਾ ਆਪਣਾ ਵੋਟਾਂ ਕੱਟੀਆਂ ਹੈਗੀਆਂ ਨੇ ਇਹਦੇ ਵਿੱਚ ਉਹਦੇ ਜਿਹੜੇ 15 ਸਾਲਾਂ ਦਾ ਉਹਦਾ ਜਿਹੜਾ ਮਤਲਬ ਮਾੜਾ ਰਾਜ ਸੀ
0: ਜੀ ਜੀ ਐਗਜ਼ਾਮਪਲ ਉਹੀ ਸੀ ਨਾ ਭਗਵੰਤ ਮਾਨ ਉਹਨਾਂ ਦੀ ਜੇ ਸਰਕਾਰ ਆਈ ਹੈ ਤਾਂ ਉਹ ਇਹੀ ਸੀ ਨਾ ਲੋਕ ਬਦਲਾਅ ਚਾਹੁੰਦੇ ਸੀ ਕੁਛ ਨਾ ਕੁਛ ਉਹੀ ਚੀਜ਼ ਉੱਥੇ ਉਹ ਵੀ ਉਹ ਓਦਾਂ ਹੀ ਹੋ ਗਈ ਹੈ ਜੀ
4: ਜੀ। ਇਹੀ ਮਮਤਾ ਬੈਨਰਜੀ ਇਹਨਾਂ ਨੇ ਇਸ ਵਾਰੀ ਜਿਹੜੀ ਉੱਥੇ 2-2.5 ਲੱਖ ਮੰਨ ਲਓ ਉੱਥੇ ਲਾਈ ਹੈ ਆਪਣਾ CRPF ਦਾ ਦੂਜੀ ਤੀਜੀ, ਇਹਨਾਂ ਨੇ ਵੀ ਕੋਈ ਉੱਥੇ ਡਾਂਗ ਵਾਹੁਣ ਲੱਗਿਆ ਲੋਕਾਂ ਨੂੰ ਕੋਈ ਕਸਰ ਨੀ ਛੱਡੀ ਹੈਗੀ।
0: ਹੁਣ ਦੇਖੋ ਪੰਜਾਬ ਦੇ ਵਿੱਚ ਚੇਅਰਮੈਨੀਆਂ ਦੀਆਂ ਵੋਟਾਂ ਹੋਈਆਂ ਨੇ ਉੱਥੇ ਕਿੰਨਾ ਡਾਂਗ ਸੋਟਾ ਚੱਲਿਆ ਜੀ, ਇਹ ਤਾਂ ਫਿਰ ਮਤਲਬ ਕਿ MP ਦੀਆਂ ਜਾਂ ਕਹਿ ਲਓ MLA ਦੀਆਂ ਚੋਣਾਂ।
4: ਮੈਂ ਉਹੀ ਤਾਂ ਗੱਲ ਭਾਰਜਵਾਈ ਜੀ ਕਹਿਣ ਦਿਆਂ ਮੈਂ BJP ਨਾਲ ਮੈਨੂੰ ਆਪਾਂ ਨੂੰ ਵੇਖੋ BJP ਨਾਲ ਕੋਈ ਦਿੱਕਤ ਨੀ ਹੈਗੀ ਜੇ ਉਹ ਇੱਕ ਸਿਆਸੀ ਪਾਰਟੀ ਨੂੰ ਵਰਤਾਰਾ ਕਰਦੀ ਹੈ ਕਰੀ ਜਾਵੇ, ਜਿੱਤੇ ਸਾਰੇ ਮੰਨ ਲਓ ਸਰਕਾਰ ਬਣਾਉਂਦੀ ਹੈ ਕੁਛ ਕਰੀ ਜਾਵੇ, ਪਰ ਤੁਸੀਂ ਜਦੋਂ ਇਹ ਜਿੰਨੀਆਂ ਵੀ ਪਾਰਟੀਆਂ ਨੇ ਜਦੋਂ ਇਹ ਸੱਤਾ ਚ ਆਉਂਦੀਆਂ ਨੇ ਤੁਸੀਂ ਇਹ ਦੇਖੋ ਵੀ ਇਹ ਆਮ ਲੋਕਾਂ ਦੀਆਂ ਕਿੰਨੀਆਂ ਕੁ ਸਖੀਆਂ ਹੁੰਦੀਆਂ ਨੇ। ਗੱਲ ਤਾਂ ਜਦੋਂ ਵਿਰੋਧੀ ਦਲ ਚ ਹੁੰਦੀਆਂ ਨੇ ਉਦੋਂ ਤਾਂ
0: ਲੱਗਦਾ ਹੁਣ ਵੀ ਗੱਲ ਕਰਦੇ ਸੀ ਸੈਣੀ ਸਾਹਿਬ ਦੇ ਨਾਲ, ਦੇਖੋ ਹੁਣ ਜਦੋਂ ਆਮ ਆਦਮੀ ਪਾਰਟੀ ਪੰਜਾਬ ਉਦੋਂ ਪੰਜਾਬੀਆਂ ਦੀ ਗੱਲ ਕੀਤੀ ਆ ਜਦੋਂ ਸਿਰ ਦੇ ਉੱਤੇ ਪਈ ਆ, ਹੁਣ ਪੰਜਾਬੀ ਦਿਖਣ ਲੱਗ ਗਿਆ ਕਿ ਪੰਜਾਬੀ ਲੜਾਈ ਲੜਨਗੇ ਜੀ 2027 ਦੀ, ਕੇਜਰੀਵਾਲ ਸਾਹਿਬ ਬੈਠ ਕੇ ਬੋਲੀ ਜਾਂਦੇ ਉੱਥੇ, ਹੁਣ ਪੰਜਾਬੀ ਯਾਦ ਆਉਂਦੇ ਇਹਨਾਂ ਨੂੰ। ਹਾਂਜੀ ਬਿਲਕੁਲ ਪੰਜਾਬੀਆਂ ਨਾਲ ਜਿਹੜਾ ਧੱਕਾ ਹੋਇਆ ਉਹਦਾ ਜਵਾਬ ਦੇ ਕੌਣ ਹੋਊਗਾ ਨਾ, ਉਹ ਵੀ ਤਾਂ ਜਵਾਬ ਦਿਓ ਨਾ
4: ਜੀ। ਗੱਲ ਤਾਂ ਉਹੀ ਹੈ ਨਾ, ਉੱਥੇ ਜਾ ਕੇ ਤਾਂ ਲੱਗ ਗਏ ਇਹ ਕਹਿਣ ਵੀ ਸਾਡੇ ਧੱਕਾ ਸਿਰਫ ਜਿੰਨੇ ਪੱਤਰਕਾਰ ਨੇ ਇਹ ਭਗਵੰਤ ਮਾਨ ਦੀ ਫੋਟੋ ਸ਼ੇਅਰ ਨੀ ਕਰ ਸਕਦੇ ਆਪਣੇ ਚੈਨਲ ਕਾਪੀਰਾਈਟ ਪਾਉਣ ਨਾਲ ਦੀ ਨਾਲ, ਤੇ ਫਿਰ ਇਸ ਤੋਂ ਬਾਅਦ ਧੱਕਾ ਕੀ ਹੋਊਗਾ।
0: ਬਿਲਕੁਲ
4: ਇਹ ਲੋਕਤੰਤਰ ਨੂੰ ਸਪੋਰਟ ਕਰਨ ਵਾਲੀ ਗੱਲ ਹੈਗੀਆਂ ਨੇ
0: ਜੀ ਜੀ ਬਿਲਕੁਲ।
4: ਇਸ ਕਰਕੇ ਭਾਰਜਵਾਈ ਜੀ ਨਾ ਮੈਂ ਚਲੋ ਤੁਸੀਂ ਕਈ ਵਾਰੀ ਤੁਸੀਂ ਆਪਣੇ ਹਿਸਾਬ ਨਾਲ ਗੱਲ ਕਰ ਰਹੇ ਹੋ, ਪਰ ਇੱਥੇ ਸਿਸਟਮ ਬਹੁਤ ਬਹੁਤ ਉਲਟ ਹੈਗਾ ਭਾਰਜਵਾਈ ਜੀ। ਇਹ ਇੱਕ ਵਾਰੀ ਨਾ ਜਿੰਨੇ ਹੈਗੇ ਨੇ ਮੈਂ ਇੱਕ ਇੱਕ ਵਾਰੀ ਕੁਰਸੀ ਭਾਲਦੇ ਨੇ, ਕੁਰਸੀ ਮਿਲ ਗਈ ਇਹਨਾਂ ਨੇ ਆਪਣਾ ਨਿੱਜ ਵੇਖਣਾ, ਲੋਕਾਂ ਦੇ ਡਾਂਗਾਂ ਵੇਖਣੀਆਂ ਨੇ। ਇਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਵੀ ਲੋਕ ਪਹਿਲਾਂ ਡਾਂਗਾਂ ਉੱਥੇ ਜਾਂਦੇ ਨੇ ਲੰਬੀ, ਫੇਰ ਕਹਿੰਦਾ ਹੁਣ ਪਟਾਲੇ ਜਾਂਦੇ ਨੇ ਤੇ ਆ ਹੁਣ ਸਾਡੇ ਸੰਗਰੂਰ
0: ਜੀ।
4: ਫੇਰ ਇਹਨੂੰ ਪੁੱਛਣ ਕੌਣ ਹੋਊਗਾ ਇਹਨੂੰ ਭਗਵੰਤ ਮਾਨ ਨੂੰ ਵੀ ਤੂੰ ਕੀ ਕੀਤਾ ਵੱਖਰਾ।
0: ਬਿਲਕੁਲ ਜੀ,
4: ਪਰ ਸਾਡੇ ਲੋਕ ਨੀ ਨਾ ਸੁਧਰ ਰਹੇ, ਜਿੰਨਾ ਚਿਰ ਲੋਕ ਇੱਕੋ ਹੀ ਗੱਲ ਹੈਗੀ ਆ, ਭਾਵੇਂ ਤੁਸੀਂ ਇਹਨਾਂ ਨੂੰ ਕਿਸੇ ਨੂੰ ਚੁਣ ਲਓ, ਭਾਵੇਂ ਬਾਦਲ ਸਾਹਿਬ ਨੂੰ ਚੁਣ ਲਓ, ਭਾਵੇਂ ਕਾਂਗਰਸ ਨੂੰ ਚੁਣ ਲਓ, ਭਾਵੇਂ ਅਕਾਲੀ ਇਹਨਾਂ ਨੂੰ ਦੂਜਿਆਂ ਨੂੰ ਚੁਣ ਲਓ, ਧੰਨਵਾਦ। ਜਿੰਨਾ ਚਿਰ ਇਹਨਾਂ ਨੂੰ ਸਿਰ ਤੇ ਬਿਠਾਉਣੋਂ ਅਸੀਂ ਹਟਦੇ ਨੀ ਹੈਗੇ, ਜਿੰਨਾ ਚਿਰ ਅਸੀਂ ਇਹ ਕਰ ਰਹੇ ਅਸੀਂ ਇਹਨਾਂ ਨਾਲ ਫੋਟੋ ਖਿਚਾਣੀ ਹੈ, ਕਾਹਦੇ ਵਾਸਤੇ ਖਿਚਾਣੀ ਹੈ ਫੋਟੋ? ਸਾਡੇ ਪੈਸਿਆਂ ਤੇ ਸਾਡੇ ਇਹ ਐਸ਼ ਕਰਦੇ ਨੇ, ਇਹ ਫੋਟੋ ਖਿਚਾਉਣ ਸਾਡੇ ਨਾਲ ਆ ਕੇ ਅਸੀਂ ਕਾਹਦੇ ਵਾਸਤੇ ਲੈਣਾ ਲੱਗੇ ਹੋਏ ਆ।
0: ਤੁਸੀਂ ਆਪਣੇ ਆਪ ਦੇ ਨਾਲ ਪਿਆਰ ਕਰੋ, ਤੁਸੀਂ ਆਪਣੇ ਆਪ ਦੇ ਫੈਨ ਬਣੋ, ਆਪਣਾ ਵਧੀਆ ਰਵੋ, ਵਧੀਆ ਕੱਪੜਾ ਲੀੜਾ ਪਾਓ, ਤੁਹਾਨੂੰ ਆਪਣੇ ਆਪ ਦੇ ਵਿੱਚ ਖੁਸ਼ੀ ਮਿਲਦੀ ਆ। ਤੁਸੀਂ ਵੀ ਤਾਂ ਓਦਾਂ ਦੇ ਹੀ ਆ, ਕੁਦਰਤ ਨੇ ਤੁਹਾਡੇ ਵੀ ਤਾਂ ਓਦਾਂ ਹੀ ਸਿਰ ਲਾਇਆ ਆ, ਕੋਈ ਵੱਖਰਾ ਲਾ ਦਿੱਤਾ ਇਹਨਾਂ ਦੇ ਜਾਂ ਕਿਤੇ ਉਹ ਡਿੱਗੇ ਨੇ?
4: ਗੱਲ ਨੀ ਉਹੀ ਆ ਭਾਰਜਵਾਈ ਜੀ, ਜਿਹੜੀਆਂ ਲੈਣਾ ਲੱਗੀਆਂ ਹੇੜਾਂ ਦੀਆਂ ਹੇੜਾਂ ਫਿਰਦੀਆਂ ਨੇ ਇਹਨਾਂ ਦੇ ਮਗਰ, ਜਦੋਂ ਮੰਨ ਲਓ ਮੇਰੇ ਪਿੱਛੇ 5-4 ਹਜ਼ਾਰ ਰੁਪਿਆ 5-4 ਹਜ਼ਾਰ ਬੰਦਾ ਮੇਰੇ ਮਗਰ ਲੱਗਿਆ ਹੋਊਗਾ ਤੇ ਮੈਨੂੰ ਐ ਮੰਨ ਲਓ ਖੜੇ ਨੂੰ ਮੈਨੂੰ ਐ ਦੇਖਦਾ ਹੋਊ ਵੀ 5-4 ਹਜ਼ਾਰ ਰੁਪਿਆ 5-4 ਹਜ਼ਾਰ ਬੰਦਾ ਮੰਨ ਲਓ ਮੇਰੇ ਮਗਰ ਲਾਲਾ ਲਾਲਾ ਕਰੀ ਆਉਂਦਾ ਵੀ ਹਾਂ ਜੀ ਜਿੰਦਾਬਾਦ, ਤੇ ਮੈਨੂੰ ਤਾਂ ਫਿਰ ਉਹੀ ਗੱਲ ਮੈਨੂੰ ਹੋਰ ਮੈਨੂੰ ਤਾਂ ਇਹੀ ਦਿਸੂ
0: ਬਿਲਕੁਲ,
4: ਤੇ ਕਿੱਥੇ ਉਹ ਮੇਰੀ ਜਵਾਬਦੇਹੀ ਤੈਅ ਕਰਨ ਨੂੰ ਪੰਜ ਚਾਰ ਹਜ਼ਾਰ ਬੰਦਾ ਜਿਹੜਾ ਮੇਰੇ ਮਗਰ ਹੋਊ ਮੇਰੀ ਜਵਾਬਦੇਹੀ ਤੈਅ ਕਰੇ ਉਹ
0: ਜੀ
4: ਵੀ ਤੈਨੂੰ ਇਸ ਵਾਸਤੇ ਅਸੀਂ
0: ਜੀ
4: ਤੈਨੂੰ ਇਹ ਨੀ ਵੀ ਤੂੰ ਉਹੀ ਗੱਲ ਵੀ ਮੰਨ ਲਾ ਸਾਡੇ ਟੈਕਸ ਤੇ ਸਾਡੀ ਮਿਹਨਤ ਦੀ ਕਮਾਈ ਦੇ ਤੂੰ ਪਲਦਾ ਪਿਆ ਤੇ ਤੂੰ ਉਹੀ ਗੱਲ ਖੜ ਕੇ ਤੂੰ ਬਣਿਆ
0: ਜੀ
4: ਸਾਡੇ ਦਿੱਕਤ ਹੀ ਇਹ ਹੈ ਬਾਈ ਜਿੰਨਾ ਅਸੀਂ ਕਿਸੇ ਪਾਰਟੀ ਨੂੰ ਬਾਦਲ ਸਾਹਿਬ ਨੇ ਕਾਂਗਰਸ ਹੈ ਕੋਈ ਪਾਰਟੀ ਹੈ
0: ਇਹ
4: ਸਾਰੇ ਸਿੱਧੇ ਹੋ ਸਕਦੇ ਨੇ ਪਰ ਜੇ ਅਸੀਂ ਸੁਧਰ ਜਾਈਏ
0: ਬਿਲਕੁਲ
4: ਪਰ ਅਸੀਂ ਸੁਧਰ ਨੂੰ ਤਿਆਰ ਅਸੀਂ ਤਾਂ ਇਹ ਇਹਨਾਂ ਦੇ ਮਗਰ ਲਾਈਨਾਂ ਲਾਈਆਂ ਹੋਈਆਂ ਨੇ ਵੀ ਇੱਕ ਵਾਰੀ ਫੋਟੋ ਖਿੱਚ ਖਿੱਚ ਦੇ ਫੇਸਬੁੱਕ ਤੇ ਪਾਈ ਹੋਵੇ ਤਾਂ ਬਾਦਲ ਸਾਹਿਬ ਦੇ ਨਾਲ ਖੜਾ ਰਾਹੁਲ ਗਾਂਧੀ ਨਾਲ ਖੜਾ ਫਲਾਣੇ ਨਾਲ ਖੜਾ
0: ਜੀ
4: ਤੇ ਦਿੱਕਤ ਤਾਂ ਇਹੀ ਹੈ ਨਾ
0: ਹੁਣ
4: ਇਹ ਕੀ ਆਪਣੇ ਥੋੜੀ ਮੰਨ ਲੋ
0: ਕਿੱਡੀ ਕੁ ਵੱਡੀ ਗੱਲ ਆ ਤੁਹਾਡੀ ਸਰਕਾਰ ਤਾਂ ਉੱਥੇ ਦੀ ਉੱਥੇ ਪਈ ਆ ਨਾ ਕਿਹੜੀ ਡਿੱਗ ਗਈ ਆ ਠੀਕ ਆ ਕਦੇ ਇੰਨਾ ਲਾਮ ਲਸ਼ਕਰ ਲੈ ਕੇ ਜਾਂ 92 ਜਾਂ 94 ਬੰਦੇ MLA ਲੈ ਕੇ ਕਦੇ ਪੰਜਾਬ ਦੇ BM ਦੇ ਚੰਡੀਗੜ੍ਹ ਦੇ ਪਾਣੀਆਂ ਦੇ ਕਦੇ ਗਏ ਹੋ ਤੁਸੀਂ ਬੈਠੇ ਉੱਥੇ ਜਾ ਕੇ ਧਰਨਾ ਲਾਇਆ ਰਾਸ਼ਟਰਪਤੀ ਨੂੰ ਮਿਲਣ ਗਏ ਉਦੋਂ
4: ਭਾਰਜਭਾਈ ਜੀ ਆ ਪਿੱਛੇ ਜੀ ਨਾ ਇਹੀ ਭਗਵੰਤ ਮਾਨ ਹਰ ਵਾਰੀ ਕਹਿੰਦਾ ਹੁੰਦਾ ਵੀ 50,000 ਕਰੋੜ ਅਸੀਂ ਲੈਣਾ ਹੈ ਜੀ ਸੈਂਟਰ ਤੋਂ ਫਲਾਣੇ ਲੈਣੇ ਨੇ ਢੁਕਾਣੇ ਲੈਣੇ ਨੇ ਆ ਮਮਤਾ ਬੈਨਰਜੀ ਉਹ ਬੰਗਾਲ ਤੋਂ 2,000 ਕਿਲੋਮੀਟਰ ਤੋਂ ਬੱਸਾਂ ਭਰ ਕੇ ਇੱਥੇ ਦਿੱਲੀ ਆ ਕੇ ਧਰਨਾ ਲਾ ਕੇ ਗਈ ਸੀ ਉਹ
0: ਜੀ
4: ਆ ਸਾਡੇ ਕੋਲ ਸਾਰਾ 200-250 ਕਿਲੋਮੀਟਰ ਹੈਗਾ ਜੀ
0: ਬੈਂਕਰਾਪਸੀ ਦੇ ਵਿਚ ਚੱਲ ਰਿਹਾ ਜਾ ਰਿਹਾ ਸਾਡੇ ਲੋਨ ਜਿਹੜੇ ਨੇ ਉਹਨਾਂ ਦੀ ਸਾਡੀ ਕੋਈ ਕਿਸ਼ਤ ਨੀ ਭਰ ਹੁੰਦੀ ਸਾਡੇ ਕੋਲ ਲੋਨ ਨੀ ਤੁਸੀਂ ਕਿਹਾ ਹੋਇਆ ਵੀ ਅਸੀਂ ਲੋਨ ਨੀ ਨਵਾਂ ਚੱਕ ਸਕਦੇ ਤਾਂ ਉਹ ਚੀਜ਼ਾਂ ਤਾਂ ਕਿਉਂ ਨੀ ਉਹ ਇਕਨੋਮਿਕ ਫੈਕਟਰ ਦੇ ਨਾਲ ਕਿਉਂ ਨੀ ਜਾਂਦੇ ਕਿਉਂਕਿ ਕੰਮ ਸਰੀ ਜਾਂਦਾ
4: ਭਾਰਜਭਾਈ ਜੀ ਫਰਕ ਹੀ ਕੋਈ ਨੀ ਪੈਂਦਾ ਜਿਹੜਾ ਕੁਛ ਲੋਨ ਚੜੀ ਜਾਂਦਾ ਮੰਨ ਲੋ ਜੇ ਸਾਨੂੰ ਮੰਨ ਲੋ RBI ਤੋਂ ਲੋਨ ਜੇ ਘੱਟ ਰੇਟ ਚ ਮਿਲਦਾ ਉਹ ਨਾ ਮਿਲੇਗਾ ਸਾਡੇ ਤੇ ਟੈਕਸ ਲੱਗ ਜਾਣਾ ਉਹੀ ਗੱਲ ਇਹਨਾਂ ਨੇ ਕਿਹੜਾ ਕੋਲੋਂ ਚਲਾਣੀ ਸਰਕਾਰ
0: ਜੀ
4: ਜਿਹੜਾ ਕੋਈ ਹੋਰ ਨਵਾਂ ਆਏਗਾ ਉਹ ਮੰਨ ਲੋ ਜੇ 100 ਰੁਪਏ ਪੈਟਰੋਲ ਹੈ ਉਹ 10 ਰੁਪਏ ਹੋਰ ਵਧਾ
0: ਦੇ ਬਾਈ ਜੀ ਇੱਕ ਦਿਨ ਉਦਾਂ ਦਾ ਵੀ ਹੋਣਾ ਨਾ ਜੇ ਪਾਕਿਸਤਾਨ ਦੇ ਹਾਲਾਤ ਹੋਏ ਨੇ ਜਾਂ ਹੋਰ ਮੁਲਕਾਂ ਦੇ ਹੋਏ ਨੇ ਉਹ ਸੂਬਾ ਬੈਂਕਰਪਟ ਹੋ ਸਕਦਾ ਇੱਥੇ ਕੀ ਪਿਛਲੇ ਸਮੇਂ ਦੇ ਵਿੱਚ ਕੋਰੋਨਾ ਦੇ ਦੌਰਾਨ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਐਸੇ ਕਹਿੰਦੇ ਕਹਾਉਂਦੇ ਜਿਹੜੇ ਨੇ ਸ਼ਹਿਰ ਨੇ ਉਹ ਬੈਂਕਰਪਟ ਹੋਏ ਨੇ ਜੀ
4: ਭਾਰਜਭਾਈ ਜੀ ਮੈਂ ਗੱਲ ਪਾਕਿਸਤਾਨ ਵਾਲੀ ਨਾ ਮੇਰੇ ਮੂੰਹ ਚੋਂ ਕਹਿੰਦਾ ਤੁਸੀਂ ਗੱਲ ਪਹਿਲਾਂ ਕਹਿ ਹੀ ਦਿੱਤੀ ਗੱਲ ਉਹੀ ਹੈ ਨਾ ਹੁਣ ਹਾਲ ਤਾਂ ਉਹੀ ਹੋਣਾ ਨਾ
0: ਜੀ
4: ਭਰਨੇ ਤਾਂ ਅਸੀਂ ਇਹਨਾਂ ਦੇ ਘਰ ਮਸ਼ੀਨਾਂ ਤਾਂ ਲੱਗੀਆਂ ਨੀ ਨਾ ਹੈਗੀਆਂ
0: ਬਿਲਕੁਲ ਆ ਜੀ ਭੁੱਖਮਰੀ ਆ ਹੁਣ ਲੁੱਟਦੇ ਜਿਹੜੇ ਇਹ ਗੈਂਗਸਟਰ ਚੱਲ ਰਿਹਾ ਸਿਸਟਮ ਧਮਕੀ ਸਿਸਟਮ ਚੱਲ ਰਿਹਾ ਕਿ ਇਹ ਉਹਦੀਆਂ ਨਿਸ਼ਾਨੀਆਂ ਨੇ ਭੁੱਖਮਰੀ ਪਈ ਹੋਈ ਹੈ ਸੂਬੇ ਦੇ ਵਿੱਚ
4: ਭਾਰਜਭਾ ਜੀ ਇਹੀ ਤਾਂ ਸਿਸਟਮ ਦਾ ਰੋਣਾ ਹੈਗਾ ਮੈਂ ਇਸੇ ਕਰਕੇ ਤੁਸੀਂ ਕਈ ਵਾਰੀ ਚਲੋ ਤੁਸੀਂ ਗੱਲ ਕਰਦੇ ਹੁੰਦੇ ਹੋ ਪਰ ਇੱਥੇ ਬਹੁਤ ਬੁਰੇ ਹਾਲ ਨੇ ਬਾਈ ਜੀ ਇੱਥੇ ਕੋਈ ਤੁਸੀਂ ਦੇਖੋ MLA ਗਿਆਸਪੁਰ ਹੈ ਕੱਲ ਉਹਨੂੰ ਉਹ ਮੁੰਡਾ ਗੈਂਗਸਟਰ ਹੈ ਤੁਸੀਂ ਦੇਖੋ MLA ਹੈ ਉਹਨੂੰ ਸਿੱਧੀ ਧਮਕੀ ਦੇਣ ਦਿਆ ਕਹਿੰਦਾ ਤੁਸੀਂ 2 ਮਹੀਨੇ ਤੁਹਾਡੀ ਸਰਕਾਰ ਚ ਰਹਿ ਗਏ ਕਹਿੰਦਾ 2 ਮਹੀਨੇ ਬਾਅਦ ਤੈਨੂੰ ਕਹਿੰਦਾ ਮਾਰ ਕੇ ਵੀ ਉੱਤੇ ਪਾਵਾਂ
0: ਜੀ
4: ਤੇ ਤੁਸੀਂ ਦੇਖੋ ਵੀ ਆਮ ਬੰਦਾ ਜਿਹੜਾ ਹੈ ਉਹ ਕੀ ਕਰੂਗਾ ਜੀ
0: ਬਿਲਕੁਲ ਹੈ ਜੀ ਬਿਲਕੁਲ
4: ਇਸ ਕਰਕੇ ਭਾਰਜਭਾਈ ਜੀ ਇੱਥੇ ਨਾ ਇਹ ਮੈਂ ਤਾਂ ਇਹ ਗੱਲ ਕਹਿਣ ਦਿਆਂ ਵੀ ਜਿੰਨੇ ਵੀ ਅਸੀਂ ਇਹਨਾਂ ਨੂੰ ਤਾਂ ਹਟਾਉਣਾ ਹੈਗਾ ਮੇਰਾ ਸਵਾਲ ਇੱਕੋ ਹੀ ਹੁੰਦਾ ਹਰ ਵਾਰੀ
0: ਇਹਨਾਂ ਨੂੰ ਹਟਾਉਣਾ ਚਾਹੀਦਾ ਚਾਹੇ ਇਹੀ ਸਰਕਾਰ ਚੱਲੀ ਜਾਵੇ ਜਿਹਦੀ ਮਰਜ਼ੀ ਸਰਕਾਰ ਆਵੇ ਆਪਾਂ ਤਾਂ ਉਹ ਗੱਲ ਕਰਦੇ ਹਾਂ ਨਾ ਇਹਨਾਂ ਨੂੰ ਹਟਾਉਣ ਦੀ ਗੱਲ ਕਰਦੇ ਹਾਂ ਨਾ ਇਹਨਾਂ ਨੂੰ ਲਿਆਉਣ ਦੀ ਗੱਲ ਕਰਦੇ ਹਾਂ ਗੱਲ ਹੈਗੀ ਕਿ ਜਿੱਥੇ ਲੋਕਾਂ ਦੀ ਗੱਲ ਹੈ ਸਮਾਜ ਦੀ ਗੱਲ ਹੈ ਸਮਾਜ ਦੇ ਮੁੱਦਿਆਂ ਦੇ ਨਾਲ ਖੜਨ ਦੀ ਪੰਜਾਬ ਦੇ ਮੁੱਦਿਆਂ ਦੇ ਨਾਲ ਖੜਨ ਦੀ ਗੱਲ ਹੈ ਉੱਥੇ ਤਾਂ ਤੁਹਾਨੂੰ ਹਫੜਾ ਦਫੜੀ ਨਹੀਂ ਪੈਂਦੀ ਉਹ ਚਾਹੇ ਕੋਈ ਵੀ ਪਾਰਟੀ ਹੈ ਪਰ ਇੱਦਾਂ ਦੇ ਮੁੱਦਿਆਂ ਦੇ ਉੱਤੇ ਤੁਹਾਨੂੰ ਮਤਲਬ ਕਿ ਆਪਣੀ ਛਵੀ ਬਚਾਉਣ ਦੇ ਲਈ ਜਾਂ ਆਪਣੀ ਕੁਰਸੀ ਬਚਾਉਣ ਦੇ ਲਈ ਤੁਸੀਂ ਸਾਰਾ ਲਾਮ ਲਕਸ਼ਣ ਲੈ ਕੇ ਚੱਕ ਤੁਰ ਪੈਂਦੇ ਹੋ ਜੀ ਸਾਰੀਆਂ ਚੀਜ਼ਾਂ ਕਰਨ ਨੂੰ ਤਿਆਰ ਹੋ ਜਾਂਦੇ ਹੋ
4: ਮੈਂ ਉਹੀ ਗੱਲ ਕਹਿਣ ਦਿਆ ਜਿੰਨਾ ਜਿਹੜੇ ਵੀ ਸੱਜਣਾ ਨੇ ਮੰਨ ਲਓ ਸੋਚ ਕੇ ਵੋਟ ਪਾਈ ਇੱਕ ਆਸ ਦੇ ਨਾਲ ਮੈਂ ਉਹਨਾਂ ਜੇ ਮੰਨ ਲਓ ਉਹਨਾਂ ਨੇ ਇਹਨਾਂ ਨੂੰ ਆਸ ਦੇ ਨਾਲ ਪਾਈ ਵੀ ਮੈਂ ਉਹ ਨੀ ਕਹਿੰਦਾ ਹੈਗਾ ਵੀ ਉਹਨਾਂ ਨੇ ਕੋਈ ਗਲਤ ਕੀਤਾ ਉਹਨਾਂ ਨੇ ਇੱਕ ਵੀ ਪਿਛਲਿਆਂ ਚ ਕੁਛ ਗਲਤ ਦੇਖਿਆ ਹੋਊਗਾ ਤਾਂ ਹੀ ਇਹਨਾਂ ਨੂੰ ਵੋਟ ਪਾਈ ਹੈ ਨਾ
0: ਬਿਲਕੁਲ
4: ਹੁਣ ਇਹਨਾਂ ਨੂੰ ਆਪਾਂ ਮੰਨ ਲਓ ਮੈਂ ਤਾਂ ਕਹਿੰਦਾ ਵੀ ਇਹ ਉਹਨਾਂ ਨਾਲੋਂ ਗਲਤ ਨੇ ਜਿੰਨਾ ਉਹੀ ਗੱਲ ਇਹਨਾਂ ਨੇ ਮੁੱਖ ਮੰਤਰੀ ਦੀ ਫੋਟੋ ਤੇ ਕਾਪੀਰਾਈਟ ਲਾਤਾ ਵੀ ਕੋਈ ਚੈਨਲ ਕੋਈ ਵਿਖਾ ਨੀ ਸਕਦਾ
0: ਜੀ
4: ਇੱਕ ਪਾਸੇ ਜਾ ਕੇ ਉਹੀ ਗੱਲ ਦਿੱਲੀ ਹੈ ਤਾਂ ਮੈਨੂੰ ਵੀ ਇਹ ਅਸੀਂ ਲੋਕਤੰਤਰ ਦੇ ਖਵਾਲੀਆਂ ਜੀ ਬੀਜੇਪੀ ਦੇ ਧੱਕਾ ਕਰਦੀ ਪਈ
0: ਹੈ। ਬਕਾਇਦਾ ਚਾਹੇ ਉਹ ਮੇਰੀ ਫੋਟੋ ਵੀ ਤੁਸੀਂ ਚੱਕਣੀ ਆ ਉਹਦੇ ਉੱਤੇ ਲਿਬ ਜੋਗੇ ਤਾਂ ਉੱਤੇ ਲਿਖਿਆ ਹੋਣਾ ਕਾਪੀ ਰਾਈਟ ਆ ਜੀ, ਇਜਾਜ਼ਤ ਤੋਂ ਬਗੈਰ ਨੀ ਲੈ ਸਕਦੇ।
4: ਭਾਰਜਭਾਈ ਜੀ ਗੱਲ ਤੁਹਾਡੀ ਤੁਹਾਡੀ ਟੈਕਨੀਕਲ ਹਿਸਾਬ ਨਾਲ ਦਰੁਸਤ ਹੈਗੀ ਆ ਜਿਹੜੀ ਤੁਸੀਂ ਗੱਲ ਕਹਿਣ,
0: ਬਿਲਕੁਲ ਹੈ ਜੀ।
4: ਇੱਕ ਪਾਸੇ ਦਾ ਦਾਵਾ ਮੰਤਰੀ ਇਹ ਦਾਵਾ ਕਰਦਾ ਨਾ ਮੈਂ ਪੰਜਾਬ ਦੇ ਲੋਕਾਂ ਦਾ ਵਾ
0: ਜੀ,
4: ਉੱਥੇ ਫਿਰ ਪੰਜਾਬ ਦੇ ਲੋਕ ਉਹਦੀ ਫੋਟੋ ਕਿਉਂ ਨੀ ਚੁੱਕ ਸਕਦੇ? ਉਹ ਟੈਕਨੀਕਲ ਹਿਸਾਬ ਨਾਲ ਤੁਸੀਂ ਸਹੀ ਹੈਗੇ ਹੋ,
0: ਬਿਲਕੁਲ
4: ਤੁਸੀਂ ਗੱਲ

0: ਸਾਫ਼ ਹੈ, ਤੁਹਾਨੂੰ ਗੱਲ ਕਰਨ ਨੀ ਦੇਣੀ।
1: ਇਹ
0: ਭਾਵੇਂ ਅਗਲੀ ਸਰਕਾਰ ਕੋਈ ਵੀ ਲਾਵਾਂਗੇ ਆਪਾਂ, ਭਾਵੇਂ ਅਕਾਲੀ ਲੈ ਆਓ, ਭਾਵੇਂ ਕਾਂਗਰਸ ਲੈ ਆਓ, ਭਾਵੇਂ ਝਾੜੂ ਵਾਲੇ ਲੈ
1: ਆਓ,
0: ਇਹ ਜੇ ਜਿਹੜੀ ਆਊਗੀ ਇਹ ਏਦੋ ਵੀ ਤੁਹਾਡੀ ਜਵਾਨਬੰਦੀ ਕਰੂਗੀ ਜਿਹੜੇ ਪਾਸੇ ਮੈਂ ਕੰਮ ਤੁਰਿਆ।
1: ਬਿਲਕੁਲ ਹੈ ਜੀ, ਬਿਲਕੁਲ ਹੈ।
0: ਸਾਰਾ ਦੇਖ ਕੇ ਸਿਸਟਮ ਹੁਣ ਉਹੀ ਗੱਲ, ਟਿੱਪਣੀਆਂ ਕਰਨ ਨੂੰ ਜੀ ਨੀ ਕਰਦਾ ਵੀ ਕਰੀਏ ਕਾਹਦੇ ਵਾਸਤੇ ਗੱਲ ਕਹਿਣ ਨੂੰ, ਵੀ ਆਪਾਂ ਇੱਕ ਦੂਜੇ ਨਾਲ ਗੱਲ ਕਰਕੇ ਵੀ ਉਹ ਆਪਣਾ ਦਿਲ ਹੌਲਾ ਕਰ ਦਿੰਦਾ, ਪਰ ਫਰਕ ਤਾਂ ਕੋਈ ਹੈ ਨੀ ਸਮਾਜ।
1: ਬਿਲਕੁਲ ਹੈ ਜੀ, ਜੀ
0: ਸਾਰਾ ਸਿਸਟਮ ਉਵੇਂ ਚੱਲ।
1: ਬਿਲਕੁਲ ਹੈ ਜੀ, ਥੈਂਕ ਯੂ ਮੁਕੱਦਰ ਜੀ।
0: ਹਾਂਜੀ,
1: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਲਓ ਦੋਸਤੋ, ਇਹ ਸਨ ਜੀ ਆਪਣੇ ਨਾਲ ਮੁਕੱਦਰ ਬਾਈ ਜੀ ਜੁੜੇ ਸਨ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰ ਸਕਦੇ ਹੋ। ਤੇ ਇਸ ਦੇ ਨਾਲ ਹੀ ਆਪਾਂ ਅਗਲੀਆਂ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ, ਤੇ ਖਬਰਾਂ ਨੂੰ ਸਮਾਪਤ ਕਰਕੇ ਕੁਝ ਹੋਰ ਗੱਲਾਂ ਬਾਤਾਂ ਵੱਲ ਨੂੰ ਤੁਰਦੇ ਹਾਂ। ਤੇ ਸਮਾਂ ਤਕਰੀਬਨ 1 ਘੰਟਾ 28 ਮਿੰਟ ਹੋ ਗਏ ਨੇ ਪ੍ਰੋਗਰਾਮ ਚੱਲਦੇ ਨੂੰ, ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਹੋਏ ਹੋ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਚਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਲਬੀਰ ਸਿੰਘ ਸੈਣੀ ਸਾਹਿਬ, ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਦਾ ਜੀ। ਕੈਨੇਡਾ ਤੋਂ ਟੁੱਟ ਕੇ ਬਣੇਗਾ ਨਵਾਂ ਦੇਸ਼, ਰੈਫਰੈਂਡਮ ਦੇ ਲਈ ਆਵਾਜ਼ ਉੱਠ ਰਹੀ ਹੈ, ਹਜ਼ਾਰਾਂ ਪੰਜਾਬੀਆਂ ਦੇ ਉੱਤੇ ਵੀ ਇਹਦਾ ਪਵੇਗਾ ਅਸਰ। ਕੈਨੇਡਾ ਦੇ ਸਭ ਤੋਂ ਅਮੀਰ ਤੇ ਊਰਜਾ ਸਰੋਤਾਂ ਦੇ ਨਾਲ ਭਰਪੂਰ ਸੂਬਾ ਅਲਬਰਟਾ, ਉਹਦੇ ਵਿੱਚ ਇੱਕ ਵਾਰ ਫਿਰ ਵੱਖਰਾ ਦੇਸ਼ ਜਿਹੜਾ ਬਣਨ ਦੀ ਜਿਹੜੀ ਹੈ ਮੰਗ ਨੇ ਜ਼ੋਰ ਫੜਿਆ। ਸਟੇ ਫਰੀ ਅਲਬਰਟਾ ਨਾਮਕ ਜਿਹੜਾ ਸੰਗਠਨ ਹੈ ਉਹਦੇ ਵੱਲੋਂ ਸ਼ੁਰੂ ਕੀਤੀ ਗਈ ਇੱਕ ਜਨਤਕ ਮੁਹਿੰਮ ਅਤੇ ਰੈਫਰੈਂਡਮ ਜਨਮਤ ਸੰਗ੍ਰਹਿ ਦੀ ਮੰਗ ਨੇ ਦੇਸ਼ ਦੀ ਜਿਹੜੀ ਆ ਰਾਜਨੀਤੀ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਸੰਗਠਨ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਲੱਖਾਂ ਲੋਕਾਂ ਦੇ ਦਸਤਖਤ ਜਿਹੜੇ ਜੁਟਾ ਕੇ ਯਾਨੀ ਕਿ ਕਰਵਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਸੂਬੇ ਦਾ ਇੱਕ ਵੱਡਾ ਹਿੱਸਾ ਕੈਨੇਡਾ ਤੋਂ ਵੱਖ ਹੋਣਾ ਚਾਹੁੰਦਾ ਹੈ। ਪੰਜਾਬੀਆਂ ਦੇ ਲਈ ਇਹ ਖਬਰ ਮਹੱਤਵਪੂਰਨ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰਾ ਜਿਹੜਾ ਅਲਬਰਟਾ ਦੇ ਵਿੱਚ ਰਹਿ ਰਿਹਾ। ਜੇਕਰ ਵੱਖ ਹੋਣ ਦੀ ਮੰਗ ਸਵੀਕਾਰ ਹੋ ਜਾਂਦੀ ਹੈ ਤਾਂ ਇਸ ਫੈਸਲੇ ਦਾ ਅਸਰ ਪੰਜਾਬੀਆਂ ਦੇ ਉੱਤੇ ਵੀ ਪਵੇਗਾ। ਅਸਲ ਦੇ ਵਿੱਚ ਇਹ ਮੰਗ ਉੱਠ ਕਿਉਂ ਰਹੀ ਹੈ? ਇਸ ਪੂਰੇ ਵਿਵਾਦ ਦੇ ਪਿੱਛੇ ਵੈਸਟਰਨ ਐਲੀਐਂਸ਼ਨ ਜਿਹੜਾ ਯਾਨੀ ਕਿ ਪੱਛਮੀ ਖੇਤਰ ਦੀ ਅਣਦੇਖੀ ਦੀ ਭਾਵਨਾ ਹੈ। ਅਲਬਰਟਾ ਦੇ ਵਸਨੀਕਾਂ ਦਾ ਮੰਨਣਾ ਹੈ ਕਿ ਓਟਾਵਾ ਸਥਿਤ ਕੇਂਦਰੀ ਸਰਕਾਰ ਉਨ੍ਹਾਂ ਦੇ ਹਿੱਤਾਂ ਨੂੰ ਜਿਹੜਾ ਲੋੜੀਂਦੀ ਅਹਿਮੀਅਤ ਨਹੀਂ ਦਿੰਦੀ ਹੈ। ਆਰਥਿਕ ਕਾਰਨ ਬਣੇ ਨੇ, ਅਲਬਰਟਾ ਕੈਨੇਡਾ ਦਾ ਸਭ ਤੋਂ ਵੱਡਾ ਤੇਲ ਅਤੇ ਗੈਸ ਉਤਪਾਦਕ ਖੇਤਰ ਹੈ। ਵੱਖਵਾਦੀਆਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਦੀਆਂ ਸਖ਼ਤ ਜਲਵਾਯੂ ਨੀਤੀਆਂ ਤੇ ਵਾਤਾਵਰਨ ਸਬੰਧੀ ਨਿਯਮਾਂ ਦੇ ਅਨੁਸਾਰ ਉਨ੍ਹਾਂ ਦੇ ਊਰਜਾ ਉਦਯੋਗ ਨੂੰ ਨੁਕਸਾਨ ਪਹੁੰਚਾ ਰਹੇ ਨੇ। ਉਨ੍ਹਾਂ ਦਾ ਮੰਨਣਾ ਹੈ ਕਿ ਆਜ਼ਾਦ ਹੋਣ ਤੋਂ ਬਾਅਦ ਅਲਬਰਟਾ ਆਪਣੇ ਕੁਦਰਤੀ ਸਰੋਤਾਂ ਤੇ ਪੂਰਾ ਕੰਟਰੋਲ ਆਪ ਕਰ ਸਕੇਗਾ। ਸਿਆਸੀ ਜਿਹੜੀ ਹੈ ਇਹਦੇ ਵਿੱਚ ਸੰਤੁਸ਼ਟੀ ਨਹੀਂ ਹੈ। ਸੂਬੇ ਦੇ ਲੋਕਾਂ ਦੇ ਵਿੱਚ ਇਹ ਵੀ ਰੋਸ ਹੈ ਕਿ ਕੈਨੇਡਾ ਦੀ ਕੇਂਦਰੀ ਰਾਜਨੀਤੀ ਦੇ ਵਿੱਚ ਅਲਬਰਟਾ ਦੀ ਆਵਾਜ਼ ਬਹੁਤ ਕਮਜ਼ੋਰ ਹੈ ਤੇ ਫੈਸਲੇ ਲੈਂਦੇ ਸਮੇਂ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਇਸ ਮੁਹਿੰਮ ਨੂੰ ਜਿੱਥੇ ਸਮਰਥਨ ਮਿਲ ਰਿਹਾ ਉਥੇ ਹੀ ਸਖ਼ਤ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਅਥਾਬਾਸਕਾ, ਚੇਪੇਵ, ਗਿਆਨ, ਫਸਟ ਨੇਸ਼ਨ ਸਮੇਤ ਕਈ ਆਦਿਵਾਸੀ ਜਿਹੜੇ ਨੇ ਉਥੇ, ਫਸਟ ਨੇਸ਼ਨ ਦੇ ਜਿਹੜੇ ਲੋਕ ਨੇ, ਰੈਡ ਇੰਡੀਅਨ ਸਮੇਤ ਕਈ ਆਦਿਵਾਸੀ ਸਮੂਹਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਵੀ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਵੱਖਰਾ ਦੇਸ਼ ਬਣਨ ਦੇ ਨਾਲ ਉਨ੍ਹਾਂ ਦੇ ਇਤਿਹਾਸਕ ਸੰਧੀ ਅਧਿਕਾਰਾਂ ਤੇ ਜ਼ਮੀਨੀ ਹੱਕਾਂ ਦੇ ਉਤੇ ਬੁਰਾ ਅਸਰ ਪਵੇਗਾ। ਤੇ ਭਾਈ, ਜੇ ਆਦਿਵਾਸੀ ਇੰਡੀਆ ਦੇ ਵਿਚ ਲੜ ਰਹੇ ਨੇ ਇਨ੍ਹਾਂ ਚੀਜ਼ਾਂ ਦੇ ਲਈ ਤੇ ਲੜ ਕੈਨੇਡਾ ਵਰਗੇ ਐਡਵਾਂਸ ਮੁਲਕਾਂ ਦੇ ਵਿਚ ਵੀ ਰਹੇ ਨੇ, ਵਾਦ ਵਿਵਾਦ ਉਹੋ ਹੀ ਨੇ ਜ਼ਮੀਨਾਂ ਦੇ, ਕਾਰਪੋਰੇਟ ਢਾਂਚੇ ਦੇ, ਸਰਕਾਰਾਂ ਦੇ, ਹਕੂਮਤਾਂ ਦੇ। ਇਸ ਤੋਂ ਇਲਾਵਾ ਅਦਾਲਤਾਂ ਨੇ ਵੀ ਸੰਕੇਤ ਦਿੱਤਾ ਕਿ ਅਜਿਹਾ ਜਨਮਤ ਜਿਹੜਾ ਸੰਗ੍ਰਹਿ ਸੰਵਿਧਾਨਕ ਨਿਯਮਾਂ ਦੇ ਖਿਲਾਫ਼ ਜਿਹੜਾ ਹੋ ਸਕਦਾ। ਮੁੱਦਾ ਕਾਫ਼ੀ ਚਰਚਾ ਦੇ ਵਿਚ ਹੈ, ਪਰ ਤਾਜ਼ਾ ਸਰਵੇਖਣ ਦਸਦੇ ਨੇ ਕਿ ਫਿਲਹਾਲ ਸਿਰਫ 25% ਲੋਕ ਹੀ ਕੈਨੇਡਾ ਤੋਂ ਵੱਖ ਹੋਣ ਦੇ ਪੱਖ ਦੇ ਵਿਚ ਨੇ, ਜਦਕਿ ਵੱਡੀ ਗਿਣਤੀ ਇਸ ਦੇ ਖਿਲਾਫ਼ ਹੈ। ਇਸ ਦੇ ਬਾਵਜੂਦ ਜਿਹੜਾ ਆਰਥਿਕ ਅਸੰਤੁਸ਼ਟੀ ਜਿਹੜੀ ਹੈ ਸਰਟੀਫਿਕੇਸ਼ਨ ਨਹੀਂ ਹੈ, ਖੇਤਰੀ ਅਣਦੇਖੀ ਕਾਰਨ ਇਹ ਅੰਦੋਲਨ ਲਗਾਤਾਰ ਮਜ਼ਬੂਤ ਜਿਹੜਾ ਹੁੰਦਾ ਦਿਖਾਈ ਦੇ ਰਿਹਾ। ਦੂਸਰੇ ਪਾਸੇ ਟਰੰਪ ਸਾਹਿਬ, ਗੁਆਂਢੀ ਮੁਲਕ ਵਾਲੇ, ਉਨ੍ਹਾਂ ਦੇ ਫੈਸਲੇ ਦੇ ਉੱਤੇ ਮੈਲੋਨੀ ਭੜਕ ਗਈ ਹੈ। ਸਾਡੀ ਇੱਧਰ ਇਟਾਲੀਅਨ PM ਉਹ ਕਹਿੰਦੀ ਹੈ ਕਿ ਪਹਿਲਾਂ ਤਾਂ ਮੈਂ ਲਿਖਣ ਲੱਗਾ ਸੀ, ਜਿਹੜਾ ਮੈਂ ਪੋਸਟਰ ਲਾਇਆ ਸੀ ਵੀ ਉਹ ਜਿੱਦਾਂ ਪਿੱਟ ਸਿਆਪਾ ਨਹੀਂ ਕਰਦੇ ਹੁੰਦੇ, ਮਤਲਬ ਕਿ ਉੱਦਾਂ ਹੱਥ ਚੱਕ ਕੇ ਖੜੀ ਆ ਉਹ, ਮਤਲਬ ਕਿ ਜਿੱਦਾਂ ਲੱਗੀ ਆ

ਪੱਟਾਂ ਤੇ ਮਾਰਨ ਜਾਂ ਛਾਤੀ ਤੇ ਮਾਰਨ। ਤੇ ਪਹਿਲਾਂ ਮੈਂ ਲਿਖਣ ਲੱਗਾ ਸੀ ਟਰੰਪ ਨੂੰ ਪਈਆਂ ਲਾਣ ਤਾਂ, ਤੇ ਮੈਲੋਨੀ ਤੇ ਟਰੰਪ ਦਾ ਜਿਹੜਾ ਤਕਰਾਰ ਚੱਲ ਰਿਹਾ ਜੀ ਤੇ ਉਹਦਾ ਜ਼ਿਕਰ ਕਰਦੇ ਹਾਂ। ਅਮਰੀਕੀ ਫੌਜਾਂ ਦੀ ਵਾਪਸੀ ਦਾ ਉਹਨੇ ਵਿਰੋਧ ਕੀਤਾ ਤੇ ਕਿਹਾ ਕਿ ਮੈਂ ਇਸ ਦੇ ਨਾਲ ਸਹਿਮਤ ਨਹੀਂ ਹਾਂ। ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਫੈਸਲੇ ਦੀ ਨਿਖੇਧੀ ਕੀਤੀ ਹੈ ਜਿਸ ਦੇ ਤਹਿਤ ਜਰਮਨੀ, ਸਪੇਨ ਅਤੇ ਇਟਲੀ ਤੋਂ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਗਿਆ। ਮੈਲੋਨੀ ਨੇ ਸਪਸ਼ਟ ਸ਼ਬਦਾਂ ਦੇ ਵਿਚ ਕਿਹਾ ਕਿ ਉਹ ਇਸ ਕਦਮ ਦੇ ਨਾਲ ਸਹਿਮਤ ਨਹੀਂ ਹੈ। ਆਰਮੇਨੀਆ ਦੇ ਜਿਹੜਾ ਯਰਵਨ ਦੇ ਵਿਚ ਯੂਰਪੀਅਨ ਪੋਲੀਟੀਕਲ ਕਮਿਊਨਿਟੀ ਸੰਮੇਲਨ ਦੇ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੈਲੋਨੀ ਨੇ ਕਿਹਾ ਕਿ ਇਹ ਇਕ ਅਜਿਹੀ ਚੋਣ ਹੈ ਜੋ ਮੇਰੇ ਤੇ ਨਿਰਭਰ ਨਹੀਂ ਕਰਦੀ, ਪਰ ਮੈਂ ਨਿੱਜੀ ਤੌਰ ਦੇ ਉੱਤੇ ਇਸ ਦੇ ਨਾਲ ਸਹਿਮਤ ਨਹੀਂ ਹਾਂ। ਉਨ੍ਹਾਂ ਅੱਗੇ ਕਿਹਾ ਕਿ ਇਟਲੀ ਨੇ ਹਮੇਸ਼ਾ ਨਾਟੋ ਦੇ ਅੰਦਰ ਆਪਣੀਆਂ ਵਚਨਬੱਧਤਾਵਾਂ ਨੂੰ ਜਿਹੜਾ ਪੂਰਾ ਕੀਤਾ, ਭਾਵੇਂ ਦੇਸ਼ ਦੇ ਸਿੱਧੇ ਹਿੱਤ ਪ੍ਰਭਾਵਿਤ ਨਾ ਵੀ ਹੋਏ ਹੋਣ। ਪ੍ਰਧਾਨ ਮੰਤਰੀ ਮੈਲੋਨੀ ਨੇ ਇਟਲੀ ਦੇ ਬਾਰੇ ਕੀਤੀਆਂ ਗਈਆਂ ਕੁਝ ਟਿੱਪਣੀਆਂ ਨੂੰ ਵੀ ਗਲਤ ਕਰਾਰ ਦਿੱਤਾ ਹੈ ਤੇ ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਇਸ ਹਫ਼ਤੇ ਦੇ ਅੰਤ ਦੇ ਵਿਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਨਾਲ ਉਨ੍ਹਾਂ ਦੀ ਰੋਮ ਫੇਰੀ ਦੇ ਦੌਰਾਨ ਜਿਹੜਾ ਮੁਲਾਕਾਤ ਕਰ ਸਕਦੀ ਹੈ, ਜਿੱਥੇ ਇਸ ਮੁੱਦੇ ਦੇ ਉੱਤੇ ਅੱਗੇ ਜਿਹੜੀ ਚਰਚਾ ਹੋਣ ਦੀ ਵੀ ਉਮੀਦ ਜਤਾਈ ਗਈ ਹੈ। ਟਰੰਪ ਦੇ ਪਿੱਛੇ ਜਿਹੜੇ ਲੋਕ ਪਏ ਨੇ ਭਾਈ ਕਹਿੰਦੇ, ਉਹਦੇ ਵਿਚ ਅੱਜ ਜਿਹੜਾ ਹਮਲਾ ਫਿਰ ਦੱਸਿਆ ਜਾ ਰਿਹਾ, ਉਹਦੇ ਵਿਚ ਵਾਈਟ ਹਾਊਸ ਦੇ ਬਾਹਰ ਹਮਲਾਵਰ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ। ਅਮਰੀਕਾ ਦੀ ਰਾਸ਼ਟਰਪਤੀ ਰਿਹਾਇਸ਼ ਕਿਲੇ ਦੇ ਵਿਚ ਤਬਦੀਲ ਕੀਤੀ ਗਈ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਵਿਚ ਮੰਗਲਵਾਰ ਦੁਪਹਿਰ ਨੈਸ਼ਨਲ ਮਾਲ ਦੇ ਨੇੜੇ ਇਕ ਹਥਿਆਰਬੰਦ ਸ਼ੱਕੀ ਜਿਹੜਾ ਤੇ ਸੀਕਰੇਟ ਸਰਵਿਸ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਵਾਈਟ ਹਾਊਸ ਨੂੰ ਕੁਝ ਸਮੇਂ ਦੇ ਲਈ ਲਾਕਡਾਊਨ ਦੇ ਉੱਤੇ ਰੱਖਿਆ ਗਿਆ। ਹਥਿਆਰਬੰਦ ਸ਼ੱਕੀਆਂ ਦੇ ਵੱਲੋਂ ਸੁਰੱਖਿਆ ਕਰਮੀਆਂ ਦੇ ਉੱਤੇ ਫਾਇਰਿੰਗ ਕੀਤੇ ਜਾਣ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿਚ ਉਸ ਨੂੰ ਗੋਲੀ ਮਾਰ ਦਿੱਤੀ ਗਈ, ਜਦੋਂ ਕਿ ਕਰਾਸ ਫਾਇਰ ਦੀ ਜਿਹੜੀ ਹੈ ਲਪੇੜ ਦੇ ਵਿਚ ਆਉਣ ਕਾਰਨ ਇਕ ਅੱਲੜ ਰਾਹਗੀਰ ਵੀ ਜ਼ਖਮੀ ਹੋਇਆ। ਇਹ ਘਟਨਾ ਦੁਪਹਿਰ ਕਰੀਬ ਦੱਸੀ ਜਾ ਰਹੀ ਹੈ 3:30 ਵਜੇ ਦੀ, ਜਦੋਂ ਵਾਈਟ ਹਾਊਸ ਕੰਪਲੈਕਸ ਦੀ ਬਾਹਰੀ ਸੀਮਾ ਦੇ ਉੱਤੇ ਗਸ਼ਤ ਕਰ ਰਹੇ ਸਾਦੇ ਕੱਪੜਿਆਂ ਦੇ ਵਿਚ ਮੌਜੂਦ ਸੀਕਰੇਟ ਸਰਵਿਸ ਦੇ ਜਿਹੜੇ ਕਰਮਚਾਰੀਆਂ ਨੇ ਇਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਜਿਸ ਦੇ ਕੋਲ ਹਥਿਆਰ ਹੋਣ ਦਾ ਖਦਸ਼ਾ ਸੀ। ਡਿਪਟੀ ਡਾਇਰੈਕਟਰ ਮੈਟ ਕਿਵਨ ਨੇ ਦੱਸਿਆ ਕਿ ਹਥਿਆਰਬੰਦ ਸ਼ੱਕੀ ਦੇ ਨਾਲ ਨਜਿੱਠਣ ਦੇ ਲਈ ਵਰਦੀਧਾਰੀ ਅਧਿਕਾਰੀਆਂ ਨੂੰ ਬੁਲਾਇਆ ਗਿਆ। ਇਸ ਦੇ ਦੌਰਾਨ ਸ਼ੱਕੀ ਕੁਝ ਦੂਰ ਪੈਦਲ ਭੱਜਿਆ ਤੇ ਹਥਿਆਰ ਕੱਢ ਕੇ ਸਾਡੇ ਏਜੰਟਾਂ ਅਤੇ ਅਧਿਕਾਰੀਆਂ ਦੇ ਵੱਲ ਗੋਲੀ ਚਲਾਈ। ਇਸ ਦੇ ਦੌਰਾਨ ਸੁਰੱਖਿਆ ਕਰਮੀਆਂ ਨੇ ਵੀ ਜਵਾਬੀ ਗੋਲੀਬਾਰੀ ਕੀਤੀ ਅਤੇ ਉਸ ਦੇ ਨਾਲ ਭਿੜ ਗਏ। ਉਸ ਵਿਅਕਤੀ ਨੂੰ ਗੋਲੀ ਲੱਗੀ ਤੇ ਸ਼ੱਕੀ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਉਸਦੀ ਹਾਲਤ ਦੇ ਉੱਤੇ ਉਨ੍ਹਾਂ ਦੀ ਕੋਈ ਟਿੱਪਣੀ ਨਹੀਂ ਹੈ। ਇਸ ਗੋਲੀਬਾਰੀ ਦੇ ਦੌਰਾਨ ਇਸ ਇਕ ਜਿਹੜਾ ਰਾਹਗੀਰ ਨੂੰ ਵੀ ਗੋਲੀ ਲੱਗੀ। ਅਧਿਕਾਰੀਆਂ ਦੇ ਅਨੁਸਾਰ ਰਾਹਗੀਰ ਨੂੰ ਸ਼ੱਕੀ ਨੇ ਹੀ ਜਿਹੜੀ ਗੋਲੀ ਮਾਰੀ ਸੀ। ਇਹ ਗੋਲੀਬਾਰੀ ਵਾਈਟ ਹਾਊਸ ਤੋਂ ਕੁਝ ਹੀ ਦੂਰੀ ਦੇ ਉੱਤੇ ਸਥਿਤ 15ਵੀਂ ਸਟਰੀਟ ਜਿਹੜੀ ਹੈ ਇੰਡੀਪੈਂਡੈਂਸ ਐਵਨਿਊ ਦੇ ਕੋਲ ਹੋਈ ਹੈ। ਸੀਕਰੇਟ ਸਰਵਿਸ ਦੇ ਏਜੰਟਾਂ ਨੇ ਦੱਸਿਆ ਕਿ ਸ਼ੱਕੀ ਕੁਝ ਸਮੇਂ ਤੋਂ ਉਨ੍ਹਾਂ ਦੀ ਨਿਗਰਾਨੀ ਦੇ ਵਿਚ ਸੀ। ਗੋਲੀਬਾਰੀ ਤੋਂ ਬਾਅਦ ਸੀਕਰੇਟ ਸਰਵਿਸ ਨੇ ਵਾਈਟ ਹਾਊਸ ਨੇ ਨੌਰਥ ਲਾਨ ਤੇ ਉੱਤੇ ਜਿਹੜਾ ਮੌਜੂਦਾ ਪੱਤਰਕਾਰਾਂ ਨੂੰ ਅੰਦਰ ਜਾਣ ਦਾ ਜਿਹੜਾ ਆਦੇਸ਼ ਦਿੱਤਾ ਹੈ। ਲਾਕਡਾਊਨ ਲਾਉਣਾ ਪੈ ਗਿਆ। ਇਸ ਦੇ ਦੌਰਾਨ ਕੁਝ ਹੀ ਮਿੰਟਾਂ ਦੇ ਵਿਚ ਲਾਕਡਾਊਨ ਹਟਾ ਲਿਆ ਗਿਆ ਤੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਸਟ ਰੂਮ ਦੇ ਅੰਦਰ ਪਹਿਲਾਂ ਤੋਂ ਹੀ ਨਿਰਧਾਰਿਤ ਇਕ ਛੋਟੇ ਕਾਰੋਬਾਰ ਦੇ ਨਾਲ ਜੁੜੇ ਪ੍ਰੋਗਰਾਮ ਨੂੰ ਜਾਰੀ ਰੱਖਿਆ। ਟਰੰਪ ਨੇ ਸਿੱਧੇ ਤੌਰ ਦੇ ਉੱਤੇ ਇਸ ਗੋਲੀਬਾਰੀ ਦਾ ਜ਼ਿਕਰ ਨਹੀਂ ਕੀਤਾ ਹੈ, ਪਰ ਉਨ੍ਹਾਂ ਨੇ ਆਪਣੀ ਟਿੱਪਣੀ ਦੀ ਵਰਤੋਂ ਰਾਜਧਾਨੀ ਦੇ ਵਿਚ ਸੁਰੱਖਿਆ ਵਿਵਸਥਾ ਨੂੰ ਉਜਾਗਰ ਕਰਨ ਦੇ ਲਈ ਕੀਤੀ ਹੈ। ਇਸ ਘਟਨਾ ਜਿਹੜੀ ਹੈ ਇਹ ਘਟਨਾ ਉਸ ਸਮੇਂ ਹੋਈ ਹੈ ਜਦੋਂ ਉਪ ਰਾਸ਼ਟਰਪਤੀ ਜੇ ਡੀ ਵੈਸ ਦਾ ਕਾਫਲਾ ਨੇੜਲੇ ਇਲਾਕੇ ਦੇ ਵਿਚੋਂ ਲੰਘਿਆ। ਹਾਲਾਂਕਿ ਅਧਿਕਾਰੀਆਂ ਨੇ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਨੂੰ ਸਿੱਧੇ ਤੌਰ ਦੇ ਉੱਤੇ ਨਿਸ਼ਾਨਾ ਬਣਾਏ ਜਾਣ ਦੀ ਪੁਸ਼ਟੀ ਨਹੀਂ ਕੀਤੀ ਹੈ। ਸੀਕਰੇਟ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਘਟਨਾ ਵਾਲੀ ਥਾਂ ਤੋਂ ਇਕ ਹਥਿਆਰ ਬਰਾਮਦ ਕੀਤਾ ਗਿਆ ਤੇ ਕਿਹਾ ਕਿ ਮੈਟਰੋਪੋਲੀਟਨ ਪੁਲਿਸ ਵਿਭਾਗ ਬਲ ਪ੍ਰਯੋਗ ਦੀ ਘਟਨਾ ਦੀ ਜਾਂਚ ਦੀ ਜਿਹੜੀ ਆ ਅਗਵਾਈ ਕਰ ਰਹੀ ਹੈ। ਆਖਰੀ ਖ਼ਬਰ ਮੰਦਭਾਗੀ ਦੀ ਗੱਲ ਕਰੀਏ। ਚੀਨ ਦੀ ਪਟਾਕਾ ਫੈਕਟਰੀ ਦੇ ਵਿਚ ਭਿਆਨਕ ਧਮਾਕਾ ਹੋਇਆ ਤੇ 21 ਮੌਤਾਂ ਹੋਈਆਂ ਨੇ, 61 ਲੋਕ ਜਿਹੜੇ ਨੇ ਜ਼ਖਮੀ ਹੋਏ ਨੇ। ਮੱਧ ਚੀਨ ਦੇ ਹੁਨਾਨ ਸੂਬੇ ਦੇ ਵਿਚ ਇਹ ਘਟਨਾ ਵਾਪਰੀ ਹੈ। ਪਟਾਕਾ ਬਣਾਉਣ ਵਾਲੀ ਫੈਕਟਰੀ ਚ ਜ਼ਬਰਦਸਤ ਧਮਾਕੇ ਕਾਰਨ ਘੱਟੋ ਘੱਟ 21 ਵਿਅਕਤੀਆਂ ਦੀ ਮੌਤ ਹੋਈ ਹੈ ਤੇ 61 ਹੋਰ ਗੰਭੀਰ ਦੱਸੇ ਗਏ ਨੇ। ਇਸੇ ਤਰ੍ਹਾਂ ਪੰਜਾਬ ਦੇ ਵਿਚ ਚੰਡੀਗੜ੍ਹ ਦੇ ਉੱਤੇ ਵੀ ਗੱਲਬਾਤ ਆ ਰਹੀ ਹੈ। ਉਹਦੇ ਵਿਚ ਜਿਹੜਾ ਆਪਾਂ ਬੈਟਰੀ ਜਿਹੜਾ ਬੈਂਕ ਰੱਖਦੇ ਹਾਂ ਜੀ, ਪਾਵਰ ਬੈਂਕ ਦੀ ਗੱਲ ਹੈ, ਕਿਉਂਕਿ ਉਨ੍ਹਾਂ ਨੂੰ ਆਪਣੇ ਤਾਂ ਇਦਾਂ ਮੁਲਕਾਂ ਦੇ ਵਿਚ ਜਦੋਂ ਆਪਾਂ ਫਲਾਈ ਕਰਦੇ ਹਾਂ ਉਨ੍ਹਾਂ ਨੂੰ ਨਾਲ ਨਹੀਂ ਰੱਖਣ ਦਿੱਤਾ ਜਾਂਦਾ, ਪਰ ਹੈਦਰਾਬਾਦ ਚੰਡੀਗੜ੍ਹ ਫਲਾਈਟ ਜਿਹੜੀ ਹੈ ਉਹਦੇ ਵਿਚ ਫਟਿਆ ਪਾਵਰ ਬੈਂਕ ਤੇ 198 ਯਾਤਰੀ ਜਿਹੜੇ ਨੇ ਐਮਰਜੈਂਸੀ ਬਾਹਰ ਕੱਢੇ ਗਏ ਨੇ।
ਸ਼ਹੀਦ ਭਗਤ ਸਿੰਘ ਨਗਰ ਤੋਂ ਜਿਹੜੀ ਹੈ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਵਿਖੇ ਅੱਜ ਦੁਪਹਿਰ ਕਰੀਬ 3:30 ਵਜੇ ਹੈਦਰਾਬਾਦ ਚੰਡੀਗੜ੍ਹ ਫਲਾਈਟ ਦੇ 198 ਯਾਤਰੀਆਂ ਤੇ ਚਾਲਕ ਦਲ ਦੇ 6 ਮੈਂਬਰਾਂ ਨੂੰ ਐਮਰਜੈਂਸੀ ਹਾਲਤ ਦੇ ਵਿਚ ਬਾਹਰ ਕੱਢਿਆ ਗਿਆ। ਇਹ ਕਾਰਵਾਈ ਇਕ ਯਾਤਰੀ ਦੇ ਪਾਵਰ ਬੈਂਕ ਦੇ ਵਾਲੇ ਬੈਗ ਦੇ ਵਿਚ ਮਾਮੂਲੀ ਧਮਾਕਾ ਹੋਣ ਦੇ ਕਾਰਨ ਜਹਾਜ਼ ਦੇ ਵਿਚ ਧੂੰਆਂ ਫੈਲਣ ਤੋਂ ਬਾਅਦ ਕੀਤੀ ਗਈ ਹੈ। ਜਹਾਜ਼ ਦੇ ਵਿਚ 198 ਯਾਤਰੀ ਤੇ ਚਾਲਕ ਦਲ ਦੇ 6 ਮੈਂਬਰ ਸਵਾਰ ਸਨ, ਜਿਨ੍ਹਾਂ ਨੂੰ ਸਲਾਈਡਰਾਂ ਦੀ ਵਰਤੋਂ ਕਰਕੇ ਬਾਹਰ ਕੱਢਿਆ ਗਿਆ। ਸੀਟ ਨੰਬਰ ਜਿਹੜੀ ਹੈ 39 ਸੀ ਤੇ ਬੈਠੇ ਯਾਤਰੀ ਨੇ ਚਾਲਕ ਦਲ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ। ਚਾਲਕ ਦਲ ਨੇ ਅੱਗ ਬਚਾਓ ਯੰਤਰ ਨਾਲ ਜਿਹੜਾ ਸੀ ਜਵਾਬ ਦਿੱਤਾ ਤੇ ਪਰ ਜਹਾਜ਼ ਦੇ ਬੇ 1 ਦੇ ਉੱਤੇ ਪਹੁੰਚਣ ਤੱਕ ਧੂੰਆਂ ਪੂਰੇ ਕੈਬਨ ਦੇ ਵਿਚ ਫੈਲ ਗਿਆ। ਅਧਿਕਾਰੀਆਂ ਨੇ ਦਸਿਆ ਕਿ ਚਾਲਕ ਦਲ ਨੇ ਐਮਰਜੈਂਸੀ ਗੇਟ ਖੋਲਿਆ ਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਯਾਤਰੀਆਂ ਨੇ ਸਲਾਈਡਰ ਰਾਹੀਂ ਉਤਰਨਾ ਜਿਹੜਾ ਸ਼ੁਰੂ ਕੀਤਾ ਤੇ ਇਸ ਦੇ ਦੌਰਾਨ ਇਕ ਮਹਿਲਾ ਯਾਤਰੀ ਦੇ ਗਿੱਟੇ ਦੀ ਜਿਹੜੀ ਹੱਡੀ ਖਿਸਕ ਗਈ। ਏਅਰਫੋਰਸ ਦਾ ਇਕ ਅੱਗ ਬੁਝਾਊ ਟਰੱਕ ਤੁਰੰਤ ਅੱਗੇ ਮੌਕੇ ਦੇ ਉੱਤੇ ਆਇਆ ਪਹੁੰਚਿਆ, ਪਰ ਉਸਦੀ ਵਰਤੋਂ ਨਹੀਂ ਕੀਤੀ ਗਈ ਕਿਉਂਕਿ ਉਦੋਂ ਤੱਕ ਧੂੰਆਂ ਜਿਹੜਾ ਸੀ ਖਤਮ ਹੋ ਚੁੱਕਿਆ ਸੀ। ਏਅਰਪੋਰਟ ਦੇ CEO ਅਤੇ ਵਰਮਾ ਉਹਨਾਂ ਨੇ ਕਿਹਾ ਏਅਰਲਾਈਨ ਤੋਂ ਵਿਸਤ੍ਰਿਤ ਰਿਪੋਰਟ ਦੀ ਜਿਹੜੀ ਉਡੀਕ ਕੀਤੀ ਜਾ ਰਹੀ ਹੈ। ਤੇ ਦੋਸਤੋ, ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਕਿਉਂਕਿ ਤੁਸੀਂ ਇਕੱਲੇ ਫਲਾਈਟ ਦੇ ਵਿਚ ਨਹੀਂ ਹੁੰਦੇ ਹੋ, ਬਹੁਤ ਸਾਰੇ ਪਰਿਵਾਰ, ਬਹੁਤ ਸਾਰੇ ਬੱਚਿਆਂ ਵਾਲੇ ਉਹਦੇ ਵਿਚ ਬੈਠੇ ਹੁੰਦੇ ਆ, ਤੇ ਕੋਈ ਸੋਗ ਤੇ ਹੁੰਦਾ ਹੈ, ਕੋਈ ਖੁਸ਼ੀ ਚ ਹੁੰਦਾ ਹੈ, ਤੇ ਕੋਈ ਆਪਣੀ ਜੌਬ ਤੇ ਜਾ ਰਿਹਾ, ਕੋਈ ਆ ਰਿਹਾ, ਉਹਨਾਂ ਦਾ ਵੀ ਧਿਆਨ ਰੱਖਣ ਦਾ ਸਾਡਾ ਫਰਜ਼ ਬਣਦਾ। ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਆਮ ਪਹਿਲਾਂ ਹੀ ਉਹਨਾਂ ਨੇ ਕਿਹਾ ਹੁੰਦਾ ਕਿ ਇਹਨਾਂ ਚੀਜ਼ਾਂ ਨੂੰ ਪਰੇ ਰੱਖੋ, ਪਰ ਅਸੀਂ ਜਿਹੜਾ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਤੁਰ ਪੈਂਦੇ ਹਾਂ ਤੇ ਕਈ ਵਾਰੀ ਫਿਰ ਇਹੋ ਜਿਹਾ ਭਾਣਾ ਵਾਪਰ ਜਾਂਦਾ ਹੈ। ਤੇ ਲਓ ਦੋਸਤੋ, ਇਹ ਸਨ ਜੀ ਗੱਲਾਂ ਬਾਤਾਂ ਦੇਸ਼ ਦੇ ਦੀਆਂ ਖ਼ਬਰਾਂ ਤੇ ਹੋਰ ਸਾਰਾ ਸਿਲਸਿਲਾ, ਤੇ ਅੱਗੇ ਆਪਾਂ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਜਿਹੜੀ ਗੱਲ ਕਰਦੇ ਹਾਂ ਕੁਝ ਇਤਿਹਾਸਕ ਗੱਲਬਾਤ ਦੇ ਵਿਚ, ਪਿਓਕੜ ਦੇ ਵਿਚ ਚੱਲਦੇ ਹਾਂ ਤੁਹਾਡੇ ਨਾਲ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲਵਾਂਗੇ। ਮੁਗਲਾਂ ਦੀ ਗੱਲ ਤੁਹਾਨੂੰ ਸੁਣਾਉਂਦੇ ਹਾਂ ਅੱਜ ਥੋੜੀ ਜਿਹੀ। ਚੰਗੇਜ਼ ਖਾਨ ਘੋੜਿਆਂ ਦੇ ਉੱਤੇ ਜਿਹੜਾ ਜ਼ਿੰਦਗੀ ਬਿਤਾ ਚੁੱਕਿਆ ਸੀ ਉਹਦੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਚੰਗੇਜ਼ ਖਾਨ ਘੋੜਿਆਂ ਤੇ ਜ਼ਿੰਦਗੀ ਬਿਤਾ ਦੁਨੀਆਂ ਜਿੱਤਣ ਵਾਲੇ ਮੰਗੋਲ ਨੇ ਮਰਨ ਵੇਲੇ ਆਪਣੇ ਪੁੱਤਰ ਨੂੰ ਇੱਕ ਸੁਨੇਹਾ ਦਿੱਤਾ ਸੀ। ਉਹ ਕੀ ਸੁਨੇਹਾ ਸੀ ਉਹਦੀ ਬਾਤ ਪਾਉਂਦੇ ਹਾਂ। ਇਹ ਗੱਲਬਾਤ ਲਿਖਦੇ ਨੇ ਰਿਹਾਨ ਫਜ਼ਲ, ਉਹਨਾਂ ਦੀ ਕਲਮ ਹੈ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਤੇ ਦੁਆਬਾ ਰੇਡੀ ਦਾ ਮੰਚ। ਹੁਣ ਤੋਂ ਤਕਰੀਬਨ 800 ਸਾਲ ਪਹਿਲਾਂ ਇੱਕ ਮੰਗੋਲ ਖਾਣਾ ਬਦੋਸ਼ ਨੇ ਕਾਲੇ ਸਾਗਰ ਤੋਂ ਪ੍ਰਸ਼ਾਂਤ ਮਹਾਂਸਾਗਰ ਤੱਕ ਜਿਹੜਾ ਸੀ ਇੱਕ ਵੱਡਾ ਸਾਮਰਾਜ ਕਾਇਮ ਕੀਤਾ ਸੀ। ਮੰਗੋਲਾਂ ਨੇ ਵੀ ਬੜੀ ਅੱਤ ਚੁੱਕੀ ਸੀ ਉਦੋਂ। ਉਸਦਾ ਨਾਮ ਸੀ ਤੇਮੁਜ਼ੀਨ, ਜਿਸ ਨੂੰ ਬਾਅਦ ਦੇ ਵਿਚ ਪੂਰੀ ਦੁਨੀਆਂ ਦੇ ਵਿਚ ਚੰਗੇਜ਼ ਖਾਂ ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗ ਪਿਆ। 1162 ਦੇ ਵਿਚ ਮਸ਼ਹੂਰ ਬੈਕਾਲ ਝੀਲ ਦੇ ਪੂਰਬ ਦੇ ਵਿਚ ਇਕ ਅਸਤਮਲ ਜਿਹੇ ਇਲਾਕੇ ਦੇ ਵਿਚ ਇਕ ਦਲੇਰ ਖਾਨਾ ਬਦੋਸ਼ ਦੇ ਘਰ ਇਕ ਪੁੱਤਰ ਦਾ ਜਨਮ ਹੁੰਦਾ ਹੈ। ਦ ਸੀਕਰੇਟ ਹਿਸਟਰੀ ਆਫ਼ ਮੰਗੋਲ ਦੇ ਵਿਚ ਜ਼ਿਕਰ ਕੀਤਾ ਜਾਂਦਾ ਹੈ ਕਿ ਜਦੋਂ ਇਸ ਪੁੱਤਰ ਦਾ ਜਨਮ ਹੋਇਆ ਤਾਂ ਉਸਦੀ ਹੱਥ ਦੀ ਤਲੀ ਦੇ ਵਿਚ ਖੂਨ ਦਾ ਇਕ ਜਿਹੜਾ ਥੱਕਾ ਸੀ। ਇਸ ਨੂੰ ਉਹਨਾਂ ਲੋਕਾਂ ਨੇ ਇਕ ਮਹਾਨ ਜੇਤੂ ਹੋਣ ਦੀ ਨਿਸ਼ਾਨੀ ਦੇ ਤੌਰ ਦੇ ਉੱਤੇ ਵੇਖਿਆ ਸੀ। ਉਹਨਾਂ ਦੇ ਪਿਤਾ ਨੂੰ ਦੁਸ਼ਮਣਾਂ ਨੇ ਜ਼ਹਿਰ ਦੇ ਕੇ ਮਾਰ ਸੁੱਟਿਆ ਤੇ ਉਹ ਬਹੁਤ ਥੋੜੀ ਉਮਰ ਦੇ ਵਿਚ ਬੇਸਹਾਰਾ ਹੋ ਗਿਆ। ਨਾਮ ਦੇ ਵਿਚ ਖਾਨ ਹੋਣ ਦੇ ਕਰਕੇ ਕਈ ਲੋਕ ਉਹਨਾਂ ਨੂੰ ਮੁਸਲਮਾਨ ਸਮਝ ਲੈਂਦੇ ਨੇ। ਖਾਨ ਜਿਹੜਾ ਦਰਅਸਲ ਇਕ ਸਨਮਾਨ ਸੂਚਕ ਜੋ ਇਕ ਟਾਈਟਲ ਦੇ ਵਜੋਂ ਉਹਨਾਂ ਦੇ ਨਾਮ ਦੇ ਨਾਲ ਲੱਗਿਆ ਸੀ। ਚੰਗੇਜ਼ ਖਾਨ ਮੰਗੋਲ ਸੀ ਤੇ ਸ਼ਾਮਾਨੀ ਧਰਮ ਨੂੰ ਜਿਹੜਾ ਸੀ ਮੰਨਦਾ ਸੀ, ਜਿਹਦੇ ਵਿਚ ਅਸਮਾਨ ਦੀ ਪੂਜਾ ਕਰਨ ਦੀ ਰਵਾਇਤ ਰਹੀ ਹੈ। ਚੰਗੇਜ਼ ਨੇ ਆਪਣੀ ਸ਼ੁਰੂਆਤੀ ਜ਼ਿੰਦਗੀ ਜਹਾਲਤ, ਸ਼ਰਮਿੰਦਗੀ ਤੇ ਗਰੀਬੀ ਦੇ ਵਿਚ ਬਿਤਾਈ ਹੈ। 50 ਸਾਲ ਦੀ ਉਮਰ ਦੇ ਵਿਚ ਜਾ ਕੇ ਉਸਨੇ ਜਿੱਤ ਦਾ ਜਿਹੜਾ ਸਿਲਸਿਲਾ ਸ਼ੁਰੂ ਕੀਤਾ। ਉਸਨੇ ਦੁਨੀਆਂ ਦੇ ਮਹਾਨ ਸੂਰਮਿਆਂ ਦੀ ਸ਼੍ਰੇਣੀ ਦੇ ਵਿਚ ਲਿਆ ਕੇ ਉਹਨੂੰ ਖੜਾ ਕਰ ਦਿੱਤਾ। ਉਹਨਾਂ ਦੀ ਅਗਵਾਈ ਦੇ ਵਿਚ ਮੰਗੋਲ ਸ਼ਾਹੀ ਵੰਸ਼ ਦਾ ਸੂਰਜ ਚੜਿਆ, ਜਿਸ ਨੇ ਪੂਰੇ ਚੀਨ, ਮੱਧ ਏਸ਼ੀਆ, ਈਰਾਨ, ਪੂਰਬੀ ਯੂਰਪ ਤੇ ਰੂਸ ਦੇ ਵੱਡੇ ਹਿੱਸੇ ਦੇ ਉੱਤੇ ਰਾਜ ਕੀਤਾ। ਚੰਗੇਜ਼ ਦੇ ਫੌਜੀ ਆਸਟਰੀਆ, ਫਿਨਲੈਂਡ, ਕੁਰੇਸ਼ੀਆ, ਹੰਗਰੀ, ਪੋਲੈਂਡ, ਵੀਅਤਨਾਮ, ਬਰਮਾ, ਜਪਾਨ, ਇੱਥੋਂ ਤੱਕ ਕਿ ਇੰਡੋਨੇਸ਼ੀਆ ਤੱਕ ਪਹੁੰਚੇ ਨੇ। ਐਫ ਈ ਕਰਾਊਜ਼ ਆਪਣੀ ਕਿਤਾਬ ਇਪੋਕ ਡਿਰ ਮੰਗੋਲੇਨ ਦੇ ਵਿਚ ਲਿਖਦੇ ਨੇ
ਕਿ ਚੰਗੇਜ਼ ਦਾ ਜਿਹੜਾ ਸਾਮਰਾਜ ਸੀ 1,20,00,000 ਵਰਗ ਮੀਲ ਦੇ ਵਿੱਚ ਫੈਲਿਆ ਹੋਇਆ ਸੀ, ਜਾਣੀ ਅਫਰੀਕਾ ਮਹਾਂਦੀਪ ਦੇ ਬਰਾਬਰ ਤੇ ਉੱਤਰੀ ਅਮਰੀਕਾ ਮਹਾਂਦੀਪ ਤੋਂ ਵੱਡਾ ਇਲਾਕਾ। ਇਸ ਦੇ ਮੁਕਾਬਲੇ ਦੇ ਵਿੱਚ ਰੋਮਨ ਸਾਮਰਾਜ ਬਹੁਤ ਛੋਟਾ ਸੀ। ਸਿਕੰਦਰ ਮਹਾਨ ਦੇ ਕੋਲ ਆਪਣੇ ਪਿਤਾ ਫਿਲਿਪ ਦੀ ਜਿਹੜੀ ਬਣਾਈ ਹੋਈ ਵਿਸ਼ਾਲ ਯੁੱਧ ਮਸ਼ੀਨਰੀ ਸੀ। ਜੂਲੀਅਸ ਸੀਜ਼ਰ ਦੇ ਕੋਲ 300 ਸਾਲ ਪੁਰਾਣਾ ਰੋਮਨ ਫੌਜੀਆਂ ਦੀ ਸਰਵ ਉੱਚਤਾ ਦਾ ਜਿਹੜਾ ਇਤਿਹਾਸ ਸੀ। ਨੈਪੋਲੀਅਨ ਫ੍ਰੈਂਚ ਕ੍ਰਾਂਤੀ ਤੋਂ ਬਾਅਦ ਮਿਲੇ ਲੋਕਾਂ ਦੇ ਸਮਰਥਨ ਦੀ ਬਦੌਲਤ ਰਾਜ ਕਰ ਸਕੇ ਸਨ। ਇਸ ਦੇ ਮੁਕਾਬਲੇ ਚੰਗੇਜ਼ ਖਾਨ ਨੂੰ ਆਪਣੀਆਂ ਰਵਾਇਤਾਂ ਆਪ ਇਜ਼ਾਦ ਕਰਨੀਆਂ ਪਈਆਂ ਸਨ। ਸਾਰੀਆਂ ਸਿਆਸੀ ਅਤੇ ਸਮਾਜਿਕ ਦਿੱਕਤਾਂ ਦੇ ਨਾਲ ਜੂਝਦਿਆਂ ਹੋਇਆਂ ਉਹਨਾਂ ਨੇ ਬਹੁਤ ਮੁਸ਼ਕਲ ਦੇ ਨਾਲ ਆਪਣੀ ਥਾਂ ਬਣਾਈ ਸੀ। ਫਿਰ ਉਹਦੇ ਮਤਰੇ ਭਰਾ ਦਾ ਕਤਲ ਹੋ ਜਾਂਦਾ ਹੈ। ਜਵਾਨ ਹੁੰਦਿਆਂ ਹੀ ਉਸਦੇ ਬਾਜਾਂ ਦੇ ਨਾਲ ਪੰਛੀਆਂ ਦਾ ਸ਼ਿਕਾਰ ਕਰਨ ਦੀ ਕਲਾ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਇਸ ਕਲਾ ਨੂੰ ਉਸ ਜ਼ਮਾਨੇ ਦੇ ਵਿੱਚ ਇੱਕ ਚੰਗੇ ਆਗੂ ਦੇ ਲਈ ਇੱਕ ਜ਼ਰੂਰੀ ਗੁਣ ਮੰਨਿਆ ਜਾਂਦਾ ਸੀ, ਜਾਣੀ ਕਿ ਬਾਜਾਂ ਦੇ ਨਾਲ ਪੰਛੀਆਂ ਦਾ ਸ਼ਿਕਾਰ। ਇਹ ਗੱਲਾਂ ਬਾਤਾਂ ਆਪਾਂ 800 ਸਾਲ ਪਹਿਲਾਂ ਦੀਆਂ ਕਰ ਰਹੇ ਹਾਂ ਅਤੇ ਆਪਣੇ ਧਰਮ ਤੋਂ ਪਹਿਲਾਂ ਦੀ ਗੱਲ ਹੈ। 550-600 ਸਾਲ ਹੋਏ ਨੇ ਆਪਾਂ ਨੂੰ ਅਤੇ ਉਹਨਾਂ ਦੇ ਵਿੱਚ ਵੀ ਇਹਦਾ ਪੰਛੀ ਦਾ ਜ਼ਿਕਰ ਆਉਂਦਾ ਹੈ, ਬਾਜ ਦਾ। ਜਵਾਨ ਹੁੰਦਿਆਂ ਹੀ ਉਸਨੇ ਬਾਜਾਂ ਦੇ ਨਾਲ ਪੰਛੀਆਂ ਦਾ ਸ਼ਿਕਾਰ ਕਰਨ ਦੀ ਕਲਾ ਸਿੱਖਣੀ ਸ਼ੁਰੂ ਕਰਤੀ ਸੀ। ਇਸ ਕਲਾ ਨੂੰ ਉਸ ਜ਼ਮਾਨੇ ਦੇ ਵਿੱਚ ਇੱਕ ਚੰਗੇ ਆਗੂ ਦੇ ਲਈ ਇੱਕ ਜ਼ਰੂਰੀ ਗੁਣ ਮੰਨਿਆ ਜਾਂਦਾ ਸੀ। ਚੰਗੇਜ਼ ਨੇ ਕਦੇ ਵੀ ਲਿਖਣਾ ਅਤੇ ਪੜ੍ਹਨਾ ਨਹੀਂ ਸੀ ਸਿੱਖਿਆ। 13 ਸਾਲ ਦੀ ਉਮਰ ਦੇ ਵਿੱਚ ਉਸਨੇ ਆਪਣੇ ਮਤਰੇ ਭਰਾ ਬਹਿਤੇਰ ਦਾ ਜਿਹੜਾ ਕਤਲ ਕਰ ਦਿੱਤਾ। ਫਰੈਂਕ ਮਕਲਿਨ ਆਪਣੀ ਕਿਤਾਬ ਗੈਗਿਸ ਖਾਨ ਦਾ ਮੈਨ ਹੂ ਕੌਨਕਰਡ ਦੀ ਵਰਲਡ ਦੇ ਵਿੱਚ ਲਿਖਦੇ ਨੇ ਕਿ ਇੰਨੀ ਘੱਟ ਉਮਰ ਦੇ ਵਿੱਚ ਕੀਤਾ ਗਿਆ ਕਤਲ ਦੱਸਦਾ ਹੈ ਕਿ ਚੰਗੇਜ਼ ਖਾਨ ਦੇ ਵਿੱਚ ਬੇਰਹਿਮੀ ਦੇ ਲੱਛਣ ਜਨਮ ਦੇ ਸਮੇਂ ਤੋਂ ਹੀ ਸਨ। ਕਿਸ਼ੋਰ ਅਵਸਥਾ ਦੇ ਵਿੱਚ ਉਸਦੇ ਵਿੱਚ ਭਵਿੱਖ ਦੇ ਬਾਰੇ ਸੋਚਣ ਦੀ ਸਮਰੱਥਾ ਵਿਕਸਿਤ ਹੋ ਗਈ ਸੀ। ਬਹਿਤੇਰ ਨੂੰ ਜਿਹੜਾ ਸੀ ਉਹਦੇ ਭਰਾ ਜਾਣੀ ਕਿ ਮਤਰੇਆ ਭਰਾ ਆਪਣੇ ਮੁਕਾਬਲੇ ਦੇ ਵਿੱਚ ਮੰਨਦਾ ਸੀ, ਜਿਸਦਾ ਜਿਹੜਾ ਸੀ ਉਸਦੇ ਪਿਤਾ ਤਾਂ ਵਾਰਸ ਬਣਨ ਦਾ ਦਾਅਵਾ ਉਸਦੇ ਨਾਲੋਂ ਵੱਧ ਸੀ ਕਿਉਂਕਿ ਉਹ ਸਭ ਤੋਂ ਵੱਡਾ ਪੁੱਤਰ ਸੀ। ਹੌਲੀ ਹੌਲੀ ਚੰਗੇਜ਼ ਨੇ ਇੱਕ ਨੌਜਵਾਨ ਜੰਗਜੂ ਜਾਂ ਸਿਪਾਹ ਸਲਾਰ ਦੇ ਤੌਰ ਦੇ ਉੱਤੇ ਆਪਣੀ ਥਾਂ ਬਣਾਉਣੀ ਸ਼ੁਰੂ ਕਰਤੀ। ਚੰਗੇਜ਼ ਨੇ ਲਗਭਗ ਆਪਣੀ ਪੂਰੀ ਜ਼ਿੰਦਗੀ ਤੰਬੂਆਂ ਤੇ ਲੜਾਈਆਂ ਦੇ ਵਿੱਚ ਹੀ ਬਿਤਾਈ ਸੀ। ਨਾਗਰਿਕ ਪ੍ਰਸ਼ਾਸਨ ਵੱਲ ਧਿਆਨ ਦੇਣ ਦਾ ਉਸਨੂੰ ਜਿਹੜਾ ਸਮਾਂ ਹੀ ਨਹੀਂ ਸੀ ਮਿਲਿਆ। ਮਸ਼ਹੂਰ ਇਰਾਨੀ ਇਤਿਹਾਸਕਾਰ ਹੋਏ ਨੇ ਮਿਨਹਾਜ਼ ਅਲ ਸਿਰਾਜ਼ ਜ਼ੁਜ਼ਜ਼ਾਨੀ ਲਿਖਿਆ ਉਹਨਾਂ ਨੇ ਕਿ ਚੰਗੇਜ਼ ਬਹੁਤ ਵੱਡੀ ਸਮਰਥਾਵਾਂ ਦੇ ਵਾਲਾ ਸ਼ਖਸ ਸੀ ਜਿਸਨੇ ਆਪਣੀ ਫੌਜ ਦੀ ਰੱਬ ਦੇ ਵਾਂਗ ਅਗਵਾਈ ਕੀਤੀ। ਜਦੋਂ ਖਰਾਸਾਨ ਆਇਆ ਸੀ ਤੇ ਉਸਦੀ ਉਮਰ ਸੀ 65 ਸਾਲ। ਉਹ ਲੰਮੇ ਅਤੇ ਸੁੰਡੋਲ ਸਰੀਰ ਵਾਲਾ ਸ਼ਖਸ ਸੀ। ਉਸਦੇ ਚਿਹਰੇ ਦੇ ਉੱਤੇ ਬਹੁਤ ਘੱਟ ਵਾਲ ਸਨ ਜਿਹੜੇ ਉਦੋਂ ਤੱਕ ਚਿੱਟੇ ਹੋ ਚੱਲੇ ਸਨ। ਉਸਦੀਆਂ ਅੱਖਾਂ ਬਿੱਲਿਆਂ ਦੇ ਵਰਗੀਆਂ ਸਨ ਤੇ ਉਸਦੇ ਸਰੀਰ ਦੇ ਵਿੱਚ ਜ਼ਬਰਦਸਤ ਊਰਜਾ ਸੀ। ਦੁਸ਼ਮਣਾਂ ਦੇ ਲਈ ਉਸਦੇ ਨਾਲੋਂ ਨਿਰਦਈ ਕੋਈ ਨਹੀਂ ਹੋ ਸਕਦਾ ਸੀ। ਜ਼ਹਿਰੀਲੇ ਤੀਰ ਦੇ ਨਾਲ ਉਹ ਜ਼ਖਮੀ ਹੋਇਆ। ਫਿਰ ਜਮੂਗਾ ਦੇ ਨਾਲ ਹੋਈ ਲੜਾਈ ਦੇ ਵਿੱਚ ਚੰਗੇਜ਼ ਦੀ ਗਰਦਨ ਦੇ ਵਿੱਚ ਇੱਕ ਜ਼ਹਿਰੀਲਾ ਤੀਰ ਆ ਕੇ ਲੱਗਿਆ। ਫਰੇਕ ਮਕਲਿਨ ਲਿਖਦਾ ਹੈ ਕਿ ਉਸ ਜ਼ਮਾਨੇ ਦੇ ਵਿੱਚ ਤੀਰਾਂ ਦੇ ਉੱਤੇ ਸੱਪ ਦਾ ਜ਼ਹਿਰ ਜਿਹੜਾ ਲਗਾਇਆ ਜਾਂਦਾ ਸੀ। ਇਹ ਦੰਦਿਆਂ ਵਾਲੇ ਤੀਰ ਹੁੰਦੇ ਸਨ ਜੋ ਸਰੀਰ ਦੇ ਵਿੱਚ ਇੱਕ ਵਾਰੀ ਵੜਨ ਤੋਂ ਬਾਅਦ ਵੱਧ ਦੇਰ ਤੱਕ ਰਹਿੰਦੇ ਸਨ ਤੇ ਜ਼ਹਿਰ ਨੂੰ ਤੇਜ਼ੀ ਦੇ ਨਾਲ ਫੈਲਣ ਦਾ ਜਿਹੜਾ ਸੀ ਮੌਕਾ ਦਿੰਦੇ ਸੀ। ਇਸ ਦਾ ਇਲਾਜ ਹੁੰਦਾ ਸੀ ਜ਼ਖਮ ਨੂੰ ਧੋ ਕੇ ਜ਼ਖਮੀ ਸ਼ਖਮ ਨੂੰ ਦੁੱਧ ਪਿਆਉਣਾ, ਪਰ ਚੰਗੇਜ਼ ਦਾ ਜ਼ਖਮ ਜਿਹੜਾ ਸੀ ਗੰਭੀਰ ਸੀ ਕਿਉਂਕਿ ਤੀਰ ਦੇ ਨਾਲ ਉਸਦੀ ਗਰਦਨ ਦੀ ਇੱਕ ਨਾੜ ਕੱਟੀ ਗਈ ਸੀ ਤੇ ਉਸਦੇ ਵਿੱਚੋਂ ਤੇਜ਼ੀ ਦੇ ਨਾਲ ਖੂਨ ਨਿਕਲ ਰਿਹਾ ਸੀ। ਅਜਿਹੇ ਸਮੇਂ ਦੇ ਵਿੱਚ ਚੰਗੇਜ਼ ਦੇ ਇੱਕ ਕਮਾਂਡਰ ਜ਼ੇਲਮੇ ਨੇ ਉਹਨਾਂ ਦੀ ਜਿਹੜੀ ਜਾਨ ਬਚਾਉਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ। ਜ਼ੇਲਮੇ ਖੂਨ ਨੂੰ ਵਹਿਣ ਤੋਂ ਨਹੀਂ ਰੋਕ ਸਕਿਆ, ਪਰ ਉਸਨੇ ਚੰਗੇਜ਼ ਦੀ ਗਰਦਨ ਤੋਂ ਜ਼ਹਿਰੀਲੇ ਖੂਨ ਨੂੰ ਚੂਸ ਕੇ ਥੁੱਕਣਾ ਸ਼ੁਰੂ ਕਰ ਦਿੱਤਾ। ਥੋੜੀ ਦੇਰ ਦੇ ਵਿੱਚ ਚੰਗੇਜ਼ ਨੂੰ ਹੋਸ਼ ਆਈ। ਜ਼ੇਲਮੇ ਨੇ ਉਸਦੇ ਲਈ ਦੁੱਧ ਦਾ ਪ੍ਰਬੰਧ ਕਰਕੇ ਉਸਦੀ ਜਾਨ ਬਚਾਈ। ਸ਼ਾਇਦ ਜਿਹੜਾ ਫਿਲਮਾਂ ਦੇ ਵਿੱਚ ਆਪਣੇ ਬਾਲੀਵੁੱਡ ਦੀਆਂ ਫਿਲਮਾਂ ਆਉਣ ਲੱਗੀਆਂ ਉਹਦੇ ਵਿੱਚ ਸੱਪ ਡੰਗ ਲੈਂਦਾ ਸੀ ਜਾਂ ਕਰ ਲੈਂਦਾ ਸੀ ਤਾਂ ਉਦੋਂ ਚੂਸ ਚੂਸ ਕੇ ਬਾਹਰ ਨੂੰ ਸਿੱਟਦੇ ਸੀ, ਉਹਦਾ ਆਪਾਂ ਦੇਖ ਸਕਦੇ ਸ਼ਾਇਦ ਇੱਥੋਂ ਹੀ ਉਹ ਚੀਜ਼ਾਂ ਲਈਆਂ ਗਈਆਂ ਹੋਣਗੀਆਂ। 800 ਸਾਲ ਪਹਿਲਾਂ ਦੀ ਗੱਲ ਹੈ।
ਪਰ ਚੰਗੇਜ਼ ਨੇ ਉਨ੍ਹਾਂ ਦੇ ਨਾਲ ਮਾੜਾ ਵਿਹਾਰ ਕਰਦੇ ਹੋਏ ਕਿਹਾ ਸੀ ਕਿ ਤੂੰ ਉਸ ਜ਼ਹਿਰੀਲੇ ਖੂਨ ਨੂੰ ਥੋੜੀ ਦੂਰ ਨਹੀਂ ਥੁੱਕ ਸਕਦਾ ਸੀ। ਚੰਗੇਜ਼ ਦੇ ਵਿੱਚ ਕਈ ਅਗੁਣ ਸਨ। ਚੰਗੇਜ਼ ਦੀ ਸ਼ਖਸੀਅਤ ਦੇ ਕਈ ਮਾੜੇ ਪਹਿਲੂ ਰਹੇ ਨੇ ਤੇ ਹੋਣਗੇ ਵੀ, ਪਰ ਬਹੁਤੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਸਦੀ ਸਿਆਸੀ ਸਮਰੱਥਾ ਦੇ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ। ਰੂਸ ਦੇ ਇਤਿਹਾਸ ਦੇ ਉੱਤੇ ਕੰਮ ਕਰਨ ਵਾਲੇ ਜੋਰਜ ਵੇਰਨਾਡਸਕੀ ਨੇ ਆਪਣੀ ਕਿਤਾਬ ਮੰਗੋਲਸ ਐਂਡ ਰਸ਼ੀਆ ਦੇ ਵਿੱਚ ਲਿਖਿਆ, ਚੰਗੇਜ਼ ਫੌਜੀ ਰਣਨੀਤੀ ਦਾ ਬੇਜੋੜ ਉਸਤਾਦ ਸੀ, ਪਰ ਜੰਗ ਦੇ ਕਮਾਂਡਰ ਦੇ ਤੌਰ ਦੇ ਉੱਤੇ ਉਹ ਓਨਾ ਪ੍ਰਭਾਵਸ਼ਾਲੀ ਨਹੀਂ ਸੀ। ਲੋਕਾਂ ਦੇ ਦਿਮਾਗ ਤੇ ਮਨੁੱਖੀ ਮਨੋਵਿਗਿਆਨ ਨੂੰ ਪੜ੍ਹਨ ਦੀ ਉਸਦੇ ਵਿੱਚ ਗਜ਼ਬ ਦੀ ਸਮਰੱਥਾ ਸੀ। ਉਸਦੀ ਕਲਪਨਾ ਕਰਨ ਦੀ ਸਮਰੱਥਾ ਵੀ ਤਾਰੀਫੇ ਯੋਗ ਸੀ ਤੇ ਉਹ ਨਿੱਜੀ ਸਦਮੇ ਤੋਂ ਉਭਰ ਕੇ ਉੱਪਰ ਆਇਆ ਸੀ। ਉਹ ਦੂਰਦਰਸ਼ੀ, ਸੰਜਮੀ ਤੇ ਚਲਾਕ ਜਿਹੜਾ ਸੀ ਵਿਅਕਤੀ ਸੀ, ਪਰ ਉਸਦੇ ਵਿੱਚ ਬਹਿਰਾ ਜਿਹੜਾ ਸੀ ਬੇਰਹਿਮ, ਅਹਿਸਾਨ ਫਰਾਮੋਸ਼ੀ ਤੇ ਬਦਲਾ ਲੈਣ ਵਾਲਾ ਹੋਣ ਦੇ ਅਗੁਣ ਵੀ ਸਨ। ਚੰਗੇਜ਼ ਖਾਨ ਦੀ ਪਤਨੀ ਬੋਰ ਤੇ ਉਹਨੂੰ ਮਾਰਕਿਟਾ ਨਾਲ ਲੜਾਈ ਦੇ ਦੌਰਾਨ ਅਗਵਾਹ ਕਰ ਲਿਆ ਗਿਆ ਸੀ। ਦੀ ਸੀਕਰੇਟ ਲਾਈਫ ਆਫ ਮੰਗੋਲਜ਼ ਦੇ ਵਿੱਚ ਚੰਗੇਜ਼ ਖਾਨ ਦੀ ਆਲੋਚਨਾ ਇਸਦੇ ਲਈ ਕੀਤੀ ਗਈ ਹੈ ਕਿਉਂਕਿ ਉਸਨੇ ਆਪਣੀ ਪਤਨੀ ਨੂੰ, ਆਪਣੀ ਪਤਨੀ ਜਿਹੜੀ ਉਹਦੀ ਸੀ, ਮਾਰਕਿਟਾ ਦੇ ਹੱਥਾਂ ਦੇ ਵਿੱਚ ਜਾਣ ਦਿੱਤਾ, ਜਦਕਿ ਉਸਦੀ ਮਾਂ ਹੋਏ ਲੂਨ ਸਣੇ ਹੋਰ ਔਰਤਾਂ ਮਾਰਕਿਟਾ ਤੋਂ ਜਿਹੜਾ ਬਚ ਗਈਆਂ ਸਨ। ਮਾਰਕੀਟ ਜਿਹੀ ਬਾਜ਼ਾਰ ਦੀ ਨਹੀਂ ਗੱਲ ਹੋ ਰਹੀ, ਇਹ ਉਹਨਾਂ ਦੇ ਦੁਸ਼ਮਣਾਂ ਦੀ ਗੱਲ ਹੋ ਰਹੀ, ਜਿਹੜੀ ਓਪੋਜੀਸ਼ਨ ਉਸ ਸਮੇਂ ਦੀ ਪਾਰਟੀਆਂ ਹੋਣਗੀਆਂ ਜਾਂ ਹੋਰ ਰਾਜੇ ਹੋਣਗੇ, ਮਾਰਕਿਟਾ ਤੋਂ ਬਚ ਗਈਆਂ। ਇਸ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਬੋਰਤੇ ਨੂੰ ਇਸ ਦੇ ਲਈ ਅਗਵਾਹ ਕੀਤਾ ਗਿਆ ਸੀ ਕਿਉਂਕਿ ਚੰਗੇਜ਼ ਖਾਨ ਉਸਦੇ ਘੋੜੇ ਦੇ ਉੱਤੇ ਸਵਾਰ ਹੋ ਕੇ ਗਿਆ। ਬੋਰਤੇ ਦੇ ਕਤਲ ਤੋਂ ਚੰਗੇਜ਼ ਖਾਨ ਦੀ ਮਾਂ ਨੇ ਉਸਨੂੰ ਸਰਾਪ ਵੀ ਦਿੱਤਾ, ਉਸਨੂੰ ਜਾਨਵਰ ਅਤੇ ਸ਼ੈਤਾਨ ਤੱਕ ਕਿਹਾ ਸੀ। ਕਿਹਾ ਜਾਂਦਾ ਕਿ ਚੰਗੇਜ਼ ਖਾਨ ਬਹੁਤ ਸਾਵਧਾਨ ਤੇ ਚੌਕਸ ਸੀ, ਸਭ ਤੋਂ ਅੱਗੇ ਰਹਿ ਕੇ ਫੌਜ ਦੀ ਅਗਵਾਈ ਕਰਨਾ ਫਿਤਰਤ ਦੇ ਵਿੱਚ ਨਹੀਂ ਸੀ ਉਹਦੇ। ਚੰਗੇਜ਼ ਦਾ ਖਤਰਨਾਕ ਗੁੱਸਾ ਸੀ। ਚੰਗੇਜ਼ ਖਾਨ ਅਕਸਰ ਆਪਣਾ ਆਪ ਗੁਆ ਬੈਠਦਾ। 1220 ਦੇ ਦਹਾਕੇ ਦੇ ਵਿੱਚ ਟ੍ਰਾਜ਼ੋਕੀ ਸਾਨਾ ਨੂੰ ਜਿੱਤਣ ਤੋਂ ਬਾਅਦ ਉਹਨੇ ਪੱਛਮੀ ਏਸ਼ੀਆ ਦੇ ਮੁਸਲਿਮ ਰਾਜਕੁਮਾਰਾਂ ਦੇ ਨਾਲ ਪੱਤਰ ਵਿਹਾਰ ਕਰਨ ਦੇ ਲਈ ਇੱਕ ਦੋ ਭਾਸ਼ੀਏ ਤੇ ਕਲਰਕ ਨੂੰ ਨਿਯੁਕਤ ਕੀਤਾ, ਮਿਨਹਾਜ਼। ਮੈਂ ਸੋਚ ਰਿਹਾ ਕਿ ਜਿਹੜਾ ਰਾਜਪੂਤਾਂ ਦਾ ਗੋਤ ਹੈ ਸਾਡੇ ਇੱਥੇ ਦੁਆਬੇ ਦੇ ਵਿੱਚ ਬਹੁਤ ਹੈ, ਮਿਨਹਾਜ਼ ਸ਼ਾਇਦ ਇੱਥੋਂ ਹੀ ਪਿਆ ਹੋਵੇ। ਮਿਨਹਾਜ਼ ਸਿਰਾਜ ਜੁਜ਼ਦਾਨੀ ਆਪਣੀ ਕਿਤਾਬ ਤਬਾਕਤ ਏ ਨਸੀਰੀ ਦੇ ਵਿੱਚ ਲਿਖਦਾ ਹੈ ਕਿ ਚੰਗੇਜ਼ ਨੂੰ ਖ਼ਬਰ ਮਿਲੀ ਕਿ ਮੋਸੂਲ ਦਾ ਰਾਜਕੁਮਾਰ ਸੀਰੀਆ ਤੇ ਹਮਲਾ ਕਰਨ ਵਾਲਾ ਹੈ। ਉਹਨੇ ਆਪਣੇ ਕਲਰਕ ਨੂੰ ਉਸਨੂੰ ਇੱਕ ਪੱਤਰ ਲਿਖਣ ਦੇ ਲਈ ਕਿਹਾ, ਜਿਹਦੇ ਵਿੱਚ ਉਸਨੂੰ ਅਜਿਹਾ ਕਰਨ ਦੀ ਹਿੰਮਤ ਨਾ ਕਰਨ ਦੇ ਲਈ ਕਿਹਾ ਗਿਆ। ਕਲਰਕ ਨੇ ਕੂਟਨੀਤਿਕ ਸਮਝ ਦਾ ਮੁਜ਼ਾਹਰਾ ਕਰਦੇ ਹੋਏ ਨਰਮ ਭਾਸ਼ਾ ਦੇ ਵਿੱਚ ਚਿੱਠੀ ਲਿਖੀ ਤੇ ਮੋਸੂਲ ਦੇ ਰਾਜਕੁਮਾਰ ਦੇ ਲਈ ਇਸਲਾਮੀ ਸੰਸਾਰ ਦੇ ਵਿੱਚ ਪ੍ਰਚਲਿਤ ਸਤਿਕਾਰਯੋਗ ਸ਼ਬਦਾਂ ਦੀ ਵਰਤੋਂ ਕੀਤੀ। ਜਦੋਂ ਚੰਗੇਜ਼ ਨੇ ਮੁਗਲਾਈ ਭਾਸ਼ਾ ਦੇ ਵਿੱਚ ਪੱਤਰ ਪੜਵਾਇਆ ਕਿਸੇ ਤੋਂ ਤਾਂ ਗੁੱਸੇ ਦੇ ਵਿੱਚ ਅੱਗ ਬਬੂਲਾ ਹੋ ਉੱਠਿਆ। ਉਹਨੇ ਕੰਬਦੇ ਹੋਏ ਕਲਰਕ ਨੂੰ ਕਿਹਾ, ਤੂੰ ਇੱਕ ਗਦਾਰ ਹੈ, ਇਸ ਚਿੱਠੀ ਨੂੰ ਪੜ੍ਹ ਕੇ ਮੋਸੂਲ ਦਾ ਰਾਜਕੁਮਾਰ ਹੋਰ ਵੀ ਹੰਕਾਰੀ ਹੋ ਜਾਵੇਗਾ। ਉਹਨੇ ਤਾੜੀਆਂ ਵਜਾ ਕੇ ਤੇ ਆਪਣੇ ਇੱਕ ਸਿਪਾਹੀ ਨੂੰ ਬੁਲਾਇਆ, ਉਸਨੂੰ ਜਾਨੋ ਮਾਰਨ ਦਾ ਹੁਕਮ ਦੇ ਦਿੱਤਾ। ਦੋ ਭਾਸ਼ੀਆਂ ਨੂੰ ਕਹਿੰਦਾ ਚੱਕ ਦਿਓ। ਬਹਿਰਾਮੀ ਨੂੰ ਜੱਜ ਠਹਿਰਾਇਆ ਉਹਨੇ। ਸਾਰੇ ਇਤਿਹਾਸਕਾਰ ਇਸ ਗੱਲ ਦੇ ਵਿੱਚ ਲਗਭਗ ਇੱਕ ਮਤ ਨੇ ਕਿ ਚੰਗੇਜ਼ ਖਾਨ ਇੱਕ ਜ਼ਾਲਮ, ਬਦਲਾਖੋਰ, ਧੋਖੇਬਾਜ਼ ਆਦਮੀ ਸੀ। ਕੁਝ ਲੋਕ ਉਸਨੂੰ ਇੱਕ ਮਨੋਰੋਗੀ ਵੀ ਕਹਿੰਦੇ ਨੇ, ਜਿਸਨੇ ਲੋਕਾਂ ਨੂੰ ਮਾਰਨ ਦੀ ਆਪਣੀ ਹਵਸ ਨੂੰ ਜਾਇਜ਼ ਹੋਣ ਦਾ ਜਾਮਾ ਪਵਾਉਂਦੇ ਹੋਏ ਕਿਹਾ ਕਿ ਉਸਨੇ ਹਮੇਸ਼ਾ ਗਦਾਰ, ਧੋਖੇਬਾਜ਼ ਤੇ ਦੇਸ਼ ਧਰੋਈ ਲੋਕਾਂ ਦੀ ਹੀ ਜਾਨ ਲਈ ਹੈ। ਵਰਨਾਡਸਕੀ ਲਿਖਦੇ ਨੇ ਕਿ ਇਸ ਪੱਖੋਂ ਉਸਦੇ ਸਮਕਾਲੀ ਉਸਨੂੰ ਅਸਧਾਰਨ ਨਹੀਂ ਸਮਝਦੇ ਸਨ, ਨੋਰਮਲ ਨਹੀਂ ਸੀ, ਕਿਉਂਕਿ ਜਿਸਨੂੰ ਅਸੀਂ 21ਵੀਂ ਸਦੀ ਦੇ ਵਿੱਚ ਅਪਰਾਧ ਮੰਨਦੇ ਹਾਂ ਉਹ 13ਵੀਂ ਸਦੀ ਦੇ ਵਿੱਚ ਆਮ ਗੱਲ ਸੀ। ਇੱਥੋਂ ਤੱਕ ਕਿ ਈਸਾਈ ਹਮਲਾਵਰ ਵੀ ਇਸ ਤੋਂ ਮੁਕਤ ਨਹੀਂ ਸਨ। ਬੇਰਹਿਮੀ ਦੇ ਲਈ ਉਸਦੀ ਪ੍ਰਸਿੱਧੀ 16ਵੀਂ ਸਦੀ ਦੇ ਵਿੱਚ ਇੰਗਲੈਂਡ ਦੇ ਹੈਨਰੀ 8ਵੇਂ ਦੇ ਨਾਲੋਂ ਘੱਟ ਸੀ। ਬੇਰਹਿਮੀ ਵਿੱਚ ਜਿਹੜਾ ਸੀ ਤੈਮੂਰ ਲਾਗ ਤੇ ਇੱਥੋਂ ਤੱਕ ਕਿ ਚੀਨੀ ਵੀ ਉਸ ਤੋਂ ਵੱਧ ਕੇ ਸੀ। ਚੰਗੇਜ਼ ਖਾਨ ਨੇ ਹਮੇਸ਼ਾ ਦਾਅਵਾ ਕੀਤਾ ਕਿ ਉਸਦੀ ਆਤਮ ਸਮਰਪਣ ਕਰੋ ਜਾਂ ਮਰੋ।
ਜਾਂ ਉਸ ਨੂੰ ਆਤਮ ਸਮਰਪਣ ਕਰ ਦਿਓ ਤੇ ਜਾਂ ਫਿਰ ਮਰ ਜਾਓ। ਨੀਤੀ ਨੇ ਹਮੇਸ਼ਾ ਉਸਦੇ ਦੁਸ਼ਮਣਾਂ ਨੂੰ ਆਪਣੀਆਂ ਜਾਨਾਂ ਬਚਾਉਣ ਦਾ ਮੌਕਾ ਦਿੱਤਾ। ਉਹਨੇ ਸਿਰਫ ਉਦੋਂ ਹੀ ਉਹਨਾਂ ਦੀਆਂ ਜਾਨਾਂ ਲਈਆਂ ਜਦੋਂ ਉਹਨਾਂ ਨੇ ਇਸ ਬਦਲ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕਿਹਾ ਜਾਂਦਾ ਕਿ ਚੰਗੇਜ਼ ਖਾਨ ਆਪਣੇ ਸਾਮਰਾਜ ਨੂੰ ਵਧਾਉਣ ਦੇ ਵਿਚ ਇੰਨਾ ਰੁੱਝਿਆ ਹੋਇਆ ਸੀ ਕਿ ਉਹ ਕਦੇ ਵੀ ਆਪਣੇ ਘੋੜੇ ਤੋਂ ਨਹੀਂ ਸੀ ਉਤਰਿਆ। ਉਹ ਕਦੇ ਵੀ ਆਰਾਮਦਾਇਕ ਬਿਸਤਰੇ ਦੇ ਉੱਤੇ ਨਹੀਂ ਸੀ ਸੌਂਦਾ। ਉਹ ਆਮ ਤੌਰ ਦੇ ਉੱਤੇ ਭੁੱਖਾ ਰਹਿੰਦਾ ਸੀ ਤੇ ਹਮੇਸ਼ਾ ਮੌਤ ਦੇ ਡਰ ਦੇ ਵਿਚ ਰਹਿੰਦਾ ਸੀ। ਫਿਰ ਗੱਲ ਆ ਜਾਂਦੀ ਹੈ ਭਾਰਤੀ ਸਰਹੱਦ ਤੋਂ ਵਾਪਸ ਪਰਤਿਆ ਚੰਗੇਜ਼ ਖਾਨ। 1211 ਤੋਂ 1216 ਦਾ ਸਮਾਂ। ਉਸ ਸਮੇਂ ਤੱਕ 5 ਸਾਲ ਦਾ ਸਮਾਂ ਚੰਗੇਜ਼ ਖਾਨ ਨੇ ਮੰਗੋਲੀਆ ਤੋਂ ਬਹੁਤ ਦੂਰ ਚੀਨ ਨੂੰ ਜਿੱਤਣ ਦੇ ਆਪਣੇ ਟੀਚੇ ਨੂੰ ਪੂਰਾ ਕਰਦੇ ਹੋਏ ਬਿਤਾਇਆ। ਜਲਾਲ ਉਦ ਦੀਨ ਦਾ ਪਿੱਛਾ ਕਰਦੇ ਹੋਏ ਚੰਗੇਜ਼ ਖਾਨ ਭਾਰਤ ਦੀ ਸਰਹੱਦ ਦੇ ਉੱਤੇ ਪਹੁੰਚ ਗਿਆ। ਚੰਗੇਜ਼ ਖਾਨ ਅਤੇ ਜਲਾਲ ਉਦ ਦੀਨ ਦੀਆਂ ਫੌਜਾਂ ਵਿਚਕਾਰ ਆਖਰੀ ਲੜਾਈ ਜਿਹੜੀ ਸੀ ਸਿੰਧ ਦਰਿਆ ਦੇ ਉੱਤੇ ਕੰਢੇ ਦੇ ਉੱਤੇ ਹੁੰਦੀ ਹੈ। ਚੰਗੇਜ਼ ਖਾਨ ਨੇ ਜਲਾਲ ਦੀ ਫੌਜ ਨੂੰ 3 ਪਾਸਿਆਂ ਤੋਂ ਘੇਰ ਲਿਆ। ਸਿੰਧ ਦਰਿਆ ਉਸਦੇ ਪਿੱਛੇ ਵਗਦਾ ਸੀ। ਵਿਲਹੈਲਮ ਬਾਰਥੋਲਡ ਆਪਣੀ ਕਿਤਾਬ ਤੁਰਕਿਸਤਾਨ ਡਾਊਨ ਟੂ ਦਾ ਮੰਗੋਲ ਇਨਵੇਜ਼ਨ ਦੇ ਵਿਚ ਲਿਖਦਾ ਹੈ ਕਿ ਜਲਾਲ ਨੇ ਆਪਣੀਆਂ ਸਾਰੀਆਂ ਕਿਸ਼ਤੀਆਂ ਤਬਾਹ ਕਰ ਦਿੱਤੀਆਂ ਤਾਂ ਜੋ ਉਸਦੇ ਫੌਜੀ ਜੰਗ ਦੇ ਮੈਦਾਨ ਤੋਂ ਭੱਜ ਨਾ ਸਕਣ। ਆਪਣੇ ਹੀ ਫੌਜੀਆਂ ਦੀਆਂ ਕਹਿੰਦੇ ਕਿ ਲੜਾਂਗੇ ਜਾਂ ਮਰਾਂਗੇ ਤੇ ਇਹਨਾਂ ਨੂੰ ਭੱਜਣ ਨਹੀਂ ਦੇਣਾ, ਚਾਹੇ ਮੇਰੇ ਲੋਕ ਨੇ। ਚੰਗੇਜ਼ ਖਾਨ ਦੇ ਕੋਲ ਉਸ ਤੋਂ ਵੱਧ ਫੌਜ ਸਨ। ਜਲਾਲ ਨੇ ਚੰਗੇਜ਼ ਖਾਨ ਦੇ ਪਹਿਲੇ ਹਮਲੇ ਨੂੰ ਰੋਕ ਦਿੱਤਾ, ਪਰ ਚੰਗੇਜ਼ ਖਾਨ ਦੀ ਦਿੱਕਤ ਇਹ ਸੀ ਕਿ ਬਹੁਤ ਛੋਟੇ ਖੇਤਰ ਦੇ ਵਿਚ ਉਸਦੇ ਸਿਪਾਹੀ ਫੈਲੇ ਹੋਏ ਸਨ, ਜਿਹਦੇ ਕਾਰਨ ਉਨ੍ਹਾਂ ਦੇ ਲਈ ਤੀਰ ਚਲਾਉਣਾ ਅਤੇ ਤਲਵਾਰਾਂ ਦੇ ਨਾਲ ਲੜਨਾ ਮੁਸ਼ਕਲ ਹੋ ਗਿਆ ਸੀ। ਇਸ ਲੜਾਈ ਦੇ ਬਾਰੇ ਮੁਹੰਮਦ ਨਿਸਾਵੀ ਲਿਖਦੇ ਨੇ, ਜਦੋਂ ਮੰਗੋਲਾਂ ਦਾ ਦਬਾਅ ਵਧਣ ਲੱਗ ਪਿਆ ਤਾਂ ਜਲਾਲ ਉਦ ਦੀਨ ਨੇ ਆਪਣੇ ਘੋੜੇ ਸਮੇਤ 180 ਫੁੱਟ ਡੂੰਘੇ ਸਿੰਧ ਦਰਿਆ ਦੇ ਵਿਚ ਛਾਲ ਮਾਰ ਦਿੱਤੀ। 250 ਗਜ਼ ਦੀ ਚੌੜਾਈ ਪਾਰ ਕਰਦੇ ਹੋਏ ਜਲਾਲ ਦਰਿਆ ਦੇ ਦੂਜੇ ਕੰਢੇ ਪਹੁੰਚ ਗਿਆ। ਜਲਾਲ ਉਦ ਦੀਨ ਦੀ ਹਿੰਮਤ ਨੂੰ ਵੇਖਦਿਆਂ ਹੋਇਆ ਚੰਗੇਜ਼ ਨੇ ਆਪਣੇ ਤੀਰ ਅੰਦਾਜ਼ਾਂ ਨੂੰ ਉਸ ਨੂੰ ਨਿਸ਼ਾਨਾ ਬਣਾਉਣ ਤੋਂ ਮਨਾ ਕਰ ਦਿੱਤਾ, ਪਰ ਉਸਦੇ ਹੋਰ ਸਾਥੀਆਂ ਨੂੰ ਨਹੀਂ ਬਖਸ਼ਿਆ ਸੀ। ਚੰਗੇਜ਼ ਦੇ ਤੀਰ ਅੰਦਾਜ਼ਾਂ ਨੇ ਸਹੀ ਨਿਸ਼ਾਨਾ ਬਣਾਇਆ ਤੇ ਉਨ੍ਹਾਂ ਦੇ ਵਿਚੋਂ ਜ਼ਿਆਦਾਤਰ ਨੂੰ ਮਾਰ ਮੁਕਾਇਆ। ਚੰਗੇਜ਼ ਨੇ ਜਲਾਲ ਦੇ ਸਾਰੇ ਪੁੱਤਰਾਂ ਤੇ ਪੁਰਸ਼ ਰਿਸ਼ਤੇਦਾਰਾਂ ਨੂੰ ਮੌਤ ਦੀ ਸਜ਼ਾ ਸੁਣਾਈ। ਜਲਾਲ ਉਦ ਦੀਨ ਉਥੋਂ ਦਿੱਲੀ ਚਲਿਆ ਗਿਆ, ਪਰ ਸੁਲਤਾਨ ਇਲਤੁਤ ਮਿਸ਼ ਨੇ ਮੰਗੋਲ ਹਮਲੇ ਦੇ ਡਰੋਂ ਜਿਹੜਾ ਸੀ ਉਸਨੂੰ ਸਰਕਾਰੀ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨੂੰ ਅਸਲ ਦੇ ਵਿਚ, ਕਿਉਂਕਿ ਇਹ ਠੰਡੇ ਮੁਲਕ ਨੇ, ਥੋੜੇ ਜਿਹੇ ਤਪਸ਼ ਵੀ ਹੈ ਪਰ ਠੰਡੇ ਵੀ ਹੈ, ਜਿਹੜਾ ਆਪਣੀ ਮੰਗੋਲ ਦੀ ਗੱਲ ਕਰਦੇ ਹਾਂ ਆਪਾਂ, ਭਾਰਤ ਦੀ ਗਰਮੀ ਨੇ ਉਹਨੂੰ ਪਰੇਸ਼ਾਨ ਕਰ ਦਿੱਤਾ ਸੀ। ਉੱਥੇ ਗਰਮੀ ਇੰਨੀ ਪੈਂਦੀ ਸੀ। ਜਲਾਲ ਦਿੱਲੀ ਤਾਂ ਨਹੀਂ ਸੀ ਪਹੁੰਚਿਆ, ਪਰ ਭਾਰਤ ਦੇ ਵਿਚ ਹੀ ਉਦੋਂ ਤੱਕ ਰਿਹਾ ਜਦੋਂ ਤੱਕ ਚੰਗੇਜ਼ ਨੇ ਉਸਦਾ ਪਿੱਛਾ ਕਰਨ ਦਾ ਵਿਚਾਰ ਛੱਡ ਨਹੀਂ ਸੀ ਦਿੱਤਾ। ਜਦੋਂ ਜਲਾਲ ਨੂੰ ਇਸ ਦੇ ਬਾਰੇ ਯਕੀਨ ਹੋ ਗਿਆ ਕਿ ਚੰਗੇਜ਼ ਖਾਨ ਆਪਣੇ ਦੇਸ਼ ਮੰਗੋਲੀਆ ਪਰਤ ਗਿਆ ਤਾਂ ਉਹ ਕਿਸ਼ਤੀ ਰਾਹੀਂ ਸਿੰਧ ਦਰਿਆ ਤੋਂ ਨਿਕਲਿਆ ਤੇ ਫਿਰ ਸਮੁੰਦਰੀ ਰਸਤੇ ਈਰਾਨ ਪਹੁੰਚ ਗਿਆ। ਚੰਗੇਜ਼ ਖਾਨ ਦੇ ਪੁਰਾਣੇ ਇਤਿਹਾਸ ਨੂੰ ਦੇਖਦੇ ਹੋਏ ਇਹ ਹੈਰਾਨੀਜਨਕ ਸੀ ਕਿ ਉਸਨੇ ਜਲਾਲ ਉਦ ਦੀਨ ਦਾ ਪਿੱਛਾ ਕਰਨ ਦਾ ਵਿਚਾਰ ਛੱਡ ਦਿੱਤਾ ਤੇ ਆਪਣੀ ਫੌਜ ਭਾਰਤ ਦੇ ਅੰਦਰ ਨਹੀਂ ਸੀ ਭੇਜੀ। ਫਰੈਂਕ ਮਕਲਿਨ ਲਿਖਦਾ ਹੈ ਕਿ ਦਰਅਸਲ ਚੰਗੇਜ਼ ਖਾਨ ਨੇ ਬਾਲਾ ਅਤੇ ਦੁਰਾਬੀ ਦੀ ਅਗਵਾਈ ਹੇਠ 2 ਟੁਕੜੀਆਂ ਭਾਰਤ ਭੇਜੀਆਂ। ਉਨ੍ਹਾਂ ਨੇ ਸਿੰਧ ਦਰਿਆ ਪਾਰ ਕੀਤਾ ਤੇ ਲਾਹੌਰ ਅਤੇ ਮੁਲਤਾਨ ਤੇ ਹਮਲਾ ਕੀਤਾ, ਪਰ ਉਹ ਮੁਲਤਾਨ ਤੇ ਕਬਜ਼ਾ ਕਰਨ ਦੇ ਵਿਚ ਅਸਮਰਥ ਰਹੇ। ਉਨ੍ਹਾਂ ਦੇ ਅੱਗੇ ਵਧਣ ਦੇ ਵਿਚ ਅਸਮਰਥ ਹੋਣ ਦਾ ਕਾਰਨ ਉਥੇ ਪੈ ਰਹੀ ਗਰਮੀ ਸੀ, ਜਿਸਦੇ ਉਹ ਬਿਲਕੁਲ ਵੀ ਆਦੀ ਨਹੀਂ ਸਨ। ਜਿੱਥੇ ਦਿੱਲੀ ਦੇ ਸੁਲਤਾਨ ਇਲਤੁਤ ਮਿਸ਼ ਨੇ ਜਲਾਲ ਉਦ ਦੀਨ ਨੂੰ ਸ਼ਰਨ ਨਹੀਂ ਸੀ ਦਿੱਤੀ, ਉਥੇ ਹੀ ਉਸਨੇ ਚੰਗੇਜ਼ ਖਾਨ ਨੂੰ ਜਲਾਲ ਉਦ ਦੀਨ ਦਾ ਪਿੱਛਾ ਕਰਨ ਦੇ ਲਈ ਉਤਸ਼ਾਹਿਤ ਨਹੀਂ ਸੀ ਕੀਤਾ। ਜੌਨ ਮੈਕਲਿਊਡ ਆਪਣੀ ਕਿਤਾਬ ਹਿਸਟਰੀ ਆਫ਼ ਇੰਡੀਆ ਦੇ ਵਿਚ ਲਿਖਦਾ ਹੈ, ਇਲਤੁਤ ਮਿਸ਼ ਨੇ ਸਾਫ਼ ਇਨਕਾਰ ਕਰਕੇ ਚੰਗੇਜ਼ ਖਾਨ ਨਾਰਾਜ਼ ਨਹੀਂ ਸੀ ਕੀਤਾ। ਉਹਨੇ ਭਾਰਤ ਦੇ ਵਿਚ ਦਾਖਲ ਹੋ ਕੇ ਜਲਾਲ ਉਦ ਦੀਨ ਦਾ ਪਿੱਛਾ ਕਰਨ ਦੀ ਚੰਗੇਜ਼ ਖਾਨ ਦੀ ਬੇਨਤੀ ਨੂੰ ਨਾ ਤਾਂ ਹਾਂ ਕਿਹਾ ਸੀ ਤੇ ਨਾ ਹੀ ਨਾ ਕਿਹਾ ਸੀ। ਚੰਗੇਜ਼ ਖਾਨ ਨੇ ਇਲਤੁਤ ਮਿਸ਼ ਦੇ ਇਰਾਦਿਆਂ ਨੂੰ ਪਛਾਣ ਲਿਆ। ਉਹ ਸਮਝ ਗਿਆ ਸੀ ਕਿ ਇਲਤੁਤ ਮਿਸ਼ ਇਸ ਮੁੱਦੇ ਦੇ ਉੱਤੇ ਉਸਦੇ ਨਾਲ ਲੜਨਾ ਨਹੀਂ ਚਾਹੁੰਦਾ ਸੀ, ਉਹ ਵੀ ਇਲਤੁਤ ਮਿਸ਼ ਦੇ ਨਾਲ ਲੜਨ ਦੇ ਮੂਡ ਦੇ ਵਿਚ ਨਹੀਂ ਸੀ। ਐਂਡਰ ਵਿਕ ਆਪਣੀ ਕਿਤਾਬ ਸਲੇਵ ਕਿੰਗਜ਼ ਐਂਡ ਦਾ ਇਸਲਾਮਿਕ ਕੰਕੂ ਏਸਟ ਦੇ ਵਿਚ ਲਿਖਦਾ ਹੈ ਕਿ ਭਾਰਤ ਦੀ ਗਰਮੀ ਚੰਗੇਜ਼ ਖਾਨ ਦੇ ਲਈ ਅਸਹਿ ਸੀ, ਇਸੇ ਕਰਕੇ ਚੰਗੇਜ਼ ਖਾਨ ਨੇ ਜਰਨੈਲਾਂ ਨੇ ਵਾਪਸ ਜਾਣ ਦਾ ਜਿਹੜਾ ਫੈਸਲਾ ਕੀਤਾ। ਘੋੜਿਆਂ ਅਤੇ ਉਨ੍ਹਾਂ ਦੇ ਚਾਰੇ
ਚਾਰੇ ਦੇ ਬਾਰੇ ਜਿਹੜੀ ਖਾਣ ਪੀਣ ਦੀ ਜਿਹੜੇ ਘੋੜਿਆਂ ਦਾ ਖਾਣ ਪੀਣ ਸੀ ਚਾਰਾ ਸੀ ਉਹਦੀ ਘਾਟ ਵੀ ਮਹਿਸੂਸ ਹੋਈ। ਚੰਗੇਜ਼ ਖਾਨ ਦੇ ਸਾਹਮਣੇ ਇੱਕ ਹੋਰ ਵੱਡੀ ਦਿੱਕਤ ਸੀ ਘੋੜਿਆਂ ਦੀ। ਇਬਨ ਬਤੂਤਾ ਨੇ ਵੀ ਜ਼ਿਕਰ ਕੀਤਾ ਇਹਦਾ ਕਿ ਮੰਗੋਲ ਫੌਜ ਦੇ 10,000 ਘੋੜਿਆਂ ਟੁਕੜੀ ਨੂੰ ਜਿਹੜਾ ਸੀ 250 ਟਨ ਚਾਰੇ ਯਾਨੀ ਕਿ 2,50,000 ਗੈਲਨ ਪਾਣੀ ਦੀ ਜ਼ਰੂਰਤ ਪੈਂਦੀ ਸੀ। ਸਿੰਧ ਅਤੇ ਮੁਲਤਾਨ ਦੇ ਵਿੱਚ ਪਾਣੀ ਤਾਂ ਸੀ ਪਰ ਚਾਰਾ ਨਹੀਂ ਸੀ। ਦੂਜਾ ਇਲਾਕੇ ਦੇ ਵਿੱਚ ਚੰਗੀ ਗੁਣਵੱਤਾ ਵਾਲੇ ਘੋੜਿਆਂ ਦੀ ਘਾਟ ਸੀ। ਇਸ ਦੇ ਲਈ ਵਾਧੂ ਘੋੜਿਆਂ ਦਾ ਪ੍ਰਬੰਧ ਨਹੀਂ ਸੀ ਕੀਤਾ ਜਾ ਸਕਿਆ। ਇਸ ਤੋਂ ਇਲਾਵਾ ਚੰਗੇਜ਼ ਖਾਨ ਨੇ ਇੰਨੀ ਜ਼ਮੀਨ ਜਿੱਤ ਲਈ ਸੀ ਕਿ ਉਸਦੇ ਕੋਲ ਇਸ ਨੂੰ ਕਾਬੂ ਕਰਨ ਦੇ ਲਈ ਲੋੜੀਂਦੇ ਫੌਜੀ ਨਹੀਂ ਸਨ। ਫਿਰ ਸੈਨਿਕਾਂ ਦੀ ਸਿਹਤ ਦਾ ਜਿਹੜਾ ਮੁੱਦਾ ਵੀ ਸੀ। ਫਰੈਂਕ ਮਾਕਲਿਨ ਲਿਖਦੇ ਨੇ ਕਿ ਚੰਗੇਜ਼ ਖਾਨ ਦੇ ਬਹੁਤ ਸਾਰੇ ਫੌਜੀ ਬੁਖਾਰ ਅਤੇ ਇਸ ਇਲਾਕੇ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਗਏ। ਚੰਗੇਜ਼ ਖਾਨ ਨੂੰ ਅੱਗੇ ਪੈਂਦੇ ਭਾਰਤ ਦੇ ਜੰਗਲਾਂ ਤੇ ਪਹਾੜਾਂ ਦੇ ਬਾਰੇ ਵੀ ਸਟੀਕ ਖੁਫੀਆ ਜਾਣਕਾਰੀ ਨਹੀਂ ਸੀ। ਚੰਗੇਜ਼ ਅੰਧ ਵਿਸ਼ਵਾਸੀ ਸ਼ਖਸ ਸੀ। ਉਸਦੇ ਫੌਜੀਆਂ ਦੀ ਨਜ਼ਰ ਇਕ ਗੈਂਡੇ ਦੇ ਉੱਤੇ ਗਈ ਜਿਸ ਨੂੰ ਅੱਗੇ ਵਧਣ ਦੇ ਲਈ ਇਕ ਬੁਰਾ ਸ਼ਗਨ ਜਿਹੜਾ ਮੰਨਿਆ ਜਾਂਦਾ ਸੀ। ਜਿਵੇਂ ਕਿ ਕਹਿੰਦੇ ਬਿੱਲੀ ਰਾਸਤਾ ਕੱਟ ਜਾਂਦੀ ਹੈ ਆਪਣੇ ਮੰਨਦੇ ਨੇ ਲੋਕ, ਤੇ ਇਸੇ ਤਰ੍ਹਾਂ ਉਹ ਮੰਨਦੇ ਸੀ ਕਿ ਗੈਂਡਾ ਰਾਸਤਾ ਕੱਟ ਗਿਆ ਭਾਈ ਤੇ ਹੁਣ ਅੱਗੇ ਨਹੀਂ ਵਧਣਾ। ਇਸੇ ਸਭ ਦੇ ਵਿਚਾਲ ਹੀ ਚੰਗੇਜ਼ ਖਾਨ ਨੇ ਆਪਣੇ ਦੇਸ਼ ਵਾਪਸ ਜਾਣ ਦਾ ਫੈਸਲਾ ਕੀਤਾ ਸੀ। ਚੰਗੇਜ਼ ਦਾ ਆਖਰੀ ਸੁਨੇਹਾ ਸੀ, ਕਹਿੰਦਾ ਹੈ ਕਿ ਜੁਲਾਈ 1227 1227 ਆਉਣ ਤੱਕ ਚੰਗੇਜ਼ ਦੀ ਸਿਹਤ ਵਿਗੜਦੀ ਜਾ ਰਹੀ ਸੀ। ਇੱਕ ਦਿਨ ਉਹਨੇ ਆਪਣੇ ਸਾਰੇ ਪੁੱਤਰਾਂ ਨੂੰ ਤੇ ਭਰੋਸੇਮੰਦ ਜਰਨੈਲਾਂ ਨੂੰ ਆਪਣੇ ਬਿਸਤਰੇ ਦੇ ਕੋਲ ਬੁਲਾ ਲਿਆ। ਮੰਗੋਲ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਚੰਗੇਜ਼ ਖਾਨ ਨੂੰ ਬੁਖਾਰ ਹੈ, ਪਰ ਉਸਦੇ ਬਿਸਤਰੇ ਦੇ ਕੋਲ ਖੜੇ ਲੋਕਾਂ ਨੂੰ ਪਤਾ ਸੀ ਕਿ ਉਹ ਜ਼ਿਆਦਾ ਦੇਰ ਤੱਕ ਹੁਣ ਨਹੀਂ ਬਚੇਗਾ। ਆਰਡੀ ਥੈਕਸਟਨ ਆਪਣੀ ਕਿਤਾਬ ਦੀ ਹਿਸਟਰੀ ਆਫ ਦਾ ਮੰਗੋਲਜ਼ ਦੇ ਵਿੱਚ ਲਿਖਦਾ ਹੈ ਕਿ ਆਪਣੀ ਮੌਤ ਦੇ ਬਿਸਤਰੇ ਦੇ ਉੱਤੇ ਪਏ ਚੰਗੇਜ਼ ਖਾਨ ਨੇ ਆਪਣੇ ਪੁੱਤਰਾਂ ਨੂੰ ਕਿਹਾ, ਜ਼ਿੰਦਗੀ ਬਹੁਤ ਛੋਟੀ ਹੈ, ਮੈਂ ਪੂਰੀ ਦੁਨੀਆਂ ਨੂੰ ਜਿੱਤ ਨਹੀਂ ਸਕਿਆ, ਤੁਹਾਨੂੰ ਇਹ ਕੰਮ ਪੂਰਾ ਕਰਨਾ ਚਾਹੀਦਾ ਹੈ। ਅੱਗੇ ਮੈਂ ਤੁਹਾਡੇ ਲਈ ਦੁਨੀਆਂ ਦਾ ਸਭ ਤੋਂ ਵੱਡਾ ਸਾਮਰਾਜ ਛੱਡ ਕੇ ਜਾ ਰਿਹਾ, ਇਸ ਦੀ ਰੱਖਿਆ ਸਿਰਫ ਇੱਕ ਚੀਜ਼ ਦੇ ਨਾਲ ਹੀ ਕੀਤੀ ਜਾ ਸਕਦੀ ਹੈ, ਤੁਸੀਂ ਜਾਣੀ ਕਹਿੰਦਾ ਕਿ ਇਕੱਠੇ ਰਹੋ, ਇਕਜੁੱਟ ਰਹੋ, ਜੇਕਰ ਤੁਸੀਂ ਆਪਸ ਦੇ ਵਿੱਚ ਲੜੋਗੇ ਪਾੜੋਗੇ ਆਪਣੇ ਆਪ ਨੂੰ ਪਾਟੋਗੇ ਵੰਡੀਆਂ ਪਾਓਗੇ, ਜੇਕਰ ਤੁਸੀਂ ਆਪਸ ਦੇ ਵਿੱਚ ਲੜੋਗੇ ਤਾਂ ਇਹ ਸਾਮਰਾਜ ਤੁਹਾਡੇ ਹੱਥਾਂ ਦੇ ਵਿੱਚੋਂ ਖਿਸਕ ਜਾਵੇਗਾ। ਕੁਝ ਸਮੇਂ ਬਾਅਦ ਹੀ ਫਿਰ ਚੰਗੇਜ਼ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਜੀ ਦੋਸਤੋ, ਇਹ ਹੈ ਜੀ ਦੁਨੀਆਂ ਦਾ ਵੱਡਾ ਬਾਦਸ਼ਾਹ, ਜਿਹਦਾ ਕਦੇ ਜ਼ਿਕਰ ਨਹੀਂ ਹੋਇਆ, ਪਰ ਕੀਤੀ ਆ ਤਾਂ ਇਹਨਾਂ ਨੇ ਵੀ ਬੜੀ ਮਚਾਈ ਆ ਮੰਗੋਲਾਂ ਨੇ, ਤੇ ਦੇਖੋ ਕਿੱਥੇ ਤੱਕ ਰਸ਼ੀਆ ਫਿਨਲੈਂਡ ਤੱਕ ਜਿਹੜੀ ਪਹੁੰਚ ਕੀਤੀ, ਕਿੱਥੇ ਕਿੱਥੇ ਤੱਕ ਮਾਰ ਕਰਦਾ ਸੀ, ਤੇ ਉਧਰ ਚਾਈਨਾ ਦੇ ਨਾਲ ਮੱਥਾ ਲਾ ਕੇ ਬੈਠਾ ਸੀ, ਤੇ ਹੋਰ ਆਲਾ ਦੁਆਲਾ ਘੇਰਨ ਨੂੰ ਤਿਆਰੀ ਸੀ। ਕਹਿ ਸਕਦੇ ਹਾਂ ਕਿ ਮੁਗਲਾਂ ਤੋਂ ਵੀ ਵੱਧ ਵੱਡਾ ਸਾਮਰਾਜ ਸੀ ਇਹਨਾਂ ਦਾ ਚੰਗੇਜ਼ ਖਾਨ, ਘੋੜਿਆਂ ਦੇ ਉੱਤੇ ਜ਼ਿੰਦਗੀ ਬਿਤਾ ਦੁਨੀਆਂ ਜਿੱਤਣ ਵਾਲਾ। ਮੰਗੋਲ ਨੇ ਮਰਨ ਵੇਲੇ ਆਪਣੇ ਪੁੱਤਰਾਂ ਨੂੰ ਇਹ ਗੱਲ ਕਹੀ ਸੀ ਵੀ ਭਾਈ ਇਕੱਠੇ ਰਹੋ, ਜੇ ਜਿਉਣਾ ਤੇ ਰਾਜ ਕਰਨਾ ਦੁਨੀਆਂ ਤੇ, ਜਿੱਦਾਂ ਤੁਸੀਂ ਟੁੱਟ ਗਏ ਇੱਕ ਦੂਜੇ ਤੋਂ, ਪਾਟ ਗਏ, ਪਾੜਾ ਪੈ ਗਿਆ, ਵੰਡੀਆਂ ਪੈ ਗਈਆਂ, ਸਾਰਾ ਕੁਝ ਖਿੱਲਰ ਪੁੰਡਰ ਜਾਣਾ ਜਿਹੜਾ ਮੈਂ ਇਕੱਠਾ ਕੀਤਾ। ਇਹਦੇ ਵਿੱਚੋਂ ਵੀ ਮਿਲਦੀ ਹੈ ਜੀ ਪਰਿਵਾਰਾਂ ਨੂੰ ਇਕੱਠੇ ਰਹਿਣ ਦੀ ਨਸੀਹਤ ਮਿਲਦੀ ਹੈ, ਤੇ ਸਿਆਸੀ ਪੱਖ ਲੈ ਲਓ ਚਾਹੇ ਤੇ ਆਮ ਲੋਕਾਂ ਦਾ ਪੱਖ ਲੈ ਲਓ ਚਾਹੇ, ਦੋਵੇਂ ਪੱਖ ਨੇ ਜੀ। ਤੇ ਲਓ ਦੋਸਤੋ, ਇਹ ਸੀ ਜੀ ਅੱਜ ਦੇ ਪ੍ਰੋਗਰਾਮ ਦੀ ਵਾਰਤਾਲਾਪ ਸਾਰੀ ਜੀ, ਤੇ ਉਮੀਦ ਕਰਦੇ ਹਾਂ ਚੰਗੀ ਲੱਗੀ ਹੋਵੇ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। +358 44 976 1962 ਸਟੂਡੀਓ ਦਾ ਨੰਬਰ ਹੈ, ਲਾਈਨ ਤੁਹਾਡੇ ਲਈ ਖੁੱਲੀ ਹੈ। ਜਾਂਦੇ ਜਾਂਦੇ ਕਾਲ ਕਰਨੀ ਚਾਹੁੰਦੇ ਹੋ, ਕੋਈ ਗੱਲਬਾਤ ਕਰਨੀ ਚਾਹੁੰਦੇ, ਨਿੱਘਾ ਸਵਾਗਤ ਹੈ। ਮੁਕੱਦਰ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ, ਤੇ ਦਵਿੰਦਰ ਭਾਰਤ ਜੀ ਜੁਆਈ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ। ਹਾਂ, ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਭ ਨੂੰ, ਤੇ ਜੀਆ ਨੂੰ ਜੀ ਕਹਿੰਦੇ ਆ, ਰਾਜਨ ਸੈਣ ਸਾਹਿਬ ਕਹਿੰਦੇ ਲਾਈਕ ਨੰਬਰ 4 ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਯੂਐਸ ਤੋਂ। ਹਰਵਿੰਦਰ ਜੋਲ ਭੈਣ ਜੀ ਯੂਐਸ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ। ਇਸੇ ਤਰ੍ਹਾਂ ਬੇਅਦਬੀ ਦੇ ਕਾਨੂੰਨ ਦੀ ਉਪਲਬਧੀ ਤੇ ਸ਼ੁਕਰਾਨੇ ਦੀ ਅਰਦਾਸ ਯਾਤਰਾ ਹੈ ਜੀ, ਜੋ ਸਿਰਫ ਇਹਨਾਂ ਦੇ ਹਿੱਸੇ ਆਇਆ ਕਹਿੰਦੇ ਜੀ, ਔਜਲਾ ਸਾਹਿਬ ਲਿਖਦੇ ਨੇ ਯੂਐਸ ਤੋਂ। ਤੇ ਅੱਗੇ ਕਹਿੰਦੇ ਨੇ ਔਰਤਾਂ ਨੂੰ ਪਾਰਟੀਆਂ ਟਿਕਟਾਂ ਹੀ 33% ਹੀ ਦੇ ਦੇਣ, ਜੇ ਇੰਨਾ ਫਿਕਰ ਹੈ ਕਾਨੂੰਨ ਦਾ ਰੋਲਾ ਕਿਉਂ ਬਸ ਵਿਖਾਵਾ ਹੈ ਜੀ ਕਹਿੰਦੇ। ਔਜਲਾ ਸਾਹਿਬ ਕਹਿੰਦੇ ਮਾਨ ਹੋਰੀ ਵੀ ਇਹੀ ਕਰਦੇ ਨੇ ਡਰਾਵਾ ਦੇ ਕੇ, ਹੋਰ ਕੀ ਹੈ ਵੱਖਰਾ। ਰਾਮ ਬਾਬਾ ਸਿੱਧੂ ਸਾਹਿਬ ਵਾਪਸੀਆਂ ਕਰ ਰਹੇ ਨੇ ਜੀ ਇਟਲੀ ਨੂੰ, ਤੇ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਤੇ ਰਾਜਨ ਸੈਣੀ ਜੀ ਨੂੰ ਕਹਿੰਦੇ ਆ।
ਤੇ ਜਿਆਨੂ ਜੀ ਬਾਈ ਜੀ ਸਵਾਗਤ ਹੈ ਯੂਰਪ ਦੇ ਵਿਚ ਫਿਰ ਤੋਂ। ਤੇ ਮੁਕੱਦਰ ਬਾਈ ਜੀ ਕਹਿੰਦੇ ਸੈਣੀ ਬਾਈ ਜੀ ਕੇਜਰੀਵਾਲ ਦੇ ਕਹਿਣ ਵਾਂਗੂ ਸਭ ਮਿਲੇ ਹੋਏ ਆ ਜੀ, ਬਦਲਾਓ ਵਾਲਿਆਂ ਨੇ ਜੋ ਕੁਝ ਕਰਨਾ ਸੀ ਕਰ ਦਿੱਤਾ, ਹੋ ਸਕਦਾ ਹੁਣ 9 ਮਾਸ ਦੇ ਉੱਤੇ ਰਿਸ਼ਤੇ ਵਾਲੇ ਆ ਜਾਣ, ਗਾਲਾਂ ਫਿਰ ਕੱਢਣੀਆਂ 6 ਮਹੀਨਿਆਂ ਦੇ ਪਿੱਛੋਂ ਜੀ, ਕਹਿੰਦੇ ਮੁਕੱਦਰ ਬਾਈ ਜੀ ਲਿਖਦੇ ਆ। ਔਜਲਾ ਸਾਹਿਬ ਕਹਿੰਦੇ ਆਪ ਪਾਰਟੀ ਲੱਗਦਾ ਹੈ ਕਿ ਇਹ ਸਿਆਸੀ ਹੈ, ਕੁਐਸਚਨ ਮਾਰਕ ਕਹਿੰਦਾ ਰਾਜਾ ਜੀ ਨੂੰ ਪੁੱਛਿਓ ਜੀ ਜਰਾ, ਆਪ ਪਾਰਟੀ ਲੱਗਦਾ ਹੈ ਕਿ ਇਹ ਸਿਆਸੀ ਹੈ। ਤੇ ਮੁਕੱਦਰ ਬਾਈ ਸੋਰੀ ਮਾਫੀ ਚਾਹੁੰਦਾ ਜੀ, ਮੈਂ ਔਜਲਾ ਸਾਹਿਬ ਦੇਖ ਨਹੀਂ ਪਾਇਆ ਤੁਹਾਡਾ ਕਮੈਂਟ, ਤੁਸੀਂ ਵੀ ਆ ਕੇ ਗੱਲਬਾਤ ਕਰ ਸਕਦੇ ਹੋ। ਤੇ ਮੁਕੱਦਰ ਜੀ ਕਹਿੰਦੇ ਆ ਕਿ ਸੈਣੀ ਬਾਈ ਜੀ ਇਹ ਨਾ ਹੋਵੇ ਕਿ ਸਾਡੇ ਪੰਜਾਬੀਆਂ ਦਾ ਲਾਇਆ ਬੂਟਾ ਹੋਰ ਵੱਡਾ ਹੋ ਜਾਵੇ। ਮੈਨੂੰ ਲੱਗਦਾ ਕਿ ਤੁਸੀਂ ਭਾਵੁਕ ਹੋ ਕੇ ਇੱਕ ਵਾਰ ਫੇਰ ਸੋਚਦੇ ਪਏ ਹੋ ਬਾਈ ਜੀ। ਤੇ ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਭਾਰਤ ਜੀ ਅੱਛਾ ਜੀ ਬਟਨ ਲਾ ਲਓ ਜੀ ਕਮੀਜ਼ ਦਾ ਉੱਪਰਲਾ, ਸ਼ੁਕਰੀਆ ਜੀ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਭੇਜ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ ਜੀ ਕਹਿੰਦੇ। ਤੇ ਜੀਆ ਨੂੰ ਜੀ ਅੰਕਲ ਜੀ ਸਵਾਗਤ ਹੈ, ਬਹੁਤ ਬਹੁਤ ਧੰਨਵਾਦ ਆਸ਼ੀਰਵਾਦ ਲਈ ਜੀ। ਔਜਲਾ ਸਾਹਿਬ ਕਹਿੰਦੇ ਤੰਤਰ ਨੇ ਲੋਕ ਕਮਲੇ ਕਰ ਦਿੱਤੇ ਜਿੱਥੇ ਉਥੇ ਹੀ ਕਹਿੰਦੇ ਨੇ ਲੋਕਤੰਤਰ। ਮੁਕੱਦਰ ਬਾਈ ਜੀ ਕਹਿੰਦੇ ਸੈਣੀ ਬਾਈ ਜੀ ਹੁਣ ਹੋਰ ਕਿਵੇਂ ਲਕੀਰ ਤੋਂ ਹਟਣ ਜੀ, ਇੱਕ ਵਾਰ ਹੋਰ ਜਿੱਤਣਾ ਪੈਣਾ ਕਹਿੰਦੇ। ਔਜਲਾ ਸਾਹਿਬ ਕਹਿੰਦੇ ਪਹਿਲੀ ਟਰਮ ਦੇ ਵਿੱਚ ਤਾਂ ਕੰਮ ਹੀ ਸਿੱਖ ਹੁੰਦਾ ਹੈ, ਇੱਕ ਮੌਕਾ ਹੋਰ ਚਾਹੀਦਾ ਇਹਨਾਂ ਨੂੰ। ਮੁਕੱਦਰ ਜੀ ਕਹਿੰਦੇ ਕਾਲੇ ਕੋਟ ਵਾਲੇ ਬਾਈ ਜੀ ਮੈਨੂੰ ਵੀ ਭਾਰਜ ਬਾਈ ਵਾਂਗ ਸਮਝ ਨਹੀਂ ਆਉਂਦੀ ਪਈ, ਆਪਸ਼ਨ ਤਾਂ ਦਿਓ ਬਾਬਿਓ ਕਿੱਦਾਂ ਜਾਈਏ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਇੱਕ ਮੌਕਾ ਤੇ ਬਣਦਾ ਹੈ ਕਹਿੰਦੇ ਜੀ। ਮੁਕੱਦਰ ਜੀ ਕਹਿੰਦੇ ਸਾਡੇ ਵਕੀਲ ਸਾਹਿਬ ਨੂੰ ਕਹੋ ਛੱਡੋ ਗੁੱਸਾ, ਇੱਕ ਮੌਕਾ ਹੋਰ ਦਿਓ। 9 ਮਾਸ ਦੇ ਰਿਸ਼ਤੇ ਵਾਲਿਆਂ ਨੂੰ, ਕਾਂਗਰਸ ਵਾਲਿਆਂ ਨੂੰ ਕਿੰਨੇ ਮੌਕੇ ਦੇ ਦਿੱਤੇ, ਇੱਕ ਤਾਂ ਹੋਰ ਬਣਦਾ ਹੀ ਹੈ। ਸਤਪਾਲ ਗਿਰੀ ਗੋਸਵਾਮੀ ਸਾਹਿਬ ਲਿਖਦੇ ਨੇ ਕਿ ਸਾਦਰ ਨਮਸਕਾਰ ਵੀਰ ਜੀ, ਸੈਣੀ ਸਾਹਿਬ ਜੀ ਨੂੰ ਨਮਸਕਾਰ ਭੇਜਦੇ ਨੇ ਆਪਣੇ ਗੁਜਰਾਤ ਦੀ ਧਰਤੀ ਤੋਂ। ਜੀਆਨੂ ਜੀ ਗੋਸਵਾਮੀ ਸਾਹਿਬ ਸਵਾਗਤ ਹੈ ਜੀ, ਸਤਪਾਲ ਜੀ। ਤੇ ਮੁਕੱਦਰ ਜੀ ਕਹਿੰਦੇ ਆ ਸੈਣੀ ਬਾਈ ਜੀ ਤੁਸੀਂ ਪਿਛਲੀ ਇਲੈਕਸ਼ਨ ਵਾਲਾ ਗਾਣਾ ਇੱਕ ਵਾਰੀ ਫਿਰ ਸੁਣੋ, ਇੱਕ ਮੌਕਾ ਦੇਣਾ ਸੀ ਕੇਜਰੀਵਾਲ ਨੂੰ, ਇੱਕ ਮੌਕਾ ਦੇਣਾ ਸੀ ਭਗਵੰਤ ਮਾਨ ਨੂੰ। ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਜਥੇਦਾਰ ਵੀ ਸੁੱਤਾ ਪਿਆ ਜਾਗਿਆ, ਕਾਨੂੰਨ ਬਣਨ ਤੋਂ ਪਹਿਲਾਂ ਨਹੀਂ ਬੋਲਿਆ, ਹੁਣ ਫਾਰਮੈਲਿਟੀ ਪੂਰੀ ਕਰਦੇ ਨੇ। ਨਵਦੀਪ ਸਿੰਘ ਜੀ ਜੁੜੇ ਹੋਏ ਨੇ ਦਿੱਲੀ ਤੋਂ, ਸਤਿ ਸ੍ਰੀ ਅਕਾਲ ਬਾਈ ਜੀ ਲਿਖਦੇ ਆ ਜੀ ਅਨੁਜੀ ਨਿੱਘਾ ਸਵਾਗਤ ਹੈ ਭਾਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਧੰਨਵਾਦ ਰਾਜਾ ਜੀ ਸਾਡੀ ਵੀ ਗੱਲ ਕੀਤੀ ਨਾ ਕੀਤੀ ਨਾਲ ਪ੍ਰਸ਼ੰਸਾ, ਧੰਨਵਾਦ ਰਾਜਨ ਜੀ ਸਾਡੀ ਵੀ ਗੱਲ ਕੀਤੀ ਨਾਲ ਪ੍ਰਸ਼ੰਸਾ ਕਰਕੇ ਕਹਿੰਦੇ। ਤੇ ਬਲਰਾਜ ਸੰਧੂ ਅੰਕਲ ਕਹਿੰਦੇ ਨੇ ਟਰੱਕ ਵੀ ਦਾਰੂ ਦੇ ਨਾਲ ਰੱਜ ਕੇ ਨਹੀਂ ਚਲਾ ਸਕਦੇ ਭਾਈ। ਤੇ ਔਜਲਾ ਸਾਹਿਬ ਕਹਿੰਦੇ ਅੰਕਲ ਜੀ ਸਤਿ ਸ੍ਰੀ ਅਕਾਲ, ਅਸੀਂ ਸਟੇਟ ਚਲਾਈ ਜਾਂਦੇ ਹਾਂ, ਟਰੱਕ ਕਿੱਡਾ ਕੁ ਹੈ ਜੀ। ਰਾਜਾ ਸਾਇੰਸ ਸਾਹਿਬ ਕਹਿੰਦੇ ਔਜਲਾ ਸਾਹਿਬ ਸਤਿ ਸ੍ਰੀ ਅਕਾਲ ਵੀਰ ਜੀ, ਮੇਰੀ ਫੀਸ ਪੱਕੀ ਹੈ ਜੀ, ਹੱਸ ਰਹੇ ਨੇ ਨਾਲ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿਕਾਰਯੋਗ ਸੰਧੂ ਅੰਕਲ ਜੀ ਸਤਿ ਸ੍ਰੀ ਅਕਾਲ ਜੀ। ਸੰਧੂ ਅੰਕਲ ਕਹਿੰਦੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ। ਤੇ ਸੈਣੀ ਸਾਹਿਬ ਲਿਖਦੇ ਨੇ ਕਿ ਮੁਕੱਦਰ ਵੀਰ ਜੀ ਡਾਕਟਰ ਪੱਟੀ ਸਾਹਿਬ ਕਹਿੰਦੇ ਸਨ ਕਿ ਓਪਰੇਸ਼ਨ ਕਰਾਉਣਾ ਚੰਗਾ ਹੁੰਦਾ ਹੈ, ਮੈਂ ਕਿਹਾ ਸੀ ਕਿ ਡਾਕਟਰ ਸਾਹਿਬ ਲੋਕ ਬਹੁਤ ਅਥਰੇ ਨੇ, ਉਹ ਕੰਧ ਤੇ ਲਿਖ ਦਿੰਦੇ ਆ ਇੱਕ ਮੌਕਾ ਹੁਣ ਕੇਜਰੀਵਾਲ ਨੂੰ, ਹਾ ਹਾ ਹਾ। ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ, ਜੀਆਨੂ ਜੀ ਬਾਈ ਜੀ ਤੇ ਸ਼ੁਕਰੀਆ ਧੰਨਵਾਦ ਜੁੜਨ ਲਈ। ਸੁਰਜੀਤ ਭਾਰਤ ਸਾਡੇ ਮਦਰ ਸਤਿ ਸ੍ਰੀ ਅਕਾਲ ਲਿਖਦੇ ਨੇ ਇੰਡੀਆ ਤੋਂ। ਮੁਕੱਦਰ ਜੀ ਕਹਿੰਦੇ ਆ ਜੀ ਸੈਣੀ ਬਾਈ ਜੀ ਲਵ ਯੂ ਪਿਆਰਿਓ, ਤੇ ਸੈਣੀ ਬਾਈ ਜੀ ਗ੍ਰੇਟ। ਲੋ ਦੋਸਤੋ ਇਹ ਸਨ ਤੁਹਾਡੇ ਸੁਨੇਹੇ ਜਿਹੜੇ ਮੇਰੇ ਤੱਕ ਪਹੁੰਚੇ ਆ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਜਾਂ ਗੱਲਬਾਤ ਕਿਸੇ ਦੀ ਰਹਿ ਗਈ ਹੋਵੇ, ਕੋਈ ਕਮੈਂਟ ਪੜ੍ਹਨੋਂ ਰਹਿ ਗਿਆ ਹੋਵੇ, ਮਾਫੀ ਚਾਹਾਂਗਾ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਦੇ ਨਾਲ। ਫਿਰ ਤੋਂ ਬੁੱਧਵਾਰ ਵਾਲਾ ਦਿਨ ਹੈ ਤੇ ਬੁੱਧ ਕੰਮ ਸ਼ੁੱਧ ਦੇ ਵਿਚ ਸਮਰਜੀਤ ਸਿੰਘ ਸ਼ਮੀ ਹੋਣਾ ਦੇ ਨਾਲ ਕੁਝ ਨਾ ਕੁਝ ਮੁੱਦਾ ਲੈ ਕੇ ਗੱਲਬਾਤ ਕਰਾਂਗੇ ਤੇ ਜ਼ਿੰਦਗੀ ਦੇ ਬਾਰੇ ਕੋਈ ਬਾਤ ਪਾਵਾਂਗੇ ਉਹਨਾਂ ਦੇ ਨਾਲ, ਤੇ ਕੁਝ ਨਾ ਕੁਝ ਸਿੱਖਣ ਨੂੰ ਨਵਾਂ ਜ਼ਰੂਰ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਮਿਲ ਕੇ। ਵੱਧ ਘੱਟ ਬੋਲ ਗਏ ਹੋਏ ਗੁਸਤਾਖੀ ਮਾਂ, ਪੜ੍ਹਨ ਲਿਖਣ ਦੇ ਵਿਚ ਕੋਈ ਘਾਟ ਰਹਿ ਗਈ ਹੋਵੇ ਜਾਂ ਵਾਧਾ ਹੋ ਗਿਆ ਹੋਵੇ ਤਾਂ ਮਾਫ਼ੀ ਚਾਹਾਂਗੇ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ। ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਨਿੱਕੀ ਸਤਿ ਸ੍ਰੀ ਅਕਾਲ, ਅਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਬੀਰ ਸਿੰਘ ਸੈਣੀ ਸੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਇਸ ਦੇ ਨਾਲ ਹੀ ਮੈਨੂੰ ਦਿਵਾ ਗਿਆ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਇੱਕ ਗੀਤ ਛੱਡ ਕੇ ਚੱਲਿਆ, ਉਸਨੂੰ ਕਰੋ ਇੰਜੋਏ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਤੇ ਨਿੱਘੀ ਇਸ ਦੇ ਨਾਲ ਹੀ ਹੈ। ਸਤਿ ਸ੍ਰੀ ਅਕਾਲ ਦੋਸਤੋ।

0: ਪੇਸ਼ਕਨ ਜਾ ਰਿਹਾ ਉਸਤਾਦ ਜਨਾਬ ਸ੍ਰੀ ਲਾਲ ਚੰਦ ਜਮਲਾ ਜੱਟ ਜੀ ਦੇ ਮਿੱਠੇ ਮਿੱਠੇ ਦੁਆਬਾ ਰੇਡੀਓ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ। ਹਾਲੇ ਦੁਨੀਆਂ ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਇਸ ਹਫ਼ਤੇ ਦੀ ਸ਼ੁਰੂਆਤ ਤੁਹਾਡੇ ਨਾਲ ਤੇ ਅੱਜ ਦੋਸਤੋ ਸੋਮਵਾਰ ਦਾ ਦਿਹਾੜਾ ਤੇ 4 ਮਈ 2026 ਦਾ ਦਿਹਾੜਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਤੁਹਾਡੇ ਨਾਲ ਤਾਲਮੇਲ ਜੁੜ ਚੁੱਕਿਆ ਹੈ ਤੇ ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚ ਰਿਹਾ ਹੋਵੇਗਾ। ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ। 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਫਿਲਹਾਲ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਕਿਆ ਬਾਤਾਂ ਦੀ 12:13 ਆਪਾਂ ਲੇਟ ਆ, ਮਾਫ਼ੀ ਚਾਹਵਾਂਗੇ। ਤੇ 7:00 ਘੜੀਆਂ ਦੇ ਉੱਤੇ 12:13 ਹੋ ਗਏ ਨੇ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਵੀ 12:13 ਦਾ ਸਮਾਂ ਹੈ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:13 ਦਾ ਸਮਾਂ ਹੋ ਚੁੱਕਿਆ। ਤੇ ਇਸੇ ਤਰ੍ਹਾਂ ਭਾਰਤੀ ਸਮੇਂ ਦੇ ਮੁਤਾਬਕ ਰਾਤ ਦੇ 9:43 ਘੜੀਆਂ ਦੇ ਉੱਤੇ ਨੇ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:00 ਦੇ ਉੱਤੇ 13 ਦਾ ਸਮਾਂ ਹੈ। ਤੇ ਆਵਾਜ਼ ਕਹਿੰਦੇ ਓਕੇ ਹੈ ਜੀ, ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਵੀ ਭੇਜੀ ਹੈ, ਬਹੁਤ ਬਹੁਤ ਸ਼ੁਕਰੀਆ ਸੈਣੀ ਸਾਹਿਬ ਤੇ ਲਾਈਕ ਨੰਬਰ 1 ਸੁਰਜੀਤ ਭਾਰਤ ਜੀ ਨੇ ਵੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਲਓ ਦੋਸਤੋ, ਸਮੇਂ ਨੂੰ ਸਮਝਦੇ ਹੋਏ ਅੱਗੇ ਚੱਲਦੇ ਆਪਾਂ ਤੇ ਥੋੜਾ ਜਿਹਾ ਮਾਈਕ ਤੰਗ ਪਰੇਸ਼ਾਨ ਕਰ ਰਿਹਾ ਅੱਜ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। 4 ਮਈ ਦਾ ਦਿਹਾੜਾ, ਕਹਿੰਦੇ ਆਲੇ ਦੁਆਲੇ ਦੀ ਸਾਫ਼ ਸਫਾਈ ਨਾਲ ਮੱਛਰਾਂ ਦੇ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਡੇਂਗੂ, ਮਲੇਰੀਆ, ਚਿਕਨਗੁਨੀਆ ਆਦਿ ਜਿਹੜੇ ਨੇ ਉਹਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਤੇ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਦਿਮਾਗ ਦੀ ਵੀ ਜਿਹੜੀ ਹੈ ਇਹਨਾਂ ਚੀਜ਼ਾਂ ਤੋਂ ਬਚਾਅ ਕਰਨ ਦੇ ਲਈ ਚੰਗਾ ਮੀਡੀਆ, ਚੰਗੀਆਂ ਖ਼ਬਰਾਂ, ਚੰਗੇ ਆਰਟੀਕਲ, ਚੰਗੀਆਂ ਕਿਤਾਬਾਂ, ਚੰਗੇ ਦੋਸਤਾਂ ਦਾ ਸਾਥ, ਸੰਗਤ ਤੇ ਪੰਗਤ ਦੀ ਗੱਲ ਆਉਂਦੀ ਹੈ, ਜਦੋਂ ਉਹਨਾਂ ਦਾ ਸਾਥ ਕਰਾਂਗੇ ਤੇ ਦਿਮਾਗ ਦੇ ਵਿੱਚ ਵੀ ਜਿਹੜੀ ਹੈ ਆਲੇ ਦੁਆਲੇ ਦਾ ਕਚਰਾ ਉਹ ਥੋੜਾ ਜਿਹਾ ਘੱਟ ਪੈਂਦਾ ਹੈ ਤੇ ਚੰਗੀਆਂ ਗੱਲਾਂ ਮਨ ਦੇ ਉੱਤੇ ਜਿਹੜੀਆਂ ਨੇ ਜ਼ਿਆਦਾ ਲੱਗਦੀਆਂ ਨੇ। ਉਹਦੇ ਨਾਲ ਹੀ ਸਾਡੀ ਸ਼ਖਸੀਅਤ ਜਿਹੜੀ ਹੈ ਉਹਦੇ ਵਿੱਚ ਨਿਖਾਰ ਆਉਂਦਾ ਹੈ। ਦੂਸਰੇ ਪਾਸੇ ਦੁਨੀਆਂ ਦੇ ਕੋਨੇ ਕੋਨੇ ਤੋਂ ਗੱਲ ਕਰਦੇ ਹਾਂ ਜੋ ਕੁਝ ਵਾਪਰ ਰਿਹਾ ਦੁਨੀਆਂ ਦੇ ਵਿੱਚ ਅੱਜ ਦੇ ਦਿਹਾੜੇ ਦੇ ਉੱਤੇ। 4 ਮਈ 1775 ਦੇ ਵਿੱਚ ਫਰਾਂਸ ਦੀ ਮਾਰਕੀਟ ਦੇ ਵਿੱਚ ਪਹਿਲੀ ਵਾਰ ਫੋਲਡਿੰਗ ਛਤਰੀ ਜਿਹੜੀ ਆਈ ਸੀ। 1799 ਦੇ ਵਿੱਚ ਟੀਪੂ ਸੁਲਤਾਨ ਦੀ ਅੰਗਰੇਜ਼ਾਂ ਦੇ ਨਾਲ ਜਿਹੜੀ ਜੰਗ ਦੇ ਦੌਰਾਨ ਮੌਤ ਹੋ ਗਈ। 1854 ਦੇ ਵਿੱਚ ਭਾਰਤ ਦੇ ਵਿੱਚ ਪਹਿਲਾ ਡਾਕ ਟਿਕਟ ਜਿਹੜਾ ਜਾਰੀ ਕੀਤਾ ਗਿਆ। 1896 ਦੇ ਵਿੱਚ ਲੰਡਨ ਡੇਲੀ ਮੇਲ ਜਿਹੜਾ ਅਖ਼ਬਾਰ ਹੈ ਉਹਦਾ ਪਹਿਲਾ ਅੰਕ ਜਿਹੜਾ ਜਾਰੀ ਹੋਇਆ। 1935 ਦੇ ਵਿੱਚ ਲੇਖਕ ਦਲੀਪ ਕੌਰ ਟਿਵਾਣਾ ਉਹਨਾਂ ਦਾ ਜਨਮ ਹੁੰਦਾ ਹੈ, ਉਹਨਾਂ ਨੂੰ ਮੁਬਾਰਕਬਾਦ ਹੈ। ਤੇ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਦੀਆਂ ਪੜ੍ਹਨ ਯੋਗ ਰਹੇ ਤੇ ਉਹਨਾਂ ਦੀ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਰਹੇ। 1946 ਦੇ ਵਿੱਚ ਜਨਰਲ ਮੋਹਨ ਸਿੰਘ ਆਜ਼ਾਦ ਹਿੰਦ ਫੌਜ ਦੀ ਜਿਹੜੀ ਜੇਲ੍ਹ ਦੇ ਵਿੱਚੋਂ ਰਿਹਾਅ ਹੁੰਦੇ ਹੈ। ਤੇ 1979 ਦੇ ਵਿੱਚ ਮਾਰਗਰੇਟ ਥੈਚਰ ਜਿਹੜੇ ਸਨ ਇੰਗਲੈਂਡ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ ਸੀ। ਕੋਲ ਮਾਈਨਰਸ ਡੇ ਵੀ ਜਿਹੜਾ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ 1975 ਦੇ ਵਿੱਚੋਂ ਸ਼ੁਰੂ ਹੋਇਆ ਸੀ। ਤੇ ਅੱਜ ਦੇ ਦਿਨ ਦੇ ਉੱਤੇ ਮੱਛਰ ਦੇ ਬਾਰੇ ਥੋੜੀ ਗੱਲ ਕਰਦੇ ਆ, ਫਿਰ ਆਪਾਂ ਅੱਗੇ ਚੱਲਦੇ ਆ। ਮੱਛਰਾਂ ਦੀਆਂ ਪ੍ਰਜਾਤੀਆਂ ਜਿਹੜੀਆਂ ਨੇ ਬੜੀਆਂ ਵੱਡੀਆਂ, ਲਾਰਜ ਜਿਹੜਾ ਉਹਨਾਂ ਦਾ ਸਕੇਲ ਹੈ। ਮੱਛਰ ਜਿਹੜੇ ਨੇ ਕੁੱਤੜੀ ਨੁਮਾ ਮੱਖੀਆਂ ਦੇ ਇੱਕ ਜਿਹੜੇ ਨੇ ਪਰਿਵਾਰ ਕੁਲਿਸ ਸਿਡਾਏ ਨਾਲ ਸੰਬੰਧਿਤ ਨੇ। ਦੁਨੀਆ ਭਰ ਦੇ ਵਿੱਚ ਮੱਛਰਾਂ ਦੀਆਂ ਤਕਰੀਬਨ 3,500 ਕਿਸਮਾਂ ਮਿਲ ਜਾਂਦੀਆਂ। ਇੱਕ ਜਿਹੜੇ ਨੇ ਸੈਕਿੰਡ ਦੇ ਵਿੱਚ 500 ਵਾਰ ਖੰਭ ਜਿਹੜੇ ਨੇ ਫੜਫੜਾਉਂਦਾ ਹੈ ਇੱਕ ਸੈਕਿੰਡ ਦੇ ਵਿੱਚ। ਕਿਆ ਬਾਤ ਹੈ ਜੀ, ਕਿੰਨੀ ਰਫ਼ਤਾਰ ਹੈ ਦੇਖੋ ਇਹਦੀ। ਤੇ 500 ਵਾਰ ਇੱਕ ਵਾਰੀ ਖੰਭ ਜਦੋਂ ਹਿਲਾਉਂਦਾ ਤੇ 500 ਵਾਰ ਹਿਲਾ ਦਿੰਦਾ ਇੱਕ ਸੈਕਿੰਡ ਦੇ ਵਿੱਚ। ਵਿਕਾਸ ਦੀਆਂ ਜਿਹੜੀਆਂ ਮੰਜ਼ਲਾਂ ਨੇ, ਮੱਛਰ ਦੇ ਜੀਵਨ ਦੇ ਵਿਕਾਸ ਦੀਆਂ 4 ਮੰਜ਼ਲਾਂ ਹੁੰਦੀਆਂ ਨੇ, ਆਂਡਾ, ਲਾਰਵਾ, ਪਿਓਪਾ ਅਤੇ ਪੂਰਾ ਮੱਛਰ। ਇਹਨਾਂ ਦਾ ਵਿਕਾਸ ਆਮ ਤੌਰ ਦੇ ਉੱਤੇ ਟੋਬਿਆਂ, ਤਲਾਬਾਂ, ਗੰਦੇ ਨਾਲੇ, ਨਾਲੀਆਂ ਜਾਂ ਪਾਣੀ ਦੇ ਕਿਸੇ ਵੀ ਭੰਡਾਰ ਅਤੇ ਘਾਹ ਬੂਟੀਆਂ ਦੇ ਉੱਤੇ, ਪੱਤਿਆਂ ਦੇ ਉੱਤੇ ਹੋ ਜਾਂਦਾ ਹੈ। ਇਹਨਾਂ ਦੇ ਜੀਵਨ ਦੇ ਪਹਿਲੇ ਜਿਹੜੇ 3 ਪੜਾਅ ਦੇ ਵਿੱਚ 1 ਤੋਂ 2 ਹਫ਼ਤਿਆਂ ਦੇ ਦੌਰਾਨ ਪੂਰੇ ਹੋ ਜਾਂਦੇ ਹੈ। ਮਦੀਨ ਮੱਛਰ ਜਿਹੜਾ 1 ਮਹੀਨੇ ਤੱਕ ਜਿੰਦਾ ਰਹਿ ਸਕਦੀ ਹੈ, ਪਰ ਜਿਹੜਾ ਆਮ ਜਿਹੜਾ ਤੌਰ ਦੇ ਉੱਤੇ ਜੀਵਨ 1 ਤੋਂ 2 ਹਫ਼ਤੇ ਤੱਕ ਹੀ ਇਹਨਾਂ ਦਾ ਹੁੰਦਾ ਹੈ। ਤੇ ਵੈਸੇ ਤਾਂ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਨੇ ਨਵੀਂ ਕਾਢ ਕੱਢੀ ਹੈ, ਮੱਛਰ ਨੂੰ ਜਿਹੜਾ ਥੋੜਾ ਜਿਹਾ ਕੰਟਰੋਲ ਕੀਤਾ ਜਾਵੇ। ਜਿਹੜਾ ਖਾਦ ਖੁਰਾਕ ਜਿਹੜੀ ਇਹਨਾਂ ਦੀ, ਮੱਛਰਾਂ ਦੀ ਮੂਲ ਖਾਦ ਖੁਰਾਕ ਫਲਾਂ ਫੁੱਲਾਂ ਦਾ ਰਸ, ਖੂਨ ਦੀ ਜ਼ਰੂਰਤ ਕੇਵਲ ਮਦੀਨ ਮੱਛਰ ਨੂੰ ਹੀ ਹੁੰਦੀ ਹੈ। ਤੇ ਇਹੀ ਜਿਹੜਾ ਅਸਲ ਦੇ ਵਿੱਚ ਜਿਹੜਾ ਡੰਗ ਵੀ ਮਾਰਦੀ ਹੈ ਤੇ ਉਹ ਕਹਿੰਦੇ ਭਾਈ ਇਹਨਾਂ ਨੂੰ ਕਾਬੂ ਕਰਨ ਦੇ ਲਈ ਇਹਨਾਂ ਦੀ ਜਿਹੜੀ ਹੈ ਜੇ ਜਨਸੰਖਿਆ ਘਟਾ ਦਿੱਤੀ ਜਾਵੇ ਤਾਂ ਫਿਰ ਇਹਨੂੰ ਕਾਬੂ ਕਰ ਲਿਆ ਜਾਂਦਾ ਹੈ। ਆਂਡੇ ਦੇਣ ਦੇ ਲਈ ਮਦੀਨ ਮੱਛਰ ਨੂੰ ਇਸਪਾਤ ਅਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ ਜੋ ਇਹ ਖੂਨ ਤੋਂ ਜਿਹੜੀ ਪ੍ਰਾਪਤ ਕਰਦੇ ਹੈ ਸਾਡੇ ਤੋਂ ਜਾਂ ਜਾਨਵਰਾਂ ਤੋਂ। ਖੂਨ ਚੂਸ ਲੈਣ ਦੇ ਬਾਅਦ ਮਦੀਨ ਮੱਛਰ ਆਰਾਮ ਕਰਦੀ ਹੈ ਜਦੋਂ ਤੱਕ ਇਹ ਖੂਨ ਹਜ਼ਮ ਨਹੀਂ ਹੋ ਜਾਂਦਾ ਤੇ ਆਂਡੇ ਤਿਆਰ ਨਹੀਂ ਹੋ ਜਾਂਦੇ। ਮੱਛਰਾਂ ਦੀਆਂ ਕੁਝ ਕਿਸਮਾਂ ਲਗਾਤਾਰ 4 ਘੰਟੇ ਤੱਕ ਉੱਡ ਸਕਦੀਆਂ ਨੇ ਤੇ ਰਾਤ ਭਰ ਦੇ ਵਿੱਚ 12 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਸਕਦੀਆਂ ਹੈ। ਉਹਨਾਂ ਦੀਆਂ ਜ਼ਿਆਦਾ ਕਿਸਮਾਂ ਗਰਮ ਸਿੱਲੇ ਖੇਤਰਾਂ ਦੇ ਵਿੱਚ ਹੁੰਦੀਆਂ ਜਿੱਥੇ ਸਾਰਾ ਸਾਰਾ ਸਾਲ ਆਪਣੇ ਜੀਵਨ ਦਾ ਚੱਕਰ ਚਲਾਉਂਦੇ ਹੈ ਤੇ ਠੰਡੇ ਮੌਸਮ ਦੇ ਵਿੱਚ ਇਹ ਹਾਲਾਂਕਿ ਆਕਰਮਕ ਹੋ ਜਾਂਦੇ ਨੇ ਲੇਕਿਨ ਪੂਰੇ ਖਤਮ ਨਹੀਂ ਹੋ ਜਾਂਦੇ। ਮਨੁੱਖੀ ਖੂਨ ਮਾਦਾ ਮੱਛਰ ਜੋ ਇੱਕ ਕੀਟ ਹੈ ਉਹ ਜਿਹੜਾ ਮਨੁੱਖ ਨੂੰ ਕੱਟਦਾ ਹੈ ਜਾਣੀ ਕਿ ਡੰਗ ਵੀ ਮਾਰਦਾ। ਇਹ ਮਨੁੱਖੀ ਜਿਹੜਾ ਮਨੁੱਖ ਰਾਹੀਂ ਛੱਡੀ ਗਈ ਕਾਰਬਨ ਡਾਈਆਕਸਾਈਡ ਨੂੰ 100 ਫੁੱਟ ਦੀ ਜਿਹੜੀ ਹੈ ਦੂਰੀ ਤੋਂ ਮਹਿਸੂਸ ਕਰ ਲੈਂਦਾ ਕਿਉਂਕਿ ਰੰਗ ਹੋ ਗਿਆ ਜਾਂ ਸਾਡਾ ਜਿਹੜਾ ਬੋਡੀ ਦਾ ਟੈਂਪਰੇਚਰ ਹੈ ਜਾਂ ਉਹਨੂੰ ਦੇਖ ਲੈਂਦੇ ਹਾਂ ਆਪਾਂ ਉਹ ਦੇਖ ਲੈਂਦੇ ਹਾਂ। ਸਮੈਲ ਬੜੀ ਸਟਰੋਂਗ ਆ ਜਿਵੇਂ ਕਿ ਸੈਂਸਰ ਨੇ ਅੱਜ ਕੱਲ੍ਹ ਦੇ। ਇਸਦੀ ਸੁੰਡ ਜਿਹੜੀ ਹੈ ਪਤਲੀ ਅਤੇ ਤਿੱਖੀ ਹੁੰਦੀ ਹੈ। ਇਸਦੀ ਸੁੰਡ ਦੇ ਵਿੱਚ ਜਿਹੜਾ 2 ਨਲੀਆਂ ਹੁੰਦੀਆਂ ਨੇ ਜਦੋਂ ਉਹ ਸੁੰਡ ਦੇ ਰਾਹੀਂ ਕਿਸੇ ਵਿਅਕਤੀ ਨੂੰ ਇੰਜੈਕਟ ਕਰਦਾ ਕੱਟਦਾ ਹੈ ਤਾਂ ਇਸਦੀ ਇੱਕ ਨਲੀ ਜਿਹੜੀ ਹੈ ਰਾਹੀਂ ਥੁੱਕ ਮਨੁੱਖ ਦੇ ਅੰਦਰ ਜਾਂਦਾ ਤੇ ਮੱਛਰ ਦੇ ਥੁੱਕ ਦੇ ਵਿੱਚ ਖਾਸ ਕਿਸਮ ਦੇ ਪ੍ਰੋਟੀਨ ਹੁੰਦੇ ਹੈ। ਇਹ ਪ੍ਰੋਟੀਨ ਜਿਹੜੇ ਨੇ ਲਹੂ ਨੂੰ ਜੰਮਣ ਤੋਂ ਰੋਕਦੇ ਨੇ ਤੇ ਕੱਟੀ ਹੋਈ ਥਾਂ ਨੂੰ ਜਿਹੜਾ ਸੁੰਨ ਕਰ ਦਿੰਦੇ ਹੈ ਜਿਸਦੇ ਕਾਰਨ ਮਨੁੱਖ ਨੂੰ ਮੱਛਰ ਦੇ ਕੱਟਣ ਦਾ ਪਤਾ ਲੱਗਣ ਲੱਗ ਜਾਂਦਾ ਹੈ ਤੇ ਮੱਛਰ ਦੂਜੀ ਨਲੀ ਦੇ ਰਾਹੀਂ ਖੂਨ ਨੂੰ ਜਿਹੜਾ ਚੂਸਦਾ ਹੈ। ਸਾਡਾ ਸਰੀਰ ਮੱਛਰ ਦੇ ਥੁੱਕ ਵਿਚਲੇ ਪ੍ਰੋਟੀਨਾਂ ਨੂੰ ਬਾਹਰਲੇ ਪ੍ਰੋਟੀਨ ਸਮਝਦਾ ਤੇ ਸਰੀਰ ਇਨ੍ਹਾਂ ਪ੍ਰੋਟੀਨਾਂ ਨੂੰ ਜਿਹੜਾ ਬਾਹਰ ਕੱਢਣ ਜਾਂ ਨਸ਼ਟ ਕਰਨ ਦੇ ਲਈ ਹਿਸਟਾਮੀਨ ਪੈਦਾ ਕਰਦਾ। ਰੋਗ ਵਿਰੋਧੀ ਪ੍ਰਣਾਲੀ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਬਾਹਰੀ ਕਣ ਜਾਂ ਪ੍ਰੋਟੀਨ ਦੇ ਵਿਰੋਧ ਦੇ ਵਿੱਚ ਹਿਸਟਾਮੀਨ ਪੈਦਾ ਕਰਦੀ ਹੈ ਤੇ ਹਿਸਟਾਮੀਨ ਕੱਟੀ ਹੋਈ ਥਾਂ ਵੱਲ ਨੂੰ ਵਹਿੰਦੀ ਹੈ ਤੇ ਜਿਸ ਦੇ ਕਰਕੇ ਲਹੂ ਵਹਿਣਿਆਂ ਜਿਹੜੀਆਂ ਨੇ ਕੱਟ ਹੋਇਆ ਜਿਹੜਾ ਸਾਡਾ ਉਹ ਪਾਰਟ ਹੈ ਉਹ ਜਗ੍ਹਾ ਦੇ ਨੇੜੇ ਦੇ ਉੱਤੇ ਸੈੱਲ ਜਿਹੜੇ ਫੈਲ ਜਾਂਦੇ ਨੇ ਜਾਂ ਆਕਾਰ ਦੇ ਵਿੱਚ ਵੱਡੇ ਹੋ ਜਾਂਦੇ ਆ ਜਿਵੇਂ ਕਿ ਫੁੱਲ ਜਾਂਦੇ ਆ ਧੱਫੜ ਜਿਹਾ ਪੈ ਜਾਂਦਾ। ਇਹਨਾਂ ਦੇ ਫੈਲਣ ਦੇ ਨਾਲ ਨਾੜੀ ਜਿਹੜੀ ਹੈ ਸੈੱਲਾਂ ਦੇ ਸਰੀਰ ਸਿਰਿਆਂ ਦੇ ਵਿੱਚ ਜਲਨ ਹੋਣ ਲੱਗ ਜਾਂਦੀ ਹੈ ਉਸ ਕਰਕੇ ਜਿਹੜਾ ਕੱਟੀ ਹੋਈ ਥਾਂ ਦੇ ਉੱਤੇ ਖੁਰਕ ਜਿਹੜੀ ਹੈ ਸਾਨੂੰ ਖਾਜ ਆਉਂਦੀ ਹੈ। ਮੱਛਰਾਂ ਦੀਆਂ ਬਿਮਾਰੀਆਂ ਤਾਂ ਪਤਾ ਹੀ ਹੈ ਮਲੇਰੀਆ ਡੇਂਗੂ ਹੋਰ ਬਹੁਤ ਸਾਰੀਆਂ ਹੁੰਦੀਆਂ ਨੇ। ਇਹਨਾਂ ਚੀਜ਼ਾਂ ਨੂੰ ਜਦੋਂ ਸਾਫ਼ ਸਫਾਈ ਰੱਖਾਂਗੇ ਤੇ ਇਹਨਾਂ ਚੀਜ਼ਾਂ ਤੋਂ ਬਚਾਂਗੇ। ਖਤਰਨਾਕ ਜਿਹੜੇ ਬੁਖਾਰ ਨੇ ਤੇ ਇਸੇ ਤਰ੍ਹਾਂ ਮੱਛਰਾਂ ਨੇ ਪੀਣ ਰਹਿਤ ਇੰਜੈਕਸ਼ਨ ਬਣਾਉਣ ਦੇ ਲਈ ਪ੍ਰੇਰਿਤ ਕੀਤਾ ਹੈ। ਓਹਾਓ ਸਟੇਟ ਯੂਨੀਵਰਸਿਟੀ ਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਰੋਪੜ ਦੇ ਸ਼ੋਧਕਰਤਾ ਦੇਵ ਗੁਰੇਰਾ ਭਾਰਤ ਭੂਸ਼ਣ ਤੇ ਨਵੀਨ ਕੁਮਾਰ ਦੀ ਸਾਂਝੀ ਸ਼ੋਧ ਦੇ ਅਨੁਸਾਰ ਮੱਛਰਾਂ ਨੂੰ ਵਿੰਨਣਾ ਬਿਨਾਂ ਪੀੜ ਦੇ ਜਿਹੜਾ ਹੁੰਦਾ ਹੈ ਕਿਉਂਕਿ ਇਹ ਸਭ ਤੋਂ ਪਹਿਲਾਂ ਵਿਸ਼ੇਸ਼ ਤਰ੍ਹਾਂ ਦੇ ਤਰਲ ਦੇ ਛਿੜਕਾਅ ਦੇ ਰਾਹੀਂ ਚਮੜੀ ਨੂੰ ਸੁੰਨ ਕਰਦਾ ਤਾਂ ਕਿ ਉਹ ਨੁਕੀਲੇ ਸਟਿੰਗ ਦੇ ਰਾਹੀਂ ਚਮੜੀ ਨੂੰ ਭੇਦ ਕਰ ਸਕੇ ਤੇ ਜਿਸਦਾ ਵਰਤ ਸਾਨੂੰ ਬਿਨਾਂ ਪਤਾ ਲੱਗੇ ਕਿ ਕਈ ਮਿੰਟਾਂ ਦੇ ਵਿੱਚ ਆਰਾਮ ਦੇ ਨਾਲ ਖੂਨ ਚੂਸਣ ਦੇ ਲਈ ਕਰਦਾ ਜਾਣੀ ਕਿ ਸੀਕਰਟਲੀ। ਇਨ੍ਹਾਂ ਸ਼ੋਧਾਂ ਦੇ ਆਧਾਰ ਦੇ ਉੱਤੇ ਵਿਗਿਆਨਕਾਂ ਨੇ ਅਜਿਹੀ ਸੂਈ ਦੀ ਤਿਆਰੀ ਦਾ ਜਿਹੜਾ ਵਿਸ਼ਲੇਸ਼ਣ ਕੀਤਾ ਕਿ ਜਿਸਦੇ ਵਿੱਚ 2 ਮਾਈਕਰੋ ਸੂਈਆਂ ਸ਼ਾਮਲ ਹੁੰਦੀਆਂ ਨੇ ਇੱਕ ਚਮੜੀ ਨੂੰ ਸੁੰਨ ਕਰਨ ਦੇ ਲਈ ਤਰਲ ਛੱਡਣ ਦੇ ਲਈ ਤੇ ਦੂਜੀ ਦੇ ਰਾਹੀਂ ਮਹੱਤਵਪੂਰਨ ਤਰਲ ਪਦਾਰਥ ਦੇਣ ਜਾਂ ਖੂਨ ਨੂੰ ਬਿਨਾਂ ਪੀੜ ਕੀਤੇ ਕੱਢਣ ਦੇ ਲਈ ਵਰਤਿਆ ਜਾਵੇਗਾ। ਸੂਈ ਮੱਛਰਾਂ ਦੇ ਜਿਹੜੇ ਨੇ ਵਾਂਗ ਪਾਰ ਕਰਨ ਦੇ ਲਈ ਵਾਈਬ੍ਰੇਟ ਵੀ ਜਿਹੜੀ ਹੋਵੇਗੀ ਤੇ ਸਾਰੇ ਮੱਛਰ ਜਿਹੜੇ ਨੇ ਜ਼ਾਲਮ ਨਹੀਂ ਨੇ ਕੁਝ ਜਿਹੜੇ ਮਿੱਤਰ ਵੀ ਹੈਗੇ ਨੇ। ਤੇ ਲੋ ਦੋਸਤੋ ਅੱਗੇ ਚੱਲਦੇ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਆ। ਕਾਫੀ ਜਿਹੜੀ ਹੈ ਜਾਣਕਾਰੀ ਭਰਪੂਰ ਹੈ ਗੱਲਬਾਤ ਤੇ ਨਾਲ ਦੀ ਨਾਲ ਅੱਜ ਦੀਆਂ ਗੱਲਾਂ ਬਾਤਾਂ ਕਰਦੇ ਆ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਸਾਰੇ ਦੋਸਤ ਸਤਿ ਸ੍ਰੀ ਅਕਾਲ ਭੇਜ ਰਿਹਾ ਜੀ ਐਨੂ ਜੀ ਸਵਾਗਤ ਹੈ ਜੀ। ਸ਼ੈਲੀ ਬਾਈ ਜੀ ਵੀ ਜੁੜੇ ਹੋਏ ਨੇ ਜੋੜਲੇ ਲੱਗਦੇ ਆ ਸਿਰ ਸਿੱਖ ਜਥੇਬੰਦੀਆਂ ਨੇ ਦੋਸਤੋ ਤੇ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰਦਾ ਤੇ ਜੋੜਲੇ ਸਿਰ ਸਿੱਖ ਜਥੇਬੰਦੀਆਂ ਨੇ। ਫਿਨਲੈਂਡ ਜਾਣ ਦੀ ਦੌੜ ਦੇ ਵਿੱਚ ਅਧਿਆਪਕ ਉਲਝ ਗਏ ਨੇ। ਕਹਿੰਦੇ ਭਾਈ ਪਾਰਦਰਸ਼ਤਾ ਦੇ ਵਿੱਚ ਚੋਣ ਨਹੀਂ, ਕਿਸੇ ਸੂਬੇ ਨੂੰ ਵੱਧ ਤੇ ਕਿਸੇ ਨੂੰ ਘੱਟ ਤੇ ਹੁਸ਼ਿਆਰਪੁਰੀਆਂ ਨੂੰ ਜਾਂ ਦੁਆਬੇ ਵਾਲਿਆਂ ਨੂੰ ਸਿਰਫ 3 ਜਾਂ 2 ਤੇ ਬਾਕੀ ਜਿਹੜਾ ਇਲਾਕਿਆਂ ਦੇ ਵਿੱਚ ਮਾਝਾ ਮਾਲਵਾ ਦੇ ਵਿੱਚੋਂ ਜਿਹੜੀਆਂ ਜ਼ਿਆਦਾ ਜਿਹੜੇ ਨੇ ਟੀਚਰ ਭੇਜੇ ਜਾ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਦੌੜ ਲੱਗ ਚੁੱਕੀ ਹੈ ਵੀ ਅਸੀਂ ਵੀ ਫਿਨਲੈਂਡ ਨੂੰ ਜਾ ਆਈਏ। ਦੂਸਰੇ ਪਾਸੇ ਆ ਗਿਆ ਜੀ ਮੋਦੀ, ਪੱਛਮੀ ਬੰਗਾਲ ਦੇ ਵਿੱਚ ਛਾ ਗਿਆ ਹੈ ਮੋਦੀ ਤੇ ਟਰੰਪ ਹੁਣਾਂ ਦੇ ਅਵੱਲੇ ਬਿਆਨ ਨੇ ਤੇ ਸਭ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਨੇ ਤੇ ਦੇਖਦੇ ਹਾਂ ਅਗਲੀਆਂ ਖਬਰਾਂ ਕੀ ਕਹਿੰਦੀਆਂ ਨੇ ਤੇ ਸ਼ੁਰੂਆਤ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਸਭ ਤੋਂ ਪਹਿਲਾਂ ਗੱਲਾਂ ਬਾਤਾਂ ਕੀ ਕਹਿੰਦੀਆਂ ਨੇ ਤੇ ਲਾਈਨਾਂ ਤੁਹਾਡੇ ਲਈ 10-15 ਮਿੰਟ ਤੱਕ ਖੋਲ ਦਿੱਤੀਆਂ ਜਾਣਗੀਆਂ। ਅਮਰੀਕਾ ਤੇ ਈਰਾਨ ਵਿਚਕਾਰ ਤਣਾਅ ਦੇ ਮਾਹੌਲ ਦੇ ਵਿੱਚ ਪਾਕਿਸਤਾਨ ਦੇ ਰਾਹੀਂ ਮੁੜ ਜਿਹੜੀ ਹੈ ਗੱਲਬਾਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ 14 ਨੁਕਾਤੀ ਪ੍ਰਸਤਾਵ ਜਿਹੜਾ ਸੀ ਈਰਾਨ ਨੇ ਭੇਜਿਆ ਸੀ ਅਮਰੀਕਾ ਨੂੰ, ਪਹਿਲਾਂ ਤਾਂ ਲੱਗਦੇ ਸਾਰ ਹੀ ਸੱਟੇ ਜਿਹੜਾ ਉਹਨਾਂ ਨੇ ਨਾ ਕਰ ਦਿੱਤੇ ਸੀ, ਪਰ ਉਹਨਾਂ ਨੇ ਹੁਣ ਅਸਲ ਦੇ ਵਿੱਚ ਆਫੀਸ਼ੀਅਲ ਤੌਰ ਦੇ ਉੱਤੇ ਉਹਨੂੰ ਜਿਹੜਾ ਆਪਣੇ ਜਿਹੜਾ ਉਹਦਾ ਆਨਸਰ ਕੀਤਾ, ਵਿਚਾਰ ਦਿੱਤੇ ਆ ਉਹਦੇ ਉੱਤੇ ਤੇ ਉਹ ਜੋ ਕੁਝ ਵੀ ਲਿਸਟਡ ਹੋਇਆ ਉਹਨੂੰ ਫਿਰ ਈਰਾਨ ਬੈਠ ਕੇ ਆਪਣੀ ਲੀਡਰਸ਼ਿਪ ਦੇ ਨਾਲ ਵਿਚਾਰ ਵਟਾਂਦਰਾ ਕਰ ਰਿਹਾ ਕਿ ਇਹਦੇ ਉੱਤੇ ਸਮਝੌਤਾ ਹੋ ਸਕਦਾ ਜਾਂ ਨਹੀਂ ਹੋ ਸਕਦਾ। ਦੂਜੇ ਪਾਸੇ ਟਰੰਪ ਵੱਲੋਂ ਨਾਟੋ ਤੇ ਯੂਰਪੀਅਨ ਦੇਸ਼ਾਂ ਨੂੰ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਭਾਈ ਜੇ ਈਰਾਨ ਨੂੰ ਪਰਮਿਸ਼ਨ ਦੇ ਦਿੱਤੀ ਪਰਮਾਣੂ ਬੰਬ ਦੀ ਜਾਂ ਪਰਮਾਣੂ ਚੀਜ਼ਾਂ ਦੀ, ਤਾਂ ਉਹ ਫਿਰ ਸਭ ਤੋਂ ਪਹਿਲਾਂ ਯੂਰਪ ਦੇ ਉੱਤੇ ਫਿਰ ਨਾਟੋ ਤੇ ਫਿਰ ਜਿਹੜਾ ਸਾਡੇ ਉੱਤੇ ਇਹਨਾਂ ਚੀਜ਼ਾਂ ਦੀ ਵਰਤੋਂ ਕਰੇਗਾ। ਭਾਰਤ ਦੇ ਵਿੱਚ ਪੱਛਮੀ ਬੰਗਾਲ ਚੋਣਾਂ ਦੇ ਨਤੀਜੇ ਜਿਹੜੇ ਨੇ ਸਾਹਮਣੇ ਆ ਚੁੱਕੇ ਹੈ, ਬੀਜੇਪੀ ਦੀ ਵੱਡੀ ਜਿੱਤ ਹੈ ਤੇ ਬਾਅਦ ਹੁਣ ਜਿਹੜਾ ਪੰਜਾਬ ਦੀ ਰਾਜਨੀਤੀ ਵੀ ਜਿਹੜੀ ਹੈ ਉਹਨਾਂ ਨੇ ਵੀ ਸੁਰ ਜਿਹੜਾ ਜਾਣਾ ਸੁਰ ਕਹਿ ਲਓ ਜਾਂ ਸਿਰ ਕੱਢਣੇ ਸ਼ੁਰੂ ਕਰ ਦਿੱਤੇ ਹੈ। ਬੇਦਬੀ ਕਾਨੂੰਨ ਦੇ ਉੱਤੇ ਅਕਾਲ ਤਖ਼ਤ ਸਾਹਿਬ ਦੀ ਦਖਲ ਅੰਦਾਜ਼ੀ ਦੇ ਨਾਲ ਸੂਬੇ ਦੇ ਵਿੱਚ ਚਰਚਾ ਜਿਹੜੀ ਤੇਜ਼ ਹੋਈ ਹੈ, ਕਿਉਂਕਿ ਕੱਲ੍ਹ ਬੈਠੇ ਦੇ ਵਿੱਚ ਬੀਤੇ ਦੇ ਵਿੱਚ ਬੈਠਕ ਹੋਈ ਹੈ ਜਥੇਦਾਰ ਗੜਗਾਜ ਸਾਹਿਬ ਤੇ ਹੋਰ ਜਿੰਨੇ ਜਥੇਬੰਦੀਆਂ ਨੇ ਉਹ ਬੈਠੀਆਂ ਨੇ, ਵਿਦਵਾਨ ਬੈਠੇ ਆ, ਵਕੀਲ ਬੈਠੇ ਆ। ਤੇ ਇਸ ਤੋਂ ਇਲਾਵਾ ਕੈਨੇਡਾ ਭਾਰਤ ਸੰਬੰਧ ਜਿਹੜੇ ਨੇ ਸੁਧਰਨ ਦੀ ਬਜਾਏ ਖਾਲਿਸਤਾਨ ਦੀ ਇੱਕ ਵੱਡੀ ਰਿਪੋਰਟ ਆ ਗਈ, ਉੱਥੇ ਦੀਆਂ ਏਜੰਸੀਆਂ ਨੇ ਕੱਢ ਦਿੱਤੀ ਹੈ ਕੀ ਹਾਲਾਤ ਹੋ ਸਕਦੇ ਆ। ਸ੍ਰੀਲੰਕਾ ਸਾਈਬਰ ਕ੍ਰਾਈਮ ਕੇਸ ਅਤੇ ਹੋਰ ਵਿਸ਼ਵ ਪੱਧਰੀ ਖ਼ਬਰਾਂ ਦੇ ਉੱਤੇ ਧਿਆਨ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਜੋ ਬੰਗਾਲ ਦੀ ਗੱਲ ਕਰ ਲਈਏ ਥੋੜੀ ਜਿਹੀ ਤੇ ਉਸ ਤੋਂ ਬਾਅਦ ਫਿਰ ਆਪਾਂ ਪੰਜਾਬ ਦੀਆਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਭਾਜਪਾ ਨੇ 100 ਤੋਂ ਵੱਧ ਸੀਟਾਂ ਦੀ ਲੁੱਟ ਕੀਤੀ ਕਹਿੰਦੇ ਤੇ ਜਿੱਤ ਅਨੈਤਿਕ ਹੈ, ਮਮਤਾ ਬੈਨਰਜੀ ਮੋਦੀ ਹੁਣਾਂ ਨੇ ਕੀ ਕਿਹਾ ਇਹਦੇ ਬਾਰੇ ਉਹ ਵੀ ਗੱਲਾਂ ਕਰਾਂਗੇ ਤੇ ਸਾਰਾ ਸਿਲਸਿਲਾ ਜੋ ਚੱਲ ਰਿਹਾ ਹੈ ਉਹਦੀ ਵਾਰਤਾਲਾਪ ਅੱਗੇ ਆਪਾਂ ਵਧਾਵਾਂਗੇ। ਤੇ ਜੋ ਕੁਝ ਵਾਪਰਿਆ ਪੱਛਮੀ ਬੰਗਾਲ ਦੇ ਵਿੱਚ ਸੀਟਾਂ ਦੀ ਜਿਹੜੀ ਹੈ ਸ਼ਾਮ ਤੱਕ ਗੱਲ ਕੀਤੀ ਜਾ ਰਹੀ ਸੀ ਕਿ ਵੇਟ ਕਰੋ, ਪਰ ਸਾਰੀ ਸਥਿਤੀ ਤਕਰੀਬਨ ਕਲੀਅਰ ਹੋ ਚੁੱਕੀ ਹੈ। ਇਸੇ ਤਰ੍ਹਾਂ ਹੀ ਜਿਹੜੀਆਂ ਨੇ ਪੰਜਾਬ ਦੀ ਸਿਆਸਤ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਚਰਚਾ ਤੇ ਵਿਚਾਰ ਹੋਣ ਲੱਗ ਗਿਆ। ਸਿੱਖਿਆ ਵਿਭਾਗ ਵੱਲੋਂ ਮਰਦਮਸ਼ੁਮਾਰੀ ਦੇ ਕੰਮ ਦੇ ਲਈ ਸਕੂਲਾਂ ਦੇ ਕੰਪਿਊਟਰ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ ਗਿਆ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਦਫ਼ਤਰ ਨੇ ਸਕੂਲੀ ਕੰਪਿਊਟਰਾਂ ਨੂੰ ਗੈਰ ਵਿਦਿਅਕ ਉਦੇਸ਼ਾਂ ਦੇ ਲਈ ਵਰਤਣ ਤੋਂ ਰੋਕ ਕੇ ਵਿਦਿਆਰਥੀਆਂ ਦੇ ਅਕਾਦਮਿਕ ਜਿਹੜੇ ਸਰੋਤਾਂ ਦੀ ਜਿਹੜੀ ਰਾਖੀ ਦੇ ਲਈ ਇੱਕ ਰਸਮੀ ਨਿਰਦੇਸ਼ ਜਾਰੀ ਕੀਤਾ ਹੈ। ਕੀ ਕਹਿੰਦੇ ਨੇ ਨਿਰਦੇਸ਼? ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਦੇ ਵੱਲੋਂ ਜਾਰੀ ਕੀਤੇ ਗਏ ਇਹ ਹੁਕਮ ਉਨ੍ਹਾਂ ਰਿਪੋਰਟਾਂ ਦੇ ਜਵਾਬ ਦੇ ਵਿੱਚ ਆਏ ਨੇ ਕਿ ਵੱਖ ਵੱਖ ਸਰਕਾਰੀ ਵਿਭਾਗ ਚੱਲ ਰਹੀ ਮਰਦਮਸ਼ੁਮਾਰੀ ਜਿਹੜੀ ਹੈ ਉਹਦੀਆਂ ਗਤੀਵਿਧੀਆਂ ਦੇ ਲਈ ਸਕੂਲਾਂ ਦੀਆਂ ਕੰਪਿਊਟਰ ਲੈਬਾਂ ਦੀ ਵਰਤੋਂ ਕਰਨ ਜਾਂ ਹਾਰਡਵੇਅਰ ਉਧਾਰ ਲੈਣ ਦੀ ਮੰਗ ਕਰ ਰਹੇ ਨੇ। ਰਾਜ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਭੇਜੇ ਪੱਤਰ ਦੇ ਵਿੱਚ ਵਿਭਾਗ ਨੇ ਬਾਹਰੀ ਏਜੰਸੀਆਂ ਵੱਲੋਂ ਇਨ੍ਹਾਂ ਸਰੋਤਾਂ ਦੀ ਵਰਤੋਂ ਕੀਤੇ ਜਾਣ ਸਬੰਧੀ ਕਈ ਜਿਹੜੇ ਗੰਭੀਰ ਚਿੰਤਾਵਾਂ ਨੂੰ ਜਿਹੜਾ ਉਜਾਗਰ ਕੀਤਾ ਹੈ। ਲੈਬ ਦੇ ਸਾਜੋ ਸਮਾਨ ਨੂੰ ਹਟਾਉਣ ਜਾਂ ਵਰਤਣ ਦੇ ਨਾਲ ਵਿਦਿਆਰਥੀਆਂ ਦੀ ਨਿਯਮਤ ਕੰਪਿਊਟਰ ਸਿੱਖਿਆ ਦੇ ਵਿੱਚ ਰੁਕਾਵਟ ਪੈਂਦੀ ਹੈ। ਬਾਹਰੀ ਵਿਅਕਤੀਆਂ ਦੇ ਵੱਲੋਂ ਵਰਤੇ ਜਾਣ ਸਮੇਂ ਸਕੂਲਾਂ ਦੇ ਜਿਹੜੇ ਨੇ ਹਾਰਡਵੇਅਰ ਨੂੰ ਨੁਕਸਾਨ ਪਹੁੰਚਣ ਦਾ ਵੱਡਾ ਖਤਰਾ ਵੀ ਰਹਿੰਦਾ ਹੈ। ਨਵੇਂ ਦਾਖਲੇ ਦਾ ਸੀਜ਼ਨ ਜਿਹੜਾ ਚੱਲ ਰਿਹਾ ਉਹਦੇ ਹੋਣ ਕਾਰਨ ਵਿਦਿਆਰਥੀਆਂ ਦੀਆਂ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਲਈ ਕੰਪਿਊਟਰ ਬਹੁਤ ਜ਼ਰੂਰੀ ਨੇ। ਟੈਕਨੋਲੋਜੀ ਦੀ ਘਾਟ ਦੇ ਕਾਰਨ ਦਾਖਲਾ ਪ੍ਰਕਿਰਿਆ ਸਿੱਧੇ ਤੌਰ ਦੇ ਉੱਤੇ ਰੁਕ ਸਕਦੀ ਹੈ। ਪੰਜਾਬ ਭਰ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਸੈਕੰਡਰੀ ਸਿੱਖਿਆ ਨੂੰ ਸੰਬੋਧਿਤ ਪੱਤਰ ਦੇ ਵਿੱਚ ਅਥਾਰਟੀ ਨੇ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤਾ ਕਿਸੇ ਵੀ ਵਿਭਾਗ ਨੂੰ ਜਿਹੜਾ ਸਕੂਲਾਂ ਤੋਂ ਕੰਪਿਊਟਰ ਲੈ ਕੇ ਜਾਣ ਜਾਂ ਮਰਦਮਸ਼ੁਮਾਰੀ ਜਾਂ ਕਿਸੇ ਹੋਰ ਗੈਰ ਵਿਦਿਅਕ ਕੰਮ ਦੇ ਲਈ ਕੰਪਿਊਟਰ ਲੈਬਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਦੂਸਰੇ ਪਾਸੇ ਬੇਅਦਬੀ ਸੋਧ ਐਕਟ ਸਪੀਕਰ ਹੁਣਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਸੱਦ ਲਿਆ ਗਿਆ ਤੇ ਪੰਥਕ ਸਹਿਮਤੀ ਤੋਂ ਬਿਨਾਂ ਐਕਟ ਪ੍ਰਵਾਨ ਨਹੀਂ ਕੀਤਾ ਜਾਵੇਗਾ। ਜਥੇਦਾਰ ਗੜਗੱਜ ਹੁਣਾਂ ਨੇ ਇਹ ਕਹਿ ਦਿੱਤਾ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਦੇ ਮਾਮਲੇ ਦੇ ਵਿੱਚ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਸਮੇਤ ਸਿੱਖ ਜਥੇਬੰਦੀਆਂ ਦੀ ਸਹਿਮਤੀ ਨਾ ਲਏ ਜਾਣ ਅਤੇ ਇਸ ਸਬੰਧੀ ਕਈ ਸ਼ੰਕੇ ਦੂਰ ਕਰਨ ਦੇ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੂੰ 8 ਮਈ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਸੱਦਿਆ ਹੈ। ਇੱਥੇ ਭਾਈ ਗੁਰਦਾਸ ਹਾਲ ਦੇ ਵਿੱਚ ਜਥੇਦਾਰ ਗੜਗੜਜ ਹੁਣਾ ਦੀ ਅਗਵਾਈ ਹੇਠ ਹੋਈ ਸਿੱਖ ਵਿਦਵਾਨਾਂ ਤੇ ਜਥੇਬੰਦੀਆਂ ਦੀ ਮੀਟਿੰਗ ਦੇ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਜਿਹੜੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਨਿਹੰਗ ਸਿੰਘ ਜਥੇਬੰਦੀਆਂ ਤੇ ਦਮਦਮੀ ਟਕਸਾਲ ਦੇ ਨੁਮਾਇੰਦੇ ਸ਼ਾਮਲ ਹੋਏ ਨੇ। ਸਿੱਖ ਆਗੂਆਂ ਨੇ ਐਕਟ ਦੇ ਵਿਚ ਸ਼ਾਮਲ ਕਸਟੋਡੀਅਨ ਵਰਗੇ ਸ਼ਬਦਾਂ ਤੇ ਪ੍ਰਕਾਸ਼ਨਾਂ ਸਬੰਧੀ ਅੰਕੜੇ ਜਿਹੜੇ ਨੇ ਜਨਤਕ ਕਰਨ ਵਰਗੇ ਮੁੱਦਿਆਂ ਦੇ ਉਤੇ ਸਖ਼ਤ ਇਤਰਾਜ਼ ਜਤਾਇਆ। ਜਥੇਦਾਰ ਗੜਗੜਜ ਹੁਣਾਂ ਨੇ ਸਾਫ਼ ਕੀਤਾ ਕਿ ਗੁਰੂ ਸਾਹਿਬ ਖੁਦ ਪੰਥ ਦੇ ਕਸਟੋਡੀਅਨ ਨੇ, ਇਸ ਦੇ ਲਈ ਕੋਈ ਸਰਕਾਰ ਜਾਂ ਅਥਾਰਟੀ ਇਹ ਰੁਤਬਾ ਨਹੀਂ ਲੈ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸਿੱਖ ਸੰਸਥਾਵਾਂ ਨੂੰ ਅਣਡਿੱਠ ਕਰਕੇ ਪੰਥਕ ਮਾਮਲਿਆਂ ਦੇ ਵਿਚ ਸਿੱਧੀ ਦਖਲ ਅੰਦਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਕਦਮ ਦਾ ਉਹ ਸਵਾਗਤ ਕਰਦੇ ਹੈ, ਪਰ ਇਸ ਦੀ ਆੜ ਦੇ ਵਿਚ ਸਿੱਖ ਸਰੋਕਾਰਾਂ ਦੇ ਨਾਲ ਜੁੜੇ ਕਾਨੂੰਨ ਪੰਥ ਦੀ ਰਾਏ ਤੋਂ ਬਿਨਾਂ ਨਹੀਂ ਬਣਾਏ ਜਾਣੇ ਚਾਹੀਦੇ ਨੇ। ਜਥੇਦਾਰ ਹੁਣਾਂ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਕਾਨੂੰਨ ਦਾ ਖਰੜਾ ਮੰਗਣ ਦੇ ਬਾਵਜੂਦ ਅਕਾਲ ਤਖ਼ਤ ਸਾਹਿਬ ਨੂੰ ਕਿਉਂ ਨਹੀਂ ਭੇਜਿਆ ਗਿਆ। ਉਨ੍ਹਾਂ ਬੇਅਦਬੀ ਮਾਮਲਿਆਂ ਦੇ ਵਿਚ ਹੁਣ ਤੱਕ ਇਨਸਾਫ਼ ਦਾ ਮਿਲਣ ਦੇ ਉਤੇ ਵੀ ਸਰਕਾਰ ਨੂੰ ਘੇਰਿਆ। ਇਸ ਦੇ ਨਾਲ ਹੀ ਮੀਟਿੰਗ ਦੇ ਵਿਚ ਬਲਵੰਤ ਸਿੰਘ ਰਾਜੋਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਦੇ ਵਿਚ ਕੇਂਦਰ ਸਰਕਾਰ ਵੱਲੋਂ ਖੜੇ ਕੀਤੇ ਜਾ ਰਹੇ ਅੜਿੱਕਿਆਂ ਦੇ ਉਤੇ ਨਾਰਾਜ਼ਗੀ ਜਤਾਈ ਗਈ ਹੈ। ਹਾਲਾਂਕਿ ਰਾਜੋਆਣਾ ਦੀ ਰਹਿਮ ਦੀ ਜਿਹੜੀ ਅਪੀਲ ਹੈ ਵਾਪਸ ਲੈਣ ਸਬੰਧੀ ਫਿਲਹਾਲ ਕੋਈ ਅੰਤਮ ਫੈਸਲਾ ਅਜੇ ਤੱਕ ਨਹੀਂ ਲਿਆ ਗਿਆ। ਇਸ ਤੋਂ ਬਾਅਦ ਜਿਹੜਾ ਬੇਅਦਬੀ ਕਾਨੂੰਨ ਮਾਮਲਾ ਜਿਹੜਾ ਚੱਲਿਆ ਤੇ ਉਹਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕਰਨ ਦੇ ਉਤੇ ਬੋਲਿਆ ਸੰਧਵਾਂ ਸਾਹਿਬ ਹੁਣਾਂ ਦਾ ਵੀ ਬਿਆਨ ਆ ਚੁੱਕਿਆ। ਕਹਿੰਦੇ ਨੇ ਕਿ ਨਿਮਾਣੇ ਸਿੱਖ ਵਾਂਗ ਮੈਂ ਜਾਵਾਂਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਵੱਲੋਂ ਬੇਅਦਬੀ ਕਾਨੂੰਨ ਮਾਮਲੇ ਦੇ ਵਿਚ ਤਲਬ ਕੀਤੇ ਜਾਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿਮਾਣੇ ਸਿੱਖ ਵਾਂਗ ਜਾਣਗੇ ਤੇ ਕੁਲਤਾਰ ਸਿੰਘ ਸੰਧਵਾਂ ਹੁਣਾਂ ਕਿਹਾ ਕਿ ਭਾਵੇਂ ਅਧਿਕਾਰਤ ਤੌਰ ਦੇ ਉਤੇ ਉਨ੍ਹਾਂ ਨੂੰ ਜਿਹੜਾ ਹੈ ਇਸ ਸਬੰਧੀ ਕੋਈ ਅਜੇ ਜਾਣਕਾਰੀ ਨਹੀਂ ਮਿਲੀ, ਪਰ ਫਿਰ ਵੀ ਜੇਕਰ ਉਨ੍ਹਾਂ ਕਿਸੇ ਵੀ ਜਵਾਬ ਦੇ ਲਈ ਸੱਦਿਆ ਜਾਵੇਗਾ ਤਾਂ ਉਹ ਨੰਗੇ ਪੈਰੀ ਕਹਿੰਦੇ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਜਾਣਗੇ। ਸੰਧਵਾਂ ਹੁਣਾਂ ਕਿਹਾ ਕਿ ਪਹਿਲਾਂ ਵੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਂਦੇ ਆਏ ਨੇ, ਜੇਕਰ ਹੁਣ ਵੀ ਜਥੇਦਾਰ ਵੱਲੋਂ ਸੱਦਿਆ ਜਾਵੇਗਾ ਤਾਂ ਜ਼ਰੂਰ ਜਾਣਗੇ ਤੇ ਹਰ ਸਵਾਲ ਦਾ ਕਹਿੰਦੇ ਜਵਾਬ ਵੀ ਦੇਣਗੇ। ਰਾਘਵ ਚੱਡਾ ਸਾਹਿਬ ਜਿਹੜੇ ਨੇ ਪਹਿਲਾਂ ਹੀ ਸੀਐਮ ਸਾਹਿਬ ਤੋਂ ਪੰਜਾਬ ਦੇ ਜਿਹੜੇ ਮਾਨ ਸਾਹਿਬ ਤੋਂ ਉੱਥੇ ਪਹੁੰਚ ਚੁੱਕੇ ਹੈ। ਰਾਘਵ ਚੱਡਾ ਸਾਹਿਬ ਨੇ ਫਿਰ ਬਾਜ਼ੀ ਮਾਰ ਲਈ ਹੈ।

ਤਾਂ ਰਾਘਵ ਚੱਡਾ ਰਾਸ਼ਟਰਪਤੀ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਮਿਸ਼ਨਰੀ ਦੀ ਜਿਹੜੀ ਕਥਿਤ ਤੌਰ ਦੇ ਉੱਤੇ ਵਰਤੋਂ ਸਿਆਸੀ ਬਦਲਾਖੋਰੀ ਦੇ ਲਈ ਕਰਨ ਅਤੇ ਆਪ ਛੱਡਣ ਵਾਲੇ ਸੰਸਦ ਮੈਂਬਰਾਂ ਨੂੰ ਨਿਸ਼ਾਨਾ ਬਣਾ ਕੇ ਕਾਰਵਾਈ ਕੀਤੇ ਜਾਣ ਦੇ ਬਾਰੇ ਜਾਣੂ ਕਰਾਉਣਗੇ ਤੇ ਸੰਸਦ ਮੈਂਬਰ ਰਾਸ਼ਟਰਪਤੀ ਦੇ ਦਖਲ ਦੀ ਮੰਗ ਜਿਹੜਾ ਕਰਨਗੇ। ਡੀਆਈਜੀ ਭੁੱਲਰ ਕੇਸ ਮਾਮਲਾ ਜਿਹੜਾ ਸੀਬੀਆਈ ਦੀ ਰੋਜ਼ਾਨਾ ਸੁਣਵਾਈ ਵਾਲੀ ਮੰਗ ਦਾ ਵਿਰੋਧ ਹੋ ਗਿਆ। ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਸਾਥੀ ਕ੍ਰਿਸ਼ਨੂ ਸ਼ਾਰਦਾ ਨੇ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਦੇ ਵਿਚ ਇਕ ਅਰਜ਼ੀ ਦਾ ਵਿਰੋਧ ਕੀਤਾ। ਸੀਬੀਆਈ ਨੇ ਮੰਗ ਕੀਤੀ ਸੀ ਕਿ ਇਸ ਭ੍ਰਿਸ਼ਟਾਚਾਰ ਦੇ ਕੇਸ ਦੀ ਸੁਣਵਾਈ ਰੋਜ਼ਾਨਾ ਜਿਹੜਾ ਡੇਲੀ ਬੇਸ ਦੇ ਉਤੇ ਡੇ ਟੂ ਡੇ ਟਰਾਇਲ ਜਿਹੜੀ ਹੈ ਕੀਤੀ ਜਾਵੇ। ਮੁਅੱਤਲ ਅਧਿਕਾਰੀ ਦੇ ਵਕੀਲ ਐਸ ਪੀ ਐਸ ਭੁੱਲਰ ਰਾਹੀਂ ਦਾਇਰ ਜਵਾਬ ਦੇ ਵਿਚ ਕਿਹਾ ਗਿਆ ਕਿ ਸੀਬੀਆਈ ਦੀ ਇਹ ਮੰਗ ਕਾਨੂੰਨੀ ਤੌਰ ਦੇ ਉਤੇ ਗਲਤ ਹੈ। ਮੁਅੱਤਲ ਡੀ ਆਈ ਜੀ ਭੁੱਲਰ ਦੇ ਵੱਲੋਂ ਅਦਾਲਤ ਦੇ ਵਿਚ ਕਈ ਜਿਹੜੇ ਨੇ ਅਹਿਮ ਨੁਕਤੇ ਵੀ ਚੁੱਕੇ ਗਏ ਨੇ। ਦਸਤਾਵੇਜ਼ਾਂ ਦੀ ਘਾਟ ਦਾ ਮੁੱਦਾ ਚੱਲਿਆ। ਮੁਲਜ਼ਮ ਪੱਖ ਦਾ ਕਹਿਣਾ ਕਿ ਬੀ ਐਨ ਐਸ ਐਸ ਦੀ ਧਾਰਾ 230 ਦੀ ਪਾਲਣਾ ਅਜੇ ਤੱਕ ਪੂਰੀ ਨਹੀਂ ਹੋਈ ਹੈ। ਉਨ੍ਹਾਂ ਨੂੰ ਕੇਸ ਦੇ ਨਾਲ ਸੰਬੰਧਤ ਦਸਤਾਵੇਜ਼ਾਂ ਦੀਆਂ ਮੁਕੰਮਲ ਕਾਪੀਆਂ ਅਜੇ ਤੱਕ ਮੁਹੱਈਆ ਨਹੀਂ ਕਰਵਾਈਆਂ ਗਈਆਂ। ਨਿਰਪੱਖ ਟਰਾਇਲ ਦਾ ਹੱਕ ਜਿਹੜਾ ਹੈ, ਵਕੀਲ ਨੇ ਦਲੀਲ ਦਿੱਤੀ ਕਿ ਰੋਜ਼ਾਨਾ ਸੁਣਵਾਈ ਦੀ ਮੰਗ ਨਿਰਪੱਖ ਟਰਾਇਲ ਦੇ ਸਿਧਾਂਤਾਂ ਦੇ ਉੱਤੇ ਵਿਰੁੱਧ ਹੈ ਤੇ ਜੇਕਰ ਸੁਣਵਾਈ ਦੇ ਵਿਚ ਬੇਲੋੜੀ ਜਲਦਬਾਜ਼ੀ ਕੀਤੀ ਜਾਂਦੀ ਹੈ ਤਾਂ ਮੁਲਜ਼ਮ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਲੋੜੀਂਦਾ ਸਮਾਂ ਨਹੀਂ ਮਿਲੇਗਾ, ਜੋ ਕਿ ਉਸਦਾ ਸੰਵਿਧਾਨਕ ਹੱਕ ਬਣਦਾ ਹੈ। ਫਿਲਮ ਟ੍ਰੇਨਿੰਗ ਸੂਚੀ ਦੇ ਉੱਤੇ ਹੰਗਾਮਾ ਹੋ ਗਿਆ। ਪਟਿਆਲਾ ਦੇ 17 ਪਰ ਹੁਸ਼ਿਆਰਪੁਰ ਦੇ ਸਿਰਫ 3 ਅਧਿਆਪਕ। ਚੋਣ ਪ੍ਰਕਿਰਿਆ ਦੀ ਨਿਰਪੱਖਤਾ ਦੇ ਉੱਤੇ ਸਵਾਲ ਉੱਠ ਗਏ ਨੇ। ਮਾਸਟਰਾਂ ਦੇ ਵਿਚ ਖੜਕ ਪਈ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਲਿਜਾਣ ਦੇ ਉਦੇਸ਼ ਦੇ ਨਾਲ ਸਰਕਾਰ ਦੇ ਵੱਲੋਂ 72 ਅਧਿਆਪਕਾਂ ਦੇ ਉੱਤੇ ਤੇ ਅਧਿਕਾਰੀਆਂ ਦੇ ਸਮੂਹ ਨੂੰ ਫਿਰ ਤੋਂ ਫਿਨਲੈਂਡ ਭੇਜਣ ਦੇ ਲਈ ਜਾਰੀ ਕੀਤੀ ਚੋਣ ਸੂਚੀ ਹੁਣ ਵਿਵਾਦਾਂ ਦੇ ਵਿਚ ਘਿਰ ਗਈ। 18 ਮਈ ਤੋਂ 29 ਮਈ 2026 ਤੱਕ ਹੋਣ ਵਾਲੇ ਇਸ ਸਿਖਲਾਈ ਪ੍ਰੋਗਰਾਮ ਦੇ ਲਈ ਜਾਰੀ ਕੀਤੀ ਸੂਚੀ ਚ ਜ਼ਿਲ੍ਹਿਆਂ ਦੀ ਬਰਾਬਰ ਹਿੱਸੇਦਾਰੀ ਨਾ ਹੋਣ ਦੇ ਕਾਰਨ ਅਧਿਆਪਕ ਵਰਗ ਦੇ ਉੱਤੇ ਤੇ ਸਿੱਖਿਆ ਮਾਹਰਾਂ ਦੇ ਵੱਲੋਂ ਸਵਾਲ ਉਠਾਏ ਜਾ ਰਹੇ ਨੇ। ਜਾਰੀ ਕੀਤੀ ਗਈ ਸੂਚੀ ਦੇ ਵਿਚ ਖੇਤਰੀ ਅਸੰਤੁਲਨ ਸਾਫ਼ ਨਜ਼ਰ ਆ ਰਿਹਾ। ਸਿੱਖਿਆ ਦੇ ਖੇਤਰ ਦੇ ਵਿਚ ਮੋਹਰੀ ਮੰਨੇ ਜਾਣ ਵਾਲੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਹਿੱਸੇ ਸਿਰਫ 3 ਨਾਮ ਗੁਰਪ੍ਰੀਤ ਸਿੰਘ, ਮੀਨਾਕਸ਼ੀ ਅਤੇ ਅਸ਼ੋਕ ਕੁਮਾਰ ਰਾਜਪੂਤ ਆਏ ਨੇ। ਇਸ ਦੇ ਉਲਟ ਪਟਿਆਲਾ ਜ਼ਿਲ੍ਹੇ ਤੋਂ 17 ਤੋਂ ਵੱਧ ਅਧਿਆਪਕਾਂ ਤੇ ਅਧਿਕਾਰੀਆਂ ਨੂੰ ਫਿਨਲੈਂਡ ਜਾਣ ਦਾ ਮੌਕਾ ਦਿੱਤਾ ਗਿਆ, ਜਿਸ ਦੇ ਕਾਰਨ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਉੱਤੇ ਜਿਹੜੇ ਨੇ ਸਵਾਲ ਖੜੇ ਹੋ ਰਹੇ ਨੇ। ਸੂਚੀ ਦੇ ਅਨੁਸਾਰ ਹੋਰ ਕਈ ਜ਼ਿਲ੍ਹਿਆਂ ਦੀ ਸਥਿਤੀ ਵੀ ਜਿਹੜੀ ਚਿੰਤਾਜਨਕ ਬਣੀ ਹੈ। ਮੋਗਾ ਤੋਂ ਸਿਰਫ 1 ਤੇ ਅੰਮ੍ਰਿਤਸਰ ਤੋਂ 2 ਚੋਣ ਜਿਹੜੇ ਕੀਤੇ ਗਏ ਨੇ, ਜਦਕਿ ਬਰਨਾਲਾ ਤੇ ਮਾਨਸਾ ਵਰਗੇ ਜ਼ਿਲ੍ਹਿਆਂ ਤੋਂ ਵੀ ਬਹੁਤ ਘੱਟ ਅਧਿਆਪਕਾਂ ਨੂੰ ਸ਼ਾਮਲ ਕੀਤਾ ਹੈ। ਇਸ ਤਰ੍ਹਾਂ ਜ਼ਿਲ੍ਹਿਆਂ ਦੇ ਵਿਚ ਸਪਸ਼ਟ ਜਿਹੜਾ ਅਸਪਸ਼ਟਤਾ ਜਿਹੜੀ ਹੈ ਬਣੀ ਹੈ, ਸਪਸ਼ਟ ਅਸਮਾਨਤਾ ਦੇਖਣ ਨੂੰ ਮਿਲ ਰਹੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਟੀਚਾ ਪੰਜਾਬ ਭਰ ਦੇ ਵਿਚ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ ਤਾਂ ਚੋਣ ਪ੍ਰਕਿਰਿਆ ਦੇ ਵਿਚ ਹਰ ਜ਼ਿਲ੍ਹੇ ਨੂੰ ਬਰਾਬਰ ਮੌਕਾ ਮਿਲਣਾ ਚਾਹੀਦੈ। ਤੇ ਉਨ੍ਹਾਂ ਸਵਾਲ ਉਠਾਇਆ ਕਿ ਫਿਨਲੈਂਡ ਤੋਂ ਮਿਲਣ ਵਾਲਾ ਅੰਤਰਰਾਸ਼ਟਰੀ ਤਜ਼ਰਬਾ ਸਿਰਫ ਕੁਝ ਚੋਣਵੇਂ ਜ਼ਿਲ੍ਹਿਆਂ ਤੱਕ ਹੀ ਕਹਿੰਦੇ ਸੀਮਿਤ ਰਹੇਗਾ। ਭਾਈ ਮੈਨੂੰ ਹੀ ਬੁਲਾ ਲਓ, ਮੈਂ ਹੀ ਇੱਥੇ ਹੀ ਦੇ ਦਿੰਦਾ ਟ੍ਰੇਨਿੰਗ ਸਾਹਿਬ ਨੂੰ, ਕਿਉਂ ਲੜਦੇ ਹੋ ਇੱਕ ਦੂਸਰੇ ਦੇ ਵਿਚ ਵੱਜਦੇ ਹੋ। ਮਾਹਰਾਂ ਦੇ ਅਨੁਸਾਰ ਚੋਣ ਦੇ ਲਈ ਮਾਪਦੰਡਾਂ ਦੇ ਬਾਰੇ ਸਪਸ਼ਟਤਾ ਦੀ ਘਾਟ ਵੀ ਇਸ ਵਿਵਾਦ ਦਾ ਵੱਡਾ ਕਾਰਨ ਹੈ। ਹੁਸ਼ਿਆਰਪੁਰ ਵਰਗੇ ਜ਼ਿਲ੍ਹਿਆਂ ਦੇ ਵਿਚ ਯੋਗ ਤੇ ਤਜਰਬੇਕਾਰ ਅਧਿਆਪਕਾਂ ਦੀ ਕੋਈ ਘਾਟ ਨਹੀਂ, ਫਿਰ ਵੀ ਉਥੋਂ ਘੱਟ ਚੋਣ ਹੋਣ ਕਾਰਨ ਪਾਰਦਰਸ਼ਤਾ ਦੇ ਉਤੇ ਸਵਾਲ ਖੜਦੇ ਨੇ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਸਾਰੇ ਜ਼ਿਲ੍ਹਿਆਂ ਨੂੰ ਜਿਹੜਾ ਸਮਾਨ ਪ੍ਰਤੀਨਿਧਤਾ ਨਹੀਂ ਜਿਹੜੀ ਮਿਲਦੀ ਹੈ ਤੇ ਸਰਹੱਦੀ ਅਤੇ ਪਿਛੜੇ ਜਿਹੜੇ ਖੇਤਰਾਂ ਦੇ ਸਕੂਲਾਂ ਦੇ ਵਿਚ ਨਵੀਆਂ ਤਕਨੀਕਾਂ ਤੇ ਸਿੱਖਣ ਦੇ ਤਰੀਕਿਆਂ ਦਾ ਵਿਆਪਕ ਜਿਹੜਾ ਫੈਲਾਅ ਨਹੀਂ ਹੋ ਸਕੇਗਾ, ਜਿਸ ਦੇ ਨਾਲ ਸਿੱਖਿਆ ਦੇ ਬਰਾਬਰ ਵਿਕਾਸ ਦੇ ਵਿਚ ਰੁਕਾਵਟ ਆ ਸਕਦੀ ਹੈ। ਇਹ ਸਿਖਲਾਈ ਫਿਨਲੈਂਡ ਦੀ ਤੁਰਕੂ ਯੂਨੀਵਰਸਿਟੀ ਦੇ ਵਿਚ ਕਰਵਾਈ ਜਾਵੇਗੀ ਤੇ ਇਸਦਾ ਪੂਰਾ ਜਿਹੜਾ ਖਰਚਾ ਪੰਜਾਬ ਸਰਕਾਰ ਦੇ ਵੱਲੋਂ ਚੁੱਕਿਆ ਜਾਏਗਾ। ਇਸ ਸਬੰਧੀ ਚੁਣੇ ਗਏ ਅਧਿਕਾਰੀਆਂ ਨੂੰ 16 ਮਈ ਦੀ ਸਵੇਰ ਤੋਂ ਡਿਊਟੀ ਤੋਂ ਮੁਕਤ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ, ਪਰ ਜ਼ਿਲ੍ਹਿਆਂ ਦੇ ਵਿਚ ਵੱਡੇ ਪੱਧਰ ਦੇ ਉਤੇ ਅਸਮਾਨਤਾ ਨੇ ਸਰਕਾਰ ਦੇ ਦਾਅਵਿਆਂ ਤੇ ਜ਼ਮੀਨੀ ਹਕੀਕਤਾਂ ਦੇ ਵਿਚ ਜਿਹੜਾ ਮੌਜੂਦ ਫਰਕ ਨੂੰ ਜਿਹੜਾ ਉਜਾਗਰ ਕਰ ਦਿੱਤਾ ਹੈ। ਲੋ ਦੋਸਤੋ, ਇਹ ਜਿਹੜੇ ਨੇ ਵਾਦ ਵਿਵਾਦ ਜਿਹੜੇ ਫੈਲ ਰਹੇ ਨੇ ਤੇ ਹੋ ਰਹੇ ਨੇ ਜੀ ਭਾਈ, ਤੇ ਭਾਈ ਜਿਹੜੇ ਪਹਿਲਾਂ ਭੇਜੇ ਨੇ ਉਨ੍ਹਾਂ ਤੋਂ ਟ੍ਰੇਨਿੰਗ ਲਾਓ ਤਾਂ ਸਮਾਂ ਕਿ ਤੁਸੀਂ ਉਨ੍ਹਾਂ ਨੂੰ ਭੇਜੋ ਵੱਖਰੇ ਵੱਖਰੇ ਸਕੂਲਾਂ ਦੇ ਵਿਚ ਵੀ ਭਾਈ ਤੁਸੀਂ ਹੁਣ ਜੋ ਸਿੱਖ ਕੇ ਆਏ ਹੋ ਤੋਂ ਦਿਓ, ਕਿਉਂਕਿ ਬਹੁਤ ਵੱਡਾ ਮੁੱਦਾ ਹੈ। ਚਲੋ ਇਹ ਚੀਜ਼ਾਂ ਜਦੋਂ ਅਸੀਂ ਇਨ੍ਹਾਂ ਮੁਲਕਾਂ 'ਚ ਰਹਿੰਦੇ ਹਾਂ ਪਤਾ ਹੈ ਇੱਥੇ ਦਾ ਜਿਹੜਾ ਜੋ ਵੀ ਸਟਰਕਚਰ ਹੈਗਾ ਆ, ਇਨਫਰਾਸਟਰਕਚਰ ਕਹਿ ਲਓ, ਜੋ ਵੀ ਸਟਰਕਚਰ ਹੈਗਾ ਚਾਹੀਦਾ, ਸਾਨੂੰ ਬੇਸ ਚਾਹੀਦਾ ਹੈ ਪਹਿਲਾਂ ਤਾਂ ਉਹੀ ਸਾਡੇ ਸਕੂਲਾਂ ਦੇ ਵਿੱਚ ਆਇਆ ਨਹੀਂਗਾ। ਤੇ ਜੇ ਉਹ ਚੀਜ਼ਾਂ ਨਹੀਂ ਬਣਨਗੀਆਂ, ਕੁਝ ਇੱਕ ਐਗਜ਼ਾਮਪਲ ਇੱਥੋਂ ਦੇਖ ਕੇ ਤੁਸੀਂ ਗਏ ਹੋ, ਇੱਕ ਸਕੂਲ ਇੱਦਾਂ ਦਾ ਤਿਆਰ ਕਰੋ ਤੇ ਉਹਦੇ ਵਿੱਚ ਸਾਰਾ ਕੁਝ ਹੋਵੇ, ਉੱਥੇ ਸਿਖਲਾਈ ਦੇਵੋ,
ਬਾਰ ਬਾਰ ਜਿੰਨਾ ਖਰਚਾ ਤੁਸੀਂ ਇੱਧਰ

0: ਫਲਾਈਟਾਂ ਲੈ ਕੇ ਜਾਂ ਇੱਥੇ ਰਹਿਣ ਦਾ, ਹੋਟਲਾਂ ਦਾ, ਖਾਣ ਪੀਣ ਦਾ ਜੋ ਖਰਚਾ ਨਾਲ ਦਿੰਦੇ ਹੋ ਉਹਦੇ ਨਾਲੋਂ ਚੰਗਾ ਨਹੀਂ ਉਹ ਸਾਰਾ ਪੈਸਾ ਲਾ ਕੇ ਇੱਕ ਜਿਹੜਾ ਸਕੂਲ ਉੱਥੇ ਤਿਆਰ ਕਰ ਲਓ ਉਦਾਂ ਦਾ, ਜਿਹਦੇ ਵਿੱਚ ਸਵੀਮਿੰਗ ਪੂਲ ਹੋਵੇ, ਇਨਸਾਈਡ ਜਿਹੜਾ ਇੱਕ ਹਾਲ ਵੱਡਾ ਹੋਵੇ ਜਿੱਥੇ ਪ੍ਰੈਕਟਿਸ ਜਿਹੜਾ ਕੀਤੀ ਜਾ ਸਕੇ, ਬੱਚਿਆਂ ਨੂੰ ਚਾਹੇ ਛੋਟੀਆਂ ਮੋਟੀਆਂ ਗੇਮਾਂ ਜਿਹੜੀਆਂ ਖੇਡੀਆਂ ਜਾ ਸਕਣ ਅੰਦਰ ਇਨਡੋਰ ਠੰਡ ਦੇ ਸਮੇਂ ਦੇ ਵਿੱਚ। ਉਸ ਤੋਂ ਬਾਅਦ ਉਹਦੇ ਵਿੱਚ ਕਿਚਨ ਦਾ ਜਿਹੜਾ ਸਪੈਸ਼ਲ ਜਿਹੜਾ ਸਟਾਫ ਇੱਕ ਵੱਖਰਾ ਹੋਣਾ ਚਾਹੀਦਾ ਤੇ ਉਹ ਜਿਹੜਾ ਤਿਆਰ ਕਰੋ। ਉਹਦੇ ਵਿੱਚ ਮਾਸਟਰਾਂ ਨੂੰ ਮੈਡਮਾਂ ਨੂੰ ਭਾਈ ਸਬਜ਼ੀਆਂ ਲੈਣ ਦੀ ਜ਼ਰੂਰਤ ਨਹੀਂ ਜਾਣ ਦੀ, ਤੇ ਉਹਨਾਂ ਨੂੰ ਆਪਾਂ ਗੱਲ ਕਰ ਸਕਦੇ ਹਾਂ ਤੇ ਉਹ ਇੱਕ ਐਗਜ਼ਾਮਪਲ ਫਿੱਟ ਕਰਨੀ ਪਏਗੀ। ਫਿਰ ਜਾ ਕੇ ਉਹ ਸਾਰਾ ਕੁਝ ਉੱਥੇ ਜਿੰਨੇ ਪੰਜਾਬ ਦੇ ਟੀਚਰ ਨੇ ਮੈਡਮਾਂ ਨੇ ਉਹਨਾਂ ਨੂੰ ਉੱਥੇ ਬੁਲਾਵਾ ਭੇਜਿਆ ਜਾਵੇ। ਇੱਥੋਂ ਚਾਹੇ ਉਹ ਟੀਮਾਂ ਬੁਲਾ ਲਈਆਂ ਜਾਈਆਂ ਜਾਣ ਜਾਂ ਇੱਥੋਂ ਤੁਸੀਂ ਦੇਖ ਹੀ ਗਏ ਕੀ ਹੈਗੀਆਂ ਚੀਜ਼ਾਂ ਨੇ, ਤੇ ਸਾਡੇ ਵਰਗੇ ਵੀ ਆ ਸਕਦੇ ਆ ਜੇ ਸੇਵਾ ਕਰਾਉਣੀ ਆ ਤਾਂ ਅਸੀਂ ਵੀ ਸੇਵਾ ਕਰਨ ਨੂੰ ਹੈਗੇ ਆ। ਲਓ ਜੀ ਉਸ ਤੋਂ ਪਹਿਲਾਂ ਆਪਣੇ ਨਾਲ ਜੋਲ ਭੈਣ ਜੀ ਜੁੜੇ ਆ ਤੇ ਰਾਜਨ ਸੈਣੀ ਸਾਹਿਬ ਜੁੜੇ ਆ। ਆਪਾਂ ਜੋਲ ਭੈਣ ਜੀ ਦੀ ਗੱਲ ਸੁਣ ਲਈਏ ਪਹਿਲਾਂ। ਰਾਜਨ ਸੈਣੀ ਸਾਹਿਬ ਤੁਸੀਂ ਹੋਲਡ ਰੱਖਣਾ, ਬਸ ਜੋਲ ਭੈਣ ਜੀ ਦੀ ਗੱਲ ਸੁਣ ਲਈਏ ਜੀ। ਸਤਿ ਸ੍ਰੀ ਅਕਾਲ ਜੀ ਭੈਣ ਜੀ, ਸਵਾਗਤ ਹੈ ਜੀ।
1: ਹਾਂਜੀ ਸਤਿ ਸ੍ਰੀ
0: ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ,
1: ਤੁਹਾਨੂੰ ਵੀ ਤੇ ਸੈਣੀ ਸਾਹਿਬ ਭਾਜੀ ਨੂੰ ਸਭ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ।
1: ਹਾਂਜੀ ਮੈਂ ਤਾਂ ਕਹਿੰਦੀ ਸੀਗੀ ਵੀ ਮੋਦੀ ਜੀ ਨੇ ਮੱਛੀ ਜੀ ਉਹਨਾਂ ਨੂੰ ਖਾਣ ਦਾ ਰਾਹ ਖੋਲ ਲਿਆ ਫਿਰ। ਹੈ
0: ਬਿਲਕੁਲ ਹੈ ਭੈਣ ਜੀ,
1: ਦੇਖ ਲੋ ਤੁਸੀਂ ਕੀ ਕੀਤਾ। ਪੰਜੇ ਦੀਆਂ ਪੰਜੇ ਹੀ ਸਾਰੀਆਂ ਸਟੇਟ ਦੇ ਵਿੱਚ
0: ਜੀ
1: ਸਵੀਪ ਆਪਣਾ ਲੈ ਗਏ, ਸਾਰਾ ਕੁਛ ਲੈ ਜਾਣਾ।
0: ਬਿਲਕੁਲ ਹੈ ਜੀ,
1: ਤੇ ਗਲਤੀਆਂ ਤਾਂ ਲੈਫਟੀਆਂ ਹੀ ਨੇ ਇਹ ਜਿਹੜੇ ਲਕੀਰ ਦੇ ਫਕੀਰ ਬਣੇ ਰਹੇ ਨਾ
0: ਜੀ।
1: ਹਰ ਚੀਜ਼ ਸਮੇਂ ਦੇ ਨਾਲ ਥੋੜੀ ਜਿਹੀ ਬਦਲਾਅ ਜਾਂ ਮੋਡੀਫਿਕੇਸ਼ਨ ਮੰਗਦੀ ਆ।
0: ਨਾਲੇ ਭੈਣ ਜੀ ਦੇਖੋ, 15 ਸਾਲ ਰਾਜ ਕੀਤਾ ਮਮਤਾ ਹੁਣਾਂ ਨੇ, ਉਹ ਵੀ ਕਿਤੇ ਨਾ ਕਿਤੇ ਰੱਖਦਾ ਮਾਇਨੇ। ਲੋਕ ਬੋਰ ਵੀ ਹੁੰਦੇ ਇੰਨੇ ਲੰਮੇ ਅਰਸੇ ਦੇ ਵਿੱਚ।
1: ਜੇ ਜੋਤੀ ਬਾਸੂ ਨੇ ਤਾਂ 25 ਸਾਲ ਕੀਤਾ।
0: ਹਾਂਜੀ ਬਿਲਕੁਲ ਹੈ ਜੀ।
1: ਤੇ ਹੁਣ ਇਹ ਤਾਂ ਇਹਨਾਂ ਨੂੰ ਦੇਖੋ ਤੁਸੀਂ ਵੀ ਇਹਨਾਂ ਨੂੰ ਆਪਣੀਆਂ ਗਲਤੀਆਂ ਸੈਂਟਰ ਦੇ ਵਿੱਚ ਇਹੀ ਸੀਗੇ ਲੋਕ, ਸਰਕਾਰ ਬਣਾਉਣ ਵਾਲੇ, ਢਾਉਣ ਵਾਲੇ।
0: ਬਿਲਕੁਲ ਹੈ ਜੀ,
1: ਸਾਰਾ ਕੁਛ ਕਰਨ ਵਾਲੇ, ਸਾਰਾ ਇਹਨਾਂ ਦੇ ਹੱਥ ਚ ਇੰਨਾ ਦਬਦਬਾ ਹੋਣ ਦੇ ਬਾਵਜੂਦ
0: ਜੀ।
1: ਤੇ ਇਹਨਾਂ ਨੇ ਫਿਰ ਹੁਣ ਉਹ ਜਿਹੜੀ ਤੁਸੀਂ ਕਹੋ ਵੀ ਹੁਣ ਬੀਬੀਆਂ ਹੁੰਦੀਆਂ ਸੀਗੀਆਂ, ਉਹਨਾਂ ਨੇ ਵੀ ਆਪਣੀ ਲਾਈਫ ਦੇ ਵਿੱਚ ਮੋਡੀਫਿਕੇਸ਼ਨ ਲਿਆਂਦੀ
0: ਜੀ।
1: ਪਹਿਲਾਂ ਬੀਬੀਆਂ ਹੁੰਦੀਆਂ ਸੀਗੀਆਂ ਚਾਹ ਪੱਤੀ ਚੀਨੀ ਸਭ ਨੂੰ ਲੌਕ ਲਾ ਕੇ ਰੱਖਦੀਆਂ ਸੀ।
0: ਬਿਲਕੁਲ ਹੈ ਜੀ,
1: ਹੈਨਾ। ਤੇ ਚੱਕੀਆਂ ਸੀਗੀਆਂ ਹੱਥਾਂ ਨਾਲ ਚੱਕੀਆਂ ਪੀਣੀਆਂ, ਉਹ ਉਹਨਾਂ ਨੂੰ ਹੁਣ ਹੌਲੀ ਹੌਲੀ ਜਿਵੇਂ ਜਿਵੇਂ ਜਿਵੇਂ ਸਮਾਂ ਬਦਲਿਆ
0: ਜੀ,
1: ਲੋਕਾਂ ਦੀਆਂ ਲੋੜਾਂ ਬਦਲੀਆਂ, ਟਾਈਮ ਬਦਲਿਆ, ਸਾਰਾ ਕੁਛ ਉਵੇਂ ਉਵੇਂ ਥੋੜਾ ਥੋੜਾ ਬਦਲਾਅ ਲੈ ਕੇ ਆਂਦਾ, ਹੈਨਾ।
0: ਬਿਲਕੁਲ ਹੈ ਜੀ,
1: ਤੇ ਇਹਨਾਂ ਨੇ ਇਹ ਉੱਥੇ ਹੀ ਖੜੇ ਰਹੇ ਤੇ ਹੁਣ ਦੇਖੋ ਤੁਸੀਂ ਕੀ ਆ ਇਹਨਾਂ ਦੇ ਪੱਲੇ ਰਹਿ ਗਿਆ।
0: ਬਿਲਕੁਲ ਹੈ ਜੀ, ਖਤਮ ਹੋ ਗਏ ਤਕਰੀਬਨ ਜੀ। ਬਿਲਕੁਲ ਹੈ,
1: ਬਿਲਕੁਲ ਹੀ ਖਤਮ, ਕੀ ਹੁਣ ਹੈ ਹੀ ਨਹੀਂ ਗਾ ਕੁਛ
0: ਜੀ।
1: ਤੇ ਉਹ ਜੇ ਇਸੇ ਨੂੰ ਇਹ ਥੋੜਾ ਜਿਹਾ ਲਿਸਨ ਹੋ ਕੇ ਥੋੜਾ ਜਿਹਾ ਬਦਲਾਅ ਨੂੰ ਛੋਟੇ ਛੋਟੇ ਨੂੰ ਅਕਸੈਪਟ ਕਰੀ ਜਾਂਦੇ
0: ਜੀ,
1: ਇਹ ਉਸੇ ਲਕੀਰ ਦੇ ਫਕੀਰ ਬਣ ਕੇ ਨਾ ਤੁਰਦੇ ਤਾਂ ਅੱਜ ਇਹ ਉਹ ਮੱਛੀ ਖਾਣ ਥੋੜੀ ਜਾਣਾ ਸੀ ਉਹਨਾਂ ਨੇ।
0: ਬਿਲਕੁਲ ਹੈ ਜੀ, ਬਿਲਕੁਲ ਪੈਂਦੇ,
1: ਹੈਨਾ। ਵੈਸੇ ਬਹੁਤ ਮਾੜੀ ਗੱਲ ਆ, ਬਹੁਤ ਸੈਡ ਆ
0: ਜੀ
1: ਇਹ, ਹੈਨਾ। ਤੇ ਲੋਕਾਂ ਨੂੰ ਐਕਚੁਅਲੀ ਜੇ ਲੋਕੀ ਚੇਂਜ ਹੋ ਗਏ ਤਾਂ ਇਹ ਆਪਣੇ ਆਪ ਨੂੰ ਕਿਉਂ ਨਹੀਂ ਚੇਂਜ ਕਰਦੇ।
0: ਬਿਲਕੁਲ ਹੈ ਜੀ,
1: ਹੈਨਾ। ਲੋਕਾਂ ਦੀ ਮਾਨਸਿਕਤਾ, ਲੋਕਾਂ ਦੀਆਂ ਜ਼ਰੂਰਤਾਂ ਬਦਲ ਗਈਆਂ
0: ਜੀ।
1: ਤੇ ਬਹੁਤ ਮਾੜਾ ਹੋਇਆ ਵੈਸੇ ਮੈਨੂੰ ਬੜਾ
0: ਜੀ
1: ਲੱਗਿਆ ਕਿ ਦੇਖੋ ਲੋਕੀ ਵੀ ਕਿੱਧਰ ਨੂੰ ਜਾ ਰਹੇ ਨੇ ਤੇ ਕੀ ਭਾਲਦੇ ਨੇ ਹੁਣ, ਹਨਾ। ਭਾਲਦੇ ਕੀ ਨੇ ਤੁਸੀਂ ਸਿਸਟਮ ਤੋਂ ਤੁਸੀਂ ਦੇਖੋ ਤਾਂ ਸਹੀ
0: ਜੀ।
1: ਜਿਹੜੀ ਉਹ ਲੇਡੀ ਸੀਗੀ ਜਿਹਦੀ ਸਟੂਡੈਂਟ ਸੀਗੀ ਜਿਹਦਾ,
0: ਹਾਂਜੀ ਇੱਕ ਨਰਸ ਸੀਗੀ, ਹਾਂਜੀ ਉਹ
1: ਬਿਲਕੁਲ ਵਗੈਰਾ ਹੋਇਆ,
0: ਹਾਂਜੀ ਹਾਂਜੀ ਹਾਂਜੀ,
1: ਉਹ ਕਾਫੀ ਰੋਲ ਆ। ਮਾਂ ਬੇਜੀ ਪੀਚੋ ਖੜੀ ਆ ਦੇਖੋ, ਉਹ ਲੀਡ ਕਰ ਰਹੀ ਆ।
0: ਬਿਲਕੁਲ ਹੈ ਜੀ,
1: ਹਨਾ। ਤੇ ਇਹ ਵੀ ਤਾਂ ਇਹਨਾਂ ਨੂੰ ਸੋਚਣਾ ਪਊਗਾ ਵੀ ਇਹਨੇ ਕਿਉਂ ਉਧਰ ਗਈ ਉਹ।
0: ਬਿਲਕੁਲ ਹੈ ਜੀ,
1: ਹਾਂਜੀ। ਚਲੋ ਬਸ ਮੈਂ ਤਾਂ ਇੰਨਾ ਕੇ ਥੋੜਾ ਜਿਹਾ ਕਹਿਣਾ ਸੀਗਾ। ਤੇ ਮੈਂ ਸੁਣਦੀ ਆ ਅੱਜ ਦੇਖੋ ਰਾਜਨ ਭਾਜੀ
0: ਜੀ
1: ਕੀ ਕਹਿੰਦੇ ਅੱਜ ਕੀ ਨਿਚੋੜ ਕੱਢਦੇ ਆ।
0: ਜਰੂਰ ਜੀ, ਜਰੂਰ ਜੀ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਜੀ। ਦੋਸਤੋ ਇਹ ਸਨ ਜੀ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਯੂਐਸ ਤੋਂ ਜੁੜੇ ਸਨ ਜੀ, ਤੇ ਲੋ ਫਿਰ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਜੇ ਕੋਈ ਗੱਲਬਾਤ ਹੋਵੇ, ਸਵਾਲ ਹੋਵੇ ਤਾਂ ਜ਼ਰੂਰ ਤੁਸੀਂ ਕਰ ਸਕਦੇ ਹੋ ਨਾਲ ਦੀ ਨਾਲ। ਲਾਈਨ ਜਿਹੜੀ ਹੈ ਆਪਣੀ ਖੁੱਲੀ ਹੈ ਨਾਲ ਸਟੂਡੀਓ ਵਾਲੀ ਜੀ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਤਿ
0: ਸ੍ਰੀ ਅਕਾਲ ਜੀ ਸੈਣੀ ਸਾਹਿਬ ਜੀ, ਅਨੂ ਜੀ ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਜੀ।
0: ਜੀ
2: ਭਾਰਤ ਸਾਹਿਬ, ਪਹਿਲਾਂ ਤਾਂ ਮੈਂ ਦੱਸ ਦਿਆਂ ਜੀ ਕਿ ਬੀਜੇਪੀ ਨੇ 3 ਸਟੇਟਾਂ ਦੇ ਵਿੱਚ ਜਿਹੜਾ ਹੈਗਾ ਆ ਉਹਨੇ ਇਲੈਕਸ਼ਨ ਜਿੱਤਿਆ ਜੀ।
0: ਬਿਲਕੁਲ ਹੈ ਜੀ,
2: ਅਸਾਮ, ਪੌਂਡੀਚਰੀ ਤੇ ਬੰਗਾਲ।
0: ਬਿਲਕੁਲ ਹੈ ਜੀ।
2: ਅਸਾਮ ਪੌਂਡੀਚਰੀ ਚ ਪਹਿਲਾਂ ਹੀ ਇਹਨਾਂ ਦੀ ਸਰਕਾਰ ਸੀ, ਇਹਨਾਂ ਨੇ ਰਿਟੇਨ ਕੀਤੀ ਹੈ, ਦੁਬਾਰਾ ਉੱਥੇ ਸੱਤਾ ਚ ਆਏ ਆ, ਤੇ ਬੰਗਾਲ ਦੇ ਵਿੱਚ ਹੀ ਸਿਰਫ ਇਹਨਾਂ ਦੀ ਵਿਕਟਰੀ ਆ ਜੀ।
0: ਬਿਲਕੁਲ ਹੈ ਜੀ।
2: ਕੇਰਲਾ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਦੀ ਸਰਕਾਰ ਬਣੀ ਹੈਗੀ ਆ, ਉੱਥੇ ਦਾ ਕਿਸੇ ਨੂੰ ਹੈਰਾਨਗੀ ਨਹੀਂ ਹੋਈ ਕਿਉਂਕਿ ਉੱਥੇ ਕਮਿਊਨਿਸਟਾਂ ਦੀ ਸਰਕਾਰ ਸੀ, ਕਮਿਊਨਿਸਟ ਜਿਹੜੇ ਹੈਗੇ ਉਹਨਾਂ ਦਾ ਵਾਰੀ ਵੱਟਾ ਚੱਲਦਾ ਹੀ ਆ ਉੱਥੇ।
0: ਬਿਲਕੁਲ ਹੈ ਜੀ।
2: ਹਾਂਜੀ, ਉੱਥੇ ਪ੍ਰੋਸੈਸ ਜਿਹੜੀ ਹੈਗੀ ਆ ਉਹ ਡਿਓ ਜਿੱਦਾਂ ਅੱਗੇ ਪਿੱਛੇ ਹੁੰਦੀਆਂ ਰਹੀਆਂ, ਸਾਡੇ ਵੀ ਚੇਂਜਸ ਹੁੰਦੀਆਂ ਰਹੀਆਂ
0: ਜੀ,
2: ਉਸੇ ਤਰੀਕੇ ਨਾਲ ਜਿਹੜਾ ਹੈਗਾ ਆ ਤੇ ਕਾਂਗਰਸਾਂ ਦੀ ਸਰਕਾਰ ਜਿਹੜੀ ਸੀ ਉਹ ਬਦਲ ਗਈ ਆ
0: ਜੀ,
2: ਤੇ ਕਾਂਗਰਸ ਦੀ ਰੁਟੀਨ ਦੇ ਵਿੱਚ ਕਿਉਂਕਿ ਮੇਜਰ ਜਿਹੜੀ ਹੈਗੀ ਆ ਵਿਰੋਧੀ ਧਿਰ ਸੀਗੀ
0: ਜੀ,
2: ਤੇ ਉਹ ਵਿਰੋਧੀ ਧਿਰ ਕੋਲ ਸੱਤਾ ਆ ਗਈ ਆ ਜੀ।
0: ਬਿਲਕੁਲ ਹੈ ਜੀ।
2: ਤੇ ਬਾਕੀ ਹੈਰਾਨਗੀ ਕੀ ਜਿਹੜਾ ਹੈਗਾ ਤਾਮਿਲਨਾਡੂ ਦੇ ਵਿੱਚ ਜਿਹੜਾ ਆ, ਇੱਕ 2 ਸਾਲ ਪਹਿਲਾਂ ਇੱਕ ਉੱਥੇ ਸਾਊਥ ਦਾ ਐਕਟਰ ਹੈਗਾ ਸੀ ਵਿਜੇ
0: ਜੀ,
2: ਤੇ ਉਹਨੇ ਮਤਲਬ ਜਿਹੜਾ ਹੈਗਾ ਆ 2 ਸਾਲ ਪਹਿਲਾਂ ਪਾਰਟੀ ਬਣਾਈ ਸੀ, ਉਹ ਹੈ ਤਾਂ ਤ੍ਰਿਕ ਸ਼ੰਕੂ ਸੀਗੀ ਪਰ ਉਹਦਾ ਮੇਜਰ ਵੱਡੀ ਪਾਰਟੀ ਉਹ ਹੀ ਉਭਰ ਕੇ ਆਈ ਆ
0: ਜੀ,
2: ਤੇ ਕਾਂਗਰਸ ਨੇ ਉੱਥੇ ਵੀ ਕਹਿ ਤਾ ਹੈਗਾ ਉਹਨਾਂ ਨੂੰ ਵੀ ਉਹਨਾਂ ਦਾ ਉਦਾ ਤਾਂ DMK ਨਾਲ ਅਲਾਇੰਸ ਸੀਗਾ, ਤੇ ਉਹ ਕਾਂਗਰਸ ਨੇ ਆਪਣਾ ਉਧਰੋਂ ਅਲਾਇੰਸ ਛੱਡਿਆ ਤੇ ਇੱਧਰ ਉਹਨਾਂ ਨੇ ਕਰ ਲੈਣ ਲੱਗੇ ਆ ਜੀ
0: ਜੀ।
2: ਤੇ ਮਤਲਬ ਇਹ ਹੈਗਾ ਜੀ ਵੀ 2 ਵੀ ਕਾਂਗਰਸ ਕੋ ਆ ਜਾਣਗੀਆਂ ਜੀ
0: ਜੀ,
2: ਕਿਉਂਕਿ ਜੇ ਗਠਬੰਧਨ ਦੀ ਸਰਕਾਰ ਵੀ ਤਾਂ ਆਪਣੀ ਸਰਕਾਰ ਹੀ ਗਿਲੀ ਜਾਂਦੀ ਆ
0: ਜੀ,
2: ਤੇ 3 BJP ਕੋ ਆ ਜੀ, ਤੇ ਮੇਨ ਤਾਂ ਚਾਹੀਦੀ ਸੀ ਉਹਨੂੰ ਬੰਗਾਲ ਚਾਹੀਦਾ ਸੀਗਾ ਜੀ।
0: ਬਿਲਕੁਲ।
2: ਹੁਣ ਭਾਰਤ ਸਾਹਿਬ ਏਦਾਂ ਹੈ ਨਾ ਜੀ ਵੀ ਇਹਦਾ ਵਾਧਾ ਕੀ ਹੋਣਾ ਆ, 205 ਸੀਟਾਂ ਦੇ ਲਗਭਗ ਰੁਝਾਨ ਜਿਹੜੇ ਹੈਗੇ ਇਹਨਾਂ ਦੇ ਫੇਵਰ ਚ ਹੈਗੇ ਆ ਜਾਂ ਨਤੀਜੇ ਇਹਨਾਂ ਦੇ ਫੇਵਰ ਚ ਆ।
0: ਬਿਲਕੁਲ ਹੈ ਜੀ।
2: ਤੇ ਮੀਨਿੰਗ ਦੇ ਰਵਾਈ ਕਿ ਜਿਹੜਾ ਰਾਜ ਸਭਾ ਦੇ ਵਾਸਤੇ 10 ਸੀਟਾਂ ਇਹਨਾਂ ਨੂੰ ਚਾਹੀਦੀਆਂ ਸੀ ਮੈਜੋਰਿਟੀ ਗੇਨ ਕਰਨ ਵਾਸਤੇ
0: ਜੀ,
2: ਉਹ ਇਹਨਾਂ ਦਾ ਪੂਰੇ ਹੋ ਜਾਣਗੇ ਜੀ, ਰਾਜ ਸਭਾ ਦੇ ਵਿੱਚ ਇਹਨਾਂ ਦੀ ਵੀ ਮੈਜੋਰਿਟੀ ਹੋ ਜਾਊਗੀ ਕਿਉਂਕਿ 7 ਜਿੱਦਣ ਆਏ ਸੀਗੇ ਤੇ ਉਦਣ ਇਹੀ ਰੌਲਾ ਪੈਂਦਾ ਸੀ ਵੀ ਹੁਣ ਕਿੰਨੇ ਰਹਿ ਗਏ ਘੱਟ ਗਏ ਆ।
0: ਪੱਛਮੀ ਬੰਗਾਲ 207 ਲੈ ਗਏ ਨੇ ਜੀ, ਤਾਮਿਲਨਾਡੂ
2: 207 ਹਾਂਜੀ ਹਾਂਜੀ,
0: ਸੋਰੀ ਗਲਤ ਕਹਿ ਗਿਆ, 100 TVK ਦੇ 107 ਹੈ, DMK ਦੀਆਂ 74 ਨੇ, ਤੇ AIA ਦੀਆਂ DMK ਦੀਆਂ ਹੈਗੀਆਂ 53 ਜੀ, ਤੇ ਬਾਕੀ 00।
2: ਹਾਂਜੀ, ਉੱਥੇ ਚਲੋ ਐਨੀਵੇ ਉਹ ਤਾਂ ਫਿਰ ਉਧਰ ਜਿਹੜੀ ਹੈਗੀ ਉੱਥੇ ਇਹਨਾਂ ਦਾ ਕੋਈ ਰੋਲ ਨਹੀਂ ਹੈਗਾ, ਉਹ ਜਿਹੜੀ ਆ ਉਹ ਆਪਣੇ ਜਿਹੜੇ ਆ ਐਕਟਰ ਵਾਲੀ ਪਾਰਟੀ ਵਿਜੇ ਵਾਲੀ
0: ਜੀ,
2: ਉਹ ਪਾਰਟੀ
0: ਜਿਹੜੀ ਆ ਉਹ ਭਾਜਪਾ ਵਾਲੇ ਕਾਂਗਰਸ ਵਾਲੇ 21 ਨੇ ਜੀ।
2: ਹਾਂਜੀ, ਉਹਦੇ ਕਰਕੇ ਮੈਂ ਅੰਦਾਜ਼ਾ ਲਾਇਆ ਨਾ ਜੀ ਵੀ 6-7 ਸੀਟਾਂ ਜਿਹੜੀਆਂ ਹੈਗੀਆਂ, 6 ਸੀਟਾਂ ਇਹਨਾਂ ਦੀਆਂ ਜਿਹੜੀਆਂ ਇਹਨਾਂ ਨਿਕਲ ਜਾਣੀਆਂ ਹੈਗੀਆਂ ਉੱਥੋਂ ਜੀ ਬੰਗਾਲ ਚੋਂ, ਤੇ 4 ਸੀਟਾਂ ਇਹਨਾਂ ਨੇ ਇੱਥੋਂ ਆਸਾਮ ਚੋਂ ਕੱਢ ਲਿਆਣੀਆਂ
0: ਜੀ,
2: ਜਿੱਦਾਂ ਕਹਿੰਦੇ ਆ ਨਾ ਆਪਾਂ, ਸਾਡਾ ਦਰਅਸਲ ਐਕਚੁਲੀ ਅਸੀਂ ਸੋਚਣੀ ਜਿਹੜੀ ਆ ਨਾ ਸਾਡੀ, ਅਸੀਂ BJP ਨੂੰ ਆਪਣੇ ਵੈਰੀ ਕਿਉਂ ਸਮਝਦੇ ਹੈਗੇ ਆ
0: ਜੀ,
2: ਇੱਕ ਪੋਲੀਟੀਕਲ ਪਾਰਟੀ ਆ, ਉਹ ਆਪਣੇ ਢੰਗ ਨਾਲ ਚੱਲਦੀ ਆ ਜੀ, ਉਹ ਆਪਾਂ ਦੇਖੀਏ ਤਾਂ ਸਹੀ ਕਈ ਵਾਰੀ ਵੀ ਹੁੰਦਾ ਕੀ ਆ, ਕਿਸੇ ਚੀਜ਼ ਦੇ ਵਿੱਚ ਗੁਣ ਹੁੰਦਾ ਆ ਉਹਨੂੰ ਵੀ ਆਪਾਂ ਇਗਨੋਰ ਕਰ ਦਿੰਨੇ ਆ
0: ਜੀ,
2: ਸਰ ਉਹ ਪਾਰਟੀ ਬੜੀ ਫੋਕਸਡ ਆ
0: ਜੀ,
2: ਜਿੱਦਣ ਉਹ ਪਾਰਟੀ ਜਿਹੜੀ ਹੈਗੀ ਆ ਉਹਨੇ 240 ਜਿਹੜੀਆਂ ਉਹਨਾਂ ਨੇ ਜਿੱਤੀਆਂ ਤੇ ਮੈਜੋਰਟੀ ਹਾਸਲ ਨਹੀਂ ਕਰ ਸਕੇ ਤੇ ਉਹਨਾਂ ਨੇ ਸੋਚਿਆ ਵੀ ਸਦਰਨ ਸਟੇਟ ਜਿਹੜੀਆਂ ਆ ਉਹ ਤਾਂ ਸਾਨੂੰ ਏਡੀ ਛੇਤੀ ਰਿਸਪੋਂਸ ਨਹੀਂ ਦਿੰਦੀਆਂ
0: ਜੀ,
2: ਹਾਂਜੀ, ਵੀ ਜੇ ਅਸੀਂ ਗਾਂ ਨੂੰ ਮੈਜੋਰਟੀ ਸਰਕਾਰ ਬਣਾਈ ਹੈਗੀ ਹੈ, ਜੇ ਸਾਡੇ ਕੋਲ ਦੋ ਸਟੇਟਾਂ ਜਿਹੜੀਆਂ ਹੈਗੀਆਂ ਅਸੀਂ ਉਹਦੇ ਵਿੱਚ ਆਪਣੀ ਸਰਕਾਰ ਬਣਾ ਜਾਈਏ
0: ਜੀ।
2: ਇੱਕ ਸਰਕਾਰ ਸੀਗੀ ਉਹ ਤਾਂ ਬਿਹਾਰ ਦੇ ਵਿੱਚ ਤਾਂ ਉਹਨਾਂ ਦੀ ਆ ਜਾਂਦੀ ਸੀ ਸਰਕਾਰ ਗਠਬੰਧਨ ਰਾਹੀਂ
0: ਜੀ,
2: ਬੰਗਾਲ ਹੀ ਸੀਗਾ ਜਿਹੜਾ ਉਹਨਾਂ ਦਾ ਜਿਹੜਾ ਸਾਊਥ ਵਾਲਾ ਘਾਪ ਆਇਆ ਉਹ ਪੂਰਾ ਕਰ ਸਕਦਾ ਸੀ।
0: ਬਿਲਕੁਲ ਸੈਂਟ ਸਾਹਿਬ, ਇੱਕ ਚੀਜ਼ ਮੈਂ ਹੋਰ ਮਨ ਚ ਚਲੋ ਅੱਜ ਸੋਚ ਰਿਹਾ ਸੀ, ਤੁਸੀਂ ਜਿਹੜੀ ਆ ਗੱਲ ਤੋਰੀ ਹੈ ਉਹਦੇ ਉੱਤੇ ਕਰਨੀ ਚਾਹਾਂਗਾ ਥੋੜੀ, ਕਿ ਜਿੱਦਾਂ ਹੁਣ ਇੱਥੇ ਵੀ ਚਲੋ ਬੰਗਾਲ ਦੇ ਵਿੱਚ ਵੀ ਰੋਲਾ ਪਿਆ ਕਿ ਇਹਨਾਂ ਦੇ ਫੰਡ ਰੋਕੇ ਹੋਏ ਸੀ ਜਾਂ ਇਹਨਾਂ ਦਾ ਜੋ ਜੀਡੀਪੀ ਤੋਂ ਜੀਡੀਪੀ ਦੇ ਵਿੱਚੋਂ ਹਿੱਸਾ ਹੁੰਦਾ ਉਹ ਰੋਕ ਲਿਆ ਜਾਂਦਾ, ਜਾਂ ਉਹਨਾਂ ਦਾ ਜੋ ਚਾਹੇ ਕੰਸਟਰਕਸ਼ਨਾਂ ਹੋਣੀਆਂ ਸੀ ਚਾਹੇ ਰੋਡ ਰਿਪੇਅਰ ਹੋਣੇ ਸੀ ਜਾਂ ਹੋਰ ਸਾਰੀਆਂ ਚੀਜ਼ਾਂ ਸੀ ਉਹ ਕੰਮ ਹੀ ਨਹੀਂ ਕਰਨ ਦਿੱਤਾ ਜਾ ਰਿਹਾ। ਇਹ ਚੀਜ਼ ਪੰਜਾਬ ਦੇ ਵਿੱਚ ਵੀ ਚੱਲਦੀ ਹੈ ਕਿ ਭਾਈ ਚਲੋ ਉਦੋਂ ਚਾਹੇ ਬਾਦਲ ਸਾਹਿਬ ਸੀਗੇ ਤੇ ਕਾਂਗਰਸ ਦੇ ਵਿੱਚ ਪ੍ਰਧਾਨ ਮੰਤਰੀ ਆਪਣੇ ਮਨਮੋਹਨ ਸਿੰਘ ਹੋਣੀ ਸੀਗੇ ਤੇ ਉਹਨਾਂ ਤੋਂ ਵੀ ਪੈਸੇ ਲੈ ਆਉਂਦੇ ਹੁੰਦੇ ਸੀ ਢੰਗ ਦੇ ਨਾਲ, ਤਾਂ ਦੇਖਿਆ ਜਾਵੇ ਤਾਂ ਜ਼ਿਆਦਾ ਸੂਬਿਆਂ ਦਾ ਵਿਵਾਦ ਕੇਂਦਰ ਦੇ ਨਾਲ ਇਹਦੇ ਵਿੱਚ ਹੀ ਰਹਿੰਦਾ ਕਿ ਸਾਨੂੰ ਡਿਵੈਲਪਮੈਂਟ ਨਹੀਂ ਕੀਤੀ ਜਾਣ ਦਿੱਤੀ ਜਾਂਦੀ ਹੈ, ਤਾਂ ਕਿਤੇ ਨਾ ਕਿਤੇ ਉਹ ਚੀਜ਼ ਵੀ ਜੇ ਇੱਕ ਪਾਰਟੀ ਆਉਂਦੀ ਹੈ ਤਾਂ ਉਹ ਤੋਮਤਾਂ ਲੱਗਦੀਆਂ ਨੇ ਜੋ ਕੁਝ ਵੀ ਹੁੰਦਾ ਜਾਂ ਉਹਦੇ ਉੱਤੇ ਪੋਲੀਟਿਕਸ ਵੀ ਖੇਡੀ ਜਾਂਦੀ ਹੈ, ਲੋਕਾਂ ਨੂੰ ਗੁੰਮਰਾਹ ਵੀ ਕੀਤਾ ਜਾਂਦਾ, ਉਹ ਸਥਿਤੀ ਵੀ ਇੱਕ ਤਾਂ ਸਪਸ਼ਟ ਹੋਏਗੀ ਤੇ ਉਹਨਾਂ ਨੂੰ ਡਿਵੈਲਪਮੈਂਟ ਤਾਂ ਕਰਨੀ ਪਏਗੀ, ਉੱਥੇ ਕੋਈ ਬਹਾਨੇਬਾਜ਼ੀ ਤਾਂ ਨਹੀਂ ਲਾ ਸਕਦੇ ਦਿੱਲੀ ਵਾਂਗੂ ਜਾਂ ਚੰਡੀਗੜ੍ਹ ਵਾਂਗੂ, ਹੈ ਨਾ, ਕਿਉਂਕਿ ਜੇ ਸੂਬਿਆਂ ਦੇ ਵਿੱਚ ਉਹਨਾਂ ਦੀ ਸਰਕਾਰ ਹੋਏਗੀ ਤਾਂ ਉਹਨਾਂ ਨੂੰ ਫੰਡਿੰਗ ਵੀ ਕਰਨੀ ਪਏਗੀ। ਦੂਸਰਾ ਜਿਹੜਾ ਮੁਸਲਮਾਨ ਜਾਂ ਸਿੱਖਾਂ ਦਾ ਜਾਂ ਹਿੰਦੂਆਂ ਦਾ ਜਾਂ ਕ੍ਰਿਸਚਨਾਂ ਦਾ ਜਾਂ ਬੋਧੀਆਂ ਦਾ ਰੋਲਾ ਪੈਂਦਾ ਰਿਹਾ, ਦੰਗੇ ਹੁੰਦੇ ਰਹੇ ਹੈ, ਕਿ ਉਹ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕਮੀ ਨਹੀਂ ਆਏਗੀ ਜਦੋਂ ਆਪਾਂ ਦੇਖਦੇ ਹਾਂ। ਮੈਂ ਇਹ ਨਹੀਂ ਕਹਿੰਦਾ ਕਿ ਸਾਰਾ ਕੁਝ ਸਹੀ ਹੈ, ਪਰ ਮੈਂ ਪੋਜ਼ਿਟਿਵਿਟੀ ਦੇ ਵਿੱਚ ਇਸ ਨੂੰ ਚੀਜ਼ ਨੂੰ ਦੇਖਣਾ ਚਾਹੁੰਦਾ ਹਾਂ ਕਿ ਜਿੱਦਾਂ ਆਪਣੇ ਜੰਮੂ ਕਸ਼ਮੀਰ ਦਾ ਰੋਲਾ ਸੀਗਾ ਉਹਦੇ ਵਿੱਚ ਧਾਰਾ 370 ਲਿਆਂਦੀ ਜੋ ਕੁਝ ਕੀਤਾ, ਉਹ ਵਾਦ ਵਿਵਾਦ ਕਿਤੇ ਨਾ ਕਿਤੇ ਘੱਟ ਹੁੰਦੇ ਵੀ ਨਜ਼ਰ ਆਏ ਨੇ, ਕੰਟਰੋਲ ਵੀ ਕੀਤਾ ਉਹਨਾਂ ਚੀਜ਼ਾਂ ਨੂੰ। ਕਿਵੇਂ ਦੇਖਦੇ ਹੋ ਕਿ ਪੂਜੇ ਭਾਰਤ ਦੇ ਵਿੱਚ ਇਹ ਚੀਜ਼ ਹੁੰਦੀ ਹੈ? ਇਹ ਦੂਸਰੇ ਪਾਸੇ ਚਲੋ ਬਹੁਤ ਸਾਰੇ ਲੋਕ ਜਾਂ ਵਿਦਵਾਨ ਇਹ ਵੀ ਕਹਿੰਦੇ ਆ ਕਿ ਉਹ ਰਾਸ਼ਟਰਵਾਦ ਦਾ ਜਿਹੜਾ ਨੀਤੀ ਆਪਣੀ ਲੈ ਕੇ ਚੱਲੇ ਆ, ਪਰ ਡਿਸਿਪਲਿਨ ਨੂੰ ਦੇਖਿਆ ਜਾਵੇ ਚਾਹੇ ਉਹਦੇ ਵਿੱਚ ਚੰਗਾ ਹੁੰਦਾ ਮੰਦਾ ਹੁੰਦਾ ਉਹਦੇ ਵਿੱਚ ਕੋਈ ਕੁਸਕਦਾ ਨਹੀਂ ਬੋਲਦਾ ਨਹੀਂ, ਜਿੱਦਾਂ ਬਾਕੀ ਪਾਰਟੀਆਂ ਸਾਰੀਆਂ ਪਾਰਟੀਆਂ ਪਈਆਂ ਉਹ ਡਿਸਿਪਲਿਨ ਵੀ ਤਾਂ ਕਿਤੇ ਨਾ ਕਿਤੇ ਅਹਿਮੀਅਤ ਰੱਖਦਾ ਨਾ ਉਸ ਚੀਜ਼ ਦੇ ਵਿੱਚ ਉਹਨਾਂ ਨੂੰ ਅੱਗੇ ਵਧਣ ਦੇ ਵਿੱਚ।
2: ਪਰ ਜਿਹੜਾ ਹੈਗਾ ਤੁਸੀਂ ਕਈ ਸਵਾਲ ਜਿਹੜੇ ਹੈਗੇ ਇੱਕ ਸਵਾਲ ਦੇ ਵਿੱਚ ਹੀ ਕਰ ਦਿੱਤੇ ਹੈਗੇ ਤੇ ਮੈਂ ਉਹਨਾਂ ਨੂੰ ਵਨ ਬਾਈ ਵਨ ਟੇਕ ਅਪ ਕਰਦਾ। ਸਰ ਉਹਦੇ ਵਿੱਚ ਜਿਹੜਾ ਹੈਗਾ ਨਾ ਜੀ, ਜਿੱਦਾਂ ਤੁਸੀਂ ਪਹਿਲਾਂ ਜਿਹੜਾ ਪੁੱਛਿਆ ਉਹ ਇੱਕ ਜਨਰਲ ਕੁਐਸਚਨ ਸੀ ਤੁਹਾਡਾ ਵੀ ਹਾਂ ਜੀ ਡਿਵੈਲਪਮੈਂਟ ਨੀ ਕੀਤੀ ਜਾਣ ਜਿੱਦਾਂ ਮਰਜ਼ੀ, ਤੇ ਉਹਦਾ ਮੈਂ ਇੱਕ ਜਨਰਲ ਜਿਹੜਾ ਆਨਸਰ ਪਹਿਲਾਂ ਦਊਂਗਾ ਪੰਜਾਬ ਦੇ ਸੰਦਰਭ ਦੇ ਵਿੱਚ, ਜਿਹੜਾ ਆਨਸਰ ਇਹਦਾ ਬਾਅਦ ਚ ਦਊਂਗਾ ਜੀ। ਪਹਿਲਾਂ ਹੈਗਾ ਜਨਰਲ ਤਾਂ ਸਰ ਇੱਦਾਂ ਹੈਗੀ ਆ ਕਿ ਪੋਲੀਟਿਕਸ ਦਾ ਤੇ ਮਤਲਬ ਜਿਹੜਾ ਹੈਗਾ ਨਾ ਪ੍ਰੈਕਟਿਸ ਕੋਈ ਵੀ ਆ ਉਹਨਾਂ ਦਾ ਮਤਲਬ ਇੱਕ ਰੂਲ ਹੁੰਦਾ ਆ ਕਿ ਪਲੇ ਦਾ ਗੇਮ ਵਿਦ ਦਾ ਕਾਰਡ ਇਨ ਯੂਅਰ ਹੈਂਡਸ।
0: ਬਿਲਕੁਲ ਹੈ ਜੀ,
2: ਠੀਕ ਹੈ ਜੀ। ਹੁਣ ਮੈਂ ਵਕੀਲ ਆ ਸਰ, ਮੈਂ ਵਕੀਲ ਆ, ਮੈਂ ਮਤਲਬ ਕੇਸ ਜਿਹੜਾ ਜਿੱਤਣਾ ਆ ਨਾ ਜੀ ਉਹ ਜਿਹੜੇ ਮੇਰੇ ਕੋਲ ਕਾਗਜ਼ ਹੈਗੇ ਮੈਂ ਉਹਨਾਂ ਦੇ ਆਧਾਰ ਤੇ ਜਿੱਤਣਾ ਆ,
0: ਖੇਡਣਾ ਹੈ ਜੀ। ਬਿਲਕੁਲ,
2: ਮੈਂ ਕੋਈ ਨਵਾਂ ਨਹੀਂ ਕ੍ਰੀਏਟ ਕਰ ਸਕਦਾ, ਮੇਰੇ ਕੋਲ ਜੋ ਹੈ ਉਹ ਸੋ ਹੈ
0: ਜੀ।
2: ਜਦੋਂ ਆਪਾਂ ਚੂਜ਼ ਕਰਦੇ ਆ ਕੋਈ ਸਰਕਾਰ, ਜੇ ਆਪਾਂ ਅਪੋਜੀਸ਼ਨ ਸੈਂਟਰ ਤੋਂ ਅਲੱਗ ਹਟ ਕੇ ਆਪਣੀ ਸੋਚ ਰੱਖਦੇ ਹੈਗੇ ਆ ਨਾ ਜੀ, ਤੇ ਅਸੀਂ ਮੰਨ ਕੇ ਚੱਲਦੇ ਹੈਗੇ ਆ ਕਿ ਉਹ ਜਿਹੜੇ ਬੰਦਿਆਂ ਨੂੰ ਅਸੀਂ ਚੁਣ ਰਹੇ ਹੈਗੇ ਆ ਉਹ ਮਤਲਬ ਵਧੀਆ ਜਿਆਦਾ ਇੰਟੈਲੀਜੈਂਟ ਹੋਣਗੇ, ਤੇ ਜਾਂ ਅਸੀਂ ਜਿਹੜਾ ਹੈਗਾ ਆ ਵੀ ਉਹ ਆਪਣੇ ਆਪ ਮੈਨੇਜ ਕਰ ਲੈਣਗੇ। ਅਸੀਂ ਐਕਸਪੈਕਟੇਸ਼ਨ ਜਿਹੜੀਆਂ ਹੈਗੀਆਂ ਸਾਡੀਆਂ ਸੈਂਟਰ ਤੋਂ ਅਸੀਂ ਕਿਉਂ ਕਰ ਰੱਖਦੇ ਆ ਜੇ ਅਸੀਂ ਸਰਕਾਰੀ ਸੈਂਟਰ ਤੋਂ ਹਟ ਕੇ ਚੁਣ ਰਹੇ ਹਾਂ ਜੀ?
0: ਬਿਲਕੁਲ,
2: ਜਾਂ ਤਾਂ ਉਹ ਸੁਪਰ ਕੋਪ ਹੋਣ ਵੀ ਹਾਂ ਜੀ ਉਹਦੇ ਵਿੱਚ ਜਿਹੜਾ ਹੈਗਾ ਆ ਵੀ ਆਪਣੇ ਆਪ ਉਹ ਮੈਨੇਜ ਕਰ ਲੈਣ ਜੀ। ਹੁੰਦਾ ਕੀ ਆ ਭਰਾਈ ਸਾਹਿਬ, ਇਹ ਦੋਸ਼ ਜਿਹੜਾ ਹੈਗਾ ਆ ਬੇਬੁਨਿਆਦ ਵੀ ਨੀ ਗਾ, ਪਰ ਗੱਲ ਇਹਦਾ ਆ ਵੀ ਇਹ ਬਿਲਕੁਲ ਸੱਚ ਵੀ ਨੀ ਹੈ।
0: ਪਰ 75 ਸਾਲ ਤੋਂ ਤਾਂ ਸਿਰਫ ਇਹੀ ਕਾਰਨ ਹੋਏਗਾ, ਸੂਬਿਆਂ ਦਾ ਦੋਸ਼ ਹਮੇਸ਼ਾ ਹੀ ਹੁੰਦਾ ਕੇਂਦਰ ਦੇ ਉੱਤੇ ਚਾਹੇ ਸਰਕਾਰ ਉੱਤੇ।
2: ਨਹੀਂ ਨਹੀਂ ਨਹੀਂ ਨਹੀਂ, ਇਹ ਸਾਰੇ ਪਤਾ ਕੀ ਆ ਜੀ, ਸਰ ਮਿਸ ਮੈਨੇਜਮੈਂਟ ਸਾਡੇ ਸ਼ੁਰੂ ਤੋਂ ਚੱਲਦੀ ਆਈ ਆ ਜੀ।
0: ਜੀ,
2: ਹੁਣ ਅੱਗੇ ਜਦੋਂ ਸੈਂਟਰ ਜਿਹੜਾ ਮਰਜ਼ੀ ਜਿੰਦਾ ਮਰਜ਼ੀ ਗਲਾ ਘੁੱਟਦਾ ਇਸ ਕਰਕੇ ਕਿ ਭਾਈ ਲਿਆ ਪਿਛਲਾ ਹਿਸਾਬ ਦੇ
0: ਜੀ,
2: ਜਿਸ ਹੈਡ ਥੱਲੇ ਤੁਹਾਨੂੰ ਪੈਸੇ ਭੇਜੇ ਗਏ ਸੀ ਉਸ ਹੈਡ ਥੱਲੇ ਹੀ ਕਰ ਜਾਣੇ ਸੀ, ਤੁਸੀਂ ਹੋਰ ਪੈਸੇ ਕਿਉਂ ਕਨਵਰਟ ਕੀਤੇ
0: ਜੀ?
2: ਹੁੰਦਾ ਕੀ ਆ ਜੀ, ਸੈਂਟਰ ਤੋਂ ਪੈਸਾ ਆਉਂਦਾ ਸਟੇਟਾਂ ਆਪਣੀ ਰਾਜਨੀਤੀ ਚਮਕਾਉਣ ਲੱਗ ਪੈਂਦੀਆਂ।
0: ਬਿਲਕੁਲ ਹੈ ਜੀ।
2: ਹੁਣ ਤੁਸੀਂ ਪੰਜਾਬ ਦੀ ਐਗਜ਼ਾਮਪਲ ਲੈ ਲਓ, ਪੰਜਾਬ ਦੇ ਵਿੱਚ ਜਿਹੜਾ ਹੈਗਾ ਆ ਹੈਲਥ ਦੇ ਸੈਕਟਰ ਦੇ ਵਿੱਚ ਜਿਹੜਾ ਆ ਪੈਸਾ ਆ ਰਿਹਾ ਸੀਗਾ ਰੂਟੀਨ ਦੇ ਵਿੱਚ, ਉਹ ਅਗਲਿਆਂ ਨੇ ਬੰਦ ਕਰ ਦਿੱਤਾ ਸਾਡਾ ਇਸ ਕਰਕੇ ਕਿਉਂਕਿ ਉਸ ਪੈਸੇ ਦੇ ਨਾਲ ਜਿਹੜੀ ਹੈਗੀ ਆ ਇਹ ਪਾਰਟੀ ਆਪਣੀ ਰਾਜਨੀਤੀ ਚਮਕਾਉਣ ਲੱਗ ਪਈ ਸੀ ਆਮ ਆਦਮੀ ਕਲੀਨਿਕ ਜੀ। ਤੁਸੀਂ ਦੇਖਿਆ ਹੀ ਹੈ ਨਾ ਇਸ ਚੀਜ਼ ਨੂੰ, ਇਸ ਚੀਜ਼ ਨਾਲ ਤਾਂ ਸਾਰੇ ਬੰਦੇ ਗਵਾਹ ਆ ਜੀ। ਸੋ ਇਸ ਕਰਕੇ ਉਹ ਹੁਣ ਤਾਂ ਜੇ ਉਹ ਸੈਂਟਰ ਨੂੰ ਸਟੇਟਾਂ ਨੂੰ ਪੈਸੇ ਦਿੰਦੇ ਵੀ ਆ ਤੇ ਸਟੇਟਾਂ ਆਪਣੀ ਰਾਜਨੀਤੀ ਚਮਕਾਉਣ ਲੱਗ ਪੈਂਦੀਆਂ ਹੈਗੀਆਂ। ਅਗਲੇ ਫਿਰ ਕਹਿੰਦੇ ਹੈਗੇ ਜਿਸ ਪਰਪਜ਼ ਲਈ ਤੁਹਾਨੂੰ ਪੈਸਾ ਦਿੰਨੇ ਹੈਗੇ ਤੁਸੀਂ ਉਸ ਪਰਪਜ਼ ਲਈ ਤਾਂ ਖਰਚ ਕਰਦੇ ਨੀ, ਇਸ ਕਰਕੇ ਜਿਹੜਾ ਹੈਗਾ ਜਾਓ ਪਿਛਲਾ ਹਿਸਾਬ ਲਿਆਓ। ਆਹੀ ਹੀ ਸਾਡੇ ਪੰਜਾਬ ਦਾ ਇਸ਼ੂ ਆ ਤੇ ਆਹੀ ਬਾਕੀ ਸਟੇਟਾਂ ਦਾ ਇਸ਼ੂ ਹੈਗਾ ਆ ਜੀ। ਇਹ ਤਾਂ ਐਵੇਂ ਸੈਂਟਰ ਨੂੰ ਬਦਨਾਮ ਕਰਨ ਦੀ ਗੱਲ ਹੈਗੀ ਆ, ਕਿਉਂਕਿ ਪਹਿਲਾਂ ਜਿਹੜਾ ਹੈਗਾ ਜੇ ਤਾਂ ਆਪਾਂ ਸਹੀ ਹੋਈਏ ਫੇਰ ਤਾਂ ਅਗਲੇ ਨਾਲ ਡਾਕੇ ਦੀ ਚੋਟ ਤੇ ਗੱਲ ਕਰਦੇ ਆ ਜਾਂ ਕੁਛ ਇੱਕ ਸੈਂਟਰ ਦੇ ਨਾਲ ਮੁੱਦੇ ਹੁੰਦੇ ਹੈਗੇ ਆ ਵੀ ਜਿਹਦੇ ਵਿੱਚ ਸੈਂਟਰ ਨੇ ਤੇ ਸਟੇਟ ਨੇ ਸਾਂਝਾ ਟੈਕਸ ਲਾਉਣਾ ਹੁੰਦਾ ਆ, ਉੱਥੇ ਇਹਨਾਂ ਦੀ ਸੋਚ ਨਹੀਂ ਰਲਦੀ ਹੈਗੀ ਵੀ ਹਾਂ ਜੀ ਵੀ ਕਿੰਨੇ ਪਰਸੈਂਟ ਲਾਇਆ ਜਾਵੇ
0: ਜਾਂ ਕੁਝ ਚੀਜ਼ਾਂ ਉਹਦੇ ਵਿੱਚ ਸਟੇਟ ਦਾ ਵੀ ਹਿੱਸਾ ਹੁੰਦਾ ਹੈ ਸੈਂਟਰ ਦਾ ਵੀ
3: 40 ਦੀ ਹਿੱਸੇਦਾਰੀ ਵੀ ਹੁੰਦੀ ਹੈ ਉਹਦੇ ਵਿੱਚ ਜੇ ਕੇਂਦਰ ਆਪਣਾ ਫਰਜ਼ ਨਿਭਾ ਵੀ ਦਿੰਦੀ ਹੈ ਪਰ ਜੇ ਸੂਬਾ ਉਸ ਦੇ ਪੈਰਾਮੀਟਰ ਦੇ ਉੱਤੇ ਜਾਂ ਉਹਨਾਂ ਦੇ ਵਿੱਚ ਬੈਂਕ ਬੈਲੈਂਸ ਦੇ ਵਿੱਚ ਕੁਝ ਹੈ ਨਹੀਂ ਤਾਂ 40% ਵੀ ਨਹੀਂ ਪਾਉਂਦੀ ਤਾਂ ਫਿਰ ਉਹ ਕੇਂਦਰ ਨੂੰ ਹੀ ਦੋਸ਼ ਦੇ ਦਿੰਦੇ ਆ ਜਾਂ ਕਿਤੇ ਨਾ ਕਿਤੇ ਇਹ ਵੀ ਤਾਂ ਹੋ ਸਕਦਾ।
2: ਭਾਰੀ ਸਾਹਿਬ ਨੋ ਡਾਊਟ ਮੈਂ ਤਾਂ ਪਹਿਲਾਂ ਹੀ ਕਿਹਾ ਵੀ ਕਿਸੇ ਚੀਜ਼ ਚ ਹੁਣ ਜਿਹੜਾ ਸਾਡੇ ਅਸੀਂ ਫਸਲੀ ਬੀਮਾ ਸੀ ਸਾਡੇ ਇਹਨਾਂ ਨੇ ਅਕਸੈਪਟ ਹੀ ਨਹੀਂ ਸੀ ਕੀਤਾ, ਉਹ ਕਹਿੰਦੇ ਸੀਗੇ ਵੀ ਹਾਂਜੀ ਉਹ ਪੋਲਿਸੀ ਕਿਉਂਕਿ ਦੋ ਦੇ ਵਿੱਚ ਦੋ ਚੀਜ਼ਾਂ ਸੀ, ਇੱਕ ਤਾਂ ਜਿਹੜਾ ਹੈਗਾ ਆ ਵੀ ਸਾਡੇ ਨੇਤਾ ਜਿਹੜੇ ਇੱਥੇ ਦੇ ਸੀਗੇ ਜੀ ਉਹ ਪੋਲਿਸੀ ਨਾਲ ਸਹਿਮਤ ਹੈ ਨਹੀਂ ਸੀਗੇ, ਦੂਜਾ ਅਗਲਿਆਂ ਨੂੰ ਇਹ ਸੀਗਾ ਵੀ ਸਾਨੂੰ ਆਪਣਾ ਸ਼ੇਅਰ ਪਾ ਕੇ ਮਤਲਬ ਜਿਹੜਾ ਹੈਗਾ ਇੱਥੇ ਕਰਾਉਣਾ ਹੀ ਪੈਣੀ ਆ, ਇੱਕ ਕ੍ਰੈਡਿਟ ਜਿਹੜਾ ਜਾਣਾ ਉਹ ਸੈਂਟਰ ਨੂੰ ਜਲ ਜਾਣਾ ਹੈਗਾ ਜੀ ਵੀ ਤੁਰੰਤ ਫਸਲ ਖਰਾਬ ਹੋਣ ਤੇ ਜਿਹੜਾ ਮੁਆਵਜ਼ਾ ਜਾਂਦਾ ਜੀ।
3: ਬਿਲਕੁਲ ਹੈ ਜੀ।
2: ਤੇ ਕਿਉਂਕਿ ਨਾਲ ਉਹਦੇ ਵਿੱਚ ਇਹ ਸਕੀਮ ਸੀ ਵੀ ਇਹਦਾ ਪ੍ਰੀਮੀਅਮ ਜਿਹੜਾ ਹੈਗਾ ਆ ਉਹ ਕਿਸਾਨ ਕੋਲੋਂ ਨਹੀਂ ਲਿਆ ਜਾਊਗਾ, ਇਹ ਸਟੇਟ ਗੌਰਮੈਂਟ ਜਿਹੜੀ ਹੈਗੀ ਆ ਉਹ ਆਪਣਾ ਜਿਹੜਾ ਸ਼ੇਅਰ ਪਾਊਗੀ ਉਹਦੇ ਵਿੱਚੋਂ ਦੇਣਾ ਪਊਗਾ।
3: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਹੈਗੀ ਆ ਉਹਦੇ ਵਿੱਚ ਸਟੇਟ ਵੀ ਕਿਤੇ ਨਾ ਕਿਤੇ ਦੋਸ਼ੀ ਆ ਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਆ ਸੈਂਟਰ ਵੀ ਆ, ਜਦੋਂ ਸੈਂਟਰ ਦੇ ਅਲਾਇੰਸ ਸੈਂਟਰ ਦੀ ਪਾਰਟੀ ਨਾਲ ਕਿਸੇ ਬੰਦੇ ਦੀ ਅਲਾਇੰਸ ਦੀ ਸਰਕਾਰ ਬਣ ਜਾਂਦੀ ਹੈ ਕਿਤੇ ਉਦੋਂ ਫਿਰ ਜਿਹੜਾ ਪੈਸਾ ਆਉਂਦਾ ਅਗਲੇ ਹਿਸਾਬ ਕਿਤਾਬ ਪੁੱਛਦੇ ਹੀ ਨੀ ਜੀ।
3: ਬਿਲਕੁਲ।
2: ਬਾਦਲ ਸਾਹਿਬ ਨੇ ਵੀ ਜਿਹੜਾ ਆਪਣੇ ਟਾਈਮ ਦੇ ਵਿੱਚ ਪੈਸਾ ਬਥੇਰਾ ਜਿਹੜਾ ਹੈਗਾ ਸੀਗਾ ਉਹ ਸੈਂਟਰ ਦੀਆਂ ਗ੍ਰਾਂਟਾਂ ਆਈਆਂ ਸਪੈਸੀਫਿਕ ਪਰਪਸ ਵਾਸਤੇ ਉਹ ਆਪਣੀਆਂ ਜਿਹੜੀ ਰਾਜਨੀਤੀ ਚਮਕਾਉਣ ਵਾਸਤੇ।
3: ਹੁਣ ਆਮ ਆਦਮੀ ਪਾਰਟੀ ਦੇ ਐਮਪੀ ਹੈਗੇ ਆ ਜੀ ਜਿਹੜੇ 7 ਗਏ ਆ ਉਹਨਾਂ ਦੇ ਵਿੱਚ ਲਿਸਟ ਕੱਢ ਕੇ ਦੇਖ ਲਓ 5-5 ਕਰੋੜ ਰੁਪਇਆ ਆਉਂਦਾ ਇਹਨਾਂ ਨੂੰ ਮੇਰੇ ਖਿਆਲ ਨਾਲ ਸਾਲ ਦਾ।
2: ਹਾਂਜੀ ਹਾਂਜੀ।
3: ਉਹਦੇ ਵਿੱਚ ਉਹ ਕਿੰਨੇ ਵਰਤੇ ਨੇ ਜੀ, ਕਿਸੇ ਨੇ 14 ਲੱਖ, ਕਿਸੇ ਨੇ 28 ਲੱਖ, ਕਿਸੇ ਨੇ 50 ਲੱਖ ਵਰਤੇ ਆ ਜੀ, ਉਹ ਬਾਕੀ ਦਾ ਵਾਪਸ ਹੀ ਜਾਣਾ?
2: ਨਹੀਂ ਸਰ, ਨਹੀਂ ਨਹੀਂ, ਬਸ ਆਹੀ ਗੱਲ ਆ ਨਾ ਜੀ, ਉਹ ਕਰੋੜਾਂ ਰੁਪਇਆ ਜਿਹੜਾ ਹੈਗਾ ਆ ਉਹ ਬਿਨਾ ਵਰਤੇ ਹੀ ਵਾਪਸ ਹੋ ਗਿਆ।
3: ਬਿਲਕੁਲ ਹੈ ਜੀ ਜੀ।
2: 18-20 ਕਰੋੜ ਰੁਪਇਆ ਜਿਹੜਾ ਹੈਗਾ ਆ ਜੀ ਇੱਕ ਬੰਦੇ ਦਾ ਜਿਹੜਾ ਆ ਉਹ ਮੈਟਰ ਕਰਦਾ ਆ ਵੀ ਉਦਾਂ ਹੀ ਚੱਲ ਜਾਏ।
3: ਬਿਲਕੁਲ
2: ਹੈ ਜੀ। ਤੁਸੀਂ ਉਹਦੇ ਵਿੱਚ ਸਰ ਉਹਦੇ ਵਿੱਚ ਨਾ ਸਿਰਫ ਪੈਰਾਮੀਟਰ ਆ ਵੀ ਤੁਸੀਂ ਕਿੱਦਾਂ ਕਿੱਦਾਂ ਦੇਣੇ ਆ ਤੇ ਕੌਸ਼ੀਅਸਲੀ ਦੇਣੇ ਆ, ਮਰਜ਼ੀ ਨਾਲ ਨਹੀਂ ਦਿੱਤੇ ਜਾ ਸਕਦੇ। ਕੋਈ ਕਲਾਬਿਆ ਉਹਨੂੰ ਦੇ ਦਿਓ, ਕੋਈ ਸ਼ਮਸ਼ਾਨ ਘਾਟ ਆ ਉਹਨੂੰ ਦੇ ਦਿਓ, ਹੈ ਜੀ ਜਿੱਥੇ ਡਿਸਕ੍ਰੇਸ਼ਨ ਆ। ਡਾਕਟਰ ਗਾਂਧੀ ਹੁੰਦੇ ਸੀਗੇ ਪਟਿਆਲੇ ਤੋਂ, ਉਹਨਾਂ ਨੇ ਆਪਣੇ ਗ੍ਰਾਂਟਾਂ ਦੀ ਬਹੁਤ ਯੋਗ ਵਰਤੋਂ ਕੀਤੀ ਸੀ। ਉਹਨਾਂ ਨੇ ਪਤਾ ਨੀ ਕਿੰਨੇ ਕੁ ਸੈਂਕੜੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਉਹਨਾਂ ਦੇ ਜਿਹੜੀ ਆ ਦੋ ਸ਼ਮਸ਼ਾਨ ਘਾਟ ਸੀ ਉਹ ਇੱਕ ਕਰਾਏ ਸੀ। ਹਾਂਜੀ ਜੀ, ਬੜਾ ਕ੍ਰੈਡਿਟ ਜਾਂਦਾ ਇਹੋ ਜਿਹਾ ਕੰਮ ਜਦੋਂ ਕੀਤਾ ਜਾਂਦਾ। ਉਹ ਤਦੇ ਹੀ ਕਹਿੰਦੇ ਨਾ ਭਾਰੇ ਸਾਹਿਬ ਬੰਦੇ ਦੀ ਕੰਮ ਜਿਹੜਾ ਆ ਉਹ ਏਦਾਂ ਦਾ ਕਰੋ ਵੀ ਉਹ ਤੁਹਾਡੀ ਪਹਿਚਾਣ ਬਣ ਜਾਏ। ਆਪਾਂ ਹੁਣ ਗੱਲ ਕਰਦੇ ਸੀ ਤੇ ਗੱਲ ਉਹ ਹਟ ਕੇ ਵੀ ਉਹਨਾਂ ਵੱਲ ਨੂੰ ਚੱਲ ਗਈ, ਇਸੇ ਕਰਕੇ ਕਿ ਉਹਨਾਂ ਨੇ ਉਹ ਡਿਸਟਿੰਗੁਇਸ਼ ਕੰਮ ਕੀਤਾ ਹੈਗਾ ਜੀ ਉਸ ਪਰਪਸ ਲਈ
3: ਜੀ,
2: ਤੇ ਇਸ ਕਰਕੇ ਹੈ ਜੀ
3: ਜੀ
2: ਜੀ ਪਰ ਸਾਹਿਬ
3: ਜੀ ਸੈਣੀ ਸਾਹਿਬ ਦੂਸਰੀ ਗੱਲ ਸੀਗੀ ਕਿ ਜਿਹੜਾ ਦੰਗੇ ਫਸਾਦ ਹੁੰਦੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਮਤਲਬ ਕਿ ਉਹਦੇ ਤੋਂ ਵੀ ਕਿਤੇ ਨਾ ਕਿਤੇ ਬਚਾਅ ਹੋਏਗਾ ਜਾਂ ਵਿਰੋਧੀ ਧਿਰਾਂ ਨੂੰ ਮੌਕਾ ਹੀ ਨਹੀਂ ਮਿਲੇਗਾ ਜਾਂ ਜਿਹੜੀ ਹਕੂਮਤ ਦੇ ਵਿੱਚ ਸਰਕਾਰ ਹੋਏਗੀ ਉਹਦੇ ਉਹਨੂੰ ਵੀ ਨਹੀਂ ਮੌਕਾ ਮਿਲੇਗਾ ਕਿ ਭਾਈ ਹੁਣ ਤਾਂ ਓਪੋਜੀਸ਼ਨ ਵੀ ਨਹੀਂ ਹੈਗੀ ਤੁਹਾਡੇ ਨਾਲ।
2: ਪਰ ਇਸ ਚੀਜ਼ ਦੇ ਜਿਹੜਾ ਹੈਗਾ ਨਾ ਉਹ ਤਾਂ ਸਮੇਂ ਦੇ ਉੱਤੇ ਛੱਡਿਆ ਜਾਊਗਾ, ਹਰ ਇੱਕ ਸਟੇਟ ਜਿਹੜੀ ਆ ਉਹ ਆਪਣੇ ਢੰਗ ਨਾਲ ਬਿਹੇਵ ਕਰਦੀ ਆ ਜੀ। ਹੁਣ ਯੂਪੀ ਜਿਹੜੀ ਆ ਉਹ ਉਹਦੇ ਵਿੱਚ ਜਿਹੜਾ ਆ ਤੁਸੀਂ ਦੇਖੋ ਲਾਅ ਐਂਡ ਆਰਡਰ ਜਿਹੜਾ ਆ ਉਹਨਾਂ ਨੇ ਚਾਹੇ ਮਤਲਬ ਲੀਗਲ ਮੀਨਸ ਅਡੋਪਟ ਕੀਤੇ ਚਾਹੇ ਇਲੀਗਲ ਮੀਨਸ ਅਡੋਪਟ ਕੀਤੇ, ਪਰ ਉਹਨਾਂ ਨੇ ਜਿਹੜਾ ਹੈਗਾ ਆ ਗੁੰਡਿਆਂ ਤੇ ਨੱਥ ਪਾਈ ਆ ਨਾ
0: ਜੀ ਬਿਲਕੁਲ।
2: ਤੋ ਇਸ ਕਰਕੇ ਇਹ ਚੱਲਦਾ ਇਹ ਇਹਨਾਂ ਨੇ ਜਿਹੜਾ ਆ ਹੁਣ ਬਾਕੀ ਸਟੇਟਾਂ ਜਿਹੜੀਆਂ ਹੈਗੀਆਂ ਉਹ ਕਿਸ ਤਰੀਕੇ ਨਾਲ ਬਿਹੇਵ ਕਰਦੀਆਂ ਆ, ਉੱਥੇ ਦੇ ਲੀਡਰ ਜਿਹੜੇ ਆ ਉਹ ਕਿੱਦਾਂ ਇਸ ਚੀਜ਼ ਨੂੰ ਲੈਣਗੇ ਜੀ, ਉਹ ਤਾਂ ਮੌਕੇ ਦੇ ਉੱਤੇ ਦੇਖਿਆ ਜਾਊਗਾ ਜੀ। ਜਦੋਂ ਦੋਨੇ ਸਟੇਟਾਂ ਜਿਹੜੀਆਂ ਹੈਗੀਆਂ ਜੇ ਇੱਕੋ ਪਾਰਟੀ ਦੀਆਂ ਆ ਜਾਂਦੀਆਂ ਹੈਗੀਆਂ ਜਾਂ ਮੰਨ ਲੈਂਦੇ ਹੈਗੇ ਅੱਜ ਜੇ ਬੀਜੇਪੀ ਦੀਆਂ ਆ ਗਈਆਂ ਤੇ ਸਰਟਨਲੀ ਉੱਥੇ ਫੰਡ ਦੇਣ ਦੇ ਵਿੱਚ ਵੀ ਸੈਂਟਰ ਕੋਈ ਹੈਜੀਟੇਟ ਨਹੀਂ ਕਰੂਗਾ
0: ਜੀ,
2: ਤੇ ਉਦੋਂ ਉਸ ਤਰੀਕੇ ਨਾਲ ਕੋਪਰੇਟ ਕਰੂਗਾ।
0: ਬਿਲਕੁਲ
2: ਜਿੱਥੇ ਤੱਕ ਆ ਗਿਆ ਨਾ ਪਰ ਸਾਹਿਬ ਉੱਥੇ ਜਿਹੜਾ ਹੈਗਾ ਬੰਗਾਲ ਦੀ ਜਿੱਤ ਦਾ ਕਾਰਨ ਅੱਜ ਨਾ ਮੈਂ ਸਵੇਦੂ ਅਧਿਕਾਰੀ ਨੇ ਜਦੋਂ ਰੁਝਾਨ ਆਉਣੇ ਸ਼ੁਰੂ ਹੋਏ ਨਾ ਜੀ ਤੇ ਉਹ ਪਿੱਛੇ ਚੱਲ ਰਿਹਾ ਸੀ ਤੇ ਉਹਨੂੰ ਪੁੱਛਿਆ ਗਿਆ ਸਵਾਲ
0: ਜੀ
2: ਵੀ ਤੁਸੀਂ ਏਦਾਂ ਕਰਕੇ ਵੀ ਤੁਸੀਂ ਡਾਊਨ ਜਾ ਰਹੇ ਹੈਗੇ ਆ, ਉਹ ਕਹਿੰਦਾ ਇਹ ਜਿਹੜਾ ਏਰੀਆ ਹੈਗਾ ਸੀ ਉਹ ਮੁਸਲਿਮ ਮੈਜੋਰਟੀ ਦਾ ਏਰੀਆ ਸੀਗਾ ਜੀ ਤੇ ਸਾਨੂੰ ਮਤਲਬ ਜਿਹੜਾ ਹੈਗਾ ਜਿੱਦਾਂ ਹੀ ਅਗਲੇ 6 ਬੂਥ ਆਉਣੇ ਆ ਤੇ ਮੇਰੀ ਜਿਹੜੀ ਹੈਗੀ ਆ ਉਹ ਹੋ ਜਾਣੀ ਕਵਰ ਹੋ ਜਾਣਾ ਜੀ
0: ਜੀ
2: ਹਾਂਜੀ, ਕਿਉਂਕਿ ਹਿੰਦੂ ਆ ਰਹੇ ਹੈਗੇ ਏਰੀਏ ਆ ਰਹੇ ਆ
0: ਜੀ,
2: ਮਤਲਬ ਇਹ ਹੈਗਾ ਆ ਮੈਂ ਉਹਨਾਂ ਦੀ ਗੱਲ ਤੋਂ ਇਹ ਡਰਾ ਕੀਤਾ ਕਿ ਇਹਨਾਂ ਨੇ ਹੋਰ ਕੁਛ ਨਹੀਂ ਕੀਤਾ ਬੰਗਾਲ ਦੇ ਵਿੱਚ
0: ਜੀ,
2: ਬੰਗਾਲ ਦੇ ਵਿੱਚ ਉਹਨਾਂ ਨੇ ਹਿੰਦੂਆਂ ਨੂੰ ਕੰਸੋਲੀਡੇਟ ਕੀਤਾ
0: ਜੀ,
2: ਹਿੰਦੂਆਂ ਨੂੰ ਜਿਹੜਾ ਹੈਗਾ ਆ ਜਿਹੜੇ ਸੋਫਟ ਹਿੰਦੂ ਹੁੰਦੇ ਹੈਗੇ ਸੈਕੂਲਰ ਸੋਚ ਦੇ ਹੈਗੇ ਆ ਉਹਨਾਂ ਨੂੰ ਕੱਟੜ ਬਣਾਇਆ ਜੀ ਆਪਣੇ ਭਾਸ਼ਣਾਂ ਨਾਲ ਆਪਣੇ ਜਿਹੜੇ ਹੈਗੇ ਹੋਮਵਰਕ ਨਾਲ
0: ਬਿਲਕੁਲ
2: ਠੀਕ ਹੈ ਜੀ, ਓਨੇ ਦੇ ਵਿੱਚ ਜਿਹੜੀ ਹੈਗੀ ਆ ਉਹ ਸਾਰੀ ਵੋਟ ਜਿਹੜੀ ਆ ਸ਼ਿਫਟ ਹੋਈ
0: ਜੀ,
2: ਤੇ ਉਹ ਏਦਾਂ ਦੀ ਜਿਹੜੀ ਹੈਗੀ ਆ ਹਿਸਟੋਰਿਕ ਵਿਕਟਰੀ ਇਹਨਾਂ ਦੀ ਹੋ ਗਈ ਜੀ
0: ਜੀ ਬਿਲਕੁਲ।
2: ਸੋ ਇਸ ਕਰਕੇ ਆਪਣੇ ਢੰਗ ਦੇ ਨਾਲ ਅਗਲੇ ਕੰਪੇਨ ਚਲਾਉਂਦੇ ਹੈਗੇ ਆ
0: ਜੀ,
2: ਤੇ ਇਸ ਚੀਜ਼ ਦੀ ਭਾਰਤ ਸਾਹਿਬ ਸ਼ੰਕਾ ਜਿਹੜੀ ਹੈਗੀ ਡਾਕਟਰ ਮਨਮੋਹਨ ਸਿੰਘ ਨੇ ਵੀ ਪ੍ਰਗਟ ਕੀਤੀ ਸੀ ਓਬਾਮੇ ਦੀ ਵਿਜ਼ਿਟ ਦੇ ਵੇਲੇ ਵੀ ਜੇ ਇਸ ਦੇਸ਼ ਦੀ ਸੱਤਾ ਜਿਹੜੀ ਹੈਗੀ ਆ ਭਈ ਸੋ ਕਾਲਡ ਭਈ ਹਿੰਦੂਆਂ ਦੇ ਕੋਲ ਆ ਗਏ
0: ਜੀ
2: ਤੇ ਇਹ ਮੁੜ ਕੇ ਫਿਰ ਜਾਣੀ ਨੀ, ਕਿਉਂਕਿ ਉਹ ਇਸ ਚੀਜ਼ ਦਾ ਪ੍ਰਚਾਰ ਹੀ ਇਸ ਚੀਜ਼ ਦਾ ਇੰਨਾ ਕਰਨਗੇ ਕਿ ਸਾਡੀ ਭਈ ਉਹ ਹਿੰਦੂ ਮੁਸਲਿਮ ਜਿਹੜਾ ਹੈਗਾ ਕਰ ਕੁਰ ਕੇ ਤੇ ਹਿੰਦੂਆਂ ਨੂੰ ਕੰਸੋਲੀਡੇਟ ਕਰਕੇ ਤੇ ਸਦਾ ਲਈ ਗੱਦੀ ਤੇ ਬੈਠੇ ਰਹਿਣਗੇ, ਉਹਦੇ ਵਾਸਤੇ ਜਿਹੜਾ ਹੈਗਾ ਆ ਫਿਰ ਦੇਸ਼ ਦਾ ਜਿਹੜਾ ਸੰਵਿਧਾਨ ਦਾ ਸੈਕੂਲਰ ਕਰੈਕਟਰ ਆ ਉਹਨੂੰ ਢਾ ਵੀ ਲੱਗ ਸਕਦੀ ਹੈਗੀ ਆ ਜੀ
0: ਬਿਲਕੁਲ।
2: ਸੋ ਇਸ ਕਰਕੇ ਪੰਜਾਬ ਦੀ ਹੈਗਾ ਆ ਜੀ ਕਿ ਪੰਜਾਬ ਦੇ ਵਿੱਚ ਏਦਾਂ ਦੀ ਕੋਈ ਰਣਨੀਤੀ ਇਹਨਾਂ ਦੀ ਕਾਮਯਾਬ ਹੋ ਨੀ ਸਕਦੀ, ਕਿਉਂਕਿ ਪੰਜਾਬ ਹਟ ਕੇ ਜਿਹੜਾ ਹੈਗਾ ਆ ਤੇ ਇੱਕ ਤਾਂ ਬਿਹੇਵ ਕਰਦਾ ਆ, ਦੂਜਾ ਇੱਥੇ ਸਿੱਖ ਮੈਜੋਰਟੀ ਸਟੇਟ ਹੈਗੀ ਆ ਜੀ, ਉਹਦਾ ਅਸਰ ਤਾਂ ਪੈਂਦਾ ਹੀ ਆ ਸਰ, ਸਾਹਮਣੇ ਦੇਖੋ ਤੁਸੀਂ ਵੀ ਸਿੱਖ ਬੰਦਾ ਜਿਹੜਾ ਹੈਗਾ ਆ ਜੀ ਉਹੀ ਉਹ ਸਭ ਕੁਛ ਇੱਕ ਚੀਜ਼ਾਂ ਨੰਗੀ ਕਰਕੇ ਬਾਹਰ ਆ ਜਾਂਦੀਆਂ ਜੀ, ਇੱਥੇ ਸਿੱਖ ਹੀ ਮੁੱਖ ਮੰਤਰੀ ਬਣ ਸਕਦਾ ਜੀ ਉਹ ਚੀਜ਼ਾਂ, ਸੋ ਇਸ ਕਰਕੇ ਇਹ ਚੀਜ਼ਾਂ ਕਿਉਂਕਿ ਸਿੱਖ ਮੈਜੋਰਟੀ ਦੇ ਵਿੱਚ ਆ ਤੇ ਹਿੰਦੂ ਮਨਿਓਰਟੀ ਦੇ ਵਿੱਚ ਆ ਤੇ ਹਿੰਦੂ ਜਿਹੜਾ ਹੈਗਾ ਆ ਉਹ ਵੋਟ ਉਦੋਂ ਕਰਦਾ ਆ ਬੀਜੇਪੀ ਨੂੰ ਜਦੋਂ ਉਹਨਾਂ ਨੂੰ ਪਤਾ ਹੋਵੇ ਵੀ ਇਹ ਵਿਨਿੰਗ ਕਪੈਸਿਟੀ ਦੇ ਵਿੱਚ ਹੈਗੀ ਆ, ਤੇ ਵਿਨਿੰਗ ਕਪੈਸਿਟੀ ਹੁੰਦੀ ਆ ਜਦੋਂ ਉਹ ਅਕਾਲੀਆਂ ਨਾਲ ਜਿਹੜਾ ਹੈਗਾ ਆ ਅਲਾਇੰਸ ਦੇ ਵਿੱਚ ਹੁੰਦੀ ਆ, ਉਹ ਹਿੰਦੂ ਸਿੱਖ ਏਕਤਾ ਦਾ ਜਿਹੜਾ ਹੈਗਾ ਆ ਇੱਕ ਸਿੰਬਲ ਜਾਂਦਾ, ਉਹਦੇ ਕਰਕੇ ਜਿਹੜਾ ਆ ਉਧਰ ਕਨਵਰਟ ਹੁੰਦਾ, ਨਹੀਂ ਤਾਂ ਹਿੰਦੂ ਉਹ ਕਾਂਗਰਸ ਵੱਲ ਨੂੰ ਟਿਲਟ ਹੋ ਜਾਂਦਾ ਆ। ਇਸ ਕਰਕੇ ਜੇ ਕਾਂਗਰਸ ਜਿੱਤਦੀ ਦਿਸਦੀ ਹੋਵੇ ਤੇ ਉਹਨਾਂ ਨੂੰ ਇਹ ਆ ਕਿ ਸਾਨੂੰ ਜਿਹੜੀ ਹੈਗੀ ਕਾਂਗਰਸ ਵੀ ਠੀਕ ਆ, ਤੇ ਜੇ ਮਤਲਬ ਉਹ ਵਿਨਿੰਗ ਕਪੈਸਿਟੀ ਦੇ ਵਿੱਚ ਆਉਂਦੀ ਹੈਗੀ ਆ, ਤੇ ਜੇ ਭਾਜਪਾ ਵਿਨਿੰਗ ਕਪੈਸਿਟੀ ਚ ਆਊਗੀ ਤੇ ਉਹਨਾਂ ਦੀ ਪ੍ਰਾਇਓਰਟੀ ਫਿਰ ਭਾਜਪਾ ਵੱਲ ਨੂੰ ਚਲ ਜਾਊਗੀ ਜੀ
0: ਬਿਲਕੁਲ ਜੀ। ਤੇ ਸੈਂਟ ਸਾਹਿਬ ਵੈਸੇ ਤਾਂ ਤਰਸੱਲੀ ਪੰਜਾਬ ਦੀ ਸਿਆਸਤ ਵੀ ਮਚੀ ਹੋਈ ਹੈ ਕਿ ਭਾਈ ਬੰਗਾਲ ਪਹਿਲਾਂ ਉਹ ਦਾਅਵਾ ਵੀ ਕਰਦੇ ਸੀਗੇ ਕਿ ਬੰਗਾਲ ਤੇ ਪੰਜਾਬ ਦੋਵੇਂ ਸਟੇਟਾਂ, ਪਰ ਜਦੋਂ ਆਪਾਂ ਅੰਕੜਾ ਦੇਖਦੇ ਹਾਂ ਸੀਟਾਂ ਦਾ ਉੱਥੇ ਤਕਰੀਬਨ ਡਬਲ ਹੋ ਜਾਂਦੀਆਂ ਨੇ, ਤਾਂ ਕਿੰਨੀ ਕੁ ਮੁਸ਼ਕਲ ਭਰਿਆ ਕੰਮ ਹੋਏਗਾ ਪੰਜਾਬ ਨੂੰ ਜਿਹੜਾ ਮਤਲਬ ਕਿ ਜਿੱਤਣਾ ਜਾਂ ਕਰਨਾ, ਕਿੱਦਾਂ ਦੇਖਦੇ ਹੋ? ਉਹਨਾਂ ਦੀ ਟੈਨਸ਼ਨ ਤਾਂ ਬੜੀ ਹੋਈ ਚੁੱਕੀ ਨੇ, ਸਭ ਤੋਂ ਵੱਡੀ ਪ੍ਰੋਬਲਮ ਤਾਂ ਉਹਨਾਂ ਦੀ ਸੀਗੀ ਕਿ ਕਿਤੇ ਨਾ ਕਿਤੇ ਬੰਗਾਲ ਨੂੰ ਜਿਹੜਾ ਉਸ ਏਰੀਏ ਨੂੰ ਅਸੀਂ ਕਾਬਜ ਹੋਈਏ ਉਹਦੇ ਉੱਤੇ ਪਹਿਲਾਂ, ਤੇ ਪੰਜਾਬ ਨੂੰ ਤਾਂ ਬਾਅਦ ਚੋਂ ਵੀ ਚਲੋ ਦੇਖ ਲਾਂਗੇ।
2: ਪਰ ਇਹ ਸਭ ਗੱਲ ਇਹਦਾ ਹੈਗੀ ਆ ਨਾ, ਉਹ ਕਹਿੰਦੇ ਹੁੰਦੇ ਆ ਕਿ ਡੋਂਟ ਪਲੇ ਸੇਮ ਗੇਮ ਟਵਾਈਸ, ਉਹ ਤਾਂ ਇਹਦਾ ਆ ਕਿ ਇੱਥੇ ਪੰਜਾਬ ਦੇ ਵਿੱਚ ਉਹ ਗੱਲ ਨਹੀਂ ਚੱਲ ਸਕਦੀ
0: ਜੀ।
2: ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈਗੀ ਆ ਸਰ, ਉੱਥੇ ਜਿਹੜਾ ਹੈਗਾ ਵੀ ਉਹਨਾਂ ਨੇ ਹਿੰਦੂਆਂ ਨੂੰ ਕੰਸੋਲੀਡੇਟ ਕੀਤਾ
0: ਜੀ,
2: ਇਹ ਮੇਰਾ ਹੀ ਮਤ ਨਹੀਂ ਹੈਗਾ ਸਰ, ਇਹ ਸੋਹਣੇ ਵਧੀਆ ਵਧੀਆ ਜਿਹੜੇ ਹੈਗੇ ਨਾ ਜੀ ਆਪਣੇ ਐਨਾਲਿਸਟ ਜੋਗਿੰਦਰ ਯਾਦਵ ਵਰਗੇ ਜਿਹੜੇ ਕਿ ਇਲੈਕਸ਼ਨਾਂ ਦੇ ਉੱਤੇ ਬੜੀ ਪੈਲੀ ਨਜ਼ਰ ਰੱਖਦੇ ਆ ਤੇ ਲੋਕਾਂ ਦੇ ਲੋਕਾਂ ਦੇ ਬਿਹੇਵੀਅਰ ਤੇ ਬਹੁਤ ਜਿਆਦਾ ਨਜ਼ਰ ਰੱਖਦੇ ਆ, ਉਹਨਾਂ ਦਾ ਵੀ ਮਤ ਇਹ ਆ ਜੀ ਵੀ ਹਾਂਜੀ ਉੱਥੇ ਉਹਨਾਂ ਨੇ ਹਿੰਦੂਆਂ ਨੂੰ ਕੰਸੋਲੀਡੇਟ ਕੀਤਾ। ਪੰਜਾਬ ਚ ਕਿਹਨੂੰ ਹਿੰਦੂਆਂ ਨੂੰ ਕੰਸੋਲੀਡੇਟ ਕਰਕੇ ਕਰ ਵੀ ਲੈਣਗੇ ਜੀ ਤਾਂ ਕੀ ਕਰ ਲੈਣਗੇ ਜੀ, ਕਿਉਂਕਿ ਮੈਜੋਰਟੀ ਸਿੱਖਾਂ ਦੀ ਹੈਗੀ ਹੈ, ਵੋਟ ਤਾਂ ਸਿੱਖਾਂ ਦੇ ਪੈ ਜਾਣੀ
3: ਜੀ ਬਿਲਕੁਲ,
2: ਕੱਲੇ ਸਿੱਖਾਂ ਦੇ ਵੋਟਾਂ ਨਾਲ ਵੀ ਕੋਈ ਨੀ ਜਿੱਤਦਾ
3: ਜੀ,
2: ਇਹ ਦੋਨੇ ਵੋਟਾਂ ਚਾਹੀਦੀਆਂ ਜੀ ਅਗਲਿਆਂ ਨੂੰ, ਉਹਦੀ ਸਿੱਖ ਵੀ ਚਾਹੀਦੀ ਹਿੰਦੂ ਵੀ ਚਾਹੀਦੇ ਹੈਗੇ, ਤਾਂ ਜਾ ਕੇ ਹੈਗਾ ਜੀ। ਤੇ ਪੰਜਾਬ ਦੇ ਵਿੱਚ ਇਹਨਾਂ ਦੀ ਯਾਤਰਾ ਜਿਹੜੀ ਆ ਉਹ ਸੌਖੀ ਨੀ ਹੋਏਗੀ ਜੀ, ਮੇਰੀ ਰੀਡਿੰਗ ਤਾਂ ਇਹ ਹੀ ਆ ਜੀ, ਕਿਉਂਕਿ ਲੀਡਰ ਤਾਂ ਲਈ ਆਉਂਦੇ ਇਹ ਜੀ, ਲੀਡਰ ਜਿਹੜਾ ਗੁਆਈ ਜਾਣਗੇ, ਜਿਹੜਾ ਨਰੋਲ ਵੋਟਰ ਆ ਨਾ ਜੀ ਉਹ ਲਿਆਉਣਾ ਔਖਾ ਆ ਜੀ,
3: ਔਖਾ ਹੈ ਜੀ ਬਿਲਕੁਲ ਹੈ ਜੀ।
2: ਹਾਂਜੀ
3: ਜੀ
2: ਸੈਣੀ
3: ਸਾਹਿਬ,
2: ਬਾਕੀ ਇੱਕ
3: ਹਾਂਜੀ ਇੱਕ ਗੱਲਬਾਤ ਕਰਨੀ ਆਪਾਂ ਹੋਰ, ਜਿਵੇਂ ਕਿ ਦੇਖਿਆ ਜਾ ਰਿਹਾ ਪਿਛਲੇ ਦਿਨਾਂ ਦੇ ਵਿੱਚ ਬੇਦਬੀ ਬਿੱਲ ਜਿਹੜਾ ਸੀਗਾ ਉਹ ਪਾਸ ਕਰ ਦਿੱਤਾ ਗਿਆ, ਤੇ ਉਸ ਤੋਂ ਬਾਅਦ ਹਮਾਇਤਾਂ ਵੀ ਮਿਲ ਗਈਆਂ, ਸਾਰਾ ਕੁਝ ਹੋ ਗਿਆ, ਪਰ ਮੀਟਿੰਗ ਜਿਹੜੀ ਸੀ ਪਹਿਲਾਂ ਵੀ ਸੱਦੀ ਹੋਈ ਸੀ ਉਹ ਕੋਈ ਨਵੀਂ ਨਹੀਂ, ਇਕਦਮ ਨਹੀਂ ਸੱਦੀ ਗਈ, ਆਪਣੀ ਐਸ ਜੀ ਪੀ ਸੀ ਜਾਂ ਜਥੇਦਾਰ ਗਿਆਨੀ ਗੁਰਗੱਜ ਸਿੰਘ ਹੁਣੀ ਉਹਨਾਂ ਨੇ ਵੀ ਜਿਹੜਾ ਬੈਠਕ ਕੀਤੀ ਹੈ ਕੱਲ ਵੀਕਐਂਡ ਦੇ ਵਿੱਚ, ਤਾਂ ਸਿਰ ਜੁੜੇ ਨੇ ਜਥੇਬੰਦੀਆਂ ਦੇ, ਵੱਖਰੀਆਂ ਵੱਖਰੀਆਂ ਪਰੰਪਰਾਵਾਂ ਜਿਹੜੀਆਂ ਨੇ ਇੱਕ ਧਿਰ ਦੇ ਇੱਕ ਜਗ੍ਹਾ ਜਿਹੜੀਆਂ ਇਕੱਠੀਆਂ ਹੋਈਆਂ ਨੇ, ਚਲੋ ਉੱਥੇ ਵੀ ਗਰਮਾ ਗਹਿਮੀ ਉੱਥੇ ਵੀ ਹੋਈ ਹੈ ਅੰਦਰ ਖਾਤੇ, ਤੇ ਜਥੇਦਾਰ ਸਾਹਿਬਾਨ ਨੇ ਜਿਹੜੀਆਂ ਜੱਫੀਆਂ ਵੀ ਪਵਾ ਦਿੱਤੀਆਂ, ਤੇ ਉਹ ਚਾਹੇ ਤਰਨਾ ਦਲ ਸੀ ਤੇ ਚਾਹੇ ਮਹਿਤੇ ਹੁਣੀ ਮਹਿਤਾ ਸਾਹਿਬ ਸੀਗੇ ਜਾਂ ਜੋ ਵੀ ਸੀਗਾ, ਤਾਂ ਕਿਵੇਂ ਦੇਖਦੇ ਹੋ ਜੇ ਅਸਲ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ, ਸਵਾਲ ਖੜੇ ਕੀਤੇ ਆ ਸੰਸਥਾਵਾਂ ਨੇ, ਉਹ ਕਿੱਥੇ ਕੁ ਤੱਕ ਠੀਕ ਹੈਗੇ ਨੇ ਤੇ ਕਿੱਥੇ ਕੁ ਤੱਕ ਕਹਿ ਸਕਦੇ ਆ ਗਲਤ ਹੈਗੇ ਆ ਜੀ? ਤੇ ਮੈਂ ਅੱਜ ਕੋਸ਼ਿਸ਼ ਕਰ ਰਿਹਾ ਸੀ ਕਿ ਬਿੱਲ ਨੂੰ ਜਿਹੜਾ ਦੇਖਿਆ ਜਾਵੇ, ਖੰਗੋਲਿਆ ਜਾਵੇ ਤੇ ਅਸਲ ਜਿਹੜੀ ਕਹਾਣੀ ਹੈ ਦੋਸਤਾਂ ਤੱਕ ਜ਼ਰੂਰ ਪਹੁੰਚਾਈ ਜਾਵੇ, ਉਹਦੇ ਵਿੱਚ ਹੈ ਕੀ ਅਸਲ ਦੇ ਵਿੱਚ ਜੀ?
2: ਫਾਰੀ ਸਾਹਿਬ ਦੇਖੋ, ਬਿੱਲ ਤਾਂ ਜਿਹੜਾ ਹੈਗਾ 2008 ਦੇ ਵਿੱਚ ਜਿਹੜਾ ਇਹ ਆ ਉਹ ਅਕਾਲੀ ਸਰਕਾਰ ਲਿਆ ਕੇ ਆਈ ਸੀ
3: ਜੀ,
2: ਉਹ ਜਿਹੜਾ ਉਹ ਐਕਟ ਬਾਅਦ ਵਿੱਚ ਬਣਿਆ, ਉਹ ਸਿਰਫ ਛਪਾਈ ਵਾਸਤੇ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਜਿਹੜੀ ਆ ਉਹ ਸਵਾਈ ਐਸ ਜੀ ਪੀ ਸੀ ਤੋਂ ਹੋਰ ਕੋਈ ਨਹੀਂ ਕਰ ਸਕੇਗਾ, ਜੇ ਕੋਈ ਏਦਾਂ ਦੀ ਗੱਲ ਕਰਦਾ ਹੈਗਾ ਆ ਤੇ ਉਹਨੂੰ ਉਹ ਸਜ਼ਾ ਦਿੱਤੀ ਜਾਵੇਗੀ 3 ਸਾਲ ਦੀ
3: ਜੀ।
2: ਉਹ ਫਿਰ ਜਿਹੜਾ ਹੈਗਾ ਆ ਇਹਨਾਂ ਨੇ ਉਹਦੇ ਵਿੱਚ ਹੀ ਅਮੈਂਡਮੈਂਟਾਂ ਕਰਕੇ ਤੇ ਉਹਨੂੰ ਕਰ ਦਿੱਤਾ ਵੀ ਜੇ ਕੋਈ ਏਦਾਂ ਕਰਕੇ ਛਾਪੂਗਾ ਹਾਂਜੀ ਉਦੋਂ ਇਲੈਕਟ੍ਰੋਨਿਕਲੀ ਯੂਜ ਕਰੂਗਾ ਜਾਂ ਇਸ ਤਰੀਕੇ ਨਾਲ ਕਰੂਗਾ ਉਹਦਾ, ਤੇ ਉਹਦੇ ਵਿੱਚ ਨਾਲ ਦੱਸ ਦਿੱਤਾ ਜੀ ਵੀ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਤੋਂ ਰੱਖੂਗਾ ਘਰ ਰੱਖੂਗਾ ਉਹ ਕਸਟੋਡੀਅਨ ਵੀ ਉਹਨੂੰ ਕਸਟੋਡੀਅਨ ਕਿਹਾ ਜਾਊਗਾ, ਕਸਟੋਡੀਅਨ ਕੋਲ ਹੀ ਹੈਗਾ ਵੀ ਉਹ ਛਾਪੇ ਜਿਹੜੇ ਹੈਗੇ ਆ ਉਹ ਦਿੱਤੇ ਵੀ ਉਹ ਐਸ ਜੀ ਪੀ ਸੀ ਇਸ ਚੀਜ਼ ਦਾ ਰਿਕਾਰਡ ਰੱਖੇਗੀ ਹੂ ਇਸ ਦੀ ਕਸਟੋਡੀਅਨ ਆਫ ਗੁਰੂ ਗ੍ਰੰਥ ਸਾਹਿਬ
3: ਜੀ।
2: ਹੁਣ ਆਹ ਗੱਲ ਸੁਣਦਿਆਂ ਨਾਲ ਹੀ ਤਾਂ ਸਿੱਖਾਂ ਨੂੰ ਫਿਰ ਅੱਗ ਲੱਗ ਜਾਂਦੀ ਹੈ ਜੀ
3: ਜੀ।
2: ਸਵਾਲ ਇਹ ਹੈਗਾ ਅੱਜ ਜਿਹੜੇ ਸਿੱਖ ਸਿਰ ਜੋੜ ਕੇ ਬਹਿ ਕੇ ਤੇ ਗੱਲ ਇਹਨਾਂ ਦੇ ਸਮਝ ਚ ਪਈ ਆ
3: ਜੀ,
2: ਅਸੀਂ ਤਾਂ ਜਿੱਦਣ ਇਹ ਪੇਸ਼ ਕੀਤਾ ਸੀ 13 ਅਪ੍ਰੈਲ ਨੂੰ ਓਦਾਂ ਦਾ ਦੇਖ ਲਓ ਜੀ, ਤੁਸੀਂ ਮੇਰੀਆਂ ਗੱਲਾਂ 2 ਦਿਨ ਦੀਆਂ ਸੁਣ ਲਓ, ਤੁਸੀਂ ਔਜਲਾ ਸਾਹਿਬ ਦੀਆਂ ਕਾਲਾਂ ਆਈਆਂ ਇਸ ਟੋਪਿਕ ਦੇ ਉੱਤੇ, ਔਰ ਔਜਲਾ ਸਾਹਿਬ ਤਾਂ ਮਤਲਬ ਜਿਹੜਾ ਹੈਗਾ ਸ਼ੌਕਡ ਸੀ ਵੀ ਏਦਾਂ ਦਾ ਇਹ ਪਾਸ ਕਰਦੇ, ਇਹਨਾਂ ਨੂੰ ਪਤਾ ਹੀ ਨੀ ਵੀ ਇਹਦੇ ਕੰਸੀਕੁਐਂਸਿਸ ਕੀ ਹੋਣਗੇ ਜੀ।
3: ਬਿਲਕੁਲ ਹੈ ਜੀ
2: ਭਾਰੀ ਸਾਹਿਬ ਤਾਂ ਹਾਂਜੀ ਅਸੀਂ ਸਾਰੇ ਹੈਰਾਨ ਸੀਗੇ ਜੀ ਵੀ ਅਸੀਂ ਕਹਿੰਦੇ ਸੀ ਵੀ ਏਦਾਂ ਦੀ ਗੱਲ, ਚਲੋ ਵਿਧਾਨ ਸਭਾ ਜਿਹੜੀ ਹੈਗੀ ਤੁਸੀਂ ਪਹਿਲਾਂ ਤਾਂ ਜਿਹੜਾ ਆਪਣੇ ਹੱਥ ਵੱਢ ਵੱਢ ਕੇ ਦੇਣ ਕਿਉਂ ਡਿਆ ਜੀ ਉਹਨਾਂ ਨੂੰ
3: ਜੀ।
2: ਭਾਰੀ ਸਾਹਿਬ ਇਹਦੇ ਵਿੱਚ ਏਦਾਂ ਦੀ ਇੱਕ ਜਿਹੜਾ ਹੈਗਾ ਆ ਕਲੋਜ਼ 4 ਆ, ਮੈਂ ਦਰਸ਼ਕਾਂ ਲਈ ਕਲੀਅਰ ਕਰ ਦਿਆਂ ਕਿ ਮੈਨੂੰ ਵੀ ਉਹ ਕਾਪੀ ਭਾਰੀ ਸਾਹਿਬ ਨੇ ਭੇਜੀ ਤੇ ਫਿਰ ਮੈਂ ਪੜ੍ਹੀ ਹੈਗੀ ਤੇ ਤਾਂ ਹੀ ਮੈਂ ਜਿਹੜਾ ਦੇਖ ਕੇ ਤਾਂ ਦੱਸ ਰਿਹਾ ਜੀ ਵੀ ਉਹਦੇ ਵਿੱਚ ਕਲੋਜ਼ 4 ਹੈਗੀ ਆ, ਉਹਦੇ ਵਿੱਚ ਇੰਨੀ ਐਂਬੀਗੁਇਟੀ ਹੈਗੀ ਆ ਕਿ ਉਹ ਕੋਈ ਬੰਦਾ ਕਿਸੇ ਬੰਦੇ ਤੇ, ਮੰਨ ਲਓ ਮੈਂ ਗੁਰਬਾਣੀ ਦਾ ਪਾਠ ਕਰਦਾ ਕਰਦਾ ਉਚਾਰਨ ਗਲਤ ਕਰ ਗਿਆ ਤੇ ਤੁਸੀਂ ਇੱਕ ਐਪਲੀਕੇਸ਼ਨ ਦੇਣੀ ਆ, ਇਹ ਬੰਦੇ ਨੇ ਜਿਹੜਾ ਹੈਗਾ ਆ ਵੀ ਉਚਾਰਨ ਗਲਤ ਕਰਕੇ ਉਹਦੇ ਅਰਥ ਵਿਗਾੜੇ ਆ ਤੇ ਮੈਂ ਮਤਲਬ ਜਿਹੜਾ ਹੈਗਾ ਆ ਮੇਰੇ ਉਹਦੇ ਨਾਲ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਜੀ, ਇਹਨੇ ਜਿਹੜੀ ਆ ਇਸ ਚੀਜ਼ ਦੀ ਬੇਅਦਬੀ ਕੀਤੀ ਆ ਤੇ ਵਟ ਨੈਚੁਰਲ ਆ ਕਿ ਆਈ ਵਿਲ ਬੀ ਬੁਕਡ।
3: ਅਰਦਾਸ ਕੀਤੀ ਜਾਂਦੀ ਹੈ ਉਹਦਾ ਅਰਥ ਤਾਂ ਇਹ ਸੀਗਾ ਕਿ ਭੁੱਲਾ ਚੁੱਕਾ ਮਾਫ ਜਾਂ ਸਾਰਿਆਂ ਨੂੰ ਯਾਦ ਕੀਤਾ ਜਾਂਦਾ ਹੈ ਆਖਰ ਦੇ ਵਿੱਚ, ਤਾਂ ਗੁਸਤਾਖੀਆਂ ਦੀ ਮਾਫ਼ੀ ਮੰਗੀ ਜਾਂਦੀ ਹੈ ਤੇ ਉਹ ਜਿੰਨਾ ਮਰਜ਼ੀ ਐਕਸਪਰਟ ਵੀ ਹੋਵੇ ਚਲੋ ਉਹਦੇ ਤੋਂ ਵੀ ਗਲਤੀਆਂ ਹੋ ਜਾਂਦੀਆਂ ਨੇ, ਉਹ ਵੀ ਖਿਮਾ ਮੰਗਦੇ ਇਸ ਚੀਜ਼ ਦੀ।
0: ਤਾਂ ਅਰਦਾਸ ਦੇ ਵਿੱਚ ਉਹਦਾ ਫਿਰ ਅਰਦਾਸ ਤੋਂ ਵੀ ਉੱਪਰ ਦੀ ਕੰਮ ਕਰ ਦਿੱਤਾ ਇਹਨਾਂ ਨੇ ਜੀ।
2: ਬਿਲਕੁਲ ਕਰ ਦਿੱਤਾ ਭਰੇ ਸਾਹਿਬ, ਗੁਰੂ ਸਾਹਿਬ ਮਾਫ ਕਰ ਸਕਦੇ ਹੈਗੇ ਆ ਤੇ ਮਾਨ ਸਾਹਿਬ ਦਾ ਕਾਨੂੰਨ ਨਹੀਂ ਮਾਫ ਕਰੇਗਾ
0: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਉਹ ਆਪਣੇ ਢੰਗ ਨਾਲ। ਦੂਜੀ ਗੱਲ ਭਰੇ ਸਾਹਿਬ ਜਿਹੜਾ ਹੈਗਾ ਪ੍ਰੋਸੀਜਰਲ ਦੇ ਵਿੱਚ ਜਿਹੜਾ ਹੈਗਾ ਆ ਉਹਦੇ ਵਿੱਚ ਵੀ ਇਹ ਕੋਰਟ ਆਫ ਸੈਸ਼ਨ ਟਰਾਈ ਕਰੇਗਾ। 25-25 ਲੱਖ ਰੁਪਇਆ ਜੁਰਮਾਨਾ ਕਈਆਂ ਤੇ ਮਤਲਬ ਜਾਣ ਬੁੱਝ ਕੇ ਬੇਅਦਬੀ ਕੀਤੀ ਆ ਜੀ
0: ਜੀ।
2: ਸੋ ਬਈ 5 ਲੱਖ ਤੋਂ ਲੈ ਕੇ ਤੇ 25 ਲੱਖ ਤੱਕ ਹੋ ਸਕਦਾ
0: ਜੀ,
2: ਨਹੀਂ 7 ਲੱਖ ਤੋਂ ਲੈ ਕੇ ਹੋ ਸਕਦਾ
0: ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਪਾਂ ਕੀਤੀ ਹੈ, ਪਰ ਉਹਦੇ ਨਾਲ ਜਿਹੜੀਆਂ ਚਾਹੇ ਉਹ ਪੋਥੀਆਂ ਨੇ, ਚਾਹੇ ਗੁਟਕਾ ਸਾਹਿਬ ਨੇ, ਚਾਹੇ ਹੋਰ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਇਤਿਹਾਸਕ ਚੀਜ਼ਾਂ ਨੇ ਨਾਲ ਜੁੜ ਜਾਂਦੀਆਂ ਨੇ, ਤਾਂ ਉਹਨਾਂ ਦਾ ਜ਼ਿਕਰ ਹੈ ਕੁਝ ਇਹਨਾਂ ਦੇ ਵਿੱਚ, ਜਿਵੇਂ ਕਿ ਅੱਜ ਮੈਂ
2: ਬਿਲਕੁਲ ਨਹੀਂ ਜ਼ਿਕਰ, ਬਿਲਕੁਲ ਨਹੀਂ ਜ਼ਿਕਰ
0: ਤਰਨਾ ਦਲ ਜਾਂ ਹੋਰ ਸਾਰੇ ਦਲ ਕਹਿ ਰਹੇ
2: ਨੇ ਕਿ
0: ਸਾਨੂੰ ਵਾਪਸ ਦੇ ਰਹੇ ਨੇ ਲੋਕ
2: ਸਰ। ਉਹਦੀ ਜਿਹੜੀ ਕਲਾਜ਼ 4 ਆ ਉਹਦੇ ਵਿੱਚ ਜੋ ਚੀਜ਼ ਆ ਉਹ ਬੜੀ ਡੇਂਜਰਸ ਹੈਗੀ ਆ। ਉਹਦੇ ਵਿੱਚ ਤਾਂ ਲਿਖਿਆ ਹੈਗਾ ਕਿ ਹੂਐਵਰ ਉਹ ਉੱਥੇ ਜਿਹੜਾ ਹੈਗਾ ਆ, ਮਹਾਰਾਜ ਦੇ ਸਰੂਪ ਦੀ ਗੱਲ ਨੀ ਕੀਤੀ, ਉੱਥੇ ਤਾਂ ਇੱਕ ਕਿਸਮ ਦੀ ਗੁਰਬਾਣੀ ਦੀ ਗੱਲ ਹੀ ਆ ਗਈ ਆ। ਗੁਰਬਾਣੀ ਗੱਲ ਜਿਹੜੀ ਹੈਗੀ ਗੁਰਬਾਣੀ ਦੀ ਹੋ ਗਈ ਕੀ ਹੈਗਾ ਵੀ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ ਉਹਨੂੰ ਜੇ ਉਹਦਾ ਸਰੂਪ ਗਾੜਿਆ ਜਾਂਦਾ ਜਾਂ ਏਦਾਂ ਕਰਕੇ ਉਹ ਤਾਂ ਗੁਰਬਾਣੀ ਆ ਗਈ ਜੀ। ਗੁਰਬਾਣੀ ਜਿਹੜੀਆਂ ਉਹਦੀਆਂ ਬਾਅਦ ਚ ਪੋਥੀਆਂ ਆ ਗੁਟਕਾ ਸਾਹਿਬ ਆ ਸਰ, ਉਹ ਲਾਸਟ ਵੀ ਦੇਖ ਦਿੱਤਾ ਵੀ ਸਟੇਟ ਇਹਦੇ ਵਾਸਤੇ ਰੂਲ ਬਣਾਉਣ ਵਾਸਤੇ ਇੰਪਾਵਰਡ ਆ ਤੇ ਇਹਦੇ ਰੂਲ ਅਲੱਗ ਤੋਂ ਬਣਾਏ ਜਾਣਗੇ ਜੀ। ਉਹ ਕਦੋਂ ਬਣਨੇ ਆ ਤੇ ਕਦੋਂ ਤੁਸੀਂ ਹੈਗਾ ਆ ਜੀ ਇੰਪਲੀਮੈਂਟ ਕਰਨਾ ਹੈਗਾ, ਪਹਿਲਾਂ ਤਾਂ ਇਹਦੇ ਫੀਲਡ ਦੇ ਵਿੱਚ ਵੈਸੇ ਹੀ ਛੱਡ ਦਿੱਤਾ ਉਹ ਜਿਹੜੇ ਰੂਲ ਜਦੋਂ ਬਣਨਗੇ ਉਦੋਂ ਦੇ, ਉਦੋਂ ਰੂਲ ਜੋ ਮਰਜ਼ੀ ਬਣਾਈ ਚੱਲੋ ਤੁਸੀਂ
0: ਜੀ। ਬਿਲਕੁਲ ਹੈ ਜੀ। ਤੇ ਦੂਸਰਾ ਜਿਹੜਾ
2: ਇਤਰਾਜ਼ ਹੈਗਾ ਵੀ ਉਹ ਚੀਜ਼ ਆਦੀ ਨਹੀਂ ਪਰ ਉਹਨੂੰ ਜਿਹੜਾ ਹੈਗਾ ਰੂਲਸ ਦੇ ਵਿੱਚ ਜਿਹੜਾ ਇਹ ਲਿਆਉਣਗੇ ਜੀ।
0: ਜੀ ਬਿਲਕੁਲ ਹੈ ਜੀ।
2: ਕਿਉਂਕਿ ਮੰਨ ਲਓ ਕਿਤੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਆ ਜਿੱਦਾਂ ਅੱਗੇ ਹੋਇਆਗਾ ਇੱਥੇ ਸਮਾਣੇ ਫੜਿਆ ਏਦਾਂ ਸੀਗਾ ਵੀ ਉਹ ਗੁਟਕਾ ਸਾਹਿਬ ਦੇ ਜਿਹੜੇ ਪੰਨੇ ਹੈਗੇ ਸੀਗੇ ਉਹ ਮਿਲੇ ਸੀਗੇ ਜੀ ਜਿਹਦੇ ਤੇ ਅਣ ਪਛਾਤਿਆਂ ਦੇ ਖਿਲਾਫ਼ ਬੇਅਦਬੀ ਦਾ ਪਰਚਾ ਕੀਤਾ ਸੀ
0: ਜੀ। ਬਿਲਕੁਲ ਹੈ ਜੀ।
2: ਸੋ ਕੱਲ ਨੂੰ ਜਿਹੜਾ ਮੁਲਜ਼ਮ ਹੋਊਗਾ ਉਹ ਡਿਫੈਂਸ ਲਊਗਾ ਤੇ ਮਹਾਰਾਜ ਉਹ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਹੈ ਹੀ ਨੀ, ਪੰਨੇ ਹੈ ਹੀ ਨੀ, ਇਹ ਤਾਂ ਹੈਗੇ ਹੀ ਗੁਟਕਾ ਸਾਹਿਬ ਦੇ ਆ
0: ਜੀ। ਬਿਲਕੁਲ ਇਹ ਤਾਂ
2: ਗੁਟਕਾ ਸਾਹਿਬ ਉਹਦੇ ਵਿੱਚ ਐਕਟ ਵਿੱਚ ਡਿਫਾਈਨ ਹੀ ਨਹੀਂ ਕੀਤਾ।
0: ਟੈਕਨੀਕਲ ਨੁਕਤਾ ਬੜੇ ਵਧੀਆ ਤਰੀਕੇ ਨਾਲ ਸਮਝਾਇਆ, ਪਰ ਦੂਸਰੇ ਪਾਸੇ ਜਦੋਂ ਦੇਖਦੇ ਆ ਕਿ ਹੋਰ ਜਿਹੜੇ ਗ੍ਰੰਥੀ ਸਿੰਘ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਆ ਜਾਂਦੀਆਂ ਤਾਂ ਫਿਰ ਉਹਨਾਂ ਦੇ ਉੱਤੇ ਵੀ ਆਬਜੈਕਸ਼ਨ ਲੱਗ ਸਕਦਾ ਇਸ ਚੀਜ਼ ਦਾ। ਫਿਰ
2: ਸਰ ਐਪਰੀਹੈਂਸ਼ਨ ਤਾਂ ਸਾਰਿਆਂ ਨੂੰ ਹੈਗੀ ਆ, ਤੁਸੀਂ ਪੜ੍ਹ ਕੇ ਦੇਖ ਲਓ ਉਹਦੇ ਵਿੱਚ ਜਿਹੜਾ ਹੈਗਾ ਕੋਈ ਕਲੈਰਿਟੀ ਹੋਵੇ ਤਾਂ ਆ ਨਾ ਜੀ
0: ਜੀ।
2: ਉਹ ਤਾਂ ਜਿਹਨੂੰ ਮਰਜ਼ੀ ਦਰਖਾਸਤ ਉਹ ਆਰਾਮ ਨਾਲ ਚੁੱਪ ਕਰਕੇ ਜਿਹੜਾ ਹੈਗਾ ਆ ਜੀ ਇੱਥੇ ਜਿਹੜੇ ਮੇਰੀਆਂ ਭਾਵਨਾਵਾਂ ਠੇਸ ਪਹੁੰਚੀ ਹੈਗੀ ਆ ਜੀ, ਇਹਨੇ ਆਹ ਕੰਮ ਗਲਤ ਕੀਤਾ ਹੈ ਜੀ,
0: ਇਹਨੇ
2: ਮਰਿਆਦਾ ਨਹੀਂ ਫੋਲੋ ਕੀਤੀ ਜੀ
0: ਜੀ। ਤੇ ਇਸ
2: ਕਰਕੇ ਜਿਹੜਾ ਹੈਗਾ
0: ਹਾਂਜੀ ਇਹਦੇ ਵਿੱਚ ਇੱਕ ਚੀਜ਼ ਹੋਰ ਜਿਹੜਾ SGPC ਇਤਰਾਜ਼ ਜਤਾ ਰਹੀ ਹੈ ਜਾਂ ਆਪਣੇ ਜਥੇਦਾਰ ਗੜਗੜਜ ਸਾਹਿਬ ਉਹਨਾਂ ਨੇ ਵੀ ਇਤਰਾਜ਼ ਜਤਾਇਆ ਕਿ ਜਿਹੜਾ ਖਰੜਾ ਮੰਗਿਆ ਸੀ ਬਿੱਲ ਪਾਸ ਹੋਣ ਤੋਂ ਪਹਿਲਾਂ ਜਾਂ ਸਾਨੂੰ ਭੇਜਿਓ 24 ਤੋਂ 48 ਘੰਟਿਆਂ ਦੇ ਵਿੱਚ ਤੁਹਾਨੂੰ ਅਸੀਂ ਵਾਪਸ ਵੀ ਕਰ ਦਾਂਗੇ ਜੋ ਸਾਡੀਆਂ ਕੁਝ ਚੀਜ਼ਾਂ ਹੋਣਗੀਆਂ ਜਾਂ ਦੇਖ ਲਾਂਗੇ ਤਾਂ ਉਹਨੂੰ ਵੀ ਆਪਾਂ ਕਰ ਲਾਂਗੇ ਨਾਲ ਦੀ ਨਾਲ, ਪਰ ਉਹਦੇ ਵਿੱਚ ਖਰੜਾ ਨਹੀਂ ਭੇਜਿਆ ਗਿਆ। ਇਹ ਸਮਾਂ ਤੇ ਮੌਕਾ ਸੂਬੇ ਦੀ ਸਰਕਾਰ ਨੇ ਕਹਿ ਲਓ ਮਤਲਬ ਕਿ ਕਿਉਂ ਦਿੱਤਾ ਇਸ ਚੀਜ਼ ਦਾ, ਇਹਦੇ ਉੱਤੇ ਆਬਜੈਕਸ਼ਨ ਉੱਠਣ ਜੀ ਦੁਬਾਰਾ।
2: ਭਰੇ ਸਾਹਿਬ ਬੇਨਤੀ ਇਹ ਹੈਗੀ ਆ, ਮੈਂ ਨਾ ਸੋਚਦਾ ਪਿਆ ਸੀਗਾ ਚਲੋ ਮੈਂ ਜੇ ਇਹਦੇ ਵਿੱਚ ਡਰਾਫਟਿੰਗ ਕੀਤੀ ਹੁੰਦੀ ਤੇ ਮੈਂ ਕੀ ਕਰਦਾ
0: ਜੀ,
2: ਕਿਉਂਕਿ ਸ਼ਬਦ ਜਿਹੜਾ ਸਰ ਸਾਰਿਆਂ ਨੂੰ ਜ਼ਿਆਦਾ ਇਤਰਾਜ਼ ਜਿਹੜਾ ਹੈਗਾ ਆ ਉੱਥੇ ਜਥੇਦਾਰ ਕੁਲਦੀਪ ਸਿੰਘ ਗੜਗੜਜ ਹੋਣਾ ਨੇ ਜਿਹੜਾ ਇਹ ਵਾਰ ਵਾਰ ਇਸ ਚੀਜ਼ ਤੇ ਇਤਰਾਜ਼ ਕੀਤਾ ਵੀ ਕਸਟੋਡੀਅਨ ਹਾਂਜੀ ਤੁਸੀਂ ਕਸਟੋਡੀਅਨ ਲਿਖ ਦਿੱਤਾ ਵੀ ਜਿਸ ਸ਼ਕਤੀ ਦੇ ਅੱਗੇ ਜਾ ਕੇ ਅਸੀਂ ਨਤਮਸਤਕ ਹੁੰਦੇ ਆ ਮੱਥਾ ਟੇਕਦੇ ਹੈਗੇ ਆ ਅਸੀਂ ਤਾਂ ਆਪ ਉਹਦੀ ਕਸਟਡੀ ਚ ਆ ਹੀ ਇਜ਼ ਅਵਰ ਕਸਟੋਡੀਅਨ
0: ਹਾਂਜੀ,
2: ਨਾ ਕਿ ਅਸੀਂ ਜਿਹੜਾ ਹੈਗਾ ਆ ਮੰਨ ਲਓ ਸਰੂਪ ਆਪਣੇ ਘਰ ਲੈ ਕੇ ਜਾਂਦੇ ਹੈਗੇ ਆ ਤੇ ਅਸੀਂ ਕਸਟੋਡੀਅਨ ਦੀ ਮਤਲਬ ਅਸੀਂ ਕਸਟੋਡੀਅਨ ਆ ਗੁਰੂ ਸਾਹਿਬ ਦੇ
0: ਜੀ,
2: ਉਹ ਬੜਾ ਇੱਕ ਡੈਰੋਗੇਟਰੀ ਚਲਾ ਗਿਆ ਸਰ ਜ਼ਿਆਦਾ ਮਤਲਬ ਜਿਹੜਾ ਆ ਤੁਸੀਂ ਦੇਖੋ ਤਾਂ ਸਹੀ ਵੀ ਇੱਕ ਪਾਸੇ ਉਹ ਆਪਾਂ ਮਤਲਬ ਗੁਰੂ ਮਹਾਰਾਜ ਦੇ ਸਰੂਪ ਨੂੰ ਮੱਥਾ ਟੇਕਦੇ ਆ ਜਾ ਕੇ ਤੇ ਉਹ ਉੱਥੇ ਜਿਹੜਾ ਆ ਆਪਾਂ ਉਹਦੀ ਸ਼ਰਨ ਚ ਜਾਂਦੇ ਆ
0: ਜੀ
2: ਤੇ ਵਰਲਡ ਆਪਾਂ ਕਸਟੋਡੀਅਨ ਲਿਖਿਆ, ਮੇਰੇ ਮਨ ਚ ਆਇਆ ਵੀ ਜੇ ਤੂੰ ਮਤਲਬ ਇਹ ਬਣਾਉਂਦਾ ਤੇ ਫੇਰ ਕੀ ਕਰਦਾ ਕੀ ਲਿਖਦਾ, ਤੁਸੀਂ ਉਹਨੂੰ ਜਿਹੜਾ ਹੈਗਾ ਮਰਿਆਦਾ ਮੁਤਾਬਕ ਉਹਨਾਂ ਨੂੰ ਲਿਖੋ ਬਲੈਸਡ ਪਰਸਨਸ
0: ਜੀ
2: ਹਾਂਜੀ ਵੀ ਉਹਨਾਂ ਤੇ ਕਿਰਪਾ ਹੋਈ ਵੀ ਜੇ ਕਿਸੇ ਨੇ ਆਪਣੇ ਘਰ ਲੈ ਗਿਆ ਪ੍ਰਕਾਸ਼ ਕੀਤਾ, ਦੇ ਆਰ ਬਲੈਸਡ ਪੀਪਲ,
0: ਬਿਲਕੁਲ
2: ਹਾਂਜੀ, ਜਾਂ ਤੁਸੀਂ ਜਿਹਨੂੰ ਦਿੱਤਾ ਇੰਸਟੀਚਿਊਸ਼ਨ ਤੋਂ ਜਿਹੜਾ ਹੈਗਾ ਕਸਟੋਡੀਅਨ ਦੀ ਲਿਖਣ ਦੀ ਬਜਾਏ ਤੁਸੀਂ ਲਿਖ ਦਿਓ ਬਲੈਸਡ ਇੰਸਟੀਚਿਊਸ਼ਨ,
0: ਉਹ ਤਾਂ ਲੋਕ ਸਮਝਦੇ ਆ ਅਸੀਂ ਤਾਂ ਭਾਗਾਂ ਵਾਲੇ ਹੋ ਗਏ ਵੀ ਗੁਰੂ ਸਾਹਿਬ ਨੇ ਸਾਡੇ ਘਰ ਚਰਨ ਪਾਏ ਆ, ਉਹ ਤਾਂ ਇਹ ਚੀਜ਼ ਨੂੰ ਮੰਨਦੇ ਨੇ।
2: ਦੇਖੋ ਗੱਲ ਕੀ ਹੈਗੀ ਆ
0: ਜੀ,
2: ਭਈ ਬੰਦੇ ਦੀ ਬੁੱਧੀ ਕਿੱਦਾਂ ਭ੍ਰਿਸ਼ਟ ਦੀ ਆ ਜੀ
0: ਜੀ,
2: ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ,
0: ਉਹ
2: ਗੱਲ ਆਪਾਂ ਸਤਿਕਾਰ ਐਕਟ ਦੀ ਕਰਦੇ ਪਏ ਹੈਗੇ ਆ ਵੀ ਸੋਸਾਇਟੀ ਦੇ ਵਿਚ ਆਪਾਂ ਸਤਿਕਾਰ ਕਿੱਦਾਂ ਮੇਨਟੇਨ ਰਵੇ, ਉਹ ਇਸ ਐਕਟ ਦੇ ਵਿਚ ਦਰਜ ਆ ਜੀ, ਜੋ ਆਪਾਂ ਮਤਲਬ ਬਾਹਰ ਅੰਦਾਜ਼ਾ ਲਾ ਜਾਂਦਾ
0: ਤੇ
2: ਅੱਜ ਬਹਿਸ ਹੋ ਰਹੀ ਹੈਗੀ ਆ ਉਹਦੇ ਵਿਚ ਸ਼ਬਦ ਏਦਾਂ ਦੇ ਲਿਖੇ ਆ ਜਿਹਦੇ ਨਾਲ ਉਹਨਾਂ ਦੀ ਡਿਸਰਿਸਪੈਕਟ ਹੋ ਰਹੀ ਆ
0: ਜੀ, ਬਿਲਕੁਲ ਹੈ ਜੀ।
2: ਏ ਤੋਂ ਵੱਡਾ ਜਿਹੜਾ ਸਲੈਪ ਹੋਰ ਕੀ ਹੋਣਾ ਚਾਹੀਦਾ ਆ, ਹੂ ਆਰ ਵਰ ਦਾ ਬੇਕਰਸ ਆਫ ਦਾ ਮਤਲਬ ਜਿਹੜਾ ਹੈਗਾ ਆ ਹੂ ਡਰਾਫਟਡ ਦੀ ਦਿਸ ਬਿੱਲ, ਉਹ ਇੱਥੇ ਜਿਹੜਾ ਜਿਹਾ ਐਕਟ ਕਹਿ ਲਓ ਤੁਸੀਂ, ਕਿਉਂਕਿ ਪਾਸ ਹੋ ਚੁੱਕਾ ਹੈਗਾ ਆ ਹੁਣ ਤਾਂ ਲਾਅ ਬਣ ਗਿਆ
0: ਜੀ,
2: ਸੋ ਇਸ ਕਰਕੇ ਏ ਤੋਂ ਵੱਡੀ ਚਪੇੜ ਹੋਰ ਕੀ ਹੋ ਸਕਦੀ ਆ ਬਣਾਉਣ ਵਾਲਿਆਂ ਦੇ ਮੂੰਹ ਤੇ, ਇੱਕ ਸਤਿਕਾਰ ਐਕਟ ਨੂੰ ਜਿਹੜਾ ਹੈਗਾ ਆ ਤੁਸੀਂ ਵੀ ਇਸ ਤਰੀਕੇ ਨਾਲ ਅਮੈਂਡ ਕਰ ਦਿੱਤਾ ਕਿ ਉਹਦੇ ਵਿਚ ਜਿਹੜੇ ਸ਼ਬਦ ਪਾਏ ਗਏ ਉਹ ਆਪਣੇ ਆਪ ਦੇ ਵਿਚ ਹੀ ਡਿਸਰਿਸਪੈਕਟ ਟੂ ਦਾ ਅਥਾਰਟੀ ਹੈਗੇ ਆ
0: ਜੀ,
2: ਜਿਸ ਅਥਾਰਟੀ ਦੀ ਤੁਸੀਂ ਰਿਸਪੈਕਟ ਕਰਾਉਣੀ ਸੀ।
0: ਇਹੀ ਚੀਜ਼ ਸੈਣੀ ਸਾਹਿਬ, ਚਲੋ ਇਹਦੇ ਵਿਚ ਟੈਕਨੀਕਲ ਚੀਜ਼ਾਂ ਜਿਆਦਾ ਤੁਸੀਂ ਸਮਝਾ ਸਕਦੇ ਹੋ ਤਾਂ ਹੀ ਮੈਨੂੰ ਕੋਸ਼ਿਸ਼ ਕੀਤੀ ਇਹਦੇ ਉੱਤੇ ਆਪਾਂ ਡਿਸਕਸ ਕਰੀਏ ਥੋੜੀ, ਪਰ ਉਹੀ ਚੀਜ਼ ਨੂੰ ਜਿਹੜਾ ਹੁਣ ਸਿਆਸਤਦਾਨ ਚਾਹੇ ਉਹ ਸਿੱਖ ਧਿਰਾਂ ਨੇ ਚਾਹੇ ਉਹ ਪੋਲੀਟੀਕਲ ਧਿਰਾਂ ਨੇ ਸਾਰੀਆਂ ਦੇਖ ਲਓ, ਪਰ ਮਾਨ ਸਾਹਿਬ ਨੂੰ ਮੈਂ ਪਿਛਲੇ ਕੱਲ ਪਰਸੋਂ ਦਾ ਮੇਰੇ ਖਿਆਲ ਨਾਲ ਇੱਧਰ ਦੁਆਬੇ ਦੇ ਵਿਚ ਆਏ ਹੋਏ ਸੀ, ਉੱਥੇ ਸ਼ਾਇਦ ਮੈਂ ਸੁਣਿਆ ਸੀ ਜਾਂ ਕਿੱਦਾਂ, ਉੱਥੇ ਵੀ ਗੱਲ ਕਰਦੇ ਪਏ ਸੀ ਕਿ ਅਸੀਂ ਬੇਅਦਬੀ ਦਾ ਐਕਟ ਲਿਆਂਦਾ ਲਾਗੂ ਕਰ ਦਿੱਤਾ ਤੇ ਸਾਡਾ ਵਿਰੋਧ ਕਰਨ ਲੱਗ ਗਏ ਨੇ ਹੁਣ, ਤੇ ਇੱਕ ਤਰ੍ਹਾਂ ਦਾ ਜਿਹੜਾ ਆਮ ਲੋਕਾਂ ਦੀ ਸਮਝ ਦੇ ਵਿਚ ਜਾਂ ਸਾਡੇ ਵਰਗਿਆਂ ਦੀ ਸਮਝ ਦੇ ਵਿਚ ਇਹ ਚੀਜ਼ਾਂ ਨਹੀਂ ਆ ਟੈਕਨੀਕਲ ਜਾਂ ਕਾਨੂੰਨ ਦੀਆਂ, ਜੋ ਹੱਦਾਂ ਨੇ ਸਰਹੱਦਾਂ ਨੇ ਜਾਂ ਉਹਨੂੰ ਸਮਝਣ ਦੀ ਜ਼ਰੂਰਤ ਹੈ, ਪਰ ਇੱਕ ਇਮੋਸ਼ਨਲ ਪੱਤਾ ਜਾਂ ਉਹ ਕਿਤੇ ਨਾ ਕਿਤੇ ਖੇਡਿਆ ਜਾ ਸਕਦਾ ਹੈ, ਉਹਦੇ ਵਿਚ ਖੇਡ ਰਹੇ ਨੇ ਜੀ।
2: ਪਰ ਰਾਜਨੀਤੀ ਆ, ਆਪਾਂ ਇਹ ਤੇ ਮਾਇੰਡ ਕਿਉਂ ਕਰਦੇ ਹੋ, ਜਾਇਜ਼ ਹੈ ਜੀ ਅਗਲੇ ਨੂੰ ਜੋ ਚੰਗਾ ਲੱਗਦਾ ਹੈ ਅਗਲਾ ਕਰੇ ਜੀ
0: ਜੀ,
2: ਸਵਾਲ ਤਾਂ ਇਹ ਹੈਗੇ ਨਾ ਰਾਜਨੀਤੀ ਦੇ ਵਿਚ ਕੋਈ ਕਿਸੇ ਦਾ ਲਿਹਾਜੀ ਨੀ ਹੁੰਦਾ ਜੀ
0: ਜੀ,
2: ਮੇਨ ਤਾਂ ਇਹਨਾਂ ਨੇ ਜਨਤਾ ਨੂੰ ਬੇਵਕੂਫ ਬਣਾਉਣਾ ਹੁੰਦਾ ਆ, ਉਹ ਆਪਣਾ ਆਪਣਾ ਢੰਗ ਆ ਜੀ, ਕੋਈ ਕਿਸੇ ਢੰਗ ਨਾਲ ਚੱਲ ਪੈਂਦਾ ਕੋਈ ਕਿਸੇ ਢੰਗ ਨਾਲ ਚੱਲ ਪੈਂਦਾ ਜੀ
0: ਜੀ, ਬਿਲਕੁਲ
2: ਹੈ ਜੀ। ਇਸ ਕਰਕੇ ਬਾਕੀ ਇਹਨਾਂ ਦੀ ਜਿਹੜੀ ਹੈਗੀ ਨਾ ਜੀ ਮਨਸ਼ਾ ਦੇ ਉੱਤੇ ਪਹਿਲਾਂ ਤੋਂ ਹੀ ਸ਼ੱਕ ਸੀਗਾ ਕਿ ਨਾ ਇਹਨਾਂ ਨੇ ਜਿਹੜੇ ਬੇਅਦਬੀ ਦੇ ਮਸਲੇ ਹੈਗੇ ਸੀ ਉਹ ਜਿੱਦਾਂ ਲੋਕਾਂ ਨੂੰ ਪ੍ਰਾਊਡ ਕਰਕੇ ਆਏ ਸੀ ਕਿ ਭਾਈ ਹੱਲ ਕਰਕੇ ਤੁਹਾਨੂੰ ਦਿਆਂਗੇ, ਕੋਈ ਕਹਿੰਦੇ ਮਹੀਨੇ ਚ ਕਰ ਦਿਆਂਗੇ, ਪੰਦਰਾਂ ਦਿਨਾਂ ਚ ਕਰ ਦਿਆਂਗੇ, ਤੇ ਪੰਜਾਬੀਆਂ ਨੇ ਵੀ ਖੁੱਲਾ ਜਿਗਰਾ ਦਿਖਾ ਲਿਆ ਕਹਿੰਦੇ ਲਓ ਜੀ ਤੁਸੀਂ ਕਰੋ ਹੱਲ,
0: ਤੇ
2: ਇੰਨੀਆਂ ਸੀਟਾਂ ਦਿੱਤੀਆਂ, ਉਹ ਮੁੜ ਕੇ ਜਿਹੜਾ ਹੈਗਾ ਆ ਹੁਣ ਹੰਕਾਰ ਕਹਿੰਦੇ ਸਿਰ ਨੂੰ ਚੜਿਆ ਆ ਜੀ, ਹੋਰ ਤਾਂ ਕੋਈ ਚੱਕਰ ਨੀਗਾ
0: ਜੀ, ਬਿਲਕੁਲ ਜੀ
2: ਸਰ, ਕੈਦੀ ਵਾਰ ਹੈ ਨੀ ਇਹਨਾਂ ਦਾ ਹੱਲ ਕਰਨ ਦਾ, ਕੈਦੀ ਵਾਰ ਹੈ ਨੀ ਸੀਗਾ, ਹਰ ਇੱਕ ਸਮੱਸਿਆ ਦਾ ਹੱਲ ਹੁੰਦਾ ਆ ਪਰ ਉਹਦਾ ਹੁੰਦਾ ਦਿਮਾਗ ਨਾਲ ਆ,
0: ਤੇ
2: ਮਿਹਰਬਾਨੀ ਸਰ ਹੁਣ ਹੋਰ ਕੋਈ ਹੈ ਜੀ
0: ਖਬਰ? ਦੋ ਗੱਲਾਂ ਜ਼ਰੂਰ ਤੁਹਾਡੇ ਨਾਲ, ਚਲੋ ਦੋਸਤਾਂ ਦੇ ਸੁਨੇਹੇ ਆਏ ਨੇ ਉਹਨਾਂ ਨਾਲ, ਦੋਸਤ ਬੰਗਾਲ ਦੀ ਗੱਲ ਦੇ ਉੱਤੇ ਥੋੜਾ ਜਿਹਾ ਕੁਝ ਐਗਰੀ ਕਰ ਰਹੇ ਨੇ ਕੁਝ ਨਹੀਂ ਐਗਰੀ, ਉਹ ਸਭ ਦੀ ਆਪਣੀ ਸੋਚ ਹੈ, ਸਾਡੇ ਨਾਲ ਸਹਿਮਤ ਹੋਣਾ ਨਹੀਂ ਹੋਣਾ ਉਹ ਆਪਾਂ ਪਹਿਲਾਂ ਹੀ ਕਹਿੰਦੇ ਆ ਰਹੇ ਹਾਂ, ਹਰ ਕਿਸੇ ਦੇ ਆਪਣੇ ਵਿਚਾਰ ਨੇ। ਤੇ ਸ਼ੈਲੀ ਸਾਹਿਬ, ਸ਼ੈਲੀ ਜੀ ਪੁੱਛਦੇ ਨੇ ਕਿ ਪਹਿਲਾਂ ਤਾਂ ਸੈਣੀ ਸਾਹਿਬ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਉਹਦਾ ਥੋੜਾ ਜਿਹਾ ਜ਼ਰੂਰ ਦੱਸੋ ਸੈਣੀ ਸਾਹਿਬ, ਅਸਲ ਦੇ ਵਿੱਚ ਉਹ ਮੁੱਦਾ ਕੀ ਸੀ ਵੋਟਾਂ ਦਾ ਜੀ, SIR ਚੱਲਿਆ ਜੀ?
2: ਪਰ ਸਾਹਿਬ ਇਹਦੇ ਵਿੱਚ ਕੋਈ ਸ਼ੱਕ ਨਹੀਂ, ਮੇਰੀ ਤਾਂ ਆਪਣੀ ਜਿਹੜੀ ਹੈਗੀ ਆ, ਮੈਂ ਗਲਤ ਵੀ ਹੋ ਸਕਦਾ ਹੈਗਾ ਜੀ
0: ਜੀ,
2: ਨੋ ਡਾਊਟ। ਪਰ ਸਾਹਿਬ ਇਲੈਕਸ਼ਨ ਉਦਣ ਨਹੀਂ ਲੜਿਆ ਜਾਂਦਾ, ਇਲੈਕਸ਼ਨ ਲੜਿਆ ਜਾਂਦਾ ਹੈਗਾ 5 ਸਾਲ ਪਹਿਲਾਂ ਜਦੋਂ ਵੋਟਾਂ ਬਣਦੀਆਂ ਜੀ,
0: ਬਿਲਕੁਲ।
2: ਘੁਸਪੈਠੀਏ ਜਿਹੜੇ ਬੰਗਲਾਦੇਸ਼ੀ ਉੱਥੋਂ ਜਿਹੜਾ ਹੈਗਾ ਬਾਰਡਰ ਤੁਹਾਨੂੰ ਪਤਾ ਨਾਲ ਲੱਗਦਾ ਹੈਗਾ ਆ, ਉਦੋਂ ਆਏ ਬੰਗਲਾਦੇਸ਼ੀ, ਬੰਗਲਾਦੇਸ਼ੀ ਆਏ ਤੇ ਉਹਨਾਂ ਦੀਆਂ ਬਣੀਆਂ ਵੋਟਾਂ, ਉਹਨਾਂ ਦੀਆਂ ਵੋਟਾਂ ਬਣੀਆਂ, ਜਿੱਦਾਂ ਸਾਡੇ ਇੱਦਾਂ ਕਰਕੇ ਕਈ ਵਾਰੀ ਹੋ ਜਾਂਦਾ ਹੈਗਾ ਆ ਵੀ ਆਪਾਂ ਇੱਥੇ ਬੈਠੇ ਵੱਡੇ ਬੰਦੇ ਪ੍ਰਵਾਸੀ ਆਏ ਹੁੰਦੇ ਉਹਨਾਂ ਦੀ ਬਣਾ ਲੈਂਦੇ,
0: ਉਦੋਂ ਵੀਡੀਓ ਵੀ ਇੱਕ ਵਾਇਰਲ ਹੋਈ ਸੀ, ਮੱਝਾਂ ਗਾਵਾਂ ਨੂੰ ਵੀ ਤਾਰਾਂ ਟਪਾਉਣ ਲੱਗੇ ਹੋਏ ਸੀ,
2: ਬਿਲਕੁਲ ਜੀ ਬਿਲਕੁਲ,
0: ਉਹ
2: ਉਹਨਾਂ ਨੇ ਵੋਟਾਂ ਬਣਾਈਆਂ
0: ਜੀ।
2: SIR ਕੀ ਹੈਗਾ ਆ? SIR ਇੱਕ ਜਿਹੜੀ ਪ੍ਰੋਸੈਸ ਆ ਜਿਹਦੇ ਵਿੱਚ ਜਿਹੜਾ ਆ ਉਸ ਬੰਦੇ ਦੀ 20 ਸਾਲ ਪਹਿਲਾਂ ਜਿਹੜੀ ਵੋਟ ਕਿੱਥੇ ਹੈਗੀ ਸੀ, ਜੇ ਇੱਥੇ ਹੈਗੀ ਸੀ ਤੇ ਵੈਲ ਐਂਡ ਗੁੱਡ, ਤੈਨੂੰ ਕੋਈ ਸਵਾਲ ਨਹੀਂ
0: ਜੀ,
2: ਜੇ ਇੱਥੇ ਹੈ ਨਹੀਂ ਸੀ ਤੇ ਕਿੱਥੇ ਸੀ,
0: ਜੀ
2: ਅਗਲਾ ਕਹੂਗਾ ਕਿ ਮੈਂ ਤਾਂ ਉਸ ਵੇਲੇ ਮੇਰੀ ਵੋਟ ਹੀ ਨਹੀਂ ਸੀ ਬਣੀ, ਮੈਂ ਤਾਂ ਜਿਹੜਾ ਹੈਗਾ ਆ ਭਾਈ ਬੱਚਾ ਸੀਗਾ
0: ਜੀ,
2: ਠੀਕ ਆ ਬਿਲਕੁਲ ਠੀਕ ਆ ਬੱਚਾ ਸੀ, ਤੇ ਤੇਰੇ ਮਾਂ ਬਾਪ ਦੀ ਵੋਟ ਕਿਹੜੇ ਸ਼ਹਿਰ ਚ ਤੇ ਕਿੱਥੇ ਬਣੀ ਸੀ, ਉਹ ਹੈਗਾ ਕੀ ਸੀ, ਜਿਹੜੀ ਉਹ ਹੈਗੇ ਸੀ ਬੰਗਲਾਦੇਸ਼ੀ ਸੀਗੇ, ਉਹਨਾਂ ਦੀ ਵੋਟ ਉਹ ਮਾਂ ਬਾਪ ਦੀ ਵੋਟ ਕਿਹੜੇ ਇੱਥੇ ਇੰਡੀਆ ਦੇ ਵਿੱਚ ਬਣੀ ਹੋਣੀ ਆ ਜੀ,
0: ਬਿਲਕੁਲ ਜੀ,
2: ਸੋ ਉਹ ਤਾਂ ਆਏ ਉਧਰੋਂ ਜੀ, ਉਹ ਤੇ ਜਿਹੜੇ ਪਹਿਲਾਂ ਦੇ ਆਏ ਆ ਪੁਰਾਣੇ ਆਏ ਹੈਗੇ ਆ ਜੀ, ਜਿਹਨਾਂ ਦੇ ਮਾਂ ਬਾਪ ਵੀ ਇੱਥੇ ਸੀਗੇ ਤੇ ਉਹਨਾਂ ਨੇ ਵੋਟ ਕੀਤੀ ਸੀ 20 ਸਾਲ ਪਹਿਲਾਂ ਕਾਸਟ ਕੀਤੀ ਸੀ, ਉਹਨਾਂ ਨੇ ਉੱਥੋਂ ਉਹਨਾਂ ਦੀ ਵੋਟ ਦਾ ਨੰਬਰ ਨੋਟ ਕੀਤਾ ਤੇ ਉਹਨਾਂ ਨੂੰ ਓਕੇ ਕਰ ਦਿੱਤਾ,
0: ਬਿਲਕੁਲ ਹੈ ਜੀ। ਨਾਲੇ ਸੈਣੀ ਸਾਹਿਬ ਜੇ ਦੇਖਿਆ ਜਾਵੇ ਨਾ, ਇੱਕ ਜਗ੍ਹਾ ਮੈਂ ਪੜ੍ਹ ਰਿਹਾ ਸੀ 5-7 ਸਾਲ ਪਹਿਲਾਂ ਕਿ ਇੰਡੀਆ ਇਸ ਤਰ੍ਹਾਂ ਦਾ ਮੁਲਕ ਹੈ, ਹੋਰ ਦੁਨੀਆ ਦੇ ਵਿੱਚ ਤੁਹਾਨੂੰ ਸਿਟੀਜ਼ਨ 5-10 ਸਾਲ ਵਿੱਚ ਮਿਲ ਜਾਂਦੀ ਹੈ, ਤੇ ਇੰਡੀਆ ਇੱਦਾਂ ਦਾ ਮੁਲਕ ਹੈ ਜਿੱਥੇ ਸਭ ਤੋਂ ਟਫ ਹੈ ਜੀ ਇੰਡੀਆ ਦੀ ਸਿਟੀਜ਼ਨਸ਼ਿਪ ਲੈਣਾ, ਤੇ ਦੂਸਰਾ ਅੱਜ ਨਾ ਅਮਰੀਕਾ ਨੂੰ ਝਾੜ ਪਾਈ ਹੈ ਰਸ਼ੀਆ ਨੇ ਇਹਨਾਂ ਮੁੱਦਿਆਂ ਦੇ ਉੱਤੇ, ਤਕਰੀਬਨ ਉਹਨਾਂ ਦੇ ਜਿਹੜੇ ਡਿਪਲੋਮੈਟ ਨੇ ਜੀ, ਜਿਹੜੇ ਉਹਨਾਂ ਦੇ ਬੱਚੇ ਜੰਮੇ ਆ ਉੱਥੇ ਅਮਰੀਕਾ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਜੰਮਦੇ ਆ, ਉਹਨੂੰ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਇੰਟਰਨੈਸ਼ਨਲ ਲਾ ਹੈ ਉਹ ਉਹਨੂੰ ਉਹਨਾਂ ਦੀ ਚੋਣ ਵੋਟ ਦਾ ਅਧਿਕਾਰ ਜਾਂ ਸਿਟੀਜ਼ਨ ਦਾ ਅਧਿਕਾਰ ਨਹੀਂ ਦੇ ਸਕਦੇ, ਤੇ ਉਹਨਾਂ ਨੂੰ ਉਸ ਚੀਜ਼ ਦੇ ਵਿੱਚ ਉਹ ਟਰੰਪ ਸਾਹਿਬ ਮਤਲਬ ਕਿ ਉਹਨੂੰ ਦੇ ਰਹੇ ਨੇ, ਤੇ ਅੱਜ ਰਸ਼ੀਆ ਨੇ ਝਾੜ ਪਾਈ ਹੈ ਕਿ ਭਾਈ ਤੁਸੀਂ ਇਹ ਗਲਤ ਕਰ ਰਹੇ ਹੋ।
2: ਬਿਲਕੁਲ ਜੀ ਬਿਲਕੁਲ, ਉਹ ਤੁਹਾਡੀ ਗੱਲ ਠੀਕ ਹੈਗੀ ਹੈ ਜੀ, ਤੇ ਮੈਂ ਤਾਂ ਸ਼ਾਨੀ ਵੀਰ ਜੀ ਨਾਲ ਸੁਨੇਹਾ ਇੱਕ ਦੇਣ ਵਾਸਤੇ ਬੈਠਾ ਸੀ, ਮੈਂ ਕਿਹਾ ਵੀ ਜਿਹਨਾਂ ਦੀਆਂ ਵੋਟਾਂ ਕੱਟੀਆਂ ਗਈਆਂ ਉਹਨਾਂ ਨੂੰ ਦਿੱਲੀ ਜਿਹੜਾ ਹੈਗਾ ਜੰਤਰ ਮੰਤਰ ਤੇ ਸੱਦੋ ਤੇ ਤੁਸੀਂ ਜਾ ਕੇ ਤੇ ਲਾਓ ਧਰਨਾ ਉਹਨਾਂ ਦੇ ਹੱਕ ਵਿੱਚ।
0: ਹਾਂਜੀ ਜੀ,
2: ਉਹ ਪਤਾ ਤਾਂ ਲੱਗੇ ਉਹ ਸਰ, ਗੱਲ ਇਹ ਤਾਂ ਹੈਗੀ ਆ, ਮੈਂ ਇਹ ਨੀ ਕਹਿੰਦਾ ਮੈਂ ਰੂਲ ਆਊਟ ਨੀ ਕਰਦਾ ਵੀ ਹੋ ਸਕਦਾ ਹੈਗਾ ਜੈਨੂਅਨ ਬੰਦੀਆਂ ਦੀਆਂ ਵੀ ਕੱਟ ਹੋ ਗਈਆਂ ਹੋਣ ਕਿਉਂਕਿ
0: ਰਜਿਸਟ੍ਰੇਸ਼ਨ ਕਰਾ ਦਿੰਦੇ ਆ ਜੀ ਉਸ ਪਿੰਡ ਦੇ ਵਿਚ ਜਾ ਕੇ ਜਾਂ ਸ਼ਹਿਰ ਚ ਨਾਲ ਦੀ ਨਾਲ ਕਿਤੇ ਕਰਾਉਂਦੇ ਆ, ਉਹ 5 ਸਾਲਾਂ ਬਾਅਦ ਜਾਂ 10 ਸਾਲਾਂ ਬਾਅਦ ਕਿਤੇ ਵੋਟਾਂ ਬਣਾਉਣ ਆਉਂਦੇ ਆ ਤਾਂ ਉਹ ਅਗਲੇ ਜਰੂਰ ਪਤਾ ਦਥਾ ਕਰਦੇ ਆ, ਤਾਂ ਫਿਰ ਕਦੇ ਅਸੀਂ ਆਪ ਰਜਿਸਟ੍ਰੇਸ਼ਨ ਕਰਾਉਣ ਗਏ ਆ ਜੀ।
2: ਨਹੀਂ ਸਰ ਗੱਲ ਏਦਾਂ ਹੈਗੀ, ਸਾਡੇ ਇੱਥੇ ਮਾਠਾ ਤੋਰ ਰੱਖਦੇ ਹੈਗੇ, ਬਾਹਰਲੇ ਕੰਟਰੀ ਨੀ ਏਦਾਂ ਹੈਗੇ, ਬਾਹਰਲੇ ਕੰਟਰੀਆਂ ਦੇ ਵਿੱਚ ਹੁੰਦਾ ਹੀ ਆ ਜੀ, ਆਪਾਂ ਜਿੱਦਾਂ ਮਰਜ਼ੀ ਆ
0: ਜੀ।
2: ਸੋ ਇਸ ਕਰਕੇ ਵੀ ਉਹ ਜਿਹੜੇ ਹੈਗੇ ਐਸ ਆਈ ਆਰ ਜਿਹੜੀ ਆ ਉਹਦਾ ਇਫੈਕਟ ਇਹ ਹੋਇਆ ਕਿ ਜਿਹੜੀਆਂ ਜਾਅਲੀ ਵੋਟਾਂ ਬਣੀਆਂ ਆਈਆਂ ਸੀਗੀਆਂ ਉਹ ਵਿੱਚੋਂ ਡਿਲੀਟ ਹੋਈਆਂ ਜੀ, ਨਹੀਂ ਤਾਂ ਉਹ ਜਿੱਦਾਂ ਮੈਂ ਤੁਹਾਨੂੰ ਟਾਂਡੇ ਵਾਲੀ ਗੱਲ ਦੱਸੀ ਸੀ ਵੀ ਅਗਲੇ ਬੰਦੇ ਨੇ ਪਹਿਲਾਂ ਹੀ 500 ਵੋਟ ਏਦਾਂ ਦੀ ਬਣਾ ਕੇ ਰੱਖੀ ਸੀ ਪਿੰਡਾਂ ਚ ਰਹਿੰਦੇ ਬੰਦੇ ਤੇ ਉਹਨਾਂ ਦੀ ਸ਼ਹਿਰ ਦੇ ਵਿੱਚ ਵੋਟ ਬਣਾਈ ਸੀ, ਇਲੈਕਸ਼ਨ ਵਾਲੇ ਦਿਨ ਗੱਡੀਆਂ ਭੇਜ ਦਿੰਦੇ ਸੀ ਉਹ ਬੰਦੇ ਜਾ ਕੇ, ਉਹ ਅਗਲਾ ਬੰਦਾ ਜਿਹੜਾ ਨਾਲ ਦਾ ਇਲੈਕਸ਼ਨ ਲੜਦਾ ਹੁੰਦਾ ਸੀ ਉਹ ਸਿਰ ਤੇ ਹੱਥ ਰੱਖ ਕੇ ਬੈਠਾ ਹੁੰਦਾ ਜੀ ਵੀ ਆਹ ਵੋਟਾਂ ਕਿੱਥੇ ਰਹਿੰਦੀਆਂ ਹੈਗੀਆਂ, ਮੈਂ ਤਾਂ ਦੇਖੀਆਂ ਹੀ ਨੀ ਜੀ, ਨਾ ਉਹਨੂੰ ਪਤਾ ਲੱਗਦਾ ਸੀ ਵੀ ਕਿੱਥੋਂ ਆਈਆਂ ਜੀ ਇਹ।
0: ਜੀਰਾ ਸਾਹਿਬ ਵੀ ਕਹਿੰਦੇ ਨੇ ਕਿ ਨਹੀਂ ਭਾਰਤ ਸਾਹਿਬ ਲੋਕਤੰਤਰ ਦਾ ਸ਼ਰੇਆਮ ਕਤਲ ਹੋ ਗਿਆ ਜੀ ਕਹਿੰਦੇ ਅੱਜ, ਤੇ ਕਹਿੰਦੇ ਜੀ
2: ਉਹ ਸਾਰੇ ਇਹਨਾਂ ਨੇ ਇੱਦਾਂ ਹੀ ਕਹਿਣਾ ਹੈਗਾ ਜੀ, ਕੋਈ ਕਤਲ ਕੁਤਲ ਨਹੀਂ ਹੈਗਾ, 3 ਸਟੇਟਾਂ ਦੇ ਵਿੱਚ ਉਹਨਾਂ ਨੇ 2 ਸਟੇਟਾਂ ਰਿਟੇਨ ਕਰ ਲਈਆਂ, ਇੱਕ ਬੰਗਾਲ ਹੀ ਜਿੱਤਿਆ ਉਹਨਾਂ ਨੇ
0: ਜੀ,
2: 2 ਜਗ੍ਹਾ ਤਾਂ ਕਾਂਗਰਸ ਉਹਦੀ ਸਰਕਾਰ ਬਣ ਜਾਣੀ ਹੈਗੀ, 1 ਜਗ੍ਹਾ ਉੱਥੇ ਕਾਂਗਰਸ ਦੀ ਉਹ ਹੋ ਜਾਣੀ ਅਲਾਇੰਸ ਪਾਰਟਨਰ ਨਾਲ,
0: ਵੈਸੇ
2: ਤੇ ਦੂਜੇ ਪਾਸੇ
0: ਸਵਾਲ ਤਾਂ ਸੈਣੀ ਸਾਹਿਬ ਇਹ ਵੀ ਖੜਾ ਹੋ ਜਾਂਦਾ ਹੁਣ ਕਾਂਗਰਸ ਰੋਲਾ ਪਾਊਗੀ ਕਿ ਈਵੀਐਮ ਦਾ ਜਾਂ ਲੋਕਤੰਤਰ ਦਾ ਗਾਣ ਹੋ ਗਿਆ।
2: ਨਾ ਨਾ ਨਾ ਨਾ, ਉਹ ਉੱਥੇ ਦਾ ਜਵਾਬ ਆ ਗਿਆ ਉਹਨਾਂ ਨੇ, ਉਹ ਜੋਗਿੰਦਰ ਯਾਦਵ ਨੂੰ ਵੀ ਇਹ ਸਵਾਲ ਕੀਤਾ ਸੀ, ਉਹ ਕਹਿੰਦਾ ਚਲੋ ਮੈਂ ਤਾਂ ਪਾਸ ਹੁਣ ਕਰ ਦਿੰਦਾ, ਮੈਂ ਪਹਿਲਾਂ ਵੀ ਨਹੀਂ ਸੀ ਇਸ ਚੀਜ਼ ਨੂੰ ਮੰਨਦਾ, ਹਾਂਜੀ ਤੇ ਬਾਕੀ ਜਿਹੜਾ ਹੈਗਾ ਉਹਨੇ ਇੰਨੀ ਗੱਲ ਜਿਹੜੀ ਆ ਉਹਤੇ ਵੀ ਆਇਆ ਵੀ ਚੰਗਾ ਹੋ ਗਿਆ 2 ਸਟੇਟਾਂ ਚ ਕਾਂਗਰਸ ਦੀ ਸਰਕਾਰ ਬਣ ਜੂਗੀ, ਤੇ ਇਹ ਜੇ ESR ਉੱਥੇ ਗਲਤ ਹੈਗਾ ਸੀਗਾ ਤੇ ਇੱਥੇ ਕੇਰਲਾ ਦੇ ਵਿੱਚ ਹਾਂਜੀ, ਉੱਥੇ ਫਿਰ ਕਿਉਂ ਮਤਲਬ ਜਿਹੜਾ ਹੈਗਾ ਤੁਹਾਡੀ ਸਰਕਾਰ ਕਿੱਦਾਂ ਬਣ ਗਈ, ਜੇ ਇੱਥੇ ਸਹੀ ਸੀਗਾ ਤੇ ਫਿਰ ਉੱਥੇ ਵੀ ਸਹੀ ਆ,
0: ਪਰ
2: ਸਟੈਂਡਰਡ ਨਹੀਂ ਹੋ ਸਕਦਾ
0: ਇਸ ਚੀਜ਼ ਨੂੰ ਸੈਣੀ ਸਾਹਿਬ। ਫਿਰ ਇਹ ਵੀ ਤਾਂ ਕਿਤੇ ਨਾ ਕਿਤੇ ਕਹਿ ਦਿੱਤਾ ਜਾਂਦਾ ਕਿ ਭਾਈ ਉਹ ਥੋੜੀ ਬਹੁਤੀ ਰਲ ਮਿਲ ਕੇ ਖਾ ਲਓ ਭਾਈ, ਉਹਨਾਂ ਦੀ ਸਰਕਾਰ ਬਣਾਤੀ ਇਸ ਈਵੀਐਮ ਦੇ ਉੱਤੇ ਓਬਜੈਕਸ਼ਨ ਨਾ ਹੋਵੇ, ਕਿ ਉਹ ਵੀ ਚੀਜ਼ਾਂ ਤਾਂ ਕਿਤੇ ਨਾ ਕਿਤੇ ਸਪਸ਼ਟ ਹੋ ਜਾਣਗੀਆਂ ਫਿਰ।
2: ਸਾਡੇ ਪੰਜਾਬੀਆਂ ਦੇ ਮਨਾਂ ਚ ਜ਼ਰੂਰ ਇਹ ਹੈਗਾ ਜੀ ਲੁੱਟੇ ਗਏ ਜੀ ਏਦਾਂ ਕਰਕੇ, ਸਾਡਾ ਕੋਈ ਇੰਨੀ ਇੰਟਰਸਟ ਹੁੰਦਾ ਨਾ ਕੋਈ ਗੱਲ ਹੁੰਦੀ ਹੈਗੀ ਆ, ਬਣਾ ਲਈ ਮੋਦੀ ਨੇ ਸਰਕਾਰ ਬਣਾ ਲੈ 20 ਵਾਲੀ ਬਣਾ ਲੈ, ਜਿੱਦਣ ਪੰਜਾਬ ਦੇ ਵਿੱਚ ਆ ਕੇ ਬਣਾਊਗਾ ਉਦਣ ਦੇਖਾਂਗੇ ਜੀ।
0: ਬਿਲਕੁਲ
2: ਸਵਾਲ ਤਾਂ ਇਹ ਹੈਗਾ ਨਾ ਜੀ, ਅਸੀਂ ਮਤਲਬ ਗੁੱਡ ਪਰ ਜੀ ਸਾਹਿਬ ਮੇਰਾ ਮਤਲਬ ਜਿਹੜਾ ਹੈਗਾ ਨਾ, ਮੈਂ ਸੱਚੀ ਗੱਲ ਮੈਂ ਜਿਸ ਸੋਚ ਦਾ ਧਾਰਨੀ ਆ ਸਪਸ਼ਟ ਦੱਸਾਂ ਜੀ, ਮੈਂ ਕਿਸੇ ਪਾਰਟੀ ਨੂੰ ਵੀ ਨਹੀਂ ਪਸੰਦ ਕਰਦਾ ਜੀ।
3: ਬਿਲਕੁਲ
2: ਮੈਂ ਪਸੰਦ ਕਰਦਾ ਗੁੱਡ ਗਵਰਨੈਂਸ ਨੂੰ।
3: ਮੈਂ ਉਹੀ ਗੱਲ ਆਪਾਂ
2: ਜਿਹੜੀ ਪਾਰਟੀ ਗੁੱਡ ਗਵਰਨੈਂਸ ਦਊਗੀ, ਹਾਂਜੀ ਗੁੱਡ ਗਵਰਨੈਂਸ ਦਊਗੀ ਸਟੇਟ ਦੇ ਫੇਵਰ ਚ, ਫੈਸਲੇ ਲੈਣ ਦੇ ਵਿਚ ਜਿਹੜਾ ਹੈਗਾ ਆ ਹੈਜੀਟੇਟ ਨਹੀਂ ਕਰੂਗੀ, ਆਪਾਂ ਓਹਦੇ ਫੇਵਰ ਚ ਆ ਜੀ।
3: ਬਿਲਕੁਲ
2: ਪਿਛਲੀ ਵਾਰੀ ਇਹ ਸੋਚਿਆ ਸੀਗਾ ਵੀ ਹਾਂ ਜੀ ਹੋ ਸਕਦਾ ਜਿਹੜੇ ਇੱਥੇ ਰਾਜ ਕਰਦੇ ਆ ਵੀ ਇਹ ਕਰਨਗੇ, ਇਹਨਾਂ ਨੇ ਨਹੀਂ ਕੁਛ ਕੀਤਾ ਤੇ ਆਪਣਾ ਮੂੰਹ ਵੀ ਤਾਂ ਭੰਗ ਹੋ ਗਿਆ ਨਾ ਜੀ ਇਹਨਾਂ ਤੋਂ।
3: ਬਿਲਕੁਲ ਜੀ ਬਿਲਕੁਲ। ਨਾਲੇ ਜਿੱਦਾਂ ਬਹੁਤ ਸਾਰੀਆਂ ਸੰਸਥਾਵਾਂ ਦੇ ਉੱਤੇ ਲੱਗਦੇ ਨੇ ਦੋਸ਼ ਲੱਗਦੇ ਜਾਂ ਕਰਦੇ ਵੀ ਹੈ, ਇਹ ਦੋ ਚਿੱਤੀ ਨਹੀਂ ਹੈ, ਪਰ ਉਹਨਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਇਲਜ਼ਾਮਬਾਜ਼ੀ ਲੱਗਦੀ ਹੈ, ਉਹ ਸਾਡੇ ਅੰਦਰ ਜੋ ਚੀਜ਼ਾਂ ਹੈਗੀਆਂ ਨੇ। ਗੱਲ ਤਾਂ ਹੈ ਕਿ ਲੋਕਾਂ ਦਾ ਭਲਾ ਜੇ ਕਿਤੇ ਨਾ ਕਿਤੇ ਹੋ ਸਕੇ ਤਾਂ ਉਹਦੇ ਵਿੱਚ ਸਰਕਾਰਾਂ ਚਾਹੇ ਕਿਹਦੀ ਵੀ ਹੋਵੇ, ਆਪਾਂ ਤਾਂ ਸ਼ੁਰੂ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਵੋਟ ਪਾਉਣ ਦੀ ਜ਼ਰੂਰਤ ਹੈ, ਪਾਵੋ ਵੋਟ। ਜਿੱਦਾਂ ਤੁਸੀਂ ਦੱਸਿਆ ਕਿ 500 ਵੋਟ ਹੀ ਬਣਾ ਕੇ ਰੱਖੀ ਹੋਈ ਹੈ, ਉਹ ਕੀ ਪਤਾ ਕਿਹੜੀ ਵੋਟ ਦਾ ਜਿਹੜਾ ਇਸਤੇਮਾਲ ਹੋਈ ਜਾਂਦਾ ਜੀ, ਕਿੱਥੇ ਹੋਈ ਜਾਂਦਾ।
2: ਬਿਲਕੁਲ ਭਾਰਤ ਸਾਹਿਬ ਇਹਨਾਂ ਚੀਜ਼ਾਂ ਜਿਹੜਾ ਹੈਗਾ ਆ ਅਸੀਂ ਤਾਂ ਪ੍ਰੈਕਟੀਕਲ ਦੇਖਿਆ ਹੈ ਨਾ ਕਿੱਦਾਂ ਇਲੈਕਸ਼ਨ ਲੜੇ ਜਾਂਦੇ ਹੈਗੇ ਆ ਸਾਡੇ ਸਰ ਛੋਟੀਆਂ ਜਿਹੀਆਂ ਸਾਡੇ। ਮੈਂ ਇਲੈਕਸ਼ਨ ਕਰਾਉਣਾ ਹੈਗਾ ਜੀ ਪਿਛਲੇ 10 ਸਾਲ ਤੋਂ ਜੀ, ਪਿਛਲੇ ਸਾਲ ਮੈਂ 40 ਵੋਟਾਂ ਕੱਢ ਦਿੱਤੀਆਂ ਜੀ। ਕਿਉਂ? ਉਹ ਵਕਾਲਤ ਅਗਲੇ ਨੇ ਕੀਤੀ ਆ, ਕਰਦਾ ਕੱਪੜੇ ਦੀ ਦੁਕਾਨ ਆ, ਉਹਦੀ ਵੋਟ ਬਣਾ ਕੇ ਰੱਖੀ, ਜਿਹਨੇ ਇਲੈਕਸ਼ਨ ਲੜਨਾ ਹੈਗਾ ਉਹ ਉਹਦੇ ਡਿਊਜ਼ ਦੇਈ ਜਾਂਦਾ ਹੈਗਾ ਆ ਵੀ ਜਿੱਦਣ ਉਹਨੇ ਭੁਗਤਾਉਣੀ ਆ ਵੋਟ ਲਿਆ ਕੇ, ਉਹ ਆਪਣੇ ਕੱਪੜੇ ਦੀ ਦੁਕਾਨ ਤੋਂ ਉੱਠ ਕੇ ਆ ਕੇ ਤੇ ਵਕੀਲਾਂ ਦਾ ਪ੍ਰਧਾਨ ਬਣਾ ਜਾਂਦਾ ਜੀ।
3: ਕਿਆ ਬਾਤ!
2: ਤੋ ਇਦਾਂ ਕਰਕੇ ਸਾਡੇ ਅਸੀਂ SIR ਜਿਹੜੀ ਹੈਗੀ ਮੈਂ ਕਰ ਦਿੱਤੀ, ਫੇਰ ਉੱਥੇ ਪਿੱਟ ਸਿਆਪਾ ਪਿਆ ਸੀ ਜੀ ਵੀ ਹਾਂਜੀ ਜੀ ਵੋਟਾਂ ਕੱਟ ਦਿੱਤੀਆਂ, ਇਹਨੇ ਵੋਟਾਂ ਕੱਟ ਦਿੱਤੀਆਂ। ਮੈਂ ਕਿਹਾ ਜਿਹੜੇ ਪ੍ਰੈਕਟਾਈਜ਼ਿੰਗ ਆ ਸਿਰਫ ਮੈਂ ਉਹਦੀਆਂ ਵੋਟਾਂ ਰੱਖੂਗਾ ਜੀ।
3: ਹੁਣ ਦੇਖੋ ਪੰਜਾਬ ਚ ਵੀ ਤਾਂ SIR ਦਾ ਹੈਗਾ ਹੀ ਆ, ਕੰਮ ਸ਼ੁਰੂ ਹੋਇਆ, ਮਹੀਨਾ ਹੋ ਗਿਆ ਤਕਰੀਬਨ, ਪਰ ਉਹਦੇ ਵਿੱਚ ਨਾ ਤਾਂ ਕੋਈ ਖ਼ਬਰ ਆ ਨਾ ਕੋਈ ਰੋਲਾ। ਜਦੋਂ ਫਿਰ ਸਾਰਾ ਕੁਝ ਹੋ ਜਾਏਗਾ ਉਦੋਂ ਕਹਿਣਾ ਜੀ ਧੱਕਾ ਕਰ ਗਏ ਧੱਕਾ ਕਰ ਗਏ, ਜੇ ਹੁਣ ਕਰਨਾ ਤਾਂ ਹੁਣ ਜਵਾਬ ਮੰਗੋ ਉਹਨਾਂ ਚੀਜ਼ਾਂ ਦਾ ਜੀ, ਹੁਣ ਕਿਉਂ ਨੀ ਰੋਲਾ।
2: ਬਿਲਕੁਲ ਜੀ ਬਿਲਕੁਲ ਬਿਲਕੁਲ ਸਾਰੇ ਵੋਟਾਂ ਪਾਉਣ ਵੇਲੇ ਸਾਡੇ ਜਿਹੜਾ ਹੈਗਾ ਆ ਸਾਡੇ ਇੱਕ ਮੈਂ ਮਤਲਬ ਜਿਹੜਾ ਹੈਗਾ ਇੱਕ ਛੋਟੀ ਜਿਹੀ ਜਿਹੜੀ ਹੈਗੀ ਆ ਸਬ ਡਿਵੀਜ਼ਨ ਦੀ ਇਲੈਕਸ਼ਨ ਕਰਾਉਂਦਾ ਆ ਜੀ, ਤੇ ਮੈਂ ਦੇਖਦਾ ਆ ਉੱਥੇ ਜਦੋਂ ਵੋਟਾਂ ਪਾਉਣ ਆਏ ਹੁੰਦੇ ਸਾਰੀ ਸ਼ਕਲਾਂ ਹੀ ਨੀ ਦੇਖੀਆਂ ਹੁੰਦੀਆਂ ਜੀ, ਕਦੀ ਉਹ ਜਿੱਦਾਂ ਮਰਜ਼ੀ ਉਹ ਕੀ ਕਰਦੇ, ਉਹ ਕੁੜੀਆਂ ਜਿਹੜੀਆਂ ਵਿਆਹੀਆਂ ਆਈਆਂ ਜੀ ਉਹਨਾਂ ਦੀਆਂ ਵੋਟਾਂ ਬਣਾਈਆਂ ਹੋਈਆਂ, ਉਹ ਕਿੱਥੇ ਰਹਿੰਦੀਆਂ ਕਿੱਥੇ ਨਹੀਂ ਰਹਿੰਦੀਆਂ। ਪਿਛਲੇ ਸਾਲ ਜਿਹੜਾ ਹੈਗਾ ਜਾਂ ਦੋ ਪਾਰਟੀ ਜਿਹੜੀ ਰਹਿ ਕੇ ਆਈ ਜੀ ਉਹਦੇ ਨਾਲ ਮੇਰੇ ਔਖਾ ਹੋਇਆ ਤੱਤ, ਉਹਨੂੰ ਮੈਂ ਕਿਹਾ ਆਪਣਾ ਇਨਰੋਲਮੈਂਟ ਨੰਬਰ ਦੱਸ, ਉਹਨੂੰ ਆਪਣਾ ਇਨਰੋਲਮੈਂਟ ਨੰਬਰ ਨਹੀਂ ਸੀ ਪਤਾ ਵੀ ਮੇਰਾ ਲਾਇਸੈਂਸ ਨੰਬਰ ਕੀ ਆ। ਹਾਂਜੀ
3: ਬਿਲਕੁਲ ਜੀ,
2: ਉਹ ਮਤਲਬ ਜਿਹੜਾ ਹੈਗਾ ਉਹ ਏਦਾਂ ਦੀਆਂ ਵੋਟਾਂ ਆਉਂਦੀਆਂ ਹੈਗੀਆਂ ਜੀ, ਤਾਂ ਕਰਕੇ ਉਹ ਪਹਿਲਾਂ ਹੀ ਜਿਹੜੇ ਇਲੈਕਸ਼ਨ ਲੜਦੇ ਆ ਨਾ ਜੀ ਉਹਨਾਂ ਨੇ ਬਣਾ ਬਣਾ ਕੇ ਰੱਖੀਆਂ ਹੁੰਦੀਆਂ ਏਦਾਂ ਕਰਕੇ
3: ਜੀ।
2: ਉਹ ਹੁਣ ਜਿਹੜੇ ਜਦ ਕੇ ਰੂਲ ਸਾਡੇ ਇਹ ਹੈਗੇ ਆ ਕਿ ਜਦੋਂ ਅਸੀਂ ਆਪਣੀ ਸੰਸਥਾ ਦੀ ਚੋਣ ਕਰਾਉਂਦੇ ਆ ਓਨਲੀ ਦੀ ਪ੍ਰੈਕਟਾਈਜ਼ਿੰਗ ਜਿਹੜੇ ਹੈਗੇ ਆ ਦੇ ਕੈਨ ਪਾਰਟੀਸੀਪੇਟ।
3: ਬਿਲਕੁਲ,
2: ਪਰ ਵਕੀਲਾਂ ਨੇ ਫੇਰ ਵੀ ਜਾਲੀਆਂ ਜਿਹੜੇ ਇਲੈਕਸ਼ਨ ਲੜਦੇ ਉਹਨਾਂ ਨੇ ਬਣਾਈਆਂ ਹੁੰਦੀਆਂ। ਜਾਲੀ ਦਾ ਮਤਲਬ ਇਹ ਹੈਗਾ ਆ ਵੀ ਕਿਸੇ ਦਾ ਕੋਈ ਆੜਤ ਦਾ ਕੰਮ ਕਰਦਾ ਆ, ਕੋਈ ਕੱਪੜੇ ਦੀ ਦੁਕਾਨ ਕਰਦਾ ਆ, ਹੈ ਜੀ ਉਹਨਾਂ ਨੇ LLB ਕੀਤੀ ਸੀ, ਉਹਨਾਂ ਦਾ ਲਾਇਸੈਂਸ ਬਣਿਆ, ਮੁੜ ਕੇ ਉਹਨਾਂ ਨੇ ਕੰਮ ਤਾਂ ਕੀਤਾ ਹੀ ਨੀ ਜੀ,
3: ਨਾ
2: ਉਹਨਾਂ ਨੇ ਵੋਟ ਆ ਕੇ ਕਦੀ ਦੇਖਿਆ ਹੁੰਦਾ।
3: ਚਲੋ ਗੱਲਬਾਤ ਚੱਲ ਪਈ ਇੰਡੀਆ ਦੀ, ਉਹ ਇਲੈਕਸ਼ਨ ਰਿਜ਼ਲਟ ਵੀ ਮੈਂ ਦੇਖ ਰਿਹਾ ਸੀ ਸਾਰੀਆਂ ਚੀਜ਼ਾਂ। ਉਹ ਮੇਰੇ ਨਾਲ ਦਾ ਕੁਲੀਕ ਹੀ ਕਹਿੰਦਾ ਯਾਰ ਇੰਡੀਆ ਦੇ ਵਿੱਚ ਵੱਧ ਤੋਂ ਵੱਧ ਇੱਕ ਟਾਊਨ ਦੇ ਵਿੱਚ, ਸਾਡੇ ਟਾਊਨ ਦੀ ਗੱਲ ਹੁੰਦੀ ਸੀ, ਮੈਂ ਕਿਹਾ ਸਾਡੇ ਉੱਥੇ 20-25 ਹਜ਼ਾਰ ਮਤਲਬ ਕਿ ਪਾਪੂਲੇਸ਼ਨ ਹੈ, ਤੇ ਕਹਿੰਦਾ ਅੱਜ ਜਿੱਥੇ ਆਪਾਂ ਹੁਣ ਰਹਿ ਰਹੇ ਹਾਂ ਇਸ ਪਿੰਡ ਦੇ ਬਰਾਬਰ ਮਤਲਬ ਕਿ 3 ਗੁਣਾ ਹੋ ਗਈ, ਕਿ ਮੈਂ ਕਿਹਾ ਹਾਂ। ਤੇ ਕਹਿੰਦਾ ਵੱਧ ਤੋਂ ਵੱਧ ਪਾਪੂਲੇਸ਼ਨ ਵਾਲਾ ਕਿਹੜਾ ਸਿਟੀ ਹੈ? ਜਦੋਂ ਮੈਂ ਗੂਗਲ ਦੇ ਉੱਤੇ ਸਰਚ ਕੀਤਾ ਨਾ ਤਾਂ ਬੰਬਈ ਦੇ ਵਿੱਚ ਤਕਰੀਬਨ 22-23 ਮਿਲੀਅਨ ਲੋਕ ਰਹਿੰਦੇ ਆ, ਤੇ ਇਸੇ ਤਰ੍ਹਾਂ ਜੇ ਦੇਖਿਆ ਜਾਵੇ ਦਿੱਲੀ ਦੀ ਗੱਲ ਕਰ ਲਈਏ 18-19 ਮਿਲੀਅਨ ਦੀ ਗੱਲ ਹੋ ਜਾਂਦੀ ਹੈ। ਐਡੀ ਵੱਡੀ ਪਾਪੂਲੇਸ਼ਨ ਨੂੰ ਹੈਂਡਲ ਕਰਨਾ, ਪੇਪਰ ਵਰਕ ਕਰਨਾ, ਜਿੱਥੋਂ ਆਪਾਂ ਜਦੋਂ ਦੀ ਵੰਡ ਹੋਈ ਆ ਉਦੋਂ ਤੋਂ ਸ਼ੁਰੂ ਨਹੀਂ ਜਾਂ ਵੰਡ ਤੋਂ ਪਹਿਲਾਂ ਦੀ ਗੱਲ ਕਰ ਲਈਏ ਤਾਂ ਅੱਜ ਵੀ ਜਿਹੜੇ ਬਜ਼ੁਰਗ ਨੇ ਪਿੰਡਾਂ ਦੇ ਆਪਾਂ ਉਹਦੇ ਅੰਦਾਜ਼ਾ ਕਹਿ ਦਿੰਦੇ ਹਾਂ ਕਿ 100 ਸਾਲ ਦਾ ਹੋ ਗਿਆ, 102 ਸਾਲ ਦਾ ਹੋ ਗਿਆ, ਤੇ ਉਹ ਜੇ ਪੇਪਰ ਵਰਕ ਦੇ ਵਿੱਚ ਦੇਖਿਆ ਜਾਵੇ ਤਾਂ ਉਹਨਾਂ ਦੀ ਉਮਰ ਓਨੀ ਨਹੀਂ ਹੁੰਦੀ, ਉਹ ਸਾਰਾ ਕੁਝ 47 ਤੋਂ ਬਾਅਦ ਪੇਪਰ ਵਰਕ ਸ਼ੁਰੂ ਹੋਇਆ, ਤੇ ਅੱਜ 75-80 ਸਾਲ ਹੋ ਗਏ ਉਹਨਾਂ ਨੂੰ ਲੱਗਿਆ ਨੂੰ, ਹਲੇ ਤੱਕ ਸਾਡੇ ਕੋਲ ਪੇਪਰ ਵਰਕ ਕੰਪਲੀਟ ਨਹੀਂ ਹੋਇਆ। ਪਰ ਪਾਪੂਲੇਸ਼ਨ ਜੋ ਰੋਜ਼ ਹੀ ਦੇਖੋ ਹੁਣ ਗਰੀਬੀ ਦੇ ਵਿੱਚ ਹੀ ਦੇਖਿਆ ਜਾਵੇ ਜਾਂ ਕੁਪੋਸ਼ਣ ਦੇ ਸ਼ਿਕਾਰ ਦੇ ਨਾਲ ਹੀ 5-7 ਹਜ਼ਾਰ ਤਾਂ ਡੇਲੀ ਦਾ ਜਿਹੜਾ ਬੱਚਾ ਮਰ ਜਾਂਦਾ ਜੀ, ਤੇ ਉਹਦੇ ਉੱਤੇ ਕਿੰਨਾ ਵਰਕਆਊਟ ਕਰਨ ਦੀ ਜ਼ਰੂਰਤ ਹੈ। ਇਹ ਸਾਰੀਆਂ ਚੀਜ਼ਾਂ ਦੇ ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ, ਉਹ ਸਾਰਾ ਕੁਝ ਤਾਂ ਰਜਿਸਟਰ, ਮੈਨੂੰ ਤਾਂ ਲੱਗਦਾ ਕਿ ਉਹਨਾਂ ਨੂੰ ਸੁਰਤ ਨਹੀਂ ਹੋਣੀ ਚਾਹੀਦੀ ਜਿਹੜੇ ਕੰਮ ਕਰਦੇ ਆ ਰਜਿਸਟਰੇਸ਼ਨ ਦਾ।
2: ਬਿਲਕੁਲ ਜੀ, ਪਾਪੂਲੇਸ਼ਨ ਦੀ ਤਾਂ ਕੋਈ ਗੱਲ ਨਹੀਂ ਜੀ, ਸਾਡੇ ਤਾਂ ਜਿਹੜਾ ਹੈਗਾ ਨਿਊਕਲੀਅਰ ਬੰਬ ਵੀ ਸੱਟਣਗੇ ਤੇ ਪੰਜ ਸੱਤ ਸੱਟਣਗੇ ਤੇ ਤਾਂ ਥੋੜੇ ਘੱਟ ਜਾਣਗੇ, ਓਦਾਂ ਨੀ ਘੱਟਦੇ ਜੀ। ਬਾਕੀ ਇੱਥੇ ਪੂਰੇ ਕਰ ਲੈਂਦੇ ਲੋਕੀ ਜੀ।
3: ਆਪਣੇ ਵਿਚਾਰ ਤੁਸੀਂ ਵੀ ਦੇ ਸਕਦੇ ਹੋ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੇ ਨਾਲ ਜੁੜ ਸਕਦੇ ਹੋ। ਤੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਆ ਤੇ ਗੱਲਾਂ ਬਾਤਾਂ ਆਪਾਂ ਅੱਗੇ ਵਧਾਉਂਦੇ ਨਾਲ ਦੀ ਨਾਲ, ਜੋ ਦੁਨੀਆਦਾਰੀ ਦੇ ਵਿੱਚ ਹੋਰ ਹਾਲਾਤ ਨੇ ਤੇ ਕੁਝ ਜਿਹੜੀਆਂ ਇੱਕ ਦੋ ਰਿਪੋਰਟਾਂ ਨੇ ਉਹਨਾਂ ਦੀ ਵੀ ਸਾਂਝ ਪਾਵਾਂਗੇ ਤੇ ਹੋਰ ਵੀ ਗੱਲਬਾਤ ਜ਼ਿੰਦਗੀ ਦੇ ਬਾਰੇ ਵੀ ਕਰਨ ਦੀ ਕੋਸ਼ਿਸ਼ ਰਹੇਗੀ। ਬਾਕੀ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਸ ਦੇ ਮੁਤਾਬਕ ਆਪਾਂ ਹੌਲੀ ਹੌਲੀ ਚੱਲਦੇ ਰਹਿਣਾ ਜੀ। ਤੇ ਤੁਹਾਡੇ ਸੁਨੇਹੇ ਵੀ ਆ ਰਹੇ ਨੇ ਦੋਸਤੋ, ਉਹਨਾਂ ਦਾ ਵੀ ਸਵਾਗਤ ਹੈ ਜੀ। ਤੇ ਆਪਣੇ ਜੀਰਾ ਸਾਹਿਬ ਕਹਿੰਦੇ ਭਾਰਤ ਜੀ ਵੀਰ ਜੀ ਜੇ ਬੀਜੇਪੀ ਨੂੰ ਲੋਕ ਇੰਨਾ ਹੀ ਚਾਹੁੰਦੇ ਨੇ ਤੇ ਮੈਨੂੰ ਇੱਕ ਗੱਲ ਦਾ ਕਹਿੰਦੇ ਜਵਾਬ ਦੱਸੋ, ਕੇਰਲਾ ਦੇ ਵਿੱਚ ਬੀਜੇਪੀ ਕਿੱਥੇ ਖੜੀ ਹੈ ਤਾਂ ਉਹਨਾਂ ਨੂੰ ਕਿੱਥੇ ਖੜੀ ਕਹਿੰਦੇ ਖੜੀ ਹੈ ਜੀ। ਲਓ ਜੀ ਜੀਰਾ ਸਾਹਿਬ ਜੁੜੀ ਗਏ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਭਾਰਤ ਜੀ,
3: ਸਤਿ ਸ੍ਰੀ ਅਕਾਲ
2: ਸਾਰਿਆਂ ਨੂੰ, ਸਾਰਿਆਂ ਨੂੰ ਨਮਸਕਾਰ ਜੀ, ਵੀਰਾਂ ਨੂੰ
3: ਨਮਸਕਾਰ ਜੀ, ਜੀਆਂ ਨੂੰ ਜੀ। ਕੀ ਹਾਲ ਚਾਲ ਨੇ ਜੀ ਜੀਰਾ ਸਾਹਿਬ?
2: ਹਾਲ ਚਾਲ ਠੀਕ ਹੈ, ਬਹੁਤ ਵਧੀਆ ਜੀ।
3: ਜੀਆਂ ਨੂੰ ਕੀ ਕਹਿਣਾ ਚਾਹੋਗੇ?
2: ਕਹਿਣਾ ਚਾਹੋਗੇ ਜੀ, ਪਹਿਲੀ ਗੱਲ ਤਾਂ ਮੇਰੀ ਕੋਈ ਕੋਈ ਪਾਰਟੀ ਨੀ।
3: ਹਾਂਜੀ,
2: ਕੋਈ ਮਮਤਾ ਬੰਗਾਲ ਚ ਮੇਰੀ ਕੋਈ ਪਾਰਟੀ ਨੀ
3: ਜੀ।
2: ਅਸੀਂ ਇੱਕ ਉਹ ਲੋਕ ਆ ਵੀ ਜਿਹੜੇ ਅਮਨ ਪਸੰਦ ਕਰਦੇ ਆ
3: ਜੀ।
2: ਅਸੀਂ ਚਾਹੁੰਦੇ ਹਾਂ ਵੀ ਇੰਡੀਆ ਦੇ ਵਿੱਚ ਵੀ ਜਿਹੜਾ ਲੋਕਤੰਤਰ ਹੈਗਾ ਨਾ ਉਹ ਜਿੰਦਾ ਰਹੇ
3: ਜੀ,
2: ਸਹੀ ਢੰਗ ਦੇ ਨਾਲ
3: ਜੀ।
2: ਅਸੀਂ ਇਨਸਾਨੀਅਤ ਦੇ ਰਾਖੇ ਆ, ਅਸੀਂ ਉਹਨਾਂ ਨੂੰ ਪਿਆਰ ਕਰਦੇ ਆ
3: ਜੀ,
2: ਵੀ ਧੱਕਾ ਨਾ ਹੋਵੇ। ਜਿਹੜਾ ਕਾਨੂੰਨ ਆ ਉਹ ਕਾਨੂੰਨ ਹੋਣਾ ਚਾਹੀਦਾ ਵਾ, ਸਰਕਾਰਾਂ ਆਪਦਾ ਕੰਮ ਕਰਨ
3: ਜੀ।
2: ਅਸੀਂ ਇਹ ਨੀ ਕਹਿੰਦੇ, ਅਸੀਂ ਉਹਨਾਂ ਚੋਂ ਹਾਂ
3: ਜੀ।
2: ਤੇ ਬਾਕੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਸੀਗਾ, ਦੇਖੋ ਜੀ ਹੁਣ ਚਲੋ ਠੀਕ ਆ, ਸੈਨੀ ਸਾਹਿਬ ਬਹੁਤ ਸਿਆਣੇ, ਮੈਨੂੰ ਪਤਾ ਇਹਨਾਂ ਨੇ ਆਪਣੀਆਂ ਮਸਾਦੀਆਂ ਵਾ, ਠੀਕ ਆ ਵੀ ਤੁਹਾਡੀਆਂ ਤੁਸੀਂ ਬਣੇ ਆ, ਤੁਸੀਂ ਵੋਟਾਂ ਕੱਟੀਆਂ
3: ਜੀ,
2: ਕਿਉਂਕਿ ਤੁਹਾਡੀਆਂ ਵੋਟਾਂ ਹੁੰਦੀਆਂ ਲਿਮਟ ਦੀਆਂ, ਤੁਹਾਨੂੰ ਪਤਾ ਹੁੰਦਾ ਵਾ ਇਹ ਬੰਦਾ ਕਿੱਥੇ ਬੈਠਾ, ਇਹ ਕੌਣ ਆ ਜਾਂ ਕਿੱਦਾਂ ਵਾ
3: ਜੀ।
2: ਹੁਣ ਅੱਜ ਤੱਕ ਚੁਣਾਵਯੋਗ ਤੋਂ ਉਹ ਕੱਲੀ ਲੜਨ ਡਈ ਆ, ਉਹਨੂੰ ਕੋਈ ਜਵਾਬ ਹੀ ਨੀ ਅੱਗੋਂ ਮਿਲਣ ਡਿਆ। ਦੇਖੋ ਜਦੋਂ ਸੁਪਰੀਮ ਕੋਰਟ ਵੀ ਅੱਗੋਂ ਕਹਿ ਦੇਵੇ
3: ਜੀ
2: ਵੀ ਕੋਈ ਗੱਲ ਨੀ, ਗਾਹ ਇਲੈਕਸ਼ਨ ਹੋਣਾ ਹੀ ਆ, ਵੋਟਾਂ ਉਦੋਂ ਪਾ ਦੇਣਗੇ, ਬਾਕੀ ਜਿਹੜੇ ਰਹਿ ਗਏ ਆ
3: ਜੀ,
2: ਇਦੂ ਮੰਦੀ ਹਾਲਤ ਕੀ ਹੋ ਸਕਦੀ ਦੱਸੋ ਜੀ
3: ਜੀ।
2: ਜਾਂ ਤਾਂ ਹੋਵੇ ਨਾ ਵੀ ਕਿਸੇ ਬੰਨਿਓ ਉਹਨਾਂ ਨੂੰ ਪਲੱਸ ਪੁਆਇੰਟ ਵਾਲਾ ਦਿਸਦਾ ਹੋਵੇ ਅੱਗੋ
3: ਜੀ,
2: ਕਿਸੇ ਪਾਸਿਓ ਵੀ। ਪਰ ਸਭ ਦੇਖੋ ਮੇਰੀ ਗੱਲ
3: ਜੀ,
2: 50 ਬੰਦਾ ਆਇਆ ਉਥੋਂ ਆਪਣੇ, ਅਮਰੀਕਾ ਨੇ ਫੌਜ ਭੇਜੀ ਆਪਦੀ ਇਰਾਨ ਇਜ਼ਰਾਈਲ ਦੀ ਲੜਾਈ ਦੇ ਵਿਚ ਆਪਦੀ,
3: ਬਿਲਕੁਲ ਹੈ ਜੀ,
2: ਕਿੱਡੀ ਵੱਡੀ ਜੰਗ ਲੜੀ
3: ਜੀ।
2: ਇੱਥੇ ਸਾਡੇ 3 ਲੱਖ ਬੰਦਾ ਆ ਜਾ ਕੇਂਦਰ ਬਲ ਦਾ
3: ਜੀ,
2: ਬੰਗਾਲ ਦੇ ਵਿਚ
3: ਜੀ,
2: ਉੱਥੇ 50,000 ਬੰਦਾ ਆਇਆ, ਇੱਥੇ 3 ਲੱਖ ਬੰਦਾ ਆ ਰਿਹਾ
3: ਜੀ।
2: ਕੀ ਲੋੜ ਪੈ ਗਈ? ਮੈਂ ਕਹਿੰਦਾ ਵੀ ਕੀ ਉੱਥੇ ਵੀ ਗੁੰਡਾਗਰਦੀ ਚੱਲਦੀ ਸੀਗੀ, ਉੱਥੇ ਕੀ ਹੋ ਰਿਹਾ ਸੀਗਾ ਵੀ ਜਿਹੜੀ ਇੰਨੀ ਲੋੜ ਪੈ ਗਈ ਇਹਨਾਂ ਨੂੰ ਮੰਗਾਉਣ ਦੀ
3: ਜੀ। ਨਹੀਂ ਕਿਤੇ ਨਾ ਕਿਤੇ ਜੀਰਾ ਸਾਹਿਬ ਇਹ ਵੀ ਸੋਚਦੇ ਹੋ, ਜਿੱਦਾਂ ਆਪਣੇ ਪੰਜਾਬ ਦੀ ਵੀ ਗੱਲ ਕਰੀਏ ਤਾਂ ਇੱਥੇ ਵੀ ਪੁਰਾਣੀਆਂ ਸਰਕਾਰਾਂ ਰਹੀਆਂ, ਕੋਈ 10 ਸਾਲ ਰਹੀ ਹੈ, ਕੋਈ 5 ਸਾਲ ਰਹੀ ਹੈ, ਕੋਈ 15 ਰਹੀ ਹੈ, ਤਾਂ ਕਿਤੇ ਨਾ ਕਿਤੇ ਲੋਕਾਂ ਦਾ ਮਨ ਵੀ ਤਾਂ ਅੱਕ ਹੀ ਜਾਂਦਾ ਹੋਏਗਾ ਕਿ ਚੇਂਜ ਅਸੀਂ ਵੀ ਭਾਲ ਲਈਏ, ਦੇਖ ਲਈਏ। ਜਿੱਦਾਂ ਹੁਣ ਪੰਜਾਬ ਦੇ ਵਿੱਚ 2 ਪਾਰਟੀਆਂ ਤੋਂ ਲੋਕ ਅੱਕੇ ਪਏ ਸੀ, ਠੀਕ ਹੈ ਜੀ, ਤੇ ਉਹਦੇ ਵਿੱਚ ਜਿੱਦਾਂ ਚੇਂਜ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਕੀ ਹੋ ਸਕਦਾ ਕਿ ਉੱਥੇ ਵੀ ਲੋਕਾਂ ਦਾ ਮਨ ਕਿਤੇ ਨਾ ਕਿਤੇ ਬਦਲਿਆ ਹੋਵੇ? ਯਾਰ ਇੱਥੇ ਜੋ ਕੁਝ ਹੋ ਰਿਹਾ ਸ਼ਾਇਦ ਉਹ ਚੋਂ ਨਜਾਤ ਹੀ ਮਿਲ ਜਾਵੇ
2: ਭਾਜੀ। ਭਾਜੀ ਜੇ ਲੋਕਾਂ ਦਾ ਮਨ ਬਦਲਣਾ ਸੀਗਾ, ਕੀ ਗੱਲ ਕਾਂਗਰਸ ਤੇ ਦੂਜੇ CPM ਨੇ ਉੱਥੇ ਹੈਗੀ ਸੀਗੀ
3: ਜੀ,
2: ਕਿ ਉਹਨਾਂ ਨੂੰ ਭਾਜਪਾ ਹੀ ਦਿਸਦੀ ਆ
3: ਜੀ,
2: ਗੱਲ ਤੇ ਨਾ
3: ਜੀ,
2: ਵੀ ਹੋਰ ਪਾਰਟੀਆਂ ਵੀ ਹੈਗੀ ਆ ਫਿਰ, ਠੀਕ ਆ, ਮਮਤਾ ਤੋਂ ਉਹਨਾਂ ਦਾ ਮਨ ਉਖੜ ਗਿਆ 15 ਸਾਲਾਂ ਚ
3: ਜੀ,
2: ਪਹਿਲਾਂ ਜਿਹੜੀਆਂ ਪਾਰਟੀਆਂ ਰਾਜ ਕਰਕੇ ਗਈਆਂ ਉਹ ਵੀ ਉੱਥੇ ਹੈਗੀਆਂ ਹੀ ਆ
3: ਜੀ, ਤੇ ਪੰਜਾਬ ਦੇ ਬਾਬਤ ਕਿੱਦਾਂ ਦੇਖਦੇ ਹੋ? ਜਿੱਦਾਂ ਉਹਨਾਂ ਨੇ ਕਿਹਾ ਕਿ ਭਾਈ ਆਉਣ ਵਾਲੇ ਸਮੇਂ ਚ 27 ਦੀਆਂ ਚੋਣਾਂ, ਹੁਣ ਪੰਜਾਬ ਵੀ ਜਿੱਤਾਂਗੇ, ਰਵਨੀਤ ਬਿੱਟੂ ਹੁਣੀ, ਜਾਖੜ ਸਾਹਿਬ, ਉਹਨਾਂ ਦੇ ਸਵੇਰ ਦੇ ਬਿਆਨ ਲੱਗੇ ਨੇ।
2: ਦੇਖੋ ਜੀ, ਮੈਂ ਇਹ ਗੱਲ ਅੱਜ ਤੋਂ ਹਫ਼ਤਾ ਪਹਿਲਾਂ ਹੀ ਕਹਿ ਚੁੱਕਾ ਜੀ ਟਵਾਣਾ ਚੈਨਲ ਤੇ ਜੀ
3: ਜੀ,
2: ਵੀ ਜੇ ਬੰਗਾਲ ਇਹਨਾਂ ਨੇ ਐਤਕੀ ਕਾਬੂ ਕਰ ਲੈਣਾ ਤੇ ਪੰਜਾਬ ਦੀ ਵਾਰੀ ਆਈ ਖੜੋ
3: ਜੀ।
2: ਬਸ ਫਰਕ ਇਹੀ ਆ ਵੀ ਕਹਿਣ ਦਾ ਮਤਲਬ ਇਹਨਾਂ ਨੂੰ ਸਿਰਫ ਚਿਹਰੇ ਚਾਹੀਦੇ ਆ
3: ਜੀ,
2: ਸਿੱਖ ਚਿਹਰੇ,

0: ਵੱਡੇ ਆਪਣੇ ਜਿਹੜੇ ਅਫਸਰ ਦੀ ਲੋੜ ਦੀ ਜਿਹੜੇ ਨਹੀਂ ਆ
1: ਪੋਸਟ ਦੇ ਵਿੱਚ ਆਉਂਦੀ ਹੈ। ਹਾਂਜੀ ਜਿਹੜੇ ਬਾਹਰ ਹੁੰਦੇ ਆ ਜੀ ਮਤਲਬ ਕਿ ਪਹੁੰਚ ਨਹੀਂ ਕਰ ਸਕਦੇ ਉਹ ਹੋ ਗਏ।
0: ਹਾਂਜੀ ਜਿਹੜੇ ਆਪਾਂ ਇਹ ਤਾਂ ਸਮਝਦੇ ਵੀ ਸਭ ਕੁਝ
1: ਜੀ
0: ਇੱਕ ਬਰਾਬਰ ਹੀ ਆ, ਉਹਨਾਂ ਦੀ ਕੋਈ ਆਪਦੀ ਉਹਨਾਂ ਨੇ ਚੰਗੀ ਸੋਚ ਵਾਲੇ ਨੂੰ ਵੋਟ ਕਰਨੀ ਹੈ। ਠੀਕ ਆ, ਆਉਂਦਿਆਂ ਸਾਰੀ ਪੋਸਟ ਬੈਲਟ ਖੁੱਲੇ ਆ, ਟੀਐਮਸੀ ਕਿੱਥੇ ਪਹੁੰਚ ਗਈ ਸੀ
1: ਜੀ?
0: ਆਖਿਰਕਾਰ ਪੋਸਟ ਬੈਲਟ ਸਿਆਣੇ ਬੰਦੇ ਆ ਜਿਹਨੇ ਵੋਟਾਂ ਪਾਈਆਂ
1: ਜੀ,
0: ਹੋ ਗਿਆ ਦੁਬਾਰਾ ਚ
1: ਜੀ।
0: ਪਾਰ ਸਾਹਿਬ ਜਿੱਥੇ ਡੇਢ ਡੇਢ ਘੰਟਾ ਰਿਜ਼ਲਟ ਹੀ ਨਾ ਬਦਲੇ, ਦੱਸੋ ਮੈਨੂੰ। ਹੈਲੋ,
1: ਹਾਂਜੀ ਹਾਂਜੀ ਆ ਰਹੀ ਹੈ ਤੁਹਾਡੀ ਆਵਾਜ਼ ਜੀ? ਜੀਰਾ ਸਾਹਿਬ ਹਾਂਜੀ ਗੱਲ ਕੰਟੀਨਿਊ ਪਲੀਜ਼।
0: ਭਾਈ ਆਵਾਜ਼ ਆ ਰਹੀ ਹੈ?
1: ਹਾਂਜੀ ਹਾਂਜੀ ਆ ਰਹੀ ਹੈ ਤੁਹਾਡੀ ਆਵਾਜ਼ ਆ ਰਹੀ ਹੈ ਜੀ। ਹਾਂਜੀ
0: ਜਿੱਥੇ ਵੇਖੋ ਵੀ ਇੱਕ ਘੰਟਾ ਡੇਢ ਡੇਢ ਘੰਟਾ ਸੀਟਾਂ ਵੀ ਜਿੱਥੇ ਦੀਆਂ ਖੜੀਆਂ ਉੱਥੇ ਦੀਆਂ ਉੱਥੇ ਹੀ ਖੜੀਆਂ ਵਾ
1: ਜੀ।
0: ਸਲੋ ਕਰ ਜੋ ਵੀ ਗਿਣਤੀ ਹੋ ਰਹੀ ਆ, ਜਿੰਨਾ ਕੁਛ ਵੀ ਹੋ ਰਿਹਾ
1: ਜੀ,
0: ਮੈਨੂੰ ਇੱਕ ਗੱਲ ਦੱਸੋ, ਜੇ ਬੀਜੇਪੀ ਨੂੰ ਲੋਕ ਇੰਨਾ ਹੀ ਪਿਆਰ ਕਰਦੇ ਆ
1: ਜੀ,
0: ਇਹ ਬੰਗਾਲ ਚ ਕਿਉਂ ਆ ਤੇ ਕੀ ਗੱਲ, ਕੇਰਲ ਚ ਕਿੱਥੇ ਗਈ ਬੀਜੇਪੀ?
1: ਨਹੀਂ ਫਿਰ ਓਬਜੈਕਸ਼ਨ ਤਾਂ ਕਾਂਗਰਸ ਵੀ ਉੱਥੇ, ਜੇ ਹੁਣ ਜਿੱਦਾਂ ਕਾਂਗਰਸ ਵੀ ਜਿੱਤੀ ਹੈ ਹੋਰ ਸੂਬਿਆਂ ਦੇ ਵਿੱਚ, ਤਾਂ ਫਿਰ ਉਹ ਓਬਜੈਕਸ਼ਨ ਨਹੀਂ ਖੜਾ ਕਰ ਰਹੀ ਇਸ ਵੇਲੇ ਉਸ ਚੀਜ਼ ਦੇ ਵਿੱਚ।
0: ਤੁਸੀਂ ਏਦਾਂ ਕਰੋ ਨਾ, ਤੁਸੀਂ ਰਿਕਾਰਡ ਕੱਢ ਕੇ ਵੇਖ ਲਓ ਜਿੰਨੀ ਵਾਰੀ ਇਲੈਕਸ਼ਨ ਹੋਇਆ ਚਾਰਾਂ ਪੰਜਾਂ ਸਟੇਟਾਂ ਦੇ
1: ਜੀ,
0: ਇੱਕ ਸਟੇਟ ਨੂੰ ਕਾਂਗਰਸ ਜਿਤਾ ਦਿੰਦੇ ਆ
1: ਜੀ,
0: ਇੱਥੇ ਨਾਲੇ ਕਾਂਗਰਸ ਦਾ ਹੋਲਡ ਕੇਰਲਾ ਦੇ ਵਿੱਚ ਅੱਜ ਦਾ ਨਹੀਂ ਹੈਗਾ
1: ਜੀ।
0: ਕੇਰਲਾ ਦੇ ਵਿੱਚ ਕਾਂਗਰਸ ਨੂੰ ਢੋਣਾ ਬਹੁਤ ਔਖਾ ਵਾ,
1: ਤੇ ਫਿਰ ਉੱਥੇ ਵੀ ਤਾਂ ਉਹ ਵੀ ਤਾਂ ਓਬਜੈਕਸ਼ਨ ਉਠਾ ਸਕਦੇ ਆ ਜੀਰਾ ਸਾਹਿਬ ਕਿ ਉਹ ਕਾਹਤੋਂ ਨਹੀਂ ਹਾਰਦੇ ਫਿਰ ਉੱਥੇ, ਈਵੀਐਮ ਤਾਂ ਫਿਰ ਉਹ ਹੀ ਆ ਉੱਥੇ ਵੀ ਤਾਂ।
0: ਭਾਜੀ ਦੇਖੋ ਈਵੀਐਮ ਕਿਵੇਂ ਗੜਬੜ ਕਰਦੀ ਆ, ਹੁਣ ਤੁਹਾਨੂੰ ਮੈਂ ਦੱਸ ਦਵਾਂ ਈਵੀਐਮ ਕਿਵੇਂ ਗੜਬੜ ਕਰਦੀ ਆ
1: ਜੀ।
0: ਅੱਗੇ ਈਵੀਐਮ ਕਰਦੀ ਸੀਗੀ ਬਟਨ ਤੇ ਨਿਸ਼ਾਨ ਤੇ ਜਾਂ ਵੀਵੀਪੈਟ ਤੇ ਐਰਾ ਵਗੈਰਾ ਜੋ ਵੀ ਹੁੰਦਾ ਸੀਗਾ, ਉਹ ਢੰਗ ਸਾਰੇ ਫੜੇ ਗਏ। ਹੁਣ ਕੀ ਹੋ ਰਿਹਾ, ਹੁਣ ਅੰਦਰ ਰਾਤ ਨੂੰ ਮਸ਼ੀਨਾਂ ਦੀਆਂ ਮਸ਼ੀਨਾਂ ਹੀ ਬਦਲੀਆਂ ਜਾ ਰਹੀਆਂ ਗੱਡੀਆਂ ਜੀ।
1: ਪਰ ਅੱਜ ਤੱਕ ਦੇਖੋ ਕਿੰਨੀਆਂ ਪਾਰਟੀਆਂ ਨੇ ਜਾਂ ਕਿੰਨੇ ਲੋਕਾਂ ਨੇ ਚਾਹੇ ਉਹ ਇਸ ਚੀਜ਼ ਨੂੰ ਚੈਲੰਜ ਕੀਤਾ ਕਿ ਤੁਸੀਂ ਸਾਨੂੰ ਕਰਕੇ ਦਿਖਾਓ, ਪਰ ਅਜੇ ਤੱਕ ਉਹ ਸਾਬਤ ਚੀਜ਼ ਕਰ ਸਕੇ।
0: ਸੁਣੋ ਮੇਰੀ ਗੱਲ
1: ਜੀ,
0: ਸੁਣੋ ਮੇਰੀ ਗੱਲ, ਕਹਿਣ ਦਾ ਮਤਲਬ ਕਾਂਗਰਸ ਨੇ ਇਹ ਗੱਲ ਨਹੀਂ ਕਰਨੀ ਸੀ ਕਿਉਂਕਿ ਇਹਨਾਂ ਮਸ਼ੀਨਾਂ ਦੀ ਜਨਮਦਾਤਾ ਕਾਂਗਰਸ ਆ
1: ਜੀ,
0: ਇਹਨਾਂ ਮਸ਼ੀਨਾਂ ਦੀ ਜਨਮਦਾਤਾ ਕਾਂਗਰਸ ਆ
1: ਜੀ,
0: ਤੇ ਜਦੋਂ ਕਿ ਕਹਿਣ ਦਾ ਮਤਲਬ ਇੱਕ ਸਮਾਰਟ ਮੀਟਰ ਦੇ ਵਿੱਚ ਰਾਇਵੇਰੀ ਹੋ ਸਕਦੀ ਆ, ਸਭ ਕੁਝ ਹੋਏਗਾ ਤੇ ਇਹਦੇ ਚ ਕੀ ਨੀ ਹੋ ਸਕਦਾ ਦੱਸੋ ਪਹਿਲਾਂ ਮੈਨੂੰ
1: ਜੀ।
0: ਦੂਜੀ ਗੱਲ, ਮਸ਼ੀਨਾਂ ਅੱਜ ਤੱਕ ਜਿਹੜੀਆਂ ਪਹਿਲਾਂ ਬਣੀਆਂ ਇਹ ਜਵਾਬ ਦੇ ਦੇਣ ਮੈਨੂੰ, ਕੋਈ ਵੀ ਉਹ ਗਈਆਂ ਕਿੱਥੇ
1: ਜੀ?
0: ਚੁਣਾਵ ਯੋਗ ਅੱਜ ਤੱਕ ਟੋਟਲ ਮਸ਼ੀਨਾਂ ਦੀ ਗਿਣਤੀ ਨਹੀਂ ਦੱਸ ਰਿਹਾ ਵੀ ਭਾਰਤ ਦੇ ਵਿੱਚ ਕਿੰਨੀਆਂ ਬਣੀਆਂ ਕਿੰਨੀਆਂ ਨਹੀਂ ਬਣੀਆਂ
1: ਜੀ ਜੀ।
0: ਰਾਤੀ ਵੀ ਮਮਤਾ 2 ਵਜੇ ਪਹੁੰਚੀ ਆ ਜੀ ਸਟਰੋਂਗ ਰੂਮ ਚ 2 ਵਜੇ
1: ਜੀ,
0: ਤੁਹਾਨੂੰ ਮੈਂ ਵੀਡੀਓ ਭੇਜ ਦੂੰਗਾ
1: ਜੀ,
0: ਤੁਸੀਂ ਦੇਖ ਲਿਓ। ਸ਼ਾਇਦ ਜਿੱਥੋਂ ਤੱਕ ਮੈਂ ਵੀਡੀਓ ਦੇਖਦਾ, ਮੇਰਾ ਖਿਆਲ, ਮੈਂ ਮਾਣ ਨਹੀਂ ਕਰਦਾ ਜੀ ਭਾਰਤ ਸਾਹਿਬ, ਮੈਂ ਮਾਣ ਨਹੀਂ ਆਪਦੇ ਆਪ ਤੇ ਕਰਦਾ, ਜਿੰਨੀ ਡੰਗਿਆਈ ਤੱਕ ਵੀਡੀਓ ਮੈਂ ਦੇਖੀਆਂ ਵਾ, ਚੰਗੇ ਚੰਗੇ ਸਿਆਣੇ ਸਿਆਣੇ ਬੰਦਿਆਂ ਦੇ ਮੂੰਹ ਉਤਰਿਆ ਜੀ ਅੱਜ
1: ਜੀ ਜੀ,
0: ਜਿਹੜੇ ਕਿ 70-70-80-80 ਸਾਲ ਦੇ ਆਪਣੇ ਬੈਠੇ ਨਾ
1: ਜੀ,
0: ਸਪੈਸ਼ਲ ਕਰਨ ਵਾਲੇ
1: ਜੀ।
0: ਇਹ ਦੇਖੋ ਸੱਚ ਸੱਚ ਹੀ ਹੁੰਦਾ ਤੇ ਝੂਠ ਝੂਠ ਹੀ ਹੁੰਦਾ,
1: ਬਿਲਕੁਲ ਜੀ।
0: ਮੈਂ ਫਿਰ ਵਾਰ ਵਾਰ ਕਹਿੰਦਾ ਵਾ
1: ਜੀ,
0: ਹੁਣ ਜਿਹੜਾ ਪੰਜਾਬ ਦੇ ਵਿੱਚ ਇੱਕ ਝਾੜੂ ਵਾਲਾ ਕਾਇਮ ਕਰਦਾ ਸੀ ਨਾ ਅੱਜ ਤੋਂ 5 ਸਾਲ ਪਹਿਲਾਂ
1: ਜੀ,
0: ਅੱਜ ਇੱਕ ਝਾੜੂ ਵਾਲੀ ਟਾਈਪ
1: ਪਾਰਟੀ ਉੱਥੇ
0: ਸਟਾਲਿਨ ਨੂੰ ਹਰਾਉਣ ਲਈ ਤਾਮਿਲਨਾਡੂ ਦੇ ਵਿੱਚ ਉੱਥੇ ਵੀ ਖੜੀ ਕਰ ਦਿੱਤੀ ਗਈ
1: ਸੀ, ਪਾਰਟੀ ਆ ਗਈ ਜੀ ਉੱਥੇ ਹਾਂਜੀ, ABC।
0: ਹਾਂਜੀ, ਕਿਉਂਕਿ ਕਿਉਂਕਿ ਪੰਜਾਬ ਦੇ ਵਿੱਚ ਅਕਾਲੀ ਤੇ ਕਾਂਗਰਸੀਆਂ ਨੂੰ ਲਾਉਣਾ ਬੀਜੇਪੀ ਦੇ ਵੱਸ ਦੀ ਖੇਡ ਨਹੀਂ ਹੈਗੀ ਸੀਗੀ
1: ਜੀ,
0: ਉਹਨਾਂ ਨੇ ਲਾਇਆ ਝਾੜੂ ਨੂੰ ਅੱਗੇ
1: ਜੀ।
0: ਤਾਮਿਲਨਾਡੂ ਦੇ ਵਿੱਚ ਸਟਾਲਿਨ ਨੂੰ ਥੱਲੇ ਲਾਉਣਾ DMK ਨੂੰ, ਆਪਾਂ ਨੂੰ ਪਤਾ ਇਤਿਹਾਸ ਕੀ ਹੈ ਉਹਦਾ
1: ਜੀ,
0: ਤਾਮਿਲਨਾਡੂ ਦੇ ਵਿੱਚ
1: ਜੀ,
0: ਉੱਥੇ ਉਹਨੂੰ ਥੱਲੇ ਲਾਉਣ ਲਈ ਇੱਕ ਹੀਰੋ ਨੂੰ ਅੱਗੇ ਕੀਤਾ ਗਿਆ ਵਾ
1: ਜੀ,
0: ਤੇ ਉਹ ਸਾਰਾ ਉਹ ਪਹਿਲੀ ਵਾਰੀ ਆਇਆ ਤੇ ਪਹਿਲੀ ਵਾਰੀ ਇੰਨੀਆਂ ਸੀਟਾਂ ਜਿੱਤ ਗਿਆ ਦੱਸੋ ਜੀ।
1: ਬਿਲਕੁਲ

0: ਫੇਰ ਨਹੀਂ ਗਿਆ, ਫਰਾਇਆ ਗਿਆ ਜੀ। ਨਹੀਂ ਮੈਂ ਫਰਾਇਆ ਗਿਆ, ਮੈਂ ਤੈਨੂੰ ਫੇਰ ਹੋਈ ਗੱਲ ਆਈ ਤਾਂ ਕਹਾਣੀ ਆ ਸਾਰੀ ਜੀ। ਮੈਂ ਪਤਾ ਜਾਣਦਾ ਬੀਜੇਪੀ ਵਾਲਿਆਂ ਦੀ ਸਿੱਧੀ ਕਹਾਣੀ ਹੈਗੀ ਆ। ਸਾਡੇ ਸ਼ਹਿਰ ਦੇ ਵਿਚ ਮੈਂ ਗਰੰਟੀ ਨਾ ਕਹਿੰਦਾ ਵਾ, ਅੱਜ ਤੱਕ 500 ਤੋਂ ਜੀਰੇ ਚ ਵੋਟ ਨੀ ਵਧੀ ਇਹਨਾਂ ਦੀ ਅੱਜ ਤੱਕ। ਕਿੰਨੇ ਸਾਲ ਹੋ ਗਏ ਆ,
1: ਨਹੀਂ ਤਾਂ ਹੁਣ 27 ਦੀਆਂ ਚੋਣਾਂ ਨਾਲ ਜੀਰਾ ਸਾਹਿਬ 500 ਆ ਕੇ ਕਿੰਨੀ 5000
0: ਭਾਜੀ। 27 ਦੀਆਂ ਚੋਣਾਂ ਦੇ ਵਿਚ ਤਾਂ ਉਹਨਾਂ ਨੂੰ ਚਿਹਰੇ ਚਾਹੀਦੇ ਆ, ਉਹਦੇ ਕਾਂਗਰਸ ਦੇ ਝਾੜੂ ਚ ਆ ਜਾਣੇ ਆ
1: ਜੀ। ਬਿਲਕੁਲ ਜੀ,
0: ਚਿਹਰੇ ਚਿਹਰੇ ਉਹਨਾਂ ਦੀ ਜਿਹੜੀ ਪੌਦ ਹੈਗੀ ਨਾ ਚਿਹਰਿਆਂ ਦੀ, ਉਹ ਤਿਆਰ ਹੋ ਚੁੱਕੀ ਆ
1: ਜੀ। ਜੀ
0: ਜਿਹੜੇ ਚਿਹਰੇ ਉਹਨਾਂ ਚਾਹੀਦੇ ਆ ਉਹ ਤਿਆਰ ਹੋ ਚੁੱਕੇ ਆ
1: ਜੀ।
0: ਤੇ ਦੂਜੀ ਗੱਲ ਮੈਂ ਫੇਰ ਇਹ ਬਾਰ ਬਾਰ ਕਹਿੰਦਾ ਵਾ, ਇਹ ਨੈਰੇਟਿਵ ਪਹਿਲਾਂ ਪੂਰਾ ਫਿੱਟ ਕੀਤਾ ਗਿਆ ਵਾ
1: ਜੀ।
0: ਅੱਜ ਵੀ ਇਹਨਾਂ ਦਾ ਅਧਿਕਾਰੀ ਸ਼ੁਭੇਂਦੂ ਕਹਿੰਦਾ ਸੀਗਾ ਵੀ ਸਾਰੀ ਵੋਟ ਸਾਨੂੰ ਭੁਗਤ ਗਈ ਆ, ਜਿੰਨੇ ਵੀ ਹਿੰਦੂ ਮੈਜੋਰਟੀ ਦੀ ਟੋਟਲੀ
1: ਜੀ
0: 95% ਵੋਟ ਲਿਜਾ ਕੇ ਖਿੱਚ ਕੇ ਕਰਕੇ ਉਹਨਾਂ ਨੇ ਮੇਰੇ ਵੀਰ ਜੀ ਸੈਨੀ ਸਾਹਿਬ ਕਹਿ ਕੇ ਨਾ ਜੋਗਿੰਦਰ ਯਾਦਵ ਜੀ ਦਾ, ਮੈਂ ਇੱਕ ਵੀਡੀਓ ਭੇਜ ਦੇਣਾ ਜੋਗਿੰਦਰ ਯਾਦਵ ਜੀ ਦੀ, ਮਮਤਾ ਬੈਨਰਜੀ ਬਾਰੇ ਉਹਨਾਂ ਦੇ ਕੀ ਵਿਚਾਰ ਨੇ ਜੀ।
1: ਬਿਲਕੁਲ
0: ਉਹ ਸੁਣ ਲੈਣ ਜੀ।
1: ਬਿਲਕੁਲ,
0: ਜਦੋਂ ਇਲੈਕਸ਼ਨ ਰਿਜ਼ਲਟ ਆ ਜਾਂਦਾ ਨਾ
1: ਜੀ,
0: ਉਦੋਂ ਉਹਨਾਂ ਦਾ ਵੀ ਜਿਹੜਾ ਮਾਇੰਡ ਚੇਂਜ ਹੋ ਜਾਂਦਾ ਜੀ
1: ਜੀ,
0: ਕਿਉਂਕਿ ਉਹਨਾਂ ਨੇ ਆਫਟਰ ਆਲ ਆਪਣੇ ਇੱਥੇ ਰਹਿਣਾ ਵਾ, ਇਹਨਾਂ ਨੂੰ ਬੜਾ ਕੁਝ ਦੇਖਣਾ ਪੈਂਦਾ ਵਾ।
1: ਬਿਲਕੁਲ
0: ਚੱਕਰ ਇਹ ਆ।
1: ਬਿਲਕੁਲ, ਥੈਂਕ ਯੂ ਜੀਰਾ ਸਾਹਿਬ।
0: ਇਸ ਕਰਕੇ ਹਾਂਜੀ, ਮੈਂ ਤਾਂ ਇਹ ਕਹਿ ਰਿਹਾ ਸੀਗਾ ਵੀ ਲੋਕਤੰਤਰ ਦਾ ਸ਼ਰੇਆਮ ਕਤਲ ਹੋਇਆ ਵਾ
1: ਜੀ।
0: ਜੇ ਇਹਨੂੰ ਲੋਕੀ ਪਿਆਰ ਕਰਦੇ ਹੁੰਦੇ ਤਾਮਿਲਨਾਡੂ ਦੇ ਵਿਚ ਵੀ, ਇਹਨੂੰ ਕਿਹਾ ਤੁਸੀਂ ਕੇਰਲਾ ਵਿਚ ਵੀ ਆਪਦੀਆਂ 5-5 ਸੀਟਾਂ ਜਾ ਕੇ ਦਿਖਾ ਦੋ। ਧੰਨਵਾਦ ਜੀ, ਬਹੁਤ ਬਹੁਤ
1: ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀਰੋ ਸਰ, ਤੁਹਾਡੇ ਵਿਚਾਰ ਚਲੇ ਗਏ ਨੇ ਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਲੋ ਦੋਸਤੋ, ਇਹ ਸਾਂਝੀ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਸਨ, ਆਪਣੇ ਵਿਚਾਰ ਦੇ ਕੇ ਗਏ ਨੇ। ਅਗਲੀ ਲਾਈਨ ਦੇ ਉੱਤੇ ਮੁਕੱਦਰ ਜੀ ਨੇ 8-9 ਮਿੰਟ ਤੋਂ ਹੋਲਡ ਦੇ ਉੱਤੇ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਤੁਹਾਡੀ ਆਵਾਜ਼ ਗੂੰਜ ਰਹੀ ਹੈ, ਚੈੱਕ ਕਰਿਓ ਮਾੜੀ ਜੀ। ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ,
2: ਹੁਣ ਵੀ ਗੂੰਜਦੀ ਹੈ ਜੀ?
1: ਨਹੀਂ ਹੁਣ ਠੀਕ ਆ, ਅੱਗੇ ਨਾਲੋਂ ਬੈਟਰ ਹੈ।
2: ਠੀਕ ਹੈ ਜੀ ਬਾਬੂ
1: ਜੀ।
2: ਜੀਰਾ ਸਾਹਿਬ ਨੇ ਚਲੋ 7-8 ਮਿੰਟ ਹੀ ਲਾਏ ਨੇ, ਸਾਡੇ ਨਾਲ ਬੜਾ ਘੱਟ ਟਾਈਮ ਲਾਉਂਦੇ ਨੇ ਜੀ। ਗੱਲ
1: ਬਿਲਕੁਲ ਹੈ ਜੀ,
2: ਤੇ ਕੋਈ ਗੱਲ ਨੀ। ਤੇ
1: ਕੀ ਕਹਿਣਾ ਚਾਹੁੰਦੇ
2: ਭਾਈ ਜੀ? ਮੈਂ ਤਾਂ ਕਹਿਣਾ ਕੀ ਆ ਬਾਈ ਜੀ, ਮੇਰਾ ਤਾਂ ਨਾ ਹੁਣ ਮੈਂ ਬੜਾ, ਮੈਨੂੰ ਲੱਗਦਾ ਨੀ ਹੈਗਾ ਬਾਈ ਜੀ, ਮੈਂ ਟਿੱਪਣੀ ਕਰਨ ਦਾ ਨਾ ਕੋਈ ਉਹ ਬਣਦਾ ਹੀ ਨੀ ਹੈਗਾ ਬਾਈ ਜੀ, ਕਿਹਨੂੰ ਕਰਕੇ ਤੇ ਕਿਹਨੂੰ ਲਿਆਉਣਾ ਤੇ ਕਿਹਨੂੰ ਉਹ ਹਟਾਉਣਾ
1: ਜੀ।
2: ਉਹ ਮੈਂ ਤਾਂ ਨਾ ਉਹਨਾਂ ਕਾਰਨਾਂ ਕਰਕੇ ਮੈਨੂੰ ਹੁਣ ਮੇਰਾ ਘੱਟ ਜੀ ਕਰਦਾ ਵੀ ਆ ਸਿਆਸੀ ਮਸਲਿਆਂ ਤੇ ਟਿੱਪਣੀ ਕਰਨ ਦਾ
1: ਜੀ।
2: ਇੱਕ ਤੇ ਇੱਕ ਮੰਨ ਲਓ ਆਪਾਂ, ਇੱਕ ਮੰਨ ਲਓ ਮੈਂ ਤੁਹਾਡੇ ਤੇ ਟਿੱਪਣੀ ਕਰਦਾ, ਮੰਨ ਲਓ ਤੁਹਾਨੂੰ ਕਹਾਂਗਾ ਵੀ ਭਾਰਜਭਾ ਗਲਤ ਹੈ ਤੇ ਸਹੀ ਕਿਹਨੂੰ ਕਹਾਂ? ਦੂਜਾ ਸਵਾਲ ਮੇਰੇ ਸਾਹਮਣੇ ਉਦੋਂ ਹੀ ਖੜਾ ਹੁੰਦਾ ਵੀ ਮੈਂ ਤੁਹਾਨੂੰ ਗਲਤ ਕਹਿ ਰਿਹਾ ਤਾਂ ਸਹੀ ਵਾਲਾ ਕਿਹੜਾ ਹੈਗਾ? ਉਹ ਮੇਰੇ ਕੋਲ ਕੋਈ ਆਪਸ਼ਨ ਨੀ ਹੈਗਾ
1: ਜੀ।
2: ਮੈਂ ਤਾਂ ਨਾ ਸਿਰਫ ਧਾਰਮਿਕ ਮਸਲੇ ਤੇ ਇੱਕ ਥੋੜੀ ਜੀ ਮੈਂ ਗੱਲ ਕਰਨੀ ਸੀ
1: ਜ਼ਰੂਰ।
2: ਆ ਜਿਹੜੀ ਬੇਅਦਬੀ ਵਾਲਾ ਮਸਲਾ ਹੈ,
1: ਹਾਂਜੀ,
2: ਮੈਂ ਨਾ ਪਿਛਲੇ ਦਿਨੀ ਆਪਣਾ ਸੁਣਦਾ ਪਿਆ ਸੀ, ਆਪਣਾ ਸੰਕੇਤ ਉਪਾਧਿਆਏ ਨੇ ਉਹ, ਉਹਨਾਂ ਨੇ ਆਪਣਾ ਚੈਨਲ ਪਹਿਲਾਂ ਤੇ ਉਹ ਰੈਡ ਮਾਈਕ ਤੇ ਸੀ, ਹੁਣ ਉਹਨਾਂ ਨੇ ਆਪਣਾ ਡਬਲ ਫੈਕਟ ਚੈੱਕ ਚੈਨਲ ਬਣਾਇਆ
1: ਜੀ।
2: ਉਹਦੇ ਤੇ ਨਾ ਇੱਕ ਆਪਣਾ ਮੁਸਲਿਮ ਬਾਈ ਵੀ ਸੀ, ਉਹਨੂੰ ਉਹਨਾਂ ਨੂੰ ਲਿਆਂਦਾ ਸੀ, ਉਹਨਾਂ ਨੇ ਉਹਦੇ ਚ ਗੱਲ ਕਰਦੇ ਪਏ ਸੀ, ਕਹਿੰਦੇ ਵੀ ਜਦੋਂ ਮੰਨ ਲਓ 1945 ਤੱਕ, 45 ਤੋਂ ਲੈ ਕੇ 1984-85 ਤੱਕ ਜ਼ਿਆਉਲ ਹੱਕ ਦਾ ਜਦੋਂ ਸੀ ਉੱਥੇ ਰਾਜ ਸੀ,
1: ਰਾਜ
2: ਉਦੋਂ ਤੱਕ ਸਿਰਫ 20 ਕੇਸ ਬੇਅਦਬੀਆਂ ਦੇ ਆਏ ਸੀ, ਜੋ ਮੰਨ ਲਓ ਕੁਰਾਨ ਸ਼ਰੀਫ ਤੇ ਜੋ ਵੀ ਸੀ
1: ਜੀ, ਸਾਰੇ ਧਰਮਾਂ ਦੇ ਵਿੱਚ।
2: ਤੇ ਹਾਂ, ਸਾਰੇ ਧਰਮਾਂ ਦੇ ਵਿੱਚ। ਜਦੋਂ ਉਹਨਾਂ ਨੇ ਮੰਨ ਲਓ ਆ ਜਿਹੜੀ ਮੌਤ ਦਾ ਕਾਨੂੰਨ ਬਣਾ ਤਾ ਉਦੋਂ ਬਾਅਦ
1: ਜੀ,
2: ਤੇ ਅਗਲੇ ਆਉਣ ਵਾਲੇ ਕੁਛ ਸਾਲਾਂ ਚ 5000 ਕੇਸ ਬੇਅਦਬੀਆਂ ਦੇ ਆਏ
1: ਜੀ,
2: ਜਿਹਦੇ ਚੋਂ 700-800 ਉਸੇ ਧਰਮ ਨੂੰ ਮੰਨਣ ਵਾਲੇ ਮੁਸਲਮਾਨ ਸੀ
1: ਜੀ,
2: ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਵਾਲੇ
1: ਜੀ।
2: ਜਦੋਂ ਸਜ਼ਾਏ ਮੌਤ ਦਾ ਉਹਨਾਂ ਨੇ ਕਾਨੂੰਨ ਬਣਾ ਤਾ,
1: ਬਿਲਕੁਲ ਹੈ ਜੀ।
2: ਕਾਰਨ ਬਾਈ ਜੀ ਅਸਲ ਚ ਇਹ ਜਿੰਨਾ ਆਪਾਂ ਕਾਨੂੰਨ ਨੂੰ ਸਖ਼ਤ ਕਰੀ ਜਾਂਦੇ ਆ ਓਨਾ ਓਹਦਾ ਮਿਸ ਯੂਜ ਵੀ ਹੁਣ ਮੰਨ ਲਓ ਆਪਾਂ ਕਿਸੇ ਨੂੰ ਹੋ ਸਕਦਾ ਕੋਈ ਸੋਚਦਾ ਹੋਵੇ ਕਿਸੇ ਦਾ ਮਰਡਰ ਕਰਨਾ
1: ਉਹ ਦੇਖੋ ਇਹਨਾਂ ਚੀਜ਼ਾਂ ਨੂੰ ਤਾਂ ਮੁਕੱਦਰ ਜੀ ਤੁਹਾਡੀ ਗੱਲ ਥੋੜੀ ਅੱਗੇ ਵਧਾਉਂਦਾ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਨ ਦੀ ਜ਼ਰੂਰਤ ਹੈ ਨਾ ਕਿ ਇਹਨਾਂ ਦੇ ਉੱਤੇ ਉਹਨੂੰ ਇਹਨੂੰ ਮਤਲਬ ਕਿ ਗੌਰ ਕਰਨ ਦੀ ਜ਼ਰੂਰਤ ਹੈ ਜਿੰਨਾ ਇਹਦੇ ਉੱਤੇ ਹੁਣ ਦੇਖੋ ਛੋਟਾ ਬੱਚਾ ਹੁੰਦਾ ਨਾ ਪਰਿਵਾਰ ਦੇ ਵਿੱਚ ਤੁਸੀਂ ਵੀ ਬੱਚੇ ਪਾਲੇ ਆ ਅਸੀਂ ਵੀ ਪਾਲੇ ਆ ਤੇ ਦੇਖੋ ਬੱਚਾ ਛੋਟਾ ਜਦੋਂ ਰਿੜਨ ਲੱਗਦਾ ਨਾ ਤੋ ਜਾਣ ਬੁੱਝ ਕੇ ਨਾ ਰਸੋਈ ਵੱਲ ਨੂੰ ਜਾਂਦਾ ਜਿਹੜੀਆਂ ਚੀਜ਼ਾਂ ਭੰਨਣ ਵਾਲੀਆਂ ਹੁੰਦੀਆਂ ਉਹ ਭਾਂਡੇ ਕੱਢੂਗਾ ਉਹਨੂੰ ਬਜਾਈ ਜਾਊਗਾ ਜਾਂ ਚੱਕ ਚੱਕ ਮਾਰਦਾ ਕਿ ਮੇਰੇ ਵੱਲ ਨੂੰ ਧਿਆਨ ਮੇਰੇ ਨਾਲ ਆ ਕੇ ਖੇਡੋ ਜਾਂ ਮੇਰੇ ਨਾਲ ਆ ਕੇ ਗੱਲ ਕਰੋ
2: ਬਿਲਕੁਲ
1: ਤੇ ਇਹੀ ਹਾਲਾਤ ਇਹਨਾਂ ਲੋਕਾਂ ਦੇ ਮਾਨਸਿਕ ਤੌਰ ਦੇ ਉੱਤੇ ਦੇਖਿਆ ਜਾਵੇ ਨਾ ਤਾਂ ਉਹਨਾਂ ਚੀਜ਼ਾਂ ਨੂੰ ਤਾਂ ਇਗਨੋਰ ਕਰਨ ਦੀ ਜ਼ਰੂਰਤ ਹੈ ਹੁਣ ਡਰੱਗ ਲੈ ਲਓ ਕੋਈ ਵੀ ਸ਼ਰਾਬ ਲੈ ਲਓ ਜਾਂ ਹੋਰ ਸਾਰੀਆਂ ਚੀਜ਼ਾਂ ਲੈ ਲਓ ਸਿਗਰਟ ਬੀੜੀਆਂ ਲੈ ਲਓ ਅੱਜ ਦੀ ਦੁਨੀਆਂ ਦੇ ਵਿੱਚ ਦੇਖਿਆ ਜਾਵੇ ਤਾਂ ਕਿਹੜਾ ਮੁਲਕ ਹੈ ਜਿੱਥੇ ਉਹਨਾਂ ਦਾ ਹਾਈ ਪ੍ਰਾਈਜ਼ ਨਹੀਂ ਹੈ ਜਿੰਨੀ ਉਹ ਚੀਜ਼ ਮਹਿੰਗੀ ਕਰੀ ਜਾਂਦੇ ਆ ਲੋਕ ਓਨੀ ਉਸ ਚੀਜ਼ ਨੂੰ ਜ਼ਿਆਦਾ ਯੂਜ਼ ਕਰ ਰਹੇ ਨੇ
2: ਬਿਲਕੁਲ ਨਹੀਂ ਕੋਈ ਕੋਈ ਸ਼ੱਕ ਨਹੀਂ ਤੁਹਾਡੀ ਗੱਲ ਜਿਹੜੀ ਤੁਸੀਂ ਸਹੀ ਸਹੀ ਕਹਿਣ ਦੇ ਹੋ ਪਰ ਉਹ ਗੱਲ ਇਹ ਵੀ ਹੈਗਾ ਨਾ ਭਾਰਤ ਬਾਈ ਜੀ ਵੀ ਹੁਣ ਜਿੰਨਾ ਅਸੀਂ ਇਹਦੇ ਮੇਰੀ ਆਵਾਜ਼ ਆਉਂਦੀ ਪਈ
1: ਹਾਂਜੀ ਹਾਂਜੀ ਹਾਂਜੀ ਆਉਂਦੀ ਆਉਂਦੀ ਹੈ ਬਿਲਕੁਲ ਆ ਰਹੀ ਹੈ
2: ਜਿੰਨਾ ਅਸੀਂ ਮੰਨ ਲਓ ਹੁਣ ਇਸ ਹਿਸਾਬ ਨਾਲ ਤਾਂ ਜਿੰਨਾ ਅਸੀਂ ਬੰਦਿਸ਼ਾਂ ਲਾਈ ਜਾਂਦੇ ਆ ਫਿਰ ਉਹਦਾ ਮਿਸਯੂਜ਼ ਵੀ ਤਾਂ ਹੁਣ ਤੁਸੀਂ ਦੇਖੋ ਵੀ ਕਿਸੇ ਨੇ ਕਿਸੇ ਦਾ ਕਤਲ ਕਰਨਾ ਉਹਨੂੰ ਕੀ ਲੋੜ ਹੈ ਕਤਲ ਕਰਨ ਦੀ ਉਹ ਬੇਅਦਬੀ ਦਾ ਕਿਸੇ ਕੋਈ ਕੇਸ ਬਣਾ ਕੇ ਉਹਨੂੰ ਫਸਾ ਦੇ ਉਹਦੇ ਚ
1: ਬਿਲਕੁਲ ਹੁਣ ਦੇਖੋ ਉਹੀ ਗੱਲ ਜਿਹੜੇ ਨੁਕਤੇ ਨੇ ਨਾ ਜਿਹੜੇ ਕਾਨੂੰਨੀ ਨੁਕਤੇ ਨੇ ਨਾ ਜਿਵੇਂ ਸੈਣੀ ਸਾਹਿਬ ਗੱਲ ਕਰਕੇ ਗਏ ਨੇ ਨਾ ਹੁਣ ਦੇਖੋ ਅਰਦਾਸ ਤੇ ਸੀਗੀ ਸਾਰਾ ਕੁਝ ਆਪਾਂ ਸਮਾਪਤੀ ਕਰਕੇ ਤੇ ਅਰਦਾਸ ਕਰਦੇ ਆ ਠੀਕ ਆ ਜੀ ਆਪਣੇ ਸਿੱਖ ਧਰਮ ਦੇ ਵਿਚ ਤੇ ਇਹ ਚੀਜ਼ ਅਰਦਾਸ ਤੋਂ ਉੱਤੇ ਬਣਾ ਦਿੱਤੀ ਹੈ ਜੀ ਆਪਾਂ ਉਹਦੇ ਵਿਚ ਪਾਠੀ ਸਾਹਿਬਾਨ ਹੋ ਗਏ ਜਾਂ ਸੇਵਾਦਾਰ ਹੋ ਗਏ ਜਾਂ ਸੰਗਤ ਹੋ ਗਈ ਉਹ ਸਾਰੇ ਖੜੇ ਹੋ ਕੇ ਅਰਦਾਸ ਕਰਦੇ ਆ ਖਿਮਾ ਮੰਗਦੇ ਕੋਈ ਭੁੱਲ ਚੁੱਕ ਹੋ ਗਈ ਜਾਂ ਪੜ੍ਹਨ ਲਿਖਣ ਦੇ ਵਿਚ ਹੋ ਗਈ ਲਿਖਦੇ ਤਾਂ ਨਹੀਂ ਹੈ ਚਲੋ ਪੜ੍ਹਨ ਦੇ ਵਿਚ ਹੋ ਗਈ ਉਚਾਰਨ ਦੇ ਵਿਚ ਹੋ ਗਈ ਕੋਈ ਅੱਖਰ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਉਹ ਸਾਰੀ ਚੀਜ਼ ਵਿਚ ਆਉਂਦੀ ਹੈ ਪਰ ਇਹਨਾਂ ਨੇ ਤਾਂ ਕਹਿਤਾ ਉਹ ਮਾਫ਼ੀ ਉਹਦੇ ਤੁਹਾਡੀ ਮੰਗਣੀ ਮਾਫ਼ੀ ਤੁਸੀਂ ਮੰਗਣੀ ਆ ਭਾਈ ਜੇ ਉਹਦੇ ਉੱਤੇ ਕੇਸ ਕਰ ਦਿੱਤਾ ਜਾਂਦਾ ਤਾਂ ਉਹਨੂੰ ਕੋਰਟ ਦੇ ਵਿਚ ਖਿੱਚ ਲਿਆ ਜਾਏਗਾ ਇਸ ਚੀਜ਼ ਤੋਂ ਤੇ ਉਹ ਤਾਂ ਗੁਰੂ ਸਾਹਿਬ ਤੋਂ ਵੀ ਉੱਪਰ ਮਤਲਬ ਕਿ ਨਤਮਸਤਕ ਹੁੰਦੇ ਆ ਜਦੋਂ ਅਰਦਾਸ ਦੇ ਵਿਚ ਤੇ ਉਹ ਕਿਸੇ ਨੇ ਜਾ ਕੇ ਉਹਦੇ ਵਿਚੋਂ ਕੇਸ ਕਰ ਦਿੱਤਾ ਕਿਸੇ ਨਾਲ ਲਾਗ ਡਾਟ ਹੋਈ ਜਾਂ ਕੁਛ ਹੋ ਗਈ ਤਾਂ ਉਹ ਤਾਂ ਬੱਜ ਗਿਆ ਜੀ
2: ਹਾਂਜੀ ਮੈਂ ਤਾਂ ਨਾ ਭਾਰਤ ਬਾਈ ਜੀ ਪਿਛਲੇ ਦਿਨ ਨਾ ਮੈਂ ਸੈਣੀ ਬਾਈ ਜੀ ਨੂੰ ਕਿਹਾ ਸੀ ਚਲੋ ਵਕੀਲ ਸਾਹਿਬ ਨੇ ਵੀ ਤੁਸੀਂ ਖਰੜਾ ਪੜ੍ਹ ਕੇ ਪੂਰਾ ਵੀ ਐਕਸਪਲੇਨ ਕਰ ਦਿਓ ਇਹਨੂੰ ਵੀ ਕੀ ਇਹਦੇ ਚ ਲਿਖਿਆ ਕੀ ਨਹੀਂ
1: ਜੀ
2: ਮੈਂ ਨਾ ਪਿਛਲੇ ਦਿਨ ਇੱਕ ਥੋੜੇ ਦਿਨ ਹੋ ਗਏ ਡਾਕਟਰ ਪਿਆਰੇ ਗਰਗ ਦਾ ਇੱਕ ਇੰਟਰਵਿਊ ਸੁਣਦਾ ਪਿਆ ਸੀ
1: ਜੀ
2: ਉਹਨਾਂ ਨੇ ਉਹਦੇ ਵਿਚ ਕਿਹਾ ਕਹਿੰਦੇ ਵੀ ਮੈਂ ਨੀ ਪੜਿਆ ਹੈਗਾ ਖਰੜਾ ਉਹ ਕਹਿੰਦੇ ਵੀ ਇਹ ਮੰਨ ਲਓ ਜਿਹੜਾ ਇਹਨਾਂ ਨੇ ਬਣਾਇਆ ਕਾਨੂੰਨ ਉਹਦੇ ਵਿਚ ਇਹ ਮੰਨ ਲਓ ਕਲੋਜ਼ ਪਾਇਆ ਹੋਇਆ ਵੀ ਜੇ ਕੋਈ ਬੰਦਾ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਨੂੰ ਨਹੀਂ ਮੰਨਦਾ
1: ਜੀ
2: ਉਹਦੇ ਉੱਤੇ ਵੀ ਧਾਰਮਿਕ ਭਾਵਨਾਵਾਂ ਦਾ ਬੇਅਦਬੀ ਦਾ ਕਾਨੂੰਨ ਦਰਜ ਹੋਊਗਾ
1: ਲਾਗੂ ਹੋਊਗਾ
2: ਉਹਦੇ ਵਿਚ ਇਹ ਵੀ ਹੈ ਵੀ ਮੰਨ ਲਓ ਹੁਣ ਜਿਹੜਾ ਮੰਨ ਲਓ ਬੇਅਦਬੀ ਦਾ ਜਿਹੜਾ ਕਾਨੂੰਨ ਹੈਗਾ ਮੰਨ ਲਓ ਸ਼੍ਰੋਮਣੀ ਕਮੇਟੀ ਦੇ ਹਿਸਾਬ ਨਾਲ ਤਾਂ ਗੁਰੂ ਗ੍ਰੰਥ ਸਾਹਿਬ ਸਭ ਉੱਤੇ ਨੇ
1: ਜੀ
2: ਤੇ ਦੂਜੇ ਡੇਰਿਆਂ ਦੇ ਨਾਲ ਉਹੀ ਗੱਲ ਆ ਪ੍ਰਕਾਸ਼ ਕੀਤੇ ਹੋਏ ਨੇ
1: ਆਪਣਾ
2: ਜਿਹੜਾ ਵੀ ਜਿਹਨੂੰ ਮੰਨਦੇ ਨੇ ਕੋਈ ਦਸਮ ਗ੍ਰੰਥ ਹੈ ਕੋਈ ਦੂਜੇ ਮੰਨਦੇ ਹੋਏ ਨੇ
1: ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਜਿਹੜੀ ਆ ਉਹ ਹਰ ਪਾਸੇ ਲਾਗੂ ਇਹੀ ਗੱਲ ਦੇ ਤਾਂ ਉਹ ਢੱਡੀਆਂ ਵਾਲਿਆਂ ਦਾ ਜਾਂ ਸਾਰਿਆਂ ਦਾ ਵਿਵਾਦ ਹੋਇਆ ਇਹਨਾਂ ਚੀਜ਼ਾਂ ਤੇ
2: ਉਹਦੇ ਹਿਸਾਬ ਨਾਲ ਆਪਾਂ ਜਿਹੜੀ ਅਕਾਲ ਤਖ਼ਤ ਦੀ ਮਰਿਆਦਾ ਹੈ ਜੀ ਸ਼੍ਰੋਮਣੀ ਕਮੇਟੀ ਦੀ ਉਹਦੇ ਹਿਸਾਬ ਨਾਲ ਆਪਾਂ ਦੂਜਾ ਗ੍ਰੰਥ ਕੋਈ ਪ੍ਰਕਾਸ਼ ਕਰ ਹੀ ਨਹੀਂ
1: ਸਕਦੇ ਉਹ ਦਸਮ ਗ੍ਰੰਥ ਦੇ ਉੱਤੇ ਵੀ ਸਵਾਲ ਖੜੇ ਹੋ ਜਾਂਦੇ ਆ
2: ਫਿਰ ਇਹਨਾਂ ਨੂੰ ਕੌਣ ਪੁੱਛਣ ਵਾਲਾ ਹੋਊਗਾ ਬਾਈ ਜੀ ਪੁੱਛਣ ਵਾਲਾ ਹੋਊਗਾ ਆਪਣੇ ਵਰਗੇ ਆਮ ਬੰਦਿਆਂ ਨੂੰ ਬਾਈ ਜੀ ਇੱਥੇ ਕਿਸੇ ਨੇ ਕਿਸੇ ਨੂੰ ਪੁੱਛਣਾ ਹੈਗਾ ਨਾ ਕੋਈ ਪੁੱਛੇ ਆਪਣੇ ਵਰਗਿਆਂ ਤੋਂ ਜੇ ਕੋਈ ਮਾੜੀ ਜੀ ਗੱਲ
1: ਮਾੜੀ ਮੋਟੀ
2: ਆਪਾਂ ਕਰਨੀ ਵੀ ਜੇ ਮਿਸਟੇਕ ਵੀ ਹੋ ਗਈ ਕਿਸੇ ਤਰੀਕੇ ਵੀ
1: ਆਪਣੇ ਜਦੋਂ ਲੈ ਆਂਦੇ ਹੁੰਦੇ ਦਾਜਾਂ ਦਾ ਚੱਲਣ ਲੱਗ ਗਿਆ ਸੀ ਮਾਮਲਾ ਵੋਟੀਆਂ ਸਾੜੀਆਂ ਸਟੋਵ ਫਟ ਗਏ ਕੁੱਕਰ ਫਟ ਗਏ ਸਾਰਾ ਚੀਜ਼ਾਂ ਤਾਂ ਉਹਦਾ ਮਿਸਯੂਜ਼ ਵੀ ਹੋਇਆ ਟੱਬਰਾਂ ਦੇ ਟੱਬਰ ਬੰਨ ਦਿੱਤੇ ਅਗਲਿਆਂ ਨੇ ਹਨਾ ਮਾੜੀ ਜੀ ਮਿਸਟੇਕ ਮਤਲਬ ਕਿ ਇੱਕ ਕੁਝ ਗਲਤੀ ਹੋਈ ਆ ਤਾਂ ਆਪਣਾ FIR ਦੇ ਵਿਚ ਨਾ ਸਾਰੇ ਟੱਬਰ ਦਾ ਪਵਾ ਦਿਓ ਮਾਮੇ ਚਾਚੇ ਤਾਏ ਸਾਰਾ ਕੁਝ ਘੜੀਸ ਕੇ ਲੈ ਜਾਂਦੇ ਆ ਚੱਕ ਕੇ ਉਂਝਾ ਫੇਰ ਦਿੰਦੇ ਆ
2: ਘਰੇਲੂ
1: ਝਗੜੇ ਸ਼ਰੀਕੇਬਾਜ਼ੀਆਂ ਨਿਕਲੀਆਂ ਨੇ,
2: ਕਿਸੇ ਨੇ ਕੁਛ ਕਰਤਾ, ਓਹਦੇ ਚ ਵੀ ਬਥੇਰੇ ਰਗੜੇ ਗਏ, ਪਰਿਵਾਰਾਂ ਦੇ ਪਰਿਵਾਰ ਰਗੜੇ ਗਏ।
1: ਬਿਲਕੁਲ,
2: ਜਦੋਂ ਜਿੰਨੀ ਸਖ਼ਤ ਸਜ਼ਾ ਹੋਊਗੀ ਅਗਲੇ ਨੂੰ, ਮੰਨ ਲਓ ਮੈਂ ਉਹੀ ਤਾਂ ਕਹਿਣਾ ਚਾਹੁੰਦਾ ਵੀ ਕਿਸੇ ਨੂੰ ਲੋੜ ਕੀ ਹੈ ਵੀ ਮੰਨ ਲਓ ਆਪ ਆਪਣੇ ਹੱਥੀ ਕਤਲ ਕਰਨ ਦਾ, ਉਹ ਉਲਝਾ ਦੇਗਾ ਇਹਨਾਂ ਕੇਸਾਂ ਦੇ ਵਿੱਚ।
1: ਬਿਲਕੁਲ ਹੈ ਜੀ, ਬਿਲਕੁਲ ਹੈ।
2: ਇਸ ਕਰਕੇ ਬਾਈ ਜੀ ਇਹ ਨਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਭਾਰਤ ਬਾਈ ਜੀ, ਮੈਂ ਨਾ ਵਾਰ ਵਾਰ ਮੇਰਾ ਗਿਲਾ ਇਸੇ ਕਰਕੇ ਹੁੰਦਾ ਵੀ ਜਿਹੜੇ ਇਹ ਸਾਡੀ ਮੰਨ ਲਓ ਇਹ ਸ਼੍ਰੋਮਣੀ ਕਮੇਟੀ ਇਹ ਵੀ ਨੀ ਨਾ ਬੋਲਦੇ ਹੈਗੇ ਬਾਈ ਜੀ, ਉਹਨਾਂ ਗੱਲਾਂ ਤੇ ਇਹ ਵੀ ਨੀ ਬੋਲਦੇ ਹੈਗੇ
1: ਜੀ,
2: ਇਹ ਵੀ ਪੂਰਾ ਪਰਾਂ ਦੀਆਂ ਗੱਲਾਂ ਕਰੀ ਆਉਂਦੇ ਨੇ, ਦੂਜੀਆਂ ਤੀਜੀਆਂ ਕਰੀ ਆਉਂਦੇ ਨੇ। ਮੰਨ ਲਓ ਵੀ ਹੁਣ ਇਹ ਉਸ ਗੱਲ ਤੇ ਬੋਲਦੇ ਹੀ ਨੀ ਹੈਗੇ ਵੀ ਮੰਨ ਲਓ ਜਿਹੜਾ ਤੁਸੀਂ ਏਡਾ ਕਾਨੂੰਨ ਸਖ਼ਤ ਬਣਾਉਣ ਦੇ ਹੋ ਵੀ ਮੰਨ ਲਓ ਗੁਰੂ ਗ੍ਰੰਥ ਸਾਹਿਬ ਦੇ ਹੁਣ ਕਸਟੋਡੀਅਨ ਜਿਹੜਾ ਹੋਊਗਾ, ਕਸਟੋਡੀਅਨ ਕੌਣ ਹੈ? ਗੁਰੂ ਗ੍ਰੰਥ ਸਾਹਿਬ ਆਪਣਾ ਗ੍ਰੰਥੀ ਸਿੰਘ ਹੀ ਹੋਊਗਾ ਨਾ ਜੀ।
1: ਬਿਲਕੁਲ ਹੈ ਜੀ।
2: ਤੇ ਪਿੱਛੇ ਜੀ ਤੁਸੀਂ ਦੇਖਿਆ ਨੀ ਉਹ ਕੇਸ ਹੋਇਆ ਸੀ, ਸਾਲ ਦੋ ਸਾਲਾਂ ਦੀ ਗੱਲ ਹੈ, ਉਹ ਕੋਈ ਉਹਦੀ ਗ੍ਰੰਥੀ ਸਿੰਘ ਦੀ ਬੇਟੀ ਦਾ ਕੋਈ ਲਵ ਅਫੇਅਰ ਸੀ, ਉਹ ਮਿਲਣ ਆਇਆ ਮੁੰਡਾ ਉਹਨੂੰ ਤੇ ਉਹਨੂੰ ਫਸਾਤਾ ਬੇਦਬੀ ਦੇ ਕੇਸ ਚ।
1: ਬਿਲਕੁਲ ਹੈ ਜੀ।
2: ਤੇ ਫਿਰ ਤੁਸੀਂ ਕੀ ਕਰੋਗੇ ਇਹਨਾਂ ਦੇ ਵਿੱਚ? ਇਸ ਕਰਕੇ ਭਾਰਤ ਬਾਈ ਜੀ ਇਹ ਨਾ ਬੜਾ ਉਲਟੇ ਇਹਨਾਂ ਨੇ ਨਾ ਕਿਸੇ ਨੂੰ, ਮੈਂ ਤਾਂ ਇੱਕੋ ਹੀ ਗੱਲ ਮੁੱਕਦੀ ਵੀ ਇਹਨਾਂ ਨੇ ਹੁਣ ਗੁਟਕਾ ਵੇਖੋ, ਗੁਟਕਾ ਸਾਹਿਬ ਵੀ ਇਹਨਾਂ ਨੇ ਨਾਲ, ਗੁਰਬਾਣੀ ਤਾਂ ਦੇਖੋ ਮੈਨੂੰ ਨੀ ਲੱਗਦਾ ਗੁਰਬਾਣੀ ਦੀ ਬੇਅਦਬੀ ਹੋ ਸਕਦੀ ਹੈ, ਨਾ ਹੀ ਕੋਈ ਕਰ ਸਕਦਾ। ਜੇ ਗੁਰਬਾਣੀ ਦੀ ਬੇਅਦਬੀ ਹੋ ਸਕਦੀ ਹੈ ਪਹਿਲਾਂ ਤਾਂ ਜਿੰਨੇ ਆ ਇਸ਼ਤਿਹਾਰ ਦੇਣ ਵਾਲੀਆਂ ਸਰਕਾਰਾਂ ਨੇ ਪਹਿਲਾਂ ਤਾਂ ਕੇਸ ਇਹਨਾਂ ਤੇ ਹੋਣਾ ਚਾਹੀਦਾ, ਜਿੰਨੀਆਂ ਇਹ ਦਿੰਦੀਆਂ ਨੇ ਕਿੱਥੇ ਕਿੱਥੇ ਰੋਲਦੀਆਂ।
1: ਬਿਲਕੁਲ।
2: ਤੇ ਉਹ ਗੱਲ ਉਹੀ ਹੈ ਵੀ ਇਹਨਾਂ ਨੇ ਅਲਝਾਲ ਜੂ ਕਿਹਾ ਇਹਨਾਂ ਚ ਵੀ ਆਪ ਹੀ, ਅਸੀਂ ਆਪ ਹੀ ਇਹਨਾਂ ਨੇ ਇਹ, ਕਿਉਂਕਿ ਇਹਨਾਂ ਦੇ ਵੀ ਬਾਈ ਜੀ ਸਾਰੀ ਸਿੱਖ ਕੌਮ ਦਾ ਵੀ ਮੈਂ ਨੀ ਕਹਿੰਦਾ ਹੈਗਾ, ਇਹਨਾਂ ਦੇ ਵੀ ਨਿੱਜੀ ਮਫਾਦ ਨੇ ਜੀ ਆ ਜਿਹੜੇ ਬਣਵਾਉਣ ਵਾਲੇ।
1: ਬਿਲਕੁਲ,
2: ਇਹ ਵੀ ਆਪਾਂ ਨੂੰ ਪਤਾ ਕੌਣ ਹੈਗੇ ਨੇ ਤੇ ਕਿਵੇਂ ਕੀ ਕੁਛ ਚੱਲਦਾ।
1: ਬਿਲਕੁਲ ਹੈ ਜੀ।
2: ਇਹਨਾਂ ਚ ਫਸਣਾ ਆਮ ਬੰਦਿਆਂ ਨੇ।
1: ਬਿਲਕੁਲ।
2: ਹੋਰ ਕਿਸੇ ਨੂੰ ਕਿਸੇ ਨੀ ਪੁੱਛਣਾ ਹੈਗਾ, ਜਿਹਦੀ ਮੇਰੇ ਵਰਗੀ ਤੁਹਾਡੇ ਤੇ ਲਾਗ ਸਾਡੇ, ਮੈਂ ਤੁਹਾਡਾ ਕਹਿ ਦਾਂਗਾ ਵੀ ਭਾਰਤ ਬਾਈ ਨੇ ਆਹ ਕਰਤਾ
1: ਜੀ,
2: ਤੇ ਤੁਸੀਂ ਕਹਿ ਦੋਗੇ ਉਹਨੇ ਆਹ ਕਰਤਾ।
1: ਬਿਲਕੁਲ ਹੈ ਜੀ।
2: ਇਸ ਕਰਕੇ ਬਾਈ ਜੀ ਇਹ ਸਿਸਟਮ ਜਿਹੜਾ ਹੈ ਨਾ, ਬਹੁਤ ਉਹੀ ਗੱਲ ਹੈ, ਔਖਾ ਹੋਇਆ ਪਿਆ। ਜੀਰਾ ਸਾਹਿਬ ਦਾ ਕਹਿਣ ਦਾ ਇਹ ਸੀ, ਮੈਂ ਸੁਣੀ ਜਾਂਦਾ ਸੀ ਉਹਨਾਂ ਦੀ ਗੱਲ
1: ਜੀ,
2: ਪਰ ਅਸਲ ਚ ਇਸ ਸਿਸਟਮ ਦੇ ਆਪਾਂ ਬਦਲ ਲੈਂਦੇ ਆ ਸਰਕਾਰਾਂ ਸਾਹਮਣੇ ਜਿਹੜੀਆਂ ਸਾਨੂੰ ਖੜੀਆਂ ਦਿਸਦੀਆਂ।
1: ਬਿਲਕੁਲ।
2: ਵੀ ਆ ਹੁਣ ਕਾਂਗਰਸ ਹਟ ਗਈ, ਅਕਾਲੀ ਆ ਗਏ, ਅਕਾਲੀ ਹਟ ਗਏ, ਆਮ ਆਦਮੀ ਪਾਰਟੀ ਆ ਗਈ, ਜਿਹੜਾ ਇਹਨਾਂ ਦਾ ਪਿੱਛੇ ਸਿਸਟਮ ਖੜਾ ਨਾ ਜੀ, ਉਹਨੂੰ ਅਸੀਂ ਵੇਖਦੇ ਹੀ ਨੀ ਹੈਗੇ, ਉਹ ਚਲਾਉਂਦਾ ਸਾਰੇ ਸਾਰਾ ਉਹ ਸਿਸਟਮ ਹੀ ਪਿਆ। ਹੁਣ ਇਹ ਤਾਂ ਆਪਣੇ ਹਿਸਾਬ ਨਾਲ ਨਵੀਂ ਆਏ ਸੀ ਨਾ
1: ਜੀ,
2: ਮੰਨ ਲਓ ਝਾੜੂ ਵਾਲੇ
1: ਜੀ, ਬਿਲਕੁਲ
2: ਆਪਣੇ ਕਹਿਣ ਨੂੰ ਤਾਂ ਨਵੀਂ ਆਏ ਸੀ, ਇਹ ਤਾਂ ਇਹਨਾਂ ਦੇ ਕੋਈ ਬਰਡਨ ਨੀ ਸੀ ਹੈਗਾ ਪਿਛਲਾ, ਵੀ ਮੰਨ ਲਓ ਕੋਈ ਇਹਨਾਂ ਦੇ ਕੋਈ ਉਸ ਤਰ੍ਹਾਂ ਨਹੀਂ ਸੀ ਹੈਗਾ
1: ਜੀ,
2: ਪਰ ਇਹ ਕਿਉਂ ਨੀ ਉਸ ਸਿਸਟਮ ਨੂੰ ਆਪਣੇ ਹਿਸਾਬ ਨਾਲ ਚਲਾ ਸਕੇ, ਕਿਉਂਕਿ ਪਿੱਛੇ ਜਿਹੜਾ ਸਿਸਟਮ ਹੈ ਨਾ ਜੀ ਬਾਈ ਜੀ, ਚਲਾਉਂਦਾ ਇਹਨਾਂ ਨੂੰ ਉਹ ਹੈਗਾ
1: ਜੀ। ਬਿਲਕੁਲ।
2: ਅਸੀਂ ਚੁਣ ਕੇ ਲੋਕਾਂ ਦਾ ਐ ਵੀ ਲੋਕਾਂ ਦੀਆਂ ਦੁੱਖ ਤਕਲੀਫਾਂ ਜਾਂ ਮੰਨ ਲਓ ਉਹਨਾਂ ਦਾ ਗੁੱਸਾ ਉਹ ਹੱਲ ਹੋ ਜਾਂਦਾ ਵੀ ਮੰਨ ਲਓ, ਕਿਉਂਕਿ ਉਹਨਾਂ ਦੀ ਮੰਨ ਲਓ ਗੁੱਸਾ ਹੁੰਦਾ ਵੀ ਅਸੀਂ ਇਹਨੂੰ ਚੁਣਿਆ ਇਹਨੇ ਨੀ ਕੀਤਾ, 6 ਮਹੀਨੇ ਬਾਅਦ ਜਾਂ ਸਾਲ ਬਾਅਦ 5 ਸਾਲਾਂ ਬਾਅਦ ਕੋਈ ਹੋਰ ਆ ਜਾਂਦਾ, ਕੋਈ ਹੋਰ ਆ ਜਾਂਦਾ, ਇਸੇ ਹਿਸਾਬ ਨਾਲ ਸਿਸਟਮ ਚੱਲੀ ਜਾਂਦਾ ਭਾਰਤ ਬਾਈ
1: ਚੱਲੀ ਜਾਂਦਾ ਜੀ।
2: ਪਰ ਮੈਂ ਅਸਲ ਚ ਨਾ ਹੁਣ ਭਾਰਤ ਬਾਈ ਜੀ ਮੈਂ ਨਾ ਮੇਰਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਮੇਰਾ ਹੁਣ ਨਾ ਸਿਆਸੀ ਮਸਲਿਆਂ ਤੇ ਮੈਂ ਟਵਾਣਾ ਸਾਹਿਬ ਦੇ ਚੈਨਲ ਤੇ ਵੀ ਬੜਾ ਘੱਟ ਜੁੜਦਾ, ਵੈਸੇ ਕਮੈਂਟ ਕਰ ਲਈਦੇ ਨੇ, ਹੁਣ ਇਹਨਾਂ ਦੇ ਟਿੱਪਣੀ ਕਰਨ ਨੂੰ ਜੀ ਨੀ ਕਰਦਾ ਹੈਗਾ।
1: ਬਿਲਕੁਲ,
2: ਜਿਵੇਂ ਦਾ ਸਿਸਟਮ ਬੇੜਾ ਗਰਕ ਹੋਇਆ ਪਿਆ ਨਾ ਜੀ, ਇਹਦੇ ਚ ਆਸ ਦੀ ਕਿਰਨ ਬਹੁਤ ਬਹੁਤ ਘੱਟ ਗਈ ਹੈ ਭਾਰਤ ਬਾਈ।
1: ਬਿਲਕੁਲ ਹੈ ਜੀ। ਥੈਂਕ ਯੂ ਮਕਨ
2: ਜੀ, ਚਲੋ ਜੁੜੇ ਆ ਤੁਹਾਡੇ ਨਾਲ ਵੀ, ਆਪਣਾ ਜੁੜੇ ਤਾਂ ਰਹਾਂਗੇ ਵਿਚਾਰਾਂ ਦੇ ਹਿਸਾਬ ਨਾਲ, ਪਰ ਇਹ ਸਿਆਸਤ ਤੋਂ ਕੋਈ
1: ਜਿੰਨੀ
2: ਮਰਜ਼ੀ ਚੁਣ ਕੇ ਲਿਆਓ ਕਿਸੇ ਨੂੰ।
1: ਬਿਲਕੁਲ ਜੀ, ਮੇਰੀ ਤਾਂ ਆਪਣੀ ਕੋਸ਼ਿਸ਼ ਹੁੰਦੀ ਹੈ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਘੱਟ ਹੀ ਕਰੀਏ,
2: ਜਿਹੜੇ ਹੋਰ ਤੁਹਾਡੇ ਹੁੰਦੇ ਨੇ ਫਲਸਫੇ, ਮੈਂ ਥੋੜੇ ਜਿਹੇ ਤੁਹਾਡੇ ਵਾਲੇ ਉਹ ਮੈਂ ਉਹ ਘੱਟ ਸੁਣਨਾ, ਘਰੇ ਉਹ ਤੁਹਾਡੇ ਆ ਜਿਹੜੇ ਜ਼ਿੰਦਗੀ ਨਾਮਾ ਹੋਰ ਕਹਾਣੀਆਂ ਉਹ ਸੁਣਦੇ ਰਹਿੰਦੇ, ਉਹ ਸਗੋਂ ਵਧੀਆ ਲੱਗਦਾ।
1: ਬਿਲਕੁਲ ਜੀ, ਬਿਲਕੁਲ, ਸ਼ੁਕਰੀਆ ਜੀ,
2: ਠੀਕ ਹੈ ਭਾਜੀ,
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਸਨ ਜੀ ਮੁਕੱਦਰ ਬਾਈ ਜੀ ਜੁੜੇ ਸਨ ਗੱਲਾਂ ਬਾਤਾਂ ਕਰਕੇ ਗਏ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 9 46 9 ਸਟੂਡੀਓ ਦਾ ਨੰਬਰ ਹੈ। ਹੋਰ ਦੋ ਚਾਰ ਦੋਸਤੋ ਆਪਣੇ ਦੋਸਤ ਲਿਖ ਰਹੇ ਨੇ, 939 ਨੰਬਰ ਹੈ ਜੀ ਆਖਰ ਦੇ ਵਿਚ, ਤੇ ਉਹਨਾਂ ਦਾ ਸੁਨੇਹਾ ਇਕ ਆਇਆ ਕਿ ਕਿੰਨੇ ਵਜੇ ਤੱਕ ਹੈਗੇ ਆ ਜੀ, ਇਕ ਮਿੰਟ ਮੈਂ ਕਨਫਰਮ ਕਰ ਲਵਾਂ ਦੋਸਤਾਂ ਦਾ, ਕਿੱਥੇ ਗਿਆ ਨੰਬਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਰਜ ਬਾਈ ਜੀ ਜੀਓ ਸੋਹਣਾ ਪ੍ਰੋਗਰਾਮ ਕਹਿੰਦੇ ਕਿੰਨੇ ਵਜੇ ਤੱਕ ਹੁੰਦੇ ਆ ਲਾਈਵ ਜੀ ਇੰਡੀਆ ਦੇ ਤਕਰੀਬਨ 2 ਘੰਟੇ ਹੁੰਦੇ ਆ ਜੀ 9:30 ਵਜੇ ਤੋਂ ਲੈ ਕੇ ਤੇ ਇੱਕ ਮਿੰਟ ਨਾਲ ਲਿਖੇ ਹੀ ਦਵਾਂ ਜੀ 9:30 ਤੋਂ ਆਪਾਂ ਹੁੰਦੇ ਆ ਜੀ 11:30-12 ਵਜੇ ਤੱਕ ਹੁੰਦੇ ਆ ਜੀ ਆਪਾਂ ਤਕਰੀਬਨ ਤੇ ਇੰਡੀਆ ਦੇ ਸਮੇਂ ਦੇ ਮੁਤਾਬਕ ਤੇ ਗੱਲਬਾਤ ਤੁਸੀਂ ਕਰਨੀ ਚਾਹੁੰਦੇ ਹੋ ਦੋਸਤੋ ਨਿੱਘਾ ਸਵਾਗਤ ਹੈ ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਦੋਸਤੋ ਸਵਾਗਤ ਹੈ ਜੀ ਤੇ ਇਹ ਸੁਨੇਹਾ ਆਇਆ ਸੀ ਆਪਾਂ ਨੂੰ ਬਾਈ ਜੀ ਦਾ ਨਾਮ ਦੇਖ ਲਈਏ ਜੇ ਲੱਭ ਜਾਵੇ ਤਾਂ ਕਿਉਂਕਿ ਮੇਰੇ ਹਾਂਜੀ ਆਪਣੇ ਚਲੋ ਮੈਂ ਬਾਅਦ ਚੋਂ ਨੋਟ ਕਰਾਂਗਾ ਦੋਸਤੋ ਹਾਂਜੀ ਸੁਨੇਹਾ ਤੁਹਾਡੇ ਤੱਕ ਪਹੁੰਚ ਗਿਆ ਹੋਣਾ ਸ਼ੁਕਰੀਆ ਧੰਨਵਾਦ ਹੈ ਤੇ ਦੋਸਤੋ ਅੱਗੇ ਗੱਲ ਕਰਦੇ ਹਾਂ ਇੰਟਰਨੈਸ਼ਨਲ ਖ਼ਬਰਾਂ ਦੀ ਉਸ ਤੋਂ ਬਾਅਦ ਫਿਰ ਆਪਾਂ ਜ਼ਿੰਦਗੀ ਦੇ ਬਾਰੇ ਥੋੜੀ ਗੱਲਬਾਤ ਕਰਦੇ ਹਾਂ ਈਰਾਨ ਨੇ 16 ਅਮਰੀਕੀ ਫੌਜੀ ਜਿਹੜੇ ਅੱਡੇ ਆ ਉਹ ਤਬਾਹ ਕੀਤੇ ਆ ਪੱਛਮੀ ਏਸ਼ੀਆ ਦਾ ਈਰਾਨ ਤੇ ਥੋਪੀ ਜੰਗ ਦੇ ਦੌਰਾਨ ਅਮਰੀਕੀ ਫੌਜ ਨੂੰ ਵੀ ਵੱਡਾ ਝਟਕਾ ਲੱਗਿਆ ਅਮਰੀਕਾ ਦੇ ਪ੍ਰਮੁੱਖ ਮੀਡੀਆ ਅਦਾਰੇ CNN ਦੀ ਜਿਹੜੀ ਰਿਪੋਰਟ ਦੇ ਮੁਤਾਬਕ ਈਰਾਨੀ ਹਮਲਿਆਂ ਦੇ ਵਿਚ ਪੱਛਮੀ ਏਸ਼ੀਆ ਦੇ 8 ਮੁਲਕਾਂ ਚ ਫੈਲੇ ਅਮਰੀਕਾ ਦੇ ਘੱਟੋ ਘੱਟ 16 ਫੌਜੀ ਟਿਕਾਣੇ ਬੁਰੀ ਤਰ੍ਹਾਂ ਨੁਕਸਾਨੇ ਗਏ ਇਨ੍ਹਾਂ ਦੇ ਵਿਚੋਂ ਕਈ ਟਿਕਾਣੇ ਤਾਂ ਵਰਤੋਂ ਦੇ ਜਿਹੜਾ ਯੋਗ ਵੀ ਨਹੀਂ ਰਹੇ ਨੇ CNN ਨੇ ਜਿਹੜਾ ਸੈਟੇਲਾਈਟ ਤਸਵੀਰਾਂ ਤੇ ਅਧਿਕਾਰੀਆਂ ਦੇ ਹਵਾਲਿਆਂ ਦੇ ਨਾਲ ਦੱਸਿਆ ਕਿ ਈਰਾਨ ਨੇ ਬਹੁਤ ਹੀ ਸੋਚੀ ਸਮਝੀ ਰਣਨੀਤੀ ਤਹਿਤ ਅਮਰੀਕਾ ਦੇ ਐਡਵਾਂਸਡ ਰਡਾਰ ਸਿਸਟਮ ਸੰਚਾਰ ਢਾਂਚੇ ਅਤੇ ਲੜਾਕੂ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਖੇਤਰ ਦੇ ਵਿਚ ਰਡਾਰ ਸਿਸਟਮ ਸਭ ਤੋਂ ਮਹਿੰਗੇ ਅਤੇ ਸੀਮਤ ਜਿਹੜੇ ਸਰੋਤ ਨੇ ਜਿਨ੍ਹਾਂ ਨੂੰ ਮੁੜ ਸਥਾਪਿਤ ਕਰਨਾ ਬਹੁਤ ਮੁਸ਼ਕਲ ਕੰਮ ਹੈ ਨੁਕਸਾਨ ਦੀ ਪੂਰਤੀ ਦੇ ਬਾਰੇ ਅਮਰੀਕੀ ਪ੍ਰਸ਼ਾਸਨ ਦੇ ਵਿਚ ਵੱਖ ਵੱਖ ਤਰ੍ਹਾਂ ਦੇ ਅੰਕੜੇ ਸਾਹਮਣੇ ਆ ਰਹੇ ਨੇ ਤੇ ਪੈਟਾਗਨ ਦੇ ਕੰਪਟਰੋਲਰ ਜੂਲਿਸ ਜੇ ਹਰਸਟਰ ਜਿਹੜੇ ਨੇ ਤੀਜੇ ਨੇ ਕਾਨੂੰਨ ਘਾੜਿਆਂ ਨੂੰ ਬੁੱਧਵਾਰ ਨੂੰ ਦੱਸਿਆ ਕਿ ਹੁਣ ਤੱਕ ਜਿਹੜਾ ਇਸ ਜੰਗ ਦੇ ਉੱਤੇ ਅਮਰੀਕਾ ਦੇ $25 ਅਰਬ ਖਰਚ ਹੋ ਚੁੱਕੇ ਹੈ ਹਾਲਾਂਕਿ CNN ਦੀ ਰਿਪੋਰਟ ਦੇ ਮੁਤਾਬਕ ਅਸਲ ਨੁਕਸਾਨ ਅਤੇ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਣ ਦੇ ਉੱਤੇ ਖਰਚਾ ਜਿਹੜਾ 40 ਤੋਂ 50 ਅਰਬ ਦੇ ਕਰੀਬ ਹੋ ਸਕਦਾ ਹੈ ਅਮਰੀਕੀ ਕਾਂਗਰਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਕਈ ਫੌਜੀ ਟਿਕਾਣੇ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਜਾਂ ਤਬਾਹ ਹੋ ਗਏ ਕਿ ਉਨ੍ਹਾਂ ਨੂੰ ਹਮੇਸ਼ਾ ਦੇ ਲਈ ਬੰਦ ਕਰਨਾ ਪੈ ਸਕਦਾ ਹੈ ਜਦਕਿ ਕੁਝ ਅਹਿਮ ਰਣਨੀਤਿਕ ਟਿਕਾਣਿਆਂ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਦੂਜੀ ਦੁਨੀਆ ਦੇ ਰਾਜ ਖੋਲਣ ਦੀ ਤਿਆਰੀ ਹੋ ਗਈ ਹੈ ਫਿਰ ਤੋਂ ਬਿਆਨ ਦੇ ਦਿੱਤਾ ਅਮਰੀਕਾ ਦੇ ਟਰੰਪ ਸਾਹਿਬ ਨੇ ਕਹਿੰਦੇ ਨੇ ਕਿ ਪੈਟਾਗਨ ਨੂੰ UFO ਜਾਣੀ ਕਿ ਅਨਆਡੈਂਟੀਫਾਈਡ ਜਿਹੜੀ ਹੈ ਸ਼ਖਸੀਅਤਾਂ ਨੇ ਚਾਹੇ ਉਹ ਆਪਾਂ ਕਹਿ ਲਓ ਹੈਗੇ ਨੇ ਬਾਹਰਲੀ ਦੁਨੀਆਂ ਦੇ ਲੋਕ ਜਿਨ੍ਹਾਂ ਨੂੰ ਆਪਾਂ ਦੇਖਿਆ ਨਹੀਂ ਅਜੇ ਤੱਕ ਉਹ ਕਹਿੰਦੇ ਫਾਈਲਾਂ ਜਾਰੀ ਕਰਨ ਦੇ ਲਈ ਕਹਿ ਦਿੱਤਾ ਹੈ ਟਰੰਪ ਨੇ ਦੁਨੀਆਂ ਭਰ ਦੇ ਵਿਚ ਜਗਿਆਸਾ ਪੈਦਾ ਕਰਦਿਆਂ ਐਲਾਨ ਕੀਤਾ ਕਿ ਪੈਟਾਗਨ ਦੇ ਵੱਲੋਂ ਕੁਝ ਬਹੁਤ ਹੀ ਦਿਲਚਸਪ UFO ਅਣਪਛਾਤੀਆਂ ਉੜਦੀਆਂ ਵਸਤਾਂ ਦਾ ਜਾਂ ਉਡਣ ਜਿਹੜੀਆਂ ਨੇ ਛਤਰੀਆਂ ਸਬੰਧੀ ਫਾਈਲਾਂ ਜਾਰੀ ਕਰਨ ਦੀ ਤਿਆਰੀ ਕਰ ਲਈ ਹੈ ਇਹ ਫਾਈਲਾਂ ਉਨ੍ਹਾਂ ਦੇ ਪ੍ਰਸ਼ਾਸਨ ਦੇ ਦੌਰਾਨ ਆਪਣੇ ਜਿਹੜੇ ਨੇ ਆਪਣੇ ਆਈਆਂ ਨੇ ਸਾਹਮਣੇ ਤੇ ਦੋ ਦੂਜੇ ਗ੍ਰਹਿਾਂ ਦੇ ਉੱਤੇ ਜੀਵਨ ਏਲੀਅਨਸ ਜਿਹੜੇ ਨੇ ਉਨ੍ਹਾਂ ਦੇ ਬਾਰੇ ਕਈ ਅਣਸੁਲਝੇ ਜਿਹੜੇ ਸਵਾਲਾਂ ਤੋਂ ਪਰਦਾ ਜਿਹੜਾ ਹਟਾ ਸਕਦੀਆਂ ਵਾਈਟ ਹਾਊਸ ਦੇ ਵਿਚ ਨਾਸਾ ਦੇ ਪੁਲਾੜ ਯਾਤਰੀਆਂ ਦੇ ਸਨਮਾਨ ਵਿਚ ਰੱਖੇ ਗਏ ਸਮਾਗਮ ਦੇ ਦੌਰਾਨ ਟਰੰਪ ਨੇ ਕਿਹਾ ਕਿ ਅਸੀਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਾਰੀ ਕਰਨ ਜਾ ਰਹੇ ਹਾਂ ਜੋ ਪਹਿਲਾਂ ਕਦੇ ਜਨਤਕ ਨਹੀਂ ਕੀਤੀਆਂ ਗਈਆਂ ਮੈਨੂੰ ਲੱਗਦਾ ਕਿ ਇਨ੍ਹਾਂ ਦੇ ਵਿਚੋਂ ਕੁਝ ਜਾਣਕਾਰੀਆਂ ਲੋਕਾਂ ਦੇ ਲਈ ਬਹੁਤ ਹੈਰਾਨੀਜਨਕ ਤੇ ਦਿਲਚਸਪ ਹੋਣਗੀਆਂ ਟਰੰਪ ਲਗਾਤਾਰ ਖੁਦ ਨੂੰ ਅਜਿਹੇ ਰਾਸ਼ਟਰਪਤੀ ਦੇ ਵਜੋਂ ਪੇਸ਼ ਕਰ ਰਹੇ ਨੇ ਜੋ ਸਾਲਾਂ ਤੋਂ ਦਬਾਏ ਗਏ ਸਰਕਾਰੀ ਭੇਤਾਂ ਨੂੰ ਜਿਹੜਾ ਜਨਤਕ ਕਰਨ ਦੀ ਹਿੰਮਤ ਰੱਖਦੇ ਆ ਇਸ ਸਾਲ ਫਰਵਰੀ ਦੇ ਵਿਚ ਉਨ੍ਹਾਂ ਸੰਘੀ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਏਲੀਅਨਸ ਅਤੇ ਉਡਨ ਛਤਰੀਆਂ ਦੇ ਨਾਲ ਸੰਬੰਧਿਤ ਸਾਰੇ ਰਿਕਾਰਡ ਖੋਲ੍ਹੇ ਜਾਣ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਪੋਸਟ ਦੇ ਵਿਚ ਉਨ੍ਹਾਂ ਲਿਖਿਆ ਸੀ ਕਿ ਅਮਰੀਕੀ ਲੋਕ ਪਾਰਦਰਸ਼ਤਾ ਤੇ ਸਚਾਈ ਦੇ ਹੱਕਦਾਰ ਨੇ ਤੇ ਸੱਤਾ ਦੇ ਵਿਚ ਵਾਪਸੀ ਦੇ ਪਹਿਲੇ ਹਫ਼ਤੇ ਹੀ ਟਰੰਪ ਨੇ ਜੌਹਨ ਰੋਬਰਟ ਐਫ ਕੈਨੇਡੀ ਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਕਤਲ ਦੇ ਨਾਲ ਜੁੜੇ ਰਿਕਾਰਡ ਜਾਰੀ ਕਰਨ ਦੇ ਹੁਕਮ ਦਿੱਤੇ ਸਨ ਉਂਝ ਉਨ੍ਹਾਂ ਦਸਤਾਵੇਜ਼ਾਂ ਦੇ ਵਿਚੋਂ ਕੋਈ ਬਹੁਤਾ ਜਿਹੜਾ ਵੱਡੀ ਗੱਲ ਨਿਕਲ ਕੇ ਨਹੀਂ ਸੀ ਆਈ ਪਰ ਹੁਣ UFO ਫਾਈਲਾਂ ਨੂੰ ਲੈ ਕੇ ਲੋਕਾਂ ਦੀਆਂ ਉਮੀਦਾਂ ਕਾਫ਼ੀ ਜ਼ਿਆਦਾ ਨੇ ਤੇ ਟਰੰਪ ਦੇ ਪ੍ਰਸ਼ੰਸਕ ਇਸ ਕਦਮ ਨੂੰ ਜਿਹੜਾ ਇਤਿਹਾਸਕ ਮੰਨ ਰਹੇ ਨੇ ਤੇ ਦੇਖਦੇ ਹਾਂ ਏਲੀਅਨਸ ਦੇਖਣ ਨੂੰ ਮਿਲਣਗੇ ਕਿ ਨਹੀਂ ਮਿਲਣਗੇ ਟਰੰਪ ਦੇ ਰਾਜ ਦੇ ਵਿਚ श्रीलंका दे विच वड्डी जिहड़ी है कारवाई कीती गई है। साइबर अपराध संबंधी 130 विदेशी गिरफ्तारियां कीतियां हैं। श्रीलंका पुलिस ने पिछले दो दिनों के दौरान साइबर अपराधा के खिलाफ वड्डी कार्रवाई करदे 130 तो वध छापेमारी दे विच जिहड़ा विदेशी नागरिक गिरफ्तार कीते है। इस तहत कोलंबो दे उपनगर जिहड़े ने थला गामा दे विच बीते दिन मारे गए छापे दौरान 37 चीनी नागरिक ते अज राजा गिरिया दे विच 100 तो वध मुलजमां नूं जिहड़ा हिरासत च लिया गया। मुलजमां दे विच चीन, वियतनाम, मलेशिया, थाईलैंड, मैडागास्कर अते फिलीपींस समेत कई देशां दे नागरिक शामिल ने। पुलिस दे मुताबक ए सारे किराए दे अपार्टमेंट दे विचों साइबर ठगी दे जिहड़ा अड्डे चला रहे सन इन्हां दे उत्ते कंप्यूटर अपराध एक्ट दे तहत केस दर्ज कीते गए ने। अजिहे ग्रोह सोखी वीजा पहुंच दा जिहड़ा फायदा उठा के इत्थे पहुंचदे ने ते डिजिटल प्लेटफार्मां दे राही विदेशियां नूं शिकार बनाउंदे ने। दूसरे पासे डिप्लोमैटा दे बच्चियां नूं अमेरिकी नागरिकता देण दे उत्ते जिहड़ा भटक गए ने रूसी। रूस ने जिहड़ा बयान जारी कीता कि रूस ने अमेरिका दे स्टेट डिपार्टमेंट जिहड़ा विदेश विभाग दे उत्ते गंभीर दोष लाउंदिआं कहा कि उह अमेरिका दे विच पैदा होए रूसी डिप्लोमैटा दे बच्चियां नूं गैर कानूनी तरीके दे नाल अमेरिकी नागरिकता दे रहे ने ते रूस दे अनुसार एक कदम अंतरराष्ट्रीय निजमां ते दुवल्ले डिप्लोमैटिक अभ्यासां दी सिद्धी उलंघना है। रूसी विदेश मंत्रालय दी बुलारन मारिया जखारोवा उन्हां ने रूसी व्यापारक अखबार जिहड़ा वेदो मोस्ती दे विच लिखिआ कि अमेरिकी अधिकारी जन्म सिद्ध नागरिकता दे नां दे उत्ते इन्हां बच्चियां नूं जबरदस्ती अमेरिकी नागरिक दे वजों रजिस्टर कर रहे ने ते उन्हां कहा कि इह नागरिकता मापिआं दी इच्छा दे विरुद्ध दित्ती जा रही है जो कि कौमांतरी कानून अते खुद अमेरिकी राष्ट्रपति डोनल्ड ट्रंप दीआं नीतियां दे उल्ट है। जखारोवा ने इस कार्रवाई नूं अमेरिका दी डीप स्टेट दी एक नवी चाल करार दिता है। उन्हां दा मनना है कि अमेरिका इस नागरिकता नूं रूसी डिप्लोमैटा उत्ते दबाव बनाउण दे लई इक हथियार वजो वरत रहा है। उन्हां इह वी कहा कि अमेरिकी कानून स्पष्ट तौर दे उत्ते डिप्लोमैटा दे बच्चियां नूं जन्म दे आधार दे उत्ते नागरिकता लैण दे अधिकार तों बाहर रखदा है। रूसी सरकार ने साफ कर दिता कि वह अपने डिप्लोमैटिक प्रशासनिक ते तकनीकी स्टाफ दे परिवारां ते थोपी गई इस अमेरिकी नागरिकता नूं मानता नहीं देणगे ते मास्को हुण अमेरिका तों अधिकारित तौर दे उत्ते पुष्टि करन दी मंग करेगा कि इह नवजम्मे बच्चे अमेरिकी अधिकार खेतर दे अधीन नहीं आउंदे ते अमेरिका वल्लों अजे तक इस मामले दे उत्ते कोई अधिकारित प्रतिक्रिया सामने नहीं आई है। दूसरे पासे कनेडा दी खुफिया रिपोर्ट ने जड़ियां ने सांझियां कीतियां ने कुछ गल्लां खालिस्तानी कट्टड़वाद देश दी सुरक्षा दे लई वड्डा खतरा दस दिता है। CSIS ने संसद दे विच पेश कीती है 2025 दी सालाना रिपोर्ट। भारत, चीन अते रूस दे उत्ते वी लाए गए ने दखल अंदाजी दे इहदे उत्ते इल्जाम। कनेडा दी खुफिया एजेंसी कनेडियन सिक्योरिटी इंटेलीजेंस सर्विस जिहड़ी आ उहने अपनी ताज़ा रिपोर्ट दे विच मन्निया कि कनेडा स्थित खालिस्तानी तत् देश दी कौमी सुरक्षा दे लई लगातार खतरा बने होए ने। कनेडियन संसद दे विच पेश कीती गई साल 2025 दी इस रिपोर्ट दे विच कहा गया कि इह कट्टड़पंथी तत् कनेडा दीआं संस्थावां दी वरतों अपने हिंसक एजेंडे नूं हल्लाशेरी देण अते भोले भाले लोकां तों फंड इकट्ठा करन दे लई कर रहे है। एयर इंडिया फ्लाइट 182 कनिष्क कांड जड़ा बंब धमाके की 40वीं बरसी का जड़ा हवाला देंदे हुए कहा गया कि यह कनेडा के इतिहास का सब तो भयानक अतवादी हमला से जिस 329 लोग मारे गए सन। एजेंसी के अनुसार इस हमले के शक्की कनेडा स्थित खालिस्तानी कट्टड़पंथी समूहों के नाल जुड़े हुए सन। हालांकि रिपोर्ट दे विच ए भी स्पष्ट किया गया कि साल 2025 के दौरान कनेडा दे विच अजिही कोई हिंसक घटना सामने नहीं आई। खुफिया रिपोर्ट दे विच भारत, चीन, रूस अते ईरान, पाकिस्तान ते कनेडा दी अंदरूनी राजनीति दे विच दखल अंदाजी करन अते जासूसी दे दोष लगाए गए ने। भारत ने कनेडियन सियासतदाना, पत्रकारां ते भारती कनेडियन भाईचारे दे नाल गुप्त संबंधत जिहड़े संबंध बनाए ने तां जो अपने हितां दी राखी कीती जा सके ते खालिस्तानी पक्की आलोचना नूं दबाया जा सके। मार्क कार्नी दे प्रधानमंत्री बनन तों बाद कनेडा दे रुख दे विच कुछ नरमी देखण नूं मिली है। रॉयल कनेडियन माउंटेड पुलिस जिहड़ी है RCMP दे कमिश्नर माइक डोहेम ने एक ताजा इंटरव्यू दे विच इह कहा कि मौजूदा समें दे विच कनेडा दी धरती दे उत्ते होण वाले अपराधां दे तार सिद्धे तौर दे उत्ते किसे विदेशी संस्था जां भारत सरकार दे नाल जुड़दे नज़र नहीं आ रहे। ਸਾਲ 2023 ਦੇ ਵਿਚ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਸੰਬੰਧ ਬਹੁਤ ਖਰਾਬ ਹੋਏ। ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਹੋਇਆ ਹਮੇਸ਼ਾ ਨਕਾਰਿਆ ਹੈ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤਾਂ ਗਾਨਾ ਨੇ ਜਿਹੜਾ ਅਮਰੀਕਾ ਦਾ ਹੈਲਥ ਐਗਰੀਮੈਂਟ ਰੱਦ ਕਰ ਦਿੱਤਾ ਹੈ। ਅਮਰੀਕੀ ਮੁਲਕ ਨੇ ਡਾਟਾ ਜਿਹੜਾ ਨਿੱਜਤਾ ਦੇ ਨਾਲ ਜੁੜੇ ਫਿਕਰਾਂ ਦਾ ਹਵਾਲਾ ਦਿੱਤਾ ਹੈ। ਘਾਨਾ ਦੇ ਜਿਹੜੇ ਨੇ ਡਾਟਾ ਨਿੱਜਤਾ ਨਾਲ ਜੁੜੇ ਫਿਕਰਾਂ ਦੇ ਹਵਾਲੇ ਦੇ ਨਾਲ ਅਮਰੀਕਾ ਦਾ ਤਜਵੀਜ਼ ਸਿਹਤ ਸਮਝੌਤਾ ਰੱਦ ਕਰ ਦਿੱਤਾ ਗਿਆ ਤੇ ਘਾਨਾ ਨੇ ਹੁਣ ਸਮੇਂ ਨਵੇਂ ਸਮਝੌਤੇ ਦੀ ਜਿਹੜੀ ਮੰਗ ਕੀਤੀ ਹੈ। ਘਾਨਾ ਤੋਂ ਪਹਿਲਾਂ ਕਈ ਜਿਹੜੇ ਹੋਰ ਅਫਰੀਕੀ ਮੁਲਕ ਵੀ ਮਿਲਦੇ ਜੁਲਦੇ ਸਰੋਕਾਰਾਂ ਦੇ ਹਵਾਲੇ ਦੇ ਨਾਲ ਸਮਝੌਤੇ ਤੋਂ ਨਾਂਹ ਕਰ ਚੁੱਕੇ ਨੇ। ਘਾਨਾ ਦੇ ਡਾਟਾ ਸੁਰੱਖਿਆ ਕਮਿਸ਼ਨ ਦੇ ਕਾਰਜਕਾਰੀ ਡਾਇਰੈਕਟਰ ਆਰਨੋਲਡ ਕਵਾਰਪਾਓ ਮੁਤਾਬਕ ਇਸ ਸੌਦੇ ਦੇ ਵਿਚ ਅਜਿਹੀਆਂ ਕਈ ਵਿਵਸਥਾਵਾਂ ਸ਼ਾਮਲ ਨੇ ਜੋ ਅਮਰੀਕੀ ਸੰਸਥਾਵਾਂ ਨੂੰ ਜ਼ਰੂਰੀ ਸੁਰੱਖਿਆ ਉਪਾਵਾਂ ਤੋਂ ਬਿਨਾਂ ਘਾਨਾ ਦੇ ਸੰਵੇਦਨਸ਼ੀਲ ਸਿਹਤ ਡਾਟਾ ਜਿਹੜਾ ਉਹਦੇ ਤੱਕ ਰਸਾਈ ਦੀ ਖੁੱਲ੍ਹ ਦਿੰਦਾ ਹੈ। ਕਾਵਰੋਪ ਨੇ ਜਿਹੜਾ ਇਸ ਖ਼ਬਰ ਏਜੰਸੀ ਨੂੰ ਦਸਿਆ ਕਿ ਸੌਦੇ ਦੇ ਤਹਿਤ ਮੰਗੀ ਗਈ ਡਾਟਾ ਪਹੁੰਚ ਦਾ ਜਿਹੜਾ ਦਾਇਰਾ ਆਮ ਤੌਰ ਦੇ ਉੱਤੇ ਲੋੜੀਂਦੀ ਹੱਦ ਤੋਂ ਕਿਤੇ ਵੱਧ ਸੀ। ਉਧਰ ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਨੇ ਕਿਹਾ ਕਿ ਵਿਭਾਗ ਦੁਵੱਲੀ ਗੱਲਬਾਤ ਦੇ ਵੇਰਵੇ ਨਸ਼ਰ ਨਹੀਂ ਕਰ ਸਕਦਾ। ਤਰਜਮਾਨ ਨੇ ਆਪਣਾ ਨਾਂ ਨਸ਼ਰ ਨਾ ਕਰਨ ਦੀ ਸ਼ਰਤ ਦੇ ਉੱਤੇ ਕਿਹਾ ਕਿ ਅਸੀਂ ਦੋਵਾਂ ਮੁਲਕਾਂ ਦੇ ਦਰਮਿਆਨ ਦੁਵੱਲੀ ਭਾਈਵਾਲੀ ਨੂੰ ਜਿਹੜਾ ਮਜ਼ਬੂਤ ਕਰਨ ਦੇ ਤੌਰ ਦੇ ਉੱਤੇ ਤਰੀਕੇ ਜਿਹੜੇ ਲੱਭ ਰਹੇ ਹਾਂ। ਟਰੰਪ ਪ੍ਰਸ਼ਾਸਨ ਦੇ ਅਮਰੀਕਾ ਪਹਿਲਾਂ ਵਿਸ਼ਵ ਵਿਆਪੀ ਸਿਹਤ ਫੰਡਿੰਗ ਨਜ਼ਰੀਏ ਤਹਿਤ ਅਮਰੀਕਾ ਨੇ 30 ਤੋਂ ਵੱਧ ਦੇਸ਼ਾਂ ਨਾਲ ਸਿਹਤ ਸਬੰਧੀ ਸਮਝੌਤੇ ਕੀਤੇ ਨੇ ਜਿਨ੍ਹਾਂ ਦੇ ਵਿਚੋਂ ਜ਼ਿਆਦਾਤਰ ਅਫਰੀਕਾ ਦੇ ਵਿਚ ਨੇ। ਹੁਣ ਚੀਨ ਨੂੰ ਗਧੇ ਦਾ ਮਾਸ ਵੇਚੇਗਾ ਪਾਕਿਸਤਾਨ। ਸਾਡੇ ਭਾਈ ਉਦਾਂ ਹੀ ਤੁਰੇ ਫਿਰਦੇ ਆ, ਦੇਖੋ ਬੰਨ ਲਓ ਇਹਨਾਂ ਨੂੰ ਹੀ। ਪਾਕਿਸਤਾਨ ਨੇ ਚੀਨ ਨੂੰ ਗਧੇ ਦੇ ਮਾਸ ਦੀ ਬਰਾਮਦ ਨੂੰ ਮਨਜੂਰੀ ਦੇ ਦਿੱਤੀ ਹੈ। ਇਹ ਫੈਸਲਾ ਇਕ ਚੀਨੀ ਕੰਪਨੀ ਵੱਲੋਂ ਆਪਣਾ ਕੰਮਕਾਜ ਬੰਦ ਕਰਨ ਦੀ ਚੇਤਾਵਨੀ ਦਿੱਤੇ ਜਾਣ ਤੋਂ ਬਾਅਦ ਲਿਆ ਗਿਆ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਸ ਮਾਮਲੇ ਦੇ ਵਿਚ ਦਖਲ ਦੇਣਾ ਪੈ ਗਿਆ। ਇਹ ਵਿਵਾਦ ਗਵਾਦਰ ਵਿਚ ਸਰਗਰਮ ਹਾਨ ਗੇਗ ਟਰੇਡ ਕੰਪਨੀ ਦੇ ਨਾਲ ਸਬੰਧਤ ਹੈ। ਗਵਾਦਰ ਇਕ ਅਜਿਹਾ ਬੰਦਰਗਾਹ ਸ਼ਹਿਰ ਹੈ ਜੋ ਚੀਨ ਦੇ ਸਮਰਥਨ ਵਾਲੇ ਪ੍ਰੋਜੈਕਟਾਂ ਦਾ ਜਿਹੜਾ ਮੁੱਖ ਕੇਂਦਰ ਹੈ। ਇੱਥੇ ਬਰਾਮਦ ਦੀਆਂ ਮਨਜ਼ੂਰੀਆਂ ਦੇ ਵਿਚ ਕਈ ਮਹੀਨਿਆਂ ਦੀ ਦੇਰੀ ਹੋ ਰਹੀ ਸੀ, ਜਿਸਨੇ ਜਿਹੜਾ ਪਾਕਿਸਤਾਨ ਦੇ ਵਿਚ ਵਿਦੇਸ਼ੀ ਨਿਵੇਸ਼ ਵਾਲੇ ਪ੍ਰੋਜੈਕਟਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਅਫਸਰਸ਼ਾਹੀ ਦੀਆਂ ਰੁਕਾਵਟਾਂ ਦੇ ਉੱਤੇ ਸਵਾਲ ਖੜੇ ਕਰ ਦਿੱਤੇ। ਪਾਕਿਸਤਾਨ ਸਰਕਾਰ ਦਾ ਇਹ ਫੈਸਲਾ ਇਸ ਮਹੀਨੇ ਦੇ ਅਖੀਰ ਦੇ ਵਿਚ ਇਕ ਨਿਵੇਸ਼ ਫੋਰਮ ਦੀ ਬੈਠਕ ਦੇ ਵਿਚ ਹਿੱਸਾ ਲੈਣ ਦੇ ਲਈ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਹੋਣ ਵਾਲੀ ਚੀਨ ਯਾਤਰਾ ਦੀ ਚਰਚਾ ਦੇ ਵਿਚਕਾਰ ਜਿਹੜਾ ਆਇਆ। ਹਾਨਗਿੰਗ ਟਰੇਡ ਕੰਪਨੀ ਇਕ ਬੁੱਚੜਖਾਨਾ ਚਲਾਉਂਦੀ ਹੈ ਤੇ ਗਧੇ ਦਾ ਜਿਹੜਾ ਮਾਸ ਹੈ ਤੇ ਚਮੜਾ ਚੀਨ ਨੂੰ ਬਰਾਮਦ ਕਰਦੀ ਹੈ। ਚੀਨ ਦੇ ਵਿਚ ਇਨ੍ਹਾਂ ਦੀ ਵਰਤੋਂ ਇਕ ਰਵਾਇਤੀ ਦਵਾਈ ਬਣਾਉਣ ਦੇ ਵਿਚ ਕੀਤੀ ਜਾਂਦੀ ਹੈ। ਇਹ ਦਵਾਈ ਆਮ ਤੌਰ ਤੇ ਖੂਨ ਵਧਾਉਣ ਅਤੇ ਚਮੜੀ ਦੇ ਨਾਲ ਸੰਬੰਧਤ ਸਮੱਸਿਆਵਾਂ ਦੇ ਲਈ ਵੇਚੀ ਜਾਂਦੀ ਹੈ ਤੇ ਪਾਕਿਸਤਾਨ ਮਾਸ ਦੇ ਉੱਤੇ ਚਮੜੀ ਦੇ ਲਈ ਮੁੱਖ ਤੌਰ ਦੇ ਉੱਤੇ ਚੀਨ ਨੂੰ ਜਿਹੜਾ ਸਾਲਾਨਾ ਲਗਭਗ 2,16,000 ਜਿਹੜੇ ਨੇ ਗਧਿਆਂ ਦੀ ਬਰਾਮਦ ਕਰਦਾ ਹੈ ਤੇ ਸਰਕਾਰੀ ਅੰਦਾਜ਼ੇ ਅਨੁਸਾਰ ਇਸ ਦੇ ਨਾਲ ਹਰ ਸਾਲ ਲਗਭਗ 30 ਕਰੋੜ ਜਿਹੜੇ ਨੇ ਅਮਰੀਕਨ ਡਾਲਰ ਦਾ ਮਾਲੀਆ ਜਿਹੜਾ ਇਨ੍ਹਾਂ ਨੂੰ ਮਿਲਦਾ ਹੈ। ਕਿਆ ਬਾਤ ਹੈ ਜੀ, ਸਾਡੇ ਕਰੋੜਾਂ ਦਾ ਮਾਲ ਸੜਕਾਂ ਦੇ ਉੱਤੇ ਤੁਰਿਆ ਫਿਰਦਾ ਤੇ ਅਸੀਂ ਉਧਰ ਧਿਆਨ ਨਹੀਂ ਦਿੰਦੇ ਭਾਈ। ਕਦੇ ਅਸੀਂ ਬਾਂਦਰ ਮੰਗਦੇ ਆ ਚੀਨ, ਉਹ ਨਹੀਂ ਦਿੰਦੇ। ਕਦੀ ਉਹ ਖੋਤੇ ਮੰਗਦੇ ਆ, ਉਹਨਾਂ ਨੂੰ ਉਹ ਨਹੀਂ ਦਿੰਦੇ। ਬਥੇਰਾ ਕੁਝ ਸਾਡੇ ਕੋਲ ਹੈਗਾ ਪਰ ਅਸੀਂ ਦਿੱਦਾ ਹੀ ਨਹੀਂ ਭਾਈ। ਤੇ ਮੁਲਕ ਤਾਂ ਮੈਨੂੰ ਲੱਗਦਾ ਕਿ ਏਦਾਂ ਹੀ ਕਰਜ਼ੇ ਤੋਂ ਮੁਕਤ ਹੋ ਸਕਦਾ ਜੇ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਦੇਖ ਲਿਆ ਜਾਵੇ। ਚਲੋ ਜੀਵ ਜੰਤੂ ਨੇ ਪਰ ਉਹਨਾਂ ਦੀ ਪਾਪੂਲੇਸ਼ਨ ਜਿਸ ਹਿਸਾਬ ਦੇ ਨਾਲ ਵੱਧ ਰਹੀ ਹੈ ਤੇ ਖੋਤੇ ਦੀਆਂ ਕਿਸਮਾਂ ਤਾਂ ਕਈ ਨੇ। ਦੇਖੋ ਆਪਾਂ ਕਈ ਵਾਰੀ ਉਹਨਾਂ ਦੀ ਗੱਲ ਵੀ ਕੀਤੀ ਹੈ ਭਾਈ। ਦੁੱਧ ਦੇਖੋ ਉਹਨਾਂ ਦਾ ਕਿੰਨਾ ਮਹਿੰਗਾ ਵਿਕਦਾ ਇਹਨਾਂ ਮੁਲਕਾਂ ਦੇ ਵਿਚ ਤੇ ਹੋਰ ਸਾਰੀਆਂ ਚੀਜ਼ਾਂ ਨੇ ਤੇ ਖੂਬੀਆਂ ਖੋਤੇ ਦੇ ਵਿਚ ਬਹੁਤ ਖੂਬੀਆਂ ਨੇ ਪਰ ਅਸੀਂ ਉਹਨੂੰ ਉਦਾਂ ਹੀ ਅਣਗੋਲਿਆ ਹੋਇਆ। ਤੇਲੋ ਦੋਸਤੋ ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਜ਼ਿੰਦਗੀ ਦੇ ਨਾਲ ਜੁੜੀ ਹੋਈ ਇੱਕ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਤੇ ਸਮਾਂ ਵੀ ਆਪਣਾ ਵੈਸੇ ਤਾਂ ਸਮਾਪਤੀ ਵਾਲਾ ਹੋ ਹੀ ਗਿਆ ਪਰ ਜਾਂਦੇ ਜਾਂਦੇ ਗੱਲ ਜ਼ਰੂਰ ਸੁਣਾ ਕੇ ਜਾਂਦਾ ਤੁਹਾਨੂੰ। ਗੱਲ ਹੋਈ ਹੈ ਤਸੱਲੀ ਦੀ, ਸੰਤੋਖ ਦੀ ਤੇ ਉਹਦੀ ਬਾਤ ਪਾਉਂਦੇ ਹਾਂ। ਡਾਕਟਰ ਗੁਰਦੀਪ ਸਿੰਘ ਸੰਧੂ ਹੁਣਾਂ ਦੀ ਕਲਮ ਦੇ ਵਿਚੋਂ ਇਹ ਗੱਲਬਾਤ ਹੈ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਮਾਂ ਚ ਤੇ ਟਾਈਟਲ ਹੈ ਬਿਨਾਂ ਸੰਤੋਖ ਨਹੀਂ ਕੋ ਰਾਜੇ। ਗੱਲਬਾਤ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੀਵਨ ਦੀਆਂ ਮੂਲ ਜੜੀਆਂ ਨੇ, ਪ੍ਰਵਿਰਤੀਆਂ ਨੇ। ਜੀਵਨ ਦੀ ਉਤਪਤੀ ਪਣਪਣ ਤੇ ਸੁਭਾਈਮਾਨ ਹੁਣ ਦੇ ਵਿੱਚ ਜਿਹੜਾ ਹੋਣ ਦੇ ਵਿੱਚ ਇਹਨਾਂ ਪ੍ਰਵਿਰਤੀਆਂ ਦਾ ਬਹੁਤ ਅਹਿਮ ਯੋਗਦਾਨ ਰਿਹਾ। ਹੁਣ ਤੱਕ ਦੇ ਹੋਣ ਦੇ ਵਿੱਚ ਆਏ ਧਰਮ, ਸੱਭਿਆਚਾਰ ਤੇ ਵਿਚਾਰਧਾਰਾਵਾਂ ਮਨੁੱਖ ਨੂੰ ਆਪਣਾ ਜੀਵਨ ਸਹੀ ਢੰਗ ਦੇ ਨਾਲ ਜਿਉਣ ਦੇ ਲਈ ਇਹਨਾਂ ਮੂਲ ਪ੍ਰਵਿਰਤੀਆਂ ਸੰਗ ਸਹਿਜ ਦਾ ਰਿਸ਼ਤਾ ਅਪਣਾ ਕੇ ਚੱਲਣ ਦੀ ਸਿੱਖਿਆ ਦਿੰਦੀਆਂ ਜਿਹੜੀਆਂ ਆ ਰਹੀਆਂ ਹੈ। ਸਹਿਜ ਮਾਰਗ ਇਹਨਾਂ ਸੋਚਾਂ ਦੇ ਵਿੱਚੋਂ ਹੀ ਪੈਦਾ ਹੁੰਦੀਆਂ ਹੋਇਆ ਜਦੋਂ ਵੀ ਮਨੁੱਖ ਇਹਨਾਂ ਮੂਲ ਪ੍ਰਵਿਰਤੀ ਨੂੰ ਆਪਣੇ ਉੱਪਰ ਭਾਰੂ ਜਿਹੜਾ ਕਰ ਲੈਂਦਾ ਹੈ ਤੇ ਇਹਨਾਂ ਦੀ ਪੂਰਤੀ ਨੂੰ ਹੀ ਆਪਣਾ ਜੀਵਨ ਮਕਸਦ ਬਣਾ ਲੈਂਦਾ ਹੈ, ਤਦ ਉਹ ਕਈ ਭਟਕਨਾਵਾਂ ਜਿਹੜੀਆਂ ਨੇ ਭਟਕਨਾਵਾਂ ਨਿਰਾਸ਼ਾਵਾਂ ਸੰਕਟਾਂ ਸਮੱਸਿਆਵਾਂ ਵਿੱਚ ਜਿਹੜਾ ਉਲਝ ਜਾਂਦਾ ਹੈ। ਇਸ ਸਾਰੀਆਂ ਪ੍ਰਵਿਰਤੀਆਂ ਮਨੁੱਖ ਨੂੰ ਜਿਹੜਾ ਬਹੁਤ ਲੁਭਾਉਣ ਵਾਲੇ ਜਿਹੜੇ ਨੇ ਢੰਗ ਦੇ ਨਾਲ ਆਪਣੇ ਵੱਲ ਆਕਰਸ਼ਿਤ ਕਰਦੀਆਂ ਨੇ। ਲੋਭ ਇਹਨਾਂ ਦੇ ਵਿੱਚੋਂ ਇੱਕ ਅਹਿਮ ਪ੍ਰਵਿਰਤੀ ਹੈ। ਲੋਭ ਜਾਣੀ ਕਿ ਲਾਲਚ, ਲਾਲਚ ਦੀਆਂ ਜੜ੍ਹਾਂ ਸਵਾਰਥ ਦੇ ਵਿੱਚ ਹੁੰਦੀਆਂ, ਉਹਨਾਂ ਜੁੜੀਆਂ। ਜ਼ਿੰਦਗੀ ਜਿਉਣ ਦੇ ਲਈ ਸਵਾਰਥ ਜਾਂ ਸਵਾਰਥੀ ਬਣਨਾ ਪੈਂਦਾ ਹੈ, ਪਰ ਕੇਵਲ ਸਵਾਰਥ ਉੱਪਰ ਆਧਾਰਿਤ ਜ਼ਿੰਦਗੀ ਨੂੰ ਆਦਰਸ਼, ਖੂਬਸੂਰਤ, ਸਫਲ ਜ਼ਿੰਦਗੀ ਨਹੀਂ ਕਿਹਾ ਜਾ ਸਕਦਾ। ਕੁੱਲੀ ਗੁੱਲੀ ਤੇ ਜੁੱਲੀ ਜਾਣੀ ਰੋਟੀ ਕੱਪੜਾ ਤੇ ਮਕਾਨ, ਜੀਵਨ ਦੀਆਂ ਜਿਹੜੀਆਂ ਬੁਨਿਆਦੀ ਲੋੜਾਂ ਨੇ ਇਹਨਾਂ ਨੂੰ ਪੂਰਾ ਕਰਨ ਦੀ ਸਾਡੀ ਖੁਆਇਸ਼ ਇੱਛਾ ਕਰਨਾ ਹਰ ਮਨੁੱਖ ਦਾ ਆਪਣਾ ਅਧਿਕਾਰ ਹੈ ਜੋ ਉਸਦੇ ਸਵਾਰਥ ਦੇ ਵਿੱਚੋਂ ਪੈਦਾ ਹੋਇਆ। ਆਪਣੇ ਇਸ ਅਧਿਕਾਰ ਸਵਾਰਥ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣਾ ਵਾਜਬ ਹੈ। ਇਹ ਸਕਾਰਾਤਮਕ ਪੋਜ਼ਿਟਿਵਿਟੀ ਦੇ ਵਿੱਚ ਜਿਹੜਾ ਪੋਜ਼ਿਟਿਵ ਸਵਾਰਥ ਹੈ ਇਹ ਮਨੁੱਖ ਦੀ ਬੁਨਿਆਦੀ ਪ੍ਰਵਿਰਤੀ ਹੈ, ਕੁਦਰਤੀ ਤੌਰ ਦੇ ਉੱਤੇ ਸਾਡੇ 'ਚ ਹੈ। ਆਪਣੇ ਇਸ ਸਵਾਰਥ ਦੀ ਪੂਰਤੀ ਲਈ ਜ਼ਰੂਰੀ ਨਹੀਂ ਕਿ ਮਨੁੱਖ ਦੂਸਰਿਆਂ ਦੇ ਲਈ ਦੁੱਖ ਪੈਦਾ ਕਰੇ ਜਾਂ ਆਪਣੀ ਜ਼ਿੰਦਗੀ ਦੀ ਸਹਿਜਤਾ ਨੂੰ ਹੀ ਜਿਹੜਾ ਨਸ਼ਟ ਕਰ ਲਵੇ। ਸਹਿਜ ਰਹਿੰਦਿਆਂ ਵੀ ਆਪਣੇ ਜੀਵਨ ਨੂੰ ਭਰਪੂਰ ਬਣਾਇਆ ਜਾ ਸਕਦਾ ਹੈ। ਆਪਣਾ ਜੀਵਨ ਪੱਧਰ ਉੱਚਾ ਚੁੱਕਣ ਲਈ ਆਪਣੇ ਆਪ ਨੂੰ ਸਮਰੱਥ ਬਣਾਉਣਾ ਚਾਹੀਦਾ ਹੈ। ਜੀਵਨ ਜਿਉਣ ਦੀ ਕਲਾ ਸਿੱਖਣੀ ਚਾਹੀਦੀ ਹੈ। ਆਪਣੀ ਚਾਦਰ ਨੂੰ ਆਪਣੇ ਪਸਾਰੇ ਜਾਣੇ ਵਾਲੇ ਪੈਰਾਂ ਦੀ ਜਿਹੜੀ ਹੈ ਹਾਣੀ ਬਣਾਉਣ ਦੇ ਕਾਬਲ ਹੋਣਾ ਚਾਹੀਦਾ ਹੈ। ਚਾਦਰ ਤੇ ਪੈਰਾਂ ਵਿਚਕਾਰ ਸਮਤੋਲ ਸਿਰਜਣਾ ਪਵੇਗਾ। ਬਹੁਤ ਕੁਝ ਜੀਵਨ ਦੇ ਵਿੱਚ ਅਜਿਹਾ ਆਉਂਦਾ ਹੈ ਜਿਸ ਤੋਂ ਮੁਤਾਸਰ ਹੋ ਚਾਦਰ ਛੋਟੀ ਲੱਗਣ ਲੱਗ ਪੈਂਦੀ ਹੈ। ਇਹ ਲਾਲਸਾ ਜਿਹੜੀ ਹੈ ਹੀ ਲਾਲਚ ਲੋਭ ਨੂੰ ਭੜਕਾਉਂਦੀ ਹੈ ਵੀ ਆਹ ਵੀ ਮਿਲ ਜਾਵੇ, ਉਹ ਵੀ ਮਿਲ ਜਾਵੇ, ਆਹ ਵੀ ਲੈ ਲਵਾਂ, ਆਹ ਵੀ ਚੱਕ ਲਵਾਂ, ਤੇ ਲਾਲਸਾ ਦੀ ਜਿਹੜੀ ਪੱਠੀ ਹੈ ਤਪਣ ਤੋਂ ਬਾਅਦ ਫਿਰ ਸ਼ਾਂਤ ਨਹੀਂ ਹੁੰਦੀ ਤੇ ਕੋਲੇ ਭੱਕ ਜਾਂਦੇ ਆ, ਫਿਰ ਆਪਣੇ ਆਪ ਨੂੰ ਸਾੜਨ ਲੱਗ ਜਾਂਦੇ ਆ। ਜੀਵਨ ਦੇ ਅੰਦਰ ਭਟਕਣਾ ਸ਼ੁਰੂ ਹੋ ਜਾਂਦੀ ਹੈ। ਜਿਹਦਾ ਸ਼ਿਕਾਰ ਹੋਇਆ ਬੰਦਾ ਆਪਣੀ ਲਾਲਸਾ ਨੂੰ ਤ੍ਰਿਪਤ ਕਰਨ ਦੇ ਲਈ, ਉਹਨੂੰ ਸੰਤੁਸ਼ਟ ਕਰਨ ਦੇ ਲਈ ਕੋਈ ਵੀ ਹਰਬਾ ਜਰਬਾ ਵਰਤਣ ਤੋਂ ਪਰਹੇਜ਼ ਨਹੀਂ ਕਰਦਾ। ਉਹ ਆਪਣੀ ਜ਼ਿੰਦਗੀ ਦਾ ਰਿਦਮ ਜਿਹੜਾ ਗੁਆ ਬੈਠਦਾ ਹੈ। ਲੋਭ ਰੂਪੀ ਜਿਹੜਾ ਪ੍ਰਵਿਰਤੀ ਹੈ, ਲੋਭ ਰੂਪੀ ਪ੍ਰਵਿਰਤੀ ਉਸ ਉੱਪਰ ਭਾਰੂ ਹੋ ਜਾਂਦੀ ਹੈ ਤੇ ਉਹ ਉਸਦਾ ਗੁਲਾਮ ਬਣ ਜਾਂਦਾ ਹੈ। ਉਹ ਆਪਣੇ ਸਾਰੇ ਸੁੱਖ ਚੈਨ ਆਪਣੀ ਇਸ ਧੁਨ ਤੋਂ ਕੁਰਬਾਨ ਕਰਨ ਲੱਗ ਪੈਂਦਾ ਹੈ। ਆਪਣੀ ਲਾਲਸਾ ਦੀ ਪੂਰਤੀ ਦੇ ਵਿੱਚ ਹੀ ਗਲਤਾਨ ਹੋ ਜਾਂਦਾ ਹੈ। ਆਪਣੇ ਲਾਲਚ ਦੀ ਪੂਰਤੀ ਦੇ ਲਈ ਕਈ ਵਾਰੀ ਮਨੁੱਖ ਇੰਨਾ ਸਵਾਰਥੀ ਹੋ ਜਾਂਦਾ ਕਿ ਉਹ ਆਪਣੇ ਥੋੜੇ ਜਿਹੇ ਫਾਇਦੇ ਦੇ ਲਈ ਦੂਸਰਿਆਂ ਦੀ ਮੁਕੰਮਲ ਜਿਹੜੀ ਹੈ ਤਬਾਹੀ ਹੋ ਜਾਣ ਦੀ ਵੀ ਪਰਵਾਹ ਨਹੀਂ ਕਰਦਾ। ਮਨੁੱਖ ਦੇ ਖਾਣ ਪੀਣ ਵਾਲੇ ਪਦਾਰਥਾਂ ਦੇ ਵਿੱਚ ਵੱਧ ਰਹੀ ਮਿਲਾਵਟ ਤੇ ਨਕਲੀ ਖਾਦ ਪਦਾਰਥ ਤਿਆਰ ਕਰਨ ਦਾ ਵੱਧ ਰਿਹਾ ਰੁਝਾਨ ਮਨੁੱਖੀ ਜੀਵਨ ਦੀ ਤਬਾਹੀ ਦਾ ਆਧਾਰ ਬਣ ਰਹੇ ਨੇ। ਨਸ਼ਿਆਂ ਦਾ ਫੈਲ ਰਿਹਾ ਕਾਰੋਬਾਰ ਨਾ ਕੇਵਲ ਵਾਤਾਵਰਨ ਮਨੁੱਖੀ ਜੀਵਨ ਦੀ ਤਬਾਹੀ ਦਾ ਆਧਾਰ ਹੈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਰਬਾਦ ਕਰਨ ਦਾ ਇੱਕ ਜਿਹੜਾ ਮਾਧਿਅਮ ਰਾਹ ਬਣ ਗਿਆ। ਸੱਤਾ ਦੇ ਲੋਭ ਦੇ ਵਿੱਚ ਅੰਨੇ ਹੋਏ ਸਿਆਸਤਦਾਨ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ, ਮੁੜ ਸੱਤਾ ਦੇ ਵਿੱਚ ਆਉਣ ਦੇ ਲਈ ਅਜਿਹੇ ਅਮਾਨਵੀ ਕਾਰੋਬਾਰ ਦੇ ਨਾਲ ਜੁੜੇ ਹੋਏ ਲੋਕਾਂ ਦੀ ਨਾ ਕੇਵਲ ਪੁਸ਼ਤ ਪਨਾਹੀ ਕਰਦੇ ਨੇ ਸਗੋਂ ਆਪ ਵੀ ਇਸਦਾ ਹਿੱਸਾ ਬਣ ਕੇ ਨਜਾਇਜ਼ ਧਨ ਕਮਾਉਣ ਦੇ ਜਿਹੜਾ ਰਾਹ ਤੁਰ ਪੈਂਦੇ ਹੈ। ਮਨੁੱਖ ਨੂੰ ਬਚਪਨ ਤੋਂ ਹੀ ਇਹ ਸਿਖਾਇਆ ਜਾਂਦਾ ਹੈ ਕਿ ਲਾਲਚ ਬੁਰੀ ਬਲਾ ਹੈ। ਸਭ ਨੇ ਪੜਿਆ ਹੋਣਾ ਲੂੰਬੜੀ ਵਾਲੀ ਕਹਾਣੀ, ਪੁਲ ਦੇ ਉੱਤੇ ਆ ਜਾਂਦੀ ਹੈ, ਆਪਣਾ ਚਿਹਰਾ ਦੇਖਦੀ ਹੈ, ਕਹਿੰਦੀ ਉਹਦੇ ਮੂੰਹ ਦੇ ਵਿੱਚ ਵੱਡਾ ਪੀਸ ਹੈ ਤੇ ਉਹ ਜਿਹੜਾ ਆਪਣੇ ਮੂੰਹ 'ਚ ਹੁੰਦਾ ਉਹ ਵੀ ਸਿੱਟ ਲੈਂਦੀ ਹੈ। ਮਨੁੱਖ ਦੇ ਅੰਦਰ ਅਜਿਹੀ ਕਿਹੜੀ ਜਿਹੜੀ ਹੈ ਉਹ ਸੁਰੱਖਿਆ ਦੀ ਭਾਵਨਾ ਮੌਜੂਦ ਹੈ ਜਿੱਥੇ ਅਨਕੰਫਰਟੇਬਲ ਉਹ ਮੰਨਦਾ ਆਪਣੇ ਆਪ ਨੂੰ, ਜਿਹੜੀ ਉਸ ਨੂੰ ਲਾਲਚ ਰੂਪੀ ਹਵਸ ਦੇ ਬਲਾ ਹੋਣ ਦੇ ਜਿਹੜਾ ਬਾਵਜੂਦ ਆਪਣੀ ਮਜ਼ਬੂਤ ਪਕੜ ਦੇ ਵਿੱਚ ਲੈ ਲੈਂਦੀ ਹੈ। ਜਦੋਂ ਅਸੀਂ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਤੇ ਵਰਤਾਰਿਆਂ ਨੂੰ ਦੇਖਦੇ ਹਾਂ ਤੇ ਸੱਚ ਬੜੀ ਸ਼ਿੱਦਤ ਦੇ ਨਾਲ ਸਾਹਮਣੇ ਆਉਂਦਾ ਹੈ ਕਿ ਸਧਾਰਨ ਤੋਂ ਲੈ ਕੇ ਵਿਸ਼ੇਸ਼ ਤੱਕ ਹਰ ਬੰਦਾ ਇਸ ਲਾਲਚ ਰੂਪੀ ਪ੍ਰਵਿਰਤੀ ਦਾ ਸ਼ਿਕਾਰ ਹੈ। ਇਹ ਲਾਲਚ ਮਨੁੱਖ ਨੂੰ ਉਚਿਤ ਅਨਉਚਿਤ ਹਰ ਤਰੀਕੇ ਦੇ ਨਾਲ ਸਾਧਨ ਸਹੂਲਤਾਂ ਦੌਲਤ ਸਿਰਜਣ ਦੇ ਲਈ ਆਕਰਸ਼ਿਤ ਕਰਦਾ ਹੈ ਤੇ ਮਨੁੱਖ ਦੀ ਇਸ ਪ੍ਰਵਿਰਤੀ ਦੇ ਵਿੱਚੋਂ ਸਮਾਜ ਅੰਦਰ ਬਹੁਤ ਵੱਡੀਆਂ ਅਲਾਮਤਾਂ ਜਿਵੇਂ ਕਿ ਰਿਸ਼ਵਤਖੋਰੀ, ਬੇਈਮਾਨੀ, ਮਿਲਾਵਟਖੋਰੀ, ਨਸ਼ਿਆਂ ਦਾ ਕਾਰੋਬਾਰ, ਲੁੱਟਾਂ ਖੋਹਾਂ, ਚੋਰੀਆਂ, ਡਾਕੇ ਤੇ ਹੋਰ ਅਨੇਕਾਂ ਤਰ੍ਹਾਂ ਦੇ ਆਰਥਿਕ ਅਪਰਾਧ ਜਿਹੜੇ ਨੇ ਆ ਜਾਂਦੇ ਆ। ਮਨੁੱਖ ਦੀ ਕਮਜ਼ੋਰੀ ਬਣ ਚੁੱਕੀ ਲਾਲਚ ਰੂਪੀ ਇਸ ਪ੍ਰਵਿਰਤੀ ਦਾ ਫਾਇਦਾ ਉਠਾਉਣ ਵਾਲੇ ਅਨੇਕਾਂ ਸ਼ੈਤਾਨ ਦਿਮਾਗ ਨਵੀਆਂ ਨਵੀਆਂ ਤਕਨੀਕਾਂ ਵਿਧੀਆਂ ਰਾਹੀਂ ਮਨੁੱਖ ਦੇ ਸਾਹਮਣੇ ਅਨੇਕ ਤਰ੍ਹਾਂ ਦੇ ਲਾਲਚ ਰੂਪੀ ਸੁਹਾਵ ਨੇ ਬਾਗ ਦਿਖਾ ਕੇ ਉਨ੍ਹਾਂ ਦੀ ਲੁੱਟ ਦੇ ਲਈ ਆਪਣਾ ਰਾਹ ਪੱਧਰਾ ਕਰ ਲੈਂਦੇ ਐ ਤੇ ਸਧਾਰਨ ਤੇ ਘੱਟ ਸਮਝਦਾਰ ਬੰਦੇ ਮੇਰੇ ਵਰਗੇ ਇਨ੍ਹਾਂ ਸ਼ੈਤਾਨੀ ਚਾਲਾਂ ਦਾ ਸ਼ਿਕਾਰ ਹੋ ਜਾਣ ਸਮਝ ਆਉਂਦਾ ਹੈ। ਪਰ ਜਦੋਂ ਅਸੀਂ ਬਹੁਤ ਵੱਡੇ ਵੱਡੇ ਵਪਾਰੀਆਂ, ਅਧਿਕਾਰੀਆਂ, ਨੇਤਾਵਾਂ ਨੂੰ ਇਸ ਬੱਕੜ ਜਾਲ ਦੇ ਵਿੱਚ ਸ਼ਿਕਾਰ ਹੁੰਦਾ ਵੇਖਦੇ ਹਾਂ ਤਾਂ ਸੋਚਣ ਦੇ ਲਈ ਮਜਬੂਰ ਹੋਣਾ ਪੈ ਜਾਂਦਾ ਹੈ ਕਿ ਆਖਰ ਮਨੁੱਖ ਦੀ ਲਾਲਚ ਰੂਪੀ ਹਵਸ ਦਾ ਅੰਤ ਕਿਸੇ ਮੁਕਾਮ ਦੇ ਉੱਤੇ ਜਾ ਕੇ ਹੋਵੇਗਾ ਜਾਂ ਨਹੀਂ ਹੋਵੇਗਾ। ਬਹੁਤ ਸਾਰੇ ਲੋਕ ਸਾਡੇ ਆਲੇ ਦੁਆਲੇ ਅਜਿਹੇ ਮੌਜੂਦ ਨੇ ਜੋ ਅਕਸਰ ਇਹ ਕਹਿੰਦੇ ਰਹਿੰਦੇ ਨੇ ਕਿ ਰੱਬ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਔਕਾਤ ਤੇ ਔਕਾਤ ਅਤੇ ਲੋੜ ਦੇ ਨਾਲੋਂ ਜ਼ਿਆਦਾ ਦੇ ਦਿੱਤਾ ਹੈ। ਉਹੀ ਲੋਕ ਕਿਸੇ ਪਾਸਿਓਂ ਵੀ ਚਾਰ ਪੈਸੇ ਹੋਰ ਕਮਾਉਣ ਦੇ ਲਈ ਮੌਕਾ ਮਿਲਣ ਦੇ ਉੱਤੇ ਸਭ ਕੁਝ ਭੁੱਲ ਭੁਲਾ ਕਿ ਉਸ ਮੌਕੇ ਦਾ ਲਾਹਾ ਲੈਣ ਦੇ ਲਈ ਤਿਆਰ ਹੋ ਜਾਂਦੇ ਹੈ। ਸਬਰ ਸੰਤੋਖ ਤੋਂ ਬਿਨਾਂ ਮਨੁੱਖ ਨੂੰ ਕੋਈ ਵੀ ਪਦਾਰਥਕ ਧਨ ਸਹੂਲਤ ਸੰਤੁਸ਼ਟ ਨਹੀਂ ਕਰ ਸਕਦੀ। ਸੰਤੁਸ਼ਟੀ ਦੇ ਅਹਿਸਾਸ ਤੋਂ ਬਿਨਾਂ ਆਨੰਦ ਸੰਭਵ ਹੀ ਨਹੀਂ ਹੈ। ਸਦੀਆਂ ਤੋਂ ਧਰਮ, ਸਮਾਜ ਤੇ ਸਿੱਖਿਆ ਮਨੁੱਖ ਅੰਦਰੋਂ ਲਾਲਚ ਦੀ ਇਸ ਪ੍ਰਵਿਰਤੀ ਨੂੰ ਘਟਾਉਣ ਦੇ ਲਈ ਯਤਨਸ਼ੀਲ ਰਹੀ ਹੈ। ਇਸ ਦਿਸ਼ਾ ਦੇ ਵਿੱਚ ਮਨੁੱਖ ਨੂੰ ਗੁਰਬਾਣੀ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਬਿਨਾਂ ਸੰਤੋਖ ਨਹੀਂ ਕਉ ਰਾਜੇ। ਜੀ ਦੋਸਤੋ, ਇਹ ਸੀ ਜੀ ਬਾਕਮਾਲ ਗੱਲਬਾਤ, ਜ਼ਿੰਦਗੀ ਦੇ ਨਾਲ ਜੁੜੀ ਹੈ ਤੇ ਭਾਈ ਸ਼ਾਂਤੀ ਚਾਹੀਦੀ ਹੈ ਮਨ ਨੂੰ ਤੇ ਪੈਸੇ ਨਾਲ ਧੇਲੇ ਨਾਲ ਕਿਤੇ ਨਹੀਂ ਮਿਲਣੀ ਤੇ ਨਾ ਹੀ ਇਹਨਾਂ ਚੀਜ਼ਾਂ ਚੋਂ ਲੱਭਣੀ ਹੈ। ਜਿੰਨਾ ਚਿਰ ਅੰਦਰ ਆਪਣੇ ਸੰਤੁਸ਼ਟੀ ਨਹੀਂ ਹੋ ਜਾਂਦੀ, ਇਮਾਨਦਾਰੀ ਨਹੀਂ ਪੈਦਾ ਹੋ ਜਾਂਦੀ ਤੇ ਉਸ ਤੋਂ ਬਗੈਰ ਅਸੀਂ ਆਪਣੇ ਆਪ ਦੇ ਵਿੱਚ ਰਾਜੇ ਨਹੀਂ ਅਖਵਾ ਸਕਦੇ, ਬਣ ਨਹੀਂ ਸਕਦੇ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ। ਡਾਕਟਰ ਗੁਰਦੀਪ ਸਿੰਘ ਸੰਧੂ ਹੁਣਾਂ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਾਜ ਦੁਆਬਾ ਰੇਡ ਦਮਾਂ ਚ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਵੱਲ ਧਿਆਨ ਮਾਰਦੇ ਹਾਂ ਜੋ ਆਏ ਨੇ ਤੇ ਉਹਨਾਂ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਕਾਲ ਤੁਸੀਂ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 4976-1919 ਵਾਟ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ, ਜੀਆਂ ਨੂੰ ਜੀ ਸੈਣੀ ਸਾਹਿਬ ਤੇ ਲਾਇਕ ਨੰਬਰ ਇੱਕ। ਸੁਰਜੀਤ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਸੈਣੀ ਸਾਹਿਬ ਕਹਿੰਦੇ ਓਕੇ ਆ, ਸਭ ਕੁਝ ਚੱਲ ਰਿਹਾ ਜੀ। ਸ਼ੈਲੀ ਜੀ ਕਹਿੰਦੇ ਕੋਈ ਮੰਨੇ ਚਾਹੇ ਨਾ ਮੰਨੇ, ਵੈਸਟ ਬੰਗਾਲ ਚੋਂ ਚੋਣ ਕਮਿਸ਼ਨ ਦੀ ਜਿੱਤ ਹੋਈ ਹੈ, ਨਾ ਕਿ ਲੋਕਾਂ ਦੀ ਜੀ। EVM ਦੇਵੀ ਦੀ ਕਿਰਪਾ ਹੋਈ ਹੈ BJP ਦੇ ਉੱਤੇ। ਸ਼ੈਲੀ ਜੀ ਕਹਿੰਦੇ ਆ ਕਿ ਭਾਰਤ ਜੀ, ਜਿਸ ਦਿਨ ਮੇਰਾ ਇੱਕ ਨੰਬਰ ਹੁੰਦਾ ਤੁਸੀਂ ਮੇਰਾ ਨਾਮ ਨਹੀਂ ਬੋਲਦੇ, ਕੀ ਇਹ ਇਤਫਾਕ ਹੈ ਜੀ? ਨਹੀਂ ਜੀ, ਆਪਣੇ ਸੈਣੀ ਸਾਹਿਬ ਨੇ ਗੱਲ ਕੀਤੀ ਹੈ। ਤੁਹਾਡੇ ਪਹਿਲਾਂ ਵੀ ਇੱਕ ਦਿਨ ਪਰਸੋਂ ਚੋਂ ਤੁਹਾਡਾ ਇੱਕ ਨੰਬਰ ਸੀ ਜੀ, ਮੈਂ ਬੋਲਿਆ ਸਭ ਦਾ ਨਾਮ ਬੋਲਦਾ ਜੀ, ਸਭ ਦਾ ਹੀ ਗੱਲ ਕਰਦੇ ਹਾਂ ਮੈਂ ਜਾਂਦੇ ਜਾਂਦੇ ਵੀ ਸਾਰੇ ਕਮੈਂਟ ਪੜ੍ਹ ਕੇ ਜਾਂਦਾ। ਸ਼ੈਲੀ ਬਾਈ ਜੀ, ਇੱਦਾਂ ਦੀ ਕੋਈ ਗੱਲ ਨਹੀਂ ਹੈ, ਕੋਈ ਆਪਾਂ ਵਿਤਕਰਾ ਨਹੀਂ ਕਰਦੇ ਜੀ ਕਿਸੇ ਨਾਲ, ਇੱਦਾਂ ਨਾ ਕਰਿਆ ਕਰੋ, ਮਨ 'ਚ ਨਾ ਲਿਆਇਆ ਕਰੋ ਇੱਦਾਂ ਦੀਆਂ ਗੱਲਾਂ, ਅਤੇ ਸਭ ਆਪਣੇ ਲਈ ਇੱਕੋ ਜਿਹੇ ਨੇ ਜੀ। ਅਤੇ ਇਸੇ ਤਰ੍ਹਾਂ ਕਹਿੰਦੇ ਨੇ ਮਾਨ ਸਿੰਘ ਸੈਣੀ ਸਾਹਿਬ ਜੁੜਿਆ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਦੋਸਤਾਂ ਨੂੰ ਜੀ ਫਿਨਲੈਂਡ ਤੋਂ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਲਿਖ ਰਹੇ ਨੇ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਸਤਨਾਮ ਸਿੰਘ ਜਾਣੀਆਂ ਚਾਲ ਜੀ ਸ਼ਾਹਕੋਟ ਨਕੋਦਰ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪਿਆਰਿਆਂ ਨੂੰ। ਅਤੇ ਚੋਣਾਂ ਜਿੱਤੀਆਂ ਕਹਿੰਦੇ, ਚੋਣਾਂ ਜਿੱਤਣੀਆਂ ਅਤੇ ਲੁੱਟਣੀਆਂ ਵਿੱਚ ਫਰਕ ਹੁੰਦਾ ਭਾਰਤ ਵੀਰ, ਬੰਗਾਲ ਤਾਂ ਲੁੱਟਿਆ ਗਿਆ ਜੀ ਕਹਿੰਦੇ। ਅਤੇ ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ। ਅਤੇ ਸ਼ੈਲੀ ਬਾਈ ਜੀ ਕਹਿੰਦੇ ਸੈਣੀ ਸਾਹਿਬ ਜੀ, ਜਿਹੜੀਆਂ ਵੋਟਾਂ ਕੱਟੀਆਂ ਗਈਆਂ ਜੀ ਗੱਲ ਕਰ ਲਈ ਸੀ। ਮਾਲ ਸੁਰਿੰਦਰ ਜੀ US ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਰਜਿੰਦਰ ਕੁਮਾਰ ਜੀਰਾ ਜੀ ਦੇ ਸੁਨੇਹੇ ਪਹਿਲਾਂ ਵੀ ਪੜ੍ਹ ਦਿੱਤੇ, ਦੁਬਾਰਾ ਵੀ ਪੜ੍ਹ ਦਿੰਦੇ ਆ। ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ ਕਹਿੰਦੇ। ਤੁਹਾਨੂੰ ਵੀ ਜੀਰਾ ਜੀ ਨਮਸਕਾਰ ਹੈ ਜੀ। ਤੇ ਨਹੀਂ ਭਾਰਤ ਸਾਹਿਬ ਜੀ, ਲੋਕਤੰਤਰ ਦਾ ਸ਼ਰੇਆਮ ਕਤਲ ਹੋਇਆ ਜੀ ਅੱਜ ਕਹਿੰਦੇ ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ ਜੀ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤੇ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਭੇਜਦੇ ਨੇ ਸ਼ੁਕਰੀਆ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਜੀਰਾ ਜੀ ਕਹਿੰਦੇ ਸੈਣੀ ਵੀਰ ਜੀ ਅੱਜ ਮੈਂ ਕੁਝ ਕੁ ਗੱਲਾਂ ਤੁਹਾਡੀਆਂ ਬੰਗਾਲ ਚੋਣਾਂ ਬਾਰੇ ਉਨ੍ਹਾਂ ਦੇ ਨਾਲ ਮੈਂ ਸਹਿਮਤ ਨਹੀਂ ਹਾਂ ਜੀ ਤੇ ਸਹਿਮਤ ਹੋਣਾ ਨਹੀਂ ਹੋਣਾ ਸਭ ਦਾ ਇੱਕੋ ਹੀ ਹੈ ਜੀ ਆਪਣਾ ਆਪਣਾ ਸੋਚ ਹੈ ਮੈਂ ਪਹਿਲਾਂ ਵੀ ਕਹਿ ਹਟਿਆ ਤੇ ਦੁਆਬਾ ਰੇਡੀਓ ਦੇ ਮੰਚ ਦੇ ਨਾਲ ਸਹਿਮਤ ਹੋਣਾ ਨਹੀਂ ਹੋਣਾ ਉਹਦੇ ਵਿੱਚ ਵੀ ਕੋਈ ਉਸਦੇ ਵਿੱਚ ਕਿਸੇ ਨੂੰ ਦੋਸ਼ੀ ਨਹੀਂ ਕਹਿੰਦੇ ਜੀ ਤੇ ਉਹ ਤੁਹਾਡੀ ਸਭ ਦੀ ਆਪਣੀ ਚੋਇਸ ਹੈ ਜੀ ਸ਼ੈਲੀ ਜੀ ਸੋਰੀ ਆਪਾਂ ਮੁਕੱਦਰ ਬਾਈ ਜੀ ਕਹਿੰਦੇ ਆ ਹਰਜਿੰਦਰ ਕੁਮਾਰ ਜੀ ਜੀਰਾ ਜੀ ਕਹਿੰਦੇ ਬਲਰਾਜ ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਤੇ ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਜੀ ਤੇ ਮਲੂਕ ਸਿੰਘ ਜੀ ਜੁੜੇ ਹੋਏ ਨੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿਣਾ ਜੀ ਕਹਿੰਦੇ ਜੀ ਤੇ ਸਾਡੇ ਪਿੰਡ ਤਾਂ ਕਹਿੰਦੇ ਹਨੇਰੀ ਚੱਲ ਰਹੀ ਹੈ ਪੂਰੀ ਤੇਜ਼ ਜੀ ਕਹਿੰਦੇ ਤੇ ਮੌਸਮ ਤਬਦੀਲ ਹੋਇਆ ਤੇ ਰਜਿੰਦਰ ਜੀਰਾ ਜੀ ਕਹਿੰਦੇ ਭਾਰਤ ਜੀ ਵੀਰ ਜੀ ਜੇ ਬੀਜੇਪੀ ਨੂੰ ਲੋਕ ਇੰਨਾ ਹੀ ਚਾਹੁੰਦੇ ਨੇ ਤੇ ਮੈਨੂੰ ਇੱਕ ਗੱਲ ਦਾ ਜਵਾਬ ਦੱਸੋ ਕੇਰਲਾ ਦੇ ਵਿੱਚ ਬੀਜੇਪੀ ਕਿੱਥੇ ਖੜੀ ਹੈ ਤਾਂ ਉਹਨਾਂ ਨੂੰ ਕਿੱਥੇ ਖੜਾ ਕਰੀਏ ਮਨਦੀਪ ਜੱਸੀ ਬਾਈ ਜੀ ਕਹਿੰਦੇ ਮੀਂਹ ਸਾਡੇ ਵੀ ਕਹਿੰਦੇ ਵਰ ਰਿਹਾ ਜੀ ਕਿਆ ਬਾਤ ਹੈ ਜੀ ਗਿੱਦੜਬਾਹ ਤੇ ਮਨਦੀਪ ਜੱਸੀ ਬਾਈ ਜੀ ਕਹਿੰਦੇ ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ ਮੁਕੱਦਰ ਸਿਆਂ ਜੀ ਤੇ ਕਿਆ ਬਾਤ ਹੈ ਜੀ ਮਨਦੀਪ ਜੀ ਕਹਿੰਦੇ ਜੀਰਾ ਸਾਹਿਬ ਜੀ ਸਹਿਮਤ ਹਾਂ ਜੀ ਰਾਜਵੀਰ ਸੋਰੀ ਰਾਜੀਵ ਕੁਮਾਰ ਬਾਈ ਜੀ ਜੁੜਿਆ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਕਹਿੰਦੇ ਨੇ ਜੀਆਂ ਨੂੰ ਜੀ ਰਾਜੀਵ ਕੁਮਾਰ ਜੀ ਤੇ ਸਵਾਗਤ ਹੈ ਜੀ ਮਨਦੀਪ ਜੱਸੀ ਬਾਈ ਜੀ ਕਹਿੰਦੇ ਕੁਰਸੀ ਓਈਓ ਨਾਮ ਬਦਲਦੇ ਜਾਂ ਪੱਗਾਂ ਦੇ ਰੰਗ ਬਦਲਦੇ ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਖਾਸ ਨਹੀਂ ਹੁੰਦਾ ਜੀ ਕਿਆ ਬਾਤ ਹੈ ਜੀ ਮਨਦੀਪ ਜੱਸੀ ਕਹਿੰਦੇ ਤਵਾਰੀਖ ਵੀ ਜ਼ਿਕਰ ਹੈ ਕਰਦੀ ਬਸ ਰਾਜੇ ਮਹਾਰਾਜਿਆਂ ਦਾ ਹੀ ਦੇਬੀ ਸਾਡੇ ਜੇ ਗਰੀਬਾਂ ਦਾ ਕਿਧਰੇ ਇਤਿਹਾਸ ਨਹੀਂ ਹੁੰਦਾ ਮਨਦੀਪ ਜੱਸੀ ਕਹਿੰਦੇ ਸੋਹਣੇ ਵਿਚਾਰ ਮੁਕੱਦਰ ਸਿਆਂ ਜੀ ਤੇ ਭਾਰਤ ਸਾਹਿਬ ਜੀ ਸ਼ੁਕਰੀਆ ਬਾਈ ਜੀ ਧੰਨਵਾਦ ਹੈ ਤੇ ਜਗਦੇਵ ਸੰਧੂ ਬਾਈ ਜੀ ਦਾ ਵੀ ਸ਼ੁਕਰੀਆ ਜਗਤਾਰ ਭਾਰਤ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਇੰਡੀਆ ਤੋਂ ਨਵਦੀਪ ਜੀ ਜੁੜੇ ਹੋਏ ਦਿੱਲੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀਆਂ ਨੂੰ ਜੀ ਤੇ ਸਤਪਾਲ ਗਿਰੀ ਜੀ ਗੋਸਵਾਮੀ ਸਾਹਿਬ ਕਹਿੰਦੇ ਆ ਸਾਦਰ ਨਮਸਕਾਰ ਵੀਰ ਜੀ ਆਪਣੇ ਗੁਜਰਾਤ ਤੋਂ ਧਰਤੀ ਤੋਂ ਜੀ ਲਓ ਦੋਸਤੋ ਇਸ ਤਰ੍ਹਾਂ ਸਾਰੇ ਦੋਸਤਾਂ ਦੇ ਸੁਨੇਹੇ ਜਿਹੜੇ ਮੇਰੇ ਤੱਕ ਪਹੁੰਚੇ ਹੈ ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ ਤੇ ਰਹਿ ਗਿਆ ਹੋਵੇ ਪੜ੍ਹਨ ਦੇ ਵਿੱਚ ਗੁਸਤਾਖੀ ਮਾਫ਼ੀ ਜੀ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਜੁੜਾਂਗੇ ਫਿਰ ਆਪਾਂ ਕੱਲ੍ਹ ਨੂੰ ਫਿਰ ਤੋਂ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ 9:30 ਤੋਂ 11:30 ਵਜੇ ਤੱਕ ਪ੍ਰੋਗਰਾਮ ਜਿਹੜਾ ਲਾਈਵ ਹੁੰਦਾ ਹੈ ਜੀ ਤੇ 2-2.5 ਘੰਟੇ ਲਾਉਣ ਦੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਨਾਲ ਤੇ ਗੱਲਾਂ ਬਾਤਾਂ ਕਰ ਲੈਂਦੇ ਹਾਂ ਆਪਣੀਆਂ ਮਨ ਦੀਆਂ ਇੱਥੇ ਖੋਲ ਲਈਦੀਆਂ ਇੱਕ ਦੂਜੇ ਨਾਲ ਤੇ ਲਓ ਦੋਸਤੋ ਇਸ ਦੇ ਨਾਲ ਹੀ ਫਿਰ ਮੈਨੂੰ ਦਿਓ ਆ ਗਿਆ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਇਸ ਨੂੰ ਕਰੋ ਇੰਜੋਏ ਤੇ ਕਮਰ ਗਰੇਵਾਲ ਤੇ ਦੀਪ ਜੰਡੂ ਫੀਟ ਜਿਹੜਾ ਗੀਤ ਆ ਕਰਨ ਔਜਲਾ ਉਹਨਾਂ ਦਾ ਲਿਖਿਆ ਗਾਇਆ ਹੋਇਆ ਤੇ ਇਸ ਨੂੰ ਕਰੋ ਇੰਜੋਏ ਤੇ ਮੈਨੂੰ ਦਿਓ ਆ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਗੀਤ ਸੁਣ ਸਕਦੇ ਹੋ ਫੇਸਬੁੱਕ ਦੇ ਉੱਤੇ ਤੇ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ ਮਾਫ਼ੀ ਚਾਹਾਂਗਾ ਉਹਦੇ ਵਿੱਚ ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਦੇ ਨਾਲ ਹੀ ਜੀ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ, ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ, ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ। ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ,
0: ਹਾਂਜੀ,
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ, ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ,
0: ਹਾਂਜੀ ਹਾਂਜੀ,
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉਹਦਾ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜ਼ਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹ ਨਹੀਂ ਕਹਿਣਾ ਬਣਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਾ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ।
1: ਹਾਂਜੀ,
0: ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ ਚ ਉਹਦਾ ਰੁਝਾਨ ਨਹੀਂ,
1: ਰੁਝਾਨ ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ ਇਹ ਬਹੁਤ ਹੀ ਜ਼ਰੂਰੀ ਹੈ।
0: ਹਾਂਜੀ ਜੀ ਜੀ।
1: ਤੇ ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ।
0: ਹਾਂਜੀ ਹਾਂਜੀ।
1: ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਿਆ। ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਉਸ ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ। ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੀ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ

0: ਜੇਬ 'ਚ 20 ਰੁਪਏ ਹੈ,
1: ਠੀਕ ਹੈ,
0: ਬਾਜ਼ਾਰ ਗਿਆ,
1: ਹਾਂਜੀ,
0: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ,
1: ਸਹੀ ਹੈ,
0: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ,
1: ਓਕੇ,
0: ਬੈਠਾ ਉਹਨੇ ਰਸਗੁੱਲੇ ਖਾਧੇ
1: ਜੀ,
0: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ,
1: ਹਾਂ ਠੀਕ ਹੈ ਜੀ,
0: ਉਹ ਕਨਫਿਊਜ਼ਨ ਹੈ ਇਹਦੇ ਵਿੱਚ, ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
1: ਨਹੀਂ ਲੈ ਸਕਿਆ,
0: ਇੱਕ ਬੈਲੈਂਸ ਵਾਲਾ ਬੱਚਾ ਹੈ ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ, ਮਜ਼ਾ ਲੈਂਦਾ
1: ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
0: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ,
1: ਹਾਂਜੀ ਹਾਂਜੀ ਬਿਲਕੁਲ ਜੀ,
0: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ,
1: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ,
0: ਹਾਂਜੀ,
1: ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੀ ਹੈ ਜ਼ਿੰਦਗੀ ਦੇ ਵਿੱਚ, ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
0: ਜੀ, ਬਿਲਕੁਲ,
1: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ 'ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
0: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
1: ਹਾਂਜੀ,
0: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
1: ਜੀ,
0: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ, ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ, ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
1: ਡੌਰ ਭੌਰ ਹੋ ਜਾਂਦੇ,
0: ਹਾਂ ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ, ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
1: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਬਣੇ।
0: ਹਾਂਜੀ,
1: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ,
0: ਬਿਲਕੁਲ ਬਿਲਕੁਲ,
1: ਥੋੜਾ ਅਭਿਆਸ ਜ਼ਰੂਰੀ ਹੈ।
0: ਹਾਂਜੀ ਹਾਂਜੀ ਹਾਂਜੀ,
1: ਹੁਣ ਹੁਣੇ ਹੁਣੇ ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ, ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
0: ਹਾਂਜੀ ਹਾਂਜੀ,
1: ਉਹ ਵੀ ਪੜ੍ਹਾਈ ਕਰਕੇ।
0: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
1: ਹਾਂਜੀ,
0: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
1: ਜੀ,
0: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ,
1: ਉਹਨੂੰ ਹੋਣੀ ਚਾਹੀਦੀ ਹੈ
0: ਇੰਟਿਊਸ਼ਨ ਹੋਣੀ, ਉਹਨੂੰ ਪਤਾ ਹੋਣਾ
1: ਜੀ,
0: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
1: ਹਾਂ, ਇਹ ਇੱਕ ਸਮਾਜਿਕ ਲੂਪ ਜਿਹੜਾ ਪ੍ਰੈਸ਼ਰ ਹੈ,
0: ਪ੍ਰੈਸ਼ਰ ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
1: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
0: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
1: ਪਤਾ ਹੀ ਨਹੀਂ,
0: ਮਦਰ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ, ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
1: ਬਣ ਜਾਏਗਾ ਕੁਛ ਨਾ ਕੁਛ, ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੰਟਾ ਕੀ ਲੱਗੂਗਾ, ਕਿਉਂਕਿ ਮੇਰਾ ਮੁੰਡਾ।
0: ਹਾਂਜੀ, ਬਸ
1: ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ 'ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਹੈ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਹੈ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸ ਦੇ ਬਾਰੇ?
0: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
1: ਬਹੁਤ ਵਧੀਆ ਗੱਲ ਹੈ।
0: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
1: ਸ਼ਰੂਤੀ
0: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
1: ਜੀ ਜੀ ਜੀ ਜੀ,
0: ਤੇ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ।

0: ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇਹ ਮੈਂ ਇੱਥੇ ਕੀ ਚੂਜ਼ ਕਰਾਂ?
1: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
0: ਹਾਂਜੀ ਇਹ ਬਿਲਕੁਲ ਬਿਲਕੁਲ ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
1: ਹਾਂਜੀ ਹਾਂਜੀ,
0: ਉਹ ਮਿਟਣਾ ਚਾਹੀਦਾ ਥੋੜ੍ਹਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
1: ਉਹ ਗੱਲ ਹੀ ਨਹੀਂ ਕਰਦਾ,
0: ਗੱਲ ਹੀ ਨਹੀਂ ਕਰਦਾ,
1: ਔਰ ਉਹ ਬਸ ਉਹ ਕੀ ਕਹਿੰਦੇ ਪਾਸਾ ਹੀ ਵੱਟ ਜਾਂਦਾ।
0: ਹਾਂਜੀ ਬਿਲਕੁਲ ਜੀ,
1: ਵੀ ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
0: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ,
1: ਡਾਂਟ ਹੀ ਨਾ ਦੇਣ ਕਿਤੇ।
0: ਹਾਂਜੀ ਹਾਂਜੀ,
1: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ ਵੈਸੇ ਕਹਾਂਗੇ ਆਪਾਂ ਇਹਨੂੰ, ਥੋੜੀ ਅਧਿਆਪਕ ਆ ਜਿਹੜਾ
0: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
1: ਡਰ ਮੁਕਤ ਹੋਣਾ ਚਾਹੀਦਾ,
0: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
1: ਫਿਰ ਉਹਦੀ ਸ਼ਖਸੀਅਤ ਦਾ
0: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
1: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
0: ਬਿਲਕੁਲ ਜੀ, ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
0: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
1: ਜੀ।
0: ਜੇ ਬਹੁਤ ਚੰਗੇ ਆ
1: ਜੀ
0: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
1: ਜੀ ਜੀ ਜੀ।
0: ਅਤੇ ਕਿਉਂਕਿ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
1: ਜੀ ਜੀ ਜੀ।
0: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
1: ਡਾਕਟਰ ਬਣੇ,
0: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
1: ਹਾਂਜੀ ਹਾਂਜੀ।
0: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
1: ਬੜੀਆਂ ਹੋਰ ਉਹਦੇ ਕੋਲ
0: ਬਹੁਤ ਜ਼ਿਆਦਾ ਸਕੋਪ ਹੈ
1: ਜੀ ਜੀ।
0: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
1: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
0: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
1: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
0: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
1: ਹਾਂਜੀ ਹਾਂਜੀ।
0: ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
1: ਬਿਲਕੁਲ ਠੀਕ, ਬਿਲਕੁਲ ਠੀਕ।
0: ਸਾਇੰਟੀਫਿਕ ਅਪਰੋਚ।
1: ਬਿਲਕੁਲ,
0: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
1: ਬਿਲਕੁਲ ਠੀਕ ਹੈ।
0: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
1: ਰੀਜਨਿੰਗ ਕਰ ਸਕੇ,
0: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
1: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
0: ਬਿਲਕੁਲ ਬਿਲਕੁਲ ਬਿਲਕੁਲ,
1: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਉਹਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
0: ਬਿਲਕੁਲ ਜੀ ਬਿਲਕੁਲ,
1: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ ਹੈਗਾ,
0: ਪੈਥੋਲੋਜੀ ਲੈਬਸ ਦੇ ਵਿੱਚ, ਬਿਲਕੁਲ ਜੀ ਬਿਲਕੁਲ,
1: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
0: ਹਾਂਜੀ, ਫਾਰਮੇਸੀ ਕਰ ਸਕਦਾ ਹੈ,
1: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ, ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
0: ਹਾਂਜੀ ਬਿਲਕੁਲ ਜੀ।
1: ਤੋਂ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
0: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
1: ਇਹਦੇ ਬਾਰੇ ਥੋੜਾ ਦੱਸੋ ਹਾਂਜੀ, ਮੈਡੀਕਲ ਨੋਨ ਮੈਡੀਕਲ ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ ਹੈ?
0: ਫਿਜਿਕਸ, ਕੈਮਿਸਟਰੀ ਤੇ ਮੈਥ,
1: ਪੰਜਾਬੀ ਤੇ ਜਨਰਲ ਸਬਜੈਕਟ ਆ। ਤੋ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਏਦਾਂ ਹੀ ਬੋਲਦੇ ਆ ਕਿ ਪੀਸੀਐਮ ਰੱਖਿਆ ਆਪਾਂ, ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
0: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
1: ਜੀ,
0: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ, ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
1: ਹਾਂਜੀ ਹਾਂਜੀ।
0: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ। ਪਰ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ੋਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
1: ਬਹੁਤ
0: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ, ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ ਹੈ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲਓ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
1: ਨਵਾਂ ਆ ਗਿਆ ਬਹੁਤ ਕੁਛ ਜੀ,
0: ਬਹੁਤ ਕੁਛ ਨਵਾਂ ਆ ਗਿਆ, ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ੋਰਪਸ਼ਨ ਹੈ।
1: ਨੈਨੋ ਟੈਕਨੋਲੋਜੀ
0: ਬਿਲਕੁਲ,
1: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
0: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
1: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
0: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ, ਸਾਡੇ ਕੋਲ ਬੱਚੇ ਜਾਂਦੇ ਆ ਇਸ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
1: ਜੀ।
0: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
1: ਸੀਰੀਅਸਲੀ ਨਹੀਂ
0: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
1: ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ, ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
0: ਹਾਂਜੀ ਹਾਂਜੀ।
1: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
0: ਹਾਂਜੀ ਬਿਲਕੁਲ ਬਿਲਕੁਲ,
1: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
0: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
1: ਸੀਰੀਅਸ ਗੱਲ ਆ,
0: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
1: ਹਾਂ ਬਿਲਕੁਲ ਜੀ।
0: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
1: ਬਹੁਤ ਕਮੀ ਹੈ,
0: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ, ਬੈਲੈਂਸਡ ਲੀਡਰਸ਼ਿਪ ਕੁਆਲਿਟੀ
1: ਉਹ
0: ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ, ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
1: ਕਿਤਾਬੀ ਕੀੜਾ
0: ਉਹ ਇਹ ਸੋਚ ਹੀ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
1: ਬਿਲਕੁਲ
0: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਅਫਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ,
1: ਸਾਡੇ ਬਿਲਕੁਲ ਨਹੀਂ ਸਕੂਲਾਂ ਦੇ ਪੱਧਰ ਤੇ ਕਹਿ ਲਓ
0: ਜਿਤਨਾ ਕਿਤੇ ਕਮੀ ਰਹਿ ਗਈ, ਕਮੀ ਰਹਿ ਗਈ,
1: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ, ਆਪਾਂ ਕਹਿੰਦੇ ਵੀ ਹੋਊਗਾ
0: ਨਹੀਂ, ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜੀ ਦਊਗਾ,
1: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ ਦੇ ਪਾਰੇ।
0: ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ
1: ਚਾਹੀਦਾ। ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ,
0: ਬਿਲਕੁਲ ਜੀ ਬਿਲਕੁਲ,
1: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
0: ਹਾਂਜੀ ਹਾਂਜੀ,
1: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਕੱਲੀ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
0: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
1: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
0: ਕਰ ਲਿਆ, ਦੂਜਾ ਕਮਜ਼ੋਰ ਕਰ ਲਿਆ ਜੀ,
1: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
0: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ, ਔਰ ਈਵਨ ਹੋਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ ਚ ਹੁੰਦੇ, ਐਮ ਟੈਕ ਫਾਈਨਲ ਈਅਰ ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ ਚ, ਅਸੀਂ ਇੰਗਲਿਸ਼ ਸਟੂਡੈਂਟ ਲਈ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
1: ਕਰਦੇ ਆ,
0: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੂੰ
1: ਜੀ,
0: ਇੰਗਲਿਸ਼ ਬੋਲੋ ਤਾਂ ਮਤਲਬ
1: ਝਾਕਾ ਇੱਕ ਨਿਕਲ,
0: ਬੇਸਿਕਲੀ ਤਾਂ ਝਾਕਾ ਹੀ ਹੁੰਦਾ,
1: ਝਾਕਾ ਹੀ,
0: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
1: ਜ਼ਰੂਰਤ ਹੀ ਨਹੀਂ,
0: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
1: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ,
0: ਬਿਲਕੁਲ ਜੀ,
1: ਕੋਈ ਐਡੀ ਗੱਲ ਨਹੀਂ,
0: ਹਾਂਜੀ ਹਾਂਜੀ,
1: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
0: ਬਿਲਕੁਲ,
1: ਮੈਂ ਪਿੱਛੇ ਜੇ ਕੋਈ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
0: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਹਾਂਜੀ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
1: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
0: ਬਿਲਕੁਲ ਬਿਲਕੁਲ,
1: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ,
0: ਹਾਂਜੀ,
1: ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
0: ਠੀਕ ਠੀਕ ਠੀਕ,
1: ਮੈਂ ਕਿਹਾ ਇਹ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
0: ਹਾਂਜੀ ਹਾਂਜੀ,
1: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ,
0: ਬਿਲਕੁਲ ਬਿਲਕੁਲ,
1: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
0: ਹਾਂਜੀ ਹਾਂਜੀ ਬਿਲਕੁਲ,
1: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਉਹ 'ਚ ਸੁੱਟ ਕੇ ਆ ਜਾਏ।
0: ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ, ਜਦੋਂ ਤੁਸੀਂ ਲੜ ਰਹੇ ਫਰੰਟ ਤੇ,
1: ਬਿਲਕੁਲ ਜੀ,
0: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
1: ਉਹ ਸੰਜੀਵ ਜੀ, ਮੈਂ ਉਹ ਬੱਚੀਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
0: ਹਾਂਜੀ ਹਾਂਜੀ,
1: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
0: ਠੀਕ ਠੀਕ,
1: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
0: ਠੀਕ ਠੀਕ ਠੀਕ ਠੀਕ,
1: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
0: ਹਾਂਜੀ,
1: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
0: ਬਹੁਤ ਬ੍ਰਾਈਟ ਫਿਊਚਰ ਜੀ
1: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
0: ਹਾਂਜੀ ਬਿਲਕੁਲ,
1: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
0: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ। ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
1: ਕਾਫੀ ਮੰਗ ਹੈ,
0: ਕਾਫੀ ਮੰਗ ਹੈ। ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ,
1: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
0: ਹਾਂਜੀ ਬਿਲਕੁਲ ਜੀ ਬਿਲਕੁਲ।
1: ਅਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
0: ਹਾਂਜੀ ਹਾਂਜੀ,
1: ਮੈਥ ਕੀ ਰੋਲ ਪਲੇਅ ਕਰਦਾ ਜੀ?
0: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
1: ਆਤਮਾ ਹੀ ਹੈ,
0: ਆਤਮਾ ਹੈ, ਕੰਟਰੋਲਰ
1: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
0: ਫਿਜਿਕਸ ਦੇ ਵਿੱਚ ਅਸੀਂ ਜਦੋਂ ਫਿਜਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ 'ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜਿਕਸ ਸਮਝ ਆ ਜਾਵੇ।
1: ਠੀਕ ਹੈ ਜੀ।
0: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜਿਕਸ ਦਾ ਗੁਜ਼ਾਰਾ ਹੈ, ਤੇ ਫਿਜਿਕਸ ਦਾ ਤਾਂ ਹੈ ਹੀ ਨਹੀਂ, ਤੇ ਨਾ ਬਾਇਓ ਦਾ ਗੁਜ਼ਾਰਾ ਹੈ।
1: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ। ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ, ਇਹ ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
0: ਬਿਲਕੁਲ ਜੀ, ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ। ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ। ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ద్వాపర రేడియో. ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਉੱਤੇ ਨਿੱਘਾ ਸਵਾਗਤ ਹੈ ਫਿਰ ਤੋਂ ਜੀ ਤੇ ਅੱਜ ਫਰਾਈਡੇ ਵਾਲਾ ਦਿਨ ਹੈ ਆਖਰੀ ਦਿਨ ਤੇ ਮਹੀਨਾ ਖਤਮ ਹੋ ਚੁੱਕਿਆ ਤੇ ਇਸ ਅਗਲੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ 1 May 2026 ਦਾ ਦਿਹਾੜਾ ਤੇ ਅੱਜ ਖਾਸ ਦੁਨੀਆਦਾਰੀ ਦੇ ਵਿਚ ਜਿਹੜਾ ਕੌਮਾਂਤਰੀ ਵਰਲਡ ਲੇਬਰ ਡੇ ਜਿਹੜਾ ਮਨਾਇਆ ਗਿਆ ਵੱਖਰੇ ਵੱਖਰੇ ਮੁਲਕਾਂ ਦੇ ਵਿਚ ਤੇ ਇਸੇ ਤਰ੍ਹਾਂ ਹੀ ਭਾਰਤ ਤੋਂ ਲੈ ਕੇ ਪੰਜਾਬ ਤੋਂ ਲੈ ਕੇ ਸਿਆਸਤ ਵੀ ਜਿਹੜੀ ਗਰਮਾਈ ਹੋਈ ਹੈ ਤੇ ਉਹਦੇ ਵਿਚ ਅਮਰੀਕਾ ਤੱਕ ਜਿਹੜਾ ਮਜ਼ਦੂਰ ਵਰਗ ਦੀ ਜਾਂ ਕਿਰਤੀ ਲੋਕਾਂ ਦੀ ਜਿਹੜੀ ਗੱਲ ਹੋ ਰਹੀ ਹੈ ਤੇ ਟਰੰਪ ਸਾਹਿਬ ਵੀ ਕਹਿੰਦੇ ਨੇ ਭਾਈ ਗਰੀਬ ਨੂੰ ਗਰੀਬ ਨਹੀਂ ਰਹਿਣ ਦੇਣਾ ਤੇ ਇਸੇ ਤਰ੍ਹਾਂ ਹੀ ਜੋ ਹਾਲਾਤ ਪੰਜਾਬ ਦੀ ਵਿਧਾਨ ਸਭਾ ਦੇ ਵਿਚ ਵਾਪਰੇ ਨੇ ਬਣੇ ਨੇ ਉਹ ਸਾਰਿਆਂ ਦੇ ਸਾਹਮਣੇ ਹੀ ਨੇ ਤੇ ਉਹਦਾ ਵੀ ਜ਼ਿਕਰ ਕਰਾਂਗੇ ਅੱਗੇ ਜਾ ਕੇ ਤੇ ਸਭ ਤੋਂ ਪਹਿਲਾਂ ਦੋਸਤਾਂ ਦਾ ਸਵਾਗਤ ਹੈ ਜੀ ਤੇ 1 May 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ ਤੇ ਲੌਂਗ ਵੀਕਐਂਡ ਇਹਨਾਂ ਮੁਲਕਾਂ ਦੇ ਵਿਚ ਚੱਲ ਰਿਹਾ ਕੱਲ ਨੂੰ ਸੈਟਰਡੇ ਸੰਡੇ ਦੀ ਵੀ ਛੁੱਟੀ ਇੱਥੇ ਜਿਹੜਾ ਬਰਕਰਾਰ ਨਾਲ ਦੀ ਨਾਲ ਚੱਲੇਗੀ ਜਿਹੜੀਆਂ ਐਮਰਜੈਂਸੀ ਜੋਬਾਂ ਨੇ ਉਹ ਜ਼ਰੂਰ ਨਾਲ ਨਾਲ ਚੱਲ ਰਹੀਆਂ ਨੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਅੱਜ ਸ਼ੁਰੂਆਤ ਤੋਂ ਪਹਿਲਾਂ ਆਪਾਂ 1 May ਦੀ ਵੀ ਗੱਲ ਕਰਦੇ ਹਾਂ ਤੇ ਅੱਜ ਦਾ ਜਿਹੜਾ ਸੰਦੇਸ਼ ਹੈ ਵਿਚਾਰ ਹੈ ਉਹਦੀ ਵੀ ਗੱਲ ਕਰਦੇ ਹਾਂ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤੋ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਆ ਕਰੋ ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਵੀ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਕੋਈ ਪੈਸਾ ਧੇਲਣਾ ਨਹੀਂ ਲੱਗਦਾ ਫ੍ਰੀ ਦੇ ਵਿਚ ਹੈ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਜਦੋਂ ਹੀ ਪ੍ਰੋਗਰਾਮ ਕੋਈ ਲਾਈਵ ਹੁੰਦਾ ਹੈ ਤੇ ਉੱਥੇ ਜਾ ਕੇ ਤੁਸੀਂ ਸਬਸਕ੍ਰਾਈਬ ਜਿਹੜਾ ਕਰ ਸਕਦੇ ਹੋ ਜੇ ਸਬਸਕ੍ਰਿਪਸ਼ਨ ਲੈਣੀ ਹੈ ਤੇ ਉਹ ਆਪਣੀ ਮਨਮਰਜ਼ੀ ਦੇ ਨਾਲ ਜਿੰਨੀ ਤੁਹਾਡੀ ਜੇਬ ਇਜਾਜ਼ਤ ਦਿੰਦੀ ਹੈ ਜਾਂ ਮੈਂਬਰਸ਼ਿਪ ਲੈਣੀ ਹੈ ਉਹਦੇ ਉੱਤੇ ਇਹ ਵੀ ਅਵੇਲੇਬਲ ਹੈ ਤੇ ਉਹਦੇ ਉੱਤੇ ਜਾ ਕੇ ਤੁਸੀਂ ਆਪਸ਼ਨ ਨੂੰ ਸਿਲੈਕਟ ਕਰ ਸਕਦੇ ਹੋ ਤੇ ਯੋਗਦਾਨ ਪਾ ਸਕਦੇ ਹੋ ਜਾਂ ਫਿਰ ਜਿਵੇਂ ਅਖਬਾਰ ਲੱਗੀ ਹੁੰਦੀ ਹੈ ਘਰ ਦੇ ਵਿੱਚ ਤੇ ਇਸੇ ਤਰ੍ਹਾਂ ਜਿਹੜਾ ਯੂਟਿਊਬ ਚੈਨਲ ਨੂੰ ਜਦੋਂ ਤੁਸੀਂ ਕਰੋਗੇ ਤਾਂ ਸਬਸਕ੍ਰਾਈਬ ਕਰੋਗੇ ਜਾਂ ਮੈਂਬਰਸ਼ਿਪ ਲੈਣੀ ਹੈ ਤੇ ਉਹ ਇੱਕ ਤਰ੍ਹਾਂ ਦਾ ਉਹੀ ਹੈ ਕਿ ਘਰ ਦੇ ਵਿੱਚ ਤੁਸੀਂ ਅਖਬਾਰ ਲਵਾ ਲਈ ਤੇ ਇਸੇ ਤਰ੍ਹਾਂ ਯੂਟਿਊਬ ਦੇ ਉੱਤੇ ਜਿਹੜਾ ਦੁਆਬਾ ਰੇਡੀਓ ਦਾ ਚੈਨਲ ਤੁਸੀਂ ਜਿਹੜਾ ਸਬਸਕ੍ਰਾਈਬ ਕੀਤਾ ਤੇ ਅੱਜ ਦੇ ਦਿਹਾੜੇ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਬਾਤ ਪਾਉਂਦੇ ਆ ਕਹਿੰਦੇ ਨੇ ਕਿ ਮਈ ਦਿਵਸ ਜਿਹੜਾ ਅੱਜ ਦਾ ਦਿਹਾੜਾ 1 May ਸੰਸਾਰ ਭਰ ਦੇ ਮਜ਼ਦੂਰਾਂ ਨੂੰ ਪੂੰਜੀਵਾਦ ਦੀ ਗੁਲਾਮੀ ਦੇ ਵਿਰੁੱਧ ਸੰਘਰਸ਼ ਕਰਨ ਦੀ ਪ੍ਰੇਰਣਾ ਦਿੰਦਾ ਹੈ ਇਸੇ ਤਰ੍ਹਾਂ ਅੱਜ ਦੇ ਦਿਨ ਦੇ ਵਿੱਚ ਦੇਖਿਆ ਜਾਵੇ ਤਾਂ 1 May 1886 ਨੂੰ ਸ਼ਿਕਾਗੋ ਅਮਰੀਕਾ ਦੀ ਧਰਤੀ ਤੋਂ ਉੱਥੇ ਮਜ਼ਦੂਰਾਂ ਵੱਲੋਂ ਮੰਗਾਂ ਦੇ ਹੱਕ ਦੇ ਵਿੱਚ ਮੁਜ਼ਾਹਰਾ ਜਿਹੜਾ ਕੀਤਾ ਗਿਆ ਸੀ ਇਹ ਜਿਹੜੀ ਸਾਰਾ ਕੁਝ ਜੋ ਸ਼ੁਰੂ ਹੋਇਆ ਸੀ 1891 ਤੋਂ ਹਰ ਸਾਲ ਜਿਹੜੇ ਇਸ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ 1913 ਦੇ ਵਿੱਚ ਅਭਿਨੇਤਾ ਤੇ ਲੇਖਕ ਬਲਰਾਜ ਸਾਹਨੀ ਹੁਣੀ ਉਹਨਾਂ ਦਾ ਵੀ ਜਨਮ ਦਿਨ ਹੈ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ ਹੈ 1913 ਦੇ ਵਿੱਚ ਕ੍ਰਾਂਤੀਕਾਰੀ ਰੋਸ਼ਨ ਲਾਲ ਮਹਿਰਾ ਦਾ ਜਨਮ ਹੋਇਆ 1960 ਦੇ ਵਿੱਚ ਮਹਾਰਾਸ਼ਟਰ ਤੇ ਗੁਜਰਾਤ ਵੱਖ ਵੱਖ ਰਾਜ ਬਣ ਗਏ ਤੇ 2004 ਦੇ ਵਿੱਚ ਯੂਰਪੀਅਨ ਸੰਘ ਦੇ ਵਿੱਚ 10 ਨਵੇਂ ਦੇਸ਼ ਸ਼ਾਮਲ ਹੋਏ ਤੇ ਅੱਜ ਦੇ ਦਿਹਾੜੇ ਦੇ ਉੱਤੇ ਵਿਸ਼ਵ ਮਜ਼ਦੂਰ ਦਿਵਸ ਦੀ ਗੱਲ ਕਰਦਿਆਂ ਤੁਹਾਡੇ ਨਾਲ ਮਜ਼ਦੂਰ ਦਿਵਸ ਜਿਹੜਾ ਪੂੰਜੀਵਾਦ ਦੀ ਗੱਲ ਆਉਂਦੀ ਹੈ ਜਦੋਂ ਮਜ਼ਦੂਰ ਦਿਵਸ ਪੂੰਜੀਵਾਦ ਲੁਟੇਰੇ ਪ੍ਰਬੰਧ ਤੋਂ ਖਲਾਸੀ ਲਈ ਜਿਹੜਾ ਲਹੂ ਵਿਟਵੇਂ ਸੰਘਰਸ਼ ਤੇ ਕੀਤੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ ਇਹ ਸਿਰਫ ਮਜ਼ਦੂਰਾਂ ਦਾ ਹੀ ਨਹੀਂ ਸਗੋਂ ਲੁੱਟੇ ਪੁੱਟੇ ਜਾਂਦੇ ਉਹਨਾਂ ਲੋਕਾਂ ਦਾ ਵੀ ਜਿਹੜਾ ਦਿਨ ਹੈ ਜਿਹੜੇ ਬੇਕਿਰਕ ਆਰਥਿਕ ਲੁੱਟ ਖਸੁੱਟ ਅਨਿਆਂ ਜ਼ੁਲਮ ਅਤੇ ਪੂੰਜੀਵਾਦੀ ਜਾਂ ਪੂੰਜੀਵਾਦ ਅਮਾਨਵੀ ਪ੍ਰਬੰਧ ਤੋਂ ਜਿਹੜਾ ਪੀੜਤ ਨੇ ਇਹਨਾਂ ਦੇ ਵਿੱਚ ਲੱਖਾਂ ਬੇਰੋਜ਼ਗਾਰ ਤੇ ਰਜਵੀ ਰੋਟੀ ਦੇ ਲਈ ਰੱਜ ਕੇ ਰੋਟੀ ਢਿੱਡ ਭਰਨ ਦੇ ਲਈ ਤਰਸਦੇ ਲੱਖਾਂ ਲੋਕ ਸ਼ਾਮਲ ਨੇ ਬੁਨਿਆਦੀ ਲੋੜਾਂ ਸਿੱਖਿਆ ਸਿਹਤ ਸਹੂਲਤਾਂ ਤੋਂ ਵਾਂਝੇ ਨੇ ਅੱਧੀ ਦੇ ਕਰੀਬ ਜਿਹੜੀ ਆਬਾਦੀ ਹੈ ਪੂਰੀ ਦੁਨੀਆਂ ਦੀ ਔਰਤਾਂ ਦੀ ਹੈ ਜੋ ਸਿਰਫ ਆਰਥਿਕ ਲੁੱਟ ਦਾ ਹੀ ਸ਼ਿਕਾਰ ਨਹੀਂ ਹੁੰਦੀਆਂ ਸਗੋਂ ਮਰਦ ਪ੍ਰਧਾਨ ਸਮਾਜ ਦੇ ਵਿੱਚ ਵੀ ਸਮਾਜਿਕ ਸੱਭਿਆਚਾਰਕ ਆਦਿ ਅਨੇਕਾਂ ਜਿਹੜਾ ਵਿਤਕਰਿਆਂ ਦੇ ਕਾਰਨ ਪਰੇਸ਼ਾਨ ਰਹਿੰਦੀਆਂ ਨੇ 19ਵੀਂ ਸਦੀ ਦੇ ਅੱਧ ਦੇ ਵਿੱਚ ਲੋਕ ਸੁਚੇਤ ਹੋ ਕੇ ਇਕੱਠੇ ਹੋਣ ਦੇ ਨਾਲ ਨਾਲ ਕੰਮ ਦੇ ਘੰਟਿਆਂ ਨੂੰ ਜਿਹੜਾ ਸੀ ਘਟਾਉਣ ਦੇ ਲਈ ਸੰਘਰਸ਼ ਕਰਨ ਲੱਗ ਪਏ ਤੇ ਅਮਰੀਕਾ ਤੇ ਕੈਨੇਡਾ ਦੇ ਮਜ਼ਦੂਰਾਂ ਦੀ ਫੈਡਰੇਸ਼ਨ ਨੇ 1 May 1886 ਨੂੰ 8 ਘੰਟੇ ਕੰਮ ਕਰਨ ਦੀ ਜਿਹੜੀ ਸੀ ਮੰਗ ਦੇ ਲਈ ਹੜਤਾਲ ਦਾ ਸੱਦਾ ਦੇ ਦਿੱਤਾ ਸ਼ਿਕਾਗੋ ਸ਼ਹਿਰ ਵਿੱਚ ਪੁਲਿਸ ਨੇ ਹੜਤਾਲ ਕਰ ਰਹੇ ਮਜ਼ਦੂਰਾਂ ਦੇ ਉੱਤੇ ਗੋਲੀ ਚਲਾਈ ਤੇ 2 ਮਜ਼ਦੂਰ ਸ਼ਹੀਦ ਹੋਏ 4 ਮਈ ਨੂੰ ਦੁਬਾਰਾ ਰੂਸ ਦੇ ਵਜੋਂ ਹੋਈ ਹੜਤਾਲ ਦੇ ਉੱਤੇ ਚਲਾਈ ਗੋਲੀ ਨਾਲ 6 ਮਜ਼ਦੂਰ ਸ਼ਹੀਦ ਹੋ ਗਏ ਤੇ ਪੁਲਿਸ ਨੇ 11 ਜਿਹੜਾ ਸੀ ਆਪਣੇ 11ਵੇਂ ਮਹੀਨੇ ਤੇ 11 ਤਰੀਕ ਨੂੰ 1887 ਨੂੰ ਇਨ੍ਹਾਂ ਘਟਨਾਵਾਂ ਦੇ ਨਾਲ ਮਜ਼ਦੂਰ ਆਗੂਆਂ ਅਗਸਤ ਸਪਾਈਸ ਅਲਬਰਟ ਪਾਰਸਨ ਜਿਹੜੇ ਸਨ ਅਲਫਰੈਡ ਫਿਸ਼ਰ ਜਾਰਜ ਏਂਜਲ ਆਸਕਰ ਨੀਬੇ ਸੈਮੂਅਲ ਫਿਲਡੇਨ ਤੇ ਜਾਰਜ ਐਂਗਲ ਨੂੰ ਜਿਹੜਾ ਜੋੜ ਕੇ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਤੇ ਅੱਜ ਜਿਹੜਾ ਮਜ਼ਦੂਰਾਂ ਨੂੰ 8 ਘੰਟੇ ਕੰਮ ਕਰਨ ਦੀ ਸਹੂਲਤ ਸ਼ਿਕਾਗੋ ਅੰਦੋਲਨ ਦੀ ਦੇਣ ਹੈ। ਸਪਾਈਸ ਨੇ ਜਿਹੜਾ ਫਾਂਸੀ ਤੋਂ ਪਹਿਲਾਂ ਕਿਹਾ ਸੀ ਕਿ ਫਾਂਸੀ ਦੇ ਤਖ਼ਤੇ ਦੇ ਉੱਤੇ ਲਟਕਾ ਕੇ ਮੇਰੀ ਆਵਾਜ਼ ਦਾ ਗਲਾ ਤਾਂ ਘੁੱਟ ਸਕਦੇ ਹੋ ਪਰ ਤੁਹਾਡੇ ਲਈ ਮੇਰੀ ਖਾਮੋਸ਼ੀ ਮੇਰੇ ਭਾਸ਼ਣ ਤੋਂ ਵੀ ਜ਼ਿਆਦਾ ਖਤਰਨਾਕ ਹੋਵੇਗੀ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ ਫਿਰ 1 ਮਈ 1890 ਨੂੰ ਪੈਰਿਸ ਵਿਖੇ ਜਿਹੜਾ ਸੀ ਕੌਮਾਂਤਰੀ ਵਰਕਿੰਗਜ਼ ਮੈਨੇਜ ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ ਹਰ ਸਾਲ ਜਿਹੜਾ ਸ਼ਿਕਾਗੋ ਦੀ ਸ਼ਹੀਦਾਂ ਦੀ ਜਿਹੜੀ ਯਾਦ ਦੇ ਵਿੱਚ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਵੇਗਾ। 25-6-1893 ਨੂੰ ਸ਼ਿਕਾਗੋ ਦੀ ਹੇ ਮਾਰਕੀਟ ਦੇ ਵਿੱਚ ਸ਼ਹੀਦਾਂ ਦੇ ਬੁੱਤ ਲਾਏ ਗਏ। ਲੈਨਨ ਨੇ ਕਿਹਾ ਸੀ ਕਿ ਮਜ਼ਦੂਰ ਨੂੰ ਉਹਦੀ ਮਿਹਨਤ ਉਸ ਨੂੰ ਉਸਦਾ ਪਸੀਨਾ ਸੁੱਕਣ ਤੋਂ ਪਹਿਲਾਂ ਦਿੱਤੀ ਜਾਣੀ ਚਾਹੀਦੀ ਹੈ। ਜਾਗਰੂਕ ਮਜ਼ਦੂਰ ਝੁਕਦੇ ਨਹੀਂ ਰੁਕਦੇ ਨਹੀਂ, ਝੁਕਣਾ ਉਹਨਾਂ ਨੂੰ ਜਿਹੜਾ ਗੈਰਤ ਦੇ ਵਿਰੁੱਧ ਲੱਗਦਾ ਹੈ ਤੇ ਰੁਕਣਾ ਮੌਤ ਹੈ। ਇੱਕ ਗੀਤ ਦਾ ਜ਼ਿਕਰ ਕਰਦਿਆਂ ਲਹਿਰਾਂ ਬਣ ਉੱਠੋ ਭੁੱਖਾਂ ਦੇ ਲਤਾੜਿਓ ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ ਬੱਜੀਆਂ ਨਾ ਰਹਿਣ ਇਹ ਰਵਾਇਤੀ ਲੜੀਆਂ ਉੱਠੋ ਵੇ ਗੁਲਾਮੀ ਦੀਆਂ ਤੋੜੋ ਕੜੀਆਂ। ਕਿਰਤਾਂ ਦਾ ਜ਼ੋਰ ਜੁੱਸਿਆਂ ਦੇ ਵਿੱਚ ਭਰ ਕੇ ਲੁੱਟ ਦਾ ਇਹ ਰਾਜ ਜੜ੍ਹਾਂ ਤੋਂ ਉਖਾੜਿਓ ਧਰਤੀ ਦਾ ਗੀਤ ਆਉਂਦਾ ਹੈ ਕਿ ਬੁੱਢਾ ਹੋ ਪੁਰਾਣਾ ਢਾਂਚਾ ਜਦੋਂ ਥੰਮਦਾ ਉਹਨੂੰ ਤੋੜ ਨਵਾਂ ਸੰਸਾਰ ਜੰਮਦਾ ਨਵਾਂ ਤੇ ਉਸਾਰੂ ਜੱਗ ਰਚਨੇ ਲਈ ਗਲੀ ਸੜੀ ਹਰ ਚੀਜ਼ ਨੂੰ ਨਕਾਰਿਓ ਨਵੀਆਂ ਹੀ ਨੀਹਾਂ ਤੇ ਉਸਾਰ ਹੋਊਗਾ ਸਾਰਾ ਜੱਗ ਸਾਡਾ ਪਰਿਵਾਰ ਹੋਊਗਾ ਲੋਟੂਆਂ ਦੇ ਹੱਥਾਂ ਨੇ ਤੁਹਾਥੋਂ ਖੋਇਆ ਜੋ ਸਭ ਹੋ ਤੁਹਾਡਾ ਸਿਰਜਨ ਹਾਰਿਓ ਆਖਰੀ ਹੈ ਆਪਣੀ ਲੜਾਈ ਬੇਲੀਓ ਥਾਂ ਥਾਂ ਉੱਤੇ ਕਰ ਦੋ ਚੜਾਈ ਬੇਲੀਓ ਲੁੱਟ ਦੇ ਮਸੀਹੇ ਤਾਂ ਹੀ ਰੱਦ ਕਰਕੇ ਹੁਕਮ ਕਾਨੂੰਨ ਪੈਰਾਂ ਵਿੱਚ ਲਤਾੜਿਓ ਮਹਿਲਾਂ ਵਿੱਚੋਂ ਨਾ ਸਾਡੇ ਤੇ ਕੋਈ ਰਾਜ ਵੇ ਕਰੇ ਮਹਿਲਾਂ ਵਿੱਚੋਂ ਨਾ ਸਾਡੇ ਤੇ ਕੋਈ ਰਾਜ ਵੇ ਕਰੇ ਰਾਜਿਆਂ ਦੀ ਸਾਨੂੰ ਹੁਣ ਵਫਾ ਨਾ ਪਾਲੇ ਧੁੱਖ ਰਿਹਾ ਮਚੋ ਹੁਣ ਲਾਟਾ ਬਣ ਕੇ ਤਖ਼ਤਾਂ ਨੂੰ ਢਾਵੋ ਤਾਜਾਂ ਨੂੰ ਉਛਾਲਿਓ ਲੋਟੂਆਂ ਤੋਂ ਲੁੱਟ ਵਾਲਾ ਮਾਲ ਖੋਹਣ ਲਈ ਕੈਦ ਹੋਈਆਂ ਰੂਹਾਂ ਦੇ ਆਜ਼ਾਦ ਹੋਣ ਲਈ ਸਾਂਝਿਆਂ ਦੁੱਖਾਂ ਦੇ ਵਿੱਚ ਸ਼ਰੀਕ ਹੋ ਕੇ ਮੁਕਤੀ ਦਾ ਰਾਜ ਸੋਚਿਓ ਵਿਚਾਰਿਓ ਖੁਦ ਆਪਣੇ ਹੀ ਕੰਮ ਕਾਰ ਮਿੱਥਾਂਗੇ ਕਿੱਦਾਂ ਦਾ ਇਹ ਹੋਊ ਸੰਸਾਰ ਮਿੱਥਾਂਗੇ ਮਿਹਨਤ ਵਿੱਚੋਂ ਉਸਰੀ ਹੈ ਹਰ ਰਚਨਾ ਦੁਨੀਆਂ ਤੁਹਾਡੀ ਦੁਨੀਆਂ ਦੇ ਘਾੜਿਓ ਫੌਜੀਓ ਸਿਪਾਹੀਓ ਜਾਣੋ ਹਲ ਚੱਲ ਨੂੰ ਮੋੜ ਲਓ ਬੰਦੂਕਾਂ ਹਾਕਮਾਂ ਵੱਲ ਨੂੰ ਜਿਨ੍ਹਾਂ ਦੀਆਂ ਗੋਦਾਂ ਵਿੱਚ ਜੰਮੇ ਪਲੇ ਹੋ ਲੋਕਾਂ ਦੇ ਉਹ ਜਾਇਓ ਲੋਕਾਂ ਨੂੰ ਨਾ ਮਾਰਿਓ ਧਰਤੀ ਜਗੀਰ ਨਹੀਂ ਇਲਾਂ ਜੋਕਾਂ ਦੀ ਧਰਤੀ ਹੈ ਮਾਂ ਧਰਤੀ ਦੇ ਲੋਕਾਂ ਦੀ ਇਲਾਂ ਕਾਵਾਂ ਜੋਕਾਂ ਦਾ ਸਫਾਇਆ ਕਰਕੇ ਕਿਰਤਾਂ ਦਾ ਝੰਡਾ ਸੂਰਜਾਂ ਤੇ ਚਾੜਿਓ ਲਹਿਰ ਬਣ ਉੱਠੋ ਭੁੱਖਾਂ ਦੇ ਲਤਾੜਿਓ ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ ਜੁਜੀਨ ਪੋਤੀਏ ਦੀ ਜਿਹੜੀ ਕਲਮ ਦੇ ਵਿੱਚ ਤੁਹਾਡੇ ਨਾਲ ਗੀਤ ਸਾਂਝਾ ਕੀਤਾ ਦੋਸਤੋ ਤੇ ਦੂਸਰੀ ਗੱਲਬਾਤ ਕਰਦਿਆਂ ਪ੍ਰਸਿੱਧ ਫਿਲਮੀ ਅਦਾਕਾਰ ਬਲਰਾਜ ਸਾਹਨੀ ਹੋਣਾ ਦਾ ਉਹਨਾਂ ਨੇ ਵੀ ਮਿਹਨਤ ਮੁਸ਼ਕਤ ਕੀਤੀ ਤੇ ਅੱਜ ਆਪਣਾ ਨਾਮ ਉਹਨਾਂ ਦੇ ਕਾਇਮ ਕੀਤਾ ਉਹਨਾਂ ਨੇ ਵੀ ਬੰਬਈ ਦੀਆਂ ਸੜਕਾਂ ਦੇ ਉੱਤੇ ਬਹੁਤ ਮਿਹਨਤ ਮੁਸ਼ਕਤ ਕੀਤੀ ਹੈ ਪ੍ਰਸਿੱਧ ਫਿਲਮੀ ਅਦਾਕਾਰ ਬਲਰਾਜ ਸਾਹਨੀ ਉਹਨਾਂ ਦਾ ਜਨਮ ਅੱਜ ਦੇ ਦਿਹਾੜੇ ਦੇ ਉੱਤੇ ਮਈ 1913 ਨੂੰ ਰਾਵਲਪਿੰਡੀ ਵਿਖੇ ਹਰਬੰਸ ਲਾਲ ਸਾਹਨੀ ਦੇ ਘਰ ਹੁੰਦਾ ਹੈ ਉਸਦਾ ਵੱਡਾ ਭਰਾ ਜਿਹੜਾ ਸੀ ਭੀਸ਼ਮ ਸਾਹਨੀ ਹਿੰਦੀ ਦਾ ਉੱਘਾ ਲੇਖਕ ਸੀ ਬਲਰਾਜ ਜਿਹੜਾ ਸੀ ਘਰ ਦੇ ਸਕੂਲ ਦੇ ਵਿੱਚ ਮਹਾਂਭਾਰਤ ਦੇ ਨਾਟਕਾਂ ਦੇ ਵਿੱਚ ਸ਼ਾਨਦਾਰ ਅਦਾਕਾਰੀ ਕਰਨ ਦੇ ਉੱਤੇ ਪ੍ਰਸ਼ੰਸਾ ਖੱਟਦਾ ਕਾਲਜ ਦੇ ਵਿੱਚ ਵੀ ਨਾਟਕ ਖੇਡੇ 1945 ਦੇ ਵਿੱਚ ਉਹ ਮੁੰਬਈ ਆ ਗਿਆ ਇੱਥੇ ਕਈ ਨਾਟਕ ਖੇਡੇ ਜਿਨ੍ਹਾਂ ਦੇ ਵਿੱਚ ਮੈਂ ਹੂੰ, ਜਾਦੂ ਦੀ ਕੁਰਸੀ, ਬਲਵੰਤ ਗਾਰਗੀ ਦਾ ਨਾਟਕ ਕਣਕ ਦੀ ਬਲੀ ਤੇ ਆਦਿ ਜਿਹੜੇ ਖੇਡੇ। ਤੇ ਉਸ ਤੋਂ ਬਾਅਦ ਉਸਦੀ ਪਹਿਲੀ ਅਸਫਲ ਜਿਹੜੀ ਸੀ ਫਿਲਮ ਇਨਸਾਫ਼ ਸੀ, ਪਰ ਉਸ ਤੋਂ ਬਾਅਦ 1946 ਦੇ ਵਿੱਚ ਧਰਤੀ ਕੇ ਲਾਲ ਤੇ ਬਦਨਾਮੀ ਕੀਤੀ ਅਦਾਕਾਰੀ ਜਿਹੜੀ ਪ੍ਰਭਾਵਸ਼ਾਲੀ ਸੀ। 1953 ਦੇ ਵਿੱਚ ਉਸਦੀ ਫਿਲਮ ਦੋ ਬਿਘੇ ਨੇ ਜਿਹੜਾ ਸੀ ਲੋਕਾਂ ਦਾ ਧਿਆਨ ਖਿੱਚ ਲਿਆ। ਇਸ ਫਿਲਮ ਨੂੰ ਕਲਾਸਿਕ ਦਾ ਜਿਹੜਾ ਦਰਜਾ ਮਿਲਿਆ ਤੇ ਉਸਦੀਆਂ ਪ੍ਰਸਿੱਧ ਫਿਲਮਾਂ ਕਾਬਲੀਵਾਲਾ, ਗੁੜੀਆ, ਪਵਿੱਤਰ ਪਾਪੀ, ਨੀਲ ਕਮਲ, ਹਸਤੇ ਜ਼ਖਮ, ਹਕੀਕਤ, ਇੱਕ ਫੂਲ ਦੋ ਮਾਲੀ ਆਦਿ ਰਹੀਆਂ ਨੇ। ਆਖਰੀ ਫਿਲਮ ਜਿਹੜੀ ਸੀ ਗਰਮ ਹਵਾ ਉਹਨਾਂ ਦੀ ਸੀਗੀ ਤੇ ਉਹਨਾਂ ਨੇ ਰੂਸ ਦੇ ਪਾਕਿਸਤਾਨੀ ਸਫ਼ਰਨਾਮਾ ਵੀ ਉਹਦੇ ਉੱਤੇ ਲਿਖਿਆ। 13 ਜਿਹੜਾ ਸੀ ਜੁਲਾਈ ਦੇ ਵਿੱਚ ਤੇਰਾਂ ਅਪ੍ਰੈਲ ਦੇ ਵਿੱਚ 1973 ਨੂੰ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ ਤੇ ਭਾਜੀ ਗੁਰਸ਼ਰਨ ਹੋਣਾ ਨੇ ਬਲਰਾਜ ਸਾਨੀ ਦੇ ਨਾਂ ਦੇ ਉੱਤੇ ਪ੍ਰਕਾਸ਼ਨ ਰੱਖਿਆ ਸੀ। ਲੋ ਦੋਸਤੋ, ਇਹ ਸੀ ਅੱਜ ਦੇ ਦਿਹਾੜੇ ਦੇ ਉੱਤੇ ਦੁਨੀਆਦਾਰੀ ਦੇ ਵਿੱਚੋਂ ਗੱਲਾਂ ਬਾਤਾਂ ਤੇ ਹੁਣ ਚੱਲਦੇ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਗੱਲਾਂ ਬਾਤਾਂ ਉਧਰ ਨੂੰ ਕਰਦੇ ਆਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ ਤੇ ਹੁਣ ਤੋਂ ਲੈ ਕੇ ਤਕਰੀਬਨ 2 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਲਾਈਨਾਂ ਕੁਝ ਹੀ ਪਲਾਂ ਤੱਕ ਤੁਹਾਡੇ ਲਈ ਖੋਲ ਦਿੱਤੀਆਂ ਜਾਣਗੀਆਂ। +358 44 976 19 ਸਟੂਡੀਓ ਦਾ ਨੰਬਰ ਹੈ। ਅੱਜ 1 ਮਈ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ ਤੇ ਸੀਐਮ ਦੀ ਜਿਹੜੀ ਸ਼ਰਾਬ ਤੇ ਖੜੇ ਨੇ ਸਵਾਲ ਹੋ ਗਏ ਨੇ ਪੰਜਾਬ ਦੇ ਵਿੱਚ ਜੋ ਕੁਝ ਚੱਲਿਆ। ਅੱਜ ਵਿਸ਼ੇਸ਼ ਸੈਸ਼ਨ ਜਿਹੜਾ ਸੀ ਮਜ਼ਦੂਰਾਂ ਦੇ ਲਈ ਸੱਦਿਆ ਗਿਆ ਸੀ ਤੇ ਅੱਜ ਦੇ ਦਿਹਾੜੇ ਦੇ ਉੱਤੇ ਮਜ਼ਦੂਰ ਦਿਵਸ ਦੇ ਉੱਤੇ, ਪਰ ਬਣ ਕੁਝ ਹੋਰ ਹੀ ਗਿਆ। ਦੂਸਰੇ ਪਾਸੇ ਕੁਸ਼ਤੀ ਚੱਲ ਰਹੀ ਹੈ। ਪੰਜਾਬ ਨੇਤਾਵਾਂ ਦਾ ਨਵਾਂ ਮੈਚ ਜਿਹੜਾ ਸ਼ੁਰੂ ਹੋ ਚੁੱਕਿਆ, ਦੇਖਦੇ ਹਾਂ ਕਿੰਨੇ ਓਵਰਾਂ ਦੇ ਵਿੱਚ ਕਿਹੜਾ ਕਿੰਨੇ ਰਨ ਬਣਾਉਂਦਾ ਹੈ। US ਤੇ ਇਰਾਨ ਵਿਚੋਲਗੀ ਤੋਂ ਜਿਹੜਾ ਪਾਕਿਸਤਾਨ ਨੂੰ ਲਾਂਭੇ ਕਰ ਦਿੱਤਾ ਗਿਆ ਹੁਣ, ਕਿਉਂਕਿ ਟਰੰਪ ਦੇ ਵੱਲੋਂ ਸਿੱਧੀ ਗੱਲਬਾਤ ਜਿਹੜੀ ਚਲਾਉਣੀ ਸ਼ੁਰੂ ਕਰ ਦਿੱਤੀ ਹੈ। ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਜਿਹੜਾ ਵਾਪਰਦਾ ਹੈ। ਦੂਸਰੇ ਪਾਸੇ ਮਹਿੰਗਾਈ ਦਾ ਬੁਰਾ ਹਾਲ ਤੇ 3000 ਨੂੰ ਸਿਲੰਡਰ ਇੰਡੀਆ ਦੇ ਵਿੱਚ ਹੋ ਚੁੱਕਿਆ ਹੈ। ਚੋਣਾਂ ਦਾ ਮੁਕੰਮਲ ਹੋਣਾ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੇਲ ਕੀਮਤਾਂ ਤੇ ਗੈਸ ਦੀਆਂ ਕੀਮਤਾਂ ਜਿਹੜੀਆਂ ਨੇ ਇੰਡੀਆ ਦੇ ਵਿੱਚ ਵੱਧ ਚੁੱਕੀਆਂ ਨੇ, ਜਿਵੇਂ ਪਿਛਲੇ ਸਮੇਂ ਤੋਂ ਰਾਹੁਲ ਗਾਂਧੀ ਰੋਲਾ ਪਾਉਂਦਾ ਆਉਂਦਾ ਹੀ ਹੈ। ਤੇ ਉਹਨੇ ਇਹ ਵੀ ਅੱਜ ਕਿਹਾ ਕਿ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਗੈਸ ਦੀ ਤਾਂ ਵੱਧ ਗਈ ਹੈ, ਪੈਟਰੋਲ, ਡੀਜ਼ਲ, ਹੋਰ ਚੀਜ਼ਾਂ ਦੀ ਵੀ ਜਿਹੜੀ ਹੈ ਪ੍ਰਾਈਜ਼ ਜਿਹੜਾ ਅਪ ਜਾਵੇਗਾ। ਇਸੇ ਤਰ੍ਹਾਂ ਹੀ ਜਿਹੜਾ ਇਰਾਨ ਤੇ ਅਮਰੀਕਾ ਵਿਚਕਾਰ ਤਣਾਅ ਨੇ ਨਵੇਂ ਮੋੜ ਲਏ ਨੇ, ਜਿੱਥੇ ਪਾਕਿਸਤਾਨ ਨੂੰ ਵਿਚੋਲਗੀ ਤੋਂ ਬਾਹਰ ਕੱਢਿਆ ਗਿਆ, ਸਿੱਧੀ ਗੱਲਬਾਤ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਤੇਲ ਅਤੇ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧੇ ਨੇ ਆਮ ਲੋਕਾਂ ਦੀ ਜ਼ਿੰਦਗੀ ਔਖੀ ਕਰ ਛੱਡੀ ਹੈ। ਅਮਰੀਕੀ ਸਿਆਸਤ ਦੇ ਵਿੱਚ ਵੀ ਜਿਹੜੀ ਹੈ ਗਰਮਾਹਟ ਹੈ ਤੇ ਪੀਠ ਹੇਕਸੇਤ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਨੇ। ਇਸੇ ਤਰ੍ਹਾਂ ਹੀ ਘੇਰੇ ਦੇ ਵਿੱਚ ਨੇ ਉਹ ਵੀ ਸਵਾਲਾਂ ਦੇ, ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਉੱਤੇ ਓਪੋਜੀਸ਼ਨ ਦੇ ਵੱਲੋਂ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਹੈ ਕਿ ਭਾਈ ਓਫੀਸ਼ਲੀ ਤੌਰ ਦੇ ਉੱਤੇ ਕਿ ਉਹਦੀ ਮੈਂਟਲ ਹਾਲਤ ਜਿਹੜੀ ਹੈ ਉਹ ਸਥਿਰ ਨਹੀਂ ਹੈ, ਠੀਕ ਨਹੀਂ ਹੈ, ਜਿੱਥੇ ਟਰੰਪ ਦੀ ਮਾਨਸਿਕ ਸਿਹਤ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ। ਦੂਜੇ ਪਾਸੇ ਪੰਜਾਬ ਵਿਧਾਨ ਸਭਾ 'ਚ ਭਾਰੀ ਹੰਗਾਮਾ, ਭਰੋਸਗੀ ਮਤਾ, ਡੋਪ ਟੈਸਟ ਦੀ ਮੰਗ ਤੇ ਵਿਰੋਧੀ ਧਿਰ ਵੱਲੋਂ ਬਾਈਕਾਟ ਜਿਹੜਾ ਚਰਚਾ ਦਾ ਕੇਂਦਰ ਅੱਜ ਬਣਿਆ ਰਿਹਾ। ਕੌਮਾਂਤਰੀ ਮਜ਼ਦੂਰ ਦਿਵਸ ਦੇ ਉੱਤੇ ਮਜ਼ਦੂਰਾਂ ਦੇ ਲਈ ਵੱਡੇ ਫੈਸਲੇ ਹੋਏ ਨੇ। LPG ਕੀਮਤਾਂ ਦੇ ਵਿੱਚ ਵਾਧਾ ਹੋਇਆ ਤੇ ਹੋਰ ਵੱਡੀਆਂ ਖ਼ਬਰਾਂ ਦੇ ਉੱਤੇ ਵਿਸਤ੍ਰਿਤ ਜਿਹੜਾ ਆਪਾਂ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਕੰਮ ਦੇ ਬੋਝ ਨੇ ਲੈ ਲਈ ਜੀ, ਇੱਕ ਰਿਪੋਰਟ ਸਾਂਝੀ ਕਰਦੇ ਹਾਂ ਮਜ਼ਦੂਰ ਦਿਵਸ ਦੇ ਉੱਤੇ ਹੀ ਹਾਲਾਤ ਕੀ ਨੇ। ਕੰਮ ਦੇ ਬੋਝ ਨੇ ਲਈ ਹੈ 8.4 ਲੱਖ ਲੋਕਾਂ ਦੀ ਜਾਨ, ਕਰੋੜਾਂ ਦੀ ਵਿਗੜੀ ਹੈ ਸਿਹਤ ਤੇ ਹੈਰਾਨ ਕਰ ਗਈ ਇਹ ਰਿਪੋਰਟ ਜਿਹੜੀ ਕਰਨ ਵਾਲੀ ਹੈ। ਜਨੇਵਾ ਤੋਂ ਇਹ ਰਿਪੋਰਟ ਲੱਗੀ ਹੈ। ਦੁਨੀਆਂ ਭਰ ਦੇ ਵਿੱਚ ਕੰਮ ਦਾ ਵੱਧਦਾ ਬੋਝ ਤੇ ਦਫ਼ਤਰਾਂ ਦਾ ਮਾੜਾ ਮਾਹੌਲ ਹੁਣ ਸਿਰਫ਼ ਥਕਾਵਟ ਦਾ ਕਾਰਨ ਨਹੀਂ ਰਿਹਾ, ਸਗੋਂ ਇਹ ਇੱਕ ਗੰਭੀਰ ਜਿਹੜੀ ਸਿਹਤ ਸੰਕਟ ਬਣ ਕੇ ਉਭਰਿਆ। ਅੰਤਰਰਾਸ਼ਟਰੀ ਜਿਹੜਾ ਸ਼ਰਮ ਸੰਗਠਨ ਹੈ ILO ਦੀ ਤਾਜ਼ਾ ਰਿਪੋਰਟ ਦੀ ਹੈ, ਉਹਦੇ ਵਿੱਚ ਦਾ ਸਾਈਕੋ ਸੋਸ਼ਲ ਵਰਕਿੰਗ ਐਨਵਾਇਰਮੈਂਟ ਜਿਹੜੀ ਹੈ ਉਹਦੇ ਅਨੁਸਾਰ ਕੰਮ ਦੇ ਨਾਲ ਜੁੜੇ ਮਾਨਸਿਕ ਸਮਾਜਿਕ ਜੋਖਮਾਂ ਦੇ ਕਾਰਨ ਦੁਨੀਆਂ ਭਰ ਦੇ ਵਿੱਚ ਹਰ ਸਾਲ 8.4 ਲੱਖ ਲੋਕਾਂ ਤੋਂ ਜਿਹੜਾ ਵੱਧ ਦੀ ਮੌਤ ਹੋ ਰਹੀ ਹੈ। ਕੰਮ ਦੇ ਦਬਾਅ ਦੇ ਕਾਰਨ ਹਰ ਸਾਲ ਲਗਭਗ 4.5 ਕਰੋੜ ਸਿਹਤਮੰਦ ਜੀਵਨ ਦੇ ਨਾਲ ਡੇਲੀ ਜਿਹੜੇ ਨੇ ਨਸ਼ਟ ਹੋ ਰਹੇ ਨੇ। ਇਸ ਦਾ ਮਤਲਬ ਹੈ ਕਿ ਬਿਮਾਰੀ, ਦਿਵਿਅੰਗਤਾ ਜਾਂ ਸਮੇਂ ਤੋਂ ਪਹਿਲਾਂ ਜਿਹੜਾ ਮੌਤ ਕਾਰਨ ਲੋਕਾਂ ਦੇ ਜੀਵਨ ਦੇ ਕੀਮਤੀ ਸਾਲ ਬਰਾਮਦ ਜਿਹੜੇ ਨੇ ਬਰਬਾਦ ਹੋ ਰਹੇ ਨੇ। ਕੰਮ ਦੀਆਂ ਮਾੜੀਆਂ ਪਰਿਸਥਿਤੀਆਂ ਦਾ ਸਿੱਧਾ ਜਿਹੜਾ ਸੰਬੰਧ ਹੈ ਦਿਲ ਦੀਆਂ ਬਿਮਾਰੀਆਂ, ਮਾਨਸਿਕ ਜਿਹੜੀ ਹੈ ਵਿਕਾਰਾਂ ਤੇ ਕਈ ਮਾਮਲਿਆਂ ਦੇ ਵਿੱਚ ਖੁਦਕੁਸ਼ੀ ਦੇ ਨਾਲ ਵੀ ਪਾਇਆ ਗਿਆ। ਇਸ ਤਣਾਅ ਦੇ ਮੁੱਖ ਕਾਰਨ ਉਨ੍ਹਾਂ ਦੱਸਿਆ ਕਿ ਰਿਪੋਰਟ ਦੇ ਅਨੁਸਾਰ ਕੰਮ ਦੇ ਉੱਤੇ ਲੰਮੇ ਘੰਟੇ, ਲੋੜ ਤੋਂ ਵੱਧ ਸਮਾਂ ਕੰਮ ਕਰਨਾ, ਨੌਕਰੀ ਦੀ ਅਸੁਰੱਖਿਆ, ਨੌਕਰੀ ਜਾਣ ਦਾ ਲਗਾਤਾਰ ਡਰ ਬਣੇ ਰਹਿਣਾ ਕਿ ਭਾਈ ਪਤਾ ਨਹੀਂ ਕੱਲ੍ਹ ਨੂੰ ਜੌਬ ਹੈਗੀ ਹੈ ਕਿ ਨਹੀਂ ਹੈਗੀ ਹੈ, ਅੱਗੇ ਮਿਲਦੀ ਹੈ ਕਿ ਨਹੀਂ ਮਿਲਦੀ ਹੈ। ਅੱਜ ਵੀ ਅਮਰੀਕਾ 'ਚੋਂ ਇੱਕ ਦੁਖਦਾਈ ਖਬਰ ਜਿਹੜੀ ਹੈ ਲੱਗੀ ਹੈ ਕਿ ਭਾਈ ਉੱਥੇ ਜਿਹੜਾ ਪੜ੍ਹ ਰਹੇ ਸੀ, ਇੱਕ ਲੜਕਾ ਜਿਹੜਾ ਸੀ ਇੰਡੀਆ ਦਾ ਪੜ੍ਹ ਰਿਹਾ ਸੀ, ਡਿਗਰੀ ਵੀ ਹਾਸਲ ਕਰ ਲਈ, ਸਾਰਾ ਕੁਝ ਕਰ ਲਿਆ, ਪਰ ਉਹਨੂੰ ਕੰਮ ਨਹੀਂ ਲੱਭ ਰਿਹਾ ਸੀ ਕਿਉਂਕਿ ਪ੍ਰੈਸ਼ਰ ਹੋਏਗਾ ਜੇ ਜੌਬ ਨਹੀਂ ਲੱਗੇਗਾ ਤੇ ਉਹਨੂੰ ਉੱਥੇ ਜਿਹੜਾ ਸਟੇ ਨਹੀਂ ਮਿਲਣਾ, ਤੇ ਉਸ ਕਾਰਨ ਵੀ ਫਿਰ ਉਹ ਸੁਸਾਈਡ ਵੱਲ ਨੂੰ ਆਪਣਾ ਮੂੰਹ ਕਰਦੇ ਨੇ। ਹੋਰ ਬਹੁਤ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਨੇ, ਘਰਾਂ ਦੇ ਖਰਚੇ ਨੇ, ਸ਼ੋਸ਼ਣ ਅਤੇ ਉਤਪੀੜਨ, ਕੰਮ ਵਾਲੀ ਥਾਂ ਦੇ ਉੱਤੇ ਮਾਨਸਿਕ ਜਾਂ ਸਰੀਰਕ ਪਰੇਸ਼ਾਨੀ ਹੋਣਾ, ਡਿਜੀਟਲ ਨਿਗਰਾਨੀ ਜਿਹੜੀ ਆ ਰੱਖੀ ਜਾ ਰਹੀ ਹੈ, ਲਗਾਤਾਰ ਡਿਜੀਟਲ ਮਾਧਿਅਮਾਂ ਦੇ ਰਾਹੀਂ ਨਜ਼ਰ ਰੱਖਣਾ ਤੇ ਘੱਟ ਤਨਖਾਹ ਦੇਣਾ ਵਰਗੇ ਮੁੱਦੇ ਜਿਹੜੇ ਨੇ ਉਭਰੇ ਨੇ। ਇਹ ਸਮੱਸਿਆ ਸਿਰਫ ਸਿਹਤ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸਦਾ ਜਿਹੜਾ ਵਿਸ਼ਵ ਅਰਥ ਵਿਵਸਥਾ ਦੇ ਉੱਤੇ ਵੀ ਭਾਰੀ ਅਸਰ ਪੈ ਰਿਹਾ। ILO ਮੁਤਾਬਕ ਜਿਹੜਾ ਕੰਮ ਦੇ ਖਰਾਬ ਹਾਲਾਤ ਕਾਰਨ ਜਿਹੜਾ ਹਰ ਸਾਲ ਗਲੋਬਲ GDP ਦਾ 1.37% ਨੁਕਸਾਨ ਹੋ ਰਿਹਾ। ਰਿਪੋਰਟ ਦੇ ਵਿੱਚ ਤਣਾਅ ਨੂੰ ਘਟਾਉਣ ਦੇ ਲਈ 3 ਪੱਧਰਾਂ ਦੇ ਉੱਤੇ ਕੰਮ ਕਰਨ ਦਾ ਸੁਝਾਅ ਦਿੱਤਾ ਹੈ। ਪਹਿਲਾ, ਕੰਮ ਦਾ ਸੁਭਾਅ, ਜਿੱਥੇ ਉਮੀਦਾਂ ਮੁਤਾਬਕ ਸਾਧਨ ਜਿਹੜੇ ਮੁਹੱਈਆ ਕਰਵਾਏ ਜਾਣ। ਦੂਜਾ, ਕੰਮ ਦਾ ਪ੍ਰਬੰਧਨ, ਜਿੱਥੇ ਜ਼ਿੰਮੇਵਾਰੀਆਂ ਸਪਸ਼ਟ ਹੋਣ ਵੀ ਤੇਰੇ ਅੰਡਰ ਕੀ ਤੇਰੀ ਜ਼ਿੰਮੇਵਾਰੀ ਹੈ, ਕੀ ਜੌਬ ਹੈ, ਤੂੰ ਕਿੱਥੇ ਤੱਕ ਜਿਹੜੀ ਹੈ ਗਾਤਰੀ ਹੈ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਆਮ ਹੀ ਆਪਾਂ ਨੂੰ ਸੁਣਨ ਨੂੰ ਮਿਲਦਾ ਜਿਹੜਾ ਤੁਹਾਡਾ ਐਗਰੀਮੈਂਟ ਕੀਤਾ ਹੋਇਆ ਉਸ ਮੁਤਾਬਕ ਹੀ ਕੰਮ ਕਰਦੇ ਆ, ਜੇ ਉਹ ਮਾੜਾ ਮੋਟਾ ਵੀ ਇਧਰੋਂ ਉਧਰੋਂ ਐਕਸਟਰਾ ਕੰਮ ਲੈਣ ਦੀ ਗੱਲ ਕਰਦੇ ਆ। ਅਗਲੇ ਕਹਿੰਦੇ ਜੀ ਮੇਰਾ ਟਾਈਮ ਫਿਨਿਸ਼ ਹੋ ਗਿਆ, ਜਾਂ ਫਿਰ ਅਗਲੇ ਕਹਿਣਗੇ ਭਾਈ ਇਹ ਮੇਰੇ ਅੰਡਰ ਮੇਰੀ ਜ਼ਿੰਮੇਵਾਰੀ ਨਹੀਂ ਹੈ, ਮੇਰੇ ਅਧਿਕਾਰ ਦੇ ਅੰਡਰ ਨਹੀਂ ਹੈ, ਉਹ ਫਿਰ ਪਾਸਾ ਵੱਟ ਲੈਂਦੇ ਨੇ। ਪਰ ਆਪਣੇ ਵਾਲੇ ਜਿਹੜੇ ਨੇ ਉਹ ਕਹਿੰਦੇ ਚੱਲ ਯਾਰ ਹੋਊ, ਜਾਂਦੇ ਜਾਂਦੇ ਇਹ ਵੀ ਕਰ ਜਾਂਦੇ ਆ। ਤੀਜਾ ਜਿਹੜਾ ਹੈ ਸੰਸਥਾਗਤ ਨੀਤੀਆਂ, ਜਿਨ੍ਹਾਂ ਦੇ ਵਿੱਚ ਨੌਕਰੀ ਦੀ ਸੁਰੱਖਿਆ ਤੇ ਸਹੀ ਕੰਮ ਦੇ ਘੰਟੇ ਜਿਹੜੇ ਨੇ ਨਿਸ਼ਚਿਤ ਕੀਤੇ ਜਾਣ, ਇਹ ਮੁੱਦੇ ਜਿਹੜੇ ਨੇ ਉੱਠੇ ਨੇ। ਚੱਲਦੇ ਹੁਣ ਪੰਜਾਬ ਦੇ ਵੱਲ ਨੂੰ। ਪੰਜਾਬ ਅਸੈਂਬਲੀ ਸੈਸ਼ਨ, ਵਿਸ਼ੇਸ਼ ਸੈਸ਼ਨ, ਕੌਮਾਂਤਰੀ ਮਜ਼ਦੂਰ ਦਿਵਸ ਦੇ ਉੱਤੇ ਘੱਟੋ ਘੱਟ ਉਜਰਤਾਂ ਦੇ ਵਿੱਚ 15% ਕਹਿੰਦੇ ਵਾਧੇ ਦਾ ਪ੍ਰਸਤਾਵ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਦੂਸਰੇ ਪਾਸੇ ਮੁੱਖ ਮੰਤਰੀ ਮਾਨ 6 ਮਈ ਤੋਂ ਕੱਢਣਗੇ ਹੁਣ ਸ਼ੁਕਰਾਨਾ ਯਾਤਰਾ। ਵਿਧਾਨ ਸਭਾ ਵੱਲੋਂ ਕੇਂਦਰ ਦੀ ਮੋਹਰ ਤੋਂ ਬਾਅਦ ਧੰਨਵਾਦ ਮਤਾ ਪਾਸ ਕੀਤਾ ਗਿਆ ਤੇ ਕੌਮਾਂਤਰੀ ਮਜ਼ਦੂਰ ਦਿਵਸ ਦੇ ਉੱਤੇ ਕਿਰਤੀਆਂ ਨੂੰ ਵੱਡਾ ਕਹਿੰਦੇ ਤੋਹਫਾ ਦੇ ਦਿੱਤਾ ਗਿਆ। ਉਜਰਤਾ ਦੇ ਵਿੱਚ 15% ਵਾਧੇ ਨੂੰ ਸਦਨ ਦੀ ਹਰੀ ਝੰਡੀ ਦਿੱਤੀ ਗਈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀਆਂ ਮਿਆਦ ਜਿਹੜੀ ਹੈ ਵਧੀ ਹੈ, ਭਲਕੇ ਜਿਹੜਾ ਭਰੋਸਗੀ ਮਤਾ ਲਿਆ ਸਕਦੀ ਹੈ ਮਾਨ ਸਰਕਾਰ। ਹੁਣ ਵਿਧਾਨ ਸਭਾ ਬਣੀਆਂ ਅਖਾੜਾ, ਵੈਲ ਦੇ ਵਿੱਚ ਜਿਹੜਾ ਭਿੜੇ ਆਪ ਦੇ ਜਿਹੜੇ ਤੇ ਕਾਂਗਰਸੀ ਵਿਧਾਇਕ ਨੇ, ਸਦਨ ਦੀ ਕਾਰਵਾਈ ਮੁਲਤਵੀ ਵੀ ਹੋਈ ਹੈ। ਪੰਜਾਬ ਦੇ ਸਾਰੇ ਵਿਧਾਇਕਾਂ ਦਾ ਨਾਰਕੋ ਤੇ ਜਾਇਦਾਦਾਂ ਦਾ ਜਿਹੜਾ ਟੈਸਟ ਵੀ ਕਰਵਾਇਆ ਜਾਵੇ, ਸੰਦੀਪ ਜਾਖੜ ਹੋਣਾ ਨੇ ਇਹ ਗੱਲ ਉਠਾ ਦਿੱਤੀ। ਭਾਜਪਾ ਦੇ ਵੱਲੋਂ ਲਗਾਈ ਜਨਤਾ ਦੀ ਜਿਹੜੀ ਵਿਧਾਨ ਸਭਾ ਨੂੰ ਜਿਹੜਾ ਸੀ ਸੰਬੋਧਨ ਕਰਦਿਆਂ ਹੋਇਆ ਬਾਹਰਲੇ ਪਾਸੇ ਆਪਣੇ ਦਫ਼ਤਰ 'ਚ ਭਾਜਪਾ ਨੇ ਲਾਈ ਹੈ ਚੰਡੀਗੜ੍ਹ 'ਚ, ਵਿਧਾਇਕ ਸੰਦੀਪ ਜਾਖੜ ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਦੇ ਸਾਰੇ ਵਿਧਾਇਕਾਂ ਦਾ ਨਾਰਕੋ ਟੈਸਟ ਕਰਵਾਉਣ ਦੇ ਨਾਲ ਨਾਲ ਜਾਇਦਾਦ ਟੈਸਟ ਵੀ ਜਿਹੜਾ ਕਰਵਾ ਕੇ ਉਹ ਵੀ ਜਨਤਕ ਕੀਤਾ ਜਾਵੇ। ਦੂਸਰੇ ਪਾਸੇ ਵਿਧਾਨ ਸਭਾ ਦੇ ਵਿੱਚ ਡੋਪ ਟੈਸਟ ਦੀ ਮੰਗ ਰੱਦ ਹੋਈ। ਸਪੀਕਰ ਹੁਣਾਂ ਨੇ ਸਿੱਧਾ ਹੀ ਜਿਹੜਾ ਵਿਰੋਧੀ ਧਿਰ ਦੀ ਅਪੀਲ ਨੂੰ ਦੱਸਿਆ ਗੈਰ ਵਾਜਬ ਹੈ ਤੇ ਵਿੱਤ ਮੰਤਰੀ ਵੈਸੇ ਤਾਂ ਕਰਨਾ ਚਾਹੀਦਾ ਸੀ, ਭਾਈ ਸਾਡੇ ਮੁੱਖ ਮੰਤਰੀ ਦੇ ਉੱਤੇ ਤੁਸੀਂ ਐਡੇ ਵੱਡੇ ਇਲਜ਼ਾਮ ਲਾ ਰਹੇ ਹੋ, ਕਰਾ ਹੀ ਲੈਂਦੇ ਆ, ਨਾਲੇ ਸਥਿਤੀ ਸਪਸ਼ਟ ਹੋ ਜਾਂਦੀ। ਵਿੱਤ ਮੰਤਰੀ ਚੀਮਾ ਉਨ੍ਹਾਂ ਨੇ ਵਿਰੋਧੀ ਧਿਰਾਂ ਨੂੰ ਜਿਹੜਾ ਲਿਆ ਨਿਸ਼ਾਨੇ ਤੇ ਹੈ ਤੇ ਸਪੀਕਰ ਸੰਧਵਾ ਨੇ ਵਿਰੋਧੀ ਧਿਰ ਨੂੰ ਜਿਹੜੀ ਹੈ ਸਖ਼ਤ ਤਾੜਨਾ ਵੀ ਕੀਤੀ ਹੈ। ਬਾਜਪਾ ਜਿਹੜੇ ਬਾਜਵਾ ਹੁਣੀ ਉਨ੍ਹਾਂ ਦੀ ਮੰਗ ਰਹੀ ਕਿ ਸਦਨ ਦੇ ਵਿੱਚ ਸਾਰੇ ਵਿਧਾਇਕਾਂ ਦਾ ਜਿਹੜਾ ਐਲਕੋ ਮੀਟਰ ਜਿਹੜਾ ਟੈਸਟ ਹੋਵੇ ਤੇ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਦੇ ਬਾਹਰ ਜਾਂਦਿਆਂ ਹੀ ਸਦਨ ਦੇ ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਮੁੱਖ ਮੰਤਰੀ ਦੇ ਵੱਲੋਂ ਵਿਰੋਧੀ ਧਿਰ ਨੂੰ ਬਹਿਸ ਦੇ ਲਈ ਵੱਧ ਸਮਾਂ ਦੇਣ ਦੀ ਵੀ ਅਪੀਲ ਕੀਤੀ ਗਈ। ਬਾਜਵਾ ਹੁਣਾਂ ਨੇ DA ਦੇ ਬਕਾਏ ਦੇ ਲਈ ਸਰਕਾਰ ਨੂੰ ਘੇਰਿਆ। ਸਦਨ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਤੇ BJP ਦੇ ਮੈਂਬਰ ਜਿਹੜੇ ਗੈਰ ਹਾਜ਼ਰ ਰਹੇ ਨੇ। ਵਿਧਾਨ ਸਭਾ ਦੇ ਵਿੱਚ ਗੂੰਜਿਆ ਕੀਰਤੀ ਦਿਵਸ ਲੇਬਰ ਮਨਿਸਟਰ ਸੌਂਦ ਉਨ੍ਹਾਂ ਨੇ ਪੇਸ਼ ਕੀਤਾ ਹੈ ਸਰਕਾਰੀ ਮਤਾ। ਹੁਣ ਤਾਂ ਅੱਜ ਹੀ ਪਤਾ ਲੱਗਿਆ ਕਿ ਭਾਈ ਲੇਬਰ ਆਫਿਸ ਜਿਹੜੇ ਨੇ ਜਾਂ ਲੇਬਰ ਮਨਿਸਟਰ ਜਿਹੜੇ ਨੇ ਪੰਜਾਬ ਦੇ ਇਹ ਨੇ ਤੇ ਉੱਥੇ ਆਵਾਜ਼ ਚੱਲੀ ਉੱਠੀ ਹੈ ਕਿ ਭਾਈ ਰਜਿਸਟਰੇਸ਼ਨ ਆ ਕਰਾਓ, ਜ਼ਰੂਰੀ ਹੈ ਰਜਿਸਟਰੇਸ਼ਨ। ਤੇ ਸਾਨੂੰ ਤਾਂ ਮੈਨੂੰ ਲੱਗਦਾ ਕਿ ਕਈਆਂ ਨੂੰ ਪਤਾ ਹੀ ਨਹੀਂ ਹੋਣਾ ਭਾਈ ਕਿ ਸਾਡੇ ਉੱਥੇ ਲੇਬਰ ਆਫਿਸ ਵੀ ਹੈਗਾ ਤੇ ਉਹਨਾਂ ਦੇ ਹੱਕ ਕੀ ਨੇ, ਜੇ ਕੰਮ ਜੌਬ ਨਹੀਂ ਮਿਲਦੀ ਤਾਂ ਕਿੱਥੇ ਜਾਣਗੇ ਲੋਕ, ਵਿਧਾਨ ਸਭਾ ਦੇ ਵਿਚ ਮੋਬਾਈਲ ਨੇ ਛੇੜਿਆ ਨਵਾਂ ਸਿਆਸੀ ਘਮਸਾਨ ਜਿਵੇਂ ਪਹਿਲਾਂ ਖਹਿਰਾ ਸਾਹਿਬ ਨੂੰ ਘੇਰਿਆ ਗਿਆ ਸੀ ਲੱਤ ਦੇ ਉਤੇ ਲੱਤ ਰੱਖਣ ਦੇ ਲਈ ਤੇ ਉਸੇ ਤਰ੍ਹਾਂ ਮੋਬਾਈਲ ਦੇ ਬਾਰੇ ਘੇਰ ਲਿਆ ਗਿਆ ਖਹਿਰਾ ਤੇ ਭੜਕੇ ਨੇ ਮੁੱਖ ਮੰਤਰੀ ਸਾਹਿਬ ਤੇ ਜਦੋਂ ਆਪ ਦੇ ਕੋਲ 95 ਵਿਧਾਇਕ ਭਰੋਸੇਗੀ ਮਤੇ ਦੀ ਕੀ ਕਹਿੰਦੇ ਲੋੜ ਹੈ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਇਹ ਜਿਹੜਾ ਸਵਾਲ ਖੜਾ ਕਰ ਦਿੱਤਾ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੌਰਾਨ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ ਦੇ ਉੱਤੇ ਸੂਬੇ ਦੇ ਲੱਖਾਂ ਕਿਰਤੀਆਂ ਦੇ ਲਈ ਵੱਡੀ ਜਿਹੜੀ ਖੁਸ਼ਖਬਰੀ ਕਹਿੰਦੇ ਸਾਹਮਣੇ ਆਈ ਹੈ ਸਦਨ ਨੇ ਅੱਜ ਇਕ ਸਰਕਾਰੀ ਮਤੇ ਦੇ ਉੱਤੇ ਲੰਬੀ ਅਤੇ ਗੰਭੀਰ ਬਹਿਸ ਤੋਂ ਬਾਅਦ ਮਜ਼ਦੂਰਾਂ ਦੀਆਂ ਘੱਟੋ ਘੱਟ ਉਜਰਤਾਂ ਦੇ ਵਿਚ 15% ਵਾਧੇ ਨੂੰ ਸਰਬਸੰਮਤੀ ਦੇ ਨਾਲ ਪ੍ਰਵਾਨਗੀ ਦੇ ਦਿੱਤੀ ਹੈ ਵੈਸੇ ਮੈਂ ਸੋਚਦਾ ਪਿਆ ਸੀ ਜਿਵੇਂ ਕਿ 8 ਘੰਟੇ ਦੀ ਜੋਬ ਹੈ ਹੁਣ ਦੇਖੋ ਸਾਡੇ ਮੁਲਕ ਦੇ ਵਿਚ ਆਬਾਦੀ ਐਡੀ ਵੱਡੇ ਪੱਧਰ ਦੇ ਉੱਤੇ ਹੈ ਤੇ ਜੇ ਦੇਖਿਆ ਜਾਵੇ ਕਿ 8 ਘੰਟੇ ਦੀ ਜੋਬ ਲਈ ਜਾਵੇ ਤਾਂ ਬਹੁਤ ਸਾਰੇ ਜਿਹੜੇ ਨੇ ਵਰਕਰ ਨੇ ਉਹਨਾਂ ਨੂੰ ਕੰਮ ਜਿਹੜੇ ਚਾਹੇ ਉਹ ਆਫਿਸ ਦੇ ਵਿਚ ਆ ਚਾਹੇ ਮਜ਼ਦੂਰ ਵਰਗ ਹੈ ਚਾਹੇ ਜਿੱਥੇ ਮਰਜ਼ੀ ਜਿਸ ਵੀ ਕਿੱਤੇ ਦੇ ਵਿਚ ਲਾ ਲਓ ਤੇ ਜੇ 8 ਘੰਟੇ ਦੇ ਵੰਡ ਕੇ ਕੰਮ ਦਿੱਤਾ ਜਾਏਗਾ ਤਾਂ ਰੋਜ਼ਗਾਰ ਵੀ ਵਧੇਗਾ ਲੋਕਾਂ ਦਾ ਵੱਧ ਤੋਂ ਵੱਧ ਉਹ ਕੰਮਾਂ ਦੇ ਉੱਤੇ ਵੀ ਲੱਗਣਗੇ ਪਰ ਜੇ ਇੱਕੋ ਹੀ ਬੰਦਾ 16-16 ਘੰਟੇ ਕੰਮ ਕਰੀ ਜਾਂਦਾ ਹੈ ਸਵੇਰ ਤੋਂ ਲੈ ਕੇ ਤੇ ਸ਼ਾਮ ਤੱਕ ਤੇ ਉਹ ਫਿਰ ਉਹਦਾ ਮਾਨਸਿਕ ਤੌਰ ਦੇ ਉੱਤੇ ਵੀ ਡਿਸਟਰਬ ਹੋਏਗਾ ਹੀ ਹੋਏਗਾ ਪਰਿਵਾਰ ਨੂੰ ਸਮਾਂ ਨਹੀਂ ਦੇ ਪਾਏਗਾ ਖੁਸ਼ਹਾਲੀ ਕਿੱਥੋਂ ਆਏਗੀ ਪਰ ਜੇ ਉਹ ਸੈਲਰੀ ਉਹ ਸਾਰਾ ਕੁਝ ਮਿਨੀਮਮ ਮੈਕਸੀਮਮ ਨਿਰਧਾਰਿਤ ਕੀਤੀ ਜਾਵੇ ਤੇ 8 ਘੰਟੇ ਦੀ ਜੋਬ ਹੋਵੇ ਵੀਕ ਦੇ ਵਿੱਚ ਇੰਨੇ ਘੰਟੇ ਤੁਸੀਂ ਕੰਮ ਕਰਨਾ ਤੇ ਉਹ ਸਾਰਾ ਕੁਝ ਨਿਰਧਾਰਿਤ ਹੋਵੇ ਪਤਾ ਹੋਵੇਗਾ ਕਿ ਮੈਨੂੰ ਘਰ ਨੂੰ ਆਉਣਾ ਕੀ ਨਹੀਂ ਆਉਣਾ ਤੇ ਹੋਰ ਜਿਹੜੇ ਉਹਨਾਂ ਦੇ ਹੱਕ ਨੇ ਉਹ ਦਿੱਤੇ ਜਾਣ ਤੇ ਇਹ ਜਿਹੜਾ ਜੋਬਲੈਸ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਉਹ ਬਹੁਮਤ ਜਿਹੜੀ ਕੀਤੀ ਜਾ ਸਕਦੀ ਹੈ ਉਹਨਾਂ ਨੂੰ ਵੀ ਜੋਬਾਂ ਦੇ ਉੱਤੇ ਲਾਇਆ ਜਾ ਸਕਦਾ ਪਰ ਇਹਨਾਂ ਚੀਜ਼ਾਂ ਦੇ ਵੱਲ ਨੂੰ ਸਾਡੀਆਂ ਸਰਕਾਰਾਂ ਦੇ ਧਿਆਨ ਨਹੀਂ ਹੈ ਇਸ ਸੰਬੰਧੀ ਮਤਾ ਜਿਹੜਾ ਲੇਬਰ ਮੰਤਰੀ ਨੇ ਤਰੁਣਪ੍ਰੀਤ ਸਿੰਘ ਸੌਂਧ ਹੋਣਾ ਵੱਲੋਂ ਪੇਸ਼ ਕੀਤਾ ਗਿਆ ਸੀ ਜਿਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਮੋਹਰ ਲਗਾਉਂਦਿਆਂ ਵਾਅਦੇ ਦਾ ਰਸਮੀ ਐਲਾਨ ਕਰ ਦਿੱਤਾ ਮੁੱਖ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਸੂਬੇ ਦੇ ਵਿੱਚ ਆਖਰੀ ਵਾਰ ਸਾਲ 2012 ਵਿਚ ਉਜਰਤਾ ਦੇ ਜਿਹੜਾ ਬੇਸ ਰੇਟ ਦੀ ਜਿਹੜੀ ਹੈ ਰਿਵੀਜ਼ਨ ਕੀਤੀ ਗਈ ਸੀ ਹਾਲਾਂਕਿ ਮਹਿੰਗਾਈ ਭੱਤਾ ਲਗਾਤਾਰ ਵੱਧ ਰਿਹਾ ਸੀ ਪਰ ਮੂਲ ਉਜਰਤਾ ਜਿਹੜੀ ਹੈ ਆਪਣੀ ਸੈਲਰੀ ਹੈ ਉਹਦੇ ਵਿਚ ਲੰਮੇ ਸਮੇਂ ਤੋਂ ਕੋਈ ਬਦਲਾਅ ਨਹੀਂ ਹੋਇਆ ਸੀ ਮਾਨ ਸਰਕਾਰ ਦੇ ਇਸ ਫੈਸਲੇ ਦੇ ਨਾਲ ਮਜ਼ਦੂਰ ਵਰਗ ਨੂੰ ਵੱਡੀ ਕਹਿੰਦੇ ਆਰਥਿਕ ਰਾਹਤ ਮਿਲਣ ਦੀ ਉਮੀਦ ਦੱਸੀ ਗਈ ਹੈ ਪਰ ਦੂਸਰੇ ਪਾਸੇ ਮਨਰੇਗਾ ਵਾਲੇ ਜਿਹੜਾ ਮਾਮਲਾ ਸੀ ਪਿਛਲਾ ਉਹ ਉੱਥੇ ਦਾ ਉੱਥੇ ਹੀ ਖੜਾ ਹੈ ਬਾਜਵਾ ਉਨ੍ਹਾਂ ਨੇ 650 ਰੁਪਏ ਦਿਹਾੜੀ ਦੀ ਕੀਤੀ ਸੀ ਮੰਗ ਤੇ ਸਰਕਾਰੀ ਮਤੇ ਦੇ ਉੱਤੇ ਬਹਿਸ ਦੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਨੇ ਕਿਰਤੀਆਂ ਦਾ ਪੱਖ ਜ਼ੋਰਦਾਰ ਢੰਗ ਦੇ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਬਾਜਵਾ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਮੌਜੂਦਾ ਮਹਿੰਗਾਈ ਨੂੰ ਦੇਖਦਿਆਂ ਮਜ਼ਦੂਰਾਂ ਦੀ ਘੱਟੋ ਘੱਟ ਦਿਹਾੜੀ ਵਧਾ ਕੇ 650 ਰੁਪਏ ਕੀਤੀ ਜਾਣੀ ਚਾਹੀਦੀ ਹੈ ਤੇ ਉਨ੍ਹਾਂ ਦਲੀਲ ਦਿੱਤੀ ਕਿ ਕਿਰਤੀ ਵਰਗ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਤੇ ਉਨ੍ਹਾਂ ਨੂੰ ਸਨਮਾਨਜਨਕ ਉਜਰਤ ਜਿਹੜੀ ਹੈ ਮਿਲਣਾ ਉਨ੍ਹਾਂ ਦਾ ਹੱਕ ਹੈ ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ ਸ਼ੁਰੂ ਹੋਇਆ ਵਿਸ਼ੇਸ਼ ਇਜਲਾਸ ਦੇ ਉੱਤੇ ਸ਼ੁਰੂ ਹੁੰਦੇ ਹੀ ਵਿਛੜੀ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਪਰ ਇਹ ਚ ਮਨ ਦੇ ਵਿੱਚ ਇੱਕ ਗੱਲ ਹੋਰ ਹੁੰਦੀ ਹੈ ਜਿਹੜੇ ਅਸੀਂ ਚਲੋ ਵਰਕਰ ਰੱਖੇ ਹੋਏ ਨੇ ਉਹ ਚਾਹੇ ਫੈਕਟਰੀਆਂ ਦੇ ਵਿੱਚ ਨੇ ਚਾਹੇ ਉਹ ਇੰਡੀਪੈਂਡੈਂਟ ਨੇ ਚਾਹੇ ਉਹ ਜਿਹੜੇ ਨੇ ਹੋਰ ਸੈਕਟਰਾਂ ਦੇ ਵਿੱਚ ਕੰਮ ਕਰਦੇ ਆ ਜਿਹੜਾ ਮਾਲਕ ਦੇ ਨਾਲ ਜਦੋਂ ਵੀ ਉਹ ਕਿਤੇ ਦਿਹਾੜੀ ਕਰਦੇ ਆ ਜਾਂ ਲੇਬਰ ਕਰਦੇ ਆ ਉਹਨਾਂ ਨਾਲ ਕੋਈ ਐਗਰੀਮੈਂਟ ਨਹੀਂ ਕੀਤਾ ਜਾਂਦਾ ਕੋਈ ਉਹਨਾਂ ਦੇ ਸਰਟੀਫਿਕੇਟ ਲੱਗ ਜਾਂਦੀ ਹੈ ਸੇਫਟੀ ਦਾ ਜਿਹੜਾ ਉਹ ਸਾਰਾ ਸਿਲਸਿਲਾ ਹੈ ਉਹ ਸਾਰੀ ਜਿੰਮੇਵਾਰੀ ਹੋਣੀ ਚਾਹੀਦੀ ਹੈ ਜੋ ਵੀ ਉਹਨਾਂ ਨੂੰ ਉਪਲਬਧ ਕਰਾਉਣ ਦੀ ਜ਼ਰੂਰਤ ਹੈ ਉਹ ਚਾਹੇ ਠੇਕੇਦਾਰ ਹੈ ਚਾਹੇ ਮਾਲਕ ਹੈ ਤੇ ਜਿਹਨੇ ਵੀ ਜੋਬ ਦਿੱਤੀ ਹੈ ਉਹਦੀ ਜਿੰਮੇਵਾਰੀ ਬਣ ਜਾਂਦੀ ਹੈ ਪਰ ਉਹ ਐਗਰੀਮੈਂਟ ਨਹੀਂ ਕੀਤੇ ਜਾਂਦੇ ਬਕਾਇਦਾ ਜਿਹੜਾ ਕੰਪਨੀਆਂ ਨੇ ਚਾਹੇ ਛੋਟੀਆਂ ਨੇ ਚਾਹੇ ਵੱਡੀਆਂ ਨੇ ਚਾਹੇ ਕਾਰਖਾਨੇ ਨੇ ਉਹਨਾਂ ਦੇ ਵਿੱਚ ਬਕਾਇਦਾ ਉਹਨਾਂ ਦਾ ਇੰਸ਼ੋਰੈਂਸ ਜਿਹੜਾ ਹੈ ਕੰਪਨੀ ਦੇ ਵੱਲੋਂ ਹੋਣਾ ਚਾਹੀਦਾ ਹੈ ਜੇ ਹਬੀ ਨਬੀ ਵਾਪਰ ਜਾਂਦੀ ਹੈ ਜੋਬ ਦੇ ਉੱਤੇ ਤਾਂ ਉਹਨਾਂ ਨੂੰ ਜਿਹੜਾ ਛੁੱਟੀ ਲੈਂਦੇ ਜਾਂ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਤਾਂ ਉਹਨਾਂ ਦੀ ਸੈਲਰੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਬਹੁਤ ਸਾਰੇ ਲੋਕ ਨੇ ਇੱਦਾਂ ਹੈਂਡ ਟੂ ਮਾਊਥ ਨੇ ਤੇ ਉਹਨਾਂ ਦਾ ਦੇਖਿਆ ਜਾਵੇ ਤਾਂ ਉਹ ਵਿਚਾਰੇ ਚਾਹੇ ਬੁਖਾਰ ਚੜਿਆ ਹੈ ਚਾਹੇ ਉਹਨਾਂ ਦੇ ਕੋਈ ਸੱਟ ਫੇਟ ਲੱਗੀ ਹੈ ਤਾਂ ਵੀ ਉਹਨਾਂ ਨੂੰ ਕੰਮ ਦੇ ਉੱਤੇ ਜਾਣਾ ਪੈਂਦਾ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡਾ ਜਿਹੜਾ ਭਾਈ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਬਲਣੀ ਜੇ ਅਸੀਂ ਦਿਹਾੜੀ ਨਹੀਂ ਜਾਵਾਂਗੇ ਪਰ ਇਹਨਾਂ ਚੀਜ਼ਾਂ ਵੱਲ ਨੂੰ ਧਿਆਨ ਕਿੱਥੇ ਹੈ ਜੇ ਪਾਲਿਸੀਆਂ ਲਿਆਉਣੀਆਂ ਨੇ ਤਾਂ ਇੱਦਾਂ ਦੀਆਂ ਲਿਆਉਣੀਆਂ ਚਾਹੀਦੀਆਂ ਨੇ ਇਸ ਦੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਵਿੱਚ ਆਜ਼ਾਦੀ ਘੁਲਾਟੀਆ ਚਮਨ ਲਾਲ ਵਿਸ਼ਵ ਪ੍ਰਸਿੱਧ ਫੋਟੋਗ੍ਰਾਫਰ ਰਘੂ ਰਾਏ ਲੈਫਟੀਨੈਂਟ ਜਨਰਲ ਦਪਿੰਦਰ ਸਿੰਘ ਅਤੇ ਹਾਕੀ ਖਿਡਾਰੀ ਤੇ ਓਲੰਪੀਅਨ ਜਿਹੜੇ ਨੇ ਗੁਰਬਖਸ਼ ਸਿੰਘ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਵਿਧਾਨ ਸਭਾ ਦੇ ਵਿੱਚੋਂ ਸਾਰੇ ਵਿਧਾਇਕ ਵੱਲੋਂ ਜਿਹੜਾ ਖੜੇ ਹੋ ਕੇ 2 ਮਿੰਟ ਦਾ ਮੌਨ ਵੀ ਰੱਖਿਆ ਗਿਆ ਬਾਜਵਾ ਉਨ੍ਹਾਂ ਨੇ ਸਾਰੇ ਵਿਧਾਇਕਾਂ ਦਾ ਜਿਹੜਾ 1 ਘੰਟੇ ਅੰਦਰ ਹੀ ਡੋਪ ਟੈਸਟ ਜਿਹੜਾ ਮੰਗ ਲਿਆ ਕਿਉਂਕਿ ਵਿਵਾਦ ਖੜਾ ਹੋ ਗਿਆ ਕਿ ਮਾਨ ਸਾਹਿਬ ਜਿਹੜੇ ਨੇ ਉਹ ਸ਼ਰਾਬ ਪੀ ਕੇ ਜਿਹੜੇ ਨੇ ਹਾਊਸ ਦੇ ਵਿੱਚ ਆਏ ਨੇ। ਜਦੋਂ ਤੱਕ ਮੁੱਖ ਮੰਤਰੀ ਦੇ ਵਿਧਾਇਕਾਂ ਦੇ ਟੈਸਟ ਨਹੀਂ ਹੁੰਦੇ ਉਦੋਂ ਤੱਕ ਸਦਨ ਦੀ ਕਾਰਵਾਈ ਦਾ ਬਾਈਕਾਟ ਭਾਜਪਾ ਹੁਣਾਂ ਨੇ ਕਹਿ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੇ ਦੌਰਾਨ ਅੱਜ ਉਸ ਵੇਲੇ ਸਿਆਸੀ ਭੁਚਾਲ ਜਿਹੜਾ ਆ ਗਿਆ ਜਿੱਥੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਮੁੱਖ ਮੰਤਰੀ ਤੇ ਸਦਨ ਦੇ ਸਾਰੇ ਵਿਧਾਇਕਾਂ ਦੇ ਤੁਰੰਤ ਐਲਕੋਮੀਟਰ ਸ਼ਰਾਬ ਦੀ ਜਾਂਚ ਅਸਲ ਚ ਤਾਂ ਮੁੱਦਾ ਉਠਾਇਆ ਸੀ ਖਹਿਰਾ ਹੁਣਾਂ ਨੇ ਤੇ ਉਸ ਤੋਂ ਬਾਅਦ ਜਿਹੜਾ ਫਿਰ ਬਾਜਵਾ ਹੁਣਾਂ ਨੇ ਉਨ੍ਹਾਂ ਦੀ ਹਾਮੀ ਭਰ ਦਿੱਤੀ ਤੇ ਸ਼ਰਾਬ ਦੀ ਜਾਂਚ ਤੇ ਡੋਪ ਟੈਸਟ ਜਿਹੜਾ ਕਰਵਾਉਣ ਦੀ ਮੰਗ ਰੱਖੀ ਦਿੱਤੀ ਗਈ। ਤੇ ਅੱਜ ਵੈਸੇ ਖਹਿਰਾ ਸਾਹਿਬ ਜਿੰਦਾ ਵੀ ਨਾਲ ਲੈ ਕੇ ਗਏ ਸੀ ਕਹਿੰਦੇ ਭਾਈ ਲਾ ਦਿਓ ਜਿੰਦਾ ਜਿੱਦਾਂ ਮਾਨ ਸਾਹਿਬ ਪਹਿਲਾਂ ਕਹਿੰਦੇ ਸੀ ਤਾਂ ਕਹਿੰਦੇ ਅੱਜ ਚਾਹੇ ਸਾਡੇ ਨੇ ਤੇ ਚਾਹੇ ਤੁਹਾਡੇ ਨੇ ਡੋਪ ਟੈਸਟ ਜਾਂ ਇਹ ਟੈਸਟ ਜਿਹੜੇ ਹੋ ਹੀ ਜਾਣ। ਸਪੀਕਰ ਨੂੰ ਲਿਖੇ ਇੱਕ ਸਖ਼ਤ ਪੱਤਰ ਦੇ ਵਿੱਚ ਜਿਹੜਾ ਬਾਜਵਾ ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਸਦਨ ਦੀ ਮਰਿਆਦਾ ਨੂੰ ਬਹਾਲ ਰੱਖਣ ਦੇ ਲਈ ਕਦਮ ਚੁੱਕਣਾ ਲਾਜ਼ਮੀ ਹੋ ਗਿਆ। ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਨੇ ਪੱਤਰ ਦੇ ਵਿੱਚ ਮੁੱਖ ਮੰਤਰੀ ਦੇ ਵੱਲੋਂ ਸਦਨ ਦੇ ਵਿੱਚੋਂ ਚਲੇ ਜਾਣ ਦੇ ਕਈ ਸਵਾਲ ਖੜੇ ਕਰਦਿਆਂ ਕਾਂਗਰਸ ਵਿਧਾਇਕ ਦਲ ਜਿਹੜਾ CLP ਉਨ੍ਹਾਂ ਨੇ ਮੰਗ ਕੀਤੀ ਕਿ ਇਕ ਘੰਟੇ ਦੇ ਅੰਦਰ ਅੰਦਰ ਮੁੱਖ ਮੰਤਰੀ ਤੋਂ ਸ਼ੁਰੂਆਤ ਕਰਦੇ ਹੋਏ ਸਾਰੇ ਮੈਂਬਰਾਂ ਦਾ ਐਲਕੋਮੀਟਰ ਜਿਹੜਾ ਟੈਸਟ ਕੀਤਾ ਜਾਵੇ ਤੇ ਬਾਅਦ ਦੇ ਵਿੱਚ ਸਾਰਿਆਂ ਦਾ ਜਿਹੜਾ ਵਿਆਪਕ ਡੋਪ ਟੈਸਟ ਕਰਵਾਇਆ ਜਾਵੇ ਤੇ PGI ਤੋਂ ਉਨ੍ਹਾਂ ਨੇ ਕਿਹਾ ਕਿ ਮਾਹਰ ਜਿਹੜੇ ਲੋਕ ਨੇ ਉਨ੍ਹਾਂ ਤੋਂ ਹੋਣਾ ਚਾਹੀਦਾ ਹੈ, ਟੀਮ ਤੋਂ ਜਿਹੜਾ ਜਾਂਚ ਦੀ ਸ਼ਰਤ ਹੋਣੀ ਚਾਹੀਦੀ ਹੈ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇਹ ਟੈਸਟ ਕਿਸੇ ਹੋਰ ਹਸਪਤਾਲ ਦੀ ਬਜਾਏ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੀ ਨਿਰਪੱਖ ਮੈਡੀਕਲ ਟੀਮ ਦੇ ਵੱਲੋਂ ਕੀਤੇ ਜਾਣੇ ਚਾਹੀਦੇ ਹੈ। ਬਾਜਵਾ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਖਿਲਾਫ਼ ਨਹੀਂ ਸਗੋਂ ਸਦਨ ਦੀ ਜਵਾਬਦੇਹੀ ਅਤੇ ਪਾਰਦਰਸ਼ਤਾ ਨੂੰ ਕਾਇਮ ਰੱਖਣ ਦੇ ਲਈ ਚੁੱਕਿਆ ਗਿਆ ਕਦਮ ਹੈ। ਸਦਨ ਦੀ ਕਾਰਵਾਈ ਦੇ ਬਾਈਕਾਟ ਦਾ ਅਲਟੀਮੇਟਮ ਦੇ ਦਿੱਤਾ ਗਿਆ। ਕਾਂਗਰਸ ਨੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਐਲਾਨ ਕਰ ਦਿੱਤਾ ਕਿ ਜਿੰਨੀ ਦੇਰ ਤੱਕ ਮੁੱਖ ਮੰਤਰੀ ਪ੍ਰਸਤਾਵਿਤ ਟੈਸਟਿੰਗ ਪ੍ਰਕਿਰਿਆ ਰਾਹੀਂ ਇਨ੍ਹਾਂ ਗੰਭੀਰ ਦੋਸ਼ਾਂ ਤੋਂ ਖੁਦ ਨੂੰ ਮੁਕਤ ਨਹੀਂ ਕਰ ਲੈਂਦੇ ਉਦੋਂ ਤੱਕ ਕਾਂਗਰਸ ਵਿਧਾਇਕ ਦਲ ਸਦਨ ਦੀ ਕਾਰਵਾਈ ਦੇ ਵਿੱਚ ਹਿੱਸਾ ਨਹੀਂ ਲਵੇਗਾ। ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਪਰੇ ਵਿਹਾਰ ਨੇ ਸਦਨ ਨੂੰ ਜਿਹੜਾ ਚੱਕਰੀ ਪਾਇਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਰੋਧੀ ਜਿਹੜਾ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪ੍ਰਤੀ ਗਰਮ ਨਰਮ ਹੋਣਾ ਜਿਹੜਾ ਵਿਹਾਰ ਨੇ ਸ਼ੁੱਕਰਵਾਰ ਨੂੰ ਅੱਜ ਸਦਨ ਨੂੰ ਹੈਰਾਨ ਕੀਤਾ। ਮਜ਼ਦੂਰਾਂ ਦੇ ਹੱਕ ਦੇ ਵਿੱਚ ਪੇਸ਼ ਕੀਤੇ ਮਤੇ ਦੇ ਉੱਤੇ ਬਹਿਸ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਚਾਨਕ ਗੁੱਸੇ ਦੇ ਵਿੱਚ ਆ ਕੇ ਬਾਜਵਾ ਦੇ ਉਸ ਬਿਆਨ ਦੇ ਉੱਤੇ ਇਤਰਾਜ਼ ਜਤਾਇਆ ਜਿਸ ਦੇ ਵਿੱਚ ਉਨ੍ਹਾਂ ਨੇ ਪਿਛਲੇ 4 ਸਾਲਾਂ ਦੇ ਵਿੱਚ ਆਪ ਸਰਕਾਰ ਵੱਲੋਂ ਬੁਲਾਏ ਗਏ 8 ਵਿਸ਼ੇਸ਼ ਸੈਸ਼ਨਾਂ ਦੇ ਬਾਰੇ ਕਿਹਾ ਸੀ ਕਿ ਇਨ੍ਹਾਂ ਨੇ ਬਹੁਤ ਘੱਟ ਹਾਸਲ ਕੀਤਾ ਹੈ ਤੇ ਮੈਂਬਰ ਜਨਤਾ ਦੇ ਨਾਲ ਜੁੜੇ ਸਵਾਲ ਨਹੀਂ ਪੁੱਛ ਸਕੇ। ਮਾਨ ਆਪਣੀ ਸੀਟ ਤੋਂ ਉਛਲ ਕੇ ਬਾਜਵਾ ਨੂੰ ਝਿੜਕਣ ਲੱਗ ਪਏ ਤੇ ਉਨ੍ਹਾਂ ਪੁੱਛਿਆ ਕਿ 13 ਅਪ੍ਰੈਲ ਨੂੰ ਹੋਇਆ ਪਿਛਲਾ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਜਿੱਥੇ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਬਿੱਲ 226 ਪਾਸ ਕੀਤਾ ਗਿਆ ਸੀ ਉਹ ਕਾਫ਼ੀ ਵੱਡਾ ਨਹੀਂ ਸੀ? ਉਨ੍ਹਾਂ ਕਿਹਾ ਕਿ ਇਹ ਕਾਫ਼ੀ ਨਹੀਂ ਸੀ ਜਾਂ ਸ਼ਾਇਦ ਇਸ ਦੇ ਲਈ ਕਿਉਂਕਿ ਤੁਸੀਂ ਕਾਂਗਰਸ ਕਦੇ ਵੀ ਬੇਅਦਬੀ ਵਿਰੋਧੀ ਕਾਨੂੰਨ ਨਹੀਂ ਲਿਆਉਣਾ ਚਾਹੁੰਦੇ ਸੀ ਤੇ ਇੱਥੋਂ ਤੱਕ ਕਿ ਇਸ ਬਿੱਲ ਦੇ ਬਣਨ ਤੇ ਸ਼ੱਕ ਵੀ ਪੈਦਾ ਕੀਤਾ ਸੀ। ਤੁਹਾਨੂੰ ਲੱਗਿਆ ਕਿ ਸੈਸ਼ਨ ਨੇ ਬਹੁਤਾ ਕੁਝ ਹਾਸਲ ਨਹੀਂ ਕੀਤਾ? ਜਦੋਂ ਉਨ੍ਹਾਂ ਦਾ ਗੁੱਸਾ ਸ਼ਾਂਤ ਹੋਇਆ ਤਾਂ ਮਾਨ ਹੁਣਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਨੂੰ ਸਿਫਾਰਿਸ਼ ਕੀਤੀ ਕਿ ਉਹ ਕਾਂਗਰਸ ਦੇ ਲਈ ਬਹਿਸ ਦਾ ਜਿਹੜਾ ਸਮਾਂ 8 ਮਿੰਟ ਤੋਂ ਵਧਾ ਕੇ 20 ਮਿੰਟ ਕਰ ਦੇਵੇ। ਸਪੀਕਰ ਨੇ ਚੁਟਕੀ ਲੈਂਦਿਆਂ ਕਿਹਾ ਕਿ ਅੱਜ ਸਦਨ ਦੇ ਨੇਤਾ ਤੁਹਾਡੇ ਦੇ ਉੱਤੇ ਕਹਿੰਦੇ ਨੇ ਮਿਹਰਬਾਨ ਹੋ ਗਏ ਨੇ। ਇਹ ਮਾਹੌਲ ਜਿਹੜਾ ਜੀ ਰਿਹਾ ਉੱਥੇ ਤੇ ਦੂਸਰੇ ਪਾਸੇ ਮੋਗਾ ਫਲੈਗ ਕੇਸ 2 ਦੋਸ਼ੀਆਂ ਨੂੰ 5-5 ਸਾਲ ਦੀ ਕੈਦ ਹੋਈ ਹੈ ਤੇ ਪੰਨੂ ਦੇ ਕਹਿਣ ਦੇ ਉੱਤੇ ਲਹਿਰਾਇਆ ਗਿਆ ਸੀ ਖਾਲਿਸਤਾਨੀ ਝੰਡਾ। NIA ਅਦਾਲਤ ਦਾ ਵੱਡਾ ਫੈਸਲਾ ਆਇਆ, ਤਿਰੰਗੇ ਦੀ ਬੇਅਦਬੀ ਦੇ ਕਰਨ ਵਾਲਿਆਂ ਨੂੰ ਭੇਜਿਆ ਜੇਲ੍ਹ। ਹੁਣ ਮੋਹਾਲੀ ਸਥਿਤ NIA ਦੀ ਵਿਸ਼ੇਸ਼ ਅਦਾਲਤ ਨੇ ਸਾਲ 2020 ਦੇ ਵਿੱਚ ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਉੱਤੇ ਖਾਲਿਸਤਾਨੀ ਝੰਡਾ ਲਹਿਰਾਉਣ ਤੇ ਤਿਰੰਗੇ ਦਾ ਅਪਮਾਨ ਕਰਨ ਦੇ ਮਾਮਲੇ ਦੇ ਵਿੱਚ 2 ਦੋਸ਼ੀਆਂ ਨੂੰ ਸਖ਼ਤ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਨੇ ਦੋਸ਼ੀ ਇੰਦਰਜੀਤ ਸਿੰਘ ਤੇ ਜਸਪਾਲ ਸਿੰਘ ਵਾਸੀ ਮੋਗਾ ਨੂੰ 5 ਸਾਲ 6 ਮਹੀਨੇ ਦੀ ਕੈਦ ਤੇ 16,000 ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਹੈ। ਇਹ ਕਾਰਵਾਈ ਭਾਰਤੀ ਦੰਡਾਵਲੀ IPC ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ UAPA ਅਤੇ ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ ਸਬੰਧੀ ਐਕਟ ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਕੀਤੀ ਗਈ ਹੈ। ਪੰਨੂ ਦੇ ਲਾਲਚ ਦੇ ਵਿੱਚ ਆ ਕੇ ਕਹਿੰਦੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ ਸੀ। ਜਾਂਚ ਦੇ ਮੁਤਾਬਕ ਇਹ ਸਾਰੀ ਜਿਹੜੀ ਹੈ ਸਾਜਿਸ਼ ਸਿੱਖਸ ਫਾਰ ਜਸਟਿਸ SFJ ਦੇ ਮੁਖੀ ਤੇ ਐਲਾਨੇ ਗਏ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਇਸ਼ਾਰੇ ਦੇ ਉੱਤੇ ਘੜੀ ਗਈ ਸੀ। 14 ਅਗਸਤ 2020 ਨੂੰ ਆਜ਼ਾਦੀ ਦਿਹਾੜੇ ਤੋਂ ਠੀਕ ਪਹਿਲਾਂ ਇੰਦਰਜੀਤ ਸਿੰਘ ਜਸਪਾਲ ਨੇ DC ਦਫ਼ਤਰ ਦੀ ਛੱਤ ਦੇ ਉੱਤੇ ਚੜ੍ਹ ਕੇ ਖਾਲਿਸਤਾਨੀ ਝੰਡਾ ਲਹਿਰਾਇਆ। ਇਨ੍ਹਾਂ ਇੰਨਾ ਹੀ ਨਹੀਂ, ਦੋਸ਼ੀਆਂ ਨੇ ਤਿਰੰਗੇ ਝੰਡੇ ਦੀ ਰੱਸੀ ਕੱਟ ਕੇ ਉਸ ਨੂੰ ਹੇਠਾਂ ਸੁੱਟ ਦਿੱਤਾ ਸੀ ਤੇ ਉਸ ਦੀ ਜਿਹੜੀ ਆ ਬੇਅਦਬੀ ਵੀ ਕੀਤੀ ਸੀ। NIA ਨੇ ਜਿਹੜੀ ਆ ਉਹਦੀ ਜਾਂਚ ਦੇ ਵਿੱਚ ਖੁਲਾਸਾ ਹੋਇਆ ਕਿ ਪੰਨੂ ਨੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਭੜਕਾਇਆ ਸੀ ਤੇ ਸਰਕਾਰੀ ਇਮਾਰਤਾਂ ਦੇ ਉੱਤੇ ਝੰਡੇ ਲਹਿਰਾਉਣ ਦੇ ਲਈ $2,500 ਦੇ ਇਨਾਮ ਦਾ ਲਾਲਚ ਵੀ ਦਿੱਤਾ ਸੀ। ਇਸ ਵਾਰਦਾਤ ਦੇ ਲਈ ਜਿਹੜਾ ਸੀ ਪੰਨੂ ਦੇ ਸਾਥੀ ਹਰਪ੍ਰੀਤ ਸਿੰਘ ਉਰਫ ਰਾਣਾ ਸਿੰਘ ਉਹਨਾਂ ਨੇ ਦੋਸ਼ੀਆਂ ਨੂੰ ਪੈਸੇ ਦਿੱਤੇ। ਅਦਾਲਤ ਨੇ ਇਸ ਮਾਮਲੇ ਦੇ ਵਿੱਚ ਅਮਰੀਕਾ ਬੈਠੇ ਗੁਰਪਤਵੰਤ ਸਿੰਘ ਪੰਨੂ ਅਤੇ ਹਰਪ੍ਰੀਤ ਸਿੰਘ ਨੂੰ ਪਹਿਲਾਂ ਹੀ ਜਿਹੜਾ ਭਗੌੜਾ ਐਲਾਨਿਆ ਹੋਇਆ ਤੇ NIA ਨੇ ਇਸ ਕੇਸ ਦੇ ਵਿੱਚ ਕੁੱਲ 4 ਗ੍ਰਿਫ਼ਤਾਰ ਮੁਲਜ਼ਮਾਂ ਅਤੇ 2 ਭਗੌੜਿਆਂ ਦੇ ਖਿਲਾਫ਼ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਦੇ ਨਾਲ ਹੀ ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲਾ, ਸਾਬਕਾ ਮੰਤਰੀ ਦੇ PA ਦਿਲਬਾਗ ਸਿੰਘ ਨੂੰ ਅਦਾਲਤ ਤੋਂ ਝਟਕਾ ਲੱਗਿਆ। ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਅਗਾਊਂ ਜ਼ਮਾਨਤ ਅਰਜ਼ੀ ਜਿਹੜੀ ਹੈ ਖਾਰਜ ਕਰਤੀ ਹੈ ਤੇ ਮੁਲਜ਼ਮ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਕਹਿੰਦੇ ਬਾਹਰ ਦੱਸਿਆ ਗਿਆ। ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਅੱਜ ਡਾਕਟਰ ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਦੇ 3 ਮੁਲਜ਼ਮ ਦਿਲਬਾਗ ਸਿੰਘ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰਤੀ। ਉਹ ਇਸ ਮਾਮਲੇ ਦੇ ਵਿੱਚ ਮੁੱਖ ਸ਼ੱਕੀ ਅਤੇ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਨਿੱਜੀ ਸਹਾਇਕ ਸੀ। ਸਾਬਕਾ ਮੰਤਰੀ ਇਸ ਸਮੇਂ ਇਸ ਮਾਮਲੇ ਦੇ ਵਿੱਚ ਨਿਆਇਕ ਹਿਰਾਸਤ ਦੇ ਵਿੱਚ ਹੈ। ਦਿਲਬਾਗ ਸਿੰਘ ਮਾਰਕੀਟ ਕਮੇਟੀ ਪੱਟੀ ਦਾ ਜਿਹੜਾ ਚੇਅਰਮੈਨ ਵੀ ਸੀ। ਅਗਾਊਂ ਜ਼ਮਾਨਤ ਅਰਜ਼ੀ ਦੇ ਵਿੱਚ ਉਸਨੇ ਦਾਅਵਾ ਕੀਤਾ ਸੀ ਕਿ ਉਸਨੂੰ ਇਸ ਮਾਮਲੇ ਦੇ ਵਿੱਚ ਝੂਠਾ ਫਸਾਇਆ ਗਿਆ। ਗਗਨਦੀਪ ਸਿੰਘ ਰੰਧਾਵਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਵਾਸਤੇ ਲਾਲਜੀਤ ਸਿੰਘ ਭੁੱਲਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਭਾਵੇਂ ਇਸ ਵੀਡੀਓ ਦੇ ਵਿੱਚ ਉਸਦਾ ਨਾਮ ਨਹੀਂ ਲਿਆ ਗਿਆ ਸੀ, ਪਰ ਇਸ ਤੋਂ ਪਹਿਲਾਂ ਵਿਭਾਗ ਨੂੰ ਭੇਜੇ ਗਏ ਪੱਤਰਾਂ ਦੇ ਵਿੱਚ ਕੀਤੇ ਗਏ ਤਸ਼ੱਦਦ ਦੇ ਵਾਸਤੇ ਉਸਨੂੰ ਵੀ ਦੋਸ਼ੀ ਦੱਸਿਆ ਸੀ। 23 ਅਪ੍ਰੈਲ ਨੂੰ ਇਸੇ ਅਦਾਲਤ ਨੇ ਖੁਦਕੁਸ਼ੀ ਮਾਮਲੇ ਦੇ ਵਿੱਚ ਲਾਲਜੀਤ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਉਹਨਾਂ ਦੀ ਅਗਾਊਂ ਜ਼ਮਾਨਤ ਦੀ ਜਿਹੜੀ ਸੀ ਉਹ ਵੀ ਰੱਦ ਕਰ ਦਿੱਤੀ ਸੀ ਤੇ ਇਸ ਮਾਮਲੇ ਦੇ ਵਿੱਚ ਦੋਵੇਂ ਮੁਲਜ਼ਮ ਜਿਹੜੇ ਨੇ ਫਰਾਰ ਅਜੇ ਤੱਕ ਦੱਸੇ ਜਾ ਰਹੇ ਨੇ। ਦੂਸਰੇ ਪਾਸੇ ਭਾਰਤ ਦੇ ਹਾਲਾਤਾਂ ਦੀ ਗੱਲ ਕਰ ਲਈਏ। ਚੋਣਾਂ ਮੁਕੰਮਲ ਹੋ ਗਈਆਂ ਤੇ ਹੁਣ ਜਿਹੜੇ ਨੇ ਗੈਸ ਤੇ ਡੀਜ਼ਲ ਪੈਟਰੋਲ ਜਿਹੜੀ ਐਨਰਜੀ ਆ ਉਹਦੀਆਂ ਜਿਹੜੀਆਂ ਨੇ ਕੀਮਤਾਂ ਦੇ ਵਿੱਚ ਬੂਸਟ ਜਿਹੜਾ ਭੁਚਾਲ ਆ ਚੁੱਕਿਆ। ਰਾਹੁਲ ਗਾਂਧੀ ਨੇ ਵਾਰ ਵਾਰ ਇਹ ਚੀਜ਼ਾਂ ਦੀ ਵਾਰਨਿੰਗ ਦਿੱਤੀ ਹੈ ਤੇ ਅੱਜ ਵੀ ਦਿੱਤੀ ਹੈ। LPG ਪ੍ਰਾਈਜ਼ ਜਿਹੜਾ ਉਹ ਪੂਰੇ ਅਸਮਾਨ ਨੂੰ ਛੂਹ ਰਿਹਾ। LPG ਸਿਲੰਡਰ ਦੀ ਕੀਮਤ ਦੇ ਵਿੱਚ ਵੱਡਾ ਵਾਧਾ ਹੋਇਆ, 993 ਰੁਪਏ ਦਾ ਸਿੱਧਾ ਹੀ ਵਾਧਾ ਕਰ ਦਿੱਤਾ ਗਿਆ। ਕੀਮਤ 3,000 ਤੋਂ ਪਾਰ ਹੋ ਗਈ। LPG ਸਿਲੰਡਰ ਦੀ ਕੀਮਤਾਂ ਜਿਹੜੀਆਂ ਨੇ ਉਹਦੇ ਵਿੱਚ ਸ਼ੁੱਕਰਵਾਰ ਤੋਂ ਭਾਰੀ ਵਾਧਾ ਕੀਤਾ ਗਿਆ ਜਿਸ ਦੇ ਨਾਲ ਭੋਜਨ ਅਤੇ ਪ੍ਰਾਹੁਣਚਾਰੀ ਖੇਤਰ ਦੇ ਕਾਰੋਬਾਰਾਂ ਦੀ ਜਾਣੀ ਕਿ ਜਿਹੜੇ ਢਾਬੇ ਨੇ ਰੈਸਟੋਰੈਂਟ ਨੇ ਉਹਨਾਂ ਦੀ ਗੱਲ ਹੈ, ਕਾਰੋਬਾਰਾਂ ਦੀ ਲਾਗਤ ਵੱਧ ਗਈ ਹੈ। ਇਹ ਵਾਧਾ ਵਪਾਰਕ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕੀਤਾ ਗਿਆ ਜਦੋਂ ਕਿ ਘਰੇਲੂ LPG ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਅਜੇ ਤੱਕ ਨਹੀਂ ਦਿਖਿਆ। 19 ਕਿਲੋ ਦੇ ਵਪਾਰਕ LPG ਸਿਲੰਡਰ ਜਿਹੜਾ ਉਹਦੀ ਕੀਮਤ ਦੇ ਵਿੱਚ 993 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਜਿਸ ਦੇ ਨਾਲ ਦਿੱਲੀ ਦੇ ਵਿੱਚ ਅੱਜ ਤੋਂ ਇਸ ਦੀ ਕੀਮਤ 3,071 ਰੁਪਏ ਤੇ 50 ਪੈਸੇ ਰੁਪਏ ਹੋ ਗਈ ਹੈ। 5 ਕਿਲੋ ਦੇ FTL ਜਿਹੜਾ ਫ੍ਰੀ ਟ੍ਰੇਡ LPG ਸਿਲੰਡਰ ਦੀ ਕੀਮਤ ਦੇ ਵਿੱਚ ਵੀ ਤੁਰੰਤ ਪ੍ਰਭਾਵ ਦੇ ਨਾਲ 261 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕਰ ਦਿੱਤਾ ਗਿਆ। ਤੇ ਭਾਈ ਇਹ ਬੋਝ ਤਾਂ ਹੁਣ ਜਿਹੜਾ ਕਸਟਮਰ ਜਿਹੜਾ ਮਠਿਆਈਆਂ ਖਰੀਦਣਗੇ ਢਾਬੇ ਦੇ ਉੱਤੇ ਰੋਟੀ ਪਾਣੀ ਖਾਣਗੇ, ਮਜ਼ਦੂਰ ਵਰਗ ਹੈ, ਹੋਰ ਸਾਰੇ ਵਰਗ ਨੇ, ਉਹਨਾਂ ਨੂੰ ਵੀ ਪ੍ਰਾਈਜ਼ ਦੇਣਾ ਪਏਗਾ। 14.2 ਕਿਲੋ ਦੇ ਘਰੇਲੂ LPG ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਜੋ ਦੇਸ਼ ਭਰ ਦੇ ਵਿੱਚ ਲਗਭਗ 33 ਕਰੋੜ ਪਰਿਵਾਰਾਂ ਦੇ ਵੱਲੋਂ ਵਰਤਿਆ ਜਾਂਦਾ ਹੈ। ਇਹ ਸੋਧ ਸਿਰਫ ਵਪਾਰਕ ਅਤੇ ਬਲਕ LPG ਸ਼੍ਰੇਣੀਆਂ ਦੇ ਉੱਤੇ ਲਾਗੂ ਹੁੰਦੀ ਹੈ ਜੋ ਭਾਰਤ ਵਿੱਚ ਕੁੱਲ LPG ਖਪਤ ਦਾ ਇੱਕ ਛੋਟਾ ਜਿਹਾ ਹਿੱਸਾ ਨੇ। ਘਰੇਲੂ LPG ਜੋ ਕਿ ਸਬਸਿਡੀ ਵਾਲੀ ਹੈ ਤੇ ਖਾਣਾ ਪਕਾਉਣ ਦੇ ਲਈ ਵਿਆਪਕ ਤੌਰ ਦੇ ਉੱਤੇ ਵਰਤੀ ਜਾਂਦੀ ਹੈ, ਉਹਨੂੰ ਜਿਹੜਾ ਤਾਜ਼ਾ ਕੀਮਤ ਵਿਵਸਥਾ ਤੋਂ ਬਾਹਰ ਰੱਖਿਆ ਗਿਆ। ਇਹ ਵਾਧਾ ਆਲਮੀ ਕੱਚੇ ਤੇਲ ਦੀਆਂ ਅਸਥਿਰ ਜਿਹੜੀਆਂ ਨੇ ਕੀਮਤਾਂ ਦੇ ਪਿਛੋਕੜ ਦੇ ਵਿੱਚ ਹੋਇਆ ਜੋ ਪੱਛਮੀ ਏਸ਼ੀਆ ਦੇ ਵਿੱਚ ਭੂ ਰਾਜਨੀਤਿਕ ਤਣਾਅ ਦੇ ਕਾਰਨ ਪਿਛਲੇ ਹਫ਼ਤਿਆਂ ਦੇ ਵਿੱਚ ਉੱਚੀਆਂ ਰਹੀਆਂ ਨੇ ਤੇ ਬ੍ਰੇਟ ਕਰੂਡ ਜਿਹੜਾ ਵੀਰਵਾਰ ਨੂੰ ਜਿਹੜਾ ਕੱਲ ਬੀਤੇ ਦੇ ਵਿੱਚ $126 ਪ੍ਰਤੀ ਬੈਰਲ ਨੂੰ ਛੂਹ ਗਿਆ ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਅੱਜ ਜਿਹੜਾ ਇਹ ਡਿੱਗ ਕੇ $113 ਪ੍ਰਤੀ ਬੈਰਲ ਦੇ ਉੱਤੇ ਆਇਆ। ਕਿਉਂਕਿ ਭਾਰਤ ਆਪਣੀ LPG ਲੋੜਾਂ ਦਾ ਇੱਕ ਵੱਡਾ ਹਿੱਸਾ ਦਰਾਮਦ ਕਰਦਾ ਹੈ, ਇਸਦੇ ਲਈ ਵਪਾਰਕ ਅਤੇ ਗੈਰ ਸਬਸਿਡੀ ਵਾਲੇ ਸਿਲੰਡਰਾਂ ਦੀ ਘਰੇਲੂ ਕੀਮਤ ਅੰਤਰਰਾਸ਼ਟਰੀ ਮਾਪਦੰਡਾਂ ਦੇ ਨਾਲ ਜੁੜੀ ਹੋਈ ਹੈ। ਹਰ ਮਹੀਨੇ ਇਸ ਦੀ ਸਮੀਖਿਆ ਕੀਤੀ ਜਾਂਦੀ ਹੈ। ਤੇਲ ਮਾਰਕੀਟਿੰਗ ਜਿਹੜੀ ਹੈ, ਕੰਪਨੀਆਂ ਆਮ ਤੌਰ ਦੇ ਉੱਤੇ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਅੰਤਰਰਾਸ਼ਟਰੀ ਔਸਤ ਕੀਮਤ ਅਤੇ ਵਿਦੇਸ਼ੀ ਮੁਦਰਾ ਦਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ LPG ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ, ਜਦੋਂ ਕਿ ਘਰੇਲੂ LPG ਦਰਾਂ ਨੂੰ ਪਰਿਵਾਰਾਂ ਨੂੰ ਮਹਿੰਗਾਈ ਤੋਂ ਬਚਾਉਣ ਦੇ ਲਈ ਪਿਛਲੇ ਮਹੀਨਿਆਂ ਵਿਚ ਸਥਿਰ ਰੱਖਿਆ ਗਿਆ ਤੇ ਵਪਾਰਕ ਸਿਲੰਡਰ ਦੀਆਂ ਕੀਮਤਾਂ ਚ ਵਿਸ਼ਵ ਵਿਆਪੀ ਰੋਜ਼ਾਨਾ ਦੇ ਆਧਾਰ ਦੇ ਉਤੇ ਅਕਸਰ ਬਦਲਾਅ ਦੇਖੇ ਗਏ ਨੇ। ਚਲੋ ਦੋਸਤੋ, ਇਹ ਨੇ ਹਾਲਾਤ ਤੇ ਦੂਸਰੇ ਪਾਸੇ ਅਮਰੀਕਾ ਦੀ ਇਕ ਖ਼ਬਰ ਲੈ ਕੇ ਛੋਟੀ ਜਿਹੀ ਤੇ ਉਸ ਤੋਂ ਬਾਅਦ ਫਿਰ ਆਪਾਂ ਰਾਜਨ ਸੈਣੀ ਜੀ ਦੀ ਗੱਲਬਾਤ ਸੁਣਦੇ ਹਾਂ। ਵੈਸੇ ਤਾਂ ਚਲੋ ਕਾਫ਼ੀ ਲੰਬੀ ਖ਼ਬਰ ਹੈ, ਬਾਅਦ ਦੇ ਵਿਚ ਕਰ ਲੈਂਦੇ ਹਾਂ, ਕਿਉਂਕਿ ਉਥੇ ਵੀ ਜਿਹੜਾ ਟਰੰਪ ਸਾਹਿਬ ਵੀ ਜਿਵੇਂ ਕਿ ਮਾਨ ਸਾਹਿਬ ਪੰਜਾਬ ਦੇ ਵਿਚ ਮਜ਼ਦੂਰਾਂ ਨੂੰ ਗੱਫੇ ਦੇ ਰਹੇ ਨੇ ਤੇ ਇਸੇ ਤਰ੍ਹਾਂ ਹੀ ਉਸੇ ਤਰਜ਼ ਦੇ ਉਤੇ ਲੱਗਦਾ ਹੈ ਕਿ ਟਰੰਪ ਸਾਹਿਬ ਵੀ ਜਿਹੜੇ ਨੇ ਖੁਸ਼ ਹੋਏ ਹੋਏ ਨੇ। ਕਹਿੰਦੇ ਹੁਣ ਗਰੀਬੀ ਜਿਹੜੀ ਹੈ ਉਹ ਨਹੀਂ ਰਹਿਣ ਦੇਣੀ ਅਸੀਂ, ਹੁਣ ਗਰੀਬ ਵੀ ਹੋਣਗੇ ਅਮੀਰ। ਅਮਰੀਕੀ ਕਾਮਿਆਂ ਨੂੰ ਟਰੰਪ ਨੇ ਜਿਹੜਾ ਵੱਡਾ ਤੋਹਫਾ ਦਿੱਤਾ ਹੈ ਤੇ ਉਹਦੀ ਗੱਲਬਾਤ ਅੱਗੇ ਜਾ ਕੇ ਆਪਾਂ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਵੱਲ ਨੂੰ ਆਪਾਂ ਚੱਲਦੇ ਹਾਂ ਤੇ ਉਹਨਾਂ ਦੀਆਂ ਗੱਲਾਂ ਸੁਣਦੇ ਹਾਂ ਤੇ ਵਿਸ਼ਲੇਸ਼ਣ ਅੱਜ ਦੀਆਂ ਖ਼ਬਰਾਂ ਦਾ ਕਰਦੇ ਹਾਂ ਉਹਨਾਂ ਦੇ ਨਾਲ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਦੋਸਤੋ, ਤੇ ਲਓ ਫਿਰ ਆਪਾਂ ਬਾਤ ਪਾਉਂਦੇ ਹਾਂ ਐਡਵੋਕੇਟ ਰਾਜਨ ਸੈਣੀ ਜੀ ਦੇ ਨਾਲ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਅਨੁਜ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਜੀ ਅਨੁਜ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਤੇ ਵੈਸੇ ਏਦਾਂ ਹੈਗਾ ਆ ਜੀ ਕਿ ਅੱਜ ਪੰਜਾਬ ਦੀ ਚਾਲ ਜਿਹੜੀ ਹੈਗੀ ਆ ਥੋੜੀ ਜਿਹੀ ਮਸਤ ਰਹੀ ਆ,
0: ਡੋਲ ਡੋਲ ਕੇ ਚੱਲੀ ਆ ਜੀ,
1: ਡੋਲ ਡੋਲ ਕੇ ਚੱਲੀ ਆ ਜੀ, ਮੀਡੀਆ ਚ ਛਾਇਆ ਰਿਹਾ ਜੀ।
0: ਜੀ
1: ਤੇ ਵੈਸੇ ਵੀ ਲੋਕਾਂ ਨੇ ਜਿਹੜਾ ਹੈਗਾ ਆ ਉਹਨੂੰ ਪੂਰਾ ਆਨੰਦ ਲਿਆ, ਕੁਆਲੀਆਂ ਚੱਲਦੀਆਂ ਰਹੀਆਂ, ਕਹਿੰਦੇ ਪੁਰਾਣਾ ਹਾਂ ਸ਼ਰਾਬੀ ਤੇ ਬਹਿਖਾਨੇ ਦੀ ਚਾਬੀ, ਮਿੱਤਰਾਂ ਦੀ ਯਾਦ ਆਈ ਉੱਤੋਂ ਰੁੱਤ ਵੀ ਹੈ ਗੁਲਾਬੀ।
0: ਹਾਂਜੀ ਬਿਲਕੁਲ ਹੈ ਜੀ,
1: ਤੇ ਇਹ ਕੁਆਲੀਆਂ ਹੀ ਚੱਲਦੀਆਂ ਰਹੀਆਂ ਜੀ।
0: ਜੀ
1: ਪਰ ਸਵਾਲ ਇਹ ਹੈਗਾ ਸਰ ਕਿ ਏਡੀ ਵੱਡੀ ਪੋਸਟ ਉਤੇ ਬੈਠਾ ਬੰਦਾ, ਉਹਦੇ ਤੇ ਮੈਂ ਨੀ ਕਹਿੰਦਾ ਹੈਗਾ ਆ ਵੀ ਜੋ ਕਹਿੰਦੇ ਹੈਗੇ ਸੱਚ ਹੈਗਾ, ਪਰ ਏਦਾਂ ਦਾ ਦੋਸ਼ ਲੱਗੇ ਹੀ ਕਿਉਂ?
0: ਜੀ
1: ਨੋ ਡਾਊਟ ਸਰ ਕਿ ਜੋ ਉਹਨਾਂ ਦਾ ਹਾਵ ਭਾਵ ਸੀ, ਜੋ ਉਹਨਾਂ ਦਾ ਗੱਲਬਾਤ ਦਾ ਸਲੀਕਾ ਸੀ
0: ਜੀ,
1: ਉਹ ਪੂਰਾ ਇਹ ਸ਼ੱਕ ਜਾ ਰਿਹਾ ਸੀ। ਅਸੀਂ ਵੀ ਚਲੋ ਹੁਣ 58 ਸਾਲ ਦੀ ਉਮਰ ਹੋ ਚੱਲੀ ਆ ਤੇ ਇਸ ਕਰਕੇ ਦੁਨੀਆ ਦੇਖੀ ਆ ਤੇ ਬਿਹੇਵੀਅਰ ਜਿਹੜਾ ਹੈਗਾ ਆ ਸਰ ਉਹ ਤੋਂ ਐਪਰੈਂਟਲੀ ਜਿਹੜਾ ਆ ਜੱਜ ਹੋ ਜਾਂਦਾ ਆ, ਬਾਕੀ ਮੈਡੀਕਲ ਰਿਪੋਰਟ ਤਾਂ ਜਿਹੜੀ ਆ ਬੰਦੇ ਨੂੰ ਦੋਸ਼ੀ ਸਾਬਤ ਕਰਨ ਵਾਸਤੇ ਹੁੰਦੀ ਆ
0: ਜੀ।
1: ਬਾਕੀ ਜੇ ਸੋਸਾਇਟੀ ਤੁਹਾਨੂੰ ਜਿਹੜੀ ਹੈਗੀ ਆ ਕੋਈ ਗੱਲ ਕਹਿ ਰਹੀ ਆ, ਇਟ ਮੀਨਸ ਸਮਥਿੰਗ ਇਜ਼ ਰੋਂਗ।
0: ਬਿਲਕੁਲ
1: ਹਾਂਜੀ, ਤੇ ਨਹੀਂ ਏਦਾਂ ਦਾ ਦੋਸ਼ ਲੱਗਣਾ ਚਾਹੀਦਾ। ਤੁਸੀਂ ਜਿਹੜਾ ਆ ਆਉਣਾ ਕਿੱਥੇ ਵਿਧਾਨ ਸਭਾ ਦੇ ਵਿੱਚ ਤੁਸੀਂ ਆਉਣਾ ਆ ਤੇ ਉੱਥੇ ਆ ਕੇ ਤੁਹਾਨੂੰ

0: ਜੀ
1: ਹੈ ਜੀ ਉਹ ਸਰ ਉਸ ਤਰੀਕੇ ਨਾਲ ਗੱਲ ਕਰ ਰਹੇ ਸੀ ਆ ਗਵਰਨਰ ਗੈਲਰੀ ਆ ਹਾਂਜੀ
0: ਮੈਂ
2: ਜਿਸ ਤਰ੍ਹਾਂ ਅਮਨ ਜੀ ਕਹਿ ਰਹੇ ਸੀਗੇ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਲਿਖਿਆ ਹੋਇਆ ਸੰਵਿਧਾਨ ਜਿਹੜਾ ਉਹ ਅੱਜ ਤੱਕ ਸੋ ਤੁਰਕੀ ਦੇ ਵਿਚ ਰੀਸੈਂਟਲੀ ਇੱਕ ਰੈਵੋਲੂਸ਼ਨ ਆਇਆ ਉਹ ਬੰਦਾ ਬਿਲਕੁਲ ਸਾਡੇ ਜਿਹੜੇ ਸਾਹਿਬ ਨੇ ਮੋਦੀ ਸਾਹਿਬ ਉਹਨਾਂ ਦੇ ਨਕਸ਼ੇ ਕਦਮ ਤੇ ਸੀ ਜਾਂ ਉਹ ਨਕਸ਼ੇ ਕਦਮ ਤੇ ਨੇ ਫਿਰ ਉਹਦੀ ਤੇ ਸਾਰਾ ਮੀਡੀਆ ਉਹਨੇ ਖਰੀਦ ਲਿਆ ਸੀ ਸਾਰੇ ਜੱਜ ਹੋਏ ਨੇ ਇਹ ਕਾਂਗਰਸ ਦੀ ਨਲੈਕੀ ਹੈ ਨਾ ਕਿ ਉਹਨਾਂ ਨੇ ਇੰਨੇ ਜਾਣ ਦੇ ਤੇ ਕਿਉਂ ਨੀ ਪਤਾ ਨੀ ਕੀ ਇੱਕ ਸੌ ਦੇਖੋ ਪੰਜਾਹ ਚੋਂ ਚਾਲੀ ਦੋਸਤ ਤੁਹਾਨੂੰ ਮਾੜਾ ਕਹਿੰਦੇ ਹੁਣ ਫਿਰ ਤੁਸੀਂ ਮਾੜੇ ਹੋ ਪੰਜਾਹ ਚੋਂ ਦਸ ਕਹਿੰਦੇ ਹੁਣ ਹੋ ਸਕਦਾ ਉਹਨਾਂ ਨੂੰ ਉਹਨਾਂ ਦਾ ਕੋਈ ਸਵਾਰਥ ਨਾ ਪੂਰਾ ਹੋਇਆ ਹੋਵੇ ਸੋ ਆਮ ਆਦਮੀ ਪਾਰਟੀ ਹੈ ਬੜੀ ਵੱਡੀ ਪਾਰਟੀ ਹੈ ਲੱਖਾਂ ਦੀ ਪਾਰਟੀ ਹੈ ਅਸੀਂ ਅੱਜ ਦਾ ਜਿਹੜਾ ਇਹ ਮੋਸ਼ਨ ਹੈ ਇਹਦਾ ਜਿਹੜਾ ਕਾਪੀ ਹੈ ਮੈਂ ਰਾਸ਼ਟਰਪਤੀ ਜੀ ਕੋਲ ਲੈ ਕੇ ਜਾਊਂਗਾ ਪੰਜ ਤਰੀਕ ਨੂੰ ਮਾਣਯੋਗ ਰਾਸ਼ਟਰਪਤੀ ਜੀ ਨੇ ਸਾਨੂੰ ਮਿਲਣ ਦਾ ਮੈਨੂੰ ਟਾਈਮ ਦਿੱਤਾ ਵੈਸੇ ਤਾਂ ਮੈਂ ਟਾਈਮ ਸਾਰੇ ਵਿਧਾਇਕਾਂ ਸਮੇਤ ਮੰਗਿਆ ਸੀ ਪਰ ਉਹ ਕਹਿੰਦੇ ਵੀ ਤੁਸੀਂ ਇਕੱਲੇ ਆਏ ਉਹਨਾਂ ਵੱਲੋਂ ਉਹਨਾਂ ਦੇ ਬਿਹਾਫ ਤੇ ਪਰ ਮੈਂ ਇਹਨਾਂ ਨੂੰ ਨਾਲ ਲੈ ਕੇ ਜਾਊਂਗਾ
0: ਜੀ ਦੋਸਤੋ ਇਹ ਸੀ ਜੀ ਪਹਿਲੀ ਤੇ ਹੁਣ ਦੋਸਤ ਜਿਹੜੀ ਵਾਇਰਲ ਹੋਈ ਆ ਵੀਡੀਓ ਉਹ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਦੇ
2: ਇਹ ਗਵਰਨਰ ਗੈਲਰੀ ਹੈ ਆ ਗਵਰਨਰ ਗੈਲਰੀ ਹੈ ਵੱਡੇ ਮਾਣਯੋਗ ਲੋਕ ਆਉਂਦੇ ਆ ਇੱਥੇ ਅਫਸਰ ਬੈਠੇ ਨੇ ਉਹ ਸਾਰੇ ਗੈਲਰੀਆਂ ਜਿਹੜੀਆਂ ਨੇ ਉਹਦੇ ਵਿੱਚ ਬਕਾਇਦਾ ਪਹਿਲਾਂ ਦੱਸਿਆ ਜਾਂਦਾ ਕਿ ਲਾਤੇ ਲਾਤੇ ਨੀ ਦਰਦ ਬੈਠਣ ਦੇ ਬਿਲਕੁਲ ਹਿੱਲਣਾ ਨੀ ਬਸ ਐ ਰਹਿਣਾ ਤੇ ਸਰ ਇੱਥੇ ਉਹਨਾਂ ਨੂੰ ਕਿਹਾ ਗਿਆ ਤਾਂ ਉਹਨਾਂ ਠੀਕ ਕਰ ਲਈ ਉਹ ਤਾਂ ਮੈਂਬਰ ਨੀ ਉਹ ਮੈਂਬਰ ਨੀ ਹੈਗੀ ਮੈਂਬਰ ਨੀ ਹੈਗੀ ਤੂੰ ਤਾਂ ਮੇਰੀ ਬੇਟੀ ਬਾਰੇ ਵੀ ਬੋਲੀ ਜਾਂਦਾ ਤੇਰਾ ਕੀ ਹੈ ਯਾਰ ਤੂੰ ਰਹਿਣ ਦੇ ਨਾ ਪੰਜਾਬੀ ਪੜਾਉਂਗਾ ਮੈਂ ਪੰਜਾਬੀ ਪੜਾਉਂਗਾ ਕਿਹੜੀਆਂ ਗੱਲਾਂ ਬਕਵਾਸ ਕਰਦਾ ਯਾਰ ਬਕਵਾਸ ਕਰਦਾ ਇਹ ਬੰਦਾ ਯਾਰ
0: ਜੀ ਸੈਣੀ ਸਾਹਿਬ ਕਿੰਨਾ ਫਰਕ ਹੈ ਜੀ
1: ਬਸ ਫੇਰ ਇਹੀ ਹੈ ਨਾ ਜੀ ਇਹ ਫਰਕ ਜਿਹੜਾ ਹੈਗਾ ਆ ਨਾ ਜੀ ਇਹ ਇਸੇ ਕਰਕੇ ਹੀ ਆ ਨਾ ਕਿ ਫੇਰ ਮੌਕਾ ਮਿਲ ਜਾਂਦਾ ਜੀ ਲੋਕਾਂ ਨੂੰ ਗੱਲ ਕਰਨ ਦਾ ਹੋਰ ਤਾਂ ਕੁਛ ਨਹੀਂ
0: ਬਿਲਕੁਲ ਹੈ ਜੀ
1: ਹੁਣ ਸਰ ਕੋਈ ਵੀ ਫੰਕਸ਼ਨ ਹੁੰਦਾ ਦੇਖੋ ਨੋ ਡਾਊਟ ਕਿ ਜਿਹੜੀ ਇਹ ਦਾਰੂ ਹੈ ਨਾ ਜੀ ਇਹ ਸਮਾਜ ਦੇ ਵਿਚ ਅਸੈਪਟੇਬਲ ਈਵਲ ਹੈ
0: ਜੀ
1: ਨਸੈਸਰੀ ਈਵਲ ਦੇ ਤੌਰ ਤੇ ਜਿਹੜੀ ਹੈਗੀ ਆ ਪੀ ਇਹ ਗਿਣੀ ਜਾਂਦੀ ਹੈਗੀ ਆ ਕਿਉਂਕਿ ਹੁੰਦਾ ਹੈ ਤਾਂ ਨਸ਼ਾ
0: ਜੀ
1: ਪਰ ਇਹਨੂੰ ਸਮਾਜ ਨੇ ਨਾ ਜੀ ਇੱਕ ਸਵੀਕਾਰ ਕਰ ਲਿਆ ਆ ਜੀ ਇਹ ਨਸੈਸਰੀ ਈਵਲ ਆ ਤੁਸੀਂ ਕੋਈ ਵੀ ਫੰਕਸ਼ਨ ਕਰਦੇ ਹੈਗੇ ਆ ਜੀ ਤੇ ਉਹਦੇ ਵਿਚ ਜਿਹੜਾ ਹੈਗਾ ਆ ਡਰਿੰਕ ਸਰਵ ਕਰਦਾ ਹੀ ਕਰਦੇ ਆ
0: ਪਰ ਸੈਣੀ ਸਾਹਿਬ ਜੋ ਜਿੱਦਾਂ ਚਲੋ ਫਿਰ ਗੱਲ ਆ ਜਾਂਦੀ ਹੈ ਨਾ ਮੁਲਕਾਂ ਦੀ ਜਾਂ ਆਪਣੇ ਉੱਥੇ ਵੀ ਹੋਏਗਾ ਲੋ ਤੁਹਾਡੀਆਂ ਕਿਤਾਬਾਂ ਦੇ ਵਿਚ ਜ਼ਰੂਰ ਕਿਤੇ ਨਾ ਕਿਤੇ ਹੋਏਗਾ ਜਦੋਂ ਆਪਾਂ ਜੋਬ ਕਰਦੇ ਆ ਕਿਸੇ ਵੀ ਜੋਬ ਆਵਰ ਦੇ ਉੱਤੇ ਹੁੰਦੇ ਆ ਖਾਸ ਕਰ ਪੁਲਿਸ ਮਹਿਕਮੇ ਦਾ ਵੀ ਬਹੁਤ ਸਾਰੇ ਰੋਲਾ ਪੈਂਦਾ ਕਿ ਇਹ ਜੋਬ ਦੇ ਉੱਤੇ ਮਤਲਬ ਕਿ ਦਾਰੂ ਪੀ ਕੇ ਡੱਫਿਆ ਹੋਇਆ ਜਾਂ ਕਿੱਦਾਂ ਆ ਮਤਲਬ ਕਿ ਡਿੱਗਦਾ ਢੇਂਦਾ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹੀਆਂ ਪਹਿਲਾਂ ਵੀ ਜਾਂ ਸਸਪੈਂਡ ਵੀ ਕਰ ਦਿੱਤੇ ਜਾਂਦੇ ਸੀਗੇ ਜੇ ਆਨ ਡਿਊਟੀ ਮਤਲਬ ਕਿ ਇਹ ਚੀਜ਼ਾਂ ਦਾ ਸੇਵਨ ਕਰਦੇ ਹੋ ਇਹ ਰੂਲ ਰੈਗੂਲੇਸ਼ਨ ਸਾਡੇ ਵੀ ਆ ਜੀ ਜਿਹੜਾ ਸਾਡਾ ਮਾਲਕ ਹੈ ਉਹ ਬਕਾਇਦਾ ਉਹ ਸਾਡਾ ਟੈਸਟ ਕਰਵਾ ਸਕਦਾ ਆਨ ਦੀ ਰਿਪੋਰਟ ਤੇ ਉਹ ਸਾਨੂੰ ਆਫ਼ ਵੀ ਕਰ ਸਕਦਾ ਕਿ ਭਾਈ ਵਾਰਨਿੰਗ ਦਿੱਤੀ ਜਾਂਦੀ ਹੈ ਜੇ ਮਤਲਬ ਕਿ ਇੱਦਾਂ ਲਗਾਤਾਰਤਾ ਦੇ ਵਿਚ ਹੋ ਰਿਹਾ ਤਾਂ ਕੀ ਮਤਲਬ ਕਿ ਉਹ ਮਰਿਆਦਾ ਹਰ ਇੰਸਟੀਟਿਊਟ ਦੀ ਕੋਈ ਨਾ ਕੋਈ ਪ੍ਰੋਟੋਕੋਲ ਹੁੰਦਾ ਹੈ ਕਿ ਜੋ ਸਾਡੇ ਜਿੱਥੋਂ ਪੂਰੇ ਸੂਬੇ ਨੂੰ ਹੈਂਡਲ ਕਰਨਾ ਇੱਕ ਚਾਹੇ ਉਹ ਆਪਾਂ ਗੁਰੂ ਘਰਾਂ ਦੀ ਗੱਲ ਕਰਦੇ ਹਾਂ ਚਾਹੇ ਕਿਸੇ ਧਰਮ ਦੀ ਗੱਲ ਕਰਦੇ ਜਿਵੇਂ ਤੁਸੀਂ ਸੰਸਥਾਵਾਂ ਦੀ ਗੱਲ ਕੀਤੀ ਹੈ ਇਸੇ ਤਰ੍ਹਾਂ ਸਦਨ ਦੀ ਵੀ ਇੱਕ ਮਰਿਆਦਾ ਜਾਂ ਪ੍ਰੋਟੋਕੋਲ ਹੈ ਕਿ ਉਹ ਚੀਜ਼ ਲਾਗੂ ਨਹੀਂ ਹੁੰਦੀ ਕਿ ਸਿਰਫ ਆਪਾਂ ਇਹੀ ਕਹਿ ਲਾਂਗੇ ਕਿ ਭਾਈ ਦਾਰੂ ਜਿਹੜੀ ਆ ਉਹ ਅਸੈਪਟੇਬਲ ਹੈ ਜੀ ਉਹਦੇ ਵਿਚ ਕਿੰਨਾ ਕੁ ਆਪਾਂ ਇਸ ਨੂੰ ਜਾਇਜ਼ ਕਹਿ ਸਕਦੇ ਹਾਂ ਇੱਕ ਪ੍ਰੋਟੋਕੋਲ ਵੀ ਹੁੰਦਾ ਹੈ
1: ਬਿਲਕੁਲ ਪ੍ਰੋਟੋਕੋਲ ਤੇ ਗੱਲ ਕਰ ਰਿਹਾ ਸੀ ਸਰ ਮੈਂ
0: ਜੀ
1: ਕਿ ਆਪਾਂ ਦੇਖੋ ਨਾ ਫੰਕਸ਼ਨ ਦੇ ਵਿੱਚ ਜਦ ਤੱਕ ਮਹਾਰਾਜ ਦੀ ਜਿਹੜੀ ਹੈਗੀ ਆ ਸਵਾਰੀ ਘਰ ਹੁੰਦੀ ਹੈਗੀ ਆ।

0: ਤੇ ਮਹਾਰਾਜ ਦਾ ਸਰੂਪ ਜਦ ਤੱਕ ਗੁਰੂ ਘਰ ਛੱਡ ਕੇ ਨਹੀਂ ਆਉਂਦੇ ਤਦ ਤੱਕ ਜਿਹੜਾ ਹੈਗਾ ਆ ਭਾਈ ਵੱਡੇ ਵੱਡੇ ਸ਼ਰਾਬੀ ਵੀ ਬੈਠੇ ਹੁੰਦੇ ਆ ਪਰ ਉਹ ਵੀ ਜਿਹੜਾ ਹੈਗਾ ਆ ਵੇਟ ਕਰਦੇ ਆ ਹਾਂਜੀ ਤੇ ਮਹਾਰਾਜ ਦੀ ਸਵਾਰੀ ਜਿਹੜੀ ਹੈਗੀ ਆ ਛੱਡਿਆ ਹੁਣ ਪਹਿਲਾਂ ਗੁਰੂ ਘਰ ਉਹ ਤੋਂ ਬਾਅਦ ਜਿਹੜਾ ਹੈਗਾ ਆ ਫੇਰ ਉਹ ਗਲਾਸ ਗਲੂਸ ਲਾਉਂਦੇ ਹੈਗੇ ਆ ਜੀ
1: ਬਿਲਕੁਲ
0: ਟਾਈਮ ਜਿਹੜਾ ਹੈਗਾ ਹਾਂ ਬਿਲਕੁਲ ਪ੍ਰੋਟੋਕਾਲ ਤਾਂ ਹੈਗਾ ਆ ਨਾ ਫੇਰ ਮਤਲਬ ਉਸ ਚੀਜ਼ ਦਾ ਓਨਾ ਚਿਰ ਤੱਕ ਤਾਂ ਹੈਗਾ ਜੇ ਉਧਰੋਂ ਜੇ ਉਹ ਉਸੇ ਚੀਜ਼ ਕਰਕੇ ਆ ਭੀ ਜਿਹੜੀ ਟਾਈਮ ਆ ਇਹ ਬਹੁਤ ਜਰੂਰੀ ਆ ਜੀ ਦੇਖਣਾ ਹਰ ਇੱਕ ਚੀਜ਼ ਦਾ ਟਾਈਮ ਆ
1: ਜੀ
0: ਸੋ ਇਸ ਚੀਜ਼ ਤੇ ਵਿਚਾਰ ਕਰ ਲੈਣੀ ਚਾਹੀਦੀ ਭੀ ਭਾਈ ਇੱਕ ਸੈਸ਼ਨ ਸੱਤੇ ਆਇਆ ਸੀ ਤਿੰਨੇ ਜਿਹੜਾ ਹੈਗਾ ਆ ਮੈਂ ਇਹ ਕੰਮ ਕਰੂੰਗਾ ਨੋ ਡਾਊਟ ਕਿ ਸ਼ਾਮ ਦੇ ਟਾਈਮ ਦਾ ਜਿਹੜਾ ਹੈਗਾ ਆ ਲੋਕੀ ਇੰਜੋਏ ਕਰਦੇ ਵੀ ਆ ਔਰ ਇਹਨੂੰ ਦਾਰੂ ਵੀ ਕਿਹਾ ਜਾਂਦਾ ਹੈਗਾ ਸਰ ਕਿ ਜਿਹੜੇ ਹੈਗੇ ਆ ਦੋ ਡਰਿੰਕ ਜਿਹੜੇ ਆ ਬੰਦੇ ਦਿੰਦੇ ਹੈਗੇ ਆ ਬੜੇ ਪੜ੍ਹੇ ਲਿਖੇ ਬੰਦੇ ਮੈਂ ਦੇਖੇ ਉਹ ਉਹਨਾਂ ਦੇ ਮਤਲਬ ਬੜੀਆਂ ਲੰਬੀਆਂ ਉਮਰਾਂ ਭੋਗੀਆਂ ਪਰ ਉਹਨਾਂ ਨੇ ਡਿਸਿਪਲਿਨ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਆ ਡਰਿੰਕ ਕੀਤੀ ਹੈਗੀ
1: ਜੀ
0: ਦਾਰੂ ਦੇ ਤੌਰ ਤੇ ਵਰਤਿਆ
1: ਮੈਂ ਇੱਕ ਖਬਰ ਕੀਤੀ ਸੀ ਫਰਾਂਸ ਦੇ ਵਿੱਚ ਜਿੱਦਾਂ ਹੁਣ ਇੱਥੇ ਯੂਰੋਪੀਅਨ ਕੰਟਰੀਆਂ ਨੇ ਜੀ ਯੂਰੋਪੀਅਨ ਯੂਨੀਅਨ ਦੀਆਂ ਕੰਟਰੀਆਂ ਨੇ ਜਦੋਂ ਬਕਾਇਦਾ ਉੱਥੇ ਯੂਰੋਪੀਅਨ ਯੂਨੀਅਨ ਦੇ ਸਦਨ ਦੇ ਵਿੱਚ ਇਕੱਠੇ ਹੁੰਦੇ ਆ ਹਾਊਸ ਦੇ ਵਿੱਚ ਬਹਿੰਦੇ ਆ ਤਾਂ ਬਹੁਤ ਸਾਰੇ ਮੁਲਕਾਂ ਦੇ ਨਾ ਜਿਹੜੇ ਨੇ ਯੂਰੋਪੀਅਨ ਯੂਨੀਅਨ ਦੇ ਜਿਹੜੇ ਮੈਂਬਰ ਨੇ ਪ੍ਰਾਈਮ ਮਿਨਿਸਟਰ ਜਿਹੜੇ ਲੱਗੇ ਜਾਂ ਮਿਨਿਸਟਰ ਲੱਗੇ ਹੋਏ ਨੇ ਤਾਂ ਜਦੋਂ ਉਹ ਜਾਂਦੇ ਜਿਵੇਂ ਕਿ ਸਵੀਡਨ ਹੈ ਜੀ ਸਵੀਡਨ ਦੇ ਵਿੱਚ ਜਿੱਦਾਂ ਆਪਣੇ ਪਾਊਚ ਮਿਲਦਾ ਨਾ ਜੀ ਆਪਣੇ ਇੱਕ ਛੋਟੀ ਜਿਹੀ ਥੈਲੀ ਹੈ ਉਹ ਮਤਲਬ ਕਿ ਤੰਬਾਕੂ ਹੁੰਦਾ ਉਹਦੇ ਵਿੱਚ ਤੇ ਉਹ ਮਤਲਬ ਕਿ ਬੁੱਲ ਦੇ ਥੱਲੇ ਲਾ ਲੈਂਦੇ ਨੇ ਜੀ ਤੇ ਉਹ ਮੁੱਦਾ ਉੱਠਿਆ ਯੂਰੋਪੀਅਨ ਯੂਨੀਅਨ ਦੀ ਸੰਸਦ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਤੇ ਉਹ ਚੀਜ਼ ਨੂੰ ਬੈਨ ਕੀਤਾ ਭਈ ਭਾਈ ਆਹ ਚੀਜ਼ ਮਤਲਬ ਕਿ ਸਦਨ ਦੀ ਮਰਿਆਦਾ ਜਾਂ ਸਾਰਾ ਕੁਝ ਇਹਦੇ ਵਿੱਚ ਤੰਬਾਕੂ ਪਰ ਉਹ ਜਿਹੜਾ ਸੀ ਸਵੀਡਨ ਵਾਲੇ ਉਹ ਕਹਿੰਦੇ ਸਾਡੀ ਇਹ ਮਤਲਬ ਕਿ ਕਲਚਰ ਹੈ ਜੀ ਸਾਡਾ ਇਹ ਬੈਕਗ੍ਰਾਊਂਡ ਦੇ ਉੱਤੇ ਹੀ ਆਉਂਦਾ ਪਿਆ ਸਾਰੀਆਂ ਚੀਜ਼ਾਂ ਤੇ ਉਹ ਮਤਲਬ ਕਿ ਸਾਡੇ ਅਸੀਂ ਇਹਨੂੰ ਨਹੀਂ ਮਤਲਬ ਕਿ ਰੋਕ ਸਕਦੇ ਜਾਂ ਕਰ ਸਕਦੇ ਉਹ ਕਹਿੰਦੇ ਭਾਈ ਤੁਸੀਂ ਆਪਣੇ ਮੁਲਕ ਚ ਜੋ ਮਰਜ਼ੀ ਕਰੋ ਪਰ ਇਹ ਸਦਨ ਦੇ ਵਿੱਚ ਜਿਹੜਾ ਇੱਕ ਸਾਂਝਾ ਸਦਨ ਹੈ ਉਹ ਯੂਰੋਪੀਅਨ ਯੂਨੀਅਨ ਦਾ ਤੇ ਇੱਥੇ ਇਹ ਚੀਜ਼ ਨਹੀਂ ਚੱਲੇਗੀ ਬਾਹਰ ਜੋ ਮਰਜ਼ੀ ਕਰੋ ਹੱਦ ਤੋਂ ਇਸੇ ਤਰ੍ਹਾਂ ਸਾਡੇ ਇੱਥੇ ਸਕੂਲਾਂ ਦੇ ਵਿੱਚ ਪਿਛਲੇ 10 ਤੋਂ 12-15 ਸਾਲਾਂ ਤੋਂ ਜਿਹੜੀ ਹੋ ਗਈ ਲਾਗੂ ਹੋ ਗਈ ਸਕੂਲ ਹੋ ਗਏ ਰੈਸਟੋਰੈਂਟ ਹੋ ਗਏ ਪਹਿਲਾਂ ਰੈਸਟੋਰੈਂਟ ਦੇ ਵਿੱਚ ਅੰਦਰ ਹੀ ਸਮੋਕਿੰਗ ਕਰ ਲਈ ਜਾਂਦੀ ਸੀ ਪਰ ਉਹ ਬੈਨ ਕਰ ਦਿੱਤੀ ਗਈ ਉਹਨਾਂ ਲਈ ਇੱਕ ਵੱਖਰੇ ਕੈਬਨ ਬਣਾ ਦਿੱਤੇ ਗਏ ਜਾਂ ਫਿਰ ਬਾਹਰ ਤੁਸੀਂ ਜਿਹੜਾ ਜਾ ਕੇ ਕਰ ਸਕਦੇ ਹੋ ਤੇ ਸਕੂਲਾਂ ਦੇ ਵਿੱਚ ਇਹ ਕਰ ਦਿੱਤਾ ਗਿਆ ਕਿ ਜਿੱਥੇ ਤੱਕ ਸਕੂਲ ਦੀ ਬਾਉਂਡਰੀ ਹੈ ਚਾਹੇ ਉਹਦੇ ਵਿੱਚ ਬੱਚੇ ਵੀ ਸੀ ਜਾਂ ਟੀਚਰ ਸਾਹਿਬਾਨ ਸੀ ਜੋ ਵੀ ਕਰਦੇ ਸੀ ਸਮੋਕ ਉਹ ਬਾਉਂਡਰੀ ਤੋਂ ਬਾਹਰ ਜਾ ਕੇ ਕਰ ਸਕਦੇ ਨੇ ਉਸ ਬਾਉਂਡਰੀ ਤੋਂ ਅੰਦਰ ਨਹੀਂ ਕਰ ਸਕਦੇ ਜੀ
0: ਬਿਲਕੁਲ ਬਿਲਕੁਲ ਪਰ ਇਹ ਚੀਜ਼ਾਂ ਹੈਗੀਆਂ ਕੋਈ ਨਾ ਕੋਈ ਤਾਂ ਨਿਯਮ ਲਾਗੂ ਕੀਤੇ ਹੀ ਆ ਨਾ ਉਹਨਾਂ ਨੇ ਸੋ ਇਸ ਕਰਕੇ ਹੁਣ ਦੇਖੋ ਆਪੋਜੀਸ਼ਨ ਕਹਿ ਰਹੀ ਸੀਗੀ ਹਾਂ ਜੀ ਵੀ ਡੋਪ ਟੈਸਟ ਕਰਾਓ ਜੀ ਐਲਕੋਮੀਟਰ ਲਾਓ ਜੀ ਇਹਨਾਂ ਨੂੰ ਹਾਂਜੀ ਤੇ PGI ਤੋਂ ਡਾਕਟਰ ਲਿਆਓ ਜੀ ਇਹ ਗੱਲਾਂ ਕਹਿਣ ਦੀ ਨੌਬਤ ਕਿਉਂ ਆਈ ਜੀ
1: ਬਿਲਕੁਲ ਹੈ ਜੀ
0: ਸਵਾਲ ਤਾਂ ਇਹ ਹੈਗਾ ਕਿ ਆਪਾਂ ਇੱਕ ਕੰਮ ਇਹੋ ਜਿਹਾ ਇੱਕ ਬੰਦਾ ਇਹੋ ਜਿਹਾ ਕੰਮ ਕਰਦਾ ਉਹਦੇ ਨਾਲ ਜਿਹੜਾ ਆ ਸਾਰਿਆਂ ਦਾ ਜਿਹੜਾ ਇੰਪ੍ਰੈਸ਼ਨ ਖਰਾਬ ਹੁੰਦਾ ਜੀ
1: ਨਾਲੇ ਵੱਡੀ ਗੱਲ ਇਹ ਵੀ ਹੈ ਨਾ ਨੁਕਸਾਨ ਇਹਦੇ ਵਿੱਚ ਨਾ ਤਾਂ ਓਪੋਜੀਸ਼ਨ ਦਾ ਨਾ ਕਿਸੇ ਹੋਰ ਦਾ ਨੁਕਸਾਨ ਆ ਪੰਜਾਬ ਦਾ ਜਾਂ ਮੁੱਖ ਮੰਤਰੀ ਦੀ ਆਪਣੀ ਛਵੀ ਦਾ ਜਾਂ ਪਾਰਟੀ ਦਾ ਹੈ ਜੀ
0: ਬਿਲਕੁਲ ਜੀ ਬਿਲਕੁਲ ਬਿਲਕੁਲ ਇਸ ਚੀਜ਼ ਨੂੰ ਜਿਹੜਾ ਹੈਗਾ ਇਹ ਜਰਨਲੀ ਜਿਹੜਾ ਆ ਵੀ ਪਤਾ ਨੀ ਮਾਨ ਸਾਹਿਬ ਕਿਉਂ ਨੀ ਸਮਝਦੇ ਵੀ ਇਹ ਹੁਣ ਨੋ ਡਾਊਟ ਕਿ ਉਹ ਜਿਸ ਅਹੁਦੇ ਤੇ ਬੈਠੇ ਹੈਗੇ ਕਹਿੰਦੇ ਸਮਰੱਥ ਕੋ ਨਹੀਂ ਦੋਸ਼ ਗੁਸਾਈ ਹਾਂਜੀ ਭਾਈ ਜਿਹੜਾ ਤਾਕਤਵਰ ਬੰਦਾ ਹੁੰਦਾ ਹੈਗਾ ਆ ਜੀ ਉਹਦੇ ਤੇ ਉਂਗਲੀ ਚੱਕਣੀ ਬੜੀ ਔਖੀ ਹੁੰਦੀ ਆ ਤੇ ਪਰ ਜੋ ਹੈਗਾ ਸੱਚਾਈ ਆ ਉਹ ਸਾਰਿਆਂ ਦੇ ਸਾਹਮਣੇ ਹੈਗਾ ਹੈ ਜੀ ਜਾਂ ਤਾਂ ਫਿਰ ਜਿਹੜਾ ਹੈਗਾ ਆ ਜੀ ਏਦਾਂ ਦੀ ਗੱਲ ਜੇ ਹੁਣ ਅੱਜ ਤੁਸੀਂ ਡਿਨਾਇਲ ਮੋਡ ਦੇ ਵਿੱਚ ਆ ਸਪੀਕਰ ਸਾਹਿਬ ਜਿਹੜੇ ਹੈਗੇ ਆ ਉਹ ਤੁਹਾਡੇ ਪੜਦੇ ਪਾਉਂਦੇ ਪਏ ਆ ਜੀ ਜਿੱਦਾਂ ਮਰਜ਼ੀ ਜਾਇਜ਼ ਨਜਾਇਜ਼ ਉਹ ਮੌਕਾ ਨੀ ਦਿੰਦੇ ਆਪੋਜੀਸ਼ਨ ਨੂੰ ਜਿਹੜਾ ਆ ਜਾਂ ਤੁਹਾਡੀਆਂ ਟੈਕਨੀਕਲ ਟੀਮਸ ਹੈਗੀਆਂ ਕਿ ਆਪੋਜੀਸ਼ਨ ਦੀ ਗੱਲ ਜਿਹੜੀ ਆ ਉਹਨੂੰ ਦਬਾਉਣ ਦੇ ਵਿੱਚ ਤੇ ਤੁਹਾਡੀ ਗੱਲ ਨੂੰ ਉਭਾਰਨ ਦੇ ਵਿੱਚ ਉਹਨਾਂ ਦਾ ਵੱਡਾ ਰੋਲ ਆ ਜੀ ਸੋ ਇਸ ਕਰਕੇ ਜਿਹੜਾ ਹੈਗਾ ਵਿਧਾਨ ਸਭਾ ਜਿਹੜੀ ਹੈਗੀ ਆ ਵੀ ਉਹ ਸਮਥਿੰਗ ਇਜ਼ ਮੌਕਰੀ ਉਹਨੂੰ ਕਹਿੰਦੇ ਹੁੰਦੇ ਨਾ ਵੀ ਜਿਹੜਾ ਮਜ਼ਾਕ ਬਣ ਗਿਆ ਜੀ
1: ਤੇ ਇੱਕ ਚੀਜ਼ ਮੈਂ ਹੋਰ ਸੋਚ ਰਿਹਾ ਸੀ ਚਲੋ ਗੱਲ ਵੀ ਆਪਾਂ ਕਰਦੇ ਸੀਗੇ ਆਪਣੇ ਨਾਲ ਔਜਲਾ ਸਾਹਿਬ ਵੀ ਸੀ ਉਸ ਸਮੇਂ ਤਾਂ ਇੱਕ ਤਰ੍ਹਾਂ ਦਾ ਜਾਣ ਬੁੱਝ ਕੇ ਵੀ ਜਾਂ ਜਿੱਥੇ ਇੱਕ ਪਾਰਟੀ ਜਿਹੜੀ ਪੀਕ ਦੇ ਉੱਤੇ ਚਲੇ ਜਾਂਦੀ ਹੈ ਇੱਕ ਤਰ੍ਹਾਂ ਦਾ ਉਹਦਾ ਮਜ਼ਾਕ ਬਣਾਉਣ ਦੇ ਲਈ ਮੈਂ ਕਹਾਂਗਾ ਕਿ ਜੋ ਗਿਰਾਵਟ ਆਮ ਆਦਮੀ ਪਾਰਟੀ ਦੇ ਵਿੱਚ ਆਈ ਹੈ ਜਾਂ ਆ ਰਹੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਹਿ ਸਕਦੇ ਹਾਂ ਕਿ ਜਿਵੇਂ ਕਿ ਇੱਕ ਚੇਅਰ ਨੂੰ ਸੰਬੋਧਨ ਹੁੰਦੇ ਨੇ ਜਾਂ ਚੇਅਰ ਦੇ ਉੱਤੇ ਪਰਸਨ ਬੈਠੇ ਨੇ ਕੁਲਤਾਰ ਸਿੰਘ ਸੰਧਵਾਂ ਸਾਹਿਬ ਇੱਕ ਨਿਰਪੱਖ ਜਾਂ ਹਰ ਧਿਰ ਦੀ ਗੱਲ ਸੁਣਨ ਦਾ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਹੈ। ਕਿਤੇ ਨਾ ਕਿਤੇ ਉਹ ਸਭ ਤੋਂ ਵੱਡੀ ਢਾਹ ਮੈਨੂੰ ਲੱਗਦੀ ਹੈ ਕਿ ਉਹਨਾਂ ਦੇ ਕਰਕੇ ਹੀ ਲੱਗ ਰਹੀ ਹੈ ਕਿ ਇਹਨਾਂ ਨੂੰ ਇੰਨੀ ਖੁੱਲ੍ਹ ਦੇ ਦਿੱਤੀ ਜਾਂ ਕਰ ਦਿੱਤਾ ਵੀ ਜੋ ਮੂੰਹ ਆਉਂਦਾ ਬੋਲੀ ਜਾਓ ਕਰੀ ਜਾਓ। ਉਹ ਕਿਤੇ ਨਾ ਕਿਤੇ ਬੇਇੱਜ਼ਤੀ ਵੀ ਤਾਂ ਹੋ ਰਹੀ ਹੈ ਨਾ ਉਹਨਾਂ ਦੀ, ਪਾਰਟੀ ਦੀ ਵੀ ਤਾਂ ਹੋ ਰਹੀ ਹੈ ਨਾ, ਜੇ ਉਹ ਆਪਣੀ ਜ਼ਿੰਮੇਵਾਰੀ ਤੋਂ ਚੰਗੀ ਤਰ੍ਹਾਂ ਨਿਭਾਉਂਦੇ ਜਾਂ ਨਿਭਾਉਣ ਦੀ ਕੋਸ਼ਿਸ਼ ਕਰਦੇ ਕਿ ਪਾਰਟੀ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਹੁੰਦੀ।
0: ਪਰ ਉਹ ਤੁਹਾਨੂੰ ਦਿਖਦੇ ਤਾਂ ਸ਼ੈਲਟਰ ਕਰਦੇ ਆ, ਦਿਖਦੇ ਹੈਗੇ ਇਸ ਤਰੀਕੇ ਵੀ ਇਹ ਉਹਨਾਂ ਨੂੰ ਸ਼ੈਲਟਰ ਕਰਦੇ ਆ ਤੇ ਵਿਰੋਧੀਆਂ ਨੂੰ ਸਨੱਬ ਕਰਦੇ ਹੈਗੇ ਆ। ਇਨ ਫੈਕਟ ਭਾਰੇ ਸਾਹਿਬ ਤੁਸੀਂ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਯਾਦ ਕਰੋ ਵੀ ਜਦੋਂ ਸੰਧਵਾ ਸਾਹਿਬ ਬਾਰੇ ਵੀ ਚੱਲਣ ਲੱਗ ਪਿਆ ਸੀ ਕਿ ਹੀ ਇਜ਼ ਕੰਪੀਟੀਟਰ ਆਫ ਭਗਵੰਤ ਮਾਨ, ਹਾਂਜੀ ਉਹ ਤਾਂ ਆਪ ਚਾਹੁੰਦੇ ਸੀਗੇ ਖਰੇ ਵੀ ਭਗਵੰਤ ਮਾਨ ਦੀ ਜਗ੍ਹਾ ਤੇ ਮੈਨੂੰ ਰੀਪਲੇਸ ਕਰਕੇ ਬਣਾ ਦੇਣਾ ਹੈਗਾ ਜੀ,
1: ਬਿਲਕੁਲ।
0: ਸੋ ਇਸ ਕਰਕੇ ਵੇਖੋ ਦੇਰੇ ਰਾਜਨੀਤੀ ਦੇ ਵਿਚ ਕੋਈ ਐਂਡ ਥੋੜਾ ਹੁੰਦਾ ਹੈਗਾ, ਦੇਰੇ ਦੋਨੋ ਐਂਡ ਆਫ ਪੋਲੀਟਿਕਸ। ਉਹ ਤਾਂ ਚਾਹੁੰਗੇ ਹੈਗੇ ਜੀ ਵੀ ਮਾਨ ਸਾਹਿਬ ਦਾ ਗ੍ਰਾਫ ਇੰਨਾ ਘੱਟ ਗਏ ਕਿ ਜੇ ਕੱਲ ਨੂੰ ਜਿਹੜਾ ਹੈਗਾ ਆ ਵੀ ਜੇ ਪਾਵਰ ਚ ਆ ਜਾਈਏ ਤਾਂ ਵੀ ਮੈਂ ਇਹਨਾਂ ਦਾ ਸਬਸਟੀਚਿਊਟ ਹੋਵਾਂ, ਹੈਂਜੀ ਤੇ ਜੇ ਜਿਹੜਾ ਹੈਗਾ ਪਾਵਰ ਚ ਨਹੀਂ ਵੀ ਆਉਂਦੇ ਤੇ ਜਿਹੜਾ ਹੈਗਾ ਆ ਵਿਰੋਧੀ ਧਿਰ ਦਾ ਆਗੂ ਬਣਨ ਦਾ ਮੌਕਾ ਜਿਹੜਾ ਹੈਗਾ ਆ ਪ੍ਰੈਫਰੈਂਸ ਮੈਨੂੰ ਮਿਲੇ ਮਾਨ ਸਾਹਿਬ ਦੀ ਜਗ੍ਹਾ ਤੇ।
1: ਬਿਲਕੁਲ,
0: ਇਸ ਕਰਕੇ ਉਹ ਆਪਣਾ ਜਿਹੜਾ ਜਿੱਥੇ ਬੈਠੇ ਹੈਗੇ ਬਟ ਜੋ ਲੱਗਦਾ ਹੈਗਾ ਆ ਕਿ ਜਿਸ ਚੇਅਰ ਤੇ ਬੈਠੇ ਹੈਗੇ ਆ ਉਹਦੇ ਨਾਲ ਤਾਂ ਉਹ ਜਸਟਿਸ ਨਹੀਂ ਕਰ ਰਹੇ। ਇਹ ਮੈਂ ਵੀ ਮਹਿਸੂਸ ਕਰਦਾ, ਇਹ ਤੁਸੀਂ ਵੀ ਮਹਿਸੂਸ ਕਰਦੇ, ਇਹ ਔਜਲਾ ਸਾਹਿਬ ਵੀ ਉਸ ਵੇਲੇ ਮਹਿਸੂਸ ਕਰਦੇ ਸੀ ਤੇ ਪੰਜਾਬ ਦੇ ਸਾਰੇ ਲੋਕ ਹੀ ਮਹਿਸੂਸ ਕਰਦੇ ਆ ਜੀ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਹੁਣ ਅੱਗੇ ਤੁਸੀਂ ਦੇਖੋ ਇਹਨਾਂ ਨੇ ਪਲਾਨ ਕੀਤੀ ਆ ਯਾਤਰਾ ਜੀ,
1: ਹਾਂਜੀ ਬਿਲਕੁਲ,
0: ਇਹਨਾਂ ਨੇ ਹਾਂਜੀ 6 ਤਰੀਕ ਤੋਂ 9 ਤਰੀਕ ਤੱਕ ਜਿਹੜੀ ਹੈਗੀ ਆ ਸ਼ੁਕਰਾਨਾ ਯਾਤਰਾ
1: ਜੀ,
0: ਤੇ ਉਹ ਸ਼ੁਕਰਾਨਾ ਯਾਤਰਾ ਇਹਨਾਂ ਨੇ ਜਿਹੜਾ ਹੈਗਾ ਸਰ ਇਹ ਸਿੱਖ ਮੁੱਦਿਆਂ ਨੂੰ ਨਾਲ ਲੈ ਕੇ ਤੁਰੇ ਹੈਗੇ ਆ ਵੀ ਇਹਨਾਂ ਕੋਈ ਉਹਨਾਂ ਉੱਥੇ ਕੋਈ ਕੰਮ ਨੀ ਹੋਇਆ ਜਿਹੜਾ ਕਾਨੂੰਨ ਬਣਾਇਆ ਆਇਆ ਸੀਗਾ ਉਹਦੇ ਤਹਿਤ ਜਿਹੜਾ ਉਹਦੇ ਆਪਣੀ ਪਿੱਠ ਥਪਤ ਪਾਉਂਦੇ ਆ ਜੀ। ਜਿੱਦਣ ਉਹ ਮੈਰਿਟ ਦੇ ਉੱਤੇ ਜਿਹੜਾ ਹੈਗਾ ਆ ਕਿਸੇ ਕੋਰਟ ਦੇ ਵਿੱਚ ਵੀ ਚਰਚਾ ਚ ਆ ਗਿਆ ਤੇ ਉਹ ਆਪਣੇ ਆਪ ਤੁਸੀਂ ਦੇਖਿਓ ਵੀ ਉੱਤੇ ਹੈਗਾ ਆ ਜੀ ਸ਼ੱਕ ਦੀ ਗੁੰਜਾਇਸ਼ ਹੈਗੀ ਆ ਜੀ ਵੀ ਹਾਂਜੀ ਉੱਥੇ ਵੀ ਉਹ ਵਡਵਰਸ ਵੀ ਹੋ ਸਕਦਾ ਅਬੋਲਿਸ਼ ਵੀ ਹੋ ਸਕਦਾ।
1: ਤੁਸੀਂ ਦੇਖੋ ਕਿੰਨੇ
0: ਪ੍ਰੋਗਰਾਮ ਜਿਹੜਾ ਹੈਗਾ ਆ ਜੀ
1: ਘਟਨਾ
0: ਬੰਦਾ ਕੋਈ
1: ਮੰਦਭਾਗੀ ਘਟਨਾ ਦੇ ਉੱਤੇ ਕੇਸ ਦਰਜ ਹੋ ਗਿਆ ਤੇ ਉਹ ਵੀ ਹੁੱਬ ਕੇ ਦੱਸਦੇ ਨੇ ਕਿ ਪਹਿਲਾ ਕੇਸ ਦਰਜ ਹੋ ਗਿਆ ਜੀ ਕਿ ਖੁਸ਼ੀ ਮਨਾਉਣ ਵਾਲੀ ਗੱਲ ਆ ਜੀ।
0: ਸਰ ਇਹਨਾਂ ਨੂੰ ਇਹਦੇ ਕੰਸੀਕੁਐਂਸਿਸ ਹੀ ਨਹੀਂ ਪਤਾ ਜੀ। ਤੁਸੀਂ ਮੈਂ ਇੱਕ ਸਰ ਵੀਡੀਓ ਵੀ ਦੇਖੀ ਹੈਗੀ ਸੀ ਉਹ ਬੰਦੇ ਨੇ ਕਿਹਾ ਕਹਿੰਦਾ ਮੇਰਾ ਦੋਸਤ ਹੈਗਾ ਸੀਗਾ ਉਹਨੇ ਆਪਣੇ ਘਰ ਜਿਹੜੇ ਸੀਗੇ ਉਹ ਜਿੰਨੇ ਆਪਣੇ ਪੋਥੀਆਂ ਸੀਗੀਆਂ ਜਾਂ ਗੁਟਕਾ ਸਾਹਿਬ ਸੀ ਉਹ ਕਿਸੇ ਹੋਰ ਦੋ ਸੱਜਣ ਮਿੱਤਰ ਦੇ ਫੜਾਇਆ ਆ। ਕਹਿੰਦਾ ਯਾਰ ਭਈ ਪਤਾ ਨੀ ਹੁੰਦਾ ਕਿਹੜੇ ਵੇਲੇ ਭਈ ਕੋਈ ਆ ਕੇ ਕਹਿ ਰਹੇ ਵੀ ਇਹਨਾਂ ਦੇ ਬੇਅਦਬੀ ਕੀਤੀ ਹੈਗੀ ਆ ਜਾਂ ਕੋਈ ਗ੍ਰੰਥ ਪੁਰਾਣੇ ਵੀ ਹੋ ਜਾਂਦੇ ਹੈਗੇ ਕਿਸੇ ਦਾ ਹੈਗੀ ਕਿਸੇ ਦਾ ਪੰਨਾ ਹੋ ਜਾ ਉਹ ਫਟ ਵੀ ਜਾਂਦਾ ਹੈਗਾ ਤੇ ਕੱਲ ਨੂੰ ਮੁੜ ਕੇ ਜਿਹੜਾ ਹੈਗਾ ਦੋਸ਼ ਲੱਗੂਗਾ ਇਸ ਕਰਕੇ ਆਪਾਂ ਅਗਲੇ ਦੇ ਧਿਆਨ ਦਾ ਹੈਗਾ ਜੀ।
1: ਜੀ ਬਿਲਕੁਲ ਜੀ।
0: ਹੁਣ ਮੈਨੂੰ ਡਰ ਹੈਗਾ ਸਰ ਕਿ ਕਿਤੇ ਲੋਕੀ ਜਿਹੜਾ ਕਿਉਂਕਿ ਸਰ ਇਹਨਾਂ ਦੇ ਜਿਹੜੀ ਇਹਨਾਂ ਦੀ ਫੌਜ ਆ ਅਨਕੰਟਰੋਲਡ ਤੁਰੀ ਫਿਰਦੀ ਉਹ ਲੋਕਾਂ ਜਿਹੜੇ ਹੋਟਲਾਂ ਦੇ ਉੱਤੇ ਚੈਕਿੰਗ ਕਰਨ ਚੱਲ ਜਾਂਦੇ ਝੋਲੇ ਪਵਾ ਕੇ
1: ਹੈਜੀ
0: ਕਿਹੜੀ ਲਾਫੁਲ ਅਥਾਰਟੀ ਦੇ ਨਾਲ ਜਿਹੜਾ ਹੈਗਾ ਆ ਉਹ ਵੱਲੋਂ ਜਾਂਦੇ ਹੈਗੇ ਆ ਜੀ ਵੀ ਤੁਸੀਂ ਦੇਖੋ ਨਾ ਫੇਰ ਦੁਕਾਨਾਂ ਤੋਂ ਪੈਸੇ ਲੈਂਦੇ ਹੈਗੇ ਆ ਜੀ ਉਹ ਵੀਡੀਓ ਵਾਇਰਲ ਹੁੰਦੀਆਂ ਪਈਆਂ ਜੀ ਅਸੀਂ ਲੰਗਰ ਕਰਨ ਆਇਆ ਜੀ ਉਹ ਲੰਗਰ ਕਰਨ ਆਇਆ ਹੈਗਾ ਜੀ ਤੁਹਾਡੀ ਸਮਰੱਥਾ ਹੈਗੀ ਕਰੋ ਨਹੀਂ ਤਾਂ ਨਾ ਕਰੋ।
1: ਬਿਲਕੁਲ ਜੀ
0: ਤੁਸੀਂ ਲੋਕਾਂ ਨੂੰ ਕਿਉਂ ਫੋਰਸ ਕਰਦੇ ਹੈਗੇ ਵੀ ਭਾਈ ਮੈਂ ਪੈਸੇ ਦੇ ਵੀ ਲੰਗਰ ਕਰਨ ਆਇਆ
1: ਜੀ
0: ਉਹ ਫੜੀਆਂ ਵਾਲਿਆਂ ਕੋਲੋਂ ਦੁਕਾਨਦਾਰਾਂ ਕੋਲੋਂ ਪੈਸੇ ਲੈਂਦੇ ਹੈਗੇ ਜੀ ਹੁਣ ਉਹਨਾਂ ਬੰਦਿਆਂ ਨੂੰ ਇਸ ਆੜ ਦੇ ਵਿੱਚ ਵੀ ਸਾਨੂੰ ਤਾਂ ਪਤਾ ਲੱਗਾ ਜੀ ਖਬਰ ਮਿਲੀ ਜੀ ਵੀ ਤੁਹਾਡੇ ਘਰ ਦੇ ਵਿੱਚ ਜਿਹੜਾ ਹੈਗਾ ਆ ਬੇਅਦਬੀ ਹੁੰਦੀ ਤੁਸੀਂ ਅਦਬ ਨਾਲ ਜਿਹੜਾ ਹੈਗਾ ਗੁਟਕਾ ਸਾਹਿਬ ਨੀ ਰੱਖਦੇ ਹਾਂਜੀ ਉਹ ਜਿਹਦੇ ਮਰਜ਼ੀ ਘਰ ਦੇ ਅੰਦਰ ਵੜ ਜਾਣ ਜੀ
1: ਬਿਲਕੁਲ ਆ ਜੀ
0: ਜੋ ਮਰਜ਼ੀ ਦੋਸ਼ ਲਾ ਦੇਣ ਜੀ
1: ਮੈਨੂੰ ਟਾਲੇ ਸੀ ਜੀ ਉਹਨਾਂ ਦਾ ਧੰਦਾ ਫਿਰ ਸ਼ੁਰੂ ਹੋ ਜਾਣਾ ਕੰਮ ਇਹ
0: ਕਿਤੇ ਲੋਕੀ ਘਰਾਂ ਦੇ ਬਾਹਰ ਬੋਰਡ ਨਾ ਲਾ ਦੇਣ ਜੀ ਤੇ ਹਾਂ ਜੀ ਜੀ ਇਸ ਘਰ ਦੇ ਵਿੱਚ ਕੋਈ ਵੀ ਗੁਰਬਾਣੀ ਨਾਲ ਸੰਬੰਧਿਤ ਲਿਟਰੇਚਰ ਮੌਜੂਦ ਨਹੀਂ ਹੈ
1: ਬਿਲਕੁਲ
0: ਹਾਂਜੀ ਇਸ ਲਈ ਅੰਦਰ ਆਉਣਾ ਸਖ਼ਤ ਮਨਾ ਹੈ
1: ਜੀ
0: ਇਹੀ ਗੁਣਾ ਜੀ
1: ਬਿਲਕੁਲ
0: ਇਹਨਾਂ ਨੂੰ ਕੰਸੀਕੁਐਂਸਿਸ ਪਤਾ ਹੀ ਨਹੀਂ ਇਸ ਚੀਜ਼ ਦੇ ਕੀ ਹੈਗੇ ਆ ਪਤਾ ਨਹੀਂ ਇਹ ਕੀ ਸੋਚ ਕੇ ਬੈਠੇ ਹੈਗੇ ਆ ਕਿ ਜੋ ਤੁਸੀਂ ਜਿਹੜਾ ਹੈਗਾ ਆਪਣੇ ਵੱਲੋਂ ਤੁਸੀਂ ਪਿੱਠ ਥਪਥ ਪਾਉਂਦੇ ਆ ਆਪਣੀ
1: ਜੀ,
0: ਤੁਸੀਂ ਦੇਖਿਓ ਤਾਂ ਸਹੀ ਸਾਰੇ ਇਸ ਕੇਸ ਦੇ ਵਿੱਚ ਵੀ ਜਿਹੜਾ ਤੁਸੀਂ ਕਹਿੰਦੇ ਪਹਿਲਾ ਕੇਸ ਦਰਜ ਹੋ ਗਿਆ ਆ, ਜਿੱਦਾਂ ਤੋਂ ਇਹ ਸਜ਼ਾ ਕਰਾ ਜਾਣਗੇ ਇਸ ਕੇਸ ਦੇ ਵਿੱਚ ਉਦਣ ਗੱਲ ਕਰਿਓ, ਕਿਉਂਕਿ ਜਿੱਦਣ ਕਿਸੇ ਨੂੰ ਸਜ਼ਾ ਹੋਈ ਉਹਨੇ ਇਸ ਚੀਜ਼ ਦੀ ਵੈਲਿਡਿਟੀ ਜਿਹੜੀ ਹੈਗੀ ਉਹਨੂੰ ਚੈਲੰਜ ਕਰਨਾ ਆ, ਉੱਥੇ ਕੋਰਟ ਜਵਾਬ ਨਹੀਂ ਦੇ ਸਕਦੀ ਇਹਨੂੰ ਅਨਾਲਿਸਿਸ ਕਰਨ ਤੋਂ।
1: ਬਿਲਕੁਲ ਹੈ ਜੀ,
0: ਹਾਂਜੀ, ਔਰ ਉਸ ਵੇਲੇ ਮਨਿਊਟਲੀ ਤੌਰ ਤੇ ਵਿਚਾਰਿਆ ਜਾਊਗਾ ਇਸ ਚੀਜ਼ ਨੂੰ।
1: ਬਿਲਕੁਲ ਹੈ ਜੀ,
0: ਕਿਉਂਕਿ ਕਿਸੇ ਦੀ ਲਾਈਫ ਦਾ ਕੁਐਸਚਨ ਆਫ ਲਾਈਫ ਇਨਵੋਲਵ ਹੋਣਾ ਹੈਗਾ ਜੀ।
1: ਜੀ ਜਿਵੇਂ ਸੈਣੀ ਸਾਹਿਬ,
0: ਇਸ ਕਰਕੇ ਪਹਿਲੇ
1: ਹਾਂਜੀ ਹਾਂਜੀ
0: ਸਰ ਘੱਟ ਸਜ਼ਾ ਵੀ ਜਿਹੜੀ ਸੀ ਨਾ ਜੀ ਉਹ ਇਸ ਕਰਕੇ ਨਹੀਂ ਸੀ ਹੈਗੀ ਵੀ ਹਾਂ ਵੀ ਉੱਥੇ ਹੁੰਦੀ ਨਹੀਂ ਸੀ ਜਾਂ ਘੱਟ ਸਜ਼ਾ ਹੁੰਦੀ, ਘੱਟ ਸਜ਼ਾ ਹੋਵੇ ਵੱਧ ਸਜ਼ਾ ਹੋਵੇ, ਗੱਲ ਤਾਂ ਇਹ ਕਿ ਜਿਹੜੇ ਪ੍ਰੋਸੀਜਰਲ ਲੈਪਸ ਆ ਉਹ ਦੂਰ ਕਰਨ ਦੀ ਲੋੜ ਸੀ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਹਾਂਜੀ।
1: ਤੇ ਸੈਣੀ ਸਾਹਿਬ ਇੱਕ ਪਾਸੇ ਦਾਅਵਾ ਕਰ ਰਹੇ ਨੇ ਕਿ ਅਸੀਂ ਬਹੁਤ ਵੱਡੀ ਪਾਰਟੀ ਹੈ, ਲੱਖਾਂ ਕਰੋੜਾਂ ਦੀ ਪਾਰਟੀ ਹੈ, ਪਰ ਜਿਹੜੇ 95 ਜਾਂ 92 ਵਿਧਾਇਕ ਨੇ ਉਹਦੇ ਵਿੱਚੋਂ ਚਲੋ 7 ਜਿਹੜੇ ਨੇ ਆਪਣੇ ਐਮ ਪੀ ਤਾਂ ਉਧਰਲੇ ਪਾਸੇ ਹੋ ਗਏ, ਉਸੇ ਹੀ ਸਾਰੀ ਚੀਜ਼ ਦੇ ਪਿੱਛੇ ਜੋ ਕਹਿ ਸਕਦੇ ਹਾਂ ਕਿ ਮੀਡੀਆ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ, ਉਸ ਨੂੰ ਇਸੇ ਚੀਜ਼ ਦੇ ਵਿੱਚ ਦੇਖਿਆ ਜਾ ਰਿਹਾ ਕਿ ਜਿਹੜਾ ਬੇ ਭਰੋਸਗੀ ਜਾਂ ਕਹਿ ਲਓ ਜਾਂ ਭਰੋਸਗੀ ਮਤਾ ਜਿਹੜਾ ਪੇਸ਼ ਕਰਨਾ, ਪਰ ਉਹਦੇ ਵਿੱਚ ਜਿਵੇਂ ਕਿ ਅੱਜ ਵਿਪ ਜਾਰੀ ਕੀਤਾ ਜਾਂ ਪਿਛਲੇ ਦਿਨਾਂ ਚ ਜਲੰਧਰ ਦੇ ਵਿੱਚ ਜੋ ਇਨ੍ਹਾਂ ਨੇ ਮੀਟਿੰਗ ਬੁਲਾਈ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ, ਉਹਦੇ ਵਿੱਚ ਜਿਹੜੇ ਨੇ 30-35 ਜਿਹੜੇ ਸੀ ਇਨ੍ਹਾਂ ਦੇ ਨੁਮਾਇੰਦੇ ਜਿਹੜੇ ਨੇ ਉਹ ਗੈਰ ਹਾਜ਼ਰ ਰਹੇ ਨੇ, ਤੇ ਅੱਜ ਸਦਨ ਦੇ ਵਿੱਚ ਵੀ ਜਿਹੜਾ ਦੇਖਿਆ ਜਾਵੇ ਤਾਂ 30-32 ਜਣੇ ਉਹਦੇ ਵਿੱਚੋਂ ਵੀ ਗੈਰ ਹਾਜ਼ਰ ਰਹੇ ਨੇ, ਕਿਵੇਂ ਦੇਖਦੇ ਹੋ ਇਹ? ਕੀ ਮਤਲਬ ਕਿ ਫਿਰ ਇਸ ਦੇ ਉੱਤੇ ਸਵਾਲ ਵੀ ਵੈਸੇ ਖੜੇ ਹੋਏ ਆ, ਤੇ ਵਿਪ ਵੀ ਜਾਰੀ ਕਰਨਾ ਪੈ ਗਿਆ ਕਿ ਭਾਈ ਸਾਰਿਆਂ ਦੀ ਹਾਜ਼ਰੀ ਜ਼ਰੂਰੀ ਹੈ, ਤੁਸੀਂ ਆਓ, ਇਹ ਡਰ ਕਿਉਂ ਸਤਾ ਰਿਹਾ? ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਇਹ ਮੁੱਦਾ ਚੱਕਿਆ ਅੱਜ ਕਿ 95 ਵਿਧਾਇਕ ਤੁਹਾਡੇ ਕੋਲ ਨੇ, ਤਾਂ ਭਰੋਸਗੀ ਮਤੇ ਦੀ ਕੀ ਜ਼ਰੂਰਤ ਹੈ ਭਾਈ?
0: ਬਿਲਕੁਲ ਜੀ, ਉਹ ਤਾਂ ਭਾਰਤ ਸਾਹਿਬ ਇਹਨਾਂ ਨੂੰ ਇਹ ਹੈਗਾ ਸੀਗਾ ਜੀ ਕਿ ਬੰਦੇ ਜਿਹੜੇ ਆ ਟੁੱਟ ਕੇ ਜਾ ਸਕਦੇ ਆ, ਹੁਣ 6 ਮਹੀਨੇ ਤੱਕ ਸਰਕਾਰ ਸਿਕਿਓਰ ਹੋ ਗਈ
1: ਜੀ,
0: ਠੀਕ ਹੈ ਜੀ, ਮਨਿਓਰਟੀ ਚ ਆ ਵੀ ਜਾਵੇ ਤੇ ਕੋਈ ਬੰਦਾ ਜਿਹੜਾ ਹੈਗਾ ਆ ਉਹਨਾਂ ਨੂੰ ਕਹਿ ਨਹੀਂ ਸਕਦਾ ਕਿ ਆਪਣਾ ਜਿਹੜਾ ਹੈਗਾ ਆ ਭਰੋਸੇ ਦਾ ਮਤ ਲਓ ਤੁਸੀਂ, ਤੇ ਇਸ ਕਰਕੇ ਜਿਹੜਾ ਆ ਵੀ ਉਹ 6 ਮਹੀਨੇ ਤੋਂ ਪਹਿਲਾਂ ਨੀ ਨਾ ਜੀ ਇਹ ਇੱਕ ਵਾਰੀ ਦਿਆ ਤੇ 6 ਮਹੀਨੇ ਤੋਂ ਪਹਿਲਾਂ ਨੀ ਮੰਗਿਆ ਜਾ ਸਕਦਾ ਜੀ ਦੁਬਾਰਾ।
1: ਬਿਲਕੁਲ ਹੈ ਜੀ,
0: ਇਸ ਕਰਕੇ ਹੈਗਾ ਆ ਜੀ, ਭਾਵਾਂ ਹੁਣ ਸਾਰੇ ਹੀ ਚੱਲ ਜਾਣ ਤੇ ਉਹਨਾਂ ਨੂੰ ਕੋਈ ਫਰਕ ਨੀ, ਸਰਕਾਰ ਚੱਲਦੀ ਰਹੂਗੀ ਜੀ ਨਾ। ਸਰ ਇਹ ਪਤਾ ਨੀ ਹੈਗਾ ਆ ਇਹਨਾਂ ਨੂੰ, ਵੈਸੇ ਹੀ ਛੱਕ ਮਾਰਦਾ ਹੈਗਾ ਜੀ, ਕਿਸੇ ਨੇ ਨੀ ਸੀ ਅਜੇ ਜਾਣਾ ਜੀ, ਸਾਰਿਆਂ ਨੇ ਜਾਣਾ ਜਿਹੜਾ ਨੇ ਉਹਨਾਂ ਨੇ ਜਦੋਂ ਕੋਡ ਆਫ ਕੰਡਕਟ ਲੱਗਣਾ ਹੈ ਉਦੋਂ ਜਾਣਾ ਜੀ,
1: ਉਦੋਂ ਜਦੋਂ ਖਰੀਦੋ ਫਰੋਖਤ ਹੋਣੀ ਸ਼ੁਰੂ
0: ਉਦੋਂ ਛਾਲਾ ਮਾਰਨੀਆਂ ਉਹਨਾਂ ਨੇ,
1: ਠੀਕ ਹੈ ਜੀ,
0: ਹਾਂਜੀ, ਤੇ ਇਹ ਹੁਣ
1: ਹੈਗਾ ਆ ਰੱਦੀ ਦੇ ਭਾਅ ਥੋੜੀ ਜਾਣਗੇ,
0: ਤੁਹਾਨੂੰ ਪਤਾ ਹੀ ਹੈਗਾ ਆ, ਔਰ ਰਜਿੰਦਰ ਗੁਪਤੇ ਦੇ ਜਿੱਦਾਂ ਫੈਕਟਰੀ ਦੇ ਉੱਤੇ ਤੁਸੀਂ ਮਾਰਿਆ ਹੈਗਾ ਆ ਜੀ, ਵੀ ਉੱਥੇ ਉਸ ਉਹਦਾ ਵਾਸਤੇ ਉਹਨਾਂ ਨੇ ਰਿਟ ਕੀਤੀ ਜੀ, ਇਸੇ ਕਰਕੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਉਸ ਚੀਜ਼ ਨੂੰ ਚੈਲੰਜ ਕੀਤਾ ਵੀ ਮੇਰੇ ਨਾਲ ਜਿਹੜਾ ਹੈਗਾ ਡਿਸਕ੍ਰਿਮੀਨੇਸ਼ਨ ਹੋ ਰਹੀ ਆ ਬਿਕੋਜ਼ ਕਿ ਮੈਂ ਜਿਹੜਾ ਹੈਗਾ ਆ ਵੀ ਆਮ ਆਦਮੀ ਪਾਰਟੀ ਤੋਂ ਬੀਜੇਪੀ ਚ ਚੱਲ ਗਿਆ ਆ, ਤੇ ਇਹਨਾਂ ਨੇ ਸਟੇਟ ਨੇ ਜਿਹੜੀ ਆ ਮੇਰੇ ਨਾਲ ਇਸ ਕਰਕੇ ਪੇਰੰਚਿਸ਼ ਕੱਢੀ ਆ ਜੀ।
1: ਬਿਲਕੁਲ ਹੈ ਜੀ,
0: ਉਹਨਾਂ ਨੇ ਕੀ ਕੀਤਾ ਜੀ ਉਸ ਚੀਜ਼ ਦੇ ਉੱਤੇ ਜਿਹੜਾ ਆ ਉਹ ਸਰਕਾਰ ਬੈਕ ਆਊਟ ਹੋ ਗਈ ਜੀ, ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨੀ ਜੀ, ਹਾਂਜੀ ਉਹ ਯੂ ਟਰਨ ਲੈ ਲਿਆ ਜੀ, ਅਸੀਂ ਤਾਂ ਸਾਡੀ ਅਸੀਂ ਤਾਂ ਕੋਈ ਛਾਪਾ ਨੀ ਮਾਰਿਆ, ਅਸੀਂ ਤਾਂ ਰੁਟੀਨ ਵਿਜ਼ਿਟ ਸੀ ਸਾਡੀ ਜੀ, ਅਸੀਂ ਤਾਂ ਦੇਖਣ ਗਏ ਸੀ ਕੋਈ ਚਾਹ ਪਾਣੀ ਪੀਣ ਗਏ ਸੀ
1: ਜੀ,
0: ਤੁਸੀਂ ਇਹ ਦੇਖੋ ਤਾਂ ਸਹੀ ਨਾ ਜੀ ਵੀ ਉੱਥੇ ਯੂ ਟਰਨ ਕਰ ਰਿਹਾ ਹੈਗਾ ਆ ਜੀ, ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਆਪਣੇ ਸਾਹਨੀ ਸਾਹਿਬ
1: ਹਾਂਜੀ
0: ਰਾਜ ਸਭਾ ਸਦੱਸਿਆ ਜਿਹੜੇ ਉਹਨਾਂ ਨੇ ਟਵੀਟ ਵੀ ਇਸੀ ਗੱਲ ਦਾ ਕੀਤਾ ਕਿ ਉਹਨਾਂ ਨੇ ਜਿਹੜੀ ਮੀਡੀਆ ਚ ਖਬਰ ਨੀ ਆਈ ਤੇ ਨਾ ਉਸ ਚੀਜ਼ ਤੇ ਵੀ ਲਵਲੀ ਯੂਨੀਵਰਸਿਟੀ ਵਾਲਿਆਂ ਤੇ ਵੀ ਮਤਲਬ ਜਿਹੜਾ ਹੈਗਾ ਆ ਵੀ ਇਹ ਛਾਪੇ ਮਾਰੇ ਗਏ ਹੈਗੇ ਆ ਜੀ, ਸੋ ਉਹ ਇਸ ਚੀਜ਼ ਦਾ ਜਿਹੜਾ ਆ ਉਹ ਸਟੇਟ ਏਜੰਸੀ ਜਿਹੜੀਆਂ ਆ ਵੀ ਇਹ ਸਟੇਟ ਗੌਰਮੈਂਟ ਜਿਹੜੀ ਹੈਗੀ ਆ ਉਹਨਾਂ ਨੇ ਵੀ ਆਪਣੀਆਂ ਏਜੰਸੀ ਨੂੰ ਐਕਟਿਵ ਕਰ ਲਿਆ ਆ ਵੀ ਭਾਈ ਜੇ ਹੁਣ ਇਸੇ ਚੀਜ਼ ਦੇ ਨਾਲ ਹੀ ਜਿਹੜੀਆਂ ਹੈਗੀਆਂ ਬੰਦੇ ਤੋੜ ਕੇ ਲਿਆਉਂਦੇ ਜਾ ਸਕਦੇ ਹੈਗੇ ਆ ਜਾਂ ਬੰਦਿਆਂ ਨੂੰ ਜਿਹੜਾ ਹੈਗਾ ਆ ਟੋਰਚਰ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਆ ਤੇ ਤੁਸੀਂ ਭਾਈ ਹੋ ਜਾਓ ਐਕਟਿਵ ਤੇ ਤੁਸੀਂ ਇਹ ਕੰਮ ਕਰੋ, ਉਹ ਆਪਣੇ ਸੈਂਟਰਲ ਜਿਹੜੀ ਹੈਗੀ ਆ ਸੈਂਟਰ ਗੌਰਮੈਂਟ ਆਪਣੀ ਏਜੰਸੀ ਦਾ ਮਿਸ ਯੂਜ ਕਰ ਸਕਦੀ ਆ ਤੇ ਸਾਨੂੰ ਕਿਹੜਾ ਨਹੀਂ ਆਉਂਦਾ ਸਟੇਟ ਵਾਲਿਆਂ ਨੂੰ ਜੀ, ਉਹ ਦੋਨੇ ਪਾਸੇ ਹੁਣ ਮੁਕਾਬਲਾ ਆ, ਹੁਣ ਦੇਖੋ ਜੀ ਵੀ ਜਿਹੜੇ ਬੰਦੇ ਹੈਗੇ ਆ ਰਾਜਨੀਤਿਕ ਇਹ ਤਾਂ 6 ਮਹੀਨੇ ਪਿਸਣਗੇ ਪਿਸਣਗੇ ਜੀ,
1: ਬਿਲਕੁਲ ਹੈ ਜੀ,
0: ਜਦ ਤੱਕ ਚੋਣਾਂ ਨਹੀਂ ਹੁੰਦੀਆਂ ਤਦ ਤੱਕ ਜਿਹੜਾ ਹੈਗਾ ਆ ਇਹ ਆਪਣਾ ਜਿਹੜੇ ਆ ਕੱਢਣਗੇ ਜੀ ਲੜਕਾ
1: ਜੀ। ਸੈਣੀ ਸਾਹਿਬ ਦੋ ਕੋਰਟ ਦੇ ਮਾਮਲੇ ਨੇ, ਉਹਨਾਂ ਦੇ ਵੱਲ ਨੂੰ ਥੋੜਾ ਜਿਹਾ ਧਿਆਨ ਤੁਹਾਡਾ ਖਿੱਚਾਂਗਾ। ਹੁਣੇ ਹੁਣੇ ਖਬਰ ਇਹ ਵੀ ਆਈ ਹੈ ਕਿ ਜਿਹੜਾ ਸਿੱਧੂ ਮੂਸੇ ਵਾਲਾ ਕੇਸ ਜਿਹੜਾ ਸੀਗਾ ਚੱਲ ਰਿਹਾ ਜੀ, ਉਹਦੇ ਵਿੱਚ ਸਬੂਤਾਂ ਦੀ ਘਾਟ ਦੇ ਕਾਰਨ ਜੀਵਨ ਜੋਤ ਨੂੰ ਜਿਹੜਾ ਬੇਗੁਨਾਹ ਐਲਾਨ ਦਿੱਤਾ ਜੀ, ਅੱਜ ਤਿੰਨ ਜਣਿਆਂ ਦੀ ਗਵਾਹੀ ਹੋਈ ਹੈ ਜੀ।
0: ਭਾਰਤ ਸਾਹਿਬ ਆਹੀ ਤੇ ਚੀਜ਼ ਹੈ ਜੀ, ਤੇ ਸਬੂਤਾਂ ਦੀ ਘਾਟ ਜਿਹੜੀ ਹੈਗੀ, ਕਿਉਂਕਿ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਆ ਨਾ ਜੀ,
1: ਜੀ
0: ਸਰ, ਉਹ ਬੇਈਮਾਨ ਆ
1: ਜੀ।
0: ਠੀਕ ਹੈ ਜੀ, ਆਪ ਹੀ ਉਹ ਮੁਲਜ਼ਮ ਨੂੰ ਜਿਹੜਾ ਹੈਗਾ ਬੁੱਕ ਕਰਕੇ ਲਿਆਉਂਦੇ ਹੈਗੇ ਆ, ਆਪ ਹੀ ਉਹਨੂੰ ਜਿਹੜਾ ਆ ਵੀ ਰਸਤਾ ਦੱਸਦੇ ਆ ਜੀ,
1: ਜੀ
0: ਤੇ ਤੂੰ ਕਿੱਦਾਂ ਬਚ ਸਕਦਾ ਹੈਗਾ ਆ ਜੀ। ਉਹਦੇ ਵਿੱਚ ਜਿਹੜਾ ਹੈਗਾ ਜੇ ਅਗਲੇ ਦਾ ਇਨਫਲੂਐਂਸ ਯੂਜ਼ ਹੋ ਜਾਂਦਾ ਤੇ ਫਿਰ ਇਹ ਜਿਹੜਾ ਆ ਉਹ ਉੱਥੇ ਉਸ ਤਰੀਕੇ ਨਾਲ ਗਵਾਹੀਆਂ ਹੀ ਨੀ ਭੁਗਤਦੀਆਂ ਜੀ,
1: ਤੇ
0: ਜੱਜ ਨੇ ਤਾਂ ਜਿਹੜਾ ਹੈਗਾ ਆ ਫਾਈਲ, ਸੋਰੀ ਸਰ, ਜੱਜ ਨੇ ਤਾਂ ਫਾਈਲ ਦੇ ਮੁਤਾਬਕ ਫੈਸਲਾ ਦੇਣਾ ਜੀ।
1: ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਅਸਟੈਬਲਿਸ਼ ਹੀ ਨੀ ਹੁੰਦਾ ਜੀ ਜਦੋਂ ਜੱਜ ਨੇ ਫਾਈਲ ਦੇ ਮੁਤਾਬਕ ਦੇਖਣਾ ਜੀ।
1: ਜਿੰਨਾ ਇਹ ਹਾਈ ਪ੍ਰੋਫਾਈਲ ਕੇਸ ਬਣ ਗਿਆ ਉਹਦੇ ਵਿੱਚ 11 ਗਵਾਹਾਂ ਨੂੰ ਗਵਾਹੀ ਦੇਣ ਦੇ ਲਈ ਤਲਬ ਕੀਤਾ ਸੀ ਤੇ ਸਿਰਫ 3 ਜਣਿਆਂ ਨੇ ਗਵਾਹੀ ਦਿੱਤੀ ਹੈ ਜੀ ਉਸ ਚ।
0: ਸਰ ਉਹ ਫਿਰ ਸੀਕੁਐਂਸ ਜਿਹੜੇ ਹੈਗੇ ਜੁੜਦੇ ਨੀ ਨਾ ਹੁੰਦੇ ਜੀ, ਉਸ ਵੇਲੇ ਤਾਂ ਆਈ ਵਾਸ਼ ਕਰਨ ਦੇ ਕਰਕੇ ਨਾ ਜੀ, ਕਦੀ ਉਹ ਕਿਸੇ ਨੇ ਕਿਸੇ ਨੂੰ ਚਾਹ ਪਿਲਾਈ ਜੀ, ਉਹਨਾਂ ਨੂੰ ਕਿਸੇ ਉੱਥੇ ਅਗਲੇ ਨੇ ਭਾਵਾਂ ਮੁੱਲ ਢਾਬੇ ਤੇ ਪੀਤੀ ਹੋਵੇ ਚਾਹ, ਉਹ ਚਾਹ ਵਾਲਾ ਚੱਕ ਲਿਆ ਜੀ, ਉਹ ਆਈ ਵਾਸ਼ ਹੁੰਦਾ ਰਹਿੰਦਾ ਹੈਗਾ ਜੀ ਵੀ ਇੱਕ ਹੋਰ ਬੰਦਾ ਫੜ ਲਿਆ ਜੀ, ਇੱਕ ਆਹ ਫੜ ਲਿਆ ਜੀ, ਉਹ ਅਨਨੈਸੈਸਰੀ ਵੀ ਏਦਾਂ ਹੁੰਦੀ ਹੈ ਸਰ। ਜਦੋਂ ਏਦਾਂ ਦਾ ਮਤਲਬ ਜਿਹੜਾ ਹੈਗਾ ਵੀ ਕੇਸ ਜਿਹੜਾ ਹੁੰਦਾ ਨਾ ਜੀ, ਤੇ ਉਹਦੇ ਵਿੱਚ ਜਿਹੜਾ ਆ ਫਿਰ ਵੱਧ ਤੋਂ ਵੱਧ ਗ੍ਰਿਫਤਾਰੀਆਂ ਦਿਖਾਉਣੀਆਂ ਹੁੰਦੀਆਂ, ਮੌਕੇ ਤੇ ਲੋਕਾਂ ਨੂੰ ਸ਼ਾਂਤ ਕਰਨਾ ਹੁੰਦਾ ਜੀ, ਤੇ ਉਹ ਗਵਾਹ ਰੱਖੇ ਹੁੰਦੇ ਆ ਉਹ ਫੇਰ, ਕਿਉਂਕਿ ਸਰ ਟੂ ਸੀਕ ਦੀ ਕਨਵਿਕਸ਼ਨ ਆਫ ਏ ਪਰਸਨ ਇਨ ਦਾ ਕੋਰਟ, ਉੱਥੇ ਸਰ ਬਹੁਤ ਕਨਵਿੰਸਿੰਗ ਐਵੀਡੈਂਸ ਚਾਹੀਦਾ ਹੁੰਦਾ ਜੀ। ਜੱਜ ਨੇ ਜਿਹੜਾ ਹੈਗਾ ਕਿਸੇ ਨੂੰ ਸਜ਼ਾ ਕਰਨੀ ਆ ਨਾ, ਤੇ ਉਹਨੇ ਮਤਲਬ ਦੋ ਚਾਰ ਤੁਹਾਡੀਆਂ ਗੱਲਾਂ ਦੇ ਆਧਾਰ ਤੇ ਨੀ ਕਿਸੇ ਨੂੰ ਸਜ਼ਾ ਕਰਨੀ ਜੀ।
1: ਜੱਜ ਚਲੋ ਉਹਨਾਂ ਨੇ ਆਪਣੀ ਲਾਈਫ ਕੱਢੀ ਹੁੰਦੀ ਆ, ਉਹਨਾਂ ਦਾ ਐਕਸਪੀਰੀਅੰਸ ਹੁੰਦਾ, ਜਦੋਂ ਮੈਨੂੰ ਵੀ ਇੱਕ ਵਾਰੀ ਇੱਥੇ ਮੈਨੂੰ ਮੌਕਾ ਮਿਲਿਆ ਤੇ ਉਹ ਤਾਂ ਅੱਖ ਦੇ ਵਿੱਚ ਪਾ ਕੇ ਜਦੋਂ ਗੱਲ ਕਰਨੀ ਪੈਂਦੀ ਆ ਨਾ, ਵੱਡੇ ਵੱਡੇ ਬੰਦਿਆਂ ਦੀਆਂ ਮਤਲਬ ਕਿ ਪੈਰ ਹਿੱਲ ਜਾਂਦੇ ਆ ਧਰਤੀ ਤੋਂ, ਕਿ ਵੀ ਉਹਨਾਂ ਨੂੰ ਮਿੰਟ ਚ ਪਤਾ ਲੱਗ ਜਾਂਦਾ ਕਿ ਇਹ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ ਜੀ।
0: ਸਰ ਦੂਜੀ ਗੱਲ ਇਹ ਆ ਨਾ ਜੀ, ਉਹਨਾਂ ਨੇ ਇਸ ਚੀਜ਼ ਤੇ, ਇਹ ਤਾਂ ਉਹਨਾਂ ਦੀ ਆਪਣੀ ਆਬਜ਼ਰਵੇਸ਼ਨ ਹੈ ਨਾ ਜੀ, ਉਹਨਾਂ ਨੇ ਜਿਹੜਾ ਹੈਗਾ ਆ ਜਦੋਂ ਕੋਈ ਵੀ ਫੈਸਲਾ ਲਿਖਾਉਣਾ ਨਾ ਜੀ, ਉਹ ਲਿੰਕ ਨੀ ਟੁੱਟਣਾ ਚਾਹੀਦਾ।
1: ਬਿਲਕੁਲ ਹੈ ਜੀ,
0: ਮਤਲਬ ਇਹ ਹੁੰਦਾ ਆ ਕਿ ਪ੍ਰੋਸੀਕਿਊਸ਼ਨ ਜਾਣ ਬੁੱਝ ਕੇ ਲਿੰਕ ਛੱਡਦੀ ਆ ਜੀ, ਤਾਂ ਕਿ ਬੰਦੇ ਜਿਹੜੇ ਹੈਗੇ ਆ ਉਹ ਬਚਾਏ ਜਾ ਸਕਣ। ਮੈਂ ਅੱਗੇ ਵੀ ਇੱਕ ਵਾਰੀ ਬੇਨਤੀ ਕੀਤੀ ਸੀ ਕਿ ਸਰ ਸਾਡੀ ਸਟੇਟ ਵਿਜੀਲੈਂਸ ਜਿਹੜੇ ਬੰਦੇ ਫੜਦੀ ਆ ਜੀ, ਬੰਦਾ ਫੜ ਲਿਆ ਉਸ ਵੇਲੇ ਜਿਹੜਾ ਹੈਗਾ ਵੀ ਪੈਸੇ ਜਿਹੜੇ ਅਗਲਾ ਲੈਂਦਾ ਜੀ, ਫਲਾਨਾ ਪਟਵਾਰੀ ਫੜ ਲਿਆ ਜੀ, ਹਾਂਜੀ, ਉਹ ਜੋ ਫੜ ਲੈਂਦੇ ਹੈਗੇ ਉਹ ਉਹਦੇ ਘਰ ਵਿੱਚ ਵੀ ਛਾਪਾ ਮਾਰ ਲੈਂਦੇ ਹੈਗੇ ਜੀ, ਉੱਥੋਂ ਵੀ ਜੇ ਕੋਈ ਪੈਸੇ ਲੱਭ ਪੈਂਦੇ ਹੈਗੇ, ਸਾਰਾ ਕੁਛ ਜਿਹੜਾ ਹੈਗਾ ਰੌਲਾ ਪੈ ਜਾਂਦਾ ਜੀ। ਬਾਅਦ ਚ ਉਹਦੇ ਆਪ ਹੀ ਉਹਨੂੰ ਹੌਸਲਾ ਦੇ ਆਉਂਦੇ, ਉਹਦੇ ਘਰਦਿਆਂ ਨੂੰ ਕਹਿੰਦੇ ਵੀ ਘਬਰਾਈ ਨਾ, ਇਹ ਤਾਂ ਜੋ ਹੋਣਾ ਸੀ ਕਿਹਾ ਹੋ
1: ਜੀ,
0: ਤੈਨੂੰ ਅਸੀਂ ਫੜਿਆ ਹੈਗਾ ਤੇ ਬਰੀ ਵੀ ਅਸੀਂ ਤੈਨੂੰ ਕਰਾਉਣਾ ਆ। ਉਸ ਤੋਂ ਬਾਅਦ ਫਿਰ ਉਹਦੇ ਘਰ ਦੇ ਬੰਦੇ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਫਿਰ ਉਹ ਹੋਰ ਕਿਸੇ ਕੋਲ ਨੀ ਜਾਂਦੇ, ਉਹ ਵਿਜੀਲੈਂਸ ਵਾਲਿਆਂ ਕੋਲ ਹੀ ਜਾਂਦੇ ਆ, ਤੇ ਵਿਜੀਲੈਂਸ ਵਾਲੇ ਜਾ ਕੇ ਤੇ ਆਪਣੀ ਮਰਜ਼ੀ ਦਾ ਵਕੀਲ ਕਰਾਉਂਦੇ ਆ ਜੀ ਉਹਨਾਂ ਨੂੰ, ਹਾਂਜੀ, ਫਿਰ ਵਿਜੀਲੈਂਸ ਵਾਲੇ ਹੀ ਉਹਦੀ ਜਮਾਨਤ ਕਰਾਉਂਦੇ ਆ ਬੰਦੇ ਦੀ, ਫਿਰ ਵਿਜੀਲੈਂਸ ਵਾਲੇ ਹੀ ਉਹ ਗਵਾਹ ਤੋੜਦੇ ਆ ਜਿਹੜਾ ਇੰਡੀਪੈਂਡੈਂਟ ਵਿਟਨੈਸ ਵਿੱਚ ਜੁਆਇਨ ਕੀਤਾ ਆ ਹੁੰਦਾ ਜੀ।
1: ਗਗਨਦੀਪ ਰੰਧਾਵਾ ਦਾ ਜਿਹੜਾ ਮਾਮਲਾ ਸੀ ਖੁਦਕੁਸ਼ੀ ਦਾ, ਉਹਦੇ ਵਿੱਚ ਅੱਜ ਚਲੋ ਕੋਰਟ ਦੇ ਵਿੱਚ ਜੋ ਕੁਝ ਹੋਇਆ ਤੇ ਮੰਤਰੀ ਜਿਹੜਾ ਪੀਏ ਦਿਲਬਾਗ ਸਿੰਘ ਜਾਂ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਨੇ ਉਹ ਭਗੌੜੇ ਕਰਾਰ ਦਿੱਤੇ ਹੋਏ ਨੇ ਕਿ ਉਹ ਲੱਭੇ ਹੀ ਨਹੀਂ ਹਜੇ ਤਾਈ ਜੀ।
0: ਸਰ ਕੋਰਟ ਦੀ ਤਾਂ ਪ੍ਰੋਸੈਸ ਹੈਗੀ ਆ ਜੀ, ਹੁਣ ਜੱਜ ਨੇ ਜੁਡੀਸ਼ੀਅਲ ਜਿਹੜਾ ਹੈਗਾ ਆ ਸਟਾਫ ਉਹਨੇ ਥੋੜਾ ਫੜ ਜਾਣਾ, ਕੰਮ ਤਾਂ ਪੁਲਿਸ ਨੇ ਹੀ ਕਰਨਾ ਨਾ ਜੀ,
1: ਜੀ
0: ਉਹ ਤਾਂ ਭਾਵੇਂ ਆਪਣੇ ਘਰ ਬੈਠੇ ਹੋਣ,
1: ਉਹ ਤਾਂ ਕਹਿੰਦੇ ਪੁਲਿਸ ਦੀ ਪਹੁੰਚ ਤੋਂ ਹੀ ਬਾਹਰ ਹੈ ਜੀ ਸਾਡੇ,
0: ਉਹ ਤਾਂ ਫਿਰ ਠੀਕ ਗੱਲ ਹੈਗੀ ਆ, ਉਹ ਭਾਵੇਂ ਘਰ ਦੇ ਅੰਦਰ ਬੈਠੇ ਹੋਣ, ਜਿਹਨੂੰ ਨਹੀਂ ਫੜਨਾ ਨਹੀਂ ਫੜਨਾ, ਪੁਲਿਸ ਨੇ ਕਾਗਜ਼ਾਂ ਚ ਕਾਰਵਾਈ
1: ਜੀ।
0: ਸਰ ਪੁਲਿਸ ਜਾਵੇ ਤੇ ਬੰਦਾ ਜਿਹੜਾ ਹੈਗਾ ਆ 10 ਕਿਲੋਮੀਟਰ ਨਹੀਂ ਦੌੜ ਸਕਦਾ
1: ਪਤਾਲ ਚੋਂ ਕੱਢ
0: ਲਈ, ਇਹ ਤਾਂ ਸਿਰਫ ਜਿਹੜਾ ਹੈਗਾ ਇਹ ਉਹਨਾਂ ਦੀ ਸਹਿਮਤੀ ਹੁੰਦੀ ਹੈਗੀ ਆ, ਇਸੇ ਚੀਜ਼ ਕਰਕੇ ਤਾਂ ਪਰਿਵਾਰ ਦਾ ਜਿਹੜਾ ਹੈਗਾ ਆ ਬੋ ਭੰਗ ਹੋ ਰਿਹਾ ਇਹਨਾਂ ਚੀਜ਼ਾਂ ਤੋਂ, ਉਹਨਾਂ ਨੂੰ ਨੀ ਆਸ ਹੈਗੀ ਵੀ ਸਟੇਟ ਦੇ ਉੱਤੇ ਵੀ ਇਹ ਸਰਕਾਰ ਸਾਨੂੰ ਇਨਸਾਫ ਦਊਗੀ ਜੀ।
1: ਬਿਲਕੁਲ ਹੈ ਜੀ,
0: ਉਹ CBI ਦਾ ਜਿਹੜਾ ਹੈਗਾ ਆ ਸਰ ਔਖਾ ਕੰਮ ਹੁੰਦਾ ਆ ਬਹੁਤ, ਮਤਲਬ ਦੇਖੋ ਇਹ ਆਪਣਾ ਜਿਹੜਾ ਹੈਗਾ ਆ ਪਟਿਆਲੇ ਵਾਲੇ ਕੇਸ ਦੇ ਵਿੱਚ, ਕਰਨਲ ਸਾਹਿਬ ਵਾਲੇ ਕੇਸ ਦੇ ਵਿੱਚ ਉਹ ਜਨਾਨੀ ਉਹ ਜਿਹੜੀ CBI ਤੱਕ ਗਿਆ ਨਾ ਕੰਮ, ਉਹ ਇਸ ਕਰਕੇ ਉਹਦੇ ਵਿੱਚ ਉਹ ਜਿਹੜੀ ਹੈਗੀ ਸੀਗੀ ਉਹਨਾਂ ਦੀ ਵਾਈਫ ਕਰਨਲ ਸਾਹਿਬ ਦੀ ਰਿਤੂ ਮੈਡਮ, ਉਹਨਾਂ ਦਾ ਬਹੁਤ ਹੀ ਕੰਟਰੀਬਿਊਸ਼ਨ ਸੀਗਾ ਸਰ। ਉਹਨਾਂ ਨੇ ਇਸ ਕੇਸ ਨੂੰ ਲਾਈਮ ਲਾਈਟ ਦੇ ਵਿੱਚ ਹੀ ਰੱਖਿਆ ਹੈ ਜੀ। ਫਿਰ ਉਹਨਾਂ ਨੇ ਕਿੰਨਾ ਸੰਘਰਸ਼ ਕੀਤਾ, ਉਸ ਸੰਘਰਸ਼ ਦੀ ਬਦੌਲਤ ਜਿਹੜਾ ਹੈਗਾ ਆ ਤੇ ਉਹ ਉੱਥੇ ਤੱਕ। ਫੇਰ ਵੀ ਦੇਖੋ ਹਾਈ ਕੋਰਟ ਦੇ ਵਿੱਚ ਵੀ ਟਵਿਸਟ ਹੋ ਗਿਆ ਸੀਗਾ ਜੀ, ਚੰਡੀਗੜ੍ਹ ਦੀ ਪੁਲਿਸ ਨੂੰ ਦੇ ਦਿੱਤਾ ਸੀ ਜੀ।
1: ਨਾਲੇ ਇਹ ਵੀ ਆ ਨਾ ਜੀ, CBI ਦੀ ਜਦੋਂ ਫਿਰ ਉਹਨਾਂ ਦੇ ਹੱਥ ਦੇ ਵਿੱਚ ਆ ਜਾਂਦਾ, ਫਿਰ ਜਿਹੜੇ ਲੋਕਲ ਆਫੀਸਰ ਨੇ ਉਹਨਾਂ ਦੀ ਵੀ ਜਵਾਬਦੇਹੀ ਹੋ ਜਾਂਦੀ ਨਾ। ਹੁਣ ਤਾਂ ਵੀ ਚਲੋ ਆਫੀਸਰ ਦੀ ਜਵਾਬਦੇਹੀ ਨਹੀਂ ਉਨੀ ਬਣਦੀ, ਉਹਨਾਂ ਤੋਂ ਥੱਲੇ ਜਿਹੜੇ ਨੇ ਲੱਗੇ ਹੋਏ ਨੇ ਮੁਲਾਜ਼ਮ ਜਿਹੜੇ, ਉਹਨਾਂ ਦੀ ਜ਼ਰੂਰ ਫਿਰ ਜਵਾਬਦੇਹੀ ਬਣ ਜਾਂਦੀ ਹੈ। ਪਰ ਉੱਥੇ ਫਿਰ CBI ਦੇ ਵਿੱਚ ਫਿਰ ਇਹ ਆਫੀਸਰ ਜਵਾਬ ਦੇ ਨਾਲ ਲੱਗ ਕੇ ਫਿਰ ਸਾਰਾ ਜਵਾਬ ਦੇਣਾ ਪੈਂਦਾ, ਕਾਰਵਾਈ ਕਰਾਉਣੀ ਪੈਂਦੀ ਨਾਲ ਲੱਗ ਕੇ ਜਦੋਂ ਅਗਲੇ ਆਉਂਦੇ ਆ ਜੀ।
0: ਭਾਰੇ ਸਾਹਿਬ ਗੱਲ ਏਦਾਂ ਹੈਗੀ ਆ, ਨੋ ਡਾਊਟ CBI ਦਾ ਕਨਵੈਕਸ਼ਨ ਰੇਟ ਘੱਟ ਹੋਊਗਾ, ਵੱਧ ਹੋਊਗਾ ਜਾਂ ਜੋ ਮਰਜ਼ੀ ਆ ਜੀ, ਪਰ ਲੋਕਾਂ ਦਾ ਅੱਜ ਵੀ ਵਿਸ਼ਵਾਸ ਜਿੱਥੇ ਸਟੇਟ ਏਜੰਸੀਜ਼ ਤੋਂ ਦੂਰ ਆ,
1: ਬਿਲਕੁਲ
0: ਉੱਥੇ ਉਹਨਾਂ ਦਾ CBI ਚ ਆ ਵੀ CBI ਦਾ ਹੋ ਜਾਏ ਤੇ ਸਾਨੂੰ ਜਸਟਿਸ ਮਿਲ ਜਾਊਗਾ ਜੀ।
1: ਬਿਲਕੁਲ ਹੈ ਜੀ,
0: ਹਾਂਜੀ ਸਰ
1: ਜੀ।
0: ਇਸ ਕਰਕੇ ਭਗੌੜੇ ਵਾਲੀ ਗੱਲ ਕੋਈ ਨੀ ਜੀ, ਭਗੌੜਾ ਭਗੂੜਾ ਕੋਈ ਨੀ ਹੈਗਾ, ਸਾਰੇ ਘਰੇ ਹੈਗੇ ਆ, ਉਹ ਕਾਗਜ਼ੀ ਭਗੌੜੇ ਹੈਗੇ ਆ ਜੀ, ਉਹ ਸਾਨੂੰ ਰੋਜ਼ ਪਤਾ ਹੈਗਾ, ਅਸੀਂ ਰੋਜ਼ ਕਚਹਿਰੀਆਂ ਚ ਇਹ ਕੁਛ ਹੀ ਦੇਖਦੇ ਆ ਜੀ।
1: ਜੀ ਬਿਲਕੁਲ
0: ਜੀ ਸਰ,
1: ਭਗੌੜਾ ਨੀ ਜੀ ਭਗੌੜਾ,
0: ਬਿਲਕੁਲ ਜੀ ਬਿਲਕੁਲ,
1: ਜਦੋਂ ਭਗੌੜਿਆਂ ਦਾ ਸੱਦਾ ਆ ਗਿਆ ਸਾਰਾ ਕੁਛ ਸਟੂਡੀਓ ਦਾ ਨੰਬਰ ਹੈ। ਤਦ ਤੱਕ ਬਹੁਤ ਸਾਰੇ ਦੋਸਤਾਂ ਦਾ ਪਿਆਰ ਮੁਹੱਬਤ ਤੁਹਾਡੇ ਸੁਨੇਹੇ ਆ ਰਹੇ ਨੇ, ਕਾਲ ਵੀ ਕਰ ਸਕਦੇ ਹੋ ਤੇ ਅੱਗੇ ਜਾ ਕੇ ਆਪਾਂ ਜੇ ਨਾਵਲ ਦੀ ਸਮਾਪਤੀ ਕਰਨੀ ਹੈ ਕਾਲ ਕਰਨੀ ਚਾਹੁੰਦੇ ਤਾਂ ਹੁਣ ਕਰ ਸਕਦੇ ਹੋ, ਕਿਉਂਕਿ ਮੈਂ ਹੋਰ 10-15 ਮਿੰਟ ਹੀ ਕਾਲ ਲਵਾਂਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਜ ਨਾਵਲ ਦੀ ਸਮਾਪਤੀ ਕਰਾਂਗੇ। ਸਟੂਡੀਓ ਦਾ ਨੰਬਰ +358 449 76 1962 ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਤੇ ਕੋਈ ਵਿਚਾਰ ਦੇਣਾ ਚਾਹੁੰਦੇ ਹੋ ਤਾਂ ਸਵਾਗਤ ਰਹੇਗਾ। ਜੋ ਅੱਜ ਕੁਝ ਸਾਰਾ ਕੁਝ ਜੋ ਕੁਝ ਵਾਪਰਿਆ ਉਹਦੇ ਵਿੱਚ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ ਸਵਾਗਤ ਹੈ ਜੀ। ਤੇ ਤਦ ਤੱਕ ਤੁਹਾਡੇ ਨਾਲ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਉਧਰ ਟਰੰਪ ਸਾਹਿਬ ਕਹਿੰਦੇ ਗਰੀਬੀ ਅਸੀਂ ਵੀ ਚੱਕ ਦੇਣੀ ਹੈ, ਤੇ ਹੁਣ ਗਰੀਬ ਵੀ ਹੋਣਗੇ ਅਮੀਰ, ਅਮਰੀਕੀ ਕਾਮਿਆਂ ਨੂੰ ਟਰੰਪ ਨੇ ਤੋਹਫ਼ਾ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਦੇਸ਼ ਦੇ ਲੱਖਾਂ ਕਾਮਿਆਂ ਦੀ ਕਿਸਮਤ ਬਦਲਣ ਦੇ ਮਕਸਦ ਦੇ ਨਾਲ ਇੱਕ ਇਤਿਹਾਸਕ ਜਾਣਕਾਰੀ ਜਿਹੜੀ ਹੈ ਕਾਰਜਕਾਰੀ ਹੁਕਮ ਦੇ ਉੱਤੇ ਦਸਤਖਤ ਕੀਤੇ ਹੈ। ਇਸ ਨਵੀਂ ਯੋਜਨਾ ਦਾ ਮੁੱਖ ਉਦੇਸ਼ ਉਨ੍ਹਾਂ ਘੱਟ ਆਮਦਨ ਵਾਲੇ ਕਾਮਿਆਂ ਦੇ ਲਈ ਰਿਟਾਇਰਮੈਂਟ ਜਿਹੜੀ ਹੈ ਬਚਤ ਖਾਤਿਆਂ ਤੱਕ ਪਹੁੰਚ ਵਧਾਉਣੀ ਹੈ, ਜਿਨ੍ਹਾਂ ਦੇ ਕੋਲ ਆਪਣੀ ਨੌਕਰੀ ਰਾਹੀਂ ਅਜਿਹੀ ਕੋਈ ਸਹੂਲਤ ਮੌਜੂਦ ਨਹੀਂ। ਟਰੰਪ ਨੇ ਇਸ ਨੂੰ ਜਿਹੜਾ ਇਤਿਹਾਸਕ ਕਾਰਜਕਾਰੀ ਹੁਕਮ ਦੱਸਿਆ, ਜਿੱਦਾਂ ਆਪਣੇ ਮਾਨ ਸਾਹਿਬ ਕਹਿੰਦੇ ਨੇ ਅੱਜ ਦਾ ਇਤਿਹਾਸਕ ਹੀ ਹੋਏਗਾ ਸਦਨ, ਉਧਰ ਟਰੰਪ ਸਾਹਿਬ ਵੀ ਕਿਹੜਾ ਮਾਨ ਸਾਹਿਬ ਘੱਟ ਤੋੜੀ ਆ ਸਾਡੇ ਟਰੰਪ ਸਾਹਿਬ ਵੱਲੋਂ, ਇੱਕੋ ਜਿਹੇ ਨੇ ਜੀ। ਇਤਿਹਾਸਕ ਕਾਰਜਕਾਰੀ ਹੁਕਮ ਦੱਸਦਿਆਂ ਕਿਹਾ ਕਿ ਹੁਣ ਅਮਰੀਕਾ ਨਾਗਰਿਕਾਂ ਨੂੰ ਵੀ ਸੰਘੀ ਕਰਮਚਾਰੀਆਂ ਵਾਂਗ ਉੱਚ ਗੁਣਵੱਤਾ ਵਾਲੇ ਰਿਟਾਇਰਮੈਂਟ ਜਿਹੜੀ ਹੈ ਬਚਤ ਖਾਤਿਆਂ ਦੀ ਸਹੂਲਤ ਮਿਲੇਗੀ। ਇਸ ਦੇ ਯੋਜਨਾ ਦੇ ਤਹਿਤ $35,000 ਤੋਂ ਘੱਟ ਸਾਲਾਨਾ ਆਮਦਨ ਵਾਲੇ ਲੋਕਾਂ ਦੇ ਖਾਤਿਆਂ ਦੇ ਵਿੱਚ ਸਰਕਾਰ ਵੱਲੋਂ ਸਿੱਧੇ ਤੌਰ ਦੇ ਉੱਤੇ $1,000 ਤੱਕ ਦੀ ਮੈਚਿੰਗ ਫੰਡ ਜਿਹੜੀ ਹੈ ਸਹਾਇਤਾ ਜਮ੍ਹਾਂ ਕੀਤੀ ਜਾ ਸਕਦੀ ਹੈ। ਟਰੰਪ ਨੇ ਪ੍ਰੋਗਰਾਮ ਨੂੰ ਰਵਾਇਤੀ ਰੋਜ਼ਗਾਰ ਢਾਂਚੇ ਤੋਂ ਜਿਹੜਾ ਬਾਹਰਲੇ ਕਾਮਿਆਂ ਦੇ ਲਈ ਪਰਿਵਰਤਨਸ਼ੀਲ ਜਿਹੜਾ ਦੱਸਿਆ। ਟਰੰਪ ਨੇ ਇੱਕ ਹੈਰਾਨੀਜਨਕ ਅੰਕੜਾ ਪੇਸ਼ ਕਰਦਿਆਂ ਦੱਸਿਆ ਕਿ ਜੇਕਰ ਕੋਈ $25 ਦਾ ਨੌਜਵਾਨ ਹਰ ਮਹੀਨੇ ਸਿਰਫ $165 ਨਿਵੇਸ਼ ਕਰਦਾ ਹੈ ਤਾਂ 65 ਸਾਲ ਦੀ ਉਮਰ ਤੱਕ ਉਸਦੇ ਜਿਹੜੇ ਖਾਤੇ ਦੇ ਵਿੱਚ ਲਗਭਗ 4,65,000 ਜਿਹੜੇ ਅਮਰੀਕਨ ਡਾਲਰ ਨੇ, ਕਰੀਬ 3.8 ਕਰੋੜ ਰੁਪਏ ਉਹ ਕਹਿੰਦੇ ਨੇ ਜਮ੍ਹਾਂ ਹੋ ਜਾਣਗੇ। ਤੇ ਉਨ੍ਹਾਂ ਕਿਹਾ ਕਿ ਦੂਜੇ ਸ਼ਬਦਾਂ ਦੇ ਵਿੱਚ ਇਸ ਦੇ ਨਾਲ ਆਮ ਅਮਰੀਕੀ ਵੀ ਅਮਨ ਜਿਹੜਾ ਅਮੀਰ ਬਣ ਜਾਣਗੇ, 65 ਸਾਲ ਲੱਗਣਗੇ ਪਰ ਅਮੀਰ ਬਣਨ ਲਈ। ਰਾਸ਼ਟਰੀ ਆਰਥਿਕ ਪ੍ਰੀਸ਼ਦ ਦੇ ਡਾਇਰੈਕਟਰ ਕੇਵਿਨ ਹੈਸਿਟ ਨੇ ਜਿਹੜਾ ਕਿਹਾ ਕਿ ਇਹ ਨੀਤੀ ਰਿਟਾਇਰਮੈਂਟ ਬਚਤਾਂ ਤੱਕ ਪਹੁੰਚ ਦੇ ਵਿੱਚ ਜਿਹੜਾ ਢਾਂਚਾਗਤ ਖਾਮੀਆਂ ਨੂੰ ਦੂਰ ਕਰਨ ਦੇ ਲਈ ਤਿਆਰ ਕੀਤੀ ਗਈ ਹੈ। ਕੇਵਿਨ ਹੈਸਿਟ ਨੇ ਜਾਣਕਾਰੀ ਦਿੱਤੀ ਕਿ ਪ੍ਰਸ਼ਾਸਨ ਹੁਣ ਕਾਂਗਰਸ ਦੇ ਨਾਲ ਜਿਹੜਾ ਮਿਲ ਕੇ ਇਸ ਯੋਜਨਾ ਦਾ ਘੇਰਾ ਵਧਾਉਣ ਦੇ ਉੱਤੇ ਕੰਮ ਕਰ ਰਿਹਾ ਤਾਂ ਜੋ ਮੱਧ ਆਮਦਨ ਵਾਲੇ ਅਮਰੀਕੀਆਂ ਨੂੰ ਵੀ ਜਿਹੜਾ ਇਸਦਾ ਫਾਇਦਾ ਮਿਲ ਸਕੇ। ਤੇ ਉਨ੍ਹਾਂ ਕਿਹਾ ਕਿ ਅਸੀਂ ਇਹ ਜਿਹੜੀ ਮੈਚਿੰਗ ਹੈ ਸਹੂਲਤ ਘੱਟ ਆਮਦਨ ਵਾਲੇ ਲੋਕਾਂ ਨੂੰ ਦਿੱਤੀ ਹੈ ਜਿਨ੍ਹਾਂ ਦੀ ਕਮਾਈ $35,000 ਤੋਂ ਜਿਹੜੀ ਘੱਟ ਹੈ। ਤੇ ਟਰੰਪ ਨੇ ਸਪਸ਼ਟ ਕੀਤਾ ਕਿ ਇਸ ਨੂੰ ਅਗਲੇ ਪੱਧਰ ਦੇ ਉੱਤੇ ਲਿਜਾਣ ਦੇ ਲਈ ਦੋਵਾਂ ਪਾਰਟੀਆਂ ਦੇ ਸਹਿਯੋਗ ਅਤੇ ਕਾਂਗਰਸ ਦੀ ਮਨਜ਼ੂਰੀ ਜਿਹੜੀ ਹੈ ਦੀ ਜ਼ਰੂਰਤ ਪਏਗੀ। ਜੋ ਆਪਣੇ ਨਾਲ ਜੁੜੇ ਸੀ ਜੀ ਮਾਲ ਭੈਣ ਜੀ, ਉਨ੍ਹਾਂ ਦੀ ਗੱਲ ਸੁਣਦਾ ਮੈਂ, ਇੱਕ ਮਿੰਟ ਹੋਲਡ ਕਰਨਾ ਜੀ। ਤੇ ਉਨ੍ਹਾਂ ਬੜੇ ਦਿਨਾਂ ਬਾਅਦ ਉਨ੍ਹਾਂ ਦੀ ਕਾਲ ਆਈ ਹੈ ਤੇ ਉਨ੍ਹਾਂ ਦੀ ਗੱਲ ਵੀ ਸੁਣਦੇ ਆਪਾਂ ਫਿਰ ਜਿਹੜਾ ਅੱਗੇ ਚੱਲਦੇ ਆਂ। ਇਸ ਦੇ ਵਿਚ ਜਿਹੜਾ ਟਰੰਪ ਦੱਸਦੇ ਨੇ ਕਿ ਯੋਜਨਾ ਦੀ ਇੱਕ ਖਾਸ ਗੱਲ ਇਹ ਵੀ ਹੈ, ਇੱਕ ਮਿੰਟ ਹੋਲਡ ਰੱਖਣਾ ਸੁਰਿੰਦਰ ਭੈਣ ਜੀ, ਯੋਜਨਾ ਹੈ ਕਿ ਚੈਰੀਟੇਬਲ ਸੰਸਥਾਵਾਂ ਵੀ ਦੂਜੇ ਲੋਕਾਂ ਦੇ ਰਿਟਾਇਰਮੈਂਟ ਖਾਤਿਆਂ ਦੇ ਵਿਚ ਯੋਗਦਾਨ ਪਾ ਸਕਣਗੀਆਂ। ਟਰੰਪ ਨੇ ਇਸ ਪਹਿਲ ਕਦਮੀ ਨੂੰ ਦੇਸ਼ ਦੀ ਮਜਬੂਰ ਜਾਂ ਦੇਸ਼ ਦੀ ਮਜ਼ਬੂਤ ਆਰਥਿਕਤਾ ਤੇ ਰਿਕਾਰਡ ਰੋਜ਼ਗਾਰ ਦੇ ਮੌਕਿਆਂ ਦੇ ਨਾਲ ਜੋੜਦਿਆਂ ਕਿਹਾ ਕਿ ਅੱਜ ਦੇਸ਼ ਦੇ ਵਿਚ ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਲੋਕ ਕੰਮ ਕਰ ਰਹੇ ਨੇ। ਅਮਰੀਕਾ ਦੇ ਵਿਚ ਹੁਣ ਤੱਕ ਰਿਟਾਇਰਮੈਂਟ ਪ੍ਰਣਾਲੀ ਜ਼ਿਆਦਾਤਰ ਨਿੱਜੀ ਕੰਪਨੀਆਂ ਦੇ ਭਰੋਸੇ ਸੀ, ਪਰ ਇਸ ਦੇ ਨਵੇਂ ਜਿਹੜਾ ਕਦਮਾਂ ਦੇ ਨਾਲ ਗਿਗ ਵਰਕਰਾਂ ਅਤੇ ਗੈਰ ਰਸਮੀ ਕਾਮਿਆਂ ਨੂੰ ਵੱਡੀ ਜਿਹੜੀ ਹੈ ਰਾਹਤ ਮਿਲੇਗੀ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ। ਜੀ ਆਇਓ ਜੀ।
2: ਹਾਂਜੀ ਭਵਿੰਦਰ ਜੀ, ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਜੀ ਆਨੰਦ ਜੀ ਠੀਕ ਠਾਕ ਹੋ? ਬੜੇ ਦਿਨਾਂ ਬਾਅਦ ਕਾਲ ਕੀਤੀ ਹੈ।
2: ਇੱਕ ਹਫ਼ਤਾ ਹੋ ਗਿਆ ਅੱਜ ਪੂਰਾ ਆਇਆ ਨੂੰ।
1: ਕਿਆ ਬਾਤ ਹੈ, ਸਿਹਤ ਤਾਂ ਠੀਕ ਨੇ ਜੀ?
2: ਪੇਸ਼ ਹਾਂਜੀ ਹਾਂਜੀ, ਮੈਂ ਕਿਹਾ ਚੱਲ ਅੱਜ ਆ ਕੇ ਹੀ ਆਉਣੇ ਯਾਰ, ਆ ਕੇ ਹੀ ਤੇ ਗੱਲ ਕਰਦੀ ਹਾਂ, ਚੱਲ ਮੈਸੇਜ ਦੀ ਗੱਲ ਕਰਦੀ ਹਾਂ
1: ਨਾ। ਵੈਲਕਮ ਬੈਕ,
2: ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਹਾਂ ਭਗਵੰਤ ਮਾਨ ਜੀ ਦਾ। ਮੈਂ ਯੂਟਿਊਬ ਤੇ ਮੇਰੇ ਸਾਹਮਣੇ ਕਈ ਚੀਜ਼ਾਂ ਆਈਆਂ, ਏਦਾਂ ਮੈਨੂੰ ਸਮਝ ਨਹੀਂ ਆਈ, ਬਹੁਤਾ ਦੇਖਣ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਪਰ ਜਦੋਂ ਹੁਣ ਮੈਂ ਤੁਹਾਡੇ ਪ੍ਰੋਗਰਾਮ ਚ ਸੁਣਿਆ ਤਾਂ ਵਾਕਿਆ ਹੀ ਉਹਨਾਂ ਦਾ ਜਿਹੜਾ ਵੀਡੀਓ ਕਲਿੱਪ ਤੁਸੀਂ ਲਾਇਆ ਤਾਂ ਫੇਰ ਉਹ ਚ ਸਾਫ਼ ਦੇਖੋ, ਬਸ ਸਾਫ਼ ਪਤਾ ਲੱਗਦਾ ਤੁਸੀਂ ਕਿਸ ਪੋਜੀਸ਼ਨ ਤੇ ਆ। ਤੁਹਾਨੂੰ ਸਾਰੀ ਦੁਨੀਆਂ ਦੇਖ ਰਹੀ ਆ, ਹਨਾ, ਸਾਰੇ ਪੰਜਾਬ ਦੇ ਤੁਸੀਂ ਮੋਹਰੀ ਆ, ਭੀ ਇਹ ਗੱਲ ਠੀਕ ਨੀ ਹੈ। ਆਵਾਜ਼ ਤੋਂ ਸਾਫ਼ ਪਤਾ ਲੱਗਦਾ, ਕਲੀਅਰ ਪਤਾ ਲੱਗਦਾ, ਡਰਿੰਗ ਕੀਤੀ ਹੋਈ, ਇਹ ਠੀਕ ਨੀ। ਫਿਰ ਤੁਸੀਂ ਦੇਖੋ ਜਦ ਏਦਾਂ ਆ, ਸਾਰੇ ਲੋਕਾਂ ਵਿਚ ਏਦਾਂ ਪੇਸ਼ ਹੁੰਦੇ ਆ ਤਾਂ ਫਿਰ ਅਗਲੀ ਵਾਰ ਨੂੰ ਫਿਰ ਆਪੇ ਹੀ ਦੂਜੀ ਕਹਾਣੀ ਖਤਮ ਹੋਣ ਵਾਲੀ ਗੱਲ ਹੁੰਦੀ ਹੈ। ਤੁਸੀਂ ਆਪਣੇ ਆਪੇ ਹੀ ਆਪਣੀ ਬੇਇੱਜ਼ਤੀ ਕਰਵਾਈ ਜਾਂਦੇ।
1: ਭੈਣ ਜੀ ਤੁਸੀਂ ਇੰਡੀਆ ਰਹਿ ਕੇ ਆਏ ਹੋ, ਗਰਾਊਂਡ ਲੈਵਲ ਦੇ ਉੱਤੇ ਕੀ ਦੇਖਦੇ ਹੋ, ਲੋਕ ਆਮ ਪਿੰਡਾਂ ਦੇ ਵਿੱਚ ਕੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਬਾਰੇ?
2: ਮੈਂ ਇੱਦਾਂ ਵੈਸੇ ਮੈਂ ਪਿੰਡਾਂ ਵਿੱਚ ਗਈ ਵੀ ਨਹੀਂ ਹੈਗੀ, ਤੁਹਾਨੂੰ ਦੱਸ ਦਿੰਦਾ ਤਾਂ ਆਪਣੇ ਪਿੰਡ ਵੀ ਘੱਟ ਜਾਂਦੀ ਰਹੀ ਹਾਂ, ਪਰ ਮਤਲਬ ਉੱਦਾਂ ਸਾਰੇ ਲੋਕ ਇੱਦਾਂ ਹੀ ਆ ਦੇਖਦੇ ਪਏ। ਮਤਲਬ ਕੋਈ ਵੀ ਪਾਰਟੀ ਆ ਜਾਂਦੀ, ਜਿਹੜੀ ਪਾਰਟੀ ਆਉਂਦੀ ਹੈ ਪਹਿਲਾਂ ਉਹ ਸੋਹਣੀਆਂ ਸੋਹਣੀਆਂ ਗੱਲਾਂ ਵਧੀਆ ਵਧੀਆ ਦੱਸਦੇ ਆ, ਕਰਦੇ ਆ, ਮਗਰ ਹੁਣ ਕਰਦੇ ਕੁਛ ਨੀ, ਬਸ ਇਹੀ ਗੱਲਾਂ ਲੋਕਾਂ ਤੋਂ ਸੁਣੀ।
1: ਬਿਲਕੁਲ ਹੈ ਜੀ,
2: ਹਾਂਜੀ, ਸਾਰੀਆਂ ਪਾਰਟੀਆਂ ਬਾਰੇ ਇੱਦਾਂ ਕਹਿੰਦੇ ਵੀ ਜਿਹੜੀ ਵੀ ਆਉਂਦੀ ਹੈ ਬਦਲਣ ਦੀ ਉਹ ਕੋਸ਼ਿਸ਼ ਕਰਦੇ ਵਿਚਾਰੇ, ਪਰ ਗੱਲ ਤਾਂ ਇਹ ਆ ਬਦਲਦੇ ਵੀ ਕੋਸ਼ਿਸ਼ ਵੀ ਉਹ ਸਹੀ ਤਰੀਕੇ ਨਾਲ ਨਹੀਂ ਕਰਦੇ। ਆਪਾਂ ਕਹਿੰਦੇ ਵਿਚਾਰੇ ਬਦਲਦੇ ਆ, ਬਦਲਦੇ ਵੀ ਕੁਛ ਨੀ, ਕਈ ਵਾਰ ਤਾਂ ਇੱਕ ਬੋਤਲ ਤੇ ਹੀ, ਕਈ ਵਾਰ ਤੁਹਾਨੂੰ ਕਿਸੇ ਨੂੰ ਅਗਲੇ 500 ਰੁਪਇਆ ਦੇ ਦਿੰਦੇ, 1000 ਰੁਪਇਆ ਦੇ ਦਿੰਦੇ, ਉਹਨੇ ਚ ਉਹ ਸੋਚਦੇ ਸਾਡਾ ਕੁਛ ਸਰ ਗਿਆ, ਚੱਲ ਸਾਡੇ 4 ਦਿਨ ਤਾਂ ਲੰਘੂ ਗਏ ਸਾਡੇ ਖਾਣ ਪੀਣ ਦੇ, ਹਨਾ।
1: ਬਿਲਕੁਲ ਹੈ ਜੀ,
2: ਇੰਨੇ ਸ਼ੇਰ ਉਹ ਆਪਣੇ ਵੋਟ ਦਾ ਸਹੀ ਇਸਤੇਮਾਲ ਤਾਂ ਕੋਈ ਕਰਦਾ ਹੀ ਨਹੀਂ ਨਾ।
1: ਬਿਲਕੁਲ,
2: ਜੇ ਸਹੀ ਇਸਤੇਮਾਲ ਕੀਤਾ ਹੋਵੇ ਤਾਂ ਇਹ ਸਾਰਾ ਕੁਛ ਨਾ ਹੋਵੇ
1: ਜੀ। ਬਿਲਕੁਲ ਹੈ,
2: ਤੁਸੀਂ ਦੇਖੋ ਉਹਨਾਂ ਨੂੰ ਆਟਾ ਦਾਣੇ ਦਾਲਾਂ ਦੂਲਾਂ ਏਦਾਂ ਦੀਆਂ ਚੀਜ਼ਾਂ ਦੇਈ ਜਾਂਦੇ ਆ, ਕਈ ਸਹੂਲਤਾਂ ਦਿੰਦੇ ਆ, ਬਿਜਲੀ ਮੁਫ਼ਤ ਆ, ਜੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਉਹ ਜੇ ਨੌਕਰੀਆਂ ਭਵਿੰਦਰ ਜੀ ਦਿੱਤੀਆਂ ਜਾਣ, ਹਨਾ, ਤਾਂ ਤੁਸੀਂ ਦੇਖੋ ਉਹਨਾਂ ਨੂੰ ਏਦਾਂ ਇੱਕ ਤਰ੍ਹਾਂ ਦੇ ਮੰਗ ਤੇ ਨਾ ਬਣਾਇਆ ਜਾਵੇ।
1: ਬਿਲਕੁਲ ਹੈ ਜੀ, ਸ਼ੁਰੂ ਚ ਪੈਂਦੀ ਇਹ ਗੱਲ ਕਰਦਾ ਸੀ, ਹੁਣ ਦੇਖੋ 16-16 ਘੰਟੇ ਜਿਹੜੇ ਨੇ ਲੋਕ ਕੰਮ ਕਰਦੇ, ਜੇ ਉਹਨਾਂ ਨੂੰ ਵੰਡ ਹੀ ਦਿੱਤਾ ਜਾਵੇ, ਇੱਕ ਨੌਕਰੀ ਦੇ ਉੱਤੇ 2 ਵਿਅਕਤੀ ਲਾਏ ਜਾ ਸਕਦੇ ਆ ਜੀ, 8-8 ਘੰਟੇ ਦੀ ਜੋਬ, ਹਰ ਘਰ ਦੇ ਵਿੱਚ ਕੁਝ ਤਾਂ ਕੁਝ ਤਾਂ ਜਾਏਗਾ ਨਾ, ਜਾਂ ਮਿਹਨਤ ਮੁਸ਼ਕਤ ਕਰੇਗਾ ਜੀ। ਹੁਣ ਇਹੀ ਹਾਲਾਤ ਸਾਡੇ ਇੱਥੇ ਮੁਲਕਾਂ ਦੇ ਵਿੱਚ ਜਿਹੜੇ ਸਾਡੇ ਹੈਗੇ ਨੇ ਲੋਕ, ਉਹ ਮਤਲਬ ਕਿ ਇਹ ਨਹੀਂ ਦੇਖਦੇ, ਉਹ ਸੈਲਰੀ ਨਹੀਂ ਦੇਖਦੇ, ਉਹ ਦੇਖਦੇ ਆ ਕਿ ਘੰਟੇ ਵੱਧ ਲਾ ਲਈਏ, ਪਰ ਜਿਹੜਾ ਉਹ ਕੁਆਂਟਿਟੀ ਦੇ ਵਿੱਚ ਪੈ ਗਿਆ ਜੀ, ਮਤਲਬ ਕਿ ਕੁਆਲਿਟੀ ਦੇ ਉਹ ਘੱਟ ਗਈ ਉਸ ਚੀਜ਼ ਦੇ ਵਿੱਚ।
2: ਹਾਂਜੀ ਹਾਂਜੀ
1: ਜੀ,
2: ਤਾਂ ਮਤਲਬ ਇੱਥੇ ਤੁਸੀਂ ਦੇਖੋ ਜੇ ਹਰੇਕ ਬੱਚਾ ਆਇਆ ਕੋਈ ਵੀ, ਜੇ ਇੱਕ ਪਾਸੇ ਜੋਬ ਮਿਲਦੀ, ਅਸੀਂ ਵੀ ਮੈਂ ਆਪਣੀ ਵੀ ਬੱਚੇ ਨਾਲ ਕੱਲ ਵੀ ਗੱਲ ਕਰਦੀ ਸੀ ਤੇ ਸ਼ੁਰੂ ਤੋਂ ਹੀ ਮੇਰੀ ਇਹ ਦਿਲ ਵਿੱਚ ਸੀ ਫਿਰ ਮੈਂ ਜੋਬ ਕਰਨੀ ਆ। ਮੈਂ ਕਾਲਜ ਜਾਂਦੀ ਸੀ ਤਾਂ ਮੈਂ ਆਹ ਇੱਕ ਪਾਸੇ, ਮੈਂ ਦੂਜੀ ਸਟੈਨੋਗ੍ਰਾਫੀ ਚ ਪਾਸੇ ਜਾਣ ਲੱਗ ਪਏ ਮੈਂ ਕੁਛ ਕਰਨਾ, ਫਿਰ ਚੱਲ ਮੈਰਿਜ ਹੋ ਗਈ, ਉਹ ਤੋਂ ਬਾਅਦ ਮੈਂ ਇਹ ਸੋਚਿਆ ਫਿਰ ਵੀ ਕੁਛ ਕਰਨਾ, ਜਾਣੀ ਕਿ ਮੈਨੂੰ ਇਹ ਸੀ ਮੈਂ ਆਪਣੇ ਬੱਚਿਆਂ ਨੂੰ ਕੱਲ ਨਿਆਣਿਆਂ ਨੂੰ ਗ੍ਰੈਂਡ ਚਿਲਡਰਨ ਦੱਸਦੀ ਸੀ ਫਿਰ ਜਦੋਂ ਮੈਂ 20 ਸਾਲ ਦੀ ਸੀ ਮੈਂ ਟ੍ਰੇਨਿੰਗ ਕਰਨ ਲੱਗ ਪਈ, 22 ਸਾਲ ਦੀ ਮੈਂ ਟ੍ਰੇਨਿੰਗ ਟੀਚਰ ਟ੍ਰੇਨਿੰਗ ਕਰ ਲਈ, 23 ਸਾਲ ਦੇ ਸੀ ਜਿਸ ਲਈ ਮੈਂ ਜੋਬ ਵਿੱਚ ਆ ਗਈ ਸੀ।
1: ਬਿਲਕੁਲ ਹੈ ਜੀ, ਬਿਲਕੁਲ
2: ਕੋਈ ਟਾਈਮ ਹੁੰਦਾ ਤੁਹਾਨੂੰ ਕੈਰੀਅਰ ਬਣਾਉਣ ਦਾ ਕਰਨਾ, ਹਨਾ।
1: ਬਿਲਕੁਲ ਹੈ ਜੀ, ਜ਼ਰੂਰੀ ਹੈ ਜੀ।
2: ਹਾਂਜੀ ਹਾਂਜੀ, ਤੇ ਸੋਚਣਾ ਚਾਹੀਦਾ ਜੇ ਜੇ ਬੱਚੇ ਵਿੱਚ, ਹੁਣ ਮੈਨੂੰ ਕਿਹੜਾ ਕੋਈ ਕਹਿੰਦਾ ਸੀ ਪੜ੍ਹਨ ਲਈ, ਮੈਨੂੰ ਕਿਸੇ ਨੇ ਕਿਹਾ, ਮੈਂ ਆਪਣੇ ਆਪ ਪੜ੍ਹੀ ਵੀ ਆ ਤੇ ਉੱਥੇ ਬੈਚਲਰ ਕੀਤੀ, ਫਿਰ ਨਿਊਯਾਰਕ ਆ ਗਏ, ਤਾਂ ਤੁਸੀਂ ਦੇਖੋ ਮੈਂ 21 ਕਾਲਜ ਦੇ ਕ੍ਰੈਡਿਟ ਵੀ ਲਏ, ਹਨਾ, ਮਤਲਬ ਤਾਂ ਗੱਲ ਇਹ ਉਹ ਮੇਰਾ ਆਪਣਾ ਸ਼ੌਕ ਸੀ, ਮੈਨੂੰ ਇਹ ਨਹੀਂ ਸੀ ਮੇਰੇ ਹਸਬੈਂਡ ਕਹਿੰਦੇ ਜਾਂ ਮੇਰੀ ਸੱਸ ਕਹਿੰਦੇ ਜਾਂ ਹੋਰ ਕੋਈ ਕਹਿੰਦੇ, ਪਰ ਮੇਰਾ ਆਪਣਾ ਦਿਲ ਕਰਦਾ ਸੀ ਪਹਿਲਾਂ ਤੋਂ ਇਹੀ ਰਿਹਾ। ਜੇ ਹੁਣ ਏਦਾਂ ਸਾਰੇ ਬੱਚਿਆਂ ਨੂੰ ਏਦਾਂ ਹੀ ਸ਼ੁਰੂ ਤੋਂ ਜਾਣੀ ਕਿ ਕੀਤਾ ਜਾਵੇ ਤੇ ਤੁਸੀਂ ਪੜ੍ਹਨਾ ਆ ਜਾਂ ਤੁਸੀਂ ਕੁਛ ਬਣਨਾ, ਉਹਨਾਂ ਨੂੰ ਥੋੜਾ ਥੋੜਾ ਹੌਸਲਾ ਦਿੱਤਾ ਜਾਵੇ,
1: ਚਾਹੇ ਉਹ ਹੈਗੀ ਆ ਆਪਣੀ ਪੜ੍ਹਾਈ ਹੈਗੀ ਆ ਤੇ ਚਾਹੇ ਕੋਈ ਬਿਜ਼ਨਸ ਹੈ, ਜੇ ਪਹਿਲਾਂ ਉਹਦੇ ਵਿੱਚ ਤੁਸੀਂ ਸਟਰਗਲ ਕਰ ਲੋਗੇ ਨਾ ਤਾਂ ਬਾਅਦ ਚੋਂ ਸੁੱਖ ਭੋਗੋਗੇ, ਤੇ ਜੇ ਹੁਣ ਬਾਅਦ ਚੋਂ ਤੁਸੀਂ ਸਟਰਗਲ ਕਰਨੀ ਆ ਤਾਂ ਪਹਿਲਾਂ ਫਿਰ ਦੁੱਖ ਤਾਂ ਭੋਗਣਾ ਹੀ ਪੈਣਾ ਸੀ।
2: ਬਿਲਕੁਲ, ਤੁਸੀਂ ਦੇਖੋ ਹੁਣ ਸਟਰਗਲ ਕੀਤੀ, ਹੁਣ ਸਾਡੇ ਵੱਲ ਮੇਰੇ ਵੱਲ ਦੇਖ ਕੇ ਲੋਕ ਇਹ ਦੇਖਦੇ ਹੋਣੇ ਤੇ ਤਾਂ ਬਈ ਸਾਲ ਚ ਦੋ ਦੋ ਵਾਰ ਆ ਜਾਂਦੇ ਇੰਡੀਆ।
1: ਬਿਲਕੁਲ ਹੈ ਜੀ,
2: ਉਹ ਗੱਲ ਸੁਣੋ ਭੁਪਿੰਦਰ ਜੀ, ਮਿਹਨਤ ਤਾਂ ਬਹੁਤ ਕੀਤੀਆਂ, ਬਹੁਤ ਕੰਮ ਕੀਤਾ, ਜਦੋਂ ਕੰਮ ਦਾ ਟਾਈਮ ਸੀ ਬਹੁਤ ਕੀਤਾ
1: ਹੈ ਨਾ। ਬਿਲਕੁਲ,
2: ਹੁਣ ਤੁਸੀਂ ਦੇਖੋ ਮੈਨੂੰ 13 ਸਾਲ ਪੂਰੇ ਹੋ ਗਏ ਆ
1: ਜੀ,
2: 13 ਸਾਲ ਹੋ ਗਏ, 13 ਸਾਲਾਂ ਦੇ ਵਿੱਚ ਜਾਣੀ ਕਿ ਘੱਟੋ ਘੱਟ 20 ਵਾਰ ਤਾਂ ਅਸੀਂ ਇੰਡੀਆ ਜਾ ਆਏ ਹਾਂ
1: ਜੀ,
2: 13 ਸਾਲਾਂ ਦੇ ਵਿੱਚ 20 ਵਾਰ ਤਾਂ ਮੈਂ ਇੰਡੀਆ ਜਾ ਆਈ ਹਾਂ, ਹਨਾ। ਤਾਂ ਉਹ ਤੋਂ ਪਹਿਲਾਂ ਜਿਸਲੇ ਮੈਂ ਜੋਬ ਵਿੱਚ ਵੀ ਸੀਗੀ ਨਿਊਯਾਰਕ, ਉਸ ਵੇਲੇ ਵੀ ਜਦੋਂ ਛੁੱਟੀਆਂ ਹੋਣੀਆਂ, ਹੁਣ ਸਾਰੇ ਕਹਿ ਦਿੰਦੇ ਆਏ ਗਰਮੀ ਆ ਤੁਸੀਂ ਆਏ ਨਾ ਆਇਓ, ਪਰ ਮੈਨੂੰ ਤਾਂ ਛੁੱਟੀਆਂ ਹੀ ਸਕੂਲ ਉੱਥੇ ਗਰਮੀਆਂ ਵਿੱਚ ਹੀ ਸਾਨੂੰ ਹੁੰਦੀਆਂ ਸੀ। ਤਾਂ ਫਿਰ ਤੁਸੀਂ ਦੇਖੋ ਭਈ ਮੈਂ ਉਦੋਂ ਗਰਮੀਆਂ ਦੇ ਵਿੱਚ ਜਾਣਾ ਛੁੱਟੀਆਂ ਨੂੰ, ਹਨਾ, ਅਗਸਤ ਵਿੱਚ ਜਾਣਾ, ਸਤੰਬਰ ਵਿੱਚ ਮੁੜ ਕੇ ਆਉਣਾ। ਹੁਣ ਜੇ ਕੋਈ ਜੇ ਆਪਾਂ ਜਾਣਾ ਹੋਵੇ ਕਹਿ ਦਿੰਦੇ ਨਹੀਂ ਇੱਥੇ ਬਹੁਤ ਗਰਮੀ ਹੈ, ਇੱਥੇ ਬਹੁਤ ਮੱਛਰ ਆ, ਉਸ ਲਈ ਪਤਾ ਹੁੰਦਾ ਸੀ ਛੁੱਟੀਆਂ ਹੀ ਹੈ ਨਾ ਮੱਛਰ ਲੱਗਦਾ
1: ਸੀ। ਸਾਡੇ ਵੀ ਇਹੀ ਆ, ਨਹੀਂ ਮੈਨੂੰ ਛੁੱਟੀਆਂ ਜੂਨ ਜੁਲਾਈ ਚ ਹੁੰਦੀਆਂ ਜਾਂ ਜੁਲਾਈ ਚ ਹੁੰਦੀਆਂ ਜਾਂ ਜੂਨ ਚ ਹੁੰਦੀਆਂ ਜੀ, ਉਹ ਟਰਮ ਹਰ ਵਾਰੀ ਬਦਲ ਜਾਂਦੀਆਂ ਨੇ। ਜੇ ਐਤਕੀ ਜੂਨ ਚ ਲਈਆਂ ਤਾਂ ਅਗਲੀ ਵਾਰੀ ਜੁਲਾਈ ਚ ਮਿਲਦੀਆਂ, ਜੁਲਾਈ ਚ ਲਈਆਂ ਤਾਂ ਜੂਨ ਚ ਮਿਲਦੀਆਂ ਜੀ।
2: ਪਰ ਜਦੋਂ ਮਿਹਨਤ ਕਰਨੀ ਸੀ ਭੁਪਿੰਦਰ ਜੀ, ਪੂਰੀ ਮਿਹਨਤ ਕੀਤੀ, ਪੜ੍ਹਨ ਵੇਲੇ ਵੀ ਪੂਰੀ ਤਰ੍ਹਾਂ ਪੜ੍ਹਿਆ,
1: ਬਿਲਕੁਲ,
2: ਤਾਂ ਫਿਰ ਜੇ ਜੋਬ ਕੀਤੀ ਆ, ਜੋਬ ਨਾਲ ਵੀ ਆਪਣੇ ਨਾਲ ਜਸਟੀਫਾਈ ਕੀਤਾ, ਤੇ ਉਹ ਤੋਂ ਬਾਅਦ ਜੇ ਹੁਣ ਆ ਜਿਹੜੀ ਰਿਟਾਇਰਮੈਂਟ ਲਾਈਫ ਆ, ਲੋਕ ਕਈ ਵਾਰ ਰੋਂਦੇ ਹੀ ਹੁੰਦੇ ਆ ਭੀ ਮਤਲਬ ਬੜੀ ਔਖੀ ਗੱਲ ਆ, ਤਾਂ ਬੜਾ ਔਖਾ ਸਾਡਾ ਸਰਦਾ ਨੀ ਉਹ। ਮੈਂ ਕਹਿੰਦੀ ਭੀ ਵਾਹਿਗੁਰੂ ਦੀ ਇੰਨੀ ਕਿਰਪਾ ਆ, ਬਹੁਤ ਆਨੰਦ ਆ ਭੁਪਿੰਦਰ ਜੀ, ਆਪਣਾ ਇੰਜੋਏ ਕਰਦੇ ਲਾਈਫ, ਜਿੱਥੇ ਜੀ ਕਰਦਾ ਹੁੰਦਾ ਚਲ ਜਾਈਦਾ, ਕਦੇ ਕੈਨੇਡਾ ਚ ਚਲ ਗਿਆ, ਕਦੇ ਇੰਡੀਆ ਚ ਚਲ ਗਿਆ, ਜਿੱਥੇ ਨੂੰ ਜੀ ਕਰਦਾ ਚਲ ਜਾਈਦਾ। ਮਤਲਬ ਇਹ ਨੀ ਫਾਈਨੈਂਸ਼ੀਅਲ ਫਰੀਡਮ ਜਾਂ ਕਿਸ ਤੋਂ ਬੱਚਿਆਂ ਤੇ ਡਿਪੈਂਡ ਨੀ ਕਰਦੇ ਪਏ ਜੀ, ਬੱਚਿਆਂ ਵੱਲ ਹੀ ਦੇਖਣਾ ਪਿਓ, ਸਾਨੂੰ ਪੈਸੇ ਦੇਣ ਹਨਾ ਜਾਂ ਕੁਛ ਸਾਨੂੰ ਚੀਜ਼ਾਂ ਲੈ ਕੇ ਦੇਣ, ਆਪਣੀ ਖੁਸ਼ੀ ਦੀ ਖਾਤਰ ਦੇਖੋ ਰੇਡੀਓ ਚਲਾਉਣਾ ਸ਼ੁਰੂ ਕਰ ਦਿੱਤਾ
1: ਜੀ। ਬਿਲਕੁਲ,
2: ਕਾਹਦੇ ਲਈ ਤੇ ਮੈਂ ਕਿਸੇ ਦੀ ਆਵਾਜ਼ ਸੁਣਾ, ਕੋਈ ਮੇਰੇ ਨਾਲ ਗੱਲਾਂ ਕਰੇ,
1: ਬਿਲਕੁਲ,
2: ਹੁਣ ਮਨ ਦੀ ਖੁਸ਼ੀ ਲਈ ਸਾਰਾ ਕੁਛ, ਮੂਮੈਂਟ ਦੀ ਖੁਸ਼ੀ ਵੀ ਕਈ ਵਾਰ ਬਹੁਤ ਵਧੀਆ ਲੱਗਦੀ ਹੈ।
1: ਬਿਲਕੁਲ,
2: ਤੇ ਬਾਕੀ ਹਾਂ ਤੁਹਾਡਾ ਵੀ ਪ੍ਰੋਗਰਾਮ ਬਹੁਤ ਵਧੀਆ, ਸੈਣੀ ਸਾਹਿਬ ਦੇ ਮੈਂ ਵਿਚਾਰ ਸੁਣੇ ਆ ਸਾਰੇ ਹੀ, ਤੇ ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਸਾਰਾ ਕੁਝ।
1: ਥੈਂਕ ਯੂ ਭੈਣ ਜੀ,
2: ਤਾਂ ਚਲੋ ਮੈਂ ਹੁਣ ਉਦਾਂ ਮੈਂ ਦੂਜਾ ਪਹਿਲਾਂ ਮੈਂ ਕਾਲ ਕੀਤੀ, ਮੈਂ ਸੈਣੀ ਸਾਹਿਬ ਅਜੇ ਗਏ ਸੀਗੇ, ਤਾਂ ਮੈਂ ਕਿਹਾ ਥੋੜੀ ਜਿਹੀ ਨਾ ਗੱਲਬਾਤ ਮੈਂ ਕਰੇ ਹੀ ਲਵਾਂ। ਬਾਕੀ ਜਿਹੜਾ ਭਗਵੰਤ ਮਾਨ ਨੇ ਪੇਸ਼ਕਸ਼ ਹੈ ਇਸ ਤਰੀਕੇ ਨਾਲ ਕੀਤੀ ਹੈ ਤਾਂ ਚੰਗੀ ਗੱਲ ਨੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਹਦੇ ਨਾਲ ਸਾਨੂੰ ਆਪ ਨੂੰ ਬੈਡ ਫੀਲ ਹੁੰਦਾ, ਤੁਸੀਂ ਦੇਖੋ ਤੁਸੀਂ ਕਿੱਥੇ ਬੈਠੇ, ਮੈਂ ਕਿੱਥੇ ਬੈਠੀ ਹਾਂ, ਅਸੀਂ ਆਪਣੇ ਬੰਦੇ ਦੇ ਮੂੰਹੋਂ ਇਸ ਤਰੀਕੇ ਦੀ ਆਵਾਜ਼ ਸੁਣ ਕੇ ਤਾਂ ਸਾਡਾ ਆਪਣਾ ਦੇਖੋ ਮਨ, ਅਸੀਂ ਕਿਤੇ ਵੀ ਕਿਤੇ ਬੈਠੇ ਹਾਂ ਤਾਂ ਅਸੀਂ ਦੁਖੀ ਹੋ ਰਹੇ ਹਾਂ।
1: ਹੁਣ ਇੱਥੇ ਵੀ ਭੈਣ ਜੀ ਇਹਨਾਂ ਮੁਲਕਾਂ ਚ ਰਹੀਦਾ, ਚਲੋ ਸੋਚੀਦਾ ਹੈ ਕਿ ਇੱਥੇ ਬਾਹਰ ਹੋਰ ਕਮਿਊਨਿਟੀਆਂ ਦੇ ਵਿੱਚ ਅਸੀਂ ਇੱਜ਼ਤ ਬਣਾਉਣ ਨੂੰ ਕਿੰਨਾ ਸਮਾਂ ਲਾਇਆ, ਮਤਲਬ ਕਿ ਜੇ ਇੱਥੇ ਅਸੀਂ ਮਤਲਬ ਕਿ ਹੁੱਲੜਬਾਜ਼ੀ ਕਰੀ ਜਾਈਏ ਜਾਂ ਉਹ ਕੀ ਪ੍ਰਭਾਵ ਪੈਣਗੇ, ਅੱਜ ਉਹ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਕਈ ਵਾਰੀ ਵਿਚਾਰ ਹੋਣਗੇ ਜਾਂ ਖਿਆਲ ਆਉਂਦੇ ਨੇ ਕਿ ਯਾਰ ਇੰਡੀਅਨ ਲੋਕ ਤਾਂ ਇੱਦਾਂ ਦੇ ਨੇ ਹਨਾ, ਮਤਲਬ ਕਿ ਉੱਥੇ ਇੰਨੀ ਗੁਰਬਤ ਹੈ ਜੀ ਆ ਵੋ ਆ, ਪਰ ਜਦੋਂ ਇੱਧਰ ਸਾਡੇ ਵੱਲ ਨੂੰ ਦੇਖਦੇ ਆ ਉਹ ਕਹਿੰਦੇ ਇਹ ਵੀ ਤਾਂ ਹੈਗੇ ਨਾ, ਇਹ ਥੋੜੇ ਅਲੱਗ ਚੀਜ਼, ਮਤਲਬ ਕਿ ਦੇਖੋ ਉਹ ਵੀ ਰਿਸਪੈਕਟ ਵੀ ਆ, ਇੱਕ ਦੂਸਰੇ ਦੀ ਕਰਦੇ ਵੀ ਆ, ਕਿਸੇ ਕਦੀ ਧਰਮ ਦੀ ਗੱਲ ਨੀ, ਕਦੀ ਕੁਛ ਨੀ ਗੱਲ ਨੀ, ਤੇ ਉਹ ਬੜਾ ਵਧੀਆ ਪਿਆਰ ਮੁਹੱਬਤ ਵਿਚਰਦੇ ਆ ਜੀ ਉਹਨਾਂ ਦੇ ਨਾਲ, ਸਮਾਂ ਕਿ ਉਹਨਾਂ ਨੂੰ ਸਮਝਾਇਆ ਕਿ ਇੰਡੀਆ ਹੈ ਕੀ ਹੈ ਜੀ। ਬਿਲਕੁਲ ਹੈ ਜੀ,
2: ਤੁਹਾਡਾ ਪ੍ਰੋਗਰਾਮ ਜਿਹੜਾ ਚੱਲਦਾ, ਮੈਂ ਕਹਿੰਦੀ ਇਹ ਪਹਿਲਾ ਮੈਂ ਇਹ ਸਟੇਸ਼ਨ ਇੱਦਾਂ ਦਾ ਦੇਖਦੀ ਹਾਂ ਜਿੱਥੇ ਆਪਸ ਵਿੱਚ ਕੋਈ ਲੜਾਈ ਨੀ, ਕੋਈ ਝਗੜਾ ਨੀ, ਕੋਈ ਬਹਿਸ ਨੀ, ਕੋਈ ਇੱਦਾਂ ਦਾ ਕੁਛ ਨੀ ਕਰਦਾ, ਸਾਰੇ ਮੈਂਬਰ ਸਾਰੇ ਇੱਕ ਦੂਜੇ ਤੋਂ ਵਧੀਆ ਮੈਂਬਰ ਆ, ਜਿੰਨੇ ਵੀ ਆਉਂਦੇ ਆ ਔਨ ਏਅਰ ਸਾਰੇ, ਚਾਹੇ ਕਵਿਤਾਵਾਂ ਲੈ ਕੇ ਆਉਂਦੇ, ਚਾਹੇ ਕੁਛ ਲੈ ਕੇ ਆਉਂਦੇ, ਕੁਛ ਸਾਰੇ ਜਾਣੀ ਕਿ ਇੰਜੋਏ ਕਰਦੇ ਤਾਂ ਆਨੰਦ ਮਾਣਦੇ ਆ।
1: ਬਿਲਕੁਲ,
2: ਤੇ ਕਈ ਪ੍ਰੋਗਰਾਮ ਚ ਆਪਾਂ ਸੁਣਦੇ ਉੱਥੇ ਉਹ ਬਹੁਤ ਬੈਸਟ ਸਹੀ ਹੁੰਦੀ ਹੈ ਭੁਪਿੰਦਰ ਜੀ।
1: ਬਿਲਕੁਲ,
2: ਬਾਕੀ ਤੁਹਾਨੂੰ ਸਾਰਿਆਂ ਨੂੰ ਮੈਂ ਬਹੁਤ ਮਿਸ ਕੀਤਾ, ਕਿਉਂਕਿ ਪਤਾ ਕੀ ਆ ਉੱਥੇ ਗੱਲ ਇਹ ਆ ਭਈ ਛੇਤੀ ਸੁਣ ਦੀ
1: ਭੁਪਿੰਦਰ ਜੀ ਉੱਥੇ।
2: ਹਾਂਜੀ ਹਾਂਜੀ, ਸਾਡੇ ਘਰ ਹੁਣ ਨੀ, ਮਤਲਬ ਅੱਜ ਤੋਂ ਤੁਹਾਨੂੰ ਮੈਂ ਦੱਸਦੀ ਆ, 50 ਸਾਲ ਦੀਆਂ ਤੋਂ ਵੀ ਮੈਂ ਦੇਖਦੀ ਆਈ ਆ, ਸਾਡੇ ਘਰ ਤਕਰੀਬਨ 8:30 ਵਜੇ ਤੱਕ ਸਾਰੇ ਸੌ ਜਾਂਦੇ।
1: ਬਿਲਕੁਲ,
2: ਉੱਥੇ ਜਾ ਕੇ ਪਤਾ ਨੀ ਸੀ ਇੱਦਾਂ ਦੇ ਹੋ ਜਾਂਦੇ, ਉਸੇ ਹਿਸਾਬ ਨਾਲ।
1: ਹਾਂਜੀ ਬਿਲਕੁਲ ਜੀ, ਬਿਲਕੁਲ।
2: ਹਾਂਜੀ, ਤਾਂ ਬਹੁਤ ਮਿਸ ਕੀਤਾ, ਕਦੇ ਕਦੇ ਇੱਦਾਂ ਹੁੰਦਾ ਸੀ ਭਈ ਚਲੋ ਸ਼ਮੀ ਜੀ ਦਾ ਪ੍ਰੋਗਰਾਮ ਥੋੜਾ ਜਿਹਾ ਅੱਧ ਪਚੱਦਾ ਜਿਹਾ ਸੁਣਾ ਹੀ ਲੈਂਦੀ ਹੁੰਦੀ ਸੀ, 1-2 ਵਾਰੀ ਮੈਂ ਪੂਰਾ ਸੁਣਿਆ, ਪਰ ਮੈਂ ਮਿਸ ਬਹੁਤ ਕੀਤਾ ਤੁਹਾਨੂੰ, ਮੈਂ ਕਿਹਾ ਦੇਖੋ ਭੀ ਮੈਂ ਸੁਣ ਨਹੀਂ ਸਕਦੀ ਹੈਗੀ। ਚਲੋ ਥੈਂਕ ਯੂ ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ,
1: ਸ਼ੁਕਰੀਆ, ਸਤਿ ਸ਼੍ਰੀ ਅਕਾਲ।
2: ਹਾਂਜੀ।
1: ਲੋ ਦੋਸਤੋ ਇਹ ਸਾਂਝੀ ਸੁਰਿੰਦਰ ਕੌਰ ਮਾਲ ਭੈਣ ਜੀ ਯੂਐਸ ਤੋਂ ਜੁੜੇ ਸੀ, ਇੰਡੀਆ ਗਏ ਹੋਏ ਸੀ, ਵਾਪਸੀ ਆਏ ਨੇ ਜੀ, ਤੇ ਜੀਆ ਨੂੰ ਜੀ ਦੋਸਤੋ ਤੁਹਾਡਾ ਵੀ ਸਵਾਗਤ ਹੈ ਨਾਲ ਨਾਲ। ਤੇ ਲੋ ਫਿਰ ਆਪਾਂ ਵਿਦੇਸ਼ੀ ਖਬਰਾਂ ਨੂੰ ਸਮਾਪਤ ਕਰ ਲਈਏ ਤੇ ਪੀਟ ਹੇਗਸੇਥ ਹੋਣਾ ਦੀ ਵੀ ਗੱਲ ਕਰ ਲਈਏ। ਪੀਟ ਹੇਗਸੇਥ ਤੇ ਸੰਸਦ ਦੀ ਕਮੇਟੀ ਵਿਚਾਲੇ ਤਿੱਖੀ ਜਿਹੜੀ ਬਹਿਸ ਹੋਈ ਹੈ, ਸੁਣਵਾਈ ਦੇ ਦੌਰਾਨ ਡੈਮੋਕਰੇਟ ਜਿਹੜੇ ਨੇ ਮੈਂਬਰਾਂ ਨੇ ਟਰੰਪ ਦੀ ਮਾਨਸਿਕ ਸਿਹਤ ਜਿਹੜੀ ਹੈ ਉਹਦੇ ਉੱਤੇ ਸਵਾਲ ਖੜੇ ਕਰ ਦਿੱਤੇ ਹੈ। ਤੇ ਉਸ ਤੋਂ ਪਹਿਲਾਂ ਆਪਾਂ ਅਮਰੀਕਾ ਵਾਲਿਆਂ ਤੋਂ ਪੁੱਛ ਲੈਂਦੇ ਹਾਂ ਜੋ ਹਾਲਾਤ ਚੱਲ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਔਜਲਾ ਸਾਹਿਬ, ਕੀ ਹਾਲ ਚਾਲ ਨੇ ਜੀ?
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਕਿਉਂ ਸਾਡੇ ਮਾਂ ਸਾਹਿਬ ਦੇ ਪਿੱਛੇ ਪਏ ਹੋ? ਇੱਥੇ ਘਰ ਦੀ ਸਟ੍ਰੈਸ ਨੀ ਚੱਕ ਹੁੰਦੀ, ਉਹ ਤਾਂ ਪੰਜਾਬ ਦੀ ਚੱਕੀ ਫਿਰਦੇ ਆ।
1: ਇਹ ਤਾਂ ਹੈ ਜੀ, ਬਿਲਕੁਲ ਹੈ ਜੀ,
0: ਇੰਨੇ ਭਾਰ ਦੇ ਵਿੱਚ ਪੈਰ ਜਵਾਨ ਡਗਮਲਾ ਜਾਂਦੀ ਹੁੰਦੀ ਹੈ
1: ਜੀ,
0: ਕੋਈ ਗੱਲ ਨਹੀਂ ਹੈਗੀ।
1: ਅਸੀਂ ਇਹ ਤਾਂ ਨੀ ਕਹਿੰਦੇ ਭਾਈ ਜੋ ਮਰਜ਼ੀ ਕਰੋ, ਪਰ
0: ਨਹੀਂ ਦੇਖੋ ਜਿਹੜਾ ਉਹਨਾਂ ਦਾ ਸੁਭਾਅ ਨਾ, ਜੇ ਉਹ ਸਹੀ ਹੁੰਦੇ ਉਹਨਾਂ ਨੇ ਕਹਿਣਾ ਹੁਣੇ ਲਿਆਓ,
1: ਬਾਹ ਤੋਂ ਫੜ ਕੇ ਲੈ ਜਾਣਾ ਸੀ, ਚਲੋ ਮੇਰੇ ਨਾਲ।
0: ਹਾਂ, ਉਹ ਮਤਲਬ ਪੁੱਛੋ ਲੱਗਦਾ, ਦੇਖੋ ਇਹ ਨੀ ਆਪਾਂ ਕਹਿੰਦੇ ਤਾਂ, ਜਿਹੜੀ ਗੱਲ ਆਪਾਂ ਕਰਦੇ ਆ ਉਹ ਗੱਲ ਵੱਖਰੀ ਹੈ, ਇਹ ਚੰਗੀ ਗੱਲ ਨੀ ਹੈ ਜੀ ਕੋਈ, ਆਪਾਂ ਇਹਨੂੰ
1: ਉਹਨਾਂ ਲਈ, ਆਪਣੇ ਲਈ ਨਹੀਂ, ਸਭ ਤੋਂ ਹਾਨੀਕਾਰਕ ਉਹਨਾਂ ਦੇ ਲਈ ਆ, ਆਪਣੇ ਲਈ।
0: ਆਪਣੇ ਲਈ ਤਾਂ ਹੈਗੀ, ਜੇ ਹੁਣ ਉਹ ਸੋਚਦੇ ਹੀ ਹੈ ਨੀ ਇਸ ਗੱਲ ਨੂੰ ਲੈ ਕੇ ਉਹ, ਹਨਾ, ਤੇ ਉਹਨਾਂ ਦਾ ਕੋਈ ਧਿਆਨ ਹੈ ਨੀ
1: ਜੀ।
0: ਇਹ ਮੇਰੇ ਹਿਸਾਬ ਨਾਲ ਜਿਹੜੇ ਸਪੀਕਰ ਸਾਹਿਬ ਨੇ ਉਹ ਵੀ ਚਾਹੁੰਦੇ ਨੇ ਵੀ ਇਹਨਾਂ ਦਾ ਗ੍ਰਾਫ ਥੱਲੇ ਜਾਵੇ,
1: ਉਹ ਨਜ਼ਾਰਾ ਲੈਂਦੇ ਨੇ ਬੈਠ ਕੇ ਉੱਥੇ। ਬਿਲਕੁਲ ਹੈ ਜੀ,
0: $5 ਉਹ ਵੀ ਚਾਹੁੰਦੇ ਨੇ ਨਾ ਵੀ ਮਤਲਬ ਇਹਨਾਂ ਦਾ ਗ੍ਰਾਫ ਥੱਲੇ ਜਾਵੇ। ਵੈਸੇ ਸਾਡੇ ਪੰਜਾਬ ਲਈ ਬੜੀ ਸ਼ਰਮ ਦੀ ਗੱਲ ਆ, ਹਾਸਾ ਮਜ਼ਾਕ ਤੇ ਚਲੋ ਬਾਅਦ ਦਾ,
1: ਬਿਲਕੁਲ
0: ਇਹ ਦੂਏ ਤੇ ਇੰਨੇ ਤਾਂ ਹੁਣ ਜਿਵੇਂ ਉਹਨੂੰ ਬੋਲੇ ਆਪਣੇ ਖਹਿਰਾ ਸਾਹਿਬ ਨੂੰ, ਤੁਸੀਂ ਜਦ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਬਾਰੇ ਜਦ ਤੁਸੀਂ ਬੋਲਦੇ ਹੋ ਅੰਗਰੇਜ਼ੀ ਚ ਪੜ੍ਹਦੇ ਨੇ ਪਹਾੜਾਂ ਚ, ਫਿਰ ਉਹਨੇ ਵੀ ਕਹਿਣਾ ਵੀ ਭਾਈ ਤੇਰੀ ਧੀ ਹੁਣ ਪੜ੍ਹਦੀ ਹੋ।
1: ਬਿਲਕੁਲ
0: ਹਾਂਜੀ, ਤੂੰ ਕਿਉਂ ਨੀ, ਨਾਲੇ ਤੁਸੀਂ ਰੌਲਾ ਪਾਉਂਦੇ ਹੋ ਜੀ, IAS ਬਣ ਕੇ ਨਿਕਲਦੇ ਨੇ ਸਾਡੇ ਸਕੂਲਾਂ ਚ, 4 ਸਾਲ ਚ ਬੱਚੇ ਜੰਮ ਕੇ ਵੀ IAS ਬਣ ਕੇ ਨਿਕਲ ਜਾਂਦੇ ਨੇ, ਇੰਨਾ ਪੱਧਰ ਚੱਕ ਤਾ ਉੱਪਰ।
1: ਬਿਲਕੁਲ ਬਿਲਕੁਲ,
0: ਅਕਸਰ ਉਹ 25-26 ਸਾਲ ਦੀ ਉਹਨਾਂ ਦੀ ਉਮਰ ਹੋਊਗੀ, ਉਹ ਕਿਹੜੇ ਥਾਂ ਤੇ ਪੜ੍ਹਨ ਲੱਗੇ ਹੋਏ ਨੇ,
1: ਉਹ ਬਣ ਵੀ ਗਏ
0: ਤਾਂ ਕੋਈ ਯੋਗਦਾਨ ਨਹੀਂ
1: ਆਪਣੇ। ਔਜਲਾ ਸਾਹਿਬ ਉਹਨਾਂ ਨੂੰ ਨੌਕਰੀ ਦਾ ਦੱਸੋ ਕਿੱਥੇ ਲਾਏ ਨੇ, ਰੋਜ਼ਗਾਰ ਦਿੱਤਾ ਕਿ ਕੱਲੇ ਬਣਾ ਬਣਾ ਛੱਡਣੇ ਨੇ? ਔਜਲਾ ਸਾਹਿਬ, ਭਾਰਤ ਹਰ ਸਾਲ ਦੇ ਵਿੱਚ 400 ਇੰਜੀਨੀਅਰ ਪੈਦਾ ਕਰਦਾ ਜੀ।
0: ਮੈਂ ਤੁਸੀਂ ਇੱਕ ਗੱਲ ਹੋਰ ਦੇਖਿਓ, ਆ ਜਿਹੜੇ ਨੌਕਰੀਆਂ ਵਾਲੇ ਨੇ ਨਾ, ਇਹਨਾਂ ਦਾ ਵੀ ਜਦੋਂ ਲੱਗਿਆ ਨਾ, ਇਹਨਾਂ ਦੇ ਉਦੋਂ ਚੀਕਾਂ ਆਉਣਗੀਆਂ ਸਾਰਿਆਂ ਦੀਆਂ ਜੀ,
1: ਕਿਹਨੂੰ
0: ਨੌਕਰੀ ਕਿੱਥੇ ਮਿਲੀ ਹੈ,
1: ਕਿੱਥੇ ਮਿਲੀ ਹੈ। ਬਿਲਕੁਲ
0: ਇਹਨਾਂ ਨੂੰ ਨੌਕਰੀ ਕਿੱਥੇ ਮਿਲੀ ਹੈ ਜੀ, ਇਹਨਾਂ ਦਾ ਪਤਾ ਉਦੋਂ ਲੱਗੂਗਾ।
1: ਬਿਲਕੁਲ, ਰਹਿ ਗਏ ਹੋਰ 2-4 ਮਹੀਨੇ, ਦੇਖਿਓ ਰੋਲਾ ਪੈਣ ਲੱਗ ਜਾ।
0: ਬਿਲਕੁਲ, ਅੱਗੇ ਸਕੇਟਰੀ ਬਣਾਈ, ਉਹ ਕਿਸੇ ਨੂੰ ਨਵਾਂ ਨਵਾਂ ਸਰਟੀਫਿਕੇਟ ਮਿਲਿਆ ਤੇ ਉਹ ਰਿਕਸ਼ਾ ਨੂੰ ਕਹਿੰਦਾ ਰੋਕੀ, ਰਿਕਸ਼ਾ ਕਰੀ ਜਾਂਦਾ ਹੁੰਦਾ, ਕਹਿੰਦਾ ਰੋਕੀ ਮੜਿਆ ਸਾਈਡ ਤੇ, ਕਹਿੰਦਾ ਕੀ ਗੱਲ, ਕਹਿੰਦਾ ਮਿਠਾਈ ਦਾ ਡੱਬਾ ਲੈ ਲਾ, ਮੈਂ ਨੌਕਰੀ ਲੈ ਕੇ ਆਇਆ, ਕਹਿੰਦਾ 1 ਮਿੰਟ ਖੜ ਜਾ, ਉਹ ਡਿੱਗੀ ਚੁੱਕਾ ਕੇ ਦੇਣਾ, ਕਹਿੰਦਾ ਮੈਨੂੰ ਪਿਛਲੇ ਸਾਲ ਦਾ ਮਿਲਿਆ, ਹਾਰ ਕੇ ਮੈਂ ਰਿਕਸ਼ਾ ਚਲਾਉਣ ਲੱਗ ਗਿਆ।
1: ਬਿਲਕੁਲ,
0: ਹਰ ਗੱਲ ਪੋਸਟਰਾਂ ਚ ਹੈ ਜੀ, ਹਰ ਗੱਲ ਪੋਸਟਰਾਂ ਚ ਆ, ਗਰਾਊਂਡ ਪੱਧਰ ਤਾਂ ਕੁਛ ਹੈ ਹੀ ਨਹੀਂ। ਸ਼ੈਲੀ ਵੀਰਾ ਸੁਣ ਦੋ, ਦੱਸ ਦੇ ਕੁਛ ਹੈ ਗਰਾਊਂਡ ਪਰ? ਮੈਂ ਤਾਂ ਅੱਗੇ ਵੀ ਸਿੱਧਾ ਚੈਲੰਜ ਕਰਿਆ ਸੀ ਵੀ ਆਪਣੇ ਨੇ ਜਿੰਨੇ ਪ੍ਰੋਜੈਕਟ ਟਵਾਣਾ ਸਾ,
1: ਉਹ ਤਾਂ ਕੱਲ ਡਾਂਗਾ ਕਰਕੇ ਟੇ ਜੇ
0: ਟਵਾਣਾ ਸਾਹਿਬ ਦੀ, ਮੈਂ ਕਿਹਾ ਸੀ ਮੈਂ ਕਿੰਨੇ ਬੰਦੇ ਜੁੜਦੇ ਨੇ, ਇੱਕ ਇੱਕ ਬੰਦਾ ਆਪਦੇ ਪਿੰਡ ਚ ਪਤਾ ਕਰ ਲਵੇ ਵੀ ਭਾਈ ਕਿੰਨਿਆਂ ਕੁ ਨੂੰ ਨੌਕਰੀ ਮਿਲੀ ਹੈ, ਗੱਲ ਖਤਮ।
1: ਬਿਲਕੁਲ,
0: ਇੱਥੇ ਵੀ ਆਪਣੇ ਨਾਲ ਘੱਟੋ ਜਿਹੜੇ 10-12 ਸੁਣਦੇ ਨੇ, ਪਤਾ ਕਰ ਲੋ ਬਈ ਇੱਕ ਪਿੰਡ ਨੂੰ 5-4 ਬੰਦੇ ਨੂੰ ਨੌਕਰੀ ਚਾਹੀਦੀ ਹੈ ਜਿਵੇਂ ਦੱਸਦੇ ਨੇ।
1: ਬਿਲਕੁਲ,
0: ਤੇ ਪਤਾ ਕਰਕੇ ਦੇਖ ਲੋ ਆਪਦੇ ਪਿੰਡ ਚ, ਮੈਂ ਮੇਰੇ ਪਿੰਡ ਪਤਾ ਕਰੇ, ਆਂਢ ਗੁਆਂਢ ਮੈਂ ਸਪੈਸ਼ਲ ਲਾਈ, ਕਦੇ ਵੀ ਇੱਥੇ ਤੱਕ ਇਹਨੂੰ ਨੌਕਰੀ ਨੀ ਮਿਲੀ
1: ਜੀ। ਬਿਲਕੁਲ,
0: ਤੇ ਮਿਲੀ ਕਿੱਥੇ ਆ ਫਿਰ ਉਹ?
1: ਬਿਲਕੁਲ ਜੀ,
0: ਨੌਕਰੀ ਮਿਲੀ ਕਿੱਥੇ ਆ ਉਹ? ਉਹ ਵੀ ਬਾਹਰ ਚ ਆਊਗਾ, ਅਜੇ ਤਾਂ ਬਹੁਤ ਕੁਛ ਬਾਹਰ ਚ ਨਿਕਲੂ, ਅਜੇ ਤਾਂ ਮਤਲਬ ਪੁਲਿਸ ਦਾ ਡਰ ਆ, ਦਬਦਬਾ, ਲੋਕਾਂ ਨੂੰ ਆਪਦੀ ਫਿਕਰ ਲੱਗੇ ਹੋਏ ਨੇ। ਜੇ ਇੰਨੀ ਪਾਰਟੀ ਚ ਏਕਤਾ ਸੀ, ਫਿਰ ਆਹ ਜਿਹੜਾ ਅੱਜ ਕਿਰਾਇਆ ਫਲੋਰ ਟੈਸਟ ਗਏ ਕਰਾਉਣ ਦੀ ਕੀ ਲੋੜ ਸੀ ਜੀ?
1: ਬਿਲਕੁਲ,
0: ਇਹ ਕਿਉਂ ਇੰਨਾ
1: ਭਰੋਸਾ?
0: ਤੁਸੀਂ ਪੰਜਾਬ ਦੇ ਲੋਕਾਂ ਦੇ ਤਾਂ ਕਹਿੰਦੇ ਹੋ ਭਰੋਸੇ ਚ ਨੇ, ਪੰਜਾਬ ਦੇ ਲੋਕ ਆਏ ਨੇ, ਉਹ ਤਾਂ ਇੰਨੀ ਕਰੋੜਾਂ ਨੇ, ਤੇ ਤੁਹਾਡੇ 86 ਤਾਂ ਤੁਹਾਨੂੰ ਭਰੋਸੇ ਚ ਨੀ ਹੈ ਕਿ ਤੁਹਾਨੂੰ ਕਿਉਂ ਕਰਾਉਣਾ ਪੈ ਗਿਆ?
1: ਕੀ ਕਹਿੰਦੇ, ਅਸੀਂ ਤਾਂ ਲੋਕਾਂ ਲਈ ਪੇਸ਼ ਕੀਤਾ ਭਾਈ ਇਹ, ਭਈ ਅਸੀਂ ਸਾਰੇ ਇਕੱਠੇ ਆ,
0: ਵੀ ਉਹ ਤਾਂ ਕਿਤੇ ਉਹ ਕਰ ਲੈਂਦੇ
1: ਨੀ ਕਹਿੰਦੇ, ਕੁਝ ਲੋਕ ਕਹਿੰਦੇ ਗਲਤ ਫਹਿਮੀ ਫੈਲਾ ਦਿੰਦੇ ਆ ਜੀ, ਤਾਂ ਕਰਕੇ
0: ਨਹੀਂ ਉਹ ਕਿਸੇ ਐ ਕਰਦੇ ਨਾ, ਪਰ ਆਹ ਰਾਣਾ ਕਰਦੇ ਉਹਨਾਂ ਨੂੰ 6 ਮਹੀਨੇ ਲਈ ਬੰਨਣ ਵਾਲਾ ਕੰਮ ਨਾ ਕਰਦੇ, ਫਿਰ ਸਟੇਜ ਤੇ ਕਿਹੜਾ ਹਲਦਲ ਜਾ ਕੇ ਜੀ?
1: ਉਹ ਤਾਂ ਕਹਿੰਦੇ ਸਾਡੇ ਉੱਤੇ CID ਹੋ ਰਹੀਆਂ ਨੇ, ਸਾਨੂੰ ਤਾਂ ਘਰੋਂ ਨੀ ਨਿਕਲਦੇ।
0: ਦੇਖਿਓ ਬਣਨਾ ਕੀ ਹੈ, ਉਹ ਤਾਂ ਅਜੇ ਉਹਨਾਂ ਨੂੰ ਸਭ ਨੂੰ ਪਤਾ। ਦੇਖੋ ਵੀ ਪਹਿਲਾਂ ਕੋਈ ਪ੍ਰਦੂਸ਼ਣ ਨਹੀਂ ਸੀ, ਕੋਈ ਉਹ ਫੈਕਟਰੀ ਚ ਗਲਤੀ ਨਹੀਂ ਸੀ ਹੁੰਦੀ, ਅੱਜ ਤੋਂ 4 ਸਾਲ ਤੱਕ ਕੁਛ ਨੀ ਹੋਇਆ, ਤੇ ਅੱਜ ਇੱਕ ਦਿਨ ਚ ਹੋ ਗਿਆ ਸਾਰਾ ਕੁਝ।
1: ਬਿਲਕੁਲ ਜੀ, ਬਿਲਕੁਲ ਬਿਲਕੁਲ,
0: ਸਾਹਮਣੇ ਹੀ ਸਾਰਾ ਕੁਝ, ਕਿਵੇਂ ਚੱਲ ਰਿਹਾ
1: ਸਾਹਮਣੇ ਹੀ ਹੈ ਜੀ।
3: ਮੈਂ ਅੱਜ ਹੋਰ ਦੇਖ ਰਿਹਾ ਸੀ ਉਹ ਗੁਜਰਾਤ ਦੇ ਵਿਚ ਇਹਨਾਂ ਦਾ ਕੋਈ ਨੰਬਰਾਂ ਚ ਨੀ ਆ ਰਿਹਾ ਕਹਿੰਦੇ ਇਹਨਾਂ ਦੇ ਪੇਜ ਮੈਂ ਤਾਂ ਕਹਿੰਦੇ ਦੇਖਿਆ ਹੀ ਨਾ ਆਪਣੇ ਕੋਲ ਪੇਜ ਆ ਕਹਿੰਦੇ ਇਹਨਾਂ ਦੇ ਪੇਜ ਤੇ ਜਾਓ ਕਹਿੰਦੇ ਵੀ ਸਾਰਿਆਂ ਨੂੰ ਵੱਡੀ ਪਾਰਟੀ ਬਣ ਕੇ ਉਭਰੀ ਹੈ ਮਿਊਨਸੀਪਲ ਚੋਣਾਂ ਚ ਗੁਜਰਾਤ ਉਹ ਕੱਲੀ ਕੱਲੀ ਉਹਨੇ ਡਾਟਾ ਦੱਸਿਆ ਕੁੱਲ ਟੋਟਲ ਖਾਲੀ 150 ਸੀਟ ਜਿੱਤੇ ਨੇ ਟੋਟਲ ਖਾਲੀ 250
1: ਜੀ ਗਿਰੀ ਸਾਹਿਬ ਜੁੜਦੇ ਹੁੰਦੇ ਉਹ ਕਹਿੰਦੇ ਇਹਨਾਂ ਨੂੰ ਪੁੱਛਦਾ ਕੋਈ ਨੀ ਹੁੰਦੇ
3: ਉਹੀ ਸ਼ੋਸ਼ੇਬਾਜੀ ਹੈ ਨਾ ਮੈਂ ਤਾਂ ਅੱਗੇ ਭਾਰਤ ਸਾਹਿਬ ਕਿਹਾ ਸੀ ਵੀ 7000 ਅਸੀਂ ਸਰਕਾਰ ਬਣਾ ਕੇ ਦੇਤੀ ਆ 250 ਕਿਲੋਮੀਟਰ ਦਿੱਲੀ ਸੀ ਖੰਨੇ ਯਾਰ ਉੱਥੇ ਇੱਕ ਵਾਰੀ ਗੇੜਾ ਤਾਂ ਕੱਢਿਆ ਦੇ ਸਕੂਲ ਦੇ ਤਾਂ ਆਉਂਦੇ
1: ਬਿਲਕੁਲ ਹੈ ਜੀ
3: ਹਾਂਜੀ 70% ਸਕੂਲ ਲੋਕਾਂ ਇੰਨਾ ਰਹੀਆਂ ਨੇ ਪਿੰਡ ਵਾਲਿਆਂ ਨੇ ਰਲ ਕੇ ਉਹਨਾਂ ਨੂੰ ਰੰਗ
1: ਕਰਾਏ ਨੇ ਜੀ ਪੱਖੇ ਲਵਾਏ
3: ਆ ਗਰਾਊਂਡ ਪਿੰਡ ਵਾਲਿਆਂ ਨੇ ਰਲ ਕੇ ਬਣਾਏ ਨੇ
1: ਬਿਲਕੁਲ ਬਿਲਕੁਲ
3: ਬਿਲਕੁਲ ਇਹ ਕਹੀ ਜਾਂਦੇ ਨੇ ਜੀ ਅਸੀਂ ਉਹ ਕਰਤਾ ਸਾਰਾ ਕੁਝ
1: ਜੀ
3: ਠੀਕ ਹੈ ਜੀ
1: ਸਹਾਇਤਾ ਕਰਦਾ ਸੀ ਉਹਨਾਂ ਦੀ ਜਿਹੜੇ
3: ਬਿਲਕੁਲ ਵਿਰੋਧਾ ਜੀ ਨਸ਼ਿਆਂ ਵਿਰੋਧਾ ਜੀ
1: ਬਿਲਕੁਲ ਥੈਂਕ ਯੂ ਜੀ ਥੈਂਕ ਯੂ
3: ਉਹ ਕਹਿੰਦਾ ਨੀ ਉਹ ਕੱਲ ਇੱਕ ਬਹੁਤ ਵਧੀਆ ਸਕਿੱਟ ਚੱਲੀ ਸੀ ਉਹ ਕਹਿੰਦਾ ਆ ਕੀ ਖਾਣ ਲੱਗੇ ਹੋਏ ਨਾਲੇ ਟੀ ਸ਼ਰਟ ਪਾਈ ਪੈਦਾ ਯੁੱਧ ਨਸ਼ਿਆਂ ਵਿਰੁੱਧ ਉਹ ਕਹਿੰਦਾ ਸਿੱਟੇ ਨੂੰ ਉਹ ਟੀ ਸ਼ਰਟ ਲਾ ਕੇ ਸਿੱਟ ਦਿੰਦਾ ਉਹ ਕਹਿੰਦਾ ਤੈਨੂੰ ਮੈਂ ਨਸ਼ੇ ਵਾਲੀ ਪੁੜੀ ਸਿੱਟਣ ਨੂੰ ਕਿਹਾ ਨਾ ਨਾ ਮੈਂ ਤਾਂ ਟੀ ਸ਼ਰਟ ਸਿੱਟਣ
1: ਧੰਨਵਾਦ ਜੀ ਥੈਂਕ ਯੂ ਜੀ ਔਜਲਾ ਸਾਹਿਬ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਲਓ ਦੋਸਤੋ ਇਸ ਤਰ੍ਹਾਂ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਸਨ ਤੇ ਨਾਲ ਦੀ ਨਾਲ ਹੋਰ ਦੋਸਤ ਵੀ ਆਪਣੇ ਕਮੈਂਟ ਜ਼ਰੂਰ ਦੇ ਰਹੇ ਨੇ ਤੇ ਗੱਲ ਮੈਂ ਕਰ ਰਿਹਾ ਸੀ ਅਮਰੀਕਾ ਦੀ ਪੀਟ ਹੇਗਸੇਤ ਉਹਨਾਂ ਦੀ ਅੱਛਾ ਕੁਝ ਉੱਥੇ ਵੀ ਨਹੀਂ ਹੈ ਤੇ ਸਵਾਲ ਸ਼ੁਰੂ ਹੋ ਗਏ ਨੇ ਉੱਥੇ ਵੀ ਜਿਹੜੇ ਨੇ ਮਾਨਸਿਕ ਤੌਰ ਦੇ ਉੱਤੇ ਸਿਹਤ ਦੇ ਬਾਰੇ ਟਰੰਪ ਦੇ ਪੀਟ ਹੇਗਸੇਤ ਦੇ ਉੱਤੇ ਸੰਸਦੀ ਕਮੇਟੀ ਵਿਚਾਲੇ ਤਿੱਖੀ ਬਹਿਸ ਹੋਈ ਹੈ ਸੁਣਵਾਈ ਦੇ ਦੌਰਾਨ ਡੈਮੋਕਰੈਟ ਮੈਂਬਰਾਂ ਨੇ ਜਿਹੜਾ ਟਰੰਪ ਦੀ ਮਾਨਸਿਕ ਸਿਹਤ ਦੇ ਉੱਤੇ ਸਵਾਲ ਉਠਾ ਦਿੱਤੇ ਹੈ ਇਰਾਨ ਜੰਗ ਦੇ ਬਾਰੇ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਨ ਦੇ ਉੱਤੇ ਸੀਨੀਅਰ ਫੌਜੀ ਅਧਿਕਾਰੀਆਂ ਨੂੰ ਹਟਾਉਣ ਦੇ ਉੱਤੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਤ ਬੁੱਧਵਾਰ ਨੂੰ ਜਿਹੜੇ ਬੀਤੇ ਚ ਉਨ੍ਹਾਂ ਨੂੰ ਸੰਸਦੀ ਕਮੇਟੀ ਅੱਗੇ ਪੇਸ਼ ਹੋਣਾ ਪੈ ਗਿਆ 6 ਘੰਟੇ ਦੇ ਕਰੀਬ ਚੱਲੀ ਸੁਣਵਾਈ ਦੇ ਦੌਰਾਨ ਹੇਗਸੇਤ ਦੀ ਡੈਮੋਕਰੈਟ ਮੈਂਬਰਾਂ ਦੇ ਨਾਲ ਤਿੱਖੀ ਬਹਿਸ ਚੱਲੀ ਹੈ ਇਸ ਮੌਕੇ ਟਰੰਪ ਪ੍ਰਸ਼ਾਸਨ ਨੇ $1500 ਅਰਬ ਦੇ ਰੱਖਿਆ ਬਜਟ ਦੇ ਉੱਤੇ ਵੀ ਚਰਚਾ ਕੀਤੀ ਹੈ ਹੇਗਸੇਤ 28 ਫਰਵਰੀ ਨੂੰ ਸ਼ੁਰੂ ਹੋਈ ਜਿਹੜੀ ਹੈ ਇਰਾਨੀ ਜੰਗ ਮਗਰੋਂ ਪਹਿਲੀ ਵਾਰ ਸੰਸਦ ਕਾਂਗਰਸ ਦੀ ਕਮੇਟੀ ਅੱਗੇ ਪੇਸ਼ ਹੋਇਆ ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਟਾਗਨ ਨੇ ਜੰਗ ਦੀ ਲਾਗਤ $25 ਅਰਬ ਦੱਸੀ ਹੈ ਹਾਲਾਂਕਿ ਕਈ ਡੈਮੋਕਰੇਟ ਮੈਂਬਰਾਂ ਨੇ ਇਸ ਦੇ ਬਾਰੇ ਖਦਸ਼ਾ ਜਤਾਇਆ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਮਾਨਸਿਕ ਸਿਹਤ ਦੇ ਉੱਤੇ ਸਵਾਲ ਚੁੱਕੇ ਨੇ ਇਸ ਦੇ ਉੱਤੇ ਹੇਗਸੇਤ ਨੇ ਪਲਟਵਾਰ ਕਰਦਿਆਂ ਹੋਏ ਕਿਹਾ ਕਿ ਟਰੰਪ ਵੱਖ ਵੱਖ ਪੀੜੀਆਂ ਤੋਂ ਵਿਚੋਂ ਜਿਹੜਾ ਸਭ ਤੋਂ ਤੇਜ਼ ਜਿਹੜਾ ਤੇ ਸੂਝਵਾਨ ਕਮਾਂਡਰ ਇਨ ਚੀਫ਼ ਨੇ ਤੇ ਉਨ੍ਹਾਂ ਡੈਮੋਕਰੇਟ ਮੈਂਬਰਾਂ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਜੋ ਬਾਇਡਨ ਦੀ ਸਮਰੱਥਾ ਦੇ ਉੱਤੇ ਕਦੇ ਸਵਾਲ ਉਠਾਇਆ ਹੈ ਇਸ ਮੌਕੇ ਜਿਹੜੇ ਜੁਆਇੰਟ ਚੀਫ਼ ਆਫ਼ ਸਟਾਫ਼ ਜਨਰਲ ਡੈਨ ਕੇਨ ਵੀ ਸ਼ਾਮਲ ਸਨ ਉੱਥੇ ਮੌਜੂਦ ਸਨ ਹੇਗਸੇਤ ਨੇ ਕਿਹਾ ਕਿ ਇਸ ਵੇਲੇ ਸਭ ਤੋਂ ਵੱਡਾ ਖਤਰਾ ਵਿਰੋਧੀ ਧਿਰ ਦੇ ਆਗੂਆਂ ਦੇ ਗੈਰ ਜ਼ਿੰਮੇਵਾਰ ਤੇ ਨਿਰਾਸ਼ਾਵਾਦੀ ਜਿਹੜਾ ਬਿਆਨ ਨੇ ਜੋ ਮਿਸ਼ਨ ਦੀ ਸਫਲਤਾ ਨੂੰ ਜਿਹੜਾ ਨਜ਼ਰਅੰਦਾਜ਼ ਕਰ ਰਹੇ ਨੇ ਅਗਲੀ ਖਬਰ ਤੋਂ ਬਦਲਣ ਤੋਂ ਪਹਿਲਾਂ ਜਿਹੜਾ ਇਰਾਨ ਦੀ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਆਪਣੇ ਨਾਲ ਜੁੜੇ ਨੇ ਮੁਕੱਦਰ ਬਾਈ ਜੀ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਤੇ ਫਿਰ ਆਪਾਂ ਅੱਜ ਨਾਵਲ ਦੀ ਵੀ ਗੱਲ ਕਰਨੀ ਹੈ ਜੀ ਤੇ ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ ਸਵਾਗਤ ਹੈ ਜੀ
4: ਸਤਿ ਸ੍ਰੀ ਅਕਾਲ ਭਾਰਜ ਬਾਈ ਜੀ
1: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ
4: ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਮੇਰਾ ਦਿਨ ਲੰਘ ਜਾਂਦਾ ਚੜ ਜਾਂਦਾ ਹੈ ਡੁੱਬ ਜਾਂਦਾ ਹੈ ਜੀ
1: ਜੀ
4: ਚੜ ਜਾਂਦਾ ਜੀ ਇਸੇ ਚੱਕਰ ਚ ਚੱਲੀ ਜਾਂਦਾ ਜੀ ਸਿਸਟਮ
1: ਬਿਲਕੁਲ ਹੈ ਜੀ
4: ਬੜਾ ਵਧੀਆ ਖਰ ਵੈਸੇ ਤਾਂ ਚਲੋ ਆਪਣਾ ਜੇ ਬੜੀ ਕਿਸਮਤ ਵਾਲੇ ਹੁੰਦੇ ਨੇ ਸਾਰੇ ਸੱਜਣ ਜਿਨ੍ਹਾਂ ਦਾ ਵਧੀਆ ਦਿਨ ਲਾ
1: ਜੀ
4: ਇਹੀ ਤਾਂ ਜ਼ਿੰਦਗੀ ਹੈ
1: ਬਿਲਕੁਲ ਹੈ ਜੀ ਬਿਲਕੁਲ
4: ਦੇਣ ਤੋਂ ਤਾਂ ਕਦੇ ਘੰਟਿਆਂ ਤੋਂ ਘੰਟਿਆਂ ਤੱਕ ਉਹ ਆਵਾਜ਼ ਠੀਕ ਆਉਂਦੀ ਹੈ ਜੀ ਮੇਰੀ
1: ਹਾਂਜੀ ਹਾਂਜੀ ਠੀਕ ਹੈ ਜੀ
4: ਪਰ ਉਹੀ ਗੱਲ ਉਹ ਘੜੀ ਦੀ ਟਿਕ ਟਿਕ ਟਿਕ ਟਿਕ ਆਪਾਂ ਟਾਈਮ ਵੇਖਣ ਵਾਸਤੇ ਜ਼ਰੂਰ ਬਹਿੰਦੇ ਹਾਂ ਪਰ ਉਹ ਸਮਾਂ ਵੀ ਉਹੀ ਗੱਲ ਵੇਖੋ ਤੁਸੀਂ ਵੀ ਉਹ ਕਿਵੇਂ ਲੰਘਦਾ ਰਹਿੰਦਾ ਜੀ ਉਹ ਵੀ ਉਹਦੇ ਵੱਲ ਧਿਆਨ ਹੀ ਨਹੀਂ ਹੁੰਦਾ ਕਿਸੇ ਨੂੰ
1: ਬਿਲਕੁਲ ਹੈ ਜੀ
4: ਅੱਜ ਸਵੇਰੇ ਸੈਣੀ ਬਾਈ ਜੀ ਨੇ ਕਮੈਂਟ ਕੀਤਾ ਤੇ ਮੈਂ ਉਹ ਸੈਣੀ ਬਾਈ ਜੀ ਨਾਲ ਗੱਲ ਕਰਦਾ ਪਿਆ ਜੀ ਮੈਂ ਕਿਹਾ ਜੀ ਵੇਖ ਲਓ ਮੈਂ ਵੀ ਕੋਈ ਸਮਾਂ ਸੀ ਤੇ ਉਹ ਉਹ ਪਤਾ ਹੀ ਨੀ ਉਹੀ ਗੱਲ ਐ ਲੱਗਦਾ ਬੜੇ ਛੋਟੇ ਜੇ ਪੀਰੀਅਡ ਚ ਲੰਘ ਗਿਆ ਬਹੁਤ ਛੋਟੇ ਜੇ ਸੀ
1: ਜੀ
4: ਤੇ ਲੰਘਿਆ ਤਾਂ ਓਨਾ ਹੀ ਆ ਸਮਾਂ ਉਹੀ ਗੱਲ ਉਹ ਘੜੀ ਦੀਆਂ ਸੂਈਆਂ ਉਹ ਸਾਰਾ ਸਮਾਂ ਤਾਂ ਓਨਾ ਹੀ ਹੁੰਦਾ ਇਹ ਨੀ ਹੁੰਦਾ ਵੀ ਉਹ ਘੱਟ ਗਿਆ ਜਾਂ ਵੱਧ ਗਿਆ
1: ਬਿਲਕੁਲ
4: ਪਰ ਕਈ ਵਾਰੀ ਕੋਈ ਸਮਾਂ ਚੰਗਾ ਲੰਘ ਜਾਂਦਾ ਕੋਈ ਕਿਵੇਂ ਦਾ ਹੁੰਦਾ ਉਹ ਜਿਹੜਾ ਥੋੜਾ ਜਿਹਾ ਔਖਾ ਹੁੰਦਾ ਉਹਨੂੰ ਲੰਘਾਉਣ ਵਾਸਤੇ ਟਾਈਮ ਲੱਗਦਾ
1: ਜੀ
4: ਜਿਹੜਾ ਚੰਗਾ ਸਮਾਂ ਉਹ ਬੜੀ ਛੇਤੀ ਲੰਘ ਜਾਂਦਾ ਕਿਉਂਕਿ ਬੰਦਾ ਉਹਦੇ ਚ ਫੀਲ ਹੀ ਨੀ ਕਰ ਸਕਦਾ ਵੀ ਕੀ ਹੋਇਆ ਕੀ ਨਹੀਂ ਹੋਇਆ
1: ਬਿਲਕੁਲ ਹੈ ਜੀ
4: ਤੇ ਮੈਂ
1: ਕੱਟ ਹੋ ਰਹੀ ਆਵਾਜ਼ ਥੋੜੀ
4: ਹਾਂਜੀ ਹੁਣ ਠੀਕ ਹੈ ਜੀ
1: ਹਾਂਜੀ ਹੁਣ ਠੀਕ ਹੈ ਜੀ
4: ਤੇ ਉਹ ਮੈਂ ਨਾ ਆ ਜਿਹੜੀ ਗੱਲ ਕਰਦੇ ਪਏ ਸੀ ਤੁਸੀਂ ਚਲੋ ਸਿਆਸਤ ਦੀ ਹੋਈ ਗੱਲ ਹੈ
1: ਹਾਂਜੀ
4: ਤੇ ਸਿਆਸਤ ਸਾਡੀ ਜ਼ਿੰਦਗੀ ਨਾਲ ਜੁੜੀ ਹੋਈ ਹੈ ਜੀ ਵੇਖੋ
1: ਜੀ
4: ਇਹ ਜੁੜੀ ਰਹਿਣੀ ਵੀ ਹੈਗੀ ਹੈ ਕਿਉਂਕਿ ਸਾਡੇ ਤੇ ਅਸਰ ਇਹਦਾ ਪੈਂਦਾ ਹੀ ਰਹਿਣਾ ਜੀ ਤੇ ਪੈਂਦਾ ਵੀ ਹੈਗਾ
1: ਜੀ
4: ਤੇ ਲੋਕ ਸਮਝਣ ਨਾ ਸਮਝਣ ਪਰ ਗੱਲ ਭਾਰਜ ਬਾਈ ਜੀ ਉਹੀ ਹੈ ਨਾ ਤੁਸੀਂ ਦੇਖੋ ਜੋ ਕੁਛ ਚਲੋ ਅੱਜ ਮਾਨ ਸਾਹਿਬ ਨੇ ਕੀਤਾ ਜੋ ਕੁਛ ਵੀ ਆਪਾਂ ਦੇਖਿਆ ਵਿਧਾਨ ਸਭਾ ਦੇ ਵਿਚ
1: ਜੀ
4: ਉਹੀ ਗੱਲ ਵੀ ਆਪਾਂ ਸਾਰਾ ਕੁਛ ਦੇਖਦੇ ਹੀ ਰਹੇ ਪਰ ਗੱਲ ਇਹ ਉਹੀ ਹੈ ਭਾਰਜ ਬਾਈ ਜੀ ਪਰ ਇਹਨਾਂ ਨੂੰ ਹੁਣ ਨਾ ਤਾਂ ਮੈਂ ਫੇਰ ਗੱਲ ਮੇਰੀ ਗੱਲ ਗਰਾਰੀ ਮੇਰੀ ਉੱਥੇ ਫਸ ਜਾਂਦੀ ਤੁਹਾਡੇ ਨਾਲ ਵੀ ਹੈ ਬਾਈ ਜੀ ਹੁਣ ਇਹ ਕਹਿੰਦੇ ਸਿਆਸਤਦਾਨ ਜਿਹੜੇ ਨੇ ਇਹ ਕਹਿੰਦੇ ਵੀ ਲੋਕਿਓ ਤੁਸੀਂ ਗਲਤ ਹੋ ਤੁਸੀਂ ਇਹਨਾਂ ਨੂੰ ਚੁਣਿਆ
1: ਹੈ
4: ਤੇ ਲੋਕੀ ਕਹਿੰਦੇ ਵੀ ਇਹ ਗਲਤ ਨੇ ਵੀ ਇਹ ਪਤਾ ਨੀ ਕਿੱਥੋਂ ਆ ਗਏ
1: ਜੀ
4: ਤੇ ਚੁਣਨ ਵਾਲੇ ਇਹਨਾਂ ਨੂੰ ਸਾਰਾ ਸਿਸਟਮ ਉਹ ਅਸੀਂ ਉਹੀ ਹੈਗੇ ਆ ਅਸੀਂ ਕੋਈ ਹੋਰ ਕੋਈ ਨਵੇਂ ਥੋੜੀ ਆਏ ਸੀ
1: ਜੀ
4: ਅਸੀਂ ਉਦੋਂ ਔਜਲਾ ਬਾਈ ਜੀ ਕਹਿੰਦੇ ਵੀ ਦਿੱਲੀ ਜਾ ਕੇ ਮੰਨ ਲਓ ਵੀ 250 ਕਿਲੋਮੀਟਰ ਦਿੱਲੀ ਹੈ ਕਿਸੇ ਨੇ ਵੇਖਿਆ ਨੀ ਹੈਗਾ ਵੀ ਉੱਥੇ ਕੀ ਇਹਨਾਂ ਨੇ ਬਣਾਇਆ ਕੀ ਕੀਤਾ
1: ਜੀ
4: ਅਸੀਂ ਜਦੋਂ ਇਹਨਾਂ ਨੂੰ 4 ਸੀਟਾਂ ਜਿਤਾਈਆਂ ਸੀ ਪਹਿਲੀ ਵਾਰੀ ਪੰਜਾਬ ਦੇ ਵਿੱਚ ਦਿੱਲੀ ਤੋਂ ਬਾਅਦ
1: ਜੀ
4: ਉਦੋਂ ਬਾਅਦ ਜਿਵੇਂ ਇਹਨਾਂ ਨੇ ਆਹ ਕੱਢੇ ਇਲਜ਼ਾਮ ਲਾ ਲਾ ਕੇ ਛੋਟੇਪੁਰ ਹਰੀ ਸੁੱਚਾ ਸਿੰਘ ਛੋਟੇਪੁਰ ਹਰੀ ਤੇ ਅਸੀਂ ਕਦੀ ਮੁੜ ਕੇ ਇਹਨਾਂ ਨੂੰ ਪੁੱਛਿਆ ਵੀ ਉਹ ਕਿੱਥੇ ਆ ਉਹ ਵੀ ਮੰਨ ਲਓ ਸਬੂਤ ਕਿੱਥੇ ਆ ਉਹ 1.5 ਲੱਖ ਰੁਪਇਆ ਜਿਹੜਾ ਛੋਟੇਪੁਰ ਨੇ ਲਿਆ ਸੀ ਉਹਦਾ ਕਿੱਥੇ ਸਬੂਤ ਹੈ ਜੀ
1: ਬਿਲਕੁਲ
4: ਅਸੀਂ ਕਿਸੇ ਦੇ ਕਿਆਂ ਤੇ ਜਾਂ ਆਪ ਸੋਚ ਕੇ ਅਸੀਂ ਮੁੜੇ
1: ਜੀ
4: ਅਸੀਂ ਨਹੀਂ ਮੁੜੇ ਅਸੀਂ ਪੱਥਰ ਚੱਟ ਕੇ ਜਮਾ ਐਨ ਅਖੀਰ ਵਾਲਾ ਪੱਥਰ ਤੋਂ ਵੀ ਐਨ ਅਖੀਰ ਜਿਹੜਾ ਪੱਥਰ ਹੈ ਨਾ ਉਹਨੂੰ ਚੱਟ ਕੇ ਮੁੜੇ ਆ
1: ਬਿਲਕੁਲ
4: ਉਹਨੂੰ ਚੱਟ ਕੇ ਮੁੜ ਕੇ ਅੱਜ ਅਸੀਂ ਕੀ ਕਹਿੰਦੇ ਆ ਬਾਈ ਜੀ ਇਹਨਾਂ ਨਾਲੋਂ ਤੇ ਉਹੀ ਚੰਗੇ ਸੀ ਹਾਂਜੀ ਜਿਹਨਾਂ ਨੂੰ ਅਸੀਂ ਮਾੜੇ ਸਮਝ ਕੇ ਇਹਨਾਂ ਨੂੰ ਵੋਟਾਂ ਪਾਈਆਂ
1: ਜੀ ਦੇਖੋ ਜੱਸੀ ਜੀ ਨੇ ਬੜਾ ਇਮੋਸ਼ਨਲ ਕਹਿ ਲੋ ਜਾਂ ਇੱਕ ਤਰ੍ਹਾਂ ਦਾ ਜੋ ਫੀਲ ਕਰਦੇ ਨੇ ਉਹ ਲਿਖਿਆ ਸ਼ੈਲੀ ਜੀ ਨੂੰ ਕਿਹਾ ਉਹਨਾਂ ਨੇ ਕਿ ਸ਼ੈਲੀ ਭਾਜੀ ਇੱਕ ਦਿਨ ਮੈਂ ਕਹਿੰਦੇ ਬੜੇ ਸਾਰੇ ਬੋਰਡ ਦੇ ਉੱਤੇ ਹਲਦੀ ਲਿਖੀ ਪੜ੍ਹੀ ਨਾਲ ਭਗਵੰਤ ਮਾਨ ਦੀ ਫੋਟੋ ਸੀ ਤੇ ਮੈਨੂੰ ਤਾਂ ਕਹਿੰਦੇ ਇੱਕ ਤਰ੍ਹਾਂ ਦਾ ਰੋਣ ਆ ਗਿਆ ਕਿ ਭਾਈ ਜਿਹੜਾ ਪੰਜਾਬ ਦੇ ਜਿਹੜੇ ਲੋਕ ਨੇ ਹੁਣ ਹਲਦੀ ਵੀ ਨਹੀਂ ਖਰੀਦ ਸਕਦੇ ਜੀ ਇੰਨੇ ਜੋਗੇ ਹੋ ਗਏ ਇੰਨੇ ਕਰਾਏ ਗਏ
4: ਹਲਦੀ ਕਿਵੇਂ ਲਿਖੀ ਪੜੀ ਮੈਂ ਸਮਝਿਆ ਨੀ ਗੱਲ ਤੁਹਾਡੀ ਕਿਵੇਂ ਕਿਹਾ ਨਾ
1: ਐਡਵਰਟਾਈਜ਼ਮੈਂਟ ਲੱਗੀ ਹੋਏਗੀ ਕਿ ਉਹ 6-7 ਮਸਾਲੇ ਵੀ ਪਾ ਦਿੱਤੇ ਨਾਲ ਤੇ ਉਹਦੇ ਵਿੱਚ ਹਲਦੀ ਵੀ ਲਿਖਿਆ ਹੋਇਆ ਸੀ
4: ਠੀਕ ਹੈ ਜੀ ਠੀਕ ਹੈ ਜੀ
1: ਜੀ
4: ਨਹੀਂ ਨਹੀਂ ਪਰ ਭਾਰਜ ਬਾਈ ਜੀ ਅਸੀਂ ਨਾ ਪਤਾ ਕੀ ਚੱਕਰ ਹੈ ਜੀ ਇਹ ਨਾ ਇਹ ਅਸੀਂ ਘੁੰਮ ਕੇ ਹੁਣ ਮੰਨ ਲਓ ਇਹ ਪਹਿਲਾਂ ਕਾਂਗਰਸ ਅਕਾਲੀ ਦੋਵਾਂ ਚ ਫਸੇ ਹੋਏ ਸੀ
1: ਜੀ
4: ਹੁਣ ਤੀਜੇ ਚ ਘੁੰਮ ਕੇ ਆਪਾਂ ਪਹਿਲੇ ਦੂਜੇ ਚ ਫੇਰ ਜਾਣਾ ਚਾਹੁੰਦੇ
1: ਨਹੀਂ ਨਹੀਂ ਹਲੇ ਤਾਂ ਭਵਰ ਚੱਲਣਾ ਭਵਰ ਵੱਜਣਾ ਹਜੇ ਤਾਂ ਜਿੱਥੇ ਉਹ ਗੋਲ ਗੋਲ ਪਾਣੀ
4: ਮੇਰਾ ਮੇਰਾ ਉਹੀ ਸਵਾਲ ਹੈ ਭਾਰਜ ਬਾਈ ਜੀ ਹੋ ਸਕਦਾ ਚਲੋ
1: ਲੋਕਾਂ ਦੀ ਵੇਖੋ ਬਾਈ ਜੀ ਬੀਜੇਪੀ ਆਉਣੀ ਹੈ ਚੌਥਾ ਨੰਬਰ ਹੋਣਾ ਤਾਂ ਵੀ ਆਉਂਦਾ ਆ
4: ਮੈਂ ਜਿੰਨਾ ਕੁ ਵੇਖੋ ਹੋ ਸਕਦਾ ਕੱਲ ਨੂੰ ਲੋਕਾਂ ਦਾ ਕੋਈ ਪਤਾ ਨੀ ਹੈਗਾ ਪਰ ਜਿੰਨਾ ਕੁ ਮੈਂ ਸਮਝਦਾ ਹੈਗਾ ਮੈਨੂੰ ਨੀ ਲੱਗਦਾ ਬੀਜੇਪੀ ਇੱਥੇ ਆ ਸਕੇ ਕਿਉਂਕਿ ਵੇਖੋ ਵੈਸੇ ਤਾਂ ਲੋਕਾਂ ਦਾ ਕਰੈਕਟਰ ਬਦਲਿਆ ਹੋਇਆ ਜੀ ਦੇਖੋ ਜਿਹੜੀ ਸਾਡੀ ਸਿੱਖੀ ਦਾ ਸੀ ਜਿਹੜਾ ਕੰਸੈਪਟ ਸੀ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਵੋ ਉਹਦੇ ਤੋਂ ਤਾਂ ਅਸੀਂ ਬਿਲਕੁਲ ਉਲਟ ਹੋਏ ਹੋਏ ਆ ਉਹਦੇ ਚ ਕੋਈ ਸ਼ੱਕ ਨੀ ਹੈਗਾ ਅਸੀਂ ਨਾ ਉਹ ਅਸੀਂ ਹੁਣ ਪਛਾਣਦੇ ਪਏ ਆ ਉਸ ਚੀਜ਼ ਨੂੰ ਮੈਨੂੰ ਕੋਈ ਇਹ ਵੀ ਨੀ ਪਰ ਫਿਰ ਵੀ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਜਿਹੜਾ ਇਹ ਸਾਰਾ ਹੈਗਾ ਨਾ ਕਲਚਰ ਸਿਸਟਮ ਇਹਦੇ ਚ ਬੀਜੇਪੀ ਦਾ ਆਉਣਾ ਬਹੁਤ ਔਖਾ ਹੈਗਾ ਪਰ
5: ਗੱਲ ਇਹ ਆ ਵੀ ਜੇ ਇਹਨਾਂ ਤਿੰਨਾਂ ਸਿਸਟਮਾਂ ਚੋ ਆਪਾਂ ਮੰਨ ਲਓ ਪਿਛਲੇ ਦੋ ਵੱਲ ਘੁੰਮਦੇ ਆ ਤੇ ਗੱਲ ਤਾਂ ਫਿਰ ਉੱਥੇ ਉੱਥੇ ਵੀ ਉਹੀ ਹੈ ਨਾ। ਮੇਰਾ ਅਗਲੇ ਪਹਿਲਾਂ ਵੀ ਤੁਹਾਨੂੰ ਮੈਂ ਉਹੀ ਉਹੀ ਸਵਾਲ ਕੀਤਾ ਸੀ ਉਦੇ ਵੀ ਉਹ ਤਾਂ ਤੁਸੀਂ ਮੈਂ ਤੁਹਾਨੂੰ ਘੱਲ ਦੇਣਾ ਬਾਦਲ ਸਾਹਿਬ ਦੀ ਸਪੀਚ ਘੱਲ ਦੇਣਾ ਵਾ ਜਾਂ ਇਹਨਾਂ ਕਾਂਗਰਸੀਆਂ ਦੀ ਘੱਲ ਦੇਣਾ, ਇਹ ਤਾਂ ਕਹਿੰਦੇ ਵੀ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਜੀ, ਇਹ ਲੋਕ ਕਸੂਰਵਾਰ ਨੇ, ਅਸੀਂ ਤਾਂ ਸਹੀ ਸੀ
1: ਜੀ।
5: ਉਹ ਤਾਂ ਸਹੀ ਸੀ ਜੀ, ਸਾਰੇ ਲੋਕ ਗਲਤ ਨੇ ਜਿਨ੍ਹਾਂ ਨੇ ਇਹਨਾਂ ਨੂੰ ਜਿਤਾਇਆ।
1: ਬਿਲਕੁਲ,
5: ਫਿਰ ਹੁਣ ਉਹੀ ਗੱਲ ਹੈ, ਹੁਣ ਜ਼ਿੰਮੇਵਾਰੀ ਕਿਹਦੀ ਹੈ ਜੀ ਇਹ? ਇਹ ਬਾਈ ਜੀ ਅਸਲ ਚ ਨਾ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਜਿਹੜੀ ਕਿਰਤ ਨਾਲ ਜੁੜਿਆ ਹੋਇਆ ਜੀ, ਵੇਖੋ ਉਹ ਉਹੀ ਕਰੀ ਜਾਵੇ ਆਪਣੀ ਤੇ ਚੰਗੀ ਗੱਲ ਹੈ। ਇਹ ਜਿਹੜੀ ਸਿਆਸਤ ਹੈ ਨਾ ਜੀ, ਮੈਂ ਇਹਦੀ ਵਿਚਾਰਧਾਰਾ ਹੀ ਦੋ ਨੇ, ਸੱਤਾ ਧਿਰ ਤੇ ਵਿਰੋਧੀ ਧਿਰ, ਜਿਹੜੀ ਆ ਨਾ ਭੈਣ ਜੀ ਗੱਲ ਕਰਕੇ ਗਏ ਆਪਣਾ ਪਿੱਛੇ ਸੁਣਦਾ ਪਿਆ ਸੀ, ਚਲੋ ਉਹਨਾਂ ਨੇ ਹਾਂ ਉਹਨਾਂ ਨੇ ਆਪਣੇ ਲਹਿਜੇ ਚੋ ਵਿਚਾਰੇ ਕਹਿਤਾ
1: ਜੀ।
5: ਮੈਂ ਉਹ ਸੋਚਦਾ ਮੈਂ ਵੀ ਇਹ ਚਲੋ ਉਹਨਾਂ ਨੇ ਆਪਣੇ ਜਿਵੇਂ ਵੀ, ਮੈਂ ਉਹ ਕੋਈ ਉਹਨਾਂ ਤੇ ਕਮੈਂਟ ਨੀ ਹੈਗਾ ਮੇਰਾ ਉਹਨਾਂ ਦੇ ਉੱਤੇ, ਪਰ ਇਹ ਇਹ ਵਿਚਾਰੇ ਹੈ ਨੀ ਬਾਈ, ਇਹ ਬਾਈ ਜੀ ਇਹ ਵਿਚਾਰੇ ਥੋੜੀ ਨੇ, ਇਹ ਤਾਂ ਉਹੀ ਗੱਲ ਹੈ ਲੋਕਾਂ ਨੂੰ ਜਦੋਂ ਸੱਤਾ ਧਿਰ ਚ ਹੁੰਦੇ ਨੇ, ਜਿਵੇਂ ਅੱਜ ਮਾਨ ਸਾਹਿਬ ਅੱਜ ਹੀ ਮਾਨ ਸਾਹਿਬ ਕਹਿੰਦੇ ਪਏ ਸੀ ਜਦੋਂ ਬੋਲਦੇ ਪਏ ਸੀ, ਕਹਿੰਦੇ ਜਦੋਂ ਵਿਰੋਧੀ ਧਿਰ ਚ ਹੁੰਦੇ ਨਾ ਉਹਨਾਂ ਨੂੰ ਬੜਾ ਫਿਕਰ ਹੁੰਦਾ ਲੋਕਾਂ ਦਾ, ਇਹ ਤੁਸੀਂ ਸਪੀਚ ਇਸੇ ਚ ਕੱਢ ਕੇ ਵੇਖ ਲੋ ਹਿੱਸਾ ਉਹੀ
1: ਜੀ,
5: ਤੇ ਇਹੀ ਤਾਂ ਮਾਨ ਸਾਹਿਬ ਨੂੰ ਫਿਕਰ ਸੀ ਲੋਕਾਂ ਦਾ ਜਦੋਂ ਇਹ ਵਿਰੋਧੀ ਧਿਰ ਚ ਸੀ
1: ਜੀ,
5: ਤੇ ਅੱਜ ਜਦੋਂ ਉਹਨੇ ਤੇ ਅੱਜ ਕਹਿੰਦੇ ਵੀ ਸਾਨੂੰ ਉਹੀ ਗੱਲ ਵੀ
1: ਬਿਲਕੁਲ
5: ਇਹ ਦਾ ਗੁਮਰਾਹ ਕਰਦੇ ਨੇ ਜੀ, ਆ ਫਲਾਣਾ ਕਰਦੇ ਨੇ ਜੀ, ਆ ਧਮਕਾਣਾ ਕਰਦੇ ਨੇ
1: ਬਿਲਕੁਲ।
5: ਇਸ ਕਰਕੇ ਬਾਈ ਜੀ ਮੇਰੀ ਤਾਂ ਇੱਕੋ ਹੀ ਬੇਨਤੀ ਹੈ, ਇਹਨਾਂ ਨੂੰ ਇਹਨਾਂ ਦਾ ਖੈਰ ਛੱਡਣਾ ਚਾਹੀਦਾ
1: ਜੀ।
5: ਤੋਂ ਇਹ ਸਿਆਸਤ ਨੂੰ ਮੈਂ ਫੋਲੋ ਕਰਨਾ ਸ਼ੁਰੂ ਕੀਤਾ ਸੀ, ਮੈਂ ਕੋਈ ਬਾਹਲਾ ਲੰਮੇ ਚਿਰ ਤੋਂ ਮੈਂ ਨੀ ਇਹਨਾਂ ਨੂੰ ਉਹੀ ਗੱਲ, ਮੈਂ ਸਿਆਸਤ ਬਾਰੇ ਮੈਂ ਜਾਣਦਾ ਵੀ ਨੀ ਸੀ ਹੈਗਾ ਪਿਛਲੇ 5 ਕੁ ਸਾਲਾਂ ਤੋਂ, ਜਦੋਂ ਕੋਰੋਨਾ ਵੇਲਾ ਸੀ ਨਾ ਮੈਂ ਉਦੋਂ ਥੋੜਾ ਜਿਹਾ ਚਿਰ ਪਹਿਲਾਂ ਮੈਂ ਚਲੋ ਸੁਣੀਆਂ ਗੱਲਬਾਤ ਜੋ ਵੀ ਇੰਟਰਵਿਊ ਸੀ ਡਾਕਟਰ ਪਿਆਰੇ ਵਾਲਾ ਗਰਗ ਦੇ ਜਾਂ ਕੁਛ ਵੀ, ਮੈਂ ਪਹਿਲੀ ਵਾਰੀ ਟਵਾਣਾ ਰੇਡੀਓ ਤੇ, ਮੈਨੂੰ ਅੱਜ ਵੀ ਯਾਦ ਹੈ ਕੋਰੋਨਾ ਵੇਲੇ ਮੈਂ ਟਵਾਣਾ ਸਾਹਿਬ ਨਾਲ ਗੱਲ ਕੀਤੀ ਸੀ ਇਸੇ ਮਸਲਿਆਂ ਤੇ, ਉਦੋਂ ਬਾਅਦ ਚਲੋ ਗੱਲ ਕਰਦੇ ਰਹੇ, ਪਰ ਮੈਂ ਜਿੰਨਾ 4 ਸਾਲਾਂ ਚ ਇਸ ਸਿਆਸਤ ਨੂੰ ਸਮਝਿਆ ਵਾ, ਤੁਸੀਂ ਜਿਹਦੇ ਕੋਲ ਜੇ ਤਾਂ ਤੁਸੀਂ ਦੇਖੋ ਨਿੱਜੀ ਫਾਇਦਾ ਲੈਣਾ ਆਪਣਾ, ਫਿਰ ਤਾਂ ਤੁਸੀਂ ਮੰਨ ਲਓ ਅਕਾਲੀ ਦਲ ਨਾਲ ਜੁੜ ਜਾਓ, ਕਾਂਗਰਸ ਨਾਲ ਜੁੜ ਦੋ, ਦੂਜੇ ਨਾਲ ਜੁੜ ਦੋ, ਕਿਉਂਕਿ ਤੁਹਾਨੂੰ ਇਹ ਹੋਊਗਾ ਵੀ ਜੇ ਇਹ ਆ ਗਏ ਤਾਂ ਮੇਰਾ ਆਹ ਮਸਲਾ ਹੱਲ ਹੋ ਜਾਊਗਾ।
1: ਬਿਲਕੁਲ,
5: ਜੇ ਤੁਸੀਂ ਨਿੱਜੀ ਫਾਇਦਾ ਨਹੀਂ ਲੈਣਾ ਫਿਰ ਇਹ ਸਾਰੇ ਇੱਕੋ ਜੇ ਨੇ ਬਾਈ ਜੀ, ਫਿਰ ਜਿੱਥੇ ਮਰਜ਼ੀ ਭੱਜੇ ਫਿਰੋ, ਕੋਈ ਕੁਛ ਜੇ ਤੁਸੀਂ ਇਹ ਸੋਚੋ ਵੀ ਸਾਡੇ ਖਿੱਤੇ ਦੀ ਕੋਈ ਬਿਹਤਰੀ ਹੋ ਜਾਊਗੀ ਇਹਨਾਂ ਸਾਰੇ ਜਿੰਨੇ ਵੀ ਇਹ ਹੈਗੇ ਨੇ ਇਹਨਾਂ ਨਾਲ ਜੁੜ ਕੇ, ਫਿਰ ਉਹ ਭੁੱਲ ਜਾਓ, ਉਹ ਨਹੀਂ ਹੋਣੀ, ਕਿਉਂਕਿ ਇਹ ਬਾਈ ਜੀ ਇਹ ਆਪਣੀ ਨਿੱਜੀ ਸਵਾਰਥ ਨਾਲ ਜੁੜੇ ਹੋਏ ਲੋਕ ਨੇ ਇਹਨਾਂ ਨੇ, ਤੁਸੀਂ ਦੇਖੋ ਅਸੀਂ ਮੰਨ ਲਓ ਹਰ ਰੋਜ਼ ਮਿਹਨਤ ਕਰਨ ਵਾਲੇ ਆ, ਇੱਕ ਆਪਣੇ ਪਰਿਵਾਰ ਨਾਲ ਜਿਉਣ ਵਾਲੇ ਲੋਕ ਆ
1: ਜੀ,
5: ਤੇ ਅਸੀਂ ਮੇਰੀ ਸਿਸਟਰ ਬਾਹਰ ਹੈ ਜੀ, ਮੈਨੂੰ ਕਈ ਵਾਰੀ ਉਹਨਾਂ ਨੇ ਕਹਿ ਲਿਆ ਵੀ ਤੂੰ ਆ ਜਾ, ਮੇਰਾ ਜੀ ਨਹੀਂ ਕਰਦਾ ਛੱਡ ਕੇ ਜਾਣ ਨੂੰ ਬਾਈ ਜੀ ਇੱਥੋਂ,
1: ਬਿਲਕੁਲ
5: ਮੈਨੂੰ ਇਹੀ ਲੱਗਦਾ ਵੀ ਨਹੀਂ, ਪਰ ਇਹ ਲੋਕ ਇਹ ਆਉਣ ਵਾਲੀਆਂ ਕਈ ਕਈ ਪੀੜੀਆਂ ਵਾਸਤੇ ਹੋ ਸਕਦਾ ਵੀ ਹੋ ਕੀ ਸਕਦਾ ਵੀ ਇੱਕ ਪੀੜੀ ਤੋਂ ਬਾਅਦ ਦਾਦੇ ਤੋਂ ਬਾਅਦ ਪੜਦਾਦੇ ਤੋਂ ਬਾਅਦ ਨਾ ਭੁੱਲ ਜਾਂਦੇ ਨੇ,
1: ਬਿਲਕੁਲ
5: ਇਹ ਜਿਹੜਾ ਇੰਨਾ ਧਨ ਇਕੱਠਾ ਕਰਨ ਲੱਗੇ ਇਹਦੀ ਕਰੀ ਜਾਣੇ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
5: ਕਿੱਥੇ ਜਾ ਕੇ ਮੁਕੂਗਾ, ਕੋਈ ਇੱਕ ਨੰਬਰ ਦਾ ਅਮੀਰ ਹੈ ਜੀ ਦੁਨੀਆਂ ਚ, ਕੋਈ ਦੂਜੇ ਨੰਬਰ ਦਾ ਅਮੀਰ, ਇਹੀ ਦੌੜ ਲੱਗੀ ਹੋਈ ਹੈ ਨਾ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
5: ਇਸ ਕਰਕੇ ਭਾਰਤੀ ਬਾਈ ਜੀ
1: ਲਿਖਦੇ ਨੇ ਕਿ ਭਾਈ ਜੇ ਬੀਜੇਪੀ ਦੇ ਵਿੱਚ 7 ਪੰਜਾਬ ਦੇ ਜਿਹੜੇ ਨੇ ਐਮ ਪੀ ਆ ਸਕਦੇ ਆ ਤਾਂ ਆਉਣ ਵਾਲੇ ਸਮੇਂ ਚ ਪਤਾ ਨੀ ਕੀ ਕੁਝ ਹੋ ਸਕਦਾ ਜੀ।
5: ਨਹੀਂ ਮੇਰਾ ਗਿਰੀ ਸਾਹਿਬ ਨੂੰ ਸਵਾਲ ਹੈ, ਇਹਨਾਂ ਨੇ ਨਾ ਮੇਰੇ ਪਿਛਲੇ ਦਿਨ ਜਦੋਂ ਮੈਂ ਗੱਲ ਕੀਤੀ ਸੀ ਉਦੋਂ ਇਹਨਾਂ ਨੇ ਉਦੋਂ ਗੱਲ ਕੀਤੀ ਸੀ
1: ਜੀ ਜੀ ਜੀ,
5: ਤੁਸੀਂ ਮੈਨੂੰ ਤੁਸੀਂ ਇਹਨਾਂ ਨੇ ਇਹ ਗੱਲ ਕਿਹਾ ਵੀ ਮੈਂ ਕਿਸਾਨ ਮੋਰਚੇ ਨਾਲ ਜੁੜਿਆ ਹੋਇਆ
1: ਜੀ, ਬਿਲਕੁਲ ਹੈ,
5: ਪਰ ਮੇਰਾ ਇਹਨਾਂ ਨੂੰ ਵੀ ਸਵਾਲ ਹੈ ਵੀ ਜੋ ਕੁਛ ਅੱਜ ਬੀਜੇਪੀ ਵੀ ਇਹ ਜਿਹੜੇ ਧਰਮ ਦੇ ਮੁੱਦਿਆਂ ਤੇ ਜਿਵੇਂ ਇਹ ਉਲਝਾਉਂਦੇ ਪਏ ਨੇ ਸਾਰੇ
1: ਜੀ,
5: ਉਹਦਾ ਕੋਈ ਵੀ ਸਰਕਾਰ ਜਿਹੜੀ ਅਸੀਂ ਚੁਣਦੇ ਆ ਉਹ ਜਿਹੜੀ ਆਪਾਂ ਹੁਣ ਧਰਮ ਦਾ ਮੁੱਦਾ ਉਹ ਤਾਂ ਮੰਦਿਰ ਮਸਜਿਦ ਦਾ ਜਾਂ ਗੁਰਦੁਆਰੇ ਦਾ,
1: ਬਿਲਕੁਲ
5: ਇਹ ਸਾਨੂੰ ਕਿਉਂ ਇਹ ਕਿਉਂ ਸਿਖਾਉਂਦੇ ਪਏ ਨੇ ਵੀ ਤੁਸੀਂ ਕਿਹੜੇ ਧਰਮ ਦੇ ਹੋ ਜਾਂ ਕਿਵੇਂ ਕੀ ਕਰਦੇ ਹੋ,
1: ਬਿਲਕੁਲ
5: ਸਰਕਾਰ ਦਾ ਹੁਣ ਤੁਸੀਂ ਫਿਨਲੈਂਡ ਚ ਬੈਠੇ ਹੋ ਭਾਰਤ ਬਾਈ ਜੀ, ਤੁਸੀਂ ਕਈ ਵਾਰੀ ਸਵਾਲ ਕਰਦੇ ਹੋ ਕਿ ਤੁਹਾਡੀ ਸਰਕਾਰ ਤੁਹਾਨੂੰ ਇਹ ਦੱਸਦੀ ਹੈ ਵੀ ਤੁਸੀਂ ਕਿਹੜੇ ਧਰਮ ਦੇ ਹੋ ਤੇ ਕੀ ਤੁਸੀਂ ਕਰਨਾ ਤੇ ਕੀ ਨਹੀਂ ਕਰਨਾ,
1: ਏਦਾਂ ਦਾ ਮੁੱਦਾ ਹੀ ਨਹੀਂ ਚੱਲਦਾ ਜੀ,
5: ਫੇਰ ਤੁਸੀਂ ਗਿਰੀ ਸਾਹਿਬ ਨੂੰ ਮੇਰੇ ਵੱਲੋਂ ਸਵਾਲ ਪੁੱਛ ਲਿਆ ਜੇ ਵੀ ਇਹ ਸਰਕਾਰਾਂ ਦਾ ਕੰਮ ਹੈ ਉਹੀ ਗੱਲ ਹੈ ਵੀ ਇਹ ਧਰਮ ਸਿਖਾਉਣਾ ਲੋਕਾਂ ਨੂੰ ਵੀ ਆ ਕਰਨਾ ਉਹ ਕਰਨਾ
1: ਪੱਖ ਹੋਣਾ ਚਾਹੀਦਾ ਸਾਰਾ ਸਿਸਟਮ ਹੀ ਸਿਆਸਤਦਾਨ
5: ਤੋਂ ਇਹਨਾਂ ਨੂੰ ਅਸੀਂ ਕਾਹਦੇ ਵਾਸਤੇ ਚੁਣਿਆ ਸਾਡੇ ਜਿਹੜੇ ਅਸਲ ਮੁੱਦੇ ਨੇ ਸਾਡੀ ਜਿਹੜੀ ਸਾਡੀ ਰੋਜੀ ਰੋਟੀ ਹੈ ਜਾਂ ਸਾਡੀ ਉਹਨਾਂ ਤੇ ਇਹ ਕੋਈ ਮੰਦਰਾਂ ਚ ਫਿਰਦਾ ਪਿਆ ਕੋਈ ਮਸਜਿਦਾਂ ਚ ਫਿਰਦਾ ਪਿਆ ਕੋਈ ਕੁਛ ਕਰਦਾ ਪਿਆ
1: ਬਿਲਕੁਲ
5: ਤੁਸੀਂ ਭਾਰਤ ਬਾਈ ਜੀ ਮੇਰਾ ਤੁਹਾਨੂੰ ਵੀ ਬੇਨਤੀ ਹੈ ਜੋ ਤੁਸੀਂ ਗੱਲ ਕਰਦੇ ਹੁੰਦੇ ਹੋ ਨਾ ਤੁਸੀਂ ਆਪਣੇ ਦੇਖੋ ਤੁਹਾਡਾ ਇੰਡੈਕਸ ਚ ਆਉਂਦਾ ਹੈ ਵੀ

0: ਚੱਲਦਾ ਰਿਹਾ, ਪਰ ਉਨ੍ਹਾਂ ਨੇ ਇਸ ਚੀਜ਼ ਤੋਂ ਸਿੱਖ ਲਿਆ ਕਿ ਉਹ ਧਰਮ ਅਜੇ ਵੀ ਥੋੜੀ ਬਹੁਤੀ ਦਖਲ ਅੰਦਾਜ਼ੀ, ਪਰ ਜਦੋਂ ਪੋਪ ਉਹਦੀ ਇੰਨੀ ਕੁ ਹੁਣ ਇਸ ਵੇਲੇ ਉਹਦੀ ਕਹਿ ਸਕਦੇ ਕਿ ਹਿੰਮਤ ਜਾਂ ਉਹਦਾ ਨਾਮ ਚੱਲਦਾ ਕਿ ਇੱਕ ਵਾਰੀ ਜੇ ਉਹ ਬਿਆਨ ਦਿੰਦਾ ਤਾਂ ਉਹ ਟਰੰਪ ਵਰਗਾ ਵੀ ਹਿੱਲ ਕੇ ਰਹਿ ਜਾਂਦਾ, ਤੇ ਉਹ ਛਬੀ ਬਣਾਉਣ ਦੇ ਲਈ ਸਾਡੇ ਧਰਮਾਂ ਦੇ ਵਿੱਚ ਵੀ ਜਿਹੜਾ ਇੰਡੀਅਨ ਧਰਮ ਨੇ ਨਾ, ਚਾਹੇ ਉਹ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਈਸਾਈ ਹੈ,
1: 3771092 Chicago's Pizza with a twist in your town. 8300 Sierra College Boulevard, Roseville, California. Wet and non-veg pizzas. Home delivery available with one phone call 1916-791-0102. Open every day. Chicago's Pizza with a twist.
2: ਕਵਿਤੇ ਰਸੋਈਏ ਨੂੰ ਬੁਰਾ ਨਾ ਬੋਲੀਏ, ਉਹ ਫੜ ਲਈਏ ਤੱਕੜੀ ਤਾਂ ਪੂਰਾ ਟੋਲੀਏ, ਉਹ ਜਿੰਨਾ ਚਿਰ ਘਰੇ ਨਾ ਲਿਆਈਏ ਟੋਲੇ ਨੂੰ, ਕੇ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ, ਕੇ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੀਤ ਜੀਤੀ ਤੇ ਤੁਸੀਂ ਸੁਣ ਰਹੇ ਹੋ ਬਾਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।
1: ਦਿਲ ਦੀਆਂ ਗੱਲਾਂ, ਤੂੰ ਮੇਰੇ ਦਰ ਤੇ ਆਵੇ ਤੇ ਮੈਂ ਤੇਰੇ ਸੰਗ ਰਣਾ, ਜੋ ਹਵਾ ਦੇ ਬੁੱਲੇ
3: ਹਵਾ ਦੇ ਬੁੱਲੇ,
1: ਜੋ ਪਾਣੀ ਦੀਆਂ ਛੱਲਾਂ
3: ਪਾਣੀ ਦੀਆਂ ਛੱਲਾਂ ਪਾਣੀ
1: ਤੇ ਰਲ ਕੇ ਬਈਏ ਵਿਹੜੇ ਕਰੀਏ ਦਿਲ ਦੀਆਂ ਗੱਲਾਂ
3: ਦਿਲ ਦੀਆਂ ਗੱਲਾਂ।
1: ਹਾਂਜੀ, ਪ੍ਰੋਗਰਾਮ ਦਿਲ ਦੀਆਂ ਗੱਲਾਂ ਤੁਹਾਡੇ ਆਪਣੇ ਦੁਆਬਾ ਰੇਡੀਓ ਤੇ ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ ਤੁਸੀਂ ਆਪਣੀ ਰਲਤ ਕਰ ਸਕਦੇ ਹੋ ਫੋਨ ਕਰਕੇ ਤੇ ਸੁਨੇਹੇ ਭੇਜ ਕੇ। ਨੰਬਰ ਹੈ 8360824918 8360824918 918। ਪ੍ਰੋਗਰਾਮ ਦਿਲ ਦੀਆਂ ਗੱਲਾਂ ਤੁਹਾਡੀ ਆਪਣੀ ਦੋਸਤ ਸੀਮਾ ਗਰੇਵਾਲ ਦੇ ਨਾਲ।
0: ਮੁਸਲਿਮ ਹੈ ਚਾਹੇ ਬੁੱਧ ਹੈ, ਕੋਈ ਵੀ ਧਰਮ ਹੈ, ਜਦੋਂ ਉਹਨਾਂ ਨੂੰ ਆਪਾਂ ਇੰਡੀਪੈਂਡੈਂਟ ਕਰ ਦਾਂਗੇ ਨਾ ਤਾਂ ਉਹ ਜ਼ਰੂਰ ਆਪਣਾ ਬੋਲਬਾਲਾ ਰੱਖ ਸਕਦੇ ਨੇ ਫਿਰ, ਮਤਲਬ ਕਿ
1: ਤੁਹਾਡੇ ਆਪਣੇ ਦੁਆਬਾ ਰੇਡੀਓ ਤੇ। ਜ਼ਿੰਦਗੀ ਨਾਮਾ ਹਾਲ ਦੁਨੀਆ, ਯੂ ਆਰ ਲਿਸਨਿੰਗ ਨਾਓ ਆਵਰ ਓਨ ਦੁਆਬਾ ਰੇਡੀਓ, ਵੈਲਕਮ ਆਲ Live on Finland time Monday to Friday 11 PM, Indian time Tuesday to Saturday 2:30 AM, repeat by Indian time daytime 12 o'clock. Studio number +358449761962. Join us by WhatsApp call and message and call us on Skype Dwapa Radio PTI. Please like us and follow us on Facebook and download Dwapa Radio iOS and Android app. Zindagi Nama Haal e Duniya.
0: ਜਿੱਥੇ ਗਲਤ ਹੋ ਰਹੀਆਂ ਚੀਜ਼ਾਂ ਉੱਥੇ ਗਲਤ ਦੀ ਮਤਲਬ ਕਿ ਆਪਣਾ ਦਾਵਾ ਕਰ ਸਕਦੇ ਨੇ ਜੀ।
4: ਨਹੀਂ ਬਿਲਕੁਲ ਨਹੀਂ, ਮੈਂ ਤਾਂ ਉਹੀ ਗੱਲ ਕਹਿਣਾ ਭਾਰਜ ਬਾਈ ਜੀ ਵੀ ਇਹ ਜਿਹੜੀ ਸਾਡੇ ਚੁਣੇ ਹੋਏ ਨੇ ਇਹਨਾਂ ਨੇ ਕਰਨਾ ਨੇ ਲੋਕਾਂ ਵਾਸਤੇ ਕੰਮ, ਇਹ ਸਾਰਾ ਦਿਨ
2: ਹੋ ਜਮਲਾ ਜੱਟ ਨੂੰ ਮਹਿਲ ਤੇ, ਜਮਲਾ ਜੱਟ ਨੂੰ ਮਹਿਲ ਤੇ ਆਹੋ ਕੁਝ ਫਰਮਾਉਂਦਾ, ਉਹ ਗੰਦ ਪਿਆ ਪੁੱਤੋ ਮੇਰੇ ਮੈਂ ਹੁਣ ਨੀ ਗਾਉਂਦਾ, ਜਮਲਾ ਜੱਟ ਨੂੰ ਮਹਿਲ ਤੇ, ਜਮਲਾ ਜੱਟ ਨੂੰ ਮਹਿਲ ਤੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਾਸ਼ੀਨਾਥ, ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।

0: ਹਾਲਾਂਕਿ ਇੱਥੇ ਕੁਝ ਸਮਝੌਤੇ ਸਾਨੂੰ ਕਰਨੇ ਪਏ ਨੇ ਕਿ ਕੈਮਰਾ ਅਵੇਲੇਬਲ ਨਹੀਂ ਹੈ, ਆਡੀਓ ਹੀ ਚੱਲੂ, ਪਰ ਚੱਲੂ ਜ਼ਰੂਰ। ਸੋ ਦੋਸਤੋ, ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਬਹੁਤ ਹੀ ਖੁਸ਼ ਹੋਵੋਗੇ, ਕਿਉਂਕਿ ਸ਼ਨੀਵਾਰ ਹੈ। ਸ਼ਨੀਵਾਰ ਨੂੰ ਵੈਸੇ ਬੰਦਾ ਖੁਸ਼ ਹੀ ਰਹਿੰਦਾ, ਕਿਉਂਕਿ ਉਸ ਤੋਂ ਬਾਅਦ ਐਤਵਾਰ ਹੁੰਦਾ। ਤੋ 9 ਮਈ 2026 ਦਾ ਇਹ ਦਿਨ ਹੈ ਤੇ ਇਸ ਦਿਨ ਦੇ ਵਿਚ
1: ਫਿਰਦੇ ਨੇ ਉਹੀ ਗੱਲ ਮੰਦਰਾਂ ਮਸਜਿਦਾਂ ਦੇ ਮੱਥਾ ਟੇਕਣ। ਇਹ ਸਾਨੂੰ ਕੀ ਮਤਲਬ ਹੈ, ਕੋਈ ਕਿੱਥੇ ਮੱਥਾ ਟੇਕੇ, ਕੋਈ ਨਾ ਟੇਕੇ। ਮੈਂ ਮੰਨ ਲਓ ਗੁਰਦੁਆਰਾ
0: ਅੱਜ ਗੱਲਾਂ ਬਾਤਾਂ ਅਸੀਂ ਕਰਨ ਵਾਲੇ
1: ਟੇਕਣਾ ਵਾ, ਮਸਜਿਦ ਟੇਕਣਾ, ਮਸੀਹ
0: ਟੇਕਣਾ, ਸਕੂਨ ਦੇ ਨਾਲ
2: ਹੁਣ ਬਹੁਤ ਸਾਰੇ ਆਪਣੇ ਦੇਖੇ ਪੰਜਾਬ ਦੇ ਵਿਚ
0: ਸਕੂਨ ਦੋਸਤੋ, ਪੀਸ ਆਫ ਮਾਈਂਡ, ਜਿਹਦੀ ਕਿ
2: ਜਿਹੜੇ ਗੁਰੂ ਘਰ
0: ਤਲਾਸ਼ ਹੈ ਲਗਾਤਾਰ ਇੱਕ ਥਾਂ ਤੋਂ ਦੂਜੀ ਥਾਂ ਤੇ। ਖੁਸ਼ੀ ਮਹਿਸੂਸ ਕਰ ਰਹੇ ਹਾਂ ਪੂਰੀ ਟੀਮ ਧਰਤੀ ਤੋਂ। ਇੱਕ ਨਵਾਂ ਪ੍ਰੋਗਰਾਮ ਦਾ ਜਿਹੜਾ ਆਗਾਜ਼ ਹੋਏਗਾ ਜਿਸ ਦਾ ਨਾਮ ਹੈ ਜ਼ਿੰਦਗੀ ਜ਼ਿੰਦਾਬਾਦ, ਤੇ ਉਹਦੇ ਵਿਚ ਅਸੀਂ ਸਾਹਿਤ ਅਤੇ ਸਮਾਜਿਕ ਖੇਤਰਾਂ ਦੇ ਵਿਚ ਕਾਰਜਸ਼ੀਲ ਸ਼ਖਸੀਅਤਾਂ ਦੇ ਨਾਲ ਜਿਹੜੀ ਆ ਉਹ ਰੂਬਰੂ ਕਰਾਂਗੇ। ਅੱਜ ਹੀ ਅਸੀਂ ਸਵੇਰ ਤੋਂ ਲੈ ਕੇ ਹੁਣ ਇਸ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਕੁਝ ਦੇਰ ਪਹਿਲਾਂ ਤੱਕ ਵੀ ਨੰਗਲ ਸ਼ਹਿਰ ਦੇ ਵਿਚ ਤੇ ਬਹੁਤ ਹੀ ਕਮਾਲ ਦੇ ਨਾਲ
2: ਦੇ ਵਿਚ ਵੀ ਜਾਂਦੇ ਆ, ਮੰਦਰ ਚ ਵੀ ਜਾਂਦੇ ਆ, ਇਦਾਂ ਹੀ ਮੰਦਰ ਵਾਲੇ ਜਿਹੜੇ
0: ਸ਼ਹਿਰਾ ਸੇਵੀਆਂ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ। ਤੋ ਇਹ ਪ੍ਰੋਗਰਾਮ ਬਹੁਤ ਜਲਦੀ
2: ਉਹ ਗੁਰੂ ਘਰ ਦੇ ਵਿਚ
0: ਵੀ ਉਹ ਕੀਤਾ ਜਾਏਗਾ। ਇਸ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਉੱਘੀ ਜਿਹੜੀ ਸ਼ਖਸੀਅਤ ਹੈ ਗੁਰਪ੍ਰੀਤ ਗਰੇਵਾਲ ਜੀ ਤੇ ਕੈਲਾਸ਼ ਠਾਕੁਰ ਜੀ ਜੋ ਬਹੁਤ ਵਧੀਆ ਲੇਖਕਾਂ ਨੇ ਔਰ ਬਹੁਪੱਖੀ ਸ਼ਖਸੀਅਤ ਦੇ ਮਾਲਕ ਨੇ, ਇਸੇ ਤਰ੍ਹਾਂ ਹੀ ਜਿਹੜੇ ਪ੍ਰਸਿੱਧ ਰੰਗ ਕਰਮੀ ਨੇ ਆਪਣੇ ਜੀ, ਕਿਉਂਕਿ ਫੀਲਡ ਵਿਚ ਥੋੜੀ ਡਿਸਟਰਬੈਂਸ ਹੋ ਸਕਦੀ ਏ, ਉਹਦੇ ਲਈ ਮਾਫ਼ੀ ਚਾਹਾਂਗੇ। ਤੋ ਕੈਲਾਸ਼ ਚੌਧਰੀ ਜੀ ਜਿਹੜੇ ਰੰਗ ਕਰਮੀ ਨੇ ਉਨ੍ਹਾਂ ਨਾਲ ਵੀ ਅਸੀਂ ਜਿਹੜੀ ਗੁਫ਼ਤਗੂ ਰਿਕਾਰਡ ਕੀਤੀ ਆ ਤੇ ਬਹੁਤ ਹੀ ਜਲਦੀ ਇਹ ਪ੍ਰੋਗਰਾਮ ਜਿਹੜਾ ਇੱਕ ਨਿਸ਼ਚਿਤ ਸਮੇਂ ਦੇ ਉੱਤੇ ਜਿਹੜਾ ਹੋਇਆ ਕਰੇਗਾ। ਸੋ ਦੋਸਤੋ, ਇਹ ਪ੍ਰੋਗਰਾਮ ਕਿਉਂਕਿ ਮੁੱਖ ਰੂਪ ਦੇ ਵਿਚ ਦੁਆਬਾ ਰੇਡੀਓ .com ਦੇ ਉੱਤੇ ਆਡੀਓ ਸਟ੍ਰੀਮ ਦੇ ਚੱਲ ਰਿਹਾ ਹੈ, ਇਸੇ ਆਡੀਓ ਸਟ੍ਰੀਮ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਫੀਲਡ ਵਿਚੋਂ ਕਿ ਨੈਟਵਰਕ ਸਾਨੂੰ ਸਟੇਬਲ ਮਿਲੇ, ਤਾਂ ਯੂਟਿਊਬ ਦੇ ਉੱਤੇ ਵੀ ਲਾਈਵ ਕੀਤਾ ਹੋਇਆ। ਉਮੀਦ ਕਰਦੇ ਹਾਂ ਮੇਰੀ ਆਵਾਜ਼ ਤੁਹਾਡੇ ਕੋਲ ਠੀਕ ਪਹੁੰਚ ਰਹੀ ਹੋਵੇਗੀ, ਤੇ ਬਾਕੀ ਗੁਸਤਾਖੀ ਮਾਫ਼ ਕਿ ਥੋੜਾ ਜਿਹਾ ਅੱਜ ਕੈਮਰੇ ਦਾ ਸੈਟਅਪ ਦੇ ਵਿਚ ਗੜਬੜ ਹੋਈ ਹੈ, ਨੈਟ ਦੀ ਜਿਹੜੀ ਬੈਂਡਵਿਥ ਓਨੀ ਨਹੀਂ ਹੈ। ਮੈਨੂੰ ਪੂਰੀ ਉਮੀਦ ਹੈ ਔਰ ਸਕੂਨ ਵੀ ਹੈ, ਮੈਨੂੰ ਲੱਗਦਾ ਸਕੂਨ ਜਿਹੜੀ ਤਲਾਸ਼ ਇੱਥੇ ਪਹੁੰਚੇ ਹਾਂ ਆਪਾਂ ਘੁੰਮਦੇ ਘੁੰਮਾਉਂਦੇ, ਕਿ ਅਸੀਂ 2 ਘੰਟੇ ਆਵਾਜ਼ ਦੀ ਦੁਨੀਆਂ ਦੇ ਵਿਚ ਆਵਾਜ਼ ਦੇ ਨਾਲ ਅਤੇ ਯੂਟਿਊਬ ਦੇ ਰਾਹੀਂ ਤੇ ਵਟਸਐਪ ਦੇ ਰਾਹੀਂ ਸੁਨੇਹਿਆਂ ਦੇ ਰਾਹੀਂ ਇੱਕ ਦੂਸਰੇ ਦੇ ਨਾਲ ਪੂਰੀ ਸ਼ਿੱਦਤ ਨਾਲ ਜੁੜੇ ਰਹਾਂਗੇ ਅਤੇ ਸਾਡਾ ਰਾਬਤਾ 10 ਵਜੇ ਤੱਕ ਜਿਹੜਾ ਉਹ ਬਣਿਆ ਰਹੇਗਾ। ਸੋ ਬਹੁਤ ਬਹੁਤ ਸਵਾਗਤ ਹੈ ਦੋਸਤੋ ਇਸ ਨਵੇਂ ਦਿਨ ਤੇ ਔਰ ਨਵੇਂ ਆਗਾਜ਼ ਦੇ ਲਈ। ਅਸੀਂ ਆਪਣੀ ਪਿੱਠ ਜਿਹੜੀ ਹੈ ਉਹਨੂੰ ਥਪਥਪਾ ਰਹੇ ਹਾਂ ਤੇ ਜ਼ਿੰਦਾਬਾਦ ਜ਼ਿੰਦਗੀ। ਇਸ ਪ੍ਰੋਗਰਾਮ ਦੇ ਆਗਾਜ਼ ਨੂੰ ਵੀ ਆਪਾਂ ਬਹੁਤ ਜਲਦੀ ਇੱਕ ਸੈਲੀਬ੍ਰੇਸ਼ਨ ਦੀ ਤਰ੍ਹਾਂ ਸ਼ੁਰੂ ਕਰਾਂਗੇ। ਸੋ ਦੋਸਤੋ, ਮਹਿਫਲ ਮਿੱਤਰਾਂ ਦੇ ਪ੍ਰੋਗਰਾਮ ਦੇ ਵਿਚ ਅੱਜ ਕਿਉਂਕਿ ਸਕੂਨ ਦੀ ਗੱਲ ਹੋ ਰਹੀ ਹੈ ਔਰ ਆਡੀਓ ਓਨਲੀ ਮੋਡ ਦੇ ਵਿਚ ਅਸੀਂ ਬੈਠੇ ਹਾਂ, ਕਿਉਂਕਿ ਜੇ ਇਹ ਵੀ ਨਾ ਹੁੰਦਾ ਤੇ ਫਿਰ ਇਹ ਭਾਵੇਂ ਪ੍ਰੋਗਰਾਮ ਮਿਸ ਹੋ ਜਾਂਦਾ, ਕਿਉਂਕਿ ਫਿਰ ਇਹ ਬਹੁਤ ਹੀ ਜ਼ਿਆਦਾ ਕਹਿ ਲਓ ਵੀ ਐਂ ਲੱਗਦਾ ਹੁੰਦਾ ਵੀ ਬਹੁਤ ਵੱਡਾ ਘਾਟਾ ਪੈ ਗਿਆ ਜਦੋਂ ਆਪਾਂ ਦੋਸਤਾਂ ਨੂੰ ਨਹੀਂ ਮਿਲਦੇ ਜਾਂ ਕੋਈ ਮਜਬੂਰੀ ਹੋ ਜਾਂਦੀ ਹੈ। ਕੁਛ ਤੋਂ ਹੋਣਾ ਹੀ ਚਾਹੀਦਾ, ਜਿਵੇਂ ਕਿ ਆਡੀਓ ਹੀ ਹੋ ਰਹੀ ਹੈ, ਘੱਟੋ ਘੱਟ ਇਹ ਤਾਂ ਹੋਵੇ। ਸੋ ਦੋਸਤੋ, ਤੁਸੀਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਸਕਦੇ ਹੋ, ਨੰਬਰ ਕਰਕੇ ਡਾਇਲ 9478355591 ਇਸ ਦੇ ਉੱਤੇ ਲਾਈਵ। ਤੇ ਅੱਜ ਫੇਸਬੁੱਕ ਦੇ ਉੱਤੇ ਨਜ਼ਰ ਪਈ ਸਵੇਰੇ ਸਵੇਰੇ ਤਾਂ ਬਲਵੀਰ ਸਿੰਘ ਸੈਣੀ ਜੀ ਦਾ ਜਨਮ ਦਿਨ ਉਹਦੇ ਉੱਤੇ ਦੱਸਿਆ ਗਿਆ, ਮਾਰਕ ਜ਼ਕਰਬਰਗ ਬਾਈ ਜੀ ਨੇ ਜ਼ਿਕਰ ਕੀਤਾ ਉਨ੍ਹਾਂ ਦਾ, ਤੋ ਉਨ੍ਹਾਂ ਨੂੰ ਬਹੁਤ ਬਹੁਤ ਮੁਬਾਰਕਾਂ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ। ਆ ਕੇਕ ਕੱਟ ਲਿਓ ਭਾਜੀ ਟਾਈਮ ਨਾਲ, ਕੇਕ ਤੇ ਮਾਰ ਕੇ ਫੂਕ ਤੇ ਅਸੀਂ ਸੁਣਾਂਗੇ ਆਪੋ ਆਪਣੇ ਦਿਲ ਦੀ ਸਮਾਈਲਸ ਦੀ ਇੱਕ ਪਿਆਰੀ ਜੀ ਹੋਕ। ਤੋ ਦੋਸਤੋ, ਯੂਟਿਊਬ ਦੇ ਰਾਹੀਂ ਸੁਨੇਹੇ ਮੇਰੇ ਕੋਲ ਪਹੁੰਚ ਰਹੇ ਨੇ ਤੇ ਬਹੁਤ ਬਹੁਤ ਸਵਾਗਤ ਹੈ ਸਾਰੇ ਦੋਸਤਾਂ ਦਾ। ਸੁਰਿੰਦਰ ਕੌਰ ਮਾਹਿਲ ਜੀ, ਇੰਦੇ ਜੀ, ਸਭ ਦੁਆਬਾ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਾਈ ਸ਼ੈਲੀ ਬਾਈ ਜੀ ਕਹਿੰਦੇ ਸ਼ਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਭਾਈ ਐ ਹੱਥ ਜੋੜਨ ਵਾਲਾ, ਉਨ੍ਹਾਂ ਨੇ ਫੋਟੋ ਬਣਾਈ ਹੈ ਨਾਲ ਅੰਗੂਠਾ ਵੀ ਕੀਤਾ ਜਾਣੀ ਕਿ ਚੜ੍ਹਦੀ ਕਲਾ। ਤੋ ਬਹੁਤ ਬਹੁਤ ਸ਼ੁਕਰੀਆ ਭਾਜੀ। ਜਿੰਮੀ ਕਾਰਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਕਹਿੰਦੇ ਵੀਰ ਜੀ ਓ ਜੀ ਭਾਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਨਾਮ ਸਿੰਘ ਜੀ ਜਾਣੀਆਂ ਚਾਹੋ ਜੀ, ਜੀ ਆਇਆਂ ਨੂੰ ਭਾਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਜੀ ਆਇਆਂ ਨੂੰ ਭਾਜੀ। ਗੁਲਾਬ ਦੇ ਫੁੱਲ ਤੇ ਗੁਲਾਬ ਦੇ ਦੋ ਰੰਗਾਂ ਦੇ ਫੁੱਲ ਨੇ ਬਹੁਤ ਹੀ ਕਮਾਲ ਦੇ ਨੇ, ਬਹੁਤ ਬਹੁਤ ਸ਼ੁਕਰੀਆ। ਸ਼ੈਲੀ ਬਾਈ ਜੀ ਨੇ ਹੌਸਲਾ ਵਧਾ ਦਿੱਤਾ ਤੇ ਥਾਪੀ ਦੇ ਦਿੱਤੀ ਆ ਪਿੱਠ ਤੇ, ਕਹਿੰਦੇ ਆਵਾਜ਼ ਟਣਾ ਟਾਣਿਆ ਜੀ, ਸ਼ੁਕਰੀਆ ਭਾਜੀ, ਕਿਆ ਬਤਾ, ਅਰੇ ਹੋਰ ਜਾਂ ਟਕੀ ਬਣਦਾ, ਵਾਹ ਵਾਟ ਆਰ ਬਿਊਟੀਆਂ। ਤੋ ਭੁਪਿੰਦਰ ਸਿੰਘ ਭਾਰਤ ਸਾਹਿਬ ਹੋਰੀ ਫਿਨਲੈਂਡ ਦੇ, ਫਿਨਲੈਂਡ ਤੋਂ ਸੁਨੇਹੇ ਭੇਜ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ ਸਭ ਦੋਸਤਾਂ ਨੂੰ, ਜੀ ਭਾਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਦੋਸਤੋ ਧਰਮ ਸਿੰਘ ਜੀ ਜਿਹੜੇ ਨੇ ਉਹ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ, ਮੋਹਾਲੀ ਪੰਜਾਬ ਤੋਂ ਦੇਖ ਰਿਹਾ ਹਾਂ। ਵਾਹ ਜੀ ਵਾਹ, ਵਾਹ ਜੀ ਵਾਹ, ਧਰਮ ਦਾ ਭਾਜੀ ਇੰਨੀ ਖੁਸ਼ੀ ਹੋਈ ਨਾ, ਬਹੁਤ ਹੀ ਕਮਾਲ ਧਮਾਲ, ਔਰ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ। ਮਨਦੀਪ ਜੱਸੀ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਆ ਰਹੇ ਨੇ ਸ਼ਰਾਰਤੀ ਅਨਸਰ ਜਲਦੀ ਹੀ, ਸ਼ਮੀ ਜੀ ਉਡੀਕ ਹੈ ਜੀ, ਬਿਲਕੁਲ ਉਡੀਕ ਹੈ, ਪੂਰੀ ਸ਼ਿੱਦਤ ਦੇ ਨਾਲ ਉਡੀਕ ਹੈ। ਔਰ ਬਲਵੀਰ ਸਿੰਘ ਸੈਣੀ ਸਾਹਿਬ, ਸ਼ਮੀ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ, ਸੈਣੀ ਸਾਹਿਬ ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ। ਚਲੋ ਇੱਕ ਵਾਰੀ ਮੈਂ ਬਾਈ ਨੂੰ ਐਮ ਮਿੱਤਰ ਪਿਆਰਿਆਂ ਨੂੰ ਕਿਹਾ ਬਾਈ ਹੈਪੀ ਬਰਥਡੇ, ਉਹ ਕਹਿੰਦੇ ਉਹ ਤਾਂ ਫੇਸਬੁੱਕ ਵਾਲਾ ਸੀਗਾ ਜੀ। ਮੈਂ ਕਿਹਾ ਭਾਈ ਅਸੀਂ ਤਾਂ ਫੇਸਬੁੱਕ ਵਾਲੇ ਮੰਨਾਂਗੇ, ਕਿਉਂਕਿ ਉਹ ਸਭ ਮੂਹਰੇ ਆ ਰਿਹਾ ਸਾਡੇ ਜਮਾਂ ਹੀ, ਕਿਉਂਕਿ ਉਹਦੇ ਉੱਤੇ ਕਹਿੰਦੇ ਨਹੀਂ ਉਹ ਪਤਾ ਨੀ ਕਿਵੇਂ ਪੈ ਗਿਆ। ਫਿਰ ਮੈਨੂੰ ਹੋਰ ਵੀ ਵਧੀਆ ਲੱਗੀ ਗੱਲ ਕਿ ਐਂ ਕਰਕੇ ਅਸੀਂ ਜਨਮ ਦਿਨ ਜਿਹੜਾ ਉਹ ਸਾਲ ਚ ਕਈ ਵਾਰੀ ਮਨਾ ਸਕਦੇ ਹਾਂ। ਮਿੱਤਰਾਂ ਨੂੰ ਖੁਸ਼ ਹੋਣ ਦਾ ਬਹਾਨਾ ਚਾਹੀਦਾ, ਔਰ ਇਹ ਬਹੁਤ ਜ਼ਰੂਰੀ ਵੀ ਹੈ। ਸੋ ਦੋਸਤੋ ਲਓ ਜੀ, ਇਹ ਸੱਚੀ ਗੱਲ ਹੈ, ਆ ਜਿਹੜੀ ਮਾਰਕ ਜ਼ਕਰਬਰਗ ਨੇ ਜਿਹੜਾ ਜ਼ਿਕਰ ਕੀਤਾ ਬਾਈ ਜੀ ਦਾ, ਬਿਲਕੁਲ ਸਹੀ ਹੈ, ਤੇ ਉਹਨਾਂ ਨੇ ਧੰਨਵਾਦ ਵੀ ਕਰਤਾ ਹੈ। ਲਓ ਜੀ ਫਿਰ ਆਪਾਂ ਕਹਿ ਦਿੰਦੇ ਹਾਂ ਹੈਪੀ ਬਰਥਡੇ ਟੂ ਯੂ ਸ਼ਰੀ ਸਾਹਿਬ, ਕਿਆ ਬਾਤ
2: ਹੁੰਦੇ ਆ, ਸਾਰੇ ਇਕੱਠੇ ਵੀ ਹੁੰਦੇ ਆ ਜੀ,
1: ਤੇ ਇਹਨਾਂ ਨੇ ਚਾਰ ਚਾਰ ਨਹੀਂ ਚਾਰ ਚਾਰ ਚਾਰ ਚਾਰ ਕੀ ਦਸ ਦਸ ਕੈਮਰੇ ਲਾਏ ਹੁੰਦੇ ਨੇ ਵੱਖਰੇ ਵੱਖਰੇ ਐਂਗਲਾਂ ਤੇ, ਹੈ ਤੇ ਉੱਥੇ ਬਹਿ ਕੇ ਮੰਦਰਾਂ ਚ ਗੁਫਾਵਾਂ ਚ ਜਾਂ ਗੁਰਦੁਆਰਿਆਂ ਚ ਇਹ ਸਾਨੂੰ ਵਿਖਾਉਂਦੇ ਨੇ ਵੀ ਅਸੀਂ ਬੜੇ ਧਾਰਮਿਕ ਆ ਜੀ, ਹੈ ਤੇ ਜਦੋਂ ਇਹਨਾਂ ਦੀਆਂ ਫਾਈਲਾਂ ਖੋਲਦੀਆਂ ਨੇ ਟਰੰਪ ਵਾਲੀਆਂ ਉਦੋਂ ਫਿਰ ਬੋਲਦੇ ਨੀ ਹੈ ਜੀ।
2: ਇਸ ਧਰਮ ਨੇ ਤਾਂ ਦੇਖ ਲੋ ਚੀਜ਼ਾਂ ਨੇ ਅਮਰੀਕਾ ਤੱਕ ਵੀ ਪਾਬੰਦੀਆਂ ਲਵਾ ਤੀਆਂ, 100 ਮੀਟਰ ਦਾ ਜਿਹੜਾ ਬਫਰ ਜ਼ੋਨ ਬਣਾਉਣਾ ਪੈ ਗਿਆ ਉਹਨਾਂ ਨੂੰ, ਚਾਹੇ ਉਹ ਮੰਦਰ ਨੇ ਚਾਹੇ ਗੁਰੂ ਘਰ ਨੇ।
0: ਮੰਗਲ ਦੀ ਗੱਲ ਆਉਂਦੀ ਹੈ, ਜ਼ਿਕਰ ਆਉਂਦਾ ਹੈ, ਤੇ ਫਿਰ ਉਹ ਕਹਿੰਦੇ ਹੁੰਦੇ ਨੇ ਕਿ ਇੱਥੇ ਆਪਣਾ ਜਿਹੜਾ ਰਾਏਪੁਰ ਮੈਦਾਨ ਜਗ੍ਹਾ ਹੈ ਉੱਪਰ ਭਾਖੜਾ ਝੀਲ ਦੇ ਕੋਲ,
2: ਜਿਹੜੇ ਵੀ ਜਿਹੜੇ ਧਾਰਮਿਕ ਅਦਾਰੇ ਨੇ ਉੱਥੇ, ਮਤਲਬ ਕਿ ਕੋਈ ਵੀ ਉਹਨਾਂ ਦੀ ਪ੍ਰੇਅਰ ਦੇ ਵਿੱਚ ਜਾਂ ਉਹਨਾਂ ਦੀ ਜਿਹੜੀ ਹੈ
0: ਭਾਖੜਾ ਡੈਮ ਵਾਲੀ ਝੀਲ ਜਿਹੜੀ ਹੈ ਗੁਰੂ ਗੋਬਿੰਦ ਰਾਏਪੁਰ ਮੈਦਾਨ, ਜਿਹੜਾ ਕਿ ਬਹੁਤ ਹੀ ਖੂਬਸੂਰਤ ਮੈਦਾਨ ਹੈ, ਔਰ ਉਸ ਮੈਦਾਨ ਦੇ ਕੋਲ ਹੀ ਕੁਛ ਰਿਜ਼ੋਰਟ ਬਣੇ ਹੋਏ ਨੇ ਵਧੀਆ, ਉੱਥੇ ਇੱਕ ਨੇ ਆਪਣੇ ਤੇ ਮੀਲ ਪੱਥਰ ਜਿਹਾ ਲਾ ਕੇ ਬੜਾ ਵਧੀਆ ਲਿਖਿਆ ਹੈ, ਸਕੂਨ 0 ਕਿਲੋਮੀਟਰ। ਆਈਡੀਆ ਉੱਥੋਂ ਨਿਕਲ ਆਉਂਦਾ ਕਿ ਬਈ ਠੀਕ ਆ, ਜੇ ਸਕੂਨ 0 ਕਿਲੋ
2: ਜੋ ਵੀ ਉਹ ਕਿਰਿਆ ਕਰ ਰਹੇ ਆ ਉਹਦੇ ਵਿਚ ਉਹ ਵਿਕਣ ਨਾ ਪਾਵੇ ਜੀ, ਬਫਰ ਜ਼ੋਨ ਬਣਾਉਣੇ ਪੈ ਗਿਆ, ਲਾਅ ਲਿਆਂਦਾ ਕੱਲ ਅਮਰੀਕਾ ਨੇ ਵੀ ਨਵਾਂ।
1: ਭਾਰਤ ਭਾਈ ਜੀ, ਜਿੰਨਾ ਚਿਰ ਅਸੀਂ ਇਸ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ ਨਾ ਹੈਗੇ ਵੀ ਸਰਕਾਰ ਦਾ ਇਹ ਕੰਮ ਨੀ ਵੀ ਇਹ ਸਾਨੂੰ ਧਰਮ ਸਿਖਾਵੇ, ਸਾਨੂੰ ਇਹ ਸਿਖਾਵੇ ਵੀ ਇਹ ਹਿੰਦੂ ਰਾਸ਼ਟਰ ਹੈ ਜਾਂ ਦੂਜਾ ਰਾਸ਼ਟਰ ਹੈ ਕੋਈ ਵੀ ਜਾਂ ਕੋਈ ਖਾਲਿਸਤਾਨ ਹੈ, ਮੈਂ ਕੱਲਾ ਹਿੰਦੂ ਰਾਸ਼ਟਰ ਨੀ ਕਹਿੰਦਾ ਹੈਗਾ, ਜਿਹੜੇ ਸਾਡੇ ਵਾਲੇ ਵੀ ਆ ਕੜੀ ਘੋਲਦੇ ਨੇ ਵੀ ਇਹ ਵੀ ਵਿੱਚ ਹੀ ਨੇ,
2: ਗਲਤ ਨੇ ਬਿਲਕੁਲ,
1: ਇਹਨਾਂ ਦਾ ਕੰਮ ਹੈਗਾ ਜਿਨ੍ਹਾਂ ਨੂੰ ਅਸੀਂ ਚੁਣ ਕੇ ਘੱਲਦੇ ਹਾਂ ਉਹ
0: ਸਾਡੇ ਵਿੱਚ ਵੀ ਤਾਂ ਗੁੱਤੇ ਦਿਖਾਉਣ ਲੱਗ ਗਿਆ ਸੀ ਪਰ ਸ਼ਾਇਦ ਚੱਲਦਾ ਰਹੇ। ਸੋ ਦੋਸਤੋ, ਸਕੂਨ ਦੀ ਤਲਾਸ਼ ਦੇ ਵਿੱਚ ਕਿੱਥੇ ਨਹੀਂ ਜਾਂਦੇ ਆਪਾਂ, ਕੀ ਨਹੀਂ ਕਰਦੇ, ਔਰ ਕਿਹੜੇ ਕਿਹੜੇ ਜਿਹੜੇ ਆ ਸਾਨੂੰ ਜਿਹੜੇ ਹਾਲਾਤ ਆ ਉਹਨਾਂ ਦੇ ਵਿੱਚੋਂ ਲੰਘਣਾ ਪੈਂਦਾ ਏ, ਇਹਨਾਂ ਚੀਜ਼ਾਂ ਦੇ ਉੱਤੇ ਹੋ ਰਹੀ ਆ ਅੱਜ ਚਰਚਾ, ਤੇ ਇਸ ਚਰਚਾ ਦੇ ਵਿੱਚ ਬਹੁਤ ਸਵਾਗਤ ਹੈ ਆਪ ਸਭ ਦਾ, ਜੀ ਆਇਆਂ ਨੂੰ ਖੁਸ਼ ਆਮਦੀਦ, ਤੇ ਤੁਸੀਂ ਪ੍ਰੋਗਰਾਮ ਸ਼ਾਮਲ ਹੋ ਸਕਦੇ ਹੋ, ਨੰਬਰ ਕਰਕੇ ਡਾਇਲ ਚਿਹਰੇ ਦੀ ਸਮਾਈਲ ਹੱਥ ਚ ਮੋਬਾਈਲ, 950 ਵਾਲਾ ਨੰਬਰ ਨਹੀਂ ਹੈ, ਮੈਂ ਫਿਰ ਕਹਿ ਦਵਾਂ ਬਿਲਕੁਲ, ਨੰਬਰ ਹੈਗਾ ਜੀ ਆਪਣਾ ਉਹੀ 9478355591। ਤੋ ਇਸ ਨੰਬਰ ਦੇ ਉੱਤੇ ਹੋ ਰਹੀ ਹੈ ਉਡੀਕ ਦੋਸਤਾਂ ਦੀ, ਮਿੱਤਰਾਂ ਦੀ, ਸਾਥੀਆਂ ਦੀ। ਤੋ ਦੋਸਤੋ, ਮੈਂ ਕਵਿਤਾਵਾਂ ਵਾਲਾ ਵੀ ਇੱਕ ਪੰਨਾ ਜਿਹੜਾ ਨੋਟ ਕਰਕੇ ਬੈਠਾ ਹਾਂ ਉਹਨੂੰ ਵੀ ਦੇਖਿਆ ਹੈ, ਤੇ ਉਹਦੇ ਉੱਤੇ ਵੀ ਗੱਲਾਂ ਬਾਤਾਂ ਹੋ ਰਹੀਆਂ ਨੇ, ਕਰਾਂਗੇ ਆਪਾਂ, ਹਜੇ ਹੋ ਰਹੀ ਰਹੀ ਹੈ, ਅਜੇ ਹੋਣਗੀਆਂ। ਤੋ ਰਾਜਨ ਸੈਣੀ ਸਾਹਿਬ ਸੁਣ ਰਹੇ ਨੇ ਪ੍ਰੋਗਰਾਮ ਨੂੰ, ਕਹਿੰਦੇ ਜੀ ਸਤਿ ਸ੍ਰੀ ਅਕਾਲ ਜੀ,
1: ਜਿਹੜੇ ਸਾਡੇ
2: ਜੀ
1: ਨਾ ਕਰਕੇ ਓਹੀ ਗੱਲ ਧਰਮ ਦੇ ਨਾਂ ਤੇ ਸਾਨੂੰ ਇਮੋਸ਼ਨਲ ਕਰਕੇ ਵੋਟਾਂ
2: ਪਾਉਂਦੇ,
1: ਜਿਹੜੇ ਇਹਨਾਂ ਨਾਲ ਜੁੜੇ ਨੇ ਉਹ ਉਦੋਂ ਚੁੱਪ ਹੁੰਦੇ ਨੇ ਜੀ ਬਾਈ ਜੀ, ਉਹ ਬੋਲਦੇ ਨੀ। ਜੇ ਜਿਹੜੇ ਇਹਨਾਂ ਦੇ ਨਾਲ ਕੈਡਰ ਜੁੜਿਆ ਭਾਵੇਂ ਕਿਸੇ ਵੀ, ਜਿੱਦਾਂ ਉਹ ਬੋਲਣਾ ਸ਼ੁਰੂ ਹੋ ਗਿਆ ਨਾ ਬਾਈ ਜੀ, ਓਦਣ ਫਿਰ ਥੋੜੀ ਬਹੁਤੀ ਅਕਲ ਇਹਨਾਂ ਨੂੰ ਆਜੂਗੀ, ਨਹੀਂ ਜੇ ਫਿਰ ਏਦਾਂ ਹੀ ਚੱਲੀ ਜਾਣਾ।
2: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਮੁਕੱਦਰ ਜੀ,
1: ਠੀਕ ਹੈ ਪਰ ਜੀ,
2: ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਸਾਂਝੀ ਮੁਕੱਦਰ ਬਾਈ ਜੀ ਤੇ ਗਿਰੀ ਸਾਹਿਬ ਦਾ ਇੱਕ ਸੁਨੇਹਾ ਜ਼ਰੂਰ ਪੜ੍ਹ ਲਈਏ ਤੇ ਫਿਰ ਅੱਗੇ ਵੱਧਦਾ ਮੈਂ ਖਬਰਾਂ ਦੇ ਸਮਾਪਤੀ ਕਰਦਾ। ਨਾਵਲ ਅੱਜ ਲੱਗਦਾ ਫਿਰ ਉਦਾਂ ਹੀ ਰਹਿ ਜਾਣਾ। ਉਹ ਗਿਰੀ ਸਾਹਿਬ ਲਿਖਦੇ ਨੇ ਕਿ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਸੀ ਜਾਂ ਸੋਰੀ ਔਜਲਾ ਸਾਹਿਬ ਨਾਲ ਗੱਲ ਕਰਦਾ ਸੀ ਉਦੋਂ, ਉਹਨਾਂ ਨੇ ਲਿਖਿਆ ਕਿ ਆਪ ਪਹਿਲਾਂ ਹੀ ਕਹਿੰਦੇ 15 ਨਗਰ ਪਾਲਿਕਾਵਾਂ ਦੇ ਵਿੱਚੋਂ ਗੁਜਰਾਤ ਚੋਂ 6 ਸੀਟਾਂ ਜਿੱਤ ਚੁੱਕੀ ਹੈ ਤੇ ਭਾਜਪਾ ਨੇ ਸਾਰੀਆਂ ਨਗਰ ਕੌਂਸਲ ਸਥਾਨਕ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀਆਂ ਚੋਣਾਂ ਜਿੱਤ ਲਈਆਂ ਨੇ ਤੇ 99% ਜਿਹੜਾ ਨਤੀਜਾ ਆ ਚੁੱਕਿਆ। ਪੂਰੇ ਗੁਜਰਾਤ ਦੇ ਵਿੱਚ ਭਾਜਪਾ ਦਾ ਕਹਿੰਦੇ ਹੈ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਜਿਹੜਾ ਰਿਹਾ ਹੈ। ਤੇ ਇਸੇ ਤਰ੍ਹਾਂ ਅੱਗੇ ਵੱਧਦੇ ਹਾਂ ਦੋਸਤੋ ਤੇ ਗੱਲਬਾਤ ਆਪਾਂ ਖਬਰਾਂ ਦੀ ਸਮੇਟਦੇ ਹਾਂ ਤੇ ਕੋਸ਼ਿਸ਼ ਕਰਾਂਗਾ ਮੈਂ ਅੱਜ ਨਾਵਲ ਆਪਾਂ ਸਮਾਪਤੀ ਕਰੀਏ, ਪਰ ਸਮਾਂ ਜ਼ਿਆਦਾ ਲੱਗ ਜਾਣਾ ਮੈਨੂੰ ਲੱਗਦਾ, ਅੱਜ ਵੀ ਤਕਰੀਬਨ 15 ਮਿੰਟ ਦਾ ਸਮਾਂ ਆਪਣੇ ਕੋਲ ਬਾਕੀ ਹੈ। US ਇਜ਼ਰਾਈਲ ਇਰਾਨ ਵਾਰ ਦੇ ਵਿੱਚ ਜਿਹੜਾ ਇਰਾਨ ਨੇ ਨਵਾਂ ਪ੍ਰਸਤਾਵ ਵੀ ਪਿਛਲੇ ਦਿਨਾਂ ਚ ਭੇਜਿਆ ਤੇ ਉਨ੍ਹਾਂ ਨੇ ਅੱਜ ਜਿਹੜਾ ਬਿਆਨ ਦਿੱਤਾ ਕਿ ਪਰਮਾਣੂ ਅਤੇ ਮਿਜ਼ਾਈਲ ਸਮਰੱਥਾ ਦੀ ਅਸੀਂ ਆਪ ਰਾਖੀ ਕਰਾਂਗੇ। ਇਰਾਨੀ ਸੁਪਰੀਮ ਲੀਡਰ ਦਾ ਜਿਹੜਾ ਬਿਆਨ ਆਇਆ ਮਾਇਨੇ ਰੱਖਦਾ ਹੈ। ਟਰੰਪ ਪ੍ਰਸ਼ਾਸਨ ਇਹ ਦਲੀਲ ਦੇ ਰਿਹਾ ਕਿ ਅਪ੍ਰੈਲ ਦੇ ਸ਼ੁਰੂ ਦੇ ਵਿਚ ਹੋਈ ਜੰਗਬੰਦੀ ਦੇ ਕਾਰਨ ਇਰਾਨ ਦੇ ਵਿਚ ਜੰਗ ਪਹਿਲਾਂ ਹੀ ਜਿਹੜੇ ਖਤਮ ਹੋ ਚੁੱਕੀ ਹੈ। ਇਕ ਅਜਿਹੀ ਵਿਆਖਿਆ ਹੈ ਜੋ ਵਾਈਟ ਹਾਊਸ ਨੂੰ ਕਾਂਗਰਸ ਦੀ ਮਨਜੂਰੀ ਲੈਣ ਦੀ ਲੋੜ ਤੋਂ ਬਚਣ ਦੀ ਜਿਹੜੀ ਇਜਾਜ਼ਤ ਦੇਵੇਗੀ। ਇਹ ਬਿਆਨ ਰੱਖਿਆ ਜਿਹੜੀ ਹੈ ਮੰਤਰੀ ਪੀਟ ਹੇਗਸੇਦ ਦੇ ਵੱਲੋਂ ਵੀਰਵਾਰ ਨੂੰ ਸੈਨੇਟ ਦੇ ਵਿਚ ਗਵਾਹੀ ਦੇ ਦੌਰਾਨ ਪੇਸ਼ ਕੀਤਾ ਗਿਆ ਕਿ ਦਲੀਲ ਦਿੱਤੀ ਕਿ ਅੱਗੇ ਇਹਨੂੰ ਵਧਾਉਂਦਾ ਹੈ, ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਜੰਗਬੰਦੀ ਨੇ ਅਸਲ ਦੇ ਵਿਚ ਜੰਗ ਨੂੰ ਰੋਕ ਦਿੱਤਾ। ਇਸ ਤਰਕ ਦੇ ਉੱਤੇ ਤਹਿਤ ਪ੍ਰਸ਼ਾਸਨ ਨੇ ਅਜੇ ਤੱਕ 1973 ਦੇ ਕਾਨੂੰਨ ਦੇ ਦੁਆਰਾ ਲਾਜ਼ਮੀ ਕੀਤੀ ਉਸ ਲੋੜ ਨੂੰ ਪੂਰਾ ਨਹੀਂ ਕੀਤਾ, ਜਿਸ ਦੇ ਵਿਚ 60 ਦਿਨਾਂ ਤੋਂ ਵੱਧ ਚੱਲਣ ਵਾਲੀ ਫੌਜੀ ਕਾਰਵਾਈ ਦੇ ਲਈ ਕਾਂਗਰਸ ਤੋਂ ਜਿਹੜਾ ਰਸਮੀ ਮਨਜੂਰੀ ਲੈਣੀ ਪੈਂਦੀ ਹੈ। ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਮ ਜਿਹੜਾ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਦੱਸਿਆ ਕਿ ਉਸ ਕਾਨੂੰਨ ਦੇ ਉਦੇਸ਼ਾਂ ਦੇ ਲਈ ਸ਼ਨਿਚਰਵਾਰ ਜਿਹੜਾ ਕੱਲ ਨੂੰ 28 ਫਰਵਰੀ ਜਾਣੀ ਬੀਤੇ ਦੇ ਵਿਚ ਸ਼ਨਿਚਰਵਾਰ 28 ਫਰਵਰੀ ਨੂੰ ਸ਼ੁਰੂ ਹੋਈਆਂ ਦੁਸ਼ਮਣੀਆਂ ਖਤਮ ਹੋ ਗਈਆਂ ਨੇ। ਅਧਿਕਾਰੀਆਂ ਨੇ ਕਿਹਾ ਕਿ 7 ਅਪ੍ਰੈਲ ਤੋਂ ਸ਼ੁਰੂ ਹੋਈ 2 ਹਫ਼ਤਿਆਂ ਦੀ ਜੰਗਬੰਦੀ ਤੋਂ ਬਾਅਦ ਅਮਰੀਕੀ ਫੌਜ ਅਤੇ ਇਰਾਨ ਨੇ ਇਕ ਦੂਜੇ ਦੇ ਉਤੇ ਗੋਲੀਬਾਰੀ ਨਹੀਂ ਕੀਤੀ ਹੈ। ਹਾਲਾਂਕਿ ਜੰਗਬੰਦੀ ਨੂੰ ਉਦੋਂ ਤਾਂ ਵਧਾ ਦਿੱਤਾ ਗਿਆ ਜਦੋਂ ਪਰ ਇਰਾਨ ਨੇ ਜਿਹੜਾ ਹਾਰਮੁਜ਼ ਦੇ ਜਲਟਮਰੂ ਮੱਧ ਦੇ ਉਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੋਇਆ। ਅਮਰੀਕੀ ਜਲ ਸੈਨਾ ਇਰਾਨ ਦੇ ਤੇਲ ਟੈਂਕਰਾਂ ਨੂੰ ਸਮੁੰਦਰ ਦੇ ਵਿਚ ਜਾਣ
0: ਗੱਲ ਕਰਦੇ ਆ ਕਿ ਇਹ ਜਿਹੜਾ ਸਿਲਸਿਲਾ ਉਹਨਾਂ ਨੇ ਵੀ ਆਖਿਆ ਕਿ ਭਾਈ ਠੀਕ ਹੈ, ਅਸੀਂ ਸਕੂਨ ਦੀ ਤਲਾਸ਼ ਦੇ ਵਿਚ ਕਿਤੇ ਤੋਂ ਕਿਤੇ ਜਿਹੜਾ ਉਹ ਜਿਹੜੇ ਜਾਣੇ ਆ। ਤੋ ਇਕ ਤਾਂ ਨਾ ਜਿਹੜਾ ਹਾਂ ਸੁਥਰੇ ਸ਼ਾਹ ਹੋਇਆਂ ਦੀ ਇਕ ਕਵਿਤਾ ਸੀ, ਸੁਥਰੇ ਸ਼ਾਹ ਹੋਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਉਹਨਾਂ ਦਾ ਜਿਹੜਾ ਜੀਵਨ ਕਾਲ ਆ ਤੇ ਉਹਨਾਂ ਦੀ ਸੰਗਤ ਵਿਚ ਉਹ ਰਹੇ ਅਤੇ ਉਹਨਾਂ ਦੀ ਜਿਹੜੀ ਸ਼ਾਇਰੀ ਆ ਉਹਨਾਂ ਨੂੰ ਜਿਹੜਾ ਗੁਰਬਾਣੀ ਦੇ ਵਿਚ ਸਥਾਨ ਨਹੀਂ ਦਿੱਤਾ ਗਿਆ, ਕਿਉਂਕਿ ਆਪਾਂ ਸੁਣ ਹੀ ਲੈਂਦੇ ਹਾਂ ਜਿਹੜੇ ਉਹਨਾਂ ਦੇ ਵਿਚਾਰ ਆ। ਐਸਾ ਨਹੀਂ ਕਿ ਉਹ ਇਹ ਲੋਕ ਦੀ ਕਹਾਵਤਾਂ ਬਣ ਗਈਆਂ ਉਹਨਾਂ ਦੇ ਜਿਹੜੇ ਵਿਚਾਰ ਸਨ, ਜਿਵੇਂ ਕਿ ਇੱਕ ਉਹਨਾਂ ਦੀ ਗੱਲ ਆ ਕਿ ਲਿਖਦੇ ਆ ਕਿ ਕੁੱਤਾ ਸੋ ਜੋ ਕੁੱਤਾ ਪਾਲੇ, ਕੁੱਤਾ ਦੂਤਾ ਨਾਨੇ ਹਾਲੇ, ਕੁੱਤਾ ਭੈਣ ਦੇ ਘਰ ਭਾਈ, ਕੁੱਤਾ ਸਹੁਰੇ ਦੇ ਘਰ ਜਵਾਈ, ਵੱਡਾ ਕੁੱਤਾ ਸੋਈ ਭਾਲ, ਸਹੁਰਾ ਫਿਰੇ ਜਵਾਈ ਨਾਲ, ਲਾਲਚ ਕਰਕੇ ਮਗਰ ਜੋ ਫਿਰਦਾ ਅਸਲੀ ਕੁੱਤਾ ਉਹ ਧਿਰ ਧਿਰਦਾ, ਲਾਲਚ ਕਰਕੇ ਮਗਰ ਜੋ ਫਿਰਦਾ ਅਸਲੀ ਕੁੱਤਾ ਉਹ ਧਿਰ ਧਿਰਦਾ। ਤੋ ਇਹ ਜਿਹੜੀ ਸੁਥਰੇ ਸ਼ਾਹ ਉਹਨਾਂ ਦੇ ਇਹੋ ਜਿਹੇ ਸੁਨੇਹੇ ਨੇ, ਇਹ ਇੰਨੀ ਸ਼ਿੱਦਤ ਨਾਲ ਔਰ ਇੰਨੀ ਸੌਖੀ ਜ਼ੁਬਾਨ ਦੇ ਵਿਚ ਉਹਨਾਂ ਨੇ ਗੱਲ ਕੀਤੀ ਔਰ ਇਹ ਕਹਾਵਤਾਂ ਹੀ ਬਣ ਗਈਆਂ, ਲੋਕਾਂ ਨੇ ਸੋਚਿਆ ਕਿ ਇਹੀ ਸੱਚ ਹੈ, ਇਹ ਇਹੀ ਸੱਚ ਹੈ ਔਰ ਇੰਜ ਹੀ ਜੀਣਾ ਚਾਹੀਦਾ ਹੈ। ਸੋ ਦੋਸਤੋ, ਇਹ ਤਾਂ ਆਪੋ ਆਪਣੀ ਸੋਚ ਆ ਕਿ ਕਿਵੇਂ ਅਸੀਂ ਸੋਚਦੇ ਹਾਂ ਜਾਂ ਕਿਵੇਂ ਜਿਹੜੀ ਆ ਉਹ ਗੱਲਬਾਤ ਸਾਨੂੰ ਭਾਉਂਦੀ ਆ, ਮਨ ਭਾਉਂਦੀ ਜਿਹੜੀ ਗੱਲ ਆਪਾਂ ਕਰਕੇ ਵੇਖਦੇ ਆ। ਉਂਝ ਚਰਨ ਸਿੰਘ ਸ਼ਹੀਦ ਹੋਰਾਂ ਨੂੰ ਯਾਦ ਕਰਨਾ ਬਣਦਾ ਹੈ ਕਿ ਉਹ ਆਪਾਂ ਹਮੇਸ਼ਾ ਕਰਦੇ ਆ। ਉਹ ਲਿਖਦੇ ਆ ਸੁਥਰਾ ਜੀ, ਉਨ੍ਹਾਂ ਨੇ ਵੀ ਸੁਥਰਾ ਜੀ ਦੇ ਨਾਂ ਤੇ, ਪਹਿਲਾਂ ਸੁਥਰਾ ਜੀ ਦੇ ਨਾਂ ਤੇ ਲਿਖਦੇ ਰਹੇ ਆ। ਉਹ ਕਹਿੰਦੇ ਆ, ਮੈਨੂੰ ਗੁੱਸਾ ਰੱਬ ਤੇ ਆਉਂਦਾ ਹੈ ਕਿ ਉਹ ਸਭ ਦੀ ਚਿੰਤਾ ਹਰਦਾ ਨਹੀਂ, ਖਾਹਿਸ਼ਾਂ ਉਪਜਾ ਕੇ ਆਪੇ ਹੀ ਫਿਰ ਸਭ ਕਿਉਂ ਪੂਰਨ ਕਰਦਾ ਨਹੀਂ, ਲੋਕੋ ਚਾਹ ਮੈਨੂੰ ਰੱਬ ਮਿੱਥੋ ਮੇਰੇ ਸੀਸ ਖੁਦਾਈ ਤਾਜ ਧਰੋ, ਫਿਰ ਲਵੋ ਮੁਰਾਦਾ ਮੂੰਹ ਮੰਗੀਆਂ, ਮੇਰੇ ਦਿਲ ਦਾ ਹੁਣੇ ਇਲਾਜ ਕਰੋ, ਕਹਿੰਦੇ ਮੈਨੂੰ ਰੱਬ ਬਣਾ ਦਿਓ। ਬਹੁਤ ਕਮਾਲ ਹੈ ਜੀ। ਦੋਸਤੋ ਆਪਣੇ ਨਾਲ ਬਲਬੀਰ ਸਿੰਘ ਸੈਣੀ ਸਾਹਿਬ ਮਹਿਫਲ ਦੇ ਵਿਚ ਸ਼ਾਮਲ ਨੇ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ ਸੈਣੀ ਸਾਹਿਬ, ਸਤਿ ਸ੍ਰੀ ਅਕਾਲ, ਖੁਸ਼ ਆਮਦੀਦ ਤੇ ਹੈਪੀ ਬਰਥਡੇ ਜੀ।
3: ਸ਼ਮੀ ਜੀ ਤੇ ਮਹਿਫਲ ਮਿੱਤਰਾਂ ਦੀ ਦੇ ਸਾਰੇ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਦੁਆਵਾਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਜੀ ਬਿਲਕੁਲ ਜੀ, ਬਹੁਤ ਮੁਬਾਰਕ ਮੁਕੱਦਸ ਦਿਨ ਹੈ ਜੀ, ਕਿਆ ਹੀ ਬਾਤਾਂ। ਅੱਜ ਹੀ ਕਹਿੰਦੇ ਮਹਾਰਾਣਾ ਪ੍ਰਤਾਪ ਦਾ ਵੀ ਜਨਮ ਦਿਨ ਹੈ ਜੀ।
3: ਅੱਛਾ ਜੀ, ਵਧਾਈਆਂ ਮੈਨੂੰ ਹੋਰ ਜ਼ਿਆਦਾ।
0: ਅੱਛਾ, ਉਹਨਾਂ ਦੇ ਨਾਮ ਤੇ, ਮਹਾਰਾਣਾ ਪ੍ਰਤਾਪ ਜੀ ਦੇ ਨਾਮ ਤੇ ਆ ਜਿਹੜੀ ਤਲਵਾੜੇ ਦੇ ਡੈਮ ਵਾਲੀ ਝੀਲ ਹੈ ਉਹਦਾ ਨਾਂ ਹੈ ਪ੍ਰਤਾਪ ਸਾਗਰ ਝੀਲ।
3: ਤੁਸੀਂ ਠੀਕ ਹੈ ਜੀ, ਅੱਜ ਤੁਸੀਂ ਆਪਣੇ ਘਰ ਨੀ ਹੈਗੇ, ਹੋਰ ਪਾਸੇ ਹੋ ਕਿਧਰੇ?
0: ਅੱਜ ਤੇ ਅਸੀਂ ਉਹ ਝੀਲ ਛੱਡ ਕੇ ਉਰਲੇ ਪਾਸੇ ਆ ਗਏ ਹਾਂ, ਗੋਬਿੰਦ ਸਾਗਰ ਝੀਲ ਕੋਲ ਆ ਗਏ ਹਾਂ, ਨੰਗਲ ਡੈਮ ਦੇ ਵਿੱਚ ਆ ਗਏ ਜੀ।
3: ਹਾਂਜੀ ਠੀਕ ਹੈ, ਉਹ ਮੈਂ ਵਟਸਐਪ ਕਾਲਾਂ ਕੀਤੀਆਂ ਦੋ ਤਿੰਨ ਵਾਰੀ ਤੇ ਨਹੀਂ ਗੱਲ ਬਣੀ ਹੈਗੀ, ਚਲੋ ਅੱਜ ਨੋਰਮਲ ਕਾਲ ਹੀ ਲਾਉਂਦੇ ਆ ਫਿਰ।
0: ਜੀ ਜੀ ਜੀ ਜੀ ਜੀ ਹਾਂਜੀ, ਉਹਦੇ ਵਿੱਚ ਸ਼ਾਇਦ ਗੜਬੜ ਹੈ।
3: ਹਾਂਜੀ ਹਾਂਜੀ, ਤੇ ਮੈਂ ਸ਼ਮੀ ਜੀ ਵੈਸੇ ਅੱਜ ਦਾ ਵਿਸ਼ਾ ਤਾਂ ਹੈਗਾ ਸਕੂਨ।
0: ਜੀ ਬਿਲਕੁਲ ਜੀ ਬਿਲਕੁਲ,
3: ਤੇ ਮੈਂ ਰਾਜਵੀਰ ਜੋਲਦਾਰ ਜੀ ਦਾ ਗਾਣਾ ਲਿਖਣਾ ਸ਼ੁਰੂ ਕਰਿਆ ਬੜਾ ਲੇਟ
0: ਜੀ,
3: ਪਰ ਉਹ ਹੋਇਆ ਨੀ ਹੈਗਾ ਮੇਰੇ ਕੋਲ, ਪੂਰਾ ਕਾਫੀ ਰਹਿੰਦਾ ਲਿਖਣ ਨੂੰ ਵਾਲੇ। ਪਹਿਲੇ ਪਹਿਲੇ ਆਪਾਂ ਨੰਬਰ ਲਾ ਦਈਏ ਭੀੜ ਹੋਣ ਤੋਂ ਪਹਿਲੇ ਪਹਿਲੇ।
0: ਕਿਆ ਬਤਾ ਜੀ ਜੀ ਜੀ,
3: ਨਾਲੇ ਅੱਜ ਮੇਰਾ ਜੰਮਣ ਦਿਨ ਵੀ ਹੈਗਾ।
0: ਵਾਹ ਜੀ ਵਾਹ, ਵਾਹ ਜੀ ਵਾਹ, ਦੂਰੀਆਂ ਮੁਬਾਰਕਾਂ ਜੀ, ਤੇਰੀਆਂ ਮੁਬਾਰਕਾਂ।
3: ਤੇ ਮੈਂ ਚਲੋ ਗਾਣਾ ਦਾ ਹੋਰ ਕੋਈ ਪੇਸ਼ ਕਰ ਦਿੰਦੇ ਤੁਹਾਨੂੰ, ਕੋਈ ਜਰੂਰੀ ਨੀ ਹੈਗਾ ਵੀ ਉਹ ਸਕੂਨ ਵਾਲਾ। ਵੈਸੇ ਸਕੂਨ ਦੀ ਬਹੁਤ ਜ਼ਿਆਦਾ ਅਹਿਮੀਅਤ ਵੱਧ ਗਈ ਅੱਜ ਦੇ ਸਮੇਂ ਚ, ਕਿਉਂਕਿ ਇਹ ਮਹਿੰਗਾ ਹੋ ਗਿਆ ਹੋਇਆ ਸਕੂਨ।
0: ਸਹੀ ਗੱਲ ਹੈ ਜੀ ਬਿਲਕੁਲ,
3: ਜਿਸੇ ਵੀ ਦੇਖੀਏ ਵੋ ਆਪਣੇ ਆਪ ਮੇ ਗੁਮ ਹੈ, ਜੁਬਾਂ ਮਿਲੀ ਹੈ ਮਗਰ ਹਮ ਜੁਬਾਂ ਨਹੀਂ ਮਿਲਤਾ। ਏਦਾਂ ਹੀ ਨੱਠ ਭੱਜੇ ਲੱਗੀ ਹੋਈ ਹੈ, ਕਿਸੇ ਕੋਲ ਸਮਾਂ ਨੀ ਆਇਆ ਕਿ ਕਿਸ ਦੂਜੇ ਦੀ ਕਵਿਤਾ ਸੁਣ ਲਵੇ
0: ਜੀ,
3: ਆਪਣੀਆਂ ਆਪਣੀਆਂ ਸਭ ਸੁਣਾਉਣ ਨੂੰ ਤਿਆਰ ਬੈਠੇ ਹੈ,
0: ਆਪਣੀਆਂ ਸੁਣਾ ਕੇ ਨਾਲ ਹੀ ਗਾਇਬ ਹੋ ਜਾਂਦੇ ਜੀ। ਬਿਲਕੁਲ, ਇਹ ਵੀ ਗੱਲ
3: ਨਾਲ ਹੀ ਗਾਇਬ ਹੋ ਜਾਂਦੇ ਆ, ਬਸ ਇਹੀ ਗੱਲ ਹੈ
0: ਜੀ।
3: ਸਕੂਨ ਜਿੱਦਾਂ ਕਦੇ ਵੀ ਖੰਭ ਲਾ ਕੇ ਉੱਡ ਗਿਆ ਬੰਦਾ, ਅੱਗੇ ਤੋਂ ਅੱਗੇ ਕਿੱਦਾਂ ਫਸਦਾ ਜਾਈ ਜਾ ਰਿਹਾ, ਕੋਈ ਹਿਸਾਬ ਕਿਤਾਬ ਹੈ ਹੀ ਨਹੀਂ ਹੈ। ਵੱਡਿਆਂ ਦਾ ਤਾਂ ਸਕੂਨ ਜਾਣਾ, ਹੁਣ ਬੱਚਿਆਂ ਦਾ ਵੀ ਸਕੂਨ ਨਹੀਂ ਰਿਹਾ ਹੈਗਾ, ਬੱਚੇ ਵੀ ਟੈਨਸ਼ਨ ਹੋਣ ਲੱਗੀ, ਉਹ ਵੀ ਡਿਪਰੈਸ਼ਨ ਚ ਜਾਣ ਲੱਗ ਗਏ ਨੇ।
0: ਇਹ ਵਾਕਈ ਇੱਕ ਚਿੰਤਾਜਨਕ ਗੱਲ ਹੈ ਜੀ, ਕਿਉਂਕਿ ਜੇ ਬੱਚਿਆਂ ਨੂੰ ਇੰਨੀ ਟੈਨਸ਼ਨ ਹੋਣੀ ਸ਼ੁਰੂ ਹੋ ਗਈ ਹੈ ਤੇ ਵੱਡਿਆਂ ਦਾ ਕੀ ਬਣੂ?
3: ਵੱਡਿਆਂ ਵੱਲੋਂ ਹੀ ਉੱਧਰ ਗਈ ਹੈ, ਤੇ ਸਾਡਾ ਸਿਸਟਮ ਵੀ ਕੁਛ ਏਦਾਂ ਦਾ ਹੈਗਾ ਕਿ ਇੱਥੇ ਨਿੱਤ ਨਵੇਂ ਪੰਗੇ ਪੈਂਦੇ ਰਹਿੰਦੇ ਨੇ,
0: ਅਸੀਂ ਟੋਕਰਾ ਉਹਨਾਂ ਦੇ ਸਿਰ ਤੇ ਲੱਭ ਦਿੰਦੇ ਹਾਂ ਜੀ। ਬਿਲਕੁਲ ਸਹੀ ਗੱਲ,
3: ਬਿਲਕੁਲ, ਨੈਟਵਰਕ ਦੀਆਂ ਪ੍ਰੋਬਲਮ ਹੋਰ ਏਦਾਂ ਦੀਆਂ, ਮਤਲਬ ਸਾਡੇ ਬੱਚਿਆਂ ਤੇ ਪੜ੍ਹਾਈ ਦਾ ਇੰਨਾ ਕੁ ਭਾਰ ਹੈ, ਉਹ ਕਈ ਤਾਂ ਫਿਰ ਸੁਇਸਾਈਡ ਵੀ ਕਰ ਜਾਂਦੇ ਨੇ, ਹਨਾ?
0: ਹਾਂਜੀ, ਵੇਖੋ ਕਿੰਨੀ ਦੁਖਦ ਕਹਾਣੀ ਹੈ ਇਹ। ਬਿਲਕੁਲ
3: ਹਾਂਜੀ ਹਾਂਜੀ, ਵੀ ਪੜ੍ਹਾਈ ਤਾਂ ਆਪਣੇ ਆਪ ਨੂੰ ਇੰਪਰੂਵ ਕਰਨ ਲਈ ਵੀ ਅਕਲ ਆਵੇ ਤਾਂ ਕਰਨੀ ਹੈ, ਪਰ ਸਾਡੇ ਸਿਸਟਮ ਪੜ੍ਹਾਈ ਦਾ ਵੀ ਏਦਾਂ ਦਾ ਹੈਗਾ ਕਿ ਬੱਚੇ 90 ਤੋਂ ਉੱਤੇ ਨੰਬਰ, 95 ਤੋਂ ਉੱਤੇ ਹੀ ਚਾਹੀਦੇ ਨੰਬਰ ਬੱਚਿਆਂ ਨੂੰ।
2: ਰੋਕਾਂ ਦੇ ਲਈ ਜਿਹੜਾ ਨਾਕਾਬੰਦੀ ਕਰ ਰਹੀ ਹੈ, ਵਾਰ ਪਾਵਰਜ਼ ਰੈਜੋਲਿਊਸ਼ਨ ਦੇ ਤਹਿਤ ਜੋ ਕਾਨੂੰਨ ਰਾਸ਼ਟਰਪਤੀ ਦੀਆਂ ਫੌਜੀ ਸ਼ਕਤੀਆਂ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਰਾਸ਼ਟਰਪਤੀ
3: ਮੋਬਾਈਲ ਵੀ ਕਾਫੀ ਟਾਈਮ ਲੈਂਦਾ, ਹੋਰ ਕਈ ਚੀਜ਼ਾਂ ਨੇ ਜਿਹੜੀਆਂ
2: ਡੋਨਲਡ ਟਰੰਪ ਦੇ ਕੋਲ ਕਾਂਗਰਸ ਦੀ ਮਨਜੂਰੀ ਲੈਣ ਜਾਂ ਲੜਾਈ ਬੰਦ ਕਰਨ ਦੇ ਲਈ ਸ਼ੁੱਕਰਵਾਰ ਤੱਕ ਜਿਹੜਾ ਕੱਲ ਤੱਕ ਜਿਹੜਾ ਸਮਾਂ ਜਿਹੜਾ ਅੱਜ ਤੱਕ
3: ਉਹਨਾਂ ਨੇ ਤਾਂ ਆਉਣਾ ਹੈ, ਲੁਕ ਗਿਆ ਸੀਗਾ ਸ਼ਮੀ
0: ਜੀ,
3: ਉਹ ਕਿਤਾਬ ਹੈ ਨਾ, ਫਿਰ ਉਹ ਬਾਈਂਡਿੰਗ ਚ ਅੰਦਰ ਚਲਾ ਗਿਆ ਥੋੜਾ ਜਿਹਾ, ਹਾਂਜੀ
0: ਹੈ, ਦੇਖੋ ਲੋਕੇ ਬੈਠਾ ਹੈ ਜਿਹਦੀ ਇੰਨੀ ਜ਼ਰੂਰਤ ਹੈ।
3: ਨਹੀਂ, ਸ਼ਿਕਵਾ ਤੂਫਾਨਾਂ ਦੇ ਕਿ ਉਹਨਾਂ ਨੇ ਤਾਂ ਆਉਣਾ ਹੈ, ਸ਼ਿਕਵਾ ਉਹ ਵੀ ਰੁੜ ਰਹੇ ਨਾਲ ਜਿਹਨਾਂ ਨੇ ਬਿਠਾਉਣਾ ਹੈ।
0: ਕਿਆ ਬਤਾ ਕਿਆ ਬਤਾ,
3: ਜਾ ਕੇ ਦੀਨ ਖੁੱਡਾਂ ਤੇ ਤੁਸੀਂ ਚੂਹਾ ਕਢਾਉਣਾ ਹੈ, ਪਤਾ ਹੈ ਸਾਨੂੰ ਕਿ ਨਾਗਾਂ ਨੂੰ ਤੁਸੀਂ ਇਹਨੂੰ ਕੀ ਬਚਾਉਣਾ ਹੈ।
0: ਵਾਹ ਵਾਹ ਵਾਹ ਵਾਹ ਵਾਹ, ਕਿਆ ਬਾਤ ਜੀ।
3: ਅਗਰ ਝਾਂਜਰ ਬਚਾਉਣੀ ਹੈ ਤਾਂ ਚਰਖਾ ਵੀ ਚਲਾਉਣਾ ਹੈ, ਸਮੇਂ ਦੇ ਨਾਲ ਵੀ ਚੱਲਣਾ ਹੈ ਤੇ ਵਿਰਸਾ ਵੀ ਬਚਾਉਣਾ ਹੈ।
0: ਕਿਆ ਬਾਤ।
3: ਮੇਰੇ ਖਾਬਾਂ ਦੀ ਬਸਤੀ ਦੂਰ ਹੈ, ਪੈਂਡਾ ਵੀ ਹੈ ਬਿਖੜਾ, ਬੜੇ ਲੋਕਾਂ ਨੂੰ ਹਾਲੇ ਕੰਮ ਸਫ਼ਰ ਆਪਣਾ ਬਣਾਉਣਾ ਹੈ। ਅਗਰ ਇਨਸਾਫ ਦੇ ਵੀ ਅਗਰ ਇਨਸਾਫ ਦੇਵੀ ਦੇ ਰਹੀ ਅੱਖਾਂ ਤੇ ਪੱਟੀ ਹੀ, ਕਿਵੇਂ ਉਸ ਮੁਨਸਫਾ ਨੂੰ ਹਾਕਮੀ ਹੁਕਮੋਂ ਬਚਾਉਣਾ ਹੈ।
0: ਵਾਹ ਜੀ ਵਾਹ, ਵਾਹ ਜੀ ਵਾਹ।
3: ਮੈਂ ਤੁਰਿਆ ਤਾਂ ਧਰੂ ਤਾਰੇ ਦੀ ਲੈ ਕੇ ਸੇਧ ਹੀ ਸਾਫ਼ਰ
2: ਜਿਹੜਾ ਸੀਗਾ। ਇਹ ਕਾਨੂੰਨ ਪ੍ਰਸ਼ਾਸਨ ਨੂੰ ਇਸ ਸਮਾਂ ਸੀਮਾ ਨੂੰ 30 ਦਿਨਾਂ ਤੱਕ ਵਧਾਉਣ ਦੀ ਇਜਾਜ਼ਤ ਵੀ ਦਿੰਦਾ ਹੈ, ਤੇ ਜਿਵੇਂ ਆਪਣੇ ਔਜਲਾ ਸਾਹਿਬ ਵੀ ਪਿਛਲੇ ਦਿਨਾਂ ਚ ਕਹਿੰਦੇ ਸੀ।
3: ਨਹੀਂ ਤਾਂ ਜਾਣਦਾ ਕਿ ਧੂੜਾਂ ਨੇ ਉਸ ਨੂੰ ਛੁਪਾਉਣਾ ਹੈ, ਖੰਭਾਂ ਦੇ ਉੱਡ ਸਕਣਾ ਨਹੀਂ ਸੰਭਵ ਕਦੇ ਹੁੰਦਾ, ਜਗਾਓ ਖਾਹਿਸ਼ ਉੱਡਣੇ ਦੀ ਜੇ ਖੰਭਾਂ ਨੂੰ ਉਗਾਉਣਾ ਹੈ।
0: ਵਾਹ ਜੀ ਵਾਹ, ਵਾਹ ਜੀ ਵਾਹ।
3: ਹੈ ਲੋਹੜੀ ਉਸ ਕਾਮੇ ਦੀ ਦਿਹਾੜੀ ਮਿਲ ਗਈ ਜਿਸ ਨੂੰ, ਨਹੀਂ ਤਾਂ ਇਸ ਦਿਨ ਵੀ ਉਸਨੇ ਭੁੱਖਿਆ ਹੀ ਸੌਣਾ ਹੈ।
0: ਓ ਹੋ ਹੋ ਹੋ, ਕਿਆ ਬਾਤ, ਕਿਆ ਬਾਤ ਜੀ, ਸਹੀ ਹੈ।
3: ਓ ਰੱਬਾ ਤੂੰ ਹੀ ਜਿੰਮੇਵਾਰ ਹੈ ਜੇ ਕੁੱਲ ਪਸਾਰੇ ਦਾ, ਗਰੀਬੀ ਦੇ ਕੁਕਰਮਾਂ ਦਾ ਵੀ ਦੋਸ਼ੀ ਤੂੰ ਕਹਾਉਣਾ ਹੈ।
0: ਕੋਈ ਸ਼ੱਕ ਨੀ ਜੀ।
3: ਇਹ ਤੇਰੀ ਜ਼ਿੰਦਗੀ ਕਿਸ ਕੰਮ ਆਵੇ ਹੀ ਭਲਾ ਮੱਖਣਾ, ਦੁਖੀ ਲੋਕਾਂ ਦਾ ਜੇ ਤੂੰ ਥੋੜਾ ਵੀ ਨਾ ਦੁੱਖ ਵਡਾਉਣਾ ਹੈ। ਇਹ ਤੇਰੀ ਜ਼ਿੰਦਗੀ ਕਿਸ ਕੰਮ ਆਵੇਗੀ ਭਲਾ ਮੱਖਣਾ, ਦੁਖੀ ਲੋਕਾਂ ਦਾ ਜੇ ਤੂੰ ਥੋੜਾ ਵੀ ਨਾ ਦੁੱਖ ਵਡਾਉਣਾ ਹੈ। ਧੰਨਵਾਦ ਸਮੀ ਜੀ।
0: ਬਹੁਤ ਖੂਬ, ਬਹੁਤ ਖੂਬ ਜੀ।
3: ਮੱਖਣ ਕੁਹਾੜ ਜੀ ਦੀ ਗਜ਼ਲ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ,
0: ਬਾ ਕਮਾਲ ਹੈ ਜੀ।
3: 1965 ਚ ਆਈ ਸੀ ਸਮੀ ਜੀ ਫਿਲਮ ਆਕਾਸ਼ਦੀਪ, ਜਿਹਦੇ ਵਿੱਚ ਮਜਰੂ ਸੁਲਤਾਨਪੁਰੀ ਜੀ ਨੇ ਗਾਣਾ ਲਿਖਿਆ, ਚਿੱਤਰਗੁਪਤ ਜੀ ਨੇ ਤਰਜ ਬਣਾਈ ਹੈ, ਮੁਹੰਮਦ ਰਫੀ ਜੀ ਨੇ ਗਾਇਆ ਸੀ। ਕਹਿੰਦੇ ਰਾਗ ਕਲਾਵਤੀ ਤੇ ਆਧਾਰਿਤ ਹੈ ਗਾਣਾ।
0: ਵਾਹ ਜੀ ਵਾਹ, ਕਿਆ ਬਾਤ, ਰਾਗ ਦੇ ਉੱਤੇ।
3: ਮੈਂ ਸਾਂਝਾ ਕਰ ਰਿਹਾ ਤੁਹਾਡੇ ਨਾਲ
0: ਇਰਸ਼ਾਦ ਜੀ।
3: ਮੁਝੇ ਦਰਦ ਦੇ ਦਿਲ ਕਾ ਪਤਾ ਨਾ ਥਾ,

0: तुम्हें पा सकूं के ना पा सकूं, मैं गरीब हाथ बड़ा तदू तुम्हें पा सकूं के ना पा सकूं, तुम्हें पा सकूं मेरी जान बहुत है ये फासला, मुझे आप किस लिए मिल गए, मैं अकेले यूं ही मजे में था, मुझे आप किस लिए मिल गए, ना मैं चांद हूँ किसी शाम का, ना चिराग हूँ किसी बाम का, ना मैं चांद हूँ किसी शाम का, ना चिराग हूँ किसी बाम का, किसी बाम का, मैं तो रास्ते का हूँ एक दिया, मुझे आप किस लिए मिल गए, मैं अकेले यूं ही मजे में था, मुझे आप किस लिए मिल गए, मैं मुझे दर्द दिल का पता न था, मुझे आप किस लिए
1: जी क्या बताएंगे आप तो वाकई जी केड़ा तुसी राग दसिया सीगा बहुत ही कमाल धमाल जिहड़ी है राग च गाउणा वैसे मुश्किल हुंदा है पता नहीं आसान हुंदा है मुश्किल हुंदा है पर ए वाकई मुश्किल जिहा काम लग रहा सी मैनूं बहुत कमाल
2: मैनूं तां अज इन्ना ज्यादा मुश्किल लग्या ना बस पता नहीं वी दर्द की सी ते की मैं बनाती है कि पता होया कि नहीं है ना
1: कमाल है जी
2: पूरा पूरा गुम हो गया जी
1: जी
2: धन्यवाद शमी जी मोहब्बत जिंदाबाद जिंदगी जिंदाबाद शमी जी का बहुत धन्यवाद इनकलाब जिंदाबाद साम्राज्यवाद मुर्दाबाद
1: बहुत बहुत शुक्रिया जी एक बार फिर हैप्पी बर्थडे बहुत बहुत शुक्रिया जी जिंदाबाद जिंदगी बहुत बहुत शुक्रिया जी
2: भी बहुत शुक्रिया जी बहुत धन्यवाद
1: जी दोस्तों असी गलत कर रहे चंडीगढ़ तो बलबीर सिंह सैनी जी बहुत ही कमाल धमाल उन्होंने मखण कुहाड़ साहब की रचना भी सांझी की है ते आकाशदीप फिल्म का इन्ने जिहड़ा राग दे विच जिहड़ा उन्हों गाउणा ते बहुत ही कमाल धमाल वह पेशकारी उन्हां दोहां पेशकारियां दा कोई कह लो भी जवाब नहीं बहुत ही खूब शुक्रिया जी दोस्तों फेसबुक यूट्यूब दे राही जिहड़े स्नेहे आ रहे ने उन्हां दे विच दोस्तां वल्लों हौसला अफजाई की जा रही है भाई मुकद्दर सिंह औलख जी लिखते हैं
3: भाई आने वाले समय दे विच जिहड़ा राष्ट्रपति है चाहे वह
1: ट्रंप भाई असीं थोड़ी मजबूरी समझ सकते हैं जमी भाई जी उन्होंने ऐ एक हाथ भी जुड़े हुए ते दो गुलाब के फुल भेजे भाई क्या बात है भाई कि अज स्वाद नहीं आ रहा उही गल लगता है मैनू जी क्योंकि जो कैमरा चलता हो पूरा बिना ब्रेक तो नैट चल रहा हो कह लो भी बहुत ही सुहावना सफर हो जाता है अज वाले सफर च लटके झटके वधने पर इहदा भी एक अपना एडवेंचर है मैनू तुसी जरूर फीडबैक दे राही दोस्तों दस सकदे हो कि फेसबुक सॉरी यूट्यूब दे उत्ते अटकता रहा है पर किन्ना अटक रहा है पहुंच भी रहा है कि नहीं सो ये देखदे हां जी हालांकि जिहड़ा ऑडियो स्ट्रीम जिहड़ी उधर साडी लगभग ठीक जा रही है रेडियो दे उत्ते जां वैबसाइट दे उत्ते कुलवंत खन्ना जी कहिंदे सब सज्जणां नूं सत श्री अकाल जी बलबीर सिंह सैणी बाई जी नूं जन्म दिवस दीआं बहुत बहुत मुबारकां जी साडे वल्लों भी इही है जी ते बहुत बहुत मुबारकां उन्हां नूं ते दोस्तो गल्लां बातां क्योंकि असीं
3: इस वक्त ते ओहदियां आउण वाले समें दे विच जिहड़ियां ताकतां घट करनगे कि आउण वाले समें दे विच आप हुदरियां
1: अज कर रहे हैं इसे तरह ही राजेंद्र कुमार जी जीरा तो मुहब्बत भेजी उन्होंने क्योंकि मुकद्दर बाई जी ने लिखा कि अज भारज बाई जी ने ਸੱਚ ਵਿਚ ਕਬੂਤਰ ਕਤਲ ਕਰਾਤਾ ਪਹਾੜੀ ਕਾਵਾਂ ਤੋਂ ਕਿਉਂ ਕਿਉਂ ਭਰਜ ਬਾਈ ਜੀ ਇਹ ਬਹੁਤ ਗੈਰ ਗੰਭੀਰ ਹੋ ਰਿਹਾ ਤੋ ਕਹਿੰਦੇ ਰਾਜਨ ਸੈਣੀ ਜੀ ਮਜ਼ਾ ਤਾਂ ਕਿਰਕਿਰਾ ਹੋ ਚੱਲਿਆ ਭਾਈ ਵਾਕਈ ਸਹੀ ਗੱਲ ਹੈ ਮੈਨੂੰ ਵੀ ਇੰਝ ਲੱਗ ਰਿਹਾ ਕਿ ਜੇ ਆਵਾਜ਼ ਜਾ ਹੀ ਨਹੀਂ ਰਹੀ ਫਿਰ ਅਸੀਂ ਗੱਲ ਕਿਵੇਂ ਕਰ ਰਹੇ ਹਾਂ ਚਲੋ ਜਿੰਨੀ ਦੇਰ ਤੱਕ ਇਹ ਆਵਾਜ਼ ਦਾ ਟੈਸਟ ਜਾਰੀ ਆ ਤੇ ਉਨੀ ਦੇਰ ਚ ਮੈਂ ਜਿਹੜੀ ਨੰਬਰ ਆ 9478355591 ਇਹਦੇ ਉੱਤੇ ਆਪਾਂ ਉਡੀਕਦੇ ਹਾਂ ਕਿ ਦੋਸਤਾਂ ਨਾਲ ਗੱਲਬਾਤ ਜਿਹੜੀ ਉਹ ਸਾਂਝੀ ਹੋਵੇ ਇੱਕ ਚਰਨ ਸਿੰਘ ਸ਼ਹੀਦ ਹੋਰਾਂ ਦੀ ਕਵਿਤਾ ਉਨੀ ਦੇਰ ਲਈ ਆਪਾਂ ਸਾਂਝੀ ਕਰਦੇ ਹਾਂ ਬੂਟ ਦੀ ਸ਼ਰਾਰਤ ਇਹ ਮੈਨੂੰ ਬਹੁਤ ਪਸੰਦ ਹੈ ਔਰ ਸਕੂਲਾਂ ਜਦੋਂ ਸਕੂਲ ਚ ਪੜ੍ਹਦੇ ਸੀ ਅਸੀਂ ਉਦੋਂ ਇਹ ਕਵਿਤਾ ਨੂੰ ਪਹਿਲੀ ਵਾਰੀ ਸੁਣਿਆ ਗਿਆ ਜਾਂ ਪੜ੍ਹਿਆ ਗਿਆ ਸੀਗਾ ਤੋ ਇਹ ਹੈ ਬੂਟ ਦੀ ਸ਼ਰਾਰਤ ਦੇਖ ਲਲਾਮੀ ਰਾਹ ਵਿਚ ਮੈਂ ਵੀ ਰੁਕਿਆ ਜਾਂਦਾ ਜਾਂਦਾ ਸਸਤੇ ਮੁੱਲੋਂ ਬੂਟ ਬਲੈਤੀ ਸਸਤੇ ਮੁੱਲੋਂ ਬੂਟ ਬਲੈਤੀ ਬੋਲੀ ਦੇ ਲੈ
3: ਜਿਹੜਾ ਜੋ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਕਾਬੂ ਕੀਤਾ ਜਾ ਸਕੇ ਹਾਲਾਤ ਕੁਝ ਇਹੋ ਹੀ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਅਮਰੀਕਾ ਇਰਾਨ ਦੀ ਵਿਚੋਲਗੀ ਤੋਂ ਬਾਹਰ ਹੋ ਗਿਆ ਪਾਕਿਸਤਾਨ ਟਰੰਪ ਨੇ ਇਰਾਨ ਦੇ ਨਾਲ ਸਿੱਧੀ ਗੱਲਬਾਤ ਜਿਹੜੀ ਸ਼ੁਰੂ ਕਰ ਲਈ ਹੈ ਅਮਰੀਕਾ ਤੇ ਇਰਾਨ ਦੇ ਵਿਚਕਾਰ ਚੱਲ ਰਹੇ ਤਣਾਅ ਨੂੰ ਘੱਟ ਕਰਨ ਦੇ ਲਈ ਪਾਕਿਸਤਾਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਿਆ ਰਿਪੋਰਟ ਆਈ ਹੈ ਕਿ ਪਾਕਿਸਤਾਨ ਵਿਚੋਲਗੀ ਦੀ ਭੂਮਿਕਾ ਤੋਂ ਲਗਭਗ ਬਾਹਰ ਹੋ ਗਿਆ
1: ਰੁਮਾਲ ਨੋਟਬੁੱਕ ਐਨਕ ਘੜੀ ਕਲਾਈ ਚੈਸਟਰ ਹੰਟਰ ਪਨੀਅਰ ਕੁੱਤਾ ਸਭ ਦੀ ਵਾਰੀ ਆਈ ਕਈ ਲੇਡੀਆਂ ਜੈਂਟਲਮੈਨਾਂ ਨਾਲ ਵਾਕਫੀ ਹੋਈ ਪਾਰਟੀਆਂ ਦਾ ਸੱਦਾ ਆਵੇ ਰੋਜ਼ ਕੋਈ ਨਾ ਕੋਈ ਮੈਨੂੰ ਵੀ ਲਾਚਾਰ ਪਾਰਟੀਆਂ ਆਪ ਕਰਨੀਆਂ ਪਈਆਂ ਪਿਰਚ ਪਿਆਲੇ ਕਾਂਟੇ ਛੁਰੀਆਂ ਮੇਜ਼ ਕੁਰਸੀਆਂ ਲਈਆਂ ਪਰ ਜਦ ਮਿੱਤਰਾਂ ਸਾਡੇ ਘਰ ਦਾ ਆਣ ਮਖੌਲ ਉਡਾਇਆ ਗੈਰਤ ਖਾ ਕੇ ਬੰਗਲਾ ਲੀਤਾ ਦੁਲਹਨ ਵਾਂਗ ਸਜਾਇਆ ਫਰਨੀਚਰਾਂ ਕਰੌਕਰੀਆਂ ਨੇ ਖੂਨ ਦਿੱਕ ਸੰਪੀਤਾ ਬਹਿਰੇ ਬਾਵਰਚੀ ਨੇ ਖੀਸਾ ਰੱਜ ਰੱਜ ਖਾਲੀ ਕੀਤਾ ਪਿਓ ਦਾਦੇ ਦੀ ਜਾਇਦਾਦ ਨੂੰ ਡਾਂਗਾਂ ਦੇ ਗਜ ਦੇ ਕੇ ਵਿਸਕੀ ਬੋਤਲ ਦੇਵੀ ਅੱਗੇ ਹੱਸ ਹੱਸ ਮੱਥੇ ਟੇਕੇ ਆਖਰ ਜਦ ਕੁਝ ਰਿਹਾ ਨਾ ਪੱਲੇ ਸਿਰੇ ਡਿਗਰੀਆਂ ਚੜੀਆਂ ਪੁੱਤ ਨੇ ਹੀ ਉੱਠ ਦਾਵਾ ਕੀਤਾ ਲੀਗਲ ਘੁੰਡੀਆਂ ਪੜੀਆਂ ਰਾਜਨ ਸੈਣੀ ਜੀ ਧਿਆਨ ਦੇਣਗੇ ਲੀਗਲ ਘੁੰਡੀਆਂ ਪੜੀਆਂ ਲਾ ਕੇ ਬੂਟ ਦੂਰ ਮੈਂ ਸੁੱਟਿਆ ਨਾਲੇ ਖੁੱਲ ਗਈ ਅੱਖੀ ਸ਼ੁਕਰ ਸ਼ੁਕਰ ਇਹ ਸੁਪਨਾ ਹੀ ਸੀ ਲਾਜ ਪ੍ਰਭੂ ਨੇ ਰੱਖੀ ਕੰਨਾਂ ਨੂੰ ਹੱਥ ਲਾਇਆ ਭੈੜੀ ਵਾਦੀ ਪੈਣ ਨਾ ਦੇਸਾਂ ਸਾਦਾ ਸੁਥਰਾ ਰਹਿ ਦੁੱਖਾਂ ਨੂੰ ਜੁੱਤੀ ਹੇਠ ਰੱਖੇ ਸਾਂ ਦੁੱਖਾਂ ਨੂੰ ਜੁੱਤੀ ਹੇਠ ਰੱਖੇ ਸਾਂ ਸੋ ਦੋਸਤੋ ਇਹ ਆਪਣੇ ਚਰਨ ਸਿੰਘ ਸ਼ਹੀਦ ਹੋਰਾਂ ਦੀ ਲਿਖੀ ਹੋਈ ਬਹੁਤ ਹੀ ਪਾਪੂਲਰ ਬਹੁਤ ਹੀ ਜਿਹੜੀ ਆ ਪ੍ਰਸਿੱਧ ਰਚਨਾ ਏ ਇਹਨਾਂ ਦੀ ਹੀ ਜਿਹੜੀ ਆ ਉਹ ਖੋਤਿਆਂ ਵਾਲੀ ਵੀ ਬੜੀ ਕਮਾਲ ਦੀ ਹੈ ਕਿ ਜਿਹੜੀ ਪਹਿਲ ਕੌਣ ਕਰਦਾ ਖੋਤੇ ਨੂੰ ਉਹਨਾਂ ਨੇ ਦਵਾਈ ਪਲੋਣੀ ਸੀ ਤੇ ਉਹ ਬੰਦੇ ਦੀ ਜਗ੍ਹਾ ਖੋਤੇ ਨੇ ਫੂਕ ਮਾਰਤੀ ਤੇ ਬੰਦਾ ਹੀ ਦਵਾਈ ਪੀ ਗਿਆ ਤੇ ਇਹ ਸਿਲਸਿਲਾ ਜਿਹੜਾ ਉਹ ਚੱਲਦਾ ਏ ਔਰ ਵਰਤਾਰਾ ਹੈ ਕਿ ਭਾਈ ਜਿਹੜੇ ਬੰਦੇ ਢਿੱਲ ਮੱਠ ਕਰਦੇ ਆ ਉਹਨਾਂ ਦਾ ਵੀ ਕੋਈ ਹਾਲ ਨੀ ਉਹਨਾਂ ਦੀ ਵੀ ਕੋਈ ਜੂਨ ਨਹੀਂ ਤੋ ਕੁਲਵੰਤ ਖੰਨਾ ਜੀ ਦਾ ਸ਼ੁਕਰੀਆ
3: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਸਿੱਧੇ ਤੌਰ ਦੇ ਉੱਤੇ ਇਰਾਨੀ ਲੀਡਰਸ਼ਿਪ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰ ਰਹੇ ਨੇ ਇਰਾਨ ਨੂੰ ਪਾਕਿਸਤਾਨ ਦੇ ਉੱਤੇ ਭਰੋਸਾ ਨਹੀਂ ਹੈ
1: ਬਹੁਤ ਬਹੁਤ ਔਰ ਉਹਨਾਂ ਨੇ ਬਹੁਤ ਜਿਹੜਾ ਸੁਨੇਹੇ ਭੇਜ ਰਹੇ ਨੇ ਹੌਸਲਾ ਅਫਜਾਈ ਜਿਹੜੀ ਕਰ ਰਹੇ ਨੇ ਕੀ ਕਹਿੰਦੇ ਜੀ ਭਾਈ ਜੀ ਕਬੂਤਰ ਪਹੁੰਚ ਗਿਆ ਭਾਵੇਂ ਦੁਖੀ ਹੋ ਗਿਆ ਸਾਰੇ ਸੱਜਣਾਂ ਦੇ ਕੋਲ ਪਰ ਪਹੁੰਚ ਗਿਆ ਜੀ ਕੁਲਵੰਤ ਖੰਨਾ ਜੀ ਵੀ ਕਹਿੰਦੇ ਰਾਜਨ ਸੈਣੀ ਭਾਜੀ ਮਜ਼ਾ ਤਾਂ ਕਿਰਕਿਰਾ ਹੋ ਹੀ ਚੱਲਿਆ ਜੀ ਆ ਬਸ ਇਹ ਭਾਜੀ ਮੈਂ ਕਹਿੰਦਾ ਵੀ ਨੈੱਟ ਦੀਆਂ ਜਿਹੜੀਆਂ ਲੱਤਾਂ ਬਾਹਾਂ ਬੰਨ ਲਈਆਂ ਜਿਹੜਾ ਉਹਨੂੰ ਫੜ ਕੇ ਰੱਖ ਰਹੇ ਕੋਲ ਇੱਧਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉੱਡੇ ਨਾ ਤੇ ਸਾਡੇ ਬਨੇਰੇ ਤੇ ਬੈਠਾ ਰਹੇ ਹੋ ਕੇ ਸੈੱਟ ਇਹ ਨੈੱਟ ਤੋ ਮੁਕੱਦਰ ਜੀ ਕਹਿੰਦੇ ਜੀ ਰੁਲ ਗਏ ਜੀ ਜਮਾਂ ਰੁਲ ਗਏ ਪਰਾਂਦੇ ਡੋਰੀਆਂ ਕੱਲ ਨੂੰ ਜੁੜ ਜਾਵਾਂਗੇ ਸ਼ਮੀ ਬਾਈ ਜੀ ਕੋਈ ਗੱਲ ਨੀ ਭੁਪਿੰਦਰ ਭਾਰਤ ਜੀ ਕਹਿੰਦੇ ਜੀ ਭਾਜੀ ਮਜ਼ਾ ਨਹੀਂ ਆ ਰਿਹਾ ਜੀ ਹਰ 2 ਸਕਿੰਟ ਬਾਅਦ ਕੱਟ ਹੋ ਰਿਹਾ ਕੱਲ ਨੂੰ ਇਹ ਵਿਸ਼ਾ ਰੱਖ ਲਓ ਨਹੀਂ ਇਹਦਾ ਮਤਲਬ ਕਿ ਸਾਡਾ ਜਿਹੜਾ ਉਪਰਾਲਾ ਸੀ ਇਹ ਓਨਾ ਕਾਮਯਾਬ ਨਹੀਂ ਰਿਹਾ ਜੋ ਸੋਚ ਕੇ ਅਸੀਂ ਸਪੈਸ਼ਲੀ ਇੰਟਰਨੈਟ ਵਾਲਾ ਮਾਹੌਲ ਬਣਾਇਆ ਇੱਥੇ ਪਰ ਚਲੋ ਅਸੀਂ ਇੱਥੇ ਹੀ ਇਹਨੂੰ ਪ੍ਰੋਗਰਾਮ ਨੂੰ ਰੋਕਦੇ ਹਾਂ ਕਿਉਂਕਿ ਫੀਡਬੈਕ ਦੇ ਵਿੱਚ ਇਹੋ ਹੀ ਮਿਲਦਾ ਆਪਾਂ ਨੂੰ ਸੁਣਨ ਨੂੰ ਮਿਲ ਰਿਹਾ ਕਿ ਨਹੀਂ ਪਹੁੰਚ ਰਹੀ ਆਵਾਜ਼। ਤੋ ਖਿਮਾ ਚਾਹਾਂਗੇ ਦੋਸਤੋ, ਅਸੀਂ ਕੱਲ ਫਿਰ ਇਹੋ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ ਆਪ ਸਭ ਦੀ ਕਚਹਿਰੀ ਦੇ ਵਿੱਚ। ਤੋ ਸ਼ੁਕਰੀਆ ਸਾਥ ਦੇਣ ਦੇ ਲਈ ਆਪ ਸਭ ਦਾ, ਬਹੁਤ ਬਹੁਤ ਸ਼ੁਕਰੀਆ। ਇੱਕੋ ਗੱਲ ਵਧੀਆ ਹੋਈ ਕਿ ਜ਼ਿੰਦਗੀ ਜਿੰਦਾਬਾਦ ਤੇ ਮੁਹੱਬਤ ਜ਼ਿੰਦਾਬਾਦ ਦੇ ਮਾਹੌਲ ਦੇ ਵਿੱਚ ਭਾਜੀ ਮਹਾਰਾਣਾ ਪ੍ਰਤਾਪ ਭਾਜੀ ਤੇ ਨਾਲ ਦੀ ਨਾਲ ਸਾਡੇ ਆਲਵੇਜ਼ ਗ੍ਰੇਟ ਤੇ ਆਲਵੇਜ਼ ਸਮਾਈਲਿੰਗ ਤੇ ਪੋਜ਼ਿਟਿਵ ਐਨਰਜੀ ਨਾਲ ਲਵਰੇਜ ਸਾਡੀ ਰੂਹ ਬਲਬੀਰ ਸਿੰਘ ਸੈਣੀ ਜੀ, ਉਨ੍ਹਾਂ ਦਾ ਜਨਮ ਦਿਨ ਮਨਾਇਆ ਗਿਆ। ਕੱਲ ਨੂੰ ਫੇਰ ਆਪਾਂ ਜਿਹੜੀ ਆ ਨਿਖਰੇ ਹੋਏ ਨੈੱਟ ਦੇ ਵਿੱਚ ਬੈਠਾਂਗੇ, ਮਿਲਾਂਗੇ ਤੇ ਉਦੋਂ ਕਰਦੇ ਆ ਗੱਲਾਂ ਬਾਤਾਂ ਦੋਸਤੋ। ਅੱਜ ਲਈ ਫਿਰ ਇੱਥੇ ਹੀ ਬ੍ਰੇਕ ਲਾਉਂਦੇ ਆ। ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ। ਤੇ ਇਸੇ ਤਰ੍ਹਾਂ ਹੀ ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।
3: ਇਰਾਨੀ ਸੰਸਦ ਮੈਂਬਰ ਇਬਰਾਹਿਮ ਰਜ਼ਾਈ ਨੇ ਜਿਹੜਾ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਗੱਲਬਾਤ ਲਈ ਪਾਕਿਸਤਾਨ ਦੇ ਉੱਤੇ ਭਰੋਸਾ ਨਹੀਂ। ਰਜ਼ਾਈ ਜਿਹੜੇ ਨੇ ਉਨ੍ਹਾਂ ਦੇ ਅਨੁਸਾਰ ਪਾਕਿਸਤਾਨ ਅਮਰੀਕਾ ਦੇ ਅੱਗੇ ਝੁਕਦਾ ਹੈ ਤੇ ਡੋਨਲਡ ਟਰੰਪ ਦੇ ਹਿੱਤਾਂ ਦਾ ਸਮਰਥਨ ਕਰਦਾ ਹੈ, ਜਿਸਦੇ ਕਾਰਨ ਉਹ ਇਕ ਭਰੋਸੇਮੰਦ ਵਿਚੋਲਾ ਜਿਹੜਾ ਨਹੀਂ ਹੋ ਸਕਦਾ। ਹਾਲਾਂਕਿ ਉਨ੍ਹਾਂ ਨੇ ਪਾਕਿਸਤਾਨ ਨੂੰ ਇਕ ਚੰਗਾ ਗੁਆਂਢੀ ਦਸਿਆ, ਪਰ ਮੌਜੂਦਾ ਸੰਘਰਸ਼ ਦੇ ਵਿਚ ਉਸਦੀ ਭੂਮਿਕਾ ਨੂੰ ਖਾਰਜ ਕਰ ਦਿੱਤਾ। ਕਿ ਇਸ ਸਾਲ ਟਰੰਪ ਨੂੰ ਆਖਰੀ ਖ਼ਬਰਾਂ ਵੱਲ ਨੂੰ ਵਧਦਿਆਂ ਜਿਹੜਾ ਨੋਬਲ ਪ੍ਰਾਈਜ਼ ਦਾ ਸ਼ਾਂਤੀ ਸਮਝੌਤਿਆਂ ਦੀ ਗੱਲ ਹੁੰਦੀ ਹੈ ਕਿ ਇਸ ਸਾਲ ਟਰੰਪ ਨੂੰ ਮਿਲੇਗਾ ਨੋਬਲ ਸ਼ਾਂਤੀ ਪੁਰਸਕਾਰ। 287 ਲੋਕਾਂ ਦੇ ਦਰਜ ਹੋਏ ਨੇ ਨਾਮ ਇਹਦੇ ਵਿਚ, ਜਿਹੜਾ 2026 ਦੇ ਵਿਚ ਮਿਲਣਾ ਹੈ। ਸਾਲ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਨਾਮਜ਼ਦਗੀਆਂ ਜਿਹੜੀਆਂ ਉਹਦੀ ਪ੍ਰਕਿਰਿਆ ਦਰਮਿਆਨ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਵਾਰ ਇਸ ਵਕਾਰੀ ਪੁਰਸਕਾਰ ਦੇ ਲਈ ਕੁੱਲ 287 ਨਾਮ ਨਾਮਜ਼ਦ ਜਿਹੜੇ ਕੀਤੇ ਜਾ ਚੁੱਕੇ ਐ, ਜਿਨ੍ਹਾਂ ਦੇ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਨਾਂ ਵੀ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਪਰ ਸਪਸ਼ਟ ਨਹੀਂ ਹੈ। ਹਾਲਾਂਕਿ ਨੋਬਲ ਕਮੇਟੀ ਵੱਲੋਂ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਕਿਹੜੇ ਦੇਸ਼ਾਂ ਨੇ ਭੇਜਿਆ ਟਰੰਪ ਦਾ ਨਾਮ? ਅਸਲ ਚ ਉਨ੍ਹਾਂ ਨੇ ਲੋਕ ਜਿਹੜੇ ਹੋਰ ਮੁਲਕ ਨੇ ਉਨ੍ਹਾਂ ਨੇ ਨਾਂ ਭੇਜਣ ਦੀ ਕੋਸ਼ਿਸ਼ ਕੀਤੀ ਹੈ ਕਿ ਟਰੰਪ ਨੂੰ ਵੀ ਭਾਈ ਦਿਓ ਪੀਸ ਪ੍ਰਾਈਜ਼। ਇਜ਼ਰਾਈਲ ਹੈ, ਇਹਦੇ ਵਿਚ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਇਜ਼ਰਾਈਲ ਹੈ ਜੀ, ਦੱਸੋ ਜੀ, ਜਿਹਨੇ ਘਾਣ ਕਰ ਮਾਰਿਆ ਸਾਰੇ ਆਲੇ ਦੁਆਲੇ ਦਾ ਤੇ ਦੁਨੀਆਂ ਤੱਕ ਇਰਾਨ ਤੱਕ ਜੋ ਮਾਰ ਕੀਤੀ ਹੈ। ਇਜ਼ਰਾਈਲ, ਪਾਕਿਸਤਾਨ ਤੇ ਕੰਬੋਡੀਆ ਦੇ ਨੇਤਾਵਾਂ ਨੇ ਨੋਬਲ ਪੁਰਸਕਾਰ ਦੇ ਲਈ ਜਿਹੜਾ ਡੋਨਲਡ ਟਰੰਪ ਦੇ ਨਾਮ ਦੀ ਸਿਫਾਰਿਸ਼ ਕੀਤੀ ਹੈ। ਟਰੰਪ ਪਹਿਲਾਂ ਵੀ ਜਿਹੜਾ ਕਈ ਮੌਕਿਆਂ ਦੇ ਉੱਤੇ ਨੋਬਲ ਪੁਰਸਕਾਰ ਨਾ ਮਿਲਣ ਦੇ ਉੱਤੇ ਆਪਣੀ ਨਾਰਾਜ਼ਗੀ ਤੇ ਜ਼ਮੀਨ ਦੇ ਉੱਤੇ ਲਿਟਦੇ ਵੀ ਨਜ਼ਰ ਆਏ ਨੇ ਬੱਚਿਆਂ ਵਾਂਗੂ। ਤੇ ਨੋਬਲ ਨਿਯਮਾਂ ਦੇ ਅਨੁਸਾਰ ਨਾਮਜ਼ਦਗੀਆਂ ਨੂੰ 50 ਸਾਲਾਂ ਤੱਕ ਗੁਪਤ ਜਿਹੜਾ ਰੱਖਿਆ ਜਾਂਦਾ ਹੈ। ਇਸ ਦੇ ਲਈ ਕਿਸੇ ਵੀ ਨਾਮ ਦੀ ਅਧਿਕਾਰਤ ਪੁਸ਼ਟੀ ਹੋਣਾ ਮੁਸ਼ਕਲ ਹੈ। ਨਾਰਵੇ ਦੀ ਜਿਹੜੀ ਹੈ ਨੋਬਲ ਕਮੇਟੀ ਦੇ ਸਕੱਤਰ ਕ੍ਰਿਸਟੀਅਨ ਬਰਗ ਹਾਰਪ ਵਿਕੇਨ ਨੇ ਜਿਹੜਾ ਦੱਸਿਆ ਕਿ ਇਸ ਸਾਲ ਦੀ ਸੂਚੀ ਦੇ ਵਿਚ 208 ਵਿਅਕਤੀਆਂ ਤੇ ਜਿਹੜੇ ਨੇ 79 ਸੰਸਥਾਵਾਂ ਸ਼ਾਮਲ ਨੇ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਵਿਚ ਵੱਧ ਰਹੇ ਸੰਘਰਸ਼ਾਂ ਦੇ ਦੌਰ ਦੇ ਵਿਚ ਇਸ ਪੁਰਸਕਾਰ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਨੋਬਲ ਕਮੇਟੀ ਤੋਂ ਇਲਾਵਾ ਦੁਨੀਆਂ ਭਰ ਦੇ ਹਜ਼ਾਰਾਂ ਲੋਕ ਨਾਮਜ਼ਦਗੀਆਂ ਜਮ੍ਹਾਂ ਕਰਾ ਜਿਹੜੇ ਕਰ ਸਕਦੇ ਨੇ। ਇਨ੍ਹਾਂ ਦੇ ਵਿਚ ਸਰਕਾਰਾਂ ਤੇ ਸੰਸਦਾਂ ਦੇ ਜਿਹੜੇ ਮੈਂਬਰ, ਮੌਜੂਦਾ ਰਾਜਮੁਖੀ, ਇਤਿਹਾਸ, ਸਮਾਜਿਕ ਵਿਗਿਆਨ, ਕਾਨੂੰਨ ਅਤੇ ਦਰਸ਼ਨ ਦੇ ਯੂਨੀਵਰਸਿਟੀ ਪ੍ਰੋਫੈਸਰ ਅਤੇ ਸਾਬਕਾ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਸ਼ਾਮਲ ਨੇ। ਹੋਰ ਕੌਣ ਕੌਣ ਜਿਹੜੇ ਨੇ ਸੰਭਾਵੀ ਦਾਅਵੇਦਾਰ ਨੇ? ਟਰੰਪ ਤੋਂ ਇਲਾਵਾ ਹੋਰ ਕਈ ਜਿਹੜੇ ਪ੍ਰਮੁੱਖ ਨਾਮ ਵੀ ਚਰਚਾ ਦੇ ਵਿਚ ਨੇ। ਜੁਲੀਆ ਨਵਲਨਾਇਆ, ਰੂਸੀ ਵਿਰੋਧੀ ਨੇਤਾ ਅਲੈਕਸੀ ਨਵਲਨੀ ਦੀ ਜਿਹੜੀ ਪਤਨੀ ਹੈ, ਪੋਪ ਲੀਓ, ਧਾਰਮਿਕ ਸ਼ਖਸੀਅਤ ਨੇ, ਐਮਰਜੈਂਸੀ ਰਿਸਪਾਂਸ ਰੂਮ ਜਿਹੜਾ ਸੁਡਾਨ ਦਾ ਇਕ ਸਵੈ ਸੇਵੀ ਸਮੂਹ ਹੈ, ਲੀਸਾ ਮੁਰਕੋਵਸਕੀ ਅਮਰੀਕੀ ਸਾਂਸਦ ਨੇ। 9 ਅਕਤੂਬਰ ਨੂੰ ਹੋਵੇਗਾ ਜੇਤੂਆਂ ਦਾ ਐਲਾਨ ਹੁਣ, ਤੇ ਨੋਬਲ ਸ਼ਾਂਤੀ ਪੁਰਸਕਾਰ ਦੇ ਜੇਤੂਆਂ ਦਾ ਐਲਾਨ 9 ਅਕਤੂਬਰ 2026 ਨੂੰ ਕੀਤਾ ਜਾਣਾ। ਇਸ ਤੋਂ ਬਾਅਦ 10 ਦਸੰਬਰ ਨੂੰ ਇਕ ਵਿਸ਼ੇਸ਼ ਸਮਾਰੋਹ ਦੇ ਦੌਰਾਨ ਇਹ ਸਨਮਾਨ ਭੇਟ ਕੀਤੇ ਜਾਣਗੇ। ਫਿਲਹਾਲ ਪੂਰੀ ਦੁਨੀਆਂ ਦੀਆਂ ਨਜ਼ਰਾਂ ਇਸ ਗੱਲ ਦੇ ਉੱਤੇ ਟਿਕੀਆਂ ਹੋਈਆਂ ਨੇ ਕਿ ਇਸ ਵਾਰ ਡੋਨਲਡ ਟਰੰਪ ਦਾ ਨੋਬਲ ਜਿੱਤਣ ਦਾ ਜਿਹੜਾ ਸੁਪਨਾ ਹੈ, ਸੁਪਨਾ ਜਿਹੜਾ ਪੂਰਾ ਹੋਵੇਗਾ ਜਾਂ ਨਹੀਂ ਹੋਵੇਗਾ। ਆਖਰੀ ਖ਼ਬਰ ਬੜੀ ਇੰਟਰਸਟਿੰਗ ਹੈ, ਵਿਗਿਆਨ ਦੇ ਨਾਲ ਜੁੜੀ ਹੈ। 18 ਕਰੋੜ ਸਾਲ ਜਿਹੜਾ ਪੁਰਾਣਾ ਸਮੁੰਦਰੀ ਜੀਵ ਮਿਲਿਆ ਜਰਮਨੀ ਦੀ ਧਰਤੀ ਦੇ ਵਿਚੋਂ, ਇਕ ਅਜਿਹਾ ਦੁਰਲੱਭ ਪਿੰਜਰ ਮਿਲਿਆ ਜਿਸ ਨੇ ਪੂਰੀ ਦੁਨੀਆਂ ਦੇ ਵਿਗਿਆਨੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ। ਖੋਜਕਰਤਾਵਾਂ ਨੇ ਇਕ ਮਿੱਟੀ ਦੀ ਖਦਾਨ ਦੇ ਵਿਚੋਂ ਲਗਭਗ 18 ਕਰੋੜ ਸਾਲ ਪੁਰਾਣਾ ਇਕ ਵਿਸ਼ਾਲ ਸਮੁੰਦਰੀ ਜੀਵ ਦਾ ਜੀਵਾਸ਼ਮ ਯਾਨੀ ਕਿ ਫੋਸਿਲ ਜਿਹੜਾ ਮਿਲਿਆ, ਜਿਸ ਨੂੰ ਇਚ ਥਿਊਸੋਰ ਦੇ ਨਾਮ ਦੇ ਨਾਲ ਜਿਹੜਾ ਜਾਣਿਆ ਜਾਂਦਾ। ਵਿਗਿਆਨੀਆਂ ਦੇ ਅਨੁਸਾਰ ਇਹ ਜੀਵ ਜੁਰਾਸਿਕ ਕਾਲ ਦੇ ਦੌਰਾਨ ਜਿਹੜਾ ਸਮੁੰਦਰ ਦਾ ਸਭ ਤੋਂ ਫੁਰਤੀਲਾ ਤੇ ਖਤਰਨਾਕ ਸ਼ਿਕਾਰੀ ਹੁੰਦਾ ਸੀ। ਦੇਖਣ ਦੇ ਵਿਚ ਇਹ ਵੀ ਬਿਲਕੁਲ ਅੱਜ ਦੀ ਡਾਲਫਿਨ ਜਿਹੜੀ ਹੈ, ਫਿਸ਼ ਜਿਹੜੀ ਹੈ, ਫਿਸ਼ ਨੀ ਜੀ, ਡਾਲਫਿਨ ਫਿਸ਼ ਨੀ ਹੈ, ਡਾਲਫਿਨ ਜਿਹੜੀ ਹੈ ਉਹਦੇ ਵਰਗਾ ਲੱਗਦਾ, ਕਿਉਂਕਿ ਇਹਨਾਂ ਚੋਂ ਅੰਤਰ ਹੁੰਦਾ ਜੀ, ਇਹ ਫੇਫੜਿਆਂ ਦੇ ਰਾਹੀਂ ਲੈਂਦੀਆਂ ਨੇ ਆਪਣੇ, ਹੋ ਗਏ ਜੀ ਵੇਲ ਹੋ ਗਈ, ਜਿੱਦਾਂ ਮਨੁੱਖ ਦੇ ਫੇਫੜੇ ਨੇ ਤੇ ਆਮ ਮੱਛੀ ਦੇ ਫੇਫੜੇ ਨਹੀਂ ਹੁੰਦੇ, ਡਾਲਫਿਨ ਵਰਗਾ ਜਿਹੜਾ ਲੱਗਦਾ। ਤੇ ਪਰ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਹ ਮੱਛੀ ਜਾਂ ਸਤਨਧਾਰੀ ਜੀਵ ਨਹੀਂ, ਸਗੋਂ ਇੱਕ ਰੇਗਨ ਵਾਲਾ ਜਿਹੜਾ ਜੀਵ ਹੈ, ਜਾਣੀ ਕਿ ਉਹ ਘੜੀਸ ਘੜੀਸ ਕੇ ਤੁਰਦੇ ਆ। ਇਸ ਖੋਜ ਦੀ ਸਭ ਤੋਂ ਹੈਰਾਨੀਜਨਕ ਗੱਲ ਇਸ ਦੇ ਜਬਾੜੇ ਦੇ ਉੱਤੇ ਮਿਲੀਆਂ ਸੱਟਾਂ ਨੇ। ਜਬਾੜੇ ਦੇ ਜੋੜਾਂ ਦੇ ਕੋਲ ਇੰਨੀਆਂ ਗੰਭੀਰ ਸੱਟਾਂ ਸਨ ਕਿ ਅਜਿਹੀ ਹਾਲਤ ਦੇ ਵਿਚ ਸ਼ਿਕਾਰ ਕਰਨਾ ਲਗਭਗ ਅਸੰਭਵ ਸੀ। ਪਰ ਵਿਗਿਆਨੀਆਂ ਨੂੰ ਅਜਿਹੇ ਸਬੂਤ ਮਿਲੇ ਨੇ ਕਿ ਇਹ ਜੀਵ ਹਰ ਜਿਹੜੀ ਆ ਹਾਰ ਮੰਨਣ ਦੀ ਬਜਾਏ ਇਨ੍ਹਾਂ ਸੱਟਾਂ ਦੇ ਨਾਲ ਹੀ ਲੰਮੇ ਸਮੇਂ ਤੱਕ ਜਿਉਂਦਾ ਰਿਹਾ, ਜਿਸ ਨੇ ਵਿਗਿਆਨ ਦੀਆਂ ਪੁਰਾਣੀਆਂ ਧਾਰਨਾਵਾਂ ਨੂੰ ਹਿਲਾ ਕੇ ਰੱਖ ਦਿੱਤਾ। ਜਾਂਚ ਦੇ ਦੌਰਾਨ ਇਸ ਦੇ ਪੇਟ ਦੇ ਵਿਚੋਂ ਛੋਟੇ ਪੱਥਰ ਜਿਹੜੇ ਮਿਲੇ ਨੇ, ਕਿਉਂਕਿ ਇਹ ਖਾਂਦੇ ਨੇ ਜੀ, ਜਦੋਂ ਆਪਾਂ ਦੇਖਦੇ ਹਾਂ ਪ੍ਰੀ ਜਿਹੜੀ ਹੈ ਹਿਸਟਰੀ ਦੇਖਦੇ ਹਾਂ ਨਾ, ਜਿਹੜਾ ਇਹਨਾਂ ਦੀ ਬੜੀ ਦਿਲਚਸਪੀ ਵਾਲੀ ਹੈ, ਤੇ ਉਹ ਲੰਬੀ ਧੋਣ ਵਾਲੇ ਹੁੰਦੇ ਸੀ ਡਾਇਨਾਸੌਰ ਜਿਹੜੇ ਆਪਣੇ ਸਮੁੰਦਰ ਚ ਹੈ, ਤੇ ਉਹ ਜਿਹੜੇ ਨੇ ਖਾਣਾ ਪਹੁੰਚਾਉਣ ਦੇ ਲਈ ਆਪਣਾ ਜਾਂ ਕਰਨ ਦੇ ਲਈ ਇੱਕ ਜਿਹੜਾ ਸਪੈਸ਼ਲ, ਜਿੱਦਾਂ ਕਿ ਕੁੱਤਾ ਜਿਹੜਾ ਆਪਣੇ ਕਹਿ ਲਓ ਘਾਹ ਲੱਭ ਕੇ ਖਾਂਦਾ ਨਾ, ਉਹ ਜਿਹੜੇ ਸੀ ਪੱਥਰ ਲੱਭ ਲੱਭ ਕੇ ਖਾਂਦੇ ਹੁੰਦੇ ਸੀ, ਤੇ ਉਹਨਾਂ ਦੇ ਵਿਚੋਂ ਨੇ ਜੋ ਇਸ ਪ੍ਰਜਾਤੀ ਦੇ ਵਿਚ ਬਹੁਤ ਘੱਟ ਦੇਖੇ ਜਾਂਦੇ ਨੇ। ਮਾਹਰਾਂ ਦਾ ਮੰਨਣਾ ਹੈ ਕਿ ਜਬਾੜੇ ਦੀ ਸੱਟ ਦੇ ਕਾਰਨ ਇਸ ਨੇ ਸਖ਼ਤ ਸ਼ਿਕਾਰ ਦੀ ਬਜਾਏ ਨਰਮ ਖਾਣਾ ਸ਼ੁਰੂ ਕਰ ਦਿੱਤਾ ਸੀ, ਤੇ ਉਸ ਖਾਣੇ ਨੂੰ ਪਚਾਉਣ ਦੇ ਲਈ ਪੱਥਰ ਨਿਕਲੇ ਸਨ ਤਾਂ ਕਿ ਉਹ ਪਚ ਜਾਵੇ। ਮਿੱਟੀ ਦੇ ਵਿਚ ਦੱਬੇ ਹੋਣ ਦੇ ਕਾਰਨ ਇਹ ਪਿੰਜਰ ਬਹੁਤ ਹੀ ਚੰਗੀ ਹਾਲਤ ਦੇ ਵਿਚ ਮਿਲਿਆ, ਜਿਸ ਦੇ ਨਾਲ ਇਸ ਦੇ ਦੰਦਾਂ ਅਤੇ ਸਰੀਰਕ ਬਣਤਰ ਦੀ ਬਾਰੀਕੀ ਦੇ ਨਾਲ ਜਾਂਚ ਸੰਭਵ ਹੋ ਸਕੀ ਹੈ। ਇਹ ਖੋਜ ਸਾਬਤ ਕਰਦੀ ਹੈ ਕਿ ਇਹ ਜੀਵ ਉਮੀਦ ਦੇ ਨਾਲੋਂ ਕਿਤੇ ਜ਼ਿਆਦਾ ਸਮੇਂ ਤੱਕ ਧਰਤੀ ਦੇ ਉੱਤੇ ਰਹੇ ਸਨ। ਇਹ ਪ੍ਰਜਾਤੀਆਂ ਦੇ ਖਤਮ ਹੋਣ ਦੀ ਟਾਈਮਲਾਈਨ ਜਿਹੜੀ ਹੈ ਉਹਦੇ ਬਾਰੇ ਨਵੇਂ ਤੱਥ ਪੇਸ਼ ਕਰਦੀ ਹੈ, ਤੇ ਫਿਲਹਾਲ ਬਵੇਰੀਆ ਸਟੇਟ ਕਲੈਕਸ਼ਨ ਦੇ ਖੋਜਕਰਤਾ ਇਸ ਅਦਭੁਤ ਜਿਹੜਾ ਸ਼ਿਕਾਰੀ ਦੇ ਇਤਿਹਾਸ ਦੇ ਬਾਰੇ ਹੋਰ ਜਾਣਕਾਰੀ ਜਿਹੜੀ ਹੈ ਲੱਭ ਰਹੇ ਨੇ ਤੇ ਜੁਟਾ ਰਹੇ ਨੇ। ਲਓ ਜੀ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਨਾਵਲ ਦੀ ਬਾਤ ਪਾ ਲਈਏ, ਕਰ ਦਈਏ ਸਮਾਪਤੀ ਫਿਰ ਅੱਜ। ਤੇ ਦੋਸਤ ਕਿੱਦਾਂ ਕਹਿੰਦੇ ਨੇ ਸਮਾਂ, ਚਲੋ ਅੱਧਾ ਘੰਟਾ ਲੱਗੇਗਾ ਹੋਰ, ਤੇ ਅੱਜ ਚਲੋ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹੀ ਆ ਜੀ, ਤੇ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ, ਅੱਜ ਦੀ ਸਮਾਪਤੀ ਕਰਦੇ ਹਾਂ ਨਾਵਲ ਦੇ ਉੱਤੇ। ਤੇ ਦੋਸਤੋ, ਜੰਗਲਨਾਮਾ ਪਿਛਲੇ ਦਿਨਾਂ ਦੇ ਵਿੱਚ, ਇਸ ਵੀਕ ਦੇ ਵਿੱਚ ਹੀ ਇਸ ਨਾਵਲਕਾਰ ਜਿਹੜੇ ਨੇ ਸਤਨਾਮ ਜੀ, ਜਿਨ੍ਹਾਂ ਨੇ ਸਾਰਾ ਕੁਝ ਹੱਡੀ ਹੰਡਾਇਆ, ਇਹ ਪੀੜਾ ਦੇਖੀ ਹੈ, ਤੇ ਉਨ੍ਹਾਂ ਨੇ ਜਿਹੜਾ ਸੀ ਉਨ੍ਹਾਂ ਦਾ ਦੇਹਾਂਤ ਹੋਇਆ ਸੀ ਇਸ ਹਫ਼ਤੇ ਦੇ ਵਿੱਚ ਹੀ, ਤੇ ਉਨ੍ਹਾਂ ਨੂੰ ਹੀ ਸਮਰਪਿਤ ਇਹ ਨਾਵਲ ਸਤਨਾਮ ਜੀ ਦੀ ਕਲਮ ਦੇ ਵਿੱਚ ਹੋਈ। ਅੱਜ ਇਸ ਹਫ਼ਤੇ ਦੇ ਵਿੱਚ ਉਨ੍ਹਾਂ ਦੀ ਸਮਾਪਤੀ ਕਰਦੇ ਹਾਂ ਆਪਾਂ ਨਾਵਲ ਦੀ, ਤੇ ਇੱਕ ਛੋਟਾ ਜਿਹਾ ਬ੍ਰੇਕ ਲੈਣਾ, ਬਹੁਤ ਹੀ ਛੋਟਾ, ਅੱਧੇ ਕੁ ਮਿੰਟ ਦਾ, ਜ਼ਿਆਦਾ ਨਹੀਂ, ਤੇ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਆਪਾਂ ਸ਼ੁਰੂਆਤ ਕਰ ਦਿੰਦੇ ਹਾਂ। ਤੇ ਨਾਵਲ ਦੀ ਥੋੜਾ ਜਿਹਾ ਪਿੱਛੇ ਨੂੰ ਲੈ ਚੱਲਦਾ ਤੁਹਾਨੂੰ, ਨਾਵਲ ਜਿਹੜਾ ਪਿੱਛੇ ਆਪਾਂ ਸਮਾਪਤ ਕੀਤਾ ਸੀ ਜਦੋਂ ਕਿ ਜਿਹੜੇ ਸਤਨਾਮ ਜੀ ਫਿਰ ਉਹ ਇੰਨਾ ਸਮਾਂ ਉੱਥੇ ਰਹਿੰਦੇ ਨੇ ਜੰਗਲ ਦੇ ਵਿੱਚ, ਬਸਤਾ ਦੇ ਜੰਗਲਾਂ ਦੇ ਵਿੱਚ, ਤੇ ਉਸ ਤੋਂ ਬਾਅਦ ਉਹ ਅਲਵਿਦਾ ਕਹਿੰਦੇ ਆ ਸਾਰੇ ਸੱਜਣਾਂ ਨੂੰ, ਮਿੱਤਰਾਂ ਨੂੰ, ਦੋਸਤਾਂ ਨੂੰ, ਉੱਥੋਂ ਦੇ ਹਾਲਾਤਾਂ ਨੂੰ ਦੇਖ ਕੇ, ਤੇ ਬਰਹਾਲ ਕਹਿੰਦੇ ਅਸੀਂ ਖੁਸ਼ੀ ਖੁਸ਼ੀ ਉੱਥੋਂ ਅਲੱਗ ਹੁੰਦੇ ਹਾਂ। ਤੇ ਉਸ ਤੋਂ ਅੱਗੇ ਇੱਥੇ ਕੀ ਕੁਝ ਬੀਤਦਾ ਆਖਰ ਦੇ ਵਿੱਚ ਉਹਦੀ ਬਾਤ ਪਾਉਂਦੇ ਹਾਂ ਅੱਜ, ਤੇ ਇਸ ਨਾਵਲ ਦੀ ਆਪਾਂ ਸਮਾਪਤੀ ਕਰਦੇ ਹਾਂ, ਤੇ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਜਿਹੜਾ ਜ਼ਰੂਰ ਲੈਂਦੇ ਹਾਂ। ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ, ਤੇ ਅੱਜ ਦੇ ਸੈਗਮੈਂਟ ਦੇ ਵਿੱਚ ਆਖਰੀ ਸੈਗਮੈਂਟ ਹੁੰਦਾ ਹੈ ਹਫ਼ਤੇ ਦਾ ਕਿਤਾਬਾਂ ਦੇ ਅੰਕ ਸੰਗ। ਜਿਸ ਦੇ ਵਿਚ ਲੜੀ ਵਾਰਤਾ ਦੇ ਵਿਚ ਆਪਾਂ ਬਾਤ ਪਾ ਰਹੇ ਹਾਂ ਨਾਵਲ ਜੰਗਲਨਾਮਾ ਦੀ। ਤੇ ਅੱਜ ਇਸ ਨਾਵਲ ਦੀ ਆਪਾਂ ਸਮਾਪਤੀ ਕਰਾਂਗੇ। ਲੜੀਵਾਰ ਭਾਗ ਚੌਦਵਾਂ ਤੇ ਆਖਰੀ, ਸਤਨਾਮ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜੀ ਦਾ ਮੰਚ।

ਗੁਰੀਲਾ ਜ਼ਿੰਦਗੀ ਜਿਸ ਦੇ ਵਿੱਚ ਕੋਈ ਠਹਿਰਾਉ ਨਹੀਂ, ਕੋਈ ਪੱਕਾ ਟਿਕਾਣਾ ਨਹੀਂ, ਇੱਕ ਰਾਤ ਤੋਂ ਵੱਧ ਦਾ ਕਿਤੇ ਵਸੇਵਾ ਨਹੀਂ, ਹਮੇਸ਼ਾ ਗਤੀ ਦੇ ਵਿੱਚ ਰਹਿੰਦਾ ਹੈ। ਇੱਕ ਪਿੰਡ ਤੋਂ ਦੂਸਰੇ ਪਿੰਡ, ਇੱਕ ਜੰਗਲ ਤੋਂ ਦੂਸਰੇ ਜੰਗਲ, ਇੱਕ ਪਹਾੜ ਤੋਂ ਦੂਸਰੇ ਪਹਾੜ। ਸਵੇਰੇ ਇੱਕ ਨਦੀ ਦਾ ਪਾਣੀ ਤਾਂ ਸ਼ਾਮ ਨੂੰ ਦੂਸਰੀ ਨਦੀ ਦਾ। ਜੀ ਦੋਸਤੋ, ਗੱਲਬਾਤ ਸ਼ੁਰੂ ਕਰਦੇ ਹਾਂ ਅੱਜ ਦੇ ਨਾਵਲ ਦੀ। ਨਾਵਲ ਜੰਗਲਨਾਮਾ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ, ਤੇ ਅੱਜ ਦਾ ਆਖਰੀ ਐਪੀਸੋਡ ਦੀ ਬਾਤ ਪਹੁੰਚਾ ਰਹੇ ਹਾਂ। ਸਤਨਾਮ ਜੀ ਦੀ ਕਲਮ ਲੜੀਵਾਰ ਭਾਗ 14, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ। ਆਖਰ ਚ ਨਾਵਲ ਸਾਨੂੰ ਕਿਸ ਪੜਾਅ ਦੇ ਉੱਤੇ ਖੜਾ ਕਰਦਾ ਹੈ, ਚੱਲਦੇ ਹਾਂ ਇਸ ਪੜਾਅ ਦੇ ਵੱਲ ਨੂੰ। ਗੁਰੀਲਾ ਜ਼ਿੰਦਗੀ ਜਿਸ ਦੇ ਵਿੱਚ ਕੋਈ ਠਹਿਰਾ ਨਹੀਂ, ਕੋਈ ਪੱਕਾ ਟਿਕਾਣਾ ਨਹੀਂ, ਇੱਕ ਰਾਤ ਤੋਂ ਵੱਧ ਦਾ ਕਿਤੇ ਵਸੇਵਾ ਨਹੀਂ, ਹਮੇਸ਼ਾ ਗਤੀ ਦੇ ਵਿੱਚ ਰਹਿੰਦਾ ਹੈ। ਇੱਕ ਪਿੰਡ ਤੋਂ ਦੂਸਰੇ ਪਿੰਡ, ਇੱਕ ਜੰਗਲ ਤੋਂ ਦੂਸਰੇ ਜੰਗਲ, ਇੱਕ ਪਹਾੜ ਤੋਂ ਦੂਸਰੇ ਪਹਾੜ। ਸਵੇਰੇ ਇੱਕ ਨਦੀ ਦਾ ਪਾਣੀ ਤਾਂ ਸ਼ਾਮ ਨੂੰ ਦੂਸਰੀ ਨਦੀ ਦਾ। ਕਦੇ ਲੰਮਾ ਸਮਾਂ ਇੱਕ ਇਲਾਕਾ ਜਾਂ ਇੱਕ ਇਲਾਕੇ ਦੇ ਵਿੱਚ ਚੱਕਰ ਕੱਟਦੀ ਰਹਿੰਦੀ ਹੈ, ਤੇ ਕਦੇ ਦੂਰ ਦਰਾਜ਼ ਦੇ ਇਲਾਕਿਆਂ ਦੇ ਵੱਲ ਅਜਿਹਾ ਕੂਚ ਕਰਦੀ ਹੈ ਕਿ ਸਾਲਾਂ ਦੇ ਸਾਲ ਨਿਕਲ ਜਾਂਦੇ ਨੇ। ਜਦ ਉਹ ਵਾਪਸ ਉਹਨਾਂ ਦੀ ਪਗਡੰਡੀਆਂ ਤੇ ਰਾਹਾਂ ਦੇ ਉੱਤੇ ਮੁੜ ਪਰਤਦੀ ਹੈ, ਤਦ ਤੱਕ ਇਹਨਾਂ ਪਗਡੰਡੀਆਂ ਨੂੰ ਉਹਨਾਂ ਕਦਮਾਂ ਦੀ ਪਛਾਣ ਨਹੀਂ ਰਹਿੰਦੀ। ਉਹ ਜਾਣ ਜਾਂਦੀਆਂ ਨੇ ਕਿ ਇਹਨਾਂ ਦੇ ਵਿੱਚ ਕੁਝ ਜਾਣੇ ਪਛਾਣੇ ਨੇ, ਕੁਝ ਲੰਮੇ ਸਫ਼ਰਾਂ ਨੂੰ ਅਗਾਂਹ ਨਿਕਲ ਗਏ ਨੇ, ਜਿਨ੍ਹਾਂ ਨੇ ਕਦੇ ਵੀ ਨਹੀਂ ਪਰਤਣਾ ਹੁੰਦਾ। ਉਦੋਂ ਉਹਨਾਂ ਨੂੰ ਯਾਦ ਕਰਦੀਆਂ ਨੇ ਤੇ ਸਗੋਂ ਮਨਾਉਂਦੀਆਂ ਹਨ, ਤੇ ਪੁਰਾਣੀਆਂ ਯਾਦਾਂ ਨੂੰ ਸਾਂਭਦੇ ਹੋਏ ਨਵੀਆਂ ਦੇ ਨਾਲ ਸਾਂਝ ਪੈਦਾ ਕਰ ਲੈਂਦੀਆਂ ਨੇ। ਉਹਨਾਂ ਨੂੰ ਭੀਮਾ ਦਾਦਾ ਤੇ ਪੈਰਾਂ ਦੀ ਨਰਮ ਪਿਆਰੀ ਛੂਹ ਅਜੇ ਤੱਕ ਯਾਦ ਹੈ। ਭੀਮਾ ਬਸਤਰ ਦੀਆਂ ਪਗਡੰਡੀਆਂ ਤੋਂ ਉੱਠ ਕੇ ਸਮੁੱਚੀ ਫਿਜ਼ਾ ਦੇ ਵਿੱਚ ਜਿਹੜਾ ਸੀ ਫੈਲ ਗਿਆ। ਉਹ ਜੰਗਲ, ਹਵਾ, ਨਦੀਆਂ ਤੇ ਕੁੱਲ ਕਾਇਨਾਤ ਦਾ ਹਿੱਸਾ ਹੋ ਨਿਬੜਿਆ। ਕਿਸੇ ਵੀ ਪਿੰਡ ਦੇ ਵਿੱਚ ਜਾਓ ਤੇ ਤੁਸੀਂ ਜਾਣੋਗੇ ਕਿ ਲੋਕ ਉਸਨੂੰ ਅਜੇ ਤੱਕ ਭੁੱਲੇ ਨਹੀਂ। ਜਦ ਗੁਰੀਲੇ ਉਸਦਾ ਗੀਤ ਗਾਉਂਦੇ ਨੇ ਤਾਂ ਪਿੰਡ ਦੇ ਲੋਕ ਨਾਲ ਸ਼ਾਮਲ ਹੋ ਜਾਂਦੇ ਆ। ਜਦੋਂ ਗੁਰੀਲੇ ਉਸਦਾ ਗੀਤ ਗਾਉਣ, ਗੁਰੀਲਾ ਜ਼ਿੰਦਗੀ ਦਾ ਲੋਕਾਂ ਦੇ ਡੂੰਘੇ ਸਾਥ ਤੋਂ ਬਿਨਾਂ ਅੰਦਾਜ਼ਾ ਕਰਨਾ ਮੁਸ਼ਕਲ ਹੈ। ਇਸ ਸਾਥ ਤੋਂ ਬਿਨਾਂ ਇਹ ਸੰਭਵ ਹੀ ਨਹੀਂ। ਤਿੰਨ ਡੰਗ ਦੀ ਰੋਟੀ ਮੰਗਣ ਵਾਲਾ ਢਿੱਡ ਜਦੋਂ ਖਾਲੀ ਜੇਬ ਦੇ ਵਾਲੇ ਵੱਲ ਜਿਹੜਾ ਧਿਆਨ ਦੇ ਨਾਲ ਦੇਖਦਾ ਹੈ, ਤਾਂ ਇਹ 2-4 ਦਿਨਾਂ ਤੋਂ ਵੱਧ ਨਹੀਂ ਕੱਟ ਸਕਦਾ। ਜੇ ਗੁਰੀਲਾ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਨਹੀਂ ਹੈ ਤਾਂ ਉਹ ਜਿੰਦਾ ਨਹੀਂ ਰਹਿ ਸਕਦਾ। ਇਹ ਦਸਤੇ ਜਿਹੜੇ ਹਰ ਵਕਤ ਪਿੰਡੋ ਪਿੰਡ ਘੁੰਮਦੇ ਰਹਿੰਦੇ ਨੇ, ਜੇ ਲੋਕਾਂ ਦੇ ਦੁੱਖ ਸੁੱਖ ਦੇ ਸਾਥੀ ਨਹੀਂ ਹੋਣਗੇ ਤਾਂ ਉਹਨਾਂ ਦੀ ਉਮਰ ਜ਼ਿਆਦਾ ਲੰਮੀ ਨਹੀਂ ਹੋ ਸਕਦੀ, ਭੁੱਖੇ ਹੀ ਮਾਰੇ ਜਾਣਗੇ। ਜਦ ਦਸਤਾ ਪਹੁੰਚਦਾ ਹੈ ਤਾਂ ਪਗਡੰਡੀਆਂ ਰਾਹੀਂ ਖ਼ਬਰ ਪਹੁੰਚ ਜਾਂਦੀ ਹੈ ਤੇ ਸਾਰੇ ਦਾ ਸਾਰਾ ਪਿੰਡ ਉਮੜ ਕੇ ਆਣ ਪਹੁੰਚਦਾ ਹੈ। ਜਦ ਲੰਮਾ ਸਮਾਂ ਨਹੀਂ ਪਹੁੰਚਦਾ ਤਾਂ ਰਾਹ ਉਦਾਸ ਹੋ ਜਾਂਦੇ ਨੇ, ਪਿੰਡ ਨੂੰ ਚਿੰਤਾ ਲੱਗ ਜਾਂਦੀ ਹੈ। ਗੁਰੀਲੇ ਨਹੀਂ ਆਉਣਗੇ ਤਾਂ ਇਸਦਾ ਸਿੱਧਾ ਅਰਥ ਇਹ ਹੋਵੇਗਾ ਕਿ ਪੁਲਿਸ ਆਵੇਗੀ। ਹੁਣ ਪੁਲਿਸ ਦੇ ਆਉਣ ਦਾ ਮਤਲਬ ਹਰ ਆਦਿਵਾਸੀ ਜਾਣਦਾ ਹੈ ਕਿ ਕੀ ਕੁਝ ਵਾਪਰੇਗਾ। ਲੋਕ ਗੁਰੀਲਿਆਂ ਦੀ ਉਡੀਕ ਕਰਦੇ ਹੈ। ਗੁਰੀਲੇ ਲੋਕਾਂ ਦੇ ਦੁੱਖਾਂ ਨੂੰ ਵੰਡਾਉਂਦੇ ਨੇ। ਉਹਨਾਂ ਦੇ ਦਰਮਿਆਨ ਦੀ ਦਵੱਲੀ ਸਾਂਝ ਦੋਵਾਂ ਧਿਰਾਂ ਦੀ ਜ਼ਿੰਦਗੀ ਦੀ ਜਾਮਣ ਹੈ। ਜਿਸ ਦਸਤੇ ਦੇ ਨਾਲ ਮੈਂ ਨਵਾਂ ਇਲਾਕਾ ਗਾਉਣਾ ਸ਼ੁਰੂ ਕੀਤਾ ਤਾਂ ਉਸਦਾ ਕਮਾਂਡਰ ਹਸਮੁੱਖ ਤਬੀਅਤ ਦਾ ਨੌਜਵਾਨ ਹੈ। ਸੋਮਾ, ਸੋਮੰਨਾ, ਸੋਮਾ ਦਾਦਾ, ਸੋਮ ਭਾਈ, ਜਿਸਦਾ ਜੋ ਵੀ ਦਿਲ ਕਰਦਾ ਹੈ ਉਸਨੂੰ ਉਸੇ ਤਰ੍ਹਾਂ ਹੀ ਬੁਲਾ ਲੈਂਦਾ ਹੈ। ਉਹ ਸਾਲ ਭਰ ਤੋਂ ਇਸੇ ਇਲਾਕੇ ਦੇ ਵਿੱਚ ਵਿਚਰ ਰਿਹਾ ਤੇ ਹਰ ਪਿੰਡ ਹਰ ਘਰ ਦੇ ਵਿੱਚ ਮਸ਼ਹੂਰ ਹੈ। ਜਿੱਥੇ ਦੂਸਰੇ ਕਮਾਂਡਰ ਇੱਕ ਫਾਸਲਾ ਰੱਖਦੇ ਨੇ, ਉੱਥੇ ਸੋਮਾ ਹਰ ਕਿਸੇ ਦੇ ਨਾਲ ਸਾਂਝ ਪੈਦਾ ਕਰਨ ਦਾ ਸੁਭਾਅ ਰੱਖਦਾ ਹੈ। ਜਦੋਂ ਅਸੀਂ ਖੱਡਾਂ ਤੋਂ ਤੁਰੇ ਤਾਂ ਪਹਿਲਾਂ ਕੰਮ ਨਦੀ ਨੂੰ ਪਾਰ ਕਰਨਾ ਸੀ। ਨਦੀ ਕਾਫੀ ਚੌੜੀ ਸੀ, ਕਿਤੋਂ ਕਿਤੋਂ ਬਹੁਤ ਡੂੰਘੀ ਸੀ, ਕਿਤੇ ਲੱਕ ਤੱਕ ਪਾਣੀ ਤੇ ਕਿਤੇ ਗਲ ਤੱਕ ਤੇ ਕਿਤੇ ਸਿਰ ਤੋਂ ਵੀ ਉੱਪਰ। ਬਹੁਤ ਮਾਹਰ ਵਿਅਕਤੀ ਜਿਸ ਨੂੰ ਇਸਦੇ ਤਲ ਦੇ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਹੋਵੇ, ਇਸ ਨੂੰ ਤੁਰ ਕੇ ਵੀ ਪਾਰ ਕਰ ਸਕਦਾ ਸੀ।
ਪਰ ਅਜਿਹਾ ਮਾਹਰ ਦਸਤੇ ਦੇ ਵਿੱਚ ਕੋਈ ਵੀ ਨਹੀਂ ਸੀ। ਸੋ ਮੰਨਾ ਨੇ ਇੱਕ ਨੌਜਵਾਨ ਤੋਂ ਇੱਕ ਰੱਸਾ ਲਿਆ ਤੇ ਉਸਦਾ ਇੱਕ ਸਿਰਾ ਇੱਕ ਦਰਖਤ ਦੇ ਤਣੇ ਦੇ ਨਾਲ ਬੰਨਿਆ ਤੇ ਦੂਸਰੇ ਨੂੰ ਉੱਚਾ ਕਰਕੇ ਬੋਲਿਆ, ਲੋ ਬਈ, ਜਿਹੜਾ ਸਭ ਤੋਂ ਘੱਟ ਤੈਰਨਾ ਜਾਣਦਾ ਹੈ ਉਸ ਸਿਰੇ ਨੂੰ ਜਿਹੜਾ ਪਾਰ ਲੈ ਜਾਵੇ ਤੇ ਕਿਸੇ ਨੇ ਕਹਿੰਦਾ ਕਿਸੇ ਰੁੱਖ ਦੇ ਨਾਲ ਬੰਨ ਦੇਵੇ। ਸਭ ਜਣਿਆਂ ਦੇ ਵਿੱਚ ਥੋੜੀ ਜਿਹੜੀ ਸੀ ਖੁਸਰ ਫੁਸਰ ਹੋਈ। ਇੱਕ ਜਣਾ ਨਿਤਰਿਆ ਤੇ ਰੱਸੇ ਦੇ ਲਈ ਹੱਥ ਅੱਗੇ ਵਧਾਇਆ। ਤੂੰ ਨਹੀਂ, ਕਹਿੰਦਾ, ਤੂੰ ਤਾਂ ਸਭ ਤੋਂ ਜ਼ਿਆਦਾ ਜਾਣਦਾ ਤੈਰਨਾ, ਜਿਹੜਾ ਸਭ ਤੋਂ ਘੱਟ ਜਾਣਦਾ ਉਹ ਆਵੇ ਮੋਹਰੇ। ਹੁਣ ਖੁਸਰ ਫੁਸਰ ਨਹੀਂ ਹੋਈ। ਕੁਝ ਪਲ ਬੀਤੇ ਤਾਂ ਇੱਕ ਜਣਾ ਜਿਹੜਾ ਸਾਹਮਣੇ ਆ ਗਿਆ। ਤੂੰ ਵੀ ਨਹੀਂ, ਕਹਿੰਦਾ, ਤੂੰ ਵੀ ਕਾਫ਼ੀ ਜਾਣਦਾ ਤੈਰਨਾ, ਚੱਲ ਇੜਪਾ, ਕਹਿੰਦਾ ਕਿ ਚੱਲ ਇੜਮਾ, ਤੂੰ ਚੱਲ। ਇੜਮਾ ਵਾਕਿਆ ਸਭ ਤੋਂ ਘੱਟ ਜਾਣਦਾ ਸੀ, ਪਰ ਮੈਂ ਤਾਂ ਡੁੱਬ ਜਾਵਾਂਗਾ, ਕਹਿੰਦਾ। ਇੜਮਾ ਹੱਸ ਪਿਆ। ਗੁਰੀਲਾ, ਹੂੰ ਗੁਰੀਲਾ, ਲਾਲ ਫੌਜ ਦਾ ਸਿਪਾਹੀ ਆਏ ਤੇ ਕਹਿੰਦਾ ਕਿ ਮੈਂ ਡੁੱਬ ਜਾਵਾਂਗਾ। ਤੂੰ ਡੁੱਬ ਜਾਵੇਂਗਾ ਤਾਂ ਕੁੜੀਆਂ ਦਾ ਕੀ ਬਣੇਗਾ ਓਏ, ਉਹ ਪਾਰ ਨਹੀਂ ਜਾ ਸਕਣਗੀਆਂ ਤੇ ਇਸੇ ਕੰਢੇ ਮਾਰੀਆਂ ਜਾਣਗੀਆਂ। ਚੱਲ ਰਸਤਾ ਫੜ, ਲੱਕ ਨੂੰ ਬੰਨ ਤੇ ਕੁੱਦ ਜਾ ਨਦੀ ਦੇ ਵਿੱਚ, ਡੁੱਬਣ ਲੱਗੇਗਾ ਤਾਂ ਖਿੱਚ ਲਾਂਗੇ ਤੈਨੂੰ। ਇੜਮਾ ਨੇ ਕਿੱਟ ਉਤਾਰੀ ਪਿੱਠ ਤੋਂ ਤੇ ਗੁੱਟ ਦੇ ਨਾਲ ਰੱਸੀ ਬੰਨ ਕੇ ਹੱਥ ਦਾ ਵਲੇਵਾ ਪਾ ਲਿਆ, ਨਦੀ ਦੇ ਵਿੱਚ ਛਾਲ ਮਾਰ ਦਿੱਤੀ। ਨਦੀ ਦੇ ਅੱਧ ਦੇ ਵਿੱਚ ਜਾ ਕੇ ਉਹ ਪਾਣੀ ਦੇ ਵਹਾਅ ਦੇ ਵਿੱਚ ਥੋੜਾ ਜਿਹਾ ਵਿਹਾ ਤੇ ਫਿਰ ਤ੍ਰਿਸ਼ਵੇਂ ਰੁੱਖ ਪਾਰਲੇ ਕੰਢੇ ਨੂੰ ਜਿਹੜਾ ਵਗ ਤੁਰਿਆ। ਬੱਲੇ ਓਏ ਬੱਲੇ, ਇਹ ਹੋਈ ਨਾ ਗੱਲ ਤੇਰੀ। ਇੜਮਾ ਦੇ ਪਾਰ ਲੱਗਣ ਦੇ ਉੱਤੇ ਸੋਮੇ ਨੇ ਜਿਹੜਾ ਸੀ ਸੋਮਾ ਨੇ ਤਾੜੀ ਮਾਰ ਦਿੱਤੀ ਤੇ ਹੱਥ ਦੇ ਨਾਲ ਬੱਝੀ ਰੱਸੀ ਨੇ ਇੜਮਾ ਨੂੰ ਹੌਂਸਲਾ ਦਿੱਤਾ ਸੀ, ਪਰ ਇਸ ਤੋਂ ਵੱਧ ਉਹ ਉਸ ਚੁਣੌਤੀ ਨੂੰ ਨਜਿੱਠਣਾ ਚਾਹੁੰਦਾ ਸੀ ਜਿਹੜੀ ਕਦੇ ਵੀ ਉਸਦੇ ਸਾਹਮਣੇ ਆ ਸਕਦੀ ਸੀ। ਉਸਨੂੰ ਰੱਸੀ ਦਾ ਸਹਾਰਾ ਲੈਣ ਦੀ ਇੱਕ ਵਾਰ ਵੀ ਜ਼ਰੂਰਤ ਨਾ ਪਈ ਸੀ, ਜਿਸਦੇ ਕਾਰਨ ਉਹ ਖੁਸ਼ ਸੀ। ਸਿੰਘਾਣਾ ਤੇ ਪਹਿਲਾਂ ਜਿਹੜਾ ਸੀ ਨਿਤਰਿਆ ਨੌਜਵਾਨ ਸਿੱਧੇ ਹੀ ਛਾਲਾਂ ਲਗਾ ਗਏ, ਪਾਰ ਨਿਕਲ ਗਏ, ਨਦੀ ਪਾਰ ਕਰ ਗਏ। ਉਹਨਾਂ ਦੋਵਾਂ ਨੇ ਕਈ ਚੱਕਰ ਲਾਏ। ਇੱਕ ਜਿਹੜਾ ਸੀਗਾ ਕਿੱਟਾਂ ਤੇ ਹਥਿਆਰਾਂ ਨੂੰ ਪਾਰ ਲਿਜਾਂਦੇ ਰਹੇ। ਸੋਮਾ ਅਖੀਰ ਦੇ ਵਿੱਚ ਪਾਰ ਹੋਇਆ ਤੇ ਕੁੜੀਆਂ ਵੱਲ ਮੂੰਹ ਕਰਕੇ ਬੋਲਿਆ, ਸੁਣੋ ਕੁੜੀਓ, ਤੈਰਨਾ ਸਿੱਖੋ, ਸੌਖੇ ਰਾਹ ਨਾ ਲੱਭਿਆ ਕਰੋ ਤੁਸੀਂ ਵੀ। ਲੜਾਈ ਦੇ ਵਿੱਚ ਉਹ ਤੁਹਾਨੂੰ ਆਸਾਨ ਰਸਤਿਓਂ ਨਿਕਲ ਜਾਣ ਦਾ ਜਿਹੜਾ ਮੌਕਾ ਦੇਣ ਦੇ ਲਈ ਗੋਲੀ ਚਲਾਉਣੀ ਬੰਦ ਨਹੀਂ ਕਰਨਗੇ। ਤੈਰਨਾ ਨਾ ਆਵੇ ਤਾਂ ਦਰਿਆ ਗੁਰੀਲੇ ਦਾ ਦੁਸ਼ਮਣ ਹੈ, ਆਉਂਦਾ ਹੋਵੇ ਤਾਂ ਦੋਸਤ ਹੈ। ਉਸਦੀ ਗੱਲ ਸੁਣ ਕੇ ਉਸਦੇ ਦਸਤੇ ਦੀਆਂ ਪੰਜੇ ਕੁੜੀਆਂ ਹੱਸ ਪੈਂਦੀਆਂ ਨੇ। ਰਾਤ ਦਾ ਡੇਰਾ ਪਰਲੇ ਪਾਰ ਹੀ ਲਾ ਲਵਾਂਗੇ। ਨੇੜਲੇ ਪਿੰਡੋਂ ਰਾਸ਼ਨ ਆ ਗਿਆ, ਮੱਛੀ ਨੁੱਕਾ ਤੇ ਕੇਕੜੇ ਦੀ ਚਟਨੀ ਬਣ ਗਈ। ਜੰਗਲ ਦੇ ਵਿੱਚ ਇਸ ਤੋਂ ਵਧੀਆ ਤੇ ਸਵਾਦੀ ਜਿਹੜਾ ਭੋਜਨ ਹੋਰ ਹੋ ਹੀ ਨਹੀਂ ਸਕਦਾ ਸੀ ਤੇ ਨਾ ਹੀ ਹੈ। ਕੁੜੀਆਂ ਦੇ ਕਾਰਨ ਉਹਨਾਂ ਨੂੰ ਹਰ ਵਾਰ ਉਹੀ ਰਸਤਾ ਲੈਣਾ ਪੈਂਦਾ ਜਿੱਥੇ ਨਦੀ ਦਾ ਪਾਣੀ ਸਭ ਤੋਂ ਘੱਟ ਹੋਵੇ। ਕਈ ਵਾਰ ਇਸਦਾ ਮਤਲਬ ਹੁੰਦਾ ਹੈ ਕਿ ਕਈ ਘੰਟੇ ਦਾ ਵਾਧੂ ਸਫ਼ਰ ਕਰਨਾ। ਤਾਲਪੇਰ ਤੇਲਗੂ ਨਾਂ ਹੈ ਚਿੰਤਾ, ਜਾਣ ਕਿ ਚਿੰਤਾ ਨਦੀ ਕਈ ਥਾਵਾਂ ਤੋਂ ਬਹੁਤ ਡੂੰਘੀ ਹੈ, ਪਰ ਇਹੀ ਥਾਵਾਂ ਸਭ ਤੋਂ ਸੁਰੱਖਿਅਤ ਵੀ ਨੇ। ਸੋਮਾ ਚਾਹੁੰਦਾ ਹੈ ਕਿ ਰੱਸੇ ਦੀ ਵੀ ਜ਼ਰੂਰਤ ਨਾ ਪਵੇ ਤੇ ਵੱਧ ਤੋਂ ਵੱਧ ਸਮੇਂ ਦੀ ਬੱਚਤ ਹੋਵੇ ਤੇ ਹਰ ਕੋਈ ਸਿਰ ਉੱਤੇ ਕਿੱਟ ਦੇ ਉੱਤੇ ਬੰਦੂਕ ਬੰਨ ਕੇ ਪਾਰ ਨਿਕਲ ਸਕਣ ਦੀ ਜਾਂਚ ਸਿੱਖੇ। ਗੋਦਾਵਰੀ ਦੇ ਇਲਾਕੇ ਦੇ ਵਿੱਚ ਇਸ ਤੋਂ ਬਿਨਾਂ ਗੁਜ਼ਾਰਾ ਨਹੀਂ ਸੀ ਹੋ ਸਕਦਾ। ਕੀ ਪਤਾ ਕਿਹੜੀ ਟੁਕੜੀ ਕਦੋਂ ਕਿਸ ਪਾਸੇ ਰਵਾਨਾ ਕਰਨੀ ਪੈ ਜਾਵੇ। ਸੋਮਾ ਵਰੰਗਲ ਤੋਂ ਬਦਲ ਕੇ ਆਇਆ, ਜਿੱਥੇ ਉਂਗਲ ਨੂੰ ਹਮੇਸ਼ਾ ਘੋੜੇ ਉੱਤੇ ਹੀ ਰੱਖਣਾ ਪੈਂਦਾ, ਉਹ ਖਤਰਨਾਕ ਜਗ੍ਹਾ। ਉਸ ਤੋਂ ਵੀ ਉੱਥੇ ਬੰਦੂਕ ਮੋਢੇ ਉੱਪਰ ਨਹੀਂ ਲਟਕਾਈ ਜਾਂਦੀ, ਇੰਨਾ ਵੀ ਵਕਤ ਨਹੀਂ ਮਿਲਦਾ ਕਿ ਤੁਸੀਂ ਬੰਦੂਕ ਨੂੰ ਮੋਢੇ ਤੋਂ ਉਤਾਰ ਕੇ ਸਿੱਧਾ ਕਰ ਸਕੋ। ਤੁਸੀਂ ਚੌਕਸੀ ਤੋਂ ਉੱਕੇ ਨਹੀਂ ਕਿ ਨਿਸ਼ਾਨਾ ਬਣ ਜਾਣ ਦਾ ਖਤਰਾ ਸਹੇੜਿਆ ਨਹੀਂ। ਬਸਤਰ ਵਿਚਲੀ ਜਿਹੜੀ ਹਾਲਤ ਹੈ ਸੁਖਾਵੀ ਹੈ, ਸੜਕਾਂ ਦਾ ਜਾਲ ਨਹੀਂ, ਮੰਡੀ ਦੇ ਨਾਲ ਡੂੰਘਾ ਰਿਸ਼ਤਾ ਨਹੀਂ, ਬਾਹਰਲੀ ਆਮਦੋ ਰਫਤ ਨਹੀਂ, ਦੁਸ਼ਮਣ ਦੀ ਦੰਦ ਨਾਲ ਦੀ ਹੋਈ ਗਸ਼ਤ ਨਹੀਂ। ਇੱਥੇ ਗੁਰੀਲੇ ਸਵੈ ਨਿਰਪ

ਵਾਲਾਂ ਨੂੰ ਤਰਜੀਹ ਦਿੰਦੇ ਨੇ। ਉਸ ਦੇ ਦਸਤੇ ਨੂੰ ਜਿਹੜਾ ਚਾਹ ਮਿਲੇ ਨਾ ਮਿਲੇ ਪਰ ਰੋਜ਼ ਸਵੇਰੇ ਛੋਲੇ ਮਟਰ ਤੇ ਮੂੰਗਫਲੀ ਜ਼ਰੂਰ ਮਿਲਦੀ ਹੈ। ਉਹ ਕਹਿੰਦਾ ਕਿ ਚਾਹ ਦਾ ਕੀ ਹੈ, ਚੰਗਾ ਹੈ ਕਿ ਦੁੱਧ ਨੂੰ ਬਿਮਾਰਾਂ ਵਾਸਤੇ ਬਚਾ ਕੇ ਰੱਖਿਆ ਜਾਵੇ। ਆਪਣੇ ਦਸਤੇ ਦੇ ਵਿੱਚ ਉਹ ਕਦੇ ਕਿਸੇ ਨੂੰ ਮਲੇਰੀਆ ਨਹੀਂ ਸੀ ਹੋਣ ਦਿੰਦਾ। ਮਲੇਰੀਆ ਦਾ ਮਤਲਬ ਹੈ ਕਿ ਗੁਰੀਲੇ ਨੂੰ 7 ਦਿਨਾਂ ਵਾਸਤੇ ਨਕਾਰਾ ਕਰ ਦੇਣਾ ਤੇ ਮੱਛਰ ਦੀ ਪੂਜਾ ਕਰਨਾ। ਇਹ ਵੀ ਕੋਈ ਬਿਮਾਰੀ ਹੈ ਜਿਹੜੀ ਸਾਡੀ ਤਾਕਤ ਨੂੰ ਖਾਂਦੀ ਰਹੀ। ਉਹ ਕਹਿੰਦਾ ਹੈ ਕਿ ਦਸਤੇ ਦੇ ਵਿੱਚ ਉਹ ਬਕਾਇਦਾ ਮਲੇਰੀਆ ਜਿਹੜਾ ਪ੍ਰੀ ਵੈਟਿਵ ਡੋਜ਼ ਮਲੇਰੀਆ ਰੋਕੂ ਦਵਾਈ ਦੀ ਖੁਰਾਕ ਦੀ ਤਕਸੀਮ ਕਰਦਾ ਹੈ। ਸ਼ਾਮ ਨੂੰ ਅਸੀਂ ਜਿਸ ਪਿੰਡ ਪਹੁੰਚੇ ਉਸ ਪਿੱਛੇ ਗੁੜੇਮ ਲੱਗਦਾ ਸੀ ਤੇ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਉਸ ਇਲਾਕੇ ਦੇ ਵਿੱਚ ਹਰ ਪਿੰਡ ਪਿੱਛੇ ਹੀ ਗੁੜੇਮ ਲੱਗਾ ਹੋਇਆ ਹੈ। ਕਾਲ ਗੁੜੇਮ, ਪੇਰ ਗੁੜੇਮ, ਰਾਜ ਗੁੜੇਮ ਵਗੈਰਾ ਵਗੈਰਾ। ਸੋਮਾ ਜਿਹੜਾ ਸੀ ਤਕਰੀਬਨ ਹਰ ਘਰ ਦੇ ਵਿੱਚ ਗਿਆ, ਕਹਿੰਦਾ ਕਿ ਕੀ ਹਾਲ ਹੈ ਵੜੇਵੇਂ ਮੜਿਅਮ, ਕੀ ਹਾਲ ਹੈ ਵੜੇਵੇਂ ਸੋਰੀ ਕੀ ਹਾਲ ਹੈ ਵਿੜਮੇ ਮੜਿਅਮ, ਕੀ ਹਾਲ ਹੀ ਮਾਸੇ ਮੜਿਅਮ ਮੜਕਮ। ਉਹ ਘਰ ਅੰਦਰ ਜਾਂਦਾ, ਬੱਚਿਆਂ ਨੂੰ ਮੋਢਿਆਂ ਦੇ ਉੱਤੇ ਚੁੱਕਦਾ, ਮੁਰਗੀਆਂ ਦੇ ਖੋਲੇ ਦੇ ਵਿੱਚ ਨਜ਼ਰ ਮਾਰਦਾ, ਬੱਕਰੀਆਂ ਨੂੰ ਜਿਹੜਾ ਥਪਥ ਪਾਉਂਦਾ। ਜਦ ਉਹ ਇੜਮੇ ਦੇ ਵਿਹੜੇ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਉਹ ਬਰਤਨ ਮਾਂਝ ਕੇ ਹਟੀ ਸੀ ਅਜੇ। ਗਾਗਰ ਚੁੱਕ ਕੇ ਉਹ ਨਲਕੇ ਤੋਂ ਪਾਣੀ ਲੈਣ ਤੁਰੀ ਤਾਂ ਸੋਮਾ ਨੇ ਜਿਹੜਾ ਸੀ ਉਸ ਤੋਂ ਗਾਗਰ ਲੈ ਲਈ। ਮੁੰਡੇ ਕਿੱਥੇ ਹੀ, ਵੱਡਾ ਸ਼ਿਕਾਰ ਨੂੰ ਗਿਆ ਏ ਤੇ ਛੋਟਾ ਉਹ ਫਿਰਦਾ। ਉਸਨੇ ਵਿਹੜੇ ਤੋਂ ਪਾਰ ਖੜੇ ਨਿੱਕੇ ਵੱਲ ਉਂਗਲ ਕੀਤੀ। ਉਹਨੂੰ ਕਿਉਂ ਕਿਉਂ ਨੀ ਕਹਿੰਦੀ ਪਾਣੀ ਲਿਆ ਦੇਵੇ ਤੈਨੂੰ, ਉਹ ਕਿੱਥੇ ਕਰਦੇ ਨੇ ਅਜਿਹਾ ਕੰਮ, ਤਾੜੀ ਵਾਸਤੇ ਸਮਾਨੀ ਚੜ ਜਾਣਗੇ, ਜਾਣੀ ਕਿ ਦਾਰੂ ਪੀਣ ਦੇ ਲਈ, ਤਾੜੀ ਉੱਥੇ ਚੱਲਦੀ ਹੈ ਦਾਰੂ, ਤੇ ਉਹਦੇ ਲਈ ਤਾਂ ਕਹਿੰਦੀ ਅਸਮਾਨ ਨੂੰ ਚੜ ਜਾਂਦੇ ਆ ਪਰ ਪਾਣੀ ਨੀ ਲਿਆ ਕੇ ਦਿੰਦੇ, ਗਾਵਾਂ ਚਰਾ ਲਿਆਉਣਗੇ ਪਰ ਪਾਣੀ ਨਹੀਂ ਜਿਹੜਾ ਡੋਣਗੇ, ਇੜਮੇ ਬੋਲੀ, ਉਹਦੀ ਜਿਹੜੀ ਵਾਈਫ ਹੈ ਉਹ ਬੋਲਦੀ ਹੈ। ਸੁਮੰਨਾ ਨੇ ਛੋਟੇ ਨੂੰ ਸਹਿਨਤ ਦੇ ਨਾਲ ਬੁਲਾਇਆ ਤੇ ਗਾਗਰ ਉਸਦੇ ਹੱਥ ਫੜਾਤੀ, ਭੱਜ ਕੇ ਪਾਣੀ ਲਾਇਆ। ਉਸਨੇ ਕਿਹਾ ਇੜਮੇ ਮਹਿਲਾ ਸੰਘ ਦੀ ਜਿਹੜੀ ਕਾਰਕੁਨ ਹੈ, ਕੋਸਾ ਜਿਹੜਾ ਹੈ ਉਸਦਾ ਵੱਡਾ ਪੁੱਤਰ ਹੈ ਤੇ ਪਿੰਡ ਜਿਹੜਾ ਹੈ ਮਿਲੀ ਸ਼ੀਏ ਦਾ ਜਿਹੜਾ ਮੈਂਬਰ ਹੈ, ਉਹ ਚੰਗਾ ਤੀਰ ਅੰਦਾਜ਼ ਹੈ। ਕੋਸਾ 11 ਬੇਲੀਆਂ ਦੇ ਨਾਲ ਸ਼ਿਕਾਰ ਨੂੰ ਗਿਆ ਹੋਇਆ ਸੀ ਤੇ ਉਸਨੂੰ ਦਸਤੇ ਦੇ ਆਉਣ ਦਾ ਜਿਹੜਾ ਪਤਾ ਲੱਗਿਆ ਹੋਵੇਗਾ। ਸੋ ਸੁਮੰਨਾ ਨੂੰ ਜਿਹੜਾ ਉਸਦੇ ਜਲਦੀ ਹੀ ਪਰਤ ਆਉਣ ਦੀ ਆਸ ਸੀ। ਮਿਲੀਸ਼ੀਏ ਦੇ ਜਿਹੜੇ ਦਸਤੇ ਤਕਰੀਬਨ ਹਰ ਪਿੰਡ ਦੇ ਵਿੱਚ ਹੀ ਮੌਜੂਦ ਨੇ। ਸੁਮੰਨਾ ਜਲਦੀ ਹੋਰ ਗੁਰੀਲਾ ਦਸਤੇ ਖੜੇ ਕਰਨ ਦੀ ਯੋਜਨਾ ਬਣਾਈ ਬੈਠਾ ਹੈ। ਪੁਰਾਣੇ ਦਸਤੇ ਨੂੰ ਕਿਸੇ ਹੋਰ ਇਲਾਕੇ ਦੇ ਵੱਲ ਰਵਾਨਾ ਕਰ ਦਿੱਤਾ ਜਾਵੇਗਾ। ਇੱਥੋਂ ਦੀ ਸੁਰੱਖਿਆ ਦਾ ਕੰਮ ਨਵੇਂ ਦਸਤੇ ਨੂੰ ਸੌਂਪ ਦਿੱਤਾ ਜਾਊ। ਬਸ ਇੱਕ ਘਾਟ ਹੈ ਕਿ ਸਾਡੇ ਕੋਲ ਲੋੜੀਂਦੇ ਹਥਿਆਰ ਨਹੀਂ। ਜਿਵੇਂ ਜਿਵੇਂ ਇਹ ਜ਼ਰੂਰਤ ਪੂਰੀ ਹੁੰਦੀ ਗਈ ਅਸੀਂ ਦਸਤੇ ਉਸਾਰਦੇ ਜਾਵਾਂਗੇ। ਤੇ ਉਹ ਕਹਿੰਦਾ ਹੈ ਕਿ ਉਹਨਾਂ ਵਾਸਤੇ ਕਮਾਂਡਰ ਵੀ ਚਾਹੀਦੇ ਨੇ। ਸੁਮੰਨਾ ਨੂੰ ਯਕੀਨ ਹੈ ਕਿ ਕਮਾਂਡਰ ਆਪਣੇ ਆਪ ਉਭਰਦੇ ਆਉਣਗੇ। ਇੜਮੇ ਤੋਂ ਰੁਖਸਤ ਲੈ ਕੇ ਜਿਹੜਾ ਸੀ ਉਸਨੇ ਸਾਰੇ ਪਿੰਡ ਦਾ ਤੂਫਾਨੀ ਚੱਕਰ ਲਾਇਆ। ਰਾਤ ਨੂੰ ਸਾਰੇ ਸੰਘਾਂ ਦੀਆਂ ਵੱਖ ਵੱਖ ਬੈਠਕਾਂ ਬੁਲਾਈਆਂ। ਸਵੇਰੇ ਸਾਰੇ ਪਿੰਡ ਦੀ ਆਮ ਸਭਾ ਦੇ ਵਿੱਚ ਪਿੰਡ ਦੇ ਮਾਮਲੇ ਵਿਚਾਰੇ। ਸੁਮੰਨਾ ਨੂੰ ਵੀ ਇਸੇ ਹੀ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਸੀ ਜਿਵੇਂ ਰਾਜੇਸ਼ ਨੂੰ ਸੀ। ਕੋਸਾ ਤੇ ਉਸਦੇ ਦੋਸਤ ਸ਼ਾਮ ਨੂੰ ਸੂਰ ਦਾ ਸ਼ਿਕਾਰ ਕਰ ਲਿਆਏ, ਸੋ ਰਾਤ ਦਾ ਖਾਣਾ ਵਿਸ਼ੇਸ਼ ਦਾਵਤ ਬਣ ਗਏ। ਮਿਲੀਸ਼ੀਏ ਦੇ ਜਿਹੜੇ ਮੈਂਬਰ ਰਾਤ ਭਰ ਦਸਤੇ ਦੇ ਨਾਲ ਰਹੇ। ਸੁਮੰਨਾ ਦੇਰ ਤੱਕ ਉਹਨਾਂ ਦੇ ਨਾਲ ਗੱਲਾਂ ਕਰਦਾ ਰਿਹਾ। ਸਵੇਰੇ ਤੜਕਸਾਰ ਉਸਨੇ ਕੋਚ ਦਾ ਫੈਸਲਾ ਲੈ ਲਿਆ ਤੇ ਹਰ ਕਿਸੇ ਨੂੰ 5 ਮਿੰਟ ਦਾ ਸਮਾਂ ਦਿੱਤਾ ਗਿਆ, ਉਹ ਤਿਆਰ ਹੋ ਜਾਵੇ ਤੇ ਹਾਜ਼ਰੀ ਦੇਵੇ। ਬੂਟ ਪਵਾਉਣ ਦੇ ਉੱਤੇ ਝਿੱਲੀ ਝਾੜ ਕੇ ਤੈਅ ਕਰਨ ਦੇ ਲਈ 3 ਹੀ ਮਿੰਟ ਕਾਫੀ ਸਨ। 5 ਮਿੰਟ ਹੋਣ ਤੱਕ ਹਰ ਕੋਈ ਲਾਈਨ ਦੇ ਵਿੱਚ ਲੱਗ ਚੁੱਕਾ ਸੀ। ਬਕਾਇਦਾ ਕੋਚ ਤੋਂ ਕਈ ਮਿੰਟਾਂ ਪਹਿਲਾਂ ਉਸਨੇ ਜਿਹੜਾ ਸੀ ਸਕਾਊਟ ਟੀਮ ਨੂੰ ਤੋਰ ਦਿੱਤਾ। ਉਹਨੇ ਹੀ ਸਮੇਂ ਦੀ ਵਿੱਥ ਉੱਤੇ ਰੀ ਆਰਗਾਰਡ ਨੂੰ ਜਿਹੜਾ ਸੀ ਚੱਲਣ ਦਾ ਹੁਕਮ ਦੇ ਕੇ ਉਸਨੇ ਕੂਚ ਸ਼ੁਰੂ ਕਰਵਾ ਦਿੱਤਾ। ਜਾਪਤਾ ਰੋਮਨ ਫੌਜ ਵਰਗਾ ਚਾਹੀਦਾ ਹੈ, ਲੜਾਕੂਪਨ ਸਪਾਰਟਕਸ ਦੀ ਜਿਹੜੀ ਫੌਜ ਵਰਗਾ। ਤੇ ਉਸਨੇ ਕਿਹਾ ਨਾਲ ਲੱਗਦਾ ਖੇਤਰ ਉੱਤਰੀ ਤੇਲਗਾਨਾ ਦਾ ਸੀ ਜਿਸ ਕਾਰਨ ਸੁਮੰਨਾ ਅਚਾਨਕ ਹਮਲੇ ਦਾ ਕੋਈ ਖਤਰਾ ਮੁੱਲ ਨਹੀਂ ਸੀ ਲੈਣਾ ਚਾਹੁੰਦਾ। ਸਵੇਰ ਦੀ ਠੰਡੀ ਠੰਡੀ ਹਵਾ ਦੇ ਵਿੱਚ ਕੋਈ 4 ਕਿਲੋਮੀਟਰ ਤੁਰਨ ਤੋਂ ਬਾਅਦ ਅਸੀਂ ਰੁਕ ਗਏ। ਜਦ ਤੈਅਸ਼ੁਦਾ ਥਾਂ ਉੱਪਰ ਅਸੀਂ ਪਹੁੰਚੇ ਤਾਂ ਸਕਾਊਟ ਟੀਮ ਉੱਥੇ ਨਹੀਂ ਸੀ। ਉਹ ਦੂਰ ਤੱਕ ਦਾ ਚੱਕਰ ਲਗਾ ਕੇ ਕਾਫੀ ਚਿਰ ਪਿੱਛੋਂ ਮੁੜੀ।

ਅਸੀਂ ਘੋੜੇ ਦੇ ਖੁਰ ਦੀ ਸ਼ਕਲ ਦੇ ਵਿੱਚ ਡੇਰਾ ਲਗਾ ਲਿਆ ਤੇ ਸ਼ਾਮ ਨੂੰ ਇੱਕ ਹੋਰ ਦਸਤਾ ਉੱਥੇ ਪਹੁੰਚਿਆ ਤਾਂ ਖੁਰ ਦੀ ਜਿਹੜੀ ਸੀ ਫਾਰਮੇਸ਼ਨ ਨੂੰ ਗੋਲ ਦਾਇਰੇ ਦੇ ਵਿੱਚ ਬਦਲ ਦਿੱਤਾ ਗਿਆ। ਹੁਣ ਚਾਰੇ ਪਾਸੇ ਕਵਰ ਕਰ ਲਏ ਗਏ। ਰਾਤ ਪਈ ਤਾਂ ਫੇਰ ਕੂਚ ਦਾ ਹੁਕਮ ਹੋ ਗਿਆ। ਰਾਤ ਦੇ ਹਨੇਰੇ ਵਿੱਚ 32-33 ਜਾਣਿਆਂ ਦਾ ਇੱਕੋ ਲਾਈਨ ਦੇ ਵਿੱਚ ਗੁਜ਼ਰਨਾ ਆਸਾਨ ਕੰਮ ਨਹੀਂ ਸੀ। ਕਦੇ ਕਿਤੇ ਰੁਕਾਵਟ ਆਣ ਪੈਂਦੀ, ਕਦੇ ਕਿਤੇ। ਸਕਾਊਟ ਟੀਮ ਤੋਂ ਜਿਹੜਾ ਸੀ ਬਿਨਾਂ ਅਸੀਂ ਕਿਸੇ ਨੂੰ ਵੀ ਟਾਰਚ ਦੀ ਵਰਤੋਂ ਕਰਨ ਦਾ ਹੁਕਮ ਨਹੀਂ ਸੀ ਦਿੱਤਾ। ਜਿੱਥੇ ਕਿਤੇ ਕਿਸੇ ਨੂੰ ਰੁਕਾਵਟ ਪੈਂਦੀ, ਇਹ ਕੰਮ ਉਸਦੇ ਅੱਗੜ ਪਿੱਛੜ ਚੱਲਣ ਵਾਲਿਆਂ ਦਾ ਹੁੰਦਾ ਕਿ ਉਹ ਸਮੱਸਿਆ ਨੂੰ ਨਜਿੱਠਣ। ਕਿਤੇ ਵੀ ਜੰਮ ਘਟਾ ਇਕੱਠਾ ਨਹੀਂ ਸੀ ਹੁੰਦਾ। ਬਾਕੀ ਦੀ ਫਾਰਮੇਸ਼ਨ ਆਪਣੀ ਥਾਵੇਂ ਖੜ ਕੇ ਮੁੜ ਤੁਰਨ ਦਾ ਇੰਤਜ਼ਾਰ ਕਰਦੀ। ਉਸ ਰਾਤ ਅਸੀਂ ਕਈ ਖੇਤੁੱਲਾ ਕੋਲੋਂ ਲੰਘੇ ਤੇ ਖੇਤਾਂ ਦੀ ਰਾਖੀ ਕਰਦੇ ਲੋਕ ਜਾਗ ਰਹੇ ਸਨ, ਪਰ ਅਸੀਂ ਕਿਤੇ ਵੀ ਨਾ ਰੁਕੇ। ਲੋਕਾਂ ਵੱਲੋਂ ਵੀ ਕਿਸੇ ਕਿਸਮ ਦੀ ਹਿਲਚੁਲ ਜਾਂ ਸ਼ੋਰ ਸ਼ਰਾਬਾ ਨਾ ਕੀਤਾ ਗਿਆ। ਸਭ ਨੂੰ ਪਤਾ ਸੀ ਕਿ ਕੌਣ ਜਾ ਰਿਹਾ ਹੈ ਤੇ ਦਸਤੇ ਨੂੰ ਪਤਾ ਸੀ ਕਿ ਕਿਹੜਾ ਖੇਤੁਲ ਕਿਸ ਪਰਿਵਾਰ ਦਾ ਹੈ, ਜਾਣੀ ਕਿ ਕਿਹਦੀ ਧਰਤੀ ਕਿਹਦੀ ਹੈ, ਖੇਤ ਕਿਹਦਾ ਹੈ। ਰਸਤੇ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਵੀ ਆਇਆ। ਉੱਥੇ ਕੁਝ ਦੇਰ ਰੁਕ ਕੇ ਸੁਮੰਨਾ ਨੇ ਪਿੰਡ ਦੇ ਕੁਝ ਵਿਅਕਤੀਆਂ ਦੇ ਨਾਲ ਗੱਲਬਾਤ ਕੀਤੀ ਤੇ ਆਪਣਾ ਰੂਟ ਬਦਲ ਲਿਆ। ਕੋਈ 2 ਦਿਨ ਪਹਿਲਾਂ ਉਸ ਪਿੰਡ ਦੇ ਕੋਲੋਂ ਪੁਲਿਸ ਦੀ ਇੱਕ ਵੱਡੀ ਜਿਹੜਾ ਸੀ ਗਸ਼ਤ ਟੁਕੜੀ ਲੰਘੀ ਸੀ, ਜਿਹੜੀ ਅਜੇ ਤੱਕ ਵਾਪਸ ਨਹੀਂ ਸੀ ਮੁੜੀ। ਦਸਤਾ ਪਿੰਡ ਪਾਰ ਦੇ ਨਾਲੇ ਦੇ ਹਿਠਾੜ ਵੱਲ ਜਾਣ ਦੀ ਬਜਾਏ ਉਤਾੜ ਵੱਲ ਨੂੰ ਜਿਹੜਾ ਤੁਰ ਪਿਆ ਸੀ। ਰਾਤ ਦਾ ਡੇਰਾ ਪਿੰਡ ਤੋਂ 1 ਘੰਟੇ ਦੇ ਫਾਸਲੇ ਦੇ ਉੱਤੇ ਪਾਇਆ ਗਿਆ। ਕਿਸੇ ਨੇ ਵੀ ਝਿੱਲੀ ਨਹੀਂ ਵਿਛਾਈ। ਥਕਾਵਟ ਦੇ ਬਾਵਜੂਦ ਵੀ ਹਰ ਕੋਈ ਆਪਣੀ ਕਿੱਟ ਦੇ ਨਾਲ ਢੋ ਲਾ ਕੇ ਅੱਧ ਲੇਟੀ ਹਾਲਤ ਦੇ ਵਿੱਚ ਪੈ ਗਿਆ। ਡੇਰੇ ਦੇ ਆਲੇ ਦੁਆਲੇ ਸਾਰੀ ਰਾਤ ਗਸ਼ਤ ਚੱਲਦਾ ਰਿਹਾ। ਸਵੇਰੇ ਅਜੇ ਮੂੰਹ ਹਨੇਰਾ ਹੀ ਸੀ ਕਿ ਬਿਨਾਂ ਵਿਸਲ ਕਿਤੇ ਹਰ ਕਿਸੇ ਨੂੰ ਜਿਹੜਾ ਸੀ ਜਗਾ ਦਿੱਤਾ ਗਿਆ। ਹਰ ਕੋਈ ਆਪਣੇ ਆਪਣੇ ਕਵਰ ਦੇ ਵਿੱਚ ਇਸ ਤਰ੍ਹਾਂ ਖੜਾ ਹੋ ਗਿਆ ਜਿਵੇਂ ਮੋਰਚਾ ਮੱਲੀ ਦਾ ਹੈ। ਗਸ਼ਤ ਕਰ ਰਹੀ ਇੱਕ ਟੁਕੜੀ ਖਬਰ ਲੈ ਕੇ ਆ ਗਈ ਕਿ ਪੁਲਿਸ ਦਲ ਥੋੜੀ ਹੀ ਫਾਸਲੇ ਦੇ ਉੱਤੇ ਜੰਗਲ ਦੇ ਵਿੱਚੋਂ ਗੁਜ਼ਰ ਰਿਹਾ। ਪੁਲਿਸ ਆਪਣੀ ਗਸ਼ਤ ਤੋਂ ਵਾਪਸ ਪਰਤ ਰਹੀ ਸੀ। ਉਸਨੇ ਉਹ ਰਸਤਾ ਨਹੀਂ ਲਿਆ ਜਿਹਦੇ ਨਾਲ ਦੋਵੇਂ ਧਿਰਾਂ ਆਮੇ ਸਾਹਮਣੇ ਜਿਹੜੀਆਂ ਨੇ ਆਮੋ ਸਾਹਮਣੇ ਹੋ ਜਾਂਦੀਆਂ। ਜੇ ਸਾਨੂੰ ਪਹਿਲਾਂ ਖਬਰ ਹੋ ਗਈ ਹੁੰਦੀ, ਸੁਮੰਨਾ ਹੌਲੀ ਜਿਹੀ ਬੋਲਿਆ, ਘਾਤ ਤਾਂ ਹੁਣ ਵੀ ਲੱਗ ਸਕਦੀ ਹੈ। ਕਿਸੇ ਹੋਰ ਦੀ ਆਵਾਜ਼ ਆ ਗਈ। ਦੇਰ ਹੋ ਚੁੱਕੀ ਹੈ, ਸੁਮੰਨਾ ਨੇ ਜਵਾਬ ਦਿੱਤਾ। ਜਦ ਦੂਸਰੀਆਂ 2 ਟੁਕੜੀਆਂ ਗਸ਼ਤ ਤੋਂ ਮੁੜੀਆਂ ਤਾਂ ਉਨ੍ਹਾਂ ਮੁਤਾਬਕ ਇਲਾਕੇ ਦੇ ਵਿੱਚ ਕੋਈ ਵੀ ਅਜੀਬ ਤਰ੍ਹਾਂ ਦੀ ਨਕਲੋ ਹਰਕਤ ਮੌਜੂਦ ਨਹੀਂ ਸੀ। ਸੁਮੰਨਾ ਨੇ ਸਿੱਟਾ ਕੱਢਿਆ ਕਿ ਕੋਈ ਵੱਡੀ ਪੁਲਿਸ ਆਪਰੇਸ਼ਨ ਨਹੀਂ ਸੀ ਚੱਲ ਰਿਹਾ। ਪੁਲਿਸ ਨੇ 2 ਸਾਲ ਦੇ ਅਰਸੇ ਬਾਅਦ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਚੱਕਰ ਲਗਾਇਆ ਸੀ ਜਿਸਦਾ ਮਤਲਬ ਸੀ ਕਿ ਉਹ ਫਿਰ ਅਜਿਹਾ ਕਰੇਗੀ। ਜੀਪਾਂ ਦੀ ਵਰਤੋਂ ਪੁਲਿਸ ਨੇ ਬੰਦ ਕਰ ਦਿੱਤੀ ਹੋਈ ਸੀ। ਕਦੇ ਕਦੇ ਉਹ ਭਾਰੀ ਨਫਰੀ ਦੇ ਨਾਲ ਇੱਕ ਪੁਲਿਸ ਸਟੇਸ਼ਨ ਤੋਂ ਦੂਸਰੇ ਤੱਕ ਮਾਰਚ ਕਰਦੀ ਸੀ, ਪਰ ਇਸ ਵਾਰ ਉਨ੍ਹਾਂ ਨੇ ਜੰਗਲ ਦੇ ਵਿੱਚ ਡੂੰਘੇ ਘੁਸ ਆਉਣ ਦਾ ਹੀਆ ਕੀਤਾ ਸੀ। ਸੁਮੰਨਾ ਨੇ ਇਸ ਨੂੰ ਆਉਣ ਵਾਲੇ ਦਿਨਾਂ ਦੇ ਇੱਕ ਸੰਕੇਤ ਵਜੋਂ ਲੈ ਲਿਆ। ਬੁਰੀ ਗੱਲ ਇਹ ਹੈ ਕਿ ਉਨ੍ਹਾਂ ਦੀ ਅਜਿਹਾ ਕਰਨ ਦੀ ਹਿੰਮਤ ਪਈ ਹੈ। ਚੰਗੀ ਇਹ ਹੈ ਕਿ ਉਹ ਹੋਰ ਵੀ ਡੂੰਘਾ ਘੁਸਣਗੇ ਤੇ ਇਸ ਤਰ੍ਹਾਂ ਮੌਕਾ ਦੇਣਗੇ ਸਾਨੂੰ। ਸੁਮੰਨਾ ਪੁਲਿਸ ਦਾ ਡੂੰਘੇ ਜੰਗਲ ਦੇ ਵਿੱਚ ਦਾਖਲਾ ਹੀ ਨਹੀਂ ਸੀ ਬੰਦ ਕਰਵਾਉਣਾ ਚਾਹੁੰਦਾ, ਸਗੋਂ ਠਾਣੇ ਤੋਂ ਠਾਣੇ ਤੱਕ ਦੇ ਮਾਰਚ ਨੂੰ ਵੀ ਰੋਕਣਾ ਚਾਹੁੰਦਾ ਹੈ। ਪੁਲਿਸ ਦੀ ਇਸ ਗਸ਼ਤ ਨੇ ਗੁਰੀਲਿਆਂ ਦੇ ਸੂਚਨਾ ਤਾਣੇ ਬਾਣੇ ਵਿਚਲੀਆਂ ਤੁਰੱਟੀਆਂ ਪ੍ਰਤੀ ਜਿਹੜਾ ਉਂਗਲ ਉਠਾ ਦਿੱਤੇ ਸੀ। ਉਸ ਦਿਨ ਜੰਗਲ ਦੇ ਵਿੱਚ ਅਸੀਂ ਕਿਤੇ ਵੀ ਜ਼ਿਆਦਾ ਸਮਾਂ ਨਹੀਂ ਟਿਕੇ। ਅਗਲੀ ਰਾਤ ਵੀ ਪਹਿਲੀ ਰਾਤ ਵਰਗੀ ਚੌਕਸੀ ਬਰਕਰਾਰ ਰਹੀ। ਤੀਸਰੇ ਦਿਨ ਅਗਲ ਬਗਲ ਦੇ ਕਈ ਪਿੰਡਾਂ ਦੇ ਮਲੇਸ਼ੀਆ ਦਸਤਿਆਂ ਦੇ ਆਗੂਆਂ ਦੀ ਮੀਟਿੰਗ ਹੋਈ। ਸੁਮੰਨਾ ਚਿਹਰੇ ਦੇ ਉੱਤੇ ਤਸੱਲੀ ਦੇ ਭਾਵ ਲੈ ਕੇ ਉਹ ਮੀਟਿੰਗ ਦੇ ਵਿੱਚੋਂ ਬਾਹਰ ਆਇਆ। ਸ਼ਾਇਦ ਅਗਲੀ ਵਾਰ ਉਨ੍ਹਾਂ ਦਾ ਸੂਚਨਾ ਕੇਂਦਰ ਬਿਹਤਰ ਕਾਰਜਗੁਜ਼ਾਰੀ ਜਿਹੜੀ ਦਿਖਾਵੇਗਾ। ਸੁਮੰਨਾ ਦਾ ਦਸਤਾ ਪਹਿਲਾਂ ਦੇ ਸਾਰੇ ਦਸਤਿਆਂ ਦੇ ਨਾਲੋਂ ਮੈਨੂੰ ਵੱਧ ਗਤੀਸ਼ੀਲ ਮਹਿਸੂਸ ਹੋਇਆ। ਉਸਦੀ ਇੱਕ ਵਿਸ਼ੇਸ਼ਤਾ ਇਹ ਸੀ ਕਿ ਹੋਰਨਾਂ ਵਾਂਗ ਭਾਵੇਂ ਉਹ ਜੰਗਲ ਦੇ ਵਿੱਚ ਹੀ ਟਿਕਦਾ ਸੀ, ਪਰ ਉਹ ਹਰ ਪਿੰਡ ਦੇ ਕੋਲ ਰੁਕਦਾ ਤੇ ਉੱਥੇ ਦਾ ਹਾਲ ਜਿਹੜਾ ਚੱਲ ਪਤਾ ਕਰ ਲੈਂਦਾ। ਇੱਕ ਦਿਨ ਇੱਕ ਖੇਤੁਲ ਦੇ ਵਿੱਚ ਬੈਠਿਆ ਉਸਨੇ ਪੁੱਛਿਆ ਕਿ ਜੰਗਲ ਕਿਹੋ ਜਿਹਾ ਲੱਗਾ। ਮੈਂ ਕਿਹਾ ਵਧੀਆ, ਸਗੋਂ ਬਹੁਤ ਹੀ ਖੂਬਸੂਰਤ। ਤੇ ਲੋਕ ਕਹਿੰਦਾ ਕਿੱਦਾਂ, ਜੰਗਲ ਤੋਂ ਵੀ ਚੰਗੇ ਨੇ। ਤੇ ਅਸੀਂ ਕਿੱਦਾਂ ਲੱਗੇ ਤੁਹਾਨੂੰ? ਉਸਦੇ ਅਸੀਂ ਦੇ ਵਿੱਚ ਬਹੁਤ ਕੁਝ ਆ ਜਾਂਦਾ ਸੀ, ਅਕੀਦੇ, ਰਹਿਣ ਸਹਿਣ, ਬੋਲਚਾਲ, ਔਕੜਾਂ, ਖੁਸ਼ੀਆਂ ਤੇ ਹੋਰ ਕਿੰਨਾ ਕੁਝ। ਉਸਦੇ ਸਵਾਲ ਦਾ ਜਵਾਬ ਓਨਾ ਸੰਖੇਪ ਨਹੀਂ ਸੀ ਹੋ ਸਕਦਾ ਜਿੰਨਾ ਸਵਾਲ ਸੀ। ਮੈਂ ਉਸਨੂੰ ਆਪਣੀ ਹਰ ਉਸ ਜਗਿਆਸਾ ਦੇ ਉੱਤੇ ਘੋਖ
ਬਾਰੇ ਦੱਸਿਆ ਜਿਹੜੀ ਮੈਂ ਕਰਨ ਵਾਸਤੇ ਨਿਕਲਿਆ ਸਾਂ। ਫਿਰ ਉਸਨੇ ਕਿਹਾ, ਇਹ ਸਹੀ ਹੈ ਕਿ ਸਾਡੇ ਉੱਤੇ ਕੰਮਾਂ ਦਾ ਬਹੁਤ ਬੋਝ ਹੈ। ਸਾਨੂੰ ਹਾਲਾਤਾਂ ਦੀਆਂ ਸੀਮਾਵਾਂ ਦੇ ਵਿੱਚ ਹੀ ਸਾਰਾ ਕੁਝ ਕਰਨਾ ਪੈ ਰਿਹਾ। ਜਿਸ ਸੀਮਾ ਨੂੰ ਅਸੀਂ ਤੋੜ ਸਕਦੇ ਹਾਂ ਤੋੜ ਦਿੰਦੇ ਹਾਂ। ਅਸਲੀ ਗੱਲ ਇਹ ਹੈ ਕਿ ਇੱਥੇ ਅਸੀਂ ਸੀਮਾਵਾਂ ਦੇ ਨਾਲ ਹੀ ਲੜਦੇ ਹਾਂ। ਸ਼ਾਇਦ ਹਰ ਥਾਂ ਜ਼ਿੰਦਗੀ ਅਜਿਹੀ ਹੀ ਹੈ, ਤੁਸੀਂ ਇੱਕ ਰੁਕਾਵਟ ਦੂਰ ਕਰ ਦਿਓ ਤਾਂ ਦੂਸਰੀ ਖੜੀ ਹੋ ਜਾਂਦੀ ਹੈ। ਇਨਸਾਨ ਨੂੰ ਬਹੁਤ ਸਾਰੀਆਂ ਨਜਾਇਜ਼ ਰੁਕਾਵਟਾਂ ਨੇ ਬੰਨ ਮਾਰਿਆ ਹੋਇਆ। ਇਹਨਾਂ ਨੇ ਜ਼ਿੰਦਗੀ ਨੂੰ ਰੋਕ ਦਿੱਤਾ। ਅਸੀਂ ਇਹ ਰੁਕਾਵਟਾਂ ਦੂਰ ਕਰਕੇ ਇਨਸਾਨੀ ਜ਼ਿੰਦਗੀ ਵਾਸਤੇ ਰਾਹ ਖੋਲ ਦੇਣਾ ਚਾਹੁੰਦੇ ਹਾਂ। ਤੂੰ ਇਸ ਵਿੱਚ ਪੂਰਾ ਮਜ਼ਾ ਲੈਂਦਾ ਹੈ, ਸ਼ਾਇਦ ਇਸੇ ਲਈ ਜ਼ਿੰਦਾ ਦਿਲ ਹੈ। ਮੇਰੇ ਸ਼ਬਦਾਂ ਦੇ ਉੱਤੇ ਉਹ ਮੁਸਕਰਾ ਪਿਆ। ਉਸਦੇ ਸੁਭਾਅ ਦੇ ਵਿੱਚ ਰੁਕ ਜਾਣਾ ਸ਼ਾਮਲ ਨਹੀਂ ਸੀ। ਉਹ ਕਹਿੰਦਾ ਸੀ ਕਿ ਮੈਂ ਰੁਕਣਾ ਪਸੰਦ ਨਹੀਂ ਕਰਦਾ, ਮੈਂ ਰੁਕ ਨਹੀਂ ਸਕਦਾ। ਰੁਕਾਵਟਾਂ ਉਸਨੂੰ ਪਰੇਸ਼ਾਨ ਨਹੀਂ ਸਨ ਕਰਦੀਆਂ, ਪਰ ਬਸਤਰ ਦੀਆਂ ਨਦੀਆਂ ਵਾਂਗ ਹੀ ਤੁਹਾਡੀ ਗਤੀ ਵੀ ਮਸਤ ਹੈ। ਠਾਠਾਂ ਮਾਰਦੇ ਦਰਿਆਵਾਂ ਦੀ ਗਤੀ ਵਾਂਗ ਨਹੀਂ ਹੈ, ਮੈਂ ਉਸਨੂੰ ਕਿਹਾ। ਧੀਮੀ ਹੈ ਕਿਉਂਕਿ ਅਸੀਂ ਬਹੁਤ ਪੁਰਾਣੇ ਯੁੱਗ ਤੋਂ ਚੀਜ਼ਾਂ ਨੂੰ ਉਠਾ ਰਹੇ ਹਾਂ। ਇੱਥੋਂ ਦੀ ਗਤੀ ਵਿੱਚੋਂ ਵੀ ਹੀ ਜਿਹੜੀ ਨਵੀਂ ਗਤੀ ਨੇ ਵਿਕਸਿਤ ਹੋਣਾ, ਅਸੀਂ ਕਾਹਲੀ ਨਹੀਂ ਕਰ ਸਕਦੇ। ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਇੱਥੋਂ ਦੇ ਬਾਸ਼ਿੰਦਿਆਂ ਨੂੰ ਛੇੜਿਆ ਨਾ ਜਾਵੇ ਤੇ ਉਸੇ ਤਰ੍ਹਾਂ ਰਹਿਣ ਦਿੱਤਾ ਜਾਵੇ ਜਿਵੇਂ ਦੇ ਉਹ ਹਨ। ਉਹ ਉਹਨਾਂ ਨੂੰ ਮਿਊਜ਼ੀਅਮ ਦੇ ਵਿੱਚ ਢਾਲ ਦੇਣਾ ਚਾਹੁੰਦੇ ਨੇ। ਉਹ ਕਹਿੰਦੇ ਨੇ ਕਿ ਇਹਨਾਂ ਨੂੰ ਆਪਣੇ ਆਪ ਜੀਣ ਦਿਓ ਤੇ ਵਿਕਸਿਤ ਹੋਣ ਦਿਓ। ਕਿ ਸਰਮਾਏ ਦਾ ਜਿਹੜਾ ਹਮਲਾ ਇੱਥੋਂ ਦੇ ਵਿਕਾਸ ਨੂੰ ਕੁਦਰਤੀ ਰੂਪ ਦੇ ਵਿੱਚ ਚੱਲਣ ਦੇਵੇਗਾ, ਉਹ ਸਵਾਲ ਕਰਦਾ ਹੈ। ਕਤਾਈ ਨਹੀਂ, ਨਾ ਰਾਏਪੁਰ ਇਸ ਦੀ ਇਜਾਜ਼ਤ ਦੇਵੇਗਾ, ਨਾ ਹੀ ਭੁਵਨੇਸ਼ਵਰ, ਨਾ ਰਾਂਚੀ, ਨਾ ਭੋਪਾਲ ਤੇ ਨਾ ਹੀ ਦਿੱਲੀ। ਇਹਨਾਂ ਨੂੰ ਪਹਿਲਾਂ ਵੀ ਇਸੇ ਤਰ੍ਹਾਂ ਕਿਸੇ ਨੇ ਰਹਿਣ ਦਿੱਤਾ ਹੈ। ਬੈਲਾਡੀਲਾ ਨੇ ਕਿ ਟਾਟਾ ਨਗਰ ਨੇ ਅਤੇ ਰਹਿਣ ਵੀ ਕੌਣ ਦੇਵੇਗਾ, ਬਹੁਤ ਸਾਰੇ ਸਵਾਲ ਸੀ ਉਹਦੇ। ਸਰਦਾਰ ਸਰੋਵਰ ਪ੍ਰੋਜੈਕਟ ਕੀ ਸੰਸਾਰ ਬੈਂਕ ਕੀ ਵਿਸ਼ਵੀਕਰਨ, ਨਾ ਪਹਿਲਾਂ ਅਜਿਹਾ ਸੀ ਨਾ ਹੁਣ ਹੋਵੇਗਾ। ਅਸੀਂ ਵਿਕਾਸ ਵਾਸਤੇ ਨਵਾਂ ਰਸਤਾ ਖੋਲਣਾ ਚਾਹੁੰਦੇ ਹਾਂ ਜਿਹੜਾ ਬਰਬਾਦ ਨਾ ਕਰੇ ਸਗੋਂ ਸਿਰਜਣਾ ਕਰਦਾ ਜਾਵੇ, ਜਿਸ ਦੇ ਵਿੱਚ ਲੁੱਟ ਕਸੁੱਟ ਨਾ ਹੋਵੇ। ਇਸੇ ਲਈ ਸਾਨੂੰ ਦਿੱਲੀ ਉੱਤੇ ਕਦਮ ਰੱਖਣ ਦੀ ਜ਼ਰੂਰਤ ਹੈ। ਸੋ ਬੰਦੂਕ ਤੋਂ ਬਿਨਾਂ ਕੋਈ ਹੱਲ ਨਹੀਂ, ਹੋ ਸਕਦਾ ਹੁੰਦਾ ਤਾਂ ਇਸ ਨੂੰ ਚੁੱਕਣ ਦੀ ਜ਼ਰੂਰਤ ਹੀ ਨਾ ਪੈਂਦੀ, ਕਹਿੰਦਾ ਹੈ ਜੀ। ਦੋਸਤੋ, ਇਹ ਸੀ ਜੀ ਨਾਵਲ ਦੀ ਬਾਤ ਤੇ ਆਖਰ ਦੇ ਵਿੱਚ ਅਲਵਿਦਾਈ ਦੀ ਗੱਲ ਕਰਦੇ ਹਾਂ। ਸਾਲ ਦੇ ਆਖਰੀ ਮਹੀਨੇ ਤੇ ਆਖਰੀ ਹਫ਼ਤੇ ਦੇ ਦਿਨ ਸਨ। ਧੁੱਪ ਚੰਗੀ ਚੰਗੀ ਲੱਗਣ ਲੱਗ ਪਈ ਸੀ। ਖੇਤੂਲ ਦੇ ਵਿੱਚੋਂ ਉੱਠ ਕੇ ਮੈਂ ਬਾਹਰ ਖੇਤਾਂ ਦੇ ਵਿੱਚ ਟਹਿਲਣ ਲੱਗ ਪਿਆ। ਜੰਗਲ ਦੇ ਵਿੱਚ ਵਿਚਰਦੇ ਨੂੰ ਮੈਨੂੰ 2 ਮਹੀਨੇ ਪੂਰੇ ਹੋਣ ਵਾਲੇ ਸਨ। ਸਤਨਾਮ ਜੀ ਲਿਖਦੇ ਆ, ਖੇਤੂਲ ਦੇ ਵਿੱਚ ਸਮੰਨਾ ਦੇ ਸਵਾਲ ਦਾ ਜਵਾਬ ਦਿੰਦਿਆਂ ਇਹ ਸਾਰਾ ਸਮਾਂ ਮੇਰੇ ਜ਼ਿਹਨ ਦੇ ਵਿੱਚ ਇੱਕ ਤੇਜ਼ ਰੀਲ ਵਾਂਗ ਘੁੰਮ ਗਿਆ। ਉਹ ਚੀਜ਼ਾਂ ਜਿਨ੍ਹਾਂ ਨੂੰ ਮੈਂ ਦੂਰ ਤੋਂ ਸੁਣਿਆ ਸੀ, ਹੈਰਾਨ ਹੁੰਦਾ ਸਾਂ ਕਿ ਹਕੀਕਤ ਦੇ ਵਿੱਚ ਇਹ ਕਿਵੇਂ ਚੱਲ ਰਹੀਆਂ ਹੋਣਗੀਆਂ। ਉਹਨਾਂ ਨੂੰ ਕਾਫੀ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਜੰਗਲ ਦੇ ਲੋਕਾਂ ਦੀ ਜ਼ਿੰਦਗੀ, ਗੁਰੀਲਿਆਂ ਦਾ ਜੀਵਨ, ਉਹਨਾਂ ਦੇ ਅਕੀਦਿਆਂ ਤੇ ਜਜ਼ਬਿਆਂ ਦੇ ਆਦਿ ਨੂੰ ਉਹਨਾਂ ਦੇ ਨੇੜੇ ਰਹਿ ਕੇ ਜਿਹੜਾ ਦੇਖ ਸਕਿਆ, ਉਹਨਾਂ ਦੀਆਂ ਭਾਵਨਾਵਾਂ ਨੂੰ ਮੈਂ ਜਿੰਨਾ ਵੀ ਵਾਚ ਸਕਿਆ ਵਾਚਿਆ ਦੇਖਿਆ, ਬਹੁਤ ਕੁਝ ਹੋਵੇਗਾ ਜਿਹੜਾ ਮੇਰੀ ਪਕੜ ਤੋਂ ਦੂਰ ਰਹਿ ਗਿਆ ਹੋਏਗਾ ਜਾਂ ਜਿਸ ਦੇ ਵਿੱਚ ਮੈਂ ਡੂੰਘਾ ਨਹੀਂ ਉਤਰ ਸਕਿਆ ਹੋਵਾਂਗਾ। ਫਿਰ ਵੀ ਇਹ ਬਹੁਮੁੱਲਾ ਤੇ ਦਿਲਚਸਪ ਜਿਹੜਾ ਤਜਰਬਾ ਸੀ ਜਿਸ ਨੂੰ ਮੈਂ ਹੋਰਨਾਂ ਦੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਾਰਾ ਕੁਝ ਭਾਵੇਂ ਮੇਰੀ ਡਾਇਰੀ ਦੇ ਸਫ਼ਿਆਂ ਦੇ ਵਿੱਚ ਟੁੱਟਵੇਂ ਖਿੰਡਵੇਂ ਰੂਪ ਦੇ ਵਿੱਚ ਅੰਕਿਤ ਹੈ, ਪਰ ਇਸ ਨੂੰ ਤਰਤੀਬ ਦੇਣ ਤੇ ਦੂਸਰਿਆਂ ਵਾਸਤੇ ਸਿੱਜਤ ਚਿੱਤਰ ਖਿੱਚਣ ਦੇ ਲਈ ਮੈਨੂੰ ਸਾਰਾ ਕੁਝ ਫਿਰ ਤੋਂ ਖੜਾ ਕਰਨਾ ਪਿਆ ਤੇ ਉਸ ਨੂੰ ਮੁੜ ਜੀਣਾ ਪਿਆ। ਘਟਨਾਵਾਂ ਤੇ ਪਾਤਰ ਸਾਰੇ ਅਸਲੀ ਨੇ, ਕਿਤੇ ਕਿਤੇ ਮੈਨੂੰ 2 ਪਾਤਰਾਂ ਦਾ ਇੱਕ ਪਾਤਰ ਬਣਾਉਣਾ ਪਿਆ ਤੇ ਜਾਂ ਇੱਕ ਨੂੰ 2 ਦੇ ਵਿੱਚ ਵੰਡਣਾ ਪੈ ਗਿਆ ਜਾਂ ਫਿਰ ਉਹਨਾਂ ਨੂੰ ਮੈਂ ਅੱਗੇ ਪਿੱਛੇ ਕਰ ਛੱਡਿਆ। ਇਹ ਸਿਰਫ ਲਿਖਤ ਨੂੰ ਦਿਲਚਸਪ ਤੇ ਰੋਚਕ ਬਣਾਉਣ ਦੇ ਲਈ ਕੀਤਾ ਗਿਆ। ਲੱਗਦੀ ਵਾਹ ਮੇਰੀ ਕੋਸ਼ਿਸ਼ ਰਹੀ ਹੈ ਕਿ ਚੀਜ਼ਾਂ ਨੂੰ ਉਸੇ ਤਰ੍ਹਾਂ ਬਿਆਨ ਕੀਤਾ ਜਾਵੇ ਜਿਵੇਂ ਦੀਆਂ ਉਹ ਹਨ, ਨਹੀਂ ਤਾਂ ਇਹ ਹਕੀਕਤ ਨੂੰ ਪ੍ਰਤੀਬਿੰਬਤ ਕਰਨ ਵਾਲਾ ਸਫ਼ਰਨਾਮਾ ਨਾ ਹੋ ਸਕੇ, ਹੋ ਕੇ ਕਿਤੇ ਕਾਲਪਨਿਕ ਵਿਵਰਣ ਜਿਹੜਾ ਹੋ ਗਿਆ ਹੁੰਦਾ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਦਿੱਤੇ ਗਏ ਨਾਮ ਅਸਲੀ ਨਹੀਂ ਨੇ, ਕਿਉਂਕਿ ਅਸਲੀ ਨਾਮ ਤਾਂ ਮੇਰੇ ਪਾਤਰ ਚਿਰੋਕਣੇ ਛੱਡ ਚੁੱਕੇ ਸਨ। ਉਂਝ ਵੀ ਉੱਥੇ ਕੋਈ ਵੀ ਨਾਮ ਚਿਰਸਥਾਈ ਨਹੀਂ ਹੈ, ਇਲਾਕਾ ਬਦਲਣ ਦੇ ਨਾਲ ਨਾਲ ਨਾਮ ਵੀ ਬਦਲ ਜਾਂਦੇ ਨੇ। ਮੈਂ ਸ਼ਖਸੀਅਤਾਂ ਦਾ ਚਿੱਤਰ ਖਿੱਚਿਆ, ਨਾਵਾਂ ਦਾ ਨਹੀਂ।
ਬਾਸੂ ਤੋਂ ਲੈ ਕੇ ਸੁਮੰਨਾ ਤੱਕ ਸਾਰੇ ਹੀ ਲੰਬੀ ਜੰਗ ਲੜਨ ਵਾਲੇ ਬੇਨਾਮ ਸੂਰਮੇ ਨੇ। ਉਹ ਆਪਣਾ ਨਾਮ ਨਹੀਂ ਸਗੋਂ ਮਿਸ਼ਨ ਉਭਾਰਨ ਦੇ ਵਿੱਚ ਯਕੀਨ ਰੱਖਦੇ ਹੈ। ਜਿਸ ਇਲਾਕੇ ਦਾ ਜ਼ਿਕਰ ਕੀਤਾ ਗਿਆ ਉਹ ਦੱਖਣੀ ਬਸਤਰ ਦਾ ਹਿੱਸਾ ਹੈ, ਜਿਸ ਦੇ ਵਿੱਚ ਬੈਰਮਗੜ੍ਹ, ਗੋਲਾਪੱਲੀ, ਦੁਰਨਾਪਾਲ, ਕੋਟਾ, ਮਾੜੂ, ਮਧੇੜ, ਬਾਸਾਗੁੜਾ ਆਦਿ ਇਲਾਕੇ ਆਉਂਦੇ ਨੇ। ਬਾਅਦ ਦੇ ਵਿੱਚ ਮੈਂ ਜ਼ਿਆਦਾ ਦਿਨ ਉਹਨਾਂ ਦੇ ਨਾਲ ਨਹੀਂ ਰਿਹਾ। ਉਹਨਾਂ ਦੇ ਨਾਲ ਬਿਤਾਏ ਆਖਰੀ ਦਿਨ ਤੋਂ ਇੱਕ ਦਿਨ ਪਹਿਲਾਂ ਜ਼ਿਆਦਾ ਸੀ ਇੱਕ ਪੜਾਅ ਨੂੰ ਜਿਹੜਾ ਅਲਵਿਦਾ ਕਹਿ ਕੇ ਦੂਸਰੇ ਵੱਲ ਨੂੰ ਤੁਰੇ ਤਾਂ ਮੈਂ ਦੇਖਿਆ ਕਿ ਇੱਕ ਕਬਾਇਲੀ ਕੁੜੀ ਜਿਹੜੀ ਇੱਕ ਪੜਾਅ ਪਹਿਲਾਂ ਤੋਂ ਸਾਡੇ ਕਾਫਲੇ ਨੂੰ ਪਿਛਲੇ ਪੜਾਅ ਤੱਕ ਛੱਡਣ ਵਾਸਤੇ ਸਾਡੇ ਨਾਲ ਤੁਰੀ ਸੀ, ਪੜਾਅ ਦੇ ਉੱਤੇ ਪਹੁੰਚਣ ਤੋਂ ਬਾਅਦ ਵਾਪਸ ਨਹੀਂ ਸੀ ਮੁੜੀ। ਆਮ ਦਸਤੂਰ ਵਾਪਸ ਮੁੜ ਜਾਂਦਾ ਹੈ। ਉਸਨੇ ਆਪਣੇ ਸਭ ਤੋਂ ਸੋਹਣੇ ਕੱਪੜੇ ਪਾਏ ਹੋਏ ਸਨ ਤੇ ਵਾਲਾਂ ਦੇ ਵਿੱਚ ਰੁਮਾਲ ਬੰਨਿਆ ਹੋਇਆ ਸੀ। ਉਹ ਸੱਜ ਧੱਜ ਕੇ ਘਰੋਂ ਆਈ ਸੀ। ਮੈਂ ਅੰਦਾਜ਼ਾ ਕੀਤਾ ਕਿ ਇਹ ਨਵੀਂ ਰੰਗ ਰੂਟ ਹੈ ਤੇ ਇਸੇ ਲਈ ਵਾਪਸ ਨਹੀਂ ਮੁੜੀ। ਉਸਨੂੰ ਦਸਤੇ ਦੇ ਨਾਲ ਤੋਰਨ ਵਾਸਤੇ ਉਸਦੇ ਪਿੰਡੋਂ ਕਈ ਸਾਰੇ ਲੋਕ ਆਏ ਸਨ ਤੇ ਤੁਰਨ ਲੱਗਿਆਂ ਉਹ ਉਹਨਾਂ ਨੂੰ ਗਲੇ ਲੱਗ ਕੇ ਮਿਲੀ ਸੀ। ਸੁਮੰਨਾ ਤੋਂ ਜਦ ਮੈਂ ਉਸਦੇ ਬਾਰੇ ਪੁੱਛਿਆ ਤਾਂ ਉਹ ਇਹ ਕਹਿੰਦਾ ਮੁਸਕਰਾ ਪਿਆ ਕਿ ਮੇਰਾ ਅੰਦਾਜ਼ਾ ਸਹੀ ਹੈ। ਉਸ ਨੰਗੇ ਪੈਰਾਂ ਵਾਲੀ ਸ਼ਾਂਤ ਤੇ ਗੰਭੀਰ ਕੁੜੀ ਦੇ ਨਾਲ ਮੈਂ ਪਹਿਲੀ ਤੇ ਆਖਰੀ ਗੱਲ ਕੀਤੀ। ਆਪਣੀ ਕਿੱਟ, ਪੈਨਸਲ ਅਤੇ ਇੱਕ ਕਾਪੀ ਉਸਦੇ ਹਵਾਲੇ ਕਰ ਮੈਂ ਹਰ ਕਿਸੇ ਨੂੰ ਸਲਾਮ ਕਹੀ, ਹੱਥ ਕੁੱਟੇ ਤੇ ਜੰਗਲ ਦੀਆਂ ਯਾਦਾਂ ਸਮੇਟਦੇ ਹੋਏ ਨੇੜੇ ਦੇ ਇੱਕ ਕਸਬੇ ਤੋਂ ਰੇਲ ਗੱਡੀ ਰਾਹੀਂ ਵਾਪਸੀ ਦੇ ਸਫ਼ਰ ਦੇ ਉੱਤੇ ਚੱਲ ਪਿਆ। ਸਤਨਾਮ, ਰਣਜੀਤ ਨਗਰ, ਸਿਉਣਾ ਰੋਡ, ਪਟਿਆਲਾ, ਦਸੰਬਰ 2002। ਜੀ ਦੋਸਤੋ, ਅੱਗੇ ਇਸ ਦੇ ਬਾਰੇ, ਨਾਵਲ ਦੇ ਬਾਰੇ ਲਿਖਦੇ ਨੇ ਗੁਰਦਿਆਲ ਸਿੰਘ ਜੀ, ਉਹਨਾਂ ਦਾ ਜ਼ਿਕਰ ਕਰਦੇ ਹਾਂ। ਜੰਗਲਨਾਮਾ ਵਿਸ਼ੇ ਵਸਤੂ ਦੇ ਉੱਤੇ ਲਿਖਣਾ ਲਿਖਣ ਕਲਾ ਦੇ ਪੱਖੋਂ ਵਿਲੱਖਣ ਤੇ ਅਦਭੁਤ ਪੁਸਤਕ ਹੈ, ਜਿਸ ਨੂੰ ਪੜ੍ਹਦਿਆਂ ਪਾਠਕ ਦੀ ਦਸ਼ਾ ਗੁੰਗੇ ਦੇ ਗੂੜ ਖਾਣ ਵਰਗੀ ਹੋ ਜਾਂਦੀ ਹੈ। ਇਹਦੇ ਸਾਹਿਤਕ ਗੁਣਾਂ ਦੇ ਵਿੱਚੋਂ ਕਿਹੜਾ ਗੁਣ ਵਧੇਰੇ ਪ੍ਰਭਾਵਸ਼ਾਲੀ ਹੈ ਇਹ ਨਿਰਣਾ ਵੀ ਮੁਸ਼ਕਲ ਹੋ ਜਾਂਦਾ ਹੈ। ਸ਼ਾਇਦ ਇਸੇ ਦੇ ਕਾਰਨ ਹੀ ਬਿਨਾਂ ਕਿਸੇ ਵਿਸਤ੍ਰਿਤ ਟਿੱਪਣੀ ਦੇ ਪੰਜਾਬੀ ਪਾਠਕਾਂ ਨੂੰ ਪੜ੍ਹਨ ਦੇ ਲਈ ਹੀ ਕਹਿ ਸਕਦਾ। ਇਹ ਵਿਸ਼ਵਾਸ ਹੈ ਕਿ ਹਰ ਪਾਠਕ ਆਪਣੀ ਰੁਚੀ ਤੇ ਵਿਚਾਰਾਂ ਅਨੁਸਾਰ ਜੋ ਪ੍ਰਭਾਵ ਵੀ ਕਬੂਲੇਗਾ ਉਹ ਇਸ ਰਚਨਾ ਦਾ ਪ੍ਰਮੁੱਖ ਗੁਣ ਹੋਵੇਗਾ ਤੇ ਇਸ ਦਾ ਮਹੱਤਵ ਵੀ ਹੋਏਗਾ। ਜੁਲਾਈ 2004 ਨੂੰ ਗੁਰਦਿਆਲ ਸਿੰਘ ਜੀ ਲਿਖਦੇ ਹੈ। ਇਹ ਕਿਤਾਬ ਪੜ੍ਹ ਕੇ ਫਿਰ ਡਾਕਟਰ ਟੀ ਆਰ ਵਿਨੋਦ ਲਿਖਦੇ ਹੈ। ਇਹ ਕਿਤਾਬ ਪੜ੍ਹ ਕੇ ਇਉਂ ਲੱਗਦਾ ਹੈ ਜਿਵੇਂ ਇਸਦਾ ਲੇਖਕ ਬਹੁਤ ਪੜ੍ਹਿਆ ਲਿਖਿਆ ਤੇ ਗੁੜਿਆ ਹੋਇਆ ਇਨਸਾਨ ਹੋਵੇ। ਕਿਤਾਬ ਦੇ ਪੰਨਾ 93 ਦੇ ਉੱਤੇ ਲੇਖਕ ਨੇ ਆਪਣੀ ਉਮਰ 52 ਤੋਂ 53 ਵਰਿਆਂ ਦੇ ਇੱਕ ਵਿਅਕਤੀ ਨਾਰੰਗ ਜਿੰਨੀ ਦੱਸੀ ਹੈ। ਇਸਦਾ ਅਰਥ ਇਹ ਬਣਦਾ ਹੈ ਕਿ ਸਤਨਾਮ ਕੋਈ ਤਜਰਬੇਕਾਰ ਸ਼ਖਸ ਹੈ ਜਿਸ ਨੂੰ ਮਿਲਣ ਜਾਂ ਜਿਸਦੀ ਕੋਈ ਲਿਖਤ ਪੜ੍ਹਨ ਦਾ ਮੈਨੂੰ ਇਸ ਕਿਤਾਬ ਤੋਂ ਪਹਿਲਾਂ ਕੋਈ ਮੌਕਾ ਨਸੀਬ ਨਹੀਂ ਹੋਇਆ। ਕਿਤਾਬ ਦੀ ਰਚਨਾ ਵਸਤੂ, ਰਚਨਾ ਵਿਧੀ ਅਤੇ ਰਚਨਾ ਦ੍ਰਿਸ਼ਟੀ ਤੇ ਸਰਸਰੀ ਝਾਤ ਪਾਇਆ ਵੀ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਸ਼ਾਹਕਾਰ ਰਚਨਾ ਜ਼ਿੰਦਗੀ ਦੇ ਡੂੰਘੇ ਤਜਰਬੇ, ਉਸਦੀ ਪੇਸ਼ਕਾਰੀ ਦੀ ਪਰਪੱਕ ਤਰਕੀਬ ਅਤੇ ਦ੍ਰਿਸ਼ਟੀ ਦੇ ਨਰੋਏਪਨ ਦੇ ਸੁਚੱਜੇ ਸੁਮੇਲ ਦੇ ਨਾਲ ਹੀ ਹੋਣ ਦੇ ਵਿੱਚ ਆ ਸਕਦੀ ਹੈ। ਡਾਕਟਰ ਟੀ ਆਰ ਵਿਨੋਦ ਮੇਘਰਾਜ ਜੀ ਲਿਖਦੇ ਨੇ ਕਿ ਜੰਗਲਨਾਮਾ ਉਸਰ ਰਹੇ ਖਰੇ ਲੋਕ ਰਾਜ ਦੀਆਂ ਨੀਹਾਂ ਦੇ ਵਿੱਚ ਚਿਣੇ ਜਾਣ ਵਾਲੇ ਪੱਥਰਾਂ ਦੀ ਵੀਰ ਗਾਥਾ ਹੈ। ਇਹ ਗਾਥਾ ਬਸਤਰ ਦੇ ਜੰਗਲਾਂ ਦੇ ਵਿੱਚ 2 ਮਹੀਨਿਆਂ ਦੀ ਫੇਰੀ ਦੇ ਦੌਰਾਨ ਸਤਨਾਮ ਦੀ ਰੂਹ ਅੰਦਰ ਨਿੱਕੀ ਨਿੱਕੀ ਕਿਣ ਕਿਣ ਵਾਂਗ ਰਚਦੀ ਗਈ ਤੇ ਫਿਰ ਅਚਾਨਕ ਉਸਦੇ ਧੁਰ ਅੰਦਰੋਂ ਸ਼ੁੱਧ ਚਸ਼ਮੇ ਵਾਂਗ ਫੁੱਟ ਕੇ ਵਗ ਤੁਰੀ ਹੈ। ਆਖਰ ਦੇ ਵਿੱਚ ਇਸ ਦੇ ਵਿੱਚ ਜੋ ਕਿਤਾਬ ਦੇ ਪਿਛਲੇ ਪਾਸੇ ਲਿਖਿਆ ਗਿਆ, ਅਰਬਾਂ ਦੀ ਦੌਲਤ ਤੇ ਅੱਤ ਦੀ ਗਰੀਬੀ ਦੇ ਵਿੱਚ ਜਿਉਂਦਾ ਆਦਿਵਾਸੀ, ਆਦਿਵਾਸੀ ਤੇ ਸਰਮਾਏਦਾਰ ਦੀ ਭਿਆਨਕ ਤਾਕਤ, ਦੋਵੇਂ ਇੱਕ ਦੂਸਰੇ ਦੇ ਦੁਸ਼ਮਣ, ਜਾਂ ਪਹਿਲਾਂ ਦੂਸਰੇ ਨੂੰ ਤਬਾਹ ਕਰੇਗਾ ਜਾਂ ਦੂਸਰਾ ਪਹਿਲੇ ਨੂੰ ਮਲੀਆ ਮੇਟ ਕਰੇਗਾ, ਤੀਸਰੀ ਕੋਈ ਸੂਰਤ ਹੀ ਨਹੀਂ ਹੈ। ਇਹ ਟੱਕਰ ਕਿਸੇ ਨਾ ਕਿਸੇ ਦਿਨ ਸਾਹਮਣੇ ਆਉਣੀ ਹੈ। ਸਨ 2002 ਦੇ ਵਿੱਚ ਕਹੇ ਗਏ ਇਹ ਸ਼ਬਦ ਅੱਜ ਸੱਚ ਹੋ ਰਹੇ ਨੇ, ਅੱਜ 26 ਹੋ ਗਿਆ। ਹਕੂਮਤ ਨੇ ਆਪਣਾ ਲਾਮ ਲਸ਼ਕਰ ਉਨ੍ਹਾਂ ਇਲਾਕਿਆਂ ਨੂੰ ਉਜਾੜਨ ਵਾਸਤੇ ਭੇਜ ਦਿੱਤਾ ਹੈ। ਦੋਵਾਂ ਪਾਸਿਆਂ ਤੋਂ ਮੋਰਚੇ ਮੱਲੇ ਜਾ ਚੁੱਕੇ ਨੇ। ਬਹੁ ਕੌਮੀ ਕੰਪਨੀਆਂ ਹਕੂਮਤੀ ਲਾਮ ਲਸ਼ਕਰ ਨੂੰ ਵਰਤ ਕੇ ਉਸ ਇਲਾਕੇ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਤਾਂ ਕਿ ਅਰਬਾਂ ਖਰਬਾਂ ਦੀ ਕੁਦਰਤੀ ਦੌਲਤ ਉੱਤੇ ਜੱਫਾ ਮਾਰ ਸਕਣ। ਬਸਤਰ ਦੇ ਉੱਤੇ ਉਸਦੇ ਨਾਲ ਲੱਗਦੇ ਛੱਤੀਸਗੜ੍ਹ ਤੇ ਦੂਸਰੇ ਇਲਾਕਿਆਂ ਤੇ ਝਾਰਖੰਡ, ਉੜੀਸਾ ਅਤੇ ਮੱਧ ਪ੍ਰਦੇਸ਼ ਦੀ ਕੁਦਰਤੀ
ਵਸੀਲਿਆਂ ਦੇ ਨਾਲ ਭਰਪੂਰ ਧਰਤੀ ਤੋਂ ਲੱਖਾਂ ਕਬਾਇਲੀਆਂ ਨੂੰ ਉਜਾੜ ਸੁੱਟਣ ਦੀ ਕੋਸ਼ਿਸ਼ ਸ਼ੁਰੂ ਹੋ ਚੁੱਕੀ ਹੈ। ਹਿੰਦੁਸਤਾਨ ਦੇ ਇਤਿਹਾਸ ਦੀ ਸ਼ਾਇਦ ਸਭ ਤੋਂ ਮਹੱਤਵਪੂਰਨ ਗੁਰੀਲਾ ਲੜਾਈ ਦਾ ਪਿੜ ਬੱਝ ਰਿਹਾ, ਜਿਨ੍ਹਾਂ ਲੋਕਾਂ ਦੀ ਦਾਸਤਾਂ ਜੰਗਲਨਾਮਾ ਦੇ ਵਿੱਚ ਕਹੀ ਗਈ ਹੈ, ਉਹ ਗੁੰਮਨਾਮੀ ਦੇ ਵਿੱਚੋਂ ਨਿਕਲ ਕੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਫੈਲ ਜਾਣ ਲਈ ਤਿਆਰ ਖੜੇ ਨੇ। ਉਹ ਵਿਕਾਸ ਦੇ ਨਾਮ ਦੇ ਉੱਤੇ ਉਜਾੜੇ ਜਾਣ ਤੇ ਬਰਬਾਦ ਹੋਣ ਤੋਂ ਇਨਕਾਰੀ ਨੇ। ਬਹੁ ਕੌਮੀ ਕੰਪਨੀਆਂ ਦੇ ਭਾਰਤ ਦੇ ਉੱਤੇ ਗਲਬੇ ਦੇ ਵਿਰੁੱਧ ਤਰ੍ਹਾਂ ਤਰ੍ਹਾਂ ਦੇ ਨਾਲ ਜਦੋ ਜਹਿਦ ਕਰ ਰਹੇ ਲੋਕਾਂ ਦੀ ਉਹ ਸਭ ਤੋਂ ਮੋਹਰਲੀ ਕਤਾਰ ਦੇ ਵਿੱਚ ਮੋਰਚੇ ਉੱਤੇ ਨੇ। ਭਾਰਤੀ ਲੋਕਾਂ ਦੀ ਸਾਮਰਾਜੀ ਸਰਮਾਏ ਅਤੇ ਲੁੱਟ ਖਸੁੱਟ ਵਿਰੁੱਧ ਲੜਾਈ ਦਾ ਸਭ ਤੋਂ ਮੋਹਰ ਹੈ ਜਿਹੜਾ ਦਸਤਾ ਹੈ ਤੇ ਛਾਲਾ ਜਿੱਤ ਉਹਨਾਂ ਦੇ ਕਦਮ ਚੁੰਮੇ ਤੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਬਾਬ ਲਿਖਿਆ ਜਾਵੇ। ਸਤਨਾਮ। 1 ਤਰੀਕ ਜਨਵਰੀ ਮਹੀਨਾ 2010। ਜੀ ਦੋਸਤੋ, ਇਹ ਹੈ ਜੀ ਮਕਬੂਲ ਕਿਤਾਬ ਸਤਨਾਮ ਜੀ ਦੀ ਕਲਮ ਦੇ ਵਿੱਚੋਂ ਲੜੀ ਵਾਰਤਾ ਦੇ ਵਿੱਚ ਆਖਰੀ ਭਾਗ ਜੰਗਲਨਾਮਾ ਦਾ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇਡੀਓ ਦਾ ਮੰਚ। ਇਸ ਹਫ਼ਤੇ ਸਤਨਾਮ ਜੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਹਨਾਂ ਦਾ ਜਿਹੜਾ ਜ਼ਿੰਦਗੀ ਦਾ ਅਜੇ ਜੋ ਘਟਨਾਵਾਂ ਵਾਪਰੀਆਂ ਜਾਂ ਉਹਨਾਂ ਦੀ ਆਖਰੀ ਸਮਾਂ ਸੀ ਉਹ ਵੀ ਰਾਜ ਬਣਿਆ ਹੋਇਆ, ਕਿਵੇਂ ਵਾਪਰਿਆ ਜੋ ਦੱਸਿਆ ਜਾਂਦਾ ਉਹ ਤਾਂ ਖੁਦਕੁਸ਼ੀ ਦੱਸਦੇ ਨੇ, ਪਰ ਅਸਲ ਦੇ ਵਿੱਚ ਕੁਝ ਅਜੇ ਤੱਕ ਉਹਦੇ ਵਿੱਚ ਦੋ ਚਿੱਤੀ ਹੈ, ਸਪਸ਼ਟ ਨਹੀਂ ਹੈ ਵੀ ਅਸਲ ਦੇ ਵਿੱਚ ਉਹਨਾਂ ਨੇ ਆਪਣੀ ਜੀਵਨ ਲੀਲਾ ਕਿਉਂ ਖਤਮ ਕੀਤੀ ਤੇ ਉਹ ਸਾਰੀਆਂ ਚੀਜ਼ਾਂ ਨੇ। ਇਹ ਬਾ ਕਮਾਲ ਬਹੁਤ ਮਕਬੂਲ ਕਿਤਾਬ ਰਹੀ ਹੈ, ਬਹੁਤ ਬਹੁਤ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਇਸ ਕਿਤਾਬ ਦਾ ਜਿਹੜਾ ਅਨੁਵਾਦ ਹੋ ਚੁੱਕਿਆ ਤੇ ਪੰਜਾਬ ਦੀ ਧਰਤੀ ਨੂੰ ਸਤਨਾਮ ਜੀ ਬਿਲੋਂਗ ਕਰ ਰਹੇ ਸਨ ਤੇ ਉਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਜ਼ਿਕਰ ਵੀ ਕੀਤਾ ਤੇ ਲਓ ਫਿਰ ਇਸ ਦੇ ਨਾਲ ਹੀ ਆਪਾਂ ਇਸ ਨਾਵਲ ਦੀ ਸਮਾਪਤੀ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਵਾਂ ਨਾਵਲ, ਕੁਝ ਨਵੀਆਂ ਗੱਲਾਂ, ਫਿਰ ਤੋਂ ਕੁਝ ਨਵੀਂ ਕਿਤਾਬ ਦੀ ਸ਼ੁਰੂਆਤ ਹੋਏਗੀ ਕਿਤਾਬਾਂ ਦੇ ਅੰਕ ਸੰਗ ਦੇ ਇਸ ਸੈਗਮੈਂਟ ਦੇ ਵਿੱਚ ਹਰ ਫਰਾਈਡੇ ਵਾਲੇ ਦਿਨ ਨੂੰ ਜ਼ਿੰਦਗੀ ਨਾਮਾ ਹਾਲੇ ਦੁਨੀਆ ਪ੍ਰੋਗਰਾਮ ਦੇ ਦੌਰਾਨ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਦੁਆਬਾ ਰੇਡੀਓ ਦਾ ਮੰਚ ਫਿਲਮ ਸਟੂਡੀਓ ਤੇ ਗੱਲਾਂ ਬਾਤਾਂ ਇਸੇ ਤਰ੍ਹਾਂ ਹੋਰ ਕਿਤਾਬਾਂ ਦੀਆਂ ਵੀ ਕਰਦੇ ਜਾਵਾਂਗੇ ਤੇ 35-40 ਕਿਤਾਬਾਂ ਤੁਹਾਡੀ ਝੋਲੀ ਆਡੀਓ ਦੇ ਰੂਪ ਦੇ ਵਿੱਚ ਪਾ ਚੁੱਕੇ ਹਾਂ। ਤੇ ਲਓ ਦੋਸਤੋ, ਉਹਨਾਂ ਕਿਤਾਬਾਂ ਨੂੰ ਸੁਣਨ ਦੇ ਲਈ ਤੁਸੀਂ ਯੂਟਿਊਬ, ਟੈਲੀਗ੍ਰਾਮ ਦੇ ਉੱਤੇ ਦੁਆਬਾ ਰੇਡੀਓ ਤੇ ਜਾ ਕੇ ਜਿਹੜਾ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਚੰਗਾ ਲੱਗਿਆ ਤਾਂ ਜ਼ਰੂਰ ਦੱਸਣਾ ਅਸਲੀਅਤ ਦੇ ਉੱਤੇ ਆਧਾਰਿਤ ਨਾਵਲ ਜੰਗਲਨਾਮਾ ਸਤਨਾਮ ਜੀ ਦੀ ਕਲਮ ਚੋਂ। ਜੀ ਦੋਸਤੋ, ਲਓ ਫਿਰ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਤੇ 2.5 ਘੰਟੇ ਦਾ ਪ੍ਰੋਗਰਾਮ ਅੱਜ ਹੋ ਚੁੱਕਿਆ। ਕੋਸ਼ਿਸ਼ ਹੁੰਦੀ ਹੈ 2 ਘੰਟੇ ਦੇ ਵਿੱਚ ਆਪਾਂ ਸਾਰਾ ਕੁਝ ਸਮੇਟ ਲਈਏ, ਪਰ ਬੜੇ ਦਿਨਾਂ ਤੋਂ ਲੰਮੇ ਸਮੇਂ ਤੋਂ ਮੇਰੀ ਕੋਸ਼ਿਸ਼ ਸੀ ਕਿ ਆਪਾਂ ਇਸ ਨੂੰ ਅੱਗੇ ਤੋਂ ਅੱਗੇ ਪਾਉਂਦੇ ਜਾ ਰਹੇ ਸੀ ਤੇ ਮੇਰੀ ਕੋਸ਼ਿਸ਼ ਸੀ ਕਿ ਅੱਜ ਇਸ ਨਾਵਲ ਦੀ ਆਪਾਂ ਸਮਾਪਤੀ ਕਰੀਏ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਨਵਾਂ ਨਾਵਲ, ਨਵੀਂ ਕਿਤਾਬ ਦੀ ਤੁਹਾਡੇ ਨਾਲ ਸਾਂਝ ਜਿਹੜੀ ਹੈ ਪਵਾਵਾਂਗੇ। ਤੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, +358 449 7619 ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਪਿਆਰ ਦੇਣ ਦੇ ਲਈ ਦਿਲੋਂ ਤੇ ਬਹੁਤ ਸਾਰੇ ਕਮੈਂਟ ਤੁਸੀਂ ਸਾਂਝੇ ਕੀਤੇ ਆ, ਬਾਅਦ ਦੇ ਵਿੱਚ ਮੈਂ ਜ਼ਰੂਰ ਝਾਤ ਮਾਰ ਲਾਂਗਾ ਦੋਸਤੋ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਤੇ ਕਾਪੀ ਪੇਸਟ ਕਰਕੇ ਵੀ ਮੈਂ ਇਹਨੂੰ ਤੁਹਾਡੇ ਤੱਕ ਪਹੁੰਚਾ ਦਾਂਗਾ ਜੀ ਸਾਰੇ ਦੋਸਤਾਂ ਨੂੰ ਤੇ ਤੁਸੀਂ ਪ੍ਰੋਗਰਾਮ ਦੇ ਥੱਲੇ ਵੀ ਦੇਖ ਸਕਦੇ ਹੋ ਇਹਨਾਂ ਸਾਰੇ ਹੀ ਕਮੈਂਟਾਂ ਨੂੰ ਤੇ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋ ਗਈ ਤੁਹਾਡੀ ਮੇਰੀ ਸਭ ਦੀ ਤੇ ਕੱਲ੍ਹ ਤੋਂ ਲੈ ਕੇ ਕੱਲ੍ਹ ਨੂੰ ਸੈਟਰਡੇ ਸੰਡੇ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹੋਣਗੇ ਹਾਜ਼ਰ ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਤੇ ਰਲ ਮਿਲ ਕੇ ਸੁਣਾਂਗੇ ਤੇ ਹਿੱਸਾ ਵੀ ਪਾਵਾਂਗੇ ਇੱਕ ਦੂਸਰਾ ਸਾਰੇ ਜੀ ਜਿਵੇਂ ਪਹਿਲਾਂ ਵੀ ਆਪਾਂ ਜੁੜਦੇ ਹਾਂ ਇੱਕ ਦੂਸਰੇ ਦੇ ਨਾਲ ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ ਕਮੈਂਟ ਕਰਨ ਦੇ ਲਈ, ਚੁੱਪ ਚਪੀਤੇ ਸੁਣਨ ਦੇ ਲਈ, ਦੋਸਤਾਂ ਮਿੱਤਰਾਂ ਤੱਕ ਸਾਂਝ ਪਾਉਣ ਦੇ ਲਈ ਤੇ ਜਿਸ ਤੋਂ ਜਿਹਨਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ, ਫੇਸਬੁੱਕ ਨੂੰ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ ਤੇ ਇਸੇ ਤਰ੍ਹਾਂ ਮੈਨੂੰ ਦਿਓ ਆਗਿਆ। ਹੈਵ ਏ ਨਾਈਸ ਵੀਕਐਂਡ ਤੇ ਮਜ਼ਦੂਰ ਦਿਵਸ ਦੀਆਂ ਵੀ ਸਭ ਨੂੰ ਮੁਬਾਰਕਬਾਦ ਹੈ ਜੀ ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇਡੀਓ ਦਾ ਮੰਚ। ਹੈਵ ਏ ਨਾਈਸ ਵੀਕਐਂਡ ਜੀ, ਸਤਿ ਸ਼੍ਰੀ ਅਕਾਲ ਜੀ।

0: ద్వాప రేడియో.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਤੋਂ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤੇ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ
1: ਬਿਲਕੁਲ
2: ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
2: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕਸ ਪ੍ਰੈਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ।
2: ਹਾਂਜੀ,
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ ਸਕਦਾ ਮੇਰੇ ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮਸ ਦੇ ਵਿੱਚ। ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲੇ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨੀ, ਲਿਖਣ ਦਾ ਹੁਨਰ ਹੋਣਾ ਚਾਹੀਦਾ, ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਜਿੱਦਾਂ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ।
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ। ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ, ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ, ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ, ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਹੈ, ਜਾਂ ਫਿਰ ਕੁਛ ਵੀ ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
2: ਬਿਲਕੁਲ
1: ਉਹਨਾਂ ਦੇ ਵੀਡੀਓ
2: ਬਿਲਕੁਲ
1: ਬਣਾ ਕੇ, ਜਾਂ ਅਸੀਂ ਹੋਰ
2: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
2: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
2: ਬਿਲਕੁਲ
1: ਅਤੇ
2: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
2: ਹਾਂ ਬਿਲਕੁਲ,
1: ਹਾਂਜੀ ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
2: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
2: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ ਉਹਨਾਂ
1: ਉਹਨਾਂ ਦੇ
2: ਨੂੰ,
1: ਵਿਊ ਜ਼ਿਆਦਾ ਹੁੰਦੇ ਆ।
2: ਹਾਂਜੀ ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
2: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ
2: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
2: ਸਭ
1: ਵੇਸਟ ਕਰਦੇ ਨੇ।
2: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇਓਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
2: ਜੋ ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਆ ਜਾਂ ਜੋ ਵੀ ਹੈਗੇ ਆ ਆਪਣੇ ਸੈਲੀਬ੍ਰਿਟੀਜ਼ ਆ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਛ ਕਰ ਲਓ।
1: ਬਿਲਕੁਲ,
2: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਛ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ ਕੁਛ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
2: ਡੋਂਟ ਟੇਕ ਇਟ ਪਰਸਨਲੀ, ਉਸ ਨੂੰ ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ,
2: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਹੈ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਹੈ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
1: ਬਿਲਕੁਲ,
2: ਆਪਣੇ ਕਰੀਅਰ ਦਾ ਇੱਕ ਗੋਲ ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਛ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
2: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ, ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ದ್ವಾಪರ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 22 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਸਾਡਾ 31ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਪਿਆਰੇ ਸਰੋਤਿਓ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੀਵਾਲੀ ਦਾ ਤਿਉਹਾਰ ਮਨਾਇਆ। ਦੀਵਾਲੀ ਦੇ ਤਿਉਹਾਰ ਦੇ ਨਾਲ ਦੀ ਨਾਲ ਤੁਸੀਂ ਜਿਹੜਾ ਆ ਬੰਦੀ ਛੋੜ ਦਿਵਸ ਵੀ ਮਨਾਇਆ। ਇਸ ਤੋਂ ਬਾਅਦ ਤੁਸੀਂ ਵਿਸ਼ਵਕਰਮਾ ਡੇ ਮਨਾਇਆ। ਵਿਸ਼ਵਕਰਮਾ ਡੇ ਦੇ ਨਾਲ ਦੀ ਨਾਲ ਜਿਹੜਾ ਤੁਸੀਂ ਭਾਈ ਦੂਜ ਦਾ ਤਿਉਹਾਰ ਵੀ ਮਨਾਇਆ। ਇਸ ਸਮੇਂ ਦੌਰਾਨ ਹੀ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਮੀਂਹ ਪਿਆ। ਮੀਂਹ ਦੇ ਨਾਲ ਜਿਹੜਾ ਪੂਰੇ ਪੰਜਾਬ ਦਾ ਜਿਹੜਾ ਮੌਸਮ ਦਾ ਮਿਜਾਜ ਬਦਲ ਗਿਆ ਏ। ਗਰਮੀ ਦਾ ਮੌਸਮ ਜਿਹੜਾ ਸਮਾਪਤ ਹੋ ਗਏ ਤੇ ਹੁਣ ਜਿਹੜਾ ਸਰਦੀ ਦਾ ਜਿਹੜਾ ਸ਼ੁਰੂ ਮੌਸਮ ਹੋ ਚੁੱਕਾ ਹੈ। ਇਸ ਸਰਦੀ ਦੇ ਮੌਸਮ ਦਾ ਜਿਹੜਾ ਆ ਸਾਡਾ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਮਨਾਉਣਾ ਹੈ ਤੇ ਇਸ ਮੌਕੇ ਦੇ ਉੱਤੇ ਅਸੀਂ ਅੱਜ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਖਾਮ ਦੇ ਸ਼ਾਇਰ ਗੁਰਪ੍ਰਸ਼ਾਦ ਸਿੰਘ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਗੁਰਪ੍ਰਸ਼ਾਦ ਸਿੰਘ ਜੀ ਜਿਹੜੇ ਨੇ ਇਹਨਾਂ ਨੂੰ ਮੰਗਾ ਮਹਿਮਾਨ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜੇ ਕਿ ਅੱਜ ਕੱਲ ਨਵਾਂ ਸ਼ਹਿਰ ਵਿਖੇ ਜਿਹੜੇ ਸਿਹਤ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਨੇ। ਨਾਲ ਦੀ ਨਾਲ ਉਹ ਉਹਨਾਂ ਦਾ ਸਾਹਿਤਕ ਸਫ਼ਰ ਵੀ ਹੈ, ਉਹ ਕਵਿਤਾਵਾਂ ਵੀ ਲਿਖਦੇ ਨੇ। ਅੱਜ ਦੀ ਇਸ ਕਾਮਯਾਬਤ ਦੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਵਾਲੇ ਇੱਕ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰਸ਼ਾਦ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਬਹੁਤ ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ।
2: ਮੈਂ ਗੁਰਪ੍ਰਸ਼ਾਦ ਸਿੰਘ ਉਰਫ ਮੰਗਾ ਮਹਿਮਾਨ, ਪਿੰਡ ਮਾਛੀਵਾੜਾ ਖਾਮ, ਸਤਿਗੁਰੂ ਨਾਨਕ ਜੀ ਨੂੰ ਸਮਰਪਿਤ ਇੱਕ ਨਜ਼ਮ ਆਪ ਜੀ ਅੱਗੇ ਪੇਸ਼ ਕਰ ਰਿਹਾ। ਉਮੀਦ ਕਰਦਾ ਕਿ ਆਪ ਜੀ ਨੂੰ ਇੱਕ ਹਫ਼ਤਾ ਜ਼ਰੂਰ ਪਸੰਦ ਆਵੇਗੀ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਦਿਵਸ ਮਨਾਉਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਰਿਹੋ ਅਡੋਲ ਤੇ ਮੰਨਿਓ ਭਾਣਾ, ਬਾਬਿਆਂ ਨੇ ਸੀ ਪਾਠ ਪੜਾਏ। ਉਹ ਮਨ ਤਾਂ ਬੰਦੇ ਨੂੰ ਭਰਮਾ ਕੇ ਉਲਟੇ ਸਿੱਧੇ ਨਾਚ ਨਚਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਹੱਕ ਹਲਾਲ ਕਿਹਾ ਸੀ ਖਾਣਾ, ਲੋੜਵੰਦਾਂ ਨੂੰ ਵੀ ਵੰਡ ਆਉਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਹੱਕ ਪਰਾਇਆ ਲੁੱਟ ਕੇ ਇੱਥੇ ਸੂਰ ਕੋਈ ਤੇ ਗਾਂ ਕੋਈ ਖਾਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸਿਰ ਝੁਕਦਾ ਪਰ ਮਨ ਨਹੀਂ ਝੁਕਦਾ, ਸਿਰ ਝੁਕਦਾ ਪਰ ਮਨ ਨਹੀਂ ਝੁਕਦਾ। ਮਤ ਨੀਵੀਂ ਮਨ ਉੱਚੇ ਹੋ ਗਏ, ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਪ੍ਰੇਮ ਤੇ ਸੇਵਾ ਵਾਰ ਨਹੀਂ ਕਰਨੀ, ਲਿਖਿਆ ਕਈਆਂ ਨੇ ਬੇਦਾਵਾ। ਵਿੱਚ ਦੁਨੀਆਂ ਦੇ ਸੇਵ ਕਮਾਉਣਾ ਬਾਬਾ ਥੱਕਿਆ ਹੋ ਕੇ ਲਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਬਾਣੀ ਸਾਂਝ ਸਵੇਰੇ ਸੁਣਦੀ, ਧਰਮ ਸਥਾਨ ਬਥੇਰੇ ਹੋ ਗਏ। ਕੰਠ ਹੈ ਸਭ ਕੁਝ ਫਿਰ ਵੀ ਬਾਬਾ ਮਨ ਵਿੱਚ ਘੁੱਪ ਹਨੇਰੇ ਹੋ ਗਏ। ਸਤ ਸੰਤੋਖ ਵਿਚਾਰ ਦੇ ਬੂਟੇ ਨੂੰ ਕੋਈ ਬਿਰਲਾ ਪਾਣੀ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਦੇਖ ਕੇ ਜਾਤਾਂ ਜੋੜੇ ਰਿਸ਼ਤੇ ਹੋ ਗਿਆ ਤੇਰਾ ਸਿੱਖ ਸਿਆਣਾ, ਤੇਰੇ ਘਰ ਵਿੱਚ ਕਰੇ ਡਰਾਮੇ ਭੇਦ ਭਾਵਨਾ ਮੈਂ ਕੋਈ ਚਾਹੁੰਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਤੇਰੇ ਘਰ ਦੀ ਰਾਜਨੀਤੀਆਂ ਦੀ ਸੂਲੀ ਨੇ ਟੰਗ ਲਏ ਬਾਬਾ, ਤੇਰੇ ਘਰ ਵੀ ਰਾਜਨੀਤੀਆਂ ਦੀ ਸੂਲੀ ਤੇ ਟੰਗ ਲਏ ਬਾਬਾ, ਤੇਰੇ ਤੋਂ ਵੱਧ ਸੱਤਾਧਾਰੀਆਂ ਦਾ ਨੇ ਲੋਕੀ ਮੰਨਦੇ ਦਾਬਾ, ਤੇਰੇ ਘਰ ਵਿੱਚ ਆਪਣੀ ਸੋਭਾ ਹਰ ਕੋਈ ਵੱਡਾ ਆਉਣ ਕਰਾਂਦਾ, ਕੌਣ ਹੈ ਮੰਨ

0: ਧਰਤੇ ਲੰਗਰ ਲਾਇਆ, ਦੇਣ ਚੜਾਵੇ ਦਾਤੇ ਨੂੰ ਕਈ, ਕਈਆਂ ਆਪਣਾ ਨਾ ਖੁਦਵਾਇਆ, ਸਿਰਫ ਅਡੰਬਰ ਕਰਦਾ ਮੰਗਾ, ਨਾ ਕੋਈ ਤੇਰੀ ਗੱਲ ਅਪਣਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ, ਦਿਵਸ ਮਨਾਣੇ ਨਾ ਚਮਕਾਉਣੇ, ਸਾਨੂੰ ਸਿਰਫ ਅਡੰਬਰ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਧੰਨਵਾਦ।
1: ਗੁਰਪ੍ਰਸ਼ਾਦ ਸਿੰਘ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਕਿਰਨਜੀਤ ਕੌਰ ਜੀ ਨੂੰ। ਉਹ ਆਉਣ ਤੇ ਆਪਣੀ ਇੱਕ ਕਵਿਤਾ ਜਿਹੜੀ ਆ ਸਰੋਤਿਆਂ ਨਾਲ ਸਾਂਝੀ ਕਰਨ। ਕਿਰਨਜੀਤ ਜੀ ਦੀ ਜੋ ਕਵਿਤਾ ਹੈ ਉਹ ਪਿੰਡ ਦੀ ਔਰਤ ਦੀ ਸਵੇਰ ਕਿਵੇਂ ਸ਼ੁਰੂ ਹੁੰਦੀ ਹੈ ਉਸ ਨਾਲ ਸੰਬੰਧਿਤ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਪਿੰਡ ਦੀ ਔਰਤ ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਆਪਣੇ ਮੁਖ ਚੋਂ ਬਾਣੀ ਗਾਉਂਦੀ ਹੈ ਉਹ, ਫਿਰ ਕਿਤੇ ਚਾਹ ਬਣਾਉਂਦੀ ਹੈ ਉਹ, ਚੜ੍ਹੇ ਸੂਰਜ ਤੋਂ ਰੋਟੀ ਕਿਧਰੇ ਲਾਉਂਦੀ ਹੈ ਉਹ, ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ, ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ ਗੱਲਾਂ ਫਿਰ ਸੁਣਾਉਂਦੀ ਹੈ ਉਹ, ਪੈਸੇ ਦੇ ਲੈਣ ਦੇਣ ਤੋਂ, ਪੈਸੇ ਦੇ ਲੈਣ ਦੇਣ ਤੋਂ ਟਾਲਾ ਹੀ ਚਾਹੁੰਦੀ ਹੈ ਉਹ, ਸ਼ਾਮ ਪੈਣ ਤੇ ਉਹੀ ਕੰਮ, ਸ਼ਾਮ ਪੈਣ ਤੇ ਉਹੀ ਕੰਮ ਮੁੜ ਦੁਹਰਾਉਂਦੀ ਹੈ ਉਹ, ਕਿਸੇ ਨਾ ਗੱਲ ਦਾ ਉਹਲਾ ਰੱਖਦੀ, ਕਿਸੇ ਨਾ ਗੱਲ ਦਾ ਉਹਲਾ ਰੱਖਦੀ, ਲੜਦੀ ਤਾਂ ਸਭ ਸੁਣਾਉਂਦੀ ਹੈ ਉਹ, ਲੜਦੀ ਤਾਂ ਸਭ ਸੁਣਾਉਂਦੀ ਹੈ ਉਹ, ਜਦ ਵੀ ਉਹ ਗੁਰੂਦੁਆਰੇ ਮੱਥਾ ਟੇਕੇ, ਜਦ ਵੀ ਉਹ ਗੁਰੂਦੁਆਰੇ ਮੱਥਾ ਟੇਕੇ, ਸਭ ਦਾ ਭਲਾ ਚਾਹੁੰਦੀ ਹੈ ਉਹ, ਕਿਰਨ ਇਹਨਾਂ ਸ਼ਹਿਰੀ ਬੁੜੀਆਂ ਨਾਲੋਂ, ਇਹਨਾਂ ਸ਼ਹਿਰੀ ਬੁੜੀਆਂ ਨਾਲੋਂ ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ, ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ।
1: ਰਣਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਇਸ ਵਾਰ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਨੇ ਜਿਹੜਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਹੈ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਪਿਆਰੇ ਦੋਸਤੋ, ਮੈਂ ਧੰਨਵਾਦੀ ਹਾਂ ਦੁਆਬਾ ਰੇਡੀਓ ਦੇ ਰਹਿਨੁਮਾ ਬਹੁਤ ਹੀ ਸਤਿਕਾਰਯੋਗ ਹਰਬੰਸ ਸਿਓ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮਹਾਨ ਕਵੀ ਦਰਬਾਰ 'ਚ ਤੁਹਾਡੇ ਰੂਬਰੂ ਹੋਣ ਦਾ ਮਾਣ ਬਖਸ਼ਿਆ। ਲੋਪੇਸ਼ ਹੈ ਕਿਰਤੀਆਂ ਮਿਹਨਤ ਕਸ਼ਾਂ ਅਤੇ ਕਮੀਆਂ ਦੇ ਮਹਾਨ ਰਹਿਬਰ ਬਾਬਾ ਵਿਸ਼ਵਕਰਮਾ ਜੀ ਦਾ ਅਸੀਂ ਪਿਛਲੇ ਦਿਨੀਂ ਜਨਮ ਦਿਵਸ ਮਨਾਇਆ। ਸੋ ਮੇਰੀ ਰਚਨਾ ਦਾ ਸਿਰਲੇਖ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਦੁਨੀਆਂ ਦਾ ਕੀ ਹਾਲ ਹੋਣਾ ਸੀ। ਇਸ ਹਾਉ ਭਾਵ ਨੂੰ ਦਰਸਾਉਂਦੀ ਰਚਨਾ ਪੇਸ਼ ਕਰ ਰਿਹਾ ਹਾਂ। ਸੋ ਲਓ ਜੀ, ਪੇਸ਼ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਸਾਡਾ ਬੇੜਾ ਪਾਰ ਨਾ ਹੁੰਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਸਮੁੰਦਰੋਂ ਕੋਈ ਵੀ ਪਾਰ ਨਾ ਹੁੰਦਾ, ਕਈਆਂ ਤਸਲੇ ਕਰਨੀ ਤੇ ਸੀ ਨਹੀਂ ਸੀ ਹੋਣੀ, ਮਹਿਲ ਮੁਨਾਰੇ ਕੁੱਲੀ ਤੇ ਕਾਰਬਾਰ ਨਾ ਹੁੰਦਾ, ਟੋਏ ਟਿੱਬਿਆਂ ਵਾਂਗ ਜੀਵਨ ਹੁੰਦਾ, ਧਰਤੀ ਦਾ ਤਲ ਇਕਸਾਰ ਨਾ ਹੁੰਦਾ, ਚਾਰੇ ਪਾਸੇ ਵੈਰਾਨਗੀ ਹੁੰਦੀ, ਜੇ ਕੋਈ ਔਜਾਰ ਨਾ ਹੁੰਦਾ, ਜਾਨਵਰਾਂ ਤੇ ਡੰਗਰਾਂ ਵਾਂਗੂ ਨੰਗੇ ਫਿਰਦੇ, ਦੁਕਾਨਾਂ ਅਤੇ ਬਾਜ਼ਾਰ ਨਾ ਹੁੰਦਾ, ਨਾ ਤੱਕੜੀ ਨਾ ਵੱਟੇ ਹੁੰਦੇ, ਨਾ ਤੋਲਣ ਦੇ ਲਈ ਕੋਈ ਭਾਰ ਨਾ ਹੁੰਦਾ, ਚੰਡੀਗੜ੍ਹ ਕਦੇ ਨਾ ਸੋਹਣਾ ਲੱਗਦਾ, ਇੱਥੇ ਕੋਈ ਸ਼ਿੰਗਾਰ ਨਾ ਹੁੰਦਾ, ਵਿਹਲਾ ਮਨ

0: ਸ਼ੈਤਾਨ ਹੋਣਾ ਸੀ, ਇੱਥੇ ਕੋਈ ਰੁਜ਼ਗਾਰ ਨਾ ਹੁੰਦਾ ਜੇ ਜਗਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ, ਜੇ ਬਾਬਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, EVM ਦੀ ਮਸ਼ੀਨ ਨਾ ਬਣਦੀ, ਕਦੇ ਮੋਦੀ ਦਾ ਰਾਜ ਨਾ ਹੁੰਦਾ, ਮਿਊਜ਼ਿਕ ਗੁੰਗਿਆ ਵਾਂਗੂ ਹੋਣਾ ਸੀ ਜੇ ਜ਼ਿੰਦਗੀ ਦਾ ਸਾਜ਼ ਨਾ ਹੁੰਦਾ, ਨਾ ਕਾਗਜ਼ 'ਤੇ ਮੋਹਰਾਂ ਲੱਗਦੀਆਂ, ਲੋਕ ਰਾਜ ਦੀ ਸਰਕਾਰ ਨਾ ਹੁੰਦੀ, ਨਾ ਕੱਦੂ ਦੀ ਤੁੰਬੀ ਬਣਦੀ ਜੇ ਟੁਨਕ ਦੀ ਤਾਰ ਨਾ ਹੁੰਦੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਸੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਪੈਣਾ ਸੀ, ਲੀਡਰਾਂ ਕੋਲ ਵੀ ਕਾਰ ਨਾ ਹੁੰਦੀ, ਅੱਗੇ ਪਿੱਛੇ ਦੌੜ ਨਾ ਹੁੰਦੀ, ਕਿਸੇ ਦੀ ਜਿੱਤ 'ਤੇ ਹਾਰ ਨਾ ਹੁੰਦੀ, ਮਿਹਨਤ ਨਹੀਂ ਸਭ ਵਿਹਲੜ ਹੁੰਦੇ ਜੇ ਗਿਣਤੀ 1, 2 ਜਾਂ 4 ਨਾ ਹੁੰਦੀ, ਨਾ TV ਨਾ ਫੋਟੋ ਹੁੰਦੀ, ਰੇਡੀਓ ਦੀ ਖਬਰਸਾਰ ਨਾ ਹੁੰਦੀ, ਕਿਸੇ ਦੀ ਕੋਈ ਸਾਰ ਕੀ ਲੈਂਦਾ, ਇੱਥੇ ਕੋਈ ਅਖਬਾਰ ਨਾ ਹੁੰਦੀ, ਲੋਕਾਂ ਵਿੱਚ ਮੋਹ ਮੁਹੱਬਤ ਰਿਸ਼ਤਿਆਂ ਦੇ ਵਿੱਚ ਪਿਆਰ ਨਾ ਹੁੰਦਾ, ਜੇ ਜੱਗ ਉੱਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, ਇਹ ਦੁਨੀਆ ਸਭ ਜੰਗਲ ਹੁੰਦੀ, ਰੁੱਖੀ ਹੁੰਦੀ, ਭੁੱਖੀ ਹੁੰਦੀ, ਇੱਥੇ ਕਰਨ ਲਈ ਰਿਜ਼ਕ ਅਤੇ ਕਾਰੋਬਾਰ ਨਾ ਹੁੰਦਾ, ਵੱਖਰੇ ਵੱਖਰੇ ਕੰਮ ਨਾ ਹੁੰਦੇ, ਮਿਸਤਰੀ ਤਰਖਾਣ ਅਤੇ ਲੁਹਾਰ ਨਾ ਹੁੰਦਾ, ਜੇ ਖੇਤੀ ਦੇ ਸੰਦ ਨਾ ਹੁੰਦੇ ਤਾਂ ਦੇਸ਼ ਕੋਲ ਅੰਨ ਭੰਡਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੀਪ ਕਿਸੇ ਦੇ ਗੀਤ ਕਿਵੇਂ ਲਿਖਦਾ, ਜੇ ਇੱਥੇ ਹਾਰ ਸ਼ਿੰਗਾਰ ਨਾ ਹੁੰਦਾ, ਜੇ ਬਾਬਾ ਜੀ ਤੁਹਾਡੀ ਅੱਖ 'ਚ ਲਿਹਾਜ਼ ਨਾ ਹੁੰਦੀ ਤਾਂ ਚੁੱਪ ਦਾ ਕਦੇ ਲਿਹਾਜ਼ ਨਾ ਹੁੰਦਾ, ਕਾੜੇ ਪੀ ਪੀ ਦੁਨੀਆ ਮਰ ਮੁੱਕ ਜਾਂਦੀ, ਕਿਸੇ ਦਾ ਦੀਪ ਕੋਈ ਇਲਾਜ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਕਿਸੇ ਦਾ ਬੇੜਾ ਪਾਰ ਨਾ ਹੁੰਦਾ। ਇੱਕ ਵਾਰੀ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਹਿਊਂ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਮਿਹਰਬਾਨੀ ਸਰ।
1: ਦੀਪ ਸਿੰਘ, ਦੀਪ ਹੋਣਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ। ਮਨਜੀਤ ਕੌਰ ਜਲੰਧਰੀ ਜੀ ਇਸ ਵਾਰ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ, ਜਿਵੇਂ ਤੂੰ ਨਚਾਉਂਦਾ ਸਾਈਆਂ ਮੈਂ ਨੱਚੀ ਜਾਂਦੀ ਹਾਂ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਬਾਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ दुख दिल वाले दसी जांदी आं, कल्ली बैठी तेरे नाल हसी जांदी आं, जिमें तू नचाउंदा साइया नची जांदी आं। हर वेले रहिंदी मैनू तांग तेरे प्यार दी, हर वेले रहिंदी मैनू तांग तेरे प्यार दी, मीरा वांगू झली होके बाजा फिरा मार दी, मीरा वांगू झली होके बाजा फिरा मार दी, हिजर तेरे दे विच मची जांदी आं, जिमें तू नचाउंदा साइया नची जांदी आं, कल्ली बैठी तेरे नाल हसी जानी आं। कोई नहीं भरोसा इस झूठे अंग साकदा, कोई नहीं भरोसा इस झूठे अंग साकदा, कोई मैनू चंगी साइया कोई मंदी आखदा, कोई मैनू चंगी साइया कोई मंदी आखदा, मनजीत सारिया दी सुन चुप वटी जांदी आ, कल्ली बैठी तेरे नाल हसी जानी आ, जिमें तू नचाउंदा साइया नची जांदी आ, कल्ली बैठी तेरे नाल हसी जानी आ, जिमें तू नचाउंदा साइया नची जानी आ, तैनू दुख दिल वाले दसी जानी आ, हिजर तेरे दे विच मची जानी आ, जिमें तू नचाउंदा साइया नची जानी आ, कल्ली बैठी तेरे नाल हसी जानी आ। बहुत बहुत धन्नवाद जी।
1: जीत कौर जलंधरी तों बाद हुण मैं दुबई वास्ते साडे शायर सुखराज सिकंदर नूं गुजारिश करदा, ओ आए ते अपनी रचना लेके हाजिर होवे। सुखराज सिकंदर जी इस वार अपनी रचना जो लेके हाजिर हो रहे ने ओ है सारी रात दीवा बलदा।
3: सत श्री अकाल, नमस्ते, सलाम, अदब दोस्तो, मैं तुहाडा अपना सुखराज सिकंदर, मैं दुआबा रेडियो ते हरबंसी साहब जी का बहुत बहुत धन्यवाद करता ते श्रोतियां नूं बहुत बहुत प्यार जी। मेरी अज दी रचना, सारी रात दीवा बलदा रोशनी प्यासी, माही पर दिस गया चेहरे ते उदासी, सारी रात दीवा बलदा रोशनी प्यासी, माही दा विछोड़ा नमाणी जिंदड़ी नूं झोड़ा, माही दा विछोड़ा नमाणी जिंदड़ी नूं झोड़ा, हड्डियां नूं खोरा सवाह होया रंग गोरा, मास दे तुंबे बन गए रोज़ डिगदा थोड़ा थोड़ा, हंजू किरदे सार बनदे पताल दे निवासी, सारी रात दीवा बलदा रोशनी प्यासी। हिजरे दा घेरा, हिजरे दा घेरा कुरूप होया चेहरा, तारियां दी तकदीर सुन्ना तक दे वेड़ा, पूर्णमासी आई दिल ने हूक सुनाई, चकोर दी चंद बिना हुंदी नहीं खलासी, सारी रात दीवा बलदा रोशनी प्यासी। इश्क दियां गागरां, इश्क दियां गागरां नको नक भरियां, करवा चौथ ते संपूर्ण इबादतां करियां, हुण फिर उही उलारा औखियां घड़ियां, दिवाली तो बाद लोहड़ी चाहे विसाखी, सारी रात दीवा बलदा रोशनी प्यासी। परदेसियां दे गेड़े, परदेसियां दे गेड़े त्योहारां नाल जुड़दे, सिकंदर जे अनेकां चिरां पिछों मुड़दे, एक कादी कमाई चावां नूं अग लाई, साडा की दोष सुरमेदानी ने गल आखी, सारी रात दीवा बलदा रोशनी प्यासी, माई परदेस गया चेहरे ते उदासी, सारी रात दीवा बलदा। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ। ਜਿਉਂਦੇ ਵਸਦੇ ਰਹੋ ਜੀ ਸਾਰੇ।
1: ਸੁਖਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਵਿੱਚ ਕਹਿੰਦੇ ਨੇ, ਤੂੰ ਕਿੱਥੇ ਗਿਆ ਥਾ ਮੈਂ ਤੈਨੂੰ ਲੱਭਦੀ ਰਹੀ। ਬਲਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਕਵਿਤਾ ਦਾ ਵਿਸ਼ਾ ਜੀ, ਤੂੰ ਕਿੱਥੇ ਹੈ। तू कित्थे है? मैं तैनू लभदी पई हां। मैनू पता तू दूर नहीं, मेरे नाल ही है, मेरे विच ही मौजूद है तू। फिर भी मैं तैनू लभदी पई हां। तू दिसदा नहीं पर कीता महसूस तू जाना, आउंदे जांदे साहां दे नाल अपना एहसास कराउना। तेरे नाल ही मेरी हस्ती है, बिन तेरे मिट्टी दी ढेरी हाँ। पता मैनू तेरे बारे, हर कण दे विच समाया है, हर जीव दा तू हमसाया है। कुछ भी तेथों दूर नहीं पर तेरी मर्जी तो बिना हुंदा तेरा दर्श हजूर नहीं। सब जान के भी अनजान हमें, लगदा है बड़ी नादान हमें। लभदी हाँ तैनू दर दर ते मैं, ना देखिया अंदर वड़ के मैं। तैनू बाहरों वाजा मारदी हाँ, वांग मिर्ग कस्तूरी पालदी हाँ। तैनू लभना मेरे वस नहीं, तैनू वेखण वाली अख नहीं। तू चाहे ता नज़र बख्श देवें, मैं पावां रज दीदार तेरा। जन्मां दी प्यासी तत्तड़ी नू मिल जावे गूढ़ा प्यार तेरा। थिंद लोचे घड़ी सुलखनी नू जद तू राह करदा दिखला जावे। मेरी खोज नू पैजे बूर कदे ते खुद चों खुदा नजर आवे। जर्रे जर्रे तेरी झलक पवे, तू ऐसी मेहर नजर पावे, तू ऐसी मेहर नजर पावे। धन्नवाद जी।
1: ਮਹਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਮਹਿੰਦਰ ਸਿੰਘ ਮਾਨ ਜੀ ਨੂੰ। ਮਹਿੰਦਰ ਸਿੰਘ ਮਾਨ ਜੀ ਜਿਨ੍ਹਾਂ ਦੀਆਂ ਲਿਖੀਆਂ ਕਈ ਕਿਤਾਬਾਂ ਸਾਡੇ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਉਹ ਆਪਣੀ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਸਿੰਘ ਮਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੁਆਬਾ ਰੇਡੀ ਦੇ ਮੰਚ ਉੱਪਰ।
5: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਹੈ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਪਰ ਇਸ ਉਮਰ 'ਚ ਸਾਨੂੰ ਉਸਦੀ ਕੋਈ ਉਡੀਕ ਨਹੀਂ। ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ। ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਜੇਕਰ ਉਸਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ। ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਜਿਨ੍ਹਾਂ ਕਾਪੀ 'ਤੇ ਕਦੇ ਮਾਰੀ ਹੁੰਦੀ ਲੀਕ ਨਹੀਂ। ਗਜ਼ਲ ਦਾ ਮਕਤਾ ਪੇਸ਼ ਹੈ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇਸ ਪਿੰਡ ਦੇ ਵਿੱਚ ਮਾਨਾ ਤੇਰਾ ਰਹਿਣਾ ਠੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਧੰਨਵਾਦ ਜੀ।
1: ਮਹਿੰਦਰ ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਲਿਖਦੇ ਨੇ, ਲਫਜ਼ਾਂ ਦੀ ਮਹਿਫਲ ਕਿਵੇਂ ਲਿਖਾਂ ਮੈਂ ਲਫਜ਼ਾਂ ਦੀ ਮਹਿਫਲ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
6: ਮੈਂ ਦੁਆਬਾ ਰੇਡੀਓ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੇਰੀ ਅੱਜ ਦੀ ਰਚਨਾ ਹੈ ਕਿਵੇਂ ਲਿਖਾਂ। ਲਫ਼ਜ਼ਾਂ ਦੀ ਮਹਿਫਿਲ ਸਜਾਉਣਾ ਚਾਹੁੰਦੀ ਹਾਂ, ਕੜਵੇ ਸੱਚ ਨੂੰ ਅੱਗੇ ਲਿਆਉਣਾ ਚਾਹੁੰਦੀ ਹਾਂ। ਸਮਾਜਿਕ ਸਰੋਕਾਰਾਂ ਤੋਂ ਉੱਪਰ ਉੱਠ ਕੇ ਕੋਈ ਨਵੀਂ ਦੁਨੀਆ ਵਸਾਉਣਾ ਚਾਹੁੰਦੀ ਹਾਂ। ਪਰ ਕਿਵੇਂ ਲਿਖਾਂ, ਪਰ ਕਿਵੇਂ ਲਿਖਾਂ ਦਿਲੋਂ ਨਿਕਲੇ ਸ਼ਬਦਾਂ ਦੇ ਬਾਣ, ਜੋ ਵੱਜਦੇ ਨੇ ਸਿੱਧੇ ਹਕੂਮਤਾਂ ਤੇ। ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਲਾ ਕੇ ਧਾਰਾ ਕੋਈ ਤੂ ਲੈਂਦੇ ਵਿੱਚ ਕਚਹਿਰੀਆਂ ਦੇ। ਲਿਖ ਲਿਖ ਕੇ ਵਰਕੇ ਫਾੜ ਦਿੰਦੀ, ਲਿਖ ਲਿਖ ਕੇ ਵਰਕੇ ਫਾੜ ਦਿੰਦੀ, ਰੋਗ ਆਪਣੇ ਜਿਸਮ ਨੂੰ ਲਾ ਲੈਂਦੀ। ਰੁੱਸ ਜਾਓ ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਦੇ ਦਿਓ ਇਲਜ਼ਾਮ ਜਿੰਨਾ ਦੇ ਸਕੋ ਮੈਨੂੰ। ਸਹਿ ਲਾਂਗੀ ਕੌੜਾ ਘੁੱਟ ਭਰ ਕੇ, ਹਾਂ ਕਰਦੀ ਹਾਂ ਕਤਲ, ਹਾਂ ਕਰਦੀ ਹਾਂ ਕਤਲ ਮੈਂ ਰੋਜ਼ ਤੁਹਾਡਾ, ਭਰ ਭਰ ਕੇ ਵਰਕੇ ਖਿਲਾਫ ਸਿਆਸਤਾਂ ਦੇ। ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ, ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ, ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ, ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ, ਪਰ ਕੀ ਕਰਾਂ, ਪਰ ਕੀ ਕਰਾਂ, ਕਿਸ ਦਰ ਰੱਖਾਂ ਆਪਣੀਆਂ ਇਹ ਲਿਖਤਾਂ ਦੀ ਕਹਾਣੀ। ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ, ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ, ਰੁੱਸ ਜਾਓ ਰੁੱਸ ਜਾਓ ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਰੁੱਸ ਜਾਓ ਰੁੱਸ ਜਾਓ। ਧੰਨਵਾਦ ਜੀ।
1: ਕਮਲਾ ਸ਼ਰਮਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਨੇੜੇ ਵਸਦੇ ਪਿੰਡ ਜੇਠਪੁਰ ਤੋਂ ਗਰਮੇ ਜੇਠਪੁਰੀ ਜੀ ਨੂੰ। ਜੇਠਪੁਰੀ ਜੀ ਆਪਣਾ ਗੀਤ ਲੈ ਕੇ ਹਾਜ਼ਰ ਹੋਵੋ। ਦੁਆਬਾ ਰੇਡੀਓ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ ਜੀ। ਆਇਆਂ
7: ਹਰਵਾਂਸ ਹਿਉਂ ਭਾਜੀ, ਸਤਿ ਸ੍ਰੀ ਅਕਾਲ। ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਗਰਮੇਜ ਜੇਠਪੁਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਬਹੁਤ ਦਿਨਾਂ ਤੋਂ ਬਾਅਦ ਇੱਕ ਬਹੁਤ ਹੀ ਪੁਰਾਣਾ ਲਿਖਿਆ ਹੋਇਆ ਗੀਤ ਆਪ ਦੀ ਨਜ਼ਰ ਕਰ ਰਿਹਾ ਹਾਂ। ਗੌਰ ਫਰਮਾਣਾ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ।

0: ਪ੍ਰੇ ਲੱਗੀ ਤਾਂ ਹੰਝੂ ਪੀਤੇ, ਲੱਗੀ ਭੁੱਖ ਤਾਂ ਗਮ ਹੀ ਖਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੇਜ ਜੇਠਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਡਾਕਟਰ ਇੰਦਰਪਾਲ ਕੌਰ ਜੀ। ਇੰਦਰਪਾਲ ਕੌਰ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਜਿਸਟਰ ਵਜੋਂ ਰਿਟਾਇਰ ਹੋ ਚੁੱਕੇ ਨੇ ਤੇ ਅੱਜ ਉਹ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਚਾਹਤ ਲੈ ਕੇ ਹਾਜ਼ਰ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ੍ਰੀ ਹਰਬੰਸ ਹਿਉਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਪ੍ਰੋਗਰਾਮ ਵਿੱਚ ਆਪਣੀ ਕਵਿਤਾ ਪੇਸ਼ ਕਰਨ ਲਈ ਮੌਕਾ ਪ੍ਰਦਾਨ ਕੀਤਾ ਹੈ। ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਜੋ ਸੁਪਨੇ ਵਿੱਚ ਅਤੇ ਹਕੀਕਤ ਵਿੱਚ ਵੀ ਤੁਹਾਡੇ ਨਹੀਂ ਹੋ ਸਕਦੇ। ਮੇਰੀ ਕਵਿਤਾ ਹੈ ਚਾਹਤ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਮੇਰੀਆਂ ਅੱਖਾਂ ਨੇ ਕੁਛ ਸਮਝਾਉਣਾ ਚਾਹਿਆ ਪਰ ਕਿਸੇ ਨੇ ਗੌਰ ਨਾ ਕੀਤੀ। ਮੇਰੀ ਨਜ਼ਰ ਦੂਰ ਤੱਕ ਜਾ ਕੇ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੇ ਹੋਂਠ ਅਰਜੋਈ ਕਰਦੇ ਰਹੇ ਪਰ ਕਿਸੇ ਨੇ ਨਾ ਨਿਹਾਰਿਆ। ਹੋਂਠ ਫਰਕ ਕੇ ਠਹਿਰ ਗਏ, ਮੇਰੀ ਖਾਮੋਸ਼ੀ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੀ ਕਲਮ ਨੇ ਕੁਛ ਲਿਖਿਆ, ਕੁਛ ਅਣਕਹਿਆ ਛੱਡ ਦਿੱਤਾ, ਕਿਸੇ ਨੂੰ ਸਮਝ ਨਾ ਆਈ। ਮੇਰੀ ਲਿਖਤ ਮੇਰੇ ਤੱਕ ਹੀ ਸੀਮਤ ਹੋ ਕੇ ਰਹਿ ਗਈ। ਕੋਈ ਆਪਣਾ ਲੱਗਿਆ ਦਿਲ ਦੀ ਗੱਲ ਕਹਿਣੀ ਚਾਹੀ ਪਰ ਉਸ ਕੋਲ ਵਕਤ ਨਹੀਂ ਸੀ ਠਹਿਰਨ ਦਾ। ਦਿਲ ਦੀ ਗੱਲ ਦਿਲ ਵਿੱਚ ਹੀ ਰਹਿ ਗਈ। ਮੈਂ ਖਾਮੋਸ਼ ਹੋ ਗਈ ਤਾਂ ਆਪਣਿਆਂ ਨੇ ਨਿਹੋਰਾ ਮਾਰਿਆ ਇਹ ਕਹਿ ਕੇ ਕਿ ਹੁਣ ਪਹਿਲਾਂ ਵਾਂਗ ਮੈਂ ਉਹਨਾਂ ਵਿੱਚ ਘੁਲ ਮਿਲ ਨਹੀਂ ਰਹੀ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ। ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਸ਼ੁਕਰੀਆ ਜੀ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਕਸ਼ਮੀਰ ਤੋਂ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਰਿਸ਼ਤੇ ਨਾ ਤੋੜੋ। ਅਪਾਸ਼ਿਕ ਸਾਹਿਬ, ਤੁਹਾਡਾ ਸਵਾਗਤ ਹੈ ਜੀ।
0: ਮੈਂ ਯਾਰ ਭਜਨ ਸਿੰਘ ਉਪਾਸ਼ਕ ਅੱਜ ਦੇ ਤੁੰਗੀ ਦਰਬਾਰ ਵਿੱਚ ਆਪਣੀ ਕਵਿਤਾ ਲੈ ਕੇ ਹਾਜ਼ਰ ਹਾਂ ਜੀ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ। ਵੈਰਾਂ ਵਿਰੋਧਾਂ 'ਚੋਂ ਧਰਿਆ ਹੈ ਕੀ, ਦਿਲਾਂ ਨੂੰ ਦਿਲਾਂ ਨਾਲ ਰਾਂਦੇ ਰਹੋ। ਕਾਹਦਾ ਗਿਲਾ ਜੇ ਖਫਾ ਹੋ ਗਏ, ਮੰਨਦੇ ਰਹੋ ਤੇ ਮਨਾਉਂਦੇ ਰਹੋ। ਫਾਨੀ ਹੈ ਦੁਨੀਆ ਹੁੰਦੀ ਰਹੇ, ਯਾਰਾਂ ਦੀ ਮਹਿਫਲ ਸਜਾਉਂਦੇ ਰਹੋ। ਕਰਦਾ ਹੈ ਕਾਇਲ ਤੇ ਕਰਦਾ ਰਹੇ, ਜ਼ਖਮਾਂ ਤੇ ਮਰਮਾਂ ਲਗਾਉਂਦੇ ਰਹੋ। ਪਤਾ ਨਹੀਂ ਮਿੱਤਰਾਂ ਨੇ ਕਦੋਂ ਲੰਘਣਾ, ਰਾਹਾਂ ਦੇ ਕੰਢੇ ਹਟਾਉਂਦੇ ਰਹੋ। ਦਿਲ ਕਿਸੇ ਦਾ ਕਦੀ ਦੁਖਾਣਾ ਨਹੀਂ, ਹੱਸਦੇ ਰਹੋ ਤੇ ਹਸਾਉਂਦੇ ਰਹੋ। ਬੀਜੋਗੇ ਬੱਧੀ ਤੇ ਬੱਧੀ ਹੈ ਮਿਲਣੀ, ਨੇਕੀ ਦਾ ਰਾਹ ਅਪਣਾਉਂਦੇ ਰਹੋ। ਡਰਨਾ ਕਿਸੇ ਦੁਸ਼ਮਣ ਤੋਂ ਨਹੀਂ, ਸਵਾਰਥੀ ਯਾਰਾਂ ਤੋਂ ਆਪਾਂ ਬਚਾਉਂਦੇ ਰਹੋ। ਫੁੱਲਾਂ ਦੀ ਖੁਸ਼ਬੂ ਉਪਾਸ਼ਕ ਬਣੋ, ਖੁਸ਼ੀਆਂ ਹੀ ਖੁਸ਼ੀਆਂ ਲਟਾਉਂਦੇ ਰਹੋ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ।
1: ਸਿੰਘ ਉਪਾਸ਼ਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਸਵੰਤ ਕੌਰ ਬਹਿਣ ਜੀ, ਜਿਹੜੇ ਕਿ ਇੰਗਲੈਂਡ ਦੇ ਸ਼ਹਿਰ ਲਿਸਟਰ ਦੇ ਵਿੱਚ ਰਹਿੰਦੇ ਨੇ ਤੇ ਰੇਡੀਓ ਕੋਹਿਨੂਰ ਨਾਲ ਜੁੜੇ ਹੋਏ ਨੇ। ਅੱਜ ਉਹ ਆਪਣੀ ਕਵਿਤਾ ਜਿਹੜੀ ਆ ਮਾਂ ਦੇ ਸੰਦੂਕ ਨਾਲ ਸੰਬੰਧਿਤ ਜਿਹੜੀ ਆ ਉਹ ਲੈ ਕੇ ਆ ਰਹੇ ਨੇ। ਸੰਦੂਕ ਮਾਂ ਦਾ ਜਦੋਂ ਮੈਂ ਖੋਲਿਆ, ਦੁਆਬਾ ਰੇਡੀਓ ਦੇ ਮੰਚ ਤੇ ਬਹਿਣ ਜੀ ਤੁਹਾਡਾ ਸਵਾਗਤ।
3: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰਾ ਆਪਣਾ ਲਿਖਿਆ ਹੋਇਆ ਇੱਕ ਗੀਤ ਮੈਂ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲ

ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਥੱਲੇ ਸੱਪ ਦੇ ਦੱਬੀ ਫੁਲਕਾਰੀ ਸੀ, ਬੋਝ ਨਾਲ ਜਿਹੜੀ ਥੱਕੀ ਅਤੇ ਹਾਰੀ ਸੀ। ਬੱਜੀ ਤੈਨੂੰ ਕਿਸੇ ਨੇ ਨਾ ਖੋਲਿਆ ਸੰਦੂਕ।

0: ਪ੍ਰੀਤ ਨੀ, ਉਹਦੇ ਨੈਣਾ ਨੇ ਦੁੱਖਾਂ ਦਾ ਹੰਝੂ ਡੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ।
1: ਇਸ ਵਾਰ ਦੇ ਕਵੀ ਦਰਬਾਰ ਦੇ ਵਿੱਚ ਉਹ ਆਪਣਾ ਇੱਕ ਹਸੀਨ ਸੁਪਨਾ ਜਿਹੜਾ ਸਰੋਤਿਆਂ ਦੇ ਨਾਲ ਸਾਂਝਾ ਕਰਨ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਬਾਰਾ ਦੁਆਬਾ ਰੇਡੀਓ ਚੈਨਲ ਰਾਹੀਂ ਆਪ ਸਭ ਸਾਹਮਣੇ ਕਵਿਤਾ ਪੇਸ਼ ਕਰਨ ਦਾ ਮੌਕਾ ਮਿਲਿਆ। ਸੋ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਸੀਨ ਸੁਪਨਾ। ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਟਿਮਟਮਾਉਂਦੇ ਤਾਰਿਆਂ ਨੂੰ ਜੋ ਕਿਸੇ ਅਗੰਮ ਦੇਸ਼ ਵੱਲੋਂ ਆਉਂਦੇ ਹਨ ਤੇ ਕਿਸੇ ਅਦਿੱਖ ਦੇਸ਼ ਜਾ ਛੁਪਦੇ ਹਨ। ਉਹ ਦੂਰ ਇੱਕ ਤਾਰੇ ਦੀ ਮੱਧਮ ਪੈ ਰਹੀ ਰੌਸ਼ਨੀ ਨੂੰ ਹੁਣ ਡਾਰ ਬੱਦਲਾਂ ਦੀ ਖਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਉਹ ਦੂਰ ਪਹਾੜਾਂ ਦੀ ਢਾਬ ਦੇ ਉੱਲੇ ਚਾਂਦੀਆਂ ਸੋਹਣੀਆਂ ਕਿਰਨਾਂ ਪਿੰਡ ਦੇ ਜਰਦ ਹੋ ਚੁੱਕੇ ਥੇਹਾਂ ਨੂੰ ਹੁਣ ਸੀਤਲਤਾ ਦੇ ਘੁੱਟ ਵੰਡ ਰਹੀਆਂ ਸਨ। ਮੈਂ ਮਹਿਸੂਸ ਕਰ ਰਿਹਾ ਸਾਂ ਆਪਣੇ ਆਲੇ ਦੁਆਲੇ ਮੰਦ ਮੰਦ ਵਗ ਰਹੀਆਂ ਹਵਾਵਾਂ ਨੂੰ ਜੋ ਕਿੱਕਰਾਂ ਹੇਠ ਘੁੰਮ ਰਹੀ ਸੰਘਣੀ ਚੁੱਪ ਨੂੰ ਹੌਲੇ ਜਿਹੇ ਆਣ ਕੇ ਡੰਗ ਰਹੀਆਂ ਸਨ ਤੇ ਹੁਣ ਪੱਤਣਾਂ 'ਤੇ ਉੱਗੀਆਂ ਹੋਈਆਂ ਕਨੇਰਾਂ ਦੇ ਉੱਪਰ ਉੱਡ ਰਹੇ ਜੁਗਨੂਆਂ ਦੀ ਸ਼ਹਿਬਰ ਜਿਉਂ ਪਾਣੀ ਵਿੱਚ ਅਗਨ ਲਗਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਸੋ ਦੋਸਤੋ, ਸਭ ਦਾ ਧੰਨਵਾਦ।
1: ਗੁਰਪ੍ਰੀਤ ਸਫਰੀ ਤੋਂ ਬਾਅਦ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਜ਼ਿਲ੍ਹਾ ਸ਼ਹੀਦ ਸਿੰਘ ਨਹਿਰ ਤੋਂ ਆ ਰਹੇ ਨੇ ਨੀਰੂ ਜੱਸਲ ਜੀ। ਨੀਰੂ ਜੱਸਲ ਜੀ ਬਹੁਤ ਪਿਆਰੀਆਂ ਕਵਿਤਾਵਾਂ ਲਿਖਦੇ ਨੇ ਅਤੇ ਉਹ ਇਸ ਵਾਰ ਦੀ ਕਾਮ ਮਹਿਫਲ ਦੇ ਵਿੱਚ ਆਪਣੀਆਂ ਦੋ ਕਵਿਤਾਵਾਂ ਲੈ ਕੇ ਹਾਜ਼ਰ ਹੋ ਰਹੇ ਨੇ। ਪਹਿਲੀ ਕਵਿਤਾ ਹੈ ਕਿਵੇਂ ਅਤੇ ਦੂਸਰੀ ਹੈ ਉਹਨਾਂ ਦੀ ਅਧੂਰੀ ਇੱਛਾ। ਅਸੀਂ ਚਾਹੁੰਦੇ ਹਾਂ ਕਿ ਕੁਦਰਤ ਉਹਨਾਂ ਦਾ ਸਾਥ ਦੇਵੇ, ਉਹਨਾਂ ਦੀਆਂ ਸਾਰੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਹੋਣ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਸਭ ਤੋਂ ਪਹਿਲਾਂ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕੀਤਾ ਹੈ। ਸੋ ਗੱਲ ਕਰਦੇ ਹਾਂ ਅੱਜ ਦੀ ਆਪਣੀ ਕਵਿਤਾ ਦੀ। ਜੋ ਮੇਰੀ ਅੱਜ ਦੀ ਕਵਿਤਾ ਹੈ ਉਹ ਸਮਾਜ ਦੇ ਘਿਨੌਣੇ ਰੂਪ ਨੂੰ ਪੇਸ਼ ਕਰਦੀ ਹੈ। ਇਹ ਕਵਿਤਾ ਇੱਕ ਅਣਜੰਮੀ ਧੀ ਵੱਲੋਂ ਉਸਦੀ ਮਾਂ ਨੂੰ ਗੁਹਾਰ ਹੈ। ਸੋ ਪੇਸ਼ ਕਰਨ ਜਾ ਰਹੀ ਹਾਂ ਆਪਣੀ ਅੱਜ ਦੀ ਕਵਿਤਾ ਜਿਸ ਦਾ ਟਾਈਟਲ ਹੈ ਕਿਵੇਂ। ਮਾਂ ਤੂੰ ਮੈਨੂੰ ਜਿਦਾਂ ਕਰਕੇ ਜਨਮ ਤਾਂ ਦੇ ਰਹੀ ਹੈ, ਇਸ ਦੁਨੀਆਂ 'ਚ ਲਿਆ ਤਾਂ ਰਹੀ ਹੈ, ਕਿਤੇ ਤੇਰੀਆਂ ਜਿਦਾਂ ਮੇਰੇ ਮਰਨ ਦਾ ਸਬੱਬ ਨਾ ਬਣ ਜਾਣ। ਤੂੰ ਮੈਨੂੰ ਜਨਮ ਤਾਂ ਦੇ ਲਵੇਂਗੀ ਪਰ ਇਸ ਦੁਨੀਆਂ 'ਚ ਮੈਂ ਸਹੀ ਵਿਚਰ ਸਕਾਂ ਉਹ ਹਾਲਾਤ ਕਿੱਥੋਂ ਲਿਆਵੇਂਗੀ। ਕਿੱਥੇ ਪੈਰ ਪੈਰ 'ਤੇ ਮੇਰੇ ਨਾਲ ਤੂੰ ਵੀ ਠੋਕਰਾਂ ਖਾਵੇਂਗੀ, ਕਿਵੇਂ ਹਰ ਹਾਲ 'ਚ ਮੇਰੀਆਂ ਰੀਝਾਂ ਪੂਰੀਆਂ ਕਰਨ ਦਾ ਯਤਨ ਕਰੇਂਗੀ। ਮੈਨੂੰ ਪੜ੍ਹਾਵੇਂਗੀ ਲਿਖਾਵੇਂਗੀ ਪਰ ਦਾਜ ਦੀ ਪਲੀ ਚੜ੍ਹ ਨੂੰ ਕਿਵੇਂ ਰੋਕ ਪਾਵੇਂਗੀ। ਮੈਨੂੰ ਆਜ਼ਾਦ ਖਿਆਲਾਤ ਤਾਂ ਦੇ ਦੇਵੇਂਗੀ ਪਰ ਕਿਸੇ ਤੰਗ ਮਾਨਸਿਕਤਾ ਵਾਲੇ ਦਰਿੰਦਿਆਂ ਦੇ ਹੱਥੇ ਚੜ੍ਹ ਨੂੰ ਕਿਵੇਂ ਬਚਾਵੇਂਗੀ। ਜੋ ਨਹੀਂ ਦੇਖੇਗਾ ਕਿ ਮੈਂ ਵੀ ਇਨਸਾਨ ਹਾਂ, ਮੈਂ ਵੀ ਕਿਸੇ ਦੀ ਜਾਨ ਹਾਂ। ਬਸ ਮੇਰੀ ਇੱਜ਼ਤ ਨੂੰ ਤਾਰ ਤਾਰ ਕਰ ਜੋ ਤੁਰਦਾ ਬਣੇਗਾ। ਫਿਰ ਕਿਸ ਕਾਨੂੰਨ ਦੇ ਦਰਵਾਜ਼ੇ 'ਤੇ ਜਾ ਕੇ ਮੇਰੇ ਲਈ ਨਿਆਂ ਦੀ ਗੁਹਾਰ ਲਗਾਵੇਂਗੀ, ਜਿੱਥੇ ਤੇਰੇ 'ਤੇ ਤੋਹਮਤ ਲਗਾਉਣ ਨੂੰ ਉਹ ਪਹਿਲਾਂ ਹੀ ਤਿਆਰ ਬੈਠੇ ਹੋਣਗੇ। ਫਿਰ ਕਿਸ ਕਿਸ ਨੂੰ ਸਮਝਾਵੇਂਗੀ, ਜਿੱਥੇ ਤੈਨੂੰ ਹੁਣ ਤੱਕ ਕੋਈ ਨਾ ਸਮਝਿਆ ਉੱਥੇ ਮੇਰਾ ਵਜੂਦ ਕਿਵੇਂ ਬਣਾਵੇਂਗੀ, ਕਿਵੇਂ ਮਾਂ ਕਿਵੇਂ? ਇਸ ਲਈ ਪਹਿਲਾਂ ਸਿਰਜ ਇੱਕ ਨਵਾਂ ਸਮਾਜ, ਹੋ ਆਪਣੇ ਪੈਰਾਂ 'ਤੇ ਖੜੀ, ਕਰ ਬੁਲੰਦ ਆਪਣੀ ਆਵਾਜ਼ ਅਤੇ ਹੌਸਲੇ, ਕਰ ਸਾਹਮਣਾ ਖੁਦ ਪਹਿਲਾਂ ਇਸ ਮਰਦ ਪ੍ਰਧਾਨ ਸਮਾਜ ਦਾ, ਬਦਲ ਪਹਿਲਾਂ ਔਰਤ ਦੀ ਹੀ ਔਰਤ ਪ੍ਰਤੀ ਸੋਚ, ਫਿਰ ਮੈਨੂੰ ਜਨਮ ਦੇਵੀਂ, ਬਣਾ ਪਹਿਲਾਂ ਆਪਣਾ ਵਜੂਦ ਅਤੇ ਫਿਰ ਮੇਰਾ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਨੀਰੂ ਜੱਸਲ ਤੋਂ ਬਾਅਦ ਨਵਾਂ ਸ਼ਹਿਰ ਤੋਂ ਹੀ ਇੱਕ ਹੋਰ ਨਵੇਂ ਸ਼ਾਇਰ ਪਰਮਵੀਰ ਰਾਹੀ ਨੂੰ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ। ਪਰਮਵੀਰ ਰਾਹੀ ਸਾਡੇ ਇੱਕ ਕਵੀ ਦਰਬਾਰ ਦੇ ਵਿੱਚ ਪਹਿਲਾਂ ਵੀ ਹਾਜ਼ਰ ਹੋਇਆ ਸੀ, ਇਸ ਵਾਰ ਫਿਰ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ। ਪਰਮਵੀਰ ਰਾਹੀ ਜੀ, ਤੁਹਾਡਾ ਸਵਾਗਤ ਹੈ।
4: ਵਿੱਚ ਸਮੁੰਦਰ ਪਾਇਆ ਇਸ਼ਕ ਮੈਂ ਸਾਰਾ ਇੱਕ ਮੁਹੱਬਤ ਦਾ, ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਖੁਆਬਾਂ ਦੇ ਵਿੱਚ ਪਾਇਆ ਏ ਚੁਬਾਰਾ ਇੱਕ ਮੁਹੱਬਤ ਦਾ, ਨਾ ਦੁਖਦਾ ਏ ਨਾ ਗਲਦਾ ਏ ਨਾ ਠੀਕ ਹੁੰਦਾ ਏ ਕਿਸੇ ਮਰਹਮ ਨਾਲ, ਫੁੱਲਾਂ ਕੋਲੋਂ ਖਾਧਾ ਏ ਜ਼ਖਮ ਪਿਆਰਾ ਇੱਕ ਮੁਹੱਬਤ ਦਾ, ਹੁੰਦੀ ਲੱਗੀਆਂ ਦੀ ਖੁਸ਼ੀ ਫਿਰ ਰੋਣਾ ਪੈਂਦਾ ਏ ਉਮਰਾਂ, ਇਹ ਵੀ ਹੁੰਦਾ ਵੱਖਰਾ ਨਜ਼ਾਰਾ ਇੱਕ ਮੁਹੱਬਤ ਦਾ, ਰਾਹ ਜਾ ਕੇ ਵੇਖ ਤੂੰ ਇਸ਼ਕੇ ਦੇ ਇੱਥੇ ਖੁੱਲ੍ਹ ਜਾਣੇ ਨੇ ਭੇਤ ਸਾਰੇ, ਕਿਵੇਂ ਇਸ਼ਕ 'ਚ ਆਸ਼ਿਕ ਬਣਦਾ ਪਤੀ ਕੁਵਾਰਾ ਇੱਕ ਮੁਹੱਬਤ ਦਾ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਕਹਿੰਦੇ ਹੀ ਉਹਦਾ ਪਰਮ ਵੀ ਹੈ ਮਾਰਾ ਇੱਕ ਮੁਹੱਬਤ ਦਾ, ਕਿ ਵਿੱਚ ਜ਼ਮੀਨ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ। ਧੰਨਵਾਦ ਜੀ।
1: ਪਰਮਵੀਰ ਰਾਹੀ ਤੋਂ ਬਾਅਦ ਹੁਣ ਮੈਂ ਇੱਕ ਹੋਰ ਸ਼ਾਇਰ ਆ ਜਿਹੜੀ ਕਿ ਸਾਡੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ਾਇਰ ਜਿਹੜਾ ਹੈ ਮਲੇਰਕੋਟਲਾ ਦੇ ਵਿੱਚ ਰਹਿੰਦੀ ਹੈ ਮੇਰੀ ਮਰਾ ਦੇ ਰਣਜੀਤ ਕੌਰ ਸਵੀ ਜੀ, ਜਿਹੜੇ ਕਿ ਜਿੱਥੇ ਉਹ ਕਹਾਣੀਆਂ ਲਿਖਦੇ ਨੇ ਅਤੇ ਉਸ ਦੇ ਨਾਲ ਦੀ ਨਾਲ ਉਹ ਕਵਿਤਾ ਵੀ ਲਿਖਦੇ ਨੇ। ਇਸ ਕਾਮ ਮਹਿਫਲ ਦੇ ਵਿੱਚ ਉਹ ਪਹਿਲਾਂ ਵੀ ਆ ਚੁੱਕੇ ਨੇ ਅਤੇ ਇਸ ਵਾਰ ਫਿਰ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਵਿਤਾ ਹੈ ਟੁੱਟਣਾ ਲਾਜ਼ਮੀ ਹੈ। ਰਣਜੀਤ ਕੌਰ ਸਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਜੀ। ਮੈਂ ਰਣਜੀਤ ਕੌਰ ਸਵੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪਣੀ ਇੱਕ ਰਚਨਾ ਪੇਸ਼ ਕਰਨ ਜਾ ਰਹੀ ਹਾਂ, ਔਰ ਉਮੀਦ ਹੈ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਏਗੀ। ਸੋ ਪੇਸ਼ ਹੈ ਜੀ, ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਅੰਦਰ ਕਈ ਕਹਾਣੀਆਂ ਰੂਪ ਲੈਂਦੀਆਂ ਨੇ, ਪੈਦਾ ਹੁੰਦੀਆਂ ਨੇ ਅਤੇ ਅੰਦਰ ਹੀ ਭਸਮ ਹੋ ਜਾਂਦੀਆਂ ਨੇ। ਪਾਤਰਾਂ ਦਾ ਕੋਈ ਰੂਪ ਰੰਗ ਨਹੀਂ ਹੁੰਦਾ, ਪਰ ਫਿਰ ਵੀ ਉਹ ਆਪਣਾ ਵਜੂਦ ਬਣਾ ਲੈਂਦੀਆਂ ਨੇ। ਜਦ ਅਸੀਂ ਉਸਨੂੰ ਜਿਉਣ ਦੀ ਕੋਸ਼ਿਸ਼ ਵਿੱਚ ਸਿਰ ਝੁਕਾਉਂਦੇ ਹਾਂ ਤਾਂ ਇਹ ਸਮਾਜ ਦੀਆਂ ਲੰਮੀਆਂ ਉੱਚੀਆਂ ਕੰਧਾਂ ਨੂੰ ਟੱਪਣਾ ਨਾਮੁਮਕਿਨ ਹੋ ਜਾਵੇ, ਤਾਂ ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਅੰਦਰ ਕਿਤੇ ਛੋਟੇ ਬੱਚੇ ਵਾਂਗ ਪੈਰ ਪਸਾਰੇ, ਕਈ ਨਿੱਕੇ ਨਿੱਕੇ ਚਾਹ ਬੰਦ ਮੁੱਠੀ 'ਚ ਦਬੋਚ ਕੇ ਇੰਜ ਰੱਖੀਏ ਜਿਵੇਂ ਉਸ ਵਿੱਚ ਦੁਨੀਆ ਭਰ ਦੀ ਦੌਲਤ ਹੋਵੇ। ਦੌਲਤ ਵੀ ਉਹ ਜੋ ਸਾਨੂੰ ਬਾਦਸ਼ਾਹ ਹੋਣ ਦਾ ਅਹਿਸਾਸ ਦਿਲਵਾਉਂਦੀ ਹੋਵੇ, ਪਰ ਜਦੋਂ ਅਚਾਨਕ ਬੰਦ ਮੁੱਠੀ ਖੁੱਲ੍ਹ ਜਾਵੇ ਤਾਂ ਸਭ ਪਾਸੇ ਖਾਲੀ ਖਾਲੀ ਨਜ਼ਰ ਆਵੇ, ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਅਤੇ ਦੁਨੀਆ ਦੀਆਂ ਹੋਰ ਲੱਖਾਂ ਕਹਾਣੀਆਂ ਵਾਂਗ ਅੰਜਾਮ ਦੇਣ ਲਈ ਕੋਈ ਨਾ ਕੋਈ ਰੂਪ ਅਖਤਿਆਰ ਕਰਨਾ ਜ਼ਰੂਰ ਪੈਂਦਾ ਹੈ, ਪਰ ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ, ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਧੰਨਵਾਦ।
1: ਰਣਜੀਤ ਕੌਰ ਸਵੀ ਜੀ ਤੋਂ ਬਾਅਦ ਹੁਣ ਅਸੀਂ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਯਾਦਵਿੰਦਰ ਵਿਦੇਸ਼ਾ ਜੀ ਨਾਲ ਕਰਵਾ ਰਹੇ ਹਾਂ। ਯਾਦਵਿੰਦਰ ਵਿਦੇਸ਼ਾ ਜੀ ਜਿਹੜੇ ਆ ਸਵੀਡਨ ਦੇ ਵਿੱਚ ਰਹਿ ਰਹੇ ਨੇ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਦੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਵਿੱਚ ਵੀ ਉਹ ਹਰ ਹਫ਼ਤੇ ਆਉਂਦੇ ਨੇ। ਯਾਦਵਿੰਦਰ ਵਿਦੇਸ਼ਾ ਜੀ ਤੁਸੀਂ ਆਓ ਤੇ ਆਪਣੀ ਕਵਿਤਾ ਇਕਰਾਰ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ, ਤੁਹਾਡਾ ਸਵਾਗਤ ਹੈ।
6: ਇਕਰਾਰ ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ। ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ। ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ। ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ। ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ। ਥੈਂਕ ਯੂ।
1: ਯਾਦਵਿੰਦਰ ਵਿਦੇਸ਼ਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਗਰਾਮਾ ਬਸਤੀ ਸਾਡੀ ਸ਼ਾਇਰਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਸਾਡੀ ਇਸ ਵਾਰ ਦੀ ਕਾਮਹਿਫਲ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹਦਾ ਸਿਰਲੇਖ ਹੈ ਮੇਰੇ ਮਹਿਰਮਾ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
7: ਮੈਂ ਰਵਨਸੁਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤਹਿ ਦਿਲ ਤੋਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਦੇ ਵਿੱਚ ਮੈਨੂੰ ਆਪਣਾ ਗੀਤ ਪੇਸ਼ ਕਰਨ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸੋਤਿਆਂ ਨੂੰ ਪਿਆਰ ਭਰਿਆ ਨਮਸਤੇ। ਇਹ ਗੀਤ ਮੇਰਾ ਆਪਣੇ ਮਾਹੀ ਦੇ ਪ੍ਰੇਮੀ ਦੇ ਖਬਰ ਖਿਆਲਾਂ ਦੇ ਵਿੱਚ ਪਿਆਰ ਕਰਨ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ। ਮੇਰੇ ਮਹਿਰਮਾ।

0: ਧੰਨਵਾਦ ਧੰਨਵਾਦ ਸ਼ੁਕਰੀਆ।
1: ਅਗਲੀ ਸੋਹਤ ਹੈ ਜੀ ਧੰਨਵਾਦ। ਹੁਣ ਮੈਂ ਸੱਦਾ ਦੇਣ ਜਾ ਰਿਹਾ ਭਜਨ ਸਿੰਘ ਵਿਰਕ ਜੀ ਨੂੰ। ਵਿਰਕ ਜੀ ਸਾਡੇ ਬਹੁਤ ਹੀ ਵਧੀਆ ਸ਼ਾਇਰ ਨੇ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਸਾਡੀ ਇਸ ਕਾਮੇਪਲ ਦੇ ਵਿੱਚ ਉਹ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਭਜਨ ਸਿੰਘ ਵਿਰਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਇਉਂ ਸਾਹਿਬ, ਤੁਹਾਨੂੰ ਮੈਂ ਇੱਕ ਗਜ਼ਲ ਦੇ ਕੁਛ ਸ਼ੇਰ ਭੇਜਣ ਲੱਗਾ। ਲੁੱਟ ਮਚਾਉਂਦੇ ਅਫਸਰ ਨੇਤਾ ਰਲ ਮਿਲ ਕੇ, ਢੋਲੇ ਗਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਲੋਕਾਂ ਦਾ, ਜਸ਼ਨ ਮਨਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੂਰਖ ਜਨਤਾ ਨੱਚੀ ਜਾਂਦੀ ਪਸ਼ੂਆਂ ਵਾਂਗ, ਢੋਲ ਵਜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਕਾਣਾ ਕਰੂ ਸ਼ਿਕਾਇਤ ਕਦੇ ਨਾ ਕਾਣੇ ਦੀ, ਐਬ ਛਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਲੋਕ ਉਹਨਾਂ ਨੇ ਰੱਖੇ ਦੂਰ ਸੱਚਾਈ ਤੋਂ, ਭੇਤ ਲੁਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਹੱਲਾਸ਼ੇਰੀ ਦਿੰਦੇ ਮਜ਼ਬਾਂ ਜਾਤਾਂ ਨੂੰ, ਲੋਕ ਲੜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਨਸ਼ਿਆਂ ਦੇ ਵਿੱਚ ਹੋਸ਼ ਨਾ ਆਵੇ ਲੋਕਾਂ ਨੂੰ, ਨਸ਼ਾ ਬਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਧੋਖਾ ਧੜੀਆਂ ਕਰਨਾ ਮੁੱਖ ਨਿਸ਼ਾਨਾ ਹੈ, ਤੀਰ ਚਲਾਉਂਦੇ ਅਫਸਰ ਨੇਤਾ ਰਲ ਮਿਲ ਕੇ। ਤਾਂ ਆਖਰੀ ਸ਼ੇਰ ਹੈ, ਵਿਰਕ ਨੂੰ ਚਿੰਤਾ ਜਾਗ ਨਾ ਆਉਂਦੀ ਲੋਕਾਂ ਨੂੰ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ। ਧੰਨਵਾਦ।
1: ਭਜਨ ਸਿੰਘ ਵਿਰਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਤਿਹਗੜ੍ਹ ਸਾਹਿਬ ਇਲਾਕਾ ਦੇ ਵਿੱਚ ਰਹਿੰਦੀ ਸਾਡੀ ਸ਼ਾਇਰਾ ਹਰਜੀਤ ਰੂਬੀ ਨੂੰ। ਹਰਜੀਤ ਰੂਬੀ ਸਾਡੀ ਕਾਮੇਪਲ ਦੇ ਵਿੱਚ ਆਪਣਾ ਵਧਾਈ ਦਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਅੱਜ ਸਾਨੂੰ ਆਪਣਾ ਨਿੱਘਾ ਸੁਨੇਹਾ ਦੇ ਕੇ ਕਵੀ ਦਰਬਾਰ ਵਿੱਚ ਫਿਰ ਤੋਂ ਸ਼ਾਮਿਲ ਹੋਣ ਲਈ ਕਿਹਾ। ਸੋ ਮੈਂ ਹਾਜ਼ਰ ਹੋਈ ਹਾਂ ਜੀ ਇੱਕ ਵਿਦਾਈ ਸੌਂਗ ਲੈ ਕੇ। ਉਮੀਦ ਕਰਦੀ ਹਾਂ ਕਿ ਆਪ ਸਭ ਨੂੰ ਵਧੀਆ ਲੱਗੇਗਾ। ਸੋ ਹਾਜ਼ਰ ਹੈ ਜੀ

ਇਹ ਵੀ ਪਰਾਈਆਂ ਜਾਈਆਂ ਮਾਪਿਆਂ ਤੇਰੇ ਵੀਰਾਂ ਲੜ ਲਾਈਆਂ, ਇਹ ਵੀ ਪਰਾਈਆਂ ਜਾਈਆਂ ਮਾਪਿਆਂ ਤੇਰੇ ਵੀਰਾਂ ਲੜ ਲਾਈਆਂ, ਤੇਰੇ ਵੀ ਮਾਪਿਆਂ ਧੀਏ ਜਗਦੀ, ਤੇਰਿਆਂ ਵੀ ਮਾਪਿਆਂ ਧੀਏ ਜਗ ਰੀਤ ਨਿਭਾਈ, ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ, ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ। ਅੱਜ

ਦਾਈ ਮਾਮੇ ਮਾਸੀਆਂ ਭੂਆ ਰੋਵਣ ਤੈਨੂੰ ਬਰਾਵਣ ਚਾਚੀ ਤਾਈ ਮਾਮੇ ਮਾਸੀਆਂ ਭੂਆ ਰੋਵਣ ਤੈਨੂੰ ਬਰਾਵਣ ਚਾਚੀ ਤਾਈ ਭੈਣ ਨਿਆਣੀ ਬੱਕਰੀ ਪਾਰੋਵੇ ਭੈਣ ਨਿਆਣੀ ਬੱਕਰੀ ਪਾਰੋਵੇ ਜਾਂਦੀ ਨਹੀਂ ਬਰਾਈ ਚਾਚੇ ਤਾਏ ਬਾਬਲ ਤੈਨੂੰ ਅਣਖਾਂ ਦੀ ਗੱਠ ਫੜਾਈ ਸਹੁਰੇ ਘਰ ਜਾਤੀਏ ਕਰ ਲਈ ਫਰਜ਼ਾਂ ਦੀ ਕਮਾਈ ਜਾ ਸਹੁਰੇ ਘਰ ਧੀਏ ਲੈ ਜਾ ਲੱਟਾਂ ਭਰੀ ਵਿਦਾਈ ਜਾ ਸਹੁਰੇ ਘਰ ਧੀਏ ਲੈ ਜਾ ਲੱਟਾਂ ਭਰੀ ਵਿਦਾਈ।

0: ਰੋਗ ਖੰਡਾਈ ਚੁਗਲਤੀਏ ਜਾ ਕੇ ਜਿੱਥੇ ਲੇਖਾਂ ਚੋਗ ਖੰਡਾਈ ਜਾ ਸਹੁਰੇ ਕਰਤੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰਤੀਏ ਲੈ ਜਾ ਲਾਡਾਂ ਭਰੀ ਵਿਦਾਈ ਧੰਨਵਾਦ ਜੀ
1: ਹਰਜੀਤ ਰੂਬੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਆਉਣ ਅਤੇ ਆਪਣੀ ਰਚਨਾ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਅਤੇ ਉਹ ਲਿਖਦੇ ਨੇ ਜਿੰਦਾ ਜਿਸ ਦੀ ਜ਼ਮੀਰ ਹੈ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਹੈ ਜੀ ਜਿੰਦਾ ਜਿਸ ਦੀ ਜ਼ਮੀਰ ਹੈ। ਜਿੰਦਾ ਜਿਸ ਦੀ ਜ਼ਮੀਰ ਹੈ, ਆਦਮੀ ਉਹ ਅਮੀਰ ਹੈ। ਕੀਤੇ ਜਿਸਨੇ ਵੱਡੇ ਕਪੜੇ, ਕੀਤੇ ਜਿਸਨੇ ਵੱਡੇ ਕਪੜੇ, ਬਣਿਆ ਉਹ ਕੱਲ ਵਜ਼ੀਰ ਹੈ, ਬਣਿਆ ਉਹ ਕੱਲ ਵਜ਼ੀਰ ਹੈ। ਅਮੀਰ ਸੀ ਸੱਭਿਆਚਾਰ ਸਾਡਾ, ਅਮੀਰ ਸੀ ਸੱਭਿਆਚਾਰ ਸਾਡਾ। ਗਾਇਕਾਂ ਕੀਤਾ ਲੀਰੋ ਲੀਰ ਹੈ, ਗਾਇਕਾਂ ਕੀਤਾ ਲੀਰੋ ਲੀਰ ਹੈ। ਪਹਿਲਾਂ ਪਾਲੇ ਘੋਗੜ ਬਿੱਲੇ, ਪਹਿਲਾਂ ਪਾਲੇ ਘੋਗੜ ਬਿੱਲੇ, ਹੁਣ ਸੀਨੇ ਮਾਰਦਾ ਤੀਰ ਹੈ, ਹੁਣ ਸੀਨੇ ਮਾਰਦਾ ਤੀਰ ਹੈ। ਦੁੱਧ ਤਾਂ ਸਾਰਾ ਡੈਰੀ ਜਾਵੇ, ਦੁੱਧ ਤਾਂ ਸਾਰਾ ਡੈਰੀ ਜਾਵੇ, ਤਾਈਓ ਕਾਨਾ ਸਰੀਰ ਹੈ, ਤਾਈਓ ਕਾਨਾ ਸਰੀਰ ਹੈ। ਸੁਧਰ ਜਾਂਦੇ ਵੱਡੇ ਵੱਡੇ, ਸੁਧਰ ਜਾਂਦੇ ਵੱਡੇ ਵੱਡੇ, ਡੰਡਾ ਲੁੱਚਿਆਂ ਦਾ ਪੀਰ ਹੈ, ਡੰਡਾ ਲੁੱਚਿਆਂ ਦਾ ਪੀਰ ਹੈ। ਘਰ ਘਰ ਰਾਂਝੇ ਜੰਮਦੇ ਨੇ, ਘਰ ਘਰ ਰਾਂਝੇ ਜੰਮਦੇ ਨੇ, ਪਿੱਟਦੀ ਫਿਰਦੀ ਹੀਰ ਹੈ, ਪਿੱਟਦੀ ਫਿਰਦੀ ਹੀਰ ਹੈ। ਕਾਤਲ ਦੇ ਗਲ ਫੁੱਲ ਪੈਂਦੇ, ਕਾਤਲ ਦੇ ਗਲ ਫੁੱਲ ਪੈਂਦੇ, ਸੱਚ ਦੇ ਅੱਖੀਂ ਨੀਰ ਹੈ, ਸੱਚ ਦੇ ਅੱਖੀਂ ਨੀਰ ਹੈ। ਅਸੀਂ ਇੱਕੋ ਮਾਂ ਦੇ ਜਾਏ ਹਾਂ, ਅਸੀਂ ਇੱਕੋ ਮਾਂ ਦੇ ਜਾਏ ਹਾਂ, ਵਿੱਚ ਮਜਮਾ ਪਾਈ ਲਕੀਰ ਹੈ, ਵਿੱਚ ਮਜਮਾ ਪਾਈ ਲਕੀਰ ਹੈ। ਟੋਨੀ ਜੋ ਹੱਕਾਂ ਲਈ ਲੜਦਾ ਹੈ, ਟੋਨੀ ਜੋ ਹੱਕਾਂ ਲਈ ਲੜਦਾ ਹੈ, ਦਸਾਂਝ ਉਹ ਬਹਾਦਰ ਵੀਰ ਹੈ, ਦਸਾਂਝ ਉਹ ਬਹਾਦਰ ਵੀਰ ਹੈ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਤੋਂ ਬਾਅਦ ਹੁਣ ਮੈਂ ਕਪੂਰਥਲਾ ਬਸਦੀ ਸਾਡੀ ਸ਼ਾਇਰਾ ਰਜਨੀ ਵਾਲੀਆ ਨੂੰ ਕਾਮੇ ਫਲ ਦੇ ਵਿੱਚ ਸੱਦਾ ਦੇਣ ਜਾ ਰਿਹਾ। ਰਜਨੀ ਵਾਲੀਆ ਜੀ ਆਪਣੀ ਕਵਿਤਾ ਵਿੱਚ ਲਿਖਦੇ ਨੇ, ਮਿੱਟੀ ਨਾਲ ਮੁਹੱਬਤ ਹੋ ਗਈ। ਆਓ ਪਿਆਰੇ ਸਰੋਤੇ, ਦੇਖੀਏ ਉਹ ਕਿਵੇਂ ਮਿੱਟੀ ਨਾਲ ਮੁਹੱਬਤ ਕਰਦੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਮਿੱਟੀ।

0: ਧੰਨਵਾਦ ਜੀ।
1: ਅੱਜ ਦੀ ਕਾਮ ਮਹਿਫਲ ਦੇ ਅਖੀਰ ਦੇ ਉੱਤੇ ਸਾਡੀ ਸ਼ਾਇਰਾ ਜਿਹੜੀ ਆ ਲੁਧਿਆਣਾ ਬਸਤੀ ਹਾਜ਼ਰ ਹੋ ਰਹੀ ਹੈ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਜਿਹੜੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਨੇ ਤੇ ਅੱਜ ਕੱਲ ਜਿਹੜਾ ਆ ਉਹ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿੱਚ ਰਹਿ ਰਹੇ ਨੇ ਤੇ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਤੇ ਸਾਡੇ ਦੁਆਬਾ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਅਕਸਰ ਆਉਂਦੇ ਰਹਿੰਦੇ ਨੇ। ਤੇ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਤੁਹਾਨੂੰ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਜੀ ਆਇਆ ਤੇ ਆਓ ਤੇ ਆਪਣੀ ਕਵਿਤਾ ਅਨਹਦ ਨਾਲ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ,
2: ਸਾਰੇ ਦਰਸ਼ਕਾਂ ਨੂੰ ਡਾਕਟਰ ਪ੍ਰਿਤਪਾਲ ਕੌਰ ਚਾਹਲ ਦਾ ਪਿਆਰ ਭਰਿਆ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਅੱਗੇ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਉਹ ਸਮਰਪਿਤ ਹੈ ਉਹਨਾਂ ਸਾਰੇ ਨੌਜਵਾਨਾਂ ਨੂੰ, ਈਵਨ ਬੱਚਿਆਂ ਨੂੰ, ਜਿਹੜੇ ਚਿੱਟੇ ਦੀ ਮਾਰ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਆ, ਨਾ ਸਿਰਫ ਆਪਣੀ ਬਲਕਿ ਆਪਣੇ ਘਰਦਿਆਂ ਦੀ ਵੀ, ਆਪਣੇ ਨਾਲਦਿਆਂ ਦੀ ਵੀ। ਇਹ ਮੇਰੀ ਕਵਿਤਾ ਦਾ ਸਿਰਲੇਖ ਹੈ ਅਣਹਤ ਨਾਦ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਪੜ੍ਹਾਈ ਵਿੱਚ ਤੇਜ ਹੁਸ਼ਿਆਰ ਬੇਹੱਦ ਸੀ, ਗਾਉਂਦਾ ਸੀ ਉਹ ਜਿਵੇਂ ਅਨਹਦ ਨਾ ਦੇ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, ਰੰਗ ਬਦਰੰਗ ਹੋਇਆ ਮਰਜ਼ਾਂ ਨੇ ਢਾ ਲਿਆ, ਧੁਆਂਖਾ ਜਿਹਾ ਰੰਗ ਲੱਗੇ ਭੁੰਨਿਆ ਕਬਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਅਰਸ਼ਾਂ ਤੋਂ ਉਤਰੀ ਭੈਣ ਕੋਈ ਹੋਰ ਸੀ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਉਹਦੀ ਵੱਟੀ ਵੱਲੋਂ ਲਿਖੀਆਂ ਚਾਰ ਲੈਣਾ ਕਿ ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਰੱਬ ਨੇ ਕਿਉਂ ਜ਼ਿੰਦਗੀ ਚ ਤੋੜਿਆ ਗਰੂਰ ਮੇਰਾ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਵਿਛੋੜੇ ਵਾਲੀ ਅੱਗ ਵਿੱਚ ਜ਼ਿੰਦ ਅਸਾਂ ਬਾਲ ਲਈ, ਤੇਰੇ ਬਾਝੋਂ ਹੋਇਆ ਹੁਣ ਸਾਡਾ ਬੁਰਾ ਹਾਲ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਨਸ਼ਿਆਂ ਦੀ ਮਾਰ ਨੇ ਵੀ ਨਾ ਛੱਡੇ ਨੇ ਅਮੀਰ ਲੋਕ। ਸਰਕਾਰ ਨੂੰ ਕੀ ਦੋਸ਼ ਦੇਣਾ, ਸਰਕਾਰ ਨੂੰ ਕੀ ਦੋਸ਼ ਦੇਣਾ, ਹੋਵੇ ਆਪਾਂ ਜੇ ਖਰਾਬ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ, ਕੁੰਡੀਆਂ ਸੀ ਮੁੱਛਾਂ ਜਿਵੇਂ
1: ਲੱਗਦਾ ਨਵਾਬ। ਪ੍ਰਿਤਪਾਲ ਕੌਰ ਚਾਹਲ ਜੀ ਦੀ ਕਵਿਤਾ ਦੇ ਨਾਲ ਹੀ ਸਾਡਾ ਅੱਜ ਦਾ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਏ। ਇਸ ਤੋਂ ਪਹਿਲਾਂ ਕਿ ਮੈਂ ਤੁਹਾਤੋਂ ਵਿਦਾ ਲਵਾਂ, ਮੈਂ ਸਾਰੇ ਸ਼ਾਇਰ ਦੋਸਤਾਂ ਦਾ ਜਿਨ੍ਹਾਂ ਨੇ ਸਾਡੀ ਅੱਜ ਦੀ ਕਾਮ ਮਹਿਫਲ ਨੂੰ ਚਾਰ ਚੰਨ ਲਾਏ ਉਹਨਾਂ ਦਾ ਤੇ ਜਿਹੜੇ ਸਰੋਤਿਆਂ ਨੇ ਸਾਡੀ ਕਾਮ ਮਹਿਫਲ ਨੂੰ ਸੁਣਿਆ, ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੇ ਅੰਤ ਵਿੱਚ ਹਰਵੰਤ ਸਿੰਘ ਵੱਲੋਂ ਸਾਰੇ ਪਰਿਵਾਰ ਨੂੰ ਜਿਹੜਾ ਆ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਜੀ, ਤੇ ਗੱਲਾਂ ਬਾਤਾਂ ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੇਰਾ ਰਾਬਤਾ ਇਸ ਤਰ੍ਹਾਂ ਜਿਹੜਾ ਹੁਣ ਤੱਕ ਤਕਰੀਬਨ ਬਣ ਚੁੱਕਿਆ ਹੈ, ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ ਦੇ ਵਿਸ਼ੇਸ਼ ਦਿਨਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ, ਤੇ ਅੱਜ ਵਿਰਸੇ ਵਿਰਾਸਤ ਦੀ ਥੋੜੀ ਜਿਹੀ ਬਾਤ ਪਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ, ਨਾਲ ਦੀ ਨਾਲ ਦੇਸ਼ ਭੇਤ ਦੀਆਂ ਖ਼ਬਰਾਂ ਦੇ ਵੱਲ ਨੂੰ ਝਾਤ ਮਾਰਾਂਗੇ, ਤੇ ਕੁਝ ਇੱਕ ਦੋ ਰਿਪੋਰਟਾਂ ਨੇ ਉਹਦੀ ਬਾਤ ਪਾਵਾਂਗੇ, ਤੇ ਨਾਲ ਦੀ ਨਾਲ ਇੱਕ ਕਹਾਣੀ ਤੁਹਾਨੂੰ ਅੱਜ ਸੁਣਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ, ਤੇ ਜਰਨੈਲ ਹਰੀ ਸਿੰਘ ਨਲੂਆ ਉਹਨਾਂ ਨੂੰ ਵੀ ਯਾਦ ਕਰਨ ਦੀ ਕੋਸ਼ਿਸ਼ ਰਹੇਗੀ ਅੱਜ ਉਹਨਾਂ ਦਾ ਦਿਹਾੜਾ, ਤੇ ਉਹਨਾਂ ਨੂੰ ਯਾਦ ਵੀ ਕਰਾਂਗੇ। ਤੇ ਸਟੂਡੀਓ ਦਾ ਨੰਬਰ +358 44976 1962 ਜਿਹੜਾ ਸਟੂਡੀਓ ਦਾ ਨੰਬਰ ਹੈ, ਤੇ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:08 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਇਸ ਵਕਤ 12:08 ਹੋ ਗਏ ਹੈ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ ਸਮੇਂ ਦੇ ਮੁਤਾਬਕ 9:08 ਨੇ, ਤੇ ਯੂਕੇ ਦੇ ਵਿੱਚ ਸ਼ਾਮ ਦੇ 5:00 ਦੇ ਉੱਤੇ 8 ਦਾ ਸਮਾਂ ਹੈ। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:00 ਦੇ ਉੱਤੇ 8 ਜਿਹੜੇ ਨੇ ਹੋ ਚੁੱਕੇ ਨੇ। ਤੇ ਲੋ ਦੋਸਤੋ, ਬਾਤਾਂ ਪਾਉਂਦੇ ਹਾਂ ਤੇ ਗੱਲਾਂ ਬਾਤਾਂ ਤੁਹਾਨੂੰ ਸੁਣਾਉਂਦੇ ਹਾਂ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। 30 ਅਪ੍ਰੈਲ 2026 ਦਾ ਦਿਹਾੜਾ, ਤੇ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਕਿਤੋਂ ਵੀ ਸੁਣ ਰਹੇ ਸਭ ਦੋਸਤਾਂ ਦਾ ਸਵਾਗਤ ਹੈ। ਤੇ ਅੱਜ ਵੀਰਵਾਰ ਵਾਲਾ ਦਿਨ ਹੈ, ਤੇ ਵੀਰਵਾਰ ਵਾਲਾ ਦਿਨ ਕੱਲ੍ਹ ਨੂੰ ਫਸਟ ਜਿਹੜੀ ਹੈ ਆਪਣੀ ਮਈ ਦਾ ਦਿਨ ਹੈ, ਤੇ ਕੱਲ੍ਹ ਨੂੰ ਜਿਹੜਾ ਲੇਬਰ ਡੇ ਇਹਨਾਂ ਮੁਲਕਾਂ ਦੇ ਵਿੱਚ ਮਨਾਇਆ ਜਾ ਰਿਹਾ, ਲੌਂਗ ਵੀਕਐਂਡ ਜਿਹੜਾ ਆ ਚੁੱਕਿਆ, ਤੇ ਤਿਆਰੀਆਂ ਜਿਹੜੀਆਂ ਨੇ ਕੱਲ੍ਹ ਦੀਆਂ ਇਹਨਾਂ ਮੁਲਕਾਂ ਦੇ ਵਿੱਚ ਆਰੰਭ ਦਿੱਤੀਆਂ ਗਈਆਂ ਨੇ। ਦਫ਼ਤਰ ਜਾਂ ਸਰਕਾਰੀ ਕੰਮਕਾਜ ਜਿਹੜੇ ਨੇ ਸਾਰੇ ਬੰਦ ਹੁੰਦੇ ਆ, ਸਕੂਲਾਂ ਤੋਂ ਲੈ ਕੇ ਹਰ ਚੀਜ਼ ਜਿਹੜੀ ਬੰਦ ਹੈ, ਤੇ ਸਟੋਰ ਵਗੈਰਾ ਜ਼ਰੂਰ ਖੁੱਲ੍ਹੇ ਰਹਿੰਦੇ ਨੇ। ਤੇ ਇਸੇ ਤਰ੍ਹਾਂ ਹੀ ਅੱਜ ਦੇ ਜਿਹੜਾ ਗੱਲ ਕਰੀਏ ਅੱਜ ਦੇ ਦਿਨ ਦੀ, ਤੇ ਪੰਜਾਬ ਦੇ ਨਾਲ ਸੰਬੰਧਿਤ ਅੱਜ ਦਾ ਖਾਸ ਦਿਹਾੜਾ ਵੀ, ਉਹਦੀ ਵੀ ਬਾਤ ਪਾਉਂਦੇ ਹਾਂ। ਤੇ 30 ਅਪ੍ਰੈਲ 2026 ਦਾ ਜਿਹੜਾ ਅੱਜ ਦਾ ਵਿਚਾਰ ਹੈ ਕੀ ਕਹਿੰਦਾ ਹੈ, ਉਹਦੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਬਹਾਦਰਾਂ ਵਿੱਚ ਨਿਆਂ ਅਤੇ ਅਣਖ ਦੇ ਲਈ ਲੜਨਾ ਜਾਂ ਲੜਨ ਮਰਨ ਅਤੇ ਜਾਬਰ ਨੂੰ ਲਲਕਾਰਨ ਦੀ ਜਿਹੜੀ ਦਲੇਰੀ ਹੁੰਦੀ ਹੈ, ਇਸੇ ਕਰਕੇ ਦੁਨੀਆਂ ਜਿਹੜੀ ਆ ਉਹਨਾਂ ਨੂੰ ਸੁਣਦੀ ਹੈ, ਵੇਖਦੀ ਹੈ, ਮੰਨਦੀ ਹੈ ਤੇ ਸਲਾਹੁੰਦੀ ਹੈ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਦੁਨੀਆਦਾਰੀ ਦੇ ਵਿੱਚ ਜੋ ਕੁਝ ਵਾਪਰਿਆ ਉਹਦਾ ਜ਼ਿਕਰ ਕਰਦੇ ਹਾਂ। 30 ਜਿਹੜਾ ਅੱਜ ਅਪ੍ਰੈਲ ਦਾ ਜਿਹੜਾ ਦਿਨ ਹੈ, 1598 ਦਾ ਜ਼ਿਕਰ ਕਰਦੇ ਹਾਂ। 1598 ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਸੀ ਪਹਿਲੀ ਵਾਰ ਥੀਏਟਰ ਦਾ ਜਿਹੜਾ ਆਯੋਜਨ ਕੀਤਾ ਗਿਆ ਸੀ। 1799 ਦੇ ਵਿੱਚ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਜਿਹੜੇ ਸਨ ਉਹਨਾਂ ਨੇ ਅਹੁਦਾ ਸੰਭਾਲਿਆ ਸੀ, ਤੇ 1837 ਦੇ ਵਿੱਚ ਜਮਰੋਦ ਦੇ ਕਿਲੇ ਦੇ ਵਿੱਚ ਹਰੀ ਸਿੰਘ ਨਲੂਆ ਉਹਨਾਂ ਦੀ ਸ਼ਹੀਦੀ ਹੁੰਦੀ ਹੈ। 1853 ਦੇ ਵਿੱਚ ਓਫਥੋ ਲੈਮਜ਼ੀ ਦੇ ਗਾਮਾ ਪੀਟੋ ਦਾ ਜਿਹੜਾ ਜਨਮ ਹੁੰਦਾ ਹੈ, ਤੇ 1870 ਦੇ ਵਿੱਚ ਭਾਰਤੀ ਸਿਨੇਮਾ ਦੇ ਜਨਮਦਾਤਾ ਦਾਦਾ ਸਾਹਿਬ ਫਾਲਕੇ ਦਾ ਜਿਹੜਾ ਜਨਮ ਹੋਇਆ। 1945 ਦੇ ਵਿੱਚ ਜਰਮਨੀ ਦੇ ਡਿਕਟੇਟਰ ਅਡੋਲਫ ਹਿਟਲਰ ਨੇ ਦੂਜੀ ਸੰਸਾਰ ਜੰਗ ਦੇ ਵਿੱਚ ਰੂਸ ਹੱਥੋਂ ਜਿਹੜੀ ਹੋਈ ਕਰਾਰੀ ਹਾਰ ਤੋਂ ਬਾਅਦ ਨਮੋਸ਼ੀ ਦੇ ਨਾਲ ਬਰਲਿਨ ਦੇ ਵਿੱਚ ਜਿਹੜਾ ਆਤਮ ਹੱਤਿਆ ਕੀਤੀ। 1962 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਹੁੰਦੀ ਹੈ ਅੱਜ ਦੇ ਦਿਹਾੜੇ ਦੇ ਉੱਤੇ, ਤੇ 1975 ਵੀਅਤਨਾਮੀ ਲੋਕਾਂ ਨੇ ਬਿਨਾਂ ਰਵਾਇਤੀ ਹਥਿਆਰਾਂ ਦੇ ਉੱਤੇ ਸਿਖਲਾਈ ਤੋਂ ਅਮਰੀਕੀ ਫੌਜਾਂ ਨੂੰ ਜਿਹੜਾ ਉੱਥੋਂ ਭਜਾਇਆ। ਗੱਲ ਕਰਦੇ ਹਾਂ ਦੋਸਤੋ ਅੱਜ ਦੇ ਖਾਸ ਦਿਨ ਦੀ, ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਜਦੋਂ ਗੱਲ ਕਰਦੇ ਹਾਂ 1837 ਦੀ, ਜਮਰੋਦ ਦੇ ਕਿਲੇ ਦੇ ਵਿੱਚ ਹਰੀ ਸਿੰਘ ਨਲੂਆ ਉਹਨਾਂ ਦੀ ਸ਼ਹੀਦੀ ਹੁੰਦੀ ਹੈ। ਜਰਨੈਲ ਹਰੀ ਸਿੰਘ ਨਲੂਆ ਆਸਟ੍ਰੇਲੀਆ ਦੇ ਮਸ਼ਹੂਰ ਮੈਗਜ਼ੀਨ ਬਿਲੀਨੀਅਰ ਦੇ ਜਿਹੜੇ ਸਨ 14 ਜੁਲਾਈ 2014 ਅੰਕ ਦੇ ਵਿੱਚ ਵਿਸ਼ਵ ਦੇ ਵਿੱਚ ਹੁਣ ਤੱਕ ਦੇ ਹੋਏ ਮਹਾਨ 10 ਜਰਨੈਲਾਂ ਦੇ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਹਰੀ ਸਿੰਘ ਨਲੂਆ ਉਹਨਾਂ ਦਾ ਨਾਮ ਜਿਹੜਾ ਆਉਂਦਾ ਹੈ। ਉਹਨਾਂ ਤੋਂ ਬਾਅਦ ਜਿਹੜੇ ਨੇ ਚੰਗੇਜ਼ ਖਾਂ ਮੰਗੋਲੀਆ ਦਾ, ਸਿਕੰਦਰ ਮਹਾਨ ਯੂਨਾਨ ਦਾ, ਤੇ ਆਟੀਲਾ ਹੂਣ ਜਿਹੜੇ ਸਨ ਕਜ਼ਾਕਿਸਤਾਨ ਨੂੰ ਬਿਲੋਂਗ ਕਰਦੇ ਸਨ। ਯੂਲੀਅਸ ਸੀਜ਼ਰ ਰੋਮਨ ਸੈਨਾਪਤੀ ਸੀ, 6ਵੇਂ ਨੰਬਰ ਦੇ ਉੱਤੇ ਸਾਇਰਸ ਮਹਾਨ ਇਰਾਨ ਦਾ ਤੇ 7ਵੇਂ ਦੇ ਉੱਤੇ ਫਰਾਂਸਿਸਕੋ ਪੀਜੈਰੋ ਸਪੇਨ ਤੋਂ ਤੇ ਨੈਪੋਲੀਅਨ ਜਿਹੜਾ ਬੋਨਾਪਾਰਟ ਸੀ ਉਹ 8ਵੇਂ ਨੰਬਰ ਦੇ ਉੱਤੇ ਆਉਂਦਾ ਹੈ ਫਰਾਂਸ ਤੋਂ ਹਾਨੀਬਲ ਬਰਕਾ ਟਿਊਨੇਸ਼ੀਆ ਤੋਂ ਤੇ ਆਖਰ ਦੇ ਵਿੱਚ ਜਿਹੜਾ 10ਵਾਂ ਨੰਬਰ ਆਉਂਦਾ ਤੈਮੂਰ ਲਿੰਗ ਉਜ਼ਬੇਕਿਸਤਾਨ ਦਾ ਜਿਹੜਾ ਨਾਮ ਜਿਹੜਾ ਦਰਜ ਕੀਤਾ ਜਾਂਦਾ ਹੈ। ਸਰਦਾਰ ਹਰੀ ਸਿੰਘ ਨਲੂਏ ਦਾ ਜਨਮ 1791 ਨੂੰ ਗੁਜਰਾਂਵਾਲਾ ਵਿਖੇ ਸ਼ੁਕਰ ਚੱਕੀਆ ਜਿਹੜੀ ਮਿਸਲ ਹੈ ਉਹਨਾਂ ਦੇ ਸਰਦਾਰ ਗੁਰਦਿਆਲ ਸਿੰਘ ਉੱਪਲ ਖੱਤਰੀ ਦੇ ਜਿਹੜਾ ਘਰ ਮਾਤਾ ਧਰਮ ਕੌਰ ਦੀ ਕੁੱਖੋਂ ਹੁੰਦਾ ਹੈ। ਲਾਹੌਰ ਦੇ ਵਿੱਚ 1805 ਨੂੰ ਬਸੰਤ ਪੰਚਮੀ ਦੇ ਉੱਤੇ ਲੱਗੇ ਦਰਬਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੌਜਵਾਨਾਂ ਦੇ ਵਿਖਾਏ ਜਾ ਰਹੇ ਬਹਾਦਰੀ ਦੇ ਕਰਤੱਬਾਂ ਦੇ ਵਿੱਚ ਹਰੀ ਸਿੰਘ ਨੂੰ ਤੋਂ ਜਿਹੜਾ ਬਹੁਤ ਪ੍ਰਭਾਵਿਤ ਹੋ ਕੇ ਉਸਨੂੰ ਜਿਹੜਾ ਆਪਣੇ ਨਾਲ ਹੀ ਖਿਦਮਤਗਾਰ ਜਿਹੜਾ ਨਿਯੁਕਤ ਕਰ ਲੈਂਦਾ ਹੈ। ਇੱਕ ਵਾਰ ਜਦੋਂ ਮਹਾਰਾਜਾ ਜੰਗਲ ਦੇ ਵਿੱਚ ਸ਼ਿਕਾਰ ਕਰਨ ਜਾ ਰਿਹਾ ਤਾਂ ਇੱਕ ਸ਼ੇਰ ਨੇ ਜਿਹੜਾ ਅਚਾਨਕ ਹਰੀ ਸਿੰਘ ਉੱਤੇ ਜਿਹੜਾ ਝਪਟਾ ਮਾਰਿਆ, ਝਪਟਾ ਮਾਰ ਕੇ ਜਿਹੜਾ ਉਸਨੂੰ ਘੋੜੇ ਤੋਂ ਜਿਹੜਾ ਹੇਠਾਂ ਸੁੱਟ ਲਿਆ। ਇਸ ਬਹਾਦਰ ਯੋਧੇ ਨੇ ਦੋਹਾਂ ਹੱਥਾਂ ਦੇ ਨਾਲ ਸ਼ੇਰ ਨੂੰ ਜਬਾੜੇ ਤੋਂ ਫੜ ਕੇ ਜ਼ੋਰ ਦੀ ਸੁੱਟ ਦਿੱਤਾ। ਇਸ ਤੋਂ ਪਹਿਲਾਂ ਕਿ ਸ਼ੇਰ ਜਿਹੜਾ ਸੀ ਹਮਲਾ ਕਰਦਾ, ਹਰੀ ਸਿੰਘ ਹੁਣਾਂ ਨੇ ਤਲਵਾਰ ਕੱਢ ਕੇ ਸ਼ੇਰ ਦਾ ਸਿਰ ਜਿਹੜਾ ਸੀ ਧੜ ਤੋਂ ਅਲੱਗ ਕਰ ਦਿੱਤਾ। ਮਹਾਰਾਜਾ ਨੇ ਜਿਹੜਾ ਸੀ ਖੁਸ਼ ਹੋ ਕੇ ਕਿਹਾ, ਅੱਜ ਤੋਂ ਤੂੰ ਸਾਡਾ ਨਲਵਾ ਸਰਦਾਰ ਹੀ ਹੈ। ਉਸਨੂੰ ਸ਼ੇਰ ਦਿਲ ਰੈਜੀਮੈਂਟ ਦਾ ਜਿਹੜਾ ਸਰਦਾਰੇ ਆਲਾ ਨਿਯੁਕਤ ਕਰ ਦਿੱਤਾ ਗਿਆ ਤੇ ਆਪਣੀ ਯੋਗਤਾ ਤੇ ਅਦੁੱਤੀ ਦੇ ਕਾਰਨਾਂ ਦੇ ਕਰਕੇ ਖਾਲਸਾ ਫੌਜ ਦੇ ਜਿਹੜੇ ਸਨ ਅਹੁਦੇ ਦੇ ਉੱਤੇ ਉਹਨਾਂ ਨੂੰ ਲਾਇਆ ਗਿਆ। ਆਪਣੀ ਯੋਗਤਾ ਦੇ ਅਦੁੱਤੀ ਕਾਰਨਾਂ ਕਰਕੇ ਖਾਲਸਾ ਫੌਜ ਦੇ ਅਹੁਦੇ ਕਮਾਂਡਰ ਇਨ ਚੀਫ ਦੇ ਉੱਤੇ ਪਹੁੰਚ ਗਏ। ਉਹਨਾਂ ਨੇ ਕਸੂਰ, ਮੁਲਤਾਨ, ਮਿੱਠੀ ਟਵਾਣੇ ਦੀ ਗੜੀ ਜਿਹੜੀ ਹੈ ਤੇ ਮੁਘੇਰਾ, ਮੁਘੇਰ ਅਟਕ ਦੇ ਕਸ਼ਮੀਰ ਤੇ ਜਿੱਤਾਂ ਜਿਹੜੀਆਂ ਉਹਦੇ ਵਿੱਚ ਪ੍ਰਾਪਤ ਕੀਤੀਆਂ ਤੇ ਹਜ਼ਾਰੇ ਦੀ ਜਿਹੜੀ ਬਗਾਵਤ ਨੂੰ ਦਬਾਇਆ। ਅਟਕ ਦੀ ਜਿੱਤ ਤੋਂ ਬਾਅਦ ਅਫਗਾਨੀ ਇਸਤਰੀਆਂ ਜਿਹੜੀਆਂ ਸਨ ਪਠਾਣੀਆਂ ਆਪਣੇ ਬੱਚਿਆਂ ਨੂੰ ਚੁੱਪ ਕਰਾਉਣ ਦੇ ਲਈ ਚੁੱਪ ਛਾ ਹਰੀਆ ਰਾਗ ਲਏ, ਜਾਣੀ ਕਿ ਕਹਿੰਦੇ ਨੇ ਕਿ ਭਾਵ ਉਹਦਾ ਜਿਹੜਾ ਮਤਲਬ ਬਣਦਾ ਟਰਾਂਸਲੇਟ ਕਰੀਏ ਅਫਗਾਨੀ ਬੋਲੀ ਦਾ ਤਾਂ ਉਹ ਕਹਿੰਦੇ ਕਿ ਹਰੀ ਸਿੰਘ ਨਲੂਆ ਆ ਜਾਏਗਾ। ਕਹਿੰਦੇ ਸਨ ਆਪ ਕਸ਼ਮੀਰ, ਪਿਸ਼ਾਵਰ ਤੇ ਹਜ਼ਾਰਾ ਦੇ ਗਵਰਨਰ ਬਣੇ। ਉਹਨਾਂ ਨੇ ਆਪਣੇ ਨਾਂ ਦੇ ਉੱਤੇ ਸਿੱਕਾ ਵੀ ਜਾਰੀ ਕੀਤੇ ਜੋ ਬਾਅਦ ਦੇ ਵਿੱਚ ਕਈ ਸਾਲ ਚੱਲਦੇ ਰਹੇ। ਕਸ਼ਮੀਰ ਦੇ ਵਿੱਚ ਜਦੋਂ ਹਾਂਜੀ ਜਾਰੀ ਕੀਤੇ ਤੇ ਬਾਅਦ ਦੇ ਵਿੱਚ ਕਈ ਸਾਲ ਚੱਲਦੇ ਰਹੇ ਸਿੱਕੇ। ਕਸ਼ਮੀਰ ਦੇ ਵਿੱਚ ਸਰਕਾਰੀ ਸਹਾਇਤਾ ਦੇ ਨਾਲ ਦਸਤਕਾਰੀ ਦਾ ਕੰਮ ਤੇ ਕੇਸਰ ਦੀ ਫਸਲ ਦੇ ਲਈ ਮਦਦ ਕਰਕੇ ਜਿਹੜਾ ਸੀ ਦੁਬਾਰਾ ਵਪਾਰ ਸ਼ੁਰੂ ਕਰਵਾਇਆ। ਪਿਸ਼ਾਵਰ ਦੇ ਵਿੱਚ ਖੂਹ ਨਹਿਰਾਂ ਕਢਾਈਆਂ ਗਈਆਂ ਤੇ ਹਿੰਦੂਆਂ ਤੋਂ ਜਿਹੜਾ ਸੀ ਜਜ਼ੀਆ ਹਟਾਇਆ ਗਿਆ। ਜਮਰੋਦ ਤੇ ਹੋਰ ਕਿਲੇ ਬਣਾਏ ਗਏ। 27 ਅਪ੍ਰੈਲ 1937 ਨੂੰ 30,000 ਅਫਗਾਨੀ ਫੌਜ ਨੇ ਜਮਰੋਦ ਦੇ ਕਿਲੇ ਦੇ ਉੱਤੇ ਕਬਜ਼ਾ ਜਿਹੜਾ ਕਰਨ ਦੇ ਲਈ ਹਮਲਾ ਕੀਤਾ। ਉਸ ਸਮੇਂ ਹਰੀ ਸਿੰਘ ਨਲੂਏ ਦੀ ਜਿਹੜੀ ਸੀ ਸਿਹਤ ਠੀਕ ਨਾ ਹੋਣ ਦੇ ਕਰਕੇ ਸਿੱਖ ਫੌਜ 1,000 ਦੀ ਅਗਵਾਈ ਸਰਦਾਰ ਮਹਾਂ ਸਿੰਘ ਜਿਹੜਾ ਸੀ ਕਰ ਰਹੇ ਸਨ ਤੇ ਉਹਨਾਂ ਦੇ ਜਿਹੜਾ ਸੁਨੇਹੇ ਉੱਤੇ ਹਰੀ ਸਿੰਘ ਨੂੰ ਆਪ ਜਾਣਾ ਪਿਆ ਸੀ ਜਿਸਦੇ ਕੋਲ 6,000 ਫੌਜ ਸੀ। ਜੰਗ ਦੀ ਤਿਆਰੀ ਦੇ ਬਾਰੇ ਮਹਾਰਾਜੇ ਨੂੰ ਖ਼ਬਰ ਜਿਹੜੀ ਸੀ 26 ਤਰੀਕ ਨੂੰ ਜਿਹੜੀ ਭੇਜੀ ਜਾਂਦੀ ਹੈ। ਧਿਆਨ ਸਿੰਘ ਉਹਨਾਂ ਨੇ ਅੱਗੇ ਨਾਂ ਜਿਹੜਾ ਸੀ ਨਾਂ ਦਿੱਤੀ ਸੀ ਖ਼ਬਰ ਜਿਹੜੀ ਦੇਣੀ ਸੀ। 30 ਤੱਕ ਜਿਹੜਾ ਲਾਹੌਰ ਤੋਂ ਕੋਈ ਜਵਾਬ ਨਹੀਂ ਮਿਲਦਾ। ਇਸ ਹਮਲੇ ਦੇ ਵਿੱਚ 30 ਅਪ੍ਰੈਲ ਅੱਜ ਦੇ ਦਿਹਾੜੇ ਦੇ ਉੱਤੇ ਹਰੀ ਸਿੰਘ ਨਲਵੇ ਦੇ ਜਿਹੜੇ 2 ਗੋਲੀਆਂ ਛਾਤੀ ਦੇ ਵਿੱਚ ਵੱਜਦੀਆਂ ਨੇ ਵੱਖੀ ਦੇ ਵਿੱਚ ਤੇ ਮਰਨ ਤੋਂ ਪਹਿਲਾਂ ਉਹ ਮਹਾਂ ਸਿੰਘ ਉਹਨਾਂ ਨੂੰ ਕਿਹਾ ਕਿ ਲਾਹੌਰ ਤੋਂ ਫੌਜ ਆਉਣ ਤੱਕ ਮੇਰੀ ਮੌਤ ਨੂੰ ਗੁਪਤ ਰੱਖ ਕੇ ਲੜਿਆ ਜਾਵੇ ਤੇ ਹਰੀ ਸਿੰਘ ਹੁਣਾਂ ਨੇ ਉਹਨਾਂ ਤੋਂ ਬਾਅਦ ਤੇ ਅੱਜ ਵੀ ਜਿਹੜਾ ਇਸ ਪਰਿਵਾਰ ਵਾਲੇ ਨਾਂ ਦੇ ਨਾਲ ਜਿਹੜਾ ਉਹਨਾਂ ਨੂੰ ਆਪਣੀ ਗੋਤ ਉੱਪਲ ਦੇ ਨਹੀਂ ਲਾਉਂਦੇ ਨੇ ਸਗੋਂ ਨਲਵਾ ਜਿਹੜਾ ਹੀ ਉਹ ਥੱਲੇ ਪਿੱਛੇ ਜਿਹੜਾ ਲਿਖਦੇ ਹੈ। ਇਸੇ ਤਰ੍ਹਾਂ ਹਿੰਦੁਸਤਾਨ ਦੇ ਸਿਨੇਮੇ ਦੇ ਪਿਤਾਮਾ ਦਾਦਾ ਸਾਹਿਬ ਫਾਲਕੇ, ਉਹਨਾਂ ਦਾ ਪੂਰਾ ਨਾਂ ਸੀ ਧੁੰਦੀ ਰਾਜ ਗੋਵਿੰਦਾ ਸੀ। ਉਸਦੀ ਪਹਿਲੀ ਖਾਮੋਸ਼ ਫਿਲਮ ਜਿਹੜੀ ਸੀ ਰਾਜਾ ਹਰੀਸ਼ ਚੰਦਰ ਅੱਜ ਦੇ ਸੋਰੀ ਆਪਣੀ 3 ਤਰੀਕ 5ਵੇਂ ਮਹੀਨੇ ਦੇ ਵਿੱਚ 1913 ਨੂੰ ਜਿਹੜੀ ਹੈ ਰਿਲੀਜ਼ ਹੁੰਦੀ ਹੈ। ਮੁੰਬਈ ਦੇ ਕਰੋਨੇਸ਼ਨ ਥੀਏਟਰ ਦੇ ਵਿੱਚ ਲੱਗਦੀ ਹੈ। ਉਹਨਾਂ ਦਾ ਜਨਮ 30 ਅਪ੍ਰੈਲ ਅੱਜ ਦੇ ਦਿਹਾੜੇ ਤੇ 1870 ਨੂੰ ਨਾਸਿਕ ਦੇ ਵਿੱਚ ਹੁੰਦਾ ਹੈ। ਬੰਬੇ ਤੋਂ ਨਾਟਕ ਤੇ ਫੋਟੋਗ੍ਰਾਫੀ ਸਿੱਖਣ ਤੋਂ ਬਾਅਦ ਜਰਮਨੀ ਤੋਂ ਫਿਲਮ ਨਿਰਮਾਣ ਸਿੱਖਿਆ ਗਿਆ ਤੇ ਦਾਦਾ ਸਾਹਿਬ ਫਾਲਕੇ ਉਹਨਾਂ ਨੇ ਫਿਲਮ ਕੰਪਨੀ ਬਣਾ ਕੇ ਕਈ ਫਿਲਮਾਂ ਬਣਾਈਆਂ। 16 ਤਰੀਕ ਤੇ ਫਰਵਰੀ ਦਾ ਮਹੀਨਾ 1944 ਨੂੰ ਦੇਹਾਂਤ ਹੋਇਆ। ਭਾਰਤ ਸਰਕਾਰ ਨੇ 1971 ਦੇ ਵਿੱਚ ਡਾਕ ਟਿਕਟ ਜਾਰੀ ਕੀਤੀ ਤੇ 1969 ਤੋਂ ਹਰ ਸਾਲ ਹਿੰਦੀ ਸਿਨੇਮੇ ਦੇ ਵਿੱਚ ਕਿਸੇ ਨਾਮੀ ਕਲਾਕਾਰ ਨੂੰ ਦਾਦਾ ਸਾਹਿਬ ਫਾਲਕੇ ਰਾਸ਼ਟਰੀ ਪੁਰਸਕਾਰ ਦਿੱਤਾ ਜਾਂਦਾ ਹੈ। 65ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦੇ ਦੌਰਾਨ ਇਸ ਵਾਰ ਫਿਲਮੀ ਅਦਾਕਾਰ ਵਿਨੋਦ ਖੰਨਾ ਉਨ੍ਹਾਂ ਨੂੰ ਮਰਨ ਦੇ ਉਪਰੰਤ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਗਿਆ ਤੇ ਇਨਾਮ ਪਾਉਣ ਵਾਲੇ 49ਵੇਂ ਜਿਹੜੇ ਸੀ ਪੁਰਸਕਾਰ ਪ੍ਰਾਪਤ ਕਰਤਾ ਸਨ। ਸਾਲ 2025 ਦੇ ਵਿੱਚ ਇਹ ਅਵਾਰਡ ਮਲ ਆਲਿਮ ਐਕਟਰ ਜਿਹੜੇ ਨੇ ਮੋਹਨ ਲਾਲ ਉਨ੍ਹਾਂ ਨੂੰ ਅਵਾਰਡ ਦਿੱਤਾ ਗਿਆ। ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਖਾਸ ਜਿਹੜੀਆਂ ਦੁਨੀਆਦਾਰੀ ਦੇ ਵਿੱਚ ਗੱਲਾਂ ਬਾਤਾਂ ਜੋ ਕੁਝ ਵਾਪਰਿਆ ਇਸ ਦੁਨੀਆਂ ਦੇ ਉੱਤੇ ਤੇ ਉਹਦੀ ਬਾਤ ਪਾਈ ਹੈ ਤੇ ਅੱਗੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ ਤੇ ਅੱਜ ਦੀਆਂ ਖ਼ਬਰਾਂ ਜਿਹੜੀਆਂ ਨੇ ਕੀ ਕਹਿੰਦੀਆਂ ਨੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 ਕੁਝ ਹੀ ਪਲਾਂ ਤੱਕ ਤੇ ਆਪਣਾ ਕਾਲ ਤੁਸੀਂ ਕਰ ਸਕਦੇ ਹੋ ਤੇ ਸਟੂਡੀਓ ਦਾ ਨੰਬਰ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਵਟਸਐਪ ਸਿੱਧੀ ਕਾਲ ਜਾਂ ਮੈਸੇਜ ਵੀ ਕਰ ਸਕਦੇ ਹੋ। ਇਸੇ ਤਰ੍ਹਾਂ ਯੂਟਿਊਬ ਦੇ ਉੱਤੇ ਪ੍ਰੋਗਰਾਮ ਲਾਈਵ ਚੱਲ ਰਿਹਾ ਤੇ ਉਹਦੇ ਉੱਤੇ ਵੀ ਤੁਸੀਂ ਆਪਣੇ ਜਜ਼ਬਾਤ ਕੋਈ ਗੱਲਬਾਤ ਲਿਖਣੀ ਚਾਹੁੰਦੇ ਹੋ ਕਮੈਂਟ ਲਿਖਣਾ ਚਾਹੁੰਦੇ ਹੋ ਤਾਂ ਸਵਾਗਤ ਹੈ। ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਅਨੂ ਜੀ ਨਿੱਘਾ ਸਵਾਗਤ ਹੈ ਇਕਬਾਲ ਜੀ ਕੈਲੀਫੋਰਨੀਆ ਤੋਂ ਤੇ ਇਸੇ ਤਰ੍ਹਾਂ ਲਓ ਫਿਰ ਪੰਜਾਬ ਦੀਆਂ ਖ਼ਬਰਾਂ ਤੋਂ ਸ਼ੁਰੂਆਤ ਕਰਕੇ ਅਮਰੀਕਾ ਤੱਕ ਦੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਉਹਦੇ ਵੱਲ ਨੂੰ ਚੱਲਦੇ ਹਾਂ। ਮਜ਼ਾਕ ਜਿਹੜਾ ਬਣਾ ਕੇ ਰੱਖ ਦਿੱਤਾ ਹੈ ਜੱਜਾਂ ਦਾ ਤੇ ਮੈਂ ਨਹੀਂ ਹੋਵਾਂਗਾ ਪੇਸ਼, ਹਰ ਕੋਈ ਜਿਹੜਾ ਇਹ ਗੱਲ ਕਹਿ ਰਿਹਾ ਤੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜੋ ਕੁਝ ਬਣ ਰਿਹਾ ਤੇ ਬਣਾਤਾ ਮਜ਼ਾਕ ਜੱਜਾਂ ਦਾ, ਮੈਂ ਨਹੀਂ ਹੁੰਦਾ ਪੇਸ਼, ਇਹ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੋਕ ਜਿਹੜੇ ਕਹਿ ਰਹੇ ਨੇ। 227 ਨਵੀਆਂ ਪਾਰਟੀਆਂ ਦੀ ਦੌੜ ਦੇ ਵਿੱਚ ਜਿਹੜਾ ਨਵਾਂ ਸ਼ੋਰ ਦੇਖਣ ਨੂੰ ਮਿਲ ਰਿਹਾ। ਪੁਤਿਨ ਜਿਹੜੇ ਨੇ ਮਨਾਉਣਗੇ ਹੁਣ ਵਿਕਟਰੀ ਡੇ ਜਿਹੜਾ ਤੇ ਟਰੰਪ ਸਾਹਿਬ ਦੇ ਨਾਲ ਗੱਲਬਾਤ ਹੋਈ ਹੈ ਤੇ ਟਰੰਪ ਕਰੂ ਕੋਈ ਨਵਾਂ ਕਾਰਾ। ਦੁਨੀਆ ਜਿਹੜੀ ਹੈ ਖੜਨ ਜੋਗੀ ਨਹੀਂ ਛੱਡਣੀ, ਆਉਣ ਵਾਲੀ ਜਿਹੜੀ ਤਿਆਰੀ ਜਿਹੜੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਹੀ ਜਿਹੜਾ ਅਮਰੀਕਾ, ਇਰਾਨ ਅਤੇ ਇਜ਼ਰਾਈਲ ਦਰਮਿਆਨ ਵੱਧ ਰਹੀ ਤਣਾਅ ਜਿਹੜੀ ਹੈ ਭਰੀ ਸਥਿਤੀ ਬਣ ਰਹੀ ਹੈ ਤੇ ਟਰੰਪ ਉਹਨਾਂ ਦੇ ਸਖ਼ਤ ਸਟੈਂਡ ਅਤੇ ਸੰਭਾਵਿਤ ਵੱਡੀ ਜਿਹੜੀ ਹੈ ਕਾਰਵਾਈ ਦੇ ਸੰਕੇਤ ਜਿਹੜੇ ਸ਼ਾਮਲ ਨੇ। ਸਟਰੇਟ ਆਫ ਹੌਰਮੁਜ਼ ਦੇ ਨਾਲ ਜਿਹੜਾ ਜੁੜੀਆਂ ਘਟਨਾਵਾਂ ਨੇ ਦੁਨਿਆਵੀ ਅਰਥਚਾਰੇ ਨੂੰ ਚਿੰਤਾ ਦੇ ਵਿੱਚ ਵੀ ਪਾਇਆ ਤੇ ਟਰੰਪ ਸਾਹਿਬ ਨੇ ਸਟਰੇਟ ਆਫ ਹੌਰਮੁਜ਼ ਨੂੰ ਖਤਮ ਕਰਕੇ ਤੇ ਆਪਣਾ ਨਾਮ ਉੱਥੇ ਚਮਕਾ ਦਿੱਤਾ ਹੈ, ਸਟਰੇਟ ਆਫ ਟਰੰਪ। ਇਸ ਦੇ ਨਾਲ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਗਰਮੀ ਜਿਹੜੀ ਆ ਰਹੀ ਹੈ। ਆਮ ਆਦਮੀ ਪਾਰਟੀ, ਬੇਅਦਬੀ ਬਿੱਲ ਤੇ ਨਵੇਂ ਵਿਵਾਦਾਂ ਦੇ ਨਾਲ ਸਿਆਸੀ ਮਾਹੌਲ ਜਿਹੜਾ ਤਪਿਆ ਪਿਆ। ਅੰਮ੍ਰਿਤਪਾਲ ਸਿੰਘ ਉਹਨਾਂ ਦੇ ਮਾਮਲੇ ਤੋਂ ਲੈ ਕੇ ਨਵੀਆਂ ਪਾਰਟੀਆਂ ਦੀ ਐਂਟਰੀ ਹੋ ਰਹੀ ਹੈ ਤੇ 2027 ਚੋਣਾਂ ਦੇ ਲਈ ਹਲਚਲ ਤੇਜ਼ ਹੋਈ ਹੈ। ਅਦਾਲਤੀ ਮਾਮਲੇ, ਰਾਜਨੀਤਿਕ ਟਕਰਾਅ ਤੇ ਅੰਤਰਰਾਸ਼ਟਰੀ ਤਣਾਅ ਜਿਹੜਾ ਬਣਿਆ ਹੋਇਆ ਤੇ ਲਓ ਫਿਰ ਆਪਾਂ ਗੱਲਾਂ ਬਾਤਾਂ ਦੀ ਕਰਦੇ ਹਾਂ ਸ਼ੁਰੂਆਤ ਪੰਜਾਬ ਦੀਆਂ ਖ਼ਬਰਾਂ ਦੇ ਨਾਲ। ਬੀਜੇਪੀ ਦੇ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ਦੇ ਵਿੱਚ ਲਗਾਈ ਜਾਵੇਗੀ ਹੁਣ ਜਨਤਾ ਦੀ ਵਿਧਾਨ ਸਭਾ। ਪੰਜਾਬ ਸਰਕਾਰ ਵੱਲੋਂ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਕੱਲ੍ਹ ਨੂੰ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਪੰਜਾਬ ਭਾਜਪਾ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਜਨਤਾ ਦੀ ਵਿਧਾਨ ਸਭਾ ਲਗਾਈ ਜਾਏਗੀ। ਇਸ ਗੱਲ ਦੀ ਪੁਸ਼ਟੀ ਪੰਜਾਬ ਭਾਜਪਾ ਦੇ ਮੀਡੀਆ ਇੰਚਾਰਜ ਜਿਹੜੇ ਨੇ ਵਿਨੀਤ ਜੋਸ਼ੀ ਉਨ੍ਹਾਂ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸੈਸ਼ਨ ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਦੇ ਬਾਹਰ 1 ਮਈ ਨੂੰ ਸਵੇਰੇ 11 ਵਜੇ ਸ਼ੁਰੂ ਹੋਏਗਾ। ਭਾਜਪਾ ਆਗੂ ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੂਬੇ ਦੀ ਭਲਾਈ ਦੀ ਜਿਹੜੀ ਬਜਾਏ ਆਪਣੀ ਪਾਰਟੀ ਦੇ ਹਿੱਤਾਂ ਦੇ ਲਈ ਸੱਦਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਸਪੀਕਰ ਆਪਣਾ ਫਰਜ਼ ਤੇ ਮਾਣ ਮਰਿਆਦਾ ਭੁੱਲ ਜਾਵੇ ਤਾਂ ਹਾਕਮ ਤੇ ਲੋਕਾਂ ਦੀ ਆਵਾਜ਼ ਜਿਹੜੀ ਦਾ ਮਖੌਲ ਲਡਾਉਣ ਲੱਗ ਜਾਵੇ ਤਾਂ ਜਨਤਾ ਦੀ ਵਿਧਾਨ ਸਭਾ ਲਗਾਉਣੀ ਜ਼ਰੂਰੀ ਹੈ ਜਿੱਥੇ ਪੰਜਾਬ ਦੇ ਮੁੱਦਿਆਂ ਨੂੰ ਵਿਚਾਰਿਆ ਜਾ ਸਕੇ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਨਾਮ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਤੇ ਇਸੇ ਲਈ ਪੰਜਾਬ ਸਰਕਾਰ ਨੇ ਹਾਈਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਮੁਲਾਜ਼ਮਾਂ ਦਾ ਬਕਾਇਆ DA ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਵੱਲੋਂ ਜਨਤਾ ਦੀ ਵਿਧਾਨ ਸਭਾ ਦੇ ਵਿੱਚ ਲੋਕਾਂ ਦੇ ਅਸਲ ਮੁੱਦਿਆਂ ਨੂੰ ਚੁੱਕਿਆ ਕਹਿੰਦੇ ਜਾਵੇਗਾ। ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਉਨ੍ਹਾਂ ਦਾ ਮਾਮਲਾ, ਅਜਨਾਲਾ ਦੀ ਗੱਲ ਕਰੀਏ, ਅਜਨਾਲਾ ਅਦਾਲਤ ਦੇ ਵਿੱਚ ਵੀਡੀਓ ਕਾਨਫਰੰਸ ਦੇ ਰਾਹੀਂ ਪੇਸ਼ੀ ਹੋਈ ਅੱਜ ਤੇ ਅਗਲੀ ਸੁਣਵਾਈ 2 ਮਈ ਨੂੰ ਹੁਣ ਹੋਏਗੀ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਉਨ੍ਹਾਂ ਨੂੰ ਅੱਜ ਮੁੜ ਅਸਾਮ ਡਿਬਰੂਗੜ੍ਹ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅਜਨਾਲਾ ਦੀ ਸਬ ਅਦਾਲਤ ਵਿਖੇ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਜਿਹੜਾ ਪੇਸ਼ ਕੀਤਾ ਗਿਆ। ਅਦਾਲਤ ਦੇ ਵੱਲੋਂ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਮਈ ਨੂੰ ਰੱਖੀ ਗਈ ਹੈ। ਅੰਮ੍ਰਿਤਪਾਲ ਸਿੰਘ ਦੇ ਵਕੀਲ ਐਡਵੋਕੇਟ ਕਰਮਵੀਰ ਸਿੰਘ ਪੰਨੂ ਹੁਣਾਂ ਨੇ ਦਸਿਆ ਕਿ ਪੁਲਿਸ ਦੇ ਵੱਲੋਂ ਅਜਨਾਲਾ ਪੁਲਿਸ ਥਾਣਾ ਹਿੰਸਾ ਮਾਮਲੇ ਦੇ ਵਿਚ ਉਸਦੇ ਖਿਲਾਫ਼ ਚਲਾਨ ਪੇਸ਼ ਕੀਤਾ ਗਿਆ ਜਿਸ ਦੇ ਉੱਤੇ ਕਾਰਵਾਈ ਕਰਦੇ ਹੋਏ ਅਦਾਲਤ ਦੇ ਵੱਲੋਂ ਇਹ ਮਾਮਲਾ ਹੁਣ ਸੈਸ਼ਨ ਅਦਾਲਤ ਅੰਮ੍ਰਿਤਸਰ ਦੇ ਵਿਚ ਵਿਚਾਰਿਆ ਜਾਏਗਾ ਜਿਸ ਦੇ ਤਹਿਤ ਅਗਲੀ ਸੁਣਵਾਈ 2 ਮਈ ਨੂੰ ਰੱਖੀ ਗਈ ਹੈ। ਉਨ੍ਹਾਂ ਦਸਿਆ ਕਿ ਇਸ ਸਬੰਧੀ ਕੇਸ ਪਹਿਲਾਂ ਵੀ ਜਿਹੜਾ ਸੈਸ਼ਨ ਅਦਾਲਤ ਦੇ ਵਿਚ ਵਿਚਾਰ ਦੇ ਅਧੀਨ ਹੈ। ਅਜਨਾਲਾ ਪੁਲਿਸ ਸਟੇਸ਼ਨ ਹਿੰਸਾ ਮਾਮਲੇ ਦੇ ਵਿਚ ਪਹਿਲਾਂ ਵੀ 40 ਤੋਂ ਵੱਧ ਵਿਅਕਤੀ ਗ੍ਰਿਫ਼ਤਾਰ ਨੇ ਤੇ ਇਸ ਕੇਸ ਦਾ ਜਿਹੜਾ ਸਾਹਮਣਾ ਕਰ ਰਹੇ ਨੇ। ਬੇਅਦਬੀ ਵਿਰੋਧੀ ਜਿਹੜਾ ਕਾਨੂੰਨ ਹੈ ਉਹਦਾ ਵੀ ਜਿਹੜਾ ਮੁੱਦਾ ਉੱਠ ਰਿਹਾ ਬੇਅਦਬੀ ਵਿਰੋਧੀ ਕਾਨੂੰਨ ਪਟੀਸ਼ਨ ਦੀ ਵਾਜਬੀਅਤ ਪਰਖੇਗੀ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿਚ ਨਵੇਂ ਸੋਧੇ ਗਏ ਬੇਅਦਬੀ ਵਿਰੋਧੀ ਕਾਨੂੰਨ ਨੂੰ ਰੱਦ ਕਰਨ ਦੇ ਲਈ ਦਾਖਲ ਪਟੀਸ਼ਨ ਤੋਂ ਕਰੀਬ ਇਕ ਹਫ਼ਤੇ ਬਾਅਦ ਅਦਾਲਤ ਨੇ ਬੁੱਧਵਾਰ ਨੂੰ ਸਪਸ਼ਟ ਕੀਤਾ ਕਿ ਉਹ ਪਹਿਲਾਂ ਇਹ ਜਾਂਚੇਗੀ ਕਿ ਇਹ ਪਟੀਸ਼ਨ ਸੁਣਵਾਈ ਦੇ ਯੋਗ ਹੈ ਜਾਂ ਨਹੀਂ ਹੈ। ਇਹ ਫੈਸਲਾ ਸੂਬਾ ਸਰਕਾਰ ਦੇ ਵੱਲੋਂ ਪਟੀਸ਼ਨ ਕਰਤਾ ਦੇ ਪਿਛੋਕੜ ਤੇ ਇਸ ਮਾਮਲੇ ਦੇ ਵਿਚ ਜਿਹੜਾ ਨਾਲ ਉਸਦੇ ਸਬੰਧ ਦੇ ਵਿਚ ਇਤਰਾਜ਼ ਉਠਾਉਣ ਤੋਂ ਬਾਅਦ ਜਿਹੜਾ ਲਿਆ ਗਿਆ। ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਬੈਂਚ ਨੇ ਕਿਹਾ ਕਿ ਇਸ ਅਦਾਲਤ ਨੂੰ ਗੰਭੀਰਤਾ ਦੇ ਨਾਲ ਇਹ ਦੇਖਣਾ ਹੋਵੇਗਾ ਕਿ ਪਟੀਸ਼ਨ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ ਜਾਂ ਨਹੀਂ ਜਾਂ ਇਸ ਨੂੰ ਸ਼ੁਰੂਆਤ ਦੇ ਵਿਚ ਹੀ ਖਾਰਜ ਕੀਤਾ ਜਾਵੇਗਾ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 8 ਮਈ ਨੂੰ ਹੋਏਗੀ। ਜਦੋਂ ਅਦਾਲਤ ਦੇ ਵਿਚ ਇਸ ਮਾਮਲੇ ਦੀ ਸ਼ੁਰੂਆਤੀ ਸੁਣਵਾਈ ਹੋਈ ਤਾਂ ਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਹੁਣਾਂ ਨੇ ਦਸਿਆ ਕਿ ਪਟੀਸ਼ਨ ਕਰਤਾ ਦਾ ਬਾਰ ਲਾਇਸੈਂਸ ਜਿਹੜਾ ਮੁਅੱਤਲ ਹੈ ਕਿਉਂਕਿ ਉਸਦੀ ਪੜ੍ਹਾਈ ਜਿਹੜੀ ਹੈ ਉਹਦੀ ਡਿਗਰੀ ਅਕਾਦਮਿਕ ਡਿਗਰੀ ਅਸਲੀ ਹੈ ਜਾਂ ਨਹੀਂ ਹੈ ਇਸ ਦੀ ਜਾਂਚ ਚੱਲ ਰਹੀ ਹੈ। ਪਟੀਸ਼ਨ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਐਡਵੋਕੇਟ ਜਨਰਲ ਬੇਦੀ ਹੁਣਾਂ ਕਿਹਾ ਕਿ ਪਟੀਸ਼ਨ ਪਾਉਣ ਵਾਲੇ ਵਿਅਕਤੀ ਨੂੰ ਜਿਹੜਾ ਆਦਤਨ ਸ਼ਿਕਾਇਤਾਂ ਦੇ ਕਰਨ ਵਾਲਾ ਜਿਹੜਾ ਐਲਾਨਿਆ ਗਿਆ ਤੇ ਉਸਦਾ ਜਿਹੜਾ ਨਾਂ ਇਜਲਾਸ ਬਿਊਰੋ ਦੇ ਵੱਲੋਂ ਤਿਆਰ ਕੀਤਾ ਅਜਿਹੇ ਲੋਕਾਂ ਦੀ ਖਾਸ ਸੂਚੀ ਦੇ ਵਿਚ ਸ਼ਾਮਲ ਹੈ। ਬੇਦੀ ਹੁਣਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਟੀਸ਼ਨ ਕਰਤਾ ਦਾ ਪਿਛੋਕੜ ਤੇ ਉਸਦਾ ਜਿਹੜਾ ਅਸਲੀ ਕਿਰਦਾਰ ਹੈ। ਦੂਜੇ ਪਾਸੇ ਪਟੀਸ਼ਨ ਕਰਤਾ ਦੇ ਵੱਲੋਂ ਦਲੀਲ ਦਿੱਤੀ ਗਈ ਕਿ ਇਹ ਮਾਮਲਾ ਜਨਤਕ ਮਹੱਤਤਾ ਵਾਲਾ ਹੈ ਤੇ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਪਟੀਸ਼ਨ ਕਰਤਾ ਦੇ ਨਾਲ ਜੁੜੀ ਸਾਰੀ ਜਾਣਕਾਰੀ ਹਲਫ਼ਨਾਮੇ ਰਾਹੀਂ ਪੇਸ਼ ਕਰ ਦਿੱਤੀ ਜਾਏਗੀ। ਇਸ ਤੋਂ ਇਲਾਵਾ ਉਸ ਤੇ ਕੋਈ ਵੀ ਪੁਲਿਸ ਕੇਸ ਦਰਜ ਨਹੀਂ ਹੈ ਨਾ ਹੀ ਉਹ ਜਿਹੜਾ ਉਸਦੀ ਡਿਗਰੀ ਨੂੰ ਹਾਲੇ ਤੱਕ ਗਲਤ ਕਰਾਰ ਦਿੱਤਾ ਗਿਆ ਹੈ। ਪਟੀਸ਼ਨ ਪਾਉਣ ਵਾਲਾ ਜਿਹੜਾ ਵਿਅਕਤੀ ਹੈ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਨੂੰ ਰੱਦ ਕਰਵਾਉਣਾ ਚਾਹੁੰਦਾ ਹੈ। ਇਹ ਕਾਨੂੰਨ ਬੇਅਦਬੀ ਦੇ ਮਾਮਲਿਆਂ ਦੇ ਵਿਚ ਉਮਰ ਕੈਦ ਵਰਗੀਆਂ ਸਖ਼ਤ ਸਜ਼ਾਵਾਂ ਦਿੰਦਾ ਹੈ। ਇਸ ਕਾਨੂੰਨ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦਿੰਦੇ ਹੋਏ ਜਲੰਧਰ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਹੁਣਾਂ ਦਸਿਆ ਕਿ ਇਹ ਕਾਨੂੰਨ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ ਸੀ ਜਿਸ ਨੂੰ 17 ਅਪ੍ਰੈਲ ਨੂੰ ਰਾਜਪਾਲ ਨੇ ਮਨਜੂਰੀ ਦਿੱਤੀ 20 ਅਪ੍ਰੈਲ ਨੂੰ ਸਰਕਾਰੀ ਤੌਰ ਦੇ ਉੱਤੇ ਨੋਟੀਫਾਈ ਕੀਤਾ ਗਿਆ। ਇਸ ਕਾਨੂੰਨ ਨੂੰ ਜਿਹੜਾ ਚੁਣੌਤੀ ਦੇਣ ਦੇ ਕਾਰਨ ਦੱਸਦਿਆਂ ਹੋਇਆਂ ਪਟੀਸ਼ਨ ਕਰਤਾ ਨੇ ਦਲੀਲ ਦਿੱਤੀ ਕਿ ਇਸ ਐਕਟ ਨੂੰ ਸੰਵਿਧਾਨ ਦੀ ਧਾਰਾ ਜਿਹੜੀ ਹੈ 254(2) ਅਨੁਸਾਰ ਰਾਸ਼ਟਰਪਤੀ ਦੀ ਲੋੜੀਂਦੀ ਮਨਜੂਰੀ ਹਾਸਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੀ ਧਾਰਾ 5(3) ਹੈ ਤਹਿਤ ਉਮਰ ਕੈਦ ਵਰਗੀਆਂ ਸਜ਼ਾਵਾਂ ਤੈਅ ਕੀਤੀਆਂ ਗਈਆਂ ਨੇ ਜੋ ਕਿ ਕੇਂਦਰ ਤੇ ਸੂਬੇ ਦੀ ਸਾਂਝੀ ਜਿਹੜੀ ਸੂਚੀ ਹੈ ਕੰਕਰੰਟ ਲਿਸਟ ਦਾ ਜਿਹੜਾ ਵਿਸ਼ਾ ਨੇ। ਉਨ੍ਹਾਂ ਕਿਹਾ ਕਿ ਕਿਉਂਕਿ ਇਹ ਸਜ਼ਾਵਾਂ ਮੌਜੂਦਾ ਭਾਰਤੀ ਨਿਆਂ ਸੰਹਿਤਾ BNS ਦੇ ਨਾਲ ਮੇਲ ਨਹੀਂ ਖਾਂਦੀਆਂ ਨੇ ਤੇ ਇਸ ਦੇ ਲਈ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਰਾਸ਼ਟਰਪਤੀ ਦੀ ਸਹਿਮਤੀ ਜ਼ਰੂਰੀ ਸੀ। ਸਰਕਾਰੀ ਗਜ਼ਟ ਦੇ ਮੁਤਾਬਕ ਸਿਰਫ਼ ਰਾਜਪਾਲ ਦੀ ਮਨਜੂਰੀ ਲਈ ਗਈ ਹੈ ਜਿਸ ਦੇ ਕਾਰਨ ਇਹ ਪੂਰਾ ਕਾਨੂੰਨ ਪ੍ਰਕਿਰਿਆ ਦੇ ਪੱਖੋਂ ਜਿਹੜਾ ਗਲਤ ਅਤੇ ਗੈਰ ਸੰਵਿਧਾਨਕ ਸਿੱਧ ਹੁੰਦਾ ਹੈ। ਪਟੀਸ਼ਨ ਦੇ ਵਿਚ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਤੇ ਧਰਮ ਨਿਰਪੱਖਤਾ ਦੇ ਸਿਧਾਂਤ ਦਾ ਮੁੱਦਾ ਵੀ ਚੁੱਕਿਆ ਗਿਆ। ਇਸ ਦੇ ਵਿਚ ਦਲੀਲ ਦਿੱਤੀ ਗਈ ਕਿ ਇਹ ਕਾਨੂੰਨ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਦੇ ਲਈ ਬਹੁਤ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਕਰਦਾ ਹੈ। ਦੂਜੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਨੂੰ ਇਸ ਦੇ ਵਿਚ ਸ਼ਾਮਲ ਨਾ ਕਰਕੇ ਇਹ ਕਾਨੂੰਨ ਸਭ ਦੇ ਲਈ ਬਰਾਬਰ ਹੋਣ ਦੀ ਸ਼ਰਤ ਦੇ ਉੱਤੇ ਪੂਰਾ ਨਹੀਂ ਉਤਰਦਾ ਹੈ। ਦੂਸਰੇ ਪਾਸੇ DIG ਭੁੱਲਰ ਹੁਣੀ ਦਾ ਮਾਮਲਾ ਜਿਹੜਾ ਹੈ ਉਨ੍ਹਾਂ ਦੇ ਟਿਕਾਣਿਆਂ ਤੋਂ ED ਦੇ ਵੱਲੋਂ 1.4 ਕਰੋੜ ਦੇ ਅਸਾਸੇ ਜ਼ਬਤ ਕੀਤੇ ਹੈ। ਸਸਪੈਂਡਡ ਜਿਹੜੇ ਨੇ DIG ਭੁੱਲਰ ਮਾਮਲੇ ਦੀ ਜਾਂਚ ਦੇ ਵਿਚ ਕਈ ਬੇਨਾਮੀ ਜਾਇਦਾਦਾਂ ਦੇ ਸਬੂਤ ਵੀ ਮਿਲ ਗਏ ਨੇ। ਭੁੱਲਰ ਅਤੇ ਉਸਦੇ ਨਾਲ ਜੁੜੀਆਂ ਸੰਸਥਾਵਾਂ ਦੇ ਵਿਰੁੱਧ ਹਾਲ ਹੀ ਦੇ ਵਿਚ ਮਾਰੇ ਛਾਪਿਆਂ ਦੇ ਦੌਰਾਨ ਮਨੀ ਲਾਂਡਰਿੰਗ ਦੇ ਨਾਲ ਸੰਬੰਧਿਤ 1.4 ਕਰੋੜ ਰੁਪਏ ਦੇ ਜਿਹੜੇ ਨੇ ਅਸਾਸੇ ਤੇ ਕੁਝ ਦਸਤਾਵੇਜ਼ ਜ਼ਬਤ ਕੀਤੇ ਹੈ। ਕੇਂਦਰੀ ਏਜੰਸੀ ਨੇ 27 ਅਪ੍ਰੈਲ ਨੂੰ 11 ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਸੀ ਜਿਸ ਦੇ ਵਿਚ ਭੁੱਲਰ ਅਤੇ ਉਸਦੇ ਕਥਿਤ ਸਹਿਯੋਗੀਆਂ ਜਿਵੇਂ ਕਿ ਪ੍ਰਾਪਰਟੀ ਡੀਲਰ ਅਤੇ ਸ਼ੱਕੀ ਵਿਅਕਤੀਆਂ ਦੇ ਟਿਕਾਣੇ ਸ਼ਾਮਲ ਨੇ। ED ਨੇ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਇਹ ਮਾਮਲਾ ਭੁੱਲਰ ਅਤੇ ਉਸਦੇ ਸਾਥੀਆਂ ਦੇ ਵਿਰੁੱਧ ਰਿਸ਼ਵਤਖੋਰੀ ਤੇ ਕਥਿਤ ਤੌਰ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ਾਂ ਹੇਠ ਦਰਜ ਦੀ ਜਿਹੜੀ ਸੀ 2 ਸੀਬੀਆਈ ਕੇਸਾਂ ਮਗਰੋਂ ਦਰਜ ਕੀਤਾ। ਅਕਤੂਬਰ 2025 ਦੇ ਵਿੱਚ ਰਿਸ਼ਵਤਖੋਰੀ ਦੇ ਇੱਕ ਮਾਮਲੇ ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਈਡੀ ਨੇ ਬਿਆਨ ਦੇ ਵਿੱਚ ਕਿਹਾ ਕਿ ਛਾਪਿਆਂ ਦੇ ਦੌਰਾਨ 1.4 ਕਰੋੜ ਰੁਪਏ ਦੇ ਅਸਾਸੇ ਜ਼ਬਤ ਅਤੇ ਮਨੀ ਲਾਂਡਰਿੰਗ ਗਤੀਵਿਧੀਆਂ ਦੇ ਨਾਲ ਸੰਬੰਧਿਤ ਕਈ ਦਸਤਾਵੇਜ਼ ਬਰਾਮਦ ਕਰ ਲਏ ਗਏ ਨੇ। ਜਾਂਚ ਤੋਂ ਪਤਾ ਲੱਗਿਆ ਕਿ ਵੱਖ ਵੱਖ ਪ੍ਰਾਪਰਟੀ ਜਿਹੜੇ ਡੀਲਰਾਂ ਤੇ ਸੰਬੰਧਿਤ ਵਿਅਕਤੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਵੱਡੀ ਨਕਦੀ ਜਮ੍ਹਾਂ ਅਤੇ ਦਲੀਲ ਜਿਹੜੀ ਤਬਦੀਲ ਕੀਤੀ ਗਈ ਸੀ। ਜਿਨ੍ਹਾਂ ਦੇ ਕੋਲ ਜ਼ਮੀਨ ਦੇ ਵਿੱਚ ਨਿਵੇਸ਼ ਦੇ ਅਨੁਸਾਰ ਆਮਦਨ ਦਾ ਕੋਈ ਜਾਇਜ਼ ਸਰੋਤ ਨਹੀਂ ਸੀ। ਏਜੰਸੀ ਨੇ ਦੋਸ਼ ਲਗਾਇਆ ਕਿ ਮਗਰੋਂ ਇਨ੍ਹਾਂ ਸ਼ੱਕੀ ਵਿਅਕਤੀਆਂ ਦੇ ਨਾਮ ਦੇ ਉੱਤੇ ਜਾਇਦਾਦਾਂ ਖਰੀਦਣ ਦੇ ਲਈ ਫੰਡਾਂ ਦੀ ਵਰਤੋਂ ਕੀਤੀ ਗਈ। ਈਡੀ ਅਨੁਸਾਰ ਹਾਲ ਹੀ ਦੇ ਵਿੱਚ ਮਾਰੇ ਗਏ ਛਾਪਿਆਂ ਦੇ ਦੌਰਾਨ ਚੰਡੀਗੜ੍ਹ, ਲੁਧਿਆਣਾ, ਕਪੂਰਥਲਾ, ਮੁਹਾਲੀ ਤੇ ਜ਼ੀਰਕਪੁਰ ਵਿੱਚ ਸਥਿਤ ਰਹਾਇਸ਼ਾਂ ਤੇ ਖੇਤੀਬਾੜੀ ਜਾਇਦਾਦਾਂ ਸਮੇਤ ਕਈ ਜਾਇਦਾਦਾਂ ਦੇ ਨਾਲ ਸੰਬੰਧਿਤ ਦਸਤਾਵੇਜ਼ ਜ਼ਬਤ ਕੀਤੇ ਗਏ ਨੇ। ਦੂਸਰੇ ਪਾਸੇ ਪਾਰਟੀ ਬਦਲਣ ਤੋਂ ਬਾਅਦ ਰਜਿੰਦਰ ਗੁਪਤਾ ਹੁਣਾਂ ਦੀ ਜਿਹੜੀ ਹੈ ਟਰਾਈਡੈਟ ਫੈਕਟਰੀ ਦੇ ਉੱਤੇ ਛਾਪਾ ਪੈ ਗਿਆ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਾਜ ਸਭਾ ਮੈਂਬਰ ਦੀ ਪਿੰਡ ਧੌਲਾ ਦੇ ਵਿੱਚ ਫੈਕਟਰੀ ਦੀ ਜਾਂਚ ਕੀਤੀ ਹੈ। ਬਰਨਾਲਾ ਦੇ ਵਿੱਚ ਪੰਜਾਬ ਦੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਟਰਾਈਡੈਂਟ ਗਰੁੱਪ ਦੀ ਜਿਹੜੀ ਫੈਕਟਰੀ ਹੈ ਉਹਦੇ ਉੱਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਅੱਜ ਛਾਪਾ ਮਾਰ ਦਿੱਤਾ ਗਿਆ। ਜਿੰਨਾ ਚਿਰ ਇਹਨਾਂ ਦੇ ਨਾਲ ਸੀਗੇ ਉਦੋਂ ਛਾਪਾ ਨਹੀਂ ਤੇ ਹੁਣ ਜਿਹੜੇ ਬੀਜੇਪੀ ਚ ਚਲੇ ਗਏ ਤਾਂ ਹੁਣ ਛਾਪਾ ਪਵਾ ਤਾ ਜੀ। ਇਸ ਦੇ ਨਾਲ ਹੀ ਗੌਰਤਲਬ ਗੱਲ ਇਹ ਵੀ ਹੈ ਕਿ ਰਜਿੰਦਰ ਗੁਪਤਾ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਬਣੇ ਸਨ ਪਰ ਕੁਝ ਦਿਨ ਪਹਿਲਾਂ ਹੀ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ। ਇਸ ਤੋਂ ਤੁਰੰਤ ਬਾਅਦ ਪੰਜਾਬ ਸਰਕਾਰ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇਸ ਕਾਰਵਾਈ ਨੂੰ ਕਾਫੀ ਅਹਿਮ ਜਿਹੜਾ ਮੰਨਿਆ ਗਿਆ। ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ 9 ਗੱਡੀਆਂ ਅੱਜ ਦੁਪਹਿਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ਸਥਿਤ ਟਰਾਈਡੈਂਟ ਫੈਕਟਰੀ ਦੇ ਵਿੱਚ ਦਾਖਲ ਹੁੰਦੀਆਂ। ਪਿਛਲੇ 3 ਤੋਂ 4 ਘੰਟਿਆਂ ਤੋਂ ਬੋਰਡ ਦੇ ਜਿਹੜੇ ਅਧਿਕਾਰੀਆਂ ਵੱਲੋਂ ਫੈਕਟਰੀ ਦੇ ਅੰਦਰ ਜਾਂਚ ਕੀਤੀ ਗਈ। ਲੰਮੇ ਸਮੇਂ ਤੋਂ ਇਲਾਕੇ ਦੇ ਲੋਕ ਕਹਿੰਦੇ ਨੇ ਟਰਾਈਡੈਂਟ ਫੈਕਟਰੀ ਦੇ ਖਿਲਾਫ਼ ਪਾਣੀ ਤੇ ਹਵਾ ਪ੍ਰਦੂਸ਼ਣ ਦੀਆਂ ਸ਼ਿਕਾਇਤਾਂ ਕਰ ਰਹੇ ਸਨ। ਸਥਾਨਕ ਲੋਕਾਂ ਦਾ ਕਹਿਣਾ ਕਿ ਟਰਾਈਡੈਂਟ ਗਰੁੱਪ ਦੇ ਮਾਲਕ ਦੀ ਉੱਚੀ ਸਿਆਸੀ ਪਹੁੰਚ ਦੇ ਕਾਰਨ ਅੱਜ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ ਸੀ। ਪਿਛਲੇ ਹਫ਼ਤੇ ਪੰਜਾਬ ਦੀ ਸਿਆਸਤ ਦੇ ਵਿੱਚ ਆਏ ਬਦਲਾਅ ਅਤੇ ਰਜਿੰਦਰ ਗੁਪਤਾ ਦੇ ਦਲ ਬਦਲਣ ਤੋਂ ਬਾਅਦ ਹੀ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ। ਫਿਲਹਾਲ ਕਿਸੇ ਵੀ ਅਧਿਕਾਰੀ ਨੇ ਇਸ ਮਾਮਲੇ ਦੇ ਉੱਤੇ ਅਧਿਕਾਰਤ ਬਿਆਨ ਨਹੀਂ ਦਿੱਤਾ ਤੇ ਉਹ ਮੀਡੀਆ ਤੋਂ ਜਿਹੜਾ ਬਚਦੇ ਵੀ ਨਜ਼ਰ ਆਏ ਨੇ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇਸ ਜਾਂਚ ਦੇ ਵਿੱਚ ਕਈ ਜਿਹੜੇ ਨੇ ਸਤੀ ਤੱਥ ਸਾਹਮਣੇ ਆਉਂਦੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਸਾਰਾ ਕੁਝ ਸਥਿਤੀ ਜਿਹੜੀ ਹੈ ਸਪਸ਼ਟ ਹੋ ਜਾਏਗੀ। ਹੁਣ ਜਿਹੜਾ ਦੁਰਗੇਸ਼ ਪਾਠਕ ਸਾਹਿਬ ਕਹਿੰਦੇ ਨੇ ਕਿ ਜੱਜ ਅੱਗੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ ਹੈ। ਹਾਈ ਕੋਰਟ 4 ਮਈ ਨੂੰ ਜਿਹੜੀ ਕਰੇਗੀ ਸੁਣਵਾਈ ਇਹਦੇ ਉੱਤੇ। ਆਪ ਆਗੂਆਂ ਜਿਹੜੇ ਨੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੇ ਮਗਰੋਂ ਹੁਣ ਪਾਰਟੀ ਆਗੂ ਦੁਰਗੇਸ਼ ਪਾਠਕ ਨੇ ਵੀ ਦਿੱਲੀ ਹਾਈ ਕੋਰਟ ਦੇ ਵਿੱਚ ਚੱਲ ਰਹੇ ਆਬਕਾਰੀ ਨੀਤੀ ਕੇਸ ਦੇ ਵਿੱਚ ਜਸਟਿਸ ਸਵਰਨਾ ਕਾਂਤਾ ਸ਼ਰਮਾ ਅੱਗੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ। ਪਾਠਕ ਨੇ ਮਹਿਲਾ ਜੱਜ ਨੂੰ ਲਿਖੇ ਪੱਤਰ ਦੇ ਵਿੱਚ ਕਿਹਾ ਕਿ ਉਹ ਕੇਜਰੀਵਾਲ ਤੇ ਸਿਸੋਦੀਆ ਦੇ ਵੱਲੋਂ ਜਿਤਾਏ ਖਦਸ਼ਿਆਂ ਦੇ ਨਾਲ ਇਤਫਾਕ ਜਿਹੜਾ ਰੱਖਦੇ ਨੇ ਜਿਸ ਕਰਕੇ ਉਹ ਕੋਰਟ ਦੇ ਵਿੱਚ ਨਿੱਜੀ ਤੌਰ ਦੇ ਉੱਤੇ ਜਾਂ ਫਿਰ ਆਪਣੇ ਵਕੀਲ ਦੇ ਰਾਹੀਂ ਨਹੀਂ ਪੇਸ਼ ਹੋਣਗੇ। ਸੀਬੀਆਈ ਨੇ ਸ਼ਰਾਬ ਆਬਕਾਰੀ ਨੀਤੀ ਕੇਸ ਦੇ ਵਿੱਚ ਪਾਠਕ ਸਿਸੋਦੀਆ ਤੇ ਕੇਜਰੀਵਾਲ ਨੂੰ ਬਰੀ ਕਰਨ ਦੇ ਟ੍ਰਾਇਲ ਕੋਰਟ ਦੇ ਜਿਹੜੇ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ। ਇਸ ਦੇ ਦੌਰਾਨ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਉੱਤੇ 4 ਮਈ ਨੂੰ ਸੁਣਵਾਈ ਕਰੇਗੀ। ਆਪ ਆਗੂ ਭਾਵੇਂ ਸੁਣਵਾਈ ਦਾ ਬਾਈਕਾਟ ਕਰ ਚੁੱਕੇ ਨੇ ਪਰ ਜੱਜ ਨੇ ਉਨ੍ਹਾਂ ਨੂੰ ਜਿਹੜਾ ਆਪਣੇ ਜਵਾਬ ਦਾਅਵੇ ਦਾਖਲ ਕਰਨ ਦਾ ਇੱਕ ਆਖਰੀ ਮੌਕਾ ਦਿੱਤਾ ਹੋਇਐ। ਪਾਠਕ ਨੇ ਪੱਤਰ ਦੇ ਵਿੱਚ ਕਿਹਾ ਕਿ ਮੌਜੂਦਾ ਚਿੱਠੀ ਪੱਥਰ ਉਪਰੋਕਤ ਜਿਹੜਾ ਜ਼ਿਕਰ ਵਾਲੀ ਸੋਧ ਪਟੀਸ਼ਨ ਦੇ ਨਾਲ ਸੰਬੰਧਿਤ ਹੈ ਜੋ ਇਸ ਸਮੇਂ ਅਦਾਲਤ ਦੇ ਵਿਚਾਰ ਜਿਹੜਾ ਅਧੀਨ ਚੱਲ ਰਹੀ ਹੈ। ਕਿੰਗ ਚਾਰਲਸ ਉਨ੍ਹਾਂ ਦੀ ਬਾਤ ਪਾਉਂਦੇ ਹਾਂ ਤੇ ਉਸ ਤੋਂ ਪਹਿਲਾਂ ਗੱਲਬਾਤ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਜੋ ਸਾਰੀਆਂ ਆਪਾਂ ਇੰਡੀਆ ਦੀਆਂ ਤੇ ਨਾਲ ਦੀ ਨਾਲ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝ ਪਾਈ ਹੈ ਤੇ ਉਹਦੇ ਵੱਲ ਨੂੰ ਆਪਾਂ ਚੱਲਦੇ ਹਾਂ। ਉਹਦੇ ਉੱਤੇ ਕੁਝ ਜਿਹੜੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਤੁਸੀਂ ਵੀ ਨਾਲ ਜਿਹੜੀ ਹੈ ਹਾਜ਼ਰੀ ਜਿਹੜੀ ਹੈ ਭਰ ਸਕਦੇ ਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਬਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸੈਣੀ ਸਾਹਿਬ?
2: ਹਾਲ ਚਾਲ ਠੀਕ ਹੈ ਜੀ।
1: ਜੀ
2: ਭਾਰੀ ਸਾਹਿਬ ਸਿਆਸੀ ਹਾਲਾਤ ਇਹ ਹੈਗੇ ਆ ਜੀ
1: ਜੀ
2: ਕਿ ਪੰਜਾਬ ਦੇ ਵਿਚ ਦੇਖੋ ਟਰਾਈਡੈਂਟ ਹੋਟਲ ਵਾਲੇ ਰਜਿੰਦਰ ਗੁਪਤਾ ਜੀ ਦੇ ਪੀਸੀਬੀ ਵਾਲਿਆਂ ਨੇ ਛਾਪਾ ਮਾਰ ਦਿੱਤਾ।
1: ਬਿਲਕੁਲ ਹੈ ਜੀ, ਕਹਿੰਦੇ ਪ੍ਰਦੂਸ਼ਣ ਹੋ ਗਿਆ ਜੀ ਹੁਣ।
2: ਭਾਰੀ ਸਾਹਿਬ ਇਸੇ ਤਰੀਕੇ ਨਾਲ ਇਹਨਾਂ ਨੇ ਜਿਹੜਾ ਹੈਗਾ ਸਨੱਬ ਕੀਤਾ ਸੀਗਾ ਪੰਜਾਬ ਕੇਸਰੀ ਵਾਲਿਆਂ ਨੂੰ।
1: ਹਾਂਜੀ ਬਿਲਕੁਲ,
2: ਜਦੋਂ ਪੰਜਾਬ ਕੇਸਰੀ ਵਾਲਿਆਂ ਨੇ ਇੱਕ ਸਟੋਰੀ ਲਿਖ ਦਿੱਤੀ ਸੀ
1: ਜੀ,
2: ਇਹ ਡਿਪਾਰਟਮੈਂਟ ਜਿਹੜੇ ਹੈਗੇ ਆ ਚਲੋ ਸਰਕਾਰ ਦੇ ਹੈਗੇ ਆ, ਤੇ ਕੀ ਇਹ ਸਰਕਾਰੀ ਡਿਪਾਰਟਮੈਂਟ ਦੇ ਜਿਹੜੇ ਆਫੀਸਰ ਆ ਉਹਨਾਂ ਦੀ ਕੌਨਸ਼ੀਅਸ ਪ੍ਰਿਕ ਨਹੀਂ ਕਰਦੀ ਪੀ ਉਹਨਾਂ ਦਾ ਜਿਹੜਾ ਹੈਗਾ ਆ ਵੀ ਭਾਈ ਅਸੀਂ ਜੋ ਕਰ ਰਹੇ ਆ
1: ਜੀ,
2: ਜਾਂ ਤਾਂ ਅਸੀਂ ਜਿਹੜਾ ਹੈਗਾ ਜੇ ਅਸੀਂ ਲਾਫੁਲ ਡਿਊਟੀ ਕਰਦੇ ਹੁੰਦੇ ਤੇ ਆਪਾਂ ਪਹਿਲਾਂ ਵੀ ਕਰ ਸਕਦੇ ਸੀ ਜੇ ਉਹਨਾਂ ਨੇ ਕੁਛ ਗਲਤ ਕੀਤਾ ਸੀ।
1: ਬਿਲਕੁਲ ਹੈ ਜੀ,
2: ਜੇ ਉਹਨਾਂ ਦੇ ਵਿਰੁੱਧ ਕੋਈ ਸ਼ਿਕਾਇਤਾਂ ਆਉਂਦੀਆਂ ਸੀ ਤੇ ਪਹਿਲਾਂ ਤੁਸੀਂ ਇਸੇ ਕਰਕੇ ਚੁੱਪ ਬੈਠੇ ਰਹੇ ਵੀ ਕਿਉਂਕਿ ਉਹ ਸੱਤਾਧਾਰੀ ਧਿਰ ਨਾਲ ਜੁੜੇ ਸੀ।
1: ਬਿਲਕੁਲ ਹੈ ਜੀ,
2: ਜਾਂ ਤੁਸੀਂ ਜਿਹੜਾ ਹੈਗਾ ਆ ਕਿ ਉਹ ਸਰਕਾਰ ਦਾ ਜਿਹੜਾ ਹੈਗਾ ਆ ਵੀ ਇੱਕ ਡਿਪਾਰਟਮੈਂਟ ਨਾ ਹੋ ਕੇ ਵੀ ਸਰਕਾਰ ਦਾ ਐਜ਼ ਏ ਟੂਲ ਜਿਹੜਾ ਹੈਗਾ ਆ ਤੁਸੀਂ ਆਪਣੀਆਂ ਜਿਹੜੀਆਂ ਇਹ ਪਾਵਰਸ ਹੈਗੀਆਂ ਉਹਦਾ ਮਿਸ ਯੂਜ ਕਰ ਰਹੇ ਹੋ, ਅਗਲੇ ਬੰਦੇ ਨੂੰ ਹਰਾਸ ਕਰ ਰਹੇ ਹੋ ਤੇ ਸਨੱਬ ਕਰ ਰਹੇ ਹੋ ਇਹ ਦੱਸਣ ਵਾਸਤੇ ਕਿ ਭਾਈ ਤੂੰ ਹੁਣ ਗਿਆ ਹੈਗਾ ਦੂਜੇ ਦਲ ਦੇ ਵਿਚ ਤੇ ਤੈਨੂੰ ਇਹਦੀ ਸਜ਼ਾ ਭੁਗਤਣੀ ਪਊਗੀ।
1: ਦੇਖੋ ਜਿਦਾਂ ਇਹ ਵੀ ਤਾਂ ਇਲਜ਼ਾਮਬਾਜ਼ੀ ਕਰਦੇ ਆ ਕਿ ਜਿਦਾਂ ਇਹਨਾਂ ਨੇ ਕਿਹਾ ਕਿ ਸਾਡੇ 7 ਬੰਦੇ ਕੈਪਚਰ ਕੀਤੇ ਇਹਨਾਂ ਨੇ MP ਲੈ ਗਏ ਖਿੱਚ ਧੂਗੇ ਕਰਕੇ, ਤਾਂ ਉਹ ਉੱਥੇ ਵੀ ਤਾਂ ਇਹਨਾਂ ਨੇ ਇਲਜ਼ਾਮਬਾਜ਼ੀ ਕੀਤੀ ਹੈ ਕਿ ਭਾਈ ਇਹ ਕੇਂਦਰੀ ਏਜੰਸੀਆਂ ਨੂੰ ਵਰਤਦੇ ਆ ਜਾਂ ਹੋਰ ਵੀ ਸਮੇਂ ਸਮੇਂ ਦੇ ਉੱਤੇ ਵੀ ਕੇਂਦਰ ਦਾ ਤੋਤਾ ਜਿੱਦਾਂ ਚਾਹੁੰਦੇ ਆ ਬੁਲਾ ਲੈਂਦੇ ਆ, ਤੇ ਫਿਰ ਇਹਦੇ ਉੱਤੇ ਵੀ ਤਾਂ ਇਹੀ ਜਿਹੜੀ ਹੈ ਆਪਣਾ ਫਾਰਮੂਲਾ ਇਹਨਾਂ ਦੇ ਉੱਤੇ ਵੀ ਤਾਂ ਉਹੀ ਲੱਗੇਗਾ ਜੀ ਕਿ ਇਹ ਵੀ ਤਾਂ ਉਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ
2: ਆ। ਤੁਸੀਂ ਤੁਸੀਂ ਜਸਟੀਫਾਈ ਕਰ ਦਿੱਤਾ
1: ਜੀ,
2: ਹਾਂਜੀ ਤੇਰੇ ਕੋਲ ਜੋ ਸਰਿਆ ਤੂੰ ਕਰ ਲਿਆ, ਸਾਡੇ ਕੋਲ ਜੋ ਸਰਿਆ ਅਸੀਂ ਕਰ ਲਿਆ।
1: ਬਿਲਕੁਲ ਹੈ ਜੀ,
2: ਫੇਰ ਉਹਨੂੰ ਇਲਜ਼ਾਮ ਕਿਉਂ ਦੇਣਾ ਜੀ,
1: ਜੀ
2: ਫੇਰ ਉਹਨੂੰ ਇਲਜ਼ਾਮ ਕਿਉਂ ਦੇਣਾ?
1: ਉਹ ਕਿੱਦਾਂ ਕਹਿੰਦੇ ਹੁੰਦੇ ਜੇ ਹੱਥ ਨਾ ਪਹੁੰਚੇ ਤਾਂ ਤੂੰ ਕੋੜੀ।
2: ਉਹ ਬਿਲਕੁਲ ਸਰ, ਉਹ ਤੁਹਾਡੀ ਗੱਲ ਠੀਕ ਹੈਗੀ ਆ
1: ਜੀ,
2: ਬਟ ਸਵਾਲ ਇਹ ਹੈਗਾ ਆ ਵੀ ਇਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਆ ਉਹ ਪਹਿਲਾਂ ਅਸੀਂ ਨਹੀਂ ਦੇਖੀ
1: ਜੀ,
2: ਇਹ ਨਵਾਂ ਹੀ ਕੰਮ ਚੱਲ ਪਿਆ ਹੈਗਾ ਆ ਵੀ ਹਾਂ ਜੀ ਪੋਲਿਊਸ਼ਨ ਕੰਟਰੋਲ ਬੋਰਡ ਅੱਗੇ ਪਿੱਛੇ ਸਾਰਾ ਪੰਜਾਬ ਪੋਲਿਊਟਡ ਹੈਗਾ ਆ, ਉਦੋਂ ਇਹਨਾਂ ਨੂੰ ਚੇਤੇ ਨਹੀਂ ਆਉਂਦਾ ਜੀ, ਜਿੱਦਾਂ ਹੀ ਜਿਹੜਾ ਹੈਗਾ ਕੋਈ ਬੰਦਾ ਜਿਹੜਾ ਇਹਨਾਂ ਨੂੰ ਛੱਡ ਕੇ ਚੱਲ ਜਾਂਦਾ ਹੈਗਾ ਆ ਸੱਤਾਧਾਰੀ ਧਿਰ ਨੂੰ।
1: ਜੀਰਾ ਫੈਕਟਰੀ ਦਾ ਕਿੰਨਾ ਪੋਲਿਊਸ਼ਨ ਰਿਹਾ ਜੀ, ਕਿੰਨੇ ਮਹੀਨੇ ਜਾਂ ਸਾਲ ਉੱਥੇ ਧਰਨਾ ਲੱਗਦਾ ਰਿਹਾ।
2: ਬਿਲਕੁਲ ਜੀ ਬਿਲਕੁਲ, ਰੈਦਰ ਉੱਥੇ 20 ਕਰੋੜ ਰੁਪਇਆ ਜਿਹੜਾ ਹੈਗਾ ਆ ਜੁਰਮਾਨਾ ਜਿਹੜਾ ਆ ਉਹ ਹੋਇਆ, ਉਹ ਉਹਨੂੰ ਦੇਤਾ ਕੋਸਟ ਜਿਹੜੀ ਆ ਦਿੱਤੀ ਉਹਨੂੰ
1: ਜੀ
2: ਫੈਕਟਰੀ ਨੂੰ।
1: ਬਿਲਕੁਲ,
2: ਸਰਕਾਰ ਨੇ ਉਹਦੀ ਅਪੀਲ ਨਹੀਂ ਕੀਤੀ ਤੇ ਰੈਦਰ ਉਹ ਪੈਸੇ ਜਿਹੜੇ ਆ ਉਹਨਾਂ ਨੂੰ ਦੇਤੇ ਫੈਕਟਰੀ ਵਾਲਿਆਂ ਨੂੰ।
1: ਬਿਲਕੁਲ ਹੈ ਜੀ,
2: ਕਮਾਲ ਦੀ ਗੱਲ ਹੀ ਹੈਗੀ ਸੀ। ਤੇ ਅੱਛਾ ਉੱਥੇ ਜਿਹੜਾ ਹੈਗਾ ਆ ਬਈ ਨਾ ਤਾਂ ਕੋਈ ਜਿਹੜਾ ਹੈਗਾ ਆ ਡਿਪਾਰਟਮੈਂਟ ਲੋਕਾਂ ਦੇ ਹੱਕ ਦੇ ਵਿਚ ਖੜਿਆ
1: ਜੀ,
2: ਹਾਂਜੀ ਉੱਥੇ ਜਿਹੜਾ ਹੈਗਾ ਆ ਵੈਸਟਡ ਇੰਟਰਸਟ ਜਿਹੜੇ ਸਰਕਾਰ ਦੇ ਹੈਗੇ ਸੀਗੇ ਤੇ ਉਹ ਫੈਕਟਰੀ ਨਾਲ ਸੀ ਤੇ ਇਸ ਕਰਕੇ ਜਿਹੜਾ ਆ ਉਹ ਡਿਪਾਰਟਮੈਂਟ ਸਾਰੇ ਫੈਕਟਰੀ ਵੱਲ ਭੁਗਤ ਗਏ। ਇੱਥੇ ਜਿਹੜਾ ਹੈਗਾ ਆ ਜਦੋਂ ਸਰਕਾਰ ਦੇ ਇੰਟਰਸਟ ਜਿਹੜੇ ਹੈਗੇ ਆ ਇਹਨਾਂ ਨੂੰ ਹਰਾਸ ਕਰਨ ਦੇ ਵਿਚ ਆ ਤੇ ਇਹ ਆਫੀਸਰ ਜਿਹੜੇ ਹੈਗੇ ਆ ਇਸ ਚੀਜ਼ ਨੂੰ ਹਰਾਸ ਕਰਨ ਵਾਸਤੇ ਪਹੁੰਚ ਗਏ ਜੀ।
1: ਹਰਭਜਨ ਉਹਨਾਂ ਦੀ ਪਹਿਲਾਂ ਸਿਕਿਉਰਿਟੀ ਚੱਕ ਦਿੱਤੇ ਜੀ।
2: ਹਾਂਜੀ ਹਰਭਜਨ ਸਿੰਘ ਦੀ ਸਿਕਿਉਰਿਟੀ ਚਲੋ ਉਹ ਤਾਂ ਜਿਹੜਾ ਹੈਗਾ ਜਾਂ ਸੈਂਟਰ ਇੰਨਾ ਕੁ ਤਾਂ ਕਰ ਦੂਗਾ ਉਹਨਾਂ ਵਾਸਤੇ। ਬਿਜਨਸ ਮੈਨ ਦਾ ਜਿਹੜਾ ਸਰ ਜਿਹੜਾ ਹੈਗਾ ਆ ਬਿਜਨਸ ਮੈਨ ਦੀ ਜਿਹੜੀ ਆ ਜਾਨ ਜਿਹੜੀ ਉਹਦੇ ਆਪਣੇ ਬਿਜਨਸ ਚ ਹੁੰਦੀ ਆ।
1: ਨਾਲੇ ਸੈਣੀ ਸਾਹਿਬ ਜੇ ਕਾਰਵਾਈ ਕਰਨੀ ਵੀ ਹੈ ਇਹਦੇ ਵਿਚ ਦੋ ਚਿੱਤੇ ਨਹੀਂ ਹੈ ਵੀ ਚਲੋ ਕਰੋ ਕਾਰਵਾਈ ਜਿਹੜੇ ਗਲਤ ਕਰਦੇ ਨੇ, ਚਾਹੇ ਉਹ ਪ੍ਰਦੂਸ਼ਣ ਕੰਟਰੋਲ ਬੋਰਡ ਹੈ, ਚਾਹੇ ਉਹ ਜਿਹੜਾ ਫੂਡ ਜਿਹੜਾ ਖਾਣ ਪੀਣ ਦਾ ਸਮਾਨ ਹੈ ਕਿ ਉਹਦੇ ਵਿਚ ਹੇਰਾ ਫੇਰੀ ਸਿਰਫ ਦੀਵਾਲੀ ਦੇ ਉੱਤੇ ਹੁੰਦੀ ਹੈ ਜਾਂ ਅੱਜ ਵੀ ਹੋ ਰਹੀ ਹੈ, ਸਾਰਾ ਕੁਝ ਚੱਲ ਰਿਹਾ, ਮਿਲਾਵਟ ਹੋ ਰਹੀ ਹੈ, ਹਰ ਉੱਤੇ ਕਾਰਵਾਈ ਕਰੋ ਪਰ ਉਹ ਹਾ ਚੀਜ਼ ਨਾ ਨਸ਼ਰ ਕਰੋ ਭਈ ਭਾਈ ਜਿੰਨਾ ਚਿਰ ਤੁਸੀਂ ਸਾਡੇ ਨਾਲ ਹੋ ਤੁਹਾਡੇ ਉੱਤੇ ਸਾਡਾ ਹੱਥ ਹੈ ਤੇ ਜਦੋਂ ਤੁਸੀਂ ਸਾਡੇ ਨਾਲ ਨਹੀਂ ਭਾਈ ਹੱਥ ਚੱਕ ਦਾਂਗੇ ਫਿਰ ਅਸੀਂ ਸਾਰਾ ਕੁਝ ਹੀ ਆਪਣੀ ਮਨ ਦੀਆਂ ਹੀ ਕਰਾਂਗੇ, ਕਰਨੀ ਤਾਂ ਸਭ ਦੇ ਉੱਤੇ ਕਰੋ ਜੇ ਕਰਨੀ ਹੈ ਨਾ।
2: ਮਹਾਰਾਜ ਸਾਹਿਬ ਸਰਕਾਰੀ ਡਿਪਾਰਟਮੈਂਟ ਤਾਂ ਸੁੱਤੇ ਆ, ਕਿਸੇ ਦੇ ਵੀ ਨਹੀਂ ਕਰਦੇ ਜੀ,
1: ਨਾਲੇ ਤਾਂ ਰੁਟੀਨ ਦੇ ਵਿੱਚ ਚਾਹੀਦੀ ਹੈ ਜਿਹੜੇ ਹਰ ਚੀਜ਼ ਦੀ ਚੈਕਿੰਗ ਚਾਹੀਦੀ ਹੈ।
2: ਬਿਲਕੁਲ ਜੀ ਬਿਲਕੁਲ ਬਿਲਕੁਲ, ਤੁਸੀਂ ਦੇਖੋ ਨਾ ਪਿਛਲੇ ਤੋਂ ਪਿਛਲੇ ਸਾਲ ਜਿਹੜਾ ਹੈਗਾ ਆ ਉਹ ਇੱਕ ਜਿਹੜਾ ਹੈਗਾ ਆ ਇੱਥੋਂ ਹੁਸ਼ਿਆਰਪੁਰ ਤੋਂ ਜਿਹੜਾ ਆ ਉਹ ਆਪਣਾ ਹੈਲਥ ਆਫੀਸਰ ਜਿਹੜਾ ਹੈਗਾ ਸੀਗਾ ਉਹ ਬੜੇ ਛਾਪੇ ਮਾਰਦਾ ਸੀ
1: ਜੀ, ਫੂਡ ਹਾਂਜੀ ਇੰਸਪੈਕਟਰ ਉਹ
2: ਡਾਕਟਰ ਲੁਖਵੀਰ ਸਿੰਘ
1: ਜੀ,
2: ਹਾਂਜੀ ਤੇ ਉਹ ਪਤਾ ਲੱਗਿਆ ਫਿਰ ਬਾਅਦ ਦੇ ਵਿੱਚ ਲੋਕਾਂ ਨੇ ਅੱਛਾ ਜੀ ਇੱਕ ਕੈਮਰਾਮੈਨ ਤੇ ਇੱਕ ਮਤਲਬ ਜਿਹੜਾ ਯੂਟਿਊਬਰ ਉਹਦੇ ਨਾਲ ਹੀ ਹੁੰਦਾ ਸੀਗਾ, ਅੱਧੀ ਰਾਤ ਨੂੰ ਜਾਗਿਆ ਧਾਕੜ ਅਫਸਰ, ਹਾਂਜੀ ਧਾਕੜ ਅਫਸਰ, ਹਾਂਜੀ ਧਾਕੜ ਅਫਸਰ ਨੇ ਫੜ ਲਿਆ ਨਕਲੀ ਪਨੀਰ, ਹਾਂਜੀ ਉਹ ਏਦਾਂ ਦੀਆਂ ਖਬਰਾਂ ਜਿਹੜੀਆਂ ਹੈਗੀਆਂ ਉਹ ਜਿੱਦਾਂ ਹੀ ਮੋਬਾਈਲ ਖੋਲਦੇ ਸੀ ਸੋਸ਼ਲ ਮੀਡੀਆ ਤੇ ਛਾਇਆ ਆਇਆ ਹੁੰਦਾ ਸੀ ਧਾਕੜ ਅਫਸਰ, ਹਾਂਜੀ ਕਦੀ ਉਹ ਗੱਡੀਆਂ ਦੇ ਉੱਤੇ ਹਾਂਜੀ ਕਦੀ ਗੱਡੀਆਂ ਦੇ ਉੱਤੇ ਚੜ ਕੇ ਚੈਕਿੰਗ ਕਰਨ ਲੱਗਾ ਆ, ਕਦੀ ਕਿਤੇ ਕਿਸੇ ਦੁਕਾਨ ਤੇ ਚਲਾ ਗਿਆ ਉਹ ਤੇ ਜਲੂਸ ਕੱਢ ਦੇਣਾ ਜੀ ਉਹਨੇ, ਹਾਂਜੀ ਰੱਬ ਤੋਂ ਠਹਿਰੋ ਤੁਸੀਂ ਆ ਨਕਲੀ ਜੂਸ ਵੇਚਦੇ ਆ ਇਹਦੀ ਐਕਸਪਾਇਰੀ ਆ, ਹਾਂਜੀ ਉਹ ਜਿਹੜੀ ਵੀ ਦੁਕਾਨ ਤੇ ਚਲ ਗਿਆ ਬਾਅਦ ਚ ਪਤਾ ਲੱਗਾ ਵੀ ਉਹ ਤਾਂ ਭਾਈ ਇੱਥੇ ਉਹ ਟਿਕਟ ਵਾਸਤੇ ਜਿਹੜਾ ਹੈਗਾ ਆ ਇੱਕ ਦਾਅਵੇਦਾਰ ਬਣਾਇਆ ਜਾ ਰਿਹਾ ਜੀ,
1: ਬਿਲਕੁਲ
2: ਉਹ ਉਹਨੂੰ ਵੀ ਪਤਾ ਨੀ ਕਿੰਨੀ ਕੁ ਕਰਿਓਸਟੀ ਆਈ ਉਹਨੇ ਆਪਣੀ ਨਾ 3 ਸਾਲ ਪਹਿਲਾਂ ਹੀ ਸਰਵਿਸ ਤੋਂ ਰਿਜ਼ਾਈਨ ਦੇ ਦਿੱਤਾ ਜੀ, ਹਾਂਜੀ ਉਹ ਆਪਣੀ ਮੈਨੂੰ ਟਿਕਟ ਦੇ ਦੇਣੀ ਆ, ਜਦੋਂ ਟਿਕਟ ਨਾ ਮਿਲੀ ਤੇ ਫੇਰ ਵਾਰੀ ਛਾਲ ਅਕਾਲੀ ਦਲ ਚ ਸ਼ਾਮਲ ਹੋ ਗਏ ਜੀ, ਹਾਂਜੀ ਉਹ ਸਾਰੇ ਕਹਿੰਦੇ ਵੀ ਇਹ ਹੋ ਕੀ ਗਿਆ, ਉਹਨੇ ਕਾਹਲੀ ਕਾਹਲੀ ਦੇ ਵਿਚ ਜਿਹੜਾ ਇਹ ਨਾ ਪਤਾ ਹੀ ਨੀ ਉਹਨੂੰ ਲੱਗਿਆ ਵੀ ਮੈਂ ਕਿੱਧਰ ਕਿੱਧਰ ਨਾਲੇ ਆਪ ਜ਼ੀਰੋ ਹੋ ਕੇ ਬਹਿ ਗਏ ਜੀ,
1: ਬਿਲਕੁਲ
2: ਸੋ ਇਸ ਕਰਕੇ ਇੱਥੇ ਕੰਮ ਬੰਦਾ ਉਹੀ ਕਰਦਾ ਦਿਸੂਗਾ ਜੇ ਸਰਕਾਰੀ ਅਦਾਰੇ ਦੇ ਵਿਚ ਬੰਦਾ ਹੈਗਾ ਨਾ ਜੀ, ਤੇ ਉਹ ਕੰਮ ਕਰ ਰਿਹਾ ਆ ਵੈਸੇ ਹੀ ਉਹ ਹੈਰਾਨਗੀ ਦਾ ਵਿਸ਼ਾ ਆ,
1: ਨਾਲੇ ਜਿੰਨਾ ਜੇ ਉਹ ਕੰਮ ਕਰ ਰਿਹਾ ਤੇ ਤੁਸੀਂ ਜੋ ਪੰਜਾਬ ਦੇ ਹਾਲਾਤ ਨੇ ਇਹਨਾਂ ਮਹਿਕਮਿਆਂ ਨੂੰ ਤਾਂ ਰੋਟੀ ਖਾਣ ਦਾ ਕਹਿਵਾਂ ਕਿ ਜ਼ਹਿਰ ਖਾਣ ਦਾ ਸਮਾਂ ਨਹੀਂ ਮਿਲਣਾ ਚਾਹੀਦਾ,
2: ਪਰ ਸਾਹਿਬ ਤੁਸੀਂ ਗਲਤ ਸੋਚ ਰਹੇ ਹੋ, ਅਸੀਂ ਇੱਥੇ ਜਿਹੜਾ ਹੈਗਾ ਪ੍ਰੈਕਟੀਕਲੀ ਭੁਗਤਦੇ ਆ, ਜਦੋਂ ਵੀ ਕੋਈ ਸਰਕਾਰੀ ਮੁਲਾਜ਼ਮ ਤੁਹਾਨੂੰ ਕੰਮ ਕਰਦਾ ਦਿਸੇ ਤੇ ਤੁਸੀਂ ਤੁਹਾਨੂੰ ਉਸੇ ਵੇਲੇ ਸਮਝ ਜਾਣਾ ਚਾਹੀਦਾ ਹੈਗਾ ਆ ਵੀ ਇਹਨੂੰ ਕੁਛ ਐਕਸਟਰਾ ਮਿਲਿਆ ਇਹਦੀ ਸੈਲਰੀ ਤੋਂ ਇਲਾਵਾ, ਜਾਂ ਇਹਦਾ ਕੋਈ ਇੰਟਰਸਟ ਆ ਜਾਂ ਇਹਨੂੰ ਕੋਈ ਆਰਡਰ ਆ, ਹਾਂਜੀ ਵੀ ਜਾਂ ਤਾਂ ਸਰਕਾਰ ਨੇ ਆਰਡਰ ਕਰਿਆ ਵੀ ਆਹ ਕੰਮ ਕਰਦੇ, ਅਦਰਵਾਈਜ਼ ਜਿਹੜਾ ਰੁਟੀਨ ਚ ਉਹਨੇ ਕੁਛ ਨੀ ਕਰਨਾ ਹੈਗਾ ਜੀ, ਉਹ ਆਪਣੇ ਜਿਹੜੀ ਸਾਡੇ ਇੱਥੇ ਸਰਕਾਰੀ ਨੌਕਰੀ ਦਾ ਮਤਲਬ
1: ਭਾਲਿਆ ਨੀ ਭਾਲਦੇ, ਚਲੋ ਇੰਨਾ ਚਿਰ ਇੰਡੀਆ ਚ ਰਹੇ ਮੈਨੂੰ ਨੀ ਪਤਾ ਫੂਡ ਪ੍ਰੋਸੈਸਿੰਗ ਦਾ ਜਾਂ ਫੂਡ ਜਿਹੜਾ ਆਪਣਾ ਇੰਸਪੈਕਟਰ ਹੈ ਉਹਨਾਂ ਦਾ ਦਫ਼ਤਰ ਕਿੱਥੇ ਹੈ ਜੀ, ਉਦੋਂ ਹੀ ਪਤਾ ਲੱਗਦਾ ਜੀ ਜੇ ਦੋ ਮਤਲਬ ਕਿ 6 ਮਹੀਨਿਆਂ ਬਾਅਦ ਇੱਕ ਗੇੜਾ ਮਾਰਦੇ ਸੀ ਉਹ ਸ਼ਟਰ ਡਿੱਗਣ ਲੱਗ ਜਾਂਦੇ ਸੀ, ਪਤਾ ਲੱਗਿਆ ਭਾਈ ਇੰਸਪੈਕਟਰ ਆ ਗਿਆ ਭਾਈ,
2: ਭਾਰੀ ਸਾਹਿਬ ਸਾਨੂੰ ਨੀ ਪਤਾ ਹੈਗਾ ਜੀ ਕਿੱਥੇ ਬਹਿੰਦੇ ਆ ਜੀ, ਦੋ ਤਿੰਨ ਆਫਿਸ ਜਿਹੜੇ ਹੈਗੇ ਆ ਕੱਲ ਨੂੰ ਲੇਬਰ ਡੇ ਆ, ਸਾਨੂੰ ਨੀ ਪਤਾ ਵੀ ਲੇਬਰ ਵਾਲੇ ਜਿਹੜੇ ਹੈਗੇ ਆ ਵਿਚਾਰੇ ਕਿੱਥੇ ਕੰਪਲੇਂਟ ਕਰਨ ਸਾਡੇ, ਹਾਂਜੀ ਉਹ ਲੇਬਰ ਅਫਸਰ ਕਿੱਥੇ ਬਹਿੰਦਾ ਹੈਗਾ ਜੀ, ਉਹ ਕਦੀ ਕਿਤੇ ਬੈਠਾ ਕਦੀ ਕਿਤੇ ਬੈਠਾ, ਅਸੀਂ ਵਕੀਲ ਹੋਣ ਦੇ ਨਾਤੇ ਵੀ ਦੱਸ ਨੀ ਸਕਦੇ ਵੀ ਉਹ ਲੇਬਰ ਅਫਸਰ ਕਿੱਥੇ ਬੈਠਾ,
1: ਬਿਲਕੁਲ
2: ਹਾਂਜੀ ਤੋ ਤੇ ਜੇ ਸਾਨੂੰ ਕੋਈ ਨਾ ਪੁੱਛੇ ਵੀ ਕਿਸੇ ਮਤਲਬ ਤੁਸੀਂ ਲੇਬਰ ਨੂੰ ਜਸਟਿਸ ਦਵਾਉਣਾ ਹੈਗਾ ਤੁਸੀਂ ਮਤਲਬ ਆਈ ਐਮ ਸੋਰੀ ਟੂ ਸੇ ਕਿ ਮੈਂ ਮਤਲਬ ਵੀ ਆਰ ਨੋਟ ਅਕੁਇੰਟਡ ਵਿਦ ਦਾ ਪ੍ਰੋਸੀਜਰ ਕਿ ਅਸੀਂ ਉਹਨੂੰ ਮਤਲਬ ਜਿਹੜਾ ਹੈਗਾ ਕਿੱਦਾਂ ਅਸੀਂ ਸਿਵਲ ਕੋਰਟ ਦੇ ਜਿਹੜੇ ਹੈਗੇ ਆ ਪ੍ਰੋਸੀਜਰ ਤੋਂ ਤਾਂ ਕਨਵਰਟ ਹੈਗੇ ਆ, ਹਾਂਜੀ ਉਹ ਕਿਉਂਕਿ ਲੇਬਰ ਨੂੰ ਜਿਹੜਾ ਹੈਗਾ ਆ ਇੱਥੇ ਲੇਬਰ ਲਾਸ ਜਾਂ ਲੇਬਰ ਨੂੰ ਜਿਹੜਾ ਹੈਗਾ ਆ ਕਦੀ ਤਰਜੀਹ ਦਿੱਤੀ ਹੀ ਨਹੀਂ ਗਈ ਜੀ,
1: ਦੇਖੋ ਜਿੰਨੇ ਧਰਨੇ ਲਾ ਕੇ ਬੈਠੇ ਹੁਣ ਕੰਮ ਹੀ ਨੇ ਸਾਰੇ ਆਪਣੇ ਕੰਮ ਧੰਦਾ ਸਾਰਾ ਕੁਝ ਛੱਡ ਕੇ ਧਰਨੇ ਲਾ ਲਾ ਬੈਠਦੇ, ਉਹ ਤੁਹਾਨੂੰ ਮਜ਼ਦੂਰ ਬਰਗੜੀ ਦੀਦਾ
2: ਸਰ, ਉੱਥੇ ਜਿਹੜਾ ਹੈਗਾ ਆ ਫਿਰ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜਾ ਤਾਂ ਬੈਠੇ ਹੈਗੇ ਆ ਜੀ ਆਫਿਸਰ ਜੱਜ ਬੈਠੇ ਆ ਜੀ ਲੇਬਰ ਲੇਬਰ ਦੇ ਫੈਸਲੇ ਕਰਨ ਵਾਸਤੇ ਜੀ, ਉੱਥੇ ਯੂਨੀਅਨ ਜਾਂਦੀਆਂ ਭੱਠਾ ਜੇ ਭੱਠੇ ਦੇ ਉੱਤੇ ਲੇਬਰ ਜਿਹੜੀ ਕੰਮ ਕਰਦੀ ਆ ਉਹ ਯੂਨੀਅਨ ਜਾਂਦੀਆਂ ਹੈਗੀਆਂ ਜੀ, ਤੇ
1: ਸਕੂਲਾਂ ਦੇ ਵਿਚ ਚਾਹੀਦੇ ਨੇ ਉਹ ਬੇਚਾਰੇ ਕੋਈ ਚਾਹ ਵਾਲੇ ਗਲਾਸ ਧੋਣ ਲੱਗਿਆ, ਕੋਈ ਢਾਬੇ ਦੇ ਉੱਤੇ ਭਾਂਡੇ ਮਾਂਜਣ ਲੱਗਿਆ ਹੋਇਆ, ਕੋਈ ਕੁਝ ਕਰਦਾ, ਕੋਈ ਖਾਣਾ ਫੜਾਉਂਦੇ ਆ, ਛੋਟੇ ਛੋਟੇ ਕੰਮਾਂ ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਬੱਚੇ ਕੰਮ ਕਰ ਰਹੇ ਨੇ, ਕਿ ਇਹ ਦਿਖਦਾ ਨੀ ਗਾ ਇਹ ਮਜ਼ਦੂਰੀ ਜਿਹੜੀ ਹੋ ਰਹੀ ਆ ਅੰਡਰ ਏਜ ਦੀ, ਉਹ ਕਿਸੇ ਵੀ ਕਿੰਦੇ ਮੁੱਦੇ ਆ ਜਿਹੜਾ ਮਰਜ਼ੀ ਪਾਸੇ ਨੂੰ ਦੇਖ ਲੋ ਮੁੱਦੇ ਤਾਂ ਮੁੱਕਦੇ ਨੀ ਪੰਜਾਬ ਦੇ ਵਿਚ, ਜੇ ਕੰਮ ਕਰਨ ਤਾਂ ਸਾਰਾ ਕੁਝ ਸਿੱਧਾ ਹੋ ਸਕਦਾ, ਇਹਨਾਂ ਵੱਲ ਨੂੰ ਤਾਂ ਚੀਜ਼ਾਂ ਨੂੰ ਧਿਆਨ ਹੀ ਨੀ ਜਾਂਦਾ ਜੀ,
2: ਸਰ ਬੇਨਤੀ ਇਹ ਹੈਗੀ ਆ ਕਿ ਉਹ ਜਿਹੜੇ ਆ ਜਦੋਂ ਉਹ ਲੇਬਰ ਵਾਲੇ ਮੁੱਦਾ ਲੈ ਕੇ ਜਾਂਦੇ ਹੈਗੇ ਨਾ ਜਿਹੜਾ ਓਨਰ ਹੈਗਾ ਆ ਨਾ ਜੀ, ਇਹਨੇ ਮਜ਼ਦੂਰੀ ਦੇਣੀ ਹੈਗੀ ਆ ਜਾਂ ਜਿਹਦੇ ਨਾਲ ਡਿਸਪਿਊਟ ਹੈਗਾ ਆ, ਜਦੋਂ ਉਹ ਕੋਰਟ ਦੇ ਵਿਚ ਜਾਂਦਾ ਹੈਗਾ ਆ ਉਹਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਆ, ਉਹਦੀ ਸੈਪਰੇਟ ਅਲੱਗ ਵੀ ਸੁਣਵਾਈ ਕੀਤੀ ਜਾਂਦੀ ਹੈਗੀ ਆ ਜੀ, ਟੇਬਲ ਦੇ ਥੱਲੇ ਉਹਦੀ ਦੇ ਲੈ ਕੀਤਾ ਜਾਂਦਾ ਹੈਗਾ ਆ, ਜਿੱਥੇ ਉਹ ਗਿਲਟੀ ਹੁੰਦਾ ਹੈਗਾ ਆ ਉੱਥੇ ਉਹਨੂੰ ਪੈਨਲਾਈਜ਼ ਨਹੀਂ ਕੀਤਾ ਜਾਂਦਾ, ਉੱਥੇ ਫੇਰ ਜੱਜ ਸਾਹਿਬ ਦੀ ਡਿਊਟੀ ਆ ਵੀ ਰਾਜੀਨਾਮਾ ਕਰਾ ਦੇ, ਹਾਂਜੀ ਆ ਚੱਕ ਆਪਣੀ ਫੀਸ ਤੇ ਰਾਜੀਨਾਮਾ ਕਰਾ ਦੇ।
1: ਬਿਲਕੁਲ ਜੀ,
2: ਉਹ ਫਿਰ ਦੇਵਰ ਨੂੰ ਕਹਿ ਕੂ ਕੇ ਤੇ ਰਾਜੀਨਾਮਾ ਕਰਾ ਦਿੰਦੇ, ਚਲੋ ਜੀ ਕੰਮ ਮੁੱਕ ਗਿਆ
1: ਜੀ।
2: ਸੋ ਇਸ ਕਰਕੇ ਇਹ ਜਿਹੜਾ ਹੈਗਾ ਨਾ, ਸਾਡੇ ਤਾਂ ਸੈਟਅਪ ਹੀ ਜਿਹੜਾ ਆ ਇਸ ਤਰੀਕੇ ਦਾ ਬਣਿਆ ਆ। ਔਰ ਅੱਛਾ, ਫੇਰ ਅਸੀਂ ਰੁਟੀਨ ਤੋਂ ਹਟ ਕੇ ਸਰ ਸਾਨੂੰ ਚੱਲਣਾ ਬੜਾ ਔਖਾ ਲੱਗਦਾ
1: ਜੀ।
2: ਸੋ ਇਹ ਜਿਹੜੇ ਹੈਗੇ ਪੀਸੀਬੀ ਦੇ ਜਿਹੜੇ ਬੰਦੇ ਆ, ਮੈਨੂੰ ਨੀ ਸਮਝ ਆਈ ਜੀ। ਪਹਿਲਾਂ ਜਿਹੜਾ ਹੈਗਾ ਆ, ਜੇ ਪੰਜਾਬ ਕੇਸਰੀ ਨੇ ਦੋ ਸਟੋਰੀਆਂ ਜਿਹੜੀਆਂ ਹੈਗੀਆਂ ਆ ਇਸ ਪਾਰਟੀ ਦੇ ਖਿਲਾਫ ਕਰ ਦਿੱਤੀ ਹੈ, ਝਾੜੂ ਪਾਰਟੀ ਤੇ, ਤਾਂ ਉਹਨਾਂ ਦੇ ਉੱਤੇ ਪੀਸੀਬੀ ਦੇ ਛਾਪੇ ਪੈ ਗਏ ਜੀ, ਉਹਨਾਂ ਦਾ ਕੰਮ ਕਾਰ ਬੰਦ ਕਰਤਾ। ਪਰ ਸਭ ਦੂਜੀ ਗੱਲ ਹੋਰ ਵੀ ਆ, ਇਹਨਾਂ ਦੀ ਜਿਹੜੀ ਹੈਗੀ ਅੱਗੇ ਸੁਣਵਾਈ ਹੁੰਦੀ ਗ੍ਰੀਨ ਟ੍ਰਿਬਿਊਨਲ ਚ, ਨੈਸ਼ਨਲ ਗ੍ਰੀਨ ਟ੍ਰਿਬਿਊਨਲ SGT ਚ, ਉੱਥੇ ਵੀ ਕੋਈ ਨੀ ਸੁਣੋ ਸੁਣਦਾ ਜੀ।
1: ਇਹੋ ਸਰਕਾਰ ਨੂੰ ਕਿੱਡੇ ਵੱਡੇ ਪੱਧਰ ਦੇ ਉੱਤੇ ਹਰਜਾਨੇ ਲੱਗੇ ਹੋਏ ਨੇ ਜੀ।
2: ਹਾਂਜੀ
1: ਜੀ,
2: ਉਹ ਅੱਛਾ, ਉਹ ਸਰਕਾਰਾਂ ਦਾ ਜੋ ਸਰਕਾਰਾਂ ਉਹਨਾਂ ਦਾ ਕੁਛ ਨੀ ਸਮਝਦੀਆਂ ਸਰ ਉਹਨਾਂ ਨੂੰ, ਤੇ ਇੰਡੀਵਿਜੁਅਲ ਨੂੰ ਏਦਾਂ ਦਬਾ ਲੈਂਦੇ ਹੈਗੇ ਆ, ਇੰਨਾ ਕੁ ਪੈਨਲਾਈਜ਼ ਕਰਦੇ ਹੈਗੇ ਆ, ਵੋਟਾਂ ਵੀ ਨੀ ਰਿਲੀਫ ਦਿੰਦੀਆਂ ਜੀ। ਵੋਟਾਂ ਇਹਨਾਂ ਦੀਆਂ ਗੱਲਾਂ ਸੀਰੀਅਸਲੀ ਬਹੁਤ ਲੈਂਦੀਆਂ ਹੈਗੀਆਂ, ਹੈ ਪੋਲਿਊਸ਼ਨ ਦਾ ਮਾਮਲਾ, ਵੋਟਾਂ ਬੜੀਆਂ ਸੀਰੀਅਸਲੀ ਲੈਂਦੀਆਂ, ਇਹ ਨੀ ਪਤਾ। ਇਹ ਭਾਈ ਇਹ ਸਾਰਾ ਕੁਛ ਅਰਾਈਵ ਹੋਇਆ ਆ, ਇਸੇ ਕਰਕੇ ਪ੍ਰੋਬਲਮ ਕਰੋਪ ਅਪ ਹੋਈ ਆ ਬਈ, ਆ ਸਰਕਾਰ ਤੋਂ ਅਗਲੇ ਬੰਦੇ ਨੇ ਸਮਰਥਨ ਵਾਪਸ ਲੈ ਲਿਆ ਜਾਂ ਉਧਰ ਦੂਜੀ ਪਾਰਟੀ ਚ ਰਲ ਗਿਆ, ਤਾਂ ਕਰਕੇ ਆਏ ਆ। ਪੋਲਿਊਸ਼ਨ ਪਹਿਲਾਂ ਵੀ ਓਨਾ ਹੀ ਸੀ, ਪੋਲਿਊਸ਼ਨ ਅੱਜ ਵੀ ਓਨਾ ਹੀ ਆ।
1: ਬਿਲਕੁਲ
2: ਹਾਂਜੀ,
1: ਨਾਲੇ ਕੋਰਟਾਂ ਤਾਂ ਸੈਣੀ ਸਾਹਿਬ ਆਮ ਲੋਕਾਂ ਦੇ ਲਈ ਨੇ। ਹੁਣ ਦੇਖੋ ਮਾਨ ਸਾਹਿਬ ਦੇ ਵੀ ਕੱਲ ਨੂੰ ਤਾਰੀਖ ਸੀਗੀ ਤੇ ਉਹ ਚਲੋ ਜੱਜ ਦੀ ਬਦਲੀ ਹੋ ਗਈ, ਵੱਖਰੀ ਗੱਲ ਹੈ। ਤਾਂ ਦੂਸਰੇ ਪਾਸੇ ਆ ਕੇਜਰੀਵਾਲ ਸਾਹਿਬ ਨੇ ਚੰਗਾ ਜਿਹੜਾ ਸਾਰਾ ਕੁਝ ਸ਼ੁਰੂ ਕੀਤਾ, ਉਸ ਤੋਂ ਬਾਅਦ ਸਿਸੋਦੀਆ ਦੀ ਚਿੱਠੀ ਜਾਂਦੀ ਹੈ ਤੇ ਅੱਜ ਚਿੱਠੀ ਆ ਆਪਣੇ ਦੁਰਗੇਸ਼ ਪਾਠਕ ਉਹਨਾਂ ਦੀ ਪਹੁੰਚ ਗਈ ਹੈ ਜੀ। ਤੇ ਭਾਈ ਇਹ ਤਾਂ ਮਨ ਮਰਜ਼ੀਆਂ ਸਾਰੀਆਂ ਚੱਲ ਰਹੀਆਂ ਨੇ ਜੀ।
2: ਬਿਲਕੁਲ ਜੀ
1: ਬਿਲਕੁਲ,
2: ਬਿਲਕੁਲ ਜੀ ਬਿਲਕੁਲ। ਮੈਂ ਨਾ ਇਹਨਾਂ ਖਬਰਾਂ ਨੂੰ ਲੈਣ ਤੋਂ ਪਹਿਲਾਂ ਜਿਹੜੀ ਇੰਪੋਰਟੈਂਟ ਖਬਰ ਆ ਉਹ ਕਰ ਲਵਾਂ ਜੀ। ਪਹਿਲਾਂ ਜਿਹੜਾ ਸਰ ਬੇਅਦਬੀ ਵਾਲਾ ਬਿੱਲ ਜਿਹੜਾ ਹਾਈ ਕੋਰਟ ਚ ਚੈਲੰਜ ਹੋਇਆ
1: ਸੀ,
2: ਸਰਕਾਰ ਦੇ ਇਦਾਂ ਪੂਰਾ ਜ਼ੋਰ ਲੱਗਾ ਆ ਕਿ ਉਹ ਲਾ ਪੁਆਇੰਟ ਦੇ ਉੱਤੇ ਆਰਗੂਮੈਂਟ ਵਾਸਤੇ ਨਾ ਜਾਵੇ। ਉਹ ਪਹਿਲਾਂ ਜਿਹੜਾ ਹੈਗਾ ਆ ਨਾ ਜੀ, ਉਸ ਬੰਦੇ ਦੀ ਜਿਸ ਬੰਦੇ ਨੇ ਉਹਨੂੰ ਚੈਲੰਜ ਕੀਤਾ ਆ, ਉਹਦੀ ਲੋਕਲ ਸਟੈਂਡਰਡ ਤੇ ਜਿਹੜਾ ਹੈਗਾ ਆ ਆਰਗੂ ਕਰਕੇ ਤੇ ਉਹਨੂੰ ਉੱਥੇ ਹੀ ਖਤਮ ਕਰਵਾ ਦੇ,
1: ਉਹਦਾ ਕਰੈਕਟਰ ਚੈੱਕ ਕਰ ਰਹੇ ਨੇ
2: ਕਿਉਂਕਿ
1: ਬਿਲਕੁਲ
2: ਹਾਂਜੀ ਹਾਂਜੀ PIL ਪਾਉਣ ਵਾਸਤੇ ਕਿ ਇੱਕ ਬੰਦਾ ਵੈਦਰ ਹੀ ਆਥੋਰਾਈਜ਼ਡ ਟੂ ਫਾਈਲ PIL
1: ਜੀ।
2: ਸਰ ਹੁਣ ਜਿੱਥੇ ਤੱਕ ਜਿਹੜਾ ਹੈਗਾ ਆ ਕਿ ਲੋਕਲ ਸਟੈਂਡੀ ਦੀ ਗੱਲ ਆ, ਲੋਕਲ ਸਟੈਂਡੀ ਦਾ ਗੱਲ ਮਤਲਬ ਹੁੰਦਾ ਆ ਜੀ ਵੀ ਕੌਣ ਜਿਹੜਾ ਹੈਗਾ ਆ ਪਾ ਸਕਦਾ
1: ਜੀ,
2: ਹਾਂਜੀ ਵੀ ਕਿਹਦੇ ਕੋ ਅਧਿਕਾਰ ਹੈਗਾ PIL ਕੋਈ ਵੀ ਬੰਦਾ ਪਾ ਸਕਦਾ, ਹੂ ਇਜ਼ ਸਿਟੀਜ਼ਨ ਆਫ ਇੰਡੀਆ
1: ਜੀ,
2: ਹਾਂਜੀ ਜਿਹਦਾ ਫੰਡਾਮੈਂਟਲ ਰਾਈਟ ਬਰੀਚ ਹੋਇਆ ਆ ਉਹ ਅਫੈਕਟਡ ਪਰਸਨ ਹੈਗਾ ਆ ਜੀ।
1: ਬਿਲਕੁਲ ਜੀ,
2: ਹੁਣ ਇਹ ਕਿ ਮੈਂ ਭਾਵਾਂ ਗੁੰਡਾ ਬਦਮਾਸ਼ ਹੋਵਾਂ, ਕੀ ਮੇਰੇ ਫੰਡਾਮੈਂਟਲ ਰਾਈਟ ਉਹਦੇ ਨਾਲ ਖਤਮ ਹੋ ਜਾਂਦੇ ਆ?
1: ਨਾਲੇ ਕੀ ਪਤਾ ਕੋਰਟ ਦੇ ਵਿੱਚ ਵੀ ਉਹ ਜੇ ਉਹ ਮਤਲਬ ਕਿ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਧਿਆਨ ਦੇ ਵਿੱਚ ਲੈਂਦਾ ਜਾਂ ਗੱਲ ਚੁੱਕਦਾ ਜਾਂ ਆਵਾਜ਼ ਬਣਦਾ ਲੋਕਾਂ ਦੀ, ਤਾਂ ਉਹਦੇ ਨਾਲ ਬਹੁਤ ਸਾਰਾ ਅੰਦਰ ਖਾਤੇ ਵੀ ਤਾਂ ਲਾਗ ਡਟ ਸ਼ਰੀਕੇਬਾਜ਼ੀ ਹੁੰਦੀ ਹੈ ਜੀ, ਤੇ ਉਹਦਾ ਇਹ ਮਤਲਬ ਥੋੜੀ ਹੈ ਕਿ ਉਹ ਬੰਦਾ ਹੀ ਗਲਤ ਹੋ ਗਿਆ।
2: ਬਿਲਕੁਲ ਜੀ, ਦੂਜੀ ਗੱਲ ਹੋਰ ਵੀ ਨਾ ਭਾਰਤ ਸਾਹਿਬ, ਇਹਦਾ ਨਾ ਇੱਕ ਇਹ ਆ ਵੀ ਕੋਟਾਂ ਵੀ ਜਿਹੜੀਆਂ ਨਾ ਧਾਰਮਿਕ ਮਸਲਿਆਂ ਤੋਂ ਪਾਸਾ ਵੱਟ ਕੇ ਨਿਕਲਣਾ ਚਾਹੁੰਦੀਆਂ ਆ
1: ਜੀ,
2: ਉਹ ਵੀ ਬਹਾਨਾ ਲੱਭਦੀਆਂ ਹੈਗੀਆਂ ਜੀ
1: ਜੀ।
2: ਪਰ ਸਵਾਲ ਇਹ ਹੈਗਾ ਆ ਇਹ ਜਿਹੜਾ ਮਾਮਲਾ ਆ ਕੋਰਟ ਨੂੰ ਟੇਕ ਅਪ ਕਰਨਾ ਹੀ ਪੈਣਾ ਆ,
1: ਨਾਲੇ ਦੇਖੋ
2: ਕਰਨਾ ਪੈਣਾ ਆ ਜੀ।
1: ਫੇਸਬੁੱਕ ਦੇ ਉੱਤੇ ਕੋਈ ਪੋਸਟ ਪਾ ਦਈਏ ਨਾ, ਇਸ ਮਤਲਬ ਕਿ ਹਕੂਮਤਾਂ ਵੀ ਉਹ ਹਾਲਾਤ ਨੇ ਭਈ ਉਹ ਜਿਹੜਾ ਮਸਲਾ ਆ, ਮਸਲਾ ਤਾਂ ਬੇਅਦਬੀ ਬਿੱਲ ਦਾ ਹੈ ਜੀ, ਉਹਦੇ ਉੱਤੇ ਅਗਲੇ ਨੇ ਉਹ ਚੀਜ਼ ਨੂੰ ਚਾਰਜ ਕੀਤਾ ਹੈ, ਚੁਣੌਤੀ ਦਿੱਤੀ ਹੈ, ਤੁਸੀਂ ਉਹਦਾ ਜਵਾਬ ਦਿਓ, ਤੁਸੀਂ ਉਹਦੇ ਕਰੈਕਟਰ ਨੂੰ ਪੈ ਗਏ ਜੀ ਭਾਈ, ਉਹਦਾ ਪਿਛੋਕੜ, ਉਹਦਾ ਇਤਿਹਾਸ, ਉਹਦੇ ਟੱਬਰ ਨੂੰ ਫਰੋਲਣ ਲੱਗ ਗਏ ਹੋ।
2: ਸਰ ਇਸ ਚੀਜ਼ ਨੂੰ ਜੋ ਮਰਜ਼ੀ ਕਰ ਲੈਣ ਜੀ, ਇਹ ਇਹਨਾਂ ਨੂੰ ਰੁਟੀਨ ਦੀ ਸੁਣਵਾਈ ਚੱਲ ਜਾਣਾ ਹੀ ਪੈਣਾ
1: ਜੀ।
2: ਉਹਦਾ ਕਾਰਨ ਇਹ ਆ ਇਹਨੂੰ ਡਿਸਮਿਸ ਕਰ ਦੇਣਗੇ, ਤੇ ਪਿੱਛੇ ਇੱਕ ਗੁਰਦਾਸਪੁਰ ਦੀ ਜਿਹੜੀ ਹੈਗੀ ਕ੍ਰਿਸਚੀਅਨ ਸੋਸਾਇਟੀ, ਉਹਨੇ ਵੀ ਕਰ ਦਿੱਤਾ ਹੈਗਾ ਜੀ ਇਹਨੂੰ ਚੈਲੰਜ, ਉਹਨਾਂ ਨੇ ਚੈਲੰਜ ਕਰ ਦਿੱਤਾ ਹੈ ਜੀ, ਡਿਸਕ੍ਰਿਮੀਨੇਟਿੰਗ ਹੈਗਾ ਆ ਜੀ, ਫੰਡਾਮੈਂਟਲ ਰਾਈਟ ਦੀ ਜਿਹੜੀ ਆ ਇਨਫਰਿੰਜਮੈਂਟ ਹੁੰਦੀ ਆ
1: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਜੇ ਉਹ ਵੀ ਸਰ ਇੱਕ ਇੱਕ ਦੋ ਬੰਦਿਆਂ ਦਾ ਕਰ ਦੇਣਗੇ, ਅਲਟੀਮੇਟਲੀ ਸਾਰੇ ਜੋ ਬੰਦੇ ਜਿਹੜੇ ਪਾਰ ਪਾਰ ਜਾਣਗੇ ਤੇ ਭਾਈ ਆ ਲਾ ਪੁਆਇੰਟ ਡਿਸਾਈਡ ਕਰੋ ਤੁਸੀਂ।
1: ਨਾਲੇ ਸਿੰਘ ਸਾਹਿਬ ਇਹਦੇ ਵਿੱਚ ਸਿਆਸੀ ਪੱਖ ਤੋਂ ਵੀ ਜੇ ਦੇਖੀਏ, ਚਾਹੇ ਜਿੱਦਾਂ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਵੱਖ ਵੱਖ, ਚਾਹੇ ਪੰਜਾਬ ਦੀਆਂ ਪਾਰਟੀਆਂ ਚਾਹੇ ਕੇਂਦਰ ਜਾਂ ਨੈਸ਼ਨਲ ਪਾਰਟੀਆਂ ਨੇ, ਉਹਨਾਂ ਨੇ ਜਿਹੜਾ ਵਿਸ਼ੇਸ਼ ਸੈਸ਼ਨ ਦੇ ਦੌਰਾਨ ਹਮਾਇਤ ਕਰ ਦਿੱਤੀ ਸੀ, ਤਾਂ ਉਹਦਾ ਇਹ ਮਤਲਬ ਤਾਂ ਨਹੀਂ ਮੰਨਿਆ ਜਾ ਸਕਦਾ। ਹੁਣ ਇਸ ਚੀਜ਼ ਨੂੰ ਜਿਹੜੀ ਹੈ ਇਹ ਸਿਆਸੀ ਤੌਰ ਦੇ ਉੱਤੇ ਜਿਹੜਾ ਕੈਪਚਰ ਕਰ ਗਏ ਤੇ ਉਸ ਦੇ ਵਿੱਚ ਪ੍ਰਮੋਸ਼ਨ ਕਰ ਰਹੇ ਨੇ ਆਪਣੀ, ਤੇ ਹੁਣ ਉਹਨਾਂ ਨੂੰ ਵੀ ਤਾਂ ਕਿਤੇ ਨਾ ਕਿਤੇ ਲੱਗਦਾ ਹੋਵੇਗਾ ਭਾਈ ਅਸੀਂ ਤਾਂ ਇਹ ਚੀਜ਼ ਨੂੰ ਮਤਲਬ ਕਿ ਹੁਣ ਡਾਇਰੈਕਟਰੀ ਤਾਂ ਇਸ ਦਾ ਵਿਰੋਧ ਨਹੀਂ ਕਰ ਸਕਦੇ ਜਾਂ ਕੋਰਟ ਦੇ ਵਿੱਚ ਪਟੀਸ਼ਨਾਂ ਨਹੀਂ ਪਾ ਸਕਦੇ, ਤਾਂ ਸੰਸਥਾਵਾਂ ਦੇ ਵੀ ਕਿਤੇ ਨਾ ਕਿਤੇ ਤਿਆਰ ਕਰਕੇ, ਕਿਉਂਕਿ ਸੰਸਥਾਵਾਂ ਵੀ ਤਾਂ ਜਿਹੜੀਆਂ ਸਿਆਸਤ ਧਿਰਾਂ ਦੇ ਨਾਲ ਹੀ ਜੁੜੀਆਂ ਹੋਈਆਂ ਨੇ, ਤਾਂ ਉਹ ਪਟੀਸ਼ਨ ਜਿਹੜੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਚੁਣੌਤੀਆਂ ਜਿਹੜੀਆਂ ਆ ਰਹੀਆਂ ਨੇ ਉਹ ਵੱਖਰੀ ਵੱਖਰੀ ਟਾਈਮਿੰਗ ਦੇ ਉੱਤੇ ਉਹ ਪਵਾ ਸਕਦੇ ਨੇ, ਕਰ ਸਕਦੇ ਨੇ।
2: ਪਰ ਇਸ ਚੀਜ਼ ਦੇ ਜਿਹੜੇ ਕੰਸੀਕੁਐਂਸਿਸ ਆ ਨਾ ਜੀ, ਉਹ ਪਹਿਲਾਂ ਦੇਖੋ ਗੱਲ ਇਹ ਤਾਂ ਹੈਗੀ ਆ ਕਿ ਸਾਡੇ ਜਿਹੜੀ ਨਾ ਇੱਕ ਕਲਾਸ ਆਫ ਪਰਸਨਸ ਹੈਗੇ ਆ ਵੀ ਜਿਹੜੇ ਇਹ ਚੀਜ਼ ਦੀ ਗ੍ਰੈਵਿਟੀ ਨੂੰ ਸਮਝਦੇ ਹੀ ਨਹੀਂ ਗੇ ਜੀ। ਅਸਲੀਅਤ ਦੇ ਵਿੱਚ ਤਾਂ ਤੁਸੀਂ ਕਹਿੰਦੇ ਜੀ ਵੀ ਬੜਾ ਵਧੀਆ ਬਿੱਲ ਆ ਗਿਆ ਜੀ, ਵੀ ਉਹਨਾਂ ਨਾਲ ਬੰਦਿਆਂ ਨੂੰ ਐਸ ਹੋਜੂਗੀ ਏਦਾਂ ਹੋਜੂਗੀ, ਉਹ ਭਾਈ ਜਦੋਂ ਤੁਸੀਂ ਇਹਨੂੰ ਜਿਹੜਾ ਹੈਗਾ ਮਨਿਊਟਲੀ ਸੋਚੋਗੇ ਮਨਿਊਟਲੀ ਵਾਚੋਗੇ ਇਸ ਚੀਜ਼ ਦੇ ਨਾਲ ਤੁਹਾਡਾ ਧਰਮ ਸਪਰੈਡ ਨਹੀਂ ਹੋਣਾ। ਇਹ ਤੁਹਾਡੇ ਅੱਗੇ ਜਿਹੜੇ ਹੈਗੇ ਗੁਟਕਾ ਸਾਹਿਬ ਕੋਈ ਵੀ ਵੇਚਦਾ ਸੀਗਾ, ਘਰ ਘਰ ਜਿਹੜਾ ਹੈਗਾ ਆ ਤੁਹਾਡਾ ਸਿੱਖ ਲਿਟਰੇਚਰ ਪਹੁੰਚਦਾ ਸੀਗਾ, ਹੁਣ ਕਿਸੇ ਨੇ ਲਿਆ ਹੀ ਨੀ ਕਰਨਾ। ਅਗਲੇ ਨੇ ਕਹਿਣਾ ਨਾ ਭਾਈ ਸਾਨੂੰ ਨੀ ਚਾਹੀਦਾ ਹੈਗਾ, ਮੁੜ ਕੇ ਮੇਰੇ ਹੱਥੋਂ ਡਿੱਗ ਪਿਆ ਤਾਂ ਮੇਰੇ ਪਿਆ ਦੀ ਹੈਂਜੀ, ਜਾਂ ਸਾਡੇ ਕੋਲ ਕਿਤੇ ਚੱਜ ਨਾਲ ਰੱਖਣਾ ਹੋਇਆ, ਇੱਥੇ ਹਰ ਕੋਈ ਤਾਂ ਜੱਜ ਕਰਨ ਵਾਲਾ ਤੇ ਹਰ ਕੋਈ ਪੁਲਿਸ ਵਾਲਾ
1: ਹੈਂਜੀ, ਬੰਦਾ ਚਾਹੇ ਕੁਛ ਵੀ ਨਾ ਕੀਤਾ ਹੋਵੇ ਅਗਲਾ ਰੋਲਾ ਹੀ ਪਾ ਦੇਵੇ ਮਾੜਾ ਜਿਹਾ ਭਈ ਆ ਬੇਦਬੀ ਹੋ ਗਏ, ਬੇਦਬੀ ਸਾਰਾ ਤਾਂ ਪਿੰਡ ਇਕੱਠਾ ਹੋ ਜਾਂਦਾ ਮਿੰਟੋ ਮਿੰਟ ਹੀ।
2: ਉਹ ਸਾਰੇ ਇੱਥੇ ਜਿਹੜਾ ਹੈਗਾ ਜੀ ਬੰਦੇ ਲੋਕੀ ਜਿਹੜਾ ਦੇ ਘਰ ਚ ਲਿਟਰੇਚਰ ਪਿਆ ਆ ਉਹ ਜਾ ਕੇ ਤੇ ਦੇਣ ਲੱਗ ਪਏ ਹੈਗੇ ਫਲਾਂ ਜਿਹਾ, ਤੂੰ ਲੈ ਜਾ ਸਾਡੇ ਕੋਲ ਨੀ ਚਾਹੀਦਾ ਅਸੀਂ ਆਪਣੇ ਘਰ ਨਹੀਂ ਰੱਖਣਾ।
1: ਬਿਲਕੁਲ
2: ਹਾਂਜੀ, ਤੁਸੀਂ ਮੇਰੇ ਕੋਲ ਕੁਛ ਇੱਕ ਪੋਥੀਆਂ ਪਈਆਂ ਹੈਗੀਆਂ ਸੀ ਉਹ ਥੋੜੀਆਂ ਪੁਰਾਤਨ ਹੋ ਗਈਆਂ, ਮੈਂ ਆਪ ਜਿਹੜੇ ਘਰਦਿਆਂ ਨੂੰ ਕਿਹਾ ਇੱਕ ਸੁੱਚਾ ਕੱਪੜਾ ਲਿਆਓ ਤੇ ਬੰਨ ਕੇ ਦਿਓ ਤੇ ਮੈਂ ਇੱਥੇ ਗੁਰਦੁਆਰਾ ਗਰਨਾ ਸਾਹਿਬ ਦੇ ਗਿਆ ਵਾ
1: ਜੀ।
2: ਸਰ ਕੀ ਕਿੱਦਾਂ ਕੀਤਾ ਜਾ ਸਕਦਾ ਹੈਗਾ, ਪੁਰਾਣੇ ਗ੍ਰੰਥ ਹੋ ਜਾਂਦੇ ਹੈਗੇ ਆ ਉਹ ਕਿਤੇ ਘਰਾਂ ਚ ਪਏ ਹੁੰਦੇ ਹੈਗੇ ਜੀ, ਕੋਈ ਜਿਹੜਾ ਹੈਗਾ ਪੰਨਾ ਉਹਦਾ ਜਿਹੜਾ ਹੈਗਾ ਆ ਜਾਂ ਅੰਗ ਜਾ ਉਹ ਲੱਥ ਵੀ ਜਾਂਦਾ ਹੈਗਾ ਹੈਂਜੀ, ਉਹ ਅਸੀਂ ਤਾਂ ਫਿਰ ਵਿੱਚ ਚੱਕ ਕੇ ਰੱਖ ਲਏ ਸਤਿਕਾਰ ਨਾਲ।
1: ਪਿਛਲੇ ਦਿਨਾਂ ਦੇ ਵਿਚ ਵੀ ਆਪਣੀ ਮੀਟਿੰਗ ਹੋਈ ਹੈ ਐਸ ਜੀ ਪੀ ਸੀ ਦੀ ਵੀ ਜਾਂ ਵਿਦਵਾਨਾਂ ਨੂੰ ਜਾਂ ਸਿੱਖ ਵਕੀਲਾਂ ਨੂੰ ਸੱਦਿਆ ਗਿਆ, ਇਸੇ ਤਰ੍ਹਾਂ ਕਿਰਨਜੀਤ ਕੌਰ ਜਿਹੜੇ ਨੇ ਬੀਬਾ ਉਹਨਾਂ ਦੀ ਕੀ ਉਹ ਆਪਣੇ ਪੱਧਰ ਦੇ ਉੱਤੇ ਵੀ ਇਸ ਚੀਜ਼ ਦਾ ਵਿਰੋਧ ਕਰ ਸਕਦੇ ਨੇ? ਵਿਰੋਧ ਤਾਂ ਕਰ ਰਹੇ ਨੇ ਪਰ ਓਫੀਸ਼ੀਅਲ ਤੌਰ ਦੇ ਉੱਤੇ ਜਿਹੜਾ ਕੋਰਟ ਦੇ ਵਿਚ ਜਾਂ ਚੈਲੰਜ ਕਰ ਸਕਦੇ ਨੇ?
2: ਦੇਖੋ ਪਰ ਸਭ ਗੱਲ ਏਦਾਂ ਹੈਗੀ, ਰਾਜਸੀ ਪਾਰਟੀਆਂ ਜਿਹੜੀਆਂ ਹੈਗੀਆਂ ਨਾ ਜੀ ਉਹ ਕੋਈ ਵੀ ਕੰਮ ਕਰਦੀਆਂ ਹੁੰਦੀਆਂ ਉਹਨਾਂ ਨੇ ਜਰਬ ਤਕਸੀਮ ਦੇ ਕੇ ਹੀ ਕਰਨਾ ਹੈਗਾ ਆ ਵੀ ਭਾਈ ਦੇਖ ਕੇ ਵੀ ਸਾਨੂੰ ਇਹਦੇ ਨਾਲ ਘਾਟਾ ਹੋਣਾ ਕਿ ਵਾਧਾ ਹੋਣਾ ਵੋਟਾਂ ਦਾ
1: ਜੀ।
2: ਹੁਣ ਜੇ ਕੁਛ ਇੱਕ ਕਲਾਸ ਇੱਕ ਉਹ ਨੀ ਚਾਹੁੰਦੇ ਕਿਉਂਕਿ ਰਾਜਨੀਤੀ ਤਾਂ ਪਰਸੈਪਸ਼ਨ ਦੀ ਗੇਮ ਆ ਜੀ, ਜੇ ਉਹ ਸਿੱਧੇ ਚੈਲੰਜ ਕਰਨਗੇ ਜਾਂ ਕਿੱਥੇ ਸਟੇਜ ਤੇ ਵਿਰੋਧ ਕਰਦੇ ਦਿਸਣਗੇ ਤੇ ਦੂਜੀ ਪਾਰਟੀ ਸੱਤਾਧਾਰੀ ਪਾਰਟੀ ਨੂੰ ਇਹ ਗੱਲ ਫੈਲਾਉਣ ਦਾ ਮੌਕਾ ਮਿਲ ਜਾਊਗਾ ਵੀ ਇਹ ਦੇਖ ਲਓ ਜੀ ਵੀ ਅਸੀਂ ਤਾਂ ਇਹ ਆਪਣੇ ਆਪ ਨੂੰ ਪੰਥਕ ਕਹਿੰਦੇ ਹੈਗੇ ਆ ਤੇ ਅਸੀਂ ਇੱਕ ਬੇਅਦਬੀਆਂ ਦੇ ਵਿਰੁੱਧ ਏਡਾ ਵਧੀਆ ਬਿੱਲ ਲਿਆਂਦਾ ਅਸੀਂ ਇਤਿਹਾਸ ਕਾਨੂੰਨ ਬਣਾਇਆ ਸੀ ਉਹਦਾ ਇਹਨਾਂ ਨੇ ਵਿਰੋਧ ਕੀਤਾ, ਨਹੀਂ ਤਾਂ ਬੇਅਦਬੀਆਂ ਤਾਂ ਰੋਕ ਹੀ ਜਾਣੀਆਂ ਸੀ।
1: ਪਰ ਜਿਵੇਂ ਪਿਛਲੇ ਦਿਨਾਂ ਚ ਖਬਰਾਂ ਆਈਆਂ ਸੈਣੀ ਸਾਹਿਬ ਕਿ ਐਸ ਜੀ ਪੀ ਸੀ ਨੇ ਜਿਹੜਾ ਸੀ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਜਾਂ ਖਰੜਾ ਮੰਗਿਆ ਸੀ ਜਾਂ ਆਪਣੇ ਜਥੇਦਾਰ ਸਾਹਿਬਾਨ ਨੇ ਵੀ ਜਿਹੜੀ ਹੈ ਬੈਠਕ ਬੁਲਾਈ ਤਾਂ ਉਹਦੇ ਵਿਚ ਜਿਹੜਾ ਖਰੜਾ ਇਹਨਾਂ ਨੂੰ ਨਹੀਂ ਦਿੱਤਾ ਗਿਆ ਸਰਕਾਰ ਵੱਲੋਂ ਜੋ ਸੀਗਾ, ਤੇ ਉਹਨਾਂ ਨੇ ਅਜੇ ਕਿਹਾ ਵੀ ਸੀ ਕਿ 24 ਘੰਟਿਆਂ ਜਾਂ 48 ਘੰਟੇ ਦੇ ਵਿਚ ਤੁਹਾਨੂੰ ਅਸੀਂ ਮਤਲਬ ਕਿ ਚੈੱਕ ਕਰਕੇ ਜਾਂ ਜੋ ਵੀ ਇਹਦੇ ਵਿਚ ਐਡ ਕਰਨਾ ਹੋਏਗਾ ਜਾਂ ਕੱਟਣਾ ਹੋਏਗਾ ਜਾਂ ਕੁਝ ਵੀ ਹੈ ਕਮੀਆਂ ਜਾਂ ਚੰਗੀਆਂ ਚੀਜ਼ਾਂ ਨੇ ਉਹਦੇ ਵਿਚ ਪਾਉਣੀਆਂ ਤਾਂ ਉਹ ਤੁਹਾਨੂੰ ਕਰ ਦਿੱਤਾ ਜਾਏਗਾ 24 ਤੋਂ 48 ਘੰਟਿਆਂ ਦੇ ਦੌਰਾਨ ਅਪਡੇਟ, ਤੇ ਉਹਦੇ ਵਿਚ ਕਿਤੇ ਨਾ ਕਿਤੇ ਜਿਹੜਾ ਹੁਣ ਅਗਲਾ ਫੈਸਲਾ ਅਕਾਲ ਤਖ਼ਤ ਸਾਹਿਬ ਤੋਂ ਜਾਂ ਦੇਖਦੇ ਹੋ ਕਿ ਐਸ ਜੀ ਪੀ ਸੀ ਤੋਂ ਕਿਤੇ ਨਾ ਕਿਤੇ ਲਿਆ ਜਾ ਸਕਦਾ ਇਸ ਚੀਜ਼ ਦੇ ਵਿਚ?
2: ਉਹ ਸਰ ਹੋ ਸਕਦਾ ਹੈਗਾ ਆ ਵੀ ਉਹ ਕਹਿ ਦੇਣ, ਕਿਉਂਕਿ ਜਿਹੜੀ ਚੀਜ਼ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਹੜੇ ਹੈਗੇ ਆ ਉੱਪਰ ਬੈਠੇ ਬੰਦੇ ਆ ਧਾਰਮਿਕ ਲੀਡਰ ਆ ਉਹ ਨੀ ਮਹਿਸੂਸ ਕਰਦੇ ਹੋਣਗੇ ਕਿ ਭਾਈ ਇਹਦੇ ਨਾਲ ਜਿਹੜਾ ਹੈਗਾ ਆ ਸਿੱਖੀ ਫੈਲਣੀ ਨੀ, ਇਹਦੇ ਨਾਲ ਸਿੱਖੀ ਜਿਹੜੀ ਆ ਉਹ ਸਗੋਂ ਸੰਕੁਚਿਤ ਹੋ ਜਾਣੀ ਆ ਹਾਂਜੀ, ਲੋਕੀ ਡਰਨਗੇ। ਸਾਡਾ ਸਿੱਖ ਲਿਟਰੇਚਰ ਜਿਹੜਾ ਅਸੀਂ ਕਹਿੰਦੇ ਹੈਗੇ ਘਰ ਘਰ ਪਹੁੰਚਣਾ ਚਾਹੀਦਾ ਆ ਉਹ ਤਾਂ ਲੋਕੀ ਅਵਾਇਡ ਕਰਨ ਲੱਗ ਪਏ, ਈਵਨ ਜਿਹੜੇ ਸਿੱਖ ਹੈਗੇ ਆ ਉਹ ਨੀ ਆਪਣੇ ਘਰ ਰੱਖ ਕੇ ਰਾਜੀ ਹਾਂਜੀ। ਸੋ ਇਸ ਕਰਕੇ ਇਹ ਚੀਜ਼ਾਂ ਨੂੰ ਜੋ ਵਿਚਾਰਦੇ ਹੋਏ ਜਾਂ ਇਸ ਕਾਨੂੰਨ ਦੀ ਪੜਚੋਲ ਕਰਾਉਣ ਵਾਸਤੇ ਵੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜਿਹੜੇ ਹੈਗੇ ਐਸ ਜੀ ਪੀ ਸੀ ਦੀ ਡਿਊਟੀ ਲਾ ਦੇਣ ਤੇ ਅਗਲੇ ਕਹਿ ਦੇਣਗੇ ਭਾਈ ਸਾਨੂੰ ਅਕਾਲ ਤਖ਼ਤ ਤੋਂ ਹੁਕਮ ਆ, ਇਸ ਕਰਕੇ ਅਸੀਂ ਜਿਹੜਾ ਹੈਗਾ ਇਹਨੂੰ ਪਰਸਿਊ ਕਰਦੇ ਹੈਗੇ ਆ ਜੀ।
1: ਬਿਲਕੁਲ ਹੈ ਜੀ ਸੈਣੀ ਸਾਹਿਬ,
2: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਵਿਚਾਰਨ ਦੇ ਯੋਗਤਾ ਹੈਗੀਆਂ ਆ ਨਾ ਜੀ।
1: ਬਿਲਕੁਲ ਹੈ,
2: ਤੇ ਅਲਟੀਮੇਟਲੀ ਹਾਈ ਕੋਰਟ ਜਿੰਨਾ ਮਰਜ਼ੀ ਪਾਸਾ ਵੱਟੀ ਚੱਲੇ ਕੋਰਟਾਂ ਇਸ ਕਰਕੇ ਕਹਿੰਦੀਆਂ ਵੀ ਮੈਜੋਰਟੀ ਆਫ ਦਾ ਕਲਾਸ ਜਿਹੜੀ ਹੈਗੀ ਨਾ ਉਹ ਫਿਰ ਰਹੇ ਤਾਂ ਅਦਾਲਤਾਂ ਦੇ ਵਿਰੁੱਧ ਵੀ ਇੱਕ ਜਿਹੜਾ ਹੈਗਾ ਆ ਅੱਜ ਕੱਲ ਜਿੱਦਾਂ ਦਾ ਬਣਿਆ ਆ ਮਾਹੌਲ ਜੀ। ਹੁਣ ਆ ਜਾਓ ਤੁਹਾਡਾ ਆਹ ਜਿਹੜਾ ਕੇਜਰੀਵਾਲ ਐਂਡ ਪਾਰਟੀ ਕਹਿੰਦੇ ਕੋਰਟ ਚ ਨੀ ਜਾਣਾ, ਕੋਰਟ ਚ ਨੀ ਜਾਣਾ, ਸਾਰੇ ਜਾਣੇ ਹੈਗੇ ਆ ਜੀ।
1: ਬਿਲਕੁਲ
2: ਠੀਕ ਹੈ ਜੀ, ਨਾ ਜਾਣ ਜੀ, ਉੱਥੇ ਐਕਸ ਪਾਰਟੀ ਡਿਸੀਜਨ ਆ ਜਾਏਗਾ ਜੀ, ਉਹ ਜਿਹਨਾਂ ਦੇ ਹੱਕ ਚ ਆਉਂਦਾ ਹੈ ਵਿਰੋਧ ਚ ਆਉਂਦਾ ਹੈਗਾ ਆ ਆਪਾਂ ਹੀ ਇਹਦੇ ਕੰਸੀਕੁਐਂਸਿਸ ਭੁਗਤਣਗੇ ਜੀ। ਕੋਰਟ ਨੇ ਕਿਸੇ ਨੂੰ ਚੱਕ ਕੇ ਤਾਂ ਲਿਆਉਣਾ ਨੀ ਹੈਗਾ, ਤੇ ਜਿੱਥੇ ਚੱਕ ਕੇ ਲਿਆਉਣਾ ਆ ਤੇ ਉੱਥੇ ਇਹਨਾਂ ਦੇ ਮਰਜ਼ੀ ਨੀ ਪੁੱਛਣੀ, ਉਹਨਾਂ ਨੇ ਪੁਲਿਸ ਨੇ ਵਾਰੰਟ ਦੇਣਾ ਆ ਵੀ ਚੱਕ ਲਿਓ
1: ਜੀ। ਬਿਲਕੁਲ
2: ਹਾਂਜੀ, ਫੇਰ ਆਪਾਂ ਹੀ ਚੱਕ ਲਓ ਹੋ ਜਾਣੀ ਆ ਜੀ,
1: ਫਿਰ ਕਹਿਣਾ ਧੱਕਾ ਹੁੰਦਾ ਜੀ।
2: ਹਾਂਜੀ ਹਾਂਜੀ, ਵਿਕਟਮ ਕਾਰਡ ਖੇਡਦੇ ਹੁੰਦੇ ਫਿਰ ਜੀ ਸਰ। ਨਹੀਂ ਸੰਸਥਾਵਾਂ ਕਿਸੇ ਗੱਲਾਂ ਚੱਲਦੀਆਂ, ਕਮੀਆਂ ਪੇਸ਼ੀਆਂ ਹੋ ਸਕਦੀਆਂ ਹੋਣ ਜੀ, ਬਟ ਐਟ ਦਾ ਸੇਮ ਟਾਈਮ ਜਦੋਂ ਇੱਕ ਜੱਜ ਨੇ ਕਿਹਾ ਕਿ ਮੈਨੂੰ ਮੈਂ ਤੁਹਾਡੀ ਇਸ ਗੱਲ ਨੂੰ ਇੱਕ ਚੈਲੰਜ ਦੇ ਤੌਰ ਤੇ ਲੈਣੀ ਆ ਤੇ ਤੁਸੀਂ ਮੇਰੇ ਤੇ ਪਰਸਨਲ ਐ ਜੇ ਮੈਂ ਇਹ ਚੀਜ਼ ਜਿਹੜੀ ਹੈਗੀ ਆ ਵੀ ਮੈਂ ਪਾਸ ਆਊਟ ਕਰ ਦਿੰਦੀ ਆ ਰਿਕਿਊਜ਼ ਕਰ ਦਿੰਦੀ ਆ ਤੇ ਉਹ ਤਾਂ ਇਹ ਹੋ ਗਿਆ ਵੀ ਤੁਹਾਡੇ ਲਾਏ ਦੋਸ਼ ਮੇਰੇ ਤੇ ਸੱਚੇ ਆ
1: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਮੈਂ ਵੀ ਕਿਉਂਕਿ ਜੱਜ ਦੀ ਇੱਕ ਡਿਊਟੀ ਹੁੰਦੀ ਹੈ ਕਿ ਜੱਜ ਸ਼ੁੱਡ ਸਪੀਕ ਥਰੂ ਹਿਸ ਜੱਜਮੈਂਟਸ
1: ਜੀ,
2: ਹਾਂਜੀ ਜੱਜ ਨੇ ਜੋ ਬੋਲਣਾ ਹੈਗਾ ਆਪਣੇ ਫੈਸਲੇ ਰਾਹੀਂ ਬੋਲਣਾ ਆ
1: ਜੀ।

0: ਕੀਤਾ ਚਾਹੇ ਨਹੀਂ ਕੀਤਾ ਉਹਦਾ ਕੋਰਟ ਨੇ ਬਾਅਦ ਦੇ ਵਿੱਚ ਡਿਸਾਈਡ ਕਰਨਾ। ਪਰ ਜੋ ਜਿਹੜਾ ਇੱਕ ਤਰ੍ਹਾਂ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਸਾਰੇ ਸਿਸਟਮ ਦਾ ਕਿ ਉਹਦੇ ਖਿਲਾਫ ਜਿਹੜਾ ਆਵਾਜ਼ ਨਹੀਂ ਬੁਲੰਦ ਕਰਨੀ ਚਾਹੀਦੀ ਉਸ ਚੀਜ਼ ਦੇ ਵਿੱਚ ਜੱਜਾਂ ਨੂੰ ਖਾਸ ਕਰਕੇ
1: ਇਕੱਠੇ
0: ਨਹੀਂ ਹੋਣਾ ਚਾਹੀਦਾ ਕਾਨੂੰਨੀ ਪੱਖ ਤੋਂ ਨਹੀਂ ਹੋ ਸਕਦਾ।
1: ਨਹੀਂ ਸਰ ਜੱਜ ਨਹੀਂ ਏਦਾਂ ਇਕੱਠੇ ਹੋ ਸਕਦੇ ਜੀ, ਉਹਦਾ ਕੋਈ ਡੈਕੋਰਮ ਆ। ਸੁਪਰੀਮ ਕੋਰਟ ਇਸ ਚੀਜ਼ ਨੂੰ ਜ਼ਰੂਰ ਦੇਖਦੀ ਹੋਊਗੀ, ਉਹ ਐਟ ਦਾ ਰਾਈਟ ਟਾਈਮ ਜਿਹੜਾ ਹੈਗਾ ਇੰਟਰਵੀਨ ਕਰੇਗੀ। ਹਾਂਜੀ, ਤੇ ਜੇ ਹੋ ਸਕਿਆ ਤੇ ਮੈਨੂੰ ਲੱਗਦਾ ਹੈਗਾ ਕਿ ਜੱਜ ਸਵਰਨਕਾਂਤਾ ਕੋਲੋਂ ਵੀ ਫਾਈਲ ਜਿਹੜੀ ਮੰਗਵਾ ਲਈ ਜਾਏਗੀ, ਇਹ ਦੇਖੀਏ ਵੀ ਕੀ ਜਿਹੜੀ ਹੈਗੀ ਸਿਚੁਏਸ਼ਨ ਅਰੋਜ਼ ਹੋਈ ਆ। ਤੇ ਅਜੇ ਤੱਕ ਜਿਹੜਾ ਹੈਗਾ ਜੇ ਉਹ ਦੇਖਦੇ ਹੈਗੇ ਆ ਵੀ ਕਿੱਥੇ ਕੁ ਤੱਕ ਇਹ ਜਾਂਦੇ ਆ, ਉਹ ਕਰਨਗੇ ਕੁਛ ਨਾ ਕੁਛ ਜਿਹੜੇ ਉੱਪਰ ਬੈਠੇ ਹੈਗੇ ਜੀ। ਇੰਸਟੀਟਿਊਸ਼ਨ ਨੂੰ ਏਦਾਂ ਨੀ ਬਦਨਾਮ ਕੀਤਾ ਜਾ ਸਕਦਾ
0: ਜੀ, ਬਿਲਕੁਲ ਜੀ,
1: ਕਿਉਂਕਿ ਜੱਜ ਮੈਟਰ ਨੀ ਕਰਦਾ, ਜੱਜ ਦੀ ਜੱਜਮੈਂਟ ਮੈਟਰ ਕਰਦੀ ਆ।
0: ਬਿਲਕੁਲ ਜੀ,
1: ਜੇ ਉਹ ਇਹਨਾਂ ਨੂੰ ਮਤਲਬ ਜਿਹੜਾ ਹੈਗਾ ਆ ਵੀ ਥੱਲੇ ਤਰੀਕ ਭੁਗਤਣ ਵਾਸਤੇ ਜਾਂ ਥੱਲੇ ਜਾ ਕੇ ਟ੍ਰਾਇਲ ਚਲਾਉਣ ਵਾਸਤੇ ਕਹਿਣਗੇ, ਤਾਂ ਵੀ ਉਹਨਾਂ ਦੀ ਜਿਹੜੀ ਜੱਜਮੈਂਟ ਹੈਗੀ ਉਹਦੇ ਨਾਲ ਕਾਨੂੰਨੀ ਪ੍ਰਾਵਧਾਨ ਵੀ ਕਿਹੜੇ ਕਿਹੜੇ ਕਾਨੂੰਨ ਦੇ ਤਹਿਤ ਕੀ ਉੱਥੇ ਗਲਤੀ ਹੋਈ ਆ, ਹੈਜੀ ਥੱਲੀ ਲੋਅਰ ਕੋਰਟ ਦੇ ਵਿੱਚ ਉਹ ਆਪਣੇ ਆਰਡਰ ਨੂੰ ਪੂਰੀ ਤਰ੍ਹਾਂ ਸੈਟਿਸਫਾਈ ਕਰਨਗੇ।
0: ਬਿਲਕੁਲ
1: ਜੋ ਭਰੀ ਕਰਨਗੇ ਤਾਂ ਵੀ ਜਿਹੜਾ ਹੈਗਾ ਆ ਪੂਰੀ ਤਰ੍ਹਾਂ ਸੈਟਿਸਫਾਈ ਹੋ ਕੇ ਪੂਰੀ ਤਰ੍ਹਾਂ ਲੌਜਿਕ ਦੇਣਗੇ, ਤਾਂ ਕਿ ਉਹਨਾਂ ਨੇ ਤਾਂ ਇਸ ਚੀਜ਼ ਨੂੰ ਚੈਲੇਂਜ ਦੇ ਤੌਰ ਤੇ ਲਿਆ ਸੀ। ਬਟ ਮੇਰਾ ਆਪਣੇ ਪਰਸਨਲ ਵਿਊ ਹੈਗਾ ਆ ਕਿ ਜਦੋਂ ਕੋਈ ਬੰਦਾ ਆ ਕੇ ਕਹਿ ਦੇਵੇ ਤੇ ਉਸ ਵੇਲੇ ਰਿਕਿਊਜ਼ ਕਰ ਜਾਣਾ ਚਾਹੀਦਾ ਹੈਗਾ
0: ਜੀ।
1: ਖਾਸ ਕਰਕੇ ਏਦਾਂ ਦਾ ਕਲੇਸ਼ੀ ਬੰਦਾ ਜਿਹੜਾ ਹੁੰਦਾ ਹੈ ਨਾ ਜੀ, ਜਿਹਨਾਂ ਦੀ ਆਪਣੀ ਤਾਂ ਹੁੰਦੀ ਨੀ ਤੇ ਕਿਸੇ ਦੀ ਰਹਿਣ ਨੀ ਦਿੰਦੇ ਜੀ, ਇਹਨਾਂ ਤੋਂ ਬਚਣਾ ਹੀ ਚਾਹੀਦਾ ਜੀ।
0: ਬਿਲਕੁਲ
1: ਜੀ ਸਰ।
0: ਤੇ ਸੈਣੀ ਸਾਹਿਬ, ਆਖਰੀ ਖਬਰ ਵੱਲ ਨੂੰ ਥੋੜਾ ਵਧਾਂਗਾ ਤੁਹਾਡੇ ਨਾਲ ਕਿ ਜੋ ਆਪਣੇ ਅੰਮ੍ਰਿਤਪਾਲ ਹੁਣਾਂ ਦੀ ਅੱਜ ਪੇਸ਼ੀ ਹੋਈ ਹੈ, ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਕਿਵੇਂ ਦੇਖਦੇ ਹੋ 2027 ਦੀਆਂ ਚੋਣਾਂ ਵੀ ਜਿਹੜੀਆਂ ਲਾਗੇ ਆ ਰਹੀਆਂ ਨੇ, ਕਿ ਹੌਲੀ ਹੌਲੀ ਪੰਜਾਬ ਦਾ ਰੁੱਖ ਜਿਹੜਾ ਕੀਤਾ ਜਾ ਰਿਹਾ ਜੀ?
1: ਭਾਰੀ ਸਾਹਿਬ ਨਹੀਂ, ਪੰਜਾਬ ਦਾ ਤਾਂ ਉਹਦੇ ਵਿੱਚ ਕੀ ਰੋਕ ਕਰਨਾ, ਪੰਜਾਬ ਸਰਕਾਰ ਤੋਂ ਉੱਥੇ ਕਹਿ ਕੇ ਆਈਏ ਇੱਥੇ ਡਿਬਰੂਗੜ੍ਹ ਹੀ ਰਹਿਣੇ ਚਾਹੀਦੇ ਹੈਗੇ ਆ
0: ਜੀ।
1: ਉਹ ਸਰ ਕੇਸ ਦੇ ਵਿੱਚ ਨਾ ਅਜਨਾਲੇ ਦਾ ਸੀਗਾ ਕਿ ਉੱਥੇ ਚਲਾਨ ਪੇਸ਼ ਹੋ ਗਿਆ ਜੀ।
0: ਹਾਂਜੀ,
1: ਉੱਥੇ ਚਲਾਨ ਪੇਸ਼ ਹੋ ਗਿਆ ਤੇ ਇਹ ਜਦੋਂ ਨਾ ਕੋਈ ਵੀ ਕੇਸ ਹੈਗਾ ਆ ਉਹ ਭਾਵਾਂ ਟ੍ਰਾਈਬਲ ਵਾਈ ਮੈਜਿਸਟ੍ਰੇਟ ਹੋਵੇ ਭਾਵਾਂ ਟ੍ਰਾਈਬਲ ਵਾਈ ਸੈਸ਼ਨ ਜੱਜ ਹੋਵੇ
0: ਜੀ,
1: ਹਾਂਜੀ, ਚਾਹੇ ਉਹਦੀ ਸੁਣਵਾਈ ਸੈਸ਼ਨ ਜੱਜ ਨੇ ਕਰਨੀ ਹੋਵੇ ਤੇ ਚਾਹੇ ਹੋਵੇ ਮੈਜਿਸਟ੍ਰੇਟ ਨੇ ਕਰਨੀ
0: ਜੀ,
1: ਉਹਦੇ ਕਿਉਂ ਉਹ ਜਿਹੜੇ ਅਫੈਂਸ ਹੁੰਦੇ ਆ ਜਿਹਨਾਂ ਦੇ ਵਿੱਚ ਸਜ਼ਾ 3 ਸਾਲ ਤੱਕ ਹੁੰਦੀ ਆ ਉਹ ਮੈਜਿਸਟ੍ਰੇਟ ਸੁਣਦਾ
0: ਜੀ,
1: ਜਿਹਦੀ ਸਜ਼ਾ 3 ਸਾਲ ਤੋਂ ਵੱਧ ਹੁੰਦੀ ਹੈਗੀ ਆ ਜੀ ਉਹ ਸੁਣਦੇ ਆ ਸੈਸ਼ਨ ਜੱਜ ਸਾਹਿਬ
0: ਜੀ।
1: ਉਹ ਹੁਣ ਕਿਉਂ ਪਰ ਉਹਦੀ ਪ੍ਰੋਸੈਸ ਇਹ ਚੱਲਦੀ ਹੈਗੀ ਆ ਕਿ ਜਿਹੜਾ ਚਲਾਨ ਪੇਸ਼ ਹੋਣਾ ਨਾ ਚਾਹੇ ਸੈਸ਼ਨ ਜੱਜ ਦੀ ਕੋਰਟ ਦਾ ਹੀ ਕੇਸ ਆ
0: ਜੀ,
1: ਉਹ ਟ੍ਰਾਇਲ ਕੋਰਟ ਚ ਹੀ ਹੋਣਾ ਜੀ। ਸੋ ਅਜਨਾਲੇ ਕੋਰਟ ਦੇ ਵਿੱਚ ਚਲਾਨ ਪੇਸ਼ ਹੋ ਗਿਆ, ਇਹਨਾਂ ਦੇ ਫਿਰ ਨੂੰ ਕਹਿੰਦੇ ਹੈਗੇ ਆ ਜੀ ਵੀ ਕਮਿਟ ਕਰ ਦੇਣਾ, ਇਹਨਾਂ ਨੇ ਫਿਰ ਸੈਸ਼ਨ ਕੋਰਟ ਦੇ ਵਿੱਚ ਉਹਨੂੰ ਕਮਿਟ ਕਰ ਦੇਣਾ ਹੁੰਦਾ, ਭੇਜ ਦੇਣਾ ਹੁੰਦਾ, ਉੱਥੇ ਭੇਜ ਦੇਣਾ ਹੁੰਦਾ। ਹੁਣ ਅਗਲੀ ਤਰੀਕ ਜਿਹੜੀ ਆ ਅੰਮ੍ਰਿਤਸਰ ਪਊਗੀ
0: 2 ਮਈ ਨੂੰ
1: ਹਾਂਜੀ, ਹਾਂਜੀ, ਉਹ ਉੱਥੇ ਜਾ ਕੇ ਤੇ ਅੰਮ੍ਰਿਤਸਰ ਪੇਸ਼ੀ ਹੋਣੀ ਆ, ਉਹ ਫੇਰ ਵੀਡੀਓ ਕਾਨਫਰੰਸਿੰਗ ਰਾਹੀਂ ਉਹਨਾਂ ਦੀ ਹਾਜ਼ਰੀ ਲੱਗ ਜੂਗੀ
0: ਜੀ,
1: ਤੇ ਉਹ ਤਰੀਕ ਉੱਥੇ ਪਏਗੀ ਜੀ। ਬਾਕੀ ਪੰਜਾਬ ਆਉਣ ਵਾਲਾ ਸਕੋਪ ਕੋਈ ਨੀ ਗਾ। ਹਾਂਜੀ, ਇਹ ਜ਼ਰੂਰ ਹੈਗਾ ਕਿ ਉਹਨਾਂ ਦੀ ਬੇਲ ਐਪਲੀਕੇਸ਼ਨ ਵਾਸਤੇ ਕਿਉਂਕਿ ਹੁਣ ਚਲਾਨ ਆ ਗਿਆ ਆ ਤੇ ਅਪਲਾਈ ਕਰ ਸਕਦੇ ਆ ਜੀ, ਔਰ ਦੇਖਦੇ ਹੈਗੇ ਆ ਵੀ ਜਿਹੜਾ ਜਿਹਨੂੰ ਸਰਕਾਰ ਕਹਿੰਦੀ ਹੈਗੀ ਕਿ ਪੰਜਾਬ ਨਾ ਆਵੇ ਡਿਬਰੂਗੜ੍ਹ ਹੀ ਰਵੇ
0: ਜੀ,
1: ਕੀ ਕੋਰਟ ਉਹਨੂੰ ਬੇਲ ਉਸ ਬੰਦੇ ਨੂੰ ਬੇਲ ਦੇਗੀ ਏ ਤੇ ਹਾਂਜੀ ਜਦ ਬੇਲ ਦੇਤੀ ਤੇ ਮਤਲਬ ਉਹ ਤਾਂ ਫੇਰ ਆ ਹੀ ਸਕਦੇ ਹੈਗੇ
0: ਜੀ,
1: ਤੇ ਜਦ ਤੱਕ ਸਰਕਾਰ ਲਾ ਐਂਡ ਆਰਡਰ ਦਾ ਕੁਐਸਚਨ ਆ ਤੇ ਉਹ ਮੈਨੂੰ ਨੀ ਲੱਗਦਾ ਵੀ ਛੇਤੀ ਕਿਤੇ ਬੇਲ ਮਿਲਣ ਦੀ ਸੰਭਾਵਨਾ ਆ ਤੇ ਜਾਂ ਮਤਲਬ ਪੰਜਾਬ ਆਉਣ ਦੀ ਸੰਭਾਵਨਾ ਆ ਜੀ।
0: ਬਿਲਕੁਲ,
1: ਹੁਣ ਕਈ ਵੀ ਬੰਦੇ ਇਹ ਵਿਊ ਕਹਿੰਦੇ ਸੀ ਵੀ ਜੀ ਸੁਪਰੀਮ ਕੋਰਟ ਚ ਜਾਂ ਹਾਈ ਕੋਰਟ ਚ ਜਾਣਗੇ ਜੀ ਵੀ ਉਹਦੀ ਪੈਰੋਲ ਹੋ ਜਾਏ
0: ਜੀ,
1: ਉਹ ਸਰ ਪੈਰੋਲ ਵੀ ਜਿਹੜੀ ਹੋਣੀ ਆ ਉਹ ਸਰਕਾਰ ਦੀ ਕੰਸੈਂਟ ਨਾਲ ਹੀ ਹੁੰਦੀ ਆ, ਉਹਦੇ ਵਿੱਚ ਜੁਡੀਸ਼ਰੀ ਦਾ ਰੋਲ ਘੱਟ ਹੁੰਦਾ ਆ। ਸਰਕਾਰ ਦੀਆਂ ਹਦਾਇਤਾਂ ਤੋਂ ਅਲੱਗ ਹਟ ਕੇ ਕੋਰਟਾਂ ਰਿਲੀਫ ਨਹੀਂ ਦਿੰਦੀਆਂ ਹੁੰਦੀਆਂ ਜੀ, ਉਹ ਉਹਨਾਂ ਹਾਲਤਾਂ ਚ ਹੀ ਦਿੰਦੀਆਂ ਹੁੰਦੀਆਂ ਹੈਗੀਆਂ ਜੀ ਕਿ ਸਰ ਹਾਈ ਕੋਰਟ ਪੈਰੋਲ ਦੇਗੀ ਜਾਂ ਇੱਦਾਂ ਕਰਕੇ, ਕਿਉਂਕਿ ਇਮੀਡੀਏਟਲੀ ਪੈਰੋਲ ਜੇ ਕਿਸੇ ਨੂੰ ਚਾਹੀਦੀ ਆ, ਮੰਨ ਲਓ ਘਰ ਦਾ ਕੋਈ ਜੀ ਜਿਹੜਾ ਹੈਗਾ ਐਕਸਪਾਇਰ ਕਰ ਜਾਂਦਾ ਹਾਂਜੀ, ਉਹ ਇਮੀਡੀਏਟਲੀ ਆਉਣਾ ਪੈਂਦਾ ਹੈਗਾ। ਉਹ ਹਾਈ ਕੋਰਟ ਸੁਪਰੀਮ ਕੋਰਟ ਜਿਹੜੀ ਹੈਗੀ ਉਹਨਾਂ ਹਾਲਾਤਾਂ ਦੇ ਵਿੱਚ ਬੰਦੇ ਨੂੰ 1 ਦਿਨ ਲਈ ਜਾਂ 2 ਘੰਟੇ ਲਈ ਜਾਂ 4 ਘੰਟੇ ਲਈ ਉਹ ਇਮੀਡੀਏਟਲੀ ਭੇਜ ਦਿੰਦੀ ਹੈਗੀ, ਤੇ ਉਹ ਤਾਂ ਪ੍ਰਸ਼ਾਸਨ ਵੀ ਕਰ ਦਿੰਦਾ ਇੰਨਾ ਕੁ ਤਾਂ ਕੰਮ, ਬਾਕੀ ਜਿਹੜਾ ਹੈਗਾ ਆ ਉਹ ਸਰਕਾਰ ਦੀਆਂ ਰਿਪੋਰਟਾਂ ਦੇ ਆਧਾਰ ਤੇ ਚੱਲਦੇ ਆ ਜੀ ਉਹ।
0: ਬਿਲਕੁਲ,
1: ਸੋ ਇਹਨਾਂ ਦੀ ਹੁਣ ਅੰਮ੍ਰਿਤ

0: ਬਾਲ ਹੁਣ ਦੀ ਅਗਲੀ ਤਰੀਕ ਅੰਮ੍ਰਿਤਸਰ ਪਏਗੀ।
1: ਤੇ ਸੈਣੀ ਸਾਹਿਬ, ਕੱਲ ਨੂੰ ਜਿਹੜਾ ਆਪਾਂ ਪਹਿਲਾਂ ਵੀ ਚਲੋ ਜ਼ਿਕਰ ਕੀਤਾ ਥੋੜਾ ਜਿਹਾ ਕਿ ਆਪਣਾ ਮਜ਼ਦੂਰ ਦਿਵਸ ਦੇ ਉੱਤੇ ਵਿਸ਼ੇਸ਼ ਇਜਲਾਸ ਜਿਹੜਾ ਬੁਲਾਇਆ ਗਿਆ ਵਿਧਾਨ ਸਭਾ ਦਾ, ਪਰ ਬੀਜੇਪੀ ਨੇ ਇਹ ਦਾਅਵਾ ਕਰ ਦਿੱਤਾ ਕਿ ਭਾਈ ਅਸੀਂ ਤਾਂ ਆਪਣੇ ਦਫ਼ਤਰ ਦੇ ਮੂਹਰੇ ਚੰਡੀਗੜ੍ਹ ਦੇ ਵਿਚ, ਜਿਹੜਾ ਪੰਜਾਬ ਦੇ ਵਿਚ, ਤੇ ਜਿਹੜਾ ਵੱਖਰਾ ਹੀ ਆਪਣੀ ਵਿਧਾਨ ਸਭਾ ਲਾਵਾਂਗੇ, ਜਨਤਾ ਦੀ ਵਿਧਾਨ ਸਭਾ, ਕਿਉਂਕਿ ਕਹਿੰਦੇ ਉਹਦੇ ਵਿਚ ਸਾਡੇ ਮੁੱਦੇ ਤਾਂ ਸੁਣੇ ਹੀ ਨਹੀਂ ਜਾਂਦੇ, ਤੇ ਹੁਣ ਲੋਕਾਂ ਦੇ ਮੁੱਦੇ ਤਾਂ ਸਾਨੂੰ ਉਠਾਉਣੇ ਪੈਣੇ ਆ ਜਾਂ ਚਲਾਉਣੇ ਪੈਣੇ ਆ। ਇਸ ਦੇ ਲਈ 1 ਮਈ ਨੂੰ ਜਿਹੜਾ ਸਵੇਰੇ 11 ਵਜੇ ਇਹ ਵਿਧਾਨ ਸਭਾ ਹੈ ਪੰਜਾਬ ਭਾਜਪਾ ਦੇ ਦਫ਼ਤਰ ਦੇ ਬਾਹਰ ਜਿਹੜਾ ਸੈਕਟਰ 37 ਦੇ ਵਿਚ ਲੱਗੇਗੀ ਜੀ।
0: ਠੀਕ ਹੈ ਜੀ, ਉਹਨਾਂ ਨੇ ਵੀ ਐਸਕੇਪ ਰੂਟ ਲੈ ਲਿਆ
1: ਜੀ।
0: ਇੱਥੇ ਇਹਨਾਂ ਨੇ ਕੀ ਕਰਨਾ ਆ, ਇਜਲਾਸ ਦਾ ਕੀ ਏਜੰਡਾ ਹੈਗਾ
1: ਜੀ
0: ਇਹਨਾਂ ਨੇ? ਸਵਾਏ ਦੇਖੋ ਸਰ ਪਾਰੇ ਸਾਹਿਬ, ਜੇ ਕਿਸੇ ਨੂੰ ਗਾਲਾਂ ਕੱਢਣੀਆਂ ਹੋਣ ਨਾ ਤਾਂ ਵਿਧਾਨ ਸਭਾ ਚ ਜਾ ਕੇ ਕੱਢ ਲਓ, ਜੇ ਤੁਹਾਡੇ ਕੋਲ ਅਥਾਰਟੀ। ਉਹਦਾ ਕਾਰਨ ਇਹ ਹੈਗਾ ਕਿ ਵਿਧਾਨ ਸਭਾ ਦੀ ਕੋਈ ਕਾਰਵਾਈ ਜਿਹੜੀ ਆ ਉਹ ਡਿਫੇਮੇਸ਼ਨ ਨੀ ਬਣਦੀ, ਉਹਤੇ ਕੋਈ ਕਾਨੂੰਨ ਨੀ ਲਾਗੂ ਹੁੰਦਾ ਹੈਂਜੀ। ਉਹ ਇਸੇ ਕਰਕੇ ਇਹਨਾਂ ਨੇ ਹੁਣ ਮਤਲਬ ਬੀਜੇਪੀ ਨੂੰ ਕੱਢਣੀ ਸੀ ਗਾਲਾਂ,
1: ਤੇ
0: 7 ਬੰਦੇ ਸਾਡੇ ਲੈ ਗਏ, ਨਾਲ ਇੱਕ ਇਹਨਾਂ ਨੇ ਪਾਉਣਾ ਹੈਗਾ ਆ ਵੀ ਬਤਾ ਵੀ ਆਪਰੇਸ਼ਨ ਲੋਟਸ ਚੱਲਿਆ ਜੀ, ਤੇ ਸਾਡੇ ਆ ਬੀਜੇਪੀ ਨੇ ਜਿਹੜੇ ਹੈਗੇ ਆ ਵੀ ਸਾਡੇ 7 ਬੰਦੇ ਤੋੜ ਲਏ ਆ ਜੀ, ਨਾਲ ਵਿਧਾਨ ਸਭਾ ਦੇ ਵਿਚ ਇਹਨਾਂ ਕੋਲੋਂ ਜਿਹੜੇ ਵਿਧਾਇਕ ਆ ਉਹਨਾਂ ਕੋਲੋਂ ਗਾਲਾਂ ਕਢਾਉਣਗੇ ਵੀ ਕੱਲਾ ਕੱਲਾ ਕਹੂਗਾ ਸਾਡੀਆਂ ਵੋਟਾਂ ਨਾਲ ਜੇ ਜੀ, ਤੇ ਬੀਜੇਪੀ ਦੇ ਤਾਂ ਇੱਥੇ 2 MLA ਹੈਗੇ ਤੇ ਉਹ ਕਿੱਦਾਂ ਬਣਾ ਸਕਦੇ 7 ਜੀ ਰਾਜ ਸਭਾ ਵਾਲੇ, ਤੇ ਨਾਲ ਪਾ ਦੇਣਗੇ ਕਿ ਰਾਸ਼ਟਰਪਤੀ ਨੂੰ ਮੈਮੋਰੰਡਮ ਦਿੱਤਾ ਜਾਵੇ, ਨਿੰਦਾ ਪ੍ਰਸਤਾਵ ਪਾ ਦਿੱਤਾ ਜਾਊਗਾ
1: ਜੀ
0: ਹਾਂਜੀ, ਤੇ ਇਹ ਇਹ ਚੀਜ਼ ਦਾ ਐਕਸਪੈਕਟਡ ਆ। ਇੱਕ ਮੇਰੇ ਮਨ ਨੂੰ ਧੜਕੂ ਜ਼ਰੂਰ ਹੋਰ ਵੀ ਲੱਗਾ ਆ, ਉਹ ਇਹ ਕੇ ਜਿਹੜਾ ਸਪੀਕਰ ਸੰਧਵਾ ਸਾਹਿਬ ਕੇਜਰੀਵਾਲ ਕੋਲ ਜਾ ਕੇ ਆਏ
1: ਆ,
0: ਇਹਦਾ ਮਤਲਬ ਇਹ ਆ ਕਿ ਹੋ ਸਕਦਾ ਕੇਜਰੀਵਾਲ ਦੇ ਕੇਸ ਬਾਰੇ ਵੀ ਵਿਧਾਨ ਸਭਾ ਦੇ ਵਿਚ ਕੋਈ ਗੱਲ ਕਰਨ, ਇਹਨਾਂ ਕੋਲੋਂ ਜਿਹੜਾ ਹੈਗਾ ਆ ਭਾਈ ਜੱਜ ਦੇ ਵਿਰੁੱਧ ਵੀ ਜਿਹੜੀਆਂ ਚਾਰ ਟਿੱਪਣੀਆਂ ਕਰਵਾਤੀਆਂ ਜਾਣ ਵੀ ਸਾਨੂੰ ਤਾਂ ਇੱਥੇ ਨੀ ਨਿਆਂ ਮਿਲਦਾ ਜੀ, ਦੇਖੋ ਜੀ ਜੱਜ ਦੇ ਜਿਹੜਾ ਹੈਗਾ RSS ਦੇ ਖਿਲਾਫ਼ ਆ, ਬੀਜੇਪੀ ਸਾਡੇ ਨਾਲ ਧੱਕਾ ਕਰਦੀ ਆ ਹੈਂਜੀ, ਇਹੋ ਜੇ ਜੱਜ ਕੋਲ ਕੇਸ ਲਾਤਾ। ਲੋਕਾਂ ਨੂੰ ਕੀ ਪਤਾ ਹੁੰਦਾ ਵੀ ਰੂਟੀਨ ਪ੍ਰੋਸੈਸ ਕੀ ਆ ਜੀ,
1: ਬਿਲਕੁਲ
0: ਲੋਕਾਂ ਨੇ ਜੋ ਸੁਣਨਾ ਉਹ ਤੇ ਚਰਚਾ ਕਰਨਾ ਹੁੰਦਾ ਜੀ
1: ਜੀ ਬਿਲਕੁਲ ਹੈ ਜੀ।
0: ਤੇ ਮੈਂ ਦੇਖਿਆ ਸੀਗਾ ਜੀ ਉਹ ਉੱਥੇ ਜਿਹੜਾ ਆ ਮਾਨ ਸਾਹਿਬ ਲੰਬੀਆਂ ਲੰਬੀਆਂ ਛੱਡਦੇ ਪਏ ਸੀਗੇ, ਤੇ ਇੱਕ ਬੰਦਾ ਮੋਬਾਈਲ ਦੇ ਉੱਤੇ ਨਾ ਸਕੂਲ ਦੇ ਬਾਹਰ, ਮੈਂ ਆਪਣੇ ਮੈਡਮ ਨੂੰ ਲੈਣ ਗਿਆ ਤੇ ਉੱਥੇ ਬਾਹਰ ਜਿਹੜਾ ਹੈਗਾ ਆ ਕੋਈ ਬੰਦਾ ਵੇਟ ਕਰਦਾ, ਉਹ ਨਾਲੇ ਬੰਦਾ ਸਿਰ ਹਿਲਾਈ ਚੱਲੇ ਨਾਲੇ ਕਹਿੰਦਾ ਗੱਲ ਨਹੀਂ ਕਰਨ ਦਿੰਦਾ ਬਈ ਕਿਸੇ ਨੂੰ, ਗੱਲ ਨਹੀਂ ਕਰਨ ਦਿੰਦਾ ਕਿਸੇ ਨੂੰ। ਉਹ ਮੈਂ ਜ਼ਬਾਨ ਚ ਸੋਚਿਆ ਵੀ ਉਹ ਵਾਰ ਦਾ ਜੱਬਲੀਆਂ ਤੇ ਇਹ ਲੋਕ ਖੁਸ਼ ਹੋ ਜਾਂਦੇ ਆ ਹੈਂਜੀ, ਤੇ ਉਹ ਇਸ ਕਰਕੇ ਭਾਜੀ ਇੱਥੇ ਜਿਹੜੇ ਵੋਟਰ ਏਦਾਂ ਦੇ ਆ ਜੀ, ਬਿਲਕੁਲ ਜੀ ਅੱਗੇ ਅੱਗੇ ਲਾ ਲੈਂਦਾ ਸਾਰਿਆਂ ਨੂੰ ਹਾਂਜੀ। ਮੈਂ ਕਿਹਾ ਠੀਕ ਆ ਜੀ, ਬਿਲਕੁਲ ਤੁਹਾਡੀ ਗੱਲ ਠੀਕ ਆ। ਸੋ ਇਹਨਾਂ ਨੇ ਏਦਾਂ ਦੇ ਕੁਛ ਕਰਨੇ, ਇਹਨਾਂ ਨੇ ਮੈਨੂੰ 2 ਮੁੱਦਿਆਂ ਦੀ ਆ ਜੀ, ਇੱਕ ਤਾਂ ਇਹ ਨਿੰਦਾ ਪ੍ਰਸਤਾਵ ਪਾਸ ਕਰਨਗੇ ਜੀ ਭਾਜਪਾ ਦਾ, ਆਪਰੇਸ਼ਨ ਲੋਟਸ ਦੇ ਬਾਰੇ ਗੱਲ ਕਰਨਗੇ ਜੀ, ਦੂਜਾ ਹੋ ਸਕਦਾ ਹੈਗਾ ਆ ਜੀ ਵੀ ਨਿੰਦਾ ਪ੍ਰਸਤਾਵ ਭਾਵਾਂ ਜੱਜ ਦੇ ਅਗੇਂਸਟ ਤਾਂ ਨਹੀਂ ਪਾਉਣ ਲੱਗੇ ਪਰ ਕ੍ਰਿਟੀਸਾਈਜ਼ ਜ਼ਰੂਰ ਕਰਨਗੇ, ਉਸ ਟੋਪਿਕ ਤੇ ਗੱਲ ਜ਼ਰੂਰ ਕਰਨਗੇ, ਕਿਉਂਕਿ ਉਹ ਵਿਧਾਨ ਸਭਾ ਦੀ ਕਾਰਵਾਈ ਡਿਫੇਮੇਸ਼ਨ ਤੋਂ ਜੇ ਐਗਜ਼ਾਮਟ ਆ ਤੇ ਉਹ ਇਸ ਕਰਕੇ ਕੰਟੈਂਪਟ ਤੋਂ ਵੀ ਐਗਜ਼ਾਮਟ ਹੋਊਗੀ ਜੀ,
1: ਨਾਲੇ ਬਾਹਰ ਕੁਛ ਬੋਲੋਗੇ ਤੇ ਤੁਸੀਂ ਕਰਨਗੇ ਨਾ ਹੁਣ, ਚਾਹੇ ਚਲੋ ਮੀਡੀਆ ਦੀ ਬਤਾ
0: ਹਾਂਜੀ ਹਾਂਜੀ, ਬਾਹਰ ਕੁਛ ਬੋਲੋਗੇ ਤੇ ਤੁਸੀਂ ਜਿਹੜਾ ਹੈਗਾ ਕੰਟੈਂਪਟ ਆਫ ਕੋਰਟ ਬਣ ਜਾਂਦੀ ਆ, ਉੱਥੇ ਜੋ ਮਰਜ਼ੀ ਜਿਹੜਾ ਮਰਜ਼ੀ ਜੋ ਮਰਜ਼ੀ ਬੋਲੀ ਜਾਏ ਹਾਂਜੀ। ਇੱਥੇ ਤਾਂ ਪੁੱਛਦੇ ਹੈਗੇ ਭਾਈ ਆਹ ਟਰਾਲੀ ਬਾਰੇ ਤੁਹਾਡੇ ਕੋਲੋਂ ਪੁੱਛਣਾ, ਟਰਾਲੀ ਕੋਈ ਕਹਿੰਦਾ ਮੁੱਦਾ, ਜਨਰਲ ਡਾਇਰ ਬਾਰੇ ਗੱਲ ਕਰੂ, ਜਨਰਲ ਡਾਇਰ ਨੂੰ ਪੁੱਛੋ ਹਾਂਜੀ। ਸੋ ਇਸ ਕਰਕੇ ਇੱਦਾਂ ਦੇ ਤਾਂ ਇਹਨਾਂ ਦਾ ਐਟੀਚਿਊਡ ਆ ਜੀ, ਤੇ ਮੈਨੂੰ ਮਤਲਬ ਜਿਹੜਾ ਹੈਗਾ ਵਿਧਾਨ ਸਭਾ ਦਾ ਹਾਂਜੀ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹਦੇ ਬਾਰੇ ਇੰਨੀ ਕੀ ਸਮਝ ਆਈ ਆ ਜੀ ਕਿ ਆਹੀ 2 ਮੁੱਦੇ ਹੈਗੇ ਆ ਜਿਹਨਾਂ ਤੇ ਕਰਨਗੇ ਹੋਰ ਇਹਨਾਂ ਨੇ। ਸਰ ਫਿਰ ਤੁਹਾਡੀ ਗੱਲ ਭਾਰੇ ਸਾਹਿਬ ਮੇਰੀ ਬੇਨਤੀ ਹੋਰ ਵੀ ਸੁਣ ਲਓ
1: ਜੀ,
0: ਪਹਿਲਾਂ ਇਹਨਾਂ ਨੇ ਇਹ ਵਿਧਾਨ ਸਭਾ ਜਦੋਂ ਜਦੋਂ ਸਪੈਸ਼ਲ ਸੈਸ਼ਨ ਸੱਦਿਆ ਜੀ ਸਰ, ਉਹਦੇ ਵਿਚ ਜੋ ਕਾਰਵਾਈ ਹੋਈ ਉਹਦਾ ਨੈਟ ਰਿਜ਼ਲਟ ਕੀ ਹੋਇਆ, ਕਦੀ ਇਹਨਾਂ ਨੇ ਅਨਾਲਿਸਿਸ ਕੀਤਾ, ਨਾ ਕਿਸੇ ਜਿਹੜਾ ਸਮਾਜ ਸ਼ਾਸਤਰੀ ਆ ਨਾ ਕੋਈ ਅਖਬਾਰਾਂ ਵਾਲੇ ਹੈਗੇ ਇਹਨਾਂ ਨੂੰ ਪੁੱਛਦੇ ਵੀ ਭਾਈ ਇੰਨੇ ਕਰੋੜ ਤੁਸੀਂ ਉਦੋਂ ਲਾਤਾ ਸੀ, ਉਹ ਜਿਹੜਾ ਤੁਸੀਂ ਜੋ ਕੰਮ ਕੀਤਾ ਸੀ ਉਹਦਾ ਕੋਈ ਰਿਜ਼ਲਟ ਨੀ ਆਇਆ ਹੈਂਜੀ, ਉਹ ਨਿਲ ਵਟਾ ਨਿਲ ਹੈਂਜੀ, ਬਾਅਦ ਦੇ ਵਿਚ ਕੋਈ ਤੇ ਤੁਸੀਂ ਕੋਈ ਕੰਸਟਰਕਟਿਵ ਕੰਮ ਕੀਤਾ ਹੋਵੇ ਵਿਧਾਨ ਸਭਾ ਚ ਤੇ ਤਾਂ ਦੱਸੋ ਜੀ। ਇੱਕ ਦਿਨ ਦਾ ਪ੍ਰਸਤਾਵ ਤੁਸੀਂ ਸਪੈਸ਼ਲ ਸੈਸ਼ਨ ਸੱਦਿਆ, ਉਹਦੇ ਵਿਚ BBMP ਦੇ ਅਗੇਂਸਟ ਪਾ ਤਾ, BBMP ਜਿਹੜੀ ਕੋਲ ਹੈਗੀ ਸੀ ਉਹ ਵੀ ਜਾਂਦੀ ਲੱਗੀ
1: ਬਿਲਕੁਲ
0: ਹੈਂਜੀ। ਅੱਛਾ ਜੀ ਉਹ ਹੋ ਗਿਆ, ਬਾਅਦ ਵਿਚ ਇਕ ਜਿਹੜਾ ਹੈਗਾ ਇਹਨਾਂ ਨੇ ਐਕਟ ਬਣਾਇਆ ਮੁੜ ਕੇ
1: ਕਿਹਾ, ਉਹ ਵੀ ਕੋਰਟ ਨੇ ਕਹਿਤਾ ਜਿੰਨਾ ਉਹਨਾਂ ਦਾ ਹੱਕ ਬਣਦਾ ਦੇਣਾ,
0: ਹਾਂਜੀ ਹਰਿਆਣੇ ਦਾ ਪਾਣੀਆਂ ਦਾ ਮੁੱਦਾ ਉਹ ਵੀ ਗਿਆ ਆ ਮੁੜ ਕੇ ਜਿਹੜਾ ਹੈਗਾ ਜੀ ਇੱਕ ਦੇ ਵਿਚ ਇਹਨਾਂ ਨੇ ਪਹਿਲਾਂ ਐਕਟ ਬਣਾਇਆ ਸੀਗਾ ਜੀ, ਉਹ ਬਿੱਲ ਪਾਸ ਕੀਤਾ ਜੀ, ਉਹ ਮੁੜ ਕੇ ਸਿਲੈਕਟ ਕਮੇਟੀ ਨੂੰ ਭੇਜਤਾ 4 ਮਹੀਨਿਆਂ ਲਈ, ਉਹ ਉੱਥੇ ਪਿਆ ਆ ਉਹ ਨੀ ਗਿਆ ਜੀ, ਮੁੜ ਕੇ ਫੇਰ ਦੇਖਿਆ ਵੀ ਹੁਣ ਦਬਾਅ ਜਾ ਬਣਿਆ ਹੈਗਾ ਤੇ ਆ ਪਾ ਦਿੱਤਾ, ਇਹ ਹੁਣ ਕੋਰਟ ਚ ਚੈਲੰਜ ਹੋਇਆ ਆ ਬੈਠਾ
1: ਜੀ।
0: ਤੂੰ ਇਸ ਕਰਕੇ ਕੀਤਾ ਕੀ ਹੈਗਾ ਜੀ, ਪੰਜਾਬ ਦਾ ਕੁਛ ਨੀ ਕੀਤਾ ਸਿਵਾਏ ਪੈਸਾ ਜਿਹੜਾ ਹੈਗਾ ਫੂਕਿਆ ਹੈ ਜੀ, ਰੋੜਿਆ ਜੀ। ਕਹਿੰਦੇ ਸੀ ਵੀ ਪੜ੍ਹੇ ਲਿਖੇ ਜਿਹੜੇ ਬੰਦੇ ਆ ਉਹ ਪਾਰਟੀਆਂ ਚਲਾ ਰਹੇ ਹੈਗੇ ਆ, ਇਹ ਇਹਨਾਂ ਨਾਲੋਂ ਸਰ ਜਿਹੜੇ ਹੈਗੇ ਨਾ ਜੀ ਘੱਟ ਪੜ੍ਹੇ ਲਿਖੇ ਸੀ ਜਾਂ ਸੋ ਕਾਲਡ ਜਿਹੜੇ ਹੈਗੇ ਜਿਹਨਾਂ ਨੂੰ ਕਹਿੰਦੇ ਸੀ, ਉਹ ਵਧੀਆ ਤਰੀਕੇ ਦੇ ਨਾਲ ਪੋਲੀਟਿਕਸ ਕਰਦੇ ਸੀਗੇ ਤੇ ਉਹ ਵਧੀਆ ਤਰੀਕੇ ਦੇ ਨਾਲ ਮੁੱਦਿਆਂ ਨੂੰ ਐਡਰੈਸ ਕਰ ਲੈਂਦੇ ਸੀ ਇਹਨਾਂ ਦੇ ਮੁਕਾਬਲੇ ਚ ਵਿੱਚ ਜੀ।
1: ਜੀ
0: ਮਹਾਰਾਜ ਸਾਹਿਬ
1: ਥੈਂਕ ਯੂ ਸੈਣੀ ਸਰ,
0: ਹਾਂਜੀ ਸਰ ਮਿਹਰਬਾਨੀ ਜੀ ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ ਜੀ,
1: ਸ਼ੁਕਰੀਆ, ਸਤਿ ਸ੍ਰੀ ਅਕਾਲ। ਲੋ ਜੀ ਦੋਸਤੋ, ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 9 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰ ਸਕਦੇ ਹੋ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਇਸੇ ਤਰ੍ਹਾਂ ਦੋਸਤੋ ਹੋਰ ਵਿਦੇਸ਼ੀ ਖਬਰਾਂ ਨੇ ਉਨ੍ਹਾਂ ਦੇ ਵੱਲ ਨੂੰ ਵੀ ਵੱਧਦੇ ਆ, ਤੁਹਾਡੇ ਕਮੈਂਟ ਵੀ ਆ ਰਹੇ ਆ, ਕਾਲ ਕਰਕੇ ਤੁਸੀਂ ਆਪਣੀ ਗੱਲਬਾਤ ਵੀ ਰੱਖ ਸਕਦੇ ਹੋ, +358 44 9 ਬਾਅਦ ਲਾਈਨਾਂ ਖੁੱਲੀਆਂ ਨੇ ਤੁਹਾਡੇ ਲਈ ਵੀ ਤੇ ਵੱਧਦੇ ਆ ਅੱਗੇ ਜੀ। ਤੇ ਬਲਰਾਜ ਸਿੰਘ ਸੰਧੂ ਅੰਕਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜ ਰਹੇ ਸਭ ਨੂੰ ਜੀ। ਤੇ ਇਸੇ ਤਰ੍ਹਾਂ ਹੀ ਜੀਰਾ ਵਾਲੀ ਫੈਕਟਰੀ ਨੂੰ ਕਹਿੰਦੇ ਤਾਂ ਸੀਚੇਵਾਲ ਵੀ ਕਲੀਨ ਚਿੱਟ ਦੇ ਗਏ ਸੀ ਕਹਿੰਦੇ ਜੀ ਉਸ ਸਮੇਂ, ਆਪਣੇ ਸਤਨਾਮ ਸਿੰਘ ਜਾਣੀਆ ਚੱਲ ਬਾਈ ਜੀ ਲਿਖਦੇ ਨੇ। ਤੇ ਇਸੇ ਤਰ੍ਹਾਂ ਮੁਕੱਦਰ ਬਾਈ ਜੀ ਦਾ ਇੱਕ ਸੁਨੇਹਾ ਆਇਆ, ਮੈਂ ਪੜ੍ਹਨ ਦੀ ਕੋਸ਼ਿਸ਼ ਕਰਦਾ ਸੀ। ਮੁੜ ਕੇ ਧਾਕੜ ਅਫਸਰ ਕਹਿੰਦੇ ਲਿਆ ਸਾਡੀ ਖੇਤਰੀ ਪਾਰਟੀ ਨੇ, ਤੇ ਮੈਂ ਤਾਂ ਹੀ ਕਹਿੰਦਾ ਕਿ ਉਹੀ ਸਰਕਾਰਾਂ ਕਲਾ ਲੋਗੋ ਹੋਇਆ ਚੋਜ, ਅਸੀਂ ਕਿਹੜੀ ਆਸ ਦੇ ਵਿੱਚ ਫਿਰਦੇ ਹਾਂ ਜੀ। ਮਾਲ ਸੁਰਿੰਦਰ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਅਮਰੀਕਾ ਤੋਂ, ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਸਿਕੰਦਰ ਸਿੰਘ ਆਪਣੇ ਔਜਲਾ ਬਾਈ ਜੀ ਲਿਖਦੇ ਨੇ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਤੇ ਮੁਕੱਦਰ ਸਿੰਘ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ, ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਰਜਿੰਦਰ ਜੀਰਾ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਭ ਦੋਸਤਾਂ ਨੂੰ ਪਿਆਰਿਆਂ ਨੂੰ। ਤੇ ਰਾਜਨ ਸੈਣੀ ਜੀ ਤੇ ਸਤਨਾਮ ਸਿੰਘ ਜਾਣੀਆ ਚਾਲ ਜੀ, ਇਕਬਾਲ ਮਾਂਗੜ ਜੀ, ਸਾਰੇ ਦੋਸਤ ਜੁੜੇ ਹੋਏ ਨੇ। ਤੇ ਲੋ ਦੋਸਤੋ, ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆ, 2-4 ਖਬਰਾਂ ਨੇ ਕਾਫੀ ਇੰਟਰਸਟਿੰਗ ਨੇ, ਕਿਉਂਕਿ ਟਰੰਪ ਜਿਹੜਾ ਉਹ ਵੀ ਭੜ ਥੁਪ ਆ ਰਿਹਾ, ਤੇ ਟਰੰਪ ਕਰੋ ਕੋਈ ਨਾ ਕੋਈ ਨਵਾਂ ਕਾਰਾ ਕੀ ਕਰ ਰਿਹਾ ਉਹਦੀ ਗੱਲਬਾਤ ਕਰਦੇ ਆ। ਤੇ ਦੂਸਰੇ ਪਾਸੇ ਇੰਗਲੈਂਡ ਦੇ ਚਾਰਲ ਜਿਹੜੇ ਨੇ ਆਪਣੇ ਕਿੰਗ ਚਾਰਲਸ ਹੁਣੀ ਜਿਹੜੇ ਨੇ ਅਮਰੀਕਾ ਤੇ ਕੈਨੇਡਾ ਦੇ ਦੌਰੇ ਦੇ ਉੱਤੇ ਨੇ। ਤੇ ਆਪਣੇ ਨਾਲ ਮੁਕੱਦਰ ਬਾਈ ਜੀ ਜੁੜ ਰਹੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਵਿਦੇਸ਼ੀ ਖਬਰਾਂ ਲੈਂਦੇ ਆ। ਤੇ ਅੱਜ ਤੁਹਾਨੂੰ ਕਹਾਣੀ ਸੁਣਾਉਣੀ ਆ, ਤੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਅੱਜ ਦੀ ਕਹਾਣੀ, ਸੂਬੇਦਾਰਾ ਮੈਨੂੰ ਮਾਫ ਕਰੀ, ਸਾਵਲ ਧਾਮੀ ਉਹਨਾਂ ਦੀ ਕਲਮ ਦੇ ਵਿੱਚੋਂ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ। ਸਤਿ ਸ੍ਰੀ ਅਕਾਲ ਜੀ, ਔਲਖ ਸਾਹਿਬ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਭਾਰਜ ਬਾਈ ਜੀ, ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ,
1: ਕੀ ਹਾਲ ਚਾਲ ਨੇ ਜੀ?
2: ਬਹੁਤ ਵਧੀਆ ਜੀ। ਮੈਂ ਤਾਂ ਤੁਸੀਂ ਪੜ੍ਹਦੇ ਪਏ ਸੀ ਕਮੈਂਟ, ਹੋ ਸਕਦਾ ਮੈਂ ਲਿਖਿਆ ਸੀ ਬੋਲ ਕੇ ਤੇ ਉਹ
1: ਜੀ
2: ਅੱਖਰ ਦਾ ਵਾਧਾ ਘਾਟਾ ਹੋਇਆ ਹੋਵੇ। ਤੇ ਉਹ ਨਾ ਮੈਂ ਜਦੋਂ ਝਾੜੂ ਵਾਲੇ ਸਰਕਾਰ ਬਣੀ ਸੀ ਨਾ,
1: ਹਾਂਜੀ,
2: ਸਿੱਧੂ ਮੂਸੇ ਵਾਲੇ ਦਾ ਗਾਣਾ ਆਇਆ ਸੀ ਸਕੇਪਗੋਟ,
1: ਹਾਂਜੀ,
2: ਉਹਦੇ ਚ ਉਹਨੇ ਕਿਹਾ ਸੀ ਕਹਿੰਦਾ ਵੀ ਉਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ।
1: ਬਿਲਕੁਲ,
2: ਸਾਰਾ ਕੁਛ ਪਿੱਛੇ ਉਹੀ ਹੈ, ਸਿਰਫ ਉਹ ਕਾਂਗਰਸ ਅਕਾਲੀ ਉਹ ਲੋਗੋ ਦੀ ਥਾਂ ਤੇ ਲਿਖਿਆ ਗਿਆ ਆਮ ਆਦਮੀ ਪਾਰਟੀ
1: ਜੀ,
2: ਪਿੱਛੇ ਸਾਰਾ ਕੁਛ ਉਹੀ ਹੈ
1: ਜੀ।
2: ਕੋਈ ਸਿਸਟਮ, ਜਿਹੜਾ ਸਿਸਟਮ ਇਹਨਾਂ ਨੂੰ ਚਲਾਉਂਦਾ ਪਿਆ
1: ਜੀ,
2: ਉਹ ਸਾਰਾ ਉਹੀ ਹੈ ਬਾਈ ਜੀ।
1: ਬਿਲਕੁਲ,
2: ਮੈਂ ਨਾ ਕਈ ਵਾਰੀ ਸੋਚਦਾ ਨਾ ਵੀ ਅਸੀਂ ਸਰਕਾਰ ਬਦਲ ਕੇ ਬਹੁਤ ਖੁਸ਼ ਹੁੰਦੇ ਆ ਵੀ ਇਹਨੂੰ ਬਦਲਤਾ ਜੀ, ਹੈ ਜੀ ਇਹਨੂੰ ਬਦਲਤਾ, ਪਰ ਉਹ ਫਿਰ 6 ਕੁ ਮਹੀਨੇ ਬਾਅਦ ਫਿਰ ਸਾਡਾ ਰੁਟੀਨ ਤੁਸੀਂ ਦੇਖੋ ਨਾ। ਜੇ ਨਹੀਂ, ਜੇ ਮੰਨ ਲਓ ਮੈਂ ਗਲਤ ਕਹਿਣਾ ਪਿਆ ਵਾ, ਅਸੀਂ ਕਾਂਗਰਸ ਅਕਾਲੀ ਵਾਰ ਵਾਰ ਕਿਉਂ ਇਹਨਾਂ ਨੂੰ ਬਦਲਦੇ ਕਿਉਂ ਰਹੇ
1: ਜੀ,
2: ਕਾਰਨ ਕੀ ਸੀ ਉਦੋਂ
1: ਜੀ?
2: ਕਿਉਂਕਿ ਅਸੀਂ 6 ਮਹੀਨਿਆਂ ਬਾਅਦ ਅਸੀਂ ਫਿਰ ਮੰਨ ਲਓ ਉਹ ਉਭ ਜਾਂਦੇ ਸੀ ਇਹਨਾਂ ਤੋਂ ਸਾਰਿਆਂ ਤੋਂ, ਕਿਉਂਕਿ ਫਿਰ ਉਹੀ ਸਾਨੂੰ ਮਹਿਸੂਸ ਹੁੰਦਾ ਸੀ 6 ਕੁ ਮਹੀਨੇ ਬਾਅਦ ਤੋਂ, ਕਿਉਂਕਿ 6 ਮਹੀਨੇ ਨਵਾਂ ਨਵਾਂ ਜਦੋਂ ਕੋਈ ਵੀ ਕੰਮ ਹੁੰਦਾ ਆਪਾਂ ਸੋਚਦੇ ਰਹਿੰਦੇ ਵੀ ਚਲੋ ਆਪਾਂ ਬਦਲ ਲਈ, ਹਨਾ
1: ਜੀ,
2: 6 ਕੁ ਮਹੀਨੇ ਬਾਅਦ ਸਾਨੂੰ ਫਿਰ ਅਹਿਸਾਸ ਹੋਣ ਲੱਗ ਜਾਂਦਾ ਸੀ ਵੀ ਯਾਰ ਇਹ ਤਾਂ ਉਹੀ ਕੁਛ ਹੀ ਆ ਜੋ ਪਿਛਲੇ ਕਰਦੇ ਪਏ ਸੀ।
1: ਬਿਲਕੁਲ,
2: ਓਦੋ ਆਪਸ਼ਨ ਨਹੀਂ ਸੀ ਹੈਗਾ
1: ਜੀ,
2: ਤੇ ਓਹੀ ਰਿਪੀਟ ਕਰੀ ਜਾਂਦੇ ਸੀ, ਕਾਂਗਰਸ ਆ ਗਈ ਅਕਾਲੀ ਆ ਗਈ।
1: ਬਿਲਕੁਲ,
2: ਹੁਣ ਚਲੋ ਨਵਾਂ ਆਪਸ਼ਨ ਲੱਭਿਆ, ਫੇਰ ਸਾਡੇ ਸੱਜਣਾ ਨੇ, ਤੇ ਮੈਂ ਤਾਂ ਨਾ ਸਵੇਰੇ, ਚਲੋ ਮੈਂ ਹੁਣ ਨਾ ਨੀ ਜਾਣਾ, ਮੈਂ ਸਵੇਰੇ ਗੱਲ
1: ਕਰ। ਬਹੁਤ ਆ ਗਏ ਨੇ ਦੇਖੋ, ਆ ਇੱਕ ਨਵੀਂ ਪਾਰਟੀ ਆ ਗਈ ਆ ਜੀ, ਮਿਸਲ ਸਤਲੁਜ ਵਾਲੇ ਵੀ ਆ ਚੁੱਕੇ ਨੇ
2: ਬਈ ਜੀ। ਇੱਥੇ ਮੈਂ ਉਹੀ ਗੱਲ ਕਹਿੰਦਾ ਤੁਹਾਨੂੰ, ਮੈਂ ਨਾ ਸਵੇਰੇ ਮੈਂ ਉਹੀ ਗੱਲ ਕਹੀ ਵੀ ਉਹ ਨਾ ਅਸਲ ਚ ਬਾਈ ਜੀ ਕਾਰਨ ਹੀ ਇਹ ਹੈ ਵੀ ਅਸੀਂ ਹੁਣ ਇਹਨਾਂ ਤੋਂ ਅੱਕ ਗਏ
1: ਜੀ,
2: ਪਰ ਜੇ ਅਸੀਂ ਮੰਨ ਲਓ ਇਹਨਾਂ ਨੂੰ ਅਸੀਂ ਮੰਨ ਲਓ ਮੈਂ ਤੁਸੀਂ ਜਿੰਨੇ ਵੀ ਸਾਰੇ ਜਿੰਨੇ ਵੀ ਸੱਜਣਾਂ ਨੇ ਚੁਣਿਆ, ਕਿਉਂਕਿ 92 ਸੀਟਾਂ ਆਈਆਂ ਨੇ, ਥੋੜਿਆਂ ਨੇ ਤਾਂ ਚੁਣਿਆ ਨੀ ਹੋਣਾ, ਬਹੁਤ ਲੋਕਾਂ ਨੇ ਵੋਟਾਂ ਪਾਈਆਂ ਹੋਣੀਆਂ, ਤੇ ਉਹਨਾਂ ਨੇ ਉਹੀ ਗੱਲ ਇਹੀ ਸੋਚ ਕੇ ਚੁਣਿਆ ਹੋਣਾ ਵੀ ਇਹ ਚੰਗੇ ਨੇ
1: ਜੀ,
2: ਪਰ ਉਹੀ ਗੱਲ ਉਹਨਾਂ ਨੇ ਇਹ ਨੀ ਵੇਖਿਆ ਵੀ ਇਹਦੇ ਚੋ 45-50 ਬੰਦੇ ਜਾਂ ਇਸ ਤੋਂ ਵੀ ਵੱਧ, ਇਹ ਤਾਂ ਉਹੀ ਨੇ ਜਿਹੜੇ ਅਕਾਲੀ ਕਾਂਗਰਸੀ ਸੀ
1: ਜੀ, ਕਿਉਂਕਿ ਦੇਖੋ ਇੱਕ ਦੂਜੇ ਦੇ ਪਾਰਟੀਆਂ ਤੋਂ ਵਿੱਚ ਬਹੁਤ ਬੰਦੇ ਲਏ ਆ, ਨੁਮਾਇੰਦੇ ਲਏ ਗਏ ਨੇ।
2: ਬਿਲਕੁਲ, ਜਿਹੜਾ ਅੱਜ ਰੌਲਾ ਹੈ, ਜਿਹੜਾ ਹੁਣ ਇਹ ਦੂਜਿਆਂ ਨੂੰ ਕਹਿੰਦੇ ਵੀ ਗਜ਼ਾਰ ਹੋ ਤੁਸੀਂ
1: ਜੀ ਜੀ, ਇਹ ਉਦੋਂ ਕਹਿੰਦੇ ਸੀ ਦਾਵਾ ਕਰਦੇ ਸੀ ਚੈੱਕ ਕਰਕੇ ਲਏ ਆ ਜੀ, ਅਸੀਂ ਤਾਂ ਬਾਹਰ ਵੀ ਕੱਢ ਦਿੰਨੇ ਆ ਜੀ, ਆਹ ਆ ਜੀ, ਉਹ ਆ, ਸਾਰਾ ਕੁਝ ਚੱਲਿਆ।
2: ਆਪ ਆਪ ਆਪ ਖੁਦ ਆਹ ਸੈਣੀ ਬਾਈ ਵਾਲੀ ਸੀਟ ਨਾਲ ਦੀ ਸੀਟ ਦਸੂਹਾ ਤੋਂ ਸੰਜਣ ਕਿਹੜੇ ਤੋਂ ਹਾਣੋ ਮੈਨੂੰ, ਚੱਬੇਵਾਲ ਸਾਹਿਬ, ਰਾਜਕੁਮਾਰ ਚੱਬੇਵਾਲ ਸਾਹਿਬ, ਉਹਨਾਂ ਨੂੰ ਖੜਿਆ ਉਹਨੂੰ ਕੈਂਡੀਡੇਟ ਖੜਿਆ ਨੂੰ ਚੱਕ ਕੇ ਲੈ ਆਉਂਦਾ, ਉਹੀ ਗੱਲ
1: ਬਿਲਕੁਲ ਹੈ।
2: ਹੁਣ ਤੁਸੀਂ ਕੀ ਕੀ ਸੋਚਦੇ ਹੋ, ਤੁਸੀਂ ਮੈਨੂੰ ਇਹ ਦੱਸੋ। ਆ ਸਾਰਾ ਦਿਨ ਚੈਨਲਾਂ ਵਾਲੇ ਮੈਂ ਦੇਖਦਾ ਬਹਿਸ ਚੱਲੀ ਜਾਂਦੀ ਆ, ਚਾਰ ਕੁ ਬੁਲਾਰੇ ਉਹਨਾਂ ਦੇ ਆ ਕੇ ਬਹਿ ਜਾਂਦੇ ਨੇ, ਚਾਰ ਕੁ ਉਹਨਾਂ ਦੇ ਆ ਜਾਂਦੇ ਨੇ, ਉਹ ਆਪਣੇ ਆਪਣੀ ਗੱਲ ਨੀ ਕਰਦੇ ਹੈਗੇ ਕਦੇ ਵੀ, ਆਪਣੀ ਪਾਰਟੀ ਦੀ ਗੱਲ, ਉਹ ਦੂਜਾ ਬੰਦਾ ਦੂਜੇ ਦੀ ਗਲਤ ਗੱਲ ਨੂੰ ਕਹੇਗਾ, ਦੂਜਾ ਦੂਜੇ ਦੀ ਗਲਤ ਗੱਲ ਨੂੰ ਕਹੇਗਾ।
1: ਬਿਲਕੁਲ,
2: ਉਹ ਜਿਹੜਾ ਆਪਣੀ ਪਾਰਟੀ ਹੈ, ਜਦੋਂ ਆਪਾਂ ਉਹਨਾਂ ਨੂੰ ਸੁਣਦੇ ਪਏ ਆ, ਉਹ ਕਹਿੰਦੇ ਵੀ ਦੋ ਗਲਤ ਇੱਕ ਸਹੀ ਨੀ ਬਣਾ ਸਕਦੇ, ਪਰ ਉਹ ਦੋਵੇਂ ਗਲਤ ਗਣਾਉਂਦੇ ਹੁੰਦੇ ਨੇ ਉਹਨੂੰ ਵੀ ਤੁਹਾਡੇ ਪਾਰਟੀ ਚ ਆਹ ਗਲਤ ਹੋਇਆ, ਤੁਹਾਡੀ ਚ ਆਹ ਗਲਤ ਹੋਇਆ।
1: ਬਿਲਕੁਲ,
2: ਤੇ ਫਿਰ ਬਾਈ ਜੀ ਅਸੀਂ ਇਹ ਸਿਆਸਤ ਤੋਂ, ਮੈਨੂੰ ਤਾਂ ਇਹ ਸਮਝ ਨੀ ਆਉਂਦੀ ਵੀ ਅਸੀਂ ਕੀ ਕੀ ਸੋਚਦੇ ਪਏ ਆ, ਵੀ ਅਸੀਂ ਕੀ ਇਹਦੇ ਤੋਂ ਭਾਲਦੇ ਆ ਵੀ ਹਾਂ ਹੁਣ ਇਹਨਾਂ ਨੂੰ ਬਦਲਾਂਗੇ, ਬਦਲ ਦਿਆਂਗੇ, ਕੋਈ ਗੱਲ ਨੀ, ਹੋ ਸਕਦਾ ਬਦਲੇ ਜਾਣੇ ਨੇ।
1: ਬਿਲਕੁਲ,
2: ਨਵੇਂ ਆ ਜਾਣਗੇ, ਤੇ ਨਵਿਆਂ ਚ ਕੀ ਹੋਊਗਾ ਪਰਜ ਬਾਈ, ਸਿਸਟਮ ਤਾਂ ਪਿੱਛੇ ਉਹੀ ਕੰਮ ਕਰਦਾ ਪਿਆ ਨਾ।
1: ਬਿਲਕੁਲ, ਉਹ ਤਾਂ ਹੈ,
2: ਹੈ ਤਾਂ ਉਹੀ ਬੰਦੇ ਨੇ ਨਾ
1: ਜੀ,
2: ਉਹ ਕਦੇ ਉਸ ਪਾਰਟੀ ਤੁਰ ਜਾਂਦੇ ਨੇ, ਕਦੇ ਉਸ ਪਾਰਟੀ ਤੁਰ ਜਾਂਦੇ ਨੇ, ਉਹੀ ਘੁਮਾ ਫਿਰਾ ਕੇ ਸਾਰੇ।
1: ਇਹ ਲਿਆਉਣਾ ਚਾਹੀਦਾ ਵੈਸੇ ਇਸ ਚੀਜ਼ ਦੇ ਉੱਤੇ, ਕਿਉਂ ਨੀ ਕਾਨੂੰਨ ਲਿਆਂਦਾ ਜਾਂਦਾ ਵੀ ਆਪਣੀ ਜਿੰਨੀ ਹੈਗੀ ਆ ਤੁਹਾਡੀ ਕਾਬਲੀਅਤ ਹੈ ਜਾਂ ਕਿੱਦਾਂ ਆ, ਇੱਕ ਦੂਸਰੀ ਪਾਰਟੀ ਦੇ ਵਿੱਚੋਂ ਨਹੀਂ ਲੈ ਜਾਣਗੇ, ਉਹ ਚੀਜ਼ਾਂ ਚੱਲਣੀਆਂ ਚਾਹੀਦੀਆਂ ਨੇ।
2: ਗੱਲ ਤਾਂ ਉਹੀ ਹੈ ਨਾ ਭਾਰਤ ਬਾਈ ਜੀ, ਜੇ ਤੁਸੀਂ ਕੰਮ ਕਰ ਸਕਦੇ, ਤੁਸੀਂ ਆਪਣੀ ਪਾਰਟੀ ਚ ਕਿਉਂ ਨੀ ਕਰ ਸਕਦੇ?
1: ਬਿਲਕੁਲ,
2: ਮੰਨ ਲਓ ਤੁਹਾਨੂੰ
1: ਦੇਖੋ, ਲੋਕਾਂ ਦਾ ਇੰਨਾ ਪੈਸਾ ਲੱਗਦਾ ਹੈ, ਸਮਾਂ ਲੱਗਦਾ ਹੈ ਚੋਣਾਂ ਦੇ ਉੱਤੇ, ਲੋਕ ਉਹਨਾਂ ਨੂੰ ਚੁਣਦੇ ਆ, ਮੁੜ ਕੇ ਚੱਕ ਕੇ ਪਾਰਟੀ ਬਦਲ ਜਾਂਦੇ ਆ ਜਾਂ ਹੋਰ ਪਾਸੇ ਨੂੰ ਭੱਜ ਜਾਂਦੇ ਆ, ਪਰ ਉੱਥੇ ਫਿਰ ਚੋਣਾਂ ਹੁੰਦੀਆਂ ਨੇ ਸਾਲ ਦੇ 5 ਸਾਲਾਂ ਦੇ ਵਿੱਚ, ਤਾਂ ਕਦੇ ਸਰਪੰਚੀ ਦੀਆਂ, ਕਦੇ ਪੰਚੀ ਦੀਆਂ, ਕਦੇ ਕੌਂਸਲਾਂ ਦੀਆਂ, ਕਦੇ ਇਹਨਾਂ ਦੀਆਂ ਆ ਗਈਆਂ, MLA ਦੀਆਂ ਆ ਗਈਆਂ, ਜਾਂ ਉਹ ਚੋਣਾਂ ਹੀ ਨੀ ਮੁੱਕਦੀਆਂ ਜੀ 5 ਸਾਲ, ਤਾਂ ਇਹਦਾ ਕੰਮ ਕਿੱਥੇ ਕਰਨਗੇ ਇਹ ਲੋਕਾਂ ਦੇ?
2: ਬਾਈ ਜੀ ਮੈਂ ਤੁਹਾਨੂੰ ਮੈਂ ਇਸੇ ਕਰਕੇ ਕਹਿਣਾ ਹੁੰਦਾ, ਕਈ ਵਾਰੀ ਨਾ ਚਲੋ ਕਈ ਬੰਦਿਆਂ ਨੂੰ, ਚਲੋ ਜਿਹੜੀ ਪਾਰਟੀ ਨਾਲ ਵੀ ਕੋਈ ਜੁੜਿਆ ਹੁੰਦਾ ਉਹਨਾਂ ਨੂੰ ਗੁੱਸਾ ਲੱਗਦਾ, ਆਪਾਂ ਜਦੋਂ ਵੀ ਕੋਈ ਜਾਇਜ਼ ਗੱਲ ਕਰਦੇ ਹਾਂ
1: ਜੀ,
2: ਉਹ ਕਈ ਵਾਰੀ ਕਿਸੇ ਦੇ ਖਿਲਾਫ਼ ਤੁਰ ਜਾਂਦੀ ਹੈ, ਕਿਸੇ ਦੇ ਹੱਕ ਚ ਤੁਰ।
1: ਬਿਲਕੁਲ ਹੈ ਜੀ, ਬਿਲਕੁਲ।
2: ਤੁਸੀਂ ਮੈਨੂੰ ਇਹ ਦੱਸੋ, ਮੰਨ ਲਓ ਜਿਹੜੇ ਮੰਨ ਲਓ ਕਿਸੇ ਹਲਕੇ ਤੋਂ ਮੰਨ ਲਓ MLA ਖੜਾ ਤਾ
1: ਜੀ,
2: ਉਹਨੂੰ ਲੋਕਾਂ ਨੇ ਵੋਟਾਂ ਪਾਈਆਂ, ਉਹ ਜਿੱਤ ਜੇ ਹਾਰ ਜੇ ਕੁਛ ਵੀ ਹੈ,
1: ਬਿਲਕੁਲ ਬਿਲਕੁਲ,
2: ਉਹਦੇ ਖਿਲਾਫ ਇਹੀ ਜਿਹੜਾ ਹਲਕਾ ਇੰਚਾਰਜ ਵਾਲਾ ਸਿਸਟਮ ਸੀ
1: ਜੀ,
2: ਇਹ ਹੋਈ ਗੱਲ। ਹੁਣ ਸਾਡੀ ਖੇਤਰੀ ਪਾਰਟੀ ਹੈ, ਦੇਖੋ ਸਾਡੇ ਇਹ ਸਭ ਤੋਂ ਵੱਧ ਨੁਕਸਾਨ ਵੀ ਅੱਜ ਇਹੀ ਝੱਲਣ ਦੇ ਨੇ ਇਹਨਾਂ ਜੋ ਕੁਛ ਇਹਨਾਂ ਨੇ ਕੀਤਾ
1: ਜੀ।
2: ਤੁਸੀਂ ਮੈਨੂੰ ਦੱਸੋ, ਉਹ ਚੁਣੇ ਹੋਏ ਨੁਮਾਇੰਦੇ ਮੰਨ ਲਓ ਜਿੱਤ ਗਿਆ, ਉਹਦੇ ਖਿਲਾਫ਼ ਹਲਕਾ ਇੰਚਾਰਜ ਲਿਆ ਕੇ ਖਿਲਾਰਤਾ, ਚੁਣੇ ਹੋਏ ਨੁਮਾਇੰਦੇ ਨੂੰ ਪੈਸੇ ਨੀ ਦੇਣੇ, ਗ੍ਰਾਂਟ ਨੀ ਦੇਣੀ ਵੀ ਤੂੰ ਕੋਈ ਉਹਨੂੰ ਕੋਈ ਮੰਨ ਲਓ ਉਹਨੂੰ ਹੱਕ ਨੀ ਦੇਣਾ ਵੀ ਤੂੰ ਰਾਸ਼ਨ ਕਾਰਡ ਵੀ ਬਣਾ ਦੇ
1: ਜੀ।
2: ਜਿਹੜਾ ਹਲਕਾ ਇੰਚਾਰਜ ਹੈ ਹਾਰਿਆ ਹੋਇਆ ਉਹਨੂੰ ਖਿਲਾਰ ਕੇ ਸਾਰੇ ਹੱਕ ਉਹਨੂੰ ਦੇ ਦੇਣੇ,
1: ਉਹ ਤਾਂ ਉਹ MLA ਦੇ ਜਾਂ ਸਰਪੰਚ ਜਾਂ ਪੰਚ ਦਾ ਥੋੜੀ ਹੱਕ ਮਾਰ ਰਿਹਾ, ਤਾਂ ਉਸ ਪਿੰਡ ਦੇ ਜਾਂ ਸ਼ਹਿਰ ਦੇ ਲੋਕਾਂ ਦਾ ਜਾਂ ਉਸ ਕਸਬੇ ਦੇ ਲੋਕਾਂ ਦਾ ਮਰ ਰਿਹਾ,
2: ਕਿਉਂਕਿ ਉਹਨਾਂ ਨੇ ਬਾਈ ਜੀ ਅਗਲੇ
1: ਉਹਦੇ ਵਿੱਚ ਲੋਕ ਕਾਹਤੋਂ ਪਿਸਣ ਹੈ ਨਾ। ਬਿਲਕੁਲ ਹੈ ਜੀ,
2: ਮੈਂ ਉਹੀ ਕਿਉਂਕਿ ਉਹਨਾਂ ਨੇ ਅਗਲੇ ਆਉਣ ਵਾਲੀ ਚੋਣ ਵਾਸਤੇ ਉਹ ਆਪਣਾ ਕੈਂਡੀਡੇਟ ਤਿਆਰ ਕਰਨਾ।
1: ਬਿਲਕੁਲ,
2: ਤੁਸੀਂ ਫਿਰ ਮੈਨੂੰ ਇਹ ਦੱਸੋ ਨਾ ਵੀ ਇਹ ਜਿਹੜਾ ਚੁਣਿਆ ਹੋਇਆ ਕੈਂਡੀਡੇਟ ਹੈ, ਜਿਹੜੇ ਲੋਕਾਂ ਦਾ ਚੁਣਿਆ ਹੋਇਆ, ਉਹ ਕਿਸੇ ਦਾ ਇਹ ਆ ਜਿਹੜੇ ਆਪਣੇ ਸੀ ਆ ਕੀ ਉਹਨਾਂ ਦਾ ਨਾਂ ਉਹ ਹੈਲੋ ਗਲੋਬਲ ਚਲਾਉਂਦੇ ਹੁੰਦੇ ਸੀ, ਕਮਰ ਸੰਧੂ, ਉਹਨਾਂ ਨੇ ਖੁਦ ਕਿਹਾ ਕਹੀ ਨਾ ਇਹੀ ਗੱਲ, ਕਹਿੰਦੇ ਵੀ ਮੇਰੇ ਕੋਲ ਤਾਂ ਇਹ ਵੀ ਹੱਕ ਨੀ, ਮੈਂ ਰਾਸ਼ਨ ਕਾਰਡ ਬਣਾ ਦਾ ਕਿਸੇ ਦਾ, ਚੁਣਿਆ ਹੋਇਆ ਮੈਂ ਐਮ ਐਲ ਏ ਆ
1: ਜੀ,
2: ਤੇ ਫਿਰ ਤੁਸੀਂ ਦੱਸੋ ਨਾ ਵੀ ਫਿਰ ਫਿਰ ਅਸੀਂ ਕਿਹੜੀ ਕਿਹੜੀ ਆਸ ਅਸੀਂ ਕੀ ਭਾਲਦੇ ਆ ਅਸੀਂ ਜੀ, ਮੰਨ ਲਓ ਤੁਰੇ ਤਾਂ ਸਾਰੇ ਹੀ ਇੱਕੋ ਇੱਕੋ ਲੈਣ ਤੇ ਹੋਏ ਨੇ, ਭਾਵੇਂ ਉਹ ਅਕਾਲੀ ਦਲ ਹੋਵੇ, ਭਾਵੇਂ ਉਹ ਕਾਂਗਰਸ ਹੋਵੇ, ਭਾਵੇਂ ਦੂਜੇ ਹੋਵੇ, ਬਸ ਇੱਕ ਉਹੀ ਗੱਲ ਹੈ, ਪਾਵਰ ਪਾਵਰ ਆਉਣੀ ਚਾਹੀਦੀ ਹੈ ਕਿਸੇ ਕੋਲ, ਜਿਹਦੇ ਕੋਲ ਨਹੀਂ ਆਈ ਉਦੋਂ ਲੋਕਾਂ ਦਾ ਹਮਦਰਦ ਤੁਰਿਆ ਫਿਰਦਾ ਬਣਿਆ, ਤੇ ਜਦੋਂ ਆ ਗਈ ਉਦੋਂ ਫਿਰ ਉਹ ਲੋਕਾਂ ਨੂੰ ਕੁੱਟਣ ਵਾਲੇ ਪਾਸੇ ਹੋਏ।
1: ਜੀਰੋ ਗਰਾਉਂਡ ਦੇ ਉੱਤੇ ਹੈ ਨਾ, ਦੇਖੋ ਅੱਜ ਜਿਹੜਾ ਕਾਰਡ ਜੇ ਬਣਾ ਰਹੇ ਆ ਜਾਂ ਪੈਨਸ਼ਨ ਲਾ ਰਹੇ ਨੇ ਜਾਂ ਜੋ ਕੁਝ ਵੀ ਕਰ ਰਹੇ ਆ, ਮੈਂ ਹੈਰਾਨ ਰਹਿ ਗਿਆ, ਚਲੋ ਮੈਂ ਪਿੰਡ ਗੱਲ ਕਰਦਾ ਸੀ ਤੇ ਉੱਥੇ ਘਰਾਂ ਦੇ ਵਿੱਚ ਜਾ ਕੇ ਜਿਹੜਾ ਪਤਾ ਪਈ ਇਹਨਾਂ ਨੂੰ ਆਪਣੇ ਵੱਲ ਨੂੰ ਖਿੱਚ ਲਈਏ ਹੁਣ ਤੋਂ ਹੀ ਹਨਾ, ਤਾਂ ਉਹਨਾਂ ਦੀ ਜਿਹੜੇ ਹੁਣ ਜਿਹੜੇ ਹੋਰ ਪਾਰਟੀਆਂ ਦੇ ਨਾਲ ਸੰਬੰਧ ਰੱਖਦੇ ਉਹਨਾਂ ਦੇ ਘਰਾਂ ਦੇ ਵਿੱਚ ਪੈਰ ਪਾ ਕੇ ਬੜੀ ਰਾਜੀ ਹੋਣਗੇ ਉਹ।
2: ਮੈਂ ਤੁਹਾਨੂੰ ਆਹੀ ਨਾ, ਜਦੋਂ ਅਕਾਲੀ ਦਲ ਨੇ ਸ਼ੁਰੂਆਤ ਕੀਤੀ ਆ ਹਲਕੇ ਇੰਚਾਰਜ ਦੀ, ਤੇ ਇਹੀ ਝਾੜੂ ਵਾਲੇ ਪਤਾ ਕੀ ਕਹਿੰਦੇ ਸੀ, ਇਹ ਹਲਕੇ ਇੰਚਾਰਜ ਨੇ
1: ਜੀ,
2: ਠੀਕ ਹੈ ਜੀ। ਜਦੋਂ ਹੁਣ ਇਹਨਾਂ ਦੀ ਪਾਵਰ ਆ ਗਈ ਇਹਨਾਂ ਦੇ ਕੋਲ, ਫਿਰ ਇਹਨਾਂ ਨੇ ਕਿਉਂ ਨੀ ਉਹ ਹਲਕੇ ਇੰਚਾਰਜ ਬਦਲੇ, ਇਹਨਾਂ ਨੇ ਕਿਉਂ ਲੋਕਾਂ ਦੇ ਉਹਨਾਂ ਨੁਮਾਇੰਦਿਆਂ ਦੇ ਹੱਥ ਚ ਕਿਉਂ ਨੀ, ਉਹੀ ਗੱਲ ਹੈ ਵੀ ਜਿਹਨਾਂ ਨੂੰ ਵੀ ਵੋਟ ਪਾਈ ਉਹ ਮਾੜੇ ਨੇ ਚੰਗੇ ਨੇ, ਕਿਉਂ ਨੀ ਪਾਵਰ ਦਿੱਤੀ।
1: ਨਾਲੇ ਦੇਖੋ ਜੇ ਇਹਨਾਂ ਨੇ ਕੁਝ ਵੀ ਐਸਾ ਦੇਣਾ ਆ ਉਹਦੇ ਵਿੱਚ ਮਹਿਕਮਾ ਹੋਣਾ ਚਾਹੀਦਾ ਜਿੱਦਾਂ ਹੋਰ ਬਹੁਤ ਸਾਰੇ ਮਹਿਕਮੇ ਨੇ, ਸੋਸ਼ਲ ਬੈਨੀਫਿਟ ਦੇਣਾ ਹੈ ਪੰਜਾਬ ਦੇ ਵਿੱਚ, ਇੱਕ ਮਹਿਕਮਾ ਬਣੇ ਜਾਂ ਪਤਾ ਨੀ ਹੈਗਾ ਕਿ ਨਹੀਂ ਹੈਗਾ ਸੋਸ਼ਲ ਬੈਨੀਫਿਟ ਦੇ ਲਈ, ਤਾਂ ਇਹ ਸੋਸ਼ਲ ਬੈਨੀਫਿਟ ਹੀ ਆ, ਚਾਹੇ ਉਹ ਪੈਨਸ਼ਨ ਹੈ ਚਾਹੇ ਉਹ ਆਪਣਾ ਹੈਗਾ, ਇਹਨਾਂ ਨੇ ਹਜ਼ਾਰ ਹਜ਼ਾਰ ਰੁਪਇਆ ਦੀ ਗੱਲ ਕੀਤੀ ਹੈ ਦੇਣ ਨੂੰ, ਤਾਂ ਉਹਦੇ ਵਿੱਚ ਉਹ ਜਿਹੜੀਆਂ ਸਬਸਿਡੀਆਂ ਨੇ ਉਹਦਾ ਇੱਕ ਮਹਿਕਮਾ ਹੋਵੇ, ਉਹਨਾਂ ਦੀ ਇਨਕਮ ਚੈੱਕ ਕੀਤੀ ਜਾਵੇ ਵੀ ਹਾਂ ਤੁਹਾਨੂੰ ਭਾਈ ਇੰਨੀ ਇਨਕਮ ਆ ਤੇ ਉਹਦੇ ਵਿੱਚ ਉਹ ਤੁਹਾਡਾ ਬਣਦਾ ਕਿੰਨੇ ਜੀ ਜਿਹੜੇ ਨੇ ਘਰ ਦੇ ਵਿੱਚ ਰਹਿ ਰਹੇ ਨੇ ਕਿ ਤੁਹਾਡਾ ਗੁਜ਼ਾਰਾ ਵਧੀਆ ਹੋ ਰਿਹਾ ਠੀਕ ਹੈ, ਤਾਂ ਫਿਰ ਤੁਹਾਨੂੰ ਕੋਈ ਮਤਲਬ ਕਿ ਏਦਾਂ ਦਾ ਬੈਨੀਫਿਟ ਨੀ ਚਾਹੀਦਾ ਜੀ।
2: ਬਾਈ ਜੀ ਭਾਰਤ ਬਾਈ ਜੀ
1: ਇਹ ਤਾਂ ਆਪ ਹੀ ਸਾਰਾ ਸਿਆਸਤ ਸਿਆਸੀ ਲੋਕ ਹੀ ਸਾਰਾ ਕੁਝ ਆਪੇ ਹੀ ਕਾਰਡ ਬਣਾਈ ਜਾਂਦੇ ਨੇ, ਆਪੇ ਹੀ ਰਾਸ਼ਨ ਕਾਰਡ ਬਣਾਈ ਜਾਂਦੇ ਨੇ, ਆਪੇ ਹੀ ਸਾਰਾ ਕੁਝ ਕਰ ਕਰਕੇ ਵੰਡੀ ਜਾ ਰਹੇ ਨੇ ਜੀ।
2: ਮੇਰਾ ਤਾਂ ਭਾਰਤ ਬਾਈ ਜੀ ਮੈਂ ਨਾ ਹੁਣ ਇਹ ਸਿਆਸਤ ਤੋਂ ਇੰਨਾ ਮਨ ਕਿਆ ਪਿਆ ਹੈ, ਠੀਕ ਹੈ ਥੋੜੇ ਮੈਂ ਜਿਆਦਾ ਪਹਿਲਾਂ ਨਹੀਂ ਸੀ ਇਨਵੋਲਵ ਇਸ ਸਿਆਸਤ ਦੇ ਵਿੱਚ, ਪਿਛਲੇ 5 ਕੁ ਸਾਲਾਂ ਤੋਂ ਮੈਂ ਇਹ ਇਨਵੋਲਵ ਹੋਇਆ, ਇਸ ਸਮਝਣ ਦੀ ਕੋਸ਼ਿਸ਼ ਕੀਤੀ ਹੈ ਸਾਰੇ ਸਿਸਟਮ ਨੂੰ ਵੀ ਇਹ ਕੀ ਕਰਦੇ ਨੇ
1: ਜੀ।
2: ਅਸੀਂ ਨਾ ਅਸੀਂ ਹੁਣ ਮੰਨ ਲਓ ਮੈਂ ਆ ਜਾਂ ਸੈਣੀ ਬਾਈ ਜੀ ਨੇ ਜਾਂ ਹੋਰ ਸਾਰੇ ਜਿੰਨੇ ਵੀ ਨੇ
1: ਜੀ,
2: ਜਿਨ੍ਹਾਂ ਨੇ ਵੀ ਮੰਨ ਲਓ ਇਹਨਾਂ ਨੂੰ ਵੋਟ ਪਾਈ ਇੱਕ ਆਸ ਤੇ
1: ਜੀ,
2: ਅਸੀਂ ਸਾਡੀ ਉਮੀਦ ਪੂਰੀ ਨਹੀਂ ਹੋਈ
1: ਜੀ,
2: ਅਸੀਂ ਇਹਨਾਂ ਨੂੰ ਹਰਾਉਣ ਵਾਸਤੇ ਵੋਟ ਪਾਵਾਂਗੇ ਇਸ ਵਾਰੀ
1: ਜੀ,
2: ਠੀਕ
1: ਹੈ
2: ਇਹ ਚੰਗੇ
1: ਮੈਂ ਤੁਹਾਨੂੰ ਦੱਸਦਾ ਨਹੀਂ, ਮੈਂ ਕਿਹਾ ਪਾਰਟੀ ਜਿਹੜੀ ਮਰਜ਼ੀ ਨੂੰ ਪਾਓ ਵੋਟ ਪਰ ਵੋਟ ਪਾਉਣੀ ਹੈ।
2: ਨਹੀਂ ਨਹੀਂ ਤੁਸੀਂ ਮੇਰੀ ਗੱਲ ਮੈਂ ਇੱਕ ਮਿੰਟ ਗੱਲ ਪੂਰੀ ਕਰਦਾ, ਤੁਹਾਡੀ ਗੱਲ ਵੀ ਸਹੀ ਹੈ, ਵੋਟ ਪਾਉਣੇ ਮੈਨੂੰ ਵੀ ਪਤਾ ਹੈ ਬਾਈ ਜੀ, ਸਾਡੇ ਕੋਲ ਆਮ ਲੋਕਾਂ ਕੋਲ ਸਭ ਤੋਂ ਵੱਡਾ ਅਧਿਕਾਰ ਹੀ ਵੋਟ
1: ਦਾ, ਬਿਲਕੁਲ ਬਿਲਕੁਲ,
2: ਪਰ ਕਾਰਨ ਕੀ ਹੈ ਤੁਸੀਂ ਇੱਕ ਦੇਖੋ, ਜਿਵੇਂ ਅਸੀਂ ਮੰਨ ਲਓ ਪਿਛਲਿਆਂ ਨੂੰ ਹਰਾਉਣ ਵਾਸਤੇ ਵੋਟ ਪਾਈ ਸੀ,
1: ਜਿਵੇਂ ਪਹਿਲਾਂ ਆਕਿਆਂ ਨੇ ਪਾਈ ਸੀ, ਬਿਲਕੁਲ ਹੈ ਜੀ,
2: ਮੈਂ ਪਰ ਅਸੀਂ ਇਹ ਨਹੀਂ ਦੇਖਿਆ, ਅਸੀਂ ਇਹ ਨਹੀਂ ਦੇਖਿਆ ਵੀ ਉਹਨਾਂ ਪਾਰਟੀਆਂ ਚੋ ਨਿਕਲ ਕੇ 40-50 ਬੰਦੇ ਉਹਨਾਂ ਚ ਖੜੇ ਨੇ, ਸਿਰਫ ਉਹਨਾਂ ਦਾ ਲੋਗੋ ਚੇਂਜ ਹੋ ਗਿਆ, ਉਹ ਝਾੜੂ ਵਾਲਾ ਲੋਗੋ ਲੱਗ ਗਿਆ, ਉਹ ਕੋਈ ਕਾਂਗਰਸ ਸੀ ਕੋਈ ਅਕਾਲੀ ਸੀ, ਹੋ ਸਕਦਾ ਇਸ ਵਾਰੀ ਵੀ ਅਸੀਂ ਇਹਨਾਂ ਨੂੰ ਹਰਾਉਣ ਵਾਸਤੇ ਵੋਟ ਪਾਵਾਂਗੇ ਝਾੜੂ ਵਾਲਿਆਂ
1: ਨੂੰ,
2: ਪਰ ਉਹਨਾਂ ਤੇ ਇਹ ਹੋਊਗਾ ਵੀ ਝਾੜੂ ਵਾਲਿਆਂ ਚੋ ਫਿਰ ਨਿਕਲ ਕੇ ਉਹਨਾਂ ਤੇ ਕਿਸੇ ਕਾਂਗਰਸੀ ਕਿਸੇ ਅਕਾਲੀ ਦਾ ਲੋਗੋ ਲੱਗਿਆ ਹੋਊਗਾ ਉਹਦੇ
1: ਉੱਤੇ,
2: ਤੇ ਅਸੀਂ ਸੋਚਾਂਗੇ ਵੀ ਅਸੀਂ ਝਾੜੂ ਹਰਾਤਾ
1: ਜੀ, ਬਿਲਕੁਲ
2: ਅਸੀਂ ਸਾਡੇ ਮਨ ਚ ਇਹ ਖੁਸ਼ੀ ਹੋਊਗੀ ਵੀ ਅਸੀਂ ਝਾੜੂ ਹਰਾਤਾ,
1: ਬਿਲਕੁਲ
2: ਉਹੀ 40-50-60 ਬੰਦੇ ਇਹਨਾਂ ਚੋ ਨਿਕਲ ਕੇ ਦੁਬਾਰਾ ਉਸੇ ਪਾਰਟੀ ਜਿੱਥੋਂ ਜਿੱਤਣ ਦੀ ਉਮੀਦ ਹੋਊਗੀ।
1: ਤੁਹਾਡੀ ਗੱਲ ਨਾਲ ਸਹਿਮਤ ਹਾਂ, ਮੈਂ ਤਾਂ ਇੱਥੇ ਤੱਕ ਵੀ ਕਹਿਣਾ ਹੁੰਦਾ ਕਿ ਆਪਣੇ ਤੁਹਾਡੇ ਇਲਾਕੇ ਦਾ ਕੋਈ ਵੀ ਬੰਦਾ ਆ ਨਾ ਉਹਨੂੰ ਪਾਰਟੀ ਦੇ ਨਾਲ ਨਾ ਮਿਲਾਓ ਜਾਂ ਪਾਰਟੀ ਨਾ ਦੇਖੋ, ਜਿਹੜਾ ਬੰਦਾ ਕੰਮ ਵਾਲਾ ਹੈ, ਕੰਮ ਕਰਦਾ ਹੈ, ਲੋਕਾਂ ਦੇ ਵਿੱਚ ਵਿਚਰਦਾ ਹੈ, ਆਮ ਜਨਤਾ ਵਾਂਗੂ ਰਹਿੰਦਾ ਹੈ, ਸਾਰੇ ਕਾਜ ਕਰ ਰਿਹਾ, ਉਹਨੂੰ ਵੋਟ ਪਾਓ, ਮਤਲਬ ਕਿ ਤੁਹਾਡੇ ਹਰ ਵੇਲੇ ਲਾਗੇ ਹੋਵੇ, ਇਹ ਨਾ ਦੇਖੋ ਵੀ ਆਹ ਵੱਡੀ ਪਾਰਟੀ ਆ ਛੋਟੀ ਪਾਰਟੀ ਆ ਜਾਂ ਆਹ ਪਾਰਟੀ ਦੇ ਨਾਲ ਅਸੀਂ ਜੁੜੇ ਹੋਏ ਆ,
2: ਬਿਲਕੁਲ
1: ਵਿਅਕਤੀ ਨੂੰ ਦੇਖ ਕੇ ਵੋਟ ਪਾਓ ਨਾ ਕਿ ਪਾਰਟੀ ਨੂੰ ਦੇਖ ਕੇ ਪਾਓ।
2: ਭਾਰਜ ਬਾਈ ਜੀ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ, ਪਰ ਨਾ ਮੈਂ ਗੱਲ ਹੁਣ ਇਹੀ ਹੈ ਵੀ ਇਹ ਸਿਸਟਮ ਤੋਂ ਇੰਨੀ ਮੈਂ ਪਿਛਲੇ ਦਿਨ ਨਾ ਆਪਣਾ ਮੈਂ ਅੱਗੇ ਵੀ ਕਈ ਵਾਰੀ ਗੱਲ ਕਰਦਾ ਸੰਕੇਤ ਉਪਾ ਦਿਆ ਹੈ
1: ਜੀ,
2: ਉਹ ਪਹਿਲਾਂ ਤਾਂ ਰੈਡ ਮਾਈਕ ਤੇ ਸੀ, ਹੁਣ ਉਹਨੇ ਚਲੋ ਹੋ ਗਈ, ਹੋ ਸਕਦਾ ਉਹਨਾਂ ਦੀ ਆਪਸ ਚ ਅਣਬਣ ਤੇ ਉਹਨੇ ਆਪਣਾ ਨਵਾਂ ਚੈਨਲ ਬਣਾਇਆ ਹੋਇਆ
1: ਜੀ,
2: ਉਹ ਅਕਸਰ ਇਹੀ ਗੱਲ ਕਰਦਾ ਕਹਿੰਦਾ ਵਿਚਾਰਧਾਰਾ ਕੋਈ ਹੋਰ ਨੀ ਹੈਗੀ, ਇੱਕ ਸੱਤਾ ਧਿਰ ਹੈ ਤੇ ਇੱਕ ਵਿਰੋਧੀ ਧਿਰ,
1: ਵਿਰੋਧੀ ਧਿਰ ਹੈ,
2: ਦੋ ਹੀ ਵਿਚਾਰਧਾਰਾ ਨੇ, ਕੋਈ ਅਕਾਲੀ ਕੋਈ ਕਾਂਗਰਸੀ ਕੋਈ ਕੋਈ ਹੋਰ ਦੂਜੀ ਤੀਜੀ ਨੀ ਹੈਗੀ,
1: ਸਿੱਕੇ ਤੇ ਦੋ ਹੀ ਪਹਿਲ
2: ਜਦੋਂ
1: ਇੱਕ
2: ਜਦੋਂ ਇਹ ਬਿਲਕੁਲ ਹਾਂ ਜਦੋਂ ਇਹ ਵਿਰੋਧੀ ਧਿਰ ਚ ਹੁੰਦੇ ਨੇ ਉਦੋਂ ਐ ਲੱਗੂਗਾ ਵੀ ਇਹਨਾਂ ਤੋਂ ਵੱਧ ਲੋਕਾਂ ਦਾ ਕੋਈ ਖੈਰ ਖਵਾ ਨੀ ਹੈਗਾ, ਬਸ ਸਭ ਦਾ ਫਿਕਰ ਇਹਨਾਂ ਨੂੰ ਹੈ,
1: ਬਿਲਕੁਲ,
2: ਪਰ ਜਦੋਂ ਇਹ ਸੱਤਾ ਧਿਰ ਚ ਆਉਣਗੇ ਉਦੋਂ ਇਹ ਬਿਲਕੁਲ ਦੂਜੇ ਪਾਸੇ ਹੋਣਗੇ
1: ਜੀ, ਬਿਲਕੁਲ,
2: ਸੱਤਾ ਧਿਰ ਜਿਹੜੇ ਸੱਤਾ ਧਿਰ ਵਿਰੋਧੀ ਧਿਰ ਚ ਹੋਊਗੀ ਉਹ ਸੇਮ ਇਹਨਾਂ ਵਾਲੀਆਂ ਗੱਲਾਂ ਕਰਨ ਲੱਗ ਜੂਗੀ ਵਿਰੋਧੀ ਧਿਰ ਵਾਲੀ, ਤੇ ਜਿਹੜੀ ਵਿਰੋਧੀ ਧਿਰ ਉਹ ਸੱਤਾ ਧਿਰ ਵਾਲੀ ਗੱਲਾਂ ਕਰਨ ਲੱਗ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਮੈਂ ਜਿੰਨਾ ਕੁ ਇਸ ਚੀਜ਼ ਨੂੰ ਸਮਝ ਸਕਿਆ ਵਾ
1: ਜੀ
2: ਹੈ ਹੀ ਹੈ, ਬਿਲਕੁਲ ਇਹ ਚ ਕੋਈ ਸ਼ੱਕ ਨੀ ਹੈਗਾ, ਤੁਸੀਂ ਦੇਖ ਲੋ ਵੀ ਉਹਨਾਂ ਚੀਜ਼ਾਂ ਦੇ ਇਹਨਾਂ ਦੇ ਪਿਛਲੇ ਤੁਸੀਂ ਪੰਜ ਸਾਲ ਪਹਿਲਾਂ ਦੀ ਵੀਡੀਓ ਕੱਢ ਕੇ ਦੇਖ ਲੋ, ਅਕਾਲੀ ਦਲ ਜਾਂ ਕਾਂਗਰਸ ਜਿਹਦਾ ਵੀ ਰਾਜ ਹੋਊਗਾ ਉਹ ਕੀ ਬੋਲਦਾ ਤੇ ਇਹ ਉਹ ਸੇਮ ਹੀ ਬੋਲਦੇ ਨੇ ਬਸ,
1: ਪਰ
2: ਬਸ ਚੇਂਜ ਇਹੀ ਹੁੰਦਾ ਵੀ ਉਹ ਵਿਰੋਧੀ ਧਿਰ ਚ ਹੋ ਜਾਂਦੇ ਨੇ ਸੱਤਾ ਧਿਰ ਚ ਹੋ
1: ਜਾਂਦੇ, ਨਾਲੇ ਇਹ ਤਾਂ ਜਲਦੀ ਬੋਲਣ ਲੱਗ ਗਏ ਨੇ, ਉਹ ਤਾਂ ਤਾਰਾ ਹੀ ਹੋ ਗਿਆ ਤਕਰੀਬਨ ਪੰਜ ਸਾਲ ਦੀ ਕੱਢੇ ਇਹਨਾਂ ਨੇ ਤਾਂ, ਬਿਲਕੁਲ
2: ਨਵਾਂ ਨਵਾਂ ਉਹੀ ਗੱਲ ਹੈ ਭਾਰਜਭਾਈ ਜੀ, ਇਸ ਸਿਸਟਮ ਤੋਂ ਨਾ ਮੈਂ ਕਈ ਵਾਰੀ ਤੁਸੀਂ ਗੱਲ ਕਰਦੇ ਹੁੰਦੇ ਹੋ ਤੁਸੀਂ ਆਪਣੀ ਥਾਂ ਤੇ ਸਹੀ ਹੁੰਦੇ ਹੋ, ਪਰ ਜਿਹੜਾ ਇੱਥੇ ਸਾਡੇ ਸਿਸਟਮ ਹੈ ਨਾ ਬਾਈ ਜੀ, ਇਹ ਬਹੁਤ ਬੁਰਾ ਹਾਲ ਹੈ ਜੀ ਇੱਥੇ, ਤੁਸੀਂ ਦੇਖੋ ਇੱਕ ਬੰਦੇ ਨੂੰ ਤੁਸੀਂ ਪਤਾ ਨੀ ਮੈਨੂੰ ਧਿਆਨ ਨੀ ਤੁਸੀਂ ਖਬਰ ਕੀਤੀ ਆ, ਕੱਲ ਵੀ ਚਰਚਾ ਚ ਰਹੀ ਟਵਾਣਾ ਰੇਡੀਓ ਤੇ, ਉਹ ਇੱਕ ਬੰਦੇ ਨੂੰ ਆਪਣੀ ਭੈਣ ਦੀ ਲਾਸ਼ ਕੱਢ ਕੇ ਬੈਂਕ ਦੇ ਸਾਹਮਣੇ ਲਿਜਾਣੀ
1: ਵਾਇਰਲ ਹੋਈ ਆ ਜੀ, ਬਿਲਕੁਲ, ਉਹਦੀ ਹੁਣ ਕੁਝ ਵਿਅਕਤੀਆਂ ਨੇ 10 ਲੱਖ ਦੀ ਸਹਾਇਤਾ ਵੀ ਕੀਤੀ ਆ ਉਹਦੀ ਹੁਣ ਜੀ,
2: ਫਿਰ ਕੀ ਸੋਚਦੇ ਹੋ ਤੁਸੀਂ ਇਸ ਸਿਸਟਮ ਤੋਂ ਕੀ ਕੀ ਆਪਾਂ ਆਸ ਕਰਦੇ?
1: ਉਹ ਤਾਂ ਮੈਂ ਆਪਣੀ ਹੱਡ ਬੀਤੀ ਦੱਸ ਦਿੰਦਾ, ਮੈਂ ਗਿਆ ਸੀਗਾ ਤੇ ਮੈਨੂੰ ਪਤਾ ਨੀ ਕੀ ਜ਼ਰੂਰਤ ਸੀਗੀ, ਮੇਰੇ ਫਾਦਰ ਸਾਹਿਬ ਨੇ ਨਾ ਇੱਕ ਇੰਸ਼ੋਰੈਂਸ ਹੁੰਦਾ ਕੋਈ ਪਤਾ ਨੀ ਦੇਈ ਜਾਓ ਪੈਸੇ, ਤਾਂ ਉਹ ਇਕੱਠੇ ਫਿਰ ਪੈਸੇ 1-2 ਲੱਖ ਰੁਪਇਆ ਦਿੰਦੇ ਆ,
2: ਬਿਲਕੁਲ,
1: ਤੇ ਉਹ ਕਰਾਇਆ ਹੋਇਆ ਸੀ ਛੋਟੇ ਹੁੰਦੇ ਤੋਂ ਹੀ ਉਹਨਾਂ ਨੇ, ਤੇ ਉਹ ਜਦੋਂ ਪੈਸੇ ਮਿਲਣੇ ਸੀ ਅੱਜ ਤੋਂ 10 ਸਾਲ ਜਾਂ 5 ਸਾਲ 10 ਸਾਲ ਪਹਿਲਾਂ ਦੀ ਗੱਲ ਹੈ, ਤਾਂ ਉਹ ਮੈਨੂੰ ਉੱਥੇ ਜਾਣਾ ਪਿਆ, ਬੰਦਾ ਉੱਥੇ ਮਤਲਬ ਕਿ ਹੋਣਾ ਚਾਹੀਦਾ, ਅਵੇਲੇਬਲ ਹੋਣਾ ਚਾਹੀਦਾ, ਤੇ ਨਾ ਮੇਰੇ ਕੋਲ ਉੱਥੇ ਦਾ ਮਤਲਬ ਸੀਗਾ ਰਾਸ਼ਨ ਕਾਰਡ ਚ ਤਾਂ ਜ਼ਰੂਰ ਬੋਲਦਾ ਸੀ ਕਿਉਂਕਿ ਮੈਂ ਇੱਥੇ ਦਾ ਸਿਟੀਜ਼ਨ ਸਾਰਾ ਕੁਝ ਹੋ ਚੁੱਕਿਆ ਸੀ, ਤਾਂ
2: ਬਿਲਕੁਲ
1: ਉਹ ਕਹਿੰਦੇ ਜੀ ਉਹਨਾਂ ਉਦੋਂ ਆਧਾਰ ਕਾਰਡ ਦਾ ਨਵਾਂ ਨਵਾਂ ਕੰਮ ਚੱਲਿਆ ਸੀ ਮੇਰੇ ਗੱਲ ਨਾਲ, ਤਾਂ ਉਹ ਕਹਿੰਦੇ ਆਧਾਰ ਕਾਰਡ ਤੇ ਆਪਣਾ ਦੂਸਰਾ ਪੈਨ ਕਾਰਡ ਤੁਹਾਨੂੰ ਬਣਾਉਣਾ ਪੈਣਾ, ਫਿਰ ਤੁਹਾਡੇ ਖਾਤੇ ਚ ਪੈਸੇ ਆਉਣੇ ਆ, ਤੇ ਉਹ ਮੈਨੂੰ ਸਪੈਸ਼ਲ ਮੇਰੇ ਇੱਥੋਂ ਜਾਣਾ ਵੀ ਪਿਆ, ਤੇ ਉੱਥੇ ਬੈਂਕ ਦੇ ਵਿੱਚ ਗਿਆ ਜੀ, ਮੈਂ ਕਿਹਾ ਇੱਦਾਂ ਕਰਕੇ ਆਹ ਲਓ ਮੇਰੇ ਪਾਸਪੋਰਟ ਦੀ ਕਾਪੀ ਤੇ ਇਹਦੀ ਕਾਪੀ ਕਰ ਲਓ ਜਿੱਥੇ ਤੁਹਾਨੂੰ ਚਾਹੀਦੀ ਆ ਜ਼ਰੂਰਤ ਹੈ ਉਹ ਵਰਤ ਲਓ ਹਨਾ, ਕਿਉਂਕਿ ਮੈਂ ਤਾਂ ਇੱਥੇ ਦਾ ਹੈ ਨਹੀਂ ਗਾ, ਬਸ਼ਿੰਦਾ ਹੀ ਨਹੀਂ ਹੁਣ ਇੱਥੇ ਦਾ ਹੈਗਾ ਨਾ, ਉਦਾਂ ਮੈਂ ਵਿਜ਼ਿਟ ਕਰ ਸਕਦਾ ਹਾਂ ਹੋਰ ਸਾਰੀਆਂ ਚੀਜ਼ਾਂ ਨੇ, ਤੇ ਉਹ ਕਹਿੰਦੇ ਨਹੀਂ ਭਾਈ ਤੈਨੂੰ ਪੈਨ ਕਾਰਡ ਤੇ ਇਹ ਤਾਂ ਚੀਜ਼ ਬਣਾਉਣੀ ਪਊਗੀ, ਮੈਂ ਕਿਹਾ ਰਾਸ਼ਨ ਕਾਰਡ ਪੁਰਾਣਾ ਹੈਗਾ ਉਹਦੇ ਵਿੱਚ ਮੇਰਾ ਨਾਂ ਬੋਲਦਾ, ਆਹ ਦੇਖ ਲਓ ਉਹ ਲੈ ਲਓ ਜਾਂ ਕਾਪੀ ਹਨਾ, ਨਹੀਂ ਜੀ ਕਹਿੰਦੇ ਪੈਨ ਕਾਰਡ ਬਣਾਓ ਜੀ ਤੇ ਨਾਲ ਆਪਣਾ ਆਹ ਕੀ ਆਧਾਰ ਕਾਰਡ ਬਣਾਉਣਾ ਹੀ ਪੈਣਾ, ਉਸ ਤੋਂ ਬਗੈਰ ਇਹ ਚ ਕੰਮ ਹੋਣਾ ਹੀ ਨੀਗਾ, ਤੇ ਉਹ ਜੀ ਮੇਰੇ ਮੱਲੋ ਮੱਲੀ ਹੈ ਨਾ, ਜੇ ਗਲਤ ਕੰਮ ਨਹੀਂ ਵੀ ਬੰਦਾ ਕਰਨ, ਮੈਂ ਕਿਹਾ ਯਾਰ ਜਿੰਦਾ ਜਾਗਦਾ ਤੁਹਾਡੇ ਸਾਹਮਣੇ ਬੰਦਾ ਖੜਾ ਹੈ, ਆਹ ਮੇਰਾ ਸਾਰਾ ਪਾਸਪੋਰਟ ਦੇ ਵਿੱਚ ਮੇਰੀ ਸਾਰੀ ਇਨਫੋਰਮੇਸ਼ਨ ਹੈ, ਇਹਦੇ ਵਿੱਚ ਕਿੱਥੇ ਮੈਂ ਰਹਿੰਦਾ ਹੈ, ਕੌਣ ਆ, ਮੇਰਾ ਐਡਰੈਸ ਕੀ ਹੈ, ਸਾਰੀਆਂ ਚੀਜ਼ਾਂ ਨੇ ਹੈ, ਤੇ ਤੁਹਾਨੂੰ ਹੋਰ ਕੀ ਚਾਹੀਦਾ ਹੈ? ਨਹੀਂ ਕਹਿੰਦੇ ਉਹ ਪੁਰਾਣੇ ਮੁਰਦੇ ਜਿਹੜੇ ਦੱਬੇ ਹੋਏ ਨਾ ਉਹ ਖਾੜ ਕੇ ਲਿਆਓ, ਤਾਂ ਫਿਰ ਉਹਨੇ ਉਹੀ ਕੰਮ ਕੀਤਾ ਹੈ
2: ਜੀ, ਉਹ ਪੁੱਟ ਕੇ ਲਿਆਓ, ਬਿਲਕੁਲ ਨਹੀਂ, ਮੈਂ ਨਾ ਮੈਂ ਚਲੋ ਸੈਣੀ ਬਾਈ ਜੀ ਵੀ ਆਪਣੇ ਉਹੀ ਗੱਲ ਬਾਈ ਜੀ ਨੇ ਬੜੇ ਸਤਿਕਾਰਤ ਨੇ, ਪਰ ਅਸਲ ਚ ਨਾ ਜਿਹੜਾ ਇੱਕ ਆਮ ਲੋਕਾਂ ਦੇ ਵੇਖੋ, ਮੈਂ ਇਹ ਨੀ ਕਹਿੰਦਾ ਵੀ ਆਪਾਂ ਇੱਕ ਦੂਜੇ ਨਾਲ ਜੁੜੇ ਹੋਏ ਆ ਤੇ ਆਪਣੇ ਮਨ ਚ ਸਵਾਲ ਨਾ ਉੱਠੇ,
1: ਬਿਲਕੁਲ,
2: ਵੀ ਜੇ ਉੱਠੇ ਤਾਂ ਆਪਾਂ ਵੀ ਇੱਕ ਦੂਜੇ ਨਾਲ ਜੁੜੇ ਆ ਤਾਂ ਆਪਾਂ ਕਰੀਏ ਨਾ,
1: ਬਿਲਕੁਲ,
2: ਕਿਉਂਕਿ ਉਹਦੇ ਵਿੱਚੋਂ ਹੀ ਮੰਨ ਲਓ ਜਿੰਨੇ ਕੁ ਵੀ ਜਾਣਿਆਂ ਕੋਲ ਆਵਾਜ਼ ਇੱਕ ਜਾਂਦੀ ਹੈ, ਮੰਨ ਲਓ ਉਹ ਛੋਟਾ ਦਾਇਰਾ ਹੈ ਆਪਣਾ, ਭਾਵੇਂ ਟਵਾਣਾ ਰੇਡੀਓ ਦਾ ਭਾਵੇਂ ਆਪਣਾ ਸਾਰਿਆਂ ਦਾ ਹੀ ਹੈ ਲਾ ਲਓ,
1: ਬਿਲਕੁਲ,
2: ਪਰ ਜਿੱਥੇ ਵੀ ਜਾਂਦੇ, ਪਰ ਜਿਹੜੀ ਇਸ ਮੰਨ ਲਓ ਜਿੰਨੇ ਜੁਡੀਸ਼ਰੀ ਹੈ ਜਿਹੜੀ ਸਾਡੀ ਇਹ ਸੰਵਿਧਾਨ ਦੇ ਮੁਤਾਬਕ ਉਹਨੂੰ ਕਸੋਟੀ ਤੇ ਪਰਖਦੀ ਹੈ,
1: ਬਿਲਕੁਲ,
2: ਮੈਂ ਕਈ ਵਾਰੀ ਹੁਣ ਤੁਸੀਂ ਦੇਖੋ ਇੱਕ ਬੰਦਾ ਇਹਦਾ ਕੋਈ ਪ੍ਰੋਟੋਕੋਲ ਨੀ, ਇਹ ਐ ਨੀ ਹੈਗਾ ਵੀ ਕੋਈ ਕਾਨੂੰਨੀ ਹੈ ਵੀ ਮੰਨ ਲਓ ਕੋਈ ਜਿਹੜਾ ਹੁਣ ਆਪਣੇ ਚੀਫ ਜਸਟਿਸ ਸੀ ਚੰਦਰਚੂੜ ਸਾਹਿਬ, ਮੋਦੀ ਸਾਹਿਬ ਨਾਲ ਉਹਨਾਂ ਦੀਆਂ ਫੋਟੋਆਂ ਵਾਇਰਲ ਹੋਈਆਂ, ਉਹ ਇੱਕ ਝੇਪ ਸੀ ਵੀ ਜਿਹੜੇ ਜਿਨ੍ਹਾਂ ਨੂੰ ਅਸੀਂ ਨਿਆਂ ਦੇਣਾ ਉਹਨਾਂ ਲੋਕਾਂ ਦੇ ਮਨ ਚ ਇਹ ਗੱਲ ਨਾ ਜਾਵੇ ਵੀ ਮੰਨ ਲਓ ਇੱਕ ਧਰਮ ਨੂੰ ਫੋਲੋ ਕਰਦੇ ਨੇ ਵੀ ਕੱਲ ਨੂੰ ਸਾਨੂੰ ਨਿਆਂ ਵੀ ਮੈਂ ਦੂਜੇ ਧਰਮ ਦਾ ਵਾ, ਪਤਾ ਨੀ ਵੀ ਮੇਰੇ ਬਾਰੇ ਜਦੋਂ ਇਹਨਾਂ ਨੇ ਨਿਆਂ ਦੇਣਾ ਵੀ ਉਦੋਂ ਕੀ ਸੋਚਣਗੇ,
1: ਬਿਲਕੁਲ
2: ਇਹੀ ਸੀ ਨਾ ਜੀ, ਵੀ ਉਹਨਾਂ ਦੇ ਮਨ ਚ ਇਹ ਗੱਲ ਨਾ ਆਵੇ
1: ਜੀ,
2: ਹੁਣ ਮੈਂ ਮੇਰਾ ਤਾਂ ਇਹ ਵੀ ਸਵਾਲ ਹੈ ਆਪਣਾ ਜੁਡੀਸ਼ਰੀ ਉਹਦੇ ਤੇ ਮੰਨ ਲਓ ਜੁਡੀਸ਼ਰੀ ਤੇ ਵੀ ਸੈਣੀ ਬਾਈ ਕਾਨੂੰਨ ਦੀ ਗੱਲ ਤੇ ਵੀ ਉਹ ਵੀ ਇਸ ਗੱਲ ਦਾ ਮੈਨੂੰ ਤੁਸੀਂ ਦੇਖੋ ਆਪਾਂ ਮੰਨ ਲਓ ਸੰਵਿਧਾਨ ਦੇ ਵਿੱਚ ਇੱਕ ਕਤਲ ਕਰ ਦਿੰਦਾ ਬੰਦਾ
1: ਜੀ
2: ਉਹਨੂੰ ਉਹਨੂੰ ਸਜ਼ਾ ਕੀ ਆ ਉਮਰ ਕੈਦ ਜਾਂ ਫਾਂਸੀ ਜੋ ਵੀ ਹੈ ਜਿਵੇਂ ਦਾ ਉਹਦਾ ਕ੍ਰਾਈਮ ਹੈ
1: ਜੀ
2: ਜਿਹੜਾ ਚੰਡੀਗੜ੍ਹ ਦੇ ਵਿੱਚ ਦੇਖੋ ਸਭ ਤੋਂ ਵੱਡਾ ਵੋਟ ਦਾ ਅਧਿਕਾਰ ਹੈ ਜਿਹੜਾ ਆਪਾਂ ਅੱਜ ਵੀ ਗੱਲ ਕਰਦੇ ਹਾਂ ਤੁਸੀਂ ਵੀ ਇਹ ਗੱਲ ਕਹੀ ਵੋਟ ਪਾਉਣੀ ਚਾਹੀਦੀ
1: ਜੀ
2: ਜਿਹੜਾ ਉਹ ਮਸੀਹ ਨੇ ਜੋ ਕੁਛ ਉੱਥੇ ਕੈਮਰੇ ਦੇ ਸਾਹਮਣੇ ਕੀਤਾ
1: ਬਿਲਕੁਲ
2: ਤੇ ਇਹੀ ਚੰਦਰਚੂੜ ਸਾਹਿਬ ਨੇ ਦੇਖੋ ਉੱਥੇ ਟਿੱਪਣੀਆਂ ਕੀ ਸੀ ਕੋਰਟ ਦੇ ਵਿੱਚ ਇਹਨਾਂ ਨੇ ਸੰਵਿਧਾਨ ਦਾ ਕਤਲ ਕੀਤਾ ਹੈ ਜੀ ਇਹਨਾਂ ਨੇ ਆਹ ਕੀਤਾ ਹੈ ਜੀ ਉਹ ਟਿੱਪਣੀਆਂ ਸੁਣ ਕੇ ਐਂ ਲੱਗਦਾ ਸੀ ਵਿਵਾਦ ਧਨ ਧਨ ਹੋ ਗਈ ਪੂਰੀ
1: ਜੀ
2: ਪਰ ਜਦੋਂ ਉਹ ਬੰਦੇ ਨੂੰ ਟੰਗਣ ਦਾ ਟਾਈਮ ਸੀ ਵੀ ਲੋਕਾਂ ਨੂੰ ਦੂਜਿਆਂ ਨੂੰ ਇਹ ਸਮਝ ਆ ਜਾਏ ਵੀ ਇਹਨੇ ਆਹ ਗਲਤ ਕੀਤਾ ਹੈ
1: ਸੁਪਰੀਮ
2: ਕੁਰਸੀ ਤੇ ਬੈਠਾ ਬੰਦਾ ਉਹ ਸਿਰਫ ਟਿੱਪਣੀਆਂ ਕਰਕੇ ਛੱਡ ਦਿੰਦਾ ਜੇ ਮੰਨ ਲਓ ਉਹ ਉਸ ਮਸੀਹ ਨੂੰ ਪੂਰਾ ਐਨ ਠੋਕ ਕੇ ਮੰਨ ਲਓ ਉਹਨੂੰ ਉਹਨੂੰ ਸਜ਼ਾ ਮਿਲੀ ਹੁੰਦੀ ਲੋਕਾਂ ਦੇ ਸਾਹਮਣੇ ਹਾਂ
1: ਤੇ
2: ਦੂਜੇ ਚਾਰ ਜਣਾਂ ਨੂੰ ਇਹ ਨਾ ਪਤਾ ਹੁੰਦਾ
1: ਵੀ ਅਸੀਂ ਇਹ ਕੰਮ ਉਹਦੇ ਅੱਗੇ ਤੋਂ ਬਿਲਕੁਲ
2: ਤੇ ਫਿਰ ਉਹਨੂੰ ਟਿੱਪਣੀਆਂ ਕਰਕੇ ਛੱਡਤਾ ਤੇ ਫਿਰ ਅੱਗੇ ਚਾਰ ਜਣੇ ਕਿਉਂ ਨਾ ਉਹੀ ਗੱਲ ਤਿਆਰ ਹੋਣਗੇ ਹੋਰ ਇਸੇ ਕੰਮ ਵਾਸਤੇ
1: ਬਿਲਕੁਲ ਹੈ ਜੀ ਬਿਲਕੁਲ
2: ਇਸ ਕਰਕੇ ਬਾਈ ਜੀ ਬੜਾ ਨਾ ਬੜਾ ਮੈਂ ਨੀ ਇਹ ਮੈਂ ਕਦੇ ਇਸ ਗੱਲ ਨੂੰ ਜਿਵੇਂ ਆਪਾਂ ਕਹਿੰਦੇ ਵੀ ਸਾਡਾ ਦੇਸ਼ ਨੀ ਸਾਡਾ ਸਾਰਾ ਕੁਛ ਹੈ ਸਾਡਾ ਦੇਸ਼ ਵੀ ਹੈਗਾ ਸਾਡਾ ਸਾਰਾ ਕੁਛ ਹੈ ਮੈਂ ਨੀ ਉਹਨਾਂ ਲੋਕਾਂ ਚ ਸ਼ਾਮਿਲ ਹੈਗਾ ਜਿਹੜੇ ਟਿੱਪਣੀਆਂ ਕਰਦੇ ਸਾਨੂੰ ਵੱਖਰਾ ਦੇਸ਼ ਮਿਲ ਜੇ ਸਾਨੂੰ ਫਲਾਣਾ ਮਿਲ ਜੇ ਪਰ ਸਾਨੂੰ ਗਿਲਾ ਵੀ
1: ਮੈਂ ਤਾਂ ਕਈ ਵਾਰੀ ਕਹਿ ਚੁੱਕਿਆ ਕਿ ਵੱਖਰਾ ਕਰਕੇ ਅਸੀਂ ਤਾਂ ਸੀਮਤ ਹੋ ਜਾਵਾਂਗੇ ਉਹੀ 300-400 ਕਿਲੋਮੀਟਰ ਬਣਦਾ ਪੰਜਾਬ ਚ ਦੇਖਿਆ ਜਾਵੇ ਤਾਂ 2 ਘੰਟੇ ਲੱਗਿਆ ਕਰਨਗੇ ਇੱਕ ਕੋਨੇ ਤੋਂ ਦੂਜੇ ਕੋਨੇ ਤਾਈਂ ਜਾਣ ਨੂੰ
2: ਕੁਛ ਵੀ ਨੀ ਹੈਗਾ ਸਾਡੇ ਕੋਲ ਜੇ ਆਪਾਂ ਸੋਚੀਏ
1: ਤਾਂ ਫਿਰ ਉਹ ਤਾਂ ਅਸੀਂ ਸੀਮਤ ਹੋ ਜਾਵਾਂਗੇ ਇੱਕ ਜੇਲ੍ਹ ਦੇ ਵਿੱਚ ਵੱਜ ਜਾਵਾਂਗੇ ਜੀ ਹੁਣ ਤੁਸੀਂ ਜਿੱਥੇ ਆਲ ਇੰਡੀਆ ਜਿੱਥੇ ਮਰਜ਼ੀ ਆਪਣਾ ਕਾਰੋਬਾਰ ਕਰਦੇ ਹੋ ਜਿੱਥੇ ਦਿਲ ਕਰਦਾ ਘੁੰਮਣ ਚਲੇ ਜਾਂਦੇ ਹੋ ਗਰਮੀਆਂ ਦੀਆਂ ਛੁੱਟੀਆਂ ਸਿਆਲ ਦੀਆਂ ਛੁੱਟੀਆਂ ਕੋਈ ਤੁਹਾਨੂੰ ਕੋਈ ਪੁੱਛਦਾ ਗਿੱਛਦਾ ਨੀ ਕੁਛ ਕਾਰਵਾਈ ਨੀ ਹੈ ਕੋਈ ਕਿੱਦਾਂ ਨੀ ਹੈ ਜਿੱਥੇ ਮਨ ਕਰਦਾ ਉਡਾਰੀ ਭਰ ਜਾਓ ਤੇ ਜੇ ਹੁਣ ਪੰਜਾਬ ਦੇ ਵਿੱਚ ਹੀ ਸੀਮਤ ਹੋਣਾ ਵੱਖਰੀ ਗੱਲ ਹੈ ਬਾਕੀ ਸਾਡੀ ਸੋਚ ਫਿਰ ਕਹਿ ਸਕਦੇ ਹਾਂ ਓਨੀ ਹੈਗੀ ਹੈ ਜੀ
2: ਚਲੋ ਜਿਹੜੇ ਲੋਕਾਂ ਦੀ ਹੈਗੀ ਹੈ ਭਾਰਜਭਾਈ ਜੀ ਹੈਗੀ ਹੈ ਪਰ ਸਾਡਾ ਗਿਲਾ ਵੀ ਇਸੇ ਸਿਸਟਮ ਤੇ ਹੈਗਾ ਨਾ ਜੋ ਮੈਂ ਜਿਹੜੀਆਂ ਮੈਂ ਗੱਲਾਂ ਕਰਦਾ ਪਿਆ ਵਾਂ ਜੇ ਮੈਂ ਗਲਤ ਕਰਦਾ ਵਾਂ ਤੇ ਮੈਨੂੰ ਕੋਈ ਵੀ ਆ ਕੇ ਕਹਿ ਦੇ ਵੀ ਹਾਂ ਵੀ ਆਹ ਗਲਤ ਹੈ ਜਿਹੜੇ ਵੀ ਮੈਂ ਸਵਾਲ ਕੀਤੇ
1: ਬਿਲਕੁਲ ਹੈ ਜੀ
2: ਤਰਕ ਦੇ ਆਧਾਰ ਤੇ ਮੈਨੂੰ ਜੋ ਮਰਜ਼ੀ ਕੋਈ ਕਹਿ ਦੇ
1: ਜੀ ਬਿਲਕੁਲ
2: ਪਰ ਮੇਰਾ ਤੁਸੀਂ ਮੈਨੂੰ ਦੱਸੋ ਨਾ ਵੀ ਮੈਂ ਹੁਣ ਜੇ ਮੈਂ ਇਸੇ ਸਿਸਟਮ ਚ ਵਿਚਰਨਾ ਹੈ ਇੱਕ ਆਮ ਬੰਦਾ ਮੈਂ ਪਿਛਲੇ ਦਿਨੀ ਆਪਣਾ ਨਾ ਜੇਲਰ ਸੀ ਆਪਣੇ ਤਿਹਾੜ ਜੇਲ ਦੇ
1: ਹਾਂਜੀ
2: ਉਹ ਮੈਨੂੰ ਉਹਨਾਂ ਦਾ ਨਾਂ ਭੁੱਲ ਗਿਆ ਉਹਨਾਂ ਨੇ ਨਾ ਬਲੈਕ ਵਰੰਟ ਕਿਤਾਬ ਲਿਖੀ ਹੈ
1: ਉਹਦੇ ਤੇ ਬਣੀ ਹੋਈ ਹੈ ਬਕਾਇਦਾ ਉਹ ਰੈਡ ਦੇ ਉੱਤੇ
2: ਹੈ ਹਾਂ ਉਹਦੇ ਤੇ ਵੈਬ ਸੀਰੀਜ਼ ਬਣੀ ਹੋਈ ਹੈ
1: ਉਹ ਬਹੁਤ ਕਤਲ ਵਗੈਰਾ ਕੀਤੇ ਉਹਨੇ ਸਿੱਖ ਜਿਹੜੇ ਹੈਗੇ
2: ਆ ਉਹ ਵੈਬ ਸੀਰੀਜ਼ ਤੁਸੀਂ ਦੇਖੋ ਵੀ ਉੱਥੇ ਜਿਹੜੇ ਆਮ ਜਿਨ੍ਹਾਂ ਦਾ ਕੋਈ ਕਸੂਰ ਨੀ ਜੋ ਉਹਨਾਂ ਨੇ ਵਿਖਾਇਆ ਵੀ ਜਿਨ੍ਹਾਂ ਕੋਲ ਵੀ ਇੱਕ ਪੈਸਾ ਭਰਨ ਵਾਸਤੇ ਨੀ ਹੈਗਾ ਉਹਨਾਂ ਦੀ ਸੁਣਵਾਈ ਵਾਸਤੇ ਨੀ ਹੈਗੇ ਉਹ ਸਾਰੀ ਸਾਰੀ ਉਮਰ ਲੋਕ ਉੱਥੇ ਸੜ ਜਾਂਦੇ ਨੇ ਉਹਨਾਂ ਦੀ ਕੋਈ ਪਿੱਛੇ ਵਾਲਾ ਨਹੀਂ
1: ਬਿਲਕੁਲ ਬਿਲਕੁਲ
2: ਫਿਰ ਇਹ ਸਿਸਟਮ ਤੇ ਸਾਡਾ ਗਿਲਾ ਕਿਉਂ ਨਾ ਹੋਵੇ
1: ਜੀ ਬਿਲਕੁਲ ਜੀ
2: ਇਸ ਕਰਕੇ ਬਹੁਤ ਬਹੁਤ ਔਖਾ ਹੈ ਭਰਜ ਬਾਈ ਜੀ ਆਮ ਲੋਕਾਂ ਵਾਸਤੇ ਚਲੋ ਠੀਕ ਹੈ ਬਾਈ ਜੀ
1: ਥੈਂਕ ਯੂ ਜੀ ਮੁਕੱਦਰ ਜੀ ਬਹੁਤ ਸ਼ੁਕਰੀਆ ਸਾਂਝ ਲਈ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਲੋ ਦੋਸਤੋ ਇਸ ਸਾਂਝੀ ਮੁਕੱਦਰ ਬਾਈ ਜੀ ਤੇ ਅੱਗੇ ਆਪਾਂ ਇੰਟਰਨੈਸ਼ਨਲ ਖਬਰਾਂ ਕਰਕੇ ਫਿਰ ਆਪਾਂ ਕਹਾਣੀ ਵੱਲ ਨੂੰ ਚੱਲਦੇ ਹਾਂ ਅੱਜ ਤੇ ਸਮਾਂ ਆਪਣਾ ਤਕਰੀਬਨ 40 ਮਿੰਟ ਦਾ ਅਜੇ ਬਾਕੀ ਹੈ ਕਿੰਗ ਚਾਰਲਸ ਜਿਹੜੇ ਨੇ ਉਨ੍ਹਾਂ ਨੂੰ ਕੋਹੇਨੂਰ ਹੀਰਾ ਭਾਰਤ ਨੂੰ ਵਾਪਸ ਕਰਨ ਦੇ ਲਈ ਉਤਸ਼ਾਹਿਤ ਕਰਾਂਗਾ ਮਮਦਾਨੀ ਨੇ ਇਹ ਗੱਲ ਕਹੀ ਹੈ ਅਮੈਰੀਕਨ ਨੇ ਜਿਹੜੇ ਨੇ ਕੌਂਸਲੇਟ ਨੇ ਜੀ ਉਨ੍ਹਾਂ ਨੇ ਕੌਂਸਲ ਦੇ ਆਪਣੇ ਹੈਗੇ ਨੇ ਪਰ ਇਹ ਵੀ ਕਿਤੇ ਨਾ ਕਿਤੇ ਵਿਵਾਦ ਜਾਂ ਕੁਝ ਧਿਰਾਂ ਨੂੰ ਖੁਸ਼ ਕਰਨ ਵਾਲੀ ਗੱਲ ਹੈ ਨਿਊਯਾਰਕ ਸਿਟੀ ਦੇ ਮੇਅਰ ਜਿਹੜੇ ਨੇ ਜ਼ੋਹਰਾਨ ਮਮਦਾਨੀ ਨੇ ਕਿਹਾ ਕਿ ਉਹ ਕਿੰਗ ਚਾਰਲਸ ਜਿਹੜਾ ਤੀਸਰਾ ਹੈ ਉਹਨੂੰ ਕੋਹੇਨੂਰ ਹੀਰਾ ਵਾਪਸ ਕਰਨ ਦੇ ਲਈ ਉਤਸ਼ਾਹਿਤ ਕਰਨਗੇ ਮਮਦਾਨੀ ਨੇ ਜਿਹੜਾ ਬੁੱਧਵਾਰ ਕੱਲ੍ਹ ਬੀਤੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਬ੍ਰਿਟਿਸ਼ ਮਹਾਰਾਜੇ ਨੂੰ ਮਿਲਣ ਤੋਂ ਪਹਿਲਾਂ ਇਹ ਗੱਲ ਕਹੀ ਹੈ ਕਹਿੰਦੇ ਕਿ ਜੇ ਮੈਂ ਇਸ ਤੋਂ ਇਲਾਵਾ ਕਿੰਗ ਦੇ ਨਾਲ ਵੱਖਰੇ ਤੌਰ ਦੇ ਉੱਤੇ ਗੱਲ ਕਰਾਂਗਾ ਤਾਂ ਮੈਂ ਸ਼ਾਇਦ ਉਨ੍ਹਾਂ ਨੂੰ ਕੋਹੇਨੂਰ ਹੀਰਾ ਵਾਪਸ ਕਰਨ ਦੇ ਲਈ ਉਤਸ਼ਾਹਿਤ ਕਰਾਂਗਾ ਜੇ ਉੱਥੇ ਪਿਆ ਕਿਤੇ ਨਾ ਕਿਤੇ ਅਜੇ ਯਾਦ ਹੈਗੀ ਆ ਲੋਕਾਂ ਨੂੰ ਵੀ ਕੋਹੇਨੂਰ ਵੀ ਹੁੰਦਾ ਸੀ ਸਾਡਾ ਤਾਂ ਜੇ ਭਾਈ ਸਾਡੇ ਵਾਲੇ ਪਾਸੇ ਆ ਗਿਆ ਨਾ ਤਾਂ ਫਿਰ ਦੇਖਿਓ ਉਹਦਾ ਬਣਦਾ ਕੀ ਹੈ ਕੋਹੇ ਹੀ ਰਹਿ ਜਾਣਾ ਕੋਹਾਂ ਹੀ ਦੂਰ ਹੋ ਜਾਣਾ ਉਹ ਨੂਰ ਤਾਂ ਛੱਡੋ ਗੱਲ ਦਿਖਣਾ ਬਣੀ ਹੈ ਮਮਦਾਨੀ ਨੂੰ ਪੁੱਛਿਆ ਗਿਆ ਸੀ ਕਿ ਉਹ ਕਿੰਗ ਨੂੰ ਕੀ ਕਹਿਣਗੇ ਜੋ ਆਪਣੇ ਅਮਰੀਕਾ ਦੇ ਸਰਕਾਰੀ ਦੌਰੇ ਦੇ ਦੂਜੇ ਦਿਨ ਨਿਊਯਾਰਕ ਸਿਟੀ ਪਹੁੰਚੇ ਹੈ। ਕਿੰਗ ਚਾਰਲਸ ਨੇ ਮੰਗਲਵਾਰ ਨੂੰ ਅਮਰੀਕੀ ਕਾਂਗਰਸ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕੀਤਾ ਜਦੋਂ ਕਿ ਉਨ੍ਹਾਂ ਅਤੇ ਰਾਣੀ ਕੈਮਿਲਾ ਨੂੰ ਵਾਈਟ ਹਾਊਸ ਦੇ ਵਿਚ ਰਾਸ਼ਟਰਪਤੀ ਡੋਨਲਡ ਟਰੰਪ ਤੇ ਫਸਟ ਲੇਡੀ ਜਿਹੜੀ ਆ ਮੈਲਾਨੀਆ ਟਰੰਪ ਦੇ ਵੱਲੋਂ ਆਯੋਜਿਤ ਇਕ ਸਰਕਾਰੀ ਰਾਤ ਦੇ ਭੋਜਨ ਦੇ ਵਿਚ ਸਨਮਾਨਿਤ ਕੀਤਾ ਗਿਆ ਸੀ। ਕਿੰਗ ਚਾਰਲਸ ਜਿਹੜੇ ਨੇ ਤੇ ਰਾਣੀ ਕੈਮਿਲਾ ਨੇ ਸ਼ਹਿਰ ਦੇ ਵਿਚ 9/11 ਮੈਮੋਰੀਅਲ ਦਾ ਦੌਰਾ ਕੀਤਾ ਤੇ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਸੇ ਤਰ੍ਹਾਂ ਜੋ ਉੱਪਰੀ ਮੈਨਹੈਂਟਨ ਦੇ ਵਿਚ ਬੱਚਿਆਂ ਤੇ ਪਰਿਵਾਰਾਂ ਦੀ ਸਹਾਇਤਾ ਕਰਨ ਵਾਲੇ ਸ਼ਹਿਰੀ ਫਾਰਮਾਂ ਦਾ ਜਿਹੜਾ ਇਕ ਨੈਟਵਰਕ ਹੈ, ਮਮਦਾਨੀ ਨੇ 9/11 ਮੈਮੋਰੀਅਲ ਵਿਖੇ ਕਿੰਗ ਚਾਰਲਸ ਦੇ ਨਾਲ ਮੁਲਾਕਾਤ ਕੀਤੀ। 105.6 ਕੈਰਟ ਦਾ ਜਿਹੜਾ ਕੋਹੇਨੂਰ ਹੀਰਾ 1849 ਦੇ ਵਿਚ ਮਹਾਰਾਜਾ ਦਲੀਪ ਸਿੰਘ ਦੇ ਵੱਲੋਂ ਰਾਣੀ ਵਿਕਟੋਰੀਆ ਨੂੰ ਜਿਹੜਾ ਦਿੱਤਾ ਗਿਆ ਸੀ। ਇਸ ਨੂੰ ਜਿਹੜਾ ਸੀ 1937 ਦੇ ਵਿਚ ਰਾਜਮਾਤਾ ਕੁਈਨ ਮਦਰ ਨੇ ਆਪਣੇ ਤਾਜ ਦੇ ਉੱਤੇ ਜਿਹੜਾ ਪਹਿਨਿਆ ਸੀ। ਭਾਰਤ ਨੇ ਸੰਕੇਤ ਦਿੱਤਾ ਕਿ ਉਹ ਯੂਨਾਈਟਿਡ ਕਿੰਗਡਮ ਤੋਂ ਕੋਹੇਨੂਰ ਨੂੰ ਵਾਪਸ ਲਿਆਉਣ ਦੇ ਤਰੀਕਿਆਂ ਦੀ ਜਿਹੜੀ ਤਲਾਸ਼ੀ ਜਾਂ ਤਲਾਸ਼ ਜਾਰੀ ਰੱਖਣਗੇ। ਦੇਸ਼ ਸਮੇਂ ਦੇ ਉੱਤੇ ਕਹਿੰਦੇ ਬ੍ਰਿਟੇਨ ਸਰਕਾਰ ਦੇ ਕੋਲ ਇਹ ਮੁੱਦਾ ਉਠਾਉਂਦਾ ਰਿਹਾ ਤੇ ਕਿਹਾ ਹੈ ਕਿ ਉਹ ਇਸ ਮਾਮਲੇ ਦੇ ਉੱਤੇ ਤਸੱਲੀ ਬਖਸ਼ ਹੱਲ ਦੇ ਲਈ ਰਾਹ ਅਤੇ ਸਾਧਨ ਲੱਭਣਾ ਜਾਰੀ ਰੱਖੇਗਾ। ਕੋਹੇਨੂਰ ਹੀਰਾ ਇਸ ਸਮੇਂ ਟਾਵਰ ਆਫ਼ ਲੰਡਨ ਦੇ ਵਿਚ ਪ੍ਰਦਰਸ਼ਿਤ ਹੈ। ਹਿਸਟੋਰਿਕ ਰਾਇਲ ਜਿਹੜੀ ਹੈ ਪੈਲਸ ਚੈਰਿਟੀ ਦੇ ਜਿਹੜੇ ਅਨੁਸਾਰ ਰਾਣੀ ਐਲਿਜ਼ਾਬੈਥ ਜਿਹੜੀ ਹੈ ਉਹਦੇ ਤਾਜ ਦੇ ਵਿਚ ਜੜੇ ਇਸ ਹੀਰੇ ਦੇ ਮੁਗਲ ਸਮਰਾਟ, ਇਰਾਨ ਦੇ ਸ਼ਾਹ, ਅਫਗਾਨਿਸਤਾਨ ਦੇ ਅਮੀਰਾਂ ਅਤੇ ਸਿੱਖ ਮਹਾਰਾਜਿਆਂ ਦੇ ਸਮੇਤ ਕਈ ਪੁਰਾਣੇ ਮਾਲਕ ਇਹਦੇ ਜਿਹੜੇ ਨੇ ਰਹੇ ਨੇ। ਤੇ ਇਨ੍ਹਾਂ ਤੋਂ ਤਾਂ ਫਿਰ ਅਗਲੇ ਕਹਿਣਗੇ ਭਾਈ ਹੁਣ ਜਿਹੜੇ ਮੁਗਲ ਆ ਉਹ ਵੀ ਕਹਿਣਗੇ ਭਾਈ ਸਾਨੂੰ ਦਿਓ ਭਾਈ, ਤੇ ਇਰਾਨ ਦੇ ਜਿਹੜੇ ਲੋਕ ਨੇ ਉਹ ਕਹਿਣਗੇ ਸਾਨੂੰ ਦਿਓ, ਅਫਗਾਨਿਸਤਾਨ ਵਾਲੇ ਕਹਿਣਗੇ ਸਾਨੂੰ ਦਿਓ ਭਾਈ, ਤੇ ਫਿਰ ਇਹਦਾ ਅਸਲ ਹੱਕਦਾਰ ਕੌਣ ਹੈ ਇਹ ਵੀ ਤਾਂ ਡਿਸਾਈਡ ਕਰਨਾ ਔਖਾ ਹੋ ਜਾਏਗਾ। ਮਹਾਰਾਜਾ ਰਣਜੀਤ ਸਿੰਘ ਨੇ ਵੀ ਤਾਂ ਕਿਤੇ ਨਾ ਕਿਤੇ ਇਸ ਨੂੰ ਲਿਆ ਸੀ। ਤੇ $20 ਲੱਖ ਦੀ ਭੰਗ ਚੋਰੀ ਮਾਮਲੇ ਦੇ ਵਿਚ ਭਾਰਤੀ ਮੂਲ ਦੇ 5 ਨੌਜਵਾਨ ਗ੍ਰਿਫ਼ਤਾਰ ਹੋ ਗਏ ਨੇ। ਪੁਲਿਸ ਦੇ ਵੱਲੋਂ ਟ੍ਰੇਲਰ ਬਰਾਮਦ ਅਤੇ 2 ਹਥਿਆਰ ਜ਼ਬਤ ਕੀਤੇ ਹੈ। $20 ਲੱਖ ਤੋਂ ਵੱਧ ਦੀ ਜਿਹੜੀ ਕੀਮਤ ਹੈ ਉਹਦੀ ਕੈਨਾਬਿਸ ਜਾਣੀ ਕਿ ਭੰਗ ਨੂੰ ਲੈ ਕੇ ਜਾ ਰਹੇ ਇਕ ਟ੍ਰੇਲਰ ਦੀ ਚੋਰੀ ਦੇ ਸੰਬੰਧ ਦੇ ਵਿਚ ਭਾਰਤੀ ਮੂਲ ਦੇ 5 ਵਿਅਕਤੀਆਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੇ ਕਬਜ਼ੇ ਦੇ ਵਿਚੋਂ 2 ਨਜਾਇਜ਼ ਹਥਿਆਰ ਵੀ ਬਰਾਮਦ ਹੋਏ ਹੈ। ਮੁਲਜ਼ਮਾਂ ਦੀ ਪਛਾਣ ਮਨਵੀਰ ਸਿੰਘ 21 ਸਾਲਾਂ, ਸਰਬਜੀਤ ਸਿੰਘ 32 ਸਾਲਾਂ, ਦਿਲ ਖਾਬ ਸਿੰਘ 21 ਸਾਲਾਂ ਤੇ ਜੈਸਕਵਨ ਮੱਲੀ 23 ਸਾਲਾਂ ਤੇ ਸਾਰੇ ਬ੍ਰੈਂਪਟਨ ਦੇ ਵਸਨੀਕ ਨੇ, ਝੰਡੇ ਗੱਡੇ ਨੇ। ਤੇ ਹੈਮਲਿਟਨ ਦੇ ਜਿਹੜੇ ਨੇ ਕਰਨ ਕੁਮਾਰ 25 ਸਾਲਾਂ ਵਜੋਂ ਵੀ ਹੋਈ ਹੈ। ਯਾਰਕ ਰੀਜਨਲ ਪੁਲਿਸ ਜਿਹੜੀ ਆ ਉਹਦੇ ਵੱਲੋਂ ਸਾਂਝੇ ਕੀਤੇ ਗਏ ਵੇਰਵਿਆਂ ਦੇ ਅਨੁਸਾਰ ਚੋਰੀ ਕੀਤੇ ਗਏ ਮਾਲ ਅਤੇ ਹਥਿਆਰਾਂ ਦੀ ਜਿਹੜੀ ਹੈ ਜੋ ਉਨ੍ਹਾਂ ਤੋਂ ਮਿਲਿਆ, ਉਸ ਤੋਂ ਬਾਅਦ ਆਟੋ ਕਾਰਗੋ ਥੈਫਟ ਯੂਨਿਟ ਜਿਹੜਾ ਵੱਲੋਂ ਇਹ ਜਿਹੜੀ ਸੀ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਤੇ 15 ਅਪ੍ਰੈਲ 2026 ਨੂੰ ਜਾਂਚਕਰਤਾ ਮਿਸੀਸਾਗਾ ਦੇ ਵਿਚ ਮੈਕਲਾ ਫਲੀਨ ਰੋਡ ਜਿਹੜਾ ਹੈ ਤੇ ਹਾਈਵੇ 401 ਦੇ ਖੇਤਰ ਦੇ ਵਿਚ ਸਨ। ਉਨ੍ਹਾਂ ਨੇ ਨਿਆਗਰਾ ਖੇਤਰ ਤੋਂ ਚੋਰੀ ਹੋਣ ਦੀ ਰਿਪੋਰਟ ਵਾਲਾ ਇਕ ਟ੍ਰੇਲਰ ਲੱਭਿਆ। ਅਗਲੇਰੀ ਜਾਂਚ ਦੇ ਵਿਚ ਜਿਹੜਾ ਸਾਹਮਣੇ ਆਇਆ ਕਿ ਟ੍ਰੇਲਰ ਚੋਰੀ ਹੋਣ ਸਮੇਂ ਕਈ ਡਿਸਪੈਂਸਰੀਆਂ ਦੇ ਵਿਚ ਪਹੁੰਚਣ ਵਾਲੀ ਜਿਹੜੀ ਭਾਰੀ ਮਾਤਰਾ ਦੇ ਵਿਚ ਜਿਹੜੀ ਇਹ ਭੰਗ ਸੀਗੀ ਕੈਨਾਬਿਸ ਉਤਪਾਦ ਲੈ ਕੇ ਜਾ ਰਿਹਾ ਸੀ ਤੇ ਪੁਲਿਸ ਨੇ ਆਸ ਪਾਸ ਦੇ ਇਲਾਕੇ ਦੇ ਵਿਚ ਅਜਿਹੇ ਵਿਅਕਤੀਆਂ ਨੂੰ ਦੇਖਿਆ ਜੋ ਬਾਅਦ ਦੇ ਵਿਚ ਚੋਰੀ ਹੋਏ ਟ੍ਰੇਲਰ ਦੇ ਨਾਲ ਸੰਬੰਧਿਤ ਪਾਏ ਗਏ ਨੇ। ਇਸ ਸਬੰਧੀ 5 ਸ਼ੱਕਿਆਂ ਨੂੰ ਹਿਰਾਸਤ ਚ ਲਿਆ ਗਿਆ। ਤਲਾਸ਼ੀ ਦੇ ਦੌਰਾਨ 2 ਹਥਿਆਰ ਬਰਾਮਦ ਕੀਤੇ। ਪੁਲਿਸ ਨੇ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਤੇ ਕਿਹਾ ਕਿ ਇਸ ਦੇ ਵਿਚ ਹੋਰ ਪੀੜਤ ਵੀ ਸ਼ਾਮਲ ਹੋ ਸਕਦੇ ਨੇ। ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਦੀ ਅਪੀਲ ਵੀ ਕਰ ਦਿੱਤੀ ਹੈ। ਟਰੰਪ ਸਾਹਿਬ ਦੀ ਗੱਲ ਕਰੀਏ ਤੇ ਇਰਾਨ ਦੀ ਸਟਰੇਟ ਆਫ ਹੋਰਮੁਸ ਰਾਹੀਂ ਸੁਰੱਖਿਅਤ ਤੇ ਨਿਰਵਿਘਨ ਲਾਂਘਾ ਬਹਾਲ ਹੋਵੇ, ਇੰਡੀਆ ਨੇ ਇਹਦੇ ਵਿਚ ਬਿਆਨਬਾਜ਼ੀ ਕੀਤੀ ਹੈ। ਹੁਣ ਜਲ ਮਾਰਗ ਬੰਦ ਰਹਿਣ ਦੇ ਨਾਲ ਆਲਮੀ ਅਰਥਚਾਰੇ ਦੇ ਉੱਤੇ ਸਿੱਧਾ ਅਸਰ ਪੈਣ ਦਾ ਦਾਅਵਾ ਕੀਤਾ ਹੈ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਵਿਚ ਸਮੁੰਦਰੀ ਖੇਤਰ ਦੇ ਵਿਚ ਜਲ ਮਾਰਗਾਂ ਦੀ ਰੱਖਿਆ ਤੇ ਸੁਰੱਖਿਆ ਦੇ ਬਾਰੇ ਖੁੱਲੀ ਬਹਿਸ ਦੇ ਦੌਰਾਨ UN ਦੇ ਵਿਚ ਭਾਰਤ ਦੇ 27 ਮਿਸ਼ਨ ਦੀ ਰਾਜਦੂਤ ਯੋਜਨਾ ਪਟੇਲ ਜਿਹੜੇ ਨੇ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਭਾਰਤ ਸਮੁੰਦਰੀ ਸੁਰੱਖਿਆ ਦੇ ਉੱਤੇ ਜਲ ਮਾਰਗਾਂ ਦੀ ਰੱਖਿਆ ਨੂੰ ਆਲਮੀ ਸੁਰੱਖਿਆ ਦੇ ਆਰਥਿਕ ਖੁਸ਼ਹਾਲੀ ਲਈ ਜ਼ਰੂਰੀ ਸਮਝਦਾ ਹੈ ਤੇ ਪਟੇਲ ਨੇ ਬਹਿਰੀਨ ਦੀ ਕੌਂਸਲ ਪ੍ਰਧਾਨਗੀ ਹੇਠ ਹੋਈ ਬਹਿਸ ਦੇ ਦੌਰਾਨ ਕਿਹਾ ਕਿ ਪ੍ਰਮੁੱਖ ਵਪਾਰਕ ਦੇਸ਼ ਹੋਣ ਦੇ ਨਾਤੇ ਭਾਰਤ ਹਾਲ ਹੀ ਦੇ ਵਿਚ ਹੋਰਮੁਸ ਜਲ ਮਾਰਗ ਰਾਹੀਂ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਤੇ ਮਾਸੂਮ ਚਾਲਕ ਦਲ ਦੇ ਮੈਂਬਰਾਂ ਨੂੰ ਖਤਰੇ ਦੇ ਵਿਚ ਪਾਉਣ ਦੀ ਸਖ਼ਤ ਨਿੰਦਾ ਕਰਦਾ ਹੈ। ਅਜਿਹੀਆਂ ਕਾਰਵਾਈਆਂ ਕਰਕੇ ਭਾਰਤੀ ਮਲਾਹਾਂ ਦੀਆਂ ਕੀਮਤੀ ਜਾਨਾਂ ਦਾ ਦੁਖਦਾਈ ਜਿਹੜਾ ਨੁਕਸਾਨ ਹੋਇਆ ਹੈ ਤੇ ਜੋ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਪਟੇਲ ਨੇ ਜਿਹੜਾ ਕਿਹਾ ਕਿ ਮਲਾਹਾਂ ਦੀ ਸੁਰੱਖਿਆ ਤੇ ਭਲਾਈ ਕੌਮਾਂਤਰੀ ਬੇੜਿਆਂ ਦੇ ਊਰਜਾ ਸਪਲਾਈ ਚੇਨਾਂ ਦੀ ਸੁਰੱਖਿਆ ਜਿਹੜੀ ਸਿਖਰਲੀ ਤਰਜੀਹ ਦੇ ਉੱਤੇ ਹੋਣੀ ਚਾਹੀਦੀ ਹੈ। ਭਾਰਤ ਸੰਯੁਕਤ ਰਾਸ਼ਟਰ ਦੇ ਸਾਗਰੀ ਕਾਨੂੰਨ ਬਾਰੇ ਜਿਹੜਾ ਕਨਵੈਨਸ਼ਨ UNCLOS ਦੇ ਜਿਹੜੇ ਨੇ ਸਿਧਾਂਤਾਂ ਦੇ ਮੁਤਾਬਕ ਆਜ਼ਾਦ ਖੁੱਲੀ ਅਤੇ ਨਿਯਮਾਂ ਆਧਾਰਿਤ ਸਾਗਰੀ ਵਿਵਸਥਾ ਨੂੰ ਹੁਲਾਰਾ ਦੇਣ ਦੇ ਲਈ ਵਚਨਬੱਧ ਹੈ। ਇਸੇ ਤਰ੍ਹਾਂ ਅਮਰੀਕਾ ਦਾ ਵੱਡਾ ਜਿਹੜਾ ਕਦਮ ਚੱਕਿਆ ਜਾ ਰਿਹਾ ਮਿਡਲ ਈਸਟ ਦੇ ਵਿਚ ਡਾਰਕ ਈਗਲ ਦੀ ਤੈਨਾਤੀ ਜਿਹੜੀ ਹੈ ਕਰਨ ਦੀ ਤਿਆਰੀ ਹੋ ਗਈ ਹੈ। ਅਮਰੀਕਾ ਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਦੇ ਦਰਮਿਆਨ ਇਕ ਵੱਡੀ ਜਿਹੜੀ ਖ਼ਬਰ ਹੈ ਅਮਰੀਕੀ ਫੌਜ ਈਰਾਨ ਦੇ ਵਿਰੁੱਧ ਸੰਭਾਵੀ ਫੌਜੀ ਕਾਰਵਾਈ ਦੇ ਲਈ ਮੱਧ ਪੂਰਬ ਦੇ ਵਿਚ ਆਪਣਾ ਸਭ ਤੋਂ ਆਧੁਨਿਕ ਹਾਈਪਰਸੋਨਿਕ ਮਿਜ਼ਾਈਲ ਸਿਸਟਮ ਡਾਰਕ ਈਗਲ ਤੈਨਾਤ ਕਰਨ ਦੀ ਯੋਜਨਾ ਬਣਾ ਰਹੀ ਹੈ। ਜੇਕਰ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਅਮਰੀਕੀ ਫੌਜ ਦੇ ਵੱਲੋਂ ਇਸ ਘਾਤਕ ਹਥਿਆਰ ਦੀ ਪਹਿਲੀ ਕਾਰਜਸ਼ੀਲ ਜਿਹੜੀ ਤੈਨਾਤੀ ਹੋਏਗੀ। ਤੈਨਾਤੀ ਦਾ ਮੁੱਖ ਕਾਰਨ ਦੇ ਵਿਚ ਦਸਿਆ ਗਿਆ ਕਿ US ਸੈਂਟਰਲ ਕਮਾਂਡ ਜਿਹੜੀ ਹੈ ਉਹਨੇ ਇਸ ਪ੍ਰਣਾਲੀ ਦੀ ਮੰਗ ਖਾਸ ਤੌਰ ਦੇ ਉਤੇ ਈਰਾਨ ਦੇ ਉਨ੍ਹਾਂ ਬਲੈਸਟਿਕ ਮਿਜ਼ਾਈਲ ਲਾਂਚਰਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਕੀਤੀ ਹੈ ਜੋ ਰਵਾਇਤੀ ਹਥਿਆਰਾਂ ਦੀ ਪਹੁੰਚ ਤੋਂ ਬਾਹਰ ਨੇ। ਰਿਪੋਰਟ ਦੇ ਅਨੁਸਾਰ ਈਰਾਨ ਨੇ ਆਪਣੇ ਲਾਂਚਰਾਂ ਨੂੰ 300 ਮੀਲ ਤੋਂ ਵੱਧ ਦੀ ਦੂਰੀ ਦੇ ਉਤੇ ਡੂੰਘਾਈ ਦੇ ਵਿਚ ਸਥਿਤ ਕਰ ਦਿੱਤਾ ਹੈ ਜਿਸਦੇ ਕਾਰਨ ਅਮਰੀਕਾ ਨੂੰ ਲੰਬੀ ਦੂਰੀ ਦੀਆਂ ਹਾਈਪਰਸੋਨਿਕ ਸਮਰਥਾਵਾਂ ਦੀ ਲੋੜ ਮਹਿਸੂਸ ਹੋ ਰਹੀ ਹੈ। ਇਸ ਦੇ ਵਿਚ ਖਾਸੀਅਤ ਹੈ ਕਿ ਇਹ ਹਥਿਆਰ ਪ੍ਰਣਾਲੀ ਦੁਨੀਆਂ ਦੇ ਸਭ ਤੋਂ ਤੇਜ਼ ਅਤੇ ਸਟੀਕ ਹਥਿਆਰਾਂ ਦੇ ਵਿਚੋਂ ਇਕ ਮੰਨੀ ਜਾਂਦੀ ਹੈ। ਇਸ ਦੀ ਰਫ਼ਤਾਰ ਇਸ ਤਰ੍ਹਾਂ ਦੀ ਹੈ ਕਿ ਇਹ ਆਵਾਜ਼ ਦੀ ਗਤੀ ਦੇ ਨਾਲੋਂ 5 ਗੁਣਾ ਤੇਜ਼ ਹੈ, ਮੈਚ 5+ ਹੈ, ਰਫ਼ਤਾਰ ਦੇ ਨਾਲ ਹਮਲਾ ਕਰਨ ਦੇ ਸਮਰੱਥ ਹੈ। ਰੇਂਜ ਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਇਸਦੀ ਮਾਰਕ ਸਮਰਥਾ ਜਿਹੜੀ ਹੈ 1725 ਮੀਲ ਲਗਭਗ 2780 ਕਿਲੋਮੀਟਰ ਇਹ ਜਿਹੜਾ ਮਾਰ ਕਰਦੀ ਹੈ। ਲੋਕਹੀਡ ਮਾਰਟਿਨ ਦੇ ਦੁਆਰਾ ਵਿਕਸਿਤ ਇਹ ਜਿਹੜੀ ਮਿਜ਼ਾਈਲ ਹੈ ਦੁਸ਼ਮਣ ਦੇ ਹਵਾਈ ਬਚਾਅ ਪ੍ਰਣਾਲੀਆਂ ਤੋਂ ਬਚਣ ਦੇ ਲਈ ਹਵਾ ਦੇ ਵਿਚ ਹੀ ਰਸਤਾ ਜਿਹੜਾ ਬਦਲਣ ਦੀ ਸਮਰੱਥਾ ਵੀ ਰੱਖਦੀ ਹੈ। ਇਸ ਦਾ ਐਕਸਪੈਂਸ ਦੇਖੀਏ ਤਾਂ ਇਕ ਮਿਜ਼ਾਈਲ ਦੀ ਕੀਮਤ ਲਗਭਗ $15 ਮਿਲੀਅਨ ਹੈ ਜਦਕਿ ਇਕ ਪੂਰੀ ਬੈਟਰੀ ਦੀ ਲਾਗਤ ਤਕਰੀਬਨ $2.7 ਬਿਲੀਅਨ ਜਿਹੜੀ ਹੈ ਹੋਵੇਗੀ। ਇਸੇ ਤਰ੍ਹਾਂ ਟਰੰਪ ਦੀ ਜਿਹੜੀ ਫੌਜੀ ਅਫਸਰਾਂ ਦੇ ਨਾਲ ਬਰੀਫਿੰਗ ਹੋਈ ਹੈ ਈਰਾਨ ਦੇ ਖਿਲਾਫ਼ ਵੱਡੀ ਕਾਰਵਾਈ ਦੀ ਤਿਆਰੀ ਚੱਲ ਰਹੀ ਹੈ। ਤੂਫਾਨ ਆ ਰਿਹਾ ਜਿਸ ਨੂੰ ਕੋਈ ਨਹੀਂ ਰੋਕ ਸਕੇਗਾ। ਟਰੰਪ ਦੀ ਈਰਾਨ ਨੂੰ ਵੱਡੀ ਚੇਤਾਵਨੀ ਆ ਚੁੱਕੀ ਹੈ ਟਰੁੱਥ ਸੋਸ਼ਲ ਮੀਡੀਆ ਦੇ ਉੱਤੇ ਵੀ। ਮਹਾ ਟਰੰਪ ਦੇ ਜਿਹੜੇ ਨੇ ਇਸ ਅੰਦਾਜ਼ ਦੀ ਤੁਲਨਾ ਮਸ਼ਹੂਰ ਟੀਵੀ ਸੀਰੀਜ਼ ਜਿਹੜੀ ਹੈ ਦੇਖਣ ਯੋਗ ਹੈ ਵੀ ਗੇਮ ਆਫ ਥਰੋਨਸ ਦੇ ਡਾਇਲਗ ਦੇ ਜਿਹੜਾ ਹੈ ਸਰਦੀ ਆ ਰਹੀ ਹੈ ਵਿੰਟਰ ਇਜ਼ ਕਮਿੰਗ ਨਾਲ ਕਰ ਰਹੇ ਨੇ। ਖਦਸ਼ਾ ਜਤਾਇਆ ਜਾ ਰਿਹਾ ਕਿ ਇਹ ਪੋਸਟ ਈਰਾਨ ਦੇ ਬੁਨਿਆਦੀ ਢਾਂਚੇ ਤੇ ਹੋਣ ਵਾਲੀ ਭਾਰੀ ਬੰਬਾਰੀ ਦੀ ਚੇਤਾਵਨੀ ਜਿਹੜੀ ਆ ਹੋ ਸਕਦੀ ਹੈ। ਅਮਰੀਕੀ ਕੇਂਦਰੀ ਕਮਾਂਡ ਨੇ ਈਰਾਨ ਤੇ ਸ਼ਕਤੀਸ਼ਾਲੀ ਹਮਲਿਆਂ ਦੀ ਇਕ ਲੜੀ ਜਿਹੜਾ ਪਹਿਲਾਂ ਹੀ ਤਿਆਰ ਕਰ ਲਈ ਹੈ। ਦੂਸਰੇ ਪਾਸੇ ਅਮਰੀਕੀ ਰਾਸ਼ਟਰਪਤੀ ਅੱਜ ਈਰਾਨ ਖਿਲਾਫ਼ ਅੱਗੇ ਹੋ ਸਕਣ ਵਾਲੀ ਕਾਰਵਾਈ ਦੇ ਬਾਰੇ ਪੈਟਾਗਨ ਦੇ ਵਿਚ ਜਿਹੜਾ ਅਧਿਕਾਰੀਆਂ ਤੋਂ ਬਰੀਫਿੰਗ ਲੈਣੀ ਹੈ ਉਨ੍ਹਾਂ। ਇਸ ਬਰੀਫਿੰਗ ਦੇ ਦੌਰਾਨ ਜਿਹੜਾ ਪੈਟਾਗਨ ਦੇ ਸੀਨੀਅਰ ਅਧਿਕਾਰੀ ਰਾਸ਼ਟਰਪਤੀ ਨੂੰ ਈਰਾਨ ਦੇ ਪਰਮਾਣੂ ਟਿਕਾਣਿਆਂ ਮਿਜ਼ਾਈਲ ਸੈਂਟਰਾਂ ਤੇ ਫੌਜੀ ਬੁਨਿਆਦੀ ਢਾਂਚੇ ਦੇ ਉਤੇ ਸਰਜੀਕਲ ਸਟਰਾਈਕ ਜਾਂ ਵੱਡੇ ਹਵਾਈ ਹਮਲੇ ਦੇ ਵੱਖ ਵੱਖ ਪਹਿਲੂਆਂ ਦੇ ਬਾਰੇ ਜਾਣਕਾਰੀ ਦੇਣਗੇ। ਇਹ ਬਰੀਫਿੰਗ ਈਰਾਨ ਦੇ ਵੱਲੋਂ ਅਮਰੀਕੀ ਜਹਾਜ਼ਾਂ ਦੇ ਉਤੇ ਕੀਤੇ ਗਏ ਹਮਲਿਆਂ ਦੇ ਜਵਾਬ ਦੇ ਵਜੋਂ ਤਿਆਰ ਕੀਤੀ ਹੈ। ਅਮਰੀਕੀ ਜਲ ਸੈਨਾ ਵੱਲੋਂ ਕੀਤੀ ਗਈ ਜਿਹੜੀ ਹੈ ਤੇਲ ਨਾਕਾਬੰਦੀ ਤੋਂ ਬਾਅਦ ਈਰਾਨ ਦੀਆਂ ਜਵਾਬੀ ਕਾਰਵਾਈਆਂ ਨੇ ਵਾਸ਼ਿੰਗਟਨ ਨੂੰ ਸਿੱਧੀ ਫੌਜੀ ਕਾਰਵਾਈ ਦੇ ਬਾਰੇ ਸੋਚਣ ਦੇ ਲਈ ਮਜਬੂਰ ਕੀਤਾ ਹੈ। ਟਰੰਪ ਪਹਿਲਾਂ ਹੀ ਜਿਹੜਾ ਮੈਕਸੀਮਮ ਪ੍ਰੈਸ਼ਰ ਦੀ ਨੀਤੀ ਦੇ ਤਹਿਤ ਈਰਾਨ ਦੇ ਸਖ਼ਤ ਪਾਬੰਦੀਆਂ ਲਗਾ ਚੁੱਕੇ ਨੇ। ਹਾਲਾਂਕਿ ਇਹ ਬਰੀਫਿੰਗ ਸੰਕੇਤ ਦਿੰਦੀ ਹੈ ਕਿ ਅਮਰੀਕਾ ਹੁਣ ਸਿਰਫ ਆਰਥਿਕ ਪਾਬੰਦੀਆਂ ਤੱਕ ਸੀਮਤ ਨਹੀਂ ਰਹਿਣਾ ਚਾਹੁੰਦਾ ਤੇ ਲੋੜ ਪੈਣ ਦੇ ਉਤੇ ਤਾਕਤ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰੇਗਾ। ਇਸ ਤਣਾਅ ਦੇ ਦੌਰਾਨ ਇਜ਼ਰਾਈਲ ਵੀ ਜਿਹੜਾ ਅਮਰੀਕਾ ਦੇ ਨਾਲ ਨਜ਼ਦੀਕੀ ਤਾਲਮੇਲ ਬਣਾ ਕੇ ਚੱਲ ਰਿਹਾ। ਈਰਾਨ ਦੇ ਖਿਲਾਫ਼ ਕਿਸੇ ਵੀ ਹਮਲੇ ਦੇ ਵਿਚ ਸਹਿਯੋਗ ਦੇਣ ਦੇ ਲਈ ਤਿਆਰ ਹੈ ਪਰ ਜੇਕਰ ਅਮਰੀਕਾ ਈਰਾਨ ਤੇ ਫੌਜੀ ਹਮਲਾ ਕਰਦਾ ਹੈ ਤਾਂ ਇਸ ਦੇ ਨਾਲ ਪੂਰੇ ਮਿਡਲ ਈਸਟ ਦੇ ਵਿਚ ਫਿਰ ਤੋਂ ਜਿਹੜਾ ਅਸਥਿਰਤਾ ਪੈਦਾ ਹੋ ਸਕਦੀ ਹੈ। ਦੂਸਰੇ ਪਾਸੇ ਪੁਤਿਨ ਸਾਹਿਬ ਨੇ ਕਿਹਾ ਕਿ ਪੁਤਿਨ ਦੇ ਨਾਲ ਜਿਹੜਾ ਟਰੰਪ ਦੇ ਨਾਲ ਜਿਹੜੀ ਹੈ ਵਿਚਾਲੇ 90 ਮਿੰਟ ਦੀ ਗੱਲਬਾਤ ਚੱਲੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਿਚਕਾਰ ਬੁੱਧਵਾਰ ਕੱਲ ਬੀਤੇ ਚ ਇਕ ਜਿਹੜੀ ਹੈ ਮਹੱਤਵਪੂਰਨ ਟੈਲੀਫੋਨ ਕਾਲ ਹੋਈ ਹੈ ਜੋ 1.5 ਘੰਟੇ ਜਾਣੀ ਕਿ 90 ਮਿੰਟ ਚੱਲੀ ਹੈ, 1.5 ਘੰਟਾ ਉਸ ਤੋਂ ਵੱਧ ਸਮੇਂ ਚੱਲੀ ਹੈ ਤੇ ਕ੍ਰੈਮਲਿਨ ਦੇ ਸਹਿਯੋਗੀ ਯੂਰੀ ਉਸ਼ਾਕੋਵ ਦੇ ਅਨੁਸਾਰ ਇਹ ਗੱਲਬਾਤ ਬਹੁਤ ਹੀ ਜਿਹੜਾ ਕਹਿੰਦੇ ਦੋਸਤਾਨਾ ਅੰਦਾਜ਼ ਦੇ ਵਿਚ ਜਿਹੜੀ ਹੈ ਮਾਹੌਲ ਚ ਹੋਈ ਹੈ। ਕਾਤਲਾਨਾ ਹਮਲੇ ਦੀ ਨਿੰਦਾ ਕੀਤੀ ਉਨ੍ਹਾਂ ਗੱਲਬਾਤ ਦੇ ਦੌਰਾਨ ਰਾਸ਼ਟਰਪਤੀ ਪੁਤਿਨ ਨੇ ਡੋਨਲਡ ਟਰੰਪ ਤੇ ਹੋਏ ਕਾਤਲਾਨਾ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਯੁਕਰੇਨ ਦੇ ਮੁੱਦੇ ਦੇ ਉਤੇ ਟਰੰਪ ਦਾ ਮੰਨਣਾ ਹੈ ਕਿ ਇਸ ਸੰਘਰਸ਼ ਨੂੰ ਸੁਲਝਾਉਣ ਦੇ ਲਈ ਸਮਝੌਤਾ ਬਹੁਤ ਨੇੜੇ ਹੋ ਗਿਆ ਹੈ। ਪੁਤਿਨ ਨੇ ਜਿਹੜਾ ਮਈ ਦੇ ਵਿਚ ਵਿਕਟਰੀ ਡੇ ਜਸ਼ਨਾਂ ਦੌਰਾਨ ਯੁਕਰੇਨ ਦੇ ਵਿਚ ਜੰਗਬੰਦੀ ਦਾ ਪ੍ਰਸਤਾਵ ਦਿੱਤਾ ਜਿਸ ਦੇ ਉਤੇ ਟਰੰਪ ਨੇ ਸਕਾਰਾਤਮਕ ਹੁੰਗਾਰਾ ਭਰਿਆ। ਹਾਲਾਂਕਿ ਪੁਤਿਨ ਨੇ ਇਹ ਵੀ ਦੋਸ਼ ਲਾਇਆ ਕਿ ਯੁਕਰੇਨ ਜਿਹੜਾ ਅੱਤਵਾਦੀ ਤਰੀਕਿਆਂ ਦੀ ਜਿਹੜੀ ਵਰਤੋਂ ਕਰ ਰਿਹਾ। ਇਰਾਨ ਅਤੇ ਪਰਮਾਣੂ ਪ੍ਰੋਗਰਾਮ ਦੇ ਉਤੇ ਗੱਲ ਹੋਈ। ਦੋਵਾਂ ਨੇਤਾਵਾਂ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ। ਪੁਤਿਨ ਨੇ ਇਰਾਨ ਜੰਗਬੰਦੀ ਨੂੰ ਵਧਾਉਣ ਦੇ ਉਤੇ ਜਿਹੜਾ ਟਰੰਪ ਦੇ ਫੈਸਲੇ ਦਾ ਸਮਰਥਨ ਕੀਤਾ। ਯੂਰੀ ਉਸ਼ਾਕੋਵ ਦੇ ਅਨੁਸਾਰ ਨੇਤਾਵਾਂ ਨੇ ਭਵਿੱਖ ਦੇ ਸੰਭਾਵੀ ਆਰਥਿਕ ਤੇ ਊਰਜਾ ਪ੍ਰੋਜੈਕਟਾਂ ਦੇ ਬਾਰੇ ਵੀ ਗੱਲ ਕੀਤੀ ਹੈ। ਇਸ ਗੱਲਬਾਤ ਨੂੰ ਵਿਸ਼ਵ ਸੁਰੱਖਿਆ ਤੇ ਦੁਵੱਲੇ ਸਬੰਧਾਂ ਚ ਤਣਾਅ ਘਟਾਉਣ ਵੱਲ ਵੀ ਇਕ ਵੱਡੇ ਕਦਮ ਦੇ ਵਜੋਂ ਦੇਖਿਆ ਜਾ ਰਿਹਾ। ਆਖਰੀ ਖਬਰਾਂ ਵੱਲ ਨੂੰ ਵਧੀਆ ਤੇ ਟਰੰਪ ਨੇ ਇਰਾਨ ਦੇ ਉਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਚੇਤਾਵਨੀ ਦੇ ਦਿੱਤੀ ਹੈ। ਟਰੰਪ ਨੇ ਕੱਲ ਰਾਤ ਬੁੱਧਵਾਰ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਨਾਟੋ ਦੇ ਸਹਿਯੋਗੀ ਜਰਮਨੀ ਨੂੰ ਚੇਤਾਵਨੀ ਦਿੰਦੇ ਹੋਏ ਸੰਕੇਤ ਦਿੱਤਾ ਕਿ ਉਥੇ ਤਾਇਨਾਤ ਅਮਰੀਕੀ ਫੌਜੀਆਂ ਦੀ ਗਿਣਤੀ ਘਟਾ ਸਕਦਾ ਹੈ। ਇਹ ਬਿਆਨ ਇਰਾਨ ਅਤੇ ਅਮਰੀਕੀ ਇਜ਼ਰਾਇਲ ਯੁੱਧ ਨੂੰ ਲੈ ਕੇ ਜਰਮਨ ਚਾਂਸਲਰ ਫਰੈਡਰਿਕ ਮਰਜ਼ ਦੇ ਨਾਲ ਵੱਧ ਰਹੇ ਤਣਾਅ ਦੇ ਵਿਚਕਾਰ ਆਇਆ। ਮਰਜ਼ ਨੇ ਜਿਹੜਾ ਸੀ ਇਸ ਹਫ਼ਤੇ ਦੇ ਸ਼ੁਰੂ ਦੇ ਵਿਚ ਕਿਹਾ ਸੀ ਕਿ ਇਰਾਨੀ ਲੀਡਰਸ਼ਿਪ ਦੇ ਸਾਹਮਣੇ ਅਮਰੀਕਾ ਅਪਮਾਨਿਤ ਜਿਹੜਾ ਹੋ ਰਿਹਾ ਤੇ ਨਾਲ ਹੀ ਜੰਗ ਦੇ ਵਿਚ ਵਾਸ਼ਿੰਗਟਨ ਦੀ ਰਣਨੀਤੀ ਦੇ ਉਤੇ ਸਵਾਲ ਉਠਾਏ ਨੇ। ਇਸ ਤੋਂ ਬਾਅਦ ਟਰੰਪ ਨੇ ਸੋਸ਼ਲ ਮੀਡੀਆ ਦੇ ਉਤੇ ਐਲਾਨ ਕੀਤਾ ਕਿ ਅਮਰੀਕਾ ਜਰਮਨੀ ਦੇ ਵਿਚ ਫੌਜਾਂ ਦੀ ਤੈਨਾਤੀ ਨੂੰ ਘਟਾਉਣ ਦੀ ਸੰਭਾਵਨਾ ਦੀ ਸਮੀਖਿਆ ਕਰ ਰਿਹਾ ਤੇ ਜਲਦੀ ਹੀ ਫੈਸਲਾ ਉਹਦੇ ਉਤੇ ਲਵੇਗਾ। ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ ਟਰੰਪ ਨੇ ਘੱਟ ਅਮਰੀਕੀ ਰੱਖਿਆ ਖਰਚ ਦਾ ਹਵਾਲਾ ਦਿੰਦੇ ਹੋਏ ਜਰਮਨੀ ਤੋਂ ਫੌਜਾਂ ਦੀ ਕਟੌਤੀ ਦਾ ਐਲਾਨ ਕੀਤਾ ਸੀ। 2020 ਦੇ ਵਿਚ ਉਸਨੇ ਲਗਭਗ 34,500 ਤੋਂ 9,500 ਫੌਜੀਆਂ ਨੂੰ ਵਾਪਸ ਬੁਲਾਉਣ ਦਾ ਪ੍ਰਸਤਾਵ ਰੱਖਿਆ ਪਰ ਇਹ ਯੋਜਨਾ ਅਮਲ ਦੇ ਵਿਚ ਨਹੀਂ ਆ ਸਕੀ। ਟਰੰਪ ਨੇ ਜਿਹੜਾ ਰਾਸ਼ਟਰਪਤੀ ਜੋ ਬਾਈਡਨ ਨੇ ਬਾਅਦ ਦੇ ਵਿਚ 2021 ਦੇ ਵਿਚ ਇਸ ਫੈਸਲੇ ਨੂੰ ਉਲਟਾ ਦਿੱਤਾ। ਜਰਮਨੀ ਦੇ ਵਿਚ ਕਈ ਮੁੱਖ ਅਮਰੀਕੀ ਫੌਜੀ ਅੱਡੇ ਨੇ ਜਿਨ੍ਹਾਂ ਦੇ ਵਿਚ ਯੂਰਪੀਅਨ ਅਤੇ ਜਿਹੜੇ ਨੇ ਅਫਰੀਕੀ ਕਮਾਂਡ ਹੈੱਡਕੁਆਟਰ ਰਾਮਸਟਾਈਨ ਏਅਰਬੇਸ ਅਤੇ ਇਕ ਖੇਤਰੀ ਮੈਡੀਕਲ ਸੈਂਟਰ ਸ਼ਾਮਲ ਹੈ। ਮਰਜ਼ ਨੇ ਜਿਹੜਾ ਕਿਹਾ ਕਿ ਉਨ੍ਹਾਂ ਦੇ ਟਰੰਪ ਦੇ ਨਾਲ ਚੰਗੇ ਸੰਬੰਧ ਨੇ ਪਰ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਇਰਾਨ ਯੁੱਧ ਦੇ ਬਾਰੇ ਇਤਰਾਜ਼ ਸੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਟਕਰਾਅ ਵਿਸ਼ਵ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾ ਰਿਹੈ ਖਾਸ ਕਰਕੇ ਹੌਰਮੁਜ਼ ਜਲਡਮਰੂ ਦੇ ਬੰਦ ਹੋਣ ਦੇ ਨਾਲ ਜਿਸ ਦੇ ਵਿਚੋਂ ਦੁਨੀਆਂ ਦਾ ਲਗਭਗ 20% ਤੇਲ ਲੰਘਦਾ ਤੇ ਟਰੰਪ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਦੇ ਉਤੇ ਲਿਖਿਆ ਕਿ ਜਰਮਨ ਚਾਂਸਲਰ ਫਰੈਡਰਿਕ ਮਰਜ਼ ਸੋਚਦੇ ਨੇ ਕਿ ਇਰਾਨ ਦੇ ਕੋਲ ਪਰਮਾਣੂ ਹਥਿਆਰ ਹੋਣਾ ਠੀਕ ਹੈ ਤੇ ਉਹ ਨਹੀਂ ਜਾਣਦੇ ਕਿ ਉਹ ਕਿਸ ਦੇ ਬਾਰੇ ਗੱਲ ਕਰ ਰਹੇ ਨੇ। ਟਰੰਪ ਨੇ ਕਿਹਾ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਜਰਮਨੀ ਆਰਥਿਕ ਤੌਰ ਦੇ ਉਤੇ ਤੇ ਹੋਰ ਮਾਮਲਿਆਂ ਦੇ ਵਿਚ ਇੰਨਾ ਮਾੜਾ ਪ੍ਰਦਰਸ਼ਨ ਕਰ ਰਿਹਾ। ਦੂਸਰੇ ਪਾਸੇ ਹਿੰਦੂਆਂ ਤੇ ਸਿੱਖਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਅਮਰੀਕਾ ਦੇ ਵਿਚ ਮੰਦਰਾਂ ਤੇ ਗੁਰਦੁਆਰਿਆਂ ਦੇ ਲਈ ਬਣਾਇਆ ਜਾ ਰਿਹਾ ਨਵਾਂ ਕਾਨੂੰਨ। ਅਮਰੀਕਾ ਦੀ ਸੰਸਦ ਦੇ ਵਿਚ ਘੱਟ ਗਿਣਤੀਆਂ ਦੇ ਪੂਜਾ ਸਥਾਨਾਂ ਨੂੰ ਲੈ ਕੇ ਇਕ ਬਿੱਲ ਲਿਆਂਦਾ ਗਿਆ ਜਿਸਦਾ ਉਦੇਸ਼ ਮੰਦਰਾਂ ਤੇ ਗੁਰਦੁਆਰਿਆਂ ਸਮੇਤ ਹੋਰ ਪੂਜਾ ਸਥਾਨਾਂ ਦੀ ਸੁਰੱਖਿਆ ਕਰਨਾ ਹੈ। ਇਸ ਦੋ ਪੱਖੀ ਬਿੱਲ ਦੇ ਵਿਚ ਇਨ੍ਹਾਂ ਪੂਜਾ ਸਥਾਨਾਂ ਦੇ ਆਲੇ ਦੁਆਲੇ 100 ਫੁੱਟ ਦਾ ਜਿਹੜਾ ਬਫਰ ਜ਼ੋਨ ਬਣਾਉਣ ਦੀ ਤਜਵੀਜ਼ ਹੈ ਤੇ ਅਜਿਹੇ ਖੇਤਰਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਾਂ ਧਮਕੀ ਨੂੰ ਸੰਘੀ ਅਪਰਾਧ ਫੈਡਰਲ ਅਫੈਂਸ ਦੇ ਜਿਹੜਾ ਮੰਨਣ ਦੀ ਜਿਹੜੀ ਵਿਵਸਥਾ ਵੀ ਹੈ। ਮੰਦਰਾਂ ਗੁਰਦੁਆਰਿਆਂ ਦੀ ਸੁਰੱਖਿਆ ਨੂੰ ਲੈ ਕੇ ਬਿੱਲ ਹੈ। ਨਿਊਯਾਰਕ ਤੋਂ ਡੈਮੋਕਰੇਟਿਕ ਸੰਸਦ ਮੈਂਬਰ ਟਾਮ ਸੂਈਜ਼ੀ ਅਤੇ ਓਹਾਹੋ ਤੋਂ ਰਿਪਬਲਿਕਨ ਸੰਸਦ ਮੈਂਬਰ ਮੈਕਸ ਮਿਲਰ ਨੇ ਪੂਜਾ ਸਥਾਨਾਂ ਤੇ ਧਾਰਮਿਕ ਅਦਾਰਿਆਂ ਦੇ ਵਿਚ ਵਿਘਨ ਸੁਰੱਖਿਆ ਐਕਟ ਦੇ ਨਾਲ ਜੁੜਿਆ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਦਾ ਉਦੇਸ਼ ਕਿਸੇ ਵੀ ਪੂਜਾ ਸਥਾਨ ਦੇ 100 ਫੁੱਟ ਦੇ ਘੇਰੇ ਦੇ ਵਿਚ ਧਾਰਮਿਕ ਪੂਜਾ ਦੇ ਆਪਣੇ ਅਧਿਕਾਰ ਦੀ ਵਰਤੋਂ ਕਰ ਰਹੇ ਲੋਕਾਂ ਨੂੰ ਜਾਣ ਬੁੱਝ ਕੇ ਡਰਾਉਣ ਰੁਕਾਵਟ ਪਾਉਣ ਜਾਂ ਪਰੇਸ਼ਾਨ ਕਰਨ ਨੂੰ ਸੰਘੀ ਅਪਰਾਧ ਜਿਹੜਾ ਬਣਾਉਂਦਾ ਹੈ ਚਾਹੇ ਅਜਿਹਾ ਉਨ੍ਹਾਂ ਨੂੰ ਧਮਕਾ ਕੇ ਉਨ੍ਹਾਂ ਦਾ ਰਸਤਾ ਰੋਕ ਕੇ ਜਾਂ ਪਰੇਸ਼ਾਨ ਕਰਨ ਦੇ ਉਦੇਸ਼ ਦੇ ਨਾਲ ਉਨ੍ਹਾਂ ਦੇ 8 ਫੁੱਟ ਦੇ ਘੇਰੇ ਵਿਚ ਪਹੁੰਚ ਕੇ ਹੀ ਕਿਉਂ ਨਾ ਕੀਤਾ ਗਿਆ ਹੋਵੇ। ਸੰਸਦ ਮੈਂਬਰ ਸੂਈਜ਼ੀ ਨੇ ਕਿਹਾ ਕਿ ਕਿਸੇ ਨੂੰ ਵੀ ਪਰੇਸ਼ਾਨ ਜਾਂ ਡਰਾਇਆ ਧਮਕਾਇਆ ਨਹੀਂ ਜਾਣਾ ਚਾਹੀਦਾ ਖਾਸ ਕਰਕੇ ਜਦੋਂ ਉਹ ਆਪਣੇ ਪੂਜਾ ਸਥਾਨ ਵੱਲ ਜਾ ਰਹੇ ਹੋਣ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਸ ਡਰ ਨੂੰ ਦੂਰ ਕਰੀਏ ਤਾਂ ਜੋ ਸਾਡੇ ਵੋਟਰਾਂ ਦੀ ਰੱਖਿਆ ਹੋ ਸਕੇ। ਸੰਸਦ ਮੈਂਬਰ ਮਿਲਰ ਨੇ ਕਿਹਾ ਕਿ ਹਰ ਅਮਰੀਕੀ ਨੂੰ ਬਿਨਾਂ ਕਿਸੇ ਡਰ ਜਾਂ ਧਮਕੀ ਦੇ ਆਪਣੇ ਧਰਮ ਦਾ ਪਾਲਣ ਕਰਨ ਦਾ ਅਧਿਕਾਰ ਹੈ ਜਦਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਡਾਇਰੈਕਟਰ ਸਿਮਰ ਜਿਹੜੇ ਨੇ ਸਮੀਰ ਕਾਲਰਾ ਹੁਣਾਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਵੱਖ ਵੱਖ ਜਿਹੜੀਆਂ ਸੰਸਥਾਵਾਂ ਨੇ ਇਹਦਾ ਸਮਰਥਨ ਕੀਤਾ ਹੈ। ਬਿੱਲ ਨੂੰ ਜਿਹੜਾ ਐਂਟੀ ਡਿਫੇਮੇਸ਼ਨ ਲੀਗ, ਅਮੈਰੀਕਨ ਜਿਊਸ਼ ਕਮੇਟੀ, ਇਸਲਾਮਿਕ ਸੁਸਾਇਟੀ ਆਫ ਨਾਰਥ ਅਮਰੀਕਾ, ਹਿੰਦੂ ਅਮਰੀਕਨ ਫਾਊਂਡੇਸ਼ਨ ਸਮੇਤ ਕਈ ਵੱਡੀਆਂ ਸੰਸਥਾਵਾਂ ਦਾ ਸਮਰਥਨ ਪ੍ਰਾਪਤ ਹੈ। ਇਸ ਤੋਂ ਇਲਾਵਾ ਯੂਨਾਈਟਿਡ ਸਿੱਖਸ ਜਿਹੜੇ ਨੇ ਉਨ੍ਹਾਂ ਨੇ ਵੀ ਇਸ ਬਿੱਲ ਦੀ ਜਿਹੜੀ ਹਮਾਇਤ ਕਰ ਦਿੱਤੀ ਹੈ। ਲੋ ਦੋਸਤੋ, ਆਖਰੀ ਖ਼ਬਰ ਹੈ ਲਾਰਡ ਬੁੱਧਾ ਦੀ, ਉਹਦੀਆਂ ਅਸਥੀਆਂ ਜਿਹੜੀਆਂ ਨੇ ਲੇਹ ਲਿਆਂਦੀਆਂ ਗਈਆਂ। ਉੱਤਰ ਪ੍ਰਦੇਸ਼ ਦੇ ਸਿਧਾਰਥ ਨਗਰ ਜ਼ਿਲ੍ਹੇ ਦੇ ਜਿਹੜੇ ਨੇ ਪਿੱਪਰ ਹਵਾ ਵਿੱਚ ਜਿਹੜਾ ਮਿਲੀਆਂ ਸਥਾਗਤ ਗੌਤਮ ਬੁੱਧ ਦੀਆਂ ਪਵਿੱਤਰ ਅਸਥੀਆਂ ਅੱਜ ਹਵਾਈ ਰਸਤੇ ਦੇ ਦਿੱਲੀ ਤੋਂ ਜਿਹੜਾ ਲੇਹ ਲਿਆਂਦੀਆਂ ਗਈਆਂ। ਇਸ ਦੇ ਦੌਰਾਨ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨਾਂ ਦੇ ਲਈ ਵੱਡੀ ਗਿਣਤੀ ਦੇ ਵਿਚ ਲੋਕਾਂ ਦੀ ਭੀੜ ਮੌਜੂਦ ਸੀ। ਲੇਹ ਹਵਾਈ ਅੱਡੇ ਦੇ ਉਤੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਵੱਡੇ ਸਵਾਗਤ ਸਮਾਰੋਹ ਦੇ ਦੌਰਾਨ ਅਧਿਕਾਰਤ ਤੌਰ ਦੇ ਉਤੇ ਇਨ੍ਹਾਂ ਅਸਥੀਆਂ ਨੂੰ ਹਾਸਲ ਕੀਤਾ। ਇਸ ਮੌਕੇ ਕਈ ਧਾਰਮਿਕ ਹਸਤੀਆਂ ਤੇ ਸਰਕਾਰੀ ਅਧਿਕਾਰੀ ਮੌਜੂਦ ਸਨ। ਇਸ ਦੇ ਦੌਰਾਨ ਹੀ ਰਵਾਇਤੀ ਪ੍ਰੋਗਰਾਮਾਂ ਦੇ ਨਾਲ ਨਾਲ ਕਈ ਪਵਿੱਤਰ ਰਸਮਾਂ ਵੀ ਕੀਤੀਆਂ ਗਈਆਂ। ਅਧਿਕਾਰੀਆਂ ਦੇ ਅਨੁਸਾਰ ਮਾਥੋ ਮੱਠ ਦੇ ਦਰੁਪਕਾ ਤੁਕਸੇ ਤੇ ਖੇਨਪੋ ਥਿਨ ਲਾਸ ਚੌਸਲ ਭਾਰਤੀ ਹਵਾਈ ਅੱਡੇ ਦੇ ਜਿਹੜਾ ਵਿਸ਼ੇਸ਼ ਜਹਾਜ਼ ਰਾਹੀਂ ਇਹ ਪਵਿੱਤਰ ਨਿਸ਼ਾਨੀਆਂ ਲੈ ਕੇ ਲੇਹ ਪਹੁੰਚੇ ਹੈ ਤੇ ਅਸਥੀਆਂ ਮਈ ਦੇ ਸ਼ੁਰੂਆਤੀ ਦੋ ਹਫ਼ਤਿਆਂ ਦੇ ਵਿਚ ਆਮ ਲੋਕਾਂ ਦੇ ਦਰਸ਼ਨਾਂ ਦੇ ਲਈ ਰੱਖੀਆਂ ਕਹਿੰਦੇ ਜਾਣਗੀਆਂ। ਲਓ ਜੀ, ਇਹ ਵੀ ਕਰਨਗੇ ਹੁਣ ਦਰਸ਼ਨ, ਕੀ ਕਰੀਏ ਜੀ, ਧਰਮ ਦਾ ਮੁੱਦਾ ਹੈ, ਹਰ ਪਾਸੇ ਚੱਲਦਾ ਹੈ, ਸਿਆਸਤ ਵੀ ਚੱਲਦੀ ਹੈ ਤੇ ਨਾਲ ਧਰਮ ਵੀ ਚੱਲਦਾ ਹੈ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਸਮਾਂ ਵੀ ਆਪਣਾ ਤਕਰੀਬਨ ਪੂਰੇ ਹੋਣ ਵੱਲ ਨੂੰ ਹੀ ਹੈ ਤੇ ਅੱਜ ਆਪਾਂ ਕਹਾਣੀ ਦਾ ਵਾਅਦਾ ਕੀਤਾ ਤੇ ਲਓ ਫਿਰ ਆਪਾਂ ਕਹਾਣੀ ਵੱਲ ਨੂੰ ਚੱਲਦੇ ਹਾਂ ਸਿੱਧਾ। ਤੇ ਗੱਲ ਹੈਗੀ ਹੈ ਇਹ ਸੂਬੇਦਾਰਾ ਮੈਨੂੰ ਮਾਫ਼ ਕਰੀ ਕਹਾਣੀ ਹੈ ਸਾਵਲ ਧਾਮੀ ਉਹਨਾਂ ਦੀ ਕਲਮ ਦੇ ਵਿੱਚੋਂ। ਤੇ ਲਓ ਫਿਰ ਆਪਾਂ ਇੱਕ ਅੱਧੇ ਕੁ ਮਿੰਟ ਦਾ ਬ੍ਰੇਕ ਲੈ ਕੇ ਨਾਲ ਦੀ ਨਾਲ ਹੀ ਸ਼ੁਰੂਆਤ ਕਰ ਦੇਣੀ ਇਸ ਕਹਾਣੀ ਦੀ ਤੇ ਕੱਲ੍ਹਾਂ ਫਿਰ ਆਪਾਂ ਆਖਰ ਦੇ ਵਿੱਚ ਲੈਂਦੇ ਹਾਂ ਕਹਾਣੀ ਸੁਣਾ ਕੇ ਜੀ।
3: Westport Kitchen Cabinets LDD Custom Kitchen Work Custom Kitchen Cabinets Entertainment Units Fire Placement Vanities
4: Washington Freight Service Seattle ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। Washington Freight Service Contact Number Paul Sandhu 253-266-6924 Gary Talibal 206-354-4060 Office 206-575-6257 15th South Grady Way Suite 436 Renton Washington 98057 WashingtonFreightService.com
1: ਜੀ ਦੋਸਤੋ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਤੇ ਦੁਆਬਾ ਰੇਡ ਦਾ ਮੰਚ ਤੇ ਆਖਰੀ ਸਮੇਂ ਵੱਲ ਨੂੰ ਆਪਾਂ ਵੱਧ ਰਹੇ ਹਾਂ ਤੇ ਆਖਰ ਦੇ ਵਿਚ ਅੱਜ ਕਹਾਣੀ ਦੀ ਸਾਂਝ ਤੁਹਾਡੇ ਨਾਲ ਪਹੁੰਚ ਜਾ ਰਹੇ ਹਾਂ ਤੇ ਉਮੀਦ ਕਰਦੇ ਹਾਂ ਬੜੇ ਸਮੇਂ ਬਾਅਦ, ਚਲੋ ਕੁਝ ਹਫ਼ਤਿਆਂ ਬਾਅਦ ਸਬੱਬ ਬਣਦਾ, ਜਦੋਂ ਵੀ ਬਣਦਾ ਮੌਕਾ ਨਹੀਂ ਖੁੱਜਣ ਦੇਣ ਦੀ ਕੋਸ਼ਿਸ਼ ਹੁੰਦੀ ਹੈ ਤੇ ਅੱਜ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਸੂਬੇਦਾਰਾ ਮੈਨੂੰ ਮਾਫ਼ ਕਰੀ। ਇਹ ਕਹਾਣੀ ਦੇ ਰਚੇਤਾ ਨੇ ਸਾਵਲ ਧਾਮੀ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਦੁਆਬਾ ਰੇਡ ਦਾ ਮੰਚ ਤੇ ਫਿਲਮ ਸਟੂਡੀਓ ਤੋਂ ਇਹ ਕਹਾਣੀ ਦਾ ਆਨੰਦ ਮਾਣਦੇ ਹਾਂ। ਕੀ ਕਹਿੰਦੀ ਹੈ ਇਹ ਕਹਾਣੀ?

ਇਸ ਕਹਾਣੀ ਨੇ ਲਾਹੌਰ ਜਾ ਕੇ ਮੁਕੰਮਲ ਹੋਣਾ ਸੀ। ਇਹ ਕਹਾਣੀ ਹੈ ਬੀਬੀ ਸਵਰਨ ਕੌਰ ਦੀ। ਉਹਦੀ ਧੀ ਛਿੰਦੋ ਨੂੰ ਮੈਂ ਆਪਣੇ ਪਿੰਡ ਦੀਆਂ ਗਲੀਆਂ ਦੇ ਵਿੱਚ ਸ਼ੁਦੈਣਾ ਵਾਂਗ ਘੁੰਮਦੀ ਵੇਖਿਆ। ਛਿੰਦੋ ਸਾਡੇ ਪਿੰਡ ਦੀ ਧੀ ਸੀ। ਉਹ ਵਿਆਹੀ ਹੋਈ ਸੀ, ਉਹਦੇ ਬੱਚੇ ਸਨ। ਕਦੇ ਉਹ ਸਹੁਰਿਆਂ ਤੇ ਤੁਰ ਜਾਂਦੀ ਤੇ ਕਦੇ ਪੇਕੇ ਪਿੰਡ ਮੁੜ ਆਉਂਦੀ। ਬਾਪੂ ਵਾਲੇ ਘਰ ਦੇ ਬੂਹੇ ਖੋਲ੍ਹ ਲੈਂਦੀ ਤੇ ਉਹਦੇ ਬਾਪੂ ਦਾ ਨਾਂ ਸੂਬੇਦਾਰ ਮੇਜਰ ਸਿੰਘ ਸੀ। ਉਹ ਸਵਰਨ ਕੌਰ ਦੇ ਪਾਕਿਸਤਾਨ ਤੁਰ ਜਾਣ ਤੋਂ ਛੇਤੀ ਬਾਅਦ ਇੰਗਲੈਂਡ ਚਲਾ ਗਿਆ ਸੀ, ਆਪਣੇ ਧੀ ਪੁੱਤ ਭਰਾ ਦੇ ਕੋਲ ਛੱਡ ਕੇ। ਫਿਰ ਉਹ 12-13 ਵਰਿਆਂ ਦੇ ਬਾਅਦ ਪਰਤਿਆ ਸੀ ਵਾਪਸ। ਛਿੰਦੋ ਦਾ ਵਿਆਹ ਕਰ ਗਿਆ ਤੇ ਜਸਵੀਰ ਨੂੰ ਆਪਣੇ ਨਾਲ ਲੈ ਗਿਆ। ਅਜਿਹੇ ਗਏ ਕਿ ਉਹ ਪਿਓ ਪੁੱਤ ਮੁੜ ਕਦੇ ਦੇਸ ਨਾ ਪਰਤੇ। ਛਿੰਦੋ ਉਹਨਾਂ ਨੂੰ ਯਾਦ ਕਰਕੇ ਰੋਂਦੀ ਰਹਿੰਦੀ। ਆਖਰ ਉਹਦਾ ਦਿਮਾਗ ਹੀ ਫਿਰ ਗਿਆ। ਸਾਡੇ ਘਰ ਦਾ ਦਰਵਾਜ਼ਾ ਲੰਘਦਿਆਂ ਹੱਸਦੀ ਹੱਸਦੀ ਮੇਰੀ ਮਾਂ ਨੂੰ ਆਵਾਜ਼ ਮਾਰਦੀ, ਨੀ ਭਾਬੀ ਕਿੱਥੇ ਤੁਰ ਗਈ ਤੂੰ? ਮਾਂ ਕਦੇ ਰਸੋਈ ਤੇ ਕਦੇ ਕਮਰੇ ਚੋਂ ਹੁੰਗਾਰਾ ਭਰ ਦਿੰਦੀ। ਉਹ ਮਾਂ ਦੇ ਕੋਲ ਜਾ ਬੈਠਦੀ ਤੇ ਹਰ ਗੱਲ ਹੱਸ ਕੇ ਕਰਦੀ। ਵਕਤ ਬੀਤਦਾ ਗਿਆ, ਮੈਂ ਵੱਡਾ ਹੁੰਦਾ ਗਿਆ ਤੇ ਮੇਰੀ ਮਾਂ ਵੰਗ ਛਿੰਦੋ ਭੂਆ ਵੀ ਬੁੱਢੀ ਹੁੰਦੀ ਗਈ। ਇੱਕ ਵਾਰ ਉਹ ਤੇਜ਼ ਕਦਮ ਦੇ ਨਾਲ ਨਾਲ ਕਦਮਾਂ ਦੇ ਵਿੱਚ ਸਾਡੇ ਘਰ ਆ ਗਈ। ਭਾਬੀ ਨੀ ਭਾਬੀ, ਮੇਰਾ ਭਾਪਾ ਵੀ ਮਰ ਗਿਆ। ਇਹ ਆਖ ਉਹ ਖਿੜਖੜਾ ਕੇ ਹੱਸ ਪਈ। ਨੀ ਸ਼ੁਦੈਣੇ, ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ? ਮਾਂ ਨੇ ਉਹਨੂੰ ਮਿੱਠਾ ਜਿਹਾ ਝਿੜਕਿਆ ਵੀ। ਲੈ ਭਾਬੀ, ਹੁਣ ਮੇਰੇ ਭਰਾ ਨੇ ਭਾਪੇ ਦੇ ਫੁੱਲ ਲੈ ਕੇ ਆਉਣਾ। ਗੱਲ ਮੁਕਾਉਂਦਿਆਂ ਹੀ ਉਹ ਫਿਰ ਹੱਸ ਪਈ। ਮੈਂ ਥੋੜਾ ਵੱਡਾ ਹੋਇਆ ਤਾਂ ਬਜ਼ੁਰਗਾਂ ਦੇ ਕੋਲੋਂ ਛਿੰਦੋ ਦੀ ਮਾਂ ਦੀ ਕਹਾਣੀ ਸੁਣੀ। ਉਸਦਾ ਪਿੰਡ ਮੈਲੀ ਸੀ। ਇਹ ਪਿੰਡ ਮਹਿਲਪੁਰ ਤੋਂ ਚੜ੍ਹਦੇ ਪਾਸੇ ਨਿੱਕੀਆਂ ਨਿੱਕੀਆਂ ਪਹਾੜੀਆਂ ਦੇ ਪੈਰਾਂ ਦੇ ਵਿੱਚ ਵਸਿਆ ਹੋਇਆ। 47 ਦੇ ਵਿੱਚ ਇਸ ਪਿੰਡ ਦੇ ਵੀ ਜਿਹੜਾ ਹਮਲਾ ਹੋਇਆ ਸੀ। ਛਿੰਦੋ ਦੀ ਮਾਂ ਆਪਣੇ ਪਿਓ ਨੂੰ ਬਚਾਉਂਦੀ ਫੱਟੜ ਹੋ ਗਈ ਤੇ ਉਹ ਬਹੁਤ ਸੋਹਣੀ ਸੀ, ਧਾੜ ਵੀ ਉਹਨੂੰ ਚੁੱਕ ਕੇ ਲੈ ਗਏ ਸਨ। ਸਾਡੇ ਪਿੰਡ ਦੇ ਸੂਬੇਦਾਰ ਮੇਜਰ ਸਿੰਘ ਨੇ ਦੂਜੀ ਵੱਡੀ ਜੰਗ ਤੋਂ ਮੁੜ ਕੇ ਜਿਹੜਾ ਵਰਲਡ ਵਾਰ 2 ਤੋਂ ਬਾਅਦ ਬਲਦ ਖਰੀਦ ਲਏ ਤੇ ਖੇਤੀ ਕਰਨ ਲੱਗ ਪਿਆ। ਜੰਗ ਦੇ 6 ਵਰਿਆਂ ਨੇ ਉਹਨੂੰ ਵਿਆਹ ਦੀ ਉਮਰੋਂ ਟਪਾ ਦਿੱਤਾ ਸੀ। ਉਹਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਵਿਆਹ ਹੋ ਹੀ ਜਾਵੇ, ਪਰ ਉਹਨੂੰ ਕੋਈ ਪੁੰਨ ਦਾ ਸਾਕ ਨਹੀਂ ਸੀ ਲੱਭਿਆ। 47 ਤੱਕ ਪਹੁੰਚਦਿਆਂ ਉਹ ਨਿਰਾਸ਼ ਹੋ ਚੁੱਕਾ ਸੀ। ਵੱਢ ਟੁੱਕ ਸ਼ੁਰੂ ਹੋ ਗਈ ਤੇ ਬਦਮਾਸ਼ਾਂ ਨੇ ਸੂਬੇਦਾਰ ਤੱਕ ਵੀ ਪਹੁੰਚ ਕੀਤੀ। ਉਹਨਾਂ ਨੂੰ ਪੱਕੇ ਨਿਸ਼ਾਨੇਬਾਜ਼ ਚਾਹੀਦੇ ਸਨ। ਇੱਕ ਬਦਮਾਸ਼ ਨੇ ਉਹਨੂੰ ਆਖਿਆ ਸੀ, ਚੱਲੋ ਸੂਬੇਦਾਰਾ, ਤੂੰ ਵੀ ਮਨ ਮਰਜ਼ੀ ਦੀ ਕੁੜੀ ਧੂ ਲਿਆ ਕਰੀ। ਜੰਗ ਦੇ ਦੌਰਾਨ ਮੌਤ ਦਾ ਜਿਹੜਾ ਨੰਗਾ ਨਾਚ ਵੇਖ ਕੇ ਸੂਬੇਦਾਰ ਦਾ ਦਿਲ ਦਰਦ ਦੇ ਨਾਲ ਭਰ ਚੁੱਕਿਆ ਸੀ। ਉਹ ਘਰ ਤਾਂ ਵਸਾਉਣਾ ਚਾਹੁੰਦਾ ਸੀ, ਪਰ ਕਿਸੇ ਤੇ ਜ਼ੁਲਮ ਨਹੀਂ ਸੀ ਕਰਨਾ ਚਾਹੁੰਦਾ। ਉਹਨੇ ਕੋਰੀ ਨਾ ਕਰ ਦਿੱਤੀ। ਹੌਲੀ ਹੌਲੀ ਮੁਸਲਮਾਨਾਂ ਦੇ ਕੈਂਪ ਖਾਲੀ ਹੋ ਗਏ। ਉਧਾਲੀਆਂ ਔਰਤਾਂ ਜੋ ਬਹੁਤੀਆਂ ਛੜਿਆਂ ਨੇ ਘਰੀ ਵਸਾ ਲਈਆਂ ਸਨ। ਕੁਝ ਔਰਤਾਂ ਅਜਿਹੀਆਂ ਵੀ ਸੀ ਜੋ ਇੱਕ ਤੋਂ ਦੂਜੀ ਥਾਂ ਵਿਕਦੀਆਂ ਰਹਿੰਦੀਆਂ ਸਨ। ਛਿੰਦੋ ਦੀ ਮਾਂ ਵੀ ਅਜਿਹੀ ਔਰਤ ਚੋਂ ਇੱਕ ਸੀ। ਕੋਈ 5 ਮਹੀਨੇ ਬਾਅਦ ਸੂਬੇਦਾਰ ਨੇ ਬਣਦੀ ਕੀਮਤ ਤਾਰ ਕੇ ਉਹਨੂੰ ਆਪਣੀ ਪਤਨੀ ਬਣਾ ਲਿਆ ਸੀ। ਉਹਦਾ ਅਸਲ ਨਾਂ ਕੋਈ ਨਹੀਂ ਸੀ ਜਾਣਦਾ ਹੁਣ ਵੀ ਕੌਣ ਹੈ ਇਹ। ਸੂਬੇਦਾਰ ਨੇ ਉਹਦਾ ਨਾਂ ਜਿਹੜਾ ਸੀ ਸਵਰਨ ਕੌਰ ਰੱਖ ਲਿਆ ਸੀ। ਦਿਨ ਗੁਜ਼ਰਦੇ ਗਏ, ਸੂਬੇਦਾਰ ਦੀ ਸ਼ਰਾਫਤ ਨੇ ਸਵਰਨ ਕੌਰ ਦਾ ਦਿਲ ਜਿੱਤ ਲਿਆ। ਪਹਿਲਾਂ ਛਿੰਦੋ ਦਾ ਜਨਮ ਹੋਇਆ ਤੇ 1.5 ਵਰੇ ਬਾਅਦ ਜਸਵੀਰ ਦਾ। ਸੂਬੇਦਾਰ ਮਿਹਨਤੀ ਬੰਦਾ ਸੀ। ਸਵਰਨ ਕੌਰ ਪਤੀ ਦੇ ਨਾਲ ਹਰ ਕੰਮ ਦੇ ਵਿੱਚ ਹੱਥ ਜਿਹੜਾ ਵਟਾਉਂਦੀ ਸੀ। ਨਿੱਕੇ ਜਿਹੇ ਵਿਹੜੇ ਦੇ ਵਿੱਚੋਂ ਉੱਠਦਿਆਂ ਹੋਇਆਂ ਬੱਚਿਆਂ ਦੀਆਂ ਕਿਲਕਾਰੀਆਂ ਸੂਬੇਦਾਰ ਦਾ ਮਨ ਜਿਹੜਾ ਸੀ ਮੋਹ ਲੈਂਦੀਆਂ, ਖੁਸ਼ੀ ਦੇ ਨਾਲ ਜਿਹੜਾ ਭਰ ਦਿੰਦੀਆਂ। ਇੱਕ ਦੁਪਹਿਰ ਦੀ ਗੱਲ ਹੈ, ਸੂਬੇਦਾਰ ਖੇਤਾਂ ਦੇ ਵੱਲ ਗਿਆ ਹੋਇਆ। ਦਰਵਾਜ਼ੇ ਦੇ ਉੱਤੇ ਦਸਤਕ ਹੁੰਦੀ ਹੈ। ਸਵਰਨ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਗਲ ਦੇ ਵਿੱਚ ਝੋਲੀ ਪਾਈ ਉਹਦੀ ਮਾਂ ਸਾਹਮਣੇ ਖੜੀ ਸੀ। ਉਹਨੇ ਮਾਂ ਨੂੰ ਕਲਾਵੇ ਦੇ ਵਿੱਚ ਲਿਆ। ਸਵਰਨ ਕੌਰ ਦੇ ਮੂੰਹ ਦੇ ਉੱਤੇ ਹੱਥ ਰੱਖਦਿਆਂ ਉਹਦੀ ਮਾਂ ਧੀਮੀ ਆਵਾਜ਼ ਦੇ ਵਿੱਚ ਬੋਲੀ, ਚੁੱਪ ਕਰ ਨਿਕਰਮੀਏ, ਚੁੱਪ ਕਰ,
ਰੋਏਗੀ ਤਾਂ ਇੱਥੇ ਜੋਗੀ ਰਹਿ ਜਾਏਗੀ। ਫਿਰ ਤੇਰਾ ਪਿਓ ਮਾਰਿਆ ਗਿਆ, ਬਾਕੀ ਟੱਬਰ ਸਹੀ ਸਲਾਮਤ ਉਧਰ ਪਹੁੰਚ ਗਿਆ, ਜਾਣੀ ਕਿ ਸਰਹੱਦੋਂ ਪਾਰ ਪਾਕਿਸਤਾਨ ਵਾਲੇ ਪਾਸੇ। ਮੈਂ ਮੰਗਤੀ ਬਣ ਕੇ ਕਈ ਮਹੀਨਿਆਂ ਤੋਂ ਤੈਨੂੰ ਪਿੰਡ ਪਿੰਡ ਜਰਾ ਲੱਭਦੀ ਪਈ ਹਾਂ। ਮੈਂ ਤੈਨੂੰ ਲੈਣ ਵਾਸਤੇ ਛੇਤੀ ਆਊਂਗੀ, ਮੇਰੇ ਬਾਰੇ ਕਿਸੇ ਦੇ ਨਾਲ ਗੱਲ ਨਾ ਕਰੀ। ਸਵਰਨ ਕੌਰ ਨੇ ਮਾਂ ਦਾ ਹੱਥ ਜਿਹੜਾ ਫੜ ਕੇ ਉਹਨੂੰ ਵਿਹੜੇ ਦੇ ਵੱਲ ਜਿਹੜਾ ਖਿੱਚ ਲਿਆ। ਉਹ ਮਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਟੱਬਰ ਦੇ ਨਾਲ ਉਹ ਵਿਛੜ ਕੇ ਉਹਨੇ ਕਿਹੜੇ ਕਿਹੜੇ ਦੁੱਖ ਹੰਢਾਏ ਨੇ, ਸੂਬੇਦਾਰ ਕਿੰਨਾ ਚੰਗਾ ਬੰਦਾ ਹੈ। ਉਹਦੀ ਮਾਂ ਨੇ ਝਟਕੇ ਦੇ ਨਾਲ ਹੱਥ ਛੁਡਾਇਆ ਤੇ ਅਗਾਂਹ ਤੁਰ ਗਈ। ਮਾਂ ਦੇ ਨਾਲ ਹੋਈ ਮੁਲਾਕਾਤ ਨੇ ਉਹਨੂੰ ਗੁਆਚੇ ਰਿਸ਼ਤਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਸੀ। ਅੱਬਾ ਦੀ ਮੌਤ ਦੀ ਖ਼ਬਰ ਨੇ ਉਹਨੂੰ ਉਦਾਸ ਕਰ ਦਿੱਤਾ। ਖੁਸ਼ੀ ਇਸ ਗੱਲ ਦੀ ਸੀ ਕਿ ਉਹਦਾ ਬਾਕੀ ਸਾਰਾ ਖਾਨਦਾਨ ਬਚ ਨਿਕਲਿਆ ਸੀ ਤੇ ਉਹ ਕਈ ਦਿਨ ਜਿਹੜੀ ਸੀ ਕਸ਼ਮਾਕਸ਼ ਦੇ ਵਿੱਚ ਰਹੀ ਸੀ। ਇੱਧਰ ਸੂਬੇਦਾਰ ਤੇ ਬੱਚੇ ਸਨ ਤੇ ਉਧਰ ਪੂਰਾ ਖਾਨਦਾਨ ਸੀ। ਆਖਰ ਉਹਨੇ ਫੈਸਲਾ ਕੀਤਾ ਕਿ ਉਹ ਸੂਬੇਦਾਰ ਦੇ ਨਾਲ ਕੋਈ ਗੱਲ ਨਹੀਂ ਕਰੇਗੀ ਇਹਦੇ ਬਾਰੇ। ਸਵਰਨ ਕੌਰ ਨੂੰ ਇਸ ਗੱਲ ਦਾ ਪਤਾ ਸੀ ਕਿ ਪਾਕਿਸਤਾਨੋਂ ਟਰੱਕ ਆਉਂਦੇ ਨੇ ਜੋ ਇੱਧਰ ਰਹਿ ਗਈਆਂ ਜਿਹੜੀਆਂ ਮੁਸਲਮਾਨ ਔਰਤਾਂ ਨੂੰ ਲੈ ਜਾਂਦੇ ਨੇ ਤੇ ਕੋਈ ਡੇਢ ਕੁ ਸਾਲ

ਵਾਲੇ ਟਰੱਕ ਨੇ ਛਾਪਾ ਮਾਰਿਆ ਤਾਂ ਸੂਬੇਦਾਰ ਘਰ ਅੰਦਰ ਹੀ ਸੀ। ਉਹ ਮਾਣ ਜਿਹੇ ਦੇ ਵਿੱਚ ਬੋਲਿਆ ਸੀ, ਮੈਂ ਇਹਦੇ ਉੱਤੇ ਕੋਈ ਜ਼ੁਲਮ ਨਹੀਂ ਕੀਤਾ, ਤੁਸੀਂ ਇਹਦੀ ਮਰਜ਼ੀ ਆਪਣੀ ਜਿਹੜੀ ਪੁੱਛ ਲਵੋ, ਇਹਦੇ ਤੋਂ ਪੁੱਛ ਲਓ, ਇਹਦੀ ਮਰਜ਼ੀ ਬਗੈਰ ਤੁਸੀਂ ਇਹਨੂੰ ਲਿਜਾ ਨਹੀਂ ਸਕਦੇ। ਭਰਾ ਨੇ ਭੈਣ ਦੇ ਕੋਲੋਂ ਮਰਜ਼ੀ ਪੁੱਛੀ ਤਾਂ ਉਹ ਭੁੱਲ ਗਈ ਕਿ ਉਹ ਹੁਣ ਸਵਰਨ ਕੌਰ ਹੈ, ਉਹਦਾ ਪਤੀ ਹੈ, ਦੋ ਬੱਚੇ ਨੇ। ਸਵਰਨ ਕੌਰ ਦੇ ਅੰਦਰ ਬੈਠੀ ਮੁਸਲਿਮ ਔਰਤ ਨੇ ਪਾਕਿਸਤਾਨ ਜਾਣ ਦੇ ਲਈ ਹੁੰਗਾਰਾ ਭਰ ਦਿੱਤਾ। ਸੂਬੇਦਾਰ ਦਾ ਸਿਰ ਚਕਰਾ ਗਿਆ, ਉਹ ਡਿੱਗ ਜਾਂਦਾ ਜੇ ਕੰਧ ਦਾ ਸਹਾਰਾ ਨਾ ਲੈਂਦਾ ਤਾਂ। ਸਵਰਨ ਕੁਰੇ, ਕੋਈ ਖਿਆਲ ਕਰ ਸਾਡਾ, ਲੰਮਾ ਹੋਕਾ ਭਰਦਿਆਂ ਉਹਨੇ ਤਰਲਾ ਜਿਹਾ ਕੀਤਾ। ਸਵਰਨ ਕੌਰ ਨੇ ਧਾ ਮਾਰਦਿਆਂ ਬੱਚਿਆਂ ਨੂੰ ਚੁੰਮਿਆ, ਸੂਬੇਦਾਰ ਦੇ ਵੱਲ ਤਰਸਾਈਆਂ ਤੇ ਉਦਾਸ ਅੱਖਾਂ ਦੇ ਨਾਲ ਵੇਖਦਿਆਂ ਹੱਥ ਜੋੜੇ ਤੇ ਤੁਰ ਗਈ। ਦਰ ਲੰਘਦਿਆਂ ਉਹਨੇ ਲੇਰ ਮਾਰੀ ਤੇ ਫਿਰ ਡੁਸਕਦੀ ਹੋਈ ਟਰੱਕ ਦੇ ਵਿੱਚ ਜਾ ਬੈਠੀ। ਪੌਣੀ ਸਦੀ ਗੁਜ਼ਰ ਗਈ, ਸਵਰਨ ਕੌਰ ਦੇ ਬਾਰੇ ਕਿਸੇ ਨੂੰ ਕੁਝ ਪਤਾ ਨਾ ਲੱਗਿਆ। 15 ਤੋਂ 19 ਮਾਰਚ 2022 ਤੱਕ ਵਰਲਡ ਪੰਜਾਬੀ ਜਿਹੜੀ ਕਾਂਗਰਸ ਦੇ ਵੱਲੋਂ ਅੰਤਰਰਾਸ਼ਟਰੀ ਸਾਹਿਤ ਅਤੇ ਅਮਨ ਕਾਨਫਰੰਸ ਦੇ ਵਿੱਚ ਮੈਨੂੰ ਵੀ ਲਾਹੌਰ ਜਾਣ ਦਾ ਮੌਕਾ ਮਿਲ ਗਿਆ। ਉੱਥੇ ਮੈਂ ਪੰਜਾਬੀ ਦੇ ਸ਼ਾਇਰ ਅਫਜ਼ਲ ਸਾਹਿਰ ਹੁਣਾਂ ਨੂੰ ਮਿਲਿਆ ਤੇ ਗੱਲਾਂ ਚੱਲੀਆਂ ਤਾਂ 47 ਤੱਕ ਪਹੁੰਚ ਗਈਆਂ। ਸਾਹਿਰ ਦੇ ਜਿਹੜੇ ਸੀ ਦਾਦਕੇ ਚੱਬੇਵਾਲ ਤੇ ਨਾਨਕੇ ਸ਼ਾਮ 84 ਦੇ ਕੋਲ ਜੰਡੀ ਪਿੰਡ ਦੇ ਤੋਂ ਗਏ ਨੇ। ਇਹ ਦੋਵੇਂ ਪਿੰਡ ਜਿਹੜੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦੇ ਨੇ। ਮੈਲੀ ਪਿੰਡ ਦਾ ਜਿਹੜਾ ਜ਼ਿਕਰ ਹੋਇਆ ਉਹ ਵਿਲਕ ਕੇ ਬੋਲਿਆ, ਉੱਥੋਂ ਸਾਡੀ ਇੱਕ ਰਿਸ਼ਤੇਦਾਰ ਉਧਾਰ ਲਈ ਗਈ ਸੀ, ਕਿਸੇ ਸੂਬੇਦਾਰ ਨੇ ਉਹ ਸਿੰਗੜੀ ਪਿੰਡ ਦੇ ਵਿੱਚ ਵਸਾ ਲਈ ਸੀ, ਫਿਰ ਸਾਡੇ ਬਜ਼ੁਰਗ ਉਹਨੂੰ ਇੱਧਰ ਲੈ ਆਏ ਤੇ ਬੱਚੇ ਵਿਚਾਰੀ ਦੇ ਉੱਧਰ ਹੀ ਰਹਿ ਗਏ। ਮੈਂ ਸਮਝ ਗਿਆ ਕਿ ਉਹ ਛਿੰਦੋ ਦੀ ਮਾਂ ਦੀ ਗੱਲ ਕਰ ਰਿਹਾ ਹੈ, ਉਹਦਾ ਇੱਧਰ ਵੀ ਵਿਆਹ ਹੋਇਆ ਹੈ। ਮੈਂ ਸਵਾਲ ਕੀਤਾ ਕਿ ਉਹ ਵਿਆਹੀ ਗਈ ਇੱਥੇ ਵੀ? ਕਹਿੰਦਾ ਨਾ ਓਏ ਰੱਬ ਦਿਆ ਬੰਦਿਆ, ਨਾ ਨਾ ਨਾ ਨਾ, ਇਸ ਨਿਕਰਮੀ ਦਾ ਜਿਹੜਾ ਵਿਆਹ ਕੀ ਹੋਣਾ ਸੀ? ਸੁਣਿਆ ਕਿ ਉਹ 4 ਮਹੀਨਿਆਂ ਬਾਅਦ ਮਰ ਗਈ ਸੀ, ਨਿਆਣਿਆਂ ਨੂੰ ਯਾਦ ਕਰ ਕਰਕੇ ਰੋਂਦੀ ਰਹੀ ਸੀ। ਸਭ ਦੇ ਨਾਲੋਂ ਵੱਡਾ ਝੋਰਾ ਉਹਨੂੰ ਇਹ ਸੀ ਕਿ ਉਹਨੇ ਸੂਬੇਦਾਰ ਦੇ ਨਾਲ ਧੋਖਾ ਕੀਤਾ ਹੈ। ਉਹਦਾ ਅਸਲ ਨਾਂ ਕੀ ਸੀ ਫਿਰ? ਮੈਂ ਆਖਰੀ ਸਵਾਲ ਪੁੱਛਿਆ ਸੀ। ਨਾਂ ਤਾਂ ਉਹਦਾ ਕਰਮੀ ਸੀ, ਪਰ ਅੱਜ ਵੀ ਅਸੀਂ ਉਹਦਾ ਜ਼ਿਕਰ ਨਿਕਰਮੀ ਕਹਿ ਕੇ ਹੀ ਕਰਦੇ ਹਾਂ। 47 ਨੇ ਉਹਨੂੰ ਕਰਮੀ ਤੋਂ ਨਿਕਰਮੀ ਬਣਾ ਕੇ ਰੱਖ ਦਿੱਤਾ ਸੀ ਨਾ। ਜਦੋਂ ਉਹਨੇ ਦਮ ਤੋੜਿਆ ਤਾਂ ਮੇਰੀ ਮਾਂ ਉਹਦੇ ਕੋਲ ਸੀ। ਉਸ ਵਿਚਾਰੀ ਦੇ ਆਖਰੀ ਬੋਲ ਸਨ, ਸੂਬੇਦਾਰਾ ਮੈਨੂੰ ਮਾਫ ਕਰੀ। ਅਫਸਰ ਸਾਹਿਰ ਨੇ ਗੱਲ ਮੁਕਾਉਂਦਿਆਂ ਹੋਇਆ ਲੰਮਾ ਹੋਕਾ ਭਰ ਲਿਆ ਸੀ। ਜੀ ਦੋਸਤੋ, ਇਹ ਹੈ ਜੀ ਦਾਸਤਾਂ ਸਾਵਲ ਧਾਮੀ ਜੀ ਦੀ ਕਲਮ ਦੇ ਵਿੱਚੋਂ ਪੰਜਾਬੀ ਕਹਾਣੀ, ਸੂਬੇਦਾਰਾ ਮੈਨੂੰ ਮਾਫ ਕਰੀ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਕਾਫੀ ਇਮੋਸ਼ਨਲ ਕਰ ਜਾਂਦੀਆਂ ਜੀ ਕਹਾਣੀਆਂ। ਅਸਲੀਅਤ ਦੇ ਲਾਗੇ ਆਪਣੇ ਆਲੇ ਦੁਆਲੇ ਪਿੰਡਾਂ ਦਾ ਜਦੋਂ ਜ਼ਿਕਰ ਹੁੰਦਾ ਹੈ, ਇਹੋ ਜਿਹੇ ਵਰਤਾਰੇ ਜਿਹੜੇ ਨੇ ਵਾਪਰੇ ਨੇ, ਹਰ ਪਾਸੇ ਵਾਪਰੇ ਨੇ। ਇਹਨਾਂ ਚੀਜ਼ਾਂ ਦੇ ਵਿੱਚੋਂ ਖੱਟਿਆ ਆਮ ਜਨਤਾ ਨੇ ਕੁਝ ਨਹੀਂ, ਤੇ ਰਿਸ਼ਤੇਦਾਰਾਂ ਦੇ ਵਿੱਚ ਪਾੜੇ ਪਏ ਹੈ, ਰਿਸ਼ਤਿਆਂ ਦੇ ਵਿੱਚ ਪਰਿਵਾਰ ਪਾਟੇ ਹੈ, ਸਰਹੱਦਾਂ ਬਣ ਗਈਆਂ, ਤੇ ਇੱਕ ਦੂਸਰੇ ਦੇ ਜ਼ਿਹਨ ਦੇ ਵਿੱਚ ਜਾਂ ਕਹਿ ਲਓ ਦਿਲਾਂ ਦੇ ਵਿੱਚ ਨਫ਼ਰਤਾਂ ਨੇ ਜਿਹੜਾ ਸੀ ਬੀਜ ਬੋਲਤਾ, ਤੇ ਅੱਜ ਉਹੀ ਹੱਥਾਂ ਸਰਹੱਦਾਂ ਦੇ ਉੱਤੇ ਇੱਕ ਦੂਸਰੇ ਨੂੰ ਮਿਲਣ ਦੇ ਲਈ ਜਿਹੜਾ ਤੜਫਦੇ ਹੈ। ਇਹ 1947 ਦਾ ਵਾਕਿਆ, ਸੂਬੇਦਾਰਾ ਮੈਨੂੰ ਮਾਫ਼ ਕਰੀ, ਸਾਵਲ ਧਾਮੀ ਜੀ ਦੀ ਕਲਮ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਉਮੀਦ ਕਰਦੇ ਹਾਂ ਕਹਾਣੀ ਚੰਗੀ ਲੱਗੀ ਹੋਏਗੀ। ਤੇ ਸਟੂਡੀਓ ਦਾ ਨੰਬਰ +358 44 976 1968 ਹੈ, ਤੇ ਫਿਰ ਤੁਹਾਡੇ ਸੁਨੇਹੇ ਲੈ ਕੇ ਇਸ ਤੋਂ ਹੀ ਆਪਾਂ ਇੱਥੇ ਹੀ ਫਿਰ ਆਪਾਂ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, 2-4 ਮਿੰਟ ਜਿੰਨਾ ਚਿਰ ਮੈਂ ਤੁਹਾਡੇ ਸੁਨੇਹਾਂ ਦੀ ਸਾਂਝ ਪਾਉਣਾ ਉਸ ਸਮੇਂ ਤੱਕ ਤੁਹਾਡੀ ਉਡੀਕ ਰਹੇਗੀ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਜੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਸੁਨੇਹੇ ਤਕਰੀਬਨ ਸਾਂਝੇ ਕੀਤੇ ਵੀ ਸੀ ਪਹਿਲਾਂ, ਤੇ ਦਵਿੰਦਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਔਲਖ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਪਿਆਰਿਆਂ ਨੂੰ, ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ।

ਔਜਲਾ ਸਾਹਿਬ ਨੇ ਮਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਤੇ ਬਲਰਾਜ ਸਿੰਘ ਸੰਧੂ ਅੰਕਲ ਜੀ ਕਹਿੰਦੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਨੇ ਉਹ ਫੈਕਟਰੀ ਦਾ ਜ਼ਿਕਰ ਕੀਤਾ ਸੀ ਬਹੁਤ ਬਹੁਤ ਸ਼ੁਕਰੀਆ ਤੇ ਇਸੇ ਤਰ੍ਹਾਂ ਸਾਂਝਾ ਕੀਤਾ ਸੀ ਪਹਿਲਾਂ ਵੀ ਤੇ ਰਜਿੰਦਰ ਕੁਮਾਰ ਜੀੜਾ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ ਮੁਕੱਦਰ ਜੀ ਯੂ ਆਰ ਰਾਈਟ ਕਹਿੰਦੇ ਜੀ ਤੇ ਜੀ ਜੀਰਾ ਸਾਹਿਬ ਸ਼ੁਕਰੀਆ ਜੀ ਕਹਿੰਦੇ ਮੁਕੱਦਰ ਜੀ ਲਓ ਦੋਸਤੋ ਇਹ ਸੀ ਜੀ ਜੋ ਸੁਨੇਹੇ ਮੈਨੂੰ ਦਿਖ ਰਹੇ ਨੇ ਤੇ ਬਾਕੀ ਬਾਅਦ ਦੇ ਵਿਚ ਵੀ ਮੈਂ ਝਾਤ ਮਾਰ ਲੈਂਦਾ ਹੁੰਦਾ ਤੇ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਨਹੀਂ ਚੰਗਾ ਲੱਗਿਆ ਤਾਂ ਵੀ ਭਾਈ ਦੱਸ ਦਿਆ ਕਰੋ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਵੇਗੀ ਤੇ ਕੱਲ ਨੂੰ ਮਜ਼ਦੂਰ ਦਿਵਸ ਲੇਬਰ ਡੇ ਇਨ੍ਹਾਂ ਮੁਲਕਾਂ ਚ ਮਨਾਇਆ ਜਾ ਰਿਹਾ ਸਾਰੇ ਅਦਾਰਿਆਂ ਦੇ ਵਿਚ ਤਕਰੀਬਨ ਛੁੱਟੀ ਹੈ ਤੇ ਸਟੋਰ ਵਗੈਰਾ ਜ਼ਰੂਰ ਮਾੜੇ ਮੋਟੇ ਖੁੱਲੇ ਹੋਣਗੇ ਖਾਣ ਪੀਣ ਦਾ ਜਿਹੜਾ ਤੇ ਬਾਕੀ ਸਾਰਾ ਕੁਝ ਓਫਿਸ਼ਲੀ ਤੌਰ ਦੇ ਉੱਤੇ ਸਰਕਾਰੀ ਸਾਰਾ ਹੀ ਬੰਦ ਹੈ ਜੀ ਤੇ ਪ੍ਰਾਈਵੇਟ ਸੈਕਟਰ ਦੇ ਵਿਚ ਵੀ ਤਕਰੀਬਨ ਛੁੱਟੀ ਹੁੰਦੀ ਹੈ ਤਕਰੀਬਨ ਪੂਰੇ ਮੁਲਕ ਦੇ ਵਿਚ ਇਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਤੇ ਨਾਲ ਨਾਲ ਸਮਰ ਦੀ ਸ਼ੁਰੂਆਤ ਵੀ ਹੋ ਜਾਂਦੀ ਹੈ ਯਾਨੀ ਗਰਮੀਆਂ ਦੀ ਤੇ ਦੋਸਤੋ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਵੱਧ ਘੱਟ ਬੋਲ ਗਏ ਕਿਸੇ ਦਾ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਜ਼ਿੰਦਗੀ ਇਸ ਦੇ ਨਾਲ ਹੀ ਹੈ ਦੋਸਤੋ ਸਤਿ ਸ੍ਰੀ ਅਕਾਲ ਜੀ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਜੀ।

0: ਪਾਪਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵੱਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਹੈ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਮੀਆਂ ਹੋ ਸਕਦੀਆਂ ਨੇ ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ ਤੇ ਜਿੱਥੇ ਕਿਸਾਨ ਕੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਉਹ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆਂ।
1: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋਂ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਲ ਆਪਣੇ ਮੈਂ ਆਪਣੇ ਸਾਰੀ ਸੰਗਤ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੀ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ, ਸਿੰਘ ਸੂਰਮੇ ਕਦੇ ਨਾ ਪਿੱਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪਿੱਠ ਦਿੱਤੀ, ਕੜੀ ਆਈ ਜਦੋਂ ਅੰਨ ਤੇ ਸ਼ਾਨ ਦੀ ਏ, ਚੰਡੇ ਚੂਲਦੇ ਰਹਿਣਗੇ ਜੱਗ ਉੱਤੇ ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ, ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀਆਂ ਵਰਤੀ ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀਆਂ ਵਰਤੀ ਤੜਫਣ ਲੋਕੀ ਇੱਥੇ ਹੈ ਤੜਫਣ ਲੋਕੀ ਇੱਥੇ ਮਾਝਾ ਮਾਲਵੇ ਦੁਆਬ ਦੇ ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ ਹਾਏ ਚੰਗੇ ਨਹੀਂ ਨਤੀਜੇ ਓਏ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਬੈਠ ਕੇ ਵਿੱਚ ਸੁਣ ਹਲੀਮੀ ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ ਕਿਤੇ ਪੜ੍ਹ ਲੈਂਦੀ ਇਤਿਹਾਸ ਹਾਏ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਆਖਰੀ ਬੰਦਾ ਜੀ ਜੱਖੂ ਲੱਦੜਾਂ ਵਾਲਾ ਆਖੇ ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨ ਦਾ ਤੇ ਦੀ ਹੋਣੀ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨ ਦਾ ਤੇ ਦੀ ਹੋਣੀ ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ ਕਿਉਂ ਤੂੰ ਪੰਗਾ ਪਾਇਆ ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ ਹਰ ਵਾਰੀ ਮੱਥਾ ਲਾਵੇਂ ਕਾਹ ਤੋਂ ਨਾਲ ਪੰਜਾਬ ਦੇ ਹਰ ਵਾਰੀ ਮੱਥਾ ਲਾਵੇਂ ਕਾਹ ਤੋਂ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਅਸਾਂ ਗਿਣ ਗਿਣ ਐਸਾ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਸਾਡੇ ਵੱਲੋਂ ਜੀ ਪੰਜਾਬੀ ਸੱਤ ਕਵੈਤ ਵੱਲੋਂ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ ਪੂਰੀ ਸਪੋਰਟ ਕਰਦਾ ਹਾਂ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ ਸਾਡੀ ਗੁਰੂ ਨਾਨਕ ਮਹਾਰਾਜ ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ ਕੋਈ ਗੱਲ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
0: ਸ਼੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ। ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ, ਤੁਹਾਡੀ ਨਜ਼ਰ ਪੇਸ਼ ਖਿਦਮਤ ਹੈ।

ਮੈਨੂੰ ਜਾਣੀ ਨਾ ਤਿਲਾ ਬੌਕਰ ਬਣ ਕੇ ਹੂੰ ਜਦਿਉਂ ਜੇ ਆਕੜ ਛੱਡੀ ਨਾ ਆਪਣੀ ਤੈਨੂੰ ਨਕਸ਼ੇ ਤੋਂ ਪੂੰਜ ਦਿਉਂ ਜੇ ਆਕੜ ਛੱਡੀ ਨਾ ਆਪਣੀ ਤੈਨੂੰ ਨਕਸ਼ੇ ਤੋਂ ਪੂੰਜ ਦਿਉਂ।

जट नूस लूटा कर देने जो लोग भी मंडी जांदे ने जो हा

तेरा हुण तख्त ही ला देना जेने तू तख्त ते चढ़ बैठे ओ कुरन।

ਸਿੰਘਾਂ ਕਈ ਵਾਰ ਜਿੱਤੀ, ਕਿਹੜੀ ਦਿੱਲੀ ਦੀ ਗੱਲ ਕਰਦੈ, ਘੰਟੀ ਸਦਾ ਸਿੰਘਾਂ ਗਲ ਪਾਈ ਏ, ਜਿਹੜੀ ਬਿੱਲੀ ਦੀ ਗੱਲ ਕਰਦੈ। ਮੈਂ ਤਾਂ ਪੂਰੀ ਦਿੱਲੀ ਵਿੱਚ

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਆਉਂਦੀ ਸ਼ਾਮ ਦੇ ਵਿੱਚ ਹੁਣੇ ਦੁਖਭੰਜਨ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ। ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ, ਤੇ ਉਹ ਇਸ ਵਾਰ ਕਿਸਾਨਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ, ਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ, ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ। ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਫਸਲ ਸੀ ਬੇਸੁਮਾਰ, ਬੜੀ ਆਈ ਸੀ ਬਹਾਰ, ਦਿੱਤੀ ਗੜਿਆਂ ਖਲਾਰ, ਜੱਟ ਤਾਹਾਂ ਮਾਰਦਾ, ਡਾਡਾ ਘਾਟਾ ਪਿਆ ਕਿਵੇਂ ਜੀ ਸਹਾਰਦਾ, ਉਹ ਡਾਡਾ ਘਾਟਾ ਪਿਆ ਕਿਵੇਂ ਜੀ ਸਹਾਰਦਾ। ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਡੋਬ ਦੇਣ ਉਦੋਂ ਚਾ ਨਾਹੀਂ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਖੇਤੀ ਮੁੜਕਾ ਬਹਾਉਂਦਾ, ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ। ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ। ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਹੋ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ।
1: ਅੰਤ ਸਿੰਘ ਸੈਦੋਕੀ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਵਸਦੇ ਸ਼ਾਇਰ ਤਾਰਾ ਸਿੰਘ ਕੁੱਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ, ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ, ਤੇ ਜੋਗਿੰਦਰਪਾਲ ਮੱਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਤਾਰਾ ਸਿੰਘ ਦੀ ਰਚਨਾ ਜਿਹੜੀ ਕਿ ਜੋਗਿੰਦਰਪਾਲ ਮੱਲ ਜੀ ਨੇ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਹੁਣ ਮਲਕੀਤ ਬੁੱਲਾ ਜੀ ਸਾਡੇ ਇੱਕ ਸ਼ਾਇਰ ਨੇ, ਉਹਨਾਂ ਦੀ ਧੀ ਹੈ ਸਿੰਮੀ ਸੋਤਰਾ ਜੀ, ਉਹ ਦਿੱਲੀ ਨੂੰ ਜਿਹੜੀ ਬੰਗਾਰ ਪਾਉਂਦੀ ਹੋਈ ਇੱਕ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸਿੰਮੀ ਸੋਤਰਾ ਜੀ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਿੰਮੀ ਸੋਤਰਾ ਜੀ, ਜੀ ਆਇਆਂ ਨੂੰ
1: ਲੈ ਕੇ ਅਸੀਂ ਦਿਲ ਵਿੱਚ ਆਏ ਆ, ਜਨੂਨ ਨੀ ਰੱਦ ਕਰਵਾਉਣੇ ਤੇਰੇ ਕਾਲੇ ਇੱਕ ਕਾਨੂੰਨ ਨੀ। ਲੈ ਕੇ ਅਸੀਂ

ਗੱਲ ਤੈਨੂੰ ਸਾਡੀ ਮੰਨਣੀ ਹੀ ਪੈਣੀ ਆ, ਆਕੜ ਜੋ ਤੇਰੀ ਭੰਨਣੀ ਹੀ ਪੈਣੀ ਆ। ਗੱਲ ਤੈਨੂੰ ਸਾਡੀ ਮੰਨਣੀ ਹੀ ਪੈਣੀ ਆ, ਆਕੜ ਜੋ ਤੇਰੀ ਭੰਨਣੀ ਹੀ ਪੈਣੀ ਆ। ਅਸੀਂ ਦਿਨ ਰਾਤ

0: ਨੀ ਨੀ ਹਾਰ ਸੋਹਾ ਖਾ ਕੇ ਆਏ ਆ, ਖੇਤਾਂ ਵਾਲੀ ਮਿੱਟੀ ਮੱਥੇ ਲਾ ਕੇ ਆਏ ਆ, ਮੰਨਣੀ ਨੀ ਹਾਰ ਸੋਹਾ ਖਾ ਕੇ ਆਏ ਆ, ਤੈਥੋਂ ਸਹਿ ਨਹੀਂ ਹੋਣੀ ਸਾਡੀ ਤਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ, ਮੁੜਨਾ ਨੀ ਉਹਦਾ ਪੰਜਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ, ਮੁੜਨਾ ਨੀ ਉਹਦਾ ਪੰਜਾਬ ਦਿੱਲੀਏ।
1: ਰੇਡੀਓ ਦੇ ਪਿਆਰੇ ਸਰੋਤੇ, ਹੁਣੇ ਤੁਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਿਮੀ ਸੋਧਰਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇੱਕ ਦਿੱਲੀ ਨੂੰ ਜਿਹੜੀ ਲਲਕਾਰ ਸੁਣੀ ਹੈ, ਅਤੇ ਇਸੇ ਪ੍ਰੋਗਰਾਮ ਦੇ ਆਗਾਮ ਦੇ ਹੁਣ ਅਸੀਂ ਤੁਹਾਡੇ ਸਨਮੁੱਖ ਪੇਸ਼ ਕਰ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਜੀ, ਜਿਹੜਾ ਕਿ ਉੱਥੇ ਪੜ੍ਹਨ ਗਿਆ ਹੈ ਅਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਹੈ ਅਤੇ ਆਪਣੀ ਰਚਨਾ ਲੈ ਕੇ ਉਹ ਹਾਜ਼ਰ ਹੋ ਰਿਹਾ ਹੈ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ। ਤੇ ਹਰਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣ ਅਸੀਂ ਜੇ ਇਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ, ਮੇਰੀ ਮਰਿਆਦਾ ਹੈ ਰਿੰਕੂ ਸ਼ਾਹ ਦੀਵਾਨਾ ਤੋਂ, ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ। ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਆਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਹੈਲੋ ਜੀ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ, ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੂਫੀ ਰੰਗ ਆਪਦੀ ਨਜ਼ਰ ਪੇਸ਼ ਕਰਨ ਲੱਗਾ ਹਾਂ। ਉਹਨਾਂ ਪੀਰਾਂ ਫਕੀਰਾਂ ਦੀ, ਸਰਕਾਰਾਂ ਦੀ ਗੱਲ ਆਪਦੀ ਨਜ਼ਰ, ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ, ਉਹਨਾਂ ਦਾ ਲਿਖਿਆ ਹੈ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ।

0: ਦੁਆ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਅਤੇ ਕਹਿ ਲਈਏ ਵੀ ਸਾਨੂੰ ਇਹਨਾਂ 'ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਅਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਅਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਾਣ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ।

0: ਆਪਾਂ ਤਾਂ
1: ਹਾਂਜੀ
0: ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ,
1: ਹਾਂਜੀ
0: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ
0: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ
0: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ
0: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ,
1: ਠੀਕ ਹੈ ਜੀ
0: ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ
0: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ
0: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ
1: ਹਾਂਜੀ
0: ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਨੂੰ
1: ਹਾਂਜੀ
0: ਮੀਡੀਆ
1: ਹਾਂਜੀ
0: ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ
1: ਠੀਕ ਹੈ
0: ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ
0: ਹਾਂਜੀ
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ
0: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ
0: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ,
1: ਅੱਛਾ ਜੀ
0: ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ
1: ਠੀਕ ਹੈ ਜੀ
0: ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ ਹਾਂਜੀ
0: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ।
1: ਹਾਂਜੀ
0: ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ
1: ਹਾਂਜੀ
0: ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ
0: ਹਾਂਜੀ
1: ਗਿਆਨ ਹੋਣਾ
0: ਹਾਂ
1: ਤੇ ਜਾਂ
0: ਬਿਲਕੁਲ
1: ਕੰਪਿਊਟਰ ਟਾਈਪਿੰਗ ਇਹਦਾ ਹੋਰ
0: ਹਾਂਜੀ
1: ਵੀ ਜ਼ਿਆਦਾ ਮਹੱਤਵ ਹੈ ਮੇਰੇ
0: ਬਿਲਕੁਲ ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ, ਤਾਂ ਉਹ
1: ਹਾਂਜੀ
0: ਐਜ਼ ਅ ਟ੍ਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
0: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
0: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ
0: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
0: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਸ ਬੋਲਦੇ ਹਾਂ, ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ
1: ਹਾਂਜੀ
0: ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
0: ਹਾਂਜੀ
1: 'ਤੇ ਛਪਦੇ ਆ ਜਾਂ ਸਟੇਟ ਪੱਧਰ 'ਤੇ ਛਪਦੇ ਆ ਉਸ ਤੋਂ
0: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ
0: ਹਾਂਜੀ
1: ਜ਼ਿਲ੍ਹਿਆਂ
0: ਬਿਲਕੁਲ
1: ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
0: ਹਾਂ
1: ਸਕਦਾ ਮੇਰੇ
0: ਬਿਲਕੁਲ
1: ਖਿਆਲ ਦੇ ਵਿੱਚ
0: ਹਾਂਜੀ ਹਾਂ ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
0: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ
0: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ
1: ਪ੍ਰਾਈਵੇਟ
0: ਪ੍ਰਾਈਵੇਟਲੀ।
1: ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
0: ਜੀ ਹਾਂਜੀ
1: ਜਾਂ
0: ਕੋਰਸ ਦੇ
1: ਕਰਵਾਏ
0: ਵਿੱਚ
1: ਜਾਂਦੇ ਨੇ ਜਿਹੜੇ ਕੋਰਸ
0: ਹਾਂਜੀ ਕਾਫੀ

0: ਪਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ,
0: ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ
1: ਅੱਛਾ
0: ਸਭ
1: ਜੀ,
0: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
0: ਉਹ ਆਫਰ ਕਰਦਾ ਹੈ BA JMC,
1: ਅੱਛਾ ਜੀ,
0: ਗ੍ਰੈਜੂਏਸ਼ਨ ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
0: ਜੋ
1: ਜੀ,
0: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ, ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
0: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ
1: ਬਿਲਕੁਲ
0: ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਜੀ, ਅੱਛਾ ਜੀ,
0: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
0: ਮਤਲਬ
1: ਜੀ,
0: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ।
1: ਹਾਂਜੀ,
0: ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ, ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ,
0: ਤੇ
1: ਇਲੈਕਟ੍ਰੋਨਿਕ
0: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
0: ਜੀ
1: ਨਾਲ,
0: ਹਾਂਜੀ
1: ਉਹ
0: ਹਾਂਜੀ
1: ਵੀ ਦੱਸੋ।
0: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
1: ਹਾਂਜੀ,
0: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਸ ਹੁੰਦੇ ਆ।
1: ਅੱਛਾ
0: ਬਸ
1: ਜੀ,
0: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
0: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ
1: ਹਾਂਜੀ,
0: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ, ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ, ਗੱਲ ਨੂੰ
0: ਲਿਖਣ ਦਾ,
1: ਪੇਸ਼ ਕਰਨ ਲਈ,
0: ਹਾਂਜੀ,
1: ਲਿਖਣ ਦਾ ਹੁਨਰ ਹੋਣਾ ਚਾਹੀਦਾ,
0: ਰਾਈਟਿੰਗ
1: ਉਹ ਇੱਕ
0: ਸਕਿੱਲ,
1: ਵਧੀਆ ਲਿਖਾਰੀ
0: ਹਾਂਜੀ
1: ਹੋਣਾ ਚਾਹੀਦਾ।
0: ਜੀ
1: ਤੇ
0: ਜੀ
1: ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
0: ਜੀ
1: ਉਹਨੂੰ
0: ਹਾਂਜੀ
1: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ ਹੈ।
0: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ,
0: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ,
0: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ, ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
0: ਦੇਰ
1: ਹਾਂਜੀ,
0: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ,
0: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
0: ਜੀ
1: ਦੌਰ
0: ਸੋਸ਼ਲ,
1: ਹੈਗਾ, ਸੋਸ਼ਲ
0: ਹਾਂਜੀ
1: ਮੀਡੀਆ ਦਾ, ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ,
0: ਹਾਂਜੀ
1: ਸੋਸ਼ਲ
0: ਬਿਲਕੁਲ,
1: ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
0: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ, ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ,
1: ਬਿਲਕੁਲ
0: ਜਿੱਦਾਂ
1: ਜੀ,
0: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ,
0: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ,
0: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ,
1: अच्छा
0: ਤਾਂ
1: जी
0: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ
1: हाँ जी
0: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ
1: अच्छा
0: ਜਿੰਨੇ
1: जी
0: ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ
1: हाँ
0: ਕੋਈ
1: जी
0: ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ ਐਕਟਰਸ ਹੈ ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ
1: हाँ
0: ਕਿ
1: जी
0: ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ ਬੜੀ ਅੱਛੀ ਲੱਗ ਸਕੇ ਇਸ ਕਰਕੇ
1: ਠੀਕ
0: ਉਹ
1: ਹੈ
0: ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ
1: अच्छा
0: ਆਪਣੇ
1: जी
0: ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ ਤਾਂ
1: हाँ
0: ਇਸ ਦੇ ਵਿੱਚ
1: ਜਦੋਂ
0: ਵੀ
1: ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ ਚੰਗੀਆਂ ਜਿਹੜੀਆਂ ਸ਼ੋਹਰਤ ਵਾਲੀਆਂ
0: ਬਿਲਕੁਲ
1: ਸ਼ਖਸੀਅਤਾਂ ਨੇ ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ ਉਹਨਾਂ ਨੂੰ ਫਿਰ ਆਮਦਨ
0: ਜੀ
1: ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ
0: ਬਿਲਕੁਲ
1: ਹੋਣਗੇ ਜਾਂ ਉਹਨਾਂ ਨੂੰ
0: ਬਿਲਕੁਲ
1: ਚੰਗੀ ਪੇ ਕਰਦੇ ਹੋਣਗੇ
0: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ
1: हाँ जी
0: ਕਿ ਫੋਲੋਅਰਸ ਦੇਖਦੇ ਆ ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਏ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ
1: ਬਿਲਕੁਲ ਬਿਲਕੁਲ ਹਾਂ ਜੀ
0: ਜੀ
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ
0: ਹਾਂ
1: ਸਰਕਾਰੀ
0: ਜੀ
1: ਕੰਮਕਾਰ ਦੀ ਉਹ
0: ਜੀ
1: ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ
0: ਹਾਂ
1: ਜਾਂ
0: ਜੀ
1: ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ ਹੈ ਤਾਂ ਇਹਦੇ ਬਾਰੇ ਵੀ ਦੱਸੋ
0: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਏ
1: हाँ जी
0: ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ
1: हाँ
0: ਦੇ
1: जी
0: ਵਿੱਚ
1: हाँ
0: ਵੀ
1: जी
0: ਪੋਸਟਾਂ ਹੁੰਦੀਆਂ ਨੇ APRO ਦੀਆਂ DPRO ਦੀਆਂ ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ
1: ਬਿਲਕੁਲ ਜੀ
0: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਏ ਸਟੂਡੈਂਟਸ ਦਾ ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ ਅੱਛਾ ਵਧੀਆ ਸੈਟਲ ਹੋ ਸਕਦੇ ਹੈ
1: हाँ जी
0: ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ
1: ਬਿਲਕੁਲ
0: ਤਾਂ
1: ਜੀ
0: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ
1: हाँ जी सरकारी मीडिया की तो आप जो गल करिए नाले दे विच देखो दूरदर्शन भी है
0: हांजी हाँ
1: दूरदर्शन केंद्र हो गया नैशनल पद्धर ते अगे न्यूज़ चैनल भी चलते अगे खेतरी चैनल चलते हैं इस तरह जो है भी लोक सभा राज सभा वो जोड़े है ने चैनल भी चलते हैं होर भी बहुत सारे ने जो चैनल मेरे ख्याल
0: हाँ जी हाँ
1: सरकारी
0: जिहड़े
1: तौर पर चल रहे हैं उन्होंने भी
0: हाँ
1: कामकार होगा
0: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ ਐਜ਼ ਅ ਸਕ੍ਰਿਪਟ ਰਾਈਟਰ ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ
1: हाँ जी नौजवान पीढ़ी की आप गल करते हैं भी अक्सर वो मोबाइल के विच गड्डे रेंदे ने है ना हर टाइम उन्होंने नज़रां जिहड़ियां हैगियां मोबाइल के उत्ते होंदियां है हर टाइम उन्होंने हाथ के विच मोबाइल है वो सोशल
0: हांजी
1: मीडिया बहुत ज़्यादा वरतते हैं वट्सअप फेसबुक इंस्टा वगैरह या होर जिहड़े ऐप्स हैगे ने
0: बिल्कुल
1: इन्हां ऐप्स के उत्ते वो अपना बहुत सारा टाइम व्यर्थ गवाउंदे है
0: बिल्कुल भी
1: ना
0: अर्थ
1: पोस्टां फॉरवर्ड करती हैं किसी ते कमेंट करते अजकल तो होर चलिया बड़ा दौर के जोड़े नौजवान ने वो एक दूजे कलाकारा मगर लग के उन्होंने मगर वह करी जाते हैं उन्होंने फैन बन बन के एक दूजे ना ਲੜਾਈ ਝਗੜੇ ਕਰੀ ਜਾਂਦੇ ਨੇ।
0: ਜੀ
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
0: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਸ਼ਚਨ ਪੁੱਛਿਆ ਕਿ ਅੱਜ ਕੱਲ ਜੋ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ
0: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ, ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ,
1: ਹਾਂਜੀ
0: ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਹੈ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ
1: ਬਿਲਕੁਲ
0: ਉਹਨਾਂ ਲਈ
1: ਜੀ,
0: ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ, ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਹੈ ਔਰ ਅੱਗੇ ਵੱਧ ਸਕਦੇ ਹੈ,
1: ਹਾਂਜੀ
0: ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਹਾਂ ਜਾਂ ਕਰ ਸਕਦੇ ਹਾਂ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਹਾਂ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
0: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ,
1: ਹਾਂਜੀ
0: ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਸਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ,
1: ਬਿਲਕੁਲ
0: ਫਿਊਚਰ
1: ਜੀ,
0: ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਸਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਣਾ, ਤਾਂ ਉਹ
1: ਹਾਂਜੀ
0: ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ ਹੈ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
0: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ
1: ਹਾਂਜੀ
0: ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ
1: ਬਿਲਕੁਲ
0: ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ ਹੈ, ਅਗਰ ਉਹ ਪਹਿਚਾਨ ਲੈਂਦਾ ਹੈ ਉਸ ਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਹੈ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
1: ਹਾਂਜੀ
0: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
1: ਹਾਂਜੀ
0: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ,
1: ਹਾਂਜੀ
0: ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ, ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੀ ਹੈਗੀ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
0: ਬਿਲਕੁਲ
1: ਉਹਨਾਂ ਦੀ ਵੀਡੀਓ
0: ਬਿਲਕੁਲ,
1: ਬਣਾ ਕੇ ਜਾਂ ਅਸੀਂ ਹੋਰ
0: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
0: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
0: ਬਿਲਕੁਲ
1: ਅਤੇ
0: ਬਿਲਕੁਲ,
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
0: ਹਾਂ ਬਿਲਕੁਲ,
1: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹੀ ਜਿਹੀ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
0: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ,
0: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ, ਤਾਂ ਉਹਨਾਂ
1: ਉਹਨਾਂ ਦੇ
0: ਨੂੰ,
1: ਵਿਊ ਜ਼ਿਆਦਾ ਹੁੰਦੇ ਆ।
0: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ, ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
0: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ
0: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ ਇੱਕ।
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ, ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਮਿਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਿਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ, ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
0: ਸਭ
1: ਵੇਸਟ
0: ਹਾਂਜੀ
1: ਕਰਦੇ ਨੇ।
0: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ,
1: ਹਾਂਜੀ
0: ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਜੋ
1: ਜੀ,
0: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਆ ਜਾਂ ਜੋ ਵੀ ਹੈਗੇ ਆ ਆਪਣੇ
1: ਹਾਂਜੀ
0: ਸੈਲੀਬ੍ਰਿਟੀਜ਼ ਆ ਜਾਂ ਵਟਐਵਰ, ਤਾਂ ਉਹ ਤਾਂ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ। ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਮਤਲਬ ਦੁਨੀਆ
1: ਹਾਂਜੀ
0: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
1: ਬਿਲਕੁਲ,
0: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
0: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
1: ਬਿਲਕੁਲ
0: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ,
0: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਆ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ।
1: ਬਿਲਕੁਲ
0: ਆਪਣੇ
1: ਜੀ,
0: ਕਰੀਅਰ ਦਾ ਇੱਕ ਗੋਲ ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
0: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ। ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ
0: ਧੰਨਵਾਦ
1: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਆ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੇ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ, ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ, ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ
1: ਜੀ,
2: ਉਹਦੇ ਵਿੱਚ ਕਾਫੀ ਕੋਰਸਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
2: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ ਦੇ
2: ਦੋ।
1: ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਲਈ ਕਰਨਾ ਪੈਂਦਾ ਹੈ?
2: ਨਹੀਂ ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨੇ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
2: ਹਾਂਜੀ
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
2: ਹਾਂਜੀ,
1: ਹੈ ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
2: ਤਾਂ
1: ਜੀ
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ
1: ਜਿਹੜਾ
2: ਜੀ ਸਰ।
1: ਹੈਗਾ
2: ਹਾਂਜੀ, ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ �ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ,
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ, ਹਾਂਜੀ। ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ, ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕਾਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
1: ਅੱਛਾ
2: ਉਹਦੇ
1: ਜੀ
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇੱਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ
2: ਜੀ। ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਆ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ
1: ਹਾਂਜੀ
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ,
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ।
2: ਹਾਂਜੀ
1: ਇਹਦਾ ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣਾ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ ਅਸੀਂ
1: हाँ
2: ਕਹੀਏ
1: जी
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: हाँ जी
2: ਰਸਤਾ ਵੀ ਘੱਟ ਹੈ ਤੇ
1: फिर
2: ਉਹ
1: इधर
2: ਵੀ
1: कट क्यों आते ने नौजवान।
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: अच्छा
2: ਅਸੀਂ
1: जी
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: हाँ
2: ਤਾਂ
1: जी
2: ਉਹ ਬੱਚੇ ਤਿਆਰੀ ਨਹੀ�ं ਕਰਦੇ ਟੈਸਟ ਦੀ
1: अच्छा
2: ਤੇ
1: जी
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: हाँ
2: ਤੇ
1: जी
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: अच्छा जी
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
1: हाँ
2: ਹੈ
1: जी हाँ जी
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: हाँ जी
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਜ਼ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
1: हाँ
2: ਅਸੀਂ
1: जी
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
1: हाँ
2: ਜਿੱਦਾਂ
1: जी
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
1: अच्छा जी
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
1: हाँ
2: ਸਾਨੂੰ ਉਹਦੇ
1: जी
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: अच्छा
2: ਤਾਂ
1: जी
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: अच्छा
2: ਲਈਏ।
1: एक गल दसो भी जिहड़े लड़कियां दे लई इस खेत्र दे विच की भविख हैगा, उन्हां लई किस तरह दे कोर्स ने, कोई लड़कियां लई विशेष कोर्स ने जां यही कोर्स उन्हां लई हैगे ने?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਸ ਹੋ ਜਾਂਦੇ ਨੇ
1: अच्छा जी
2: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: अच्छा
2: ਤੇ
1: जी
2: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ
1: हाँ
2: ਕਿ
1: जी
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ,
1: हाँ
2: ਠੀਕ
1: जी
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ,
1: अच्छा
2: ਬਟ
1: जी
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: अच्छा जी
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: अच्छा
2: ਕਿ
1: जी
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: हाँ जी
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: अच्छा जी
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੂੰ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ద్వాపర రేడియో.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਬਦੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਜੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮਤਾਂ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
1: ਬਿਲਕੁਲ। ਅਤੇ
2: ਇਸ ਕਰਕੇ ਪੇਰੈਂਟਸ ਨੂੰ ਮਾਤਾ ਨੂੰ ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਨਾ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ। ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ, ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
1: ਮੋਨੀਟਰਿੰਗ
2: ਉਹਦੇ
1: ਤਾਂ ਹੋਏ
2: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
1: ਜੀ ਜੀ
2: 8ਵੀਂ 9ਵੀਂ ਤੱਕ,
1: ਬਿਲਕੁਲ,
2: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
1: ਜੀ
2: ਵਿਲ
1: ਜੀ
2: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ ਹੋ।
1: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਂਹਾਂ ਰੱਖਣੀਆਂ ਪੈਣਗੀਆਂ,
2: ਬਿਲਕੁਲ,
1: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
2: ਬਿਲਕੁਲ,
1: ਵਾਕਈ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ ਤੇ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ ਕਿਆ ਬਣਦਾ ਕੁਛ ਨਹੀਂ, ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ,
2: ਹੁਣ ਮਿਹਨਤ ਕਰ ਲਓਗੇ ਸਾਰੀ ਉਮਰ, ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਆ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਆ,
1: ਦੋ ਐਡ ਹੋ ਗਏ, ਚਲੋ ਕੋਈ ਗੱਲ ਨਹੀਂ,
2: ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ, ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ ਪੈਂਦੀ,
1: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
2: ਫਿਰ ਤਾਂ ਆ ਗਈ। ਉਸ ਤੋਂ ਬਾਅਦ

0: खड़ा है आज देखा जावे, जो ओवरऑल सिनेरियो जनरल।
1: मैंने नहीं पता, मुझे इस तरह लगता है कि इंडिया दे जीन्स कुछ इस तरह की गल है, जेनेटिक मटेरियल अपने देश का इस तरह का है कि बच्चे जड़े है इन्ने ज़्यादा टैलेंटेड ने, नवी जड़ी पनीरी आप कहें
0: हाँ
1: नवी
0: जी, हाँ जी,
1: जनरेशन जी आ रही है
0: हाँ जी, हाँ
1: वो
0: जी,
1: इन्नी ज़्यादा टैलेंटेड है, उन्होंने देख के सामने लगता है कि उस उम्र से असी कुछ भी नहीं सीखे इन्हों के सामने। जो
0: क्या
1: असी
0: आप बता।
1: इफ यू कैन ट्रैवल बैक इन टाइम से उन्होंने कंपेरिजन करिए, असं कितने भी स्टैंड नहीं करा। बेसिकली अगेन सारी गल घूम फिर के उत्ते आ जाती है कि जे इस इन्होंने बच्चों को प्रॉपर असी गाइडेंस देिए, उन्होंने प्रॉपर ग्रूम करिए, बच्चे कुछ भी कर सकते हैं। अपना
0: जी,
1: भारत देश सब तो दुनिया का नंबर वन देश बन सकता है जो बच्चे अपने टैलेंट का सही तरह ना यूज कर लैन। मैं
0: बिल्कुल,
1: बच्चों को मिलता स्कूलों से भी मिलता कॉलेज से भी मिलता,
0: हाँ जी, हाँ जी,
1: बड़े हादसे वाली गल है, वो कहेंगे कि जी असी तो वाग बनना है। कई बच्चे जो सिविल की तैयारी शुरू करते हैं
0: अच्छा जी,
1: उन्होंने दिमाग से भी यही गल होंगी है, साढ़े भी दिमाग इनफैक्ट जो तो अभी प्रिपेयर करे से यही गल होंगी कि डीसी बना के जी असी
0: ठीक है, हाँ जी, बिल्कुल
1: सिविल्स
0: बिल्कुल,
1: करके डीसी बना गए। हूँ छोटा बच्चा कह रहा है कि मैं डीसी बनना है, तो मैं कहा कोई गल नहीं बेटा तू पढ़ ले ग्रूम अप कर ले, डिसेंट चाइल्ड बन जा, डीसी
0: हाँ
1: तो आप
0: डीसी ही बन
1: डिसेंट बन जाएगा। कोई बड़ा बच्चा कोई आंदा है कॉलेज का वो कहता जी असी डीसी बनना, मैं क्या तू बेटा चंगी पढ़ाई कर ले, चंगे अपने सारे सोसाइटी नाल जुड़, डिसेंट सिटीजन बन जा, डीसी आप पे बन जाना।
0: ग्रेट।
1: सो बेसिकली डीसी बनना या सिविल सर्विस जाना एक बहुत ही एक मल्टी प्रॉन्ग चीज का एक प्रॉन्ग है। साडे कोल अगे करियर से इन्नी ऑप्शंस ने, स्पोर्ट्स पर्सन ओलंपिक्स से तुसी कुछ कर लो, असी देखिया 2016 दे ओलंपिक दे विच
0: हाँ जी, हाँ
1: जेडे भी
0: जी,
1: मेडलिस्ट सीगे अजो किते पहुंच चुके ने।
0: बिल्कुल बिल्कुल
1: थोड़ी जी
0: बिल्कुल,
1: मेहनत करके तुसी अपने देश का नाम किन्ना अगे ले जा सकते हो। तुसी किसी नु एक्टिंग का शौक हुंदा, कोई बच्चा इस तरह का इनहेरेंट टैलेंट हुंदा हैगा,
0: बिल्कुल
1: तुसी
0: बिल्कुल,
1: एक्टिंग
0: हाँ जी,
1: लाइन
0: हाँ
1: से
0: जी,
1: चले जाओ। सिंगिंग का शौक है अपने अपने ही एरिया च किन्ने सिंगर तुहाडे थ्रू इन्ना पता
0: वाकई,
1: लग
0: हाँ
1: गया
0: जी, हाँ
1: सीगा,
0: जी, बिल्कुल जी,
1: तो किसी दे कोई भी टैलेंट हैगा जे इन्हों वो एक्सप्लोर करे माइंड दा। असीं बिल्कुल 5 तो 10% आप एक्सप्लोर करते हैं, आप माइंड
0: हाँ
1: होर
0: जी,
1: एक्सपेंड करके एक्सप्लोर करिए, तुसी किते दे किते पहुंच सकते हो किसी भी लाइन दे।
0: बिल्कुल सर, बहुत वधिया लग रहा है गल्लां-बातां करके। आपां एक छोटा जिहा ब्रेक लवांगे, ब्रेक तो बाद फिर आपां हाजिर होवांगे। दोस्तों स्टे ट्यून्ड, खुश रहो, चेहरे ते एक मुस्कान बना के रखो ते सुनते रहो प्रोग्राम। आपां हुणे दोबारा तुहाडी सेवा च हाजिर होंदे हां।
2: जलंधर पठानकोट राष्ट्रीय राजमार्ग पर स्थित दशमेश गर्ल्स कॉलेज चक अल्ला बख्श मुकेरियां जिला होशियारपुर का कैंपस 6 एकड़ जमीन में फैलिया हुआ है, जिस विच बीए बीसीए बीकॉम बीबीए बीएससी नॉन मेडिकल बीएससी फैशन डिजाइनिंग बीए बीएड इंटरग्रेटेड कोर्स 4 साला, इस तो इलावा एमए हिस्ट्री हिंदी पंजाबी म्यूजिक वोकल पोलिटिकल साइंस एमकॉम और पीजीडीसी कोर्स चल रहे हैं। विद्यार्थियों लिए आधुनिक ढंग तैयार केमिस्ट्री फिजिक्स बायोलॉजी एसी कंप्यूटर लैब्स आईसीटी लैंग्वेज मैथमेटिक्स सोशियोलॉजी म्यूजिक दी लैबोरेटरियां मौजूद हैं। मेरिटोरियस अते यूनिवर्सिटी पोजीशन लैन वाले विद्यार्थियों नू मुफ्त पढ़ाई वजीफे अते इनाम अते अनाथ विद्यार्थियों लिए फीसां विच रियायतां दित्तियां जांदियां हन। विद्यार्थियों के खेडन लिए खो खो वॉलीबॉल बैडमिंटन कबड्डी गतका एथलैटिक बॉल बैडमिंटन ग्राउंड उपलब्ध हैं। स्मार्ट क्लासेस दी सुविधावां दित्तियां जांदियां हन। लाइब्रेरी विच वख वख विषयां ते 52 जर्नल उपलब्ध हैं। विद्यार्थियां हर साल यूनिवर्सिटी विच वधिया पोजीशनां हासिल कर रही ने। जोनल इंटर जोनल यूथ फेस्टिवल विच बेशुमार इनाम हासिल करते हुए कॉलेज ने होशियारपुर जिले विच सिक्ख्या दे खेत्र दे नाल नाल सभ्यतारक खेत्र विच भी एक नवी पछाण बनी।
0: हाँ जी दोस्तों, स्वागत है एक बार फिर ब्रेक तो बाद। आपां गल्लां कर रहे हैं सिक्ख्या ते रुजगार प्रोग्राम तहत, बच्चों का बेहतर भविख किवें बने। तो साढ़े नाल स्टूडियो विच मौजूद ने डॉक्टर हिमांशु अग्रवाल जी, IAS जो बतौर SDM दसूहा विच तैनात ने, ते बच्चों के भविख में लैके फिक्रमंद ने, चिंतित ने, तो उन्होंने बहुत वधिया उसारू सीधा दे रहे हैं। और डॉक्टर साहब, आपां जिवें पहलां गल कर रहे थे कि पेरेंट्स के प्रेशर नाल बच्चा करे कुछ, जां कई बार वह पीयर ग्रुप्स अपने नाल दे दोस्तां नूं देखा देखी कि ताए दी धी चली ते मैं भी क्यों रवां कली, ते अपने दोस्तां ने उधर कोई ज्वाइन कर लिया, उधर चल जाते हैं। ये किदां दा फैसला बच्चे जिहड़ा इहदा प्रभाव की पै सकदा उहनां ते?
1: कई बारी इन्हां गल्लां दा चंगा प्रभाव पैंदा हैगा बच्चों दे कि कई बारी उन्होंने कोई गाइडेंस देने वाला नहीं हुंदा, बट एक सपोर्ट सिस्टम तुहानू जे मिल जाता आइदर थ्रू पीयर ग्रुप और पेरेंट्स और टीचर्स, तो एक चंगे राह नूं तुर पैंदा जे वो पुल ऑफ कर सकता हैगा। बट ये अल्टीमेट डिसीजन जो 11वीं च होंदा बच्चा 16-17 साल का होंदा, आप टैलेंट की गल कर रहे थे बच्चों की,
0: हाँ जी, हाँ जी,
1: अल्टीमेट डिसीजन ये बच्चे का है उस 16 या 17 साल के बच्चे का है, मुंडे या कुड़ी का है कि वो उस फील्ड में ਇੱਕ ਕਹਿੰਦੇ ਇਨਸਾਫ ਦੇ ਪਾਊਗਾ,
0: ਹਾਂਜੀ
1: ਜਿਹੜੀ
0: ਹਾਂਜੀ
1: ਜਿਹੜੀ ਰਾਹ ਉਹ
0: ਹਾਂਜੀ
1: ਤੁਰ ਪਿਆ
0: ਬਿਲਕੁਲ
1: ਹੈਗਾ, ਜੇ
0: ਬਿਲਕੁਲ
1: ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ ਹੈ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ
0: ਹਾਂਜੀ
1: ਉਹ
0: ਹਾਂਜੀ
1: ਕਰ ਸਕਦਾ ਹੈਗਾ, ਜੇ ਉਹਨੂੰ ਲੱਗ
0: ਜੀ
1: ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ
0: ਉਧਰ
1: ਰਿਹਾ,
0: ਆ ਗਿਆ ਹੈ
1: ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਕਈ ਬੱਚੇ ਲੈ ਵੀ ਲੈਂਦੇ ਨੇ, ਬਟ
0: ਹਾਂਜੀ
1: ਉਸ
0: ਹਾਂਜੀ
1: ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ
0: ਜੀ
1: ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ,
0: ਹਾਂਜੀ ਹਾਂਜੀ ਹਾਂਜੀ
1: ਪੇਰੈਂਟ ਟੀਚਰ ਨੂੰ ਕਹਦੇ ਕਿ ਭਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ
0: ਓਕੇ
1: ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ, ਜੇ ਉਸ
0: ਜੀ
1: ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਈਂਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ।
0: ਬਿਲਕੁਲ
1: ਇਹਦੇ ਵਿੱਚ
0: ਬਿਲਕੁਲ
1: ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ
0: ਹਾਂਜੀ
1: ਇੰਨਾ
0: ਹਾਂਜੀ
1: ਸਟਰੋਂਗ ਹੋਣਾ ਚਾਹੀਦਾ ਹੈ ਵੀ ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ
0: ਹਾਂਜੀ ਬਸ
1: ਉਹ
0: ਉਹ ਨਹੀਂ
1: ਸਮਝ ਕੇ
0: ਚਾਹੀਦਾ
1: ਜੇ
0: ਹਾਂਜੀ
1: ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
0: ਬਿਲਕੁਲ
1: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ ਵਾਲੀ।
0: ਬਿਲਕੁਲ ਬਿਲਕੁਲ ਸਰ ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ-ਸਮੇਂ ਦੇ ਕਲਾਸਾਂ 'ਚ ਵੱਖਰੀਆਂ-ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ, ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ, ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ, ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ, ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈਗਾ।
0: ਉਹਨਾਂ ਦੀ ਟ੍ਰੇਨਿੰਗ ਹੈ,
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ
0: ਹਾਂਜੀ
1: ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ, ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਹਾਂ ਇਹ ਨਹੀਂ ਹੈ ਤਾਂ ਵੀ ਉਹ ਹੈਗੇ,
1: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ,
0: ਤੋਂ ਬਾਅਦ ਹੈਗੀ ਹਸਤੀ ਮਿੱਟਦੀ ਨਹੀਂ
1: ਮਿੱਟਦੀ
0: ਹਮਾਰੀ,
1: ਨਹੀਂ ਹਮਾਰੀ,
0: ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ,
0: ਜੀ ਜੀ ਜੀ,
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ,
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ, ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਹੈ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
1: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ,
1: ਲਹਿਰੋਂ ਕੋ ਸ਼ਾਨ ਦੇਖ ਕਰ
0: जी
1: ये मत समझना कि समुंदर में रवानी नहीं है।
0: हाँ
1: हम जब
0: बिल्कुल,
1: उठेंगे तूफान बंद कर उठेंगे, अभी हमने उठने की ठानी नहीं है।
0: क्या बता, वाह जी
1: और आप
0: वाह,
1: जब एक बार मन में ठान लिया कि
0: हाँ
1: मैंने
0: बिल्कुल
1: ये अचीव करना है,
0: जी
1: उस तो बाद तुहाडे मतलब कोई तुहानू रोक ही नहीं सकता। एक बार ठानन की लोड़ है तां मन
0: मतलब जेड़े फेलियर दा रोना रोण वाले लोग आ, वो ते फिर लगभग उन आप ही जिम्मेवार।
1: नहीं। फेलियर फेलियर तुहाडी लाइफ च बहुत जरूरी है।
0: जी,
1: कोई भी तुसी सक्सेस नू अचीव करना है, एक बारी जे तुसी फेल हो जांदे हो,
0: हाँ
1: मैं
0: जी
1: कहंदा कि वो वरदान हुंदा है, ठीक है।
0: जी
1: क्योंकि
0: जी जी
1: ओहदे बाद तुसी सारी उम्र अपने उम्र जिहड़ा है संभल के चलते हो कि पिछली बार
0: हाँ,
1: मैं ये फेल आया सी इस कारण तो फेल होया सीगा,
0: कोशिश हो जाती
1: कॉशियस हो जांदे। बिल्कुल
0: जी,
1: फेलियर तो बाद जिहड़ा उठना हुंदा हैगा वो बहुत तुहाडा लाइफ
0: वो
1: है।
0: जरूरी है जी,
1: वो स्टेप जे तुहाडा चंगा चला जांदा उस तो बाद तुहानू कोई नहीं रोक सकदा। जे तुसी फेल होके बह जाओगे यू क्रिप करन लग जाओगे कि
0: हाँ
1: मैं तो
0: क्यों
1: फेल हो गया
0: नहीं,
1: जी, मैं हम कुछ नहीं कर सकता लाइफ दे विच, मैं वो छोड़
0: रब
1: दे, मैं
0: ने ठीक नहीं
1: रब
0: किया
1: नूं दोष देता, गुआंढियां नूं दोष देता, इस तरह कर लिया, फिर उत्थे ही तुहाडा जिहड़ा है सारा खराब हो जाना फोकस। जे तुसी खड़े हो गए उस तो बाद फिर तो तुहानू ही रोक ही नहीं सकदा।
0: बिल्कुल, वो जरूरी है जी।
1: बिल्कुल
0: गिरते हैं शाह सवारी मैदाने जंग में,
1: बिल्कुल
0: वो तुम
1: बिल्कुल
0: क्या
1: बिल्कुल
0: गिरेंगे, ऐसा जरूरी है कि बंदा घट्टो घट तुरे तो सही, वो कोई हिम्मत ना रखे कि कल्पना चावला ने उन्हें लिखा कि फॉलो योर ड्रीम्स, अपनी कंध ते लेके ला लिया, तो वाकई उन्हें ड्रीम फॉलो किया ते
1: बिल्कुल
0: स्टार की यात्रा की, ते ये जरूरी है। जिहड़ा कोचिंग, एक आपां गल कर रहे सीगे कि जिहड़ी कोचिंग दी, वो भी बहुत इंपॉर्टेंट नहीं है, बंदे नूं मैन टू मैन वो वेरी करती है, किसी नूं लोड़ है किसी नूं नहीं लोड़ है, फिर भी जिहड़े कोचिंग सेंटर्स है, ये तो मशरूमिंग अप इन्हां दी इन्नी ज़्यादा हो रही है, इन्हां दी कोई सिग्निफिकेंस अपन नूं की लगती है जिहड़े।
1: कोचिंग एक भेड़ चाल बन चुकी है अज के जमाने दे विच।
0: जी,
1: कोचिंग मैं कहना कई कई बच्चे इस तरह के होंगे ने कि उन्होंने कोचिंग की रिक्वायरमेंट हो जाती है कि बिना कोचिंग के असं पढ़ ही नहीं सकते। एंड दे आर डूइंग वंडर्स। कोटा है,
0: हाँ जी हाँ
1: कोटा
0: जी हाँ
1: दिल्ली
0: जी,
1: एक हब
0: वो
1: बन
0: तो
1: गया
0: पूरा
1: है,
0: कोचिंग जंगल बन गया
1: उधर
0: है।
1: उधर हब बन गया है, तो उधर जो बच्चे निकल रहे हैं काफ़ी सक्सेसफुली निकल रहे हैं। बट तुसी
0: जी
1: परसेंटेज देखो, उधर
0: जी
1: जो लख बच्चे जा रहे हैं तो 100 बच्चा निकलता है,
0: ओ जी बिल्कुल
1: ठीक है। ये चीज़ नू आपा 100 दी अचीवमेंट नू देखते हैं कि 100 बच्चा कोटा ने निकालता या दिल्ली ने
0: निकालता, हाँ
1: निकालता या कोई पर्टिकुलर शहर है इस तरह का जिहड़ा 100 बच्चे हर साल निकाल रहा है। बट उत्थे परसेंटेज भी देखी जाए कि कहड़े बच्चे नहीं निकालते वो अगे की करते पए ने।
0: बिल्कुल
1: मेरा
0: सही,
1: कंसर्न नहीं है कि वो बच्चे फेल हो रहे हैं, मेरा कंसर्न ये है कि फेल होने तो बाद उन्होंने उत्थे कोई काउंसलिंग उत्थे हो रही है
0: हाँ जी हाँ
1: कि
0: जी
1: वो बच्चे जड़े कि किसी कारणवश नहीं निकलते पे,
0: नहीं,
1: अपने
0: हाँ
1: करियर च नहीं निकलते पे,
0: जी हाँ
1: कि
0: जी
1: वो फेल होने तो बाद अगे होर मेहनत करते हैं, अगे होर ट्राई करते हैं, अगे कितने कोई डाइवर्स फील्ड के विच चले जाते हैं, डिस्पर्स हो
0: जी
1: जाते हैं, कि
0: हाँ
1: वो उत्थे स्टक रह जाते हैं अपने करियर के अपने लाइफ के पॉइंट पे कि जी मैं तो हूँ निकलना ही है 6 7 साल 8 साल अपने भावे मैं खराब कर लवा।
0: जी,
1: सो इस तरह के जो कोचिंग सेंटर ने उदो पेरेंट्स का अगेन फ्रेंड्स का पीयर ग्रुप का
0: प्रेशर
1: इवन इवन कोचिंग सेंटर्स का रोल बन जाता है कि बच्चों ढंग ना गाइड करन। 3 4 साल हो गए नहीं निकलता पाया, एंड अगे लाइफ च या तो उन्होंने कहो कि एक टाइम लिमिट दे दो कि भाई इन्ना टाइम तू ट्राई कर ले, निकल दो,
0: हाँ
1: उस बाद अपना प्लान बी ते आ जा। एक प्लान बी होना लाइफ च हर चीज च और
0: जरूरी
1: बहुत
0: है,
1: जरूरी हैगा।
0: एक बैकअप
1: एक
0: प्लान
1: बैकअप
0: जरूरी, हाँ
1: जिवें तुहाडे
0: जी
1: स्टूडियो च बैकअप प्लान तुहाडे हर चीज का हुंदा हैगा,
0: बैकअप
1: और बैकअप प्लान लाइफ च होना भी बहुत जरूरी है कि कितने कोई
0: बिल्कुल
1: स्टक करके तो तुसी प्लान बी ते आ जाओ। तो मेरा
0: जी,
1: कंसर्न यही है कि जो कोचिंग सेंटर से तुसी जा रहे हो, कोचिंग के बावजूद भी कुछ परसेंटेज 99% तुसी सक्सेसफुल नहीं रहोगे,
0: हाँ
1: 1% ही
0: जी
1: तुहाडा सक्सेस चांसेस हैगे।
0: जी
1: उस तो बाद अपना जिहड़ा प्लान बी जरूर अपने नाल रखना चाहिए है, या तो पढ़ाई के नाल नाल तुसी कोई जॉब ज्वाइन कर लो, या तुसी अपना कोई नाल साइड बिजनेस शुरू कर सकते हो। अजकल मेक इन इंडिया, स्टार्टअप इंडिया, इस तरह के काफ़ी
0: सारे आ
1: जिहड़े
0: रहे हैं,
1: प्रोग्राम बनते पए
0: बड़े
1: ने।
0: अच्छे
1: तुसी
0: प्रोग्राम हैं।
1: एंटरप्रेन्योरशिप में जाके काफ़ी चंगा इन्वेस्टमेंट दे अजकल साधन बन गए ने, तुसी
0: जी
1: नाल
0: जी
1: नाल कर सकते हो, नाल नाल अपने ड्रीम नू अचीव करन दा भी जिहड़ा है अटैम्प्ट कर सकते हो।
0: बिल्कुल
1: बट
0: बिल्कुल,
1: फेल हो गए, फेल होने तो बाद तुसी ना उठे फिर उत्थे तुहाडा करियर जिहड़ा है खत्म
0: क्योंकि
1: है।
0: जिहड़ा फेल हो के फेल पास होना दे जिंदगी दा एक, वो
1: बिल्कुल
0: यही जिंदगी है, लेकिन
1: बिल्कुल
0: इतने प्रेशर इन्ना होंदा है उत्थे, जदों आपां कोटे दी गल करिए जां इवन जिहड़े साडे सराउंडिंग होर शहरां दे विच भी कोचिंग सेंटर चलते आ, जदों पेरेंट्स उत्थे भेजदे आ बच्चे नूं, वो इनू एक ग्रंटड मान लेंगे कि हुण उत्थे चल गया, दैट इज बस, ये हो गया बन गया जो आप बनाना चाहते हो, उस उतों बच्चे दे जिहड़ी स्ट्रेस लैवल कितने ज़्यादा बढ़ जाता है,
1: बिल्कुल
0: ते आपां ये भी देखते हैं बड़ी दुखदाई खबर आती है कि उत्थे आत्महत्या कर ली किसी बच्चे ने,
1: बिल्कुल
0: कुछ घट गया वध गया नंबर कुछ ऐसा हो गया, ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਹੈ ਬੱਚਿਆਂ ਦਾ, ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਹੈ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ, ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ,
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ
0: ਹਾਂਜੀ
1: ਨੇ।
0: ਹਾਂਜੀ
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ
0: ਆ
1: ਜਿਹੜੇ ਆ
0: ਰਹੇ,
1: ਬਾਹਰ ਸੁਣਨ ਨੂੰ ਆ ਰਹੇ
0: ਆ
1: ਨੇ।
0: ਰਹੇ ਹਾਂਜੀ ਹਾਂਜੀ।
1: ਸਟ੍ਰੈਸ ਮੈਨੇਜਮੈਂਟ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ, ਤਾਂ ਉਸ ਤੋਂ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਬੇਸਿਕਲੀ
0: ਸੈਲਫ ਕਾਉਂਸਲਿੰਗ ਹੀ
1: ਸੈਲਫ
0: ਹੋਈ ਹੈ।
1: ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
0: ਹਾਂਜੀ ਹਾਂਜੀ,
1: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ।
0: ਬਿਲਕੁਲ,
1: ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
0: ਉਹ ਵੀ ਬਿਲਕੁਲ
1: ਤੁਹਾਨੂੰ
0: ਸਹੀ,
1: ਜੋਗਿੰਗ ਦਾ ਸ਼ੌਕ ਹੈ,
0: ਬਿਲਕੁਲ ਸਹੀ,
1: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ
1: ਤੁਸੀਂ
0: ਹਾਂਜੀ
1: ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
0: ਬਿਲਕੁਲ
1: ਕਮਰੇ 'ਚ ਗਾਣੇ ਗਾਓ,
0: ਜੀ ਜੀ ਜੀ
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ, ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਹੈ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਕੀਤਾ
1: ਪਹੁੰਚਾਇਆ,
0: ਸਾਰਾ ਹੋਇਆ
1: ਤੇ ਮੈਂ ਆਪਣੀ ਇੱਕ
0: ਬਿਲਕੁਲ
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜਿਸ
0: ਵੱਡੀ
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਹੈ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
0: ਜੀ
1: ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ
0: ਹੈਗੀਆਂ ਕਿਤੇ
1: ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ PV ਸਿੰਧੂ, ਸਾਕਸ਼ੀ ਮਲਿਕ, ਦੀਪਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇਹਨਾਂ ਫੀਮੇਲ ਐਥਲੀਟਸ ਨੂੰ ਮਿਲੀ।
0: ਬਿਲਕੁਲ ਬਿਲਕੁਲ ਬਿਲਕੁਲ,
1: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
0: ਚੇਂਜਸ ਆ ਰਹੇ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ,
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ,
1: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ PV ਸਿੰਧੂ ਵਾਲਾ,
0: ਹਾਂਜੀ
1: ਤੁਸੀਂ
0: ਹਾਂਜੀ
1: ਤੁਸੀਂ
0: ਬਿਲਕੁਲ ਜੀ,
1: ਸਾਡੇ ਘਰ 'ਚੋਂ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ TV ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ, ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈ ਐਸ ਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ ਹੋਣਗੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ,
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੁਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇਸ਼ ਹੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
0: ਯਾਨੀ
1: ਮਿਲੀ।
0: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ
1: ਐਬਸੋਲੂਟਲੀ,
0: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਅਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
1: ਜਿੰਨੇ ਅਬ ਤੁਸੀਂ
0: ਉਜਾਲਾ ਆ ਰਿਹਾ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਅਭੀ
0: ਜੀ ਜੀ
1: ਹੁਣੇ ਬੋਰਡ ਦੇ ਰਿਜ਼ਲਟ ਆਏ, ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ।
0: ਜੀ ਜੀ
1: ਕੁੜੀਆਂ ਰੈਕਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ। ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਊ
1: ਸਾਰੀ। ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
0: ਇਹੀ ਹੈ
1: ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ
0: ਬਿਲਕੁਲ
1: ਉਗ ਰਿਹਾ ਹੈਗਾ,
0: ਹਾਂਜੀ
1: ਉਦੋਂ
0: ਹਾਂਜੀ
1: ਆਪਾਂ ਉਹਨੂੰ ਪ੍ਰੋਪਰ ਖਾਦ ਦੇ ਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ,
0: ਬਿਲਕੁਲ
1: ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ। ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ ਸ਼ਮੀ ਜੀ, ਥੈਂਕ ਯੂ।
0: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ವಾಪವರ್ ರೇಡಿಯೋ.
1: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਉੱਥੋਂ ਪਰੋਖੇ ਕਰ ਦਿੰਦੇ ਹਾਂ, ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ।
2: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਹੈ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ
1: ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇਹ 'ਚ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ
1: ਹਾਂ
2: ਇੱਕ
1: ਜੀ ਹਾਂ ਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂੰਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ BA ਕਰਦੇ ਹੋ, ਉਸ ਤੋਂ ਬਾਅਦ ਚਾਹੇ MED ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BED ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ ਹੈ, ਹੋ ਜਾਂਗੇ ਯਾਰ ਇਹਦਾ ਕੋਈ ਸਮੱਸਿਆ ਨਹੀਂ, ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀ ਆ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ, ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡੀ ਜਿਹੜੀ ਹੈਗੀ ਹੈ ਦਿਲਚਸਪੀ ਹੈ,
1: जी जी
2: दूसरी
1: जी
2: चीज मतलब के तोड़ा लगन की कहना है, ते तीसरी चीज है मेहनत। ये हमेशा जिंदगी च तुसी कोई काम करते हो, अपां तुसी अध्यापक हो, अध्यापक दे नाल नाल तोड़ी दिलचस्पी है, तुसी रेडियो वास्ते टॉक्स करते हो, समाज नूं इन्नी वड्डी सेध दिंदे होंगे,
1: जी
2: क्योंकि तुसी तोड़ा घर देखो, तोड़ा जिहड़ा हैगा ओह अध्यापन नाल दी सेवा नाल चल रहा हैगा।
1: जी जी
2: पर
1: जी
2: ये
1: जी
2: तुहाडी निजी दिलचस्पी है कि मैं भी ये निजी तौर ते मैं तां ही अखबारां वास्ते लिखदा है
1: जी जी
2: कि जो बंदा संसार ते आया, जे उहनूं परमात्मा ने कोई बुद्धि बख्शी है तां उहनूं जरूर लोकां नाल शेयर करनी चाहीदी है, चाहे किसी रूप च भाषण दे रूप च बोल के जिस तरह भी मर्जी तुसी कर सकदे हो।
1: बिल्कुल बिल्कुल जी
2: ते अगे जाके इक जिहड़ा है गुर तुसी दी गल कीती, अपना
1: जी
2: मैं इक इहदे विच इक होर विशा रह गया सी
1: जी
2: कि साडे पंजाबी जिहड़ी भाषा है इहदे नाल साडे धर्म नाल दे, जे
1: जी
2: तुसी
1: जी जी जी
2: अच्छी
1: जी
2: पंजाबी पढ़ी हो तां तुसी श्री गुरु ग्रंथ साहिब दे जिहड़ा हैगे आ बहुत अच्छे पाठी बन सकदे हो, बहुत अच्छे कीर्तनीय बन सकदे हो,
1: जी
2: बहुत
1: जी जी
2: अच्छे
1: जी
2: इहनां दे प्रचारक बन सकदे हो। इस फील्ड दे विच भी एक बहुत समाज नाल जुड़िया किता ते इक सुकून आला जिहड़ा हैगा ओह उस पासे, नाले धर्म नाले तुहाडा सत्कार है, नाले तुहानूं इस फील्ड दे विच अग्गे वधण दे जिहड़े बड़े मौके ने, बड़ा तुसी सेध दे सकदे हो इक समाज सेवा दे रूप दे विच।
1: बिल्कुल
2: इसे तरह
1: बिल्कुल
2: आपां रोजगार दी कुछ गल कीती सी, सिंगिंग है देखो,
1: जी जी
2: गायकी
1: जी
2: है,
1: जी जी
2: गजल
1: जी
2: गायकी है, ये बड़ियां चीजां ने जिहड़ियां राही तुसी, क्योंकि देखो बॉलीवुड दे विच साडा संगीत बज रहा है, ते
1: बिल्कुल
2: हुण
1: बिल्कुल
2: असीं कई चलो नौजवानां नूं हुंदा है कि सिर्फ असीं मार धाड़ आले गीत गा के अग्गे जा सकदे हां, साडे
1: जी
2: सामने गुरदास मान कदों दे खड़े ने, सतिंदर सरताज आए ने,
1: जी जी जी
2: ये
1: जी
2: भी
1: जी
2: एक जिहड़ा बहुत वड्डा प्रोफेशन है, वड्डी इंडस्ट्री है। अगली एक गल सी फिल्मां बारे कि
1: जी
2: पंजाबी दे विच फिल्मां बन रहियां, उत्थे भी ये समस्या आई, शुरुआत हुई जदों सिनेमे दी, बहुत लोकां ने आलोचना कीती, पर
1: जी
2: हुण अज हर कोई सिर उच्चा करके कहिंदा कि पंजाबी च अच्छियां फिल्मां भी बन रहियां ने परिवारक। चलो
1: बिल्कुल
2: पंजाबी दे विच है, हजे जिहड़े साडे दर्शक ने ओह गंभीर फिल्मां नहीं बर्दाश्त करदे,
1: जी
2: ते
1: जी
2: पर
1: जी जी
2: हल्का फुल्का एंटरटेनमेंट, थोड़ी मोटी सेध, ओह फिल्मां इक बहुत वड्डा कारोबार है फिल्मां दा।
1: बिल्कुल
2: ओहदे च शुरुआत इस तरह ही हुई सी कि बॉम्बे बैठे बंदे पंजाबी फिल्मां लिखदे सी, हिंदी भाषा च ही लिख दिंदे सी,
1: जी जी
2: पंजाबी दे विच तर्जमा करके जिहे जी फिल्म बनी चल जांदी। पर हुण पंजाब दे विचों बहुत सारे नवें नौजवान मुंडे स्क्रिप्ट राइटर ने, फिल्म स्टोरी राइटर ने,
1: जी
2: ओह
1: जी
2: अग्गे आए ने, ते पंजाबी फिल्मां जिन्हां लोकां नूं कल्चर दी सूझ सी, पप्पाली भुपिंदर वर्गे नाटककार, ओह बंदे भी फिल्म मेकिंग दे विच आ गए। फिल्म
1: बिल्कुल
2: मेकिंग बहुत अच्छा एक रुजगार है, उत्थे भी सिर्फ बच्चे नूं प्रेजेंटेशन है जिहड़ी अपनी करनी चाहीदी है, ते
1: जी जी जी
2: फिल्मां दे विच भी पंजाबी भाषा नूं लैके बहुत रुजगार दे जिहड़े साधन ने। पंजाबी फिल्मां दा दायरा वध रिहा है, दिनों दिन घट नहीं रिहा, ते जिस तों
1: जी
2: असीं
1: जी
2: अंदाजा ला सकदे हां कि पंजाबी जिहड़ी भाषा है ओह बहुत वध रही है, क्योंकि पंजाबी फिल्मां दा जिहड़ा ज्यादा बिजनेस है ओह विदेश चों आउंदा हैगा, ते
1: जी जी
2: उत्थों उस दे सिर ते पंजाबी फिल्मां बहुत ज्यादा इंडस्ट्री है जिहड़ी ग्रो कर रही है।
1: जी जी
2: अगे
1: जी
2: तुसीं गल कीती सी कि इस फील्ड च जाया किवें जा सकदा,
1: बिल्कुल
2: पहली चीज यही है कि आपां जे तुहानूं दिलचस्पी है, कॉन्फिडेंस पैदा करो अपने च भी मैं ये काम कर सकदा हैगा,
1: जी
2: मैं
1: जी जी जी
2: पंजाबी दे
1: जी
2: विच। हुण बहुत सारे साडे जिहड़े मुंडे कुड़ियां बाह पैंदा है, उहनां नूं असीं स्कूल पढ़दे समय प्रेरित कर दिंदे हां कि तुसीं जे जाणा है, ओह अपनी घरेलू हालत भी ठीक नहीं, उहनूं कहिंदे हां कि कंप्यूटर दा नाल क्लासां सिख ला स्कूल दे विच,
1: जी
2: कुछ बच्चे आउंदे आ कंप्यूटर ते अपना एक्टिविटी करदे ने, ते अजिहे बच्चे पंजाबी टाइप भी सिखण लग जांदे ने नालों नाल, ओह
1: जी जी
2: टाइप च महारत कर ली, फिर डिजाइन च महारत करनी शुरू कर ली, तां ओह नालों नाल ये सिलसिला चलदा जांदा, ये दिलचस्पी दी गल है, बाकी मेहनत है। मैं
1: जी
2: पहला
1: जी
2: भी कहा चाहे किसी किस्म की तुसी पढ़ाई करो, हुण देखो पंजाब दे विच इक टाइम आया सी कि इंजीनियरिंग कॉलेज ते बिजनेस नाल रिलेटेड इन्ने कोर्सेज शुरू हो गए सी,
1: बिल्कुल
2: थां थां कॉलेज खुल गए,
1: बिल्कुल
2: पर अज ओह प्राइवेट एजुकेशन नूं बहुत वड्डा, क्योंकि क्वालिटी नहीं आ रही सीगी, मैं इहदे
1: जी जी
2: कोई
1: जी जी
2: शक
1: जी
2: नहीं, साडी जिहड़ी है इधर बीएड कॉलेज भी आए उत्थे भी क्वालिटी खत्म हो गई सी, क्योंकि जिहड़ियां
1: जी
2: नॉन अटेंडिंग दा जिहड़ा ट्रेंड चलिया सी फीस वध करो, निजी एजुकेशन दा सब तों वड्डा लॉस देश भर च यही होया,
1: जी जी जी जी जी
2: उन्हां
1: जी
2: उत्थे ये इस तरह दी जिहड़ी एक समस्या आई, ते इंजीनियर वेले हो गए क्योंकि क्वालिटी नहीं आ रही, जी जी
1: जी जी
2: इंजीनियरिंग
1: जी
2: कर रहे हैं, जी जी बिजनेस दियां डिग्रियां कर रहा सीगा, ते मुंडे कुड़ियां 10-10 हज़ार ते लगे हुए सी, पर इस टाइम दे विच दोबारे फिर ग्रेजुएशन करन दा जिहड़ा हैगा सिंपल जिहड़ी आपां जिहनूं बीए कहने आ ओह करन दा रुझान आ गया, ओह लोकां
1: जी
2: बच्चिआं नूं पता लग्गिआ कि इंजीनियरिंग करके इक मैं इंजीनियर बन सकदा, ग्रेजुएशन करके मैं बहुत सारे फील्ड जा सकदा, ते सरकारी रुजगार प्राइवेट रुजगार बड़े मिले ने। ते पर जदों तुसी, मैं कहना बच्चिआं नूं जिवें स्कूल दे विच भी असीं पढ़ाउने आ, क्योंकि मेरा अपना जिहड़ा राबता ज्यादा मेरा इस पासे नाल है, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਾਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਝਨਾਂ ਦੇ ਪਾਣੀ ਕਿਤਾਬ ਨੂੰ ਉਹਨਾਂ ਦੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ, ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ, ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ
1: ਜੀ
2: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ,
1: ਜੀ
2: ਉਹਨਾਂ ਨੇ
1: ਜੀ
2: ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਹੀ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
2: ਇਹ
1: ਜੀ
2: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ,
1: ਜੀ ਜੀ
2: ਤਾਂ ਮੈਂ
1: ਜੀ
2: ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਜੇ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ ਜੀ
2: ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
2: ਔਰ
1: ਜੀ
2: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
2: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰ ਪਾਲ ਸਿੰਘ ਬਰਾੜ ਕੋਲੇ,
1: ਜੀ
2: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
2: ਇੰਡੋ
1: ਜੀ ਜੀ
2: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
2: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
2: ਇੱਕ
1: ਜੀ
2: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਉਹ ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
2: ਤਾਂ
1: ਜੀ
2: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ।
1: ਜੀ
2: ਤਾਂ
1: ਜੀ ਜੀ
2: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ
1: ਜੀ
2: ਆਹ
1: ਜੀ
2: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਹੈ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿਜਦਾ।
1: ਜੀ ਜੀ ਜੀ
2: ਤੇ
1: ਜੀ
2: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ।
1: ਜੀ
2: ਇਹਦੇ
1: ਜੀ ਜੀ
2: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ,
1: ਜੀ
2: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ,
1: ਜੀ
2: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
2: ਪੰਜਾਬੀ
1: ਜੀ
2: ਫਿਲਮਾਂ
1: ਜੀ
2: ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
2: ਤਾਂ
1: ਜੀ
2: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ
2: ਕਿ
1: ਜੀ ਜੀ
2: ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ
1: ਜੀ
2: ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ 'ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ।
1: ਜੀ ਜੀ
2: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
2: ਪਰ
1: ਜੀ
2: ਹਾਰਡ ਕਾਪੀ ਸਾਲ 'ਚ 3 ਕਰਦੇ।
1: ਕਿਆ ਬਾਤ
2: ਪਿੱਛੇ ਜੇ
1: ਹੈ
2: ਮੈਂ ਇੱਕ
1: ਜੀ।
2: ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
2: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ,
1: ਜੀ
2: ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
2: ਉਹ
1: ਜੀ ਜੀ
2: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
2: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ
1: ਜੀ
2: ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ, ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ
1: ਜੀ ਜੀ
2: ਅਸੀਂ ਉਹ
1: ਜੀ
2: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਨੇ, ਤੇ
1: ਜੀ ਜੀ
2: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ
1: ਜੀ ਜੀ
2: ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
2: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
2: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
2: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
2: ਪਿਛਲੇ
1: ਜੀ
2: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ
1: ਜੀ
2: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ
2: ਇਸੇ
1: ਜੀ
2: ਤਰ੍ਹਾਂ
1: ਜੀ
2: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
2: ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ
2: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ।
1: ਜੀ
2: ਤਾਂ ਉਹ
1: ਜੀ ਜੀ
2: ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ, ਤੇ
1: ਬਿਲਕੁਲ
2: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਾਤ ਹੈ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਏ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ,
2: ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਮੇਰੇ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖ ਦਾਂਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ, ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ।

ਡਾਕਟਰ ਸੁਖਤਰਸ਼ਨ ਸਿੰਘ ਚਾਹਲ ਸਾਹਿਬ ਨਾਲ ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ ਅਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ। ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਨੱਟ ਭੱਜ ਕੇ ਤੁਹਾਡੇ ਨਾਲ ਰਲ ਚੁੱਕੇ ਹਾਂ ਤੇ ਗੱਲਾਂ ਬਾਤਾਂ ਕਰਨ ਦੇ ਲਈ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਬੁੱਧਵਾਰ ਵਾਲਾ ਦਿਨ ਹੈ ਤੇ ਬੁੱਧ ਕੰਮ ਸ਼ੁੱਧ ਕਰਨ ਦੀ ਕੋਸ਼ਿਸ਼ ਰਹੇਗੀ। 29 ਅਪ੍ਰੈਲ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ ਜੀ ਤੇ ਗੱਲਾਂ ਬਾਤਾਂ ਕਰਾਂਗੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੇ ਭਾਰਤੀ ਸਮੇਂ ਦੇ ਮੁਤਾਬਕ ਘੜੀਆਂ ਦੇ ਉੱਤੇ ਸ਼ਾਮ ਦੇ 7:08 ਦੇ ਸ਼ਾਮ ਦੇ ਤੇ ਤਾਰੇ ਨਹੀਂ ਟਿਮਟਮਾਉਂਦੇ ਕਿਉਂਕਿ ਦਿਨ ਚੜਿਆ ਹੋਇਆ ਪੂਰਾ ਐਨ ਹਜੇ ਤੇ ਇਸੇ ਤਰ੍ਹਾਂ ਹੀ ਤਾਰੇ ਜਿਹੜੇ ਟਿਮਟਮਾ ਰਹੇ ਨੇ ਤੇ ਕਿਤੇ ਕਿਤੇ ਗਾ ਵੀ ਰਹੇ ਨੇ ਮਿੱਠੇ ਮਿੱਠੇ। ਭਾਰਤੀ ਧਰਤੀ ਦੇ ਉੱਤੇ ਭਾਰਤ ਦੇ ਵਿੱਚ ਇਸ ਵਕਤ ਸ਼ਾਮ ਦੇ ਘੜੀਆਂ ਦੇ ਉੱਤੇ 9:38 ਦਾ ਸਮਾਂ ਜਿਹੜਾ ਹੋ ਗਿਆ। ਯੂਕੇ ਦੇ ਵਿੱਚ ਸ਼ਾਮ ਦੇ 5:08 ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:08 ਦਾ ਸਮਾਂ ਹੈ ਤੇ ਇਸੇ ਤਰ੍ਹਾਂ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ ਘੜੀਆਂ ਦੇ ਉੱਤੇ 9:08 ਹੋ ਚੁੱਕੇ ਨੇ। ਤੇ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ। ਯੂਰੋਪੀਅਨ ਕੰਟਰੀਆਂ ਦੇ ਮੁਤਾਬਕ ਇਸ ਵਕਤ ਘੜੀਆਂ ਦੇ ਉੱਤੇ 6:09 ਦਾ ਸਮਾਂ ਹੈਗਾ ਸ਼ਾਮ ਦਾ ਜੀ ਤੇ ਗੱਲਾਂ ਬਾਤਾਂ ਅੱਜ ਕਰਨੀਆਂ ਨੇ ਆਪਾਂ ਮਨ ਕਾ ਚਾਓ। ਅੱਜ ਦੁਨੀਆਂ ਦੇ ਵਿੱਚ ਜਿਹੜਾ ਵਰਲਡ ਡਾਂਸ ਡੇ ਵੀ ਮਨਾਇਆ ਜਾ ਰਿਹਾ ਤੇ ਆਪਣੇ ਸੱਭਿਆਚਾਰ ਦੀ ਵੀ ਗੱਲ ਕਰਾਂਗੇ ਹੋਰ ਸਾਰੇ ਵੱਖਰੇ ਵੱਖਰੇ ਪਹਿਲੂਆਂ ਤੋਂ ਇਸ ਜਿਹੜਾ ਡਾਂਸ ਦੇ ਬਾਰੇ ਆਪਾਂ ਮਨ ਦੀਆਂ ਗੱਲਾਂ ਵੀ ਕਰਾਂਗੇ ਤੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ। ਤੁਹਾਡਾ ਨਿੱਘਾ ਸਵਾਗਤ ਰਹੇਗਾ +358 44 976 19 ਬਟ ਸਟੂਡੀਓ ਦਾ ਨੰਬਰ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਜਿਹੜਾ ਪਹੁੰਚ ਰਿਹਾ ਹੋਵੇਗਾ ਤੇ ਜ਼ਰੂਰ ਦਰੁਸਤ ਕਰਾ ਦਿਓ। ਤੇ ਲਓ ਫਿਰ ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ। ਕਹਿੰਦੇ ਕਿ ਜਿੰਨੇ ਡੇਰੇ ਤੇ ਜੇਲ੍ਹਾਂ ਉਸਰਨਗੇ ਓਨੀਆਂ ਹੀ ਨਿੱਤ ਭੈੜੀਆਂ ਖ਼ਬਰਾਂ ਕਹਿੰਦੇ ਆਉਣਗੀਆਂ। ਅੱਜ ਦੇ ਦਿਹਾੜੇ ਦੇ ਉੱਤੇ ਦੁਨੀਆਦਾਰੀ ਦੇ ਵਿੱਚ ਜਦੋਂ ਝਾਤ ਮਾਰਦੇ ਹਾਂ 29 ਅਪ੍ਰੈਲ 1639 ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਹਾਂ। ਮੁਗਲ ਸ਼ਾਹ ਜਹਾਨ ਨੇ ਲਾਲ ਕਿਲ੍ਹਾ ਜਿਹੜਾ ਬਣਾਉਣਾ ਸ਼ੁਰੂ ਕੀਤਾ ਸੀ ਤੇ 1661 ਦੇ ਵਿੱਚ ਚੀਨ ਨੇ ਤਾਈਵਾਨ ਦੇ ਉੱਤੇ ਕਬਜ਼ਾ ਕਰ ਲਿਆ ਸੀ। 1813 ਦੇ ਵਿੱਚ ਰਬੜ ਦੀ ਖੋਜ ਕਰਨ ਵਾਲੇ ਜੇਕਬ ਐਫ ਹਮਲ ਉਹਨਾਂ ਨੇ ਆਪਣੇ ਨਾਮ ਦੇ ਉੱਤੇ ਰਬੜ ਦਾ ਜਿਹੜਾ ਪੈਟੈਂਟ ਕਰਵਾਇਆ ਸੀ ਤੇ 1849 ਦੇ ਵਿੱਚ ਮਹਾਰਾਣੀ ਜਿੰਦਾ ਭੇਸ ਬਦਲ ਕੇ ਚਿਨਾਰ ਕਿਲੇ ਦੇ ਉੱਤੇ ਜਿਹੜਾ ਲੱਗੇ ਸਖ਼ਤ ਪਹਿਰੇ ਦੇ ਵਿੱਚੋਂ ਫਰਾਰ ਹੋ ਕੇ ਨੇਪਾਲ ਪੁੱਜ ਗਈ ਸੀ ਤੇ ਉਹਨੇ ਫਿਰ ਉੱਥੇ ਰਹਿ ਕੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਨਾਲ ਜਿਹੜਾ ਦਲੀਪ ਸਿੰਘ ਉਹਨਾਂ ਦੇ ਨਾਲ ਆਪਣੇ ਪੁੱਤਰ ਦੇ ਨਾਲ ਜਿਹੜੀਆਂ ਮੁਲਾਕਾਤਾਂ ਵੀ ਕੀਤੀਆਂ ਹੋਰ ਸਾਰਾ ਕੁਝ ਕੀਤਾ ਤੇ ਉਹਦੀ ਗ੍ਰਿਫਤਾਰੀ ਨਹੀਂ ਹੋ ਸਕੀ ਕਿਉਂਕਿ ਨੇਪਾਲ ਹੀ ਇੱਕ ਐਸੀ ਸੇਫ ਜਗ੍ਹਾ ਅੱਜ ਵੀ ਮੰਨੀ ਜਾਂਦੀ ਹੈ ਜਿੱਥੇ ਜਿਹੜਾ ਵੈਰ ਵਿਰੋਧ ਆਲੇ ਦੁਆਲੇ ਦੇ ਵਿੱਚ ਜਾਂ ਇੱਕ ਕਹਿ ਸਕਦੇ ਹਾਂ ਕਿ ਵੱਖਰਾ ਹੀ ਉਸ ਮੁਲਕ ਦਾ ਮਾਹੌਲ ਹੈ ਉਹਦੇ ਵੀ ਕੁਝ ਕਿਤੇ ਨਾ ਕਿਤੇ ਕਾਰਨ ਲੱਭਣ ਦੀ ਕੁਝ ਕੋਸ਼ਿਸ਼ ਕਰਾਂਗੇ। ਕਿਸੇ ਦਿਨ ਉਸ ਨੇਪਾਲ ਮੁਲਕ ਦੀ ਵੀ ਸਾਂਝ ਪਾਵਾਂਗੇ ਪਿਛੋਕੜ ਦੇ ਬਾਰੇ। 1930 ਦੇ ਵਿੱਚ ਇੰਗਲੈਂਡ ਤੇ ਆਸਟ੍ਰੇਲੀਆ ਵਿਚਕਾਰ ਟੈਲੀਫੋਨ ਸੇਵਾ ਜਿਹੜੀ ਸ਼ੁਰੂ ਕਰ ਦਿੱਤੀ ਗਈ ਤੇ 1979 ਦੇ ਵਿੱਚ ਸੁਤੰਤਰਤਾ ਸੈਨਾਨੀ ਪੱਤਰਕਾਰ ਸਮਾਜ ਸੁਧਾਰਕ ਰਾਜਾ ਮਹਿੰਦਰ ਪ੍ਰਤਾਪ ਸਿੰਘ ਉਹਨਾਂ ਦੀ ਮੌਤ ਹੁੰਦੀ ਹੈ। 1991 ਦੇ ਵਿੱਚ ਬੰਗਲਾ ਦੇਸ਼ ਦੇ ਵਿੱਚ ਤੂਫਾਨ ਦੇ ਨਾਲ 1,39,000 ਮੌਤਾਂ ਤੇ 10 ਲੱਖ ਜਿਹੜੇ ਲੋਕ ਸਨ ਬੇਘਰ ਜਿਹੜੇ ਸੀ ਹੋ ਗਏ ਸੀ। ਤੇ ਲਓ ਦੋਸਤੋ, ਗੱਲਾਂ ਕਰਨ ਦੇ ਲਈ ਲਾਈਨਾਂ ਤੁਹਾਡੇ ਲਈ ਕੁਝ ਪਲਾਂ ਤੱਕ ਖੋਲ੍ਹ ਦਿੱਤੀਆਂ ਜਾਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਗੱਲਬਾਤ ਕਰਦਿਆਂ ਜਿਵੇਂ ਆਪਾਂ ਸ਼ੁਰੂਆਤ ਕੀਤੀ ਹੈ ਕਿ ਜਿੰਨੇ ਡੇਰੇ ਹੋਣਗੇ, ਜਿੰਨੇ ਡੇਰੇ ਤੇ ਜੇਲ੍ਹਾਂ ਹੋਣਗੀਆਂ ਉਸਰਨਗੀਆਂ ਓਨੀਆਂ ਹੀ ਨਿੱਤ ਜਿਹੜੀਆਂ ਭੈੜੀਆਂ ਖ਼ਬਰਾਂ ਆਉਣਗੀਆਂ ਤੇ ਫਿਰ ਡੇਰਿਆਂ ਦੇ ਨਾਲ ਹੀ ਗੱਲਬਾਤ ਸ਼ੁਰੂ ਕਰਦੇ ਹਾਂ। ਬਲਾਤਕਾਰੀ ਸਾਧ ਬ੍ਰਹਮ ਗਿਆਨੀ ਦੇ ਲਈ ਬਲਾਤਕਾਰ ਕਰਨਾ ਪਾਪ ਨਹੀਂ, ਇਹ ਕਹਿ ਰਿਹਾ ਹੈ 10,000 ਕਰੋੜ ਰੁਪਏ ਦੇ ਸਾਮਰਾਜ ਵਾਲਾ ਬਾਪੂ ਆਸਾਰਾਮ। ਕਹਿੰਦਾ ਕਿ ਆਸ਼ੂ ਮਲ ਜਿਹਨੂੰ ਕਿਹਾ ਜਾਂਦਾ ਅਸਲ ਉਹਦਾ ਨਾਂ, ਜਿਸ ਨੂੰ ਲੜਕੀਆਂ ਦੇ ਬਲਾਤਕਾਰ ਕਰਨ ਦੇ ਦੋਸ਼ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ 2008 ਦੇ ਵਿੱਚ ਸਾਬਰਮਤੀ ਦਰਿਆ ਦੇ ਵਿੱਚ ਉਹ ਆਪਣੇ ਆਸ਼ਰਮ ਦੇ 2 ਬੱਚਿਆਂ ਦੀਆਂ ਲਾਸ਼ਾਂ ਜਿਹੜਾ ਮਿਲਣ ਦੇ ਉੱਤੇ ਵਿਵਾਦਾਂ ਦੇ ਵਿੱਚ ਘਿਰਿਆ। ਆਸਾ ਰਾਮ ਹੁਣ ਆਸ਼ਰਮ ਦੀ ਲੜਕੀ ਦੇ ਨਾਲ ਜਿਹੜਾ ਇਕਾਰਾ ਕਰਦਾ ਹੈ, ਉਹਦੇ ਦੋਸ਼ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ। ਸੱਚੇ ਸੌਦੇ ਸਾਧ ਗੁਰਮੀਤ ਸਿੰਘ ਰਾਮ ਰਹੀਮ ਉਹਦੇ ਉੱਤੇ ਵੀ ਇਹ ਦੂਸ਼ਣਬਾਜ਼ੀ ਲੱਗੀ ਹੈ, ਜਾਂ ਉਹ ਚੀਜ਼ਾਂ ਪਰੂਫ ਵੀ ਹੋ ਗਈਆਂ ਕਿ ਉਹਨੇ ਵੀ ਬਹੁਤ ਸਾਰੇ ਜਿਹੜੀਆਂ ਔਰਤਾਂ ਦੀ ਜ਼ਿੰਦਗੀ ਬਰਬਾਦ ਕੀਤੀ ਅਤੇ ਉਹਦੇ ਅਪਰਾਧ ਦੇ ਵਿੱਚ ਸੁਣਾਈ ਸਜ਼ਾ ਕਾਰਨ ਜੇਲ੍ਹ ਦੇ ਅੰਦਰ ਹੈ। ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਬਹੁਤ ਸਾਰੇ ਚਲਾਕ ਕਿਸਮ ਦੇ ਲੋਕ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਿੰਦੇ ਹੈ, ਸੰਤ ਬਾਬੇ ਤੇ ਪਹੁੰਚੀ ਹੋਈ ਜਿਹੜੀ ਹਸਤੀ ਦੱਸ ਕੇ ਲੋਕਾਂ ਨੂੰ ਆਪਣੇ ਮਗਰ ਲਾ ਕੇ ਉਹਨਾਂ ਦੀ ਆਰਥਿਕ ਮਾਨਸਿਕ ਤੇ ਸਰੀਰਕ ਲੁੱਟ ਕਰਦੇ ਹੈ। ਇਹਨਾਂ ਦੇ ਵਿੱਚੋਂ ਹੀ ਬਹੁਤਿਆਂ ਦੇ ਉੱਪਰ ਲੁੱਟ ਖੋਹ ਠੱਗੀ ਜਾਂ ਹੋਰ ਸਾਰੇ ਜਿਹੜੇ ਨਸ਼ੇ ਹੈ ਧੰਦੇ ਹੈ ਜਾਂ ਬਲਾਤਕਾਰ ਕਤਲਾਂ ਵਰਗੇ ਜਿਹੜੇ ਗੰਭੀਰ ਅਪਰਾਧਾਂ ਦੇ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗ ਚੁੱਕੇ ਹੈ। ਵੋਟ ਤੰਤਰ ਦੇ ਤੌਰ ਦੇ ਵਿੱਚ ਵੱਡੇ ਵੱਡੇ ਸਿਆਸੀ ਲੀਡਰ ਇਹਨਾਂ ਦੀ ਸ਼ਰਨ ਦੇ ਵਿੱਚ ਮੱਥੇ ਰਗੜਦੇ ਹੈ, ਵੇਖੇ ਜਾ ਸਕਦੇ ਹੈ। ਆਸਾਰਾਮ ਦੇ ਸਮਾਗਮਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਟਲ ਬਿਹਾਰੀ ਵਾਜਪਾਈ, ਐਲ ਕੇ ਅਡਵਾਨੀ, ਕਾਂਗਰਸ ਦੇ ਦਿਗ ਵਿਜੇ ਸਿੰਘ, ਜੰਮੂ ਕਸ਼ਮੀਰ ਦੇ ਫਾਰੂਕਾ ਅਬਦੁੱਲਾ ਤੇ ਮੰਤਰੀ ਜਿਹੜੇ ਨੇ, ਪੰਜਾਬ ਦੇ ਸਿਆਸੀ ਲੀਡਰ ਤੇ ਹੋਰ ਪਾਰਟੀਆਂ ਦੇ ਆਗੂ ਹਾਜ਼ਰੀਆਂ ਭਰਦੇ ਨਜ਼ਰ ਆਉਂਦੇ ਹੈ। ਇਸੇ ਤਰ੍ਹਾਂ ਗੁਰਮੀਤ ਰਾਮ ਰਹੀਮ ਦੇ ਦਰਬਾਰ ਦੇ ਵਿੱਚ ਵੀ ਕਾਂਗਰਸ, ਅਕਾਲੀ, ਭਾਜਪਾ ਤੇ ਹੋਰ ਪਾਰਟੀਆਂ ਦੇ ਆਗੂ ਵੋਟਾਂ ਲਈ ਗੋਡੇ ਹੱਥ ਲਾਉਂਦੇ ਦੇਖੇ ਗਏ ਹੈ ਤੇ ਰਹੇ ਹੈ। ਹਰਿਆਣੇ ਦੇ ਮੰਤਰੀ ਵੱਲੋਂ ਉਸ ਨੂੰ ਨਗਦ ਜਿਹੜਾ ਸੀ ਵੱਡੀ ਰਕਮ ਸਰਕਾਰੀ ਖਜ਼ਾਨੇ ਦੇ ਵਿੱਚੋਂ ਵੀ ਦਿੱਤੀ ਗਈ। ਦੁਨੀਆਂ ਦੇ ਵਿੱਚ ਸਭ ਤੋਂ ਵੱਧ ਡੇਰੇ ਭਾਰਤ ਦੇ ਵਿੱਚ ਨੇ। ਹਰਿਆਣੇ ਦਾ ਸਾਧ ਰਾਮਪਾਲ ਵੀ ਹਿਸਾਰ ਜੇਲ੍ਹ ਦੇ ਅੰਦਰ ਹੈ, ਜਿਸਦੇ ਖਿਲਾਫ਼ ਦੇਸ਼ ਦਰੋਹ ਦੇ ਉੱਤੇ ਹੋਰ ਦੇਸ਼ ਜਿਹੜੇ ਦੋਸ਼ ਨੇ। ਆਸਾਰਾਮ ਦਾ ਲੜਕਾ ਨਰਾਇਣ ਸਾਈ ਉਹ ਵੀ ਜਿਹੜਾ ਬਲਾਤਕਾਰ ਦਾ ਕੇਸ ਚੱਲਣ ਕਰਕੇ ਜੇਲ੍ਹ ਦੇ ਵਿੱਚ ਬੰਦ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਗੁਰੂ ਅਖਵਾਉਣ ਵਾਲਾ ਨੇਮੀ ਚੰਦ ਉਰਫ ਚੰਦਰਾ ਸਵਾਮੀ ਆਪਣੇ ਆਪ ਨੂੰ ਵੱਡਾ ਤਾਂਤਰਿਕ ਦੱਸਦਾ ਰਿਹਾ। 1998 ਦੇ ਵਿੱਚ ਜੈਨ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਰਾਜੀਵ ਗਾਂਧੀ ਦੇ ਕਤਲ ਦੇ ਵਿੱਚ ਉਹਦਾ ਹੱਥ ਸੀਗਾ। ਇਸੇ ਤਰ੍ਹਾਂ ਦੇਹ ਵਪਾਰ ਦਾ ਧੰਦਾ ਚਲਾਉਣ ਵਾਲਾ ਸਵਾਮੀ ਸਦਾਚਾਰੀ ਜੋ ਕਦੇ ਇੰਦਰਾ ਗਾਂਧੀ ਦਾ ਗੁਰੂ ਅਖਵਾਇਆ ਕਰਦਾ ਸੀ ਉਹ ਜੇਲ੍ਹ ਦੇ ਵਿੱਚ ਜਾ ਚੁੱਕਿਆ। 1997 ਦੇ ਵਿੱਚ ਸਾਧ ਭੀਮ ਨੰਦ ਨੂੰ ਦੇਹ ਵਪਾਰ ਦੇ ਜਿਹੜਾ ਚਲਾਉਣ ਦੇ ਕਾਰਨ ਗ੍ਰਿਫ਼ਤਾਰ ਕੀਤਾ ਗਿਆ। ਤਾਮਿਲਨਾਡੂ ਦਾ ਸਾਧ ਪ੍ਰੇਮ ਨੰਦ ਜਿਹਦੀ ਸ਼ਕਲ ਸਾਈਂ ਬਾਬੇ ਦੇ ਨਾਲ ਮਿਲਦੀ ਹੈ, ਉਸਦੇ ਉੱਤੇ 13 ਲੜਕੀਆਂ ਦੇ ਨਾਲ ਜਿਹੜਾ ਇਹ ਜਿਹੜੇ ਕੁਝ ਕਰਨ ਦਾ ਜਿਹੜਾ ਦੋਸ਼ ਨੇ ਸਾਹਮਣਾ ਕਰ ਰਿਹਾ। ਕੇਰਲ ਦੇ ਵਿੱਚ ਫੌਜੀ ਤੋਂ ਬਣਿਆ ਸਾਧ PM ਸੁਧਾਰਕਨ 3 ਕਤਲਾਂ ਦੀ ਸਜ਼ਾ ਜਿਹੜੀ ਭੁਗਤ ਚੁੱਕਿਆ ਹੈ ਤੇ ਉਸਦੇ ਉੱਪਰ ਵਿਦੇਸ਼ੀ ਔਰਤ ਤੇ ਤਸ਼ੱਦਦ ਦੇ ਉੱਤੇ ਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗੇ ਨੇ। ਨਿਤਿਆਨੰਦ ਲੋਕਾਂ ਨੂੰ ਠੱਗ ਕੇ ਕਰੋੜਾਂ ਦੀ ਜਾਇਦਾਦ ਦਾ ਮਾਲਕ ਬਣ ਗਿਆ। ਇਸ ਉੱਪਰ ਫਿਲਮ ਜਿਹੜੀ ਹੈ ਫਿਲਮੀ ਅਦਾਕਾਰ ਰਣਜੀਤਾ ਨਾਲ ਜਿਹੜਾ ਸੀ ਅਸ਼ਲੀਲ ਹਰਕਤਾਂ ਦੀ CD ਬਾਹਰ ਆਉਣ ਤੇ ਚਰਚਾ ਦੇ ਵਿੱਚ ਆਇਆ ਸੀ। ਕਾਂਚੀ ਮੱਠ ਦਾ ਜਿਹੜਾ ਸ਼ੰਕਰਾਚਾਰੀਆ ਜੈ ਇੰਦਰ ਸਰਸਵਤੀ ਉੱਪਰ ਵੀ ਮੱਠ ਦੇ ਮੈਨੇਜਰ ਨੂੰ ਜਿਹੜਾ ਕਤਲ ਕਰਨ ਦੇ ਦੋਸ਼ ਲੱਗਣ ਦੇ ਉੱਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਪਖੰਡੀ ਸਾਧਾਂ ਦੇ ਕੋਲੋਂ ਸਰਕਾਰਾਂ ਡਰਦੀਆਂ ਹੀ ਨਹੀਂ, ਸਗੋਂ ਉਨ੍ਹਾਂ ਦੀ ਹਿਫਾਜ਼ਤ ਦੇ ਲਈ ਸੁਰੱਖਿਆ ਛਤਰੀਆਂ ਵੀ ਦਿੰਦੀਆਂ। ਪਿੱਛੇ ਜਿਹੇ ਪੰਜਾਬ ਦੇ ਸੰਤਾਂ ਦੀ ਇੱਕ ਲਿਸਟ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਆਈ ਹੈ, ਕਹਿੰਦੇ ਕਹਿੰਦੇ ਜਿਹੜੇ ਕਿਹਦੇ ਕਿਹਦੇ ਪੈਰੀ ਹੱਥ ਲਾਈਏ ਸੰਤਾਂ ਦੇ ਵਗ ਫਿਰਦੇ ਹੈ, ਜਿਸਦੇ ਵਿੱਚ 200 ਦੇ ਕਰੀਬ ਨਾਮ ਹੈ। ਇਨ੍ਹਾਂ ਦੇ ਵਿੱਚੋਂ ਕਈ ਹੁਣ ਨਹੀਂ ਰਹੇ ਤੇ ਆਸਾ ਰਾਮ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਬਾਅਦ ਵੀ ਉਨ੍ਹਾਂ ਦੇ ਭਗਤ ਜਿਹੜੇ ਨੇ ਅੰਨੀ ਸ਼ਰਧਾ ਕਰਕੇ ਉਨ੍ਹਾਂ ਨੂੰ ਨਿਰਦੋਸ਼ ਦੱਸ ਰਹੇ ਨੇ। ਜਦੋਂ ਸਜ਼ਾ ਦਾ ਐਲਾਨ ਹੋਣਾ ਸੀ ਤੇ ਇਹ ਹੱਥ ਜੋੜ ਕੇ ਅਰਦਾਸਾਂ ਕਰ ਰਹੇ ਸਨ ਤੇ ਪਖੰਡੀ ਪਾਸਟਰ ਬਰਜਿੰਦਰ ਸਿੰਘ ਰੇਪ ਵਰਗੇ ਅਪਰਾਧ ਕਰਕੇ ਜੇਲ੍ਹ ਦੇ ਵਿੱਚ ਬੰਦ ਹੈ। ਤੇ ਲਓ ਦੋਸਤੋ, ਇਹ ਸੀ ਅੱਜ ਦੀ ਗੱਲਬਾਤ ਡੇਰਿਆਂ ਦੀ। ਤੇ ਜਿਹੜੀ ਹੈ ਜਿੰਨੇ ਡੇਰੇ ਤੇ ਜੇਲ੍ਹਾਂ ਉਸਰਨਗੇ ਉਨੀਆਂ ਹੀ ਨਿੱਤ ਭੈੜੀਆਂ ਖ਼ਬਰਾਂ ਜਿਹੜੀਆਂ ਆਉਣਗੀਆਂ ਤੇ ਸੁਣਨ ਨੂੰ ਮਿਲਣਗੀਆਂ। ਦੂਸਰੇ ਪਾਸੇ ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਡਾਂਸ, ਨਾਚ ਡਾਂਸ ਦਿਵਸ ਦੀ ਗੱਲ ਕਰਨੀ ਅੱਜ ਤੇ ਉਹਦੇ ਵੱਲ ਨੂੰ ਚੱਲਦੇ ਹਾਂ ਆਪਾਂ। ਡਾਂਸ ਦਾ ਜਨਮ ਅਸਲ ਦੇ ਵਿੱਚ ਮਨੁੱਖ ਦੀ ਉਤਪਤੀ ਦੇ ਨਾਲ ਹੀ ਜਿਹੜਾ ਹੋਇਆ ਮੰਨਿਆ ਗਿਆ ਤੇ ਕਿਉਂਕਿ ਡਾਂਸ ਜਿਹੜਾ ਮਨੁੱਖ ਦੇ ਜਜ਼ਬਿਆਂ ਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਸਾਧਨ ਜਿਹੜਾ ਮੰਨਿਆ ਗਿਆ। ਪ੍ਰਾਚੀਨ ਸਮੇਂ ਤੋਂ ਹੀ ਮਨੁੱਖ ਨੇ ਖੁਸ਼ੀ ਗਮੀ ਦੇ ਭਾਵਾਂ ਨੂੰ ਆਪਣੇ ਹੱਥਾਂ ਪੈਰਾਂ ਬਾਹਾਂ ਦੇ ਉੱਤੇ ਸਿਰ ਤੇ ਸਰੀਰਕ ਅੰਗਾਂ ਨੂੰ ਹਿਲਾ ਜੁਲਾ ਕੇ ਕੁਝ ਮੁਦਰਾਵਾਂ ਜਿਹੜੀ ਕਿ ਵੱਖਰੇ ਵੱਖਰੇ ਜਿਹੜੇ ਨੇ ਸਟਾਈਲ ਰਾਹੀਂ ਬਾਹਰੀ ਪ੍ਰਗਟਾ ਦਾ ਜਿਹੜਾ ਰੂਪ ਦਿੱਤਾ, ਜਿਸ ਤੋਂ ਬਾਅਦ ਨਾਚ ਦਾ ਜਿਹੜਾ ਜਨਮ ਹੋਇਆ। ਇਹ ਦਿਨ ਜਿਹੜਾ ਹੈ ਅੱਜ ਦਾ ਯੂਨੈਸਕੋ ਦੇ ਸਹਿਯੋਗ ਦੇ ਨਾਲ ਅੰਤਰਰਾਸ਼ਟਰੀ ਡਾਂਸ ਕੌਂਸਲ ਵੱਲੋਂ ਜਿਹੜੀ ਹੈ ਕੌਂਸਲ ਦੇ ਵੱਲੋਂ ਹਰ ਸਾਲ 29 ਅਪ੍ਰੈਲ ਨੂੰ 1982 ਤੋਂ ਮਨਾਇਆ ਜਾ ਰਿਹਾ। ਇਹ ਫ੍ਰੈਂਚ ਡਾਂਸਰ ਬੈਲੇ ਮਾਸਟਰ ਜੀਨ ਜਿਗਰ ਨੋਵੇਰੇ ਦੇ ਜਨਮ ਦਿਨ ਦੇ ਉੱਤੇ ਜਿਹੜਾ 29 ਅਪ੍ਰੈਲ 1727 ਨੂੰ ਸਮਰਪਿਤ ਹੈ। ਇਹ ਦਿਨ ਮਨਾਉਣ ਦਾ ਮਕਸਦ ਡਾਂਸ ਦੀ ਕਲਾ ਵੱਲ ਲੋਕਾਂ ਦਾ ਧਿਆਨ ਦਿਵਾਉਣਾ। ਵਿਸ਼ਵ ਪੱਧਰ ਦੇ ਉੱਤੇ ਲੋਕ ਨਾਚ ਅਲੱਗ ਅਲੱਗ ਖਿੱਤੇ ਦੇ ਨਾਲ ਵੱਖ ਵੱਖ ਵਣਗੀਆਂ ਨੇ। ਮੌਜੂਦਾ ਸਮੇਂ ਡਿਸਕੋ, ਥੈਲੇ, ਫਰੀ ਸਟਾਈਲ, ਪੋਗੋ, ਕਲਾਸੀਕਲ, ਹਿਪ ਹੋਪ, ਸਵਿੰਗ ਅਤੇ ਲਾਲਸਾ ਸਾਡੇ ਇੱਥੇ ਬੜਾ ਮਸ਼ਹੂਰ ਹੈ ਜੀ। ਮੈਨੂੰ ਨਾਂ ਚੇਤਾ ਭੁੱਲ ਗਿਆ, ਚਲੋ ਮੈਂ ਕਰਦਾ ਚੇਤੇ ਤਾਂ ਅਤੇ ਸਾਲਸਾ ਹੋ ਗਿਆ ਜਾਂ ਹੋਰ ਸਾਰੇ ਨੇ। ਇਸੇ ਤਰ੍ਹਾਂ ਸਵਿੰਗ ਅਤੇ ਸਾਲਸਾ ਆਦਿ ਹੋਂਦ ਦੇ ਵਿੱਚ ਆਉਂਦੇ ਆ। ਟੀਵੀ ਦੇ ਉੱਤੇ ਡਾਂਸ ਦੇ ਬਹੁਤੇ ਸਾਰੇ ਪ੍ਰੋਗਰਾਮ ਵਿਖਾਏ ਜਾਂਦੇ ਨੇ ਜਿੱਥੇ ਡਾਂਸਰਾਂ ਨੂੰ ਪ੍ਰਸਿੱਧੀ ਮਿਲਦੀ ਹੈ ਅਤੇ ਉੱਥੇ ਰੋਜ਼ਗਾਰ ਦੀ ਪ੍ਰਾਪਤੀ ਵੀ ਹੈ। ਹੁਣ ਤਾਂ ਵਿਦਿਅਕ ਅਦਾਰਿਆਂ ਦੇ ਵਿੱਚ ਡਾਂਸ ਮੁਕਾਬਲੇ ਕਰਵਾਏ ਜਾਂਦੇ ਆ। ਛੋਟੇ ਛੋਟੇ ਬੱਚੇ ਘਰਾਂ ਦੇ ਉੱਤੇ ਖੁਸ਼ੀਆਂ ਦੇ ਪ੍ਰੋਗਰਾਮਾਂ ਦੇ ਵਿੱਚ ਡਾਂਸ ਕਰਦੇ ਜਿਹੜੇ ਨਜ਼ਰ ਆ ਜਾਂਦੇ ਆ। ਤੇ ਅੱਜ ਦੇ ਮੁੱਦੇ ਵੱਲ ਨੂੰ ਵੱਜਦੇ ਆ, ਉਹਨੂੰ ਥੋੜਾ ਜਿਹਾ ਹੋਰ ਖੰਘੋਲਦੇ ਆ। ਤੇ ਦੋਸਤੋ, ਮਨ ਕਾ ਚਾਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਅੱਜ ਦੇ ਐਪੀਸੋਡ ਦੇ ਵਿੱਚ ਕਿ ਨੱਚਣਾ ਜਿਹੜਾ ਸਾਡੀ ਸਿਹਤ ਦੇ ਲਈ ਕਿੰਨਾ ਜ਼ਰੂਰੀ ਹੈ ਅਤੇ ਸਾਡੇ ਦਿਮਾਗ, ਸਰੀਰ ਅਤੇ ਮਨ 'ਤੇ ਕਿਵੇਂ ਜਿਹੜਾ ਪੋਜ਼ਿਟਿਵ ਜਾਂ ਸਕਾਰਾਤਮਕ ਜਿਹੜਾ ਅਸਰ ਪਾਉਂਦਾ ਹੈ। ਨੱਚਣਾ ਸਿਰਫ ਮਨੋਰੰਜਨ ਨਹੀਂ, ਇਹ ਇੱਕ ਬਿਹਤਰੀਨ ਵਰਜਿਸ਼ ਵੀ ਹੈ, ਇੱਕ ਜਿਹੜੀ ਹੈ ਐਕਸਰਸਾਈਜ਼ ਵੀ ਹੈ। ਸਾਡੀ ਫਿਟਨੈਸ ਨੂੰ ਜਿਹੜਾ ਸੁਧਾਰਦਾ ਹੈ ਅਤੇ ਸਟਰੈਸ ਨੂੰ ਜਿਹੜਾ ਘਟਾਉਂਦਾ ਹੈ ਦਿਮਾਗੀ ਜਿਹੜੀ ਹੈ। ਅਸੀਂ ਵੱਖ ਵੱਖ ਦੇਸ਼ਾਂ ਦੇ ਨਾਚ ਅਤੇ ਉਹਨਾਂ ਦੀ ਸੱਭਿਆਚਾਰਕ ਮਹੱਤਤਾ ਦੇ ਬਾਰੇ ਵੀ ਜਾਣਾਂਗੇ, ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਪਹਿਚਾਨਣ ਦੀ। ਟਾਂਗੋ, ਹਾਂਜੀ ਟਾਂਗੋ ਇੱਥੇ ਬਹੁਤ ਮਸ਼ਹੂਰ ਹੈ ਜੀ। ਅਤੇ ਸਮੇਂ ਦੇ ਵਿੱਚ ਨਾਚ ਜਿਹੜਾ ਹੈ ਉਹਦੇ ਨਾਲ ਨਾਲ ਜਿਹੜਾ ਇਹਨੇ ਸਾਰਾ ਕੁਝ ਬਦਲਦਾ ਆਇਆ ਅਤੇ ਉਹਦੇ ਵੱਲ ਨੂੰ ਵੀ ਝਾਤ ਮਾਰਾਂਗੇ। ਖਾਸ ਕਰ ਸਾਡੇ ਪੰਜਾਬ ਦਾ ਮੁੱਢ ਜਿਹੜਾ ਭੰਗੜਾ ਜਾਂ ਗਿੱਧਾ, ਜਿਹਨੂੰ 7 ਮਿੰਟ ਦੇ ਵਿੱਚ, ਤਕਰੀਬਨ 9 ਮਿੰਟ ਦੇ ਵਿੱਚ, 7 ਤੋਂ 9 ਮਿੰਟ ਦੇ ਵਿੱਚ ਜਿਹੜਾ ਪਰਫੋਰਮ ਕਰਨਾ ਪੈਂਦਾ ਹੈ ਅਤੇ ਬੰਦਾ ਮੁੜ ਕੋ ਮੁੜ ਕੇ ਜਿਹੜਾ ਹੋ ਜਾਂਦਾ ਹੈ ਭੰਗੜਾ ਪਾਉਂਦਾ ਪਾਉਂਦਾ। ਅਤੇ ਬਾਕੀ ਜਿਹੜੀਆਂ ਸਾਡੇ ਨਾਲ ਭੈਣਾਂ ਅਤੇ ਮਾਵਾਂ ਜੁੜੀਆਂ ਨੇ ਉਹ ਗਿੱਧੇ ਦੇ ਹਾਲਾਤ ਦੱਸ ਸਕਦੀਆਂ ਨੇ ਅਤੇ ਉਹਨਾਂ ਦੇ ਲਈ ਵੀ ਨਿੱਘਾ ਸਵਾਗਤ ਰਹੇਗਾ। ਅਤੇ ਅੱਜ ਸੱਭਿਆਚਾਰਕ ਹੀ ਗੱਲਬਾਤ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਆਪਣੇ ਨਾਲ ਜੁੜ ਚੁੱਕੇ ਨੇ ਮਨ ਕਾ ਚਾਓ ਸਾਂਝਾ ਕਰਨ ਦੇ ਲਈ ਸਮਰਜੀਤ ਸਿੰਘ ਸ਼ੰਮੀ ਜੀ, ਅਤੇ ਉਹਨਾਂ ਦਾ ਕਰਦੇ ਹਾਂ ਭਾਈ ਸਵਾਗਤ। ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ। ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਅੱਜ ਤਾਂ ਕਹਿ ਲੋ ਵੀ ਦਿਲ ਗਾਰਡਨ ਗਾਰਡਨ ਵਾਲਾ ਮਾਹੌਲ ਬਣਿਆ ਕਿ ਵਰਲਡ ਡਾਂਸ ਡੇ ਦੇ ਉੱਤੇ ਚਰਚਾ ਹੋ ਰਹੀ ਹੈ
0: ਜੀ।
1: ਮੈਨੂੰ ਪਹਿਲਾਂ ਐਂ ਲੱਗਦਾ ਸੀ ਨੱਚਦੇ ਨੱਚਦੇ ਬੋਲਣਾ ਪੈਣਾ ਹੈ ਜਾਂ ਬੋਲਦੇ ਬੋਲਦੇ ਨੱਚਣਾ ਪੈਣਾ ਹੈ
0: ਜੀ,
1: ਕੁਝ ਤੇ ਜਿਹੜਾ ਹੋਏਗਾ ਅਸਰ ਹੋਏਗਾ। ਤੇ ਬਾਕੀ ਜਿਵੇਂ ਤੁਸੀਂ ਇਹਦਾ ਜ਼ਿਕਰ ਵੀ ਕੀਤਾ ਹੈ ਕਿ ਕਿਵੇਂ ਸ਼ੁਰੂ ਹੁੰਦਾ ਹੈ ਸਾਰਾ ਦਿਨ, ਅੱਜ ਦੇ ਦਿਨ ਨੂੰ ਮਨਾਉਣ ਦਾ ਜਿਹੜਾ ਸਿਲਸਿਲਾ ਹੈ ਯੂਨੈਸਕੋ ਦੇ ਝੰਡੇ ਹੇਠ ਤੇ CID ਯਾਨੀ ਕਿ ਇੰਟਰਨੈਸ਼ਨਲ ਡਾਂਸ ਕੌਂਸਲ ਉਹਨਾਂ ਨੇ ਸ਼ੁਰੂ ਕੀਤਾ ਹੈ
0: ਜੀ।
1: ਤੇ 29 ਅਪ੍ਰੈਲ ਜਿਹੜਾ ਗ੍ਰੇਟ ਬੈਲੇ ਡਾਂਸਰ ਹੈ ਉਹਨਾਂ ਦੇ ਨਾਂ, ਉਹਨਾਂ ਦੇ ਜਨਮ ਦਿਨ ਨੂੰ ਹੀ ਡੈਡੀਕੇਟ ਕਰ ਦਿੱਤਾ ਗਿਆ ਜੀਨ ਜਾਰਜ ਦੇ ਬਰਥਡੇ ਨੂੰ
0: ਜੀ।
1: ਤੇ ਉਹ ਹੁਣ ਉਹ ਵੀ ਤਾਂ ਕਰਿਆ, ਕਹਿੰਦੇ ਜੀ ਇਹਨਾਂ ਨੇ ਡਾਂਸ ਦੇ ਵਿੱਚ ਦੇਖੋ ਜਿਹੜਾ ਨਾਚ ਉਹਦੇ ਚ ਟੈਕਨੀਕਲੀ ਚੀਜ਼ਾਂ ਤਾਂ ਹੈਗੀਆਂ ਪਰ ਉਹਨਾਂ ਨੇ ਇਹਨੂੰ ਇੱਕ ਸਟੋਰੀ ਟੈਲਿੰਗ ਦਾ ਮਾਧਿਅਮ ਵੀ ਬਣਾਇਆ ਕਿ ਆਪਾਂ ਨੱਚਦੇ ਹੋਏ ਮੁਦਰਾਵਾਂ ਦੇ ਨਾਲ, ਐਕਸਪ੍ਰੈਸ਼ਨ ਦੇ ਨਾਲ, ਮੂਵਮੈਂਟਸ ਦੇ ਨਾਲ ਤੇ ਕੋਈ ਇਤਿਹਾਸ ਜਾਂ ਕੋਈ ਕਹਾਣੀ ਉਹ ਵੀ ਨਰੇਟ ਕਰ ਸਕਦੇ, ਉਹ ਵੀ ਸਾਂਝੀ ਕਰ ਸਕਦੇ ਆ।
0: ਬਿਲਕੁਲ,
1: ਇਹ ਇੱਕ ਬੜਾ ਪਾਵਰਫੁਲ ਮਾਹੌਲ ਬਣ ਜਾਂਦਾ ਹੈ
0: ਜੀ।
1: ਸਾਡੇ ਜਿਹੜਾ ਭਾਰਤ ਨਾਟਿਅਮ ਹੈ ਜਾਂ ਕੁਚੀਪੁੜੀ ਹੈ, ਜਿਹੜਾ ਹੋਰ ਜਿਹੜੇ ਡਾਂਸ ਨੇ ਜਿਹੜੇ ਸਾਊਥ ਦੇ ਕਲਾਸੀਕਲ ਡਾਂਸ ਦੇ ਵਿੱਚ, ਉਹ ਵਾਕਈ ਉਹਦੇ ਵਿੱਚ ਜਿਹੜਾ ਸਟੋਰੀ ਟੈਲਿੰਗ ਦਾ ਜਿਹੜਾ ਪਹਿਲੂ ਹੈ ਨਾ, ਬੜਾ ਹੀ ਮਤਲਬ ਮਜ਼ੇਦਾਰ ਹੈ, ਬਹੁਤ ਹੀ
0: ਪ੍ਰਭਾਵਸ਼ਾਲੀ ਹੈ, ਕੋਰੀਓਗ੍ਰਾਫੀ ਬਹੁਤ ਹੈ ਜੀ
1: ਜੀ, ਬਹੁਤ ਕਮਾਲ, ਬਹੁਤ ਕਮਾਲ। ਸਾਡਾ ਜਿਹੜਾ ਚਲੋ ਭੰਗੜਾ ਹੈ ਉਹ ਤੇ ਹੈਗਾ ਹੀ, ਕਹਿ ਲੋ ਵੀ ਦਮ ਹੋਵੇ ਤਾਂ ਭੰਗੜਾ ਪੈਂਦਾ, ਜ਼ੋਰ ਹੋਵੇ ਤਾਂ ਹੀ ਪੈਂਦਾ, ਐ ਮਤਲਬ ਮਾੜਾ ਬੰਦਾ ਤੇ ਭੰਗੜਾ ਵੀ ਨੀ ਪਾ ਸਕਦਾ, ਉਹ ਭੰਗੜੇ ਥੱਲੇ ਆ ਜਾਣਾ
0: ਧਮਾਲ ਧਮਾਲ ਪੈ ਜਾਂਦੀ
1: ਧਮਾਲ ਪੈ ਜਾਣੀ ਉਹਦੀ, ਉਹ ਬਹੁਤ ਕਹਿ ਲੋ ਵੀ ਇਹਦੇ ਲਈ ਵੀ ਦਮ ਖਮ ਚਾਹੀਦਾ। ਔਰ ਮੈਦਾਨੀ ਇਲਾਕੇ ਦਾ ਡਾਂਸ ਹੈ, ਖੁੱਲੇ ਮੈਦਾਨ ਹੈ ਤੇ ਇੱਥੇ ਨੱਚਦਾ ਨੱਚਦਾ ਬੰਦਾ ਇੱਕ ਪਿੰਡ ਤੋਂ ਦੂਜੇ ਪਿੰਡ ਚ ਵੀ ਜਾ ਵੜਦਾ ਹੈ, ਕੋਈ ਏਡਾ ਰੌਲਾ ਨੀ, ਖੁੱਲੇ ਮੈਦਾਨ ਹੈ। ਜਿੱਦਾਂ ਪ੍ਰੋਫੈਸਰ ਪੂਰਨ ਸਿੰਘ ਹੋਰ ਲਿਖਦੇ ਨੇ ਉਹਨਾਂ ਦੀ ਜਿੰਨੀਆਂ ਵੀ ਆਪਾਂ ਕਵਿਤਾਵਾਂ ਪੜ੍ਹੋ ਜਾਂ ਲੇਖ ਪੜ੍ਹੋ, ਖੁੱਲਾ ਸ਼ਬਦ ਬਹੁਤ ਵਰਤਿਆ ਉਹਨਾਂ ਨੇ, ਖੁੱਲੇ ਮੈਦਾਨ, ਖੁੱਲੀਆਂ ਰੀਝਾਂ ਤੇ ਖੁੱਲੇ ਸਾਰਾ ਕੁਛ ਹੀ, ਉਹ ਬਹੁਤ ਜ਼ਬਰਦਸਤ ਹੈਗੀ ਹੈ ਕਿਉਂਕਿ ਇਹ ਇੱਕ ਮਾਹੌਲ ਦਾ ਅਸਰ ਜਿਹੜਾ ਹੁੰਦਾ ਹੈ ਤੇ ਜੋ ਸਾਡੇ ਮਨ ਦੀ ਭਾਵਨਾ ਮੈਂ ਉਹਨਾਂ ਨੂੰ ਅਸੀਂ ਐਕਸਪ੍ਰੈਸ ਕਰਦੇ ਹਾਂ। ਕਹਿੰਦੇ ਜਦੋਂ ਕੋਈ ਲਿਖਣਾ ਸ਼ੁਰੂ ਕੀਤਾ ਬੰਦੇ ਨੇ ਉਦੋਂ ਵੀ ਹਜ਼ਾਰਾਂ ਸਾਲ ਪਹਿਲਾਂ ਨੱਚਣਾ ਸਭ ਤੋਂ ਪਹਿਲਾਂ ਸਿੱਖ ਲਿਆ ਉਹਨੇ, ਖੁਸ਼ੀ ਕੋਈ ਪ੍ਰਾਪਤ ਹੋਈ ਹੈ ਤੇ ਬੰਦਾ ਲੁੱਡੀਆਂ ਪਾਉਂਦਾ ਹੀ ਹੁੰਦਾ,
0: ਬਿਲਕੁਲ
1: ਕਮਾਲ ਹੋ ਗਈ। ਲੱਡੂ ਵੰਡ ਦੀ ਗਲੀ ਦੇ ਵਿੱਚੋਂ ਨਿਕਲਣਾ ਪਹਿਲੀ ਪੇਸ਼ੀ ਯਾਰ ਸੁੱਟਦੇ,
0: ਬਿਲਕੁਲ
1: ਉਹ ਮਾਹੌਲ ਜਿਹੜਾ ਇਹ ਸਦੀਆਂ ਤੋਂ ਚੱਲਿਆ ਰਿਹਾ, ਮਨੁੱਖ ਦੀ ਇੱਕ ਬੇਸਿਕ ਭਾਵਨਾ ਹੈ ਅੰਦਰ, ਉਹ ਜਿਹੜੀ ਰੂਹ ਦੀ ਗੱਲ ਹੈ
0: ਜੀ,
1: ਮਨ ਕਾ ਚਾਉ ਦੀ ਜਿਵੇਂ ਆਪਾਂ ਗੱਲ ਕਰਦੇ ਹਾਂ, ਜਦੋਂ ਮਨ ਦੇ ਵਿੱਚ ਕੋਈ ਕਿਸੇ ਚੀਜ਼ ਦਾ ਚਾਉ ਚੜਦਾ
0: ਜੀ
1: ਤਾਂ ਫਿਰ ਉਹ ਬਦੋ ਬਦੀ ਕਹੋ ਵੀ ਪੱਬ ਉੱਠਦੇ ਹੈ, ਜਿੰਦ ਜਿਹੜੀ ਹੈ ਜਾਂ ਰੂਹ ਜਿਹੜੀ ਹੈ ਉਹ ਐਨ ਮਤਲਬ ਕਹੋ ਪੰਛੀ ਵਾਂਗ ਉੱਡਦੀ ਆ
0: ਜੀ,
1: ਤੇ ਉੱਡੂ ਉੱਡੂ ਜਿਹਨੂੰ ਕਹਿੰਦੇ ਆ ਉਹ ਕਰਦੀ ਆ, ਉਹ ਬੜਾ ਕਮਾਲ ਦਾ ਮਾਹੌਲ ਹੁੰਦਾ ਉਹਦੇ। ਉਦੋਂ ਬਾਅਦ ਉਹਦੀਆਂ ਫਿਰ ਬਾਕੀ ਤਾਂ ਬ੍ਰਾਂਚਿਸ ਹੀ ਹੈ, ਵੱਡੀ ਗੱਲ ਹੈ ਨਾ ਭਾਰਤ ਸਾਹਿਬ
0: ਜੀ,
1: ਹਾਸਾ ਜਿਵੇਂ ਆਪਾਂ ਕਹਿ ਲਈਏ ਜਾਂ ਰੋਣਾ ਜਿਵੇਂ ਕਹਿ ਲਈਏ ਪੂਰੀ ਯੂਨੀਵਰਸਲ ਹੈ, ਸਾਰੀ ਦੁਨੀਆਂ ਦੇ ਲੋਕਾਂ ਦੇ ਵਿੱਚ ਮਨੁੱਖਾਂ ਚ ਦੇਖਣ ਨੂੰ ਮਿਲਦਾ
0: ਜੀ।
1: ਇਸੇ ਤਰ੍ਹਾਂ ਹੀ ਜਿਹੜਾ ਨਾਚ ਹੈ ਇਹ ਵੀ ਪੂਰੀ ਦੁਨੀਆਂ ਦੇ ਵਿੱਚ ਲੋਕ ਨੱਚਦੇ ਹੈ, ਕੋਈ ਇਹੋ ਜਿਹਾ ਕੋਈ ਕੋਨਾ ਨੀ ਹੋਣਾ ਜਿਹਦੇ ਵਿੱਚ ਲੋਕ ਨੱਚ ਨਾ ਰਹੇ ਹੋਣ ਜਾਂ ਜਿਹਨਾਂ ਦਾ ਕੋਈ ਆਪਣੀ ਡਾਂਸ ਜਾਂ ਡਾਂਸ ਫੋਰਮ ਨਾ ਹੋਵੇ।
0: ਮੈਂ ਹੱਸ ਤਾਂ ਰਿਹਾ, ਕਹਿੰਦੇ ਕਈ ਤਾਂ ਡਾਂਸ ਕਰਦੇ ਨੇ, ਕਈ ਕਹਿੰਦੇ ਮੇਰਾ ਨਿਕਲ ਜਾਂਦਾ
1: ਡਾਂਸ ਨਿਕਲ ਜਾਂਦਾ ਬਿਨਾਂ ਕੰਟਰੋਲ ਨੀ ਕਰ ਪਾਉਂਦੇ
0: ਜੀ। ਵੈਸੇ ਚੰਮੀ ਜੀ ਇਹਦਾ ਦੇਖੋ ਬਹੁਤ ਇਤਿਹਾਸਕ ਜੇ ਦੇਖਿਆ ਜਾਵੇ, ਮਤਲਬ ਕਿ ਜਿਹੜੇ ਚਿੱਤਰ ਮਿਲਦੇ ਨੇ ਪਿਛੋਕੜ ਦੇ ਵਿੱਚ, ਉਹ ਚਾਹੇ ਆਪਾਂ ਮਿਸਰੀ ਸੱਭਿਆ ਕਹਿ ਲਈਏ ਚਾਹੇ ਆਪਾਂ ਭਾਰਤੀ ਦੀ ਭਾਰਤੀ ਸੱਭਿਅਤਾ ਵੀ ਕਹਿ ਸਕਦੇ ਹਾਂ, ਕਿਉਂਕਿ ਭਾਰਤ ਦੇ ਵੀ ਜੇ ਦੇਖਿਆ ਜਾਵੇ ਤਾਂ ਪੁਰਾਤਨ ਜਿਹੜੇ ਨੇ 9000 ਸਾਲ ਤੋਂ ਪੁਰਾਣੇ ਚਿੱਤਰ ਮਿਲਦੇ ਆ, ਤੇ
1: ਜਿਹੜੇ ਸਾਡੇ ਮਹਾਂਪੁਰਸ਼ ਨੇ ਵੱਡੇ ਜਿਵੇਂ ਆਪਾਂ ਦੇਵੀ ਦੇਵਤਿਆਂ ਨੂੰ ਕਹਿ ਲਈਏ, ਉਹਨਾਂ ਦੇ ਵਿੱਚ ਵੀ ਡਾਂਸ ਫੋਰਮ ਏਡੀ ਜਬਰਦਸਤ ਉਹ ਐਕਸਪ੍ਰੈਸ਼ਨ ਦਾ ਇੱਕ ਸਾਧਨ ਹੈ
0: ਜੀ।
1: ਭਗਵਾਨ ਸ਼ਿਵ ਜਿਹੜੇ ਨੇ ਉਹ ਦੇਖੋ ਜਿਹੜਾ ਭਾਰਤ ਨਾਟਿਅਮ ਉਹ ਤੋਂ ਨਿਕਲ ਕੇ ਕਿੱਥੋਂ ਆ ਰਿਹਾ, ਤੇ ਜਿਹੜਾ ਸ਼ਿਵ ਮਹਾਰਾਜ ਦਾ ਜਿਹੜਾ ਤਾਂਡਵ ਆ
0: ਜੀ
1: ਉਹ ਇੱਕ ਡਾਂਸ ਦਾ ਹੀ ਰੂਪ ਆ, ਉਹਨਾਂ ਦੇ ਜਿਹੜਾ ਰੁਦਰ ਰੂਪ ਆ ਉਹਨਾਂ ਦਾ ਬੜਾ ਗੁੱਸੇ ਵਾਲਾ ਰੂਪ ਆ, ਜਦੋਂ ਬਹੁਤ ਕ੍ਰੋਧਿਤ ਹੋ ਗਏ ਦੇਖ ਕੇ ਇਹੋ ਜਿਹਾ ਮਾਹੌਲ ਧਰਤੀ ਤੇ ਵੀ ਬੜਾ ਭੇੜਾ ਕੰਮ ਚੱਲਣ ਡਿਆ
0: ਜੀ,
1: ਤੇ ਉਹ ਪਰਲੋ ਜਿਹੜੀ ਉਹਨਾਂ ਨੇ ਲੈ ਆਂਦੀ ਹੈ ਕਹਿੰਦੇ ਤੀਜੀ ਅੱਖ ਖੁੱਲ ਗਈ ਬਾਬਾ, ਤੇ ਉਹ ਸਾਰਾ ਚੱਲਿਆ
0: ਜੀ।
1: ਤੋ ਆਪਾਂ ਕਹਿ ਸਕਦੇ ਹਾਂ ਜਿਹੜੀ ਕੁਦਰਤੀ ਜਿਹੜੀ ਸ਼ਕਤੀਆਂ ਨੇ ਜਿਹਨਾਂ ਜੋ ਡਰਾਈਵਿੰਗ ਫੋਰਸਿਸ ਨੇ ਉਹਨਾਂ ਵਿੱਚ ਵੀ ਇਹ ਵਰਤਾਰਾ ਜਿਹੜਾ ਦੇਖਣ ਨੂੰ ਮਿਲਦਾ ਹੈ ਔਰ ਇਹ ਅਸਰ ਪਾਉਂਦਾ। ਜੇ ਆਪਾਂ ਮੰਨ ਕੇ ਚੱਲੀਏ ਵੀ ਜਿਹੜੀ ਧਰਤੀ ਆ ਇਹਦੀ ਲਗਭਗ 1.25 ਲੱਖ ਦੀ ਸਪੀਡ ਹੈਗੀ ਆ ਪਰ ਆਵਰ, ਤੋ ਐਂ ਇਹਦੀ ਕੋਈ ਜਿਹੜੀ ਸੂਰਜ ਦੁਆਲੇ ਘੁੰਮ ਰਹੀ ਹੈ, ਇੱਕ ਜਿਹੜੀ ਆਪਣੇ ਦੁਆਲੇ ਘੁੰਮੀ ਜਾਂਦੀ ਹੈ ਉਹਦੀ ਵੀ ਕੋਈ ਕਾਫੀ ਸਪੀਡ ਹੈਗੀ ਆ 25,000 ਕਿਲੋਮੀਟਰ ਉਹਦੀ ਵੀ ਹੋਣੀ ਹੈ। ਚਲੋ ਐਗਜੈਕਟ ਤਾਂ ਚਲੋ ਗੂਗਲ ਕਰਕੇ ਪਤਾ ਕਰ ਸਕਦੇ ਸਾਥੀ
0: ਜੀ,
1: ਬਟ ਖਾਸੀ ਸਪੀਡ ਹੈ, ਇੰਨੀਆਂ ਸਪੀਡਾਂ ਡਬਲ ਸਪੀਡਾਂ ਕਰਕੇ ਚ ਉਹ ਜਿਹੜੀ ਆ ਗ੍ਰੈਵਿਟੀ ਪੈਦਾ ਹੋ ਗਈ, ਉਹ ਜਿਹੜੀ ਆ ਧਰਤੀ ਘੁੰਮਦੀ ਘੁੰਮ ਰਹੀ ਆ ਪਰ ਸਾਨੂੰ ਮਹਿਸੂਸ ਨੀ ਹੁੰਦੀ ਆਪਾਂ ਘੁੰਮ ਰਹੇ ਹਾਂ
0: ਜੀ।
1: ਤੋ ਐਂ ਹੈ ਜਿਵੇਂ ਸਾਨੂੰ ਤਾਂ ਐਂ ਲੱਗਦਾ ਜਿਵੇਂ ਬੱਸ ਜਿਹੜੀ ਭੱਜੀ ਫਿਰਦੀ ਹੋਵੇ 90 ਮੀਲ ਤੇ ਅਸੀਂ ਬੱਸ ਦੇ ਵਿੱਚ ਇੱਕ ਸੀਟ ਤੋਂ ਦੂਜੀ ਸੀਟ ਤੇ ਤੁਰੇ ਫਿਰਦੇ ਆ ਵਿੱਚ,
0: ਜਿਵੇਂ ਸਾਡੇ ਅੰਦਰ ਹੋਰ ਵੀ ਤਾਂ ਗ੍ਰੈਵਿਟੀ ਦੇ ਕਰਕੇ ਘੁੰਮ ਰਿਹਾ ਪਰ ਸਾਨੂੰ ਮਹਿਸੂਸ ਨੀ ਨਾ ਹੋ ਰਿਹਾ। ਬਿਲਕੁਲ ਹੈ ਜੀ,
1: ਤੁਸੀਂ ਦੇਖੋ ਇਹ ਗ੍ਰੈਵਿਟੀ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਆ, ਜੇ ਆਪਾਂ ਨੇਚਰ ਨੂੰ ਧਿਆਨ ਨਾਲ ਦੇਖੀਏ ਹਰ ਚੀਜ਼ ਦੇ ਵਿੱਚ ਜਿਹੜੀ ਡਾਂਸ ਫੋਰਮ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨਜ਼ਰ ਆਏਗੀ, ਆਪਾਂ ਉਹਦੇ ਨਾਲ ਰਿਲੇਟ ਕਰ ਸਕਦੇ ਹਾਂ।
0: ਬਿਲਕੁਲ,
1: ਤੁਸੀਂ ਇੱਕ ਜਗ੍ਹਾ ਮੈਂ ਆਪਣੇ ਇੱਕ ਦੋਸਤ ਨਾਲ ਬੈਠਾ, ਨੰਗਲ ਡੈਮ ਲਾ ਲਓ, ਨੰਗਲ ਡੈਮ ਜਿਹੜਾ ਸੀ ਉੱਥੇ ਜਦੋਂ ਡੈਮ ਜਿਹੜਾ ਉਹਦੇ ਕਹਿ ਲਓ ਵੀ ਗੇਟ ਹੈਗੇ ਆ ਉਥੋਂ ਹੈਡ ਜਿਹੜਾ ਹੈਡ ਡੈਮ ਮੇਨ ਨੰਗਲ ਦਾ
0: ਜੀ,
1: ਦੋ ਨਹਿਰਾਂ ਨਿਕਲਦੀਆਂ ਉੱਥੋਂ
0: ਜੀ,
1: ਜਿਹੜੀ ਮੇਨ ਆ ਉਰਲੇ ਪਾਸੇ ਉਹਦੇ ਕੰਢੇ ਦੇ ਉੱਤੇ ਇੱਕ ਰੈਸਟੋਰੈਂਟ ਆ, ਉੱਥੇ ਅਸੀਂ ਬੈਠੇ ਦੇਖਣ ਡੇ, ਉਹ ਤਾਂ ਵਿਊ ਉਹਨਾਂ ਨੇ ਬਣਾਇਆ ਹੈ ਕਿ ਸਾਹਮਣੇ ਗੇਟਾਂ ਤੋਂ ਨਹਿਰ ਸ਼ੁਰੂ ਹੋ ਰਹੀ ਹੈ
0: ਉੱਥੇ ਭਾਜੀ, ਜਿੱਥੇ ਉਹ ਗੀਤ ਗਾਇਆ ਸੀ ਕੰਢੇ ਉੱਤੇ ਮੈਰਮਾ ਮੈਂ ਕਦੇ ਕਦੋਂ ਦੀ ਖੜੀ ਕੰਢੇ ਉੱਤੇ,
1: ਉਹ ਕੰਢੇ ਵਾਲਾ ਗੀਤ ਤੇ ਚਲੋ ਰਾਵੀ ਤੇ ਗਾਇਆ ਉਹਨਾਂ ਨੇ, ਨੱਚਣਾ ਆਪ ਤੇ ਗਾਇਆ,
0: ਨਹੀਂ ਤੁਸੀਂ ਕੰਢੇ ਦੀ ਗੱਲ ਕੀਤੀ ਮੈਂ ਕਿਹਾ ਸ਼ਾਇਦ ਉੱਥੇ ਤੁਸੀਂ ਵੀ ਕੜੇ, ਵੈਸੇ ਇੱਕ ਖੁਸ਼ੀ ਦੀ ਖਬਰ ਹੈ
1: ਅੱਜ ਇਹ ਕਿ ਹਰੇਕ ਦਰਿਆ ਕੋਲ ਹੈਗੇ ਆ,
0: ਤੁਸੀਂ ਡੈਮ ਦੀ ਗੱਲ ਕੀਤੀ ਅੱਜ ਫਿਰ ਮੱਛੀ ਆ ਜਾਣੀ ਵਿੱਚ,
1: ਆਊ ਆਊ ਜੀ ਬਿਲਕੁਲ ਆਊ,
0: ਕਿਉਂਕਿ ਭਾਖੜੇ ਭਾਖੜੇ ਨਾ ਜਿਹੜੀਆਂ ਮੱਛੀ ਦੀਆਂ ਸ਼ੋਪਾਂ ਸੀਗਾ ਜੀ, ਮੰਡੀ ਸੀ ਉਹ ਬੰਦ ਕੀਤੀ ਹੋਈ ਸੀ, ਉਹਨੂੰ ਪਰਮਿਸ਼ਨ ਮਿਲ ਗਈ ਸੀ ਖੋਲਣ ਦੀ ਜੀ, ਭਾਖੜੇ ਵੀ ਮੱਛੀ ਵੀ ਕੁਝ
1: ਉਹ ਤਾਂ ਨੱਚਦੇ ਨੱਚਦੇ ਜਿਹੜੇ ਬੋਲੀਆਂ ਚ ਵੀ ਮੱਛੀਆਂ ਵਾਲੀ ਬੋਲੀਆਂ ਪਾਉਣ ਦੇ ਪੰਜਾਬੀ, ਕਹਿੰਦੇ ਮੈਂ ਦਰਿਆ ਉਹਦੀ ਬਗਲੀ ਮਛਲੀ ਤੂੰ ਬਗਲਾ ਬਣ ਕੇ
0: ਬਗਲਾ ਬਣ ਕੇ ਦੱਸੋ ਐ ਮੈਨੂੰ ਹੀ ਕਾਲੋ ਕਹਿੰਦੇ ਆ ਦੱਸੋ ਆਕਾ ਮਾਰਦੀ ਮੌਤ ਨੂੰ ਆਕਾ ਮਾਰਨ ਲੱਗੀ ਦੇਖੋ ਐ
1: ਮਤਲਬ ਚੋ ਹੀ ਇੰਨਾ ਹੈ ਕਿ ਉਹ ਮਤਲਬ ਨਫੇ ਨੁਕਸਾਨ ਦਾ ਤਾਂ ਸੀਨੀਅਰ ਨੀ
0: ਬਿਲਕੁਲ,
1: ਉਹਦੇ ਵਿਚ ਕੀ ਹੋਣਾ ਹੈ ਉਹ ਪੰਛੀ ਨੂੰ ਕਿਸੇ ਨੇ ਕਿਹਾ ਉਹ ਚੁੱਪ ਕਰਕੇ ਬਹਿ ਜਾ ਤੂੰ ਸਵੇਰ ਹੋਈ ਹੈ ਤੇ ਰੌਲਾ ਪਾਇਆ ਇੰਨਾ, ਉਹ ਜਿਹੜਾ ਭਵਰਾ ਉਹਨੂੰ ਦੇਖ ਤੂੰ ਪਤੰਗਾ ਉਹ ਚੁੱਪ ਚਾਪ ਹੀ ਰਾਤ ਅੱਗ ਚ ਛਾਲ ਮਾਰ ਕੇ ਉਹਨੇ ਜਾਨ ਦੇਤੀ, ਕੋਈ ਰੌਲਾ ਨੀ ਪਾਇਆ ਯਾਰ ਉਹਨੇ ਜਾਨ ਦੇਤੀ, ਇਸ ਤੋਂ ਉੱਤੇ ਕਿਉਂ ਕਿਹੜੀ ਗੱਲ
0: ਹੈ,
1: ਉਹ ਤੈਨੂੰ ਆਪਣੇ ਦਿਨ ਦੇਤਾ ਤੂੰ ਰੌਲਾ ਪਾਇਆ ਇੰਨਾ ਸਵੇਰੇ, ਅਸਲ ਚ ਕੀ ਹੈ ਜਿਹੜੀ ਮੈਂ ਉਹ ਗੱਲ ਤੇ ਆ ਰਿਹਾ ਸੀ ਨਾ ਭਾਰਤ ਸਾਹਿਬ ਉਹ ਸੀ ਕਿ ਜਦੋਂ ਆਪਾਂ ਹੈਡਵਰਕਸ ਦੀ ਗੱਲ ਕੀਤੀ ਸੀ ਕਿ ਉਹ ਪਾਣੀ ਜਦੋਂ ਰਿਲੀਜ਼ ਹੋ ਰਿਹਾ ਨਹਿਰ ਚ ਆ ਰਿਹਾ, ਤੁਸੀਂ ਦੇਖੋ ਉੱਥੇ ਇੱਕ ਕੁਦਰਤੀ ਆ ਜਦੋਂ ਆਪਾਂ ਇੰਨੇ ਪ੍ਰੈਸ਼ਰ ਦੇ ਨਾਲ ਇੱਕ ਚੀਜ਼ ਰੁਕਿਆ ਹੋਇਆ ਪਾਣੀ ਆ ਉੱਥੇ ਬੰਨ ਹੈ ਉਹ ਚੋ ਜਦੋਂ ਨਹਿਰ ਚ ਆ ਰਿਹਾ ਗੇਟ ਤੋਂ ਥੱਲਿਓ ਨਿਕਲ ਕੇ ਉਹ ਬਹੁਤ ਪ੍ਰੈਸ਼ਰ ਨਾਲ ਆ ਰਿਹਾ ਤੇ ਉਹ ਜਦੋਂ ਪ੍ਰੈਸ਼ਰ ਨਾਲ ਆ ਰਿਹਾ ਤਾਂ ਉਹ ਮੁੜ ਕੇ ਵੀ ਇੱਕ ਵਾਰੀ ਪਿੱਛੇ ਨੂੰ ਬੈਕ ਜਾਂਦਾ ਫਿਰ ਉਹ ਘੁੰਮਣ ਘੇਰੀ ਜੀ ਬਣਦੀ ਆ ਤੇ ਅੱਗੇ ਨਹਿਰ ਦੇ ਵਿੱਚ ਤੇ ਚਲੋ ਸ਼ਾਂਤ ਹੋਈ ਜਾਂਦਾ ਤੁਰਿਆ ਰਹਿੰਦਾ ਅੱਗੇ ਨੂੰ, ਲੇਕਿਨ ਉਹ ਜਿਹੜੀ ਕੁਛ ਜਗ੍ਹਾ ਹੈ ਨਾ ਜਿੱਥੇ ਘੁੰਮਣ ਘੇਰੀਆਂ ਬਣਦੀਆਂ ਪਿੱਛੇ ਨੂੰ ਜਾਂਦਾ ਹੈ ਤੇ ਇੱਕ ਮਿੱਤਰ ਨੂੰ ਮੈਂ ਕਿਹਾ ਵੀ ਭਰਾਵਾ ਪਹਿਲਾਂ ਇਹ ਜਿਹੜਾ ਕੈਦ ਕੀਤਾ ਹੋਇਆ ਪਾਣੀ ਹੈ
0: ਜੀ
1: ਇਹ ਕੈਦ ਮੈਂ ਹੈ ਬੁਲਬੁਲ ਵਾਲਾ ਮਾਹੌਲ ਬਣਿਆ ਪਾਣੀ ਦਾ ਤੇ ਇਹ ਜਦੋਂ ਕੈਦ ਚੋਂ ਫ੍ਰੀ ਹੋਇਆ ਨਹਿਰ ਚ ਆ ਗਿਆ ਛੱਡ ਤਾਂ ਇੱਥੇ ਯਾਰ ਇਹ ਰੌਲਾ ਕਿਉਂ ਪਾਉਂਦਾ ਯਾਰ ਇੰਨਾ, ਉਹ ਬਾਈ ਕਹਿੰਦਾ ਪਤਾ ਨੀ ਯਾਰ ਹੁਣ ਕਿਉਂ ਪਾਉਂਦਾ
0: ਜੀ,
1: ਮੈਨੂੰ ਤਾਂ ਐ ਲੱਗਦਾ ਜਿਵੇਂ ਸਕੂਲੋਂ ਛੁੱਟੀ ਹੋ ਜਾਂਦੀ ਨਿਆਣਿਆਂ ਨੂੰ ਆਜ਼ਾਦੀ ਮਿਲੀ ਹੈ ਉਹ ਭੰਗੜਾ ਪਾਉਂਦੇ ਜਾਂਦੇ ਆ ਤੇ ਨੱਚਦੇ ਜਾਂਦੇ ਆ ਐਵੇਂ ਪਾ ਰਿਹਾ ਉਹਦਾ ਹੀ ਰੌਲਾ ਹੈ ਨਾ ਯਾਰ ਗੱਲ ਸਹੀ ਹੈ, ਤੇ ਫਿਰ ਦੂਜੀ ਉਹ ਮੇਰੇ ਮਨ ਚ ਆਈ ਕਿ ਭਾਈ ਸਾਹਿਬ ਚਲੋ ਆਜ਼ਾਦੀ ਦੀ ਖੁਸ਼ੀ ਚ ਰੌਲਾ ਤਾਂ ਪੈ ਰਿਹਾ ਇੱਥੇ ਦਰਿਆ ਦਾ ਪੂਰਾ ਮਤਲਬ ਇੱਥੇ ਰੌਲਾ ਹੈਗਾ ਪਰ ਇਹ ਵਾਪਸ ਗੇਟਾਂ ਨੂੰ ਟੱਕਰਾਂ ਕਿਉਂ ਮਾਰ ਰਿਹਾ ਜਿੱਧਰੋਂ ਆਇਆ ਉਧਰ ਵਾਪਸ ਕਿਉਂ ਜਾਣਾ ਚਾਹੁੰਦਾ
0: ਜੀ,
1: ਯਾਰ ਇਹ ਵੀ ਹੁਣ ਤੂੰ ਹੀ ਦੱਸ ਦੇ ਫਲੋਸਫੀ ਘੁੱਟਣ ਡਿਆ ਤੇ ਬਹਿ ਕੇ ਕਹਿੰਦਾ ਤੇਰਾ ਤਾਂ ਉਹ ਹਾਲ ਆ ਵੀ ਉਹ ਪਾਤੀਆਂ ਲੱਗੀਆਂ ਹੁੰਦੀਆਂ ਨਾ ਕੰਧ ਤੇ ਵੀ ਉੱਥੇ ਖੜ ਕੇ ਫਲੋਸਫਰ ਪੁੱਛੀ ਜਾਂਦਾ ਯਾਰ ਬਾਕੀ ਤਾਂ ਠੀਕ ਆ ਮੈਂ ਤਾਂ ਇਹ ਪਰੇਸ਼ਾਨ ਆ ਵੀ ਆ ਮੱਝ ਨੇ ਕੰਧ ਤੇ ਗੋਹਾ ਕੀਤਾ ਕਿਵੇਂ ਉਹ ਏਡੀ ਉੱਚੀ ਜਾ ਕੇ ਤੇਰਾ ਕਹਿੰਦਾ ਉਹ ਹਾਲ ਆ
0: ਬਿਲਕੁਲ
1: ਉਹ ਪਾਤੀ ਕਿਵੇਂ ਬਣੀ ਉਹ ਯਾਰ ਮੈਂ ਕਿਹਾ ਮੈਨੂੰ ਐ ਲੱਗਦਾ ਬਈ ਜਿਹੜਾ ਚਲੋ ਉਹਨੂੰ ਆਜ਼ਾਦੀ ਦੀ ਖੁਸ਼ੀ ਤਾਂ ਹੈਗੀ ਆ
0: ਜੀ
1: ਪਰ ਹੁਣ ਉਹ ਜਿਹੜੀ ਇੱਕ ਨਵੀਂ ਲਾਈਫ ਆ ਨਹਿਰ ਦੇ ਵਿੱਚ ਉਹਨੂੰ ਮਿਲ ਗਈ ਆ ਝੀਲ ਚੋਂ ਝੀਲ ਕੈਦ ਵਿੱਚ ਪਰ ਨਹਿਰ ਆਜ਼ਾਦੀ ਦੀ ਗੱਲ ਆ ਪਰ ਮੁੜ ਕੇ ਟੱਕਰਾਂ ਤਾਂ ਮਾਰਦਾ ਵੀ ਭਰਾਵਾ ਮੇਰਾ ਘਰ ਉਹ ਝੀਲ ਹੀ ਸੀਗੀ ਮੈਂ ਤਾਂ ਘਰੋਂ ਹੀ ਬਾਹਰ ਹੋ ਗਿਆ
0: ਬਿਲਕੁਲ
1: ਆਜ਼ਾਦੀ ਦੀ ਕੀਮਤ ਤਾਂ ਤਾਰਨੀ ਪੈਂਦੀ ਆ
0: ਜੀ ਕੁਛ
1: ਮੁੜ ਕੇ ਫਿਰ ਉੱਥੇ ਖੋਣਾ ਪੈਂਦਾ ਤੇ ਹੁਣ ਕੁਦਰਤੀ ਜਿਹੜੀਆਂ ਫੋਰਸਿਸ ਨੇ ਇਹਨਾਂ ਵਿੱਚ ਵੀ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਇਹ ਹਰ ਚੱਪੇ ਚੱਪੇ ਚ ਜਰਰੇ ਜਰਰੇ ਦੇ ਵਿੱਚ ਇੱਕ ਪੈਗਾਮ ਤਾਂ ਹੈਗਾ
0: ਜੀ
1: ਕਿ ਬਈ ਇੱਕ ਰਿਦਮ ਹੈ ਇੱਕ ਰਿਦਮ ਹੈ ਇੱਕ ਬੀਟ ਹੈ ਉਹਦੇ ਉੱਤੇ ਚੱਲੂਗਾ ਸਾਰਾ ਕੁਛ
0: ਬਿਲਕੁਲ ਹੈ ਜੀ
1: ਉਹ ਦਿਲ ਦੀ ਧੜਕਣ ਜਿਹੜੀ ਹੈ ਉਹ ਵੀ ਇੱਕ ਬੀਟ ਚੱਲ ਰਹੀ ਹੈ ਅੱਜ ਮੈਂ ਕੋਈ ਕਲਿੱਪ ਦੇਖੀ ਜਾਂਦਾ ਐਵੇਂ ਰੈਂਡਮ ਕਲਿੱਪ ਆ ਜਾਂਦੇ ਕਈ ਵਾਰੀ ਅੱਗੇ
0: ਜੀ
1: ਉਹ ਬੰਦੇ ਨੇ ਐ ਮਤਲਬ ਜਿਵੇਂ ਆਪਾਂ ਪੱਟੀ ਜੀ ਰੋਲ ਕਰਕੇ ਖੋਲ ਦਿੰਦੇ ਆ ਸਿੱਧੀ ਕਹਿੰਦਾ ਆਹ ਦੇਖ ਲੋ ਜੀ ਦਿਲ ਦੀ ਜਿਹੜੀ ਅੱਜ ਤੱਕ ਸਾਨੂੰ ਫੋਟੋ ਦਿਖਾਈ ਗਈ ਹੈ ਉਹ ਦਿਲ ਇਹੋ ਜਿਹਾ ਨੀ ਹੁੰਦਾ ਦਿਲ ਇੱਕ ਮਸਲਾ ਜਿਹੜਾ ਐ ਲਪੇਟਿਆ ਪਿਆ ਪੱਟੀ ਵਾਂਗੂ ਕਹਿੰਦਾ ਇਹ ਤਾਂ ਖੁੱਲ ਜਾਂਦਾ ਯਾਰ ਇਹ ਪੂਰਾ ਉਹਨੇ ਖੋਲ ਕੇ ਰੱਖਤਾ ਬਾਈ ਨੇ ਮੈਂ ਲੈ ਲੋ ਇਹਨੇ ਨਵਾਂ ਹੀ ਮਤਲਬ ਆਈਡੀਆ ਕੱਢ ਲਿਆ ਯਾਰ
0: ਬਿਲਕੁਲ
1: ਮਤਲਬ ਆਪਾਂ ਤਾਂ ਐ ਸੋਚਦੇ ਨਾ ਵੀ ਦਿਲ ਕੋਈ ਐ ਬਾਹਲਾ ਹੋਰ ਤਰ੍ਹਾਂ ਦਾ ਜਿਹੜੇ ਪੇਂਟਰ ਉਹ ਤਾਂ ਟਰੱਕਾਂ ਦੇ ਪਿੱਛੇ ਦਿਲ ਵੀ ਦੂਜਾ ਬਣਦਾ ਪਾਨ ਦੇ ਪੱਤੇ ਵਾਲਾ ਵਿੱਚੋਂ ਤੀਰ ਕੱਢ ਦਿੰਦੇ ਆ
0: ਪੱਤਾ ਹੀ ਬਣਾਈ ਜਾਂਦੇ ਜੀ ਬਿਲਕੁਲ ਹੈ ਜੀ
1: ਉਹ ਤੀਰ ਜ਼ਰੂਰ ਕੱਢਦੇ ਵਿੱਚੋਂ
0: ਜੀ
1: ਪੱਤਾ ਕੱਢਦਾ ਪਾਨ ਇਹ ਹਰ ਚੀਜ਼ ਦੇ ਵਿੱਚ ਬਿਲਕੁਲ ਜੀ ਢੋਲ ਦਾ ਡਗਾ ਧਰਤੀ ਦੇ ਉੱਤੇ ਜਦੋਂ ਵੀ ਕਿਤੇ ਵੀ ਵੱਜੇ ਜਿਹੜੇ ਮਰਜ਼ੀ ਵਜਾਉਣ ਚਾਹੇ ਅਫਰੀਕਾ ਚ ਵੱਜੇ ਚਾਹੇ ਕਿਤੇ ਵੱਜੇ ਉਹ ਉਹਦੇ ਉੱਤੇ ਲੋਕਾਂ ਦੇ ਪੈਰ ਥਿਰਕਣਗੇ ਤੇ ਉਹ ਨੱਚਣਗੇ ਇੱਕ ਸੁਰਤਾ ਚ ਲੈ ਕੇ ਆਉਣਗੇ ਇਨਸਾਨੀਅਤ ਇੱਥੋਂ ਤੱਕ ਕਿ ਜਿਹੜੇ ਜੀਵ ਜੰਤੂ ਨੇ ਉਹਨਾਂ ਤੇ ਵੀ ਉਹਦਾ ਬਰਾਬਰ ਅਸਰ ਹੈ
0: ਜੀ
1: ਜੋ ਚੀਜ਼ ਰਿਦਮ ਚ ਹੋਏਗੀ ਉਹ ਸਾਡੀ ਜ਼ਿੰਦਗੀ ਨੂੰ ਵੀ ਸਟ੍ਰੈਸ ਫਰੀ ਕਰੇਗੀ ਜੋ ਤਣਾਅ ਭਰਿਆ ਸਾਡੀ ਜ਼ਿੰਦਗੀ ਚ ਪੂਰਾ ਉਹਨੂੰ ਵੀ ਰਿਲੀਜ਼ ਕਰੂ ਬਾਕੀ ਜਿਮ ਜਾਣ ਦੀ ਵੀ ਲੋੜ ਨੀ ਪੈਂਦੀ ਜੇ ਬੰਦਾ ਭੰਗੜਾ ਪਾਉਣ ਲੱਗ ਗਿਆ, ਰੌਲਾ ਹੀ ਕੋਈ ਨੀ ਉਹਨੂੰ।
0: ਥੋੜਾ ਜਿਹਾ ਪਿੱਛੇ ਲੈ ਕੇ ਜਾਣਾ ਚਾਹਾਂਗਾ ਤੁਹਾਨੂੰ ਕਿ ਜਦੋਂ ਰਾਜੇ ਮਹਾਰਾਜਿਆਂ ਦਾ ਸਮਾਂ ਹੁੰਦਾ ਸੀ ਜਾਂ ਤਾਨ ਸਹਿਨ ਹੋਣੀ ਹੁੰਦੇ ਸੀਗੇ ਜਾਂ ਉਦੋਂ ਦੇਖੋ ਉਹਨਾਂ ਸਮਿਆਂ ਦੇ ਵਿਚ ਚਾਹੇ ਅੰਗਰੇਜ਼ ਵੀ ਆਏ ਨੇ ਬਗਾਵਤ ਕੀਤੀ ਉਹ ਲੇਡੀਜ਼ ਜਿਹੜੀਆਂ ਸੀਗੀਆਂ ਅੱਜ ਕੱਲ ਉਹਨਾਂ ਨੂੰ ਚਲੋ ਬਦਨਾਮੀ ਦੇ ਨਾਂ ਨਾਲ ਜਿਹੜਾ ਜ਼ਰੂਰ ਜਾਣਿਆ ਜਾਂਦਾ ਹੈ ਕਿਉਂਕਿ ਜਿਹੜਾ ਟੈਲੈਂਟ ਹੈ ਨਾ ਜਾਂ ਟੈਲੈਂਟ ਦੀ ਜਿਹੜੀ ਕਦਰ ਹੈ ਜਦੋਂ ਉਹ ਨਹੀਂ ਕਰਦੇ ਅੱਜ ਵੀ ਦੇਖੋ ਚਾਹੇ ਡੀਜੇ ਦੇ ਰੂਪ ਦੇ ਵਿਚ ਹੀ ਸਾਡੇ ਵਿਚ ਬਹੁਤ ਸਾਰੇ ਐਸੇ ਵਪਾਰ ਵੀ ਕਰ ਰਹੇ ਨੇ ਇਸ ਚੀਜ਼ ਦਾ ਤੇ ਉਹਦੇ ਤੋਂ ਇਨਕਮ ਵੀ ਕ੍ਰੀਏਟ ਕਰ ਰਹੇ ਆਪਣੇ ਘਰ ਬਾਰ ਵੀ ਚਲਾ ਰਹੇ ਨੇ ਤਾਂ ਪਹਿਲਾਂ ਜਦੋਂ ਵੈਸੇ ਇਹਦੇ ਵਿਚ ਇਹ ਵੀ ਜੋੜ ਲਿਆ ਗਿਆ ਕਿ ਚਰਖੇ ਸਾਡੇ ਜਿਹੜੇ ਸੀ ਡੀਜੇ ਵਾਲੇ ਨੇ ਖਾ ਲਏ ਜਾਂ ਸਾਰਾ ਕੁਝ ਉਹ ਚੀਜ਼ਾਂ ਫਿਰ ਸਭ ਵਿਰਾਸਤ ਖਾ ਲਿਆ ਪਰ ਸਮੇਂ ਸਮੇਂ ਦੇ ਨਾਲ ਕੁਝ ਚੀਜ਼ਾਂ ਜਿਹੜੀਆਂ ਚੇਂਜ ਆਉਂਦੀਆਂ ਨੇ ਉਹ ਚਲੋ ਇੱਕ ਟੈਲੈਂਟ ਹੈ ਅੱਜ ਬਹੁਤ ਸਾਰੇ ਕੁਝ ਗਰੁੱਪ ਹੈਗੇ ਨੇ ਬਹੁਤ ਵਧੀਆ ਆਪਣੀ ਪਰਫਾਰਮੈਂਸ ਕਰਦੇ ਆ ਆਪਣੇ ਚੰਗੇ ਕਿਰਦਾਰ ਵੀ ਰੱਖੇ ਹੋਏ ਨੇ ਵਧੀਆ ਹੈ ਪਰ ਉਹਦੇ ਵਿਚ ਜਦੋਂ ਜਿਹੜਾ ਡਾਂਸ ਨੂੰ ਇੰਜੋਏ ਕਰਨ ਵਾਲਾ ਜਿਹੜਾ ਦਰਸ਼ਕ ਹੈ ਤਾਂ ਉਹਦੇ ਵਿਚ ਜ਼ਰੂਰ ਕਿਤੇ ਨਾ ਕਿਤੇ ਮੈਲ ਹੋ ਸਕਦੀ ਹੈ ਮਨ ਦੇ ਵਿਚ ਜਾਂ ਜਿੱਦਾਂ ਮਰਜ਼ੀ ਕਹਿ ਲਓ ਤੇ ਜਦੋਂ ਅੰਗਰੇਜ਼ਾਂ ਦੇ ਸਮੇਂ ਦੇ ਵਿਚ ਆਪਾਂ ਜਾਂਦੇ ਹਾਂ ਤਾਂ ਉਹਨਾਂ ਸਮਿਆਂ ਦੇ ਵਿਚ ਵੀ ਨਵਾਬ ਹੁੰਦੇ ਸੀ ਰਾਜੇ ਮਹਾਰਾਜੇ ਹੁੰਦੇ ਸੀ ਤਾਂ ਖਾਸ ਕਰਕੇ ਉਹ ਜਿਹੜੇ ਸੀ ਹੀਰਾ ਮੰਡੀ ਜਿਹੜੀ ਪਾਕਿਸਤਾਨ ਦੇ ਵਿਚ ਉਹਦੇ ਉੱਤੇ ਇੱਕ ਬਹੁਤ ਹੀ ਦਿਲਚਸਪੀ ਵਾਲੀ ਜਿਹੜੀ ਫਿਲਮ ਵੀ ਬਣੀ ਹੋਈ ਹੈ ਨੈਟਫਲਿਕਸ ਦੇ ਉੱਤੇ ਦੇਖਣ ਯੋਗ ਹੈ ਉਹ ਦੇਖੋ ਅਸਲ ਦੇ ਵਿਚ ਉਹਨਾਂ ਦਾ ਜਿਹੜਾ ਅਸਲ ਕਿਰਦਾਰ ਸੀ ਨਾ ਚਾਹੇ ਉਹ ਡਾਂਸ ਕਰਦੀਆਂ ਸੀ ਇੱਕ ਉਹਨਾਂ ਦਾ ਆਪਣਾ ਨ੍ਰਿਤ ਉਹਨਾਂ ਦਾ ਜਿਹੜਾ ਪੇਸ਼ਾ ਆਪਣੀ ਮਤਲਬ ਕਿ ਪੂਰਾ ਆਪਣਾ ਗਰੂਰ ਦੇ ਨਾਲ ਕਹਿ ਲਓ ਜਾਂ ਆਪਣਾ ਕੋਈ ਉਹਦੇ ਵਿਚ ਮਾੜਾ ਨੀ ਉਹ ਸਮਝਦੀਆਂ ਸੀ ਚੰਗਾ ਆਪਣਾ ਇੱਕ ਜਿਹੜਾ ਦਿਖਾਉਂਦੀਆਂ ਸੀਗੀਆਂ ਆਪਣੀਆਂ ਪਰ ਉਹਦੇ ਵਿਚ ਜਿਹੜਾ ਉਸਨੂੰ ਗਲਤ ਪਾਸੇ ਨੂੰ ਲੈ ਕੇ ਜਾਣਾ ਜਾਂ ਜਦੋਂ ਉਹਨਾਂ ਨੇ ਅੰਗਰੇਜ਼ਾਂ ਦੇ ਸਮਿਆਂ ਦੇ ਵਿਚ ਬਗਾਵਤ ਕੀਤੀ ਉਹਨਾਂ ਦੇ ਨਾਲ ਮੱਥਾ ਵੀ ਲਾਇਆ ਪਰ ਉਹਦਾ ਜ਼ਿਕਰ ਬਹੁਤ ਘੱਟ ਦੇਖਣ ਨੂੰ ਮਿਲਦਾ ਪਰ ਦੂਸਰਾ ਪਹਿਲੂ ਜਿਹੜਾ ਉਹ ਜ਼ਿਆਦਾ ਨਸ਼ਰ ਹੁੰਦਾ ਹੈ ਜੀ ਉਸ ਚੀਜ਼ ਦੇ ਵਿਚ
1: ਬਿਲਕੁਲ ਬਿਲਕੁਲ ਜੀ ਦੇਖੋ ਜਿਹੜਾ ਸਮੇਂ ਦੇ ਹਿਸਾਬ ਨਾਲ ਨਾ ਜਦੋਂ ਕੋਈ ਚੀਜ਼ ਜ਼ਿਆਦਾ ਦੇਰ ਚੱਲਦੀ ਰਹਿੰਦੀ ਹੈ ਜਾਂ ਕੁਛ ਇਹੋ ਜਿਹੀ ਉਹਦੇ ਉੱਤੇ ਧੂੜ ਵੀ ਜਿਹੜੀ ਜੰਮਦੀ ਹੈ ਉਹਦੇ ਉੱਤੇ ਜਿਹੜੇ ਆ ਕਹਿ ਲਓ ਵੀ ਮਿਲਾਵਟ ਵੀ ਹੋਏਗੀ ਰੂਪ ਰੰਗ ਢੰਗ ਸਭ ਬਦਲੇਗਾ
0: ਜੀ
1: ਹੀਰਾ ਮੰਡੀ ਜਿਹੜੀ ਤੁਸੀਂ ਗੱਲ ਕੀਤੀ ਹੈ ਦੇਖੋ ਹੀਰਿਆਂ ਦੇ ਵਪਾਰ ਦਾ ਜਾਂ ਜਿਊਲਰੀ ਦੇ ਕਾਰੋਬਾਰ ਦਾ ਹੀਰੇ ਦਾ ਮੇਨ ਤੌਰ
0: ਤੇ
1: ਰੂਪ ਦੇ ਕਾਰੋਬਾਰ ਦਾ ਹੱਬ ਸੀ ਵਪਾਰ ਔਰ ਕਿਉਂਕਿ ਬਹੁਤ ਅਮੀਰ ਲੋਕ ਆ ਰਹੇ ਨੇ ਕਿਉਂਕਿ ਹੀਰਾ ਹੁਣ ਮਹਾਤੜਨੇ ਦਾ ਕੀ ਲੈ ਕੇ ਜਾਣਾ
0: ਜੀ
1: ਤੋ ਹੁਣ ਉਹ ਇੱਕ ਸੋਹਜ ਦਾ ਇੱਕ ਕਲਾ ਦਾ ਇੱਕ ਕੇਂਦਰ ਉਹ ਬਣਿਆ ਉਹਦੇ ਵਿਚ ਡਾਂਸ ਜਿਹੜਾ ਹੈ ਵਿਸ਼ੇਸ਼ ਤੌਰ ਤੇ ਨਾਚ ਗਾਣਾ ਗੀਤ ਤੇ ਸੰਗੀਤ ਇਹ ਤੇ ਨਾਚ ਇਹਦਾ ਇੱਕ ਇਹ ਵੀ ਇੱਕ ਕਲਾ ਦਾ ਕੇਂਦਰ ਬਣਿਆ ਉਹ ਕਿਹਾ ਜਾਂਦਾ ਹੈ ਕਿ ਜੋ ਬਹੁਤ ਹੀ ਸਭਿਅਕ ਲੋਕ ਸੀਗੇ ਉਹਨਾਂ ਨੂੰ ਉਹਨਾਂ ਦੇ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਤੌਰ ਤਰੀਕੇ ਵਧੀਆ ਕੋਈ ਰਹਿਣ ਸਹਿਣ ਦਾ ਤਰੀਕਾ ਗੱਲਬਾਤ ਦਾ ਨਜ਼ਾਕਤ ਦਾ ਕਿ ਉਹ ਕਿਵੇਂ ਗੱਲ ਕਰਨੀ ਹੈ ਕੀ ਕਰਨਾ ਉਹ ਉੱਥੇ ਸਿਖਾਇਆ ਜਾਂਦਾ ਉਹ ਸਕੂਲ ਟਾਈਪ ਉੱਥੇ ਡਿਵੈਲਪ ਹੋਇਆ ਲੇਕਿਨ ਬਾਅਦ ਵਿੱਚ ਤੁਹਾਨੂੰ ਪਤਾ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹ ਤਾਂ ਮੁੜ ਕੇ ਇੱਕ ਤਰ੍ਹਾਂ ਦਾ ਰੈਡ ਲਾਈਟ ਏਰੀਆ ਹੀ ਬਣ ਗਿਆ ਜਦੋਂ ਬਹੁਤ ਜ਼ਿਆਦਾ ਗਿਰਾਵਟ ਹੋ ਗਈ ਸਾਰਾ ਕਿਰਦਾਰ ਜਿਹੜਾ ਇਨਸਾਨ ਦਾ ਇਹ ਤਾਂ ਜਿਹੜਾ ਸਮੇਂ ਦੇ ਨਾਲ ਨਾਲ ਜਿਹੜਾ ਬਦਲਦਾ ਪਰ ਉਹਦੇ ਪਿੱਛੇ ਮੰਤਵ ਉਹਦੀ ਸ਼ੁਰੂਆਤ ਇੱਕ ਚੰਗੇ ਰੂਪ ਚ ਹੋਈ ਹੈ ਜਿਵੇਂ ਜਿਹੜਾ ਦਹੇਜ ਆ ਉਹਦੀ ਵੀ ਸ਼ੁਰੂਆਤ ਕਹਿ ਦੋ ਵੀ ਜੇ ਆਪਾਂ ਦੇਖੀਏ ਤਾਂ ਚੰਗੇ ਭਾਵਨਾ ਕਰਕੇ ਹੋਈ ਲੇਕਿਨ ਮੁੜ ਕੇ ਬੁਰਾਈ ਬਣ ਗਈ
0: ਬਿਲਕੁਲ
1: ਉਹ ਇੱਕ ਜਿਹੜੀ ਆ ਇੱਕ ਪ੍ਰਥਾ ਹੀ ਇਹੋ ਜਿਹੀ ਬਣ ਗਈ ਜਿਹੜੀ ਆਪਾਂ ਕਲੰਕ ਕਹਿ ਦਈਏ ਕਿ ਭਾਈ ਠੀਕ ਆ ਉਹਦੇ ਨਾਲ ਕਿੰਨੀਆਂ ਮਾਸੂਮ ਜਾਨਾਂ ਜਿਹੜੀਆਂ ਉਹਨਾਂ ਨੂੰ ਜਿਹੜਾ ਜ਼ਿੰਦਗੀ ਗੁਆਣੀ ਪਈ ਆ
0: ਜੀ
1: ਤੇ ਇਹ ਜਿਹੜੀ ਐਵੀਂ ਦੇਵਦਾਸੀਆਂ ਵਾਲੀ ਪ੍ਰਥਾ ਹੈ ਉਹ ਵੀ ਇੱਕ ਕਹਿ ਲੋ ਵੀ ਸ਼ੋਸ਼ਣ ਦਾ ਹੀ ਤਰੀਕਾ ਬਣਿਆ
0: ਬਿਲਕੁਲ
1: ਹੁਣ ਵੀ ਚੱਲ ਰਿਹਾ ਔਰ ਇਹ ਕੱਲਾ ਉਹੀ ਨੀ ਹੁਣ ਤੁਸੀਂ ਲਾਓ ਵੀ ਜਿਹੜਾ ਵੱਡੇ ਪੱਧਰ ਦੇ ਉੱਤੇ ਹੁਣ ਸਕੈਂਡਲ ਆਇਆ ਯੂ ਐਸ ਦਾ ਐਪਸਟੀਨ ਫਾਈਲ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਇਹ ਇੱਕ ਸਾਰਾ ਕੁਛ ਇੰਟਰ ਕਨੈਕਟਡ ਆ ਜਿਹੜੀ ਮਨੁੱਖ ਦੇ ਅੰਦਰ ਕਹਿ ਲੋ ਵੀ ਰੱਬ ਵੀ ਸਾਡੇ ਅੰਦਰ ਹੈ ਤੇ ਹੈਵਾਨ ਵੀ ਅੰਦਰ ਹੀ ਆ
0: ਬਿਲਕੁਲ
1: ਕਿਹਨੇ ਕਦੋਂ ਹਾਵੀ ਹੋਣਾ ਕੋਈ ਕਹਿ ਨੀ ਸਕਦਾ ਤੋ ਇਹਦੇ ਚ ਉਹਦੀ ਕੋਈ ਸੀਮਾ ਨੀ ਉਹਦਾ ਕੋਈ ਐਂਡ ਨੀ ਉਹ ਐਂਡਲੈਸ ਹੈ ਇਹੀ ਜਿਹੜੀ ਚੀਜ਼ ਆ ਨਾ ਇਹਦੇ ਚ ਹੁਣ ਇਹ ਜਿਹੜੀ ਡਾਂਸ ਦੀ ਗੱਲ ਆਪਾਂ ਜਦੋਂ ਕਰਾਂਗੇ ਤਾਂ ਇਹ ਇੱਕ ਤਰ੍ਹਾਂ ਨਾਲ ਸਾਡੇ ਜਿਹੜਾ ਮਾਨਸਿਕ ਸੰਤੁਲਨ ਆ ਉਹਨੂੰ ਬੈਲੈਂਸ ਰੱਖਣ ਵਿਚ ਬਹੁਤ ਸਹੀ ਆ
0: ਬਿਲਕੁਲ
1: ਕਿ ਜੋ ਐਨਰਜੀ ਹੈ ਸਾਡੀ ਭਾਈ ਉਹ ਕਿਤੇ ਨਾ ਕਿਤੇ ਚੈਨਲਾਈਜ਼ ਹੋ ਰਹੀ ਹੈ ਵਧੀਆ ਤਰੀਕੇ ਨਾਲ, ਅਸੀਂ ਉਹਨੂੰ ਕੋਈ ਪੋਜ਼ਿਟਿਵ ਜਾਂ ਕ੍ਰੀਏਟਿਵ ਢੰਗ ਨਾਲ ਐਕਸਪ੍ਰੈਸ ਕਰ ਰਹੇ ਹਾਂ, ਉਹ ਇੱਕ ਵਧੀਆ ਤਰੀਕਾ। ਪਰ ਜੇ ਸਾਧਨ ਨਹੀਂ ਹੈਗਾ, ਜੇ ਬੈਠੇ ਅਸੀਂ ਮਤਲਬ ਉਹ ਸੋਚੀ ਜਾਂਦੇ ਹਾਂ ਤਾਂ ਜਿਹੜੀ ਮਨ ਜਿਹੜਾ ਹੈ ਨਾ ਉਹ ਇਹੋ ਜਿਹੀ ਚੀਜ਼ ਆ, ਜੇ ਤਾਂ ਚੜ੍ਹਦੀ ਕਲਾ ਚ ਜਾ ਰਿਹਾ ਤਾਂ ਉਹਦੇ ਵਰਗੀ ਰੀਸ ਕੋਈ ਨੀ, ਹਿਮਾਲਿਆ ਤੋਂ ਵੀ ਉੱਤੇ ਚਲਾ ਜਾਊ। ਪਰ ਜੇ ਉਹ ਢਿੰਦੀ ਕਲਾ ਚਲ ਗਿਆ, ਨਿਰਾਸ਼ਾ ਚਲ ਗਿਆ ਜਾਂ ਹੋਰ ਕੋਈ ਨੈਗੇਟਿਵ ਖਿਆਲ ਉਹਦੇ ਤੇ ਹਾਵੀ ਹੋਣੇ ਸ਼ੁਰੂ ਹੋ ਗਏ, ਉਹ ਪਤਾਲ ਤੋਂ ਵੀ ਡੂੰਘਾ ਜਾ ਸਕਦਾ ਹੈ, ਗਿਰ ਸਕਦਾ ਹੈ ਇਤਨਾ ਜ਼ਿਆਦਾ
0: ਜੀ,
1: ਉਹਦੀ ਵੀ ਕੋਈ ਲਿਮਿਟ ਨਹੀਂ।
0: ਬਿਲਕੁਲ ਹੈ ਜੀ।
1: ਤੋ ਕੁੱਲ ਮਿਲਾ ਕੇ ਜਦੋਂ ਅਸੀਂ ਇਹਨੂੰ ਚੈਨਲਾਈਜ਼ ਕਰਦੇ ਹਾਂ, ਐਨਰਜੀ ਨੂੰ ਜਾਂ ਭਾਵਨਾਵਾਂ ਨੂੰ ਆਪਾਂ ਦੇਖਦੇ ਹਾਂ
0: ਜੀ,
1: ਈਵਨ ਤੁਸੀਂ ਜੇ ਭੰਗੜਾ ਦੇਖਣ ਹੀ ਲੱਗ ਜਾਓ ਤਾਂ ਵੀ ਭੰਗੜਾ ਲਾ ਲਓ ਵੀ ਆਪਾਂ ਦੇਖਣ ਹੀ ਲੱਗ ਜਾਂਦੇ ਹਾਂ, ਉਹ ਵੀ ਇੱਕ ਚੰਗਾ ਪ੍ਰਭਾਵ ਸਾਡੇ ਤੇ ਛੱਡਦਾ ਹੈ।
0: ਗਿੱਧਾ ਦੇਖਣ ਲੱਗ ਜਾਓ, ਭੰਗੜਾ ਦੇਖਣ ਲੱਗ ਜਾਓ, ਪੋਜ਼ਿਟਿਵ ਐਨਰਜੀ ਕਹਿ ਸਕਦੇ ਹਾਂ। ਬਿਲਕੁਲ ਹੈ ਜੀ।
1: ਡੇਰਿਆਂ
0: ਦੀ ਗੱਲ ਕੀਤੀ ਆ ਜਾਂ ਆਪਾਂ ਜਦੋਂ ਦੇਖਦੇ ਆ ਨਾ ਸੂਫੀਜ਼ਮ ਨੂੰ ਦੇਖਦੇ ਆ ਜਾਂ ਪੜ੍ਹਦੇ ਆ, ਉਹਨਾਂ ਦੇ ਵਿਚ ਦੇਖੋ ਰੋਮੀ ਜਿਹੜੇ ਨੇ ਜੀ ਉਹ ਮਤਲਬ ਕਿ ਉਹਨਾਂ ਦਾ ਇੰਨੇ ਕੁ ਉਹ ਆਪਣੀ ਹੀ ਦੁਨੀਆਂ ਦੇ ਵਿਚ ਚਲ ਜਾਂਦੇ ਆ, ਇੱਕ ਮਤਲਬ ਕਿ ਧਮਾਲ ਪੈ ਰਹੀ ਹੈ ਤੇ ਉਹ ਆਪਣੇ ਉਸੇ ਹੀ ਤਾਲ ਦੇ ਵਿਚ ਜਿਹੜਾ ਸੁਰ ਦੇ ਵਿਚ ਸੁਰ ਹੋਰ ਹੀ ਪਾਸੇ ਜੋੜ ਲੈਂਦੇ ਆ ਜੀ, ਉਹਨਾਂ ਨੂੰ ਕੋਈ ਆਲੇ ਦੁਆਲੇ ਪਤਾ ਨੀ ਕੀ ਵਾਪਰ ਰਿਹਾ ਜੀ।
1: ਚਲੋ ਉਹ ਇੱਕ ਪਾਸੇ ਤਾਂ ਆਪਾਂ ਮਾਲਾ ਦੇ ਮਣ ਕੇ ਲੈ ਕੇ ਬੈਠਦੇ ਆ ਜਾਂ ਕਿਤੇ ਪਹਾੜਾਂ ਦੀਆਂ ਕੰਦਰਾਂ ਚ ਜਾ ਕੇ ਤਪੱਸਿਆ ਕਰ ਰਹੇ ਆ
0: ਜੀ,
1: ਆਪਾਂ ਕੁਛ ਲੱਭ ਰਹੇ ਆ ਮਹਾਨ ਆਤਮਾ ਨੂੰ, ਪਰਮਾਤਮਾ ਨੂੰ, ਜਿਹੜੀ ਆਤਮਾ ਮਿਲਾਉਣੀ ਹੈ ਉਹ ਕੋਈ ਗਾਹ ਪੈ ਰਿਹਾ ਉਧਰ, ਉਹ ਵੱਖਰੀ ਦੁਨੀਆ ਆਪਾਂ ਵਸਾ ਕੇ ਬੈਠੇ ਆ। ਇੱਕ ਪਾਸੇ ਜਿਹੜਾ ਇਹ ਇੱਕ ਜਿਹੜੇ ਸੂਫੀ ਨੇ ਇਹਨਾਂ ਨੇ ਜਿਹੜਾ ਇਸ ਰਿਦਮ ਦੇ ਵਿਚੋਂ ਹੀ ਆਪਣੀ ਲੈ ਸੁਰ ਤਾਲ ਲੈ ਕੇ ਉਧਰ ਜੋੜ ਲਿਆ। ਬਾਬਾ ਬੁੱਲੇ ਸ਼ਾਹ ਕਹਿ ਰਿਹਾ ਮੈਂ ਨੱਚ ਕੇ ਯਾਰ ਮਨਾਉਣਾ,
0: ਬਿਲਕੁਲ
1: ਜੋ ਮਰਜ਼ੀ ਮੈਨੂੰ ਕਹੋ, ਮੈਂ ਤਾਂ ਭਾਈ ਮੈਂ ਤਾਂ
0: ਇੱਥੇ
1: ਮੇਰਾ ਰੰਗ ਹਾਂ, ਮੈਂ ਮੈਨੂੰ ਕਮਲਾ ਹੈ ਤਾਂ ਕਮਲਾ ਹੀ ਸਮਝੋ ਜਾਂ ਕਮਲੀ ਹੈ ਤਾਂ ਮੈਂ ਕਮਲੀ ਸਮਝੋ, ਕੁਛ ਕਹਿ ਲਓ। ਉਹ ਇਹ ਦੇਖੋ ਐਕਸਟ੍ਰੀਮ ਹੈ, ਜੇ ਆਪਾਂ ਰਹੱਸਵਾਦ ਚ ਜਾਂਦੇ ਆ, ਮਿਸਟਿਸਿਜ਼ਮ ਚ ਜਾਂਦੇ ਆ ਜਾਂ ਜਿਹੜੀ ਆ ਪਰਮਾਰਥ ਦੀ ਗੱਲ ਦੇ ਵਿਚ ਚਲ ਜਾਂਦੇ ਆ, ਉਹਦੇ ਵਿਚ ਵੀ ਇਹ ਵੱਡੇ ਪੱਧਰ ਤੇ ਦਿਖਦਾ ਆਪਾਂ ਨੂੰ
0: ਜੀ।
1: ਆ ਤੁਸੀਂ ਦੇਖ ਲੋ ਵੀ ਦੂਰ ਕੀ ਜਾਣਾ, ਜਦੋਂ ਜਗਰਾਤੇ ਹੁੰਦੇ ਆ ਜਾਂ ਜਾਗਰਣ ਹੁੰਦਾ ਉਦੋਂ ਕਿੰਨਾ ਖੁੱਲ ਕੇ ਜਿਹੜਾ ਪਰਿਵਾਰਾਂ ਦੇ ਪਰਿਵਾਰ ਜਦੋਂ ਡਾਂਸ ਕਰਦੇ ਕਿੰਨਾ ਅੱਛਾ ਲੱਗਦਾ ਕਿ ਠੀਕ ਹੈ ਉਹ ਭਾਵੇਂ ਪਰਮਾਤਮਾ ਨੂੰ ਯਾਦ ਕਰਕੇ ਜਾਂ ਮਾਤਾ ਰਾਣੀ ਨੂੰ ਯਾਦ ਕਰਕੇ ਉਹਨਾਂ ਨੂੰ ਡੈਡੀਕੇਟ ਕਰਕੇ ਡਾਂਸ ਕਰ ਰਹੇ ਆ, ਪਰ ਕਰ ਰਹੇ ਨੇ।
0: ਦੇਖੋ ਹੁਣ ਬਹੁਤ ਸਾਰੇ ਧਰਮਾਂ ਦੇ ਵਿੱਚ ਇਸ ਚੀਜ਼ ਦੀ ਬੰਦਿਸ਼ ਵੀ ਹੈਗੀ ਆ, ਪਰ ਉਹਦੇ ਵਿੱਚ ਦੇਖੋ ਫਿਰ ਉਹਦੇ ਹੋਰ ਵੀ ਪਹਿਲੂ ਦੇਖਦੇ ਆ ਜਾਂ ਪਹਿਰਾਵੇ ਦੇ ਉੱਤੇ ਲੱਗ ਜਾਂਦੀ ਹੈ, ਮਤਲਬ ਕਿ ਭਾਈ ਤੁਸੀਂ ਇਸ ਪਹਿਰਾਵੇ ਦੇ ਵਿੱਚ ਉਹ ਤੁਸੀਂ ਆਹ ਕੰਮ ਨਹੀਂ ਕਰ ਸਕਦੇ, ਉਹ ਚੀਜ਼ਾਂ ਵੀ ਕਿਤੇ ਨਾ ਕਿਤੇ ਫਿਰ ਹਾਵੀ ਹੁੰਦੀਆਂ ਨੇ, ਇੱਕ ਜਜ਼ਬਾਤ ਨੇ, ਹਾਵ ਭਾਵ ਨੇ, ਉਹਨਾਂ ਨੂੰ ਪ੍ਰੈਜੈਂਟੇਸ਼ਨ ਕਰਨਾ ਜਾਂ ਜਿਹੜਾ ਇੱਕ ਤੁਹਾਡੇ ਅੰਦਰ ਕੌਨਫੀਡੈਂਸ ਸੈਲਫ ਕੌਨਫੀਡੈਂਸ ਦਾ ਬਹੁਤ ਵੱਡੇ ਪੱਧਰ ਦੇ ਉੱਤੇ, ਕਿਉਂਕਿ ਬਹੁਤ ਸਾਰੇ ਲੋਕ ਤਾਂ ਭਾਜੀ ਜੇ ਦੇਖਿਆ ਜਾਵੇ ਤਾਂ ਸ਼ਰਮ ਦੇ ਕਰਕੇ ਹੀ ਕਿ ਮੈਨੂੰ ਬਹੁਤ ਸਾਰੇ ਲੋਕ ਦੇਖਦੇ ਨੇ ਭਾਈ ਮੈਂ ਤਾਂ ਨਹੀਂ ਨੱਚਦਾ ਜਾਂ ਕਹਿਣਗੇ ਵੀ ਮੈਨੂੰ ਨੱਚਣਾ ਨਹੀਂ ਆਉਂਦਾ। ਆਪਣੇ ਸੱਭਿਆਚਾਰ ਦੇ ਵਿੱਚ ਖਾਸ ਕਰਕੇ ਮਤਲਬ ਕਿ ਖਿੱਚ ਖਿੱਚ ਕੇ ਲਿਆਉਣੇ ਪੈਂਦੇ ਭਾਈ ਆ ਜਾਓ, ਪਰ ਜਦੋਂ ਇੱਥੇ ਦੇ ਕਲਚਰ ਦੇ ਵਿੱਚ ਦੇਖਦੇ ਹੋ ਤਾਂ ਉਹ ਕਿਸੇ ਨੂੰ ਖਿੱਚ ਧੂ ਨਹੀਂ ਕਰਦੇ, ਇੱਦਾਂ ਕੁਛ ਨਹੀਂ, ਇਨਵੀਟੇਸ਼ਨ ਜ਼ਰੂਰ ਦਿੰਦੇ ਆ ਪਿਆਰ ਮੁਹੱਬਤ ਦੇ ਨਾਲ ਕਿ ਮੈਂ ਤੁਹਾਡੇ ਨਾਲ ਡਾਂਸ ਕਰਨਾ ਚਾਹੁੰਦਾ ਜਾਂ ਤੁਸੀਂ ਮੇਰੇ ਨਾਲ ਕਰਨਾ ਚਾਹੁੰਦੇ ਹੋ ਜਾਂ ਕੋਈ ਤੁਹਾਡੇ ਨਾਲ ਪਾਰਟਨਰ ਹੈ ਨਹੀਂ ਤਾਂ, ਕਿਉਂਕਿ ਉਹ ਜੋੜੀਆਂ ਦੇ ਵਿੱਚ ਜ਼ਿਆਦਾ ਮਤਲਬ ਕਿ ਡਾਂਸ ਚੱਲਦਾ ਇਹਨਾਂ ਮੁਲਕਾਂ ਦੇ ਵਿੱਚ।
1: ਜੀ ਜੀ ਜੀ ਜੀ ਸਹੀ ਗੱਲ ਹੈ ਬਿਲਕੁਲ ਜੀ। ਸਾਡੇ ਤਾਂ ਫਿਰ ਉਹ ਲਾ ਕੇ ਤਿੰਨ ਪੈਗ ਬੱਲੀ ਫਿਰ ਤਾਂ ਉਹ ਬੰਦਾ ਹਟਾਉਣਾ ਪੈਂਦਾ ਚੈਂਪੇ ਨਾਲ ਕਿ ਹਟ ਜਾ ਵੀਰੇ ਹਟ ਗਿਆ, ਡਾਂਸ ਬੰਦ ਹੋ ਗਿਆ, ਉਹ ਡੀਜੇ ਵੀ ਲੈ ਗਏ ਚੱਕ ਕੇ, ਹੁਣ ਤਾਂ ਜਨਰੇਟਰ ਹੀ ਚੱਲੀ ਜਾਂਦਾ, ਹੁਣ ਤਾਂ ਮੁੜਿਆ
0: ਜਨਰੇਟਰ
1: ਬਾਈ ਨੂੰ ਬਹੁਤ ਜ਼ੋਰ ਦੀ ਡਾਂਸ ਆਇਆ ਕਹਿਣਾ ਹੁਣ ਤਾਂ ਨੱਚੂ,
0: ਬਿਲਕੁਲ ਜੀ
1: ਹੁਣ ਤਾਂ ਧਮਾਲਾ ਪਾਦਾਂਗੇ। ਉਹ ਅੱਛਾ ਇਹ ਜਿਹੜੇ ਇਹ ਇੱਕ ਜਿਹੜੀ ਕੈਟਾਗਰੀ ਹੈ ਨਾ, ਮਤਲਬ ਕਹਿ ਲੋ ਵੀ ਪਹਿਲੀ ਪੌੜੀ ਦੂਜੀ ਪੌੜੀ ਤੋਂ ਬਾਅਦ ਤੀਜੀ ਕੁ ਪੌੜੀ ਦੇ ਉੱਤੇ ਫਿਰ ਪੈਰ ਉੱਠਦਾ ਬਾਈਆਂ ਦਾ, ਫਿਰ ਉਹ ਉੱਠਿਆ ਹੋਇਆ ਪੈਰ ਨੂੰ ਵੀ ਰੋਕ ਨਹੀਂ ਸਕਦਾ।
0: ਬਿਲਕੁਲ ਹੈ ਜੀ,
1: ਇਹ ਇੱਕ ਤਰ੍ਹਾਂ ਦੀ ਕਹਿ ਲੋ ਵੀ ਜਿਵੇਂ ਪਹਿਲਾਂ ਹੈਂਡ ਪੰਪ ਹੁੰਦੇ ਸੀ ਨਾ ਘਰਾਂ ਦੇ ਵਿੱਚ ਲੱਗੇ ਹੋਏ, ਅੱਜ ਕੱਲ ਤਾਂ ਪਾਣੀ ਪਹਿਲਾਂ ਹੀ ਬਹੁਤ ਥੱਲੇ ਗਿਆ, ਉਹ ਇਹੋ ਜਿਹੇ ਹੈਂਡ ਪੰਪ ਹੁੰਦੇ ਸੀਗੇ ਵੀ ਉਹ ਜੇ ਉਹਦੇ ਚੋਂ ਤੁਸੀਂ ਪਾਣੀ ਬਾਲਟੀ ਭਰਨੀ ਆ ਪਹਿਲਾਂ ਡੋਲੂ ਵਿੱਚ ਪਾਉਣਾ ਪੈਂਦਾ ਸੀ ਉਹਦੇ, ਫੇਰ ਭਾਵੇਂ ਤੁਸੀਂ ਡਰਮਾਂ ਦੇ ਡਰਮ ਭਰ ਲਓ
0: ਜੀ।
1: ਇਹ ਵੀ ਜਿਹੜੇ ਡੀਜੇ ਦੇ ਉੱਤੇ ਨੱਚਣ ਵਾਲੇ ਭਾਈ ਆ ਉਹ ਵੀ ਐਂ ਕਰਦੇ ਪਹਿਲਾਂ ਪਹਿਲਾਂ
0: ਕਈ ਵਾਰੀ ਤਾਂ ਮੇਰੇ ਕਹਿੰਦਾ ਸ਼ਾਇਦ ਮੈਂ ਗਲਤ ਨਾ ਕਹਿ ਦਿਆਂ, ਵੋਟੀ ਉਹ ਲੈਣੀ ਜਿਹੜੀ ਉਂਗਲਾਂ ਤੇ ਨਚਾਉਂਦੀ ਹੋਵੇ
1: ਇਸ਼ਾਰਿਆਂ ਤੇ ਨੱਚਦੀ ਆ
0: ਇਸ਼ਾਰਿਆਂ ਤੇ ਜੀ।
1: ਹਾਂਜੀ ਦੇਖ ਲੋ ਨਾਚ ਕਿੱਥੇ ਨੀ ਹੈ ਜੀ ਹਰ ਚੀਜ਼ ਦੇ ਵਿੱਚ
0: ਬਿਲਕੁਲ ਹੈ ਜੀ।
1: ਸਿਆਸਤ ਦੇ ਵਿੱਚ ਨਾਚ, ਧਰਮ ਦੇ ਨਾਚ, ਸਮਾਜ ਦੇ ਵਿੱਚ ਨਾਚ
0: ਜੀ।
1: ਇਹ ਤੇ ਮਤਲਬ ਘਰੇ ਕਹਿ ਲੋ ਵੀ ਅੱਛਾ ਵੀ ਖਬਰਾਂ ਆਉਂਦੀਆਂ ਕਹਿੰਦੇ ਉੱਥੇ ਬਾਜ਼ਾਰ ਚ ਹੋਇਆ ਗੁੰਡਾਗਰਦੀ ਦਾ ਨਾਚ ਵੀ ਉਹ ਵੀ ਇੱਕ ਵੱਖਰਾ ਨਾਚ
0: ਟਾਈਟਲ ਇੱਦਾਂ ਦੇ ਹੁੰਦੇ ਆ ਜੀ ਬਿਲਕੁਲ ਹੈ ਜੀ।
1: ਗੁੰਡਾਗਰਦੀ ਟਾਈਟਲ ਬਣਾਉਣ ਨੂੰ ਪੁੱਛੋ ਵੀ ਉਹ ਕਿਹੜਾ ਡਾਂਸ ਹੋਇਆ ਭਰਾਵਾ
0: ਚੋਰ ਚੋਰੀ ਕਰਦਾ ਕਰਦਾ ਡਾਂਸ ਕਰ ਗਿਆ
1: ਉਹ ਕਹਿੰਦਾ ਵੀ ਅਸੀਂ ਤਾਂ ਆਪਣੇ ਸ਼ਰੀਕਾਂ ਦੇ ਸਿਰ ਤੇ ਚੜ ਕੇ ਨੱਚਾਂਗੇ ਦੱਸੋ ਕਿੰਨਾ ਕੁ ਪੀੜਾ ਹੋਣਾ ਸਿਰ ਤੇ
0: ਤੂੰ ਨੀ ਬੋਲਦੀ ਰੱਖਾਂ ਨੇ ਤੂੰ ਨੀ ਬੋਲਦੀ ਤੇਰੇ ਤੇ ਤੇਰਾ ਯਾਰ ਬੋਲਦਾ ਦੱਸੋ ਇਹ ਵੀ ਤਾਂ ਨਾਚ ਹੀ ਦੱਸੋ ਹੈ ਜੀ
1: ਨਾਚ ਬਿਲਕੁਲ ਠਾਣੇਦਾਰ ਦੇ ਬਰੋਬਰ ਡੈਂਦੀ ਕੁਰਸੀ ਮੇਰੇ ਵੀਰ ਤੇ ਮਾਰਵਣੀ ਮੰਨੀ ਜਾਂਦੀ ਹੈ ਕਿ ਭਾਈ ਵੱਡੀ ਗੱਲ ਜੀ ਜੀ ਜੀ ਬਸ
0: ਸੈਣੀ ਸਾਹਿਬ ਜੁੜੇ ਨੇ ਉਹਨਾਂ ਨੂੰ ਵੀ ਪੁੱਛਦੇ ਕਚਹਿਰੀਆਂ ਚ ਕਿਹੋ ਜਿਹਾ ਡਾਂਸ ਭੂਤ ਡਾਂਸ ਵੀ ਵੈਸੇ ਹੁੰਦਾ ਭਾਜੀ ਇੱਕ ਉਹਦਾ ਵੀ ਜ਼ਿਕਰ ਕਰਦੇ
1: ਉਹ ਕੁਲਵਿੰਦਰ ਢਿੱਲੋਂ ਨੇ ਗਾਤਾ ਸੀ ਗੀਤ ਕਚਹਿਰੀਆਂ ਦੇ ਮੇਲੇ ਲੱਗਦੇ ਜਦੋਂ ਪੈਂਦੀ ਆ ਤਰੀਕੇ ਦੇ
0: ਕਿਸੇ ਜੱਟ ਦੀ ਹਾਂਜੀ ਸੈਣੀ ਸਾਹਿਬ ਲੰਘਿਓ ਸਤਿ ਸ੍ਰੀ ਅਕਾਲ ਜੀ ਦੱਸੋ ਹੁਣ ਮੇਲੇ ਕਿੱਦਾਂ ਲੱਗਦੇ ਆ ਜੀ ਨੱਚ ਕੇ ਗਾ ਕੇ ਭੰਗੜੇ ਪਾ ਕੇ ਜੀ
2: ਬਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ ਤੇ ਸਰੋਤੇ ਨੂੰ ਵੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਜੀ ਆਨੂ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ
1: ਸਤਿ ਸ੍ਰੀ ਅਕਾਲ ਜੀ
2: ਹਾਲ ਚਾਲ ਠੀਕ ਹੈ ਜੀ ਭੀ ਸ਼ਮੀ ਵੀਰ ਜੀ ਭਾਰੇ ਸਾਹਿਬ ਕਹਿੰਦੇ ਵਹੁਟੀ ਉਹ ਲੈਣੀ ਜਿਹੜੀ ਉਂਗਲਾਂ ਤੇ ਨਚਾਵੇ ਤੇ ਵਹੁਟੀ ਜਿਹੜੀ ਮਰਜ਼ੀ ਲੈ ਲਓ ਉਹਨੇ ਉਂਗਲਾਂ ਹੀ ਨਚਾਉਣਾ ਆ ਉਹ ਵਾਲੀ ਤਾਂ ਗੱਲ ਹੀ ਹੈ ਨੀ ਇੱਥੇ
0: ਨਹੀਂ ਕਹਿਣਾ ਤਾਂ ਬਣਦਾ ਹੀ
1: ਗੱਲ ਜੀ
2: ਨਹੀਂ ਉਹ ਉਹ ਵਾਲੀ ਗੱਲ ਆਉਂਦੀ ਹੈਗੀ ਜਿਹੜੀ ਮਰਜ਼ੀ ਲੈ ਲਓ ਨਚਾਓ ਉਂਗਲਾਂ ਲਈ
0: ਹਾਂਜੀ
2: ਉਹ ਕਹਿੰਦੇ ਵੈਸੇ ਤਾਂ ਜਿਹੜਾ ਹੈਗਾ ਆ ਉਹ ਕਹਿੰਦੇ ਨੱਚਣਾ ਵੀ ਇਬਾਦਤ ਬਣ ਜਾਂਦਾ ਜੇ ਨੱਚਣੇ ਦਾ ਚੱਜ ਹੋਵੇ ਹਾਂਜੀ
0: ਬਿਲਕੁਲ
2: ਨੱਚਣੇ ਦਾ ਚੱਜ ਹੋਵੇ ਤੇ ਇਹ ਇਬਾਦਤ ਬਣ ਜਾਂਦੀ ਆ
0: ਬਿਲਕੁਲ
2: ਜੀ ਬੁੱਲੇ ਸ਼ਾਹ ਨੇ ਨੱਚ ਕੇ ਮਨਾਇਆ
0: ਜੀ
2: ਬੁੱਲੇ ਸ਼ਾਹ ਨੇ ਨੱਚ ਕੇ ਯਾਰ ਬਣਾ ਲਿਆ ਸੀਗਾ ਜੀ
0: ਜੀ
2: ਸੋ ਨੱਚਣ ਦਾ ਜਿਹੜਾ ਇਹ ਤਾਂ ਮਨ ਦਾ ਚਾਓ ਜਿਹੜਾ ਤੁਸੀਂ ਕਹਿੰਦੇ ਹੈਗੇ ਆ ਬਈ ਉਹ ਗੁਰਬਾਣੀ ਵੀ ਕਹਿੰਦੀ ਆ ਹੱਸਣਾ ਖੇਡਣਾ ਮਨ ਕਾ ਚਾਓ
0: ਜੀ
2: ਹਾਂਜੀ ਇਹ ਮਨ ਦਾ ਜਿਹੜਾ ਹੈਗਾ ਇਹ ਇੱਕ ਅਵਸਥਾ ਹੈਗੀ ਆ ਵੈਸੇ ਵੀ ਜਿਹੜਾ ਆ ਮੈਂ ਕਈਆਂ ਬੰਦਿਆਂ ਨੂੰ ਵੀ ਇਹ ਗੱਲ ਕਹਿੰਦਾ ਹੁੰਦਾ ਆ ਤੇ ਆਪਣੀ ਜ਼ਿੰਦਗੀ ਚ ਵੀ ਢਾਲਣ ਦੀ ਕੋਸ਼ਿਸ਼ ਕਰਦਾ ਹੁੰਦਾ ਕਿ ਜ਼ਿੰਦਗੀ ਨੂੰ ਭਾਰ ਦੇ ਤੌਰ ਤੇ ਨਹੀਂ ਲੈ ਕੇ ਚੱਲਣਾ ਚਾਹੀਦਾ
0: ਜੀ
2: ਬੜਾ ਲਾਈਟ ਮੂਡ ਦੇ ਵਿੱਚ ਚੱਲਣਾ ਚਾਹੀਦਾ
0: ਜੀ
2: ਐਸਾ ਕੋਈ ਦਿਨ ਨਹੀਂ ਹੈਗਾ ਆ ਵੀ ਜਿਹੜਾ ਸਮੱਸਿਆਵਾਂ ਦੇ ਵਿੱਚ ਨਾ ਘਿਰਿਆ ਆਇਆ ਹੋਵੇ ਤੇ ਐਸਾ ਕੋਈ ਅਗਲਾ ਦਿਨ ਨਹੀਂ ਹੈਗਾ ਜਿੱਦਣ ਉਹਨਾਂ ਦਾ ਹੱਲ ਨਾ ਹੋਵੇ
0: ਜੀ ਬਿਲਕੁਲ
2: ਹਰ ਦਿਨ ਹਰ ਜਦੋਂ ਦਿਨ ਬਦਲਦਾ ਹੈਗਾ ਆ ਤੇ ਉਹ ਸਮੱਸਿਆਵਾਂ ਵੀ ਬਦਲ ਜਾਂਦੀਆਂ ਹੈਗੀਆਂ ਪਹਿਲੀਆਂ ਦੇ ਸੋਲੂਸ਼ਨ ਵੀ ਮਿਲ ਜਾਂਦੇ ਆ
0: ਬਿਲਕੁਲ ਹੈ ਜੀ
2: ਜਿਹਨਾਂ ਨੇ ਡਾਂਸ ਡੇ ਬਣਾਇਆ ਆ ਜੀ ਉਹਨਾਂ ਨੇ ਇਸੇ ਕਰਕੇ ਇਸੇ ਪੱਖ ਨੂੰ ਮੁੱਖ ਰੱਖ ਕੇ ਕਿ ਜ਼ਿੰਦਗੀ ਬੜੀ ਛੋਟੀ ਆ ਇਹਨੂੰ ਨੱਚ ਗਾ ਕੇ ਜਿਹੜਾ ਹੈਗਾ ਆ ਆਪਣਾ ਜਿਹੜਾ ਆ ਟਾਈਮ ਪਾਸ ਕਰ ਲੈਣਾ ਚਾਹੀਦਾ
0: ਜੀ
2: ਤੇ ਬਾਕੀ ਤੁਸੀਂ ਤਾਂ ਬਹੁਤ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨੂੰ ਵਿਸਥਾਰ ਪੂਰਵਕ ਦੱਸ ਦਿੱਤਾ ਹੈ ਕਿ ਕਚਹਿਰੀਆਂ ਦੇ ਮੇਲੇ ਲੱਗਦਾ ਕਚਹਿਰੀਆਂ ਚ ਕਾਲ ਨੱਚਦਾ ਆ ਜੀ ਉੱਥੇ ਬੰਦਾ ਨੀ ਨੱਚਦਾ ਉੱਥੇ ਕਾਲ ਨੱਚਦਾ ਆ ਜੀ
0: ਜੀ
2: ਇਸ ਕਰਕੇ ਜਦੋਂ ਕਾਲ ਨੱਚਦਾ ਆ ਨਾ ਤੇ ਫਿਰ ਬੰਦਾ ਇਹਨੂੰ ਉਹ ਨਚਾਉਂਦਾ ਜਿਹੜਾ ਹੈਗਾ ਆ ਉਹ ਫਿਰ ਸਾਰੀ ਜ਼ਿੰਦਗੀ ਜਿਹੜੀ ਹੈਗੀ ਗੇੜਿਆਂ ਚ ਘੁੰਮ ਜਾਂਦੀ ਉਹਦੀ
0: ਜੀ
2: ਕੰਧਾਂ ਵੀ ਪਛਾਣਨ ਲੱਗ ਪੈਂਦੀਆਂ ਵੀ ਇਹ ਉਹੀ ਆ
0: ਬਿਲਕੁਲ ਹੈ ਜੀ
2: ਉਹ ਇੱਕ ਖਤਮ ਹੁੰਦਾ ਹੈ ਤੇ ਨਾਲ ਦੂਜਾ ਚੱਲ ਪੈਂਦਾ ਹੈਗਾ ਆ ਵੀ ਜਿਹਨਾਂ ਦੇ ਗੇੜੇ ਲੱਗਦੇ ਆ ਨਾ ਜੀ ਉਹਨਾਂ ਦੇ ਵੀ ਜਿੱਦਾਂ ਡਾਕਟਰ ਉਹ ਮੈਂ ਨਾ ਜੀ ਇੱਕ ਵਾਰੀ ਉਹ ਲੈ ਲਈ ਉਹ ਬੋਪੜ ਲੈ ਲਈ ਇੱਕ
0: ਜੀ
2: ਹਾਂਜੀ ਤੇ
1: ਜੀ
2: ਉਹ ਜਿੰਨੇ ਆਹ ਪੈਂਚਰਾਂ ਜਿੰਨੇ ਪੈਂਚਰਾਂ ਵਾਲੇ ਨਾ ਉਦੋਂ ਦੇ ਮੇਰੇ ਵਾਕਫ ਆ ਜੀ ਉਹ ਲਈ ਤਾਂ ਮੈਂ ਨਵੀਂ ਸੀ ਪਰ ਜਦੋਂ ਹੀ ਲੈ ਕੇ ਤੁਰਦਾ ਸੀ ਉਹਨੇ ਕਿਤੇ ਨਾ ਕਿਤੇ ਰਸਤੇ ਚ ਪੈਂਚਰ ਹੋ ਹੀ ਜਾਣਾ ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਉਹਨੇ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਵੀ ਜਿਹੜੇ ਜੇ ਡਾਕਟਰ ਦੇ ਜਾਣ ਲੱਗ ਪਏ ਨਾ ਬੰਦਾ ਤੇ ਡਾਕਟਰ ਦੇ ਤੁਰਿਆ ਰਹਿੰਦਾ ਜੀ। ਸੋ ਇਸ ਕਰਕੇ ਜਿਹੜੇ ਆ ਜ਼ਿੰਦਗੀ ਜਿੱਧਰਲੇ ਪਾਸੇ ਨੂੰ ਤੋਰ ਲਓ ਉਧਰਲੇ ਪਾਸੇ ਨੂੰ ਤੁਰੀ ਰਹਿੰਦੀ ਆ। ਤੇ ਨੱਚਣਾ ਜਿਹੜਾ ਆ ਇਹਦੇ ਨਾਲ ਜਿਹੜਾ ਆ ਕਿ ਰਿਲੈਕਸ ਹੁੰਦਾ ਬੰਦਾ, ਐਕਸਰਸਾਈਜ਼ ਹੈ, ਇਟ ਇਜ਼ ਗੁੱਡ ਐਕਸਰਸਾਈਜ਼, ਤੇ ਮਨ ਦੀ ਜਿਹੜੀ ਹੈਗੀ ਆ ਸਥਿਤੀ ਬਦਲਦੀ ਆ, ਟੈਨਸ਼ਨ ਦੂਰ ਹੁੰਦੀ ਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਇਹ ਤਾਂ ਕੁਝ ਜਿਹੜੇ ਇਹ ਵੀ ਦੈਵੀ ਗੁਣ ਹੀ ਆ, ਕਿਉਂਕਿ ਜਦੋਂ ਕੋਈ ਬੰਦਾ ਜਿਹੜਾ ਹੈਗਾ ਆ ਨੱਚਦਾ ਹੈਗਾ ਆ ਜੀ, ਉਹ ਨੱਚਦਾ ਕਿਸ ਉਹ ਪਹਿਲਾਂ ਜਿਹੜਾ ਹੈਗਾ ਆ ਉਹਦੇ ਮਨ ਦੀ ਸਥਿਤੀ ਏਦਾਂ ਦੀ ਬਣਦੀ ਆ, ਤਾਂ ਹੀ ਉਹ ਜਿਹੜਾ ਆ ਕਦਮ ਜਿਹੜੇ ਆ ਜਾਂ ਪੈਰ ਜਿਹੜੇ ਆ ਥਿੜਕਦੇ ਆ
0: ਜੀ,
2: ਕਿ ਮਨ ਦੀ ਸਥਿਤੀ ਏਦਾਂ ਦੀ ਬਣਦੀ ਜੀ।
0: ਬਿਲਕੁਲ ਆ ਜੀ,
2: ਕੀ ਏਦਾਂ ਹੈ ਆ ਭਾਈ ਨੱਚਣ ਤੋਂ ਪਹਿਲਾਂ ਮੂਵੀ ਬਣਾਉਂਦੇ ਆ ਕੀ, ਤੇ ਜਦ ਤੱਕ ਮੂਡ ਨੀ ਬਣਦਾ ਤਦ ਤੱਕ ਕਿੱਥੇ ਨੱਚ ਹੁੰਦਾ ਜੀ। ਇਸੇ ਕਰਕੇ ਮਿਊਜਿਕ ਬਾਅਦ ਚ ਵਜੋ ਹੈਗੇ ਆ, ਪਹਿਲਾਂ ਅਗਲੇ ਕਹਿੰਦੇ ਨੀ ਪਹਿਲਾਂ ਮੁਰਗੀ ਆਈ ਕਿ ਪਹਿਲਾਂ ਅੰਡਾ ਆਇਆ ਕਹਿੰਦਾ ਹਾਂਜੀ। ਇਸ ਕਰਕੇ ਜਿਹੜਾ ਹੈਗਾ ਆ ਉਹ ਕਹਿੰਦਾ ਪਹਿਲਾਂ ਬੋਤਲ ਆਈ, ਫੇਰ ਆਇਆ ਕਹਿੰਦਾ ਆਟੇ, ਤੇ ਫੇਰ ਕਹਿੰਦਾ ਮੁਰਗੀ ਦੇ ਨਾਲ ਚਾਰ ਰੋਟੀਆਂ, ਹਾਂਜੀ। ਇਸ ਕਰਕੇ ਜਿਹੜਾ ਆ
0: ਰੋਟੀਆਂ ਵੀ ਪਾਤੀਆਂ ਵਿੱਚ ਜੀ,
2: ਮੁਰਗੀ ਆਈ ਪਹਿਲਾਂ ਤੇ ਨਾ ਅੰਡਾ ਆਇਆ ਪਹਿਲਾਂ ਆਈ ਬੋਤਲ, ਹਾਂਜੀ। ਸੋ ਇਸ ਕਰਕੇ ਜਿਹੜਾ ਇਹ ਨੱਚਣਾ ਹੈਗਾ ਆ, ਨੱਚਣ ਤੋਂ ਪਹਿਲਾਂ ਜਿਹੜਾ ਆ ਇਹ ਮੂਡ ਬਣਨਾ ਬਹੁਤ ਜ਼ਰੂਰੀ ਆ ਜੀ। ਫਿਰ
0: ਗੀਤ ਆਇਆ ਸੀ ਤਾਂ ਆਪਣਾ ਸਰਦੂਲ ਭਾਜੀ ਦਾ ਗੀਤ ਆਇਆ ਸੀ, ਨੱਚਣੇ ਤੋਂ ਪਹਿਲਾਂ ਕੋਕਾ ਦਿਆਂਗੇ ਹੋਕਾ ਦਿਆਂਗੇ,
2: ਸਾਰਿਆਂ ਨੂੰ ਇੱਕ ਮੌਕਾ ਦਿਆਂਗੇ, ਸੋਨੇ ਦਾ ਕੋਕਾ ਦਿਆਂਗੇ
0: ਜੀ,
2: ਹਾਂਜੀ। ਉਹਨੂੰ ਦਿਲ ਵੀ ਦਿਆਂਗੇ ਜਿਹੜੀ ਨੱਚੂਗੀ
0: ਸਾਡੀ, ਹਾਂਜੀ।
2: ਹਾਂ ਬਿਲਕੁਲ ਬਿਲਕੁਲ ਬਿਲਕੁਲ, ਪਰ ਪਤਾ ਕੀ ਗੱਲ ਆ ਤੁਸੀਂ ਛੱਬੀ ਜੀ ਅਜੇ ਜਵਾਨ ਆ ਨਾ ਜੀ, ਉਦੋਂ ਸਾਡੀ ਉਮਰ ਚ ਪਹੁੰਚ ਗਏ ਫੇਰ ਪਤਾ ਲੱਗਦਾ ਹੈਗਾ ਆ
0: ਜੀ। ਨਹੀਂ ਨਹੀਂ ਮਾਨ ਸਾਹਿਬ ਨੇ ਕਿੰਨਾ ਵਧੀਆ ਗੀਤ ਪਾਇਆ, ਬਹਿ ਕੇ ਵੇਖ ਜਵਾਨਾਂ ਆਪਣੇ ਬਾਬੇ ਭੰਗੜਾ ਪਾਉਂਦੇ
2: ਨੇ
0: ਦੇਖੋ ਤਾਂ,
2: ਹਾਂਜੀ। ਉਹ ਨਾਲ ਉਹਨੇ ਪਹਿਲਾਂ ਉਹ ਨਾਲ ਲਿਖਿਆ, ਉਹ ਪਹਿਲਾਂ ਪ੍ਰੋਵਾਈਜ਼ੋ ਲੱਗਾ ਆ ਉਹਦੇ ਤੇ ਵੀ ਸਿਹਤ ਜਿਨ੍ਹਾਂ ਦੀ ਚੰਗੀ
0: ਜੀ,
2: ਹਾਂਜੀ ਉਹੀ ਪਾ ਸਕਦੇ ਨਾ ਜਿਹੜਾ ਦੀ ਸਿਹਤ ਚੰਗੀ ਹੈਗੀ ਆ
0: ਜੀ।
2: ਹੁਣ ਸਾਡੀ ਉਮਰ ਦੀ ਤਾਂ ਜੰਗਲਾਤ ਦੇ ਮਹਿਕਮੇ ਚ ਟਾਹਲੀ ਨੀ ਲੱਭਦੀ ਜੀ, ਅਸੀਂ ਹੁਣ ਦੱਸੋ ਕੀ ਕਰੀਏ ਜੀ। ਇਸ ਕਰਕੇ ਅਸੀਂ ਤਾਂ ਦੇਖ ਕੇ ਖੁਸ਼ ਹੋਈਦਾ ਆ,
0: ਬਜ਼ੁਰਗ ਜਿਹੜੇ ਨੇ ਖਾਸ ਕਰਕੇ ਚਲੋ ਕਿਤੇ ਨਾ ਕਿਤੇ ਉਹਨਾਂ ਦੇ ਲਈ ਐਕਸਰਸਾਈਜ਼ ਵੀ ਵਧੀਆ ਹੈ, ਕਿਤੇ ਇੱਕ ਢੋਲ ਪਿੰਡ ਦੇ ਵਿੱਚ ਹੋਵੇ, ਇੱਕ ਢੋਲੀ ਕਰ ਲਿਆ ਜਾਵੇ ਪਿੰਡ ਪਿੰਡ ਦੇ ਵਿੱਚ, ਇਹ ਮੁਹਿੰਮ ਚਲਾਈ ਜਾਵੇ ਭਾਈ ਭੰਗੜਾ ਗਿੱਧਾ। ਜਿੱਦਾਂ ਹੁਣ ਇੱਥੇ ਦੇਖੋ ਜਿਹੜੇ ਬਜ਼ੁਰਗ ਨੇ ਜੀ ਰਿਟਾਇਰਮੈਂਟ ਲੈ ਲੈਂਦੇ ਆ, ਤੇ ਕੋਈ ਪੜ੍ਹਨ ਲੱਗ ਜਾਂਦਾ, ਕੋਈ ਕੁਛ ਕਰਨ ਲੱਗ ਜਾਂਦਾ, ਘਰ ਨੀ ਟੇਕ ਕੇ ਬੈਠਦੇ, ਤੇ ਬਾਬੇ ਜੇ ਭੰਗੜਾ ਹੀ ਗਿੱਧਾ ਹੀ ਜਿਹੜੇ ਸਿੱਖਣ ਲੱਗ ਜਾਂਦਾ ਵਧੀਆ ਨੀਗਾ ਜੀ, ਨਾਲੇ ਫਿੱਟ ਰਹਿ
1: ਜੀ ਜੀ ਜੀ।
2: ਪਰ ਇਹ ਸਭ ਨਾ ਪ੍ਰੋਫੈਸ਼ਨ ਤੇ ਬਹੁਤ ਡਿਪੈਂਡ ਕਰਦਾ
0: ਜੀ।
2: ਹੁਣ ਦੇਖੋ ਸ਼ਮੀ ਵੀਰ ਜੀ ਹੁਣੀ ਮਤਲਬ ਟੀਚਿੰਗ ਪ੍ਰੋਫੈਸ਼ਨ ਆ
0: ਜੀ,
2: ਇਹਨਾਂ ਦੇ ਮਤਲਬ ਜਵਾਨਾਂ ਦੀ ਕੰਪਨੀ ਚ ਜਿਹੜੇ ਹੈਗੇ ਆ ਟੀਨੇਜਰ ਜਾਂ ਯੰਗਸਟਰ ਉਹਨਾਂ ਦੀ ਕੰਪਨੀ ਚ ਰਹਿੰਦੇ ਆ
0: ਜੀ,
2: ਇਸੇ ਕਰਕੇ ਖਿੜੇ ਖਿੜੇ ਰਹਿੰਦੇ ਆ। ਅਸੀਂ ਬੈਠੇ ਹੁੰਦੇ ਕਚਹਿਰੀਆਂ ਚ, ਸਾਡੇ ਕੋਲ ਕਿਸੇ ਮਤਲਬ ਨੇ ਆਉਣਾ ਹੀ ਨੀ ਕਿਸੇ
0: ਦੇ, ਰੋਂਦਾ ਹੀ ਆਉਂਦਾ ਵਕੀਲ ਸਾਹਿਬ ਛਡਾਓ ਹੱਡ ਦੀ,
2: ਰੋਂਦੇ ਨੇ ਆਉਣਾ ਜੀ, ਹਾਂਜੀ
0: ਜੀ।
2: ਅੱਛਾ ਜੇ ਉਹਨਾਂ ਨੂੰ ਹਸਾਉਣ ਦੀ ਕੋਸ਼ਿਸ਼ ਵੀ ਕਰ ਲਈਏ, ਉਹ ਕਹਿੰਦਾ ਵਕੀਲ ਨਾਲ ਪੈਸੇ ਲੈਂਦਾ ਨਾਲੇ ਹੱਸਦਾ ਹੈਗਾ, ਇਹਨੇ ਤਾਂ ਹੱਸਣਾ ਹੀ ਆ,
0: ਗਲੇ ਪੈਂਦਾ ਹੋਣ ਗਏ
2: ਸਿਰ ਤੇ
0: ਆ, ਇੱਥੇ ਗਲ ਤੇ ਸਿਰ ਤੇ ਪਈ ਆ, ਤੂੰ ਹੱਸੀ ਜਾਂਦਾ ਦੱਸ।
2: ਉਹ ਕਈ ਵਾਰੀ ਨਾ ਉਹ ਬਹੁਤਾ ਸੀਰੀਅਸ ਹੋਣ ਨੂੰ ਦਿਲ ਨੀ ਕਰਦਾ ਉਹਦਾ, ਫੇਰ ਵੀ ਬਾਨਸਵਨ ਨੇ ਮੂੰਹ ਬਣਾ ਬਣਾ ਕੇ ਉਹਨੂੰ ਦੱਸੀ ਤੇਰੇ ਨਾਲ ਜ਼ਿਆਦਾ ਮੈਨੂੰ ਟੈਨਸ਼ਨ ਆ। ਇਸ ਕਰਕੇ ਲੋਕੀ ਯਕੀਨ ਕਰਦੇ ਆ ਵੀ ਵਕੀਲ ਬਹੁਤ ਸਾਡੇ ਕੰਮ ਨੂੰ ਸੀਰੀਅਸਲੀ ਲੈ ਰਿਹਾ
0: ਜੀ,
2: ਇਸ ਕਰਕੇ ਇਹ ਕੰਪਨੀ ਦਾ ਜਿਹੜਾ ਹੈਗਾ ਪ੍ਰੋਫੈਸ਼ਨ ਤੇ ਨਿਰਭਰ ਕਰਦਾ ਹੈਗਾ ਕਿ ਤੁਸੀਂ ਕਿਹੋ ਜਿਹੇ ਪ੍ਰੋਫੈਸ਼ਨ ਚ ਆ, ਉੱਥੇ ਜਿਹੜਾ ਹੈਗਾ ਆ ਤੁਸੀਂ ਕਿਸ ਤਰੀਕੇ ਨਾਲ ਬਿਹੇਵ ਕਰ ਸਕਦੇ ਹੈਗੇ ਆ, ਤੇ ਅਦਰਵਾਈਜ਼ ਜਿਹੜਾ ਹਰ ਜਗ੍ਹਾ ਦੇ ਉੱਤੇ ਤਾਂ ਨਹੀਂ ਨੱਚਿਆ ਜਾ ਸਕਦਾ। ਹਾਂ ਜੀ, ਇੱਕ ਮਨ ਦੀ ਸਥਿਤੀ ਜ਼ਰੂਰ ਹੈਗੀ ਆ ਵੀ ਉਹ ਮਨ ਦੀ ਸਥਿਤੀ ਜੇ ਬੰਦੇ ਦੀ ਆ ਜਾਂਦੀ ਹੈਗੀ ਆ ਉਸ ਵੇਲੇ ਬੰਦੇ ਦਾ ਕੋਲੋਂ ਕੰਟਰੋਲ ਹੁੰਦਾ ਵੀ
0: ਨਹੀਂ ਹੁੰਦਾ,
2: ਫਿਰ ਬੰਦਾ ਜ਼ਰੂਰ ਨੱਚ ਲੈਂਦਾ ਜੀ।
0: ਮੈਨੂੰ
2: ਯਾਦ ਆ ਵੀ ਮੈਂ ਇੱਥੇ ਕੋਈ ਫੰਕਸ਼ਨ ਸੀਗਾ ਉੱਥੇ ਤਾਂ ਜੀ ਏਦਾਂ ਕਰਕੇ ਮਾਹੌਲ ਜਿਹਾ ਬਣਿਆ ਤੇ ਨੱਚਣ ਲੱਗੇ ਤੇ ਉੱਥੇ ਗਾਣਾ ਲਾ ਤਾ ਉਹਨਾਂ ਨੇ ਇੱਕ ਵਾਰ ਆ ਜਾ ਆ ਜਾ ਆ ਜਾ। ਹਾਂਜੀ, ਤੇ ਮੈਂ ਮਤਲਬ ਜਿਹੜਾ ਹੈਗਾ ਆਪਣੇ ਬੂਡ ਦੇ ਵਿੱਚ ਸੀਗਾ ਜੀ। ਹਾਂਜੀ, ਤੇ ਅਸੀਂ ਤਾਂ ਉੱਪਰ ਨੂੰ ਦੇਖ ਕੇ ਵੀ ਭਾਈ ਉੱਤੋਂ ਥੱਲੇ ਹੀ ਲਾ ਲੈਣਾ ਅੱਜ ਰੱਬ।
0: ਹਾਂਜੀ,
2: ਤੇ ਉਹ ਕਹਿੰਦੇ ਭਾਈ ਹਾਂ ਵੀ ਵਕੀਲ ਤਾਂ ਏਡਾ ਵਧੀਆ ਨੱਚਦਾ ਹੈਗਾ, ਸਾਨੂੰ ਪਤਾ ਨੀ ਸੀ ਏਡਾ ਵਧੀਆ ਡਾਂਸ ਕਰਦਾ। ਮੈਂ ਮਨ ਚ ਸੋਚਿਆ ਮੈਂ ਤਾਂ ਆਪ ਅੱਜ ਪਹਿਲੀ ਵਾਰੀ ਦੇਖਿਆ। ਹਾਂਜੀ, ਇਸ ਕਰਕੇ ਭਾਈ ਇਹ ਮੂਡ ਤੇ ਡਿਪੈਂਡ ਕਰਦਾ ਬੰਦੇ ਦੇ, ਤੇ ਮੂਡ ਵਧੀਆ ਹੋਵੇ ਤੇ ਬੰਦਾ ਵਧੀਆ ਤਰੀਕੇ ਨਾਲ ਪਰਫਾਰਮ ਕਰ ਜਾਂਦਾ ਜੀ।
0: ਮਿਹਰਬਾਨੀ
2: ਸਰ, ਲਓ ਤੁਸੀਂ ਅੱਗੇ ਟੌਪਿਕ ਨੂੰ ਲੈ ਕੇ ਚੱਲੋ।
0: ਮਿਹਰਬਾਨੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ,
2: ਜਿੰਦਾਬਾਦ, ਮੁਹੱਬਤ
0: ਜਿੰਦਾਬਾਦ,
2: ਸਾਰਿਆਂ ਦਾ ਧੰਨਵਾਦ।
0: ਥੈਂਕ ਯੂ ਜੀ, ਸੈਟ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। ਸ਼ਮੀ ਜੀ,
1: ਕਿਆ ਬਾਤ ਹੈ, ਕਿਆ ਬਾਤ ਹੈ ਜੀ। ਮੈਂ ਕਹਿੰਦਾ ਐਂਡ ਕਰਤਾ
0: ਜੀ
1: ਸੈਣੀ ਸਾਹਿਬ ਨੇ। ਵਾਕਈ ਕਈ ਵਾਰੀ ਨਾ ਜਿਵੇਂ ਹੁਣ ਸੈਣੀ ਸਾਹਿਬ ਗੱਲ ਕਰਕੇ ਗਏ ਵੀ ਭਾਈ ਪ੍ਰੋਫੈਸ਼ਨ ਜਿਹੜਾ ਹੈ ਇਹ ਵੀ ਇੱਕ ਜਾਂ ਤੇ ਇੱਕ ਕਹਿ ਲੋ ਵੀ ਇੱਕ ਪਲੱਸ ਪੁਆਇੰਟ ਹੋ ਸਕਦਾ ਹੈ ਜਾਂ ਥੋੜਾ ਜਿਹਾ ਇੱਕ ਪੇਚੇ ਵਾਲਾ ਕੰਮ ਹੋ ਸਕਦਾ ਹੈ ਵੀ ਕਈ ਵਾਰੀ ਬੰਦਾ ਹੁੰਦਾ ਕਿ ਯਾਰ ਭੰਗੜਾ ਪਾ ਲਈਏ ਤੇ ਉਹ ਬੰਦੇ ਨੂੰ ਸੋਚਦਾ ਉਹ ਕੀ ਕਹਿਣਗੇ ਜਿਵੇਂ ਨੱਚ ਪਿਆ। ਕਈ ਤਾਂ ਲੋਕ ਕੀ ਕਹਿਣਗੇ ਇਹ ਡਾਇਲੋਗ ਨੂੰ ਪੱਕਾ ਉਹਨਾਂ ਨੇ ਇੱਕ ਚੇਪੀ ਦੀ ਤਰ੍ਹਾਂ ਮੂੰਹ ਤੇ ਚਿਪਕਾਇਆ ਕਿ ਭਾਈ ਮੈਂ ਕੁਛ ਨੀ ਕਹਿਣਾ, ਕੁਛ ਨੀ ਕਰਨਾ, ਮੈਂ ਜ਼ਿੰਦਗੀ ਚ ਕਰਨਾ ਹੀ ਕੱਖ ਨੀ ਕਿਉਂਕਿ ਮੈਂ ਕੁਛ ਬੋਲਿਆ ਕੁਛ ਪਿਆ ਲੋਕ ਕੀ ਕਹਿਣਗੇ। ਜੇ ਕਿਸੇ ਨੇ ਜਿਹਦਾ ਦੇਖ ਲਿਆ ਤੂੰ ਕੀ ਕਹਿਣਗੇ ਯਾਰ ਨੱਚੀ ਜਾਂਦਾ ਯਾਰ, ਇਹ ਦੇਖ ਲੋ ਕਿਹੜੀ ਪੋਸਟ ਤੇ ਬੈਠਾ ਕਰਦਾ ਤੂੰ ਭਾਈ ਉਹ ਤਾਂ

0: ਨੂੰ ਦੇਖ ਕੇ ਆਪਣੇ ਜਿਹੜੇ ਇੱਛਾਵਾਂ ਨੂੰ ਖਤਮ ਕਰ ਦਾਂਗੇ
1: ਜੀ,
0: ਆ ਵੀ ਘਾਟੇ ਪਈ ਹੈ।
1: ਪਰ ਭਾਜੀ ਜੇ ਜਦੋਂ ਆਪਾਂ ਦੇਖਦੇ ਹਾਂ ਇੰਟਰ ਕਾਲਜ ਕਹਿ ਲੋ ਜਾਂ ਵੱਡੇ ਫੈਸਟੀਵਲ ਹੁੰਦੇ ਸੀ ਇੰਟਰ ਕਾਲਜ ਹੁੰਦੇ ਸੀ ਜਦੋਂ, ਤਾਂ ਉਹਦੇ ਵਿੱਚ ਝਾਤ ਮਾਰਦੇ ਆ, ਤਾਂ ਮੈਨੂੰ ਅੱਜ ਵੀ ਚੇਤੇ ਆ ਖਾਲਸਾ ਕਾਲਜ ਜਲੰਧਰ ਦੀ ਟੀਮ, ਹੁਸ਼ਿਆਰਪੁਰ ਡੀ ਏ ਵੀ ਕਾਲਜ ਜਾਂ ਜਲੰਧਰ ਡੀ ਏ ਵੀ ਕਾਲਜ, ਅੰਮ੍ਰਿਤਸਰ ਆਪਣੇ ਖਾਲਸਾ ਕਾਲਜ ਦੀ ਟੀਮ, ਜਾਂ ਬਹੁਤ ਸਾਰੇ ਜਿਹੜੇ ਕਹਿੰਦੇ ਕਹਾਉਂਦੇ ਕਹਿ ਸਕਦੇ ਆ ਗਿੱਧੇ ਭੰਗੜੇ ਦੀਆਂ ਟੀਮਾਂ, ਅੱਜ ਵੀ ਉਹਨਾਂ ਦਾ ਨਾਂ ਬੋਲਦਾ ਉਸੇ ਤਰ੍ਹਾਂ ਬਰਕਰਾਰ ਹੈ, ਤਾਂ ਉਹ ਜਿਹੜਾ ਅਸਲ ਦੇ ਵਿੱਚ ਸਾਡਾ ਜਿਹੜਾ ਅਸਲੀਅਤ ਦੇ ਵਿੱਚ ਭੰਗੜਾ ਜਾਂ ਸਟੈਪ ਸੀਗੇ ਜਾਂ ਢੋਲ ਦੀ ਜਿਹੜੀ ਸੀ ਤਾਲ ਸੀ ਜਾਂ ਧਮਾਲ ਸੀ, ਉਹਦਾ ਵੀ ਰੂਪ ਕਿਤੇ ਨਾ ਕਿਤੇ ਰੀਮਿਕਸ ਜਿਹਾ ਹੁੰਦਾ ਨਜ਼ਰ ਆਉਂਦਾ ਹੌਲੀ ਹੌਲੀ। ਤੇ ਜਿਵੇਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਦੇਖਦੇ ਹਾਂ, ਤੇ ਬਾਹਰਲੇ ਮੁਲਕਾਂ ਦੇ ਵਿੱਚ ਕੈਨੇਡਾ ਜਾਂ ਜਿੱਥੇ ਵੱਡੀ ਆਬਾਦੀ ਪੰਜਾਬੀਆਂ ਦੀ ਆ, ਉੱਥੇ ਬੱਚੇ ਜਿਹੜੇ ਨੇ ਫ੍ਰੀ ਟਾਈਮ ਦੇ ਵਿੱਚ ਜਾਂ ਇੱਕ ਹੋਬੀ ਦੇ ਤੌਰ ਦੇ ਉੱਤੇ ਜਿਹੜੇ ਨੇ ਉਹ ਜ਼ਰੂਰ ਭੰਗੜਾ ਵੀ ਸਿੱਖਦੇ ਆ, ਗਿੱਧਾ ਵੀ ਸਿੱਖਦੇ ਆ। ਤੇ ਜਿਹੜਾ ਉਹ ਇੱਕ ਰੀਮਿਕਸ ਜਿਹਾ ਹੋ ਗਿਆ, ਜਿੱਦਾਂ ਕਿ ਗੀਤਕਾਰੀ ਦੇ ਵਿੱਚ ਆਪਣਾ ਰੈਪ ਆਇਆ ਹੌਲੀ ਹੌਲੀ, ਇਸੇ ਤਰ੍ਹਾਂ ਸਾਡਾ ਜਿਹੜਾ ਅਸਲ ਦੇ ਵਿੱਚ ਦੇਸੀ ਭੰਗੜਾ ਸਟਾਈਲ ਜਿਹੜਾ ਦੇਸੀ ਭੰਗੜਾ ਹੈ, ਉਹਦੇ ਵਿੱਚ ਬਹੁਤ ਵੱਡੀ ਤਬਦੀਲੀ। ਗਿੱਧੇ ਦੇ ਵਿੱਚ ਅੱਜ ਦੇਖੋ ਫਿਲਮਾਂ ਦੇ ਵਿੱਚ ਜਿਹੜੇ ਸਟੈਪ ਨੇ, ਗਿੱਧੇ ਦੇ ਸਟੈਪ ਜਿਹੜੇ ਨੇ ਉਹ ਰੂਪ ਹੋਰ ਧਾਰ ਗਏ ਨੇ, ਜਿਹੜੀ ਅਸਲ ਦੇ ਵਿੱਚ ਸਾਡੀ ਦੇਸੀ ਤੇ ਜਿਹੜਾ ਅਸਲ ਵਿਰਸੇ ਵਿਰਾਸਤ ਦੀ ਗੱਲ ਕਰਦੇ ਆ ਕਿ ਉਹਨੂੰ ਸਾਂਭਣ ਦੇ ਕਿਤੇ ਨਾ ਕਿਤੇ ਯਤਨ ਜਿਹੜੇ ਆ ਉਹ ਕੀਤੇ ਜਾ ਰਹੇ ਆ, ਜਾਂ ਕਿੱਦਾਂ ਉਹਦੇ ਬਾਰੇ ਕਿੱਦਾਂ ਦੇਖਦੇ ਹੋ?
0: ਹਾਂਜੀ ਬਿਲਕੁਲ, ਦੇਖੋ ਇੱਕ ਤਰ੍ਹਾਂ ਜਿਹੜਾ ਸਮਾਂ ਹੈ, ਸਮੇਂ ਦਾ ਤੇ ਸਥਿਤੀ ਦਾ ਹਰ ਚੀਜ਼ ਦੇ ਉੱਤੇ ਅਸਰ ਹੋਣਾ ਹੀ ਹੋਣਾ ਹੈ, ਉਹਨੇ ਬਦਲਣਾ ਹੈ, ਔਰ ਇੱਕੋ ਤਰ੍ਹਾਂ ਦਾ ਰੂਪ ਕਦੇ ਪੋਸੀਬਲ ਨਹੀਂ ਕਿ ਰਹਿ ਜਾਏ। ਇੱਕੋ ਤਰ੍ਹਾਂ ਦਾ ਤਾਂ ਕਦੇ ਰੱਬ ਦਾ ਵੀ ਰੂਪ ਨਹੀਂ ਰਿਹਾ, ਉਹ ਬਦਲਦੇ ਰਹੇ ਆ ਸਦੀਆਂ ਤੋਂ, ਕਦੇ ਕੋਈ ਮਹਾਨ ਸੀ ਮਹਾਨ ਸੀ, ਉਹ ਚੱਲੀ ਜਾਂਦਾ, ਉਹ ਇੱਕ ਵੱਖਰਾ ਇੱਕ ਉਹ ਹੋ ਜਾਂਦਾ। ਹੁਣ ਜਿਵੇਂ ਤੁਸੀਂ ਕਿਹਾ ਨਾ ਕਿ ਜਿਹੜੇ ਕਲਾ ਦੇ ਵੱਖਰੇ ਵੱਖਰੇ ਮਾਧਿਅਮ ਨੇ, ਫਿਲਮਾਂ ਨੇ, ਨਾਟਕ ਨੇ, ਟੈਲੀਵਿਜ਼ਨ ਹੈ ਜਾਂ ਸਟੇਜ ਹੈ, ਉਹਦੇ ਉੱਤੇ ਜਦੋਂ ਦੇਖਦੇ ਹਾਂ ਤਾਂ ਉਹਦੀਆਂ ਡਾਂਸ ਫਾਰਮ ਸਾਨੂੰ ਥੋੜੀ ਜਿਹੀ ਬਦਲੀਆਂ ਹੋਈਆਂ ਨਜ਼ਰ ਆਉਂਦੀਆਂ ਨੇ, ਉਹਨਾਂ ਨੂੰ ਇੰਪਰੋਵਾਈਜ਼ ਕੀਤਾ ਹੁੰਦਾ ਉਸ ਹਿਸਾਬ ਨਾਲ, ਉਹਨਾਂ ਨੂੰ ਅਡੈਪਟ ਕਰਨਾ ਪੈਂਦਾ। ਹੁਣ ਤੁਸੀਂ ਜੇ ਨਾਰਾਇਣ ਸਾਹਿਬ ਦਾ ਨਾਵਲ ਪੜੋਗੇ ਗਾਈਡ, ਤਾਂ ਉਹ ਤਾਂ ਇੱਕ ਵੱਖਰਾ ਤੁਹਾਨੂੰ ਜਾਇਕਾ ਆਏਗਾ, ਪਰ ਜੇ ਤੁਸੀਂ ਜਿਹੜਾ ਵਿਜੇ ਆਨੰਦ ਹੈ ਜਾਂ ਦੇਵਾਨੰਦ ਹੋਰਾਂ ਦੀ ਜਿਹੜਾ ਫਿਲਮ ਹੈ ਗਾਈਡ, ਇਹ ਦੇਖੋਗੇ ਇੱਕ ਵੱਖਰਾ ਜਾਇਕਾ ਨਜ਼ਰ ਆਊਗਾ, ਕਿਉਂਕਿ ਉਹਦਾ ਉਹਨੂੰ ਨਾਵਲ ਨੂੰ ਜਿਹੜਾ ਆਨ ਸਕਰੀਨ ਦਿਖਾਉਣ ਵਾਸਤੇ ਕਿੰਨੀਆਂ ਸੋਧਾਂ ਜਾਂ ਕਿੰਨਾ ਉਹਦੇ ਚ ਉਹਨੂੰ ਅਡੈਪਟ ਕਰਨਾ ਪੈਂਦਾ, ਉਹ ਤਾਂ ਉਹ ਫਿਲਮ ਵਾਲੇ ਜਿਹੜੇ ਟੈਕਨੀਕਲ ਬੰਦੇ ਆ ਉਹ ਜਾਣਦੇ ਆ ਕਿ ਕਿਵੇਂ ਇਹਨੂੰ ਦਿਖਾਉਣਾ,
1: ਬਿਲਕੁਲ,
0: ਪਰ ਫਿਰ ਵੀ ਉਹ ਓਵਰਆਲ ਪ੍ਰਭਾਵ ਸਾਨੂੰ ਲੱਗੂ ਕਿ ਹਾਂ ਜਿਵੇਂ ਨਾਵਲ ਪੜ੍ਹ ਲਿਆ ਜਾਂ ਫਿਲਮ ਦੇਖ ਲਈ ਬਰਾਬਰ ਹੀ ਹੈ, ਪਰ ਬਹੁਤ ਫਰਕ ਆ। ਉਹ ਵਰਣਨ ਜਿਹੜਾ ਇੱਕ ਪੇਜ ਦੇ ਉੱਤੇ ਲਿਖ ਕੇ ਕਰਨਾ ਉਹ ਵੱਖਰਾ, ਇੱਕ ਪਰਦੇ ਤੇ ਦਿਖਾਉਣਾ ਵੱਖਰਾ। ਇਸੇ ਕਰਕੇ ਜਿਹੜੇ ਆ ਜਿਹੜੀਆਂ ਸਾਡੀਆਂ ਡਾਂਸ ਫਾਰਮਸ ਨੇ ਵੱਖਰੀਆਂ ਵੱਖਰੀਆਂ, ਉਹਨਾਂ ਨੂੰ ਉਹਦੇ ਵਿੱਚ ਢਾਲ ਕੇ ਪੇਸ਼ ਕਰਦੇ ਆ ਕਿ ਠੀਕ ਹੈ ਵੀ ਹੁਣ ਕਹਾਣੀ ਆ, ਇਹਦੇ ਵਿੱਚ ਆ ਕਹਾਣੀ ਦੀ ਮੰਗ ਆ, ਇਹਦੇ ਵਿੱਚ ਕਿਉਂ ਨਾ ਆਪਾਂ ਇੱਕ ਡਾਂਸ ਵਾਲਾ ਇੱਕ ਸੀਕੁਐਂਸ ਹੈਗਾ ਇਹਦੇ ਵਿੱਚ ਆਪਾਂ ਜਿਹੜਾ ਗਿੱਧੇ ਦਾ ਜਾਂ ਭੰਗੜੇ ਦਾ ਜਾਂ ਕਿਸੇ ਇਹੋ ਜਿਹੇ ਜਿਹੜੇ ਝੂਮਰ ਨੇ ਜਾਂ ਹੋਰ ਨੇ ਉਹ ਲਿਆ ਥੋੜਾ ਜਿਹਾ ਪੇਸ਼ ਕਰ ਦਈਏ, ਤੇ ਉਹ ਜੇ ਸਹੀ ਚੀਜ਼ ਸਹੀ ਜਗ੍ਹਾ ਸਹੀ ਟਾਈਮਿੰਗ ਦੇ ਉੱਤੇ ਉਹ ਆ ਜਾਂਦੀ ਹੈ ਕੋਈ ਚੀਜ਼, ਤਾਂ ਉਹ ਹਿੱਟ ਹੋ ਜਾਂਦੀ ਹੈ। ਉਹ ਸਾਨੂੰ ਚਾਹੀਦੀ ਹੈ ਕਿ ਹਾਂ ਇਹ ਬਹੁਤ ਵਧੀਆ ਹੋ ਗਿਆ ਬਾਈ, ਸਾਨੂੰ ਲੱਗਦਾ ਸੀ ਠੀਕ ਏਦਾਂ ਹੀ ਹੋਣਾ ਚਾਹੀਦਾ ਸੀ। ਤੋ ਉਹ ਬਹੁਤ ਹੀ ਕਹਿ ਲੋ ਵੀ ਮਾਹਰ ਲੋਕ ਨੇ ਜਿਹੜੇ ਫਿਲਮੀ ਦੁਨੀਆਂ ਦੇ ਵਿੱਚ ਨੇ, ਉਹਨਾਂ ਨੂੰ ਉਹ ਸਮਝ ਜਾਣਦੇ ਆ ਜਾਂ ਤਕਨੀਕ ਜਾਣਦੇ ਆ ਕਿ ਕਿਵੇਂ ਆਪਾਂ ਇਮਪ੍ਰੈਸ ਕਰਨਾ ਹੈ ਇਹਨਾਂ ਚੀਜ਼ਾਂ ਦੇ ਨਾਲ। ਤੋ ਉਹ ਜੀ ਉਹ ਬਦਲਦਾ, ਔਰ ਜਿਹੜੀ ਤੁਸੀਂ ਕਾਲਜ ਦੇ ਯੂਥ ਫੈਸਟੀਵਲ ਦੀ ਗੱਲ ਕੀਤੀ ਆ, ਉਹ ਇੱਕ ਤਰ੍ਹਾਂ ਨਾਲ ਡਾਟਾ ਟ੍ਰਾਂਸਫਰ ਕਰਨ ਵਾਲਾ ਕੰਮ ਹੀ ਕਰਦੇ ਆ, ਉਹ ਵੱਡਾ ਉਪਰਾਲਾ ਹੈ ਅਕੈਡਮਿਕ ਪੱਧਰ ਦੇ ਉੱਤੇ ਕੋ ਕਰਿਕੁਲਰ ਐਕਟੀਵਿਟੀ ਦੇ ਵਿੱਚ ਲਈਏ ਵੀ ਉਹ ਬੱਚਿਆਂ ਜਾਂ ਨੌਜਵਾਨਾਂ ਨੂੰ ਜੋੜ ਕੇ ਰੱਖਦੇ ਆ ਵਿਰਸੇ ਦੇ ਨਾਲ, ਉਹਦੇ ਵਿੱਚ ਬਕਾਇਦਾ ਤੌਰ ਤੇ ਇੱਕ ਟੈਗ ਲਾ ਕੇ ਇੱਕ ਟਾਈਟਲ ਲਾ ਕੇ ਕਿ ਹਾਂ ਬਈ ਆਹ ਹੈਗਾ ਮੁਕਾਬਲਾ ਭੰਗੜੇ ਦਾ, ਇਹਦੇ ਵਿੱਚ ਭੰਗੜਾ ਹੀ, ਇਹਦੇ ਵਿੱਚ ਨਹੀਂ ਹੋਣਗੀਆਂ, ਇਹ ਚ ਇੱਕ ਬੰਦਾ ਢੋਲੀ ਹੋਊ, ਪਿੱਛੇ ਟੇਪ ਨੀ ਚੱਲਣੀ, ਢੋਲ ਆਪਣਾ ਲੈ ਕੇ ਆਓ, ਬੋਲੀ ਪਾਉਣ ਵਾਲਾ ਬੰਦਾ ਆਪਣਾ ਲਿਆਓ, ਸਿੱਧਾ ਸਿੱਧਾ ਚੱਲੂ ਕੰਮ, ਉਹਦੇ ਉੱਤੇ ਗੱਲਾਂ ਹੋਣਗੀਆਂ।
1: ਬਿਲਕੁਲ,
0: ਮਲਵਈ ਗਿੱਧਾ ਟੈਗ ਲੱਗਿਆ ਕਿ ਮਲਵਈ ਗਿੱਧਾ, ਉੱਥੇ ਫਿਰ ਭੰਗੜਾ ਨੀ ਪੈਣਾ, ਉਹ ਮਲਵਈ ਗਿੱਧਾ ਜਿਹੜਾ ਉਹਦੇ ਵਿੱਚ ਵੀ ਢੋਲੀ ਹੈ, ਉਹ ਚ ਵੀ ਸਭ ਕੁਛ ਹੈ, ਲੇਕਿਨ ਉਹਦੀ ਫੋਰਮ ਵੱਖਰੀ ਹੈ, ਉਹ ਹਰ ਹਰ ਪਾਰਟਿਸਪੈਂਟ ਦੇ ਕੋਲ ਆਪਣਾ ਇੱਕ ਸਾਜ਼ ਹੈ।

0: ਜਿਹੜੇ ਉਹ ਵੀ ਉਹਦੇ ਵਿੱਚ ਪ੍ਰੈਜੈਂਟੇਸ਼ਨ ਹੁੰਦੀ ਹੈ,
1: ਉਹਦੇ ਨਾਲ ਉਹ ਪ੍ਰੈਜੈਂਟ ਕਰਦੇ ਆ
0: ਜੀ,
1: ਤੇ ਉਹ ਜੋ ਕੁਛ ਪ੍ਰੈਜੈਂਟ ਕਰਦੇ ਆ ਉਹ ਸਾਡੇ ਆਲੇ ਦੁਆਲੇ ਦੇ ਵਿੱਚੋਂ ਫੜੀਆਂ ਹੋਈਆਂ ਜਿਹੜੀਆਂ ਨੇ ਬਰੀਕੀਆਂ ਨੇ ਗੱਲਾਂ ਨੇ ਔਰ ਘਟਨਾਵਾਂ ਨੇ ਉਹਨਾਂ ਨੂੰ ਲਿਆਉਂਦੇ ਆ।
0: ਨਵੇਂ ਮੁੰਡੇ ਦੇਖੋ, ਆਪਾਂ ਦੇਖੇ ਆ ਕਈ ਬਹੁਤ ਸਾਰੇ ਸਥਾਪਿਤ ਹੋਏ ਨੇ, ਜਿਹੜਾ ਗੀਤਕਾਰੀ ਜਾਂ ਕਵਿਸ਼ਰੀ ਦੇ ਰੂਪ ਦੇ ਵਿੱਚ ਕਹਿ ਸਕਦੇ ਉਹਨਾਂ ਨੇ ਨਵਾਂ ਟ੍ਰੈਂਡ ਸੈੱਟ ਕੀਤਾ ਅੱਜ ਦੇ ਸਮੇਂ ਚ।
1: ਜੀ ਜੀ ਬਿਲਕੁਲ ਜੀ ਬਿਲਕੁਲ, ਇਹ ਉਹਨਾਂ ਯੂਥ ਫੈਸਟੀਵਲ ਦੀ ਦੇਣ ਆ ਨਾ, ਉਹਦੇ ਵਿੱਚ ਬਕਾਇਦਾ ਸੈਗਮੈਂਟ ਕਿ ਹਾਂਜੀ ਕਵਿਸ਼ਰੀ ਦਾ ਮੁਕਾਬਲਾ ਹੋ ਰਿਹਾ ਜਾਂ ਢਾਡੀ ਮੁਕਾਬਲਾ ਹੋ ਰਿਹਾ ਜਾਂ ਹੋਰ ਲੋਕ ਮੁਕਾਬਲਾ ਹੋ ਰਿਹਾ। ਲੋਕ ਗੀਤ ਜਿਹੜਾ ਹੁਣ ਤੁਸੀਂ ਦੇਖ ਲੋ, ਜੇ ਪਹਿਲਾਂ ਤਾਂ ਜਦੋਂ ਮੁਕਾਬਲੇ ਚ ਭਾਗ ਲੈਣ ਆਉਣਗੇ ਬੱਚੇ ਤਾਂ ਉਹ ਦੇਖਣਗੇ ਵੀ ਲੋਕ ਗੀਤ ਹੁੰਦਾ ਕੀ ਹੈ, ਥੋੜੀ ਪੜਚੋਲ ਤਾਂ ਕਰਨਗੇ ਹਰ ਗੀਤ ਲੋਕ ਗੀਤ ਨਾ ਉਹ ਤਾਂ ਜਿਹਦੇ ਲੇਖਕ ਦਾ ਨੀ ਪਤਾ ਵੀ ਕਿ ਲਿਖਿਆ ਕਿਹਨੇ ਆ, ਕਿਸੇ ਨੇ ਨੀ ਲਿਖਿਆ ਹੁੰਦਾ, ਉਹ ਪੀੜੀ ਦਰ ਪੀੜੀ ਚੱਲਦਾ ਆ ਰਿਹਾ। ਜਿਹਦੇ ਗੀਤਕਾਰ ਦਾ ਨਾਂ ਹੀ ਪਤਾ ਲੱਗ ਗਿਆ ਉਹ ਲੋਕ ਗੀਤ ਹੈ ਨੀ, ਉਹਦਾ ਉਹ ਤੇ ਇੱਕ ਕਹਿ ਲੋ ਉਹ ਗੀਤ ਦੇ ਕੈਟਾਗਰੀ ਚ ਆਊਗਾ। ਉੱਥੇ ਕਈ ਵਿਚਾਰੇ ਇਸੇ ਚੱਕਰ ਦੇ ਵਿੱਚ ਹੀ ਉਹ ਭਾਵੇਂ ਵਧੀਆ ਗਾ ਰਹੇ ਹੁੰਦੇ ਕਈ ਕੁਛ ਕਰ ਰਹੇ ਆ, ਲੇਕਿਨ ਉਹਨਾਂ ਨੂੰ ਕਿਉਂਕਿ ਇਸ ਚੀਜ਼ ਦਾ ਪਤਾ ਨੀ ਹੁੰਦਾ ਉਹ ਬਾਹਰ ਹੀ ਹੋ ਜਾਂਦੇ ਆ ਮੁਕਾਬਲੇ।
0: ਬਿਲਕੁਲ ਹੈ ਜੀ, ਬਹੁਤ ਹੌਲੀ ਹੌਲੀ ਕਿਉਂਕਿ ਦੇਖੋ ਟੱਪੇ ਜਿਹੜੇ ਨੇ ਉਹ ਸਦਾ ਬਹਾਰੀ ਕਹਿ ਲੋ ਜਾਂ ਇੱਕ ਵਿਰਸੇ ਵਿਰਾਸਤ ਦਾ ਅਹਿਮ ਅੰਗ ਹੈ ਕਹਿ ਲੋ ਜਾਂ ਗੀਤਕਾਰੀ ਦੀ ਸ਼ੁਰੂਆਤ ਕਹਿ ਲੋ ਜਾਂ ਉਹਦੇ ਵਿੱਚ ਆ ਜਾਂਦੇ ਆ, ਪਰ ਉਹਦੇ ਵਿੱਚ ਕਿਸੇ ਦਾ ਵੀ ਨਾਮ ਨਹੀਂ ਬੋਲਦਾ ਜੀ।
1: ਨਹੀਂ ਹੈ ਹੀ ਨੀ ਨਾਮ, ਕਿਉਂਕਿ ਉਹ ਪਤਾ ਨੀ ਸਭ ਤੋਂ ਪਹਿਲਾਂ ਕਿਹਨੇ ਬੋਲਿਆ ਹੋਊ ਕਿਵੇਂ ਚੱਲਿਆ ਹੋਊਗਾ। ਤੇ ਜਪਾਨ ਵਾਲੇ ਹਾਈਕੂ ਕਹਿੰਦੇ ਆ, ਤਿੰਨ ਲਾਈਨਾਂ ਦੀ ਢਾਈ ਲਾਈਨਾਂ ਦੀ ਉਹ ਕਵਿਤਾ
0: ਜੀ,
1: ਉਹ ਸਾਡੇ ਤਾਂ ਜਿਹੜੇ ਟੱਪੇ ਆ ਉਹ ਹਾਈਕੂ ਹੀ ਆ ਲਗਭਗ, ਉਹੀ ਕੈਟਾਗਰੀ ਨੂੰ ਆਪਾਂ ਮੰਨ ਲਾਂਗੇ ਵੀ ਠੀਕ ਹੈ ਇਹ ਵੀ ਦੋ ਲਾਈਨਾਂ ਦੇ ਵਿੱਚ ਹੀ ਗੱਲ ਹੋ ਜਾਂਦੀ। ਅੱਛਾ ਜਿਹੜੀ ਪਹਿਲੀ ਲਾਈਨ ਕਹਿ ਰਹੇ ਆ ਉਹ ਬਸ ਸਿਰਫ ਰਾਈਮ ਕਰਨ ਵਾਸਤੇ ਹੀ ਹੈ, ਉਹਦਾ ਮੇਨ ਗੱਲ ਦੇਣਾ ਕੋਈ ਨੀ।
0: ਬਿਲਕੁਲ ਹੈ ਜੀ,
1: ਹੁਣ ਕਹਿ ਰਿਹਾ ਕੋਠੇ ਦੇ ਖਲੋ ਮਾਈ ਆ
0: ਜੀ,
1: ਚਲੋ ਬੰਦੇ ਹੁਣ ਇਹ ਸੱਚੀ ਨੀ ਕਹਿ ਰਿਹਾ ਵੀ ਤੂੰ ਖਲੋਈ ਜਾ ਭਾਈ, ਲੋਕਾਂ ਦੀਆਂ ਅੱਗੇ ਕਰਕੇ ਉਹ ਜਿਹੜਾ ਮੇਨ ਲਾਈਨ ਉਹ ਵੱਖਰੀ ਆ,
0: ਵੱਖਰੀ ਆ ਜੀ।
1: ਅਸਲ ਚ ਕਰਕਸ ਸੈਂਟਰਲ ਆਈਡੀਆ ਜਾਂ ਕਹਿ ਲੋ ਜਾਂ ਮੇਨ ਗੱਲ ਉਹ ਉਸ ਉਹਨੂੰ ਕਹਿਣ ਵਾਸਤੇ ਪਹਿਲੀ ਲਾਈਨ ਐਂ ਜੋੜੀ ਹੁੰਦੀ ਹੈ
0: ਜੀ, ਜਿਵੇਂ ਬਾਰੀ ਬਾਰੀ ਕੱਟ ਗਿਆ ਸੀ ਹਰ ਬੋਲੀ ਦੇ ਮੋਹਰੇ ਆ ਜਾਂਦਾ ਜੀ।
1: ਹਾਂਜੀ ਬਿਲਕੁਲ, ਦੇਖ ਲੋ ਉਹ ਤੇ ਆਪਣੇ ਉਹ ਬੋਲੀਆਂ ਦੇ ਵਿੱਚ। ਅੱਛਾ ਉਹਦੀ ਵੀ ਕੈਟਾਗਰੀ ਵੱਖਰੀ ਆ ਬਣ ਜਾਂਦੀ ਹੈ
0: ਜੀ,
1: ਹੁਣ ਇੱਕ ਕਹਿ ਲੋ ਲੁੱਡੀ ਹੋ ਗਈ, ਝੂਮਰ ਹੋ ਗਈ ਜਾਂ ਹੋਰ ਵੱਖਰੇ ਵੱਖਰੇ ਜਿਹੜੇ ਲੋਕ ਨਾਚ ਸਾਡੇ ਪੰਜਾਬ ਦੇ ਬੜੇ ਆ,
0: ਧਮਾਲ ਹੋ ਗਏ, ਸਿਆਲਕੋਟੀਆ।
1: ਬਿਲਕੁਲ ਜੀ, ਆ ਤੁਸੀਂ ਦੇਖੋ ਵੀ ਜਿਹੜੇ ਮੇਲੇ ਨੇ ਜਾਂ ਜਿਹੜੇ ਆਪਣੇ ਆਹ ਯੂਥ ਫੈਸਟੀਵਲ ਨੇ
0: ਇਹ
1: ਵੱਡਾ ਰੋਲ ਪਲੇ ਇਹਦੇ ਵਿੱਚ, ਆਪਣੀ ਕਲਾ ਨੂੰ ਸਾਂਭਿਆ ਹੁੰਦਾ ਤੇ ਵਿਰਸੇ ਨੂੰ ਅੱਗੇ ਵਧਾਉਂਦੇ ਆ। ਹਰ ਸਾਲ ਹੁੰਦਾ, ਸਾਲ ਨਵੇਂ ਬੱਚੇ ਆਉਂਦੇ ਆ, ਨਵੇਂ ਪਾਰਟਿਸਪੈਂਟ ਹੁੰਦੇ ਆ, ਤੇ ਉਹ ਜਿਹੜੀ ਸੱਭਿਆਚਾਰ ਦੀ ਤੰਦ ਤਾਣੀ ਜਿਹੜੀ ਹੈ ਉਹ ਮਜ਼ਬੂਤ ਹੁੰਦੀ ਰਹਿੰਦੀ ਆ
0: ਜੀ। ਬਿਲਕੁਲ,
1: ਇਹਨਾਂ ਚ ਵੱਡੇ ਨਿਕਲਦੇ ਆ, ਸੁਰੀਤ ਬਿੰਦਰਕੀਆ ਦੇਖ ਲੋ ਭੰਗੜੇ ਦੀ ਟੀਮ ਨਾਲ ਬਤੌਰ ਗਾਇਕ ਜਾਂਦਾ ਸੀ ਤੇ ਉਹਨਾਂ ਦੀ ਕਿੱਡੀ ਵੱਡੀ ਮਹਾਨਤਾਕਾਰ ਉਹ ਬਣ ਕੇ ਉਭਰੇ ਆ। ਬਿੰਦਰਕੀਆ ਸਾਹਿਬ ਦਾ ਕਿਆ ਬਾਤ,
0: ਬਿਲਕੁਲ।
1: ਹੋਰ ਬਹੁਤ ਕਲਾਕਾਰ ਇਹੋ ਜਿਹੇ ਮਾਹੌਲ ਦੇ ਆਪਣੇ ਪਹਿਲਾਂ ਜਿਹੜੇ ਆ ਮਲਕੀਤ ਭਾਜੀ ਉਹ ਦੇਖ ਲੋ ਉਹ ਵੀ ਏਦਾਂ ਹੀ ਦੀ ਟੀਮ ਨਾਲ ਹੀ ਜਾਂਦੇ ਰਹੇ ਆ।
0: ਪੰਮੀ ਭਾਈ ਦੇਖੋ
1: ਔਰ
0: ਆਪਣੇ ਉਹ ਤੋਂ ਪਹਿਲਾਂ ਸੀਗੇ ਮੁੱਠ ਪੁੱਛ ਗੱਭਰੂ ਨੇ ਸੋਹਣੇ ਪੱਗਾਂ ਪੋਚ ਮੀਆਂ, ਆਪਣਾ ਨਾਂ ਕੀ ਸੀ ਉਹਨਾਂ ਦਾ ਬੁਲਟ ਦੇ ਉੱਤੇ, ਹਰਜੀਤ
1: ਕੀ
0: ਗਿੱਲ ਹੋਣੀ ਆ ਜੀ, ਉਹਨਾਂ ਨੇ ਵੀ ਦੇਖੋ ਟ੍ਰੈਂਡ ਸੈੱਟ ਕੀਤਾ ਆਪਣਾ ਜੀ।
1: ਇਹ ਯੂਨੀਵਰਸਿਟੀਆਂ ਦੇ ਖਾੜਿਆਂ ਵਿੱਚੋਂ ਨਿਕਲੇ ਨੇ ਔਰ ਬੜੇ ਮਹਾਨ ਨਾਮ, ਜਿਹੜਾ ਵੱਡਾ ਨਾਮ ਬਣਿਆ ਇਹਨਾਂ ਦਾ
0: ਜੀ,
1: ਔਰ ਪਤਾ ਗੁਰਦਾਸ ਮਾਨ ਸਾਹਿਬ ਵੇਖੋ, ਹੋਰ ਸਾਰੇ ਇਹ ਨਾਮ ਨੇ ਔਰ ਇਹਦਾ ਕੋਈ ਐਂਡ ਨੀ ਕਿ ਜਦੋਂ ਕਲਾਕਾਰ ਨੂੰ ਪਹਿਚਾਣ ਮਿਲਦੀ ਆ, ਮੰਚ ਮਿਲਦਾ ਹੈ ਤੇ ਅੱਗੇ ਤਾਂ ਫਿਰ ਉਹਦੀ ਆਪਣੀ ਕਹਿ ਲੋ ਵੀ ਕਿਸਮਤ ਵੀ ਰੋਲ ਪਲੇ ਕਰਦੀ ਆ। ਕਹਿੰਦੇ ਵੀ ਇੱਕ ਕਦਮ ਅਸੀਂ ਆਪ ਚੁੱਕਦੇ ਹਾਂ, ਇੱਕ ਦੇ ਵਿੱਚ ਰੱਬ ਦੇ ਹੱਥ ਹੁੰਦਾ ਕੁਦਰਤ ਦਾ, ਕਿ ਫਿਰ ਉਹ ਕਦਮ ਅੱਗੇ ਵੱਧਦਾ,
0: ਬਿਲਕੁਲ
1: ਅਸੀਂ ਚੱਲਦੇ ਹਾਂ, ਡ੍ਰਾਈਵਿੰਗ ਫੋਰਸ ਜਿਹੜੀ ਹੈਗੀ ਆ
0: ਜੀ।
1: ਪਰ ਕੁੱਲ ਮਿਲਾ ਕੇ ਸਾਹਿਬ ਜੇ ਆਪਾਂ ਦੇਖੀਏ ਕਿ ਜਿਹਨੇ ਵੀ ਭਾਈ ਇਹ ਸ਼ੁਰੂ ਕਰਿਆ ਹੋਊਗਾ ਵਰਲਡ ਡਾਂਸ ਡੇ ਮਨਾਉਣਾ
0: ਜੀ,
1: ਯੂਨੈਸਕੋ ਹੋਵੇ ਜਾਂ ਯੂਨੈਸਕੋ ਨੇ ਚਲੋ ਕੀਤਾ
0: ਹਾਂਜੀ,
1: ਤੇ ਪਰ ਇਹ ਆਪਾਂ ਵਰਲਡ ਵਾਈਡ ਅਪੀਲ ਇੱਕ ਤਰ੍ਹਾਂ ਦੀ ਹੁੰਦੀ ਆ ਜਾਂ ਇੱਕ ਤਰ੍ਹਾਂ ਦਾ ਖਿੱਚ ਦਾ ਕੇਂਦਰ ਬਣਦਾ ਹੈ ਸਾਰਿਆਂ ਵਾਸਤੇ, ਕਿ ਅਸੀਂ ਆਪੋ ਆਪਣੇ ਖਿੱਤੇ ਜਿੱਥੇ ਆਪਾਂ ਜਿਹੜੇ ਡਾਂਸ ਫਾਰਮ ਆ ਉਹਨਾਂ ਨੂੰ ਥੋੜਾ ਜਿਹਾ ਰਿਵਾਈਵ ਕਰਦੇ ਆ, ਦੇਖਦੇ ਆ, ਯਾਦ ਕਰਦੇ ਆ, ਉੱਥੇ ਹੀ ਸਾਡੀ ਨਜ਼ਰ ਜਾਂਦੀ ਹੈ ਕਿ ਚਲੋ ਸਾਡੇ ਕੋਲ ਤੇ ਆ ਡਾਂਸ ਹੈਗੇ ਭਾਈ
0: ਜੀ,
1: ਅਸੀਂ ਇਹਨਾਂ ਦਾ ਰੱਖਿਆ ਹੋਇਆ ਵੀ ਜੇ ਐ ਨੱਚਾਂਗੇ ਤਾਂ ਇਹਦਾ ਨੋ ਭੰਗੜਾ ਹੁੰਦਾ, ਜੇ ਐ ਨੱਚਾਂਗੇ ਕਿੱਦਾਂ ਹੁੰਦਾ
0: ਜੀ,
1: ਆਪਾਂ ਉਹਦੇ ਟੈਗ ਉਹਦੇ ਉੱਤੇ ਕਲਾਸੀਫਾਈਡ ਕਰ ਰੱਖੇ ਆ
0: ਜੀ।
1: ਨਾਲ ਦੀ ਨਾਲ ਹੀ ਤੂੰ ਸਾਡੀ ਨਜ਼ਰ ਦੁਨੀਆਂ ਦੇ ਮੰਚ ਉੱਤੇ ਵੀ ਜਾਂਦੀ ਆ
0: ਜੀ
1: ਕਿ ਬਾਕੀ ਦੇ ਵਿੱਚ ਕੀ ਕੀ ਕਰ ਰਹੇ ਨੇ, ਉਹਨਾਂ ਕੋਲ ਕਿਹੜੇ ਕਿਹੜੇ ਡਾਂਸ ਨੇ, ਉਹਨਾਂ ਨੂੰ ਵੀ ਆਪਾਂ ਜਿਹੜੀਆਂ ਮੇਨ ਕੈਟਾਗਰੀ ਚ ਹੈਗੀਆਂ ਕਲਾਸੀਕਲ ਹੈ ਜਾਂ ਫੋਕ ਹੈ ਜਾਂ ਜਿਹੜੇ ਦੂਸਰੇ ਨੇ ਮਾਡਰਨ ਹੈ, ਇਹਨਾਂ ਚੋਂ ਕਿਹੜੀ ਚ ਕਿਹੜਾ ਫਿੱਟ ਹੁੰਦਾ ਉਹ ਫਿਰ ਦੇਖਦੇ ਆ ਸਾਰੇ। ਤੁਸੀਂ ਵੇਖੋ ਮਿਥੁਨ ਚੱਕਰਵਰਤੀ ਦੀ ਫਿਲਮ ਆਈ ਡਿਸਕੋ ਡਾਂਸਰ, ਉਹਨੇ ਹਨੇਰੀਆਂ ਲਿਆ ਕੇ
0: ਬਿਲਕੁਲ ਹੈ ਜੀ
1: ਪੂਰੀਆਂ,
0: ਮਾਈਕਲ ਜੈਕਸਨ ਨੇ ਦੁਨੀਆ ਪੱਟ ਕੇ ਰੱਖ ਦਿੱਤੀ ਜੀ ਪਹਿਲਾਂ ਦੇਖੋ।
1: ਮਾਈਕਲ ਜੈਕਸਨ ਦੀ ਜਿਹੜੀ ਮੂਨ ਵਾਕ ਹੈ
0: ਜੀ
1: ਉਹ ਹੈ ਹੀ ਵੱਖਰੀ ਹੈ, ਉਦੋਂ ਪਹਿਲਾਂ ਹੋ ਕੀਤੇ ਹੋਏ ਪਰ ਪਾਪੂਲਰ ਉਹਨਾਂ ਕਰਕੇ ਹੋਈ ਤੇ ਵੱਖਰੀ ਵੱਖਰੀ। ਸਾਡੇ ਪ੍ਰਭੂ ਦੇਵਾ ਜਿਹੜਾ ਫਿਲਮ ਇੰਡਸਟਰੀ ਦੇ ਵਿੱਚ ਉਹ ਕਿਹਾ ਡਾਂਸ ਕਰਦੇ ਆ
0: ਜੀ,
1: ਇੰਡੀਆ ਦਾ ਮਤਲਬ
0: ਮਹਾਨ ਡਾਂਸਰ ਧੂਮ ਮਚਾਈ ਉਹਨਾਂ ਨੇ
1: ਗੋਵਿੰਦਾ ਦੇ ਪਤਾ। ਔਰ ਐਸੇ ਇੱਕ ਸਾਡੇ ਧਰਮਿੰਦਰ ਬਾਈ ਨੇ ਡਾਂਸ ਨੀ ਕਰਨਾ, ਉਹ ਬਾਈ ਕਹਿੰਦੇ ਉਹ ਆਪ ਹੀ ਕਹਿੰਦੇ ਰਹੇ ਯਾਰ
0: ਜੱਟ ਜਦੋਂ ਮੈਂ
1: ਉਹਨਾਂ ਦੀ ਨਾ
0: ਬੜੇ
1: ਹਾਂਜੀ ਉਹ ਕਹਿੰਦੇ ਭਾਈ ਜਦ ਮੈਨੂੰ ਨਾ ਪਤਾ ਨੀ ਕੀ ਸੋਚਿਆ ਜਦੋਂ ਮੇਰੇ ਡਾਂਸ ਡਾਇਰੈਕਟਰ ਆਏ ਕਹਿੰਦਾ ਮੇਰੇ ਐ ਨੱਚਣਾ
0: ਜੀ,
1: ਜਦ ਮੈਂ ਕਹਿੰਦਾ ਬਾਹਾਂ ਪਾਉਣਾ ਮੈਂ ਲੱਤਾਂ ਹਿਲਾਉਣੀਆਂ ਭੁੱਲ ਜਾਂਦਾ, ਜਦ ਮੈਂ ਲੱਤਾਂ ਹਿਲਾਉਣਾ ਕਹਿੰਦਾ ਬਾਹਾਂ ਪਾਉਣੀਆਂ ਭੁੱਲ ਜਾਂਦਾ ਯਾਰ, ਇਹ ਬੜਾ ਜਿਹਾ ਕਹਿੰਦਾ
0: ਬਿਲਕੁਲ
1: ਯਾਰ ਪਹਿਲਾਂ ਮੈਂ ਐ ਕਰੋ ਮੈਂ ਲੱਤਾਂ ਵਾਲਾ ਸੀਨ ਲੈ ਲਓ ਫਿਰ ਬਾਹਾਂ ਵਾਲਾ ਲੈ ਲਓ
0: ਬਿਲਕੁਲ
1: ਇੱਧਰ ਮੈਂ ਤੂੰ ਜਤਿੰਦਰ ਲਾ ਲਓ ਤੇ ਮੰਨ ਲਓ ਮੁਕਾਬਲਾ ਕੋਈ ਨੀ ਕਿਆ ਬਤਾ ਡਾਂਸ ਕਰਦੇ ਰਹੇ
0: ਭਾਜੀ। ਜਦੋਂ ਗਿੱਧੇ ਦੀ ਗੱਲ ਕਰਦੇ ਆ ਬੀਬਿਆਂ ਦੀ ਗੱਲ ਰਹਿ ਨਾ ਜਾਵੇ, ਜਾਂਦੇ ਜਾਂਦੇ ਉਹ ਵੀ ਨਾਲ ਦੀ ਜੋੜਾਂਗਾ ਥੋੜੀ ਜਿਹੀ। ਜਿੱਦਾਂ ਚਲੋ ਮਰਦ ਜਿਹੜਾ ਸਮਾਜ ਹੈ ਜਾਂ ਮਰਦ ਹੈਗਾ ਆ ਉਹ ਕਿਤੇ ਨਾ ਕਿਤੇ ਕਾਰੋਬਾਰ ਦੇ ਵਿੱਚ ਕੰਮ ਕਾਰ ਦੇ ਵਿੱਚ ਜਾਂ ਹੋਰ ਧੰਦਿਆਂ ਦੇ ਵਿੱਚ ਆਪਣਾ ਸਮਾਂ ਟਪਾ ਲੈਂਦਾ, ਪਰ ਜਿਹੜੀ ਔਰਤ ਹੈ ਜਦੋਂ ਉਹ ਘਰ ਬਾਰ ਦੇ ਵਿੱਚ ਰਹਿੰਦੀ ਹੈ ਤੇ ਉਹਦੇ ਕੰਮ ਕਾਰ ਤਾਂ ਉਹਨੂੰ ਵੀ ਬਥੇਰੇ ਹੁੰਦੇ, ਮੁੱਕਦੇ ਨੀ ਸਾਰੀ ਦਿਹਾੜੀ, ਪਰ ਉਹਦਾ ਜਿਹੜਾ ਮਨ ਦਾ ਚਾਅ ਹੈ ਜਾਂ ਜਿੱਦਾਂ ਖੁਸ਼ੀ ਹੈ, ਚਾਹੇ ਆਪਾਂ ਕਹਿ ਲਈਏ ਕਿ ਸ਼ਗਨਾਂ ਦੇ ਦਿਨਾਂ ਦੀ ਗੱਲ ਕਰ ਲਈਏ, ਵਿਆਹ ਦੀ ਗੱਲ ਕਰ ਲਈਏ, ਤਾਂ ਸੱਤ ਸੱਤ ਦਿਨ ਜਾਂ ਪੰਦਰਾਂ ਪੰਦਰਾਂ ਦਿਨ ਵਿਆਹ ਚੱਲਦੇ ਹੁੰਦੇ ਸੀ, ਸ਼ਾਮ ਨੂੰ ਲੇਡੀ ਸੰਗੀਤ ਹੋਣਾ ਤੇ ਉਹਦੇ ਵਿੱਚ ਸਿੱਠਣੀਆਂ ਹੋ ਗਈਆਂ, ਆਪਣਾ ਗੁੱਬ ਗੁਬਾਰ ਜਿਹੜਾ ਇੱਥੇ ਸਾਰਾ ਉਹਨਾਂ ਨੇ ਕੱਢਣਾ, ਨਾਨਕੀ ਸ਼ੱਕ ਨੂੰ ਗਾਲਾਂ ਵੀ ਕੱਢਣੀਆਂ, ਸਾਰਾ ਕੁਝ ਚੱਲਦਾ ਸੀ। ਉਹ ਜਿਹੜਾ ਸਾਈਕੋਲੋਜੀ ਪੱਖ ਤੋਂ ਜੇ ਦੇਖਿਆ ਜਾਵੇ, ਇਸੇ ਤਰ੍ਹਾਂ ਜਿਹੜਾ ਮਰਦਾਂ ਦੇ ਵੀ ਕਹਿ ਲਓ ਕਿ ਆਪਣੇ ਜਗਰਾਵਾਂ ਦੇ ਵਿੱਚ ਜਦੋਂ ਰੋਸ਼ਨੀ ਲੱਗਦੀ ਹੈ ਤਾਂ ਉੱਥੇ ਵੀ ਬਾਬਿਆਂ ਦਾ ਭੰਗੜਾ ਕਹਿ ਲਓ ਜਾਂ ਬੋਲੀਆਂ ਕਹਿ ਲਓ ਉਹ ਫਰੀ ਸਟਾਈਲ ਹੀ ਹੁੰਦਾ ਹੈ। ਇੱਦਾਂ ਹੀ ਆਪਣੇ ਨਕੋਦਰ ਕਹਿ ਲਓ ਸ਼ਾਹਕੋਟ ਦੇ ਬਹੁਤ ਮਸ਼ਹੂਰ ਹੈ ਦੁਆਬੇ ਦੇ ਵਿੱਚ, ਤਾਂ ਉਹ ਜਿਹੜਾ ਪੱਖ ਹੈ ਉਹ ਇੱਕ ਇੰਜੋਇਮੈਂਟ ਵੀ ਹੈ, ਸਾਰਾ ਕੁਝ ਆਪਣਾ ਗੁੱਬ ਗੁਭਾਰ ਵੀ ਕੱਢਣਾ, ਸਾਈਕੋਲੋਜੀ ਪੱਖ ਤੋਂ ਆਪਣੇ ਆਪ ਨੂੰ ਜਿਹੜਾ ਸਟਰੋਂਗ ਰੱਖਣਾ, ਤੰਗੀਆਂ ਤੁਰਸ਼ੀਆਂ ਦੇ ਵਿੱਚੋਂ ਲੰਘ ਕੇ ਜੋ ਅੱਜ ਦੇ ਹਾਲਾਤ ਦੇਖਦੇ ਆ ਜਾਂ ਸਮੀਕਰਨ ਬਦਲ ਚੁੱਕੇ ਨੇ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ, ਪਰ ਜਿਹੜਾ ਇਹ ਡਾਂਸ ਹੈ ਭੰਗੜਾ ਹੈ ਜਾਂ ਸਾਨੂੰ ਮਨੋਵਿਗਿਆਨਕ ਤੌਰ ਦੇ ਉੱਤੇ ਕਿਵੇਂ ਦੇਖਦੇ ਹੋ ਕਿ ਇਹਨਾਂ ਚੀਜ਼ਾਂ, ਚਲੋ ਅੱਜ ਜਿਮ ਨੇ ਜਗ੍ਹਾ ਲੈ ਲਈ ਜਾਂ ਜਿਮ ਦੇ ਵਿੱਚ ਜਾਂ ਸਵੀਮਿੰਗ ਪੂਲ ਦੇ ਵਿੱਚ ਜਿਹੜੇ ਨੇ ਐਕਸਰਸਾਈਜ਼ ਹੋ ਰਹੀਆਂ ਨੇ ਉਹ ਵੀ ਇੱਕ ਤਰ੍ਹਾਂ ਦਾ ਭੰਗੜੇ ਦਾ ਰੂਪ ਹੀ ਨੇ, ਤਾਂ ਕਿਵੇਂ ਦੇਖਦੇ ਹੋ ਸਾਰਾ, ਮਤਲਬ ਕਿ ਕਿੰਨਾ ਕੁ ਜ਼ਰੂਰੀ ਹੈ ਸਾਡੀਆਂ ਔਰਤਾਂ ਘਰਾਂ ਦੇ ਵਿੱਚ ਪਰਿਵਾਰਾਂ ਦੇ ਲਈ। ਇਹਨਾਂ ਦੇ ਉੱਤੇ ਪਹਿਲਾਂ ਬੰਦਿਸ਼ਾਂ ਵੀ ਬਹੁਤ ਰਹੀਆਂ ਨੇ ਕਿ ਭਾਈ ਖਾਸ ਕਰ ਔਰਤ ਦੇ ਉੱਤੇ ਬੰਦਿਸ਼ਾਂ ਰਹੀਆਂ ਨੇ, ਤੂੰ ਗੀਤ ਸੰਗੀਤ ਦੀ ਦੁਨੀਆਂ ਚ ਨਹੀਂ ਜਾਣਾ ਜਾਂ ਗਿੱਧੇ ਭੰਗੜੇ ਦੇ ਵਿੱਚ ਨਹੀਂ ਤੁਸੀਂ ਇਨਵੋਲਵ ਹੋਣਾ ਜਾਂ ਉਹਨਾਂ ਚੀਜ਼ਾਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ।
1: ਬਿਲਕੁਲ ਪਰ ਸਾਹਿਬ, ਇੱਕ ਜਿਹੜਾ ਪੰਜਾਬੀ ਜੇ ਆਪਾਂ ਕਲਚਰ ਵਿੱਚ ਹੀ ਗੱਲ ਕਰੀਏ, ਝਾਤ ਮਾਰੀਏ ਥੋੜੀ ਜਿਹੀ ਆਪਣੇ ਇਤਿਹਾਸ ਦੇ ਵਿੱਚ, ਇਤਿਹਾਸ ਕਹਦਾ ਵੀ ਕੱਲ ਤਾਂ ਕਹਿ ਲਓ
0: ਜੀ,
1: ਬਈ ਸਹੀ ਗੱਲ ਆ ਕਿ ਔਰਤਾਂ ਲਈ ਇੱਕ ਟੈਬੂ ਵਾਲਾ ਵਿਸ਼ਾ ਹੀ ਹੁੰਦਾ ਸੀ ਕਿ ਤੁਸੀਂ ਨੀ ਭਾਈ ਆਹ ਕੰਮ ਕਰਨਾ, ਇਹ ਮਤਲਬ ਇਹਨੂੰ ਉਹ ਕਹਿੰਦੇ ਪੰਜਾਬੀ ਜੇ ਕੰਜਰ ਕੀਤਾ ਜੀ, ਇਹ ਲਿਹਾਜ ਨੀ ਪੈਣਾ ਬਿਲਕੁਲ
0: ਜੀ,
1: ਇਹ ਮਤਲਬ ਕਹਿ ਲਓ ਵੀ ਸ਼ੋਭਾ ਦੇਣ ਵਾਲੀ ਚੀਜ਼ ਨੀ ਹੈਗੀ, ਐਸਾ ਇੱਕ ਖਿਆਲ ਲੈ ਜਾਂਦਾ ਰਿਹਾ ਬੜੀ ਦੇਰ ਤੱਕ। ਪਰ ਇਥੋਂ ਤੱਕ ਹਾਲਾਤ ਬਣੇ ਕਿ ਪਿੰਡਾਂ ਦੇ ਵਿੱਚ ਜਦੋਂ ਕੋਈ ਇਹੋ ਜਿਹਾ ਮੇਲਾ ਲੱਗਣਾ ਜਾਂ ਕੁਛ ਹੋਣਾ ਤਾਂ ਉਹਦੇ ਵਿੱਚ ਜਿਹੜੇ ਨਚਾਰ ਆਉਂਦੇ ਸੀ ਉਹ ਮੁੰਡੇ ਜਿਹੜੇ ਆ ਉਹੀ ਕੁੜੀਆਂ ਦਾ ਰੋਲ
0: ਕਰਦੇ ਦਾ ਰੂਪ ਬਹਿਰੂਪੀ ਬਣਦੇ ਸੀ,
1: ਹਾਂਜੀ ਉਹਨਾਂ ਨੇ ਉਹਨਾਂ ਦਾ ਰੋਲ ਕਰਨਾ ਤੇ ਬਹੁਤ ਨਾਟਕ ਹੈ ਜਿਵੇਂ ਹੁਣ ਰਾਮਲੀਲਾ ਲਾ ਲਓ, ਉਹਦੇ ਵਿੱਚ ਵੀ ਜਿਹੜੇ ਫੀਮੇਲ ਪਾਤਰ ਹੈ ਉਹਨਾਂ ਦਾ ਰੋਲ ਮੇਲ ਪਾਤਰੀ ਮੇਲ ਕਰਦੇ
0: ਬਿਲਕੁਲ ਹੈ ਜੀ।
1: ਇਥੋਂ ਫਿਲਮਾਂ ਸ਼ੁਰੂ ਚ ਬਣਦੀਆਂ ਰਹੀਆਂ ਉਹਦੇ ਵਿੱਚ ਵੀ ਜਿਹੜੀਆਂ ਲੇਡੀਜ਼ ਆ ਉਹ ਫੀਮੇਲ ਆ ਉਹਨਾਂ ਨੂੰ ਐਕਟਿੰਗ ਦਾ ਜਿਹੜਾ ਮਾਹੌਲ ਆ
0: ਜੀ
1: ਉਹ ਸਮਝਿਆ ਜਾਂਦਾ ਰਿਹਾ ਤੇ ਉੱਪਰ ਹੌਲੀ ਹੌਲੀ ਬਦਲਦਾ ਜ਼ਮਾਨਾ ਬਦਲਦਾ ਔਰ ਕੀ ਆਉਂਦੀ ਹੈ ਜਾਂ ਆਪਾਂ ਇਹਨੂੰ ਡਿਵੈਲਪਮੈਂਟ ਦੀ ਸਟੇਜ ਕਹਿ ਲੋ ਵੀ ਹੁੰਦਾ ਅਲੱਗ ਹੁੰਦਾ ਹੁਣ ਤਾਂ ਆਪਾਂ ਐਂ ਕਹਿ ਕੇ ਚੱਲੀਏ ਵੀ ਜਿਹੜਾ ਡਾਂਸ ਹੈ ਇਹ ਕੱਲਾ ਕਹਿ ਲੋ ਵੀ ਸਭਿਆਚਾਰਕ ਪਹਿਲੂ ਨਹੀਂ ਇਹਦਾ ਆਰਥਿਕ ਪਹਿਲੂ ਵੀ ਆ ਵੱਡੇ ਵੱਡੇ ਡਾਂਸ ਡਾਇਰੈਕਟਰ ਡਾਂਸ ਟੀਚਰ ਨੇ ਔਰ ਬੱਚੇ ਨੂੰ ਕੈਰੀਅਰ ਦੇ ਤੌਰ ਤੇ ਲੈ ਰਹੇ ਨੇ ਕਿ ਠੀਕ ਹੈ ਆਪਾਂ ਇਹਦੇ ਤੇ ਵਧਾਂਗੇ ਅੱਗੇ ਔਰ ਸਾਡੀ ਹੈਲਥ ਲਈ ਬਹੁਤ ਬੈਨੀਫਿਸ਼ਲ ਹੈ ਔਰ ਅਸੀਂ ਇਹਦੇ ਨਾਲ ਅਸੀਂ ਦੇਖੋ ਇਹਦੇ ਨਾਲ ਸਾਡੀ ਮੈਮਰੀ ਵੀ ਮਜ਼ਬੂਤ ਹੁੰਦੀ ਹੈ ਕੋਆਰਡੀਨੇਸ਼ਨ ਬੜਾ ਹੁੰਦਾ ਅਸੀਂ ਤਾਲਮੇਲ ਕਿਵੇਂ ਬਿਠਾ ਕੇ ਚੱਲਣਾ ਕਿ ਟੀਮ ਵਰਕ ਆ ਭੰਗੜਾ ਇਕੱਲਾ ਬੰਦਾ ਨਹੀਂ ਪਾਉਂਦਾ ਟੀਮ ਹੁੰਦੀ ਹੈ ਪੂਰੀ ਦੂਜੇ ਨਾਲ ਆਪਾਂ ਦੇਖ ਕੇ ਗਰੁੱਪ ਦੇ ਵਿੱਚ ਕਿਵੇਂ ਆਪਾਂ ਕੰਮ ਕਰਨਾ ਭਾਵਨਾ ਬੜੀ ਮਜ਼ਬੂਤ ਹੁੰਦੀ ਹੈ ਟੀਮ ਵਰਕ ਹੈ ਸਪੋਰਟਸ ਕਹਿ ਲੋ ਇੱਕ ਤਰ੍ਹਾਂ ਦੀ ਬਣ ਜਾਂਦੀ ਹੈ
0: ਤਾਂ ਭਾਜੀ ਦੇਖਿਆ ਜਾਵੇ ਓਲੰਪਿਕਸ ਦੇ ਵਿੱਚ ਵੀ ਆਪਣੀ ਜਗ੍ਹਾ ਕਾਮਯਾਬ ਬਣਾ ਚੁੱਕੇ ਆ ਕਿ ਉਹਦੇ ਵਿੱਚ ਵੀ ਦੇਖੋ ਆਈਸ ਦੇ ਉੱਤੇ ਜਿਹੜਾ ਸਕੇਟਿੰਗ ਦੇ ਦੌਰਾਨ ਜਿਹੜਾ ਡਾਂਸਿੰਗ ਹੁੰਦੀ ਹੈ ਸਾਰਾ ਕੁਝ ਦੇਖੋ ਕਿੱਥੇ ਤੱਕ ਪਹੁੰਚੀ ਹੈ ਜੀ ਚੀਜ਼
1: ਹਾਂਜੀ ਬਿਲਕੁਲ ਬਿਲਕੁਲ ਉਹ ਰਿਦਮ ਦੀ ਤਾਂ ਸਰਦਾਰੀ ਹੈ ਜੀ ਹਰ ਚੀਜ਼ ਦੇ ਵਿੱਚ ਸਰਦਾਰੀ ਹੈ ਔਰ ਇਹਨੂੰ ਕੋਈ ਚੈਲੰਜ ਕਰਨਾ ਮਤਲਬ ਨਾ ਜਰੂਰੀ ਹੈ ਨਾ ਹੀ ਇਹ ਪੋਸੀਬਲ ਹੈ
0: ਜੀ
1: ਹੋਣਾ ਹੀ ਨਹੀਂ ਹੈ ਤੋ ਇਹ ਕੁੱਲ ਮਿਲਾ ਕੇ ਭਾਰਤ ਸਾਹਿਬ ਜੇ ਅਸੀਂ ਸੰਖੇਪ ਕਹਿਣਾ ਹੋਏ ਇਹ ਜਿਹੜਾ ਅੱਜ ਦਾ ਦਿਨ ਤੁਹਾਡੇ ਮਾਧਿਅਮ ਨਾਲ ਅੱਜ ਦੁਆਬਾ ਰੇਡੀਓ ਦੇ ਮੰਚ ਤੋਂ ਅਸੀਂ ਇਹਨੂੰ ਕਰ ਰਹੇ ਸੈਲੀਬ੍ਰੇਟ ਕਰ ਰਹੇ ਜਾਂ ਮਾਰਕ ਕਰ ਰਹੇ ਹਾਂ ਕਿ ਭਾਈ ਅੱਜ ਵਰਲਡ ਡਾਂਸ ਡੇ ਹੈ ਇਹਦੇ ਉੱਤੇ ਚਰਚਾ ਹੋਈ ਹੈ ਤੇ ਹਾਲਾਂਕਿ ਅਸੀਂ ਬੈਠੇ ਬੈਠੇ ਚਰਚਾ ਕੀਤੀ ਹੈ ਭਾਵੇਂ ਨੱਚਦੇ ਨੱਚਦੇ ਕਰਦੇ ਤਾਂ ਵੀ ਪਰ ਮੈਨੂੰ ਲੱਗਦਾ ਚਰਚਾ ਕਰਨ ਲਈ ਬਹਿ ਕੇ ਕਰਨੀ ਪੈਣੀ ਸੀ ਵੱਡੀ ਇੱਕ ਕਹਿ ਲੋ ਵੀ ਚੇਤਨਾ ਨੂੰ ਵਿਕਸਿਤ ਕਰਨ ਵਾਲਾ ਦਿਨ ਹੈ ਜਰੂਰ ਜਦੋਂ ਵੀ ਵਿਹਲ ਮਿਲੇ ਤਾਂ ਨੱਚ ਲੈਣਾ ਚਾਹੀਦਾ ਤਾਂ ਗਾਣੇ ਵੀ ਆਉਂਦੇ ਮੈਨੂੰ ਦਿਓਰ ਦੇ ਵਿਆਹ ਵਿੱਚ
0: ਨੱਚ ਲੈਣੇ ਦੇ ਆ ਸ਼ੈਲੀ ਬਾਈ ਜੀ ਕਹਿੰਦੇ ਹੁਣ ਤਾਂ ਕਹਿੰਦੇ ਨਵੇਂ ਨਵੇਂ ਗਾਣੇ ਹੀ ਆ ਗਏ ਕਹਿੰਦੇ ਜੀ ਮੇਰੀ ਮੰਮੀ ਨੂੰ ਪਸੰਦ ਨਹੀਂ ਤੂੰ ਜੀ
1: ਸਹੀ ਗੱਲ ਹੈ ਜੀ ਬਿਲਕੁਲ ਬਦਲ ਗਿਆ ਨਾ ਜੀ ਸਾਰਾ ਨਿਜ਼ਾਮ ਸਾਰੀ ਸੋਚ ਸੋਚ ਦਾ ਆਲਮ ਸਭ ਕੁਝ ਬਦਲ ਗਿਆ
0: ਬਦਲ ਗਿਆ ਜੀ
1: ਹੁਣ ਲੋਕਾਂ ਨੂੰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਉਹ ਜਿਹੜਾ ਕਾਰਟੂਨ ਜਿਹਾ ਨੱਚਦਾ ਹੋਇਆ ਬਣਾ ਕੇ ਭੇਜਣਗੇ ਚੱਕੋ ਜੀ ਡਾਂਸ ਡੇ ਹੋ ਗਿਆ ਸਾਡਾ
0: ਸਟੇਡੀਅਮ ਭਰਦੇ ਆ ਤੇ ਉਹ ਜਿਹੜਾ ਸੀਗਾ ਕੰਸਰਟ ਨੇ ਜਿਹੜਾ ਓਹਦਾ ਰੂਪ ਲੈ ਲਿਆ ਜੀ ਅਖਾੜਿਆਂ ਤੋਂ ਜੀ
1: ਬਿਲਕੁਲ ਜੀ ਵਪਾਰ ਹੈ ਨਾ ਵੱਡਾ ਵਪਾਰ ਜਿਹੜਾ ਬਣ ਗਿਆ ਹੈ ਔਰ ਇਹ ਚੰਗੀ ਚੀਜ਼ ਆ ਇੱਕ ਲੋਕਾਂ ਨੂੰ ਜੋੜਦਾ ਹੈ ਘੱਟੋ ਘੱਟ ਤੋੜਦਾ ਤਾਂ ਹੈ ਨੀ
0: ਬਿਲਕੁਲ
1: ਲੋਕਾਂ ਨੂੰ ਜੋੜਦਾ ਲੈਂਗੁਏਜ ਜਿਹੜੀ ਹੈ ਉਸ ਤੋਂ ਦੇਸ਼ ਹੱਦ ਸਭ ਸਰਹੱਦ ਪਾਰ ਹੋ ਜਾਂਦੀ ਹੈ ਜਦੋਂ ਆਪਾਂ ਲੈਂਗੁਏਜ ਦੇ ਨਾਲ ਗੱਲ ਕਰਦੇ ਹਾਂ ਫਿਰ ਸਰਹੱਦਾਂ ਨਹੀਂ ਰਹਿੰਦੀਆਂ ਚੰਦ ਤੇ ਬਹਿ ਕੇ ਧਰਤੀ ਦੀ ਫੋਟੋ ਖਿੱਚ ਕੇ ਆਇਆ ਦੇਖ ਕੇ ਆਇਆ ਵੀ ਪਹਿਲੀ ਵਾਰੀ ਆਪਾਂ ਰੰਗਦਾਰ ਫੋਟੋ ਲੈ ਲਈ ਹੈ ਆਪ ਜਾ ਕੇ ਕੁਛ ਇਹੋ ਜਿਹਾ ਕੀਤਾ ਉਹ ਕਹਿੰਦਾ ਭਾਈ ਮੈਨੂੰ ਤਾਂ ਧਰਤੀ ਦੇ ਉੱਤੇ ਨਾ ਉੱਤੇ ਬਹਿ ਕੇ ਕੋਈ ਬਾਰਡਰ ਨੀ ਦਿਖਿਆ ਕੋਈ ਇੱਥੇ ਕੋਈ ਇਹੋ ਜਿਹੀ ਨਜ਼ਰ ਆਈ ਮੈਨੂੰ ਤੇ ਬਸ ਉਹ ਬੱਦਲ ਨਜ਼ਰ ਆਏ ਨੀਲੇ ਰੰਗ ਦੀ ਧਰਤੀ ਨਜ਼ਰ ਆਈ ਆ ਤੇ ਹੋਰ ਦੁਨੀਆਂ ਦੇ ਵਿੱਚ ਇੱਕ ਦੂਜੇ ਦੇ ਸਿਰ ਪਾੜ ਨੂੰ ਫਿਰਦੇ ਆ ਵੀ ਆ ਤੂੰ ਫਲਾਨਾ ਤੂੰ ਢਮਕਾਨਾ ਜੋ ਜਿਦਾ ਉੱਤੇ ਬਹਿ ਕਹਿੰਦਾ ਮੈਨੂੰ ਨਜ਼ਰ ਨੀ ਆਈ
0: ਬਿਲਕੁਲ
1: ਸਾਡਾ ਦ੍ਰਿਸ਼ਟੀਕੋਣ ਜਦੋਂ ਅਸੀਂ ਬ੍ਰਹਿਮੰਡ ਦੇ ਵਿੱਚ ਬਹਿ ਕੇ ਦੇਖਦੇ ਆ ਧਰਤੀ ਬਿਲਕੁਲ ਹੀ ਮਤਲਬ ਹੋਣ ਦੀ ਕੁਛ ਵੀ ਨੀ ਹੈ ਪਰ ਇਹ ਕਹਿਣਾ ਵੀ ਗਲਤ ਹੋਏਗਾ ਕਿ ਹੋਂਦ ਹੈ ਹੀ ਨੀ ਹੋਂਦ ਹੈਗੀ ਆ ਪਰ ਉਹਨੂੰ ਉਸ ਹਿਸਾਬ ਨਾਲ ਜੇ ਦੇਖਿਆ ਜਾਵੇ ਰਿਦਮਿਕ ਜਿਹੜੀ ਲੈਸ ਔਰ ਤਾਲ ਜਿਹੜਾ ਡਾਂਸ ਹੈ ਉਹ ਤੇ ਪੂਰੀ ਕਾਇਨਾਤ ਕਰ ਰਹੀ ਹੈ
0: ਬਿਲਕੁਲ
1: ਇੱਕ ਸੂਰਜ ਹੈ ਭੰਗੜਾ ਪਾ ਰਹੇ ਨੇ ਗ੍ਰਹਿ ਨੱਚਦੇ ਫਿਰ ਰਹੇ ਨੇ ਗ੍ਰਹਿਆਂ ਦੇ ਆਲੇ ਦੁਆਲੇ ਉਪਗ੍ਰਹਿ ਨੱਚਦੇ ਆ
0: ਭਾਜੀ ਜਦੋਂ ਆ ਮੌਸਮ ਚਲੋ ਬਹਾਰ ਦਾ ਮੌਸਮ ਹੁੰਦਾ ਹੈ ਉਹ ਜਾਨਵਰ ਵੀ ਦੇਖੋ ਇੱਕ ਦੂਸਰੇ ਨੂੰ ਆਕਰਸ਼ਿਤ ਕਰਦੇ ਨੇ ਤਾਂ ਉਹ ਵੀ ਪਹਿਲਾਂ ਡਾਂਸ ਕਰਦੇ ਨੇ ਸਾਰਾ ਕੁਝ ਕੁਦਰਤੀ ਤੌਰ ਦੇ ਉੱਤੇ ਉਹਨਾਂ ਚੀਜ਼ਾਂ ਦੇ ਵਿੱਚ ਦੇਖੋ ਜਾਂ ਬਹੁਤ ਸਾਰੇ ਐਸੇ ਜਿਹੜੇ ਚਾਰ ਲੱਤਾਂ ਵਾਲੇ ਨੇ ਉਹ ਮਤਲਬ ਕਿ ਪਹਿਲਾਂ ਫਾਈਟ ਕਰਦੇ ਆ ਆਪਣੀ ਧੌਂਸ ਜਮਾਉਂਦੇ ਆ ਕਿ ਮੈਂ ਬੌਸ ਹਾਂ ਭਾਈ ਜਿਹੜਾ ਜੇਤੂ ਹੁੰਦਾ
1: ਫਿਰ
0: ਬਿਲਕੁਲ ਉਹ ਡਾਂਸ ਦੇਖੋ ਬਹੁਤ ਸਾਰੇ ਪੰਛੀ ਨੇ ਇੱਕ ਦੂਸਰੇ ਨੂੰ ਸੱਦਾ ਭੇਜਣ ਦੇ ਲਈ ਜਾਂ ਇੱਕ ਦੂਸਰੇ ਨੂੰ ਆਕਰਸ਼ਿਤ ਕਰਨ ਦੇ ਲਈ ਤੇ ਬਥੇਰੇ ਲੱਲੇ ਭੱਬੇ ਉਹ ਵੀ ਕਰਦੇ
1: ਇਹਨਾਂ ਦੇ ਵਿੱਚ ਸਰਦਾਰੀ ਤਾਂ ਪੂਰਦੀ ਹੈ ਜੀ
0: ਕਈਆਂ ਨੂੰ ਤਾਂ ਦੇਖੋ ਵੀ ਆਲੇ ਬਣਾਉਣੇ ਪੈਂਦੇ ਆ ਜਾਂ ਜਗ੍ਹਾ ਨੂੰ ਇਦਾਂ ਦਾ ਸਜਾਉਣਾ ਪੈਂਦਾ ਕਿ ਉਹ ਮਤਲਬ ਕਿ ਮੇਰੇ ਨਾਲ ਆ ਕੇ ਰਵੇ ਜੀ
1: ਹਾਂ ਬਿਲਕੁਲ ਬਿਲਕੁਲ ਜੀ ਇਹ ਯੂਨੀਵਰਸਲ ਹੈ ਜੀ, ਇਹ ਵੀ ਯੂਨੀਵਰਸਲ ਹੈ, ਬਾਕੀ